0: ਬੀਬੀ ਸੀ ਟੈਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 9058407135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
1: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
0: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Very good. Kya baat hai? Zaroor tusi yaad rakho Navigator's Cafe. ਤੇ ਕੋਸ਼ਿਸ਼ ਕਰਦੇ ਹਾਂ ਜੇ ਸਾਡੇ ਨਾਲ ਬ੍ਰੈਂਪਟਨ ਕ੍ਰੈਮੇਟੋਰੀਅਮ ਤੋਂ ਹਰਜਿੰਦਰ ਜੀ ਜੁੜਦੇ ਆ, ਹਰਜਿੰਦਰ ਜੀ ਦੇ ਨਾਲ ਵੀ ਗੱਲਬਾਤ ਥੋੜ੍ਹੀ ਜੀ ਕਰਦੇ ਹਾਂ ਅਤੇ ਫਿਰ ਅੱਗੇ ਪ੍ਰੋਗਰਾਮ ਨੂੰ ਤੋਰਾਂਗੇ। ਲਵਾਨਾ ਵੈਲਨੈਸ ਸਪਾ, ਇਹਨਾਂ ਕੋਲ ਤੁਸੀਂ ਜਾਓ ਅਗਰ ਕਿਸੇ ਨੇ ਵੀ ਮਸਾਜ ਕਰਵਾਉਣਾ ਤਾਂ ਲਵਾਨਾ ਵੈਲਨੈਸ ਸਪਾ ਵਾਲੇ ਆ, ਮਸਾਜ ਦੇ ਮਾਹਰ ਨੇ ਮਾਹਰ। ਇਹਨਾਂ ਕੋਲ ਆਰ ਐੱਮ ਟੀ ਵੀ ਹੈ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀ ਨੂੰ ਕਰਦੇ ਨੇ। ਜੇ ਤੁਹਾਡੇ ਕੋਲ ਨਹੀਂ ਬੈਨੀਫਿਟਸ ਤਾਂ ਨੋਨ ਆਰ ਐੱਮ ਟੀ ਵੀ ਇਹਨਾਂ ਕੋਲ ਰਿਲੈਕਸਿੰਗ ਮਸਾਜ ਲਈ ਹੈਗੇ ਆ, $80 ਵਾਲਾ ਮਸਾਜ ਇੱਕ ਘੰਟੇ ਦਾ ਸਾਡੇ ਨਾਮ ਦੇ ਨਾਲ, $75 'ਚ ਹਾਈਡਰਾ ਫੇਸ਼ੀਅਲ $150 ਵਾਲਾ ਸਾਡਾ ਨਾਂ ਲੈ ਦਿਓ, $130 'ਚ ਲੇਜ਼ਰ ਹੇਅਰ ਰਿਮੂਵਲ $250 ਦੀ ਥਾਂ 'ਤੇ $200 'ਚ, ਫੁੱਲ ਬਾਡੀ ਵੈਕਸਿੰਗ ਉੱਦਾਂ $120 ਪੰਜਾਬੀ ਦਿਨਾਂ ਦਾ ਨਾਂ ਲੈ ਦਿਓ $100। ਹੋਰ ਬੜੀਆਂ ਡੀਲਾਂ ਨੇ, ਡਾਇਰੈਕਟ ਬਿਲਿੰਗ ਵੀ ਕਰਦੇ ਇੰਸ਼ੋਰੈਂਸ ਨੂੰ, ਬਹੁਤ ਵਧੀਆ ਐਕਸਪੀਰੀਅੰਸ ਥੈਰੇਪਿਸਟ ਨੇ, ਪੋਸਟਨੇਟਲ ਮਸਾਜ, ਸਰਵਾਈਕਲ ਇਸ਼ੂ ਹੈ ਕੋਈ, ਮਸਲ ਸਟਿਫ ਨੇ ਸਾਡੇ ਟਰੱਕਾਂ ਵਾਲੇ ਵੀਰ ਭੈਣ ਜਿਹੜੇ ਨੇ। ਦੇਖੋ ਬੈਕ ਪੇਨ, ਸਾਇਟਿਕਾ ਪੇਨ ਬੜੀ ਹੁੰਦੀ ਹੈ ਕਿਉਂਕਿ ਆਪਾਂ ਜ਼ਿਆਦਾਤਰ ਟਰੱਕ 'ਤੇ ਬੈਠੇ ਹੁੰਦੇ ਹਾਂ, ਸੋ ਉਹਦੇ ਲਈ ਵੀ ਤੁਸੀਂ ਯਾਦ ਜ਼ਰੂਰ ਰੱਖੋ। ਇੱਕੋ ਇੱਕ ਟੀਮ ਲਵਾਨਾ ਵੈਲਨੈਸ ਸਪਾ, ਸਟੀਲਸ ਅਤੇ ਏਅਰਪੋਰਟ ਸਟੀਲਸ, 341 ਪਾਰਕਰ ਸਕੁਏਅਰ, 416-881-5385, 416-881-5385, ਲਵਾਨਾ ਵੈਲਨੈਸ ਸਪਾ। ਸਾਡੇ ਨਾਲ ਹਰਜਿੰਦਰ ਜੀ ਜੁੜੇ ਆ ਬ੍ਰੈਂਪਟਨ ਕ੍ਰੈਮੇਟੋਰੀਅਮ ਤੋਂ। ਅੱਜ ਕੱਲ੍ਹ ਇੱਕ ਬਹੁਤ ਹੀ ਤੁਹਾਡੇ ਲਈ ਫਾਇਦੇਮੰਦ ਮੈਂ ਕਹੂੰਗਾ ਆਪਸ਼ਨ ਹੈ, ਫਿਊਨਰਲ ਦੀ ਪ੍ਰੀ ਪਲੈਨਿੰਗ। ਕਦੋਂ ਕਿਸੇ ਨੇ ਤੁਰ ਜਾਣਾ ਕੁਛ ਨਹੀਂ ਪਤਾ, ਜ਼ਿੰਦਗੀ ਦਾ ਇੱਕੋ ਇੱਕ ਸੱਚ ਹੈ, ਅਤੇ ਇਸ ਦੀ ਕੀ ਬੈਨੀਫਿਟ ਹੈ ਫਿਊਨਰਲ ਦੀ ਪ੍ਰੀ ਪਲੈਨਿੰਗ ਦਾ, ਤੁਹਾਨੂੰ ਦੱਸਣਗੇ ਹਰਜਿੰਦਰ ਜੀ। ਹਰਜਿੰਦਰ ਜੀ ਵੈਲਕਮ।
4: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਆਪ ਜੀ ਨੇ ਗੱਲ ਕੀਤੀ ਆ, ਅਸੀਂ ਵਿਸ਼ ਕਰਦੇ ਆਂ ਆਪਣੇ ਸਾਰੇ ਲਿਸਨਰਸ ਨੂੰ, ਸ਼ਰੋਤਿਆਂ ਨੂੰ, ਕਿ ਉਹ ਇਸ ਸੁਹਾਵਣੇ ਸੰਸਾਰ ਵਿੱਚ ਲੰਬੀ ਉਮਰ ਦਾ ਆਨੰਦ ਮਾਣਨ। ਤੇ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸੱਚਾਈ ਹੈ, ਉਹਦੇ ਲਈ ਪ੍ਰੀ ਪਲੈਨਿੰਗ ਆਫ ਫਿਊਨਰਲ ਐਕਸਪੈਂਸਿਸ ਜਿਹੜਾ ਅੱਜ ਦੀ ਡੇਟ 'ਚ ਇੱਕ ਲੋੜ ਜੀ ਹੋ ਗਈ ਹੈ। ਮੈਂ ਤਾਂ ਇਹ ਕਹਾਂਗਾ ਕਿ ਅੱਜ ਹੀ ਪ੍ਰਾਈਸ ਨੂੰ ਅਗਰ ਲੌਕ ਕਰ ਲਿਆ ਜਾਏ ਤਾਂ ਡਾਊਨ ਦੀ ਲਾਈਨ 10 ਸਾਲ, 20 ਸਾਲ ਬਾਅਦ, 30 ਸਾਲ ਬਾਅਦ ਵੀ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਹਿਸਟਰੀ ਸਾਨੂੰ ਇਹ ਦੱਸ ਰਹੀ ਹੈ ਕਿ ਪਿਛਲੇ 10 ਸਾਲਾਂ 'ਚ ਆਲਮੋਸਟ ਕਾਸਟ ਡਬਲ ਹੋ ਗਈ ਹੈ। ਤੇ ਅਗਲੇ ਸਾਲਾਂ ਦੀ ਸਾਡੇ ਬੜੇ ਸਮਝਦਾਰ ਲਿਸਨਰ ਸਨ, ਉਹ ਇਸ ਗੱਲ ਨੂੰ ਸਮਝ ਸਕਦੇ ਹਨ ਕਿ ਅਗਲੇ ਸਾਲਾਂ ਦੇ ਵਿੱਚ ਕਿੱਥੇ ਜਾਏਗੀ ਪ੍ਰਾਈਸ। ਸੋ ਉਸ ਨੂੰ ਸੰਭਾਲਦੇ ਹੋਏ ਜੇ ਅੱਜ ਦੀ ਡੇਟ 'ਚ ਇੱਕ ਕੰਟਰੈਕਟ ਕਰ ਲਿਆ ਜਾਏ ਜਿਹਦੇ ਨਾਲ ਪ੍ਰਾਈਸ ਲੌਕ ਹੋ ਜਾਏਗਾ, ਔਰ ਉਹ ਵੀ ਜਿਹੜਾ ਪੈਸਾ ਹੈਗਾ ਉਹ ਕ੍ਰੈਮੇਟੋਰੀਅਮ ਕੋਲ ਜਮ੍ਹਾਂ ਨਹੀਂ ਹੁੰਦਾ, ਉਹ ਇੱਕ ਇੰਸ਼ੋਰੈਂਸ ਕੰਪਨੀ ਕੋਲ ਸਾਡਾ, ਜਿਹਨਾਂ ਨਾਲ ਕਾਰਪੋਰੇਟ ਟਾਈ ਅਪ ਹੁੰਦਾ, ਉਹਨਾਂ ਕੋਲ ਜਮ੍ਹਾਂ ਹੁੰਦਾ ਤੇ ਉਹ ਵੱਧਦਾ ਰਹਿੰਦਾ। ਤੇ ਲੋੜ ਪੈਣ ਤੇ ਪਰਿਵਾਰ ਨੂੰ ਇੱਕ ਉਸ ਟਾਈਮ ਜਿਹੜੀ ਇਕਸੇ ਦਮ ਖਰਚੇ ਦਾ ਬੋਝ ਆਉਂਦਾ ਉਸ ਤੋਂ ਬਚਾਅ ਹੋ ਜਾਂਦਾ। ਔਰ ਮੇਨ ਜਿਹੜੀਆਂ ਮੇਜਰ ਕਾਸਟ ਉਹ ਹੁੰਦੀ ਹੈ ਜੀ ਕੈਸਕਟ ਦੀ ਔਰ ਵਿਜ਼ਿਟੇਸ਼ਨ ਦੀ। ਇਹ ਦੋਨੋਂ ਪ੍ਰਾਈਜ਼ ਅੱਜ ਦੀ 2026 ਦੀ ਲਾਕ ਹੋ ਗਈ, ਕਿਸੇ ਨੂੰ 2050 'ਚ ਵੀ ਲੋੜ ਪਈ ਤਾਂ ਕੋਈ ਪ੍ਰੋਬਲਮ ਨਹੀਂ ਹੈ।
3: ਸੋ ਹਰਜਿੰਦਰ ਜੀ ਥੋੜ੍ਹੇ ਦੱਸੀਏ ਸਭ ਨੂੰ, ਜੇ ਹੁਣ ਸਾਰਾ ਖਰਚਾ ਹੈਗਾ ਅੱਜ ਕਿੰਨੇ ਕੁ ਦਾ, ਚਲੋ ਤੁਹਾਨੂੰ ਮੀਨੋ ਸਾਰਾ ਕੁਛ ਕੋਸਟ ਕਰਦਾ, ਤੇ ਅੱਜ ਤੋਂ 30 ਸਾਲ ਬਾਅਦ ਕਿੰਨਾ ਕੋਸਟ ਹੋਊਗਾ, ਕੋਈ ਅੰਦਾਜ਼ਾ?
4: ਹਾਂਜੀ, ਲਗਭਗ ਦੇਖੋ ਅੱਜ ਕੱਲ੍ਹ ਜਿਹੜਾ ਮੈਡੋਕਰ ਜਿਹੜੀਆਂ ਸਟੱਫ ਕੋਈ ਚੂਜ਼ ਕਰਦਾ ਤਾਂ ਉਹ 8,000 ਦੇ ਵਿੱਚ ਵਿੱਚ ਹੈ। ਤੇ ਜੇ ਅਗਰ ਤੁਸੀਂ 2030, 2040, 2050 ਦੀ ਗੱਲ ਕਰੋ ਤਾਂ ਡੈਫੀਨੇਟਲੀ ਇਹ 15,000 to 20,000 ਵੀ ਹੋ ਸਕਦਾ। ਤੇ ਇਸ ਕਰਕੇ ਜੇ ਉਸਨੂੰ ਅੱਜ ਲੌਕ ਕਰ ਲਿਆ ਜਾਏਗਾ ਅੱਜ ਦੇ ਪ੍ਰਾਈਜ਼ ਤੇ ਤਾਂ, ਔਰ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਵੇਲੇ ਵੀ, ਹੁਣ ਕੋਈ ਸਾਨੂੰ ਪੁੱਛਦੇ ਹੈਗੇ ਲੋਕੀ ਜਿਹੜੇ ਕਰਾਉਂਦੇ ਨੇ ਸਾਡੇ ਕੋਲੋਂ ਵੀ ਅਸੀਂ ਵੈਨਕੂਵਰ ਚਲੇ ਜਾਈਏ ਜਾਂ ਕਿਧਰੇ ਹੋਰ ਚਲੇ ਜਾਈਏ ਤਾਂ ਕੀ ਇਹ ਸਾਡਾ ਪੈਸਾ ਇੱਥੇ ਹੀ ਰਹਿ ਜਾਏਗਾ? ਨਹੀਂ, ਬਿਲਕੁਲ ਨਹੀਂ, ਇਹ ਕੰਟਰੈਕਟ ਰਿਸਾਈਨਡ ਹੋ ਜਾਂਦਾ ਤੇ ਕਿਸੇ ਦੂਸਰੇ ਫਿਊਨਰਲ ਹੋਮ ਦੇ ਨਾਲ ਵੀ ਇਸ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ, ਕਿਉਂਕਿ ਪੈਸਾ ਸਿਕਿਉਰਡ ਹੈ, ਇਟਸ ਲਾਈਕ ਐਨ ਇਨਵੈਸਟਮੈਂਟ, ਤੇ ਇਹ ਜਮ੍ਹਾਂ ਹੈਗਾ ਤੁਹਾਡਾ। ਤੇ ਫਿਰ ਇਹਦੇ ਨਾਲ ਇੱਕ ਜਿਹੜੀ ਟਰੈਵਲ ਪ੍ਰੋਟੈਕਸ਼ਨ ਪਲਾਨ ਹੈ, ਮੈਂ ਅੱਗੇ ਵੀ ਆਪ ਜੀ ਨਾਲ ਸ਼ੇਅਰ ਕੀਤੀ ਸੀ ਆਪ ਜੀ ਦੇ ਲਿਸਨਰਸ ਨਾਲ, ਕਿ ਉਹ $595 ਦੀ ਵਨ ਟਾਈਮ ਲਾਈਫ ਪੇਮੈਂਟ ਦੇ ਨਾਲ ਅਸੀਂ ਕਿਧਰੇ ਵੀ ਗਏ ਹੋਇਆ, ਚਾਹੇ ਆਸਟ੍ਰੇਲੀਆ ਗਿਆ, ਗਲੋਬ ਵਿੱਚ ਕਿਧਰੇ ਵੀ ਗਿਆ, ਇੰਡੀਆ ਗਿਆ, ਤੇ ਉੱਥੇ ਕੋਈ ਐਸਾ ਪਾਣਾ ਵਰਤ ਜਾਂਦਾ ਹੈ, ਜੀਵ ਚਲਾਣਾ ਕਰ ਜਾਂਦਾ ਹੈ, ਤਾਂ ਵਾਪਿਸ ਲਿਆਉਣ ਦਾ ਬਾਡੀ ਨੂੰ ਅੱਜ ਦੀ ਰੇਟ ਵਿੱਚ ਖਰਚਾ ਇਟਸ $8,000 to $10,000, ਤੇ ਉਹ 595 ਨਾਲ ਸਾਰੀ ਲਾਈਫ ਲੌਂਗ ਉਹ ਕਵਰ ਹੋ ਜਾਂਦਾ ਹੈ, ਬੜੇ ਆਨੰਦ ਨਾਲ ਕੋਈ ਸਕੂਨ ਨਾਲ ਕਿਧਰੇ ਵੀ ਗਿਆ ਹੋਇਆ ਹੈ, 100 kilometers ਅਵੇ ਫਰੋਮ ਟੋਰੋਂਟੋ, ਜਿੱਥੇ ਵੀ ਵਰਲਡ ਚ ਗਿਆ ਹੋਇਆ 100 kilometers ਇੱਥੋਂ ਦੂਰ ਹੈ, ਤਾਂ ਉਹਨੂੰ ਲਿਆਉਣੇ ਦਾ ਬਾਡੀ ਨੂੰ ਵਾਪਿਸ ਸਾਰਾ ਖਰਚਾ ਜਿਹੜਾ ਉਹ ਸਾਡੇ ਵੱਲੋਂ ਇਸ $595 ਦੀ ਪਾਲਿਸੀ ਨਾਲ ਉਹਦੀ ਕਵਰੇਜ ਮਿਲ ਜਾਂਦੀ ਹੈ। ਤੇ ਵੀ ਆਰ ਐਟ ਬ੍ਰੈਂਪਟਨ ਏਜੈਕਸ ਐਂਡ ਨੋ ਵੀ ਆਰ ਓਪਨਿੰਗ ਐਟ ਬਰਲਿੰਗਟਨ ਇਨ ਨੀਅਰ ਫਿਊਚਰ, 2027 ਦੇ ਸ਼ੁਰੂ ਵਿੱਚ ਅਸੀਂ ਬਰਲਿੰਗਟਨ ਵੀ ਆ ਜਾਵਾਂਗੇ, ਤੇ ਇਹ ਤਿੰਨੋਂ ਜਿਹੜੇ ਸਾਡੇ ਲੋਕੇਸ਼ਨ ਸਨ ਇਹਨਾਂ ਤੇ ਇਹ ਪ੍ਰੀ ਪਲੈਨਿੰਗ ਦਾ ਜਿਹੜਾ ਕੰਟਰੈਕਟ ਹੈ ਇਟ ਵਿਲ ਬੀ ਵੈਲਿਡ, ਮੀਨਸ ਤਿੰਨਾਂ ਜਗ੍ਹਾ ਇਸ ਨੂੰ ਯੂਜ਼ ਕੀਤਾ ਜਾ ਸਕਦਾ, ਕੋਈ ਏਜੈਕਸ ਸ਼ਿਫਟ ਕਰ ਜਾਂਦਾ ਹੈ ਈਸਟ ਵਿੱਚ ਚਲਾ ਜਾਂਦਾ ਹੈ ਜਾਂ ਕੋਈ ਬਰਲਿੰਗਟਨ ਸਾਈਡ ਚਲਾ ਜਾਂਦਾ ਹੈ, ਤਾਂ ਉੱਥੇ ਵੀ ਇਹ ਵੈਲਿਡ ਰਹੇਗਾ ਕੰਟਰੈਕਟ। ਸੋ ਇਹਦੇ ਬਾਰੇ ਅਸੀਂ ਬਸ ਇਹੀ ਰਿਕੁਐਸਟ ਕਰਦੇ ਹਾਂ ਕਿ ਬੈਠ ਕੇ ਨੋ ਕੋਸਟ ਵਿਦਆਊਟ ਐਨੀ ਓਬਲੀਗੇਸ਼ਨ ਇੱਕ ਮੀਟਿੰਗ ਕੀਤੀ ਜਾ ਸਕਦੀ ਹੈ ਸਾਡੇ ਨਾਲ, ਉਹਦੇ ਵਿੱਚ ਸਮਝਿਆ ਜਾ ਸਕਦਾ ਸਾਰੇ ਖਰਚਿਆਂ ਨੂੰ, ਤੇ ਆਪਣੀ ਲੋੜ ਆਪਣੀ ਵਿੱਤ ਮੁਤਾਬਿਕ ਆਪਣੇ ਫਾਈਨੈਂਸਿਸ ਮੁਤਾਬਿਕ ਕੋਈ ਇੱਕ ਮੁਸ਼ਤ ਵੀ ਦੇ ਸਕਦਾ, ਸਿੰਗਲ ਪੇਮੈਂਟ ਵੀ, ਇਟ ਕੈਨ ਬੀ ਪੇਡ ਓਵਰ 12 months 12 months ਬਿਨਾਂ ਕਿਸੇ ਵਿਆਜ ਦੇ ਵੀ ਦਿੱਤਾ ਜਾ ਸਕਦਾ, ਔਰ ਈਵਨ ਲੌਂਗਰ ਪੀਰੀਅਡ ਲਈ ਵੀ ਪਾਲਿਸੀਜ਼ ਔਰ ਮੋਰਟੈਲਿਟੀ ਬੈਨੀਫਿਟ ਵਾਲੀਆਂ ਇੰਸ਼ੋਰੈਂਸ ਪਾਲਿਸੀਜ਼ ਵੀ ਅਵੇਲੇਬਲ ਹਨ, ਇੱਕ ਵਾਰੀ ਮਿਲਣ ਲਈ ਅਸੀਂ ਸਭ ਨੂੰ ਰਿਕੁਐਸਟ ਕਰ।
3: ਵੈਰੀ ਗੁੱਡ, ਤੁਸੀਂ ਇੱਕੋ ਇੱਕ ਨੰਬਰ ਨੋਟ ਕਰਨਾ 9054582222, 9054582222, 9054582222 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਬਹੁਤ ਸ਼ੁਕਰੀਆ ਹਰਜਿੰਦਰ ਜੀ, ਥੈਂਕ ਯੂ ਸੋ ਮਚ।
4: ਥੈਂਕ ਯੂ ਜੀ, ਤੁਹਾਡੇ ਸ਼ਬਦਾਂ ਨੂੰ ਪਿਆਰ ਨਾਲ ਸੁਣਨ ਲਈ ਧੰਨਵਾਦ।
3: ਥੈਂਕ ਯੂ ਐਨੀ ਟਾਈਮ। ਸੋ ਪ੍ਰੋਗਰਾਮ ਪੰਜਾਬੀ ਰਾ ਤੇ ਨੰਬਰ ਹੈ ਆਪਣਾ 905-673-3337। ਕ੍ਰੀਏਟਿਵ ਗਾਣਿਆਂ ਦੀ ਗੱਲਬਾਤ ਕਰ ਰਹੇ ਸੀ। 410 ਦਾ ਇਹ ਹੈ, 410 ਦੇ ਵਿੱਚ ਇੱਕ ਅੱਧੀ ਗਾਲ ਕੱਢੀ ਜਾਂਦੀ ਹੈ ਜੋ ਆਪਾਂ ਨਹੀਂ ਆਪਣੇ ਇੱਥੇ ਲਾ ਸਕਦੇ, ਤੇ ਮੇਰਾ ਸਨੀ ਮਾਲਟਨ ਹੈ ਸਾਡਾ ਮਿੱਤਰ ਜਿਹੜਾ, ਹਾਂ ਐਫ ਵਰਡ ਸਨੀ ਯਾਰ, ਮੈਂ ਸਨੀ ਨੂੰ ਹੱਸਦਾ ਸੀ, ਮੈਂ ਕਿਹਾ ਸਨੀ ਤੁਹਾਡੇ ਇੰਨੇ ਵਧੀਆ ਵਧੀਆ ਕਮਾਲ ਦੇ ਗੀਤ ਨੇ, ਅਤੇ ਕਈ ਵਾਰ ਜਦੋਂ ਗਾਣਾ ਗੁਣਾ ਚੱਲ ਰਿਹਾ ਬੜਾ ਆਨੰਦ ਆ ਰਿਹਾ, ਬਟ ਜਦੋਂ ਗਾਲ ਆ ਜਾਂਦੀ ਹੈ ਫਿਰ ਇਹ ਗਾਲਾਂ ਸਾਨੂੰ ਵੀ ਪੈਂਦੀਆਂ ਨੇ। ਸੋ ਕੋਈ ਨਾ, ਥੋੜ੍ਹੇ ਆ ਸਿੱਧੂ ਦਾ ਜਿਹੜਾ ਪੋਰਸ਼ਨ ਹੈ ਉਹ ਤੁਹਾਡੇ ਲਈ ਲਾਵਾਂਗੇ। ਇੱਕ ਸੈਕਿੰਡ ਦਿਓ ਮੈਨੂੰ, ਇੱਕ ਸੈਕਿੰਡ ਲੱਭ ਲੈਣ ਦਿਓ, ਆ ਲਓ।

0: ਓ ਬੱਲੇ ਕਿਆ ਬਾਤ ਹੈ 1728 ਹੈਲੋ
1: ਸਤਿ ਸ੍ਰੀ ਅਕਾਲ ਨਵੀਂ ਵੀਰੇ ਕੀ ਹਾਲ ਚਾਲ ਹੈ
0: ਵਧੀਆ ਵਧੀਆ ਵੀਰੇ ਕਿਵੇਂ ਹੋ
1: ਬਸ ਠੀਕ ਠਾਕ ਮੈਂ ਨਾ ਨਵੀਂ ਵੀਰੇ ਸ਼ਾਊਟ ਆਊਟ ਦੇਣਾ ਸੀਗਾ ਅਵਕਾਸ਼ ਮਾਨ ਨੂੰ ਤਿੰਨ ਵੀਕ ਹੋ ਗਏ ਮੈਂ ਇੱਕੋ ਗਾਣਾ ਸੁਣੀ ਜਾਂਦਾ
0: ਕਿਆ ਬਾਤ
1: ਜਿਵੇਂ ਟੇਲਰ ਮੇਡ ਗਾਣਾ ਹੁੰਦਾ ਨਾ ਐਕਟਿੰਗ ਵੀ ਵਧੀਆ ਉਹ ਯਾਰ ਮੈਨੂੰ ਬੜਾ ਉਹ ਇੱਕੋ ਚ ਕੋਈ ਇੰਸਟਰੂਮੈਂਟ ਸਟ੍ਰਿੰਗ ਇੰਸਟਰੂਮੈਂਟ ਵੱਜਦਾ ਮੈਨੂੰ ਬੜਾ ਵਧੀਆ ਲੱਗਿਆ
0: ਕਿਆ ਬਾਤ ਹੈ ਲੋਨੇ ਜ਼ਰੂਰ ਅਵਕਾਸ਼ ਦਾ ਵੀ ਗਾਣਾ ਜ਼ਰੂਰ
1: ਤੁਸੀਂ ਇਹ ਦੇਖੋ ਵੀ ਮੈਂ ਰੇਡੀਓ ਵੀ ਮਿਸ ਕਰ ਗਿਆ ਇਸ ਟਾਈਮ ਮੈਂ ਟਰੈਵਲ ਕਰਦਾ ਉਹਨਾਂ ਉਹ ਗਾਣੇ ਚੱਲਦਾ ਹੁੰਦਾ ਛੱਡ ਕੇ ਆਇਆ
0: ਵੈਰੀ ਗੁੱਡ ਮੈਂ ਜ਼ਰੂਰ ਲਾਉਣਾ ਜ਼ਰੂਰ ਅਵਕਾਸ਼ ਦਾ ਬੜਾ ਖੂਬਸੂਰਤ ਗੀਤ ਆਇਆ ਤੇ ਉਹ ਵੀ ਤੁਹਾਡੇ ਲਈ ਜਲਦੀ ਹੀ ਪਲੇ ਕਰਦੇ ਆ ਸੋ ਇੱਕ ਮੈਂ ਸਬਜ਼ੀ ਮਾਰਕੀਟ ਦਾ ਨੰਬਰ ਦਵਾਂ ਤੁਹਾਨੂੰ ਐਡਰੈਸ ਦਵਾਂ ਸਬਜ਼ੀ ਮਾਰਕੀਟ ਬਹੁਤ ਹੀ ਸ਼ਾਨਦਾਰ ਗਰੋਸਰੀ ਸਟੋਰ ਵੀ ਹੈ ਰੈਸਟੋਰੈਂਟ ਵੀ ਹੈ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ ਵਿਆਹਾਂ ਵਾਸਤੇ ਜਾਗੋ ਪੱਖੀਆਂ ਨਾਨਕੇ ਦਾਦਕੇ ਮੁੰਡੇ ਦੇ ਵਿਆਹ ਕੁੜੀ ਦੇ ਵਿਆਹ ਵਾਲੀਆਂ ਛੱਜ ਢੋਲਕੀ ਰੈਂਟ ਕਰੋ ਬੱਚਿਆਂ ਦੇ ਬਰਥਡੇ ਦੇ ਕਹਿ ਲਓ ਕਿ ਬਲੂਨਸ ਕੋਈ ਚਾਹੀਦੇ ਆ ਹੀਲੀਅਮ ਬਲੂਨ ਸਪੈਸ਼ਲ ਲੈਟਰਸ ਵਾਲੇ ਵੀ ਬਲੂਨ ਸਪੈਸ਼ਲ ਲੈਟਰਸ ਵੀ ਇੱਥੇ ਮਿਲ ਰਹੇ ਨੇ ਸੋ ਸਬਜ਼ੀ ਮਾਰਕੀਟ 24 ਘੰਟੇ ਖੁੱਲ੍ਹਾ ਫਿਸ਼ ਪਕੌੜਾ ਚਿਕਨ ਕਬਾਬ ਚਿਕਨ ਟਿੱਕਾ 24 ਘੰਟੇ ਇੱਥੋਂ ਲਓ 10 ਲੋਰਡ ਮਹਿਲ ਗੇਟ ਸੈਂਡਲਵੁੱਡ ਮੈਕਲੋਗਲਿਨ ਅਤੇ ਆਪਣਾ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ ਸਾਡੇ ਨਾਲ ਇੱਕ ਵਾਰ ਫਿਰ ਸੁੱਖ ਭਾਜੀ ਜੁੜਿਆ ਗ੍ਰੈਂਡ ਆਫ ਫਰਨੀਚਰ ਤੋਂ ਜੀ ਭਾਜੀ
2: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਇਸ ਵੀਕਐਂਡ ਦੇ ਉੱਪਰ ਫਰਾਈਡੇ ਸੈਚਰਡੇ ਸੰਡੇ ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਦੀ ਜਿਹੜੀ ਵੇਅਰ ਹਾਊਸ ਹੈ ਲੱਗਣ ਜਾ ਰਹੀ ਆ ਬਹੁਤ ਸਾਰੀ ਇਨਵੈਂਟਰੀ ਜਿਹੜੀ ਸਾਡੇ ਕੋਲ ਕੰਟੇਨਰਸ ਪਹੁੰਚ ਰਹੇ ਨੇ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਕਾਫੀ ਟੇਬਲ ਸੋ ਇਸ ਵੀਕਐਂਡ ਨੂੰ ਮਿਸ ਨਾ ਕਰਿਓ ਇੱਕ ਵੱਖਰੀ ਕਿਸਮ ਦੀ ਤੁਹਾਡੇ ਲਈ ਸੇਲ ਲੈ ਕੇ ਆ ਰਹੇ ਹਾਂ ਬਹੁਤ ਵਾਰੀ ਤੁਸੀਂ ਸੁਣਿਆ ਹੋਣਿਆ ਵੀ ਤੁਸੀਂ ਕੱਪੜੇ ਕਲੋਥ ਬਾਏ ਕਰਦੇ ਹੋ ਇੱਕ ਬਾਏ ਕਰੋ ਦੂਜਾ ਫ੍ਰੀ ਪਰ ਫਰਨੀਚਰ ਇੰਡਸਟਰੀ 'ਚ ਪਹਿਲੀ ਵਾਰੀ ਹੋਣ ਲੱਗਾ ਫਰਾਈਡੇ ਸੈਚਰਡੇ ਸੰਡੇ ਜਿੰਨੇ ਵੀ ਪਰਿਵਾਰ ਹੋਣ ਪਹੁੰਚਣਗੇ ਸਾਡੇ ਕੋਲ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੁਸੀਂ ਇੱਕ ਬੈਡਰੂਮ ਸੈੱਟ ਬਾਏ ਕਰਨਾ ਦੂਜਾ ਬੈਡਰੂਮ ਸੈੱਟ ਫ੍ਰੀ ਬਾਏ 1 ਗੈਟ 1 ਫ੍ਰੀ ਵਾਲੀਆਂ ਡੀਲਾਂ ਮਿਲਣੀਆਂ ਇੱਕ ਸੋਫਾ ਸੈੱਟ ਬਾਏ ਕਰਨਾ ਦੂਜਾ ਸੋਫਾ ਸੈੱਟ ਫ੍ਰੀ ਇੱਕ ਡਾਇਨਿੰਗ ਟੇਬਲ ਬਾਏ ਕਰਨਾ ਦੂਜਾ ਡਾਇਨਿੰਗ ਟੇਬਲ ਸੈੱਟ ਫ੍ਰੀ ਇੱਕ ਕਾਫੀ ਟੇਬਲ ਬਾਏ ਕਰਨਾ ਦੂਜਾ ਕਾਫੀ ਟੇਬਲ ਬਿਲਕੁਲ ਫ੍ਰੀ ਦੀ ਦਿੱਤਾ ਜਾਣਾ ਸੋ ਬਾਏ 1 ਗੈਟ 1 ਫ੍ਰੀ ਵਾਲੀਆਂ ਡੀਲਾਂ ਸਪੀਕਰ ਦੇ ਉੱਪਰ ਮਿਲਣੀਆਂ ਫਰਾਈਡੇ ਸੈਚਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ 294 ਵੋਕਲ ਡਰਾਈਵ ਦੇ ਉੱਪਰ 294 ਵੋਕਲ ਡਰਾਈਵ 294 ਵੋਕਲ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਸੈਂਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵੋਕਲ ਡਰਾਈਵ ਘਰ ਘਰ ਚੱਲੀ ਇੱਕੋ ਗੱਲ ਫਰਨੀਚਰ ਲੈਣਾ ਤੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਚੱਲ ਚੱਲ ਚੱਲ
0: ਕਿਆ ਬਾਤ ਹੈ ਕਿਆ ਬਾਤ ਹੈ ਵੈਰੀ ਗੁੱਡ ਸੋ ਜ਼ਰੂਰ ਨੰਬਰ ਇੱਕ ਇੱਕ ਹੈ ਤੁਸੀਂ ਜ਼ਰੂਰ ਪਹੁੰਚੋ ਤੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਡੀਲਾਂ ਟੌਪ ਦੀਆਂ ਲਓ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 ਵੈਰੀ ਗੁੱਡ ਓਕੇ ਜ਼ਰੂਰ ਸਾਡੇ ਸਟੂਡੀਓ ਦਾ ਨੰਬਰ ਹੈ ਬਾਕੀ ਸਾਡਾ ਇੰਸਟਾਗ੍ਰਾਮ ਪੇਜ ਵੀ ਯਾਦ ਰੱਖੋ ਕੋਈ ਵੀ ਤੁਹਾਨੂੰ ਨੰਬਰ ਚਾਹੀਦੇ ਕਿਸੇ ਵੀ ਬਿਜ਼ਨਸ ਕਿਸੇ ਵੀ ਸਪੋਂਸਰਸ ਦੇ ਤਾਂ ਸਾਡਾ ਇੰਸਟਾਗ੍ਰਾਮ ਪੇਜ ਇੱਕੋ ਇੱਕ ਤੁਸੀਂ ਐਨੀ ਟਾਈਮ ਰੀਚ ਕਰ ਸਕਦੇ ਹੋ PUNJABILEHRAN ਪੰਜਾਬੀ ਦਾਰਾ PUNJABILEHRAN ਸਾਡਾ ਇੰਸਟਾ ਇੰਸਟਾਗ੍ਰਾਮ ਪੇਜ ਹੈ ਅਤੇ ਓਕੇ ਮੈਨੂੰ ਤੁਸੀਂ ਇੱਕ ਅੱਧੇ ਮਿੰਟ ਦਾ ਸਮਾਂ ਦਿਓ ਤੁਹਾਡੇ ਲਈ ਗਾਣਾ ਲਾਉਣਾ ਹਾਂ ਵੀਰ ਉਹਨਾਂ ਨੇ ਹੁਣੇ ਅਵਕਾਸ਼ ਦਾ ਗੀਤ ਰਿਕੁਐਸਟ ਕੀਤਾ, ਬੜਾ ਖੂਬਸੂਰਤ ਤੁਹਾਡੇ ਲਈ, ਜ਼ਰੂਰ ਉਹਦੇ ਦੋ ਬੋਲ ਲਾ ਕੇ ਟੁੱਟਿਆ ਤਾਰਾ ਫਿਰ ਵਾਪਸ ਆਉਣੇ ਆ।

0: ਗੁੱਡ, ਕਿਆ ਬਾਤ ਹੈ। ਓਕੇ ਸੋ ਇੱਕ ਤੁਹਾਨੂੰ ਮੈਂ ਨਾਲ ਦੀ ਨਾਲ ਮੈਸੇਜ ਜ਼ਰੂਰ, ਮਾਸਟਰ ਜੂਲਰਸ ਦਾ ਜੁਲਰੀ ਨਵੀਂ ਖਰੀਦਣੀ ਹੈ ਤਾਂ ਮਾਸਟਰ ਜੂਲਰਸ ਦੀ ਨਵੀਂ ਲੋਕੇਸ਼ਨ ਏਅਰਪੋਰਟ ਰੋਡ ਅਤੇ ਮੇਫੀਅਰ ਦੇ ਕੋਰਨਰ 'ਤੇ, ਏਅਰਪੋਰਟ ਰੋਡ ਮੇਫੀਅਰ 'ਤੇ ਨਵਾਂ ਪਲਾਜ਼ਾ ਜਿਹੜਾ ਖੁੱਲ੍ਹਾ, ਇੱਕ ਤਾਂ ਉਹ ਪਲਾਜ਼ਾ ਬੜਾ ਯਾਰ ਅੱਜ ਕੱਲ੍ਹ ਪਾਪੂਲਰ ਹੈ, ਸੋ ਤੁਸੀਂ ਇੱਕ ਵਾਰ ਗੇੜਾ ਮਾਰੋ ਅਤੇ ਏਅਰਪੋਰਟ ਰੋਡ ਮੇਫੀਅਰ 6231 ਮੇਫੀਅਰ ਰੋਡ ਮਾਸਟਰ ਜੂਲਰਸ, 3000 ਸਕੁਅਰ ਫੁੱਟ ਦੀ ਬੜੀ ਯਾਰ ਲਗਜ਼ਰੀ, ਇਹਨਾਂ ਨੇ ਲਗਜ਼ਰੀ ਸ਼ੋਰੂਮ ਖੋਲ੍ਹਿਆ ਅਤੇ 6231 ਮੇਫੀਅਰ ਰੋਡ ਏਅਰਪੋਰਟ ਰੋਡ ਮੇਫੀਅਰ 'ਤੇ ਗੇੜਾ ਜ਼ਰੂਰ ਮਾਰੋ ਜੀ। 69630 ਹੈਲੋ।
1: ਹੈਲੋ ਨਵੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਜੀ, ਵਧੀਆ ਪ੍ਰੋਗਰਾਮ ਤੁਹਾਨੂੰ ਇੰਜੋਏ ਕਰ ਰਹੇ।
0: ਥੈਂਕ ਯੂ ਸਰ।
1: ਤੇ ਮੈਂ ਪ੍ਰਦੀਪ ਦਾ ਨੰਬਰ ਮਿਸ ਕਰ ਗਿਆ ਸੀ, ਆਫਲਾਈਨ ਰਿਕੁਐਸਟ 6471622 ਅੱਗੇ ਪਤਾ ਨਹੀਂ ਕੀ ਸੀ।
0: ਅੱਗੇ ਹੈ ਜੀ 3203। ਹਾਂਜੀ ਭਾਜੀ।
1: ਚਲੋ ਇੱਕ ਨੋਟ, ਇੱਕ ਨੰਬਰ ਮੈਨੂੰ ਹੋਰ ਦਿਓ ਕਿ ਜਿਹੜਾ ਕੋਈ ਗਰਾਜ ਫਲੋਰ ਤੇ ਐਪੋਕਸੀ ਦਾ ਕੋਈ ਕੰਮ ਕਰਦਾ ਹੋਵੇ ਚੰਗਾ।
0: ਐਪੋਕਸੀ, ਐਪੋਕਸੀ ਲਈ ਭਾਜੀ ਨੰਬਰ ਹੈ
1: 6474013173
0: ਜੀ। ਲੱਕੀ ਪੇਂਟਿੰਗ ਤੋਂ ਲੱਕੀ ਬਾਈ ਜੀ ਹੋਣਗੇ, ਇਹਨਾਂ ਨੂੰ ਵੀ ਕਹਿ ਦਿਓ ਨਵੀਂ ਨੇ ਦਿੱਤਾ ਨੰਬਰ। ਨਹੀਂ ਨਹੀਂ ਵਧੀਆ ਭਾਜੀ, ਮੈਂ ਸਾਰਾ ਘਰ ਹੀ ਇਹਨਾਂ ਤੋਂ ਪੇਂਟ ਕਰਾ। ਸਾਡੇ ਸੋ ਤੁਸੀਂ ਜ਼ਰੂਰ ਉੱਥੇ ਨਾ ਤੁਹਾਨੂੰ ਸਰਵਿਸ ਵਧੀਆ ਮਿਲੀ ਹੋਊਗੀ ਪੱਕੀ।
1: ਡਾਕਟਰ ਨਹੀਂ, ਸਰਵਿਸ ਠੀਕ ਆ, ਦੁਬਾਰਾ ਜਾਣਾ ਡਾਕਟਰ ਖਾਨ ਨੇ ਕੀਤਾ ਸੀਗਾ।
0: ਵੈਰੀ ਗੁੱਡ, ਨਹੀਂ ਬਹੁਤ ਵਧੀਆ ਕਲੀਨਿਕ ਹੈ ਭਾਜੀ, ਉਹਨਾਂ ਦੀ ਤਾਂ ਬੜੀਆਂ ਵਧੀਆ ਰਿਵਿਊਜ਼ ਨੇ ਤੇ ਦੇਖਿਓ ਸੀ, ਤੁਹਾਡੇ ਨਾਲੋਂ ਤਿੱਖੀ ਨਜ਼ਰ ਹੋ ਜਾਣੀ ਤੁਹਾਡੀ ਵਾਈਫ ਦੀ।
1: ਮੇਰੇ ਘਰ ਦੇ ਕੋਲ 1 ਕਿਲੋਮੀਟਰ ਦੀ ਹੈ ਉਹਦਾ।
0: ਵੈਰੀ ਗੁੱਡ। ਸਾਡਾ ਨਾਮ ਲੈਤਾ ਸੀ ਉਹਨਾਂ ਨੂੰ?
1: ਹਾਂਜੀ, ਉਹਨਾਂ ਨੂੰ ਦੱਸਿਆ ਸੀਗਾ, ਉੱਥੇ ਕੁੜੀਆਂ ਆਪਣੇ ਸਟਾਫ ਜਾਂ ਆਪਣੇ ਬਹੁਤ ਜ਼ਿਆਦਾ ਕੰਮ ਕਰਦਾ ਉੱਥੇ।
0: ਹਾਂਜੀ ਬਿਲਕੁਲ, ਨਹੀਂ ਬਹੁਤ ਵਧੀਆ ਟੀਮ ਹੈ।
1: ਥੈਂਕ ਯੂ ਭਾਜੀ।
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਵਧੀਆ, ਖੁਸ਼ੀ ਹੋਈ ਸੁਣ ਕੇ। ਅੱਖਾਂ ਦੀ ਸਰਜਰੀ ਕਰਾਉਣੀ ਹੈ ਤਾਂ ਲੂਮੀਆ ਕਲੀਨਿਕ ਉਹਨਾਂ ਤੋਂ ਹੀ ਕਰਾਇਆ ਕਰੋ, ਹੋਰ ਕਿਤੇ ਜਾਣ ਦੀ ਲੋੜ ਨਹੀਂ। ਦੇ ਆਰ ਨੰਬਰ 1 ਐਂਡ ਨੰਬਰ ਫਿਰ ਨੋਟ ਕਰੋ। ਆ ਲਓ, ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਵੈਰੀ ਗੁੱਡ। ਓਕੇ ਸੋ ਗੀਤ ਲਾਉਂਦੇ ਹਾਂ ਤੇ ਫਿਰ ਵਾਪਸ ਆ ਕੇ ਤੁਹਾਡਾ ਗੱਲਾਂ ਬਾਤਾਂ ਬਾਕੀ ਦੀਆਂ ਜ਼ਰੂਰ ਜ਼ਰੂਰ ਜ਼ਰੂਰ ਕਰਦੇ ਹਾਂ ਤੇ ਮੇਕ ਸ਼ੋਰ ਕਰ ਲਈ ਸਾਰੇ ਸਾਡੇ ਮੈਸੇਜ ਤੁਹਾਡੇ ਤੱਕ ਪਹੁੰਚ ਗਏ। ਐਂਡ ਯੈਸ ਨਵੀਂ, ਵੈਰੀ ਗੁੱਡ, ਚੱਕ ਤੇ ਫੱਟੇ। ਕਿਚਨ ਨਵੀਂ ਤਿਆਰ ਕਰਾਉਣੀ ਹੈ ਤਾਂ ਜਸਪਾਲ ਰਾਏ ਭਾਅ ਜੀ ਨਿਊ ਹਾਈਟਸ ਕਿਚਨ ਤੋਂ ਬਹੁਤ ਸੋਹਣਾ ਕੰਮ ਕਰਦੇ ਨੇ। 416-859-1920, 416-859-1920 ਗੱਡੀ ਲੈਣੀ ਹੈ, ਕੈਲੇਡਨ ਮਿਤਸੂਬਿਸ਼ੀ, ਜੀਵਨ ਸਿੱਧੂ ਬਾਈ ਜੀ ਨੂੰ ਕਾਲ ਕਰੋ, ਨਵੀਂ ਗੱਡੀ ਲਓ 10 ਸਾਲ ਦੀ ਵਾਰੰਟੀ ਦੇ ਨਾਲ। 6476782754, 6476782754। ਹਾਰਡਵੁੱਡ ਜਾਇੰਟ, ਹਾਰਡਵੁੱਡ ਲੈਮਨੇਟ, ਵਾਈਨਲ, ਟਾਈਲਾਂ, ਫਲੋਰਿੰਗ ਦਾ ਕੋਈ ਵੀ ਸਮਾਨ ਚਾਹੀਦਾ, ਹਾਰਡਵੁੱਡ ਜਾਇੰਟ, ਟੋਰਬਰਮ ਸਟੀਲਸ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਨਵੀਂ ਲੋਕੇਸ਼ਨ ਮਿਲਟਨ ਦੇ ਵਿੱਚ, 401 ਤੋਂ ਉੱਤਰ ਅਨੁਸਾਰ ਸਟੀਲਸ ਅਤੇ ਜੇਮਸ ਨੋ ਪਾਰਕਵੇ। ਬਹੁਤ ਵੱਡਾ ਡਿਸਕਾਊਂਟ ਜੇ ਟਰੱਕ ਦੇ ਨਵੇਂ ਟਾਇਰ ਪਵਾਉਣੇ ਆ, ਅਲਾਈਨਮੈਂਟ ਕਰਾਉਣੀ ਆ ਜਾਂ ਓਇਲ ਚੇਂਜ। 6472-3462

ਸਤਿ ਸ਼੍ਰੀ ਅਕਾਲ ਆਦਾਬ, ਨਮਸਕਾਰ, ਤੁਸੀਂ ਜੁੜ ਚੁੱਕੇ ਹੋ ਪੰਜਾਬੀ ਲਹਿਰ ਨਾਲ। ਇੱਥੋਂ ਸਟੀਅਰਿੰਗ ਗੱਡੀ ਦਾ ਮੇਰੇ ਹੱਥ 'ਚ ਹੈ। ਕੀ ਹਾਲ ਚਾਲ, ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ। ਖੂਬਸੂਰਤ ਸ਼ਾਮ ਔਰ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰ, ਔਰ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸੈਂਤੀ 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਔਰ ਗੱਲਾਂ ਬਾਤਾਂ ਚੱਲ ਕੀ ਰਹੀਆਂ ਸੀ ਬਈ 905-673-3337 ਖੂਬਸੂਰਤ ਸ਼ਾਮ ਆ ਬਈ ਅੱਜ ਹਲਕੀ ਹਲਕੀ ਨਿੱਘੀ ਨਿੱਘੀ ਥੋੜ੍ਹੀ ਥੋੜ੍ਹੀ ਮਿੱਠੀ ਮਿੱਠੀ ਗਰਮੀ ਵੀ ਆ ਔਰ ਖੂਬਸੂਰਤ ਵੈਦਰ ਵੀ ਆ ਔਰ ਗੱਲਾਂ ਚੱਲ ਰਹੀਆਂ ਕਾਲ ਕਰਾਰਾਂ ਦੀਆਂ ਅੱਛਾ ਕਹਿੰਦੇ ਕਿ ਕਰਕੇ ਕਾਲ ਕਰਾਰ ਨਹੀਂ ਆਉਂਦੇ ਲੈਣ ਮਤਲਬ ਵੀ ਸਾਰ ਨਹੀਂ ਆਉਂਦੇ ਅਤੇ ਤੰਦਰੁਸਤੀ ਦਾ ਮੇਲਾ ਮਿੱਤਰੋ ਬਿਮਾਰਾਂ ਦੇ ਕੋਲ ਯਾਰ ਨਹੀਂ ਆਉਂਦੇ ਅਤੇ ਬਚਪਨ ਜੋਬਨ ਤੁਰ ਜਾਂਦੇ ਜਦ ਬਚਪਨ ਅਤੇ ਜੋਬਨ ਤੁਰ ਜਾਂਦੇ ਜਦ ਮੁੜ ਕੇ ਦੂਜੀ ਵਾਰ ਨਹੀਂ ਆਉਂਦੇ ਅਥਾ ਬਚਪਨ ਅਤੇ ਜਵਾਨੀ ਦੋ ਐਸੀਆਂ ਚੀਜ਼ਾਂ ਆ ਵੀ ਇਹ ਜਿਹੜਾ ਬੰਦਾ ਕਦੀ ਨਹੀਂ ਭੁਲਾ ਸਕਦਾ ਦੋ ਜ਼ਿੰਦਗੀ ਦੇ ਦੋ ਦੌਰ ਐਸੇ ਨੇ ਸੋ ਬਚਪਨ 'ਚ ਜਦੋਂ ਆਪਾਂ ਹੁੰਦੇ ਹਾਂ ਤਾਂ ਫਿਰ ਇਹ ਲੱਗਦਾ ਕਿ ਯਾਰ ਬਚਪਨ ਨਹੀਂ ਸਹੀ ਜਵਾਨ ਹੋਈਏ ਅਤੇ ਜਦੋਂ ਜਵਾਨੀ ਟੱਪ ਜਾਂਦੀ ਹੈ ਫਿਰ ਕਹਿੰਦੀ ਯਾਰ ਦੋਨੋਂ ਵਧੀਆ ਹੁੰਦੇ ਸੀ ਅਤੇ ਫਿਰ ਸਾਰੀ ਉਮਰ ਬੰਦੇ ਨੂੰ ਉਹੀ ਚੀਜ਼ਾਂ ਯਾਦ ਆਉਂਦੀਆਂ ਸੋ ਬੰਦਾ ਬਚਪਨ ਅਤੇ ਜਵਾਨੀ ਦੀਆਂ ਯਾਦਾਂ ਦੇ ਸਾਰੀ ਪੂਰੀ ਜ਼ਿੰਦਗੀ ਕੱਢ ਦਿੰਦਾ ਓਏ ਹੋਏ ਐਵੇਂ ਨਹੀਂ ਕੋਇਲ ਕਹਿੰਦੇ ਸੀ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ

क्या बात है, 905-673-9056-733-333-7 ਤੇ ਥੋੜ੍ਹੀ ਸਾਡੀ ਗੱਲਬਾਤ ਹੋ ਸਕਦੀ ਹੈ। 15 ਮਿੰਟ ਹੈ, 15 ਮਿੰਟ 'ਚ ਲਾਈਏ ਮਹਿਫਲ ਆਪਾਂ ਕੋਈ ਗੱਲਬਾਤ ਕਰੀਏ। 905-673-3337। ਓਏ ਹੋਏ ਹੋਏ, ਜਹਾਜ਼ ਮੇਰੇ ਸਾਹਮਣੇ ਉੱਡ ਗਿਆ। ਜਿੱਦਾਂ ਜਿੱਦਾਂ ਜਹਾਜ਼ ਉੱਡਦਾ, ਤੁਸੀਂ ਵੀ ਪਿੰਡ ਤੋਂ ਚੇਤੇ ਕਰਦੇ ਹੋ ਕਦੀ, ਜਦੋਂ ਤੁਹਾਡੇ ਸਾਹਮਣੇ ਜਹਾਜ਼ ਟੇਕ ਆਫ ਕਰਦਾ, ਅਤੇ ਕਦੀ ਫਿਰ ਤੁਹਾਡੇ ਦਿਲ ਨੂੰ ਇੱਦਾਂ ਲੱਗਦਾ ਫਿਰ ਆਏ ਕਾਸ਼ ਅਸੀਂ ਵੀ ਚਲੇ ਜਾਂਦੇ। 905-673-3337। ਅੱਛਾ, ਇਹ ਹਰ ਪਰਦੇਸੀ ਦਾ ਦਰਦ ਹੈ, ਜਹਾਜ਼ ਵੇਖ ਕੇ ਜਿਹਨੂੰ ਕੁਛ ਹੋਣਾ ਅਤੇ ਫਿਰ ਆਪਣੇ ਪਿੰਡ ਦੀ ਯਾਦ ਆਉਣੀ, ਇਹ ਇੱਕ ਆਈ ਥਿੰਕ ਕਾਮਨ ਜੀ ਚੀਜ਼ ਆ ਹਰ ਕਿਸੇ ਨੂੰ। ਕੁਝ ਵੀ ਜਹਾਜ਼ ਚੜ੍ਹਦਾ, ਜੇ ਕਿਤੇ ਏਅਰ ਇੰਡੀਆ ਆ ਗਿਆ ਤੁਹਾਡੇ ਅੱਗੇ, ਏਅਰ ਕੈਨੇਡਾ ਆ ਗਿਆ, ਜਾਂ ਕੋਈ ਵੀ ਆਵੇ ਜਹਾਜ਼, ਕੋਈ ਵੀ ਹੋਵੇ, ਬਸ ਚੇਤਾ ਆ ਜਾਂਦਾ ਨਾਲ ਦੀ ਨਾਲ ਪਿੰਡ ਦੱਸ। 905-673-3337। ਗੱਲਾਂ ਬਾਤਾਂ ਕਰੀਏ ਫਿਰ ਕੁਛ ਵਧੀਆ ਜੀ, ਅੱਜ ਸਲੀਕਿਆਂ ਦੀ ਗੱਲਬਾਤ ਕਰੀਏ, ਸਲੀਕੇ ਜ਼ਿੰਦਗੀ ਦੇ ਵਿੱਚ। ਮੈਨੂੰ ਅੱਜ, ਮੈਂ ਅੱਜ ਕਿਸੇ ਨੂੰ, ਅੱਜ ਨਹੀਂ 2 ਕੁ ਦਿਨ ਹੋਏ ਪਹਿਲਾਂ ਸਲੀਕਾ ਸੁਣਾਇਆ, ਪਰ ਹੈ ਥੋੜ੍ਹਾ ਜਿਹਾ ਇਮੋਸ਼ਨਲ ਆ। ਮੈਂ ਚਾਹੁੰਦਾ ਕਿ ਤੁਹਾਡਾ ਮੰਡੇ ਆ, ਕਿਉਂ ਆਪਾਂ

0: ਥੋੜ੍ਹੀ ਜਿਹੀ ਢਿੱਲੀ ਗੱਲ ਕਰਨੀ, ਚੜ੍ਹਦੀ ਕਲੀਆਂ ਗੱਲਾਂ ਕਰੀਏ। ਮੈਂ ਕਿਸੇ ਦੀ ਕਲਾਸ ਲਾਈ ਸੀ ਓਨ ਏਅਰ, ਸੋ ਪਰ ਗੱਲ ਐਸੀ ਹੈ ਕਿ ਉਹ ਥੋੜ੍ਹੀ ਜਿਹੀ ਇਮੋਸ਼ਨਲ ਆ, ਅਤੇ ਫਿਰ ਆਪਾਂ ਗੱਲਬਾਤ ਕਰ ਲਾਂਗੇ। ਸੋ 905-673-3337, 905-673-3337 'ਤੇ ਗੱਲਾਂਬਾਤ ਹੋ ਰਹੀਆਂ, ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ। ਅਤੇ ਸਲੀਕਿਆਂ 'ਤੇ ਗੱਲਬਾਤ ਕਰੀਏ। ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਸਲੀਕੇ ਤੁਹਾਨੂੰ ਲੱਗਦਾ ਕਿ ਬਈ ਆਹ ਕੰਮ ਨਹੀਂ ਕਰਨੇ ਚਾਹੀਦੇ? ਹੁੰਦੇ ਆ ਨਾ ਸਿਆਣੇ, ਕਈ ਕੁਛ ਕਹਿ ਗਏ, ਪਰ ਹੁਣ ਮੈਨੂੰ ਸਿਆਣੇ ਦਾ ਬਹੁਤ ਯਕੀਨ ਨਹੀਂ ਕਿ ਸਿਆਣੇ ਕਈ ਕੁਛ ਉਲਟਾ ਸਿੱਧਾ ਵੀ ਕਹਿ ਗਏ ਆ। ਸੋ ਸਾਰੀਆਂ ਸਿਆਣੇ ਦੀਆਂ ਗੱਲਾਂ ਮੰਨਣੀਆਂ ਚਾਹੀਦੀਆਂ, ਆਪਾਂ ਵੀ ਬਹੁਤ ਸਿਆਣੇ ਹਾਂ। ਸੋ 905-673-3337, 905-673-3337 'ਤੇ ਸਲੀਕੇ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਚਲੋ ਓਕੇ, ਕਹਿੰਦੇ ਕਿ ਦੁਸ਼ਮਣ ਦੇ ਘਰ ਜਾ ਕੇ ਕਹਿੰਦੇ ਕਦੇ ਨਾ ਖਾਓ, ਕਿਉਂ ਬਈ? ਮਤਲਬ ਵਾਕਈ ਸਹੀ ਗੱਲ ਆ, ਦੁਸ਼ਮਣ ਘਰ ਜਾ ਕੇ ਖਾਣਾ ਨਹੀਂ ਚਾਹੀਦਾ? ਹੋ ਸਕਦਾ ਤੁਹਾਡੀ ਦੋਸਤੀ ਪੈ ਜੇ, ਹੋ ਸਕਦਾ ਕਿ ਤੁਹਾਡੀ ਜਿਹੜੀ ਦੁਸ਼ਮਣੀ ਆ ਉਹ ਦੋਸਤੀ 'ਚ ਬਦਲ ਜੇ, ਪਰ ਕਹਿੰਦੇ ਦੁਸ਼ਮਣ ਦੇ ਘਰ ਜਾ ਕੇ ਕਦੀ ਖਾਣਾ ਨਹੀਂ ਚਾਹੀਦਾ। ਇੱਕ ਕਹਿੰਦੇ ਬੈਠੇ ਬੈਠੇ ਕਦੀ ਕਿਸੇ ਨਾਲ ਹੱਥ ਨਹੀਂ ਮਿਲਾਉਣਾ ਚਾਹੀਦਾ, ਉਹ ਅਗਲੇ ਦੀ ਡਿਸਰਿਸਪੈਕਟ ਹੁੰਦੀ ਆ। ਤੁਹਾਨੂੰ ਲੱਗਦਾ ਕਿ ਜਿਸ ਕਿਸੇ ਨਾਲ ਹੱਥ ਮਿਲਾਉਣਾ ਅਤੇ ਬੰਦੇ ਨੂੰ ਖੜਾ ਹੋ ਕੇ ਹੀ ਮਿਲਾਉਣਾ ਚਾਹੀਦਾ? ਆ ਕਹਿੰਦੇ ਉਸ ਚੀਜ਼ ਦਾ ਆਖਰੀ ਟੁਕੜਾ ਕਦੇ ਨਾ ਖਾਓ। ਤੁਸੀਂ ਮਹਿਫਲ 'ਚ ਬੈਠੇ ਹੋ ਨਾ, ਅਤੇ ਕਦੀ ਵੀ ਕੋਈ ਆਖਰੀ ਚੀਜ਼ ਪਈ, ਆਖਰੀ ਪੀਸ ਰਹਿ ਗਿਆ, ਕਦੀ ਨਾ ਚੁੱਕ ਕੇ ਖਾਓ। ਇਹ ਐਸੀਆਂ ਚੀਜ਼ਾਂ, ਐਸੇ ਸਲੀਕੇ ਤੁਸੀਂ ਪਹਿਲਾਂ ਕਦੀ ਸੁਣੇ? 905-673-3337, ਆਹ ਤਾਂ ਕਿਸੇ ਮਾਡਰਨ ਮਾਡਰਨ ਹੀ ਸਲੀਕਾ, ਕੋਈ ਕਿਸੇ ਸਿਆਣੇ ਨੇ ਨਹੀਂ ਕਿਹਾ, ਇਹ ਤਾਂ ਕਿਸੇ ਨੇ ਮਾਡਰਨ ਬੰਦੇ ਨੇ ਕਿਹਾ ਹੋਣਾ। ਸੋ 905-673-3337, ਅਸੀਂ ਤਾਂ ਆਪਣੀ ਜਵਾਨੀ 'ਚ ਮਤਲਬ ਖੋ ਖੋ ਕੇ ਖਾਂਦੇ ਸੀਗੇ, ਚਾਹੇ ਕੋਈ ਪਹਿਲਾਂ ਵਾਲੀ ਹੋਵੇ ਚਾਹੇ ਲਾਸਟ ਵਾਲੀ ਹੋਵੇ, ਉਸ ਬੁਰਕੀ ਪਿੱਛੇ ਲੜਨਾ ਯਾਰਾਂ ਦੋਸਤਾਂ ਨਾਲ, ਉਹਦਾ ਵੀ ਇੱਕ ਅਲੱਗ ਸਵਾਦ ਆ। ਸੋ 905-673-3337, 905-673-3337 'ਤੇ ਗੱਲਾਂ ਬਾਤਾਂ ਹੋਣਗੀਆਂ। ਸੋ ਸਾਡੇ ਨਾਲ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ ਜੁੜ ਚੁੱਕੇ ਆ, ਔਰ ਜਾਣੀਏ ਖੂਬਸੂਰਤ ਡੀਲਾਂ, 6085 ਟੋਮਕੋ ਰੋਡ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 'ਤੇ ਕਾਲ ਸਾਡੀ ਲੱਗ ਚੁੱਕੀ ਆ ਜੀ। ਸੁੱਖ ਬਾਈ ਜੀ ਆ ਜਾਓ।
1: ਬਹੁਤ ਸ਼ੁਕਰੀਆ, ਧੰਨਵਾਦ ਬਾਈ ਜੀ। ਬਿਲਕੁਲ, ਇਸ ਵੀਕਐਂਡ ਸ਼ੈਬਰਾਂ ਲੱਗਣੀਆਂ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਪਰਿਵਾਰ ਯਾਦ ਰੱਖਣ ਬਾਈ ਜੀ। ਇੱਕ ਨਵੇਕਲੇ ਕਿਸਮ ਦੀ ਸੇਲ ਲਾਉਣ ਜਾ ਰਹੇ ਹਾਂ। ਬਹੁਤ ਵਾਰੀ ਪਰਿਵਾਰਾਂ ਨੇ ਸੁਣਿਆ ਹੋਣਿਆ ਵੀ ਜਦੋਂ ਆਪਾਂ ਕੱਪੜੇ ਬਾਏ ਕਰਦੇ ਹਾਂ, ਕਲੋਥ ਬਾਏ ਕਰਦੇ ਹਾਂ, ਬਾਈ ਵਨ ਗੈਟ ਵਨ ਫ੍ਰੀ, ਬਾਈ ਵਨ ਗੈਟ ਵਨ ਫ੍ਰੀ। ਪਰ ਫਰਨੀਚਰ ਦੀ ਇੰਡਸਟਰੀ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਇਸ ਵੀਕਐਂਡ, ਫਰਾਈਡੇ ਸੈਟਰਡੇ ਸੰਡੇ ਵੱਡੀ ਜਿਹੜੀ ਆ ਵੇਰੋ ਸੇਲ ਲੱਗਣ ਜਾ ਰਹੀ ਆ ਫਰਨੀਚਰ ਦੇ ਵਿੱਚ। ਬਾਈ ਵਨ ਗੈਟ ਵਨ ਫ੍ਰੀ, ਤੁਸੀਂ ਬੈਡਰੂਮ ਸੈੱਟ ਬਾਏ ਕਰੋ, ਦੂਜਾ ਬੈਡਰੂਮ ਸੈੱਟ ਫ੍ਰੀ, ਤੁਸੀਂ ਸੋਫਾ ਸੈੱਟ ਬਾਏ ਕਰੋ, ਦੂਜਾ ਸੋਫਾ ਸੈੱਟ ਫ੍ਰੀ, ਤੁਸੀਂ ਕਾਫੀ ਟੇਬਲ ਬਾਏ ਕਰੋ, ਦੂਜਾ ਕਾਫੀ ਟੇਬਲ ਫ੍ਰੀ। ਸੋ ਬਾਈ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲਣੀਆਂ ਸਪੀਕਰ ਦੇ ਉੱਪਰ। ਸੋ ਬਹੁਤ ਵੱਡੀ ਜਿਹੜੀ ਬੇਰੋ ਸੇਲ ਲੱਗਣ ਜਾ ਰਹੀ ਆ, ਇੰਸਟਾਲੇਸ਼ਨ ਹੋ ਰਹੀ ਆ, ਸਾਡੇ ਜਿਹੜੇ ਟੈਕਨੀਸ਼ੀਅਨ ਬੈਡਰੂਮ ਸੈੱਟ ਸੋਫਾ ਸੈੱਟ ਇੰਸਟਾਲ ਕਰ ਰਹੇ ਨੇ, ਪਰ ਫਰਾਈਡੇ ਤੋਂ ਸੇਲ ਦਾ ਆਗਾਜ਼ ਕਰਨ ਜਾ ਰਹੇ ਆ। ਫਰਾਈਡੇ ਸੈਚਰਡੇ ਸੰਡੇ 3 ਦਿਨ ਦੀ ਸੇਲ ਲੱਗਣ ਜਾ ਰਹੀ ਆ, ਤੁਸੀਂ ਵੀ ਜ਼ਰੂਰ ਇੱਕ ਚੱਕਰ ਲਾਓ। ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ, ਭਾਰੀ ਡਾਲਰਾਂ ਦੀ ਸੇਵਿੰਗ ਹੋ ਗਈ ਹੈ, ਇਹ ਔਨ ਏਅਰ ਵਾਅਦਾ ਤੁਹਾਡੇ ਨਾਲ ਕਰ ਰਹੇ ਹਾਂ। ਸੋ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ। ਘਰ ਘਰ ਚੱਲੀ ਇੱਕੋ ਗੱਲ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਚੱਲ ਚੱਲ ਚੱਲ।
0: ਕਿਆ ਬਾਤ ਆ ਜੀ, 905-673-3337, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ 'ਤੇ ਤੁਸੀਂ ਪਹੁੰਚਣਾ ਫਰਨੀਚਰ ਦੀਆਂ ਸੇਵਾਵਾਂ ਲੈਣ ਦੇ ਲਈ, 6085 ਟੋਮਕਨ ਰੋਡ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ ਜੀ ਕੇ?
2: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ?
2: ਵਧੀਆ ਵਧੀਆ ਭਾਜੀ, ਬਹੁਤ ਵਧੀਆ, ਤੁਸੀਂ ਕਰਦੇ ਹੋ ਰੇਡੀਓ, ਤੁਹਾਡਾ ਡੇਲੀ ਸੁਣਦਾ ਮੈਂ।
0: ਥੈਂਕ ਯੂ ਸੋ ਮਚ ਵੀਰੇ, ਥੈਂਕ ਯੂ ਸੋ ਮਚ।
2: ਹਾਂਜੀ ਹਾਂਜੀ, ਅੱਛਾ ਤੁਸੀਂ ਇਹ ਕਹਿੰਦੇ ਪਏ ਸੀ ਨਾ ਵੀ ਆਖਰੀ ਜਿਹੜੀ ਆ ਮਤਲਬ ਕਿ ਉਹ ਛੱਡ ਦੇਣੀ ਚਾਹੀਦੀ ਆ ਮਹਿਫਲ ਚ, ਪਰ ਯਾਰ ਆਪਣਾ ਸਾਡੇ ਤੇ ਜਿਵੇਂ ਬਜ਼ੁਰਗ ਵਗੈਰਾ ਕਹਿੰਦੇ ਸੀਗੇ ਵੀ ਆਖਰੀ ਆਪਣਾ ਜਿਹੜਾ ਆ ਉਹ ਨੀ ਛੱਡਣਾ ਚਾਹੀਦਾ, ਵੀ ਆਖਰੀ ਤੇ ਕਹਿੰਦੇ ਆ ਵੀ ਕਿਸਮਤ ਦਾ ਹੁੰਦਾ ਆਪਣੀ, ਉਹ ਜ਼ਰੂਰ ਖਾਣਾ ਚਾਹੀਦਾ।
0: ਹਾਂ, ਪਰ ਇਹ ਮੈਂ ਕਹਿ ਕੇ ਹਟਿਆ ਕਿ ਕਿਸੇ ਮਾਡਰਨ ਬੰਦੇ ਨੇ ਲਿਖਿਆ, ਬਜ਼ੁਰਗ ਤਾਂ ਉਸ ਸਮੇਂ ਦੀ ਗੱਲ ਕਰੀਏ, ਆਪਾਂ ਤਾਂ ਯਾਰਾਂ ਦੋਸਤਾਂ ਤੋਂ ਖੋ ਖੋ ਖਾਂਦੇ ਹੁੰਦੇ ਸੀਗੇ,
2: ਖੋ ਖੋ ਖਾਂਦੇ
0: ਹਨਾ, ਤੇ ਪਰ ਇੱਥੇ ਮਾਡਰਨ ਮਹਿਫਲ ਦੇ ਵਿੱਚ ਹੋ ਸਕਦਾ ਕੋਈ ਮਾਇੰਡ ਕਰੇ ਕਿ ਦੇਖ ਯਾਰ ਬੰਦਾ ਇਹ ਭੁੱਖਾ ਹੀ ਆ, ਵੀ ਹਾਂ ਕਹਿੰਦੇ ਜੂਠ ਛੱਡਣੀ ਨਹੀਂ ਚਾਹੀਦੀ। ਯਾ ਇਹ ਵੀ ਬੜੀ ਖੂਬਸੂਰਤ ਗੱਲ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 9 5 6 73 33 37. ਅੱਛਾ ਇਹ ਇਹ ਮੇਕ ਸੈਂਸ ਕਿ ਜੂਠ ਤਾਂ ਬਿਲਕੁਲ ਨਹੀਂ ਛੱਡਣੀ ਚਾਹੀਦੀ ਸੋ, ਪਰ ਇਹਨੂੰ ਕੋਈ ਗਲਤ ਵੀ ਲੈ ਸਕਦਾ, ਅਗਲਾ ਕਹਿੰਦਾ ਕਿ ਚੰਗਾ ਭੁੱਖੜ ਬੰਦਾ ਇਹ, ਮਤਲਬ ਇਹਨੇ ਛੱਡਿਆ ਹੀ ਨਹੀਂ ਹੈ, ਸੋ ਇਹ ਵੀ ਹੋ ਸਕਦਾ। ਸੋ ਕਈ ਵਾਰੀ ਮੈਂ ਕਹਿ ਕੇ ਹਟਿਆ ਨਾ, ਕਈ ਸਿਆਣਿਆਂ ਦੀਆਂ ਗੱਲਾਂ ਨਹੀਂ ਮੇਲ ਖਾਂਦੀਆਂ ਅੱਜ ਕੱਲ੍ਹ ਦੀਆਂ ਗੱਲਾਂ ਦੇ ਨਾਲ। 9 5 6 73 33 37 ਇਹ ਮਾਡਰਨ ਗੱਲਾਂ ਹੀ ਆ ਸਾਰੀਆਂ। ਕਹਿੰਦੇ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੁੰਦੇ ਹੋ ਨਾ, ਤਾਂ ਆਸੇ ਪਾਸੇ ਨਾ ਵੇਖੋ, ਅੱਖਾਂ 'ਚ ਅੱਖਾਂ ਪਾ ਕੇ ਵੇਖੋ ਯਾਰ। ਤੁਸੀਂ ਵਾਕਈ ਜਦੋਂ ਗੱਲ ਕਰਦੇ ਹੋ ਕਿਸੇ ਨਾਲ, ਤੁਸੀਂ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਦੇ ਹੋ ਆਲ ਦਾ ਟਾਈਮ? ਮਤਲਬ ਇਹ ਇਟਸ ਨੋਟ ਅ ਵੀਰਡ, ਮਤਲਬ ਤੁਸੀਂ ਕਿਸੇ ਦੀਆਂ ਅੱਖਾਂ 'ਚ ਅੱਖਾਂ ਗੱਲ ਪਾ ਕੇ ਕਰਦੇ ਹੋ, ਜਾਂ ਤੁਹਾਡਾ ਮੈਨੇਜਰ ਆ ਜਾਂ ਤੁਹਾਡਾ ਕੋਈ ਮੀਟਿੰਗ ਚੱਲ ਰਹੀ ਆ, ਤੁਸੀਂ ਕਿੰਨਾ ਚਿਰ ਉਹਦੀਆਂ ਅੱਖਾਂ 'ਚ ਵੇਖ ਸਕਦੇ ਹੋ? ਤੁਸੀਂ ਕੀਪ ਕੰਟੀਨਿਊ ਲੁਕਿੰਗ ਉਹਨਾਂ ਦੀ ਅੱਖਾਂ ਦੇ ਵਿੱਚ ਵੇਖ ਸਕਦੇ ਹੋ ਕਿ ਭਾਈ ਉਹ ਕੀ ਬੋਲ ਰਿਹਾ। ਸੋ ਇਹ ਵਾਕਈ ਸਹੀ ਗੱਲ ਆ ਕਿ ਸਾਨੂੰ ਉਹਨਾਂ ਦੀਆਂ ਅੱਖਾਂ 'ਚ ਦੇਖੀ ਜਾ, ਅਗਲਾ ਤਾਂ 5 ਮਿੰਟ ਦਾ ਭਾਸ਼ਣ ਦੇਊਗਾ, ਜੇ 5 ਮਿੰਟ ਉਹਦੀਆਂ ਅੱਖਾਂ 'ਚ ਦੇਖੀ ਜਾਵਾਂਗੇ ਆਪਾਂ, ਅਗਲਾ ਗਲਤ ਅੰਦਾਜ਼ਾ ਵੀ ਲਾ ਸਕਦਾ। 9 5 6 73 33 37। ਅੱਛਾ ਕੀ ਸਾਨੂੰ ਕਹਿੰਦੇ ਸਾਹਮਣੇ ਵਾਲੇ ਦੀਆਂ ਨਜ਼ਰਾਂ 'ਚ ਨਜ਼ਰਾਂ ਪਾ ਕੇ, ਜਿੰਨਾ ਚਿਰ ਉਹ ਗੱਲ ਕਰ ਰਿਹਾ ਉਹਦੀਆਂ ਨਜ਼ਰਾਂ 'ਚ ਨਜ਼ਰਾਂ ਪਾ ਕੇ ਰੱਖਣੀਆਂ ਚਾਹੀਦੀਆਂ? ਇਹ ਵੀ ਕਹਿੰਦੇ ਅਗਲੇ ਬੰਦੇ ਨੂੰ ਲੱਗਦਾ ਕਿ ਅਗਲੇ ਬੰਦੇ ਦੀ ਪਰਸਨੈਲਿਟੀ ਬਹੁਤ ਤਕੜੀ ਆ। ਇਹ ਮੈਨੂੰ ਤਾਂ ਨਹੀਂ ਇਹਦੇ ਵਿੱਚ ਕੋਈ, ਆਸੇ ਪਾਸੇ ਵੇਖੋ ਯਾਰ ਤੁਸੀਂ ਕਿ ਨਹੀਂ ਆਸੇ ਪਾਸੇ ਕਹਿੰਦੇ ਬੰਦੇ ਕੱਚੇ ਵੇਂਦੇ ਆ ਜਾਂ ਆਇਰਨ ਹੋ। 9 5 6 73 33 37 ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਹੋ, ਆਪਣੇ ਬੌਸ ਨਾਲ, ਕੁਲੀਗ ਨਾਲ, ਦੋਸਤ ਨਾਲ, ਕਿ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਦੇ ਰਹਿੰਦੇ ਹੋ ਜਿੰਨਾ ਚਿਰ ਤੁਸੀਂ ਉਹਦੇ ਨਾਲ ਗੱਲਾਂ ਕਰਦੇ ਹੋ ਜਾਂ ਕੋਈ ਗੱਲਬਾਤ ਕੋਈ ਡਿਸਕਸ਼ਨ ਹੋ ਰਹੀ ਆ? ਤੁਸੀਂ ਕੀਪ ਕੰਟੀਨਿਊ ਲੁਕਿਟ ਐਟ ਹਰ ਔਰ ਹਿਮ ਆਈਜ਼, ਇਜ਼ ਦੈਟ ਪੋਸੀਬਲ? ਹੁਣ ਈਵਨ ਤਾਂ ਆਪਾਂ ਡਰਾਈਵ ਕਰਦੇ ਹੁੰਦੇ ਹਾਂ, ਡਰਾਈਵ ਕਰਦੇ ਤਾਂ ਕਿੱਥੋਂ ਆਪਾਂ ਅੱਖਾਂ 'ਚ ਅੱਖਾਂ ਪਾ ਲਾਂਗੇ, ਆਪਾਂ ਗੱਲ ਹੀ ਕਰ ਸਕਦੇ ਨਾ। ਸੋ ਜ਼ਰੂਰੀ ਹੈ ਕਿ ਕਿਸੇ ਦੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨਾ, ਉਹਦੇ ਵੱਲ ਵੇਖਣਾ। ਕਹਿੰਦੇ ਨਜ਼ਰਾਂ ਇੱਧਰ ਉੱਧਰ ਨਹੀਂ ਫੇਰਨੀਆਂ ਜਦੋਂ ਕਿਸੇ ਦੀ ਕਿਸੇ ਨਾਲ ਗੱਲ ਕਰ ਰਿਹਾ, ਕੋਈ ਡਿਸਕਸ਼ਨ ਚੱਲ ਰਹੀ ਹੈ, ਅਤੇ ਬਸ ਅੱਖਾਂ 'ਚ ਅੱਖਾਂ ਪਾ ਕੇ ਅਗਲੇ ਬੰਦੇ ਨੂੰ ਕਹਿੰਦੇ ਤੁਹਾਡੀ ਪਰਸਨੈਲਿਟੀ ਹਾਈ ਲੱਗਦੀ ਆ। ਸੋ ਤੁਸੀਂ ਅਪਲਿਫਟ ਹੋ ਜਾਂਦੇ ਹੋ, ਤੁਸੀਂ ਉਹਨਾਂ ਤੋਂ ਹਾਇਰ, ਤੁਸੀਂ ਉਹਨਾਂ 'ਤੇ ਹੈਵੀ ਹੋ ਜਾਂਦੇ ਹੋ ਤੁਹਾਡੀ ਪਰਸਨੈਲਿਟੀ। ਸੋ ਆਈ ਡੋਟ ਨੋ। 9 5 6 73 33 37 ਮੈਂ ਕਦੀ ਨੋਟਿਸ ਨਹੀਂ ਕੀਤਾ, ਵੇਖੀਦੇ ਆ, ਪਰ ਅਗਲਾ ਕਈ ਵਾਰੀ ਸੋਚੂਗਾ ਅਰੇ ਵੇਖੀ ਜਾਂਦਾ ਡੇਲੇ ਪਾੜ ਪੜ ਕੇ, ਇਹਦੇ ਵੇਖ ਕਿੱਦਾਂ ਕਿੱਦਾਂ ਡੇਲੇ ਪਾੜ ਪੜ ਵੇਖਣ ਡਿਆ। 9 5 6 73 33 37 ਅਤੇ ਜੇ ਸਾਡੀਆਂ ਭੈਣਾਂ ਉਹ ਤਾਂ ਮਾਈਆਂ ਕਹਿੰਦੇ ਵੇਗ ਨਹੀਂ ਨਹੀਂ ਬੂ ਨਪੁੱਤੀ ਦਾ, ਇਹ ਤਾਂ ਵੇਖੀ ਜਾਂਦਾ। ਸੋ ਕਿਸੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਿੰਨਾ ਚਿਰ ਤੁਸੀਂ ਵੇਖ ਸਕਦੇ ਹੋ? 9 5 6 73 33 37 ਜਦੋਂ ਤੁਸੀਂ ਕਿਸੇ ਨਾਲ ਗੱਲਾਂ ਕਰਦੇ ਹੋ, ਕੀ ਤੁਸੀਂ ਉਹਨਾਂ ਦੇ ਵੱਲ ਦੇਖੀ ਜਾਂਦੇ ਹੋ? ਆਪਣੇ ਕਹਿੰਦੇ ਕਿ ਵੇਖ ਕਿਵੇਂ ਬਿਟਰ ਬਿਟਰ ਝਾਕਦਾ। 9 5 6 73 33 37 ਅੱਛਾ ਕਈ ਚੀਜ਼ਾਂ ਹੁੰਦੀਆਂ ਆ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਅਭਿਆਸ ਕਰਾਉਂਦੀਆਂ ਆ ਕਿ ਕੀ ਕਰਨਾ ਚਾਹੀਦਾ, ਸਲੀਕਾ ਜ਼ਿੰਦਗੀ ਦੇ, ਸਲੀਕੇ ਆ ਬਹੁਤ ਸਾਰੇ ਜ਼ਿੰਦਗੀ ਦੇ। ਹੋ ਸਕਦਾ ਕਿ ਤੁਸੀਂ ਆਪਣੀ ਰਾਏ ਦਿਓ ਅਤੇ ਕਿਸੇ ਦੇ ਕੰਮ ਆ ਜੇ, ਮੇਰੇ ਹੀ ਆ ਜੇ। 9 5 6 73 33 37 ਇਨਸਾਨ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਇੱਕ ਦੂਜੇ ਤੋਂ, ਉਹ ਗੱਲ ਵੱਖਰੀ ਆਪਾਂ ਮੰਨਦੇ ਨਹੀਂ ਆ। 9 5 6 73 33 37

0: राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी, राजधानी, राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: कोई भी कार वैन ट्रक दा कम होवे ता याद रखो रॉयल ऑटो सेंटर, रिलायबल अफोर्डेबल अते ऑनेस्ट सर्विस, जिथे कि मैं भी गड्डियां नु लेके जाना रिपेयर दे लई रॉयल ऑटो सेंटर। टेस्ला दे व्हीकल्स ते भी कम करदे आ, कोई भी रिपेयर किसी भी मेक एंड मॉडल, सेफ्टी सर्टिफिकेशन ऊबर लिफ्ट दी सेफ्टी करवानी है, स्पेशलाइज करदे ने इलेक्ट्रिकल अते कंप्यूटराइज डायग्नोस्टिक कम च, स्टील्स एंड मेलनी, रॉयल ऑटो सेंटर एंड एमिशन टेस्टिंग 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
3: ਜੁੜੇ ਹੋਏ ਹੋ ਪੰਜਾਬੀ ਲੈਣਾ ਦੇ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ। ਔਰ ਮੈਂ ਨਾ ਕਿਤੇ ਪੜ੍ਹ ਰਿਹਾ ਸੀਗਾ, ਤੁਸੀਂ ਇਸ ਗੱਲ ਕਿੰਨਾ ਕੁ ਰਿਲੇਟ ਕਰਦੇ ਹੋ, ਕਹਿੰਦੇ ਕਿ ਕੈਨੇਡਾ ਕੈਨੇਡਾ ਕਹਿੰਦੇ ਤਿੰਨ ਚੀਜ਼ਾਂ ਲੈਂਦਾ ਤੁਹਾਡੇ ਤੋਂ। ਮੈਂ ਆਈ ਡੋਂਟ ਨੋ, ਤੁਸੀਂ ਮੈਨੂੰ ਦੱਸਿਓ ਕਿ ਵਾਕਈ ਮੈਂ ਜਿੰਨੇ ਕੁ ਲੋਕਾਂ ਨਾਲ ਗੱਲ ਕੀਤੀ, 10 ਦੇ ਵਿੱਚੋਂ 9 ਬੰਦਿਆਂ ਦੀ ਵੋਟ ਸੀ ਯੈਸ, ਇੱਕ ਬੰਦਾ ਕਹਿੰਦਾ ਸੀ ਇਟਸ ਲਾਈਕ ਨੌਨਸੈਂਸ, ਕਹਿੰਦਾ ਇਹ ਥੋੜ੍ਹੀ ਗੱਲ ਬਣੀ, ਇੱਦਾਂ ਥੋੜ੍ਹੀ ਹੁੰਦਾ, ਕਹਿੰਦੇ ਕਿਤੇ ਵੀ ਰਹੋ, ਕਹਿੰਦੇ ਕਿਤੇ ਵੀ ਰਹੋ ਇਹ ਹੁੰਦਾ ਹੀ ਹੁੰਦਾ। ਅੱਛਾ ਲਿਖਿਆ ਸੀ ਕਿ ਅੱਛਾ ਲਿਖਣ ਵਾਲੇ ਵੀ ਆਈ ਡੋਂਟ ਨੋ, ਇਹਨਾਂ ਦੇ ਵੀ ਇੱਕ ਪੁਰਾਣੇ ਪੁਰਾਣੇ ਨਹੀਂ, ਆਈ ਡੋਂਟ ਨੋ, ਨਵੇਂ ਬੰਦੇ ਆ, ਸਾਰੇ ਲੇਖਕ ਨਵੇਂ ਹੀ ਹੁੰਦੇ। ਕਹਿੰਦੇ ਕਿ ਕੈਨੇਡਾ ਤੁਹਾਡੇ ਤੋਂ 3 ਚੀਜ਼ਾਂ ਖੋਹ ਲੈਂਦਾ, ਤੁਹਾਡੇ ਰਿਸ਼ਤੇ, ਤੁਹਾਡੀ ਸਿਹਤ ਅਤੇ ਤੁਹਾਡੀ ਅੱਛਾ ਤੰਦਰੁਸਤ ਦੇ ਵਿੱਚ ਹੀ ਆ ਗਈ। ਤੀਜੀ ਕੀ ਸੀ? ਰਿਸ਼ਤੇ, ਸਿਹਤ ਅਤੇ ਤੀਜਾ ਕੀ ਸੀ? ਤੀਜੇ ਪੈਸੇ ਹੋ ਸਕਦੇ? ਨਹੀਂ ਪੈਸੇ ਤਾਂ ਦਿੰਦਾ ਯਾਰ, ਆਈ ਡੋਂਟ ਨੋ, ਮੈਂ ਪੜ੍ਹਾਂ ਦੁਬਾਰਾ। ਅੱਛਾ ਤੁਹਾਨੂੰ ਲੱਗਦਾ ਕਿ ਕੈਨੇਡਾ ਤੁਸੀਂ ਜਿਹੜੇ ਲੰਬੇ ਸਮੇਂ ਤੋਂ ਰਹਿੰਦੇ ਆ ਜਾਂ ਜਿਹਨੂੰ 8 ਸਾਲ ਹੋ ਗਏ, ਤੁਹਾਡੇ ਰਿਸ਼ਤਿਆਂ ਦੇ ਵਿੱਚ ਫਰਕ ਪੈ ਜਾਂਦਾ ਅਤੇ ਜਿਹੜੀ ਸਿਹਤ ਆ ਤੁਹਾਡੀ ਉਹ ਤੁਹਾਡੇ ਤੋਂ ਅੱਛਾ, ਲੋਕ ਪਹਿਲਾਂ ਅਸੀਂ ਸੁਣਦੇ ਸੀ ਕਿ ਕੈਨੇਡਾ 'ਚ ਲੋਕ ਤੰਦਰੁਸਤ ਹੋ ਜਾਂਦੇ ਆ, ਚੰਗੀ ਹਵਾ, ਚੰਗਾ ਪਾਣੀ, ਚੰਗਾ ਦੇਸ਼, ਖੂਬਸੂਰਤ, ਇੱਥੇ ਪੋਲਿਊਸ਼ਨ ਨਹੀਂ ਹੈਗਾ, ਪਰ ਕਹਿੰਦੇ ਕਿ ਸਿਹਤ ਤੁਹਾਡੀ ਖਰਾਬ ਹੋ ਜਾਂਦੀ, ਇੱਥੇ ਸਿਹਤ ਚੱਲ ਤੁਹਾਡੇ ਹੱਥ 'ਚ ਨਹੀਂ ਰਹਿੰਦੀ ਤੁਸੀਂ। ਤੀਜੀ ਗੱਲ ਮੈਨੂੰ ਤੁਸੀਂ ਦੱਸੋ, ਆਈ ਡੋਂਟ ਨੋ, ਦੱਸ ਸਕਦੇ ਹੋ? 3 ਚੀਜ਼ਾਂ ਕਹਿੰਦੇ ਕੈਨੇਡਾ ਲੈਂਦਾ ਤੁਹਾਡੇ ਤੋਂ, ਸਿਹਤ ਅਤੇ ਰਿਸ਼ਤੇ। 905-673-3337 ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ 1286।
4: ਹੈਲੋ
3: ਜੀ, ਜੀ 1286, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ।
4: ਹਾਂਜੀ ਹਾਂਜੀ, ਮੈਂ ਉਹ ਪਹਿਲੇ ਵਾਲੀ ਗੱਲ 'ਤੇ ਗੱਲ ਕਰਨਾ ਚਾਹੁੰਦਾ
3: ਜੀ,
4: ਜਿਹੜੀ ਤੁਹਾਡੀ ਅੱਖਾਂ ਪਾ ਕੇ ਗੱਲ ਕਰਨ ਵਾਲੀ ਗੱਲ ਕਰਦੇ ਸੀ,
3: ਹਾਂ,
4: ਉਹ ਤੁਹਾਡਾ ਕੌਨਫੀਡੈਂਸ ਲੈਵਲ ਹੁੰਦਾ ਵਾ ਜੀ,
3: ਜੇ
4: ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤੁਹਾਨੂੰ ਉਹ ਚੀਜ਼ ਦੀ ਨੌਲੇਜ ਹੈ, ਤੁਹਾਨੂੰ ਕੋਈ ਬੰਦਾ ਕੁਐਸਚਨ ਕਰਦਾ ਤੁਹਾਡੇ ਕੋਲ ਤਾਂ ਪ੍ਰੋਪਰ ਆਨਸਰ ਹੈਗਾ, ਤੁਸੀਂ ਉਹਦੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਦੇ ਹੋ, ਜੇ ਤੁਹਾਡੇ ਕੋਲ ਤਾਂ ਆਨਸਰ ਨਹੀਂ ਹੈ ਫਿਰ ਤੁਸੀਂ ਨਜ਼ਰਾਂ ਘੁਮਾਓਗੇ ਇੱਧਰੋਂ ਤਾਂ ਸੋਚੋਗੇ ਵੀ ਕੀ ਕਰਾਂ। ਮੇਰਾ ਖਿਆਲ ਹੈ ਕਿ ਤੁਹਾਡਾ ਕੌਨਫੀਡੈਂਸ ਲੈਵਲ ਹੁੰਦਾ, ਜੇ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤੁਹਾਡੇ ਕੋਲ ਕੌਨਫੀਡੈਂਸ ਆ, ਤੁਸੀਂ ਉਸ ਚੀਜ਼ 'ਚ ਸਹੀ ਹੋ
3: ਤਾਂ
4: ਤੁਸੀਂ ਉਹਦੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਦੇ ਹੋ, ਉਹ ਜ਼ਰੂਰੀ ਹੈ ਕਿਉਂਕਿ ਮੈਨੂੰ ਬਿਜ਼ਨਸ ਦੇ ਵਿੱਚ ਐਵੇਂ ਮੈਂ ਰੋਜ਼ ਨਵੇਂ ਕਸਟਮਰ ਨਾਲ ਵਾਹ ਪੈਂਦਾ
3: ਜੀ,
4: ਪਰ ਜੇ ਤੁਸੀਂ ਤੁਹਾਡੇ ਕੋਲ ਕੌਨਫੀਡੈਂਸ ਨਾਲ ਗੱਲ ਨਹੀਂ ਕਰੋਗੇ ਤੁਹਾਨੂੰ ਜੋਬ ਨਹੀਂ ਮਿਲਣੀ।
3: ਸੋ ਇਹ
4: ਕੌਨਫੀਡੈਂਸ ਆ, ਤੁਸੀਂ ਅਗਲੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੋਗੇ, ਤੁਹਾਡੇ ਕੋਲ ਕੌਨਫੀਡੈਂਸ ਨਹੀਂ, ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕੀ ਕਹਿ ਰਹੇ ਹੋ ਅਤੇ ਤੁਸੀਂ ਕੀ ਕਰ ਰਹੇ ਹੋ, ਤਾਂ ਫਿਰ ਤੁਸੀਂ
3: ਸੋ ਕਿਤੇ ਨਾ ਕਿਤੇ ਗੱਲ ਸਹੀ ਆ,
4: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸੋ
3: ਬਿਲਕੁਲ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਨਹੀਂ ਬਾਈ ਦਿੰਦਾ ਕੈਨੇਡਾ, ਐਸੀ ਗੱਲ ਨਹੀਂ ਹੈ। ਸੋ ਹਾਂ, ਹਾਲਾਤ ਹੋ ਸਕਦੇ ਤੁਹਾਡੇ ਜੀ, ਕਿਉਂਕਿ ਬਹੁਤੀ ਗੱਲ ਕੀ ਆ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਰਿਸ਼ਤਿਆਂ ਦੀ, ਕਹਿੰਦੇ ਕਿ ਤੁਸੀਂ ਦੂਰ ਹੋ ਗਏ ਹੋ ਪਰਿਵਾਰਾਂ ਤੋਂ, ਰਿਸ਼ਤੇਦਾਰਾਂ ਤੋਂ, ਭੈਣਾਂ ਭਰਾਵਾਂ ਤੋਂ, ਯਾਰਾਂ ਦੋਸਤਾਂ ਤੋਂ, ਉਸ ਸੰਦਰਭ ਨਾਲ ਹੋ ਸਕਦਾ ਕਿ ਕਿਸੇ ਨੇ ਲਿਖਿਆ ਹੋਵੇ ਕਿ ਰਿਸ਼ਤਿਆਂ ਤੋਂ ਤੁਸੀਂ ਦੂਰ ਹੋ ਜਾਂਦੇ ਹੋ, ਸਿਰਫ ਤੁਹਾਡੇ ਨੇੜੇ ਦੇ ਰਿਸ਼ਤੇ ਰਹਿ ਜਾਂਦੇ ਆ, ਕਿ ਤੁਹਾਡਾ ਜਿਹੜਾ ਬੱਚਾ ਤੁਹਾਡੇ ਕੋਲ ਆ, ਤੁਹਾਡਾ ਬੇਟਾ, ਤੁਹਾਡੀ ਵਾਈਫ, ਅਤੇ ਬਸ ਓਨੇ ਕੁ ਰਿਸ਼ਤਿਆਂ ਜੋਗੇ ਰਹਿ ਜਾਂਦੇ ਹੋ, ਕਿਉਂਕਿ ਸਮਾਂ ਵੀ ਹੈ ਨਹੀਂ ਨਾ, ਕਿੰਨੇ ਕੁ ਰਿਸ਼ਤਿਆਂ ਤੁਸੀਂ ਕੋਲੋਂ ਮਿਲੋਗੇ, ਸੋਸ਼ਲ ਲਾਈਫ ਕਿੰਨੀ ਕੁ ਤੁਸੀਂ ਇੰਜੋਏ ਕਰੋਗੇ, ਸਮਾਂ ਗੱਲ ਤਾਂ ਸਾਰੀ ਸਮੇਂ ਦੀ ਹੈ ਨਾ। ਹੋ ਸਕਦਾ ਇਸ ਸੰਦਰਭ ਨਾਲ ਕਿਸੇ ਨੇ ਲਿਖਿਆ ਹੋਵੇ, ਪਰ ਮੈਂ ਵੀ ਬਹੁਤ ਐਗਰੀ ਨਹੀਂ। ਸੋ 905-673-3337 ਤੀਜੀ ਗੱਲ ਨਹੀਂ ਪਤਾ ਲੱਗੀ, 905-673-3337 ਜੀ, ਸਤਿ ਸ਼੍ਰੀ ਅਕਾਲ ਅਮਰਜੀਤ ਜੀ, ਤੁਸੀਂ ਆਉਣੇ ਹੋ ਜੀ।
5: ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ।
5: ਹਾਂਜੀ, ਤੀਜੀ ਗੱਲ ਮੈਨੂੰ ਤਾਂ ਲੱਗਿਆ ਬੱਚੇ ਲੈ ਜਾਂਦਾ ਜੀ ਕੈਨੇਡਾ।
3: ਹਾਂ, ਉਹ ਤਾਂ ਰਿਸ਼ਤਿਆਂ 'ਚ ਆ ਗਏ,
5: ਤੁਹਾਡੇ ਬੱਚੇ ਖੋਲ ਲੈਂਦਾ ਜੀ। ਰਿਸ਼ਤੇ ਤਾਂ ਚਲੋ ਇੱਕ ਰਿਸ਼ਤੇ ਹੁੰਦੇ ਜੀ, ਬੱਚੇ ਜਿਹੜੇ ਆਪਣੇ ਹੁੰਦੇ, ਬੱਚੇ ਬੰਦਾ ਕੈਨੇਡਾ ਆਉਂਦਾ ਜਿੰਨਾ ਪਿੱਛੇ ਆਉਂਦਾ ਜੀ, ਉਹ ਬੱਚੇ ਫਿਰ ਇੱਥੇ ਆ ਕੇ ਆਪਣੇ ਵੀ ਰਹਿੰਦੇ।
3: ਤੁਸੀਂ ਇਸ ਗੱਲ ਨਾਲ ਐਗਰੀ ਕਰਦੇ ਹੋ ਕਿ ਤੁਸੀਂ ਜਾਂ ਤਾਂ ਮੇਲਾ ਦਾ ਸਿਹਤ ਇਸ ਕਰਕੇ ਕਿਹਾ ਗਿਆ ਹੋ ਕਿ ਆਪਾਂ ਮਿਹਨਤ ਬਹੁਤ ਕਰਦੇ ਹਾਂ, ਐਨ ਐਂਡ ਮੌਕੇ 'ਤੇ ਆਪਾਂ ਸਿਹਤ ਵੀ ਖੋਖਲੀ ਕਰ ਲੈਂਦੇ ਹਾਂ, ਚੰਗਾ ਖਾਣਾ ਨਹੀਂ, ਕੰਮ ਦੀ ਸੋਚੀ ਜਾਣਾ, ਭੱਜੇ ਦੌੜਨਾ, ਪਰ
5: ਮਤਲਬ ਇਹ ਵੀ ਗੱਲ ਹੈਗੀ ਆ, ਪਰ ਮਤਲਬ ਮੈਂ ਰਿਸ਼ਤਿਆਂ ਨੂੰ ਤੇ ਬੱਚਿਆਂ ਨੂੰ ਅਲੱਗ ਅਲੱਗ ਸਮਝਦਾ ਵੀ ਬੱਚੇ ਜਿਹੜੇ ਆ ਉਹਨੂੰ ਤੁਸੀਂ ਇੱਕ ਸਿੰਪਲ ਰਿਸ਼ਤਾ ਨਹੀਂ ਮੰਨ ਸਕਦੇ, ਕਿਉਂਕਿ ਹਰ ਇੱਕ ਫੈਮਿਲੀ, ਹਰ ਇੱਕ ਬੰਦਾ, ਹਰ ਇੱਕ ਪੇਰੈਂਟ ਜਿਹੜਾ ਇੱਥੇ ਆਉਂਦਾ ਨਾ ਕੈਨੇਡਾ ਦੇ ਵਿੱਚ, ਉਹ ਸਿਰਫ ਇਹ ਸੋਚ ਕੇ ਆਉਂਦਾ ਕਿ ਹਾਂ ਵੀ ਮੇਰੇ ਬੱਚਿਆਂ ਦਾ ਫਿਊਚਰ ਵਧੀਆ ਹੋਜੂਗਾ। ਪਰ ਜਿਨ੍ਹਾਂ ਦਾ ਫਿਊਚਰ ਵਧੀਆ ਬਣਾਉਣ ਲਈ ਆਉਂਦਾ, ਉਹ ਕੁਝ ਕੁ ਸਾਲਾਂ ਬਾਅਦ ਉਹ ਬੱਚੇ ਮਤਲਬ ਉਹ ਬੱਚੇ ਨੀ ਰਹਿੰਦੇ ਜੀ, ਜਿਵੇਂ ਇੰਡੀਆ ਚ ਬੱਚੇ ਆਪਣੇ ਪੇਰੈਂਟਸ ਦਾ ਬਹੁਤ ਕਰਦੇ, ਜਿਵੇਂ ਹੁਣ ਆਪਾਂ ਹੁਣ ਤੱਕ ਵੀ ਆਪਣੇ ਪੇਰੈਂਟਸ ਦਾ ਬਹੁਤ ਕਰਦੇ ਆ,
3: ਸਭ ਕੁਛ ਕਰਦੇ ਬੱਚਿਆਂ ਲਈ, ਫਿਰ ਇਹ ਤਾਂ ਸਭ ਤੋਂ ਵੱਡਾ ਦੁੱਖ ਆ। ਆਈ ਥਿੰਕ
5: ਉਹ ਕਹਿੰਦੇ ਆਉਂਦੇ ਬੱਚਿਆਂ ਪਿੱਛੇ ਆ,
3: ਬੱਚੇ ਗਵਾ ਲੈਂਦੇ। ਕੀ ਬਾਤ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਮੈਨੂੰ ਮੈਸੇਜ ਆਇਆ ਹੁਣੇ, ਕਹਿੰਦਾ ਭਾਅ ਜੀ ਮੈਂ ਆਪਣੀ ਵਾਈਫ ਹੀ ਗਵਾ ਲਈ ਆ। ਓ ਮਾਈ ਗੋਡ, ਰੀਲੀ ਸੋਰੀ ਬ੍ਰੋ। ਕਹਿੰਦੇ ਕਿ ਮੈਂ ਆਪਣੀ ਵਾਈਫ ਨਾਲ ਮੇਰਾ ਤਲਾਕ, ਓਕੇ ਸੋ ਐਮ ਰੀਲੀ ਸੋਰੀ ਬਾਈ ਜੀ। ਮੈਨੂੰ ਕਿਸੇ ਦਾ ਟੈਕਸਟ ਮੈਸੇਜ ਆਇਆ, ਕਹਿੰਦੇ ਬਾਈ ਜੀ ਮੈਂ ਵੀ ਆਪਣੇ ਰਿਸ਼ਤੇ ਗਵਾਏ, ਮੈਂ ਆਪਣੀ ਵਾਈਫ ਨੂੰ ਗਵਾ ਚੁੱਕਿਆ, ਮੇਰੇ ਰਿਸ਼ਤੇ, ਓਕੇ ਸੋ ਸੈਡ। ਸੋ ਇਹ ਹਰ ਇੱਕ ਦੇ ਨਾਲ ਆਪਾਂ ਨਹੀਂ ਜੋੜ ਕੇ ਵੇਖ ਸਕਦੇ, ਹੋ ਸਕਦਾ ਕਿ ਕਿਸੇ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ, ਕੋਈ ਖੁਸ਼, ਕਿਉਂਕਿ ਹਰ ਇੱਕ ਇਨਸਾਨ ਨੂੰ ਉਹਦਾ ਸੋਚਣ ਦਾ, ਉਹਦੀ ਜ਼ਿੰਦਗੀ ਜਿਉਣ ਦਾ ਢੰਗ ਬਹੁਤ ਵੱਖਰਾ ਆ। ਸੋ ਕਿਸੇ 'ਤੇ ਗੱਲ ਟੁੱਕਦੀ, ਕਿਸੇ 'ਤੇ ਨਹੀਂ, ਕਿਸੇ ਨੂੰ ਕਹਿੰਦੇ ਹੁੰਦੇ ਆਪਣੇ ਬਜ਼ੁਰਗ ਕਹਿੰਦੇ, ਕਿਸੇ ਨੂੰ ਮਾਂ ਵਾਧੀ, ਕਿਸੇ ਨੂੰ ਮਾਫਕ। ਸੋ 905-673-3337-22 ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਰਜਤ, ਕੀ ਹਾਲ ਚਾਲ?
6: ਵਧੀਆ, ਤੁਸੀਂ ਦੱਸੋ?
3: ਚੜ੍ਹਦੀ ਕਲਾ, ਆਲ ਗੁੱਡ
6: ਜੀ। ਇੱਕ ਤਾਂ ਇਹ ਤੁਹਾਡਾ ਸੁੱਖ ਚੈਨ ਤੇ ਤੁਹਾਡੇ ਸਿਰ ਦੇ ਵਾਲ,
3: ਵਾਲ ਵੀ, ਹਾਂ ਵਾਲਾਂ ਵਾਲੀ ਗੱਲ ਤਾਂ ਸਹੀ ਹੈ, ਵਾਲ ਤਾਂ ਇੱਥੇ ਮੈਂ ਦੇਖਿਆ ਯਾਰ, ਚੰਗੇ ਭਲੇ ਬੰਦੇ ਆਉਂਦੇ, ਬਾਅਦ 'ਚ ਫਿਰ ਚਮੜੀ ਜੀ ਵੇਖਣ ਲੱਗ ਜਾਂਦੀ ਵਿਚਾਰਿਆਂ ਦੀ ਥੱਲੋਂ।
6: ਮੈਂ ਦੇਖਿਆ ਵਿਚਾਰੇ ਇੱਥੇ ਉਹਦੇ ਵਾਲਾਂ ਨਾਲ ਤੇ ਕੁਛ ਸਾਲ ਬਾਅਦ।
3: ਸੋ ਸਮੇਂ, ਹਾਲਾਤ ਚੇਂਜ ਹੋ ਗਏ, ਹਾਲਾਤ ਚੇਂਜ ਹੋਣ ਕਰਕੇ, ਕਿਉਂਕਿ ਹੁਣ ਪਹਿਲਾਂ ਵਰਗੇ ਹਾਲਾਤ ਨਹੀਂ। ਜਿਹੜਾ ਹੁਣ ਵੀਰ ਸਾਨੂੰ ਸੁਣ ਰਿਹਾ ਸੀਗਾ 27 ਸਾਲ ਪਹਿਲਾਂ, ਜੇ ਅੱਜ ਤੋਂ 15 ਸਾਲ ਪਹਿਲਾਂ ਇਸ ਕੈਨੇਡਾ ਦੇ ਹਾਲਾਤ ਵੇਖੀ ਤਾਂ ਬਹੁਤ ਖੂਬਸੂਰਤ ਹਾਲਾਤ ਸੀ ਪਹਿਲਾਂ, ਬਹੁਤ ਜਿਹੜੇ ਲਾਈਫ ਬੜੀ ਈਜ਼ੀ ਸੀ, ਘੱਟ ਖਰਚਿਆਂ ਦੇ ਵਿੱਚ ਤੁਸੀਂ ਕੱਢ ਸਕਦੇ ਹੋ। ਅੱਜ ਮਹਿੰਗਾਈ ਨੇ ਬੁਰਾ ਹਾਲ ਕੀਤਾ, ਲਾਈਫ ਸਟੇਬਲ ਨਹੀਂ ਆ, ਸੈਟਲ ਹੋਣਾ ਬੜਾ ਔਖਾ ਹੋ ਗਿਆ। ਸੋ ਮੇ ਬੀ ਇਹਨਾਂ ਕਾਰਨਾਂ ਕਰਕੇ ਤੁਸੀਂ ਡਿਸਟਰਬ ਰਹਿੰਦੇ ਹੋ, ਅਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਮੁਨਕਰਮ ਵੀ ਹੋ ਸਕਦੀਆਂ। ਤੁਸੀਂ ਪਰਿਵਾਰਾਂ ਨੂੰ ਸਮਾਂ ਨਹੀਂ ਦੇ ਪਾਉਂਦੇ, ਤੁਸੀਂ ਆਪਣੇ ਸਰੀਰ ਨੂੰ, ਆਪਣੇ ਸਿਹਤ ਨੂੰ ਸਮਾਂ ਨਹੀਂ ਦੇ ਪਾਉਂਦੇ, ਆਪਣੇ ਰਿਸ਼ਤਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ, ਅਤੇ ਕਿਤੇ ਨਾ ਕਿਤੇ ਹੋ ਸਕਦਾ ਕਿ ਇਹ ਗੱਲ ਵਾਜਬ ਹੋਵੇ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਰਾਜਤ, ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ ਜੀ, ਦਲਜੀਤ ਜੀ, ਤੁਸੀਂ ਆਨਰ ਹੋ।
7: ਸਤਿ ਸ਼੍ਰੀ ਅਕਾਲ ਭਾਅ ਜੀ।
3: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
7: ਵਧੀਆ ਵਧੀਆ। ਮੈਂ ਕਹਿਣਾ ਚਾਹੁੰਦਾ ਕਿ ਯੈਸ, ਮੈਂਟਲ ਹੈਲਥ ਤੁਹਾਡੀ ਖਰਾਬ ਕਰ ਦਿੰਦਾ ਕੈਨੇਡਾ।
3: ਮੈਂਟਲ ਹੈਲਥ, ਕਿਆ ਬਾਤ ਆ, ਇਹ ਤੁਸੀਂ ਬਿਲਕੁਲ ਦਰੁਸਤ ਕਿਹਾ। ਇਹ ਤਾਂ ਡਾਟਾ ਵੀ ਆਇਆ, ਕਹਿੰਦੇ 60% ਜਿਹੜੇ ਕੈਨੇਡੀਅਨਸ ਆ ਨਾ, ਇਹ ਵੀ ਨਾਲ ਦੀ ਨਾਲ ਇੱਕ ਹੋਰ ਸਰਵੇ ਆਇਆ ਕਿ ਆਪਾਂ ਹੁਣ ਬਿਮਾਰੀਆਂ ਬਹੁਤ ਲੱਗ ਰਹੀਆਂ ਪਿਛਲੇ 10 ਸਾਲਾਂ ਤੋਂ, ਜੇ ਆਪਾਂ ਹੁਣ ਕੰਪੇਅਰ ਕੀਤਾ ਜਾਵੇ ਨਾ, ਕਿਉਂਕਿ ਫਰੋਜ਼ਨ ਫੂਡ ਹੋ ਗਿਆ, ਬਹੁਤ ਸਾਰਾ ਲਾਈਫ ਸਟਾਈਲ ਆਪਣੇ ਇੱਦਾਂ ਦੇ ਹੋ ਗਏ ਆ, ਬਹੁਤ ਸਾਰਾ ਫੂਡ ਨਹੀਂ ਚੰਗਾ ਆ ਰਿਹਾ, ਜਿਹੜਾ ਆਪਾਂ ਇੰਡੀਅਨ ਸਟੋਰਾਂ ਤੋਂ ਲੈ ਕੇ ਖਾਂਦੇ ਹਾਂ, ਨਿਰੀ ਗੰਦਗੀ ਖਾਂਦੇ ਹਾਂ ਆਪਾਂ, ਓਵਰ ਡੇਟ ਚੀਜ਼ਾਂ ਆ, ਉਹ ਆਪਾਂ ਬੱਚਿਆਂ ਨੂੰ ਵੀ ਆਪਾਂ ਗਲਤ ਚੀਜ਼ਾਂ ਖਵਾ ਰਹੇ ਹਾਂ, ਮੈਗੀਜ਼ ਪਤਾ ਨਹੀਂ ਕਦੋਂ ਕਦੋਂ ਦੀਆਂ ਮੋਹਰਾਂ ਲੱਗੀਆਂ। ਸੋ ਇੰਡੀਅਨ ਸਟੋਰਾਂ ਤੋਂ ਜਦੋਂ ਤੁਸੀਂ ਸਮਾਨ ਲੈਂਦੇ ਹੋ, ਉਹ ਮੇਕ ਸ਼ੋਰ ਕਰੋ ਕਿ ਤੁਸੀਂ ਇਹ ਸੋਚ ਕੇ ਨਾ ਲਓ ਕਿ ਇੰਡੀਆ ਵਾਲੀਆਂ ਚੀਜ਼ਾਂ ਖਾਣੀਆਂ, ਤੁਸੀਂ ਭਾਈ ਇੱਥੇ ਆਏ ਹੋ, ਕਮ ਸੇ ਕਮ ਇੱਥੇ ਜਿਹੜੀਆਂ ਚੀਜ਼ਾਂ ਦੀ ਟੈਸਟ ਹੋ ਕੇ ਆਉਂਦੀਆਂ, ਪ੍ਰੋਪਰ ਡੇਟਸ ਹੁੰਦੀਆਂ, ਇੰਡੀਆ ਤੋਂ ਤਾਂ ਰੱਬ ਰੱਖਾ, ਇੰਡੀਆ ਵਾਲੇ ਤਾਂ ਉੱਥੇ ਨਹੀਂ ਉਹਨਾਂ ਨੂੰ ਪਿਆਰ ਮਿਲਦੀਆਂ, ਤੁਹਾਨੂੰ ਕਿਵੇਂ ਭੇਜ ਦੇਣਗੇ ਇੱਥੇ। ਸੋ ਉਹ ਮੇਕ ਸ਼ੋਰ ਆ ਕਿ ਇਹ ਚੀਜ਼ਾਂ ਤੋਂ ਥੋੜ੍ਹਾ ਧਿਆਨ ਰੱਖੋ, ਖਾਣੇ ਪੀਣੇ ਕਰਕੇ ਹੋ ਸਕਦਾ ਸਿਹਤ ਖਰਾਬ, ਮੈਂ ਤੁਹਾਡੀ ਗੱਲ ਸਮਝ ਸਕਦਾ। ਬਹੁਤ ਸ਼ੁਕਰੀਆ ਭਾਅ ਜੀ, ਥੈਂਕ ਯੂ ਸੋ ਮਚ। 905-673-3337 ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੁਖਵਿੰਦਰ ਜੀ, ਕੀ ਹਾਲ ਚਾਲ? ਲੇਲਾ ਸਾਹਿਬ
8: ਠੀਕ ਆ? ਵਧੀਆ, ਆਪਣੇ ਹਣਾਓ ਤੇ?
3: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
8: ਕੈਂ ਸੇਤਾ
3: ਪੂਰੀਆਂ, ਬੱਲੇ ਬੱਲੇ।
8: ਮੈਂ ਕਿਹਾ ਆ ਬੰਦਾ ਦੇ ਵਾਲ ਉੱਠ ਜਾਂਦੇ ਆ, ਇਹ ਵਾਲ ਵੀ ਉਹਨੇ ਆ ਸਿਰ ਤੇ,
3: ਹਾਂ
8: ਸਿਹਤ ਵੀ ਪੂਰੀ ਵਧੀਆ,
3: ਹਾਂ
8: ਤੇ ਹੁਣ 40 ਸਾਲ ਹੋ ਗਏ ਇੱਥੇ ਕੈਨੇਡਾ ਚ ਰਹਿੰਦਿਆਂ ਨੂੰ।
3: ਕੀ ਬਾਤ ਆ, ਚੜ੍ਹਦੀ ਕਲੇ ਰਹਿੰਦੀ ਹੈ। ਬਹੁਤ ਸ਼ੁਕਰੀਆ ਭਾਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਹਾਂ ਬਿਲਕੁਲ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਜਿਹੜੇ ਉਹ ਪੰਜਾਬੀ ਲਹਿਰਾਂ ਦੇ ਨਾਲ ਸੋ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ 9 to 10। ਹੁਣ ਆਪਾਂ ਸਾਡੀ ਕਾਲ ਲੱਗ ਚੁੱਕੀ ਹੈ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ। ਹੁਣ ਮੈਂ ਖਬਰਾਂ ਦੇ ਨਾਲ ਸਾਂਝ ਪਾਉਣੀ ਆ, ਫਿਰ 9 to 10 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਆਵਾਂਗੇ, ਗੱਲਾਂ ਬਾਤਾਂ ਕਰਾਂਗੇ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਜਲਦੀ ਮਿਲਦੇ ਆ ਬ੍ਰੇਕ ਤੋਂ ਬਾਅਦ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
9: ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਲਹਿਰਾਂ ਰਾਹੀਂ ਤਾਜ਼ਾ ਤਰੀਨ ਖ਼ਬਰਾਂ ਦਾ ਅਪਡੇਟ। ਪੱਛਮੀ ਏਸ਼ੀਆ ਵਿੱਚ ਦੁਬਾਰਾ ਸ਼ੁਰੂ ਹੋਏ ਤਣਾਅ ਦਰਮਿਆਨ ਭਾਰਤ ਨੇ ਇਰਾਨ ਤੇ ਇਜ਼ਰਾਈਲ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਤਾਜ਼ਾ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਤਹਿਤ ਭਾਰਤੀਆਂ ਨੂੰ ਇਰਾਨ ਦੀ ਯਾਤਰਾ ਨਾ ਕਰਨ ਅਤੇ ਉੱਥੇ ਪਹਿਲਾਂ ਤੋਂ ਮੌਜੂਦ ਲੋਕਾਂ ਨੂੰ ਤੁਰੰਤ ਦੇਸ਼ ਛੱਡਣ ਲਈ ਕਿਹਾ ਗਿਆ। ਦੂਜੇ ਬੰਨੇ ਇਜ਼ਰਾਈਲ ਵਿੱਚ ਰਹਿ ਰਹੇ ਭਾਰਤੀਆਂ ਨੂੰ ਚੌਕਸ ਰਹਿਣ ਅਤੇ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਇੱਧਰ ਉੱਧਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਭਾਰਤੀ ਦੂਤਾਵਾਸ ਨੇ ਦੋਵਾਂ ਦੇਸ਼ਾਂ ਵਿੱਚ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਨੂੰ ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਅਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਇਹ ਐਡਵਾਈਜ਼ਰੀ ਇਜ਼ਰਾਈਲ ਅਤੇ ਇਰਾਨ ਦਰਮਿਆਨ ਵਿੱਚ ਵਧੇ ਤਾਜ਼ਾ ਤਣਾਅ ਕਰਕੇ ਜਾਰੀ ਕੀਤੀ ਗਈ ਹੈ। ਦਰਅਸਲ ਤਹਿਰਾਨ ਵੱਲੋਂ ਮਿਜ਼ਾਈਲਾਂ ਦਾ ਅੱਗੇ ਜਾਣ ਤੋਂ ਬਾਅਦ ਹੁਣ ਕੇਂਦਰੀ ਅਤੇ ਪੱਛਮੀ ਇਰਾਨ ਵਿੱਚ ਕਈ ਨਿਸ਼ਾਨਿਆਂ ਉੱਤੇ ਇਜ਼ਰਾਈਲ ਵੱਲੋਂ ਹਵਾਈ ਹਮਲੇ ਕੀਤੇ ਜਾਣ ਦੀਆਂ ਸੂਚਨਾਵਾਂ ਆ ਰਹੀਆਂ ਨੇ, ਜਿਸ ਕਾਰਨ ਪੂਰੇ ਪੱਛਮੀ ਏਸ਼ੀਆ ਵਿੱਚ ਇੱਕ ਵੱਡੀ ਜੰਗ ਛਿੜਨ ਦਾ ਖਤਰਾ ਮੁੜ ਵੱਧ ਗਿਆ ਹੈ। ਕੇਂਦਰ ਸਰਕਾਰ ਦੇ ਮੂਹਰੇ ਬਣਿਆ ਵਿਰੋਧੀ ਧਿਰਾਂ ਦਾ ਇੰਡੀਆ ਗੱਠਜੋੜ ਦੁਬਾਰਾ ਸਰਗਰਮ ਹੋਇਆ ਤੇ ਲੰਬੇ ਸਮੇਂ ਬਾਅਦ ਇੰਡੀਆ ਗੱਠਜੋੜ ਦੀ ਇੱਕ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਧਿਰਾਂ ਨੇ ਨਾ ਸਿਰਫ ਸਿੱਖਿਆ ਪ੍ਰਣਾਲੀ ਵਿੱਚ ਕਥਿਤ ਬੇਨੇਮੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਹੈ, ਸਗੋਂ ਚੋਣ ਪ੍ਰਕਿਰਿਆਵਾਂ ਨੂੰ ਸਪੈਸ਼ਲ ਇਨਸੈਂਟਿਵ ਰਿਵੀਜ਼ਨ ਯਾਨੀ ਕਿ SIR ਨੂੰ ਲੈ ਕੇ ਚੀਫ ਜਸਟਿਸ ਆਫ ਇੰਡੀਆ ਨੂੰ ਪੱਤਰ ਲਿਖਣ ਦਾ ਵੱਡਾ ਫੈਸਲਾ ਲਿਆ ਹੈ। ਆਮ ਆਦਮੀ ਪਾਰਟੀ ਅਤੇ ਤਾਮਿਲਨਾਡੂ ਆਧਾਰਿਤ ਪਾਰਟੀਆਂ ਜਿਵੇਂ ਕਿ DMK ਨੂੰ ਛੱਡ ਕੇ 23 ਵਿਰੋਧੀ ਧਿਰਾਂ ਦੇ ਆਗੂਆਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ ਅਤੇ 5 ਫੈਸਲੇ ਲਏ ਨੇ। ਸਿੱਖਿਆ ਮੰਤਰੀ ਦੇ ਤੁਰੰਤ ਅਸਤੀਫੇ ਦੀ ਮੰਗ ਕਰਨ ਅਤੇ ਸਰਬਸੰਮਤੀ ਨਾਲ ਸਾਰੀਆਂ ਪਾਰਟੀਆਂ ਦਰਮਿਆਨ ਸਹਿਮਤੀ ਬਣੀ ਹੈ। ਪੰਜਾਬ ਦੀ ਸਿਆਸਤ ਵਿੱਚ ਵੀ ਇੱਕ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਚੰਡੀਗੜ੍ਹ ਵਿਖੇ ਰਸਮੀ ਤੌਰ ਤੇ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋ ਰਹੇ ਨੇ। ਇਸ ਸਮਾਗਮ ਦੀ ਪ੍ਰਧਾਨਗੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਕਰਨਗੇ। ਮਨਪ੍ਰੀਤ ਸਿੰਘ ਇਆਲੀ ਨੇ ਖੁਦ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਹ ਪਿਛਲੇ ਕਈ ਮਹੀਨਿਆਂ ਤੋਂ ਇਸ ਜਥੇਬੰਦੀ ਨਾਲ ਜੁੜੇ ਹੋਏ ਨੇ ਅਤੇ ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਚੋਣਾਂ ਵਿੱਚ ਉਹਨਾਂ ਨੇ ਅਤੇ ਉਹਨਾਂ ਦੇ ਸਮਰਥਕਾਂ ਨੇ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਲਾ ਕੇ ਚੋਣ ਪ੍ਰਚਾਰ ਵੀ ਕੀਤਾ ਸੀ। ਕਿਉਂਕਿ ਵਾਰਸ ਪੰਜਾਬ ਦੇ ਚੋਣ ਕਮਿਸ਼ਨ ਦੇ ਕੋਲ ਇੱਕ ਰਜਿਸਟਰਡ ਸਿਆਸੀ ਪਾਰਟੀ ਵਜੋਂ ਦਰਜ ਨਹੀਂ ਹੈ, ਇਸ ਲਈ ਮਨਪ੍ਰੀਤ ਸਿੰਘ ਇਆਲੀ ਉੱਤੇ ਦਲ ਬਦਲੀ ਕਾਨੂੰਨ ਤਹਿਤ ਵਿਧਾਇਕ ਵਜੋਂ ਅਯੋਗ ਕਰਾਰ ਦਿੱਤੇ ਜਾਣ ਦਾ ਕੋਈ ਖਤਰਾ ਨਹੀਂ ਹੋਵੇਗਾ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਜ਼ਰੂਰ ਕਰ ਸਕਦਾ ਹੈ। ਇਸ ਦਰਮਿਆਨ ਮਨਪ੍ਰੀਤ ਸਿੰਘ ਇਆਲੀ ਨੇ ਦਾਅਵਾ ਕੀਤਾ ਕਿ ਆਉਣ ਵਾਲੇ 5-6 ਮਹੀਨਿਆਂ ਵਿੱਚ ਕਈ ਵੱਡੇ ਸਿਆਸੀ ਆਗੂ ਅਤੇ ਨਾਮਵਰ ਹਸਤੀਆਂ ਇਹ ਜਥੇਬੰਦੀ ਵਿੱਚ ਸ਼ਾਮਲ ਹੋਣਗੀਆਂ ਅਤੇ ਜ਼ਮੀਨੀ ਪੱਧਰ ਉੱਤੇ ਇਸ ਦਾ ਮਜ਼ਬੂਤ ਆਧਾਰ ਵੇਖਣ ਨੂੰ ਮਿਲੇਗਾ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਵੀ ਇਸ ਜਥੇਬੰਦੀ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ, ਜਿਨ੍ਹਾਂ ਉੱਤੇ ਇਆਲੀ ਨੇ ਕਿਹਾ ਕਿ ਉਹ ਇਸ ਬਾਰੇ ਸੋਚ ਰਹੇ ਨੇ ਤੇ ਉਹਨਾਂ ਦੇ ਸ਼ਾਮਲ ਹੋਣ ਦੀਆਂ ਕਾਫੀ ਉਮੀਦਾਂ ਨੇ। ਮਨਪ੍ਰੀਤ ਸਿੰਘ ਇਆਲੀ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਸੁਰਜੀਤ ਧੜੇ ਨਾਲ ਜੁੜੇ ਸਨ, ਪਰ ਬਾਅਦ ਵਿੱਚ ਉਹਨਾਂ ਨੇ ਦੂਰੀ ਬਣਾ ਲਈ ਸੀ ਅਤੇ ਹੁਣ ਉਹਨਾਂ ਵੱਲੋਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਜੁੜਨਾ ਇਸ ਜਥੇਬੰਦੀ ਦੇ ਸਿਆਸੀ ਵਿਸਥਾਰ ਲਈ ਇੱਕ ਵੱਡੀ ਕਾਮਯਾਬੀ ਵਜੋਂ ਵੇਖਿਆ ਜਾ ਰਿਹਾ ਹੈ। ਪੱਛਮੀ ਬੰਗਾਲ ਵਿੱਚ ਸੱਤਾ ਤੋਂ ਬਾਹਰ ਹੋਈ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ। ਦਰਅਸਲ ਲੋਕ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਦੇ 20 ਮੈਂਬਰ ਪਾਰਲੀਮੈਂਟਾਂ ਨੇ TMC ਛੱਡਣ ਅਤੇ ਭਾਜਪਾ ਦੀ ਅਗਵਾਈ ਵਾਲੇ NDA ਸੰਸਦੀ ਦਲ ਵਿੱਚ ਰਸਮੀ ਤੌਰ ਤੇ ਸ਼ਾਮਲ ਹੋਣ ਲਈ ਕਦਮ ਵਧਾ ਦਿੱਤੇ ਨੇ। ਇਸ ਲਈ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ। ਇਹ ਵੀ ਪਤਾ ਲੱਗਾ ਕਿ ਜੋ 20 ਮੈਂਬਰ ਪਾਰਲੀਮੈਂਟ ਤ੍ਰਿਣਮੂਲ ਕਾਂਗਰਸ ਨੂੰ ਛੱਡ ਕੇ NDA ਵਿੱਚ ਜਾਣ ਦੀ ਤਿਆਰੀ ਕਰ ਰਹੇ ਨੇ ਉਹ ਖੁਦ ਨੂੰ ਤ੍ਰਿਣਮੂਲ ਕਾਂਗਰਸ ਦਾ ਅਸਲੀ ਧੜਾ ਹੋਣ ਦਾ ਦਾਅਵਾ ਵੀ ਕਰਨਗੇ। ਠੀਕ ਇਸੇ ਤਰ੍ਹਾਂ ਮਹਾਰਾਸ਼ਟਰ ਵਿੱਚ ਵੀ ਹੋਇਆ ਸੀ ਜਦੋਂ ਸ਼ਿਵ ਸੈਨਾ ਦੇ 2 ਧੜੇ ਵੰਡੇ ਗਏ ਸੀ ਤੇ ਸ਼ਿਵ ਸੈਨਾ ਦੇ ਬਾਗੀ ਧੜੇ ਨੇ ਆਪਣੇ ਆਪ ਨੂੰ ਅਸਲੀ ਸ਼ਿਵ ਸੈਨਾ ਧੜਾ ਹੋਣ ਦਾ ਦਾਅਵਾ ਕਰ ਦਿੱਤਾ ਸੀ। ਪੱਛਮੀ ਬੰਗਾਲ ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ ਕਈ ਵਿਧਾਇਕ ਵੀ ਬਾਗੀ ਹੋ ਚੁੱਕੇ ਨੇ ਤੇ ਹੁਣ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਵੀ ਬਾਗੀ ਰੁੱਖ ਵਿਖਾਉਣ ਲੱਗ ਪਏ ਨੇ। ਕੁੱਲ ਮਿਲਾ ਕੇ ਮਮਤਾ ਬੈਨਰਜੀ ਜਿਨ੍ਹਾਂ ਕੋਲੋਂ ਪੱਛਮੀ ਬੰਗਾਲ ਦੀ ਸੱਤਾ ਜਾਂਦੀ ਲੱਗੀ ਹੁਣ ਉਹਨਾਂ ਦੇ ਕਈ ਆਗੂ ਵੀ ਪਾਰਟੀ ਤੋਂ ਬਾਗੀ ਹੋ ਰਹੇ ਨੇ। ਪੰਜਾਬ ਦੇ ਮੌਸਮ ਸੰਬੰਧੀ ਤੁਹਾਨੂੰ ਤਾਜ਼ਾ ਜਾਣਕਾਰੀ ਦਈਏ ਤਾਂ ਪੰਜਾਬ ਅਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਗਰਮੀ ਨੇ ਮੁੜ ਜ਼ੋਰ ਫੜ ਲਿਆ। ਲੰਘੇ ਕੱਲ ਪਾਰਾ 45 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਤੇ ਪੰਜਾਬ ਵਿੱਚ ਬਠਿੰਡਾ ਤੇ ਹਰਿਆਣਾ ਵਿੱਚ ਰੋਹਤਕ ਸਭ ਤੋਂ ਗਰਮ ਰਹੇ। ਮੌਸਮ ਵਿਗਿਆਨੀਆਂ ਨੇ ਅਗਲੇ 3 ਦਿਨ ਦੋਵਾਂ ਸੂਬਿਆਂ ਵਿੱਚ ਅੱਧ ਦੀ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਲਈ 8 ਤੋਂ 10 ਜੂਨ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਜਾ ਚੁੱਕਿਆ। ਗਰਮੀ ਵਧਣ ਨਾਲ ਬਿਜਲੀ ਦੀ ਮੰਗ ਨੇ ਵੀ ਛੂਟ ਵੱਟ ਲਈ ਹੈ। ਅੱਧ ਦੀ ਗਰਮੀ ਕਰਕੇ ਨਾ ਸਿਰਫ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਬਲਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਵਧਣ ਲੱਗੀਆਂ ਨੇ। ਕਿਸਾਨਾਂ ਨੂੰ ਫਸਲਾਂ ਸੁੱਕਣ ਦਾ ਡਰ ਸਤਾਉਣ ਲੱਗਾ ਹੈ ਅਤੇ ਇਸੇ ਕਰਕੇ ਕਿਸਾਨਾਂ ਨੂੰ ਫਲਾਂ ਤੇ ਸਬਜ਼ੀਆਂ ਨੂੰ 1 ਦਿਨ ਛੱਡ ਕੇ ਪਾਣੀ ਦੇਣਾ ਪੈ ਰਿਹਾ ਹੈ। ਦੂਜੇ ਬੰਨੇ ਪੰਜਾਬ ਦੇ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ ਜਿੱਥੇ ਕਿਸਾਨਾਂ ਨੂੰ ਕੜਾਕੇ ਦੀ ਗਰਮੀ ਵਿੱਚ ਧੁੱਪੇ ਲੂ ਦਰਮਿਆਨ ਕੰਮ ਕਰਨਾ ਪੈ ਰਿਹਾ ਹੈ। ਪੰਜਾਬ ਦੇ ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਅੱਜ ਤੋਂ ਸ਼ੁਰੂ ਹੋ ਰਹੀ ਹੈ। ਖਬਰਾਂ ਦੇ ਬੁਲੇਟਿਨ ਵਿੱਚ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੁਜ਼ਗਾਰ ਮਿਸ਼ਨ ਤਹਿਤ ਵੱਖ ਵੱਖ ਵਿਭਾਗਾਂ ਵਿੱਚ ਨਿਯੁਕਤ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਨੇ ਤੇ ਸਮਾਗਮ ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੂਪਨਗਰ ਜ਼ਿਲ੍ਹੇ ਦੇ ਆਨੰਦਪੁਰ ਸਾਹਿਬ ਪੁਲ ਦੇ ਹੇਠਾਂ ਚੱਲ ਰਹੀ ਮਾਈਨਿੰਗ ਅਤੇ ਡੀ ਸਿਲਟਿੰਗ ਦੀਆਂ ਸਰਗਰਮੀਆਂ ਤੇ ਸਖ਼ਤ ਰੋਕ ਅਪਣਾਉਂਦੇ ਹੋਏ 16 ਜੂਨ ਤੱਕ ਤਤਕਾਲ ਪ੍ਰਭਾਵ ਨਾਲ ਰੋਕ ਲਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਤਸਵੀਰਾਂ ਤੇ ਵੀਡੀਓ ਤੋਂ ਪੁਲ ਨੂੰ ਖਤਰਾ ਸਪਸ਼ਟ ਨਜ਼ਰ ਆ ਰਿਹਾ ਹੈ ਤੇ ਇਸ ਸੰਬੰਧੀ ਪੰਜਾਬ ਸਰਕਾਰ ਤੋਂ ਟੈਂਡਰ ਤੇ ਠੇਕੇਦਾਰ ਦੀ ਜਾਣਕਾਰੀ ਵੀ ਮੰਗੀ ਹੈ। ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਖੇ ਇੱਕ ਲੋਹਾ ਫੈਕਟਰੀ ਵਿੱਚ ਪਿਘਲਿਆ ਲੋਹਾ ਡਿੱਗਣ ਨਾਲ 8 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ 6 ਹੋਰ ਜਾਣੇ ਜ਼ਖਮੀ ਨੇ। ਜ਼ਖਮੀਆਂ ਦੀ ਹਾਲਤ ਵੀ ਗੰਭੀਰ ਦੱਸੀ ਜਾਂਦੀ ਹੈ। ਮਕਬੂਜ਼ਾ ਕਸ਼ਮੀਰ ਵਿੱਚ ਹਿੰਸਾ ਭੜਕਣ ਦਾ ਮਾਮਲਾ ਸਾਹਮਣੇ ਆਇਆ। ਉੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਉੱਤਰੇ ਅੰਦੋਲਨਕਾਰੀਆਂ ਤੇ ਸੁਰੱਖਿਆ ਦਸਤਿਆਂ ਵਿਚਾਲੇ ਹਿੰਸਕ ਝੜਪਾਂ ਹੋਈਆਂ ਨੇ ਜਿਨ੍ਹਾਂ ਵਿੱਚ 4 ਪੁਲਿਸ ਮੁਲਾਜ਼ਮਾਂ ਤੇ 7 ਨਾਗਰਿਕਾਂ ਸਮੇਤ 11 ਲੋਕਾਂ ਦੀ ਮੌਤ ਹੋਈ ਹੈ ਜਦਕਿ 70 ਤੋਂ ਵੱਧ ਲੋਕ ਜ਼ਖਮੀ ਦੱਸੇ ਜਾਂਦੇ ਨੇ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਟਲ ਰਾਏ ਵਿਖੇ ਜਲਾਓ ਸਜਾਏ ਗਏ। ਗੁਰਤਾ ਗੱਦੀ ਦਿਵਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਸਹਿਤ ਹਾਜ਼ਰੀ ਲਗਵਾਈ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਲਾਡੋਵਾਲ ਟੋਲ ਪਲਾਜ਼ਾ ਤੇ ਧਰਨਾ ਦਿੱਤਾ ਜਾਵੇਗਾ ਅਤੇ ਦੁਪਹਿਰੇ 12 ਤੋਂ 2 ਵਜੇ ਤੱਕ ਟੋਲ ਪਲਾਜ਼ਾ ਵਾਹਨ ਚਾਲਕਾਂ ਲਈ ਮੁਫ਼ਤ ਰੱਖਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਨੇ ਵਪਾਰ ਵਿੰਗ ਤੇ ਉਦਯੋਗ ਵਿੰਗ ਦੇ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਵਪਾਰ ਵਿੰਗ ਦੇ 67 ਵਿਧਾਨ ਸਭਾ ਹਲਕਿਆਂ ਲਈ ਹਲਕਾ ਇੰਚਾਰਜਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਖੇਡੇ ਗਏ ਇੱਕ ਟੈਸਟ ਮੈਚ ਵਿੱਚ ਭਾਰਤ ਨੇ ਅਫਗਾਨਿਸਤਾਨ ਨੂੰ

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਇੰਸਿਸ
1: ट्रेंडिंग आउटफिट्स
2: लेडीज सूट लहंगे गरारे शरारे
1: कुर्ते पजामे शेरवानिया कोट पैंट ब्लेजर अते किड्स फैशन
2: विंटेज ते सफारी लगेज सेट्स दी वड्डी कलेक्शन थीम वेडिंग ले टॉप टेलर टीम भी अवेलेबल फैशन आई क्यू फैशन आई क्यू हुने कॉल करो 9054533225 या गूगल ते सर्च करो फैशन आई क्यू स्पेशल गिफ्ट ले रेडियो उड़ान दा रेफरेंस देना ना भूलियो
3: Rushmeet Kaur at 647-539-4499.
4: ਕੀ ਤੁਸੀਂ ਆਪਣੇ ਕੈਨੇਡੀਅਨ ਬੋਰਨ ਬੱਚਿਆਂ ਨੂੰ ਫ੍ਰੈਂਚ ਸਿਖਾ ਕੇ ਉਹਨਾਂ ਦਾ ਭਵਿੱਖ ਸਵਾਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਇੱਕ ਇੰਟਰਨੈਸ਼ਨਲ ਸਟੂਡੈਂਟ ਹੋ ਜਿਸ ਨੂੰ ਵਰਕ ਪਰਮਿਟ ਐਕਸਟੈਂਸ਼ਨ ਅਤੇ ਪੀਆਰ ਲਈ ਫ੍ਰੈਂਚ ਦੀ ਸਖਤ ਜ਼ਰੂਰਤ ਹੈ ਹੁਣ ਲੈਵਲਾਂ ਦੇ ਚੱਕਰਾਂ ਵਿੱਚ ਪੈ ਕੇ ਆਪਣਾ ਸਮਾਂ ਖਰਾਬ ਨਾ ਕਰੋ ਸਿੱਧਾ ਸੰਪਰਕ ਕਰੋ ਲਰਨ ਫ੍ਰੈਂਚ ਵਿਦ ਨਿਤਿਕਾ ਜੀ ਨਾਲ ਘੱਟ ਸਮੇਂ ਵਿੱਚ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਦੇ ਨਾਲ ਬੜੋ ਫ੍ਰੈਂਚ ਦੇ ਐਕਸਪਰਟ ਯਾਦ ਰੱਖੋ ਫ੍ਰੈਂਚ ਸਿਰਫ ਇੱਕ ਲੈਂਗੁਏਜ ਨਹੀਂ ਇੱਕ ਅਜਿਹੀ ਸਕਿੱਲ ਹੈ ਜੋ ਤੁਹਾਡੇ ਬੱਚਿਆਂ ਲਈ ਹਾਈ ਪੇਇੰਗ ਫ੍ਰੈਂਕੋਫੋਨ ਜੌਬਸ ਤੇ ਹਜ਼ਾਰਾਂ ਨਵੇਂ ਹਸਤੇ ਖੋਲੇਗੀ ਨਿਤਿਕਾ ਜੀ ਕੋਲ ਸਮਰ ਕਲਾਸਿਸ ਸਟਾਰਟ ਹੋ ਚੁੱਕੀਆਂ ਨੇ ਸੀਟਾ ਸੀ ਮਿਥਨ ਅੱਜ ਹੀ ਕਾਲ ਕਰੋ 6475949093 ਇੱਕ ਵਾਰ ਫੇਰ ਨੋਟ ਕਰੋ 6475949093

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
1: ਸੱਚ ਕਿਹੋ ਜਿਹਾ ਹੁੰਦਾ?
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
3: ਮਿੱਟੀ ਚੁਗਦੀ ਫਸਲ ਸੱਚ ਹੈ,
2: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਨੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਸਤਿ ਸ਼੍ਰੀ ਅਕਾਲ ਅਦਾਬ, ਨਮਸਕਾਰ ਜੀ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਜੁੜ ਚੁੱਕੇ ਹਾਂ ਜੀ। ਸਟੂਡੀਓ ਦੇ ਘੜੀਆਂ ਦੇ ਮੁਤਾਬਿਕ 9:06 ਹੋ ਚੁੱਕੇ ਔਰ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ। ਬਿਲਕੁਲ ਜੀ, 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਮੰਡੇ ਦਾ ਖੂਬਸੂਰਤ ਦਿਨ, ਔਰ ਮੰਡੇ ਦੇ ਦਿਨ ਥੋੜ੍ਹੀ ਜਿਹੀ ਐਨਰਜੀ ਵੀ ਹੁੰਦੀ ਹੈ, ਥੋੜ੍ਹੀ ਜਿਹੀ ਲੋਅ ਵੀ ਹੁੰਦੀ ਹੈ, ਥੋੜ੍ਹੀ ਜਿਹੀ ਅੱਪ ਵੀ ਹੁੰਦੀ ਹੈ। ਮੈਂ ਕਹਿੰਦਾ ਥੋੜ੍ਹਾ ਜਿਹਾ ਕੰਮ ਚੱਕ ਕੇ ਰੱਖਾਂਗੇ, ਮਿਊਜ਼ੀਕਲ 'ਤੇ ਗੱਲਾਂ ਬਾਤਾਂ ਕਰਾਂਗੇ। ਕੋਈ ਚੰਗਾ ਸੋਹਣਾ ਪਿਆਰਾ ਜਿਹਾ ਮਿਊਜ਼ਿਕ ਤੁਸੀਂ ਮੈਨੂੰ ਦੱਸਣਾ, ਮੈਂ ਪਲੇ ਕਰ ਦੇਣਾ ਆ, ਔਰ ਨਾਲ ਦੀ ਨਾਲ ਇੱਕ ਖੂਬਸੂਰਤ ਜਿਹੀ ਗੱਲਬਾਤ ਕਰਨੀ ਆ। ਇੱਕ ਸੁਝਾਅ ਤੁਹਾਡੇ ਤੋਂ ਲੈਣਾ, ਤੁਸੀਂ ਬਹੁਤ ਸੂਝਵਾਨ ਹੋ, ਬਹੁਤ ਸਿਆਣੇ ਹੋ, ਔਰ ਥੋੜ੍ਹਾ ਜਿਹਾ ਗੁੰਝਲਦਾਰ ਸਵਾਲ ਆ। ਸਾਡੀਆਂ ਭੈਣਾਂ, ਮਾਤਾਵਾਂ, ਸਾਡੇ ਵੀਰ, ਯੰਗ ਬੱਚੇ ਜ਼ਰੂਰ, ਜਿੰਨੇ ਵੀ ਸਾਨੂੰ ਮੁੰਡੇ ਆਪਣੇ ਸੱਜਣ ਮਿੱਤਰ ਸੁਣਦੇ ਆ, ਜਿਹੜੇ 30 ਤੋਂ ਥੱਲੇ ਆ, ਜਾਂ ਜਿਨ੍ਹਾਂ ਨੇ ਹਜੇ ਇੱਕ ਜ਼ਿੰਦਗੀ ਦੇ ਵਿੱਚ ਪੈਰ ਰੱਖਣਾ, ਉਹਨਾਂ ਦਾ ਕੀ ਤਜ਼ਰਬਾ ਆ? ਜਿਨ੍ਹਾਂ ਨੇ ਆਲਰੇਡੀ ਇੱਕ ਜ਼ਿੰਦਗੀ ਦੇ ਦੂਜੇ ਪੜਾਵ ਦੇ ਵਿੱਚ ਪੈਰ ਰੱਖ ਚੁੱਕੇ ਆ, ਉਹਨਾਂ ਦਾ ਕੀ? ਆਪਾਂ ਸਾਰਿਆਂ ਦੇ ਸੁਝਾਵ ਜਾਣਾਂਗੇ। ਓਕੇ, ਮੇਰੀ ਇੱਕ ਫੈਮਿਲੀ ਦੇ ਨਾਲ ਬਹੁਤ ਗੂੜੀ ਸਾਂਝ ਆ, ਅਤੇ ਉਹਨਾਂ ਦਾ ਬੱਚਾ ਹੋਇਆ ਨਵਾਂ ਵਿਆਹ, ਔਰ ਹੁਣ ਥੋੜ੍ਹੀ ਜਿਹੀ ਕਹਾਣੀ ਵਿਗੜੀ ਪਈ ਆ। ਆਪਣੇ ਪਰਿਵਾਰਾਂ ਦੇ ਵਿੱਚ ਨਾ ਇੱਕ ਰੀਤ ਹੁੰਦੀ ਆ, ਜੇ ਤੁਸੀਂ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਆਏ ਹੋ, ਮੈਨੂੰ ਨਹੀਂ ਪਤਾ ਕਿ ਸ਼ਹਿਰਾਂ ਦੇ ਵਿੱਚ ਵੀ ਇਹ ਰਿਵਾਜ਼ ਹੁੰਦਾ ਜਾਂ ਨਹੀਂ, ਜਦੋਂ ਇੱਕ ਕੁੜੀ, ਇੱਕ ਬੱਚੀ, ਇੱਕ ਨੂੰਹ ਵਿਆਹ ਕੇ ਆਪਾਂ ਆਪਣੇ ਘਰ ਲੈ ਕੇ ਆਉਂਦੇ ਹਾਂ, ਉਹਦਾ ਨਾ ਨਾਮ ਬਦਲ ਦਿੰਦੇ ਹਾਂ, ਉਹਦਾ ਨਾਮ ਚੇਂਜ ਕਰ ਦਿੰਦੇ ਹਾਂ। ਤੁਸੀਂ ਕਦੇ ਆਪਣੀ, ਤੁਸੀਂ ਆਪਣੇ ਜਿਹੜੇ ਪਰਿਵਾਰਾਂ 'ਚ ਰਹਿੰਦੇ ਹੋ, ਤੁਹਾਡੀ ਮਦਰ ਦਾ ਨਾਮ ਪਹਿਲਾਂ ਕੀ ਉਹੀ ਸੀ ਜਿਹੜਾ ਉਹਨਾਂ ਦਾ ਪੇਕੇ ਪਰਿਵਾਰ ਦੇ ਵਿੱਚ ਸੀ, ਜਾਂ ਉਹਨਾਂ ਦਾ ਨਾਮ ਬਦਲਿਆ ਗਿਆ? ਤੁਹਾਡੀ ਭੈਣ ਦਾ ਵਿਆਹ ਹੋਇਆ, ਕੀ ਤੁਹਾਡੇ ਭੈਣ ਦੇ ਸਹੁਰਾ ਪਰਿਵਾਰ ਨੇ ਉਹਨਾਂ ਦਾ ਨਾਮ ਚੇਂਜ ਕੀਤਾ, ਉਹਨੂੰ ਕਿਸੇ ਹੋਰ ਨਾਮ ਨਾਲ ਬੁਲਾਉਂਦੇ ਆ? ਜਾਂ ਅੱਛਾ, ਕਈ ਤਾਂ ਪੱਕਾ ਪੱਕਾ ਵੀ ਚੇਂਜ ਕਰ ਦਿੰਦੇ ਆ। ਅੱਜ ਕੱਲ੍ਹ ਮੈਂ ਕਈ ਲੋਕ ਵੇਖੇ ਆ ਕਿ ਪਿੱਛੋਂ ਪੜ੍ਹ ਕੇ ਆਈ ਸਰਪ੍ਰੀਤ ਕੌਰ, ਅਤੇ ਪੇਕੇ ਸਹੁਰੇ ਘਰ ਜਾ ਕੇ ਉਹਦਾ ਨਾਮ ਬਲਜਿੰਦਰ ਕੌਰ ਹੋ ਜਾਂਦਾ। ਸੋ ਉਹ ਫਿਰ ਅੱਗੇ ਜਾ ਕੇ ਬਹੁਤ ਕੰਪਲੀਕੇਸ਼ਨਸ ਆਉਂਦੀਆਂ ਕਿ ਭਈ, ਕਿਉਂਕਿ ਗੌਰਮੈਂਟ ਦੇ ਰਿਕਾਰਡ ਦੇ ਵਿੱਚ ਤਾਂ ਨਹੀਂ ਨਾ ਉਹ ਚੀਜ਼ ਚੱਲਣੀ, ਉਹਨਾਂ ਦੇ ਸਰਟੀਫਿਕੇਟਾਂ ਤੋਂ ਆਧਾਰ ਕਾਰਡ ਬੰਨੇ ਆ, ਹਰ ਚੀਜ਼ ਉੱਦਾਂ ਹੀ ਬੰਨੀ ਆ। ਸੋ ਅੱਗੇ ਜਾ ਕੇ ਬਹੁਤ ਕੰਪਲੀਕੇਸ਼ਨਸ ਆਉਂਦੀਆਂ। ਸੋ ਓਕੇ, ਉਹ ਹੁਣ ਪਰਿਵਾਰ ਬਦਲਣਾ ਚਾਹੁੰਦੇ ਆ ਕੁੜੀ ਦਾ ਨਾਮ, ਅਤੇ ਕੁੜੀ ਕਹਿੰਦੀ ਵਾਈ ਸ਼ੁੱਡ ਆਈ ਚੇਂਜ ਮਾਈ ਨੇਮ, ਤੁਹਾਨੂੰ ਜੇ ਮੇਰਾ ਨਾਮ ਪਸੰਦ ਨਹੀਂ, ਤੁਸੀਂ ਮੇਰੇ ਨਾਲ ਵਿਆਹ ਕਿਉਂ ਕਰਿਆ? ਉਹ ਕਹਿੰਦੇ ਨਹੀਂ, ਅਸੀਂ ਤਾਂ ਵੈਸੇ ਰੱਖਣਾ, ਇੱਕ ਸਾਡੇ ਤਾਂ ਰਿਵਾਜ਼ ਆ ਕਿ ਅਸੀਂ ਆਪਦਾ ਨਾਂ ਰੱਖਦੇ ਹੁੰਦੇ। ਉਹ ਕਹਿੰਦੇ ਕਿ ਮੇਰੇ ਨਾਮ 'ਚ ਪ੍ਰੋਬਲਮ, ਦੱਸੋ ਕੀ ਆ? ਤੁਹਾਡੇ ਘਰ ਦੇ ਵਿੱਚ, ਤੁਹਾਡੇ ਰਿਸ਼ਤਿਆਂ ਦੇ ਵਿੱਚ, ਤੁਹਾਡੇ ਆਸ ਪਾਸ ਬਹੁਤ ਸਾਰੀਆਂ ਐਸੀਆਂ ਭੈਣਾਂ, ਸਹੇਲੀਆਂ, ਮਿੱਤਰ, ਸੱਜਣ, ਚਾਚੇ, ਤਾਏ, ਮਾਮੇ, ਭੂਆ ਦੇ ਬਹੁਤ ਸਾਰੇ ਵਿਆਹ ਹੋਏ, ਕਈਆਂ 'ਚ ਧੀਆਂ ਆਈਆਂ, ਕਈਆਂ 'ਚ ਗਈਆਂ, ਤੁਹਾਡੇ ਘਰੋਂ ਬਹੁਤ ਸਾਰੀਆਂ ਭੈਣਾਂ ਤੁਸੀਂ ਵਿਦਾ ਕੀਤੀਆਂ, ਭੂਆ ਵਿਦਾ ਕੀਤੀਆਂ, ਕੀ ਤੁਹਾਡੇ ਭੂਆ ਭੈਣਾਂ ਦੇ ਨਾਮ ਉਹੀ ਰੱਖੇ ਤੁਹਾਡੇ, ਜਾਂ ਸਹੁਰਾ ਪਰਿਵਾਰ 'ਚ ਜਾ ਕੇ ਬਦਲ ਗਏ? ਜੇ ਸਾਡੀ ਕੋਈ ਭੈਣ ਸਾਨੂੰ ਸੁਣ ਰਹੀ ਆ, ਤਾਂ ਉਹ ਵੀ ਪਲੀਜ਼ ਕਾਲ ਕਰਕੇ ਦੱਸੇ ਕਿ ਤੁਹਾਡਾ ਨਾਂ ਉਹੀ ਹੈ ਜਿਹੜਾ ਤੁਹਾਡੇ ਪੇਕੇ ਪਰਿਵਾਰ ਦੇ ਵਿੱਚ ਸੀਗਾ, ਉਹਨੂੰ ਬਦਲਿਆ ਗਿਆ ਜਾਂ ਹੋਰ ਨਾਮ ਨਾਲ ਬੁਲਾਇਆ ਗਿਆ? ਕਿਉਂਕਿ ਇੱਥੇ ਜਦੋਂ ਮੈਂ ਉਹ ਗੱਲ ਸੁਣੀ, ਮੈਨੂੰ, ਮੈਂ ਕੁੜੀ ਦੇ ਵੱਲ ਸੀ ਕਿ ਬਈ ਕੁੜੀ ਆਪਣਾ ਨਾਂ ਕਿਉਂ ਚੇਂਜ ਕਰੇ ਜੇ ਇਹਨਾਂ ਨੂੰ ਕੁੜੀ ਦਾ ਨਾਂ? ਉਹ ਕਹਿੰਦੇ ਨਹੀਂ, ਐਸੀ ਗੱਲ ਨਹੀਂ ਕੋਈ, ਸਾਡੇ ਤਾਂ ਪੁਰਾਣੀ ਪਰਿਵਾਰਾਂ ਦੇ ਵਿੱਚ ਪਰੰਪਰਾ ਚੱਲੀ ਆ ਰਹੀ ਆ ਵੀ ਉਹ, ਅਸੀਂ ਤਾਂ ਕੋਈ ਆਪਦਾ ਪਸੰਦ ਦਾ ਨਾਮ ਰੱਖਾਂਗੇ ਜਾਂ ਕੋਈ ਅਸੀਂ ਹੋਰ ਨਾਮ ਰੱਖਾਂਗੇ ਪਿਆਰਾ ਜਿਹਾ। ਅਤੇ ਕੁੜੀ ਕਹਿੰਦੀ ਕਿਉਂ? ਮੇਰਾ ਨਾਮ ਮੇਰੇ ਮਾਂ ਪਿਓ ਨੇ ਰੱਖਿਆ, ਮੇਰੇ ਦਾਦਾ ਜੀ ਨੇ ਰੱਖਿਆ, ਬਹੁਤ ਪਿਆਰਾ ਨਾਮ ਆ, ਮੈਨੂੰ ਇਸ ਨਾਮ ਨਾਲ, ਮੈਂ ਪੜ੍ਹੀ ਹਾਂ, ਮੈਂ ਯੂਨੀਵਰਸਿਟੀ ਗਈ ਹਾਂ, ਮੈਂ ਕਿਵੇਂ ਆਪਣਾ ਨਾਮ ਚੇਂਜ, ਮੇਰੇ ਮਾਂ ਬਾਪ ਨੇ ਮੈਨੂੰ ਬੜੇ ਪਿਆਰ ਨਾਲ ਪਾਲਿਆ, ਉਹਨਾਂ ਨੇ ਮੈਨੂੰ ਇਸੇ ਨਾਮ ਨਾਲ ਸੰਬੋਧਨ ਕਰਦੇ ਰਹੇ, ਅੱਜ ਮੈਂ ਵਿਆਹੀ ਗਈ ਹਾਂ ਅਤੇ ਮੈਂ ਕਿਵੇਂ ਦੂਜੇ ਨਾਮ ਨਾਲ ਆਪਣੇ ਆਪ ਨੂੰ ਐਡਜਸਟ ਕਰੂੰਗੀ? ਨਹੀਂ, ਮੈਂ ਨਾਮ ਨਹੀਂ ਚੇਂਜ ਕਰ ਸਕਦੀ। ਤੁਹਾਨੂੰ ਕੀ ਲੱਗਦਾ ਕਿ ਇੱਕ ਕੁੜੀ ਨੂੰ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਨਾਂ ਚੇਂਜ ਕਰਨਾ ਚਾਹੀਦਾ? ਉਹ ਆਪ ਨਹੀਂ ਕਰਦੀ, ਹਾਲਾਂਕਿ ਸਹੁਰਾ ਪਰਿਵਾਰ ਕਰਦਾ, ਕਿ ਉਹਨੂੰ ਇਹ ਜਿਹੜੀ ਰੀਤ ਪ੍ਰਥਾ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ, ਤੁਸੀਂ ਇਸ ਨਾਲ ਐਗਰੀ ਹੋ ਕਿ ਤੁਹਾਡਾ ਨਾਮ, ਜੇ ਸਾਨੂੰ ਕੋਈ ਭੈਣ ਸੁਣ ਰਹੀ ਆ, ਕੋਈ ਲੇਡੀ ਸੁਣ ਰਹੀ ਆ, ਦੱਸੋ ਕਿ ਵਾਕਈ ਅੱਜ ਵੀ ਹੁੰਦਾ ਇੱਦਾਂ ਦਾ ਪਰਿਵਾਰਾਂ 'ਚ? ਮੈਂ ਤਾਂ ਪਹਿਲਾਂ ਸੁਣ ਕੇ ਹੈਰਾਨ ਸੀ, ਮੈਂ ਕਿਹਾ ਕੈਨੇਡਾ ਦੇ ਵਿੱਚ ਵੀ ਇਹ ਚੀਜ਼ਾਂ ਚੱਲਦੀਆਂ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਕਰਾਂਗੇ, ਔਰ ਦੱਸੋ ਯਾਰ ਸੀਰੀਅਸਲੀ ਅੱਜ ਵੀ ਇਹ ਚੀਜ਼ਾਂ ਚੱਲਦੀਆਂ। ਜੀ ਸਤਿ ਸ਼੍ਰੀ ਅਕਾਲ ਜੀ, 4133 ਤੁਸੀਂ ਆਉਂਦੇ ਹੋ ਜੀ।
1: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਬੇਟਾ, ਮੈਂ ਸਾਡੇ ਅਸੀਂ ਤਾਂ ਕਿਸੇ ਦਾ ਵੀ ਨਾਮ ਚੇਂਜ ਨਹੀਂ ਕੀਤਾ
0: ਜੀ।
1: ਇਹ ਚਾਚੀ ਜੀ ਦਾ ਨਾਂ ਸੀ ਵੀਰੋ, ਹਾਂ, ਤੇ ਉਹ ਵੀਰਵਾਰ ਦੀ ਪੈਦਾ ਹੋਣ ਕਰਕੇ ਤੇ, ਪਰ ਉਹਨੂੰ ਅਸੀਂ ਅਸੀਂ ਪੁੱਛ ਲਿਆ ਸੀ ਕਿ ਸਾਡੇ ਘਰ ਵਿੱਚ ਗੁਰਸਿੱਖੀ ਦੇ ਪਰਿਵਾਰ ਦੇ ਹਿਸਾਬ ਨਾਲ ਵੀ ਅਸੀਂ ਤੁਹਾਡਾ ਨਾਮ ਕੌਰ ਕਹਿ ਕੇ ਕੋਈ ਨਾਮ ਚੇਂਜ ਰੱਖ ਕਰ ਸਕਦੇ ਹਾਂ। ਤੇ ਉਹ ਮੇਰੇ ਚਾਚੀ ਜੀ ਦਾ ਪਰਿਵਾਰ ਵੀ, ਚਾਚੀ ਜੀ ਮੇਰੇ ਕਹਿੰਦੇ ਹਾਂ ਠੀਕ ਹੈ ਵੀ ਮੈਂ ਉਹਨੂੰ ਇਸ ਪਰਿਵਾਰ ਚ ਆਈ ਆ ਨਾ, ਤੇ ਵੀ ਮੇਰਾ ਤੁਸੀਂ ਨਾਮ, ਫਿਰ ਉਹਨਾਂ ਨੂੰ ਅਸੀਂ ਪ੍ਰੀਤਮ ਕੌਰ ਰੱਖਿਆ ਸੀ
0: ਜੀ,
1: ਤੇ ਸਾਰੇ ਜਣੇ ਮੰਨ ਗਏ ਸੀ।
0: ਪਰ ਮੈਂ, ਮੇਰਾ ਸਵਾਲ ਇਹ ਆ ਕਿ ਕਿਉਂ ਚੇਂਜ ਕਰਦੇ ਸੀ ਤੇ ਕੀ ਕਰਨਾ ਚਾਹੀਦਾ ਅੱਜ ਵੀ?
1: ਨਹੀਂ ਨਹੀਂ ਕਰਨਾ ਨੀ ਚਾਹੀਦਾ। ਫਿਰ ਇੱਕ ਮੈਂ ਹੋਰ ਸਵਾਲ ਤੁਹਾਡੇ ਨਾਲ ਇਹ ਕਰਦੀ ਆ,
0: ਲੜਕੀਆਂ ਦਾ ਕਿਉਂ ਜ਼ਿਆਦਾ? ਹਾਂ ਲੜਕੀਆਂ ਦਾ, ਹਾਂ ਭਾਈ ਲੜਕੀਆਂ ਹੀ ਕਿਉਂ ਚੇਂਜ ਕਰਨਾ ਜੀ? ਸਤਿ ਸ਼੍ਰੀ ਅਕਾਲ ਜੀ, ਬਲਜੀਤ ਜੀ ਤੁਸੀਂ ਆਉਣੇ
2: ਰਹੋ।
0: ਸਤਿ ਸ਼੍ਰੀ ਅਕਾਲ
2: ਜੀ, ਹਾਂਜੀ ਮੇਰੀ ਮਦਰ ਦਾ ਖੁਦ ਨਾਮ ਚੇਂਜ ਹੋਇਆ ਹੋਇਆ ਜੀ।
0: ਹਾਂ
2: ਹਾਂਜੀ, ਮੇਰੀ ਮਦਰ ਦਾ ਨਾਂ ਸ਼ਰਨਜੀਤ ਕੌਰ ਤੋਂ ਅਮਰਜੀਤ ਕੌਰ ਹੋਇਆ, ਤੇ ਹੁਣ ਮੇਰੀ ਬ੍ਰਦਰ ਦੀ ਮਦਰ ਹੋਰ ਆ ਤੇ ਮੇਰੀ ਮਦਰ ਹੋਰ ਆ ਕਾਗਜ਼ਾਂ ਦੇ ਉੱਤੇ।
0: ਅੱਛਾ, ਪਰ ਨਹੀਂ ਹੁਣ ਚਲੋ ਤੁਹਾਡਾ ਵਿਆਹ ਹੋਇਆ?
2: ਹਾਂਜੀ ਹਾਂਜੀ, ਨਹੀਂ ਮੇਰਾ ਤਾਂ ਨਹੀਂ ਚੇਂਜ ਹੋਇਆ,
0: ਪਰ ਸਾਰੇ ਪਰਿਵਾਰ ਨੇ ਕਿਹਾ ਨਹੀਂ ਕਿ ਤੁਹਾਨੂੰ ਪਿਆਰ ਨਾਲ ਕੋਈ ਹੋਰ ਨਾਂ ਨਾ ਬੁਲਾਈਏ?
2: ਮੈਂ ਹਾਂਜੀ ਨਾਮ ਚੇਂਜ ਕਰਨਾ, ਤੇ ਮੇਰੀ ਸਿਸਟਰ ਮੇਰੇ ਤੋਂ 10 ਸਾਲ ਵੱਡੇ ਨੇ, ਤੇ ਉਹਨਾਂ ਨੂੰ ਜਦੋਂ ਪੁੱਛਿਆ ਵੀ ਨਾਮ ਚੇਂਜ ਕਰਨਾ, ਤੇ ਉਹ ਕਹਿੰਦੇ ਨਹੀਂ ਪਰਮਜੀਤ ਕੌਰ ਨਾਮ ਬਹੁਤ ਸੋਹਣਾ ਮੇਰੇ ਜੀਜਾ ਜੀ ਕਹਿੰਦੇ
0: ਜੀ। ਨਹੀਂ ਚਲੋ, ਤੁਹਾਡਾ ਜੋ ਵੀ ਨਾਮ ਆ, ਤੁਹਾਡੇ ਮਾਂ ਬਾਪ ਨੇ ਬੜੇ ਪਿਆਰ ਨਾਲ ਤੁਹਾਡਾ ਨਾਮ ਰੱਖਿਆ ਹੋਣਾ ਬਲਜੀਤ, ਰਾਈਟ? ਤੇ ਜੇ ਤੁਹਾਨੂੰ ਮੈਂ ਕਹਾਂ ਕਿ ਤੁਹਾਡਾ ਹਸਬੈਂਡ ਕਵੇ ਕਿ ਨਹੀਂ, ਜਾਂ ਤੁਹਾਡੇ ਸਹੁਰਾ ਪਰਿਵਾਰ ਕਵੇ ਕਿ ਅਸੀਂ ਤੈਨੂੰ ਬਲਜੀਤ ਨਹੀਂ, ਅਸੀਂ ਤੈਨੂੰ ਸੁਰਿੰਦਰ ਕੌਰ ਕਹਿਣਾ, ਤੁਸੀਂ 17-18 ਸਾਲ ਤੁਹਾਡੇ ਮਾਂ ਪਿਓ ਨੇ ਇੱਕ ਨਾਮ ਰੱਖਿਆ, ਤੁਸੀਂ ਉਹਦਾ ਕਿਵੇਂ ਖਹਿੜਾ ਛੱਡ ਸਕਦੇ ਇਸ ਨਾਮ ਦਾ?
2: ਇੱਕ ਨਾਮ ਦਾ ਖਹਿੜਾ ਨੀ ਛੱਡ ਸਕਦੇ, ਇੱਕ ਸਾਨੂੰ ਉਹ ਸੁਣਨ ਦੀ ਆਦਤ ਨੇ, ਮੈਨੂੰ ਪਲੱਸ ਜਿਹੜੇ ਡਾਕੂਮੈਂਟਸ ਹੁੰਦੇ ਆ ਨਾ ਸਾਡੇ, ਬਰਥ ਸਰਟੀਫਿਕੇਟ ਜਿਹੜਾ, ਉਹਦੇ ਤੇ ਬੜੀ ਪ੍ਰੋਬਲਮ ਆਉਂਦੀ ਆ। ਇਹ ਜਿਹੜੇ ਰਿਵਾਜ ਨੇ ਨਾ, ਪਿਛਲੇ ਰਿਵਾਜ ਸੀ ਉਹਦੇ ਵਿਚਾਰੀਆਂ ਲੇਡੀਜ਼ ਸਰਵਾਈਵ ਕਰਦੀਆਂ ਸੀ, ਹੁਣ ਤੇ ਬੱਚੇ ਪੜ੍ਹੇ ਲਿਖੇ ਹੋ ਗਏ, ਹੁਣ ਤੇ ਇੰਨਾ ਉਹ ਕਰਦੇ ਹੀ
0: ਨਹੀਂ ਕਰਦੇ,
2: ਇਹ ਪੁਰਾਣੀਆਂ ਲੇਡੀਜ਼ ਜ਼ਿਆਦਾ ਸਰਵਾਈਵ ਕਰਦੀਆਂ ਸੀ ਵਿਚਾਰੀਆਂ ਨਾਮ ਦੇ ਨਾਲ। ਤੇ ਹੁਣ ਤੁਹਾਨੂੰ ਮੈਂ ਦੱਸਿਆ ਕਿ ਮੇਰੇ ਬ੍ਰਦਰ ਦੀ ਮਦਰ ਹੋਰ ਆ ਤੇ ਮੇਰੀ ਮਦਰ ਹੋਰ ਆ, ਦਿੱਕਤ ਆ ਰਹੀ ਆ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਇਹ ਹੈਗੀ ਆ ਪ੍ਰੋਬਲਮ ਬਹੁਤ ਪਰਿਵਾਰਾਂ ਦੇ ਵਿੱਚ ਜਦੋਂ ਨਾਮ ਚੇਂਜ ਹੋ ਜਾਂਦੇ ਆ ਨਾ, ਤੇ ਐਕਚੁਅਲ ਦੇ ਵਿੱਚ ਕਈ ਤਾਂ ਅਸਲ ਹੀ ਚੇਂਜ ਕਰਾ ਦਿੰਦੇ ਆ, ਉਹ ਪਿੱਛੋਂ ਸਰਟੀਫਿਕੇਟ ਦਾ ਕੋਈ ਹੋਰ ਹੁੰਦਾ, ਬਾਅਦ 'ਚ ਅੱਗੇ ਕਹਿੰਦੇ ਨਾ ਭਾਈ ਤੂੰ ਤਾਂ ਉਹ ਲੇਡੀਜ਼ ਨਹੀਂ ਹੈਗੀ ਜੀ। 905-673-3337 ਵਰਮਾ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
3: ਸਤਿ
0: ਸ਼੍ਰੀ ਅਕਾਲ ਜੀ, ਠੀਕ ਠਾਕ ਚੜ੍ਹਦੀ ਕਲਾ, ਤੁਸੀਂ ਸੁਣਾਓ ਵੀਰੇ, ਠੀਕ ਹੋ?
3: ਵਧੀਆ ਜੀ,
0: ਡਿਸਐਗਰੀ ਮੈਂ
3: ਕਹਿ ਨੀ ਸਕਦਾ।
0: ਬਹੁਤ ਸ਼ੁਕਰੀਆ, ਨਹੀਂ ਨਹੀਂ ਬਿਲਕੁਲ, ਥੈਂਕ ਯੂ ਸੋ ਮਚ। ਪਰ ਆਈ ਥਿੰਕ ਸਰਨਾਮ ਤਾਂ ਲੀਗਲੀ ਤੁਸੀਂ ਕਰ ਸਕਦੇ ਹੋ, ਕਰਨਾ ਵੀ ਚਾਹੀਦਾ ਆ ਆਈ ਥਿੰਕ, ਜੇ ਤੁਸੀਂ ਇੱਕ ਪਰਿਵਾਰ ਨਾਲ ਜੁੜ ਗਏ ਹੋ। ਪਰ ਆਈ ਡੋਂਟ ਨੋ, ਅੱਛਾ ਸਰਨੇਮ ਕਰਨਾ ਚਾਹੀਦਾ, ਪਰ ਇੱਥੇ ਤਾਂ ਮੋਸਟਲੀ ਆਪਾਂ ਕਰ ਲੈਂਦੇ ਹਾਂ ਹਨਾ, ਪਰ ਮੈਂ ਨਾਮ ਚੇਂਜ ਕਰਨ ਦੇ ਖਿਲਾਫ ਹਾਂ। ਸਰਨੇਮ ਦਾ ਮੈਨੂੰ ਤੁਸੀਂ ਦੱਸੋ ਕਿ ਜਾਇਜ਼ ਆ, ਜੇ ਕੋਈ ਕਰਨਾ ਨਹੀਂ ਚਾਹੁੰਦਾ ਤਾਂ, ਜੇ ਆਪਣੇ ਉਹ ਮਾਂ ਪਿਓ ਵਾਲਾ ਸਰਨੇਮ ਰੱਖਣਾ ਚਾਹੁੰਦਾ, ਉਹਦੇ ਵਿੱਚ ਕੋਈ ਪ੍ਰੋਬਲਮ? ਆਈ ਡੋਂਟ ਨੋ, ਮੈਨੂੰ ਕਿਸੇ ਕੁੜੀ ਨੇ ਕਿਹਾ ਹੋਈਏ ਕਿ ਆ ਵੀ ਸੁਰਿੰਦਰ ਸੰਧੂ ਕੁੜੀਏ, ਆ ਵੀ ਕੁਲਵੰਤ ਬਰਾੜੇ ਅਤੇ ਕੁਲਵੰਤ ਕੌਰ ਹੀ ਆ। ਪਹਿਲੇ ਨਾਮ ਦਾ ਜਿਹੜਾ ਮਹੱਤਵ ਉਹ ਬਹੁਤ ਜ਼ਿਆਦਾ ਆ, ਸਰਨੇਮ ਦਾ ਮੈਨੂੰ ਲੱਗਦਾ ਕਿ ਬਹੁਤਾ ਜ਼ਿਆਦਾ ਇਸ਼ੂ ਹੋਣਾ ਨਹੀਂ ਚਾਹੀਦਾ ਜੀ। ਸਤਿ ਸ਼੍ਰੀ ਅਕਾਲ ਜੀ ਵੀਰੇ, ਕੀ ਹਾਲ ਚਾਲ ਆ? 2825 ਤੁਸੀਂ ਆਉਣੇ ਰਹੋ।
3: ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ, ਠੀਕ ਠਾਕ, ਤੁਸੀਂ ਸੁਣਾਓ ਜੀ?
0: ਚੜ੍ਹਦੀ ਕਲਾ ਜੀ, ਆਲ ਗੁੱਡ,
3: ਆਲ ਗੁੱਡ ਹੀ ਚਾਹੀਦਾ, ਵੈਰੀ ਗੁੱਡ। ਤੇ ਕੀ ਬਾਤ ਹੈ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ।
0: ਕੀ ਬਾਤ ਆ,
3: ਇਹ ਤਾਂ ਇੱਕ ਸਲੋਗਨ ਹੋ ਗਿਆ।
0: ਸਲੋਗਨ ਹੋ ਗਿਆ, ਤੁਸੀਂ ਯਾਦ ਕਰਾ ਦਿਆ ਕਰੋ ਬਸ। ਅਜੇ ਇੱਕ ਹੋਰ ਸਲੋਗਨ ਆ, ਉਹ ਨਹੀਂ ਤੁਸੀਂ ਦੱਸਿਆਗਾ?
3: ਹਾਂਜੀ ਹਾਂਜੀ, ਮੈਂ ਸਮਝ ਗਿਆ, ਬਟ ਮੈਂ ਰਾਈਟ ਨੋ ਤੁਹਾਡਾ ਕੁਐਸਚਨ ਹੁਣੇ ਸਮਝਿਆ ਜਿੱਦਾਂ
0: ਜੀ।
3: ਉਹ ਮੈਂ ਇਹ ਸਮਝਿਆ ਵੀ ਤੁਸੀਂ ਆਪਣੇ ਉਹ ਜਿਹੜਾ ਫਸਟ ਨੇਮ ਆ ਪਹਿਲਾ ਉਹ ਤਾਂ ਚੇਂਜ ਨਹੀਂ ਹੋਣਾ ਚਾਹੀਦਾ, ਪਹਿਲੀ ਗੱਲ ਤਾਂ।
0: ਹਾਂ ਬਿਲਕੁਲ, ਮੈਂ ਉਹਦੇ
3: ਹੱਕ ਚ ਨਹੀਂ। ਮੇਰਾ ਵੀ ਫੁੱਲ ਨੇਮ ਤਾਂ ਹੈਗਾ ਦਵਿੰਦਰ ਸਿੰਘ ਸੰਧੂ, ਹੈ ਨਾ? ਪਿੰਡ ਦੇ ਵਿੱਚ ਉਹ ਪੱਠੇ ਪੁੱਠੇ ਢੋਂਦੇ ਹੁੰਦੇ ਸੀ ਕਿਸੇ ਬੰਦਿਆਂ ਦੇ, ਉਹ ਕਹਿੰਦੇ ਸੀ ਬਿੰਦਰ ਸਿੰਘ।
0: ਨਹੀਂ ਆਪਾਂ ਜੈਂਟਸ ਨੇਮ ਦੀ ਨੀ ਗੱਲ ਕਰ ਰਹੇ, ਦੇਖੋ ਥੋੜੀ ਵਾਈਫ ਆ, ਥੋੜਾ ਵਿਆਹ ਹੋਇਆ ਰਿਵਾਜ ਹੁੰਦਾ ਸੀ ਆਪਣੇ ਕਲਚਰ ਦੇ ਵਿੱਚ ਕਿ ਜਿਹੜੀ ਨੂੰਹ ਆਈ ਆ ਨਾ ਉਹਦਾ ਹੁਣ ਪੇਕੇ ਪਰਿਵਾਰ ਜਿਹੜਾ ਨਾਂ ਆ ਉਹ ਸਹੁਰੇ ਵਾਲੇ ਉਹ ਨਾਂ ਬਦਲ ਦਿੰਦੇ ਸੀ। ਤੁਹਾਡੀ ਮਦਰ ਦਾ
3: ਨਹੀਂ,
0: ਦੁਆਬੇ ਤੋਂ ਕਰਦੇ ਤੇ ਥੋੜੇ ਨਹੀਂ ਬਦਲਦੇ, ਹੈ ਸਾਡੇ ਤਾਂ ਬਦਲ ਦਿੰਦੇ ਯਾਰ।
3: ਰੇਡੀਓ
0: ਸੁਣੋ ਫਿਰ ਤੈਨੂੰ ਹੋਰ ਸੁਣਾਉਣੇ ਆਂਟੀ ਜੀ ਆ ਗਏ, ਇਹ ਪੱਕਾ ਕੋਈ ਸਬੂਤ ਦੇਣਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਆਂਟੀ ਜੀ, ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
2: ਪਰ
0: ਮੈਨੂੰ ਲੱਗਦਾ ਫਿਰ ਬੱਚਾ ਬੱਚਾ ਕੀ ਕਰੂਗਾ, ਬੱਚਾ ਕਿੱਧਰ ਜਾਊਗਾ?
2: ਨਹੀਂ ਬੱਚਾ ਡੈਡ ਦਾ ਨੇਮ ਰੱਖਦਾ,
0: ਉਹ ਡੈਡ ਦਾ ਨਾਮ। ਅੱਛਾ ਕੁੜੀ, ਫਿਰ ਇਹ ਤਾਂ ਆਈ ਥਿੰਕ ਇਹ ਮੈਨੂੰ ਸਹੀ ਨਹੀਂ ਲੱਗਾ, ਤੁਹਾਨੂੰ ਲੱਗਿਆ ਸੀ?
2: ਨਹੀਂ
0: ਬਿਲਕੁਲ ਆਜ਼ਾਦੀ ਆ, ਫ੍ਰੀਡਮ ਆ,
2: ਅਸੀਂ ਖੁਸ਼ ਆ, ਮੇਰੇ ਬੱਚੇ ਖੁਸ਼ ਨੇ, ਮੇਰੀ ਬੇਟੀ ਖੁਸ਼ ਆ, ਸਾਰਾ ਕੁਝ ਸਭ ਫੈਮਿਲੀ ਖੁਸ਼ ਨੇ। ਤੀਜੇ ਬੰਦੇ ਦਾ ਮਤਲਬ ਨਾ ਲੱਗੇ ਨਾ ਲੱਗੇ।
0: ਪਰ ਜੇ ਜੇ ਐਗਜ਼ਾਮਪਲ ਕਿ ਤੁਹਾਡੇ ਬੇਟੇ ਕਹਿਣ ਕਿ ਭਾਈ ਤੁਸੀਂ ਸਾਡਾ ਨਾਮ ਸਰਨੇਮ ਰੱਖੋ ਕਿਉਂਕਿ ਹੁਣ ਰਿਸ਼ਤਾ ਜੁੜ ਗਿਆ, ਪਰਿਵਾਰ ਇੱਕ ਹੋ ਗਿਆ, ਤੁਸੀਂ ਆਪਾਂ ਇੱਕ ਮਿੱਕ ਹੋ ਗਏ ਹਾਂ, ਅਤੇ ਫਿਰ ਉਹ ਕਹਿੰਦੇ ਕਿ ਨਹੀਂ ਫਿਰ ਵੀ ਨਹੀਂ ਰੱਖਣਾ, ਫਿਰ ਉੱਥੇ ਓਬਜੈਕਸ਼ਨ ਕੀ ਹੋਊਗਾ?
2: ਨਹੀਂ ਰੱਖਿਆ
0: ਜੀ ਜੀ ਬਿਲਕੁਲ। ਸੋ ਆਪਣੀ ਆਜ਼ਾਦੀ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਸਤਿ ਸ਼੍ਰੀ ਅਕਾਲ ਗੁਰਦੀਪ ਜੀ, ਤੁਸੀਂ ਆਉਂਦੇ ਰਹੋ।
3: ਦੂਜੀ ਗੱਲ, ਕੁੜੀ ਨੂੰ ਨਹੀਂ ਕਰਨਾ ਚਾਹੀਦਾ ਨਾਮ ਚੇਂਜ, ਏਦਾਂ ਦੀ ਗੱਲ ਸੀ ਉਹਨਾਂ ਨੂੰ ਪਹਿਲਾਂ ਪੁੱਛ ਲੈਣਾ ਚਾਹੀਦਾ ਵਿਆਹ ਤੋਂ ਵੀ ਤੈਨੂੰ ਮਨਜ਼ੂਰ ਆ
0: ਜੀ,
3: ਇੱਕ ਹੁੰਦਾ
0: ਸਾਡੇ ਤਾਂ ਸਾਰੇ ਟੱਬਰ ਦੇ ਚੇਂਜ ਜੀ, ਅਸੀਂ ਵੀ ਬਸ ਇੱਥੇ ਗੋਲੇ ਗੋਲੇ ਵਾਲਾ, ਬਸ ਨਿੱਕੇ ਨਿੱਕੇ ਪਿੰਡਾਂ ਦੇ ਜੀ।
3: ਨਹੀਂ ਪਰ ਜਿੰਨਾ ਕੁ ਮੈਨੂੰ ਪਤਾ ਜੀ, ਪਰ ਮੈਂ ਨੀ ਕਦੇ ਸੁਣਿਆ ਹੈਗਾ। ਹੁਣ ਮੇਰੇ ਮਦਰ ਦਾ ਜਿਹੜਾ ਨਾਮ ਸੀਗਾ ਉਹਨਾਂ ਨੂੰ ਹਜੇ ਵੀ ਜਿਹੜਾ ਲਾਈਕ ਉਹਨਾਂ ਦੀ ਭੈਣਾਂ ਵਾ ਜਿਹੜੀਆਂ ਹਨਾ
0: ਜੀ
3: ਨਾਨਕੇ ਪਿੰਡ ਆ, ਉਹਨਾਂ ਨੂੰ ਪੁਰਾਣੇ ਨਾਮ ਨਾਲ ਹੀ ਉਹਨਾਂ ਨੂੰ ਬੁਲਾਉਂਦੇ, ਉਹਨਾਂ ਨਾਮ
0: ਜੋ ਜਿਹੜਾ ਨਾਮ ਪੇਕੇ ਹੋ ਤੁਸੀਂ ਉਹੀ ਉਹਨਾਂ ਦਾ ਸਹੁਰੇ ਆ ਕੇ ਬੁਲਾਇਆ ਰੱਖਿਆ, ਸੇਮ ਬਦਲਿਆ ਨੀ? ਹੋ ਸਕਦਾ, ਹੋ ਸਕਦਾ ਵੀ ਕਈ ਪਰਿਵਾਰਾਂ ਦੇ ਵਿੱਚ ਪਰੰਪਰਾ ਨਾ ਹੋਵੇ, ਹੋ ਸਕਦਾ ਕਈ, ਜ਼ਰੂਰੀ ਨਹੀਂ ਹੈ ਕਿ ਹਰ ਜਿਹੜੀ ਕੋਈ ਵੀ ਰੀਤੀ ਰਿਵਾਜ ਆ ਉਹ ਹਰ ਪਰਿਵਾਰ ਚ ਉਹਨੂੰ ਫੋਲੋ ਕੀਤਾ ਜਾਵੇ, ਤੇ ਬਿਲਕੁਲ
3: ਪਰ ਨਾਮ ਨਹੀਂ ਚੇਂਜ ਕਰਨਾ ਚਾਹੀਦਾ ਜਿਹੜਾ ਬੰਦਾ ਹੁਣ
0: ਨਹੀਂ ਕਰਨਾ ਚਾਹੀਦਾ ਬਿਲਕੁਲ।
3: ਬਰਾਬਰ ਤੁਸੀਂ ਹੁਣ ਇੰਨਾ ਟਾਈਮ ਸਭ ਨਾਮ ਤੇ ਜਿਉਏ ਹੋ ਕਹਿ ਲਓ ਹਣਾ, ਜਿਉ ਰਹੇ ਹੋ ਤੇ ਤੁਹਾਡੀ ਪਛਾਣ ਹੀ ਆ ਨਾ, ਹੁਣ ਨਵੇਂ ਨਾਮ ਨਾਲ ਤੁਹਾਨੂੰ ਅਨਕੰਫਰਟੇਬਲ ਲੱਗੂਗਾ।
0: ਪਹਿਲਾਂ ਆਈ ਥਿੰਕ ਸਾਡੀਆਂ ਉਹ ਸਮੇਂ ਇੱਦਾਂ ਦੇ ਸੀ ਕਿ ਔਰਤ ਨੂੰ ਜ਼ਿਆਦਾ ਪੁੱਛਿਆ ਨਹੀਂ ਜਾਂਦਾ ਸੀ, ਥੋਪ ਦਿੱਤਾ ਜਾਂਦਾ ਸੀ, ਚਲੋ ਉਹਨਾਂ ਦੀ ਜ਼ਿਆਦਾ ਮਰਜ਼ੀ ਪੁੱਛੀ ਨਹੀਂ ਜਾਂਦੀ ਸੀ, ਅਤੇ ਉਹ ਜਿਵੇਂ ਵਿਚਾਰੀਆਂ ਨੇ ਕਹਿਣਾ ਉਹਨਾਂ ਨੇ ਹਾਂ 'ਚ ਹਾਂ ਮਿਲਾ ਦੇਣਾ, ਮੇ ਬੀ ਇਹ ਵੀ ਕਿਤੇ ਨਾ ਕਿਤੇ ਇੱਕ ਕਾਰਨ ਹੋ ਸਕਦਾ। ਪਰ ਅੱਜ ਕੱਲ੍ਹ ਤਾਂ ਅਫਕੋਰਸ ਨਹੀਂ ਕਰਨਾ ਚਾਹੀਦਾ, ਮੈਂ ਟੋਟਲੀ ਐਗਰੀ ਹਾਂ ਕਿ ਨਹੀਂ, ਜਿਸ ਨਾਮ ਨਾਲ ਮਾਂ ਪਿਓ ਨੇ 17-18 ਸਾਲ 20 ਸਾਲ ਇੱਕ ਬੱਚੀ ਨੂੰ ਨਾਮ ਦਿੱਤਾ ਹੈ ਅਤੇ ਆਪਾਂ ਉਹਦਾ ਸਡਨਲੀ ਚੇਂਜ ਕਰ ਦਈਏ, ਅਤੇ ਚਾਹੇ ਈਵਨ ਕਿ ਨਿੱਕ ਨੇਮ ਵੀ ਮੈਂ ਚਾਹੂੰਗਾ ਕਿ ਨਹੀਂ ਇੱਥੇ ਹੋਣਾ ਚਾਹੀਦਾ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ।
4: ਮੈਂ ਇੱਕ ਹੋਰ ਗੱਲ ਕਹਿਣੀ ਸੀ
0: ਜੀ।
4: ਹੈਲੋ, ਪਹਿਲਾਂ ਤਾਂ ਕੁੜੀਆਂ ਤੋਂ ਵੀ ਨੀ ਪੁੱਛਦੇ ਜੀ ਵੀ ਮੁੰਡਾ ਤੈਨੂੰ ਕਿੱਦਾਂ ਚਾਹੀਦਾ, ਬਸ ਜਿੱਦਾਂ ਮਾਂ ਪਿਓ ਨੇ ਕਰਿਆ ਰਿਸ਼ਤਾ।
0: ਹਾਂ ਬਿਲਕੁਲ,
4: ਪਹਿਲਾਂ ਗੱਲਾਂ ਸੀ ਹੋਰ ਜੀ।
0: ਅੱਛਾ, ਇਹ ਬਹੁਤੀਆਂ ਪਹਿਲਾਂ ਗੱਲਾਂ ਨੀ, ਇਹ ਮੋਸਟਲੀ ਅੱਜ ਵੀ ਜਿਹੜੇ ਪੰਜਾਬ ਦੇ ਬਹੁਤ ਪਛੜੇ ਏਰੀਏ ਜਾਂ ਜਿਹੜੇ ਮੱਧ ਵਰਗੀ ਪਰਿਵਾਰ ਆ ਉੱਥੇ ਅੱਜ ਵੀ ਇਹ ਚੱਲਦਾ। ਸੋ ਇਹ ਹੋ ਸਕਦਾ ਕਿ ਅੱਜ ਕੱਲ੍ਹ ਵਿਖਾ ਦਿੰਦੇ ਆ, ਚਲੋ ਇੱਧਰ ਉੱਧਰ ਦਿਖਾ ਦਿੰਦੇ ਆ, ਪਰ ਬਹੁਤ ਏਰੀਏ ਜਿਹੜੇ ਮਾਡਰਨ ਹੋ ਗਏ ਆ, ਬਹੁਤ ਪਰਿਵਾਰ ਮਾਡਰਨ ਹੋ ਗਏ, ਪਰ ਅਜੇ ਵੀ ਪੰਜਾਬ ਦੇ ਜਾਂ ਹੋਰ ਇੰਡੀਆ ਦੇ ਕਈ ਭਾਰਤ ਦੇ ਹਿੱਸੇ ਆ ਜਿੱਥੇ ਅਜੇ ਵੀ ਇਹ ਪਰੰਪਰਾ ਚੱਲਦੀ ਹੈ ਕਿ ਨਹੀਂ ਭਾਈ ਪਹਿਲਾਂ ਵਿਆਹ ਤੋਂ ਨਹੀਂ ਮਿਲਣਾ। ਸੋ ਜਿਹਨੂੰ ਆਪਾਂ ਕਹਿ ਦਿੰਦੇ ਕਿ ਅਰੇਂਜ ਮੈਰਿਜ, ਸੋ ਅੱਛਾ ਅਰੇਂਜ ਮੈਰਿਜ ਵੈਸੇ ਜ਼ਿਆਦਾ ਸਕਸੈਸਫੁਲ ਹੁੰਦੀ ਹੈ ਲਵ ਨਾਲੋਂ, ਤਾਂ ਹੀ ਤੁਸੀਂ ਠੋਕ ਠੋਕ ਕੇ ਗੱਲਾਂ ਕਰ ਰਹੇ ਹੋ। ਬਹੁਤ ਸ਼ੁਕਰੀਆ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ। 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ, ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM530 ਤੋਂ ਪ੍ਰਭ ਸੰਧੂ ਦੇ ਨਾਲ, ਔਰ ਤੁਹਾਨੂੰ ਖੁਸ਼ਖਬਰੀਆਂ ਬਹੁਤ ਦੇਣੀਆਂ। ਤੁਸੀਂ ਉਡਾਨ ਰੇਡੀਓ ਪ੍ਰੋਗਰਾਮ ਉਡਾਨ ਦੇ ਇੰਸਟਾਗ੍ਰਾਮ 'ਤੇ ਆ ਜਾਓ, ਬਹੁਤ ਸਾਰੇ ਅਪਕਮਿੰਗ ਸ਼ੋਜ਼ ਅਤੇ ਮੂਵੀਜ਼ ਆ ਰਹੀਆਂ, ਉਹਦੀ ਜਾਣਕਾਰੀ ਤੁਹਾਨੂੰ ਦੇਵਾਂਗੇ, ਅਤੇ ਟਿਕਟਾਂ ਵੀ ਅਸੀਂ ਦੇਵਾਂਗੇ ਤੁਹਾਨੂੰ ਫ੍ਰੀ ਦੇ ਵਿੱਚ। ਮਾਸਟਰ ਸਲੀਮ ਜੀ ਆ ਰਿਹਾ, ਪੰਜਾਬੀ ਵਿਰਸਾ ਆ ਰਿਹਾ, ਮਨਮੋਹਨ ਵਾਰਸ ਉਹਨਾਂ ਦਾ, ਫਿਰ ਕੁਲਵਿੰਦਰ ਬਿੱਲਾ ਆ ਰਿਹਾ ਜੀ, ਫਿਰ ਅੰਮ੍ਰਿਤ ਮਾਨ ਆ ਰਿਹਾ, ਬਹੁਤ ਸਾਰੇ ਸ਼ੋਜ਼ ਆ, ਸੋ ਬੈਕ ਟੂ ਬੈਕ ਸ਼ੋਜ਼ ਆ, ਸੋ ਉਹਨਾਂ ਸਾਰਿਆਂ ਦੀ ਜਾਣਕਾਰੀ ਦੇਵਾਂਗੇ ਤੁਹਾਨੂੰ, ਫ੍ਰੀ ਟਿਕਟਾਂ ਵੀ ਕੱਢਾਂਗੇ, ਪਰ ਉਹਦੇ ਲਈ ਤੁਹਾਨੂੰ ਇੰਸਟਾਗ੍ਰਾਮ 'ਤੇ ਆਉਣਾ ਪੈਣਾ, ਰੇਡੀਓ ਉਡਾਨ ਜਾਂ RJ ਪ੍ਰਭ ਸੰਧੂ ਕਰਕੇ ਆਪਣਾ ਇੰਸਟਾਗ੍ਰਾਮ ਆ, ਉੱਥੇ ਮੈਨੂੰ ਤੁਸੀਂ ਹੈਲੋ ਕਰ ਦਿਓ ਤਾਂ ਕਿ ਤੁਹਾਡਾ ਨਾਮ ਪਾਇਆ ਜਾ ਸਕੇ ਅਤੇ ਤੁਹਾਨੂੰ ਟਿਕਟਾਂ ਫ੍ਰੀ ਦੇ ਵਿੱਚ ਦਿੱਤੀਆਂ ਜਾ ਸਕਣ। ਅਸੀਂ ਚਾਹੁੰਦੇ ਹਾਂ ਕਿ ਸੁਣਨ ਵਾਲੇ ਸਰੋਤਿਆਂ ਨੂੰ ਹੀ ਜ਼ਿਆਦਾਤਰ ਟਿਕਟਾਂ ਆਪਾਂ ਦਈਏ। 905-673-3337। ਸਰਬਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ?
5: ਹਾਂਜੀ ਭਾਈ,
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
5: ਕੀ ਹਾਲ
0: ਚਾਲ? ਚੜ੍ਹਦੀ ਕਲਾ ਬਾਈ ਜੀ,
5: ਤੁਹਾਡਾ ਟਾਕ ਸ਼ੋਅ ਸੁਣ ਰਹੇ ਆ ਵੀ ਵਿਆਹ ਤੋਂ ਬਾਅਦ ਨਾ ਚੇਂਜ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਪਹਿਲਾਂ ਤੁਹਾਡੀ ਗੱਲ ਵੀ, ਤੁਹਾਡਾ ਵਿਆਹ ਹੋਇਆ
0: ਜੀ? ਬਿਲਕੁਲ।
5: ਤੁਸੀਂ ਆਦਿਵਾਸੀ ਦਾ ਨਾਮ ਚੇਂਜ ਕੀਤਾ?
0: ਬਿਲਕੁਲ ਨਹੀਂ ਜੀ।
5: ਕਿਉਂ ਚੇਂਜ ਕੀਤਾ?
0: ਨਹੀਂ ਜੀ, ਮੈਂ ਉਹਦੀ ਆਈਡੈਂਟੀ ਕਿਉਂ ਖੋਵਾਂ ਉਹਦੇ ਤੋਂ?
5: ਆਈਡੈਂਟੀ ਨਹੀਂ ਗੱਲ ਕਰਾਂ ਮੈਂ, ਤੁਸੀਂ ਨਾਂ ਕਿਉਂ ਚੇਂਜ ਕੀਤਾ?
0: ਅਜੇ ਮੈਂ ਕੀਤਾ ਨਹੀਂ।
5: ਮੰਨ ਲਓ ਕਿ ਮੇਰਾ ਨਾਮ, ਮੈਂ ਮੰਨ ਲਓ ਕਿ ਮੇਰਾ ਨਾਮ ਬਿਰਨੀ ਤੋਂ ਸਰ ਜੀ ਦੀ ਪੈ ਰਿਹਾ ਜਾਂ ਹਰਦੀ ਪੈ ਰਿਹਾ ਜਾਂ ਕੌਰ ਪੈ ਰਿਹਾ, ਜੋ ਪੈ ਰਿਹਾ, ਮੇਰਾ ਨਾਂ ਕਿਉਂ ਤੁਸੀਂ ਚੇਂਜ ਕਰ ਸਕਦੇ ਆ?
0: ਨਹੀਂ ਕਰਨਾ ਚਾਹੀਦਾ।
5: ਕਿਉਂ ਤੁਸੀਂ, ਕਿਉਂ, ਕਿਹੜੀ ਲੋੜ ਪੈ ਗਈ ਤੁਹਾਨੂੰ ਨਾਂ ਚੇਂਜ ਕਰਨ ਦੀ?
0: ਕੀ ਤੁਸੀਂ ਨਹੀਂ, ਮੈਂ ਨਹੀਂ, ਇਹ ਤਾਂ ਮੈਂ ਪੁੱਛ ਰਿਹਾ ਨਾ, ਇੱਕ ਸੈਕਿੰਡ, ਮੈਂ ਕਹਿ ਰਿਹਾ ਕਿ ਤੁਸੀਂ ਤੁਸੀਂ ਪੁਰਾਣੇ ਆਪਣੇ ਰਿਵਾਜ ਹੁੰਦੇ ਸੀ, ਕਿਉਂ ਸੀ, ਮੈਂ ਉਹ ਪੁੱਛ ਰਿਹਾ।
5: ਮੈਂ ਤੁਹਾਡੀ, ਮੇਰੀ ਕਾਲ ਕੱਟੇ ਹੋਣਾ, ਪਰ ਮੈਂ ਇੱਕ ਕੁਐਸਚਨ ਆ ਬਈ, ਤੁਸੀਂ ਨਾਂ ਕਿਉਂ ਚੇਂਜ ਕਰ ਰਹੇ ਹੋ? ਕਿਹੜੀ ਰੀਜ਼ਨ ਕਰਕੇ? ਤੁਸੀਂ ਪਾਣ ਨੂੰ ਪੁੱਛਿਆ ਕਿਸੇ ਨੂੰ ਬਈ, ਤੁਸੀਂ ਪਾਣ ਨੂੰ ਪੁੱਛ ਕੇ ਭਾਈ ਆਪਣੀ ਵਾਇਸ ਤੋਂ ਹੀ ਨਾਂ?
0: ਤੁਸੀਂ ਤੁਸੀਂ ਰੇਡੀਓ ਸੁਣਿਆ ਕਿ ਮੈਂ ਕੀ ਗੱਲ ਕਰ ਰਿਹਾ?
5: ਯਾਰ ਮੈਂ ਗੱਲ ਮੈਂ ਕਰ ਰਿਹਾ ਬਈ, ਤੁਸੀਂ ਵਿਆਹ ਤੋਂ ਬਾਅਦ ਆਪਦੀ ਵਾਇਸ ਦਾ ਨੇਮ ਚੇਂਜ ਕਿਉਂ ਕਰਦੇ ਹੋ? ਸਰਨੇਮ ਜਾਂ ਉਹਦਾ ਨੇਮ
0: ਕੌਣ ਕਰਦਾ? ਮੈਂ ਪੁੱਛ ਰਿਹਾ, ਮੈਂ ਵੀ ਇਹੀ ਪੁੱਛ ਰਿਹਾ, ਤੁਸੀਂ ਮੈਨੂੰ ਪੁੱਛ ਰਹੇ, ਮੈਂ ਇਹ ਵੀ ਪੁੱਛ ਰਿਹਾ ਕਿਉਂ ਕਰਦੇ
5: ਕਰਦਾ ਪਿਆ? ਹਰ ਬਾਈ ਬੰਦੇ ਜਿਹੜੇ ਚੇਂਜ ਕਰਦੇ ਪਏ ਆ ਉਹ ਬੇਕੂ ਹੋਣਗੇ ਫਿਰ, ਜਿਹੜੇ ਚੇਂਜ ਕਰਦੇ ਪਏ ਆ।
0: ਓਕੇ, ਸੋ
5: ਮੈਂ ਸਿੱਧੀ ਗੱਲ ਕਰਦਾ ਪਿਆ।
0: ਨਹੀਂ ਬਿਲਕੁਲ, ਮੈਂ ਵੀ ਇਹੀ ਕਹਿ ਰਿਹਾ, ਮੈਂ ਵੀ ਇਹ ਕੰਡੈਮ ਕਰ ਰਿਹਾ ਕਿ ਨਹੀਂ ਕਰਨਾ ਚਾਹੀਦਾ, ਮੈਂ ਉਹੀ ਸੁਝਾ ਰਿਹਾ, ਪਰ ਮੈਨੂੰ ਇਹ ਦੱਸੋ। ਨਹੀਂ ਪਰ ਮੈਂ, ਓਕੇ ਹੁਣ ਤੁਸੀਂ ਸਮਝੇ ਨਹੀਂ ਆ, ਮੈਂ ਤੁਹਾਡੀ ਵੀ ਗੱਲ ਸਮਝ ਗਿਆ, ਤੁਸੀਂ ਵੀ ਨਹੀਂ ਐਗਰੀ, ਮੈਂ ਵੀ ਨਹੀਂ ਐਗਰੀ, ਸਾਰੇ ਨਹੀਂ ਐਗਰੀ, ਪਰ ਬਿਲਕੁਲ ਮੈਂ ਐਗਰੀ ਆ, ਪਰ ਹੁਣ ਤੁਸੀਂ ਮੇਰੀ ਗੱਲ ਸੁਣੋਗੇ, ਪਹਿਲਾਂ ਸਵਾਲ ਤਾਂ ਸੁਣੋ ਤੁਸੀਂ ਪਹਿਲਾਂ ਕੀ ਤੁਹਾਡੇ ਇਲਾਕੇ ਦੇ ਵਿੱਚ ਕਰਦੇ ਸੀ ਤੁਹਾਡੇ? ਹੋ ਸਕਦਾ ਕਿ ਜਿਵੇਂ ਬਾਈ ਜੀ ਫਰੀਦਕੋਟ ਤੋਂ ਆਏ, ਉਹ ਕਹਿੰਦੇ ਸਾਡੇ ਤਾਂ ਨਹੀਂ ਕਰਦੇ ਸੀ, ਪਹਿਲਾਂ ਪਰਿਵਾਰਾਂ ਦੇ ਵਿੱਚ ਇਹ ਚੇਂਜ ਕਰ ਦਿੰਦੇ ਸੀ ਨਾਮ, ਉਹ ਅੱਜ ਵੀ ਕਈ ਪਰਿਵਾਰਾਂ ਦੇ ਵਿੱਚ ਉਹ ਚੀਜ਼ਾਂ ਚੱਲੀਆਂ ਆ ਰਹੀਆਂ, ਉਹ ਨਾਮ ਚੇਂਜ ਕਰ ਦਿਓ, ਇਹਦਾ ਕੱਚਾ ਨਾਮ ਇਹ ਰੱਖ ਦਿਓ, ਪੇਕਿਆਂ 'ਚ ਨਾਮ, ਮੈਂ ਤਾਂ ਕਹਿ ਰਿਹਾ ਕਿ ਨਹੀਂ ਹੋਣਾ ਚਾਹੀਦਾ। ਤੇ ਪਰ ਕਿਉਂ ਕਰਦੇ ਸੀ ਕਿ ਅੱਜ ਵੀ ਕਰਦੇ ਆ? ਤੁਹਾਡੀਆਂ ਭੈਣਾਂ ਦੇ ਨਾਮ ਜਾਂ ਤੁਹਾਡੀ ਮਦਰ ਦਾ ਨਾਮ ਤੁਹਾਡੇ ਪੇਕੇ 'ਚ ਹੋਰ ਸੀ, ਹੁਣ ਸਹੁਰੇ ਪਿੰਡ ਆ ਕੇ ਹੋਰ ਹੋ ਗਿਆ, ਇੱਦਾਂ ਹੈ ਸੀ ਪਹਿਲਾਂ?

0: ਮੇਰੀ ਤਾਈ ਦਾ ਨਾਂ ਪਲਵਿੰਦਰ ਕੌਰ ਰੱਖਿਆ ਉਹਨਾਂ ਨੇ, ਨਾਂ ਸੇਮ ਰੱਖਦੇ ਸੀ ਜੋੜ ਕੇ,
1: ਜਿੱਦਾਂ
0: ਬੱਚਿਆਂ ਦੇ ਨਾਂ ਸੇਮ ਸੀ, ਮੇਰਾ ਨਾਂ ਸੁਖਮਨ ਆ, ਮੇਰੇ ਭਰਾ ਦਾ ਨਾਂ ਜਗਮਨ,
1: ਵੀ
0: ਐਂ ਸ਼ਾਇਦ ਸੇਮ ਨਾਂ ਕਰਕੇ ਚੇਂਜ ਕਰਦੇ ਸੀ, ਹੋਰ ਓਦਾਂ ਦਾ ਨੀ ਸੀਗਾ ਜੀ,
1: ਉਹ ਨਾਂ ਚੇਂਜ ਕੋਈ ਨਾ ਕੋਈ ਲੌਜਿਕ ਹੁੰਦਾ ਹੋਵੇ,
0: ਨਹੀਂ ਲੌਜਿਕ ਤਾਂ ਕੀ ਹੋਣਾ, ਮੇਰੇ ਹਿਸਾਬ ਨਾਲ ਤਾਂ ਇਹੀ ਲੌਜਿਕ ਸੀਗਾ ਕਿ ਇੱਕ ਦੂਜੇ ਨਾਲ ਨਾਂ ਜੁੜ ਜਾਂਦੇ,
1: ਨਾਮ ਨਾ ਮਿਕਸ ਹੋ ਜਾਂਦੇ,
0: ਹੈਨਾ
1: ਬਿਲਕੁਲ। ਪਰ ਬਜ਼ੁਰਗਾਂ ਨੂੰ ਪੁੱਛਣਾ ਚਾਹੀਦਾ ਵੀ ਕਿਉਂ ਬਾਈ ਤੁਸੀਂ ਬਦਲਦੇ ਕਿਉਂ ਸੀ, ਕਾਰਨ ਕੀ ਸੀਗਾ। ਬਹੁਤ ਸ਼ੁਕਰੀਆ,
0: ਦੱਸਾਂਗੇ ਜੀ। ਉਦੋਂ ਪਿਆਰ ਸਵਾਕ ਵੀ ਬਹੁਤ ਸੀ ਲੋਕਾਂ,
1: ਬਿਲਕੁਲ ਹਾਂ, ਬਿਲਕੁਲ ਆਫਕੋਰਸ,
0: ਗੱਲ ਨੀ ਸੀ ਮੋੜਦੇ, ਚਲੋ ਜੇ ਨਾ ਚੇਂਜ ਕਰਨਾ ਤਾਂ ਠੀਕ ਆ,
1: ਜੋ ਮਰਜ਼ੀ ਆ। ਅੱਜ ਕੱਲ ਆਪਾਂ ਕਹਿੰਦੇ ਹਾਂ ਕਿ ਉਦੋਂ ਥੋਪਦੇ ਸੀ ਰਿਸ਼ਤੇ, ਦਬਾ ਕੇ ਰੱਖਿਆ ਜਾਂਦਾ ਸੀ, ਔਰਤ ਨੂੰ ਜਿਆਦਾ ਨਹੀਂ ਪੁੱਛਿਆ, ਪਰ ਉਹ ਰਿਸ਼ਤੇ ਫੈਵੀਕੋਲ ਵਰਗੇ ਸੀਗੇ, ਟੁੱਟਦੇ ਨਹੀਂ।
0: ਜੇ ਤੁਸੀਂ ਦੇਖ ਲਓ ਜੀ, ਅੱਜ ਜਿੱਦਾਂ ਹੁਣ ਤੁਹਾਡੇ ਨਾਲ ਪਹਿਲਾਂ ਵੀ ਕਾਲਰ ਜੁੜੇ, ਚਲੋ ਆਪਾਂ ਰਿਸਪੈਕਟ ਕਰਦੇ ਸਾਰਾ
1: ਜੀ,
0: ਅੱਜ ਇਹ ਜਵਾਕ ਆ ਜੀ, ਆਪਾਂ ਕਹਿੰਦੇ ਹਾਂ ਖੁਸ਼ ਆ, ਪਰ ਹੁਣ ਚਾਹ ਵੀ,
1: ਹਾਂ ਬਿਲਕੁਲ ਦਰੁਸਤ, ਬਿਲਕੁਲ।
0: ਅੱਗੇ ਚਲੋ ਏਡੀਆਂ ਏਡੀਆਂ ਚੀਜ਼ਾਂ ਸਿਫਟ ਕਰ ਲੈਂਦੇ ਸੀ, ਹੁਣ ਜੇ ਅੰਗਰੇਜ਼ ਫਿਲਮ ਦੇਖੀ ਹੋਣੀ ਆ, ਉਹ ਕਹਿੰਦੇ ਵੀ ਸਾਡੇ ਬਾਰੇ ਤਾਂ ਉਦੋਂ ਹੀ ਪਤਾ ਲੱਗਦਾ ਸੀਗਾ,
1: ਬਿਲਕੁਲ, ਹਾਂ ਫੂਕ ਪਿਆਰ ਕਿਆ ਬਾਤ ਹੈ, ਬਹੁਤ ਸ਼ੁਕਰੀਆ,
0: ਚਲੋ ਠੀਕ,
1: ਥੈਂਕ ਯੂ ਸੋ ਮਚ ਸਖਣ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ ਵੀਰੇ, ਬਹੁਤ ਪਿਆਰ, ਤੇ ਥੈਂਕ ਯੂ ਸੋ ਮਚ। ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਤੁਸੀਂ ਜੁੜੇ ਹੋਏ ਹੋ, ਬਹੁਤ ਸਾਰੀਆਂ ਕਾਲਸ ਆ, ਸਾਰੀਆਂ ਲਾਈਨ ਬਿਜ਼ੀ ਸਨ, ਸੁਖ ਬਾਈ ਜੀ ਵੀ ਜੁੜ ਚੁੱਕੇ ਆ, ਮੈਂ ਦੋ ਕਾਲਸ ਲਊਂਗਾ ਸ਼ਾਰਟ ਸ਼ਾਰਟ, ਉਸ ਤੋਂ ਬਾਅਦ ਫਿਰ ਗ੍ਰੈਂਡ ਹੋਮ ਫਰਨੀਚਰ ਵੱਲ ਚੱਲਾਂਗੇ। ਜੀ 4587, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ, ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਹੋ ਜੀ।
2: ਜੇ ਸਰ ਆਪਾਂ ਸੋਚਿਆ ਜਾਈਏ, ਨਾ ਜਿਹੜੇ ਬਜ਼ੁਰਗ ਚੇਂਜ ਕਰਦੇ ਸੀਗੇ, ਤੇ ਪਰ ਨਾ ਤਾਂ ਹੁਣ ਵੀ ਚੇਂਜ ਹੁੰਦੇ,
1: ਹੁਣ ਵੀ ਚੇਂਜ ਹੁੰਦੇ,
2: ਕੁੜੀਆਂ ਦੇ ਵੀ ਹੁੰਦੇ, ਮੁੰਡਿਆਂ ਦੇ ਵੀ ਹੁੰਦੇ ਜੀ,
1: ਉਹ ਕਿੱਦਾਂ ਜੀ ਲੌਜਿਕ?
2: ਜਿੱਦਾਂ ਹੁਣ ਤੁਸੀਂ ਆ ਜਿਹੜੇ ਭਾਈ ਸਾਹਿਬ ਪਹਿਲਾਂ ਆਏ ਸੀਗੇ, ਇਹ ਜਰੂਰੀ ਪੰਜਾਬੀਆਂ ਦੇ ਨੀ ਹੈ, ਤੁਸੀਂ ਉਹਨਾਂ ਦਾ ਉਹਦਾ ਨਾਂ ਲਿਆ ਜੀ ਸੁਖਮਨ
1: ਜੀ।
2: ਮੈਨੂੰ ਵੀ ਮੇਰੀ ਏਜ ਤੋਂ ਨਾ ਕੋਈ ਛੋਟੀ ਲੜਕੀ ਸੀਗੀ
1: ਜੀ,
2: ਆਮ ਅਬਾਊਟ 40 ਈਅਰ ਓਲਡ
1: ਜੀ,
2: 20 ਈਅਰ ਓਲਡ, ਉਹਨੇ ਮੈਨੂੰ ਕਰੈਕਟ ਕੀਤਾ। ਹੁਣ ਆਪਾਂ ਸਿੰਘ ਜਾਂ ਕੌਰ ਤਾਂ ਕੱਟ ਹੀ ਦਿੱਤਾ ਜੀ, ਨਾ
1: ਨਹੀਂ ਆਫਕੋਰਸ, ਇਹ ਤਾਂ ਮੈਂ ਵੀ ਐਗਰੀ ਹਾਂ, ਆਪਾਂ ਪੂਰਾ ਨਾ ਲੈ ਲਈਏ,
2: ਬਜ਼ੁਰਗ ਜੇ ਬਜ਼ੁਰਗ ਕੇ ਨਾਮ ਚੇਂਜ ਕਰਦੇ ਸੀਗੇ, ਜੋ ਕੌਰ ਜਾਂ ਕੌਰ ਤਾਂ ਰਹਿੰਦਾ ਹੀ ਸੀਗਾ ਨਾ
1: ਜੀ। ਇੱਥੇ ਤਾਂ ਮੈਨੂੰ ਲੱਗਦਾ ਤੁਸੀਂ, ਇੱਥੇ ਮੈਂ ਤੁਹਾਡੀ ਗੱਲ ਨੂੰ ਇੱਥੇ ਮੈਂ ਸਹੀ ਠਹਿਰਾਊਂ, ਕਿਉਂਕਿ ਮੈਨੂੰ ਲੱਗਦਾ ਆਪਾਂ ਸਹੀ ਨਾਂ ਪੂਰਾ ਨਾਂ ਕੋਈ ਵੀ ਨਹੀਂ, ਜਾਂ ਰਿਐਲਟਰ ਸਾਡੇ ਵੀਰ ਆ, ਜਾਂ ਆਪਾਂ ਸ਼ਾਰਟ, ਸਭ ਕੁਝ ਬਦਲੇ ਹੋਏ ਆ।
2: ਚਲੋ ਸਿੰਘ ਕੌਰ ਦੀ ਵੀ ਛੱਡੋ, ਜਿਹੜੇ ਹੁਣ ਇੱਥੇ ਜਾਂ ਸ਼ਰਮਾ ਜਾਂ ਕੁਛ ਵੀ ਆ
1: ਜੀ,
2: ਜਾਂ ਜਦੋਂ ਕੁਮਾਰ ਲੱਗਦਾ ਕਿਸੇ ਮਗਰ ਚੱਲ, ਕੋਈ ਲੈਂਦਾ ਨੀ, ਜਸਟ ਉਹੀ ਨਾਮ ਆ,
1: ਮਾਡਰਨ ਹੋ ਗਿਆ ਆਪਾਂ ਨਾ ਕੁੱਲ ਮਿਲਾ ਕੇ। ਬਹੁਤ ਸ਼ੁਕਰੀਆ ਭਾਅ ਜੀ,
2: ਜੀ ਜੀ, ਬੈਸਟ ਦਾ ਕੋਈ ਮੁੱਦਾ ਹੀ ਨਹੀਂ ਹੈਗਾ,
1: ਬਿਲਕੁਲ ਬਿਲਕੁਲ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਇਹ ਲੌਜਿਕ ਬਣਦਾ ਆ, ਸੋ 905-673-3337। ਨਾਲ ਦੀ ਨਾਲ ਤੁਸੀਂ ਫੈਸ਼ਨ ਆਈ ਕਿਉਂ ਨੂੰ ਯਾਦ ਰੱਖਣਾ, ਫੈਸ਼ਨ ਆਈ ਕਿਉਂ ਨੂੰ ਲਹਿੰਗੇ ਗਰਾਰੇ ਸ਼ਰਾਰੇ ਲੈਣ, ਹੁਣ ਕੋਟ ਪੈਂਟ ਸੂਟ ਸ਼ੇਰਵਾਨੀਆਂ ਲੈਣੀਆਂ, ਜਾਂ ਬੱਚਿਆਂ ਦੀ ਕਲੈਕਸ਼ਨ ਬੱਟੀਆਂ, ਬੱਚਿਆਂ ਦੇ ਵਧੀਆ ਵਧੀਆ ਕੱਪੜੇ ਪਹੁੰਚੇ ਹੋਏ ਨੇ, ਟੋਪ ਦਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ, $30 ਤੋਂ ਭੈਣਾਂ ਦੇ ਸੂਟ ਸਟਾਰਟ ਹੋ ਰਹੇ ਆ, 20% ਤੋਂ ਲੈ ਕੇ 50% ਔਫ ਲੱਗਿਆ ਹੋਇਆ, ਫੈਸ਼ਨ ਆਈ ਕਿਊ 'ਤੇ ਪਹੁੰਚਣਾ, ਲਗਜ ਸੈੱਟ ਦੀ ਵੱਡੀ ਕੁਆਂਟਿਟੀ ਇਹਨਾਂ ਕੋਲ ਪਹੁੰਚੀ ਹੋਈ ਆ, ਜਿੱਦਾਂ ਵੀ ਤਾਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਲਗਜ ਸੈੱਟ ਇਹਨਾਂ ਕੋਲ ਘੈਂਟ ਤੋਂ ਘੈਂਟ ਲਗਜ ਸੈੱਟ $175 4 ਪੀਸਾਂ ਵਾਲਾ ਲਗਜ ਸੈੱਟ, ਅਤੇ $50 ਦੇ ਵਿੱਚ 5 ਬੈੱਡਸ਼ੀਟਾਂ ਦੇ ਸੈੱਟ ਤੁਹਾਨੂੰ ਮਿਲ ਜਾਣੇ ਆ। ਫੈਸ਼ਨ ਆਈ ਕਿਊ 'ਤੇ ਪਹੁੰਚ ਜਾਓ, ਇਹਨਾਂ ਕੋਲ ਇਨ ਹਾਊਸ ਟੇਲਰ ਟੀਮ ਆ, ਵਿਆਹ ਵਾਸਤੇ ਸ਼ੋਪਿੰਗ ਕਰਨੀ ਆ ਨਾ ਕੱਪੜੇ ਦੀ, ਬਸ ਵੱਡਾ ਸ਼ੋਰੂਮ ਆ, ਇੱਕ ਵਾਰੀ ਚਲੇ ਗਏ ਤਾਂ ਤੁਹਾਨੂੰ ਇੰਡੀਆ ਜਾਣ ਦਾ ਖਰਚਾ ਸਾਰਾ ਬਚ ਜਾਣਾ। ਸੋ ਫੈਸ਼ਨ ਆਈ ਕਿਊ 905-453-2255 9054532225 ਫੈਸ਼ਨ ਆਈ ਕਿਊ 'ਤੇ ਤੁਸੀਂ ਪਹੁੰਚ ਜਾਣਾ ਆ। ਬਹੁਤ ਸਾਰੀਆਂ ਕਾਲ, ਸਾਰੀਆਂ ਲਾਈਨ ਬਿਜ਼ੀ ਆ, ਅਵਤਾਰ ਸਿੰਘ ਬਾਈ ਜੀ, ਸੁਰਿੰਦਰ ਲੇਲਾ ਜੀ, ਕੁਲਦੀਪ ਗੋਸਲ ਜੀ, ਮਨੀਪਾਲ ਸ਼ਰਮਾ ਜੀ, ਤੁਸੀਂ ਵੀ ਆਉਣੇ ਰਹੋ, ਅਤੇ ਆਪਾਂ ਇੱਕ ਵਾਰ ਗ੍ਰੈਂਡ ਹੋਮ ਫਰਨੀਚਰ 'ਤੇ ਜਾਈਏ, ਗ੍ਰੈਂਡ ਹੋਮ ਫਰਨੀਚਰ 'ਤੇ ਬਹੁਤ ਸਾਰੀ ਸੇਵਿੰਗ ਤੁਹਾਡੀ ਕਰਾਉਣੀ ਆ, ਬਹੁਤ ਸਾਰੀਆਂ ਡੀਲਸ ਲੱਗੀਆਂ ਹੋਈਆਂ ਫਰਨੀਚਰ ਦੀ, ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ ਤਾਂ ਗ੍ਰੈਂਡ ਹੋਮ ਫਰਨੀਚਰ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ, ਆ ਜਾਓ।
3: ਬਹੁਤ ਸ਼ੁਕਰੀਆ, ਧੰਨਵਾਦ ਤੁਹਾਨੂੰ ਸਰ, ਬਿਲਕੁਲ ਪਰਿਵਾਰਾਂ ਤੱਕ ਮੈਸੇਜ ਦੇ ਰਹੇ ਹਾਂ ਜੀ, ਗ੍ਰੈਂਡ ਹੋਮ ਫਰਨੀਚਰ ਦਾ, ਕਿਸੇ ਵੀ ਤਰ੍ਹਾਂ ਦੀ ਤੁਸੀਂ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਤੇ ਇਸ ਵੀਕਐਂਡ ਦੇ ਉੱਪਰ ਜਿਹੜੀ ਵੇਅਰ ਹਾਊਸ ਸੇਲ ਲੱਗਣ ਜਾ ਰਹੀ ਆ, ਫਰਾਈਡੇ ਸੈਚਰਡੇ ਸੰਡੇ 3 ਦਿਨ ਦੀ ਇਹ ਸੇਲ ਲੱਗਣ ਜਾ ਰਹੀ ਆ, ਤੇ ਸਿੱਧੂ ਸਾਹਿਬ ਆਪਣੀ ਫਰਨੀਚਰ ਇੰਡਸਟਰੀ 'ਚ ਪਹਿਲੀ ਵਾਰੀ ਹੋਣ ਜਾ ਰਹੀ ਆ, ਬਾਏ ਵਨ ਗੈਟ ਵਨ ਫ੍ਰੀ, ਬਹੁਤ
1: ਆਉਣਾ
3: ਤੁਸੀਂ ਕੱਪੜੇ ਕਲੋਥ ਲੈਣ ਜਾਂਦੇ ਹੋ, ਆਹ ਤੁਸੀਂ ਚੀਜ਼ ਬਾਏ ਕਰੋ, ਆਹ ਫ੍ਰੀ, ਫਰਨੀਚਰ ਇੰਡਸਟਰੀ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ, ਪਰ ਫਰਾਈਡੇ ਸੈਚਰਡੇ ਸੰਡੇ 3 ਦਿਨ ਦੀ ਇਹ ਸੇਲ ਆ, ਇੱਕ ਬੈਡਰੂਮ ਸੈੱਟ ਬਾਏ ਕਰਨਾ, ਦੂਜਾ ਬੈਡਰੂਮ ਸੈੱਟ ਫ੍ਰੀ,
1: ਕੀ ਬਾਤ ਹੈ,

0: ਮੈਟਰ ਸਪਲਾਈ ਕਰਨਾ, ਦੂਸਰਾ ਮੈਟਰ ਸਰ ਫ੍ਰੀ, ਸੋ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲਣੀਆਂ ਇਸ ਵੀਕਐਂਡ ਦੇ ਉੱਪਰ। ਫਰਾਈਡੇ ਸੈਟਰਡੇ ਸੰਡੇ ਮਿਸ ਨਾ ਕਰਿਓ, ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅਡਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ। ਘਰ ਘਰ ਚੱਲੀ ਇੱਕੋ ਗੱਲ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਚੱਲ ਚੱਲ ਚੱਲ ਚੱਲ।
1: ਕੀ ਬਾਤ ਹੈ ਜੀ, ਗ੍ਰੈਂਡ ਹੋਮ ਫਰਨੀਚਰ
2: ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ, ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696, 905-840-9696।
1: ਕਿਆ ਬਾਤ ਹੈ ਜੀ, ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ ਤੁਸੀਂ, ਫੈਸ਼ਨ ਆਈ ਕਿਊ 905-453-2225, ਔਰ ਨਾਲ ਦੀ ਨਾਲ ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਕੱਲ੍ਹ ਬਾਈ ਇਹਨਾਂ ਦੇ ਅਸੀਂ ਸਪਰਿੰਗ ਰੋਲ ਖਾ ਕੇ ਆਏ, ਕਰੰਚੀ, ਕਿਆ ਬਾਤ ਆ, ਤੁਸੀਂ ਘੈਂਟ ਪੂਰੇ ਕੈਨੇਡਾ ਦੇ ਵਿੱਚੋਂ ਘੈਂਟ ਸਪਰਿੰਗ ਰੋਲ ਖਾਣੇ ਆ ਨਾ, ਤੁਸੀਂ ਪੀਜ਼ਾ ਟੂ ਗੋ 'ਤੇ ਜਾ ਕੇ ਆਓ, ਕਰੰਚੀ ਸਪਰਿੰਗ ਰੋਲ, ਟੋਪ ਟੋਪ ਟੋਪ ਦੀ ਕੁਆਲਿਟੀ ਇਹਨਾਂ ਕੋਲ, ਬਸ ਤੁਸੀਂ ਕਹਿਣਾ ਕਿ ਇੰਨੀ ਕੁਆਲਿਟੀ ਘੈਂਟ ਸਪਰਿੰਗ ਰੋਲਾਂ ਦੀ, ਹੋਰ ਕਿਤੋਂ ਸਪਰਿੰਗ ਰੋਲ ਤੁਸੀਂ ਖਾਣੇ ਨਹੀਂ ਆ, ਪੀਜ਼ਾ ਟੂ ਗੋ ਦੀ ਕਿਸੇ ਵੀ ਲੋਕੇਸ਼ਨ 'ਤੇ ਪਹੁੰਚ ਜਾਓ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ ਅਵਤਾਰ ਬਾਈ ਜੀ?
3: ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ?
1: ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ
3: ਭਾਜੀ, ਇੱਕ ਸੌਂਗ ਦੀ ਰਿਕੁਐਸਟ ਕਰਨੀ
1: ਸੀ ਜੀ। ਬਾਈ ਜੀ ਹੁਕਮ
3: ਭਾਜੀ, ਪਿੰਡ ਰੱਖੀਏ ਤਾਂ ਲਾ ਦੋ ਕਿਤੇ ਸ਼ੀਸ਼ਾ ਯਾਰ ਦਾ।
1: ਸ਼ੀਸ਼ਾ ਯਾਰ ਦਾ, ਸ਼ੀਸ਼ਾ ਯਾਰ ਦਾ, ਉਹੀ ਨਾ ਮੁੱਖ ਤੱਕ ਦੀ ਰਹਾ, ਇੱਦਾਂ ਰੱਬਾ ਮੇਰੇ ਬਣਾ ਦੇ ਸ਼ੀਸ਼ਾ ਯਾਰ ਦਾ, ਰਾਈਟ? ਹਾਂ, ਕਹਿਣ ਕਹਿਣ ਸੌਂਗ ਆ, ਸੁਣਦੇ ਹਾਂ, ਬਹੁਤ ਸ਼ੁਕਰੀਆ ਵੀਰੇ, ਜ਼ਰੂਰ ਲਾਉਣੇ, ਥੈਂਕ ਯੂ ਸੋ ਮੱਚ। 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ।

0: ਸ਼ੀਸ਼ਾ ਬਾਅਦ ਵਿੱਚ, ਸ਼ੀਸ਼ਾ ਬਾਅਦ ਵਿੱਚ ਵੇਖਾਂਗੇ, ਪਹਿਲਾਂ ਕਿਉਂਕਿ ਇੱਕ ਮੈਸੇਜ ਦੇ ਦਈਏ ਲਿਵਾਨਾ ਵੈਲਨੈਸ ਸਪਾ ਦਾ, ਸਾਡੀਆਂ ਭੈਣਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਲਿਵਾਨਾ ਵੈਲਨੈਸ ਸਪਾ ਖੁੱਲ ਚੁੱਕਿਆ ਜੀ ਬ੍ਰੈਂਪਟਨ ਦੇ ਵਿੱਚ, ਡਿਕਸੀ ਐਂਡ ਸਟੀਲ ਵਾਲੀ ਲੋਕੇਸ਼ਨ 'ਤੇ, ਅਤੇ ਨਾਲ ਦੀ ਨਾਲ ਸਾਡੇ ਜਿੰਨੇ ਵੀ ਦੋਸਤ ਸੱਜਣ ਮਿੱਤਰ ਜੋਬਸ ਕਰਦੇ ਆ ਔਰ ਬਹਿ ਬਹਿ ਕੇ ਮੋਢੇ ਦੁੱਖ ਗਏ ਆ ਜਾਂ ਉਹਨਾਂ ਦੇ ਬੈਕ 'ਚ ਪੇਨ ਆ, ਡਰਾਈਵਿੰਗ ਕਰਦੇ ਹੋ, ਟਰੱਕ ਡਰਾਈਵਰ ਵੀਰ ਆ, ਉਬਰ ਵਾਲੇ, ਸਕਿੱਪ ਵਾਲੇ, ਤੁਹਾਡੇ ਬੈਕ ਪੇਨ ਹੋ ਰਹੀ ਆ, ਜੇ ਤੁਸੀਂ ਜੋਬ ਦੇ ਵਿੱਚ ਜ਼ਿਆਦਾਤਰ ਕੰਪਿਊਟਰ ਅੱਗੇ ਬਹਿਣ ਨਾਲ ਤੁਹਾਡੀ ਬੈਕ ਪੇਨ ਸਟੈਫ ਹੋ ਗਈ ਆ, ਮਸਾਜ ਵਧੀਆ ਇੱਕ ਮਸਾਜ ਪਾਰਲਰ ਖੁੱਲ ਗਿਆ, ਅਤੇ ਬਸ ਤੁਸੀਂ ਲਵਾਨਾ ਵੈਲਨੈਸ ਸਪਾ ਤੇ ਪਹੁੰਚ ਜਾਣਾ ਹੈ ਤੇ ਮੈਸੇਜ ਸੁਣ ਲਓ।
1: ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਸੀਂ ਬ੍ਰੈਂਪਟਨ ਬੈਸਟ ਡੀਲ ਨੂੰ ਯਾਦ ਰੱਖਣਾ, ਤੁਸੀਂ ਡਿਸਕਾਊਂਟਡ ਪ੍ਰਾਈਸ ਦੇ ਉੱਪਰ ਇਲੈਕਟ੍ਰੋਨਿਕ ਦਾ ਸਮਾਨ, ਤੁਸੀਂ ਅਪਲਾਈਂਸਿਸ ਲੈਣੇ ਆ, ਤੁਸੀਂ ਮਾਈਕਰੋਵੇਵ ਲੈਣਾ, ਤੁਸੀਂ ਜੂਸਰ, ਗ੍ਰੈਂਡਰ, ਫਰਾਇਰਸ ਔਰ ਫੈਨਸ ਲੈਣੇ ਆ, ਏਸੀ ਲੈਣੇ ਆ, ਟੀਵੀਜ਼ ਲੈਣੇ ਆ, ਤੁਸੀਂ ਨਾ ਇੱਕ ਗੇੜਾ ਪਹਿਲਾਂ ਜਦੋਂ ਵਾਲਮਾਰਟ ਜਾਂ ਤੁਸੀਂ ਕੋਸਕੋ 'ਤੇ ਜਾ ਕੇ ਆਓਗੇ ਉਹਦੇ ਪ੍ਰਾਈਜ਼ ਮੈਚ ਕਰ ਲਿਓ, ਤੁਹਾਡਾ 30-40% ਦਾ ਫਾਇਦਾ ਹੋ ਜਾਣਾ ਆ, ਕਈ ਵਾਰ ਤਾਂ ਜ਼ਿਆਦਾ ਵੀ ਫਾਇਦਾ ਹੋ ਸਕਦਾ। ਤੁਸੀਂ ਬ੍ਰੈਂਪਟਨ ਬੈਸਟ ਡੀਲ 'ਤੇ ਕਿਸੇ ਵੀ ਤਰ੍ਹਾਂ ਦੇ ਅਪਲਾਈਂਸਿਸ ਲੈਣੇ ਆ, ਛੋਟੇ ਵੱਡੇ ਇਲੈਕਟ੍ਰੋਨਿਕ ਦਾ ਸਮਾਨ ਲੈਣਾ, ਹੁਣ ਤਾਂ ਇਹਨਾਂ ਕੋਲ ਸੈਮਸੰਗ ਦੀਆਂ ਘੜੀਆਂ ਆਈਆਂ ਸੀਗੀਆਂ, ਉਹ ਵਾਚ ਹੁੰਦੀ ਸਮਾਰਟ ਵਾਚ, ਤੁਸੀਂ ਇਹਨਾਂ ਦੀ ਸੋਸ਼ਲ ਮੀਡੀਆ ਪੇਜ 'ਤੇ ਜਾਓ, ਬਹੁਤ ਸਾਰੀ ਤੁਹਾਡੀ ਸੇਵਿੰਗ ਹੋ ਜਾਣੀ ਆ। ਤੁਸੀਂ ਯਕੀਨ ਕਰੋ $20 ਦੇ ਵਿੱਚ ਇਹਨਾਂ ਕੋਲ ਕੋਰਡਲੈਸ ਦੇ ਗੱਡੀਆਂ ਸਾਫ਼ ਕਰਨ ਵਾਲੇ ਘਰ, ਸੋਫੇ ਸਾਫ਼ ਕਰਨੇ, ਵੈਕਿਊਮ ਕਲੀਨਰ ਆ, ਤੁਸੀਂ ਰੇਡੀਓ ਉਡਾਣ ਦਾ ਰੈਫਰੈਂਸ ਦਿਓਗੇ ਨਾ ਤਾਂ ਬਹੁਤ ਸਾਰੀ ਤੁਹਾਡੀ ਸੇਵਿੰਗ ਹੋ ਸਕਦੀ ਆ। ਤੁਸੀਂ ਬ੍ਰੈਂਪਟਨ ਬੈਸਟ ਡੀਲ 'ਤੇ ਜਾ ਕੇ ਆਓ, ਟੀਵੀਜ਼ ਦੇ ਉੱਪਰ ਤੁਹਾਡੀ ਬਹੁਤ ਸਾਰੀ ਸੇਵਿੰਗ ਹੋਣੀ ਆ। ਤੁਸੀਂ 905-965-6941 905-965-6941 ਬ੍ਰੈਂਪਟਨ ਬੈਸਟ ਡੀਲ 'ਤੇ ਗੇੜਾ ਜ਼ਰੂਰ ਲਾ ਕੇ ਆਉਣਾ ਆ। ਬ੍ਰੈਂਪਟਨ ਬੈਸਟ ਡੀਲ।

0: 905-673-33373 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਨਾਮ ਚੇਂਜ ਬਹੁਤ ਸਾਰੇ ਵੀਰ ਕਹਿੰਦੇ ਕਿ ਹਾਂਜੀ ਨਾਮ ਚੇਂਜ ਹੁੰਦੇ ਸੀ, ਪਹਿਲਾਂ ਕਰਦੇ ਸੀ, ਸਾਡੀ ਮਾਤਾ ਦਾ ਹੋਇਆ, ਸਾਡੀ ਭੈਣ ਦਾ ਹੋਇਆ, ਮੈਨੂੰ ਬਹੁਤ ਸਾਰੇ ਮੈਸੇਜ ਵੀ ਆ ਰਹੇ ਆ। ਕੀ ਤੁਹਾਡੇ ਏਰੀਏ ਦੇ ਵਿੱਚ ਵਾਕਈ ਜਦੋਂ ਤੁਹਾਡੇ ਘਰ ਨੂੰਹ ਆਉਂਦੀ ਸੀ, ਤੁਹਾਡੀ ਭੈਣ ਵਿਆਹ ਕੇ ਜਾਂਦੀ, ਉਹਦੇ ਨਾਮ ਚੇਂਜ ਕਰ ਦਿੱਤੇ ਜਾਂਦੇ ਸੀ? ਹੁਣ ਤਾਂ ਦੇਖੋ ਅੱਜ ਦੇ ਸਮੇਂ ਦੇ ਵਿੱਚ ਤਾਂ ਮਾਡਰਨ ਕੁੜੀਆਂ, ਬਈ ਅੱਜ ਕੱਲ੍ਹ ਤਾਂ ਪੜ੍ਹੀਆਂ ਲਿਖੀਆਂ ਕੁੜੀਆਂ ਅੱਜ ਕੱਲ੍ਹ ਤਾਂ ਨਹੀਂ ਕਰਦੀਆਂ, ਔਰ ਕਰਨਾ ਵੀ ਨਹੀਂ ਚਾਹੀਦਾ। ਮੈਂ ਤਾਂ ਆਂਟੀ ਜੀ ਕਹਿੰਦੇ ਤੇ ਸਰਨੇਮ ਵੀ ਨਹੀਂ ਚੇਂਜ ਕਰਦੇ, ਕਹਿੰਦੇ ਉਹ ਵੀ ਤੁਹਾਡੇ ਕੋਲ ਫਰੀਡਮ ਆ। ਹਾਂ, ਇਹ ਥੋੜ੍ਹਾ ਜਿਹਾ ਮੈਨੂੰ ਲੱਗਿਆ ਕਿ ਜੀ ਬਿਲਕੁਲ ਹੋ, ਆਫਕੋਰਸ ਹੋ ਸਕਦਾ ਕਿ ਹਾਂ ਜੇ ਕਿਸੇ ਦੀ ਆਪਣੀ ਇੱਛਾ ਆ ਨਹੀਂ ਕਰਨਾ ਤਾਂ ਨਹੀਂ ਕਰਨਾ, ਇਟਸ ਓਕੇ, ਤੁਸੀਂ ਇਸ ਤਰ੍ਹਾਂ ਦੇ ਖੁੱਲ੍ਹੇ ਖਿਆਲਾਂ ਵਾਲੇ ਹੋ ਵੀ ਸਕਦੇ ਹੋ, ਪਰ ਹਾਂ ਫਸਟ ਨਾਮ ਚੇਂਜ ਕਰਨਾ ਉਹ ਥੋੜ੍ਹਾ ਜਿਹਾ ਮੈਨੂੰ ਅਜੀਬ ਲੱਗਿਆ, ਇਹ ਨਹੀਂ ਹੋਣਾ ਚਾਹੀਦਾ। ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਇਹ ਬਹੁਤ ਸਮਾਂ ਪੁਰਾਣੇ ਦੀਆਂ ਗੱਲਾਂ ਹੋ ਸਕਦੀਆਂ, ਅੱਜ ਕੱਲ੍ਹ ਤਾਂ ਇਹ ਚੀਜ਼ਾਂ ਵਾਸਤੇ ਥਾਂ ਨਹੀਂ ਹੋਣੀ ਚਾਹੀਦੀ। ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਅੱਛਾ, ਵੈਸੇ ਕਰਦੇ ਕਿਉਂ ਹੁੰਦੇ ਸੀ, ਕਾਰਨ ਕੀ ਹੁੰਦਾ ਸੀ, ਲੌਜਿਕ ਕੀ ਹੁੰਦਾ ਸੀ? ਪਰ ਫਿਰ ਕੀ ਹੋਇਆ ਜੇ ਤੁਸੀਂ ਹਿੰਦੂ ਪਰਿਵਾਰ ਚ ਵਿਆਹ ਗਏ ਹੋ ਤੇ ਉਹ ਨਾਮ ਚੇਂਜ, ਪਰ ਉਹਨੇ ਉਹਨੇ ਮੰਨ ਲਿਆ ਕਿ ਹਾਂ ਤੁਸੀਂ ਕਰ ਦੋ? ਪਹਿਲਾਂ ਔਰਤਾਂ ਨੂੰ ਜ਼ਿਆਦਾ ਉਹ ਸਿੰਪਲ ਹੁੰਦੀਆਂ ਸੀਗੀਆਂ, ਅੱਜ ਕੱਲ੍ਹ ਤਾਂ ਨਹੀਂ, ਅੱਜ ਕੱਲ੍ਹ ਤਾਂ ਕਹਿੰਦੀ ਭਾਈ ਤੁਸੀਂ ਕਰ ਲਓ ਕਰਨਾ ਤੇ ਮੈਂ ਨਹੀਂ ਕਰਨਾ। ਬਹੁਤ ਸ਼ੁਕਰੀਆ ਜੀ। ਜੀ ਬਹੁਤ ਸ਼ੁਕਰੀਆ ਕੁਲਦੀਪ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 905-673-33-37 BDS ਹੋਮ ਪੇਂਟਿੰਗ ਨੂੰ ਯਾਦ ਰੱਖਣਾ, ਤੁਸੀਂ ਆਪਣੇ ਘਰ ਨੂੰ, ਬੇਸਮੈਂਟ ਨੂੰ, ਇਨਵੈਸਟਮੈਂਟ ਪ੍ਰੋਪਰਟੀ ਨੂੰ ਤੁਸੀਂ, ਜਾਂ ਕਮਰਸ਼ੀਅਲ ਪ੍ਰੋਪਰਟੀ 'ਤੇ ਤੁਸੀਂ ਪੇਂਟ ਦੀਆਂ ਸੇਵਾਵਾਂ ਲੈਣੀਆਂ, ਇੱਕ ਵਧੀਆ ਪੇਂਟਰ 12 ਸਾਲਾਂ ਦੇ ਤਜਰਬੇ ਵਾਲੇ ਜੁਗਰਾਜ ਬਾਈ ਉਹਨਾਂ ਨਾਲ ਗੱਲਬਾਤ ਕਰ ਲਓ, ਪੇਂਟ ਵੀ ਕਰਨਗੇ, ਤੁਹਾਡੀ ਫਲੋਰਿੰਗ ਵੀ ਪਾ ਕੇ ਦੇਣਗੇ, ਤੁਹਾਡੀ ਡੈੱਕ ਫੈਂਸ ਵੀ ਪੇਂਟ ਕਰਨਗੇ, ਇੰਟੀਰੀਅਰ ਐਕਸਟੀਰੀਅਰ ਘਰ ਨੂੰ ਨਵਾਂ ਬਣਾ ਕੇ ਜਾਣਗੇ, 12 ਸਾਲਾਂ ਦਾ ਤਜਰਬਾ। ਬਾਈ ਜੀ ਕਹਿੰਦੇ ਹੋ ਸਕਦਾ ਅਸੀਂ $2-4 ਲੋਕਾਂ ਨਾਲ ਵੱਧ ਲੈ ਲਈਏ, ਪਰ ਕੰਮ ਕਹਿੰਦੇ ਤਸੱਲੀ ਬਖ ਕਰਕੇ ਜਾਵਾਂਗੇ, ਇਹ ਨਹੀਂ ਕਿ ਝੋਲੇ 'ਚ ਬੁਰਸ਼ ਪਾ ਕੇ ਭੱਜ ਗਏ ਪੈਸੇ ਲੈ ਕੇ। ਸੋ ਤੁਸੀਂ BDS ਹੋਮ ਪੇਂਟਿੰਗ ਇੱਕ ਪ੍ਰੋਫੈਸ਼ਨਲ ਅਤੇ ਵਧੀਆ ਸਰਵਿਸ ਸੀ, ਤੁਸੀਂ ਤੁਹਾਨੂੰ ਲੱਗਦਾ ਚਾਹੀਦੀ ਆ। ਤਾਂ 905-965-611 905-965-6311 BDS ਹੋਮ ਪੇਂਟਿੰਗ ਦੇ ਜਗਰਾਜ ਬਾਈ ਉਹਨਾਂ ਨਾਲ ਗੱਲਬਾਤ ਕਰ ਲਿਓ। ਸੋ ਵਧੀਆ ਪੇਂਟਿੰਗ ਦੀਆਂ ਸੇਵਾਵਾਂ ਲੈਣ ਦੇ ਲਈ 905-965-6311 ਜੁਗਰਾਜ ਬਾਈ ਹੋਣਾ ਦਾ ਨੰਬਰ ਆ। ਅਤੇ ਨਾਲ ਦੀ ਨਾਲ ਫਿਰ ਵਾਓ ਈਟਸ 'ਤੇ ਪਹੁੰਚੋ, 399 ਦੇ ਵਿੱਚ ਮੋਮੋ ਖਾ ਕੇ ਆਓ ਤੁਸੀਂ ਵਾਓ ਈਟਸ 'ਤੇ, ਬਹੁਤ ਅਮੇਜ਼ਿੰਗ ਅਮੇਜ਼ਿੰਗ ਡੀਲਾਂ। ਅੱਛਾ, ਖੂਬਸੂਰਤੀ ਇਹ ਕਿ ਇਹਨਾਂ ਦਾ ਸਾਰਾ ਮੈਨਿਊ ਹੀ ਅੰਡਰ $10 ਆ। ਤੁਸੀਂ ਜੇ ਡਿਨਰ ਕਰਨਾ ਨਾ ਰਾਤ ਨੂੰ, ਇਹਨਾਂ ਕੋਲ ਇੰਨੀਆਂ ਘੈਂਟ ਘੈਂਟ ਡੀਲਾਂ ਨਾ, ਨਾਲ ਇਹਨਾਂ ਕੋਲ ਗ੍ਰੇਵੀ ਵਾਲੇ ਸੋਇਆ ਚਾਪ, ਬਟਰ ਚਿਕਨ ਗ੍ਰੇਵੀ ਦੇ ਵਿੱਚ ਸੋਇਆ ਚਾਪ ਬਣਾਉਂਦੇ, ਨਾਲ ਰੁਮਾਲੀ ਰੋਟੀ ਆ, ਨਾਲ ਪੌਪਸ ਆ, ਈਵਨ ਉਹ ਵੀ 799 ਦੇ ਵਿੱਚ ਬਸ ਤੁਸੀਂ, ਔਰ ਦੋ ਇਹਨਾਂ ਦੀ ਪਫ ਪੈਟੀ ਤੁਸੀਂ ਖਾ ਲਈ ਇੱਕ ਵਾਰੀ, ਮੈਂ ਕਹਿਣਾ ਕਿ ਤੁਸੀਂ ਕਹਿਣਾ ਕਿ ਬ੍ਰੇਕਫਾਸਟ ਵੀ ਇੱਥੋਂ ਕਰੋ, ਡਿਨਰ ਵੀ ਕਰੋ ਅਤੇ ਲੰਚ ਵੀ ਇੱਥੋਂ ਕਰੋ, ਪਫ ਪੈਟੀ, ਦੋ ਵਧੀਆ ਫਰੈਸ਼ ਪਫ ਪੈਟੀਆਂ, ਦੋ, ਇੱਕ ਨਹੀਂ ਦੋ ਪੈਟੀਆਂ, ਨਾਲ ਇੱਕ ਪੌਪਸ ਲੈਣਾ ਤੁਸੀਂ, ਕੋਈ ਵੀ ਡਰਿੰਕ ਲਓ, 499 ਦੇ ਵਿੱਚ ਵਾਓ ਈਟਸ ਪਹੁੰਚਣਾ, ਡੇਰੀ ਐਂਡ ਏਅਰਪੋਰਟ ਵਾਲੇ ਸੈਕਸ਼ਨ 'ਤੇ ਪਹੁੰਚੋ, ਔਰ ਫਰੈਸ਼ ਹਾਈਜੀਨਿਕ ਵੈੱਜ, ਪਿਓਰ ਵੈੱਜ, ਬਸ ਵਾਓ ਈਟ 905-673-0090 905-673-0090 905-677-0090 ਵਾਓ ਈਟਸ 'ਤੇ ਤੁਸੀਂ ਪਹੁੰਚਣਾ। ਅਤੇ ਨਾਲ ਦੀ ਨਾਲ ਕਾਲਸ ਬਹੁਤ ਸਾਰੀਆਂ, ਲਾਈਨਾਂ ਸਾਰੀਆਂ ਬਿਜੀ ਆ। ਰੋਹਨ ਸ਼ਰਮਾ ਸਾਡਾ ਛੋਟਾ ਭਰਾ ਮਿਲਣਾ ਈਵੈਂਟਸ ਤੋਂ, ਉਹ ਵੀ ਇੱਕ ਪਿਆਰਾ ਜਿਹਾ ਮੈਸੇਜ ਤੁਹਾਨੂੰ ਦਿੰਦੇ ਹਾਂ। ਕਾਲਸ ਬਹੁਤ ਸਾਰੀਆਂ। ਦਲਜੀਤ ਜੀ, ਤੁਸੀਂ ਕੁਇਕਲੀ ਆਪਾਂ ਸ਼ੋਰਟ ਜੀ ਕਾਲ ਲਵਾਂਗੇ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ।
1: ਹਾਂਜੀ, ਮੈਂ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਨਾਮ ਚੇਂਜ ਕਰਨਾ ਤਾਂ ਤੁਸੀਂ ਵਿਆਹ ਤੋਂ ਪਹਿਲਾਂ ਦੱਸ ਦਿਓ ਕੁੜੀ ਨੂੰ।
0: ਹਾਂ, ਦੈਟਸ ਟਰੂ।
1: ਜੇ ਤੁਸੀਂ ਹੁਣ ਫੋਰ ਐਗਜ਼ਾਮਪਲ ਤੁਸੀਂ ਇੰਟਰਕਾਸਟ ਮੈਰਿਜ ਕਦੇ ਲਈ ਆ, ਕੋਈ ਹਿੰਦੂ
0: ਜੀ
1: ਘਰ ਆ ਗਏ ਜਾਂ ਮੁਸਲਮਾਨ ਆ ਗਏ
0: ਜੀ,
1: ਜਾਂ ਤੁਸੀਂ ਉਹ ਚੀਜ਼ ਲਈ ਐਗਰੀ ਹੋ ਗਏ ਤਾਂ ਤੁਸੀਂ ਉਹਦਾ ਨਾਮ,
0: ਹਾਂ ਨਹੀਂ ਬਿਲਕੁਲ ਜੀ, ਇਹ ਤਾਂ ਸਭ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਇਹਦੇ ਵਿੱਚ ਤਾਂ ਨਾ, ਪਰ ਮੈਨੂੰ ਲੱਗਦਾ ਇਹ ਪੁਰਾਣੀਆਂ ਗੱਲਾਂ ਸੀ, ਅੱਜ ਕੱਲ੍ਹ ਬਹੁਤ ਘੱਟ ਪਰਿਵਾਰਾਂ 'ਚ ਚੀਜ਼ਾਂ ਰਹਿ ਗਈਆਂ, ਜਿਹੜੇ ਪੁਰਾਣੀ ਸੋਚ ਵਾਲੇ ਜਿਹੜੇ ਬਜ਼ੁਰਗ ਆ ਅੱਜ ਤੱਕ ਮੇ ਬੀ ਉਹ ਉਹਨਾਂ ਨੂੰ ਫੋਲੋ ਕਰਦੇ ਹੋ, ਨਹੀਂ ਤਾਂ ਅੱਜ ਕੱਲ੍ਹ ਤਾਂ ਜਿਹੜੇ ਬਜ਼ੁਰਗ ਆ ਉਹ ਤਾਂ ਆਪਣੇ ਨਾਲੋਂ ਜ਼ਿਆਦਾ ਮਾਡਰਨ ਆ, ਉਹ ਤਾਂ ਸਾਨੂੰ ਦੱਸਦੇ ਆ, ਸੋ ਕਈ ਪਰਿਵਾਰਾਂ ਦੇ ਵਿੱਚ ਹੋ ਸਕਦਾ ਜੀ, ਕਿਆ ਬਾਤ ਆ, ਨਹੀਂ ਠੀਕ ਹੈ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ, ਅਫਕੋਰਸ ਮੈਂ ਐਗਰੀ ਵਿਦ ਯੂ, ਟੋਟਲੀ ਐਗਰੀ, ਉਹ ਬੱਲੇ ਬੱਲੇ ਕਾਲ ਬਹੁਤ ਸਾਰੀਆਂ ਬਈ, ਹੁਣ ਮੈਂ ਕੀ ਤਾਂ ਮਾਣ ਰੱਖ ਲਾਂ, ਮੈਂ ਇਕੱਲੀ ਅਤੇ ਮੁਲਾਜ਼ਮਦਾਰ ਬਾਰੇ ਮੈਂ ਕਿਸੇ ਨੂੰ ਗੁੱਸਾ ਵੀ ਨਹੀਂ ਕਰਨਾ ਚਾਹੁੰਦਾ, ਮੈਂ ਇੱਕ ਕਾਲ ਨਹੀਂ, ਪਹਿਲਾਂ ਮੈਂ ਰੋਹਨ ਜੀ ਨਾਲ ਗੱਲ ਕਰਦਾ, ਤੁਸੀਂ ਨਾ 9090, ਮਨੂ ਜੀ ਤੁਸੀਂ ਵੀ ਹੋਲਡ ਰੱਖੋ, ਸਤਵਿੰਦਰ ਜੀ ਤੁਸੀਂ ਵੀ ਹੋਲਡ ਰੱਖੋ, ਅਤੇ ਜਪਜੀਤ, ਉਹ ਮੈਨੂੰ ਜਪ ਨਾਮ ਆ ਗਿਆ ਬਾਬਾ ਬੋਬੀ ਬੋਬੀ ਦੇਵਲ ਦਾ ਚੇਤਾ, ਸੋ ਜਪਮੀਤ ਜੀ ਤੁਸੀਂ ਵੀ ਹੋਲਡ ਰੱਖੋ, ਸੋ 905-673-3337 ਰੋਹਨ, ਸਾਡਾ ਰੋਹਨ ਭਰਾ ਡੈਸ਼ਿੰਗ ਗੱਭਰੂ ਐਮ ਸੀ, ਟੋਪ ਦਾ ਐਮ ਸੀ, ਤੁਸੀਂ ਵਧੀਆ ਵਧੀਆ ਆਪਣੀਆਂ, ਤੁਹਾਡੇ ਪਰਿਵਾਰ ਦੇ ਵਿੱਚ ਹੁਣ ਮੈਰਿਜ ਦਾ ਸਮਾਂ ਆ ਗਿਆ, ਘੈਂਟ ਘੈਂਟ ਮੈਰਿਜ ਕਰਾਉਣੀ ਆ, ਵੀ ਆਈ ਪੀ ਟੋਪ ਦੀਆਂ ਮੈਰਿਜਾਂ ਦੇ ਵਿੱਚ ਜਾਣ ਵਾਲਾ ਸਾਡਾ ਗੱਭਰੂ ਆ, ਵੱਡੇ ਵੱਡੇ ਮੇਲੇ, ਕੱਲ੍ਹ ਅਰਜਨ ਰਾਮਪਾਲ ਨਾਲ ਮੁੰਡਾ ਪਰਫੋਰਮ ਕਰਕੇ ਆਇਆ, ਵੀ ਕਿਆ ਬਾਤ ਆ, ਰੋਹਨ ਦੇ ਐਮ ਸੀ, ਘੈਂਟ ਤੁਹਾਨੂੰ ਐਮ ਸੀ ਚਾਹੀਦਾ ਨਾ ਆਪਣੇ ਵਿਆਹ ਵਾਸਤੇ, ਸ਼ਾਦੀ ਵਾਸਤੇ, ਪਾਰਟੀ ਵਾਸਤੇ, ਕੋਈ ਤੁਹਾਨੂੰ ਲੱਗਦਾ ਤੁਹਾਡੇ ਮੁੰਡੇ ਨੇ ਘੈਂਟ ਜੀ ਵਿਆਹ ਕਰਾਉਣਾ ਬੀਚ ਬੂਚ 'ਤੇ, ਤਾਂ ਫਿਰ ਰੋਹਨ ਨੂੰ ਬੁਲਾ ਲਓ, ਦੇਖਿਓ ਤੁਸੀਂ 25-30 ਸਾਲ ਪਲਾਂ ਵਹੁਟੀ ਨੂੰ ਭੁੱਲ ਜਾਓ, ਪਰ ਰੋਹਨ ਨੂੰ ਨਹੀਂ ਭੁੱਲੋਗੇ, ਵੀ ਵਿਆਹ 'ਚ ਇੱਕ ਐਮ ਸੀ ਸੱਦਿਆ ਸੀਗਾ, ਸੋ ਬਿਲਕੁਲ ਤੁਸੀਂ ਰੋਹਨ ਨੂੰ ਯਾਦ ਰੱਖਿਓ, ਬਸ ਐਮ ਸੀ ਕਰਾਉਣਾ ਅਤੇ ਰੋਹਨ ਦਾ ਐਮ ਸੀ ਮਿਲਣਾ, ਈਵਨ ਤੁਸੀਂ ਇਹਨਾਂ ਦਾ ਚੱਲ ਇੱਕ ਹੀ ਵਾਰ ਜਾ ਕੇ ਸਰਚ ਕਰਨਾ ਐਮ ਸੀ ਰੋਹਨ, ਬਸ ਪ੍ਰਗਟ ਹੋ ਜਾਣਾ ਸਾਡੇ ਮੁੰਡੇ ਨੇ, ਰੋਹਨ ਕੀ ਹਾਲ ਚਾਲ ਵੀਰੇ?
2: ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾ ਆਪਾਂ ਜੀ, ਸਾਰੇ ਰੇਡੀਓ ਡਾਂਸ ਦੇ ਸੁਣਾਉਣ ਦੇ ਸਾਰਿਆਂ ਨੂੰ ਬਹੁਤ ਹੀ ਪਿਆਰ ਭਰਿਆ ਥੈਂਕ ਯੂ, ਤੁਸੀਂ ਸਾਡੇ ਭਰਾ ਦਾ ਰੇਡੀਓ ਸੁਣਦੇ ਅਤੇ ਬਰੋ ਤੁਸੀਂ ਇੰਨਾ ਪਿਆਰ ਕਿਉਂ ਕਰਦੇ ਸਾਨੂੰ?
0: ਬਸ ਇਹੀ ਤਾਂ ਹੈ, ਇਹੀ ਤਾਂ ਚੀਜ਼ ਹੈ ਸਾਡੇ ਕੋਲ ਫ੍ਰੀ ਦੇ ਵਿੱਚ, ਪਿਆਰ ਹੀ ਤਾਂ ਹੈ ਸਾਡੇ ਕੋਲ,
2: ਆਈ ਲਵ ਯੂ ਬਰੋ,
0: ਕੀ ਬਾਤ ਆ,
2: ਸਾਡਾ ਰੇਡੀਓ ਸੁਣਦੇ ਹਾਂ ਹਮੇਸ਼ਾ ਮਜ਼ਾ ਆਉਂਦਾ, ਅਤੇ ਥੈਂਕ ਯੂ ਸੋ ਮਚ, ਸਾਨੂੰ ਤੁਹਾਡੀ ਕਾਲ ਵੀ ਹੋਰ ਆ ਰਹੀਆਂ
0: ਨੇ, ਬਟ
2: ਅਗੇਨ ਆਪਾਂ ਤੁਹਾਡੇ ਸਰੋਤਿਆਂ ਨੂੰ ਬਸ ਇਹੀ ਯਾਦ ਕਰਨਾ ਚਾਹੁੰਦੇ ਹਾਂ ਕਿ ਮਾਸਟਰਸ ਨੇ ਜੁਲਾਈ ਦੇ ਵਿੱਚ ਪਹੁੰਚ ਰਹੇ ਨੇ ਇੱਥੇ, ਉਹ ਤਾਂ ਬਿਲਕੁਲ ਆਪਣੀ ਤਿਆਰੀ ਕਰਕੇ ਆ ਰਹੇ ਹਾਂ,
0: ਬਹੁਤ
2: ਹੀ ਸੋਹਣਾ ਕਵਾਲੀ ਸ਼ੋ, ਬਹੁਤ ਹੀ ਸੋਹਣਾ ਮਹਿਫਿਲ ਲੱਗੇਗੀ, ਟੋਰਾਂਟੋ ਦੇ ਵਿੱਚ 24 ਜੁਲਾਈ ਨੂੰ ਸ਼ੋ ਹੈ ਮਾਸਟਰਸ ਲੀਗ ਦਾ, ਸੋ ਤੁਸੀਂ ਸਾਰਿਆਂ ਨੇ ਰੇਡੀਓ ਰਾਂ ਨੂੰ ਫੋਨ ਕਰਕੇ ਜਲਦੀ ਜਲਦੀ ਪੁੱਛ ਲੈਣਾ ਕਿ ਟਿਕਟਾਂ ਕਿੱਥੋਂ ਮਿਲਦੀਆਂ ਨੇ, ਇਹਨਾਂ ਨੂੰ ਪ੍ਰੋਪਰ ਜੀ ਟੂ ਵੀ ਟੇਕ ਕੇਅਰ ਕਰਨਾ ਅੱਗੇ ਤੋਂ।
0: ਬਿਲਕੁਲ, ਔਰ ਰੋਹਨ ਕਿੱਦਾਂ ਦਾ ਈਵੈਂਟ ਹੋ ਰਿਹਾ ਜੇ ਹੁਣ ਦੇਖੋ, ਮਾਸਟਰ ਸਲੀਮ ਨੂੰ ਤਾਂ ਜਿੱਥੇ ਆਪਾਂ ਨਾਂ ਲੈਂਦੇ ਹਾਂ ਉੱਥੇ ਆਪਾਂ ਨੂੰ ਕੁਛ ਕਹਿਣ ਦੀ ਲੋੜ ਨਹੀਂ ਹੈ, ਨਾ ਕੁਛ ਕਰਨ ਦੀ ਲੋੜ ਆ, ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਈਵੈਂਟ ਆ ਇਹ ਜੇ ਕਿਸੇ ਨੇ ਮਿਸ ਕਰਤਾ, ਕਿਉਂਕਿ ਜੇ ਕੋਈ ਸੁਰਾਂ ਨੂੰ ਸੁਣਨ ਵਾਲਾ ਬੰਦਾ, ਜੇ ਕਿਸੇ ਨੇ ਭੰਗੜੇ ਪਾਉਣੇ ਆ, ਜੇ ਕਿਸੇ ਨੇ ਬਸ ਅੱਖਾਂ ਮੀਚ ਕੇ ਇੱਕ ਚੀਜ਼ ਕੋਈ ਸੁਣਨੀ ਆ, ਤਾਂ ਬਸ ਫਿਰ ਸਲੀਮ ਤੋਂ ਉੱਪਰ ਨਾਮ ਕੋਈ ਨਹੀਂ ਆ, ਔਰ ਇਹ ਸ਼ੋਅ ਬਾਕਮਾਲ ਸ਼ੋਅ ਹੋਊਗਾ, ਹਾਊਸ ਫੁੱਲ ਜਾਊਗਾ, ਟਿਕਟਾਂ ਜੇ ਤੁਸੀਂ ਨਾ ਲਈਆਂ ਤਾਂ ਬਾਅਦ 'ਚ ਤੁਸੀਂ ਫਿਰ ਯੂਟਿਊਬ 'ਤੇ ਵੇਖ ਵੇਖ ਕੇ ਸ਼ਾਰਟ ਜਿਹਾ ਅੱਜ ਕੱਲ੍ਹ ਜਿਹੜਾ ਚੱਲਿਆ ਡਰਾਮਾ ਰੀਲਾਂ ਵਾਲਾ, ਇਹ ਵੇਖ ਵੇਖ ਕੇ ਮੁੜ ਕੇ ਤੁਸੀਂ ਕਹੋਗੇ ਉਹ ਯਾਰ ਕਾਸ਼ ਕਿਤੇ ਚਲੇ ਜਾਂਦੇ, ਸੋ ਸਮਾਂ ਰਹਿੰਦਿਆਂ ਸਮਾਂ ਵਿਚਾਰ ਲਓ, ਟਿਕਟਾਂ ਲੈ ਲਓ, ਇਸ ਟਾਈਮ ਅਰਲੀ ਬਰਡ ਬਣੋ, ਟਿਕਟਾਂ ਤੁਹਾਨੂੰ ਡਿਸਕਾਊਂਟ ਵੀ ਮਿਲ ਸਕਦਾ, ਤੁਸੀਂ ਇਹ milna.ca 'ਤੇ ਚਲੇ ਜਾਣਾ ਆ, ਸਿੰਪਲ ਜੀ, milna.ca, ਰਾਈਟ ਰੋਹਨ?
2: milna tickets.com
0: 'ਤੇ, milna tickets.com 'ਤੇ ਜਾਣਾ ਆ, ਅਤੇ ਬਾਹਲੀ ਜਾਣਕਾਰੀ ਤੁਹਾਨੂੰ ਆਪਣੇ ਪੇਜ ਤੋਂ ਵੀ ਮਿਲ ਜੂਗੀ, ਰੇਡੀਓ ਉਡਾਨ ਦੇ ਰੈਫਰੈਂਸ 'ਤੇ ਤੁਸੀਂ ਮੈਨੂੰ ਇਨਬੋਕਸ ਕਰ ਦਿਓ, ਜਾਂ ਐਮ ਸੀ ਰੋਹਨ ਦੇ ਪੇਜ 'ਤੇ ਕਰ ਦਿਓ, ਜਾਂ ਮਿਲਣਾ ਈਵੈਂਟਸ ਦਾ ਪੇਜ ਆ ਇੰਸਟਾਗ੍ਰਾਮ 'ਤੇ, ਅੱਜ ਕੱਲ੍ਹ ਤਾਂ ਸਾਰੇ ਇੰਸਟਾਗ੍ਰਾਮ ਚਲਾਉਂਦੇ ਆ, ਮੇਰੀ ਦਾਦੀ ਵੀ ਲੱਗੀ ਹੁੰਦੀ ਆ, ਮੇਰੀ ਲੜੂਣਾ ਵੇਖਣ, ਕਿਹੜਾ ਨਹੀਂ ਚਲਾਉਂਦਾ, ਅੱਜ ਕੱਲ੍ਹ ਸਾਰੇ ਚਲਾਉਂਦੇ ਆ, ਸੋ ਇੰਸਟਾਗ੍ਰਾਮ ਬਈ ਅੱਜ ਕੱਲ੍ਹ ਬਾਹਲਾ ਮੇਨ ਆ, ਇੰਸਟਾਗ੍ਰਾਮ ਤੋਂ ਲੱਭ ਲਿਓ ਤੁਸੀਂ ਮਾਸਟਰ ਸਲੀਮ ਆ ਰਿਹਾ, ਮਿਸ ਨਾ ਕਰ ਦਿਓ, 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਅਤੇ ਭੰਗੜੇ ਪੈਣਗੇ, ਅਤੇ ਸੁਰਾਂ ਦੀਆਂ ਮਹਿਫਲਾਂ ਲੱਗਣਗੀਆਂ, ਅਤੇ ਫਿਰ ਰੂਹਾਨੀਆਂ ਤਾਂ ਚਾਰੇ ਪਾਸੇ, ਔਰ ਉੱਤੋਂ ਮਿਲਣਾ ਈਵੈਂਟਸ ਹੋਵੇ, ਅਤੇ ਉੱਥੇ ਤਾਂ ਬੰਦਾ ਉੱਥੇ ਉਹਦੇ ਆਉਣ ਤੋਂ ਪਹਿਲਾਂ ਤੁਸੀਂ ਖੁਸ਼ ਹੋਈ ਜਾਣਾ, ਇੰਨਾ ਸਿਸਟਮ ਵਧੀਆ ਕਰਦੇ ਆ, ਸਕਰੀਨਾਂ ਲੱਗੀਆਂ, ਔਰ ਚਾਰੇ ਪਾਸੇ ਜਗਮਗ ਜਗਮ ਵਿਆਹ ਵਾਲਾ ਮਾਹੌਲ ਹੁੰਦਾ, ਸੋ ਰੋਹਨ ਵੀਰੇ ਨੰਬਰ ਦੇ ਦਿਓ ਖਿੱਚ ਕੇ ਇੱਕ ਵਾਰੀ ਆਪਣਾ, ਮੈਂ ਕਹਿੰਦਾ ਕਿ ਉਹਨਾਂ ਦਾ ਹਿਊਮਰ ਬਹੁਤ ਤਗੜਾ, ਤੁਸੀਂ ਨਾਲ ਸੁਰਾਂ ਨੂੰ ਵੀ ਇੰਜੋਏ ਕਰੋਗੇ, ਨੱਚੋਗੇ ਵੀ, ਨਾਲ ਹੱਸੋਗੇ ਵੀ, ਫ੍ਰੀ ਦੇ ਵਿੱਚ ਕਾਮੇਡੀ ਦੇਣੀ ਉਹਨਾਂ ਨੇ, ਅਮੇਜ਼ਿੰਗ ਹਿਊਮਰ ਵਾਲੇ ਬੰਦੇ ਨੇ, ਔਰ ਬਹੁਤ ਸਾਦੇ ਮੁਰਾਦੇ, ਔਰ ਬਸ ਤੁਸੀਂ ਜੇ ਚੰਗਾ ਸੰਗੀਤ ਸੁਣਨਾ ਚਾਹੁੰਦੇ ਹੋ, ਜੇ ਤੁਸੀਂ ਠਾ ਠੂ ਅਤੇ ਫਾ ਫੂ ਨੂੰ ਛੱਡ ਕੇ ਜੇ ਤੁਸੀਂ ਵਧੀਆ ਸੰਗੀਤ ਨੂੰ ਪ੍ਰੇਮ ਕਰਨਾ ਚਾਹੁੰਦੇ ਹੋ, ਇੱਕ ਰੂਹਦਾਰੀ ਵਾਲੇ 2 ਘੰਟੇ 3 ਘੰਟੇ ਬਿਤਾਉਣੇ ਆ ਨਾ, ਅਤੇ ਫਿਰ ਮਿਲਣਾ tickets.com ਤੇ ਜਾ ਕੇ ਜਾਂ ਰੋਹਨ ਇੱਕ ਵਾਰੀ ਨੰਬਰ ਦੇ ਦਿਓ, ਕਈਆਂ ਨੇ ਚਾਰ ਚਾਰ ਪਰਿਵਾਰਾਂ ਦੇ ਨਾਲ ਆਉਣਾ, ਟੇਬਲ ਬੁੱਕ ਕਰਾਉਣਾ ਅਤੇ ਕਾਲ ਲਈ ਨੰਬਰ ਦੇ ਦਿਓ।
2: ਬਿਲਕੁਲ ਜੀ, 6477839873 ਜਾਂ ਤੁਸੀਂ ਰੇਡੀਓ ਡਾਨ ਦੇ ਕਿਸੇ ਵੀ ਫੋਨ ਨੰਬਰ 'ਤੇ ਫੋਨ ਕਰਕੇ ਸਾਡਾ ਨੰਬਰ ਲੈ ਸਕਦੇ ਹੋ। ਰੇਡੀਓ ਡਾਨ 'ਤੇ ਮਿਲਣਾ ਹੋਵੇ ਤਾਂ ਵਿੱਚ ਕੋਈ ਫਰਕ ਨਹੀਂ ਹੈਗਾ, ਜਦੋਂ ਭਾਈ ਨੂੰ ਕਾਲ ਕਰੋਗੇ ਉਹਨਾਂ ਨੇ ਸਭ ਪਤਾ ਚੱਲ ਸਕਦਾ। ਥੈਂਕ ਯੂ ਸੋ ਮਚ ਭਾਈ
0: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰੋਹਨ। ਔਰ ਮਾਸਟਰ ਸਲੀਮ ਨੂੰ ਬਾਈ ਤੁਸੀਂ ਸੁਣਨਾ ਆ ਤਾਂ 24 ਜੁਲਾਈ ਡੇਟ ਨੋਟ ਕਰ ਲਓ, ਅਤੇ ਫਿਰ ਮਿਲਦੇ ਹਾਂ ਉੱਥੇ, ਆਪਾਂ ਵੀ ਭੰਗੜੇ ਪਾਵਾਂਗੇ, ਆਪਾਂ ਵੀ ਰੋਹਨ ਦਾ ਤਰਲਾ ਜਿਹਾ ਕਰਕੇ ਇੱਕ ਟਿਕਟ ਲੈ ਲੈਣੀ ਆ, ਅਤੇ ਆ ਜਾਓ ਫਿਰ ਮਿਲਦੇ ਹਾਂ ਅਤੇ ਪਾਵਾਂਗੇ ਭੰਗੜੇ। ਅਤੇ ਮਾਸਟਰ ਸਲੀਮ, ਤਾਂ ਮਾਸਟਰ ਸਲੀਮ ਯਾਰ ਬਚਪਨ ਤੋਂ 4 ਸਾਲ ਤੋਂ ਇੱਕ ਬੰਦਾ ਗਾਉਣ ਲੱਗਿਆ ਹੋਇਆ, ਤੁਸੀਂ ਦੇਖੋ ਕਿ ਕਿਆ ਔਰਾ ਹੋਊਗਾ ਬੰਦੇ ਦਾ। ਔਰ ਬਾਕੀ ਸਿੰਪਲ ਸਾਦੇ ਮਰਾਦੇ ਅਤੇ ਕਮਾਲ ਕਮਾਲ ਨੇ ਸਲੀਮ ਜੀ ਤਾਂ। ਸੋ 905-673-3337
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ।
0: ਉਹ ਇਹਨੇ ਬਹੁਤ ਲੇਟ ਦੱਸਣਾ ਹੈ, ਮੈਂ ਹੀ ਦੱਸਦਾ ਕਿ ਬਈ ਲਿਵਾਨਾ ਵੈਲਨੈਸ ਸਪਾ ਸਾਡੀਆਂ ਭੈਣਾਂ ਵਾਸਤੇ ਬਹੁਤ ਸਾਰੀਆਂ ਅਮੇਜ਼ਿੰਗ ਸਰਵਿਸਿਜ਼ ਦਿੰਦੇ ਨੇ। ਉਹ ਤੁਸੀਂ ਹੇਅਰ ਰਿਮੂਵਲ ਕਰਾਉਣੇ ਆ, ਤੁਸੀਂ ਬਾਡੀ ਕੰਟੋਰਿੰਗ ਆ, ਇਹਨਾਂ ਕੋਲ ਬਹੁਤ ਅਮੇਜ਼ਿੰਗ ਸਰਵਿਸ ਆ ਬਾਈ। ਲਿਵਾਨਾ ਵੈਲਨੈਸ ਸਪਾ ਦੀ ਵੈਬਸਾਈਟ ਜਾ ਕੇ ਚੈੱਕ ਕਰ ਲਓ, ਕਿਉਂਕਿ ਇਹਨਾਂ ਕੋਲ ਲੇਟੈਸਟ ਇਕਿਊਪਮੈਂਟ ਆਏ ਆ। ਸੋ ਐਸਾ ਸਪਾ ਬ੍ਰੈਂਪਟਨ ਦੇ ਵਿੱਚ ਕੋਈ ਹੈ ਨਹੀਂਗਾ, ਤੁਸੀਂ ਲਿਵਾਨਾ ਵੈਲਨੈਸ ਸਪਾ 'ਤੇ ਜਾ ਕੇ ਆਓ। ਇਹਨਾਂ ਕੋਲ ਰਜਿਸਟਰਡ ਮਸਾਜ ਥੈਰੇਪਿਸਟ ਨੇ, ਵਧੀਆ ਇਨਵਾਇਰਮੈਂਟ ਆ, ਔਰ ਘੈਂਟ ਘੈਂਟ ਘੈਂਟ ਘੈਂਟ ਤੁਸੀਂ ਉੱਥੇ ਥੈਰੇਪਿਸਟ ਵੇਖੋਗੇ, ਤੁਸੀਂ ਰਿਲੈਕਸ ਹੋ ਕੇ ਆਓਗੇ। ਮਸਾਜ ਜੈਂਟਸ ਲੇਡੀਜ਼ ਦਾ ਸਾਰਾ ਸੈਪਰੇਟ ਸੈਪਰੇਟ ਆ। ਤੁਸੀਂ ਜ਼ਰੂਰ ਲਿਵਾਨਾ ਵੈਲਨੈਸ ਸਪਾ ਨੂੰ ਯਾਦ ਰੱਖਣਾ, ਅਤੇ ਜੇ ਤੁਸੀਂ ਰੇਡੀਓ ਉਡਾਉਣ ਦਾ ਰੈਫਰੈਂਸ ਦਿਓਗੇ ਤਾਂ ਤੁਹਾਡੀ ਬਹੁਤ ਸਾਰੀ ਬੱਚਤ ਵੀ ਹੋ ਸਕਦੀ ਆ। ਅਤੇ ਕਰ ਲਓ ਕਾਲ ਫਿਰ ਲਿਵਾਨਾ ਵੈਲਨੈਸ ਸਪਾ ਨੂੰ 416-883-5385 ਲਿਵਾਨਾ ਵੈਲਨੈਸ ਸਪਾ। ਅਤੇ ਆਪਣੇ ਬੱਚਿਆਂ ਨੂੰ, ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਤੁਸੀਂ ਫਰੈਂਚ ਸਿੱਖਣੀ ਆ, ਤਾਂ ਲਰਨ ਫਰੈਂਚ ਵਿਦ ਨਿਤਕਾ ਨੂੰ ਯਾਦ ਰੱਖੋ। ਲਰਨ ਫਰੈਂਚ ਵਿਦ ਨਿਤਕਾ, ਇਹਨਾਂ ਕੋਲ ਸਮਰ ਕਲਾਸਿਸ ਸ਼ੁਰੂ ਹੋਣ ਵਾਲੀਆਂ ਆ, ਅਤੇ ਆਪਣੇ ਬੱਚਿਆਂ ਨੂੰ ਜਲਦੀ ਨਾਲ ਰਜਿਸਟਰ ਕਰਵਾ ਦਿਓ। ਅਤੇ ਜੇ ਤੁਸੀਂ ਬਈ ਬੱਚੇ ਤੁਹਾਡੇ ਵਧੀਆ ਜੋਬਾਂ 'ਚ ਫਰੈਂਕ ਫੋਨ ਵਾਲੀਆਂ ਜੋਬਾਂ ਕਰਾਉਣੀਆਂ ਤੁਸੀਂ, ਤਾਂ ਵੀ ਤੁਸੀਂ ਫਰੈਂਚ ਸਿਖਾਓ ਨਾਲ ਦੇ ਜਿਹੜੇ ਇੰਟਰਨੈਸ਼ਨਲ ਸਾਡੇ ਭੈਣ ਭਰਾ ਆ ਉਹਨਾਂ ਵਾਸਤੇ ਤਾਂ ਫਰੈਂਚ ਕੰਪਲਸਰੀ ਹੈਗੀ ਆ। ਜੇ ਤੁਸੀਂ ਜਲਦੀ ਕੁਇਕ ਫਰੈਂਚ ਸਿੱਖਣਾ ਚਾਹੁੰਦੇ ਹੋ, ਲੈਵਲਾਂ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੁੰਦੇ, 647-5994-9093 6475-94-9093 ਰੇਡੀਓ ਡਾਨ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਡਿਸਕਾਊਂਟ ਵੀ ਮਿਲ ਜੂਗਾ। ਅਤੇ ਤੁਸੀਂ ਅੱਜ ਹੀ ਕਲਾਸ ਜੁਆਇਨ ਕਰੋ ਔਰ ਫਰੈਂਚ ਸਿੱਖੋ। 647-5994-9093 ਲਰਨ ਫਰੈਂਚ ਵਿਦ ਨਿਤਕਾ, ਇਹਨਾਂ ਦਾ ਇੰਸਟਾਗ੍ਰਾਮ ਜ਼ਰੂਰ ਚੈੱਕ ਕਰ ਲਿਓ, ਲਰਨ ਫਰੈਂਚ ਵਿਦ ਨਿਤਕਾ। ਮਨੂ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
4: ਸਤਿ ਸ਼੍ਰੀ ਅਕਾਲ ਸਰ ਪ੍ਰਭ ਜੀ, ਹੁਣ ਮੈਂ ਪਹਿਲਾਂ ਤਾਂ ਕਹਿਣਾ ਚਾਹੁੰਦਾ ਸਲੀਮ ਜੀ ਆ ਰਿਹਾ ਤਾਂ ਸਾਰੇ ਬਹੁਤ ਐਕਸਾਈਟਿਡ ਨੇ, ਮੈਂ ਵੀ ਬੜਾ ਐਕਸਾਈਟਿਡ ਹਾਂ।
0: ਕੀ ਬਾਤ ਆ!
4: ਤੇ ਮੈਂ ਹਾਂਜੀ ਹਾਂਜੀ ਤੇ ਮੈਂ ਸਰ ਇੱਕ ਕਹਿਣਾ ਚਾਹੁੰਦਾ ਕਿ ਏਸੀ ਮੇਰੇ ਕੋਲ ਆਏ ਦੇ ਆ, ਪੋਰਟੇਬਲ ਏਸੀ।
0: ਪੋਰਟੇਬਲ ਏਸੀ? ਬ੍ਰੈਂਪਟਨ ਬੈਸਟ ਡੀਲ ਦੇ ਇੰਸਟਾਗ੍ਰਾਮ ਤੇ ਜ਼ਰੂਰ ਜਾ ਕੇ ਚੈੱਕ ਕਰੋ, ਟਿਕਟੋਕ ਤੇ ਇਹਨਾਂ ਕੋਲ ਡੀਲਾਂ ਐਸੀਆਂ ਹੁੰਦੀਆਂ। ਕਈ ਵਾਰ ਤਾਂ ਜੀ ਕਰਦਾ ਚੱਲ ਯਾਰ ਊਂ ਜਾ ਆਈਏ ਲੈ ਆਈਏ, ਭਾਵੇਂ ਕੋਈ ਘਰੇ ਚੀਜ਼ ਪਈ ਹੋਵੇ, ਕਿਉਂਕਿ ਜੇ ਤੁਹਾਨੂੰ ਇੰਨੇ ਡਿਸਕਾਊਂਟ ਰੇਟ ਤੇ ਵਧੀਆ ਚੀਜ਼ ਮਿਲ ਰਹੀ ਤੇ ਵਾਈ ਨਾਟ ਤੁਸੀਂ ਗਿਫਟ ਦੇਣੇ ਆ ਪਰਿਵਾਰਾਂ ਨੂੰ। ਇਲੈਕਟ੍ਰੋਨਿਕਸ ਆਈਟਮਾਂ, ਜੂਸਰ, ਗ੍ਰੈਂਡਰ, ਤੁਸੀਂ ਹਿਊਮਿਡੀਫਾਇਰ, ਤੁਸੀਂ ਮਾਈਕ੍ਰੋਵੇਵ, ਬਹੁਤ ਸਾਰੀਆਂ ਆਈਟਮ ਇਹਨਾਂ ਕੋਲ ਹੈਗੀਆਂ। ਇੱਕ ਕਿਹੜਾ ਤੁਸੀਂ ਜ਼ਰੂਰ ਲਾ ਕੇ ਆਓ ਤੇ ਬਾਈ ਉਹਨਾਂ ਕੋਲ ਏਸੀ ਆਇਆ ਪੋਰਟੇਬਲ, ਹੁਣ ਏਸੀ ਦੀ ਲੋੜ ਵੀ ਹੈਗੀ ਆ। ਬਾਈ ਜੀ ਦੱਸੋ, ਦਿਓ ਪ੍ਰਾਈਸ ਤੇ ਵੈਸੇ ਬਚਤ ਕਿੰਨੀ ਹੋਣੀ ਉਹ ਵੀ ਦੱਸਿਓ।
4: ਸਰ ਓਨਲੀ $220 ਤੋਂ ਸਟਾਰਟ ਹੁੰਦਾ ਤੇ ਬਹੁਤ ਵਧੀਆ ਪ੍ਰਾਈਸ ਆ, ਤੇ ਅਰਾਊਂਡ ਉਹੀ ਸੇਮ ਏਸੀ ਯੂ ਕੈਨ ਫਾਈਂਡ ਇਨ ਦਾ ਮਾਰਕੀਟ ਫੋਰ ਅਰਾਊਂਡ $400 ਤੇ
0: ਬ੍ਰੈਂਪਟਨ ਬੈਸਟ ਡੀਲ ਤੇ ਜ਼ਰੂਰ ਜਾ ਕੇ ਆਇਓ ਔਰ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ ਤੇ ਕੋਈ ਨਾ ਕੋਈ ਤੋਹਫਾ ਵੀ ਤੁਹਾਨੂੰ ਮਨੂ ਜੀ ਦੇਣਗੇ ਤੇ ਜਾਂ ਤੁਹਾਡਾ ਮਾਨ ਤਾਨ ਕਰਨਗੇ, ਜ਼ਰੂਰ ਤੁਹਾਨੂੰ ਡਿਸਕਾਊਂਟ ਦੇਣਗੇ। ਬ੍ਰੈਂਪਟਨ ਬੈਸਟ ਡੀਲ 905-965-6941। ਟੀਵੀ ਆਪਣੇ ਕੋਲ ਕਿੰਨੇ ਕੁ ਤੋਂ ਸਟਾਰਟ ਹੋ ਜਾਂਦੇ ਆ ਮਨੂ?
4: ਟੀਵੀ $120 ਤੋਂ ਸਟਾਰਟ ਹੁੰਦੇ ਆ,
0: $120
4: ਤੋਂ ਰੇਡੀਓ ਹਾਂਜੀ, ਜਿਹੜਾ ਵੀ ਰੇਡੀਓ ਉਡਾਨ ਦਾ ਰੈਫਰ ਕਰੂਗਾ ਉਹਦੇ ਨੂੰ 3 ਮਹੀਨੇ ਲਈ IPTV ਸਬਸਕ੍ਰਿਪਸ਼ਨ ਫ੍ਰੀ ਆਫ ਕਾਸਟ ਮਿਲੂਗੀ।
0: ਉਹ 3 ਮਹੀਨੇ ਲਈ?
4: ਹਾਂਜੀ ਸਰ।
0: ਉਹ ਇਹ ਤਾਂ IPTV ਵੈਸੇ ਹੀ ਲੈਣਾ ਹੋਵੇ ਤੇ ਉਹ $20-25 ਮਹੀਨਾ ਆਉਂਦਾ, ਤਾਂ ਮਤਲਬ ਟੀਵੀ ਫ੍ਰੀ ਹੋ ਪੈ ਗਿਆ ਫਿਰ।
4: ਹਾਂਜੀ ਸਰ।
0: ਕੀ ਬਾਤ
4: ਹੈ। ਹੁਣ FIFA ਵਰਲਡ ਕੱਪ ਹੈ ਤਾਂ ਇਟਸ ਅ ਵੈਰੀ ਗੁੱਡ ਓਪਰਚੁਨਿਟੀ
0: ਬਿਲਕੁਲ ਫ੍ਰੀ। ਤੁਸੀਂ ਫਿਲਮਾਂ ਵੇਖੋ, ਮੈਚ ਵੇਖੋ, FIFA ਵਰਲਡ ਕੱਪ ਵੇਖੋ। ਸੋ ਬ੍ਰੈਂਪਟਨ ਬੈਸਟ ਡੀਲ। ਮਨੂ ਜੀ ਨੰਬਰ ਇੱਕ ਵਾਰੀ ਦੇ ਦਿਓ ਆਪਣੇ ਮੂੰਹ ਨਾਲ ਤੁਸੀਂ।
4: 905-965-6943।
0: ਬਿਲਕੁਲ ਜੀ, 905-965-6941। ਬ੍ਰੈਂਪਟਨ ਬੈਸਟ ਡੀਲ ਤੇ ਇੱਕ ਗੇੜਾ ਜ਼ਰੂਰ ਲਾ ਕੇ ਆਉਣਾ। ਬਹੁਤ ਸ਼ੁਕਰੀਆ ਮਨੂ ਜੀ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ 905-673-3337 ਸਾਡੇ ਬਹੁਤ ਪਿਆਰੇ ਲੰਡਨ ਤੋਂ ਸੱਜਣ ਸਰ, ਤੁਸੀਂ ਪਲੀਜ਼ ਕਾਲ ਕਰ ਲਓ। ਹੁਣ ਤੁਹਾਡੀ ਵਾਰੀ ਆਈ ਸੀ ਅਤੇ ਮੇਰੀ ਵਾਰੀ ਆਈ, ਪਤੀਲਾ ਖੜ ਕੇ ਤੁਸੀਂ ਕਾਲ ਕੱਟ ਕੇ 905-673-3337 ਇੱਦਾਂ ਨਾ ਕਰਿਆ ਕਰੋ। ਮੈਂ ਤਾਂ ਕਹਿੰਦਾ ਹੁੰਦਾ ਕਿ ਥੋੜਿਆਂ ਵਾਂਗੂ ਥੁੜ ਕੇ ਮਿਲੀਏ, ਪੰਛੀਆਂ ਵਾਂਗੂ ਉੜ ਕੇ ਮਿਲੀਏ ਅਤੇ ਮਿਲ ਕੇ ਮੁੜਦੇ ਹਾਂ। ਇੰਝ ਲੱਗਦਾ ਹੈ ਕਿ ਦਿਲ ਨਹੀਂ ਭਰਿਆ, ਮੁੜ ਕੇ ਮਿਲੀਏ ਜੇ ਤੁਸੀਂ ਮਿਲੇ ਹੀ ਨਹੀਂ, ਤੁਸੀਂ ਬਿਨਾਂ ਮਿਲੇ ਤਾਂ ਚਲੇ ਗਏ। ਸੋ ਇੱਦਾਂ ਨਾ ਕਰਿਆ ਕਰੋ। 905-673-3337 ਵਾਲ ਝੜ ਰਹੇ ਆ, ਗੰਜੇ ਹੋਣ ਦਾ ਡਰ ਸਤਾ ਰਿਹਾ, ਤਾਂ ਫਰੈਸ਼ ਹੇਅਰ ਟੋਨਿਕ, ਫਰੈਸ਼ ਟੋਨਿਕ ਜਫਰ ਮਲਕ ਨੂੰ ਕਾਲ ਕਰ ਲਓ। ਤੁਹਾਡੇ ਵਾਲ ਡਿੱਗਣੋਂ ਹਟ ਜਾਣਗੇ, ਗੰਜੇ ਹੋਣ ਤੋਂ ਬਚ ਜਾਓਗੇ, ਵਾਲ ਮੋਟੇ ਹੋ ਜਾਣਗੇ ਜੇ ਗੰਜੇ ਹੋਏ ਤਾਂ ਵਾਲ ਆ ਜਾਣਗੇ। 647-524-5215-59। ਜਫਰ ਮਲਕ ਜੀ ਉਹਨੇ ਰੱਖ ਕੇ ਕਹਿ ਕੇ ਗਏ ਸੀਗੇ ਕਿ ਤੁਸੀਂ ਇਹ ਤੇਲ ਲਾਉਣ ਤੋਂ ਪਹਿਲਾਂ, ਇਹ ਟੋਨਿਕ ਲਾਉਣ ਤੋਂ ਪਹਿਲਾਂ ਫੋਟੋ ਖਿੱਚਣੀ ਆ ਅਤੇ ਫਿਰ 10 ਦਿਨਾਂ ਬਾਅਦ ਫਿਰ ਇੱਕ ਪਿਕਚਰ ਲੈਣੀ ਆ। ਦੇਖੋ ਕੌਨਫੀਡੈਂਸ, 21 ਸਾਲਾਂ ਦਾ ਤਜਰਬਾ ਹੈ ਜਫਰ ਮਲਕ ਹੋਣਾ ਨੂੰ। 647-521-5159 ਫਰੈਸ਼ ਹੇਅਰ ਟੋਨਿਕ। ਤੁਸੀਂ ਕਿਸੇ ਵੀ ਸਾਡੇ ਸਪੋਂਸਰ ਦਾ ਨੰਬਰ ਲੈਣਾ ਹੁੰਦਾ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ ਸੰਪਰਕ ਕਰ ਲਿਆ ਕਰੋ, ਨਾਲੇ ਮੈਨੂੰ ਰੇਡੀਓ ਉਡਾਨ 'ਤੇ ਤੁਸੀਂ ਫੋਲੋ ਕਰ ਲਓ। ਤੁਹਾਨੂੰ ਬਹੁਤ ਸਾਰੇ ਸ਼ੋਅ ਦਿਖਾਉਣੇ ਆ ਫ੍ਰੀ ਦੇ ਵਿੱਚ। ਸੋ ਮੈਨੂੰ ਕਾਲ ਕਰ ਲਓ, ਤੁਹਾਨੂੰ ਟਿਕਟਾਂ ਗਿਵ ਅਵੇ ਕਰਨੀਆਂ ਆਪਾਂ ਇਸ ਵਾਰੀ ਬਹੁਤ ਸਾਰੇ ਸ਼ੋਅਜ਼ ਆ ਰਹੇ ਆ। ਸੋ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਇੱਕ ਵਾਰੀ ਹੈਲੋ ਕਰ ਦਿਓ ਅਤੇ ਦੱਸ ਦਿਓ ਕਿ ਭਾਈ ਭਾਅ ਜੀ ਅਸੀਂ ਇੱਥੋਂ ਬੋਲਦੇ ਹਾਂ, ਕਿਉਂਕਿ ਉਹ ਨਾ ਹੋਵੇ ਮੈਂ ਟਿਕਟਾਂ ਕੱਢ ਦਿਆਂ ਅਗਲਾ ਵੈਨਕੂਵਰ ਬੈਠਾ ਹੋਵੇ, ਹੈ ਨਾ। ਅੱਜ ਕੱਲ੍ਹ ਕਿੱਥੋਂ ਕਿੱਥੋਂ ਦੇ ਦੋਸਤ ਫੋਲੋ ਕਰ ਲੈਂਦੇ ਆ। ਸੋ ਮੈਨੂੰ ਤੁਸੀਂ ਮੈਸੇਜ ਕਰ ਦਿਆ ਕਰੋ ਕਿ ਭਾਅ ਜੀ ਅਸੀਂ ਬ੍ਰੈਂਪਟਨ ਤੋਂ, ਅਸੀਂ ਮਿਸੀਸਾਗਾ ਤੋਂ ਹਾਂ, ਤਾਂ ਕਿ ਤੁਹਾਡਾ ਹੀ ਨਾਂ ਡਰਾਅ ਦੇ ਵਿੱਚ ਪਾਇਆ ਜਾਵੇ, ਤੁਹਾਨੂੰ ਟਿਕਟਾਂ ਗਿਵ ਅਵੇ ਕੀਤੀਆਂ ਜਾਣ। ਸੋ ਰੇਡੀਓ ਉਡਾਨ ਇੰਸਟਾਗ੍ਰਾਮ ਜਾਂ ਮੈਨੂੰ ਟਿਕਟੋਕ 'ਤੇ ਵੀ ਰੇਡੀਓ ਉਡਾਨ 'ਤੇ ਤੁਸੀਂ ਫੋਲੋ ਕਰ ਲਿਓ, ਕਿਤੇ ਵੀ ਮੈਸੇਜ ਕਰ ਦਿਓ ਤਾਂ ਕਿ ਆਪਾਂ ਇੱਕ ਦੂਜੇ ਨਾਲ ਜੁੜੇ ਰਹੀਏ, ਇੱਕ ਦੂਜੇ ਦਾ ਫਾਇਦਾ ਕਰੀਏ। ਸੋ ਅੱਜ ਦਾ ਪ੍ਰੋਗਰਾਮ ਬਹੁਤ ਖੂਬਸੂਰਤ ਸੀ ਬਈ, ਬਹੁਤ ਗੱਲਾਂ ਬਾਤਾਂ ਹੋਈਆਂ। ਸੋ ਨਾਮ ਭਾਈ ਨਹੀਂ ਬਦਲਣਾ ਚਾਹੀਦਾ, ਨਾਲ ਦੀ ਨਾਲ ਡ੍ਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖੋ। ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਤੁਸੀਂ ਅਪਲਾਇੰਸਿਸ ਲੈਣੇ ਆ ਤਾਂ 905-805-3000, 905-805-3000 ਡ੍ਰੀਮ ਹੋਮ ਅਪਲਾਇੰਸਿਸ 'ਤੇ ਅਪਲਾਇੰਸਿਸ ਲੈਣ ਲਈ ਜਾਣਾ ਅਤੇ ਬਹੁਤ ਸਾਰੀ ਸੇਵਿੰਗ ਤੁਹਾਡੀ ਕਹਿੰਦੇ ਕਰਕੇ ਦੇਣੀ ਔਰ ਗਰੰਟੀਡ ਕਹਿੰਦੇ ਆ। ਤੁਸੀਂ ਕੋਈ ਵੀ ਫਲਾਇਰ ਲੈ ਕੇ ਜਾਓ, ਕੋਈ ਵੀ ਪ੍ਰਾਈਜ਼ ਲੈ ਕੇ ਜਾਓ, ਬੀਟ ਕਰਕੇ ਦੇਣਗੇ, ਗਰੰਟੀਡ। ਡ੍ਰੀਮ ਹੋਮ ਅਪਲਾਇੰਸਿਸ ਅਤੇ ਨਾਲ ਦੀ ਨਾਲ ਰਸ਼ਮੀਤ ਜੀ ਉਹਨਾਂ ਨੂੰ ਯਾਦ ਰੱਖਣਾ ਆ। ਤੁਸੀਂ ਮੌਰਗੇਜ ਦੇ ਬਾਬਤ ਕੋਈ ਵੀ ਸਵਾਲ ਆ, ਮੌਰਗੇਜ ਕਰਾਉਣੀ ਆ, ਤੁਸੀਂ ਕਮਰਸ਼ੀਅਲ ਮੌਰਗੇਜ, ਰੈਜੀਡੈਂਸ਼ੀਅਲ ਮੌਰਗੇਜ, ਡੈਟ ਕੰਸੋਲੀਡੇਟ ਬਾਰੇ ਕੋਈ ਸਵਾਲ ਆ ਤਾਂ ਰਸ਼ਮੀਤ ਕੌਰ ਹੁਣ ਨਾਲ ਗੱਲਬਾਤ ਕਰ ਲਿਓ। 647-539-4499 ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ। ਔਰ ਨਾਲ ਦੀ ਨਾਲ ਇੱਕ ਵਾਰ ਫਿਰ ਵਾਓ ਈਟਸ, ਜੇ ਤੁਸੀਂ ਡੇਅਰੀ, ਏਅਰਪੋਰਟ, ਗੌਰਵੇ ਇਹਦੇ ਡਰਾਈਵ ਕਰ ਰਹੇ ਹੋ ਤਾਂ ਤੁਸੀਂ ਵਾਓ ਈਟਸ 399 ਦੇ ਵਿੱਚ ਮੋਮੋਜ ਖਾ ਕੇ ਆਓ, ਪਿਓਰ ਵੈਜ ਔਰ ਦਿੱਲੀ ਵਾਲੀ ਸਟਰੀਟ ਚਾਟ ਤੁਸੀਂ ਇੰਜੋਏ ਕਰੋਗੇ। $399 ਦੇ ਵਿੱਚ ਫਰੈਸ਼, ਹੈਲਦੀ, ਵਧੀਆ, ਪਿਓਰ ਮੋਮੋ ਤੁਹਾਨੂੰ ਮਿਲ ਜਾਣੇ ਆ, ਵੈਜੀਟੇਰੀਅਨ, ਪਿਓਰ ਵੈਜੀਟੇਰੀਅਨ, ਹਾਈਜੀਨਿਕ, 399 ਦੇ ਵਿੱਚ ਡੇਅਰੀ ਐਂਡ ਏਅਰਪੋਰਟ ਦੇ ਉੱਪਰ। ਵਾਓ ਈਟਸ, WOW EATS, 905-677-0090 ਵਾਓ ਈਟਸ 'ਤੇ ਤੁਸੀਂ ਪਹੁੰਚ ਜਾਣਾ ਆ। ਅਤੇ ਬਸ ਜੀ, ਫਿਰ ਕਰੀਏ ਫਤਿਹ ਦਾ ਕੰਮ, ਕਿਉਂਕਿ ਸਮਾਂ ਹੋ ਚੁੱਕਿਆ ਆ। ਅਤੇ ਨਾਲ ਦੀ ਨਾਲ ਤੁਸੀਂ ਜੇ ਰੇਡੀਓ ਉਡਾਨ ਦੇ ਉੱਪਰ, ਸੋਸ਼ਲ ਮੀਡੀਆ ਸਾਡਾ ਬੜਾ ਸਟਰੋਂਗ ਆ ਔਰ ਰੇਡੀਓ ਉਡਾਨ ਦੇ ਉੱਪਰ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ, ਤੁਹਾਡਾ ਕੋਈ ਭੈਣ ਭਰਾ, ਚਾਚਾ ਤਾਇਆ, ਮਾਮਾ ਫੂਫੀ ਬਿਜ਼ਨਸ ਕਰ ਰਹੇ ਆ ਔਰ ਸਟਰਗਲ ਕਰ ਰਹੇ ਹੋ, ਆਪਣੇ ਬਿਜ਼ਨਸ ਨੂੰ ਵਧਾਉਣਾ ਚਾਹੁੰਦੇ ਆ, ਬਿਜ਼ਨਸ ਨੂੰ ਚਮਕਾਉਣਾ ਚਾਹੁੰਦੇ ਆ, ਤਾਂ ਰੇਡੀਓ ਉਡਾਨ ਦਾ ਨੰਬਰ ਦੇ ਦਿਓ, 437-0001, 437-0001 8700001 ਜਾਂ ਰੇਡੀਓ ਉਡਾਨ ਇੰਸਟਾਗ੍ਰਾਮ ਆਰ ਜੇ ਪ੍ਰਭ ਸੰਧੂ ਕਰਕੇ ਸਰਚ ਕਰ ਲਿਓ, ਮੈਨੂੰ ਉੱਥੇ ਡੀਐਮ ਕਰ ਦਿਓ। ਵਧੀਆ ਜੇ ਪੈਕੇਜ ਬਣਾ ਕੇ ਤੁਹਾਡੇ ਬਿਜ਼ਨਸ ਨੂੰ ਵਧੀਆ ਐਡਵਰਟਾਈਜ਼ ਕਰਾਂਗੇ ਅਤੇ ਬਸ ਤੁਹਾਡੀ ਆਵਾਜ਼ ਸਾਡੇ ਲੱਖਾਂ ਸੁਣਨ ਵਾਲੇ ਪਰਿਵਾਰ ਦੇ ਜੀਆਂ ਤੱਕ ਪਹੁੰਚਾਵਾਂਗੇ ਅਤੇ ਰਲ ਮਿਲ ਕੇ ਅੱਗੇ ਵਧਾਂਗੇ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ। ਅਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ ਇਸੇ ਟਾਈਮ ਇਸੇ ਵੇਲੇ ਸਵੇਰੇ ਵੀ ਮਿਲਾਂਗੇ 7 to 8 ਪੰਜਾਬੀ ਲਹਿਰਾਂ 'ਤੇ ਗੱਲਾਂ ਬਾਤਾਂ ਕਰਾਂਗੇ। ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਗੁੱਡ ਨਾਈਟ, ਸ਼ੁਭ ਰਾਤਰੀ, ਅਤੇ ਬਸ ਖੁਸ਼ ਰਹੋ, ਆਬਾਦ ਰਹੋ, ਅਤੇ ਬਸ ਇੱਦਾਂ ਹੀ ਪਰਿਵਾਰਾਂ ਦੇ ਵਿੱਚ ਮੁਹੱਬਤ, ਪਿਆਰ, ਇਤਫਾਕ ਬਣਾ ਕੇ ਰੱਖੇ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਮਿਲਦੇ ਹਾਂ ਕੱਲ੍ਹ ਨੂੰ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਗੁੱਡ ਨਾਈਟ, ਸਤਿ ਸ਼੍ਰੀ ਅਕਾਲ।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਸ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ, ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ। ਮਾਂ ਬੋਲੀ ਹੀ ਬੋਲਦੇ ਰਹਿਣਾ, ਨਵੀਂ ਪੀੜ੍ਹੀ ਨੂੰ ਇਹ ਸਮਝਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ।

ਤਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਨਮਸਕਾਰ। ਕੋਸੀ ਕੋਸੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ

ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਕਿ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਬਿਲਕੁਲ ਠੀਕ ਠਾਕ ਹੋਗੇ। 2 ਦਿਨ ਛੁੱਟੀਆਂ ਮਨਾ ਕੇ ਆਇਓ, ਵੀਕਐਂਡ ਆਪਣਾ ਸੈਲੀਬ੍ਰੇਟ ਕਰਕੇ ਆਇਓ ਬੱਚਿਆਂ ਦੇ ਨਾਲ, ਪਰਿਵਾਰ ਦੇ ਨਾਲ, ਦੋਸਤਾਂ ਮਿੱਤਰਾਂ ਦੇ ਨਾਲ। ਤੇ ਹੁਣ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੁਆਰਾ। ਵਿਸ਼ਵ ਪੰਜਾਬੀ ਸਭਾ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਔਰ ਵਿਸ਼ਵ ਪੰਜਾਬੀ ਸਾਂਝ ਪੰਜਾਬ ਪੰਜਾਬੀ ਔਰ ਪੰਜਾਬੀ ਦੀਆਂ ਗਤੀਵਿਧੀਆਂ ਵਾਸਤੇ ਪੰਜਾਬੀ ਭੈਣ ਭਰਾਵਾਂ ਨੂੰ ਸਮਰਪਿਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਆਡੀਟੋਰੀਅਮ, ਜਿੱਥੇ ਤੁਸੀਂ ਕੋਈ ਵੀ ਪੰਜਾਬ ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਕੋਈ ਐਕਟੀਵਿਟੀ ਆਰਗੇਨਾਈਜ਼ ਕਰਨੀ ਹੋਵੇ ਤਾਂ ਤੁਹਾਨੂੰ ਉਸ ਦੀਆਂ ਸਰਵਿਸਿਜ਼ ਜਿਹੜੀਆਂ ਫ੍ਰੀ ਆਫ ਕੋਸਟ ਮਿਲ ਸਕਦੀਆਂ ਨੇ। ਉਹਨਾਂ ਪਿਛਲੇ ਸ਼ਨੀਵਾਰ ਨੂੰ ਹੀ ਅਸੀਂ 6 ਤਰੀਕ ਨੂੰ ਬਹੁਤ ਖੂਬਸੂਰਤ ਇੱਕ ਮੁਸ਼ਾਇਰਾ, ਜਿਸ ਦਾ ਮੈਂ ਪਹਿਲੇ ਜ਼ਿਕਰ ਵੀ ਤੁਹਾਡੇ ਨਾਲ ਕਰਦਾ ਰਿਹਾ, ਸ਼ਾਮ ਨੂੰ 6 ਵਜੇ ਸ਼ੁਰੂ ਹੋਇਆ ਸੀ ਤੇ 9:30 ਦੇ ਕਰੀਬ ਉਹ ਖਤਮ ਹੋਇਆ ਸੀ। ਬਹੁਤ ਅੱਛਾ ਸੀ। ਸਾਡੇ ਰੇਡੀਓ ਪ੍ਰੋਗਰਾਮ ਸੁਣਨ ਵਾਲੇ ਲਿਸਨਰ 2-3 ਸਰੋਤੇ ਵੀ ਉੱਥੇ ਪਹੁੰਚੇ ਹੋਏ ਸਨ, ਸਾਡੀਆਂ ਬੀਬੀਆਂ ਭੈਣਾਂ। ਤੇ ਬੜਾ ਮੈਨੂੰ ਅੱਛਾ ਲੱਗਿਆ ਕਿ ਸਾਡੇ ਕਹੇ ਦੇ ਮੁਤਾਬਕ ਉਹਨਾਂ ਨੇ ਆਪਣਾ ਪ੍ਰੋਗਰਾਮ ਇੱਥੇ ਆਉਣ ਦਾ ਬਣਾਇਆ। ਤੇ ਮੈਂ ਉਮੀਦ ਕਰਦਾ ਹਾਂ ਕਿ ਉਹਨਾਂ ਦੀਆਂ ਉਮੀਦਾਂ ਜੋ ਲੈ ਕੇ ਆਏ ਹੋਣਗੇ ਤੇ ਜ਼ਰੂਰ ਉਹਨਾਂ ਨੂੰ ਅੱਛਾ ਲੱਗਿਆ ਹੋਵੇਗਾ, ਪ੍ਰੋਗਰਾਮ ਉਹਨਾਂ ਨੇ ਇੰਜੋਏ ਕੀਤਾ ਹੋਵੇਗਾ। ਸੋ ਦੋਸਤੋ, ਅੱਜ ਤਰੀਕ ਹੋ ਗਈ 8 ਜੂਨ ਤੇ ਮੌਸਮ ਇਸ ਵੇਲੇ ਤਾਂ ਬਾਹਰ ਹੈਗਾ 18-19 ਡਿਗਰੀ। ਕੱਲ 9 ਨੂੰ ਮੰਗਲਵਾਰ ਹੈ ਤੇ ਮੌਸਮ ਦੇਖੋ ਹੁਣ ਜਿਹੜਾ 5-7-8 ਦਿਨ ਅਗਲੇ ਜੋ ਪ੍ਰੋਡਿਕਸ਼ਨ ਜਿੱਥੋਂ ਤੱਕ ਹੈ ਨਾ 25 ਡਿਗਰੀ ਤੋਂ ਤਾਂ ਉੱਪਰ ਹੀ ਉੱਪਰ ਹੈ। ਬਾਕੀ 25 ਤੋਂ ਉੱਤੇ 27-28-29-27-28-29-30 ਇੱਥੋਂ ਤੱਕ ਜਿਹੜਾ ਟੈਂਪਰੇਚਰ ਰਹਿਣਾ। ਤੇ ਤੁਸੀਂ ਬਸ ਇੰਜੋਏ ਕਰਿਆ ਕਰੋ ਮੌਸਮ ਦਾ। ਐਸੇ ਮੌਸਮ ਨੂੰ ਤਾਂ ਅਸੀਂ ਉਡੀਕਦੇ ਹੁੰਦੇ ਹਾਂ ਕਿਉਂਕਿ ਇੰਨੀਆਂ ਸਰਦੀਆਂ, ਬੜੀਆਂ ਗੂਰਦੀਆਂ, ਬੜੀਆਂ ਗੰਭੀਰ ਸਰਦੀਆਂ ਅਸੀਂ ਇੱਥੇ ਗੁਜ਼ਾਰਦੇ ਹਾਂ। ਉਹਨਾਂ ਦੇ ਵਿੱਚ ਵੀ ਰੋਜ਼ਮਰਾ ਦੇ ਕੰਮ ਕਾਰ ਜ਼ਿੰਦਗੀ ਦੇ ਉਸੇ ਤਰ੍ਹਾਂ ਚੱਲਦੇ ਰਹਿੰਦੇ ਆ ਤੇ ਇਸ ਤਰ੍ਹਾਂ ਦੇ ਮੌਸਮ ਨੂੰ ਸਾਡੇ ਸੱਜਣ ਮਿੱਤਰ ਭੈਣ ਭਰਾ ਜਿਹੜੇ ਉਡੀਕਦੇ ਰਹਿੰਦੇ ਹਨ। ਸੋ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਦਾ ਵੀ ਮੌਸਮ ਹੋਵੇ ਨਾ ਉਹਦੇ ਮੁਤਾਬਕ ਆਪਣੇ ਆਪ ਨੂੰ ਤੁਸੀਂ ਢਾਲ ਲਓ। ਤੇ ਲਓ ਅੱਜ ਦਾ ਪ੍ਰੋਗਰਾਮ ਸੋਮਵਾਰ ਦਾ ਆਪਾਂ ਸ਼ੁਰੂ ਕਰਦੇ ਹਾਂ ਤੇ ਤੁਹਾਡਾ ਇੰਤਜ਼ਾਰ ਰਹੇਗਾ ਮੈਨੂੰ ਫੋਨ ਤੇ। ਫੋਨ ਦਾ ਸਾਡਾ ਨੰਬਰ ਰੋਜ਼ ਦੀ ਤਰ੍ਹਾਂ ਉਹੀ 647-347-5353 6473-6757-5353। ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਹੁਣੇ ਹੁਣੇ ਤੁਸੀਂ ਸੁਣ ਕੇ ਉੱਠੇ ਹੋ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਦਿਓ, ਔਰ ਲਗਾਤਾਰ ਇਹ ਸਿਲਸਿਲਾ ਸਵੇਰੇ 4 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਚੱਲਦਾ ਹੈ। 10 ਵਜੇ ਤੋਂ ਲੈ ਕੇ 11 ਵਜੇ ਤੱਕ ਸਾਡੀ ਵਾਰੀ ਹੁੰਦੀ ਹੈ। ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਕਿ ਕੁਛ ਥੋੜ੍ਹਾ ਬਹੁਤ ਤੁਹਾਡੀ ਨੌਲੇਜ ਦੇ ਵਿੱਚ, ਕੁਛ ਥੋੜ੍ਹਾ ਬਹੁਤ ਤੁਹਾਨੂੰ ਤੁਹਾਡੇ ਪੰਜਾਬ ਦੀਆਂ ਜਿਹੜੀਆਂ ਯਾਦਾਂ ਅਸੀਂ ਮਿਸ ਕਰਦੇ ਹਾਂ ਉਹਨਾਂ ਯਾਦਾਂ ਦੇ ਨਾਲ, ਉਹਨਾਂ ਮਿੱਠੀਆਂ ਮਿੱਠੀਆਂ ਮਿੱਠੀਆਂ ਜਿਹੜੀਆਂ ਸਾਡੀ ਰੂਹ ਜਿੱਥੇ ਪੰਜਾਬ ਦੇ ਵਿੱਚ ਵੱਸਦੀ ਉਸ ਦੇ ਨਾਲ ਥੋੜ੍ਹੀ ਦੇਰ ਲਈ ਤੁਹਾਨੂੰ ਜੋੜਿਆ ਜਾਵੇ। ਗੁਰੂਆਂ ਪੀਰਾਂ ਦੇ ਨਾਲ ਜੋੜਿਆ ਜਾਵੇ, ਸੂਰਬੀਰਾਂ ਯੋਧਿਆਂ ਦੇ ਨਾਲ ਜੁੜਿਆ ਜਾਵੇ, ਗੁਰਬਾਣੀ ਦੇ ਨਾਲ ਜੁੜਿਆ ਜਾਵੇ, ਗੁਰੂਆਂ ਦੇ ਨਾਲ ਜੁੜਿਆ ਜਾਵੇ ਤੇ ਗੱਲਬਾਤ ਕਰਾਂਗੇ ਆਪਾਂ ਅੱਜ ਇਸੇ ਤਰ੍ਹਾਂ ਦੀ ਕੋਈ।

0: ਮੈਂ ਗੱਲ ਕਰ ਰਿਹਾ ਸੀ ਕਿ ਸਾਡੀ ਜ਼ਿਆਦਾਤਰ ਜਿਹੜੀ ਕੋਸ਼ਿਸ਼ ਹੁੰਦੀ ਨਾ, ਸਾਰੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਹੁੰਦੇ ਨਾ ਯਾਰ, ਅਸੀਂ ਪਹਿਲਾਂ ਜ਼ਿੰਦਗੀ ਦੇ ਵਿੱਚ ਨਾ ਧਨ ਦੌਲਤ ਕਮਾ ਲਈਏ, ਮਿਹਨਤ ਕਰਦੇ ਰਹੀਏ, ਬਹੁਤ ਸਾਰਾ ਪੈਸਾ ਜੋੜ ਲਈਏ, ਬਹੁਤ ਸਾਰੇ ਰਿਸੋਰਸਸ ਕ੍ਰੀਏਟ ਕਰ ਲਈਏ, ਤਾਂ ਫਿਰ ਜਾ ਕੇ ਨਾ ਆਪਾਂ ਜ਼ਿੰਦਗੀ ਨੂੰ ਇੰਜੋਏ ਕਰਾਂਗੇ। ਲੇਕਿਨ ਇਹ ਧਾਰਨਾ ਨਾ ਕੁਝ ਜ਼ਿਆਦਾ ਠੀਕ ਹੈ ਨਹੀਂ ਹੈ। ਮੈਂ ਪੜ੍ਹ ਰਿਹਾ ਸੀ ਇੱਕ ਦਿਨ ਛੋਟੀ ਜਿਹੀ ਕਹਾਣੀ ਕਿ ਭਗਤ ਕਬੀਰ ਜੀ ਜਿਨ੍ਹਾਂ ਨੇ ਗੁਰਬਾਣੀ ਦੇ ਵਿੱਚ ਵੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਨ੍ਹਾਂ ਦੇ ਸ਼ਬਦ ਔਰ ਸ਼ਲੋਕ ਜਿਹੜੇ ਦਰਜ ਨੇ, ਉਹਨਾਂ ਦੇ ਰੈਫਰੈਂਸ ਇੱਕ ਦਿੱਤਾ ਸੀ ਇੱਕ ਆਪਣੀ ਕਹਾਣੀ ਦੇ ਵਿੱਚ। ਉਹ ਕਹਿੰਦੇ ਵੀ ਇੱਕ ਬੁੱਢੀ ਮਾਈ ਨਾ ਇੱਕ ਆਟਾ ਪੀਣ ਵਾਸਤੇ ਕਿਤੇ ਗਈ ਚੱਕੀ ਦੇ ਉੱਪਰ। ਆਟਾ ਪੀਸਦਿਆਂ ਪੀਸਦਿਆਂ ਨਾ ਉਹ ਨਾਲੇ ਨਾਲ ਆਟਾ ਪੀਸੀ ਜਾਵੇ ਤੇ ਨਾਲ ਨਾਲ ਹੀ ਵਿੱਚੋਂ ਚੁੱਕ ਕੇ ਇੱਕ ਅੱਧਾ ਫੱਕਾ ਮਾਰ ਲਿਆ ਕਰੇ, ਜਾਂ ਮੱਕੀ ਸੀ ਜਾਂ ਬਾਜਰਾ ਸੀ ਜੋ ਵੀ ਪੀਸਦੀ ਸੀ ਨਾਲ ਨਾਲ ਉਹ ਖਾ ਲਿਆ ਕਰੇ, ਇੱਕ ਅੱਧਾ ਫੱਕਾ ਮਾਰ ਲਿਆ ਕਰੇ ਨਾਲ ਆਟਾ ਆਪਣਾ ਪੀਸੀ ਜਾਵੇ। ਆਟਾ ਉਟਾ ਪੀਸ ਕੇ ਜਦੋਂ ਉਹ ਚੱਲੀ ਨਾ ਆਟੇ ਦਾ ਉਹ ਜਿਹੜਾ ਬਾਲਟਾ ਸਿਰ ਦੇ ਉੱਪਰ ਚੁੱਕ ਕੇ, ਤੇ ਰਸਤੇ ਦੇ ਵਿੱਚ ਚੱਲਦਿਆਂ ਚੱਲਦਿਆਂ ਇੱਕ ਜਗ੍ਹਾ ਤੇ ਚਿੱਕੜ ਆ ਗਿਆ, ਉਹਦਾ ਪੈਰ ਫਿਸਲਿਆ ਤੇ ਸਾਰਾ ਆਟਾ ਨਾ ਜਿਹੜਾ ਉਹਦਾ ਉਹ ਚਿੱਕੜ ਦੇ ਵਿੱਚ ਗਿਰ ਗਿਆ। ਉਹ ਬੜੀ ਹੈਰਾਨ ਬੜੀ ਪਰੇਸ਼ਾਨ। ਸੋ ਕਬੀਰ ਜੀ ਨੇ ਨਾ ਉੱਥੇ ਇੱਕ ਬਹੁਤ ਖੂਬਸੂਰਤ ਜਿਹੜਾ ਦੋਹਾ ਲਿਖਿਆ ਸੀ, ਉਹ ਕਹਿੰਦੇ ਵੀ ਕਿ ਕੀਚੜ ਕੀਚੜ ਆਟਾ ਗਿਰ ਪੜਿਆ, ਕਛੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ, ਸੋਈ ਨਿਭਿਓ ਸਾਥ। ਦੁਬਾਰਾ ਫਿਰ ਸੁਣ ਲਓ, ਕਿ ਕੀਚੜ ਕੀਚੜ ਆਟਾ ਗਿਰ ਪੜਿਆ, ਕਛੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ, ਸੋਈ ਨਿਭਿਓ ਸਾਥ। ਸੋ ਸਾਡੀ ਜ਼ਿੰਦਗੀ ਵੀ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਹੀ ਹੈ ਕਿ ਜ਼ਿੰਦਗੀ ਅਸੀਂ ਜਿਉਂਦੇ ਆ, ਇਹ ਨਾ ਸੋਚਿਆ ਕਰੋ ਕਿ ਪਹਿਲਾਂ ਧਨ ਦੌਲਤ ਕਮਾ ਲਈਏ, ਪਹਿਲਾਂ ਮਿਹਨਤ ਕਰ ਲਈਏ, ਪਹਿਲਾਂ ਕੰਮ ਕਰ ਲਈਏ, ਪਹਿਲਾਂ ਘਰ ਬਾਰ ਬਣਾ ਲਈਏ, ਪਹਿਲਾਂ ਵਿਆਹ ਸ਼ਾਦੀ ਕਰ ਲਈਏ, ਪਹਿਲਾਂ ਬੱਚੇ ਪੈਦਾ ਕਰ ਲਈਏ ਤੇ ਫਿਰ ਜਾ ਕੇ ਨਾ ਜ਼ਿੰਦਗੀ ਨੂੰ ਆਨੰਦ ਮਾਣਾਂਗੇ। ਉਹ ਕਹਿੰਦੇ ਆ ਕਿ ਕੰਮ ਧੰਦੇ ਕਰਦਿਆਂ ਕਰਦਿਆਂ ਵੀ ਜ਼ਿੰਦਗੀ ਨੂੰ ਜਿਉਂਇਆ ਜਾ ਸਕਦਾ ਹੈ, ਜ਼ਿੰਦਗੀ ਦਾ ਆਨੰਦ ਮਾਣਿਆ ਜਾ ਸਕਦਾ ਹੈ, ਜ਼ਿੰਦਗੀ ਜਿਉਂਦਿਆਂ ਜਿਉਂਦਿਆਂ ਵੀ ਉਸ ਨੂੰ ਇੰਜੋਏ ਵੀ ਕੀਤਾ ਜਾ ਸਕਦਾ ਹੈ। ਕਿਉਂਕਿ ਹੋ ਸਕਦਾ ਜਿਸ ਦਿਨ ਦੀ ਤੁਸੀਂ ਇੰਤਜ਼ਾਰ ਕਰਦੇ ਹੋ ਉਹ ਦਿਨ ਆਵੇ ਹੀ ਨਾ, ਕਿਉਂਕਿ ਲਾਈਫ ਇੰਨੀ ਅਨਸਰਟਨ ਹੈ, ਇੱਕ ਪਲ ਦਾ ਕਿਸੇ ਨੂੰ ਕੋਈ ਭਰੋਸਾ ਨਹੀਂ ਹੈ ਤੇ ਤੁਸੀਂ ਇਹ ਉਡੀਕਦੇ ਰਹੋ ਕਿ ਪਹਿਲਾਂ ਇਹ ਕਰ ਲਈਏ, ਪਹਿਲਾਂ ਉਹ ਕਰ ਲਈਏ, ਪਹਿਲਾਂ ਇਹ ਕਰ ਲਈਏ, ਪਹਿਲਾਂ ਇਹ ਜੋੜ ਲਈਏ, ਪਹਿਲਾਂ ਇਹਦਾ ਕੰਮ ਕਰ ਲਈਏ, ਫਿਰ ਅਸੀਂ ਆਪਣੀ ਲਾਈਫ ਨੂੰ ਇੰਜੋਏ ਕਰਾਂਗੇ। ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਨਾ, ਗੁਰੂ ਨਾਨਕ ਦੇਵ ਜੀ ਨੇ ਇੱਕ ਦਿਨ ਲਿਖਿਆ ਕਿ ਹਸੰਦਿਆਂ ਖਿਲੰਦਿਆਂ ਪਿਵੰਦਿਆਂ ਤੇ ਖਵੰਦਿਆਂ ਵਿੱਚੇ ਹੋਵੇ ਮੁਕਤ। ਜ਼ਿੰਦਗੀ ਖਾਂਦਿਆਂ ਪੀਂਦਿਆਂ ਹੱਸਦਿਆਂ ਖੇਡਦਿਆਂ ਐਸੇ ਤਰ੍ਹਾਂ ਹੀ ਬਿਤਾਉਣੀ ਚਾਹੀਦੀ ਹੈ। ਕੰਮ ਵੀ ਕਰੋ, ਮਿਹਨਤ ਵੀ ਕਰੋ, ਪਰਿਵਾਰ ਨੂੰ ਲੁੱਕ ਆਫਟਰ ਵੀ ਕਰੋ, ਆਪਣੀ ਜ਼ਿੰਦਗੀ ਨੂੰ ਨਾਲ ਨਾਲ ਇੰਜੋਏ ਵੀ ਕਰਦੀ ਜਾਓ। ਸਹੀ ਜ਼ਿੰਦਗੀ ਦਾ ਜਿਹੜਾ ਮਨੋਰਥ ਹੈ ਨਾ ਉਹ ਇਹੀ ਹੈ ਕਿ ਜ਼ਿੰਦਗੀ ਨੂੰ ਕੰਮ ਕਰਦਿਆਂ ਕਰਦਿਆਂ ਉਸ ਨੂੰ ਵਿੱਚੇ ਹੀ ਇੰਜੋਏ ਕਰਨਾ ਚਾਹੀਦਾ ਹੈ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353, 647-367-5353 ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਬਹੁਤ ਇੱਕ ਖੂਬਸੂਰਤ ਜਿਹੇ ਗੀਤ ਦੇ ਨਾਲ। ਅੱਜ ਸੋਮਵਾਰ ਦਾ ਦਿਨ ਹੈ, ਬੜੇ ਫਰੈਸ਼ ਫਰੈਸ਼ ਤੁਸੀਂ ਆਇਓ, ਦੋ ਦਿਨ ਛੁੱਟੀਆਂ ਛੱਟੀਆਂ ਕੱਟ ਕੇ ਆਇਓ। ਅੱਜ ਆਪਾਂ ਕੋਸ਼ਿਸ਼ ਕਰਾਂਗੇ ਥੋੜੀ ਬਹੁਤੀ ਗੱਲ ਤੁਹਾਨੂੰ ਗੁਰਬਾਣੀ ਦੇ ਨਾਲ ਜੋੜਨ ਦੀ ਕਿ ਗੁਰਬਾਣੀ ਸਾਡੀ ਜ਼ਿੰਦਗੀ ਦੇ ਵਿੱਚ ਕਿੱਥੇ ਕਿੱਥੇ ਸਾਡਾ ਸਾਥ ਦਿੰਦੀ ਹੈ ਤੇ ਕਿਹੜੀਆਂ ਕਿਹੜੀਆਂ ਜਿਹੜੀਆਂ ਚੀਜ਼ਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਰਹਿਨੁਮਾਈ ਕਰਦੀ ਹੈ। ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਆਪਣੇ ਗੁਰੂ ਸਾਹਿਬ ਨੇ ਤਿੰਨ ਗੱਲਾਂ ਕਹੀਆਂ ਸੀ
0: ਜੀ,
1: ਮਤਲਬ ਕਿ ਕਿਰਤ ਕਰੋ,
0: ਹਾਂਜੀ, ਨਾਮ ਜਪੋ, ਵੰਡ ਛਕੋ ਤੇ ਕਿਰਤ।
1: ਨੋ, ਕਿਰਤ ਕਰੋ, ਵੰਡ ਛਕੋ, ਨਾਮ ਜਪੋ।
0: ਜੀ ਜੀ ਜੀ ਜੀ ਜੀ,
1: ਨਾਮ ਜਪੋ ਲਾਸਟ ਸੀਗਾ।
0: ਹਾਂ ਹਾਂ ਹਾਂ
1: ਹਾਂ, ਮੀਨਸ ਪਤਾ ਕੀ ਆ, ਉਹਨਾਂ ਨੇ ਕਿਰਤ ਕਿਉਂ ਕਿਹਾ ਪਹਿਲਾਂ, ਜੇ ਬੰਦਾ ਕੰਮ ਕਰੂਗਾ ਉਹ ਕਿਸੇ ਪਾਸੇ ਨੀ ਆਉਂਦਾ ਹੋਰ ਉਹਦਾ ਧਿਆਨ।
0: ਬਿਲਕੁਲ ਬਿਲਕੁਲ,
1: ਮਤਲਬ ਇੱਕ ਬੰਦਾ ਕੰਮ ਤੇ ਲੱਗਿਆ, ਕਿਰਤ ਕਰੋ, ਕਿਰਤ ਕਰਦਾ ਤੇ ਉਹਨੂੰ 4 ਪੈਸੇ ਕਮਾਉਂਦਾ ਜਾਂ 4 ਪੈਸੇ ਕਿਸੇ ਨੂੰ ਕਮਾਈ ਦਿੰਦਾ, ਕਿਸੇ ਦੇ ਹੋਰ ਕੰਮ ਕਰ ਰਿਹਾ ਜੋ ਵੀ ਹੈ, ਤੇ ਮਤਲਬ ਇਹ ਚੀਜ਼ਾਂ ਦਾ ਮਤਲਬ ਸੀ ਜੀ। ਅੱਜ ਤੋਂ ਕਿੰਨੇ 100 ਸਾਲ ਪਹਿਲਾਂ ਦੇਖੋ, ਮਤਲਬ ਉਦੋਂ ਬਾਅਦ ਕੀ ਸੀ, ਮਤਲਬ ਵੀ ਜੇ ਨਾ ਤੁਸੀਂ ਚਲੋ ਤੁਸੀਂ ਕਰ ਆਏ, ਇੱਕ ਨਹੀਂ ਕਰਕੇ ਆਇਆ ਵੀ ਜੇ ਉਹਦੇ ਕੋਲ ਨਹੀਂ ਹੈ ਨਾ ਖਾਣ ਨੂੰ ਉਹਨੂੰ ਦੇ ਦੋ।
0: ਬਿਲਕੁਲ
1: ਵੀ ਕੰਮ ਤਾਂ ਕਰਕੇ ਆਏ ਹੋ, ਕਿਰਤ ਤਾਂ ਪਹਿਲਾਂ ਕਹਿਤਾ ਦੇਖੋ
0: ਜੀ ਜੀ ਜੀ ਜੀ ਜੀ,
1: ਉਸ ਤੋਂ ਬਾਅਦ ਕੀ ਕਹਿਤਾ ਵੀ ਵੰਡ ਚੱਕੋ ਬਈ ਉਹਨੂੰ ਵੀ ਦੇ ਦੋ
0: ਜੀ ਜੀ ਜੀ,
1: ਤੇ ਫਿਰ ਲਾਸਟ ਤੇ ਕੀ ਸੀ ਵੀ ਸਾਡੇ ਕੋਲ ਟਾਈਮ ਹੈਗਾ ਨਾ,
0: ਹਾਂ
1: ਸਮਝ ਗਏ ਹੋਗੇ ਤੁਸੀਂ
0: ਬਿਲਕੁਲ,
1: ਨਾਮ ਜਪੋ
0: ਕਿਰਤ ਕਰੋ,
1: ਇੱਥੇ ਕੀ ਹੋ ਰਿਹਾ,
0: ਪੇਟ ਪੂਜਾ
1: ਇੱਥੇ ਕੀ ਹੋ
0: ਰਿਹਾ,
1: ਇੱਥੇ ਕੀ ਹੋ ਰਿਹਾ,
0: ਦੂਸਰਿਆਂ ਨੂੰ ਨਾਲ ਜਿੰਨਾ ਤੁਸੀਂ ਸਮਰੱਥਾ ਦੇ ਅਨੁਸਾਰ ਦੇ ਸਕਦੇ ਹੋ ਦਿਓ, ਜਦੋਂ ਤੁਸੀਂ ਸੈਟਿਸਫੈਕਸ਼ਨ ਹੋਗੇ ਨਾ ਤੇ ਆਪਣੇ ਆਪ ਤੁਹਾਡਾ ਧਿਆਨ ਉਸ ਪਰਮਾਤਮਾ ਵੱਲ ਨਾਮ ਸਿਮਰਨ ਵੱਲ ਚੱਲ ਜਾਣਾ।
1: ਹਾਂਜੀ ਡਾਕਟਰ ਸਾਹਿਬ, ਹੁਣ ਇੱਥੇ ਕੀ ਹੋ ਰਿਹਾ, ਇੱਥੇ ਡਾਇਰੈਕਟ ਤੀਜੇ ਸਟੈਪ ਤੇ ਜਾਂਦੇ ਆ,
0: ਬਿਲਕੁਲ
1: ਤੀਜੇ ਵਾਲਾ, ਸਮਝ ਗਏ ਤੁਸੀਂ, ਤੀਜੇ ਵਾਲ ਤੇ ਜਾਂਦੇ ਆ,
0: ਉਹ ਤਾਂ ਉਹ ਫਿਰ ਏਦਾਂ ਹੋ ਜਾਂਦਾ ਵੀ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ।
1: ਤੇ ਬਾਕੀ ਇੱਕ ਮੈਂ ਇੱਕ ਸਵਾਲ ਛੱਡਣਾ ਅੱਜ ਤੁਹਾਡੇ ਸਰੋਤਿਆਂ ਨੂੰ
0: ਜੀ,
1: ਥੋੜਾ ਟਾਈਮ ਲੱਗੂ, ਇੱਕ ਸਕਿੰਟ ਨਾ, ਮਤਲਬ 50 ਸਕਿੰਟ
0: ਜੀ, ਵੀ
1: ਸਵਾਲ ਛੱਡਣਾ ਤੁਹਾਡੇ ਸਰੋਤਿਆਂ ਨੂੰ, ਤੁਹਾਡੇ ਬਾਰੇ ਹੀ ਹੈ। ਜਿਹੜੇ ਮਤਲਬ ਮੇਰੇ ਨਾਲ ਦੇ ਜਾਂ ਮੇਰੇ ਹਾਣੀ ਕਹਿ ਲੋ ਜਾਂ ਜੋ ਵੀ ਆ
0: ਜੀ ਜੀ,
1: ਦੂਰਦਰਸ਼ਨ ਦੇਖਦੇ ਸੀ
0: ਜੀ ਜੀ,
1: ਡੀਡੀ ਕਹਿ ਲੋ, ਦੂਰਦਰਸ਼ਨ ਜੋ ਵੀ ਆ ਕਹਿ ਲੋ,
0: ਦੂਰਦਰਸ਼ਨ
1: ਇੰਡੀਆ ਦੇ ਵਿੱਚ ਕਹਿ ਰਿਹਾ, ਮੈਂ ਇੰਡੀਆ ਦੀ ਗੱਲ ਕਰ ਰਿਹਾ, ਦੂਰਦਰਸ਼ਨ
0: ਜੀ ਜੀ
1: ਜਲੰਧਰ। ਤੇ ਉੱਥੇ ਨਾ ਇੱਕ ਨਾਟਕ ਆਉਣਾ ਸੀ, ਇੱਕ ਨਾਟਕ ਕਹਿ ਲੋ ਹੁਣ ਐਪੀਸੋਡ ਜਾਂ ਸੀਰੀਅਲ ਕਹਿਣ ਲੱਗ ਗਏ ਜੋ ਵੀ ਆ, ਉਹ ਸੀਗਾ
0: ਦੇਖੋ ਮੈਂ ਤੇ ਮੈਂ ਆਪਣੀ ਆਵਾਜ਼ ਮੈਨੂੰ ਕਿੱਦਾਂ ਲੱਗੇਗਾ,
1: ਕਿਸੇ ਦੀ ਆਵਾਜ਼
0: ਮਿੱਤਰ ਜਿਹੜੇ ਮੈਨੂੰ ਸੁਣਦੇ ਆ ਉਹ ਜਰੂਰ ਦੱਸ
1: ਸਕਦੇ, ਜਿਹੜਾ ਬੰਦਾ ਜਿਹੜਾ ਬੰਦਾ ਆਪਦੀ ਆਵਾਜ਼ ਆ ਉਹਨੂੰ ਨੀ ਪਤਾ ਲੱਗਦਾ,
0: ਨਹੀਂ ਪਤਾ ਲੱਗਦਾ, ਬਿਲਕੁਲ ਨੀ ਲੱਗਦਾ,
1: ਹੋ ਸਕਦਾ ਤੁਹਾਨੂੰ ਹੁਣੇ ਕੋਈ ਦੱਸ ਦੇਣ, ਜਿਹੜੇ ਜਿਨ੍ਹਾਂ ਨੇ ਪਰਛਾਵੇਂ ਸੀਰੀਅਲ ਦੇਖਿਆ ਹੋਵੇ
0: ਜੀ ਜੀ,
1: ਉਹਦੇ ਵਿੱਚ ਜਿਹੜੇ ਦੋ, ਮੈਂ ਇਹ ਵੀ ਦੱਸ ਦੇਣਾ, ਦੋ ਪਾਤਰ ਕਿਹੜੇ ਸੀ, ਇੱਕ ਗੁਰਪ੍ਰੀਤ ਘੁੱਗੀ ਸੀ, ਇੱਕ ਬੀ ਐਨ ਸ਼ਰਮਾ
0: ਜੀ ਜੀ ਜੀ ਜੀ,
1: ਤੇ ਬਹੁਤ ਹੀ ਪਾਪੂਲਰ ਹੋਇਆ ਸੀ, ਪੁਰਾਣੀ ਗੱਲ ਆ ਇਹ, ਤੇ ਉਹਦੇ ਵਿੱਚ ਇੱਕ ਪਾਤਰ ਹੈ
0: ਜੀ,
1: ਤੇ ਉਹਦੀ ਆਵਾਜ਼ ਹੂਬ ਹੂ ਤੁਹਾਡੇ ਨਾਲ ਮਿਲਦੀ ਆ, ਦੇਖਦੇ ਆ।
0: ਚਲੋ ਆਪਾਂ ਸਰੋਤਿਆਂ ਨੂੰ ਪੁੱਛਦੇ ਆ, ਤੇ
1: ਠੀਕ ਹੈ ਜੀ,
0: ਨਾ ਕੋਈ ਜਵਾਬ ਆਇਆ ਏਦਾਂ ਦੀ ਫੋਨ ਕਰਕੇ ਦੱਸ ਦਿਓ ਫਿਰ, ਤੁਸੀਂ
1: ਮੈਂ ਦੱਸ ਦੂੰਗਾ, ਏਦਾਂ ਦੇ ਸਵਾਲ ਕਰਿਆ ਕਰੋ
0: ਜੀ ਜੀ ਜੀ ਜੀ ਜੀ ਜੀ, ਬਿਲਕੁਲ, ਚਲੋ ਸ਼ੁਕਰੀਆ,
1: ਓਕੇ ਡਾਕਟਰ ਸਾਹਿਬ, ਓਕੇ, ਵੈਰੀ ਵੈਰੀ ਨਾਈਸ।
0: ਸੋ ਦੋਸਤੋ, ਇੱਕ ਢੀਂਡਸਰ ਸਾਹਿਬ ਨੇ ਸਵਾਲ ਕੀਤਾ ਹੈ ਕਿ ਪਰਛਾਵੇਂ ਇੱਕ ਨਾਟਕ ਆਉਂਦਾ ਹੁੰਦਾ ਸੀ ਦੂਰਦਰਸ਼ਨ ਤੇ, ਜਿਹਨੂੰ ਟੈਲੀਵਿਜ਼ਨ ਆਪਾਂ ਕਹਿੰਦੇ ਹਾਂ, ਟੈਲੀਵਿਜ਼ਨ ਦੀ ਜਿਹੜੀ ਪੰਜਾਬੀ ਦੀ ਟਰਾਂਸਲੇਸ਼ਨ ਉਹ ਦੂਰਦਰਸ਼ਨ ਹੀ ਹੈ, ਉਸ ਵੇਲੇ ਆਉਂਦਾ ਜਲੰਧਰ ਦੂਰਦਰਸ਼ਨ ਤੇ ਪਰਛਾਵੇਂ, ਉਹ ਕਹਿੰਦੇ ਵੀ ਉਹਦੇ ਵਿੱਚ ਇੱਕ ਕਰੈਕਟਰ ਹੈ ਸੀ, ਉਹਦੀ ਆਵਾਜ਼ ਮੇਰੇ ਨਾਲ ਮਿਲਦੀ ਸੀ, ਸੋ ਜਿੰਨੇ ਦੋਸਤ ਮਿੱਤਰ ਭੈਣ ਭਰਾ ਮੇਰੀ ਆਵਾਜ਼ ਸੁਣਦੇ ਹੈ ਰੇਡੀਓ ਸਭ ਰੰਗ ਦੇ ਉੱਪਰ, ਤੁਸੀਂ ਮੇਰੇ ਨਾਲ ਜੁੜਦੇ ਹੋ, ਫੋਨ ਤੇ ਵੀ ਗੱਲਾਂ ਬਾਤਾਂ ਕਰਦੇ ਹੋ, ਰੋਜ਼ ਉਦਾਂ ਵੀ ਮੇਰੀ ਆਵਾਜ਼ ਸੁਣਦੇ ਹੋ, ਤੇ ਜੇ ਕੋਈ ਤੁਹਾਨੂੰ ਕਿਸੇ ਨੇ ਪਰਛਾਵੇਂ ਉਹ ਨਾਟਕ ਵੀ ਦੇਖਿਆ ਹੋਵੇ ਤੇ ਤੁਹਾਨੂੰ ਲੱਗਦਾ ਹੋਵੇ ਕਿ ਮੇਰੀ ਆਵਾਜ਼ ਦੇ ਨਾਲ ਉਹਦੀ ਕੋਈ ਮਿਲਦੀ ਜੁਲਦੀ ਹੈ ਟੋਨ ਜਾਂ ਗੱਲਬਾਤ, ਤੁਸੀਂ ਜਰੂਰ ਸ਼ੇਅਰ ਕਰਿਓ, ਨਹੀਂ ਤਾਂ ਢੀਂਡ ਸਾਹਿਬ ਸਾਹਿਬ ਕਹਿੰਦੇ ਮੈਂ ਦੱਸ ਦੂੰ। ਸਤਿ ਸ੍ਰੀ ਅਕਾਲ ਜੀ, ਬੀਬੀ ਗੋਸਲ ਜੀ, ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਡਾਕਟਰ ਜੀ,
0: ਸਤਿ ਸ੍ਰੀ ਅਕਾਲ,
2: ਅੱਜ ਮੰਡੇ ਦਾ ਦਿਨ ਬਹੁਤ ਅੱਛਾ ਜੀ, ਬਹੁਤ ਦੱਸ ਗਿਆ ਜੋ ਵੀ ਹੈ, ਬਹੁਤ ਚੰਗਾ ਕੀਤਾ ਗੁਰੂ ਸਾਹਿਬ ਨੇ ਜੋ ਦੱਸਿਆ, ਨਾਮ ਕਿਰਤ ਕਰੋ, ਵੰਡ ਛਕੋ, ਨਾਮ ਜਪੋ,
0: ਇਹ ਅੱਜ ਜੋੜਨਾ ਵੀ ਆਪਾਂ ਸਾਰਿਆਂ ਨੂੰ ਗੁਰਬਾਣੀ ਦੇ ਨਾਲ ਹੀ ਜੋੜਨਾ ਜੀ, ਅੱਜ ਮੈਂ ਲੈ ਕੇ ਵੀ ਗੱਲਬਾਤ ਏਦਾਂ ਦੀ ਆਇਆ, ਆਪਾਂ ਗੁਰਬਾਣੀ ਦੀ ਗੱਲਬਾਤ ਹੀ ਕਰਾਂਗੇ,
2: ਬਾਕੀ ਇਹ ਗੱਲ ਜ਼ਰੂਰੀ ਆ, ਬਾਕੀ ਜਿਹੜਾ ਇਹ ਵੰਡ ਛਕਣ ਆ ਜਿਹੜਾ, ਇਹ ਤਾਂ ਉਹਨਾਂ ਨੇ ਆਪ ਵੀ ਲੰਗਰ ਲਾ ਕੇ ਗਏ ਹੈ
0: ਜੀ ਜੀ ਜੀ,
2: ਜੇ ਤੁਹਾਡੇ ਕੋਲ ਇੰਨਾ ਪੈਸਾ ਜਿੰਨਾ ਵੀ ਹੈ, ਦਸਵਾਸ ਤਾਂ ਕੱਢੋ, ਦਸਵਾਸ
0: ਬਿਲਕੁਲ ਬਿਲਕੁਲ
2: ਦਸਵਾਸ ਤਾਂ ਦੇਵੋ, ਤੇ ਬਾਕੀ ਜਿਹੜਾ ਫਿਰ ਤੁਸੀਂ ਨਾਮ ਜਰੂਰ ਜਪੋ, ਨਾਮ ਉਹਦਾ ਨਾਮ ਬਿਨਾਂ ਅਸੀਂ ਕੁਛ ਨਹੀਂ, ਮੈਂ ਆਪਣੇ ਦੱਸਣਾ ਸੀ ਕੱਲ ਅਸੀਂ ਇਹ ਜਿਹੜੇ ਮਕੈਲੀਆਂ ਮਿਸਰ ਸਾਦਾ ਵਿੱਚ ਇੱਥੇ ਦੇ ਛੋਟੇ ਵਾਕ ਕਰਕੇ 5 ਕਿਲੋਮੀਟਰ ਤੋਂ ਉੱਥੇ, ਫਿਰ $10,000 ਇਕੱਠਾ ਕਰਕੇ ਹੋਸਪਿਟਲ ਤਿੰਨ ਹੋਸਪਿਟਲ ਮਿਸਾ ਕਰ ਤਿੰਨ ਹੋਸਪਿਟਲ ਉਹਨੇ ਇਕੱਠਾ ਦਿੱਤੀ, ਤਾਂ ਬਹੁਤ ਮਜ਼ਾ ਆਇਆ, ਹਾਲਾਂਕਿ ਮੇਰੀ ਅੱਖ ਦੇ ਪ੍ਰਸ਼ਨ ਹੋ ਜੇ 8 ਦਿਨ ਹੋ ਜਾ, ਅੱਜ 29 ਤਰੀਕ ਨੂੰ ਹੋਇਆ ਸੀ ਮਈ, ਉਹ ਤੋਂ ਬਹੁਤ ਚੰਗਾ ਲੱਗਿਆ, ਬਹੁਤ ਆਨੰਦ ਆਇਆ, ਬਹੁਤ ਵਧੀਆ ਸਾਡੀ ਗੱਜੂ ਸੀ, ਏਦਾਂ ਦੇ ਕੰਮਾਂ ਚ ਸਾਨੂੰ ਇੱਕ ਬ੍ਰਾਂਚਿੰਗ ਪਾਰਕ ਵੀ ਕਰਨਾ ਚਾਹੀਦਾ ਸਾਡੇ
0: ਜੀ ਜੀ ਜੀ ਜੀ ਜੀ,
2: ਮੈਂ ਕਰਦੀ ਰਹੀ ਹਾਂ ਹੋਸਪਿਟਲ ਵਿੱਚ ਕੈਦ ਬੈਠੇ ਉਸਮੇ।
0: ਚਲੋ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਜੁੜਦੇ ਹੋ, ਬਹੁਤ ਵਧੀਆ, ਅੱਛਾ ਲੱਗਦਾ ਫੋਨ ਕਰਦੇ ਹੋ ਤੁਸੀਂ,
2: ਸੁਣੋ ਸੁਣੋ ਸੁਣੋ, ਸਾਡੇ ਲੋਕਾਂ ਚ ਰਿਵਾਜ ਨੀ ਬਲਾਂਤੀ ਵਰਕ ਜਰੂਰੀ ਆ, ਅਸੀਂ ਇੱਥੋਂ ਜੱਜੋ ਖਾਨੇ ਹੋਰ ਵਿੱਚ ਸਾਨੂੰ ਉਹਨਾਂ ਨੂੰ ਬਲਾਂਤੀ ਵਰਕ ਦੇਣਾ ਜਰੂਰੀ।
0: ਠੀਕ ਹੈ, ਥੈਂਕ ਯੂ ਥੈਂਕ ਯੂ ਥੈਂਕ ਯੂ। ਸਤਿ ਸ੍ਰੀ ਅਕਾਲ ਜੀ ਭੈਣ ਜੀ, ਸਤਿ ਸ੍ਰੀ ਅਕਾਲ।
3: ਹਾਂਜੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
3: ਹੱਥ ਪਾਉ ਕਰ ਕਾਮ ਤੋਂ ਚਿੱਤ ਨਿਰੰਜਨ ਨਾਲ, ਕੰਮ ਕਰਦੇ ਕਰਦੇ ਵੀ ਆਪਾਂ ਵਾਹਿਗੁਰੂ ਦਾ ਨਾਮ ਜਪ ਸਕਦੇ ਹਾਂ, ਸਿਰਫ ਦੇ ਵਿੱਚ ਸਾਡੀ ਬਰਕਤ ਪੈਂਦੀ ਹੈ ਜੀ।
0: ਬਸ ਉਹੀ ਕਹਿੰਦੇ ਵੀ ਕੰਮ ਕਰਦਿਆਂ ਕਰਦਿਆਂ ਸੰਦਿਆਂ ਖਿਲੰਦਿਆਂ ਪਿਵੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ, ਭਗਤੀ ਕਰਨ ਵਾਸਤੇ ਜਾਂ ਨਾਮ ਸਿਮਰਨ ਵਾਸਤੇ ਜਰੂਰੀ ਨਹੀਂ ਹੈ ਕਿ ਘਰ ਬਾਰ ਛੱਡ ਕੇ ਤੁਸੀਂ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰੋ ਨਾ।
3: ਹੱਥ ਪਾਉ ਕਰ ਕੰਮ ਤੋਂ ਚਿੱਤ ਨਿਰੰਜਨ ਨਾਲ,
0: ਚਿੱਤ ਨਿਰੰਜਨ ਨਾਲ, ਬਿਲਕੁਲ ਸਹੀ ਗੱਲ।
3: ਰੱਬ ਨਾ ਕੱਪੜੇ ਦਾ ਕਹਿੰਦਾ, ਰੱਬ ਨਾ ਕੱਪੜੇ ਦਾ ਰੰਗ ਦੇਖਦਾ, ਨਾ ਉਹ ਅਰਦਾਸ ਕਰਨ ਦਾ ਢੰਗ ਦੇਖਦਾ।
0: ਭਗਤ ਨਾਮਦੇਵ ਜੀ ਸੀ ਨਾ, ਉਹ ਕਹਿੰਦੇ ਵੀ ਨਾਲੇ ਆਪਣਾ ਉਹ ਕੱਪੜਾ ਬੁਣੀ ਜਾਂਦੇ ਹੁੰਦੇ ਸੀ, ਨਾਲੇ ਉਣੀ ਜਾਂਦੇ ਸੀ, ਨਾਲ ਨਾਮ ਸਿਮਰਨ ਕਰੀ ਜਾਂਦੇ
3: ਸੀ। ਸੁਣੋ, ਰੱਬ ਨਾ ਕੱਪੜੇ ਦਾ ਰੰਗ ਦੇਖਦਾ, ਨਾ ਉਹ ਅਰਦਾਸ ਕਰਨ ਦਾ ਢੰਗ ਦੇਖਦਾ
0: ਜੀ ਜੀ।
3: ਉਹ ਤਾਂ ਦੇਖ ਨਾ ਗੋਕਲ ਚ ਪਿਆ ਮਾਇਆ ਨੂੰ
0: ਜੀ,
3: ਰੱਬ ਦੇਖਦਾ ਬੰਦੇ ਦਾ ਦਿਲ ਸੱਜਣਾ, ਮਨ ਸਾਫ਼ ਹੋਵੇ ਤਾਂ ਮਿਲ ਜਾਂਦਾ ਰੱਬ ਸੱਜਣਾ।
0: ਬਿਲਕੁਲ ਸਹੀ ਗੱਲ ਹੈ ਜੀ, ਮਨ ਸਾਫ਼ ਹੋਣਾ ਚਾਹੀਦਾ, ਨੀਅਤ ਸਾਫ਼ ਹੋਣੀ ਚਾਹੀਦੀ ਹੈ। ਤੁਸੀਂ ਕੀ ਕਰਦੇ ਹੋ, ਕਿਰਤ ਕਰਦੇ ਹੋ ਸੱਚੇ ਮਨ ਦੇ ਨਾਲ, ਕੋਈ ਵੀ ਕਰਦੇ ਹੋ। ਸਦਨੇ ਵਰਗੇ ਕਸਾਈ ਵੀ ਹੈਗੇ ਸੀ ਤੇ ਉਹ ਵੀ ਵੇਖੋ ਤਰ ਗਏ ਸਿਮਰਨ ਕਰ ਕਰਕੇ।
3: ਬਸ
0: ਗੁਰਬਾਣੀ ਦੇ ਹਵਾਲੇ ਤੋਂ ਗੱਲਬਾਤ ਕਰਨੀ ਹੈ ਕਿ ਗੁਰਬਾਣੀ ਸਾਡੀ ਜ਼ਿੰਦਗੀ ਦੇ ਵਿੱਚ ਕਿਸ ਕਿਸ ਜਗ੍ਹਾ ਤੇ। ਮੈਂ ਤੇ ਕਹਿੰਦਾ ਨਾ ਕਿ ਕੋਈ ਵੀ ਸਾਡੀ ਜ਼ਿੰਦਗੀ ਦਾ ਐਸਾ ਮੁਸ਼ਕਲ ਨਹੀਂ, ਸਾਡੀ ਜ਼ਿੰਦਗੀ ਦੀ ਕੋਈ ਵੀ ਐਸੀ ਰੁਕਾਵਟ ਨਹੀਂ ਹੈ। ਗੁਰਬਾਣੀ ਦਾ ਸੱਚੇ ਆਸਰਾ ਲੈ ਕੇ, ਓਟ ਲੈ ਕੇ ਤੁਸੀਂ ਉਸ ਦਾ ਧਿਆਨ ਕਰੋ, ਫੋਕਸ ਕਰੋ ਤੇ ਤੁਹਾਨੂੰ ਤੁਹਾਡੀ ਹਰ ਮੁਸ਼ਕਲ ਦਾ ਹੱਲ ਗੁਰਬਾਣੀ ਦੇ ਵਿੱਚੋਂ ਜ਼ਰੂਰ ਮਿਲੇਗਾ, ਇਹ ਅਵਸ਼ਯ ਮਿਲੇਗਾ। ਆਪਾਂ ਹੁਣੇ ਗੱਲਾਂ ਕਰਾਂਗੇ ਥੋੜੀਆਂ ਬਹੁਤ ਗੁਰਬਾਣੀ ਦੇ ਬਾਰੇ। ਬਾਕੀ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਤੁਹਾਡਾ ਕੋਈ ਐਕਸਪੀਰੀਅੰਸ ਹੋਵੇ ਗੁਰਬਾਣੀ ਦੇ ਬਾਰੇ, ਤੁਹਾਨੂੰ ਲੱਗਿਆ ਹੋਵੇ ਕਿ ਤੁਹਾਨੂੰ ਗੁਰਬਾਣੀ ਚੋਂ ਕਿਹੜੀ ਕਿਹੜੀ ਸੇਧ ਮਿਲਦੀ ਹੈ, ਆਰਥਿਕ ਤੌਰ ਤੇ, ਸੱਭਿਆਚਾਰਕ ਤੌਰ ਤੇ, ਰਾਜਨੀਤਿਕ ਤੌਰ ਤੇ, ਹਰ ਪੱਖ ਤੋਂ ਗੁਰਬਾਣੀ ਸਾਡੀ ਰਹਿਨੁਮਾਈ ਕਰਦੀ ਹੈ। ਕੋਈ ਐਸਾ ਜ਼ਿੰਦਗੀ ਦਾ ਪੱਖ ਨਹੀਂ ਹੈ ਜਿਸ ਪੱਖ ਤੋਂ ਗੁਰਬਾਣੀ ਸਾਡਾ ਮਾਰਗ ਦਰਸ਼ਨ ਨਾ ਕਰਦੀ ਹੋਵੇ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। 647-367-5353 ਸਾਡੇ ਸਟੂਡੀਓ ਦੇ ਨੰਬਰ ਹੈ ਤੇ ਗਾਣਾ ਇੱਕ ਬਹੁਤ ਖੂਬਸੂਰਤ ਜਿਹੜਾ ਪਹਿਲੇ ਸੁਣੋ ਤੁਸੀਂ।

0: ਸਾਡੇ ਇੱਕ ਕਾਲਰ ਨੇ 4133 ਸਤਿ ਸ੍ਰੀ ਅਕਾਲ ਜੀ।
1: ਹਾਂਜੀ ਬੇਟੇ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਜਤਿੰਦਰ ਭੈਣ ਜੀ, ਸਤਿ ਸ੍ਰੀ ਅਕਾਲ।
1: ਹਾਂਜੀ ਸਤਿ ਸ੍ਰੀ ਅਕਾਲ ਬੇਟਾ ਜੀ,
0: ਸਤਿ ਸ੍ਰੀ ਅਕਾਲ।
1: ਤੇ ਇਹ ਆਪਾਂ ਇਹ ਗੁਰਬਾਣੀ ਵਿੱਚ ਸ਼ਬਦ ਆਉਂਦਾ ਨਾ
0: ਜੀ,
1: ਜਾ ਕੋ ਮੁਸ਼ਕਲ ਔਤਨ
0: ਢੋਈ ਕੋਈ
1: ਲਾਗੂ ਹੋਏ
0: ਦੁਸ਼ਮਣਾ, ਸਾਕ ਵੀ ਪੱਜ ਖਲੋਏ
1: ਸਭੋ ਭੱਜੇ
0: ਆਸਰਾ, ਚੁੱਕੇ ਸਭ ਅਸਰਾ
1: ਚੁੱਕੇ ਸਭ ਅਸਰਾ, ਕਿੱਥੇ ਆਵੇ
0: ਪਾਰ ਬ੍ਰਹਮ ਲਗੇ ਨਾ ਤਤੀ।
1: ਫਿਰ ਉਹ ਪ੍ਰਮਾਤਮਾ ਦਾ ਨਾਂ ਜਪਣ ਲੈਂਦੇ ਆ ਨਾ, ਤੇ ਫਿਰ ਆਪਾਂ ਨੂੰ ਕਿਸੇ ਵੀ
0: ਰਿਸ਼ਤੇਦਾਰ ਸਕੇ ਸੰਬੰਧੀ ਜਦੋਂ ਸਾਰੇ ਸਾਥ ਛੱਡ ਜਾਂਦੇ, ਜਦੋਂ ਦੁਸ਼ਮਣ ਤੁਹਾਡੇ ਸਾਹਮਣੇ ਖੜਾ ਹੋਵੇ, ਕੋਈ ਤੁਹਾਡੇ ਨੇੜੇ ਨਾ ਢੁਕਦਾ ਹੋਵੇ, ਉਦੋਂ ਫਿਰ ਉਸ ਅਕਾਲ ਪੁਰਖ ਤੇ ਤੁਸੀਂ ਰੱਖੋ ਓਟ, ਤੇ ਉਹ ਹਰ ਸਮੇਂ ਤੁਹਾਨੂੰ ਸਹਾਈ ਹੁੰਦਾ ਹੈ। ਬਿਲਕੁਲ,
1: ਉਹ ਤਾਂ ਸਾਡੇ ਨਾਲ ਬੇਟੇ ਜੀ, ਆਪਾਂ ਨੂੰ ਦੂਰ ਦਿਸਦਾ ਹੀ ਹੈ ਪਰ ਉਹ ਆਪਣੇ ਅੰਦਰ ਸਮਾਇਆ ਹੈ ਕਿ ਹਰ ਇੱਕ ਜੀ ਦੇ ਵਿੱਚ ਪੱਤੇ ਪੱਤੇ ਚ ਰਮਿਆ ਹੋਇਆ,
0: ਪੱਤੇ ਪੱਤੇ ਰਮਿਆ ਹੋਇਆ।
1: ਬਾਕੀ ਬਾਕੀ ਆਪਾਂ ਇਹ ਕਹਿੰਦੇ ਹਾਂ ਵੀ ਜਿਹੜਾ ਤਾਂ ਪਾਸਟ ਲੰਘ ਗਿਆ ਭੂਤਕਾਲ ਲੰਘ ਗਿਆ ਨਾ,
0: ਹੁਣ
1: ਤਾਂ ਪਛਤਾਵਾ ਜ਼ਰੂਰ ਕਰੋ, ਕੋਈ ਗਲਤੀਆਂ ਕੀਤੀਆਂ ਤਾਂ
0: ਸਬਕ ਸਿੱਖੋ, ਸਬਕ ਸਿੱਖੋ,
1: ਸਬਕ ਸਿੱਖੋ। ਤੇ ਜਿਹੜਾ ਪ੍ਰੈਜੈਂਟ ਹੈ ਹੁਣ ਚੱਲ ਰਿਹਾ ਆਪਣਾ ਵਰਤਮਾਨ, ਉਹਨੂੰ ਜ਼ਰੂਰ ਸੰਭਾਲੋ ਤੇ ਉਹਨੂੰ ਚੰਗਾ ਚੰਗਾ ਕਰਕੇ ਲਗਾਓ,
0: ਜਿਹੜਾ ਵੀ ਆਪਾਂ ਨੂੰ ਤਾਂ ਹੀ ਤੁਹਾਡਾ ਅਗਲਾ ਵਧੀਆ ਬਣੂ, ਅੱਗਾ ਵਧੀਆ ਬਣੂ,
1: ਫਿਊਚਰ ਦਾ ਫਿਰ ਹੈਗਾ ਆਪਾਂ ਨੂੰ, ਭਵਿੱਖ ਦਾ ਕੋਈ ਫਿਕਰ ਨਹੀਂ। ਥੈਂਕ ਯੂ,
0: ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ। ਸੋ ਬਹੁਤ ਵਧੀਆ ਭੈਣ ਜੀ ਨੇ ਗੱਲਬਾਤ ਕੀਤੀ ਕਿ ਉਸ ਅਕਾਲ ਪੁਰਖ ਤੇ ਡੋਰਾਂ ਸਾਨੂੰ ਛੱਡ ਦੇਣੀਆਂ ਚਾਹੀਦੀਆਂ। ਮੈਂ ਇੱਕ ਦਿਨ ਅੱਗੇ ਵੀ ਗੱਲ ਸ਼ੇਅਰ ਕੀਤੀ ਸੀ, ਅੱਜ ਫਿਰ ਤੁਹਾਡੇ ਨਾਲ ਸ਼ੇਅਰ ਕਰੂੰਗਾ। ਉਹ ਕਹਿੰਦੇ ਵੀ ਇੱਕ ਨਾ ਦਰਖਤ ਦੇ ਉੱਪਰ ਇੱਕ ਕਬੂਤਰ ਬੈਠਾ ਹੋਇਆ ਸੀ। ਕਬੂਤਰ ਦੇਖੋ ਬੜਾ ਭੋਲਾ ਭਾਲਾ ਜਿਹਾ ਇੱਕ ਜਾਨਵਰ ਹੈ, ਦਰਖਤ ਦੇ ਉੱਪਰ ਬੈਠਾ ਹੋਇਆ ਸੀ ਤੇ ਉੱਤੇ ਇੱਕ ਬਾਜ ਉਹਦੀ ਸਿਸਤ ਲਾ ਕੇ ਬੈਠਾ ਹੋਇਆ ਉਹਨੂੰ ਝਪਟ ਮਾਰਨ ਉੱਤੇ, ਤੇ ਥੱਲੇ ਪੇੜ ਦੇ ਇੱਕ ਸ਼ਿਕਾਰੀ ਤੀਰ ਦਾ ਨਿਸ਼ਾਨਾ ਲਾ ਕੇ ਬੈਠਾ ਉਸ ਕਬੂਤਰ ਨੂੰ ਮਾਰਨ ਵਾਸਤੇ। ਕਬੂਤਰ ਨੇ ਦੇਖਿਆ ਵੀ ਉੱਪਰ ਬਾਜ ਹੈ ਤੇ ਥੱਲੇ ਸ਼ਿਕਾਰੀ ਨੇ ਨਿਸ਼ਾਨਾ ਲਾਇਆ ਹੋਇਆ ਤੀਰ ਦਾ, ਵੀ ਭਾਈ ਮੈਂ ਤਾਂ ਹੁਣ ਜੇ ਉੱਪਰ ਉੱਡਦਾ ਤਾਂ ਵੀ ਮਰਦਾ, ਤੇ ਜੇ ਥੱਲੇ ਵੀ ਮੌਤ ਹੈ ਉੱਤੇ ਵੀ ਮੌਤ ਹੈ। ਤਾਂ ਕਹਾਣੀ ਬੜੀ ਖੂਬਸੂਰਤ ਹੈ। ਉਹ ਕਹਿੰਦੇ ਵੀ ਉਹਨੇ ਆਪਣੀ ਡੋਰ ਉਸ ਮਾਲਕ ਤੇ ਛੱਡੀ, ਪ੍ਰਭੂ ਦਾ ਸਿਮਰਨ ਕੀਤਾ, ਨਾਮ ਤੇ ਆਇਆ ਕਿ ਹੁਣ ਮਾਲਕਾ ਤੇਰੇ ਹੱਥੀ ਡੋਰ ਹੈ, ਤੂੰ ਹੀ ਬਚਾ ਸਕਦਾ, ਮੇਰੇ ਤਾਂ ਉੱਤੇ ਵੀ ਮੌਤ ਹੈ ਤੇ ਮੇਰੇ ਥੱਲੇ ਵੀ ਮੌਤ ਹੈ। ਉਹ ਕਹਿੰਦੇ ਵੀ ਖੁਦਾ ਦਾ ਐਸਾ ਕ੍ਰਿਸ਼ਮਾ ਹੋਇਆ ਕਿ ਥੱਲੇ ਸ਼ਿਕਾਰੀ ਜਿਹੜਾ ਸਿਸਤ ਲਾ ਕੇ ਤੀਰ ਦੀ ਬੈਠਾ ਸੀ ਨਾ, ਉਹ ਥੱਲਿਓਂ ਕੁਝ ਸੱਪ ਆਇਆ, ਉਹਦੇ ਪੈਰ ਦੇ ਉੱਪਰ ਸੱਪ ਨੇ ਡੰਗ ਮਾਰਿਆ, ਸ਼ਿਕਾਰੀ ਜਦੋਂ ਡਿੱਗਣ ਲੱਗਿਆ ਤੇ ਉਹਦਾ ਤੀਰ ਜਿਹੜਾ ਕੱਸਿਆ ਹੋਇਆ ਸੀ ਉਹ ਨਿਸ਼ਾਨਾ ਤੀਰ ਦਾ ਛੱਡਿਆ ਗਿਆ, ਨਿਸ਼ਾਨਾ ਕਬੂਤਰ ਤੋਂ ਇੱਧਰ ਹੋ ਕੇ ਉੱਤੇ ਬਾਜ ਦੇ ਵੱਜਿਆ, ਬਾਜ ਵੀ ਮਰ ਗਿਆ ਤੇ ਥੱਲੇ ਸ਼ਿਕਾਰੀ ਵੀ ਮਰ ਗਿਆ ਸੱਪ ਦੇ ਲੜਨ ਨਾਲ, ਤੇ ਉਹਨੇ ਜਿਹਨੇ ਅਕਾਲ ਪੁਰਖ ਤੇ ਡੋਰਾਂ ਛੱਡੀਆਂ ਸੀ ਨੇ, ਵਾਹਿਗੁਰੂ ਦੇ ਆਸਰੇ ਬੈਠਾ ਸੀ ਜਿਹੜਾ ਕਬੂਤਰ, ਉਹ ਫਰ ਕਰਕੇ ਉਡਾਰੀ ਮਾਰ ਕੇ ਉੱਥੇ ਉੱਡ ਗਿਆ। ਸੋ ਜੇ ਤੁਸੀਂ ਛੱਡੋਗੇ ਨਾ ਡੋਰਾਂ ਉਸ ਪਰਮਾਤਮਾ ਤੇ ਸੱਚੇ ਮਨ ਦੇ ਨਾਲ, ਤੇ ਆ ਕੇ ਉਹਨੂੰ, ਇਹ ਨਹੀਂ ਹੈ ਕਿ ਪਰਖਣ ਦੀ ਖਾਤਰ ਕਿ ਮੈਂ ਅਜਮਾਉਣਾ ਕਿ ਇੱਦਾਂ ਹੁੰਦਾ, ਇੱਦਾਂ ਨਹੀਂ ਕਦੇ ਕਿ ਪਰਮਾਤਮਾ ਢੋਈ ਢੁਕਦਾ, ਜਦੋਂ ਉਹ ਤੇ ਨਾ ਧਿਆਨ ਉਹਦਾ ਕਰੋ, ਤੁਸੀਂ ਸੱਚੇ ਮਨ ਦੇ ਨਾਲ ਡੋਰਾਂ ਛੱਡੋਗੇ ਨਾ ਉਹਦੇ ਉੱਪਰ ਆਸਰਾ ਟੱਕੋਗੇ ਉਹਦਾ, ਤਾਂ ਫਿਰ ਉਹ ਜ਼ਰੂਰ ਤੁਹਾਡਾ ਸਹਾਈ ਜ਼ਰੂਰ ਕਿਤੇ ਨਾ ਕਿਤੇ ਹੋਊ।

0: ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ। ਸਟੂਡੀਓ ਦਾ ਨੰਬਰ 1-1-647-5653-6475-3653। ਇੱਕ ਨੰਬਰ ਹੋਰ ਨੋਟ ਕਰੋ, 416-525-7474-1-6-525-7400। ਤੁਸੀਂ ਅਗਰ ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ, ਕੋਈ ਪ੍ਰੋਪਰਟੀ ਲੀਜ਼ ਤੇ ਲੈਣੀ ਹੈ ਜਾਂ ਲੀਜ਼ ਤੇ ਦੇਣੀ ਹੈ, ਤਾਂ ਤੁਸੀਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬਹੁਤ ਹੀ ਤਜਰਬੇਕਾਰ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਤੇ ਰਮਨ ਕਥੂਰੀਆ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 416-525-7400। ਬਿਲਕੁਲ ਟਰਾਂਸਪੇਰੈਂਟ ਤਰੀਕੇ ਦੇ ਨਾਲ ਇਹਨਾਂ ਦੀ ਡੀਲਿੰਗ ਹੋਏਗੀ, ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਜੋ ਕੋਈ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਹਰ ਚੀਜ਼ ਤੁਹਾਨੂੰ ਬੜੀ ਡਿਟੇਲ ਦੇ ਵਿੱਚ ਸਮਝਾਉਣਗੇ। ਫੋਨ ਨੰਬਰ ਨੋਟ ਕਰੋ, 416-525-7400-416-525-7400। ਸਤਿ ਸ਼੍ਰੀ ਅਕਾਲ ਜੀ, 2825।
1: ਹੈਲੋ, ਸਤਿ ਸ਼੍ਰੀ ਅਕਾਲ ਸਾਹਿਬ, ਕਿੱਦਾਂ ਜੀ?
0: ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ।
1: ਹਾਂ, ਠੀਕ ਹੈ ਚਾਹੀਦਾ, ਬਹੁਤ ਵਧੀਆ। ਤੁਸੀਂ ਦੇਖੋ ਗੱਲਾਂ ਕਰਦੇ ਹੁੰਦੇ ਆ,
0: ਤੁਸੀਂ ਫੋਨ ਰੋਜ਼ ਕਰਦੇ? ਰੁਟੀਨ ਚ ਨਹੀਂ ਕਰਦੇ, ਕਦੇ ਕਦੇ ਕਰਦੇ ਹੋ? ਕਰਿਆ ਕਰੋ।
1: ਜਿੱਦਾਂ ਬਹਾਰ ਵਾਲੀ ਗੱਲ ਆ, ਕਹਿੰਦੇ ਹੁੰਦੇ ਜਦੋਂ ਮੀਂਹ ਪਵੇ, ਹੈ
0: ਨਾ। ਦੋਸਤਾਂ ਮਿੱਤਰਾਂ ਦੇ ਫੋਨ ਨਾਲ ਮੈਨੂੰ ਖਾਸ ਤੌਰ ਤੇ ਮੈਨੂੰ ਬਹੁਤ ਮਜ਼ਾ ਆਉਂਦਾ, ਗੱਲਾਂ ਬਾਤਾਂ ਕਰਕੇ ਅੱਛਾ ਲੱਗਦਾ।
1: ਹਾਂਜੀ ਹਾਂਜੀ, ਨਹੀਂ ਚਲੋ ਡਾਕਟਰ ਸਾਹਿਬ, ਤੁਸੀਂ ਤਾਂ ਚਲੋ ਕਹਿੰਦੇ ਹੁੰਦੇ ਆ ਵੀ ਕਾਫੀ ਵਧੀਆ ਬੰਦੇ ਆ, ਪੜ੍ਹੇ ਲਿਖੇ ਹੋਏ ਆ, ਮੈਂ ਤਾਂ ਅੱਗੇ ਵੀ ਤੁਹਾਡੇ ਨਾਲ ਗੱਲ ਕਰਦਾ ਹੁੰਦਾ।
0: ਨਹੀਂ ਨਹੀਂ ਨਹੀਂ, ਮੈਂ ਵੀ ਆਪਣੇ ਸਰੋਤਿਆਂ ਤੋਂ ਬਹੁਤ ਕੁਝ ਸਿੱਖਦਾ, ਬੜਾ ਕੁਝ ਮੈਨੂੰ ਨਵਾਂ ਜਿਹੜਾ ਮੈਂ ਜ਼ਿੰਦਗੀ ਚ ਨਹੀਂ ਪੜ੍ਹਿਆ, ਨਹੀਂ ਮੇਰੀ ਸਮਝ ਚ, ਮੈਨੂੰ ਦੋਸਤਾਂ ਮਿੱਤਰਾਂ ਦੀਆਂ ਗੱਲਾਂ ਤੋਂ ਬੜੀਆਂ ਚੀਜ਼ਾਂ ਨਵੀਆਂ ਪਤਾ ਲੱਗਦੀਆਂ।
1: ਹਾਂਜੀ ਹਾਂਜੀ, ਮੈਂ ਤੁਹਾਨੂੰ ਹੋਰ ਦੱਸਦਾ, ਅੱਜ ਤੁਸੀਂ ਗੱਲ ਸ਼ੁਰੂ ਕੀਤੀ ਆ, ਮੇਰੇ ਜਿਹੜੇ ਮੇਰੇ ਆਪਣੇ 11ਵੀਂ 12ਵੀਂ ਵਿੱਚ ਆਪਣੇ ਮੇਰੇ ਟੀਚਰ ਹੈਗੇ, ਹੈ ਨਾ
0: ਜੀ ਜੀ,
1: ਉਹ ਇੱਥੇ ਕੈਲਗਰੀ ਰਹਿੰਦੇ ਆ ਆਪਣੇ ਬੈਨਕੋਰ ਦੇ ਨੇੜੇ, ਹੈ ਨਾ।
0: ਅੱਛਾ,
1: ਹਾਂ ਕੈਲਗਰੀ ਆਪਣੇ ਐਡਮੈਂਟਨ, ਦੂਜਾ ਹੋ ਗਿਆ ਆਪਣੇ ਜਿੱਦਾਂ ਕੈਲਗਰੀ ਆਪਣੇ, ਹੈ ਨਾ
0: ਜੀ ਜੀ ਜੀ ਜੀ,
1: ਅਲਬਰਟਾ ਅਲਬਰਟਾ।
0: ਅੱਛਾ ਅੱਛਾ,
1: ਉਹਨਾਂ ਨਾਲ ਵੀ ਮੇਰੀ ਗੱਲ ਨੀ ਹੋਈ, ਯਾਨੀ ਕਿ ਇੰਨਾ ਮੈਂ ਟੁੱਟਿਆ ਹੋਇਆ, ਕਹਿੰਦੇ ਹੁੰਦੇ ਆ ਵੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਕੱਟ ਕੱਟ ਰਿਹਾ, ਕਹਿੰਦੇ ਹੁੰਦੇ ਆ।
0: ਅੱਛਾ ਅੱਛਾ ਅੱਛਾ ਅੱਛਾ,
1: ਤੇ ਉਹ ਕਹਿਣ ਦਾ ਮਤਲਬ ਜਦ ਕਿ ਮੈਨੂੰ ਪਤਾ ਉਹ ਜਿਹੜੇ ਮੇਰੇ ਉਹ 11ਵੀਂ 12ਵੀਂ ਦੇ ਉਹ ਜਿੱਦਾਂ ਟੀਚਰ ਹੈਗੇ ਉਦੋਂ, ਹੈ ਨਾ
0: ਜੀ ਜੀ,
1: ਉਹ ਮੈਨੂੰ ਪੰਜਾਬੀ ਜਿਹੜੇ ਪੜ੍ਹਾਉਂਦੇ ਸੀਗੇ, ਮੈਨੂੰ ਅੱਜ ਵੀ ਯਾਦ ਹੈ ਕਿੰਨੀ ਉਹਨਾਂ ਦੇ ਚਿਹਰੇ ਤੇ ਰੌਣਕ ਹੁੰਦੀ ਸੀਗੀ, ਹੈ ਨਾ।
0: ਤੂੰ ਯਾਰ ਮੈਨੂੰ ਆਪਣਾ ਟੀਚਰ ਹੀ ਸਮਝਿਆ ਕਰ, ਮੈਂ ਵੀ ਟੀਚਰ ਹੀ ਰਿਹਾ, ਤੇ ਸਾਰੇ ਸਟੂਡੈਂਟ ਸਾਡੇ ਸਟੂਡੈਂਟ ਹੀ, ਜਦੋਂ ਮਰਜ਼ੀ ਗੱਲਾਂ ਬਾਤਾਂ ਕਰਿਆ ਕਰੋ, ਜ਼ਰੂਰੀ ਨਹੀਂ ਹੈ ਟੈਲੀਫੋਨ ਤੇ, ਇੱਥੇ ਰੇਡੀਓ ਤੇ ਕਰਨੀ, ਆਫ ਏਅਰ ਵੀ ਤੁਸੀਂ ਮੇਰੇ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਜਦੋਂ ਮਰਜ਼ੀ।
1: ਹਾਂਜੀ ਹਾਂਜੀ ਹਾਂਜੀ, ਨਹੀਂ ਇਹ ਵਧੀਆ ਗੱਲ ਆ, ਕਿਉਂਕਿ ਆਪਾਂ ਜੇ ਹੁਣ ਪਿੱਛੇ ਜਾਈਏ, ਜਿਹੜੇ ਆਪਣੇ ਪ੍ਰੋਫੈਸਰ ਜਾਂ ਆਪਣੇ ਮਾਸਟਰ ਵੀ ਹੁੰਦੇ ਸੀਗੇ, ਹੈ ਨਾ
0: ਜੀ ਜੀ,
1: ਮੈਨੂੰ ਅੱਜ ਵੀ ਯਾਦ ਆ, ਹੁਣ ਤੁਸੀਂ ਮੈਨੂੰ ਪਿੱਛੇ ਲੈ ਗਏ ਆਪਣੇ ਮੇਰੀ ਯਾਦ ਦੇ ਵਿੱਚ।
0: ਹਾਂਜੀ ਹਾਂਜੀ ਹਾਂਜੀ,
1: ਉਹ ਮੈਂ 4ਵੀਂ 5ਵੀਂ ਜਦੋਂ ਸਕੂਲੇ ਪੜ੍ਹਦਾ ਸੀ, ਹੈ ਨਾ, ਉਹ ਜਿਹੜਾ ਮੇਰਾ ਮਤਲਬ ਮਾਸਟਰ ਸੀਗਾ, ਕਹਿ ਲਓ ਮਾਸਟਰ ਜੀ ਆਪਣੇ ਮਾਸਟਰ ਜੀ ਸੀਗੇ, ਉਹ ਮੈਨੂੰ ਸਾਡੇ ਨਾਲ ਦੇ ਪੜ੍ਹਦੇ ਸੀਗੇ 1-1.5 ਕਿਲੋਮੀਟਰ ਤੇ।
0: ਹਾਂ ਹਾਂ ਹਾਂ,
1: ਉਹ ਜਾਣੀ ਕਿ ਆਪਣੇ ਕੋਟ ਦੇ ਵੀ ਸੀਗੇ ਵੀ ਤੂੰ ਮੈਥ ਦਾ ਸਵਾਲ ਨੀ ਆਪਣੇ ਕਲੀਅਰ ਕੀਤਾ, ਕਿਉਂਕਿ ਮੈਨੂੰ ਉਹਨਾਂ ਨੇ ਮੋਨੀਟਰ ਵੀ ਬਣਾਤਾ ਸੀਗਾ ਵੀ
0: ਉਹਨੂੰ ਮਾਸਟਰ ਕੁੱਟਦੇ ਸੀ, ਈਵਨ ਦੈਨ ਉਹਨਾਂ ਤੇ ਗੁੱਸਾ ਨੀ ਆਉਂਦਾ ਹੁੰਦਾ ਸੀ ਕਦੇ ਵੀ ਮਾਸਟਰ,
1: ਗੁੱਸਾ ਨੀ ਸੀ ਆਉਂਦਾ, ਉਹ ਆਪਣੇ ਕੋਟ ਦੇ ਸੀਗੇ ਚਵੇੜਾ ਮਾਰਦੇ ਸੀਗੇ। ਦਸਵੀਂ ਕਲਾਸ ਦੇ ਵਿੱਚ ਮੈਨੂੰ ਪਤਾ ਆਪਣੇ, ਮੈਂ 10ਵੀਂ ਕਲਾਸ ਮੇਰੇ ਹਿਸਾਬ ਨਾਲ ਕੀਤੀ ਆ ਕੋਈ 90 ਕੁ ਵਜੇ ਕੀਤੀ ਆ ਮੈਂ, ਹੈ ਨਾ
0: ਜੀ ਜੀ ਜੀ,
1: ਉਹ ਆਪਣੇ ਹਿਸਾਬ ਦਾ ਸਵਾਲ ਨੀ ਆਇਆ, ਤੁਸੀਂ ਆਪਣੇ ਤੁਹਾਡੇ ਮੂੰਹ ਤੇ ਚਵੇੜਾ ਮਾਰਦੀਆਂ ਸੀਗੀਆਂ।
0: ਦੇਖੋ ਉਹ ਚਪੇੜਾ ਡੰਡੇ ਜਿਹੜੇ ਸੀ ਨਾ, ਵਾਕਿਆ ਉਹ ਜਿਵੇਂ ਸਿਹਤ ਨੂੰ ਘਿਓ ਲੱਗਦਾ ਨਾ, ਉਹ ਤੁਹਾਡੇ ਕਰੈਕਟਰ ਨੂੰ, ਤੁਹਾਡੇ ਕੈਰੀਅਰ ਨੂੰ ਬਣਾਉਣ ਵਾਸਤੇ ਏਦਾਂ ਹੀ ਤੁਹਾਡੀ ਹੈਲਪ ਕਰਦੇ ਸੀ ਫਿਰ। ਬਿਲਕੁਲ ਬਿਲਕੁਲ ਬਿਲਕੁਲ,
1: ਜਦਕਿ ਉਹ ਤੁਹਾਡੇ ਦੂਜੇ ਪੇ ਆਪਣੇ ਮਾਂ ਪੇ ਹੁੰਦੇ, ਕਹਿੰਦੇ ਹੁੰਦੇ ਆ।
0: ਚਲੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਨਾ ਫੋਨ ਕਰਿਆ ਕਰੋ, ਅੱਛਾ ਲੱਗਦਾ ਤੁਸੀਂ ਦੋਸਤ ਮਿੱਤਰ ਫੋਨ ਕਰਦੇ ਨਾ, ਮੈਨੂੰ ਬਹੁਤ ਵਧੀਆ ਲੱਗਦਾ।
1: ਹਾਂ, ਯਾਨੀ ਕਿ ਜਿਹੜੀ ਤੁਸੀਂ ਆ ਕਹਾਣੀ ਸੁਣਾਈ ਆ, ਉਦੋਂ ਦੇਖੋ ਆਪਣੇ ਕਹਾਣੀ ਕਹਾਣੀ ਬਣਦਾ ਥੋੜਾ ਥੋੜਾ ਚੀਚਕ ਦੱਸਣਾ ਸੀਗਾ ਜਿੱਦਾਂ।
0: ਹਾਂ।

0: ਵੀ ਦੇਖੋ ਬੰਦੇ ਦੀ ਮੈਂਟੈਲਿਟੀ ਆ ਸੋਚ ਨੂੰ ਆਪਣੇ ਬਲ ਨੇ ਕਿੰਨੀ ਪਤਾ ਕਿੰਨਾ ਵਧੀਆ ਮੈਸੇਜ ਆ ਤੋਤੇ ਵਾਲੀ ਜਿਹੜੀ ਤੁਸੀਂ ਕਹਾਣੀ ਸੁਣਾਈ ਆ।
1: ਹਾਂ ਜੀ ਜੀ ਜੀ ਜੀ ਜੀ ਜੀ
0: ਇਹ ਮੈਂ ਅੱਗੇ ਉਧਰ ਸੁਣੀ ਹੋਈ ਐਵੇਂ ਕਹਾਂ।
1: ਇੱਕ ਦਿਨ ਅੱਗੇ ਵੀ ਮੈਂ ਸ਼ੇਅਰ ਕੀਤੀ ਸੀ, ਤੁਸੀਂ ਕਿਸੇ ਤੋਂ ਹੋਰ ਵੀ ਸ਼ਾਇਦ ਸੁਣੀ ਹੋਵੇ, ਇੱਕ ਦਿਨ ਮੈਂ ਅੱਗੇ ਵੀ ਰੇਡੀਓ ਤੇ ਸ਼ੇਅਰ ਕੀਤੀ ਸੀ।
0: ਹਾਂ ਹਾਂ
1: ਚਲੋ ਸ਼ੁਕਰੀਆ, ਬਹੁਤ ਬਹੁਤ
0: ਥੈਂਕ ਯੂ ਸਰ, ਥੈਂਕ ਯੂ ਸਰ।
1: ਸੋ ਦੋਸਤੋ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਵੇ, ਇੱਕੋ ਇੱਕ ਸਾਡਾ ਨੰਬਰ 647-367-5553 6473-6535353। ਮੈਂ ਨਾ ਇੱਕ ਹੋਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਥੋੜਾ ਜਿਹਾ ਰੈਫਰੈਂਸ, ਫਿਰ ਆਪਾਂ ਉਸ ਨੂੰ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ। ਮੈਂ ਨਾ ਇੱਕ ਦਿਨ ਇੱਕ ਕਹਾਣੀ ਪੜ੍ਹ ਰਿਹਾ ਸੀ, ਇੱਕ ਅਦਨਾਨ ਖਸ਼ੋਗੀ ਦਾ ਨਾਮ ਤੁਸੀਂ ਸੁਣਿਆ ਹੋਵੇਗਾ, ਬਹੁਤ ਵੱਡਾ ਇਹ ਦਲਾਲ ਸੀ ਹਥਿਆਰਾਂ ਦਾ, ਬਹੁਤ ਵੱਡਾ ਵਪਾਰੀ ਸੀ ਅਦਨਾਨ ਖਸ਼ੋਗੀ ਇਹਦਾ ਨਾਮ ਸੀ, ਔਰ ਤੁਰਕੀ ਦਾ ਰਹਿਣ ਵਾਲਾ ਸੀ ਤੇ ਸਾਊਦੀ ਅਰਬ ਦੇ ਵਿੱਚ ਰਹਿੰਦਾ ਸੀ। ਇਹਦੀ ਮੈਂ ਤੁਹਾਨੂੰ ਕਹਾਣੀ ਫਿਰ ਸੁਣਾਉਣਾ। ਇੱਕ ਸਾਡੇ ਕਾਲਰ ਨੇ 1972 ਸਤਿ ਸ੍ਰੀ ਅਕਾਲ ਜੀ। ਕੈਂਪ ਲੱਗਿਆ ਉੱਥੇ ਸ੍ਰੀਨਗਰ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਦਾ, ਤੇ ਉਹ ਕੈਂਪ ਲੱਗਿਆ ਨਾ ਤੇ ਸਾਨੂੰ ਇੱਕ ਚੀਜ਼ ਦੀ ਜ਼ਰੂਰਤ ਸੀ, ਉੱਥੇ ਆਰਮੀ ਦਾ ਯੂਨਿਟ ਸੀ ਇੱਕ ਨਾਲ ਉੱਥੇ ਸਾਡੇ ਜਿੱਥੇ ਕੈਂਪ ਲੱਗਿਆ ਸੀ ਉੱਥੇ, ਉਹ ਸਾਨੂੰ ਚੀਜ਼ ਇੱਕ ਚਾਹੀਦੀ ਸੀ ਤੇ ਅਸੀਂ ਨਾ ਉੱਥੇ ਆਰਮੀ ਦੇ ਯੂਨਿਟ ਵਾਲਿਆਂ ਕੋਲ ਗਏ ਵੀ ਚੀਜ਼ ਉਹ ਲੈਣੀ ਸੀ। ਜਿਹੜਾ ਸਾਡਾ ਇੰਚਾਰਜ ਸੀ ਨਾ ਉਹਨੇ ਜਾ ਕੇ ਦੇਖਿਆ, ਜਿਸ ਆਫੀਸਰ ਤੋਂ ਅਸੀਂ ਚੀਜ਼ ਲੈਣੀ ਸੀ ਉਹਦੇ ਨੇਮ ਪਲੇਟ ਲੱਗੀ ਹੋਈ ਸੀ ਉਹਦੀ ਪਾਕਟ ਦੇ ਉੱਪਰ, ਉਹਦਾ ਨਾਮ ਸੀ ਨਛੱਤਰ ਸਿੰਘ। ਉਹਨੇ ਜਾ ਕੇ ਉਹਨੂੰ ਸਿੱਧਾ ਕਿਹਾ ਕਿ ਹੈਲੋ ਮਿਸਟਰ ਨਛੱਤਰ ਸਿੰਘ, ਸਾਨੂੰ ਇਹ ਚੀਜ਼ ਚਾਹੀਦੀ ਹੈ। ਅੱਛਾ, ਉਹ ਜਦੋਂ ਉਸ ਬੰਦੇ ਦਾ ਨਾਮ ਲਿਆ ਨਾ ਉਹਨੇ ਕਿਹਾ, ਯਾਰ ਆਫੀਸਰ ਨੇ ਵੀ ਸ਼ਾਇਦ ਇਹ ਮੈਨੂੰ ਜਾਣਦਾ ਹੈ, ਇਹਨੇ ਨਾਮ ਲਿਆ ਤੇ ਉਹਨੇ ਸਾਡੀ ਇੱਕ ਮਿੰਟ ਦੇ ਵਿੱਚ ਉਹਨੇ ਸਾਨੂੰ ਉਹ ਚੀਜ਼ ਦਿੱਤੀ। ਉਹਨੂੰ ਏਦਾਂ ਲੱਗਿਆ ਵੀ ਮੇਰੇ ਇਹ ਜਾਣ ਪਛਾਣ ਵਾਲੇ ਬੰਦੇ ਕੋਲ,
2: ਜਾਣ ਪਛਾਣ ਵਾਲੇ ਬੰਦੇ।
1: ਜਦੋਂ ਕਿਸੇ ਨੂੰ ਤੁਸੀਂ ਬਾਈ ਨੇਮ ਬੁਲਾਓ ਨਾ, ਬਾਈ ਨੇਮ ਤੇ ਤੁਹਾਨੂੰ ਇਹ ਲੱਗਦਾ ਵੀ ਤੁਹਾਡਾ ਆਪਣਾ ਆਪਣਾ ਤੁਹਾਡਾ ਨਜ਼ਦੀਕੀ ਹੈ ਕੋਈ ਤੁਹਾਡਾ।
2: ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ।
1: ਚਲੋ ਮੈਂ ਹੁਣ ਤੁਹਾਨੂੰ ਜਸਵਿੰਦਰ ਜੀ ਕਾਲ ਕਰੂੰਗਾ। ਤੁਸੀਂ ਐਕਚੁਅਲੀ ਨਾ ਆਪਣੇ ਜਿਹੜੀ ਤੁਹਾਡੀ ਫੋਨ ਨੰਬਰ ਤੁਸੀਂ ਜਿਹੜੇ ਉਹਨਾਂ ਤੋਂ ਲਿਆ ਹੋਇਆ ਨੈਟਵਰਕ, ਤੁਸੀਂ ਉਹਨਾਂ ਨੂੰ ਕਹੋਗੇ ਨਾ ਤੇ ਤੁਹਾਡਾ ਨਾਮ ਫਿਰ ਡਿਸਪਲੇ ਹੋਣ ਲੱਗ ਪਿਆ ਗੁਰੂ, ਹੁਣ ਤੁਹਾਡਾ ਨਾਮ ਡਿਸਪਲੇ ਨਹੀਂ
2: ਹੋਣਾ।
1: ਨਾਮ ਤੁਹਾਡਾ ਫਿਰ ਮੈਨੂੰ ਭੁੱਲ ਜਾਂਦਾ ਕਈ ਵਾਰੀ, 1972 ਨੰਬਰ ਮੈਨੂੰ ਯਾਦ ਆ, ਹੁਣ ਮੈਂ ਨੋਟ ਕਰ ਲਿਆ ਕਰੂ। ਹੁਣ ਕੋਈ ਗੱਲ ਚਲੋ ਕਰੋ ਕਰੋ ਤੁਸੀਂ ਗੱਲ ਕਰੋ।
2: ਹਾਂਜੀ ਗੱਲਬਾਤ ਚੱਲਦੀ ਸੀ ਆਪਣੇ ਪਹਿਲਾਂ ਵਾਲੇ ਵੀਰ ਜੀ ਵੀ ਦੱਸ ਕੇ ਗਏ ਮਾਸਟਰਾਂ ਦੀਆਂ ਗੱਲਾਂ।
1: ਹਾਂਜੀ
2: ਇਹ ਭਾਜੀ ਮੈਨੂੰ ਲੱਗਦਾ ਵੀ ਜਿਹੜਾ ਆਪਣਾ ਸਮਾਂ ਸੀ ਨਾ, ਜਿਹੜਾ ਆਪਾਂ ਉਦੋਂ 70-80 ਵਾਲੇ ਪੜ੍ਹਦੇ ਸੀਗੇ ਬੱਚੇ,
1: ਬਿਲਕੁਲ
2: ਆਪਾਂ ਇਹ ਰਿਸਪੈਕਟ ਵਾਲਾ ਕੰਮ ਉਹਦੇ ਸੀਗਾ। ਜਦੋਂ ਮੈਨੂੰ ਲੱਗਦਾ ਵੀ 95 ਤੋਂ ਬਾਅਦ ਫਿਰ ਚੱਕਿਆ ਚੁੱਪੇ ਗਿਆ।
1: ਦੇਖੋ ਮੈਂ ਹੁਣ 21-22 ਦੇ ਬਾਈਕ ਦੇ ਵਿੱਚ ਮੈਂ ਰਿਟਾਇਰ ਹੋਇਆ ਕਾਲਜ ਦੇ ਵਿੱਚੋਂ ਹੁਣ, ਤੇ ਸਾਡੇ ਸਮਿਆਂ ਦੇ ਵਿੱਚ ਟੀਚਰ ਦਾ ਤੇ ਸਟੂਡੈਂਟ ਦੇ ਰਿਲੇਸ਼ਨ ਦਾ ਨਾ ਜ਼ਮੀਨ ਅਸਮਾਨ ਦਾ ਫਰਕ ਹੈ,
2: ਬਹੁਤ ਫਰਕ। ਡਰਦੇ ਹੁੰਦੇ ਸੀ ਜੀ, ਜਦੋਂ ਕੋਲ ਦੀ ਲੰਘ ਜਾਣਾ, ਦੀਵੀ ਪਾ ਕੇ ਲੰਘਣਾ ਟੀਚਰ ਦੇ ਕੋਲ ਦੀ ਵੀ ਆਏ।
1: ਡਰਦੇ ਤੋਂ ਇਲਾਵਾ ਸਾਡੇ ਟੀਚਰ ਸਾਨੂੰ ਅੱਜ ਵੀ ਜੇ ਕਿਤੇ ਪੁਰਾਣੇ ਮਿਲਦੇ ਆ ਨਾ, ਹੁਣ ਤਾਂ ਵਿਚਾਰੇ ਕਈ ਨਹੀਂ ਹੈਗੇ, ਤਾਂ ਅਸੀਂ ਉਹਨਾਂ ਦੇ ਗੋਡੇ ਹੱਥ ਲਾਉਣੇ ਆ।
2: ਹਾਂਜੀ ਹਾਂਜੀ,
1: ਸਾਡੇ ਕਾਲਜਾਂ ਚੋਂ ਅਸੀਂ ਰਿਟਾਇਰ ਹੋਏ ਆ, ਗੋਡੇ ਗੋਡੇ ਹੱਥ ਲਾਉਂਦਾ ਤਾਂ ਰਿਵਾਜ ਹੀ ਖਤਮ ਹੈ, ਤਾਂ
2: ਰਿਵਾਜ ਨਹੀਂ ਜੀ, ਉਹਦਾ ਖਤਮ ਹੋ ਗਿਆ ਜੀ।
1: ਬਿਲਕੁਲ ਰਿਸਪੈਕਟ ਨਹੀਂ ਹੈ
2: ਆਪਣੇ ਦਿਲ ਚ, ਹਜੇ ਵੀ ਹੈਗਾ ਜੀ, ਜਿਵੇਂ ਆਪਣੀ ਏਜ ਵਾਲੇ ਹੈਗੇ ਆਪਾਂ ਫੇਰ ਵੀ ਚਲੋ ਵੱਡਿਆਂ ਨੂੰ ਮਿਲਦੇ ਆ, ਚਾਹੇ ਟੀਚਰ ਆ ਚਾਹੇ ਜਿਵੇਂ ਮਰਜੀ ਆ ਪੇਰੈਂਟਸ ਆ ਕੋਈ ਹੋਰ ਆ। ਮੈਂ ਤਾਂ ਜੀ ਕੱਲ ਨੂੰ ਗਿਆ ਸੀ ਕਿਸੇ ਫੰਕਸ਼ਨ ਦੇ ਉੱਤੇ, ਮੈਨੂੰ 3-4 ਸਾਡੀਆਂ ਮਤਾਵਾਂ ਮਿਲੀਆਂ
1: ਜੀ ਜੀ।
2: ਮੈਂ ਜਦੋਂ ਪੈਰੀ ਹੱਥ ਲਾਉਂਦਾ ਸੀ ਨਾ ਜੀ, ਸਾਰੇ ਮੇਰੇ ਲਈ ਵੇਹਦੇ ਸੀ, ਵਾਹ ਲੁੱਕ ਦਿਸ ਗਾਏ ਹਨਾ।
1: ਇਹ ਬਜ਼ੁਰਗਾਂ ਦੇ ਤੁਸੀਂ ਪੈਰੀ ਹੱਥ ਲਾਓ, ਤੁਹਾਨੂੰ ਦੁਆਵਾਂ ਮਿਲਦੀਆਂ।
2: ਹਾਂਜੀ ਦੁਆਵਾਂ ਮਿਲਦੀਆਂ,
1: ਦੁਆਵਾਂ ਦਾ ਉਹਨਾਂ ਦੁਆਵਾਂ ਦਾ ਕੋਈ ਮੁੱਲ ਹੀ ਨਹੀਂ ਹੈਗਾ ਵੈਸੇ।
2: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
1: ਬਿਲਕੁਲ ਬਿਲਕੁਲ। ਚਲੋ
2: ਤੇ ਜਦੋਂ ਵੀ ਜੀ ਮੈਂ ਰਹਿੰਦਾ ਸੀ ਨਾ ਮੋਗੇ, ਮੈਂ ਛੋਟਾ ਹੁੰਦਾ ਸੀਗਾ ਤੇ ਮੰਮੀ ਮੇਰੇ ਨਾ ਬਹੁਤ ਸਟ੍ਰਿਕਟ ਹੁੰਦੇ ਸੀਗੇ।
1: ਅੱਛਾ ਜੀ।
2: ਤੇ ਉਹਨਾਂ ਨੇ ਜੀ ਸਾਨੂੰ ਬਹੁਤ ਘਰ ਦਾ ਸਾਰਾ ਕੰਮ ਸਿਖਾਇਆ, ਮੈਨੂੰ ਤੇ ਮੇਰੇ ਭਰਾ ਨੂੰ ਕੱਪੜੇ ਧੋਣੇ, ਲੀੜੇ ਕੱਪੜੇ, ਰੋਟੀ ਟੁੱਕਦਾ
1: ਜੀ ਜੀ।
2: ਦੇਖ ਲੋ ਜੀ ਉਹ ਵੀ ਸਾਰਾ ਅਸੀਂ ਇੱਥੇ ਲੈ ਕੇ ਆ ਗਿਆ, ਮੈਂ 88 ਚ ਵਿਆਹ ਕਰਾ ਕੇ 90 ਚ ਇੱਥੇ ਆ ਗਿਆ। ਤੇ ਵੇਖ ਲੋ ਜੀ ਅੱਜ ਤੱਕ ਮੇਰਾ ਉਹ ਨਾਲ ਮੇਰੇ ਚੱਲੀ ਜਾਂਦਾ, ਉਵੇਂ ਘਰੇ ਵਾਈਫ ਦੀ ਹੈਲਪ ਕਰਨੀ ਸਾਰਾ ਕੁਛ ਜਿਵੇਂ ਵੀ ਹੈਗਾ
1: ਸੰਸਕਾਰ ਹੈ ਨਾ।
2: ਹਾਂਜੀ ਤੇ ਹੁਣ ਮੈਂ ਕੰਮ ਤੇ ਵੀ ਹੁਣੇ ਵਾਪਸ ਆਇਆ ਤੇ ਮੇਰੇ ਕੰਮ ਵਾਲੇ ਵੀ ਬੰਦੇ ਮੈਨੂੰ ਸ਼ੇਅਰ ਨੇ ਕਹਿੰਦੇ ਬਾਈ ਤੈਨੂੰ ਤਾਂ OCD ਦੀ ਪ੍ਰੋਬਲਮ ਆ, ਵੀ ਇਧਰ ਲਈ ਚੀਜ਼ ਇਧਰ ਨਾ ਕਿਤੇ ਰਹਿ ਜੀ।
1: ਨਹੀਂ ਨਹੀਂ ਇਹ ਅੱਛੀਆਂ ਆਦਤਾਂ, ਲੋਕ ਕਈ ਸਮਝਦੇ ਆ ਮਜ਼ਾਕ ਕਰਦੇ ਤੁਹਾਨੂੰ ਭਾਵੇਂ ਜੋ ਮਰਜ਼ੀ ਕਰਨ, ਪਰ ਜਿਹੜੀਆਂ ਅੱਛੀਆਂ ਆਦਤਾਂ ਨਾ ਉਹ ਅੱਛੀਆਂ ਹੀ ਆ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ।
2: ਹਾਂਜੀ ਹਾਂਜੀ ਹਾਂਜੀ, ਉਹ ਬਸ ਮੈਨੂੰ ਤਾਂ ਇਹੀ ਹੁੰਦਾ ਵੀ ਮੇਰੇ ਮਾਂ ਪਿਓ ਨੇ ਜੀ, ਮੇਰੀ ਮੰਮੀ ਨੇ ਬਹੁਤ ਸਾਨੂੰ ਸਿਖਾਇਆ ਦੋਨਾਂ ਭਰਾਵਾਂ ਨੂੰ
3: ਜੀ ਜੀ,
2: ਤੇ ਅਸੀਂ ਉਹ ਹਜੇ ਤੱਕ ਵੀ ਵੇਖ ਲੋ ਮੇਰੀ ਉਮਰ 62-63 ਦੀ ਹੋ ਗਈ, ਮੇਰੇ ਹਜੇ ਵੀ ਉਵੇਂ ਮੇਰੇ ਚ ਹੁੰਦਾ ਜਦੋਂ ਮੈਂ ਕੰਮ ਕਰਦਾ ਘਰ ਦੇ, ਮੈਨੂੰ ਤੇਰੀ ਮਾਂ ਯਾਦ ਆ ਜਾਂਦੀ ਹੈ, ਮਾਂ ਨੇ ਸਿਖਾਇਆ।
3: ਬਹੁਤ ਵਧੀਆ, ਤੁਸੀਂ ਮਾਂ ਪਿਓ ਨੂੰ ਯਾਦ ਰੱਖੋਗੇ ਨਾ ਤੇ ਜ਼ਿੰਦਗੀ ਦੇ ਵਿੱਚ ਕਦੇ ਖਤਾ ਨਹੀਂ ਖਾਓਗੇ। ਜਦੋਂ ਵੀ ਕੋਈ ਕੰਮ ਕਰੋਗੇ ਨਾ ਉਹਨਾਂ ਨੂੰ ਯਾਦ ਕਰ ਲੋ, ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਦੀਆਂ ਬਲੇਸਿੰਗਸ ਆਲਵੇਜ਼ ਤੁਹਾਡੇ ਨਾਲ ਰਹਿਣਗੀਆਂ। ਬਿਲਕੁਲ
2: ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਭੁਲਾਉਣ ਵਾਲੀ ਚੀਜ਼ ਹੈ ਹੀ ਨਹੀਂ ਨਾ ਜੀ। ਮੈਂ ਤਾਂ ਕਹਿੰਦਾ ਬਸ ਅੱਜ ਦੀ ਘੜੀ ਦੇ ਵਿੱਚ ਜਿਹੜੇ ਕਿਸਮਤ ਵਾਲੇ ਆ ਭਾਈ ਸਾਡੇ ਵਰਗੇ ਉਮਰ ਦੇ, ਵੀ ਜਿਨ੍ਹਾਂ ਦਾ ਮਾਂ ਪਿਓ ਜਿਉਂਦਾ ਤੇ ਉਹਨਾਂ ਦੇ ਨਾਲ ਰਹਿੰਦੇ ਆ। ਮੈਂ ਤਾਂ ਖੈਰ ਇਹ ਮੈਂ ਤਾਂ ਓਪਰਚੁਨਿਟੀ ਮੇਰੇ ਤੋਂ ਮਹਾਰਾਜ ਨੇ ਲੈ ਲਈ ਇਹ, ਚਲੋ ਜਿਵੇਂ ਜਿਵੇਂ ਵੀ ਟਾਈਮ ਹੁੰਦਾ
3: ਜੀ ਜੀ ਜੀ,
2: ਤੇ ਮੈਂ ਤਾਂ ਸਾਰਿਆਂ ਨੂੰ ਬਹੁਤ ਕਹਿੰਦਾ ਭਾਈ ਜਿਨ੍ਹਾਂ ਦੀਆਂ ਮਾਂ ਪਿਓ ਹੈਗੇ ਜ਼ਰੂਰ ਜਿੰਨੀ ਹੋ ਸਕਦਾ ਜ਼ਰੂਰ ਸੇਵਾ ਕਰੋ,
3: ਕਦਰ ਕਰਿਆ ਕਰੋ, ਬਿਲਕੁਲ ਕਦਰ ਕਰਿਆ। ਸ਼ੁਕਰੀਆ ਸ਼ੁਕਰੀਆ ਜਸਵਿੰਦਰ ਜੀ, ਬਹੁਤ ਬਹੁਤ
2: ਵੀਰ ਜੀ, ਥੈਂਕ ਯੂ ਥੈਂਕ ਯੂ ਜੀ ਥੈਂਕ ਯੂ।
3: ਸਤਿ ਸ੍ਰੀ ਅਕਾਲ ਜੀ ਢੀਂਡਸਾ ਸਾਹਿਬ, ਜਵਾਬ ਤੇ ਕੋਈ ਆਇਆ ਨਹੀਂ, ਹੁਣ ਤੁਹਾਨੂੰ ਦੱਸਣਾ ਪੈਣਾ ਲੱਗਦਾ।
4: ਹਾਂ ਨਹੀਂ, ਸਤਿ ਸ੍ਰੀ ਅਕਾਲ ਸਰ, ਉਹ ਆਪਾਂ ਨਾ ਅਗਲੇ ਐਪੀਸੋਡ ਦੱਸਾਂਗੇ।
3: ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਇੱਕ ਦਿਨ ਆਪਾਂ ਫੁੱਲ ਫਲੈਜ ਪ੍ਰੋਗਰਾਮ ਵੀ ਰੱਖਾਂਗੇ ਇਹਦੇ ਨਾਲ ਦਾ, ਕੋਈ ਨਾ ਕੋਈ।
4: ਮੈਂ ਜੀ ਕੀ ਬਾਤ ਆ, ਚਲੋ ਤੇ ਮੈਂ ਕਹਿੰਦਾ ਸੀ ਇੱਕ ਨਾ ਉਹ ਲਾ ਦਿਓ ਅਮਰਤ ਸਿੰਘ ਚਮਕੀਲੇ ਦਾ ਗਾਣਾ ਲਾ ਦਿਓ,
3: ਅੱਜ ਅਸੀਂ
4: ਚੱਲੀ ਜਿੰਦੜੀਏ।
3: ਗਾਣੇ ਥੋੜੇ ਜਿਹੇ ਨਾ ਕੋਈ ਤੜਕ ਤੜਕ ਫੜਕ ਵਾਲੇ, ਕਿਉਂਕਿ ਗੱਲਬਾਤ ਸਾਡੀ ਬਾਣੀ ਦੇ ਕੰਟੈਕਸਟ ਚ ਜ਼ਿਆਦਾ ਹੋ ਰਹੀ ਹੈ। ਮੈਂ ਅੱਜ ਕੋਸ਼ਿਸ਼
4: ਤੁਰ ਚੱਲੀ ਜਿੰਦੜੀ ਖਾਲੀ ਹੱਥ ਕਰਕੇ ਅਮਰ ਸਿੰਘ ਚਮਕੀਲਾ,
3: ਮੈਂ ਹੁਣੇ ਲਾਉਣਾ ਹੁਣੇ ਲਾਉਣਾ ਤੁਰ ਚੱਲੀ,
4: ਇਹਦਾ ਦੋ ਲਾਈਨਾਂ ਲਾ ਦੇ
3: ਜਰੂਰ ਜਰੂਰ।
4: ਹਾਂਜੀ ਹਾਂਜੀ ਹਾਂਜੀ, ਉਹ ਗਾਣਾ ਨੀ ਜਿਵੇਂ ਤੁਸੀਂ ਸੋਚਦੇ ਜੀ, ਉਵੇਂ ਨੀ ਆਇਆ।
3: ਮੈਂ ਅੱਜ ਮੈਂ ਸੋਚ ਮੇਰੀ ਏਦਾਂ ਦੀ ਹੈ ਥੋੜੀ ਜੀ, ਤੇ
4: ਨਹੀਂ ਜੀ ਨਹੀਂ ਇਹਨੇ ਗਾਣੇ ਆਏ ਵੀ ਗਾਏ ਆ।
3: ਹਾਂ ਹਾਂ, ਨਨਕਾਣਾ ਸਾਹਿਬ ਵਾਲੇ ਦਾ ਗਾਣਾ ਕਿੱਡਾ ਖੂਬਸੂਰਤ ਹੈ, ਤੇ ਤਲਵਾਰ ਮੈਂ ਕਲਗੀ ਧਰਦੀ ਹਾਂ ਕਿੱਡਾ ਖੂਬਸੂਰਤ ਗਾਣਾ।
4: ਨਹੀਂ ਆ ਟ੍ਰਾਈ ਕਰੋ ਜੇ ਮਿਲਦਾ ਤਾਂ, ਕੋਈ ਗੱਲ ਨਹੀਂ।
3: ਤੁਰ ਚੱਲੀ ਜਿੰਦੜੀਏ ਮੈਂ ਹੁਣੇ ਲਾ ਦੇਣਾ। ਥੈਂਕ ਯੂ,
4: ਹਾਂਜੀ ਓਕੇ ਥੈਂਕ ਯੂ।
3: ਸਤਿ ਸ੍ਰੀ ਅਕਾਲ ਜੀ ਜਸਵੀਰ ਜੀ, ਡਾਕਟਰ ਸਾਹਿਬ ਕੀ ਹਾਲ ਚਾਲ ਹੈ?
5: ਸਤਿ ਸ੍ਰੀ ਅਕਾਲ ਜੀ,
3: ਕੀ ਹਾਲ ਚਾਲ, ਠੀਕ ਠਾਕ ਹੋ?
5: ਵਧੀਆ ਜੀ ਵਧੀਆ ਜੀ।
3: ਡਾਕਟਰ ਸਾਹਿਬ ਦੀ ਸਿਹਤ ਦਾ ਹਾਲ ਪੁੱਛ ਲਈਏ ਵੀ, ਡਾਕਟਰ ਸਾਹਿਬ ਦੀਆਂ ਸਿਹਤਾਂ ਤਾਂ ਖਰਾਬ ਨਹੀਂ ਹੁੰਦੀਆਂ ਹੋਣੀਆਂ, ਕਿ ਡਾਕਟਰ ਦੀ ਸਿਹਤ ਵੀ ਖਰਾਬ ਹੋ ਜਾਂਦੀ ਕਦੇ ਕਦੇ?
5: ਦੱਸੋ ਜੀ, ਇਹ ਹਿਊਮਨ ਬੀਇੰਗ ਆ।
3: ਨਹੀਂ ਮੈਂ ਤਾਂ ਮਜ਼ਾਕ ਕਰਦਾ ਤੁਹਾਨੂੰ,
5: ਆਪਾਂ ਤਾਂ ਠੀਕ ਰਹੀਦਾ, ਆਪਣੇ ਆਪ ਨੂੰ ਠੀਕ ਰੱਖੀਦਾ।
3: ਚਲੋ ਪਰਮਾਤਮਾ ਸਭ ਨੂੰ ਠੀਕ ਰੱਖੇ, ਕਿਉਂਕਿ ਇੱਥੇ ਥੋੜਾ ਜਿਹਾ ਇਸ ਮਾਮਲੇ ਦੇ ਵਿੱਚ ਬੜੀ ਮੁਸ਼ਕਲ ਆ ਜਾਂਦੀ ਜਦੋਂ ਕੋਈ ਪ੍ਰੋਬਲਮ ਹੋ ਜਾਏ ਨਾ, ਤੇ ਤੁਹਾਡੀਆਂ ਸਰਵਿਸ ਜਿਹੜੀਆਂ ਉਹ ਮੈਂ ਸਰੋਤਿਆਂ ਦੇ ਨਾਲ ਸ਼ੇਅਰ ਕਰਦਾ ਹੀ ਰਹਿੰਦਾ ਹੁੰਦਾ। ਡਾਕਟਰ ਸਾਹਿਬ ਦਾ ਜੀ ਜਸਵੀਰ ਚੌਹਾਨ ਜੀ ਮੇਰੇ ਨਾਲ ਜੁੜੇ ਹੋਏ ਨੇ ਇਸ ਵੇਲੇ, 647-9-1484 ਇਹਨਾਂ ਦਾ ਨੰਬਰ ਹੈ, ਤੇ ਤੁਹਾਨੂੰ ਕੋਈ ਛੋਟੀ ਮੋਟੀ ਘਰ ਦੇ ਵਿੱਚ ਕੋਈ ਮੁਸ਼ਕਲ ਹੋਵੇ, ਖਾਸ ਤੌਰ ਤੇ ਨੇਵਲ ਡਿਸਪਲੇਸਮੈਂਟ ਜਾਂ ਕੋਈ ਚੁੱਕ ਪੈਣੀ ਜਾਂ ਹੋਰ ਕੋਈ ਛੋਟੀ ਮੋਟੀ ਚੀਜ਼ ਹੈ, ਤਾਂ ਡਾਕਟਰ ਸਾਹਿਬ ਦੇ ਹੱਥ ਦੇ ਵਿੱਚ ਬੜੀ ਸ਼ਫਾ ਹੈ ਤੇ ਬੜੀ ਪਰਮਾਤਮਾ ਦੀ ਮਿਹਰ ਹੈ, ਤੇ 35-40 ਸਾਲ ਦਾ ਇਹਨਾਂ ਦਾ ਤਜਰਬਾ ਵੀ ਹੈ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤੇ ਡਾਕਟਰ ਸਾਹਿਬ ਮੇਰੇ ਨਾਲ ਇਸ ਵੇਲੇ ਔਨ ਏਅਰ ਹੈ ਨਹੀਂ, ਤੇ ਡਾਕਟਰ ਸਾਹਿਬ ਤੁਸੀਂ ਵੈਸੇ ਕੋਈ ਟਿਪ ਦੇਣਾ ਚਾਹੋ ਤੇ ਕੋਈ ਦੇ ਵੀ ਸਕਦੇ ਹੋ, ਕਿ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਉਤਰਾਅ ਚੜਾਅ ਮੌਸਮ ਦੇ, ਕਦੇ ਠੰਡ ਹੋ ਜਾਂਦੀ ਕਦੇ ਗਰਮੀ ਹੋ ਜਾਂਦੀ ਹੈ, ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਥੋੜਾ ਬਹੁਤ?
5: ਉਹ ਮੈਂ ਤੁਹਾਨੂੰ ਬਾਅਦ ਚ ਦੱਸ ਦਾਂ, ਤੇ ਜਿਹੜੀ ਗੁਰਬਾਣੀ ਬਾਰੇ ਤੁਸੀਂ ਪੁੱਛਦੇ ਹੋ ਨਾ
3: ਜੀ ਜੀ ਜੀ,
5: ਇਸ ਗੁਰਬਾਣੀ ਨੇ ਮੈਨੂੰ ਬਹੁਤ ਕੁਛ ਦਿੱਤਾ।
3: ਗੁਰਬਾਣੀ ਦੇਖੋ ਜੀ, ਗੁਰਬਾਣੀ ਤੇ ਨਾਲ ਬੰਦਾ ਬਸ ਜੁੜਨ ਵਾਲਾ ਚਾਹੀਦਾ ਹੈ ਸੱਚੇ ਮਨ ਦੇ ਨਾਲ, ਤੇ ਕੋਈ ਵੀ ਖਾਲੀ ਹੱਥ ਮੁੜਦਾ ਹੀ ਨਹੀਂ ਉੱਥੋਂ ਤੇ।
5: ਅੱਛਾ, ਮੈਂ ਤੁਹਾਨੂੰ ਇੰਨੀ ਇੱਕ ਕਹਾਣੀਆਂ ਸੁਣਾ ਸਕਦਾ ਜਿਹੜੀਆਂ ਮੇਰੇ ਨਾਲ ਬੀਤੀਆਂ ਨੇ।
3: ਇੱਕ ਅੱਧੀ ਛੋਟੀ ਜੀ ਟਾਈਮ ਦੇ ਧਿਆਨ ਚ ਰੱਖ ਕੇ, ਟਾਈਮ ਸਾਡੇ 15-20 ਮਿੰਟ ਬਾਕੀ, ਮੈਂ ਅਜੇ ਥੋੜੇ ਜਿਹੇ ਬਿਜ਼ਨਸ ਦੀਆਂ ਗੱਲਾਂ ਵੀ ਕਰਨੀਆਂ, ਤੇ ਜਲਦੀ ਜਲਦੀ ਸੁਣਾ ਦਿਓ ਜਿਹੜੀ ਸ਼ਿਰ ਸੁਣਾਉਣੀ ਹੈ ਕੋਈ ਵੀ।
5: ਅੱਛਾ, ਤੁਸੀਂ ਦੇਖੋ ਕਿ ਮੈਨੂੰ ਪਾਠ ਕਿੱਥੋਂ ਸ਼ੁਰੂ ਹੋਇਆ
3: ਜੀ ਜੀ,
5: ਮੈਂ ਉੱਥੇ ਲੁਧਿਆਣੇ ਦੇ ਵਿੱਚ ਨਾਨਕ ਸਾਹਿਬ ਗੁਰਦੁਆਰਾ ਸਾਡੇ ਨਹਿਰ ਦੇ ਨਾਲ
3: ਜੀ,
5: ਤੇ ਇੱਕ ਦਿਨ ਮੈਂ ਉੱਥੇ ਗੁਰਦੁਆਰੇ ਜਦੋਂ ਮੈਂ ਐਤਵਾਰ ਨੂੰ ਆਇਆ ਤੇ ਉਹ ਇੱਕ ਲੇਡੀ ਇੱਕ ਬੰਦਾ ਤੇ 3-4 ਬੱਚੇ ਬੈਠੇ ਸੀ ਤੇ ਉਹ ਪਾਠ ਕਰ ਰਹੇ ਸੀ
3: ਜੀ,
5: ਤੇ ਉਹ ਲੇਡੀ ਕਹਿੰਦੀ ਉਹ ਭਾਜੀ ਆ ਗਏ, ਮੈਂ ਜਦੋਂ ਕੋਲ ਬੈਠ ਗਿਆ ਕਹਿੰਦੀ ਪਾਠ ਕਰੋ, ਮੈਂ ਕਿਹਾ ਮੈਨੂੰ ਤਾਂ ਆਉਂਦਾ ਹੀ ਨੀ, ਉਹ ਕਹਿੰਦੀ ਜੇ ਆਉਂਗੇ ਤਾਂ ਆਊਗਾ।
3: ਬਿਲਕੁਲ ਬਿਲਕੁਲ ਸਹੀ ਗੱਲ ਹੈ,
5: ਤੁਸੀਂ ਦੇਖੋ ਕਿ ਉਹ ਮਾਈਕ ਜਿਹੜਾ 1 ਮਹੀਨੇ ਦੇ ਵਿੱਚ ਵਿੱਚ ਉਹ ਮੇਰੇ ਕੋਲ ਆ ਗਿਆ।
3: ਅੱਛਾ ਜੀ, ਕੀ ਬਾਤ ਹੈ, ਇੰਨਾ
5: ਤੁਸੀਂ ਉਸ ਦਿਨ ਤੋਂ ਪਾਠ ਉਹ ਜਿਹੜਾ ਚੱਲਿਆ ਉਹ ਅੱਜ ਤੱਕ ਮੇਰੇ ਨਾਲ ਚੱਲਦਾ ਪਿਆ।
3: ਵੈਰੀ ਗੁੱਡ, ਬੜੀ ਕਿਰਪਾ ਮਾਲਕ ਦੀ ਤੁਹਾਡੇ ਤੇ ਜੀ ਡਾਕਟਰ ਸਾਹਿਬ।
5: ਹਾਂਜੀ ਹਾਂਜੀ ਹਾਂਜੀ, ਤੇ ਉਹੀ ਜਿਹੜਾ ਮੈਨੂੰ ਮੇਰੇ ਕੋਲ ਕੰਮ ਕਰਾਉਂਦਾ ਪਿਆ।
3: ਕੀ ਬਾਤ, ਬਹੁਤ ਵਧੀਆ, ਪਰਮਾਤਮਾ ਦਾ ਥੈਂਕਸ ਕਰਦੇ ਹੋ ਕਿ ਉਹਦੀ ਕਿਰਪਾ ਦੇ ਨਾਲ ਹੀ ਤੁਹਾਡੇ ਹੱਥ ਦੇ ਵਿੱਚ ਜਿਹੜੀ ਸ਼ਫਾ ਆਈ ਹੈ ਤੇ ਤੁਸੀਂ ਲੋਕਾਂ ਨੂੰ ਚਲੋ ਤੰਦਰੁਸਤੀ ਜਿੰਨੀ ਕੁ ਦੇ ਸਕਦੇ ਹੋ ਜਰੂਰ ਦਿੰਦੇ ਹੋ, ਹੈ ਤਾਂ ਮਾਲਕ ਦੀ ਕਿਰਪਾ, ਤੁਹਾਨੂੰ ਜ਼ਰੀਆ ਬਣਾਇਆ ਉਸਨੇ ਤੇ
5: ਬਿਲਕੁਲ ਉਸਨੇ ਜ਼ਰੀਆ ਬਣਾਇਆ।
3: ਹਾਂ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਤੁਸੀਂ ਕਿਰਿਆ ਕਰੋ। ਸੋਚ ਵੀ ਰੱਖੀ ਹੈ ਨਾ ਇਸ ਤਰ੍ਹਾਂ ਦੀ, ਜੇ ਹੱਥ ਤੁਹਾਡਾ ਸ਼ਫਾ ਹੈ ਤੇ ਨਾਲ ਸੋਚ ਵੀ ਏਦਾਂ ਦੀ ਹੈ, ਫਿਰ ਪਰਮਾਤਮਾ
5: ਬਿਲਕੁਲ
3: ਜੁੜੇ ਹੋਏ ਹੋ,
5: ਉਹ ਪਰਮਾਤਮਾ ਮੈਨੂੰ ਬਹੁਤ ਕੁਛ ਦੇ ਰਿਹਾ।
3: ਚਲੋ ਬਹੁਤ ਵਧੀਆ, ਏਦਾਂ ਹੀ ਦਿੰਦਾ ਰਹੇ ਪਰਮਾਤਮਾ ਨਾਲ, ਤੁਸੀਂ ਜੁੜੇ ਰਹੋ ਬਸ। ਥੈਂਕ ਯੂ,
5: ਥੈਂਕ ਯੂ ਜੀ, ਥੈਂਕ ਯੂ।
3: ਸੋ ਦੋਸਤੋ ਤੁਸੀਂ 647-367-5353 ਦੇ ਉੱਪਰ ਫੋਨ ਕਰ ਸਕਦੇ ਹੋ। ਸੋ ਮੈਂ ਗੱਲ ਕਰ ਰਿਹਾ ਸੀ ਕਿ ਅਦਨਾਨ ਖਸ਼ੋਗੀ ਜਿਹੜਾ ਨਾ ਤੁਰਕੀ ਦਾ ਰਹਿਣ ਵਾਲਾ ਸੀ, ਵੈਸੇ ਉਹ ਸਾਊਦੀ ਅਰਬ ਨੂੰ ਬਿਲੋਂਗ ਕਰਦਾ ਸੀ, ਮਤਲਬ ਐਡਾ ਅਮੀਰ ਆਦਮੀ ਸੀ ਉਹ, ਜਿਹੜੀ ਮੈਂ ਗੱਲ ਤੁਹਾਨੂੰ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਹੈ ਕਰਨੀ ਹੈ, ਤੁਸੀਂ ਸੁਣੋ ਪਹਿਲਾਂ ਦੀ ਛੋਟੀ ਜਿਹੀ ਸਟੋਰੀ, ਛੋਟੀ ਜਿਹੀ ਹੈ ਕਿ 1970 ਦੇ ਵਿੱਚ ਨਾ 4 ਬਿਲੀਅਨ ਅਮੈਰੀਕਨ ਡਾਲਰ ਦੀ ਇਸ ਬੰਦੇ ਦੀ ਪ੍ਰੋਪਰਟੀ ਸੀ, ਜਿਹੜਾ ਨਾ 2-2.5 ਲੱਖ ਰੁਪਇਆ ਡਾਲਰ ਰੋਜ਼ਾਨਾ ਦਾ ਇਹਦਾ ਖਰਚਾ ਹੁੰਦਾ ਸੀ। ਦੁਨੀਆਂ ਦੀ ਸਭ ਤੋਂ ਮਹਿੰਗੀ ਜਿਹੜੀ ਯਾਚ, ਇੱਕ ਬੋਟ ਹੈ ਨਾ ਸਮੁੰਦਰ ਦੇ ਵਿੱਚ ਚੱਲਣ ਵਾਲੀ, ਜਿਹਦੇ ਵਿੱਚ 600-700 ਲੋਕ ਬੈਠ ਸਕਦੇ ਸੀ ਤੇ ਹਾਲੀਵੁੱਡ ਦੀਆਂ ਫਿਲਮਾਂ ਦੀ ਸ਼ੂਟਿੰਗ ਹੁੰਦੀ ਸੀ ਇਹਦੀ ਯਾਚ ਦੇ ਵਿੱਚ, ਦੁਨੀਆਂ ਦੀ ਸਭ ਤੋਂ ਮਹਿੰਗੀ ਯਾਚ ਸੀ ਇਹਦੇ ਕੋਲ। 12 ਵੱਡੇ ਵੱਡੇ ਸ਼ਹਿਰਾਂ ਦੇ ਵਿੱਚ 12 ਵੱਡੇ ਵੱਡੇ ਇਹਦੇ ਮਹਿਲ ਸੀ ਤੇ ਫਾਰਮ ਹਾਊਸ ਤੇ ਇੱਕ ਵਾਰੀ ਛੁੱਟੀਆਂ ਮਨਾਉਣ ਗਿਆ ਆਪਣੇ ਪਰਿਵਾਰ ਦੇ ਨਾਲ ਤੇ ਇਹਦੇ ਬੱਚੇ ਨੇ ਆਈਸਕ੍ਰੀਮ ਮੰਗੀ ਤੇ ਸਪੈਸ਼ਲ ਇਹਨੇ ਚੌਪਰ ਭੇਜਿਆ ਪੈਰਿਸ ਵੀ ਉੱਥੋਂ ਆਈਸਕ੍ਰੀਮ ਲਿਆ ਮੇਰੇ ਬੱਚੇ ਵਾਸਤੇ। ਔਰ ਫਿਰ ਇਹਦਾ ਡਾਈਵਰਸ ਹੋਇਆ ਇਹਦੀ ਪਤਨੀ ਦੇ ਨਾਲ ਤੇ 875 ਮਿਲੀਅਨ ਡਾਲਰ ਜਿਹੜੇ ਇਸ ਨੇ ਉਸ ਨੂੰ ਦਿੱਤੇ ਸੀ ਡਾਈਵੋਰਸ ਦੇ ਬਦਲੇ। ਇੱਕ ਵਾਰੀ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨਿਕਸਨ ਦੀ ਬੇਟੀ ਦੇ ਫੰਕਸ਼ਨ ਤੇ ਕਿਤੇ ਗਿਆ ਤੇ ਉਸ ਬੇਟੀ ਦੀ ਛੋਟੀ ਜਿਹੀ ਬੇਟੀ ਸੀ, ਉਸਦੀ ਮੁਸਕਰਾਹਟ ਤੇ ਉਹਨੂੰ ਉਸਨੇ 60,000 ਪਾਉਂਡ ਦਾ ਨਾ ਇੱਕ ਗਿਫਟ ਜਿਹੜਾ ਨਾ ਉਹ ਉਸਨੂੰ ਗਿਫਟ ਕੀਤਾ ਹੋਇਆ। ਐਡਾ ਅਮੀਰ ਆਦਮੀ ਸੀ 20 ਬਿਲੀਅਨ ਡਾਲਰ ਦਾ ਸੌਦਾ ਇਹਨੇ ਕਰਵਾਇਆ ਸੀ ਹਥਿਆਰਾਂ ਦਾ ਇੰਗਲੈਂਡ ਤੇ ਸਾਊਦੀ ਅਰਬ ਦੇ ਵਿੱਚ। ਸੋ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਨਾ, ਵਕਤ ਦਾ ਫੇਰ ਜਦੋਂ ਫਿਰਿਆ ਨਾ ਉਸ ਵਿਅਕਤੀ ਦੇ ਉੱਪਰ, ਜਦੋਂ ਉਹਦੇ ਦੋਸਤ ਮਿੱਤਰ ਸ਼ੁਭ ਚਿੰਤਕ ਸਾਰੇ ਉਹਦੇ ਤੋਂ ਦੂਰ ਭੱਜ ਗਏ, ਜਦੋਂ ਰੱਬ ਨੇ ਉਹਦੇ ਤੇ ਅਪਾਰ ਕਿਰਪਾ ਦੀ ਡੋਰੀ ਖਿੱਚੀ ਉਹਦੇ ਤੋਂ, ਜਦੋਂ ਉਸਨੂੰ ਮਾਲਕ ਵਿਸਰਿਆ ਉਹਦੇ ਮਨ ਦੇ ਵਿੱਚੋਂ, ਕਾਰੋਬਾਰਾਂ ਦੇ ਵਿੱਚ ਘਾਟਾ ਪੈ ਗਿਆ, ਕਰਜ਼ਿਆਂ ਦਾ ਢੇਰ ਲੱਗ ਗਿਆ। ਸੋ ਕਹਾਣੀ ਲੰਬੀ ਹੈ, ਇੱਕ ਦਿਨ ਨੌਬਤ ਇਹ ਆ ਗਈ ਕਿ ਲੰਡਨ ਤੋਂ ਸਾਊਦੀ ਅਰਬ ਜਾਣ ਵਾਸਤੇ ਉਸ ਆਦਮੀ ਕੋਲੇ ਜਹਾਜ਼ ਦੀ ਟਿਕਟ ਲੈਣ ਵਾਸਤੇ ਵੀ ਪੈਸੇ ਨਹੀਂ ਹੈਗੇ ਸੀ। ਸੋ ਮੈਂ ਜਦੋਂ ਇੱਕ ਦਿਨ ਇਸ ਆਦਮੀ ਦੀ ਕਹਾਣੀ ਪੜ੍ਹੀ ਨੇ ਤੇ ਨਾਲ ਨਾਲ ਮੈਨੂੰ ਥੋੜੀ ਜਿਹੀ ਪਰਮਾਤਮਾ ਨੇ ਮੇਰੇ ਤੇ ਬਖਸ਼ਿਸ਼ ਕੀਤੀ, ਸਵੇਰੇ ਸਵੇਰੇ ਨਾ ਮੈਂ ਜਪਜੀ ਸਾਹਿਬ ਦਾ ਪਾਠ ਜ਼ਰੂਰ ਬੈਠ ਕੇ ਪੜ੍ਹਦਾ, ਨਾਲ ਨਾਲ ਸੁਣਦਾ ਬੜੇ ਧਿਆਨ ਦੇ ਨਾਲ, ਤੇ ਮੈਨੂੰ ਜਪਜੀ ਸਾਹਿਬ ਦੀ ਇੱਕ ਪੌੜੀ ਨਾ ਬਹੁਤ ਏਦਾਂ ਲੱਗਿਆ ਕਿ ਬਿਲਕੁਲ ਹੂਬ ਹੂਬ ਇਸ ਆਦਮੀ ਦੀ ਕਹਾਣੀ ਨੂੰ ਬਿਆਨ ਕਰਦੀ। ਉਹ 'ਚ ਲਿਖਿਆ ਉਹਨਾਂ ਨੇ, ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ, ਕਿ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕੈ ਜਸ ਕੀਰਤ ਜਗ ਲਏ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੇ ਕੇ। ਜਿੰਨੀ ਮਰਜ਼ੀ ਤੁਹਾਡੀ ਲੰਬੀ ਉਮਰ ਹੋ ਜਾਏ, 4 ਜੁਗਾਂ ਜਿੰਨੀ ਹੋ ਜਾਏ, ਹੋਰ ਵੀ ਉਸ ਤੋਂ ਦੂਣੀ ਤੋਣੀ ਹੋ ਜਾਵੇ, ਦੁਨੀਆਂ ਦੇ ਹਰ ਇੱਕ ਸ਼ਹਿਰ ਦੇ ਵਿੱਚ, ਹਰ ਇੱਕ ਖੰਡ ਦੇ ਵਿੱਚ ਤੁਹਾਡਾ ਨਾਮ ਹੋ ਜਾਏ, ਤੁਹਾਡਾ ਨਾਮ ਚੱਲਦਾ ਹੋਏ, ਤੁਹਾਡੀ ਇੱਜ਼ਤ ਹੋਏ, ਮਾਣ ਹੋਏ, ਲੇਕਿਨ ਅਗਰ ਉਸ ਪਰਮਾਤਮਾ ਦੀ ਕਿਰਪਾ, ਉਸ ਪਰਮਾਤਮਾ ਦਾ ਹੱਥ, ਉਸ ਪਰਮਾਤਮਾ ਦੀ ਬਖਸ਼ਿਸ਼ ਤੁਹਾਡੇ ਉੱਪਰ ਨਹੀਂ ਨਾ, ਤਾਂ ਇੱਕ ਨਾ ਇੱਕ ਦਿਨ ਸਭ ਕੁਝ ਜਿਹੜਾ ਢਹਿ ਢੇਰੀ ਤੁਹਾਡਾ ਹੋ ਜਾਣਾ, ਜਿਸ ਤਰ੍ਹਾਂ ਉਸ ਅਜਨਾਨ ਖਸ਼ੋਗੀ ਦਾ ਹੋਇਆ ਕਿ ਇਹਨੇ ਮਿਲੀਅਨ ਬਿਲੀਅਨ ਟ੍ਰਿਲੀਅਨ ਡਾਲਰਾਂ ਦੇ ਮਾਲਕ ਦੇ ਕੋਲ ਇੱਕ ਦਿਨ ਇੰਗਲੈਂਡ ਤੋਂ ਸਾਊਦੀ ਅਰਬ ਜਾਣ ਵਾਸਤੇ ਟਿਕਟ ਵੀ ਬਾਕੀ ਨਹੀਂ ਹੈਗੀ ਸੀ। ਸੋ ਇਹ ਚੀਜ਼ ਹੈ ਨਾ ਜਿਹੜੀ, ਇਹ ਮਹਿਸੂਸ ਕਰਨ ਦੀ ਹੈ ਯਾਰ। ਇਹਦੇ ਵਿੱਚ ਤੁਸੀਂ ਇਹ ਕਹੀਏ ਨਾ, ਕੋਈ ਕੋਈ ਸਾਇੰਸ ਦਾ ਪ੍ਰੈਕਟੀਕਲ ਨਹੀਂ ਹੈ ਕਿ ਇਹ ਕੰਮ ਕੀਤਾ ਤੇ ਅਸੀਂ ਉਹਨੂੰ ਸਾਹਮਣੇ ਉਹ ਕੋਈ ਚੀਜ਼ ਸਾਡੇ ਪ੍ਰਤੱਖ ਨਜ਼ਰ ਆ ਗਈ, ਇਸ ਤਰ੍ਹਾਂ ਨਹੀਂ ਹੋ ਸਕਦਾ। ਇਹ ਜਿਹੜਾ ਗੁਰੂ ਦੇ ਨਾਲ ਜੁੜਨਾ, ਗੁਰਬਾਣੀ ਦੇ ਨਾਲ ਜੁੜਨਾ ਨਾ, ਇਹ ਤਾਂ ਪਹਿਲਾਂ ਤੁਹਾਨੂੰ ਵਿਸ਼ਵਾਸ, ਤੁਹਾਡਾ ਟਰਸਟ ਜਿਹੜਾ ਕ੍ਰੀਏਟ ਕਰਨ ਦੀ ਜ਼ਰੂਰਤ ਹੈ, ਫਿਰ ਤੁਹਾਡੇ ਤੇ ਜਿਹੜੀ ਬਹਾਰਾਂ ਜਿਹੜੀਆਂ ਨਾ ਉਹ ਜ਼ਰੂਰ ਲੱਗਦੀਆਂ ਉਸ ਵਾਹਿਗੁਰੂ ਦੀਆਂ, ਉਸ ਅਕਾਲ ਪੁਰਖ ਦੀਆਂ। ਸੋ ਅੱਗੇ ਚੱਲਦੇ ਹਾਂ ਥੋੜ੍ਹਾ ਜਿਹਾ, ਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਜਿਹੜੇ ਪ੍ਰਾਊਡ ਸਪੌਂਸਰਡ ਬ੍ਰਮਟਨ ਕੈਸ਼ ਐਂਡ ਕੈਰੀ,
1: ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਘਰ ਦੀ ਕੋਈ ਵੀ ਗਰੋਸਰੀ ਲੈਣੀ ਹੈ, ਕਿਚਨ ਦੀ ਕੋਈ ਬਰਤਨ ਲੈਣਾ ਹੈ, ਆਪਣੀ ਕਿਚਨ ਦਾ ਕਿਸੇ ਰੈਸਟੋਰੈਂਟ ਦੀ ਗਰੋਸਰੀ ਲੈਣੀ, ਰੈਸਟੋਰੈਂਟ ਦਾ ਕੋਈ ਬਰਤਨ ਲੈਣਾ, ਜਾਂ ਹੋਰ ਕੋਈ ਘਰ ਦੇ ਵਿੱਚ ਵਰਤਿਆ ਜਾਣ ਵਾਲਾ, ਜੋ ਗਰਮੀਆਂ ਦੇ ਵਿੱਚ ਅਕਸਰ ਅਸੀਂ ਬੈਕਯਾਰਡ ਦੇ ਵਿੱਚ ਛੋਟੇ ਮੋਟੇ ਔਜ਼ਾਰਾਂ ਦੀ ਜ਼ਰੂਰਤ ਪੈਂਦੀ ਹੈ, ਕੋਈ ਉਹ ਲਾਉਣਾ, ਡਿਸਪੋਜ਼ੇਬਲ ਸਮਾਨ ਤੁਹਾਨੂੰ ਚਾਹੀਦਾ ਕਿਸੇ ਵੀ ਤਰ੍ਹਾਂ ਦਾ, ਕਿਸੇ ਵੀ ਡਿਜ਼ਾਈਨ ਦੇ ਵਿੱਚ, ਕਿਸੇ ਵੀ ਸ਼ੇਪ ਦੇ ਵਿੱਚ ਤੁਹਾਨੂੰ ਜ਼ਰੂਰ ਮਿਲੇਗਾ। ਕੋਈ ਛੋਟੀ ਮੋਟੀ ਦਵਾਈ ਘਰ ਦੇ ਵਿੱਚ ਵਰਤੀ ਜਾਣ ਵਾਲੀ, ਜਿਹੜੀ ਅਸੀਂ ਅਕਸਰ ਘਰਾਂ ਦੇ ਵਿੱਚ ਫਸਟ ਏਡ ਦੇ ਤੌਰ ਤੇ ਰੱਖ ਲੈਂਦੇ ਹਾਂ, ਤੁਹਾਨੂੰ ਹਰ ਤਰ੍ਹਾਂ ਦੀ ਛੋਟੀ ਮੋਟੀ ਦਵਾਈ ਜਿਹੜੀ ਨਾ ਉਹ ਇੱਥੇ ਬ੍ਰਮਟਨ ਕੈਸ਼ ਐਂਡ ਕੈਰੀ ਤੇ ਮਿਲ ਸਕਦੀ ਹੈ। ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਕਰਨਾ ਤਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਸੈਲੀਬ੍ਰੇਸ਼ਨ ਦੇ ਲਈ, ਹਲਦੀ ਦੇ ਲਈ, ਮਹਿੰਦੀ ਦੇ ਲਈ, ਜਾਗੋ ਦੇ ਲਈ, ਜੋ ਵੀ ਸਮਾਨ ਚਾਹੀਦਾ ਹੁੰਦਾ ਹੈ, ਚਰਖੇ, ਪੀੜੀਆਂ, ਫਿਰ ਮਧਾਣੀਆਂ ਵਗੈਰਾ ਜਾਂ ਢੋਲਕੀਆਂ, ਜਾਗੋ ਵਗੈਰਾ ਤੁਹਾਨੂੰ ਕਿਰਾਏ ਤੇ ਵੀ ਮਿਲ ਜਾਂਦੀ ਹੈ, ਔਰ ਤੁਸੀਂ ਮੁੱਲ ਲੈਣੀ ਹੋਏ ਤੁਸੀਂ ਮੁੱਲ ਵੀ ਲੈ ਸਕਦੇ। ਸੋ ਹਰ ਤਰ੍ਹਾਂ ਦਾ ਸਮਾਨ ਦੇ ਲਈ ਤੁਸੀਂ ਬ੍ਰਮਟਨ ਕੈਸ਼ ਐਂਡ ਕੈਰੀ ਤੇ ਆ ਸਕਦੇ ਹੋ। ਇਹਨਾਂ ਦਿਨਾਂ ਦੇ ਵਿੱਚ ਉਸੇ ਖਾਸ ਤੌਰ ਤੇ ਜਿਹੜੀਆਂ ਨਾ ਇੱਕ ਲੱਗੀ ਹੋਈ ਹੈ, ਡੀਲ ਲੱਗੀ ਹੋਈ ਹੈ ਮਧਾਣੀ ਦਾ ਦੇਸੀ ਘਿਓ ਤੁਸੀਂ ਲੈਣਾ ਹੋਏ $30

0: ਦਾਲਾਂ, ਮੂੰਗੀ, ਮਸਰ, ਰੋਂਗੀ ਦੀ, ਚਿੱਟੇ ਚਨੇ, 4 ਪਾਉਂਡ ਤੁਹਾਨੂੰ $3 ਦੇ ਮਿਲ ਸਕਦੇ ਨੇ। ਗਿਫਟ ਪੈਕ ਹਲਦੀ ਰਾਮ ਤੁਹਾਨੂੰ ਮਿਲ ਸਕਦਾ 399 ਦੇ ਵਿੱਚ। ਫੋਲਡਿੰਗ ਬੈੱਡ ਦੀ ਤਰ੍ਹਾਂ ਤਰ੍ਹਾਂ ਦੀ ਵਰਾਇਟੀ ਤੁਹਾਨੂੰ ਮਿਲ ਸਕਦੀ, ਬੜੀਆਂ ਬੜੀਆਂ ਰਾਇਤਾਂ ਦੇ ਉੱਪਰ ਤੁਹਾਨੂੰ ਲਗਾਇਆ ਹੋਇਆ। ਤੁਸੀਂ ਇੱਕ ਵਾਰ ਜਰੂਰ ਆਓ ਤੇ ਤੁਸੀਂ ਜਰੂਰ ਕੁਛ ਨਾ ਕੁਛ ਲੈ ਕੇ ਜਾਓਗੇ। ਬ੍ਰਹਮਪੁਰ ਕੈਸ਼ ਐਂਡ ਕੈਰੀ 905-230-4800। ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਜੀ। 4133 ਆਉਣ ਏਰੋ ਤੁਸੀਂ ਜੀ।
1: ਹਾਂਜੀ ਬੇਟੇ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ ਬੇਟੇ, ਮੈਂ ਸੁਣਦੀ ਹੁੰਦੀ ਅੱਗੇ ਵੀ ਪ੍ਰੋਗਰਾਮ
0: ਜੀ,
1: ਹੁਣ ਕਾਲ ਮੈਂ ਹੁਣ ਕਰਨ ਲੱਗ ਪਈ ਆ।
0: ਜਾਂ ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਕਰਦੇ ਹੋ ਜੀ ਤੁਸੀਂ, ਲਗਾਤਾਰ ਜਾਰੀ ਰੱਖਿਓ।
1: ਹਾਂਜੀ, ਪ੍ਰੋਗਰਾਮ ਬਹੁਤ ਸੋਹਣਾ ਕਿ ਤੁਸੀਂ ਕਰ ਰਹੇ ਹੋ,
0: ਸ਼ੁਕਰੀਆ।
1: ਤੇ ਬਾਕੀ ਉਹ ਕਹਿੰਦੇ ਗੱਲ ਤਾਂ ਵਿਸ਼ਵਾਸ ਦੀ ਹੈ ਨਾ, ਤੇਰੇ ਭਰੋਸੇ ਪਿਆਰੇ ਮੈਂ ਲਾਗ ਲਗਾਇਆ, ਤੂੰ ਹਰ ਪਿਤਾ ਮਾਵਾ।
0: ਬਿਲਕੁਲ,
1: ਹਾਂ ਸਾਨੂੰ ਬਸ ਵਿਸ਼ਵਾਸ ਜਰੂਰ ਚਾਹੀਦਾ ਕਿ ਆਪਾਂ ਇਹ ਨਹੀਂ ਵੀ ਆਪਾਂ ਕਹੀਏ ਵੀ ਹੁਣ ਇੰਨੀਆਂ ਮਾਲਾ ਫੇਰਨੀਆਂ ਕਰਦੇ ਹੋ ਨਾ, ਤੇ ਜੇ ਆਪਾਂ ਵਿਸ਼ਵਾਸ ਪੂਰਾ ਹੋਵੇ ਨਾ,
0: ਬਸ
1: ਆਪਾਂ ਨੂੰ ਵੈਗਰ ਵੈਗਰ ਵੀ ਕਰ ਲਓ, ਇੰਨਾ ਵੀ ਬਹੁਤ ਹੋ
0: ਜਾਂਦਾ। ਤੁਹਾਨੂੰ ਵਿਸ਼ਵਾਸ ਪੂਰਾ ਹੋਵੇ, ਤੁਹਾਡੀ ਨੀਅਤ ਸਾਫ਼ ਹੋਵੇ, ਤੁਹਾਡੀ ਆਸਥਾ ਹੋਵੇ, ਤੇ ਤੁਹਾਡੀ ਇਮਾਨਦਾਰੀ ਹੋਵੇ ਤੁਹਾਡੀ ਮਿਹਨਤ ਦੇ ਵਿੱਚ, ਤੇ ਫੇਰ ਤੁਹਾਨੂੰ ਢੋਈ ਟੁਕਣੀ ਟੁਕਣੀ ਹੈ, ਫੇਰ ਕੋਈ ਰੋਕ ਨਹੀਂ ਸਕਦਾ। ਤੁਸੀਂ 647-367-5353 ਦੇ ਉੱਪਰ ਫੋਨ ਕਰ ਸਕਦੇ ਹੋ। ਸਾਡੇ ਅਗਲੇ ਪ੍ਰਾਊਡ ਸਪੋਂਸਰ ਵਿਲੇਜ ਆਫ ਇੰਡੀਆ, ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ, ਬ੍ਰੈਂਪਟਨ ਦੇ ਵਿੱਚ, ਮਿਸੀਸਾਗਾ ਦੇ ਵਿੱਚ, ਲੰਡਨ ਦੇ ਵਿੱਚ, ਹੈਲੀਫੈਕਸ ਦੇ ਵਿੱਚ ਔਰ ਵਿੰਡਸਰ ਦੇ ਵਿੱਚ ਇਹਨਾਂ ਦੀਆਂ ਬ੍ਰਾਂਚਸ ਨੇ। 114 ਕੈਨੇਡੀ ਰੋਡ ਵਿਲੇਜ ਆਫ ਇੰਡੀਆ ਹੈ। ਤੁਸੀਂ ਇਹਨਾਂ ਦਾ ਬੁਫੇ ਇੱਕ ਵਾਰ ਜ਼ਰੂਰ ਟਰਾਈ ਕਰੋ, ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਜ਼ਰੂਰ ਤੁਸੀਂ ਆਨੰਦ ਮਾਣੋਗੇ।

0: ਕੁਲਚੇ ਖਾਣੇ ਨੇ ਜਾਂ ਹੋਰ ਕੋਈ ਵਿਆਹ ਸ਼ਾਦੀ ਘਰ ਦੇ ਵਿੱਚ ਹੈ, ਤੁਸੀਂ ਲਾਈਵ ਕੇਟਰਿੰਗ ਕਰਵਾਉਣੀ ਹੈ ਤਾਂ ਵੀ ਇਹਨਾਂ ਦਾ ਟਰੱਕ ਤੁਸੀਂ ਹਾਇਰ ਕਰ ਸਕਦੇ ਹੋ। ਜਾਂ ਕੋਈ ਫੰਕਸ਼ਨ ਕਰਨਾ ਹੈ, ਹਾਲ ਬੁੱਕ ਕਰਾਉਣਾ 100 ਤੋਂ 125 ਬੰਦਿਆਂ ਦੇ ਲਈ, ਤਾਂ ਉਹ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਟਿਫਨ ਲਗਵਾਉਣਾ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਹਰ ਤਰ੍ਹਾਂ ਦੀ ਤੁਹਾਨੂੰ ਫੈਸਿਲਿਟੀ ਇੱਥੇ ਮਿਲੇਗੀ। ਫੋਨ ਕਰੋ 905-450-33-33। ਮਿਸੀ ਸਾਗ ਦਾ ਨੰਬਰ ਹੈ 905-542-13-33। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
1: ਮੇਰਾ ਨਾਮ ਗੁਰਮੀਤ ਕੌਰ ਹੈ, ਜਿਹੜਾ ਭੈਣ ਜੀ ਨਾਲ
0: ਚਲੋ ਠੀਕ ਹੈ ਜੀ,
1: ਉਹ ਲਿਖ ਲਓ ਤੁਸੀਂ, ਚਾਹੇ ਮੇਰੇ ਹਸਬੈਂਡ ਦਾ ਲਾਸਟ ਨੇਮ ਹੈ।
0: ਤੁਹਾਡਾ ਨਾਮ ਨਾ ਇੱਥੇ ਜਿਹੜਾ ਮੋਬਾਈਲ ਤੇ ਆਉਂਦਾ ਹੈ, ਉਹ
1: ਮੈਨੂੰ ਪਤਾ, ਉਹ ਗੁਰਮੀਤ ਕੇ ਗੰਡੂ ਆਉਂਦਾ ਹੈ ਮੇਰੇ ਹਸਬੈਂਡ ਦਾ,
0: ਗੰਡੂ ਆਉਂਦਾ ਹੈ,
1: ਗੰਡੂ ਦਾ ਲਾਸਟ ਨੇਮ ਹੈ।
0: ਹਾਂ ਨਹੀਂ ਨਹੀਂ, ਮੈਂ ਤੁਹਾਨੂੰ ਬਾਈ ਨੇਮ ਹੀ ਬੁਲਾਇਆ ਕਰ, ਭੈਣ ਜੀ ਗੁਰਮੀਤ ਭੈਣ ਜੀ, ਠੀਕ ਹੈ ਜੀ,
1: ਠੀਕ ਹੈ ਜੀ, ਠੀਕ ਹੈ ਜੀ। ਉਹੀ ਪੋਜ਼ਿਟਿਵ, ਮੈਂ ਕਿ ਮੈਂ ਤਾਂ ਜੰਮੀ ਪੋਜ਼ਿਟਿਵ ਲੈ ਕੇ ਆਪਣਾ ਨਾਮ।
0: ਬਹੁਤ ਵਧੀਆ ਜੀ, ਬਸ ਪਰਮਾਤਮਾ ਤੁਹਾਡੇ ਹਮੇਸ਼ਾ ਅੰਗ ਸੰਗ ਰਹੂਗਾ ਜੇ ਤੁਹਾਡੀ ਪੋਜ਼ਿਟਿਵ ਸੋਚ ਹੈ ਤਾਂ। ਬਿਲਕੁਲ,
1: ਹਾਂਜੀ, ਥੈਂਕ ਯੂ ਰਾਤੇ ਹੁਣ ਤੱਕ ਹਾਂ, ਓਕੇ, ਥੈਂਕ ਯੂ, ਬਾਏ।
0: ਸੋ 647-367-5553 ਗੱਲਬਾਤ ਅਸੀਂ ਕਰ ਰਹੇ ਸੀ ਅੱਜ ਗੁਰਬਾਣੀ ਦੀ। ਸੋ ਗੁਰਬਾਣੀ ਦੀ ਜਦੋਂ ਅਸੀਂ ਗੱਲ ਕਰਦੇ ਆ ਨਾ, ਤੇ ਮੈਨੂੰ ਨਹੀਂ ਲੱਗਦਾ ਸਾਡੀ ਜ਼ਿੰਦਗੀ ਦਾ ਕੋਈ ਵੀ ਆਸਪੈਕਟ ਜਿਹੜਾ ਹੈ ਨਾ, ਉਹ ਅਧੂਰਾ ਰਹਿ ਗਿਆ। ਰਾਜਨੀਤਿਕ ਪੱਖ ਵੇਖੋ, ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਤੁਸੀਂ ਪੜ੍ਹਦੇ ਰਹੇ ਹੋ, ਬਾਣੀ ਸੁਣਦੇ ਵੀ ਹੋ, ਤਾਂ ਕਿੰਨਾ ਉਹਨਾਂ ਨੇ ਦਲੇਰੀ ਦੇ ਨਾਲ ਲਿਖਿਆ ਸੀ ਨਾ ਕਿ ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਜਾਂ ਜਦੋਂ ਬਾਬਰ ਨੇ ਹਮਲਾ ਕੀਤਾ ਸੀ ਹਿੰਦੁਸਤਾਨ ਦੇ ਉੱਪਰ, ਤਾਂ ਵੀ ਉਹਨਾਂ ਨੇ ਬੇਧੜਕ ਹੋ ਕੇ, ਨਿਡਰ ਹੋ ਕੇ ਲਿਖਿਆ ਸੀ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਫਿਰ ਔਰਤ ਜਾਤ ਦੀ ਵਡਿਆਈ ਦੇ ਲਈ, ਔਰਤ ਜਿਸ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ, ਜਦੋਂ 4 ਉਦਾਸੀਆਂ ਦੇ ਵਿੱਚ ਉਹਨਾਂ ਨੇ ਸਮਾਜ ਦੀ ਹਾਲਤ ਦੇਖੀ, ਤਾਂ ਉਹਨਾਂ ਨੇ ਜਦੋਂ ਗੁਰੂ ਗੋਰਖ ਵਰਗੇ ਪਹਿਲਾਂ ਲਿਖਦੇ ਸੀ ਨਾ ਕਿ ਪਹਿਲਾਂ ਬੀਬੀ ਗੋਸਲ ਜੀ ਦੀ ਗੱਲ ਸੁਣ ਲਈਏ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਪਹਿਲਾਂ ਆਵਾਜ਼ ਰੇਡੀਓ ਦੀ ਬੰਦ ਕਰੋ ਆਪਣੇ ਦੀ।
2: ਮੈਂ ਤਾਂ ਕੀਤੀ ਹੋ, ਪਤਾ ਕੀ ਆ, ਗੁਰਬਾਣੀ ਵਿੱਚ ਇੰਨਾ ਮੈਂ ਤਾਂ ਪ੍ਰਤੱਖ ਚ ਜਮਾਇਆ, ਮੇਰੇ ਘਰ ਵਾਲੇ ਇੰਨੇ ਹੈ ਨਾ, ਮਤਲਬ ਉਹਨਾਂ ਨੂੰ ਕੁਛ ਪਤਾ ਨੀ, ਮੈਂ ਗੁਰਦੁਆਰੇ ਲੈ ਕੇ ਬੈਠ ਜਾਣਾ, ਘਰ ਗੁਰਬਾਣੀ ਪੜ੍ਹਨ ਲੱਗ ਜਾਣ, ਗ੍ਰੰਥ ਸਾਹਿਬ ਮੈਂ ਪੜ੍ਹਦੀ ਹਾਂ, ਇੰਨਾ ਬਲੀਵ ਵੀ ਹੈਗਾ ਪਰਮਾਤਮਾ ਨੇ, ਮੇਹਰ ਬਹੁਤ ਆ। ਹੁਣ ਮੈਂ ਗੱਡੀ ਲੈ ਕੇ ਮੈਂ ਕਿਤੇ ਨੀ ਕਦੇ ਘੁੰਮਦੀ ਹਾਂ, ਮੈਨੂੰ ਮੈਂ ਕਹਿੰਦੀ ਰੱਬਾ ਸਭ ਨੂੰ ਇਸ ਤਰ੍ਹਾਂ ਦੀ ਤੰਦਰੁਸਤੀ ਦੇਵੀ, ਸਭ ਨੂੰ ਗੁਰੂ ਦੇ ਨਾਲ ਸਾਰੇ ਲੱਗੋ, ਉੱਥੋਂ ਬਹੁਤ ਕੁਛ ਮਿਲਣਾ, ਹੋਰ ਕਿਤੇ ਨੀ ਮਿਲਣਾ, ਜਿੱਥੇ ਮਰਜ਼ੀ ਤੁਸੀਂ ਮੜੀਆਂ ਮੁਸੀਬਤਾਂ ਤੇ ਜਾਵੋ, ਪਰ ਜੋ ਸਾਡੇ ਆਪਣੇ ਵਿਸ਼ਵਾਸ ਬਹੁਤ ਹੋਣਾ ਜ਼ਰੂਰੀ ਹੈ, ਵਿਸ਼ਵਾਸ ਹੈਗਾ ਤਾਂ ਸਭ ਕੁਛ।
0: ਬਿਲਕੁਲ ਜੀ, ਬਸ ਵਿਸ਼ਵਾਸ ਹੀ ਕਰਨਾ, ਵਿਸ਼ਵਾਸ ਦੀ ਗੱਲ ਹੈ ਨਾ, ਅਸੀਂ ਵਿਸ਼ਵਾਸ, ਅਸੀਂ ਤਲੀ ਤੇ ਸਰੋਂ ਜਮਾਉਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਲੇਕਿਨ ਗੁਰਬਾਣੀ ਦੇ ਵਿੱਚ ਉਹ ਚੀਜ਼ ਨੀ ਨਾ ਹੈਗੀ, ਇੱਥੇ ਤਾਂ ਬਸ ਵਿਸ਼ਵਾਸ ਰੱਖੋ ਤੇ ਉਸ ਪਰਮਾਤਮਾ ਤੇ ਓਟ ਰੱਖੋ ਬਸ।
2: ਹੁਣ ਮੈਂ ਕਈ ਦਿਨ ਗਈ, ਮੈਂ ਬੜਾ, ਮੈਂ ਕਿਹਾ ਮਨ ਅੱਜ, ਮੈਂ ਕਿਹਾ ਮੈਂ ਪਹਿਲਾਂ ਦਿਨ ਕੀਤਾ, ਮੈਂ ਕਿਹਾ ਅੱਖ ਤਾਂ ਇੱਦਾਂ ਨੇ, ਪਤਾ ਨੀ ਕਿੰਨੇ ਦਿਨ ਲੱਗਣੇ, ਮੈਂ ਅੱਜ ਪ੍ਰਕਾਸ਼ ਕੀਤਾ ਸਵੇਰੇ ਉੱਠ ਕੇ, ਤਾਂ ਫਿਰ ਮੈਂ ਸ਼ਾਮੀ ਸੁੱਖ ਆਸਣ ਕਰਦੀ ਹਾਂ ਤੇ ਨਾ ਆਪਣੇ ਪਾਠ ਕਰਨਾ, ਅੱਗੇ ਤਾਂ ਮੈਂ ਕਈ ਕੁਛ ਕਰ ਲੈਂਦੀ ਸੀਗੀ, ਪਾਠ ਪੜ੍ਹਦੀ ਵੀ ਸੀ ਘੰਟਾ ਦੋ ਘੰਟੇ, ਆਪਣਾ 2-4 ਮਹੀਨੇ ਨੀ ਭੋਗ ਵੀ ਪਾ ਲੈਣਾ, ਹੁਣ ਥੋੜੇ ਜਾ ਬਾਹਰ ਫਿਰਨ ਤੌਰ ਤੇ ਜਿੱਦਾਂ ਗਾਣ ਵਜਾਉਣ ਜਾਂ ਉਦਾਂ ਉਧਰ ਜਾਵੇ ਧਿਆਨ ਦਿੰਦੀ ਹਾਂ ਇੱਥੇ। ਅੱਛਾ ਪਰਮਾਤਮਾ ਇੱਥੋਂ ਨਾ ਤੋੜੀ, ਬਾਕੀ ਸਭ ਕੁਛ ਵਾਧੂ ਆ, ਇਹ ਜੋ ਕਰਨਾ ਇਹ ਤੁਹਾਡੇ ਨਾਲ ਜਾਣਾ, ਗੁਰਬਾਣੀ ਵੇਖਦੀ ਕਿਸੇ ਨੇ ਤੁਹਾਡਾ ਸਾਥ ਨੀ ਦੇਣਾ, ਤੁਸੀਂ ਜੋ ਮਰਜ਼ੀ ਕਹੇ ਹੋ, ਜਿੱਦਾਂ ਤੁਸੀਂ ਇਹ ਦੱਸੇ ਧਿਆਨ ਮੁਸ਼ਕਾ ਤੇ ਬਣੇ ਕੋਈ ਨਾ ਟੋਈ ਦੇ, ਇਹ ਤਾਂ ਮੈਂ ਅੱਖੀ ਮਹਾਤੇ ਪਰਤਾ ਕੇ ਦੇਖਿਆ, ਇਹਨਾਂ ਸਭ ਵੇਖੀ ਆ, ਸੋ ਅਸੀਂ ਕਿਸੇ ਆਸ ਰੱਖੋ ਬਿਨਾ,
0: ਚਲੋ
2: ਆਪਣੇ ਆਪ
0: ਠੀਕ ਹੈ ਜੀ,
2: ਭਰੋਸਾ ਰੱਖੋ, ਆਪਣੇ ਆਪ ਨੂੰ ਖੁਸ਼ ਰੱਖੋ, ਆਪਣੇ ਖੁਸ਼ ਖੁਸ਼ ਜ਼ਿੰਦਗੀ।
0: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, 5630, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
3: ਹਾਂਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
3: ਮੈਨੂੰ ਤਾਂ ਜੀ ਇੰਨਾ ਕੁ ਪਤਾ ਬਈ, ਨਾਲੇ ਕਹਿੰਦੇ ਵੀ ਕਰੇ ਕਰਾਵੇ ਆਪੇ ਆਪ,
0: ਕਰੇ ਕਰਾਵੇ ਆਪੇ ਆਪ, ਮਾਨਸ ਕੇ ਨਾਹੀਂ ਕੁਛ ਹਾਥ, ਕੀ ਬਾਤ ਹੈ, ਬਿਲਕੁਲ ਜੀ ਬਿਲਕੁਲ, ਕੁਦਰਤ ਤੇ ਆ ਕੇ ਗੱਲ ਮੁਕਦੀ ਹੈ, ਪਰ ਇਨਸਾਨ ਸਮਝਦਾ ਨੀ ਨਾ, ਇਨਸਾਨ ਨੂੰ ਸਮਝਣ ਦੀ ਜਰੂਰਤ ਹੈ ਨਾ, ਬਸ ਪ੍ਰੋਬਲਮ ਤੇ ਇਹੀ ਹੈ ਬਸ। ਚਲੋ ਸ਼ੁਕਰੀਆ ਸਰ ਜੀ, ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਸੋ ਤੁਸੀਂ ਵੀ ਕੋਈ ਗੱਲਬਾਤ ਕਰ ਸਕਦੇ ਹੋ, ਗੁਰੂ ਨਾਨਕ ਸਾਹਿਬ ਦਾ ਤਾਂ ਨਾ ਜਵਾਬ ਹੀ ਨਹੀਂ ਹੈ ਵੈਸੇ, ਜਿੰਨਾ ਮੈਂ ਮੁਤਾਸਰ ਦੇਖੋ ਗੁਰੂ ਸਾਹਿਬਾਨ ਵੈਸੇ ਸਾਰੀ ਜੋਤ ਇੱਕੋ ਸੀ, ਲੇਕਿਨ ਜਿੰਨਾ ਮੈਂ ਮੁਤਾਸਰ ਪ੍ਰਭਾਵਿਤ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਲੈ ਕੇ ਹੁੰਦਾ ਨਾ, ਉਹ ਵਾਕਈ ਆਪਣੇ ਆਪ ਦੇ ਵਿੱਚ ਨਾ ਉਹਦੀ ਕੋਈ ਮਿਸਾਲ ਨਹੀਂ ਹੈ। ਦੇਖੋ ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਦੇ ਦੌਰਾਨ ਜਦੋਂ ਪਾਂਧੇ ਦੇ ਕੋਲ ਗਏ ਨਾ, ਪਾਂਧੇ ਦੇ ਕੋਲ ਪਾਂਧਾ ਜਿਹੜਾ ਜਨੇਊ ਪਹਿਣ ਦਾ ਹੁੰਦਾ ਸੀ, ਸਾਡੇ ਤਾਂ ਅੱਜ ਕੱਲ੍ਹ ਅਸੀਂ ਕੋਸ਼ਿਸ਼ ਆ ਨਾ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਤਾਂ ਜ਼ੋਰ ਜ਼ਬਰਦਸਤੀ ਵੀ ਭਾਈ ਆਇਆ ਕਰ ਇੱਦਾਂ ਕਰ ਇੱਦਾਂ ਨਹੀਂ ਕਰਨਾ ਇੱਦਾਂ ਨਹੀਂ ਕਰਨਾ, ਲੇਕਿਨ ਉਹਨਾਂ ਦਾ ਇੱਕ ਲਹਿਜਾ ਸੀ ਨਾ ਜਿਹੜਾ, ਉਹਨਾਂ ਦਾ ਲਹਿਜਾ ਸੀ ਸੰਵਾਦ ਵਾਲਾ ਕਿ ਜਬ ਲੱਗ ਦੁਨੀਆ ਰਹੀਏ ਨਾਨਕ ਕਿਚ ਸੁਣੀਏ ਕੁਝ ਕਹੀਏ। ਉਹ ਪਹਿਲਾਂ ਸੁਣਦੇ ਸੀ ਜਾ ਕੇ ਵੀ, ਪਹਿਲਾਂ ਪਾਂਧੇ ਨੂੰ ਕਹਿੰਦੇ ਵੀ ਤੂੰ ਦੱਸ ਕੀ ਹੈ, ਉਹ ਕਹਿੰਦਾ ਸੀ ਜਨੇਊ ਪਹਿਨੋ, ਇਹ ਕਹਿਨੋ, ਐਸਾ ਕਰੋ ਐਸਾ ਕਰੋ। ਗੁਰੂ ਨਾਨਕ ਦੇਵ ਜੀ ਨੇ ਉਹ ਕਹਿੰਦੇ ਨਹੀਂ, ਹੁਣ ਮੇਰੀ ਗੱਲ ਸੁਣ। ਉਹਨਾਂ ਨੇ ਕਿਹਾ ਕਿ ਦਇਆ ਕਪਾਹ ਸੰਤੋਖ ਸੂਖ ਜਤ ਗੰਢੀ ਸੱਤ ਵੱਟ। ਉਹ ਕਹਿੰਦੇ ਜੇਕਰ ਜਨੇਊ ਪਾਉਣਾ ਨਾ ਤਾਂ ਉਹਦੀ ਦਇਆ ਦੀ ਉਹਨੂੰ ਕਪਾਹ ਲੱਗੀ ਹੋਵੇ, ਸੰਤੋਖ ਦਾ ਉਹਨੂੰ ਸੂਤ ਲੱਗਿਆ ਹੋਵੇ, ਤੇ ਜਤ ਸੱਤ ਦੀਆਂ ਉਹਨੂੰ ਗੰਢਾਂ ਪਾਈਆਂ ਹੋਣ, ਤੇ ਸੱਚੇ ਆਚਰਨ ਦਾ ਉਸਨੂੰ ਵੱਟ ਚੜਾਇਆ ਗਿਆ ਹੋਵੇ। ਕਿੱਡੀ ਖੂਬਸੂਰਤ ਗੱਲ ਆ। ਉਹ ਕਹਿੰਦੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਕਹਿੰਦੇ ਵੀ ਜੇ ਤੇਰੇ ਕੋਲ ਇਸ ਤਰ੍ਹਾਂ ਦਾ ਜਨੇਊ ਹੈਗਾ ਨਾ, ਇਹਨਾਂ ਗੁਣਾਂ ਵਾਲਾ, ਤੇ ਲਿਆ ਮੈਨੂੰ ਵੀ ਭਾਵੇਂ ਪਹਿਨਾ ਦੇ, ਮੈਂ ਵੀ ਪਹਿਨਣ ਵਾਸਤੇ ਤਿਆਰ ਹਾਂ। ਨਾ ਉਹ ਟੂਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਨਾ ਉਹ ਟੁੱਟ ਸਕਦਾ, ਨਾ ਉਹਨੂੰ ਮੈਲ ਲੱਗਣੀ ਹੈ, ਨਾ ਉਹਨੂੰ ਅੱਗ ਲੱਗਣੀ ਹੈ, ਨਾ ਉਹ ਗੁੰਮ ਸਕਦਾ। ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਉਹ ਕਹਿੰਦੇ ਵੀ ਐਸਾ ਇਨਸਾਨ ਧੰਨ ਹੈ ਜੋ ਐਸੇ ਜਨੇਊ ਨੂੰ ਆਪਣੇ ਗੱਲ ਦੇ ਵਿੱਚ ਪਾ ਕੇ ਨਾਲ ਜਾਊਗਾ। ਸੋ ਉਹਨਾਂ ਦੇ ਸਮਝਾਉਣ ਦਾ ਜਿਹੜਾ ਤਰੀਕਾ ਸੀ ਨਾ, ਉਹ ਲਾਜਵਾਬ ਸੀ। ਸੋ ਐਸੇ ਕਰਕੇ ਹੀ ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਨਹੀਂ ਰਹਿ ਗਏ ਸੀ, ਫਿਰ ਉਹ ਰੱਬ ਦਾ ਰੂਪ ਬਣ ਗਏ ਸੀ। ਬਾਕੀ ਸਾਰੇ ਗੁਰੂਆਂ ਦੀ ਬਾਣੀ ਦੇ ਵਿੱਚ ਤੁਸੀਂ ਨਾਮ ਯਾਦ ਸੁਣਦੇ ਹੋ ਨਾ, ਨਾਨਕ ਦਾ ਕਹੋ ਨਾਨਕ ਸੁਣ ਰੇਮਣਾ, ਕਹੋ ਨਾਨਕ ਸੁਣ ਰੇਮਣਾ, ਉਹ ਉੱਥੇ ਨਾਨਕ, ਉਹ ਗੁਰੂ ਨਾਨਕ ਦੇਵ ਜੀ ਨਹੀਂ, ਬਲਕਿ ਨਾਨਕ ਨੂੰ ਰੱਬ ਦੇ ਸਮਾਨ ਦੂਸਰੇ ਗੁਰੂਆਂ ਨੇ ਇੱਜ਼ਤ ਦਿੱਤੀ ਹੈ, ਸਤਿਕਾਰ ਦਿੱਤਾ, ਮਾਣ ਦਿੱਤਾ। ਸੋ ਗੁਰਬਾਣੀ ਦੇ ਨਾਲ ਆਪਾਂ ਗੱਲਾਂਬਾਤਾਂ ਅੱਜ ਕਰਦੇ ਰਹੇ ਹਾਂ। ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਕੰਟਰੀਬਿਊਟ ਵੀ ਕੀਤਾ। ਢੀਂਡਸਾ ਸਾਹਿਬ ਦਾ ਗਾਣਾ ਵੀ ਨਹੀਂ ਲੈ ਸਕਿਆ ਢੀਂਡਸਾ ਸਾਹਿਬ, ਚਲੋ ਹੁਣ ਫਿਰ ਕਿਸੇ ਦਿਨ ਲਗਾਵਾਂਗੇ। ਤੇ ਅੱਜ ਹੁਣ ਪ੍ਰੋਗਰਾਮ ਦੀ ਦਿਓ ਇਜਾਜ਼ਤ, ਪ੍ਰੋਗਰਾਮ ਦੀ ਇੱਥੇ ਸਮਾਪਤੀ ਵੱਲ ਸਾਡਾ ਵਰ ਚੱਲਿਆ। ਕੱਲ੍ਹ ਆਪਾਂ ਫਿਰ ਮਿਲਾਂਗੇ ਕਿਸੇ ਨਵੀਂ ਗੱਲਬਾਤ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।

0: 530, CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,900 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ best choice. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ sod install ਕਰਵਾਉਣੀ ਚਾਹੁੰਦੇ ਹੋ? Seasonal grass cutting, fertilizer, weed ਦੀ treatment ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ. Flower bed ਬਣਵਾਓ ਜਾਂ ਸਾਫ ਕਰਵਾਓ ਅਤੇ plants ਦੀ trimming ਵੀ ਕਰਦੇ ਹਨ. ਚਾਹੇ ਹੋਵੇ residential, commercial ਜਾਂ farmhouse ਦਾ ਕੰਮ. ਅੱਜ ਹੀ call ਕਰੋ 437-655-1984 4 37 655 1984

0: multiple locations in GTA. For more information, visit rajdhanisweets.ca.
1: डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
2: SNS लॉयर्स को इन सारे सवालों के जवाब ते तुहाडे हक ले लड़न वास्ते लियाकत है। अपने हक जानने ले या सलाह लेने ले आज ही SNS लॉयर्स नु कॉल करो 416-655-2000।
3: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 905-828-5800 905-828-5800 ਤੇ ਕਾਲ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6470415577 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
4: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045157। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

ਪ੍ਰੋਗਰਾਮ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਈਵਨਿੰਗ।

ਮੰਡੇ ਦੀ ਬਹੁਤ ਹੀ ਖੂਬਸੂਰਤ ਬੜੀ ਪਿਆਰੀ ਬੜੀ ਮਿੱਠੀ ਜੀ ਸ਼ਾਮ ਹੈ ਤੇ ਮੌਸਮ ਵੀ ਬਹੁਤ ਖੂਬਸੂਰਤ ਹੈ, ਬੜਾ ਪਿਆਰਾ। ਸੋ ਇਸ ਮੌਸਮ ਦੇ ਵਿੱਚ ਬਾਹਰ ਜਦੋਂ ਦੇਖਦੇ ਹਾਂ ਕੋਈ ਵਾਕ ਕਰ ਰਿਹਾ, ਕੋਈ ਆਪਣਾ ਰਨਿੰਗ ਜੋਗਿੰਗ ਕਰ ਰਿਹਾ, ਕੋਈ ਬਾਈਕਿੰਗ ਕਰ ਰਿਹਾ, ਕਿ ਯਾਰ ਬਾਈਕ ਵਾਲਿਆਂ ਤੋਂ ਬਚ ਕੇ, ਕਿਉਂਕਿ ਅੱਜ ਕੱਲ੍ਹ ਨਹੀਂ ਸੋਰੀ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਬਾਈਕ ਵਾਲਿਆਂ ਤੋਂ ਬਚ ਕੇ, ਕਹਿਣ ਦਾ ਮਤਲਬ ਇਹ ਹੈ ਵੀ ਥੋੜੇ ਆ ਅੱਜ ਕੱਲ੍ਹ ਡਰਾਈਵਿੰਗ ਵੇਲੇ ਬਚਾ ਰੱਖੋ, ਕਿਉਂਕਿ ਬਾਈਕਸ ਬਹੁਤ ਬਾਹਰ ਨੇ, ਐਵੇਂ ਨਾ ਬਾਈਕ ਵਾਲੇ ਮੇਰੇ ਮਗਰ ਪੈ ਰਹੇ ਨੇ। ਇੱਕ ਤਾਂ ਬਾਈਕ ਵਾਲੇ ਹੁੰਦੇ ਥੋੜੇ ਮਾਇੰਡ ਨਾ ਕਰਿਓ ਲੜਾਕੂ ਜਿਹੇ ਹੁੰਦੇ ਆ, ਕਈ ਕਿਸੇ ਬਾਈਕ ਵਾਲੇ ਦੇ ਨੇੜੇ ਤੇੜੇ ਚਲ ਜਾ ਨਾ, ਗੱਡੀ ਥੋੜੀ ਜਿਹੀ ਤੁਸੀਂ ਤੇਜ਼ ਕਰ ਲਓ ਜਾਂ ਸਲੋ ਕਰ ਲਓ, ਅਗਲਾ ਫਿਰ ਮਾਰਦਾ ਲੱਤ। ਸੋ ਥੋੜੇ ਜਿਹਾ ਬੀ ਕੇਅਰਫੁਲ, ਖਿਆਲ ਰੱਖੋ ਆਪਣਾ, ਕਿਉਂਕਿ ਬਾਈਕਸ ਬਹੁਤ ਬਾਹਰ ਨੇ। ਬੀ ਸੇਫ, ਬੜੇ ਲੋਕ ਐਕਸਰਸਾਈਜ਼ ਕਰ ਰਹੇ ਆ ਤੇ ਖਾਸ ਤੌਰ ਤੇ ਕਈ ਸਿੰਗਲ ਸਟਰੀਟਸ ਨੇ ਉੱਥੇ ਬਹੁਤ ਸਾਰੇ ਬਾਈਕਸ ਨੇ। ਸੋ ਬੀ ਕੇਅਰਫੁਲ, ਹੁਣ ਥੋੜ੍ਹੇ ਆ ਖਿਆਲ ਰੱਖੋ। ਮੈਂ ਬਾਈਸਾਈਕਲਸ ਦੀ ਗੱਲ ਕਰ ਰਿਹਾ, ਮੋਟਰਸਾਈਕਲ ਦੀ ਨਹੀਂ, ਬਾਈਸਾਈਕਲ ਜਿਹੜੇ ਆਪਾਂ ਚਲਾਉਂਦੇ ਉਹਨਾਂ ਦੀ ਗੱਲ ਹੋ ਰਹੀ ਹੈ। ਅਤੇ ਸਾਡੇ ਮੋਟਰਸਾਈਕਲ ਵਾਲੇ ਵੀ ਮਿੱਤਰ ਸਾਡੇ ਨਾਲ ਬੜੇ ਬਾਹਰ ਨੇ ਯਾਰ, ਬਹੁਤ ਸ਼ੌਂਕ ਨਾਲ ਸਾਡੇ ਮੋਟਰਸਾਈਕਲ ਵਾਲੇ ਵੀਰ ਆਪਣੇ ਆਪਣੇ ਮੋਟਰਸਾਈਕਲਸ ਬਾਹਰ ਲਿਜਾ ਕੇ ਇੰਜੋਏ ਕਰ ਰਿਹਾ। ਸੋ ਜਸਟ ਥੋੜ੍ਹੀ ਜਿਹੀ ਕੌਸ਼ਨ, ਇਸ ਮੌਸਮ ਦੇ ਵਿੱਚ ਇਹ ਹੁੰਦਾ ਕਿ ਆਪਾਂ ਕੇਅਰਫੁਲ ਹੋ ਜਾਈਏ, ਹੌਲੀ ਹੋ ਜਾਈਏ ਤੇ ਟੇਕ ਐਕਸਟਰਾ ਕੇਅਰ। ਸੋ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਥੋੜ੍ਹੀ ਸਾਡੀ ਹੋਵੇਗੀ। ਤੇ ਆ ਜਾਓ ਫਿਰ ਕਰੀਏ ਕੁਝ ਗੱਲਾਂ ਬਾਤਾਂ, ਤੁਹਾਡੀਆਂ ਕੁਝ ਇੱਕ ਰਿਕੁਐਸਟ ਲਾਉਣੇ ਆ, ਤੇ ਜਸਟ ਇੱਕ ਸਿੰਪਲ ਬੜੀ ਸੋਹਣੀ ਬੜੀ ਪਿਆਰੀ ਬੜੀ ਸੰਗੀਤਕ ਜੀ ਸ਼ਾਮ ਨੂੰ ਇੰਜੋਏ ਕਰ ਰਿਹਾ। ਗੱਲਾਂ ਬਾਤਾਂ ਵੀ, ਗੀਤ ਸੰਗੀਤ ਦੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰਾ ਕੁਛ ਬਰਾਬਰ ਚੱਲਦਾ ਰਹੇ, ਗੱਲਾਂ ਵੀ ਕਰੀਏ, ਗਾਣੇ ਗੁਣੇ ਵੀ ਸੁਣਾਈਏ। ਤੁਸੀਂ ਕੁਛ ਸੁਣਨ ਦੇ ਮੂਡ ਚੋਂ ਤਾਂ ਦੱਸ ਦਿਓ ਸਾਨੂੰ, ਤੇ ਨੰਬਰ ਹੈ 905-673-3337।

ਗਾਣਾ ਬੜਾ ਸੋਹਣਾ ਸਲੀਮ ਜੀ ਦਾ, ਤੇ ਇਸ ਵਿੱਚ ਜਿਸ ਲੜਕੀ ਨੇ ਗਾਇਆ ਰਾਣੀ ਰਣਦੀਪ, ਰਾਣੀ ਰਣਦੀਪ ਦੀ ਵੀ ਬੜੀ ਹਰ ਦਮਦਾਰ ਆਵਾਜ਼, ਬਟ ਬਾਅਦ ਦੇ ਵਿੱਚ ਰਾਣੀ ਰਣਦੀਪ ਉਹਨਾਂ ਦੇ ਕੋਈ ਬੜੇ ਗਾਣੇ ਨਹੀਂ ਸੁਣੇ ਯਾਰ। ਇਹ ਚਲੋ ਜ਼ਰੂਰ ਬਹੁਤ ਪਾਪੂਲਰ ਗੀਤ ਹੋਇਆ, ਇੱਕ ਮੇਲਾ ਦਾ ਬਲਜੀਤ ਮਾਲਵਾ ਉਹਨਾਂ ਨਾਲ ਗਾਣਾ ਸੀਗਾ ਪੰਜਾਬਣਾ, ਉਹ ਵੀ ਬੜਾ ਸੋਹਣਾ ਸੀਗਾ, ਬਟ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਕੁਛ ਬਾਹਲਾ ਯਾਰ। ਐਂਡ ਕਈ ਵਾਰ ਕੁਝ ਆਰਟਿਸਟ ਹੁੰਦੇ ਆ, ਇੱਕ ਅੱਧਾ ਬੜਾ ਹਿੱਟ ਬੜਾ ਸੋਹਣਾ ਗੀਤ ਆਉਂਦਾ, ਫਿਰ ਬਾਅਦ ਦੇ ਵਿੱਚ ਕਈ ਵਾਰ ਪਤਾ ਨਹੀਂ ਯਾਰ ਕਿੱਥੇ ਬਿਜ਼ੀ ਹੋ ਜਾਂਦੇ ਆ, ਕਈ ਵਾਰ ਜ਼ਿੰਮੇਵਾਰੀਆਂ ਬੰਦੇ ਨੂੰ ਖਾ ਲੈਂਦੀਆਂ ਨੇ, ਤੇ ਜਿਹੜਾ ਉਹ ਟੈਲੈਂਟ ਹੁੰਦਾ ਜਾਂ ਉਹ ਇੱਕ ਸ਼ੌਂਕ ਹੁੰਦਾ ਉਹ ਵੀ ਹਲਕਾ ਫੁਲਕਾ ਫਿਰ ਦੂਰ ਹੋ ਜਾਂਦਾ। ਚਲੋ ਲਾਈਫ ਹੈ, ਲਾਈਫ ਦੇ ਵਿੱਚ ਬੜੀਆਂ ਐਸੀਆਂ ਚੀਜ਼ਾਂ ਹੁੰਦੀਆਂ ਨੇ। ਤੁਹਾਨੂੰ ਇੱਕ ਅਸੀਂ ਜਾਣਕਾਰੀ ਦੇ ਦਈਏ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਬਾਰੇ। ਜਿੰਨੇ ਵੀ ਮੇਰੇ ਮਿੱਤਰ ਸੱਜਣ ਕੰਟਰੈਕਟਰ ਨੇ, ਤੁਸੀਂ ਰੈਨੋਵੇਸ਼ਨ 'ਚ ਹੋ, ਪਲੰਬਰ ਹੋ, ਤੁਸੀਂ ਇਲੈਕਟ੍ਰੀਕਲ ਦਾ ਕੰਮ ਕਰਦੇ ਹੋ, ਕੁਛ ਵੀ, ਤਾਂ ਆਪਣੀਆਂ ਬਿਲਡਿੰਗ ਸਪਲਾਈਜ਼ ਜੇ ਕੋਈ ਲੈਣੀ ਹੈ ਨਾ, ਇੱਕ ਵਾਰ ਤੁਸੀਂ ਹੁਣ ਮੇਰੇ ਕਹਿਣ 'ਤੇ ਡਿਕਸੀ ਅਤੇ ਸਟੀਲ ਦੇ ਕੋਰਨਰ 'ਤੇ 8005 ਡਿਕਸੀ ਰੋਡ 'ਤੇ ਬੈਸਟ ਵੈਲਿਊ ਬਿਲਡਿੰਗ ਸਪਲਾਈ 'ਤੇ ਜਾਣਾ, ਸਾਡਾ ਨਾਂ ਜ਼ਰੂਰ ਲੈ ਦਿਓ। ਇੰਨਾ ਹਾਈ ਐਂਡ ਇੰਨਾ ਲਗਜ਼ਰੀ ਵਾਲਾ ਤੁਸੀਂ ਬਿਲਡਿੰਗ ਸਪਲਾਈ ਸਟੋਰ ਨਹੀਂ ਕਦੇ ਦੇਖਿਆ ਹੋਣਾ। ਇੱਥੇ ਵਿਜ਼ਿਟ ਕਰੋ, ਪਲੰਬਿੰਗ ਦੇ ਸਪਲਾਈਜ਼ ਚਾਹੀਦੇ ਆ, ਕੋਈ HVAC ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਡੋਰ ਟ੍ਰਿਮ, ਮੋਲਡਿੰਗ, ਡਰਾਈਵਾਲ, ਇਨਸੂਲੇਸ਼ਨ, ਵੈਨਿਟੀਜ਼, ਫੌਸਿਟਸ, ਟੋਇਲੇਟਸ, ਕੋਈ ਵੀ ਸਮਾਨ ਤੁਹਾਨੂੰ ਚਾਹੀਦਾ ਬਿਲਡਿੰਗ ਦੇ ਲਈ, ਤਾਂ 8005 ਡਿਕਸੀ ਰੋਡ, ਡਿਕਸੀ ਅਤੇ ਸਟੀਲਸ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਡਿਜ਼ਾਈਨਰ ਅਤੇ ਲਗਜ਼ਰੀ ਸ਼ੋਰੂਮ, ਇੱਕ ਤਾਂ ਹਰ ਇੱਕ ਪ੍ਰਾਈਸ ਨੂੰ ਬੀਟ ਕਰਨਗੇ, ਦੂਜੀ ਗੱਲ ਡਿਲੀਵਰੀ ਬ੍ਰੈਂਪਟਨ 'ਚ ਫ੍ਰੀ ਕਰਨਗੇ। 647-961-0585 647-961-0585 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ, ਤੁਹਾਡੇ ਲਈ ਬਿਲਕੁਲ ਹਾਜ਼ਰ ਨੇ ਤੇ ਤੁਹਾਡੀ ਪੂਰੀ ਮਦਦ ਕਰਨਗੇ, ਜਸਟ ਗਿਵ ਦਮ ਅ ਕਾਲ। ਸੋ ਸਟੂਡੀਓ ਦਾ ਨੰਬਰ ਤੁਹਾਨੂੰ ਦੇ ਦਈਏ, ਤੁਸੀਂ ਸਾਡੇ ਨਾਲ ਹੈਲੋ ਹਾਈ ਕਰਨੀ ਹੈ, ਕੋਈ ਵੀ ਗੀਤ ਸੰਗੀਤ ਸੁਣਨ ਦੇ ਮੂਡ 'ਚੋਂ, ਜਾਂ ਕੋਈ ਵੀ ਨੰਬਰ ਲੈਣੇ ਆ ਸਾਡੇ ਕਿਸੇ ਵੀ ਬਿਜ਼ਨਸ ਪਰਸਨ ਦੇ, ਜੀ ਸਦਕੇ ਐਨੀ ਟਾਈਮ ਮੋਸਟ ਵੈਲਕਮ। ਨੰਬਰ ਹੈ ਆਪਣਾ 9056733337, 905-673-3337 ਆਪਣਾ ਨੰਬਰ ਹੈ, 9056733337, 905-673-3337, 9056733337 'ਤੇ ਗੱਲਬਾਤ ਤੁਹਾਡੀ ਅਤੇ ਸਾਡੀ ਐਨੀ ਟਾਈਮ ਹੋ ਸਕਦੀ ਹੈ।

0: 4701 ਹਾਂਜੀ
1: ਹਾਂਜੀ ਭਾਜੀ ਕੀ ਹਾਲ ਚਾਲ?
0: ਠੀਕ ਹੈ ਵੀਰੇ, ਕਿਵੇਂ ਹੋ?
1: ਵਧੀਆ ਵਧੀਆ ਠੀਕ ਠਾਕ ਆ ਭਾਜੀ. ਗਾਣਾ ਲਵਾਣਾ ਸੀਗਾ ਇੱਕ ਕਰਨ ਔਜਲੇ ਦਾ.
0: ਕਰਨ ਔਜਲਾ ਦੱਸੋ ਜੀ.
1: ਕਰਨ ਔਜਲਾ ਜਿਹੜਾ ਲੇਟੈਸਟ ਹੀ ਆਇਆ ਮੈਨੂੰ ਲੱਗਦਾ ਟੌਪ ਫੈਲਾ ਇਹ ਹਿਲਾ ਦਿਓ
0: ਜਿਹਦੀ ਝੁਕਦੀ ਨੀ ਹੈ ਤਾਂ ਦੱਸੋ ਗੱਭਰੂ ਕੌਣ ਦੇਖੋ 401 ਤੇ ਗਿਆ ਸੀਗੀ ਸਵੇਰ ਦੇ 9 ਵਜੇ ਵੀਕਐਂਡ ਤੇ ਵੀ ਬਿਜ਼ੀ.
1: ਅੱਛਾ ਜੀ ਹਾਂਜੀ ਹਾਂਜੀ ਮੈਂ ਕੱਲ ਮੈਂ ਵੀ ਕੱਲ ਕੰਮ ਤੇ ਸੀਗਾ ਮੈਂ ਬਹੁਤ ਬਿਜ਼ੀ ਸੀਗਾ ਕੱਲ ਵੀ.
0: ਚਲ
1: ਹੁਣ ਤਾਂ ਵਰਲਡ ਕੱਪ ਕਰਕੇ ਬਹੁਤ ਬਿਜ਼ੀ ਹੋਊਗਾ.
0: ਵਰਲਡ ਕੱਪ ਕੌਣ ਜਿੱਤੂਗਾ ਯਾਰ?
1: ਦੋ ਕਲੱਬ ਨੇ ਇੱਕ ਬਾਰਸਾ ਇੱਕ ਰੀਅਲ ਮੈਡ੍ਰਿਡ. ਸੋ ਮੈਂ ਰੀਅਲ ਮੈਡ੍ਰਿਡ ਫੈਨ ਆ ਤੋਂ ਇੱਕ ਬੰਦਾ ਜਿਹੜਾ ਬਾਰਸਾ ਫੈਨ ਆ ਓਬਵੀਅਸਲੀ ਉਹ ਸਪੇਨ ਕਹੂਗਾ
0: ਜੀ.
1: ਤੇ ਤਾਂ ਡਿਵਾਈਡਡ ਆ ਪਰ ਮੈਂ ਕਹਿੰਦਾ ਪੋਰਟੁਗਲ ਜਿੱਤ ਜਾਵੇ ਭਾਜੀ.
0: ਰੋਨਾਲਡੋ ਦੀ ਜਿੱਤ ਬਣਦੀ ਹੈ ਬਟ ਲੱਗਦਾ ਨੀ ਕਿ ਪੋਰਚੁਗਲ ਉਨੀ ਸਟਰੋਂਗ ਟੀਮ ਹੈ.
1: ਨਹੀਂ ਭਾਈ ਸਟਰੋਂਗ ਆ ਉਹ ਵੀ ਉਹ ਚੌਥੇ ਨੰਬਰ ਤੇ ਆ ਉਹ.
0: ਚਲੋ ਲੈਟਸ ਸੀ ਦੇਖਦੇ
1: ਹਾਂ. ਜਿਵੇਂ ਹਾਂਜੀ ਜਿਵੇਂ ਵਰਲਡ ਰੈਂਕਿੰਗ ਪਹਿਲੇ ਨੰਬਰ ਤੇ ਸਪੇਨ ਆ, ਦੂਜੇ ਤੇ ਫਰਾਂਸ ਆ, ਤੀਜੇ ਤੇ ਇੰਗਲੈਂਡ ਤੇ ਚੌਥੇ ਤੇ ਪੋਰਚੁਗਲ ਆ.
0: ਚਲੋ ਮੈਨੂੰ ਲੱਗਦਾ ਸਪੇਨ ਜਿੱਤੂ. ਮੈਨੂੰ ਨਹੀਂ ਲੱਗਦਾ ਕੀ ਆ ਉਹਦਾ ਨਾਮ, ਯਮਾਲ ਵੀ ਯਮਾਲ ਨੀ ਹਾਂ.
1: ਹਾਂਜੀ ਉਹ ਬੜੀ ਵਧੀਆ ਖੇਲਦਾ ਉਹ ਮੁੰਡਾ, ਵਧੀਆ ਖੇਲਦਾ.
0: ਤੁਸੀਂ ਦੇਖੋ ਯਾਰ 18 ਸਾਲ ਦੀ ਉਮਰ ਦੇ ਵਿੱਚ ਦੁਨੀਆ ਹਲਾਈ ਪਈ ਅਗਲੇ ਨੇ.
1: ਉਹਨੇ 16 ਸਾਲ ਦਾ ਹੋ ਗਿਆ ਸੀਗਾ ਸ਼ੁਰੂ ਉਹ.
0: ਅਮੇਜ਼ਿੰਗ ਯਾਰ, ਬਹੁਤ ਇਨਸਪੀਰੇਸ਼ਨ ਹੈ.
1: ਹਾਂਜੀ ਹਾਂਜੀ ਨਹੀਂ ਵਧੀਆ ਖੇਲਦਾ ਉਹ, ਵਧੀਆ ਬਹੁਤ ਵਧੀਆ ਖੇਲਦਾ
0: ਉਹਦਾ. ਚਲੋ ਤੇ ਨਾਲੇ ਇਟਲੀ ਵਾਲੇ ਰਹਿ ਗਏ, ਬੜੀ ਹੈਰਾਨੀ ਦੀ ਗੱਲ ਹੈ. ਤੁਸੀਂ ਦੇਖੋ ਇਟਲੀ ਹੋਈ ਨੀ, ਉਧਰੋਂ ਆਪਣੇ ਕਿਹੜਾ ਮੈਨੂੰ ਲੱਗਦਾ ਗਾਨਾ ਵੀ ਕੁਆਲੀਫਾਈ ਕਰ ਗਏ, ਤੇ ਹੈ ਨੀ ਇੱਕ ਛੋਟਾ ਜਿਹਾ ਆਈਲੈਂਡ ਹੈ ਕਿਊਰਸ ਆ, ਉਹ ਵੀ ਕੁਆਲੀਫਾਈ ਕਰ ਗਏ ਦੇਖ ਲਓ.
1: ਹੈਰਾਨੀ
0: ਦੀ ਗੱਲ ਆ ਯਾਰ ਵੀ ਦੁਨੀਆ ਦੀ ਸਭ ਤੋਂ ਦੇਖੋ ਹੁਣ 1.48 billion ਦੀ ਪਾਪੂਲੇਸ਼ਨ ਚੋਂ ਇੱਕ ਯਾਰ 25 ਕਿੰਨੀ ਰੋਸਟਰ ਦੀ ਟੀਮ ਨੀ ਬਣ ਪਾਈ
1: ਭਾਈ. ਇੰਡੀਆ ਦੀ ਇੰਡੀਆ ਨੇ ਹਨਾ ਇੱਕ ਲੀਗ ਸ਼ੁਰੂ ਕਰੀ ਸੀ ISL, ਆਈ ਥਿੰਕ ਯੂ ਨੋ ਦੈਟ. ਤੇ ਉਹ ਇਸ ਸਾਲ ਦੁਬਾਰਾ ਸ਼ੁਰੂ ਹੋਈ ਆ, 3-4 ਸਾਲ ਤੋਂ ਬੰਦ ਸੀ ਕਿਉਂਕਿ ਕੋਈ ਬੰਦਾ ਉਹਦੇ ਚ ਇਨਵੈਸਟ ਕਰਨ ਲਈ ਤਿਆਰ ਹੀ ਨਹੀਂ ਹੈਗਾ. ਸਾਰੇ ਕ੍ਰਿਕਟ ਦੇ ਵਾਸਤੇ ਕ੍ਰਿਕਟ ਨੂੰ ਗੋਡ ਮੰਨਦੇ ਨੇ.
0: ਨਾਲੇ ਏਡੀ ਵੱਡੀ ਹੁਣ IPL ਦੁਨੀਆ ਭਰ ਦੀ ਸਭ ਤੋਂ ਹੁਣ ਪ੍ਰੋਫਿਟੇਬਲ ਲੀਗ ਬਣੀ ਪਈ ਹੈ ਜੀ. ਕਰਨ ਨੂੰ ਤਾਂ ਸੌਕਰ ਲਈ ਵੀ ਫੁੱਟਬਾਲ ਲਈ ਕਰ ਸਕਦੇ. ਬਟ ਚਲੋ ਥੈਂਕ ਯੂ ਬ੍ਰਦਰ, ਆਲਵੇਜ਼ ਨਾਈਸ ਟਾਕਿੰਗ ਟੂ ਯੂ. ਤੇ ਮੈਂ ਲਾਉਣਾ ਥੋੜਾ ਗਾਣਾ
1: ਜ਼ਰੂਰ. ਓਕੇ ਬ੍ਰੋ,
0: ਥੈਂਕ ਯੂ ਸੋ ਮੱਚ. ਇਹ ਵੀਰ ਸਾਡੇ ਯਾਰ ਇਹਨਾਂ ਕੋਲ ਬੜੀ ਸੌਕਰ ਦੀ ਨੌਲੇਜ ਆ, ਸਵੇਰੇ ਵੀ ਗੱਲ ਕਰ ਰਹੇ ਸੀ. ਸੋ ਵਰਲਡ ਕੱਪ ਦੀਆਂ ਤਿਆਰੀਆਂ, ਤੇ ਇਸ ਵੀਕ ਵਰਲਡ ਕੱਪ ਸ਼ੁਰੂ ਹੋ ਰਿਹਾ. ਸੁਗੀਤ ਸਿੰਘ ਜੀ ਲਾਉਂਦੇ ਆ ਤੇ ਨੰਬਰ ਹੈ 905-673-3337. ਇੱਕ ਯਾਰ ਬਹੁਤ ਜ਼ਰੂਰੀ ਮੈਸੇਜ ਹੈ, ਜੇ ਅੱਖਾਂ ਦੀ ਸਰਜਰੀ ਕਰਾਉਣੀ ਹੈ, ਦੇਖੋ ਵਿਥ ਏਜ ਕੈਟਰੈਕਟ ਆਈ ਸਰਜਰੀ ਕਰਾਉਣੀ ਪੈਂਦੀ ਹੈ ਕਈਆਂ ਨੂੰ. ਇਹ ਸਭ ਤੋਂ ਦੁਨੀਆ ਦੀ ਸੇਫੈਸਟ ਸਰਜਰੀ ਵਿੱਚੋਂ ਮੰਨੀ ਜਾਂਦੀ ਇੱਕ ਹੈ, ਤੇ ਤੁਹਾਡੀ ਜਿਹੜੀ ਨਿਗਾਹ ਨਾ ਪਰਫੈਕਟ ਹੋ ਜੂਗੀ ਇਸ ਤੋਂ ਬਾਅਦ. ਸੋ ਕੈਟਰੈਕਟ ਕਈ ਵਾਰ ਇਸ਼ੂ ਹੋ ਜਾਂਦਾ ਵਿਥ ਏਜ. ਸੋ ਕੋਈ ਵੀ ਸਾਡੇ 60-65-70+ ਲਿਸਨਰਸ ਨੇ, ਤੁਹਾਡੇ ਪੇਰੈਂਟਸ ਨੇ, ਤੁਹਾਡੇ ਗ੍ਰੈਂਡ ਪੇਰੈਂਟਸ ਨੇ, ਉਹਨਾਂ ਲਈ ਬਹੁਤ ਫਾਇਦੇਮੰਦ ਹੈ. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ. ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumea.io, 289-982-9597, 289-982-9597। ਵੈਰੀ ਗੁੱਡ। ਤੇ ਗੀਤ ਲਾਉਣੇ ਜ਼ਰੂਰ, ਉਸ ਤੋਂ ਪਹਿਲਾਂ ਚੱਲਦੇ ਹਾਂ ਆਪਾਂ ਗ੍ਰੈਂਡ ਹੋਮ ਫਰਨੀਚਰ ਤੇ। ਇਸ ਵੀਕ ਗ੍ਰੈਂਡ ਹੋਮ ਫਰਨੀਚਰ ਤੇ ਲਾਈਵ ਔਨ ਲੋਕੇਸ਼ਨ ਫਰਾਈਡੇ ਨੂੰ ਅਸੀਂ ਕਰਨ ਜਾ ਰਹੇ ਹਾਂ ਤੇ ਸੁੱਖ ਭਾਜੀ ਦੱਸਣਗੇ ਕੀ ਸਪੈਸ਼ਲ ਨੇ। ਫਿਰ ਭਾਜੀ ਵੈਲਕਮ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਜਿਹੜੀ ਵੱਡੀ ਸੇਲ ਦਾ ਅੱਜ ਤੋਂ ਐਲਾਨ ਕਰਨ ਜਾ ਰਹੇ ਹਾਂ। ਵੀਕਐਂਡ ਦੇ ਉੱਪਰ ਜਿਹੜੀ ਵੇਅਰ ਹਾਊਸ ਸੇਲ ਲੱਗਣ ਜਾ ਰਹੀ ਆ। ਬਹੁਤ ਸਾਰੇ ਕੰਟੇਨਰ ਜਿਹੜੇ ਨਵੀ ਬਾਈ ਜੀ ਸਾਡੇ ਕੋਲ ਪਹੁੰਚ ਰਹੇ ਨੇ, ਅਰਾਈਵ ਹੋ ਰਹੇ ਨੇ, ਜਿੱਥੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਨਿਊ ਅਰਾਈਵਲ ਹੋਣਗੇ। ਤੇ ਇੱਕ ਨਵੀ ਬਾਈ ਜੀ ਨਵੀਂ ਚੀਜ਼ ਕਰਨ ਜਾ ਰਹੇ ਹਾਂ ਫਰਨੀਚਰ ਇੰਡਸਟਰੀ 'ਚ। ਪਹਿਲੀ ਵਾਰੀ ਪਰਿਵਾਰਾਂ ਨੇ ਸੁਣਨਾ, ਬਹੁਤ ਵਾਰੀ ਆਪਾਂ ਸ਼ੂ ਲੈਂਦੇ ਹਾਂ, ਕੱਪੜੇ ਲੈਂਦੇ ਹਾਂ, ਬਾਏ ਵਨ ਗੈਟ ਵਨ ਫ੍ਰੀ ਹੁੰਦਾ, ਪਰ ਫਰਾਈਡੇ ਵਾਲੇ ਦਿਨ ਜਦੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਕੋਈ ਵੀ ਬੈਡਰੂਮ ਸੈੱਟ ਬਾਏ ਕਰੋ, ਬਾਏ ਵਨ ਗੈਟ ਵਨ ਫ੍ਰੀ। ਬੈਡਰੂਮ ਸੈੱਟ ਇੱਕ ਰੂਮ ਲਈ ਬਾਏ ਕਰਨਾ, ਦੂਜੇ ਰੂਮ ਲਈ ਬੈਡਰੂਮ ਸੈੱਟ ਫ੍ਰੀ। ਇੱਕ ਤੁਸੀਂ ਇੱਕ ਸਾਈਡ ਦਾ ਸੋਫਾ ਸੈੱਟ ਬਾਏ ਕਰਨਾ, ਫੈਮਿਲੀ ਰੂਮ ਦਾ, ਲਿਵਿੰਗ ਰੂਮ ਦਾ ਸੋਫਾ ਸੈੱਟ ਫ੍ਰੀ। ਤੁਸੀਂ ਡਾਇਨਿੰਗ ਟੇਬਲ ਇੱਕ ਸਾਈਡ ਦਾ ਬਾਏ ਕਰਨਾ, ਦੂਜੀ ਸਾਈਡ ਦਾ ਡਾਇਨਿੰਗ ਟੇਬਲ ਫ੍ਰੀ। ਕੋਈ ਵੀ ਮੈਟਰਸ ਬਾਏ ਕਰਨਾ, ਕੁਈਨ ਸਾਈਜ਼ ਦਾ ਦੂਸਰਾ ਮੈਟਰਸ ਫ੍ਰੀ। ਕੋਈ ਵੀ ਕਾਫੀ ਟੇਬਲ ਬਾਏ ਕਰੋ, ਦੂਸਰਾ ਕਾਫੀ ਟੇਬਲ ਫ੍ਰੀ। ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲਣੀਆਂ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ, ਫਰਾਈਡੇ, ਸੈਚਰਡੇ, ਸੰਡੇ ਤਿੰਨ ਦਿਨ ਦੀ ਇਹ ਸੇਲ ਲੱਗਣ ਜਾ ਰਹੀ ਆ। ਵੇਅਰ ਹਾਊਸ ਸੇਲ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਇੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਚੱਲ ਚੱਲ ਚੱਲ।
0: ਵੈਰੀ ਗੁੱਡ, ਕੀ ਬਾਤ ਹੈ, ਬਾਏ ਵਨ ਗੈਟ ਵਨ ਫ੍ਰੀ। ਪਹਿਲੀ ਵਾਰ ਫਰਨੀਚਰ ਦੇ ਹੈ, ਬੈੱਡ ਸੈੱਟ ਲਓ ਦੂਜਾ ਬੈੱਡ ਸੈੱਟ ਫ੍ਰੀ, ਸੋਫਾ ਸੈੱਟ ਲਓ ਦੂਜਾ ਸੋਫਾ ਸੈੱਟ ਫ੍ਰੀ, ਕਿਆ ਬਾਤਾਂ ਨੇ, ਛਾ ਗਏ ਬਈ। ਥੈਂਕ ਯੂ ਸਰ। ਸੋ ਸੁਣਦੇ ਹਾਂ, ਮੈਂ ਪਹਿਲਾਂ ਜਿਹੜਾ ਮੈਂ ਗਾਣਾ ਲਾਇਆ ਸੀਗਾ, ਫਿਰ ਬਾਅਦ ਦੇ ਵਿੱਚ ਟੌਪ ਫੈਲਾ ਵੀ ਸੁਣਾਂਗੇ, ਜੁੜੇ ਰਹੋ।

0: ਵਾਹ ਬਈ ਵਾਹ ਭੱਜੀ ਮਾਨ ਸਾਹਿਬ ਯਾਰ, ਇਹ ਤਾਂ ਫਿਰ ਸਾਡੇ ਘਰ ਦੇ ਮੈਂਬਰ ਨੇ ਕਹਿੰਦੇ ਕਿ ਨਵੀਂ ਮੈਂ ਵੀ ਥੋੜ੍ਹੀ ਜਿਹੀ ਹਾਜ਼ਰੀ ਲਾ ਦੇਵਾਂ। ਸੋ ਪੂਰਾ ਲਾਵਾਂਗੇ ਮਾਨ ਸਾਹਿਬ ਦਾ, ਅੱਜ ਤੁਹਾਨੂੰ ਸੁਣਾਵਾਂਗੇ। ਕਿਹੜਾ ਸੁਣਾਈਏ ਜੀ, ਤੁਹਾਡੀ ਕੋਈ ਹੈਗੀ ਹੈ ਫਰਮਾਇਸ਼ ਹਰਭਜਨ ਮਾਨ ਜੀ ਦੀ, ਦੱਸਿਓ। ਸੋ ਨੰਬਰ ਹੈ ਆਪਣਾ ਸਟੂਡੀਓ ਦਾ 905-673-3337, 905-673-3337, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਸੋ ਦੋ ਤਿੰਨ ਚੀਜ਼ਾਂ ਦੱਸਣੀਆਂ ਜ਼ਰੂਰੀ। ਇੱਕ ਤਾਂ ਯਾਰ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ, ਗੁਰਲਾਲ ਭਾਈ ਹੁਣੇ ਹੀਰੇ ਬੰਦੇ ਨੇ। ਜੇ ਤੁਸੀਂ ਕਿਸੇ ਨੇ ਵੀ ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਤਾਂ ਪੈਸ਼ਨ ਰੂਫਿੰਗ 647-919-9413 ਨਵੀਂ ਰੂਫ ਹੋਗੀ, ਰੂਫ ਦੀ ਰਿਪੇਅਰ ਹੋਗੀ, ਕੋਈ ਮੈਟਲ ਰੂਫਿੰਗ ਦੀ ਗੱਲਬਾਤ ਹੈ, ਕੋਈ ਫੇਸ਼ਾ ਗਟਰਸ ਫੇਸ਼ਾ ਦੀ ਗੱਲਬਾਤ ਹੈ, ਕਿਸੇ ਨੇ ਵੀ ਨਵੀਂ ਰੂਫ ਰੂਫ ਰਿਪੇਅਰ 647-919-9413 6479199413 6479199413 ਦੇ ਉੱਤੇ ਤੁਸੀਂ ਯਾਦ ਰੱਖੋ ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ ਦੀ ਟੀਮ ਦਾ ਨੰਬਰ ਇਹ ਤੁਹਾਡੇ ਲਈ ਹਾਜ਼ਰ ਨੇ, ਤੇ ਮੇਕ ਸ਼ੋਰ ਕਰ ਲਈਏ ਸਾਰੇ ਤੋਂ ਬੱਲੇ। ਯਾਰ ਇੱਕ ਤਾਂ ਹੁਣ ਤੁਹਾਨੂੰ ਮੈਸੇਜ ਖਾਸ ਦਿੰਦੇ ਹਾਂ 8178 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਭਾਜੀ,
0: ਕੀ ਹਾਲ ਹੈ, ਸਤਿ ਸ਼੍ਰੀ ਅਕਾਲ ਬਹੁਤ ਵਧੀਆ, ਕਿਵੇਂ ਹੋ?
1: ਬਸ ਵਧੀਆ, ਤੁਸੀਂ ਦੱਸੋ ਜੀ।
0: ਬਹੁਤ ਵਧੀਆ
1: ਮੇਰੇ ਹਰਭਜਨ ਭਾਜੀ ਦਾ ਤੁਸੀਂ ਕਹਿ ਰਹੇ ਸੀ ਗਾਣਾ, ਉਹ ਮੇਰੇ ਉਹ ਲਾ ਦਿਓ, ਅੱਖੀਆਂ ਦਾ ਸਾਵਣ ਪਾਉਂਦਾ ਵੈਣ ਤੂੰ ਪਰਦੇਸ
0: ਰੋਂਦੇ ਨੈਣ ਤੂੰ ਪਰਦੇਸ
1: ਰੋਂਦੇ ਨੈਣ। ਹਾਂਜੀ ਹਾਂਜੀ, ਉਹ ਬੜਾ ਸੋਹਣਾ ਲੱਗਦਾ
0: ਗਾਣਾ। ਇਹ ਪੁਰਾਣੇ ਜਿਹੜੇ ਗਾਣੇ ਆ ਨਾ, ਇਹਨਾਂ ਦੀ ਰੀਸ ਨਹੀਂ ਕੋਈ।
1: ਹਾਂਜੀ ਹਾਂਜੀ, ਇਹ ਤਾਂ ਗੱਲ ਤੁਹਾਡੀ ਸਹੀ ਹੈ ਭਾਜੀ,
0: ਪਤਾ ਨਹੀਂ ਵਾਈਬ ਹੈ, ਇੱਕ ਫੀਲਿੰਗ ਹੈ ਨਾਲੇ। ਚਲੋ ਹੁਣ ਆਪਣੇ ਵੀ ਸਾਰਿਆਂ ਦੇ ਜਜ਼ਬਾਤ ਜੀ ਜੁੜੇ ਹੋਏ ਆ ਇਹਨਾਂ ਗਾਣਿਆਂ ਨਾਲ।
1: ਸਹੀ ਗੱਲ ਹੈ, ਉਹ ਸਾਰਾ ਬਚਪਨ ਦਾ ਸਮਾਂ ਵੀ ਯਾਦ ਆ ਜਾਂਦਾ ਗਾਣਾ ਜਦੋਂ ਸੁਣਦੇ ਆ ਦੁਬਾਰਾ ਹੀ, ਤੇ ਉਸ ਟਾਈਮ ਤੇ ਜਦੋਂ ਗਾਣੇ ਟੀਵੀਆਂ ਤੇ ਸੁਣੇ ਸੀ ਇਹ ਵਾਲੇ ਛੋਟੇ ਹੁੰਦੇ, ਉਹ ਵੀ ਯਾਦ ਆ ਜਾਂਦਾ ਸਾਰਾ ਸੀਨ।
0: ਟੀਵੀ ਯਾਰ, ਫਿਰ ਉਦੋਂ ਪੂਰਾ ਪਰਿਵਾਰ ਫਿਰ ਬਹਿ ਜਾਂਦਾ ਸੀ ਇਕੱਠਾ ਹੋ ਕੇ। ਹੈ
1: ਹਾਂਜੀ ਹਾਂਜੀ, ਸਹੀ ਗੱਲ ਹੈ ਭਾਜੀ।
0: ਚਲੋ ਲਾ ਦਿੰਦੇ ਵੀਰੇ, ਨੋ ਪ੍ਰੋਬਲਮ, ਕੰਮ ਤੇ ਹੋ?
1: ਹਾਂਜੀ ਹਾਂਜੀ, ਕੰਮ ਤੇ ਸੀਗੇ।
0: ਵੈਰੀ ਗੁੱਡ, ਕਿਹੜੀ ਜਗ੍ਹਾ?
1: ਮੈਂ ਵੀਰੇ ਇਹ ਤੁਹਾਨੂੰ ਦੱਸਦਾ, ਮੈਂ ਮੂਵ ਹੋ ਗਿਆ ਸੀਗਾ ਵਿਨੀਪੈਗ, ਮੈਂ ਵਿਨੀਪੈਗ ਬੈਠਾ ਤੁਹਾਡਾ ਸੁਣੀ ਇਹਨਾਂ ਨਾਲ।
0: ਵਾਹ ਵਾਹ ਵਾਹ, ਕੀ ਬਾਤ ਹੈ, ਵਧੀਆ। ਦੇਖੋ ਐਪ ਤੇ ਤਾਂ ਪਤਾ ਹੀ ਨਾ, ਤਾਂ ਐ ਲੱਗਦਾ ਜਿਵੇਂ ਨਾਲ ਹੀ ਬੈਠੇ ਹੋ।
1: ਹਾਂਜੀ ਹਾਂਜੀ, ਸਹੀ।
0: ਕਿਵੇਂ ਯਾਰ ਵਿਨੀਪੈਗ ਨੂੰ ਤੁਸੀਂ ਕਿਵੇਂ ਇੰਜੋਏ ਕਰਦੇ ਹੋ?
1: ਵਿਨੀਪੈਗ ਹਾਂਜੀ ਵਧੀਆ ਭਾਜੀ, ਪਰ ਸਟਿਲ ਮਿਸ ਕਰੀਦਾ ਉਧਰ ਬ੍ਰੈਂਪਟਨ ਮਿਸਿਸਾਗਾ ਆਪਣਾ ਏਰੀਆ ਜੀ।
0: ਹਾਂ ਨਹੀਂ, ਕੀ ਤੁਸੀਂ ਕੀ ਮਿਸ ਕਰਦੇ ਹੋ ਜ਼ਿਆਦਾਤਰ?

0: ਉਹੀ ਭਾਜੀ ਏਰੀਆ ਹੋ ਗਿਆ ਆਪਣਾ, ਗੁਰੂ ਘਰ ਹੋ ਗਏ ਸਾਰੇ ਆਪਣੇ, ਹਨਾ ਜੀ ਆਪਣੇ ਪੰਜਾਬੀ ਲੋਕ ਜ਼ਿਆਦਾ ਉੱਥੇ, ਹਨਾ ਜੀ, ਤੇ ਉਹ ਚੀਜ਼ਾਂ ਮਿਸ ਕਰੀ ਦੀ ਆ, ਤੁਹਾਡਾ ਸ਼ੋਅ ਮਿਸ ਕਰੀਦਾ, ਜੋ ਇੱਥੇ ਬੈਠ ਕੇ ਵੀ ਦੇਖੋ ਤੁਹਾਡਾ ਸ਼ੋਅ ਸੁਣਦੇ,
1: ਕਿਉਂਕਿ ਇੱਥੇ
0: ਸ਼ੋਅ ਜਿਹੜਾ ਹੈਗਾ ਆਪਣੇ ਲੋਕਲ ਚੱਲਦੇ ਘੱਟ ਚੱਲਦੇ ਜੀ
1: ਪੰਜਾਬੀ ਸ਼ੋਅ,
0: ਤੇ ਹਾਂਜੀ ਹਾਂਜੀ
1: ਤੁਹਾਡਾ ਪ੍ਰੋਗਰਾਮ ਇੱਥੋਂ ਵੀ ਸੁਣਦੇ ਆ। ਇੱਕ ਸਾਡੇ ਲਿਸਨਰ ਨੇ ਯਾਰ, ਉਹ ਵੀ ਐਡਮਿੰਟਨ ਮੂਵ ਹੋ ਗਏ ਸੀਗੇ, ਉਹਨਾਂ ਦਾ ਵੀ ਮੈਨੂੰ ਫੋਨ ਆਉਂਦਾ, ਉਹਨਾਂ ਨੂੰ ਕਾਫੀ ਦੇਰ ਹੋ ਗਿਆ ਆਇਆ ਨੀ ਐਡਮਿੰਟਨ ਵਾਲੇ। ਜੇ ਤੁਸੀਂ ਸੁਣ ਰਹੇ ਹੋ ਤਾਂ ਤੁਸੀਂ ਵੀ ਹਾਜ਼ਰੀ ਜ਼ਰੂਰ ਆਪਣੀ ਭਰੋ, ਐਂਡ ਦੇਖੋ ਇਹੀ ਪਿਆਰ ਹੁੰਦਾ। ਸੋ ਸਾਡੇ ਲਈ ਵੀ ਇੱਕ ਮੈਂ ਕਹਿੰਦਾ ਨਾ ਕਿ ਬੜੀ ਮਾਣ ਵਾਲੀ ਗੱਲ ਹੈ ਕਿ ਭਾਵੇਂ ਤੁਸੀਂ ਉੱਥੇ ਚਲੇ ਗਏ, ਉੱਥੇ ਵੀ ਪ੍ਰੋਗਰਾਮਸ ਨੇ, ਚਲੋ ਮੈਨੂੰ ਪਤਾ, ਬਟ ਤੁਸੀਂ ਇੱਕ ਅਟੈਚਮੈਂਟ ਹੁੰਦੀ ਹੈ। ਹੁਣ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਨੇ, ਤੁਸੀਂ ਸਾਨੂੰ ਸੁਣ ਰਹੇ ਹੋ ਪਿਛਲੇ ਕੁਝ ਇੱਕ, ਕਈ ਸੁਣ ਰਹੇ ਆ 10 ਸਾਲਾਂ ਤੋਂ, ਕਈ ਸੁਣ ਰਹੇ ਆ 20 ਤੋਂ, ਕਈ ਤਾਂ 35 ਸਾਲਾਂ ਤੋਂ ਵੀ ਸਾਡੇ ਪ੍ਰੋਗਰਾਮ ਸੁਣ ਰਹੇ ਨੇ। ਸੋ ਉਹ ਇੱਕ ਨਾ ਫੈਮਿਲੀ ਟਾਈਪ ਜੀ ਗੱਲਬਾਤ ਬਣ ਜਾਂਦੀ ਆ। ਮੈਂ ਹਮੇਸ਼ਾ ਕਹਿੰਦਾ ਹੁੰਦਾ ਹੁਣ ਕਿਸੇ ਨੂੰ, ਚਲੋ ਆਪਾਂ ਸਾਰੇ ਆਪਣਾ ਵਧੀਆ ਆਪਣਾ ਆਪਣੀ ਮਿਹਨਤ ਆਪਣਾ ਕੰਮ ਕਰ ਰਹੇ ਦੱਬ ਕੇ, ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਨਾ ਪ੍ਰੋਗਰਾਮ ਦੀ ਮੇਨ ਗੱਲ ਇਹ ਹੈ ਕਿ ਸਾਡਾ ਫੈਮਿਲੀ ਪ੍ਰੋਗਰਾਮ ਹੈ, ਐਜ਼ ਇਨ ਮੇਰੇ ਡੈਡ ਨੇ ਸ਼ੁਰੂਆਤ ਕੀਤੀ, ਹੁਣ ਮੈਂ ਪ੍ਰੋਗਰਾਮ ਕਰ ਰਿਹਾ। ਸੋ ਜਿੰਨੇ ਸਾਡੇ ਲਿਸਨਰਸ ਜੁੜੇ ਆ, ਉਹ ਆਏ ਨਹੀਂ ਜੁੜੇ ਵੀ ਅਸੀਂ ਕਿਸੇ ਚੈਨਲ ਨਾਲ, ਕਿਸੇ ਪ੍ਰੋਗਰਾਮ ਨਾਲ ਜੁੜੇ ਹਾਂ, ਇਹ ਹੈ ਕਿ ਅਸੀਂ ਇੱਕ ਪਰਿਵਾਰ ਨਾਲ ਜੁੜੇ ਹਾਂ। ਸੋ ਹਮੇਸ਼ਾ ਇਹ ਸਾਡੇ ਲਈ ਇੱਕ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਕਿ ਤੁਸੀਂ ਸਾਨੂੰ ਵੀ ਇੱਕ ਆਪਣੇ ਪਰਿਵਾਰ ਦੇ ਮੈਂਬਰ ਸਮਝ ਕੇ ਸੁਣਦੇ ਹੋ ਤੇ ਸਾਡੇ ਨਾਲ ਜੁੜੇ ਹੋ। ਐਂਡ ਅਸੀਂ ਵੀ ਹੁਣ ਦੇਖੋ ਜੇ ਪ੍ਰੋਗਰਾਮ ਕਰ ਰਹੇ ਹਾਂ, ਅਸੀਂ ਕਿਹੜਾ ਕਿਸੇ ਲਈ ਕਰ ਰਹੇ, ਆਪਣੇ ਲਈ ਕਰ ਰਹੇ ਹਾਂ, ਸਾਡੀ ਵੀ ਇਹ ਰੋਜ਼ੀ ਰੋਟੀ ਹੈ, ਸਾਡਾ ਇਹ ਸਾਡੀ ਜਿੰਦ ਜਾਨ ਹੈ, ਸਾਡਾ ਪ੍ਰੋਗਰਾਮ ਸਿੱਧੀ ਜੀ ਗੱਲ। ਹੁਣ ਜੇ ਕੋਈ ਹੋਸਟ ਬੈਠਾ ਹੋਵੇ ਉਹ ਵੱਖਰੀ ਗੱਲ ਹੈ, ਕਿਉਂਕਿ ਉਹ ਚਲੋ ਯੂਨੋ ਉਹ ਇੱਕ ਜੋਬ ਹੋ ਜਾਂਦੀ ਹੈ ਸਾਡੀ, ਸਿਰਫ ਇਹ ਜੋਬ ਨਹੀਂ ਸਾਡੀ, ਇਹ ਇੱਕ ਕਿਸਮ ਦੀ ਲਾਈਫ ਹੀ ਹੈ। ਸੋ ਥੈਂਕ ਯੂ ਸੋ ਮਚ, ਬਹੁਤ ਸਾਰਾ ਪਿਆਰ। ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਦੇਵਾਂ, ਕਿਉਂਕਿ ਮੱਲੀ ਟੈਂਟ ਲੀਡਿੰਗ ਨਾਮ ਹੈ ਟੈਂਟ ਦੀ ਦੁਨੀਆ 'ਚ। ਮੱਲੀ ਟੈਂਟ ਨੂੰ ਕਾਲ ਕਰੋ ਜ਼ਰੂਰ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਦਾ ਕੋਈ ਵੀ ਟੈਂਟ ਲਗਵਾਉਣਾ ਤਾਂ ਮੱਲੀ ਟੈਂਟ ਸਰਵਿਸਿਜ਼। ਕਿਸੇ ਨੇ ਵੀ ਅਗਰ ਟੇਬਲ ਚੇਅਰਾਂ ਲੈਣੀ ਹੈ ਤਾਂ ਵੀ ਮੱਲੀ ਟੈਂਟ ਕੋਲ ਟੇਬਲ ਚੇਅਰਾਂ ਵੀ ਨੇ। ਮੱਲੀ ਟੈਂਟ ਦੇ ਕੋਲ ਇੱਕ ਇਹ ਵੀ ਗੱਲ ਹੈ ਕਿ ਲਗਜ਼ਰੀ ਹੁਣ ਵਾਸ਼ਰੂਮ ਵੀ ਨੇ, ਹੁੰਦਾ ਨਾ ਪੋਰਟੇਬਲ ਲਗਜ਼ਰੀ ਵਾਸ਼ਰੂਮ, ਹੁਣ ਉਹ ਰਖਾਓ, ਪਤਾ ਤਾਂ ਲੱਗੇ ਕਿ ਯਾਰ ਬੰਦੇ ਟੌਰ ਨਾਲ ਵਿਆਹ ਵੂ ਕਰ ਰਹੇ ਆ। ਸੋ ਨੰਬਰ ਹੈ, ਤੁਸੀਂ ਨੋਟ ਕਰੋ ਜ਼ਰੂਰ, 6479992569 ਮੱਲੀ ਟੈਂਟ, 6479992569 ਮੱਲੀ ਟੈਂਟ ਸਰਵਿਸਿਸ। ਜੀ 6544 ਹੈਲੋ, ਤੁਸੀਂ ਵੀ ਹੁਣ ਸਰੀ ਵੀ ਬ੍ਰੈਂਪਟਨ ਤੋਂ ਕਿਤੇ ਘੱਟ ਹੈ, ਕਿਵੇਂ ਲਾਈਕ ਕਰਦੇ ਹੋ?
2: ਬ੍ਰੈਂਪਟਨ ਮੁੜ ਕੇ ਤਾਂ ਬ੍ਰੈਂਪਟਨ ਹੀ ਆਉਣਾ ਜੀ।
1: ਅੱਛਾ, ਤੁਸੀਂ ਜੇ ਕੋਈ ਤੁਹਾਨੂੰ ਕਵੇ ਕਿ ਯਾਰ ਤੁਹਾਡੇ ਕੋਲ ਮੌਕਾ ਹੈ, ਕਿੱਥੇ ਲਿਵ ਕਰੋਗੇ?
2: ਬ੍ਰੈਂਪਟਨ ਜੀ।
1: ਕਿਉਂ
2: ਭਾਜੀ? ਚਲੋ ਵੈਦਰ ਤਾਂ ਗਰਮੀਆਂ ਤਾਂ ਆਲਮੋਸਟ ਸੇਮ ਹੀ ਹੈ, ਵਿੰਟਰ ਦੇ ਵਿੱਚ ਮੀਂਹ ਵਾਲੇ ਪੈਂਦੇ ਇੱਥੇ ਜੀ।
1: ਅੱਛਾ, ਮੀਂਹ ਪੈਂਦੇ ਆ, ਸਹੀ ਗੱਲ
2: ਹੈ। ਯੂਅਰ ਆਪਸ਼ਨ, ਯੂ ਵਾਂਟ ਟੂ ਚੂਜ਼ ਰੇਨ ਔਰ ਵਿੰਟਰ, ਇਟਸ ਅਪ ਟੂ ਯੂ।
1: ਚਲੋ ਯਾਰ, ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਸਰੀ ਬੈਠੇ ਯਾਦ ਕੀਤਾ, ਬਹੁਤ ਪਿਆਰ। ਸੋ ਐਡਮਿੰਟਨ ਛੱਡੋ, ਬਾਈ ਜੀ ਕਹਿੰਦੇ ਅਸੀਂ ਤਾਂ ਸਰੀ ਬੈਠੇ ਵੀ ਤੁਹਾਨੂੰ ਸੁਣ ਰਹੇ ਹਾਂ। ਸੋ ਵੈਰੀ ਗੁੱਡ ਯਾਰ, ਥੈਂਕ ਯੂ ਸੋ ਮਚ, ਦਿਨ ਬਣਾ ਤਾ ਮੇਰਾ ਤੁਸੀਂ ਸਾਰੇ ਨੇ। ਸੋ ਟੌਪ ਫੈਲਾ ਸੁਣੀਏ, ਆਪਾਂ ਸਾਰੇ ਟੌਪ ਫੈਲਾ ਹੀ ਹਾਂ, ਵੀਰ ਉਹਨਾਂ ਨੇ ਰਿਕੁਐਸਟ ਵਧੀਆ ਕੀਤੀ। ਟੌਪ ਫੈਲਾ ਦਾ ਮਤਲਬ ਕਿ ਬੰਦਾ ਜਿਹੜਾ ਸਿਰਾ ਹੀ ਹੋਵੇ ਤੇ ਕਰਾਵੇ ਸਿਰਾ, ਬਾਕੀ ਯਾਰ ਚਾਹੀਦਾ ਯਾਰ, ਤੁਸੀਂ ਆਪਣੀ ਖੁਦ ਵੀ ਤਾਰੀਫ ਥੋੜੀ ਬਹੁਤੀ ਕਰ ਲਿਆ ਕਰੋ, ਕਿਉਂਕਿ ਥੋੜੀ ਤਾਰੀਫ ਹੋਰ ਕਿਸੇ ਨੇ ਨਹੀਂ ਕਰਨੀ, ਸਿੱਧੀ ਜੀ ਗੱਲ ਹੈ, ਬੰਦੇ ਨੂੰ ਕਈ ਵਾਰ ਆਪਣੇ ਆਪ ਹੀ ਕਰਨੀ ਪੈਂਦੀ ਹੈ। 6445 ਹੈਲੋ, ਹੈਲੋ ਜੀ 6445, ਓਕੇ 6445 ਤੁਹਾਡੀ ਵੀ ਕਾਲ ਕੱਟੀ ਗਈ, ਦੋ ਚਾਰ ਸਾਡੇ ਹੋਰ ਸੱਜਣ ਨੇ ਉਹਨਾਂ ਨੇ ਵੀ ਕਾਲ ਕੀਤੀ, ਉਹ ਵੀ ਕੱਟੀ ਗਈ, ਨੋ ਪ੍ਰੋਬਲਮ। ਸੋ ਦੁਬਾਰਾ ਤੋਂ ਕਰ ਲਿਓ, ਐਂਡ ਜ਼ਰੂਰ ਗੱਲਬਾਤ ਤੁਹਾਡੇ ਨਾਲ ਕਰਾਂਗੇ। 905-673-3337 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, 905-673-3337। ਐਂਡ ਇੱਕ ਮੈਂ ਜਾਣਕਾਰੀ ਦੇ ਦੇਵਾਂ ਤੁਹਾਨੂੰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦਾ ਅਲਾਈਨਮੈਂਟ ਕਰਾਉਣਾ, ਟਰੱਕ ਦਾ ਓਇਲ ਚੇਂਜ ਕਰਾਉਣਾ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੇ ਮਨੂ ਵੀਰ ਉਹਨਾਂ ਨੂੰ ਫੋਨ ਕਰ ਲਓ, ਜਾਂ ਪੌਂਚ ਜੋ ਨਵੀਂ ਲੋਕੇਸ਼ਨ ਹੈ ਮਿਲਟਨ ਦੇ ਵਿੱਚ ਇਹਨਾਂ ਨੇ ਖੋਲੀ ਹੈ 10874 ਸਟੀਲਸ ਐਵਨਿਊ ਈਸਟ ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਨੰਬਰ ਯਾਦ ਰੱਖੋ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਤੇ ਤੁਸੀਂ ਇਹਨਾਂ ਕੋਲ ਸਾਡਾ ਨਾਂ ਲੈ ਦਿਓ ਬਹੁਤ ਹੀ ਖਾਸ ਇੱਕ ਡਿਸਕਾਊਂਟ ਸਾਨੂੰ ਦੇ ਰਹੇ ਨੇ ਸੋ ਫੋਨ ਨੰਬਰ ਹੈ ਕਿੱਥੇ ਨਵੀਂ ਐਡਰੈਸ ਦੱਸ ਦਈਏ ਫਿਰ 401 ਤੋਂ ਉਤਰਨ ਸਾਰ ਜੇਮਸ ਨੋ ਐਂਡ ਸਟੀਲਸ ਦੇ ਕੋਰਨਰ ਤੇ 647-234-6293 ਹੈਲੋ ਜੀ
0: ਥੋੜੀ
1: ਆਵਾਜ਼ ਕੱਟੀ ਗਈ ਥੋੜਾ ਸ਼ੋਅ ਤੁਸੀਂ ਮਿਸ ਕਰ ਗਏ ਪਰ
0: ਹਾਂਜੀ ਇੱਕ ਸੌਂਗ ਸੀਗਾ ਵੀਰੇ ਹੈਗਾ ਤਾਂ ਕਾਫੀ ਪੁਰਾਣਾ ਹੀ ਆ ਤੇ ਉਹ ਲਵਾਉਣਾ ਸੀਗਾ
1: ਕਿਹੜਾ
0: ਆਪਣਾ ਹੈਗਾ ਆ ਮੰਡੇਰ ਬ੍ਰਦਰ ਆਇਆ ਇਹ ਪਰਦੇਸੀ ਵੀਰਾ
1: ਉਹ ਬੱਲੇ ਮੰਡੇਰ ਬ੍ਰਦਰ ਤਾਂ ਯਾਰ ਆਪਣੇ ਪ੍ਰੋਗਰਾਮ ਨੂੰ ਸੁਣਦੇ ਆ
0: ਕਰ
1: ਦੋ ਤਾਰੀਫ ਥੋੜੀ ਜੀ
0: ਹਾਂਜੀ ਹਾਂਜੀ ਭਾਈ ਤੁਹਾਡੇ ਅੱਜ ਵੀ ਗਾਣੇ ਸੁਣਦੇ ਆ ਨਿੱਕੇ ਹੁੰਦੇ ਤੋਂ ਸੁਣਦੇ ਆ ਰਹੇ ਆ ਏਦਾਂ ਸੀਗਾ ਕਿ ਮੰਮੀ ਦੇ ਨਾ ਮਾਮਾ ਜੀ ਗਏ ਸੀਗੇ ਇੰਗਲੈਂਡ ਤੇ ਉਦੋਂ ਮੰਮੀ ਬਹੁਤ ਸੁਣਦੇ ਹੁੰਦੇ ਸੀਗੇ ਇਹ ਗਾਣਾ
1: ਪਰਦੇਸੀ ਵੀਰਾ ਹੈ
0: ਹਾਂਜੀ ਹਾਂਜੀ ਹਾਂਜੀ ਪਰਦੇਸੀ ਵੀਰਾ
1: ਕਿਆ ਬਾਤ ਇਹ ਨਾ ਮੰਡੇਰ ਬ੍ਰਦਰ ਮੈਨੂੰ ਲੱਗਦਾ ਹੈ ਕਿ ਆਪਣੇ ਹੈਮਿਲਟਨ ਚ ਰਹਿੰਦੇ ਨੇ
0: ਓਕੇ ਓਕੇ ਓਕੇ ਓਕੇ ਠੀਕ ਹੈ ਜੀ
1: ਚਲੋ ਕਦੇ ਯਾਰ ਇਹਨਾਂ ਨੂੰ ਪ੍ਰੋਗਰਾਮ ਤੇ ਸੱਦ ਕੇ ਇੰਟਰਵਿਊ ਨਾ ਕਰ ਲਈ ਇਹਨਾਂ ਦੀ
0: ਜਰੂਰ ਜੀ
1: ਚਲੋ ਨਹੀਂ ਵਧੀਆ ਗੱਲ ਆ ਦੇਖੋ ਯਾਰ ਜਿੱਥੇ ਹੁਣ ਬਹੁਤ ਸਾਰੇ ਨਾ ਗਾਣੇ ਨੇ ਬੜੇ ਆਰਟਿਸਟ ਨੇ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਬੜੇ ਕਈ ਚੱਲੇ ਗੀਤ ਨੇ ਬਟ ਬਾਅਦ ਵਿੱਚ ਪਤਾ ਨਹੀਂ ਲੱਗਿਆ ਯਾਰ ਕਿ ਯੂ ਨੋ ਕਿੱਥੇ ਨੇ
0: ਹਾਂਜੀ ਹਾਂਜੀ ਨਹੀਂ ਭਾਈ ਮੈਂ ਤਾਂ ਪੁਰਾਣੇ ਗਾਣੇ ਸੁਣਦਾ ਆ ਅੱਜ ਵੀ ਨਾ ਜਿਵੇਂ ਕਿ ਪੁਰਾਣੇ ਗਾਣੇ ਆਪਾਂ ਜਿੰਨਾ ਟਾਈਮ ਮਰਜ਼ੀ ਉਹਨੂੰ ਸੁਣ ਲਈਏ ਤੇ ਉਹ ਅੱਜ ਵੀ ਉਹੀ ਫੀਲ ਕਰ ਉਹੀ ਫੀਲ ਦਿੰਦੇ ਆ ਤੇ ਜਿਹੜੇ ਨਵੇਂ ਗਾਣੇ ਆ ਚਲੋ ਉਹ ਵੀ ਵਧੀਆ ਨਵੇਂ ਗਾਣੇ ਮਾੜੇ ਨੀ ਗੇ ਪਰ ਉਹ ਮਤਲਬ ਕਹਿ ਲਈਏ ਕਿ ਆਪਾਂ ਰਿਪੀਟ ਤੇ ਬਾਹਲਾ ਟਾਈਮ ਸੁਣ ਨੀ ਸਕਦੇ ਗੇ
1: ਬਿਲਕੁਲ ਸਹੀ ਗੱਲ ਆ ਤੁਹਾਡੀ ਜਿਹੜੇ ਨਾ ਗਾਣੇ ਹੁਣ ਤੁਹਾਡੇ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਆਪਣੀ ਇਮੋਸ਼ਨਸ ਨਾਲ ਜੁੜੇ ਆ ਨਾ ਉਹ ਤੁਸੀਂ ਭਾਵੇਂ ਅੱਜ ਤੋਂ 20 ਸਾਲ ਬਾਅਦ ਵੀ ਸੁਣ ਲਓ ਸੁਣੋਗੇ ਦੁਨੀਆ ਤੇ ਆਏ ਨੀ ਸੀ ਫਿਰ ਵੀ ਆਪਾਂ ਫੈਨ ਆ ਉਸ ਗਾਣੇ
0: ਬਿਲਕੁਲ ਬਿਲਕੁਲ
1: ਜ਼ਰੂਰ ਪਰਦੇਸੀ ਵੀਰਾ ਤੁਹਾਡੇ ਲਈ ਲਾ ਦਿੰਦੇ ਵੀਰੇ ਨੋ ਪ੍ਰੋਬਲਮ ਥੈਂਕ ਯੂ ਵੀਰੇ ਥੈਂਕ ਯੂ ਬਹੁਤ ਪਿਆਰ ਸੋ ਸ਼ੁਕਰੀਆ ਤੁਹਾਡਾ ਸੋ 905-673-3337 ਨੰਬਰ ਹੈ ਆਪਣਾ ਕਿਆ ਬਾਤਾਂ ਨੇ ਰੌਣਕ ਮੇਲਾ ਹੈ ਮੰਡੇ ਨੂੰ ਵੀ ਲਵਾਨਾ ਵੈਲਨੈਸ ਸਪਾ ਜਿਹੜਾ ਬੰਦਾ ਲਵਾਨਾ ਵੈਲਨੈਸ ਸਪਾ ਤੇ ਚਲਾ ਗਿਆ ਨਾ ਤੁਹਾਡੀ ਕੋਈ ਬੈਕ ਪੇਨ ਹੋ ਰਹੀ ਹੈ ਤੁਹਾਨੂੰ ਕੋਈ ਸਟ੍ਰੈਸ ਹੈ ਸਾਰਾ ਕੁਛ ਦੂਰ ਕਰ ਦੇਣਗੇ ਆਰ ਐਮ ਟੀ ਕੋਲੋਂ ਮਸਾਜ ਕਰਾਓ ਇੱਥੇ ਬੈਨੀਫਿਟ ਯੂਜ਼ ਕਰੋ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈ ਨਹੀਂ ਕੋਈ ਗੱਲ ਨਹੀਂ ਇਹਨਾਂ ਕੋਲ ਨੌਨ ਆਰ ਐਮ ਟੀ ਮਸਾਜ ਵੀ ਹੈ $80 ਵਾਲਾ ਮਸਾਜ ਸਾਡਾ ਨਾਂ ਲੈ ਦਿਓ ਸਿਰਫ $75 ਦੇ ਵਿੱਚ ਲਵਾਨਾ ਵੈਲਨੈਸ ਸਪਾ ਹਾਈਡਰਾਫੇਸ਼ੀਅਲ ਕਰਾਓ $150 ਵਾਲਾ ਸਾਡਾ ਨਾਂ ਲੈ ਦਿਓ $130 ਚ ਲੇਜ਼ਰ ਹੇਅਰ ਰਿਮੂਵਲ $250 ਵਾਲਾ ਸਾਡਾ ਨਾਂ ਲੈ ਦਿਓ $200 ਚ ਵੈਕਸਿੰਗ $120 ਦੀ ਥਾਂ ਤੇ ਸਾਡਾ ਨਾਂ ਲੈ ਦਿਓ $100 ਚ ਅੰਡਰ ਆਰਮ ਫੇਸ਼ੀਅਲ ਸਪੈਸ਼ਲ ਲੇਡੀਜ਼ ਲਈ $60 ਦੀ ਥਾਂ ਤੇ $50 ਸਾਡਾ ਨਾਂ ਲੈ ਦਿਓ ਬੈਕ ਫੇਸ਼ੀਅਲ $80 ਵਾਲਾ ਸਾਡੇ ਨਾਮ ਨਾਲ $60 ਦੇ ਵਿੱਚ ਵਾਹ ਬਈ ਵਾਹ ਡਾਇਰੈਕਟ ਬਿਲਿੰਗ ਕਰਦੇ ਇੰਸ਼ੋਰੈਂਸ ਕੰਪਨੀਜ਼ ਨੂੰ ਬੈਨੀਫਿਟਸ ਆਪਣੇ ਯੂਜ਼ ਕਰੋ ਕਿਸੇ ਨੂੰ ਸਾਇਆਟਿਕਾ ਬੈਕ ਪੇਨ ਹੈ ਟਰੱਕ ਤੇ ਬੈਠੇ ਹੋ ਬਹਿਣ ਨਾਲ ਬਹੁਤ ਇਸ਼ੂਜ਼ ਆ ਜਾਂਦੇ ਆ ਬੈਕ ਪੇਨ ਵੀ ਇਹ ਟ੍ਰੀਟ ਕਰਦੇ ਆ ਬਹੁਤ ਵਧੀਆ ਹੈਲਥ ਹੈ ਤੇ ਵੈਲਥ ਹੈ ਤੇ ਸਾਡੀਆਂ ਲੇਡੀਜ਼ ਨੇ ਪੋਸਟ ਨੇਟਲ ਮਸਾਜ ਕਰਾਉਣਾ ਸਰਵਾਈਕਲ ਇਸ਼ੂ ਹੈ ਕਿਸੇ ਨੂੰ ਮਸਲ ਸਟਿਫ ਨੇ ਲਵਾਨਾ ਵੈਲਨੈਸ ਪਾਰਕ ਤਾਂ ਲੋਕੇਸ਼ਨ ਬੜੀ ਢੁੱਕਵੀਂ ਹੈ ਏਅਰਪੋਰਟ ਰੋਡ ਐਂਡ ਸਟੀਲਸ ਦਾ ਕੋਰਨਰ ਹੈ 341 Parkhurst Square, Brampton, Unit 5. 416-881-5385. Lavana Wellness Spa, 416-881-5385, Lavana Wellness Spa. Simply Indian ਵਾਲਿਆਂ ਨੇ ਵੀ ਚੱਕ ਤੇ ਫੱਟੇ. Simply Indian ਦੇ ਬਾਈ ਜੀ ਕਹਿੰਦੇ ਕਿ ਨਵੀਂ ਡੀਲ ਲਾ ਦਿਓ. ਮੈਂ ਕਿਹਾ ਬਾਈ ਜੀ ਜਿਵੇਂ ਕਹੋਗੇ. ਸੋ $2 ਦੇ ਵਿੱਚ ਤੁਹਾਨੂੰ ਓਕੇ ਇੱਕ ਸੈਕਿੰਡ ਮੈਂ ਲੱਭ ਲਵਾਂ ਡੀਲ ਕਿਹੜੀ ਆ. ਓਕੇ ਕਹਿੰਦੇ ਕਿ ਵੈਜ ਥਾਲੀ 1 ਕਿਲੋ ਦੂਜੀ $2 ਦੇ ਵਿੱਚ, ਚਿਕਨ ਜਾਂ ਵੈਜ ਰੈਪ 1 ਕਿਲੋ ਦੂਜਾ $2 ਦੇ ਵਿੱਚ, ਚਿਕਨ ਪਕੌੜਾ 1 ਕਿਲੋ ਦੂਜਾ $2 ਤੇ ਫਿਸ਼ ਪਕੌੜਾ 1 ਕਿਲੋ ਦੂਜਾ $2 ਕੱਲ੍ਹ ਤੋਂ ਸ਼ੁਰੂ ਇਹ ਡੀਲ ਹੈ. ਗੈਟ ਰੈਡੀ. ਤੇ ਸਿੰਪਲ ਇੰਡੀਅਨ ਤੋਂ ਤੁਸੀਂ ਕੇਟਰਿੰਗ ਕਰਾਓ. ਕੇਟਰਿੰਗ ਸਿਰਫ $10.99 ਪਰ ਪਰਸਨ ਤੋਂ. 9057948111. Simply Indian, simply the best. Aujla sahab, aao phir.

ਵਾਹ ਬਈ ਵਾਹ, ਕੌਣ ਮੁੰਡਾ ਕੌਣ ਹੈ ਦੀਦੀ ਝੁਕਦੀ ਨੀ ਤੌਣ, ਕਿਆ ਬਾਤ ਹੈ, ਨਹੀਂ ਰੀਸਾ ਔਜਲਾ ਬਾਈ ਬੰਦਾ ਲਿਖਦਾ ਕਮਾਲ ਹੈ। ਸੋ ਪ੍ਰੋਗਰਾਮ ਪੰਜਾਬੀ ਰਹਿ, ਸੋ ਬਹੁਤ ਸਾਰੀਆਂ ਤੁਹਾਡੀ ਰਿਕੁਐਸਟ ਆਈਆਂ, ਲਾਉਂਦੇ ਆ ਡੋਂਟ ਵਰੀ, ਟੈਨਸ਼ਨ ਨਾ ਲਓ, ਮੈਨੂੰ ਤੁਸੀਂ ਹੁਣ 2-4 ਮਿੰਟ ਦੇ ਦਿਆ ਕਰੋ। ਜੇ ਤੁਸੀਂ ਇੰਟਰਲੋਕਿੰਗ ਕਰਾਉਣੀ ਹੈ, ਨਵਾਂ ਡਰਾਈਵ ਬਣਵਾਉਣਾ ਨਾ, ਜਿਹੜਾ ਨੰਬਰ ਮੈਂ ਦੇ ਰਿਹਾ ਸਭ ਤੋਂ ਟੋਪ ਦਾ TSC ਕੰਸਟਰਕਸ਼ਨ ਦੇ ਤਲਵਿੰਦਰ ਬਾਈ ਜੀ, ਤਲਵਿੰਦਰ ਬਾਈ ਜੀ ਕਹਿੰਦੇ ਨਵੀਂ ਸਾਡਾ ਲਾਇਆ ਪੱਥਰ ਮਾੜਾ ਜਿਹਾ ਵੀ ਹਿਲਦਾ ਨਾ ਅਸੀਂ ਰਾਈਟ ਵੀ ਆ ਕੇ ਸੈੱਟ ਕਰ ਦਿੰਦੇ ਹਾਂ, ਨਹੀਂ ਤਾਂ ਅਗਲੇ ਕਹਿੰਦੇ ਅਸੀਂ ਤਾਂ ਲਾਤਾ ਪੱਥਰ ਜੀ, ਸਾਨੂੰ ਨਹੀਂ ਪਤਾ ਕੀ ਹੋਇਆ। ਨਹੀਂ, ਇਹ ਬਾਈ ਜੀ ਯਾਰ ਬਹੁਤ ਇਮਾਨਦਾਰ ਨੇ, ਦਿਲ ਦੇ ਸਾਫ ਨੇ, ਤੇ ਜਦੋਂ ਕੋਈ ਇੱਦਾਂ ਦਾ ਹੋਵੇ ਨਾ ਫਿਰ ਉਹਨਾਂ ਨਾਲ ਕੰਮ ਕਰਨ ਦਾ ਸਵਾਦ ਹੀ ਵੱਖਰਾ। ਤੁਸੀਂ ਇੱਕ ਵਾਰ ਤਲਵਿੰਦਰ ਬਾਈ ਜੀ ਨੂੰ ਸੱਦ ਲਓ ਆਪਣੇ ਘਰੇ, ਕੰਮ ਦੇਖੋ ਇਹਨਾਂ ਦਾ, ਬਹੁਤ ਬਰੀਕੀ ਨਾਲ ਹਰ ਇੱਕ ਚੀਜ਼ ਨੂੰ ਜਾਣਦੇ ਨੇ। ਸੋ ਡਰਾਈਵ ਏ ਇੰਟਰਲੋਕਿੰਗ ਮੇਰਾ ਨਾਂ ਲੈ ਦਿਓ ਜ਼ਰੂਰ, ਦੇਖੋ ਮੈਂ ਵੀ ਇਹਨਾਂ ਤੋਂ ਕੰਮ ਕਰਾ ਰਿਹਾ। ਹੁਣ ਤੁਸੀਂ ਹੋਰ ਕੀ ਕਹਿੰਦੇ ਹੁੰਦੇ ਆ ਕਿ ਟਰੱਸਟ ਭਰੋਸਾ ਭਾਲਦੇ ਹੋ, ਹੈ। ਸੋ ਨੰਬਰ ਹੈ 416-930-4238, 416-930-4238, 416-930-4238 ਦੇ ਉੱਤੇ ਤੁਸੀਂ ਕਾਲ ਕਰੋ। ਇੱਕੋ ਇੱਕ ਟੀਮ ਹੈ ਤੁਹਾਡੇ ਲਈ ਹਾਜ਼ਰ, TSC ਕੰਸਟਰਕਸ਼ਨ ਦੀ, ਗਲੋਬਲ ਕੰਫਰਟ ਏਅਰ। ਦੇਖੋ ਅੱਜ ਕੱਲ੍ਹ ਜੇ ਤੁਹਾਡਾ AC ਖਰਾਬ ਹੈ ਨਾ ਤਾਂ ਪੰਗਾ ਬਹੁਤ ਹੈ, ਤੁਸੀਂ ਤਾਂ ਘਰ ਦੇ ਅੰਦਰ ਪਸੀਨਾ ਪਸੀਨਾ ਹੋ ਜੂਗਾ। ਸੋ AC ਰਿਪੇਅਰ ਕਰਾ ਲਓ, ਫਰਨੇਸ ਰਿਪੇਅਰ ਕਰਾ ਲਓ ਤੇਜਪਾਲ ਭਾਜੀ ਨੇ ਗਲੋਬਲ ਕੰਫਰਟ ਤੋਂ। ਜੇ ਨਵਾਂ ਫਰਨੇਸ ਨਵਾਂ AC ਲਵਾਉਣਾ ਤਾਂ $1800 ਦਾ ਰੀਬੇਟ, $1800 ਤੁਹਾਨੂੰ ਵਾਪਸ ਵੀ ਮਿਲ ਸਕਦਾ। ਨੰਬਰ ਤੁਸੀਂ ਨੋਟ ਕਰ ਲਓ 905-790-9080-905-790-9090 ਤੇ ਕਾਲ ਤੁਸੀਂ ਕਰਨੀ ਹੈ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਜੀ ਨੂੰ। ਤੇ HK ਮੂਵਰਸ, ਨੰਬਰ 1 ਮੋਸਟ ਟਰੱਸਟਵਰਦੀ ਮੂਵਿੰਗ ਕੰਪਨੀ HK ਮੂਵਰਸ, ਬਹੁਤ ਯਾਰ ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ, ਕਲੋਜ਼ਿੰਗ 6-7 ਮਹੀਨਿਆਂ ਨੂੰ ਹੈ। ਸਮਾਨ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਯੂ ਨੋ ਕਿਤੇ ਸਟੋਰ ਕੀਤਾ ਜਾਵੇ ਸੇਫਲੀ, ਤਾਂ 416-524-6704 ਲਾਈਏ ਫਿਰ ਅੱਖੀਆਂ ਦਾ ਸਾਵਣ। ਤੁਸੀਂ ਹੁਣ ਇਮੋਸ਼ਨਲ ਨਾ ਹੋ ਰਿਹਾ ਗਾਣਾ ਸੁਣ ਕੇ ਜਦੋਂ ਮੈਂ ਲਾਇਆ, ਕੋਈ ਨਾ ਪਹਿਲਾਂ ਪੈਰਾਡਾਈਸ ਡਿਵੈਲਪਮੈਂਟ ਵਾਲਿਆਂ ਦੇ ਨਵੇਂ ਘਰ ਆਏ ਨੇ ਉਹਨਾਂ ਦੀ ਜਾਣਕਾਰੀ ਲੈ ਕੇ ਨਾ ਫਿਰ ਲਾਉਂਦੇ ਹਾਂ। ਬੜਾ ਪਿਆਰਾ ਗੀਤ ਹੈ ਯਾਰ, ਸੁਣ ਕੇ ਆਨੰਦ ਬਹੁਤ ਆਊਗਾ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ, ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਕਿਆ ਬਾਤ ਹੈ, ਚਲੋ ਜੀ ਸੁਣਦੇ ਆ ਦੋ ਕੁ ਬੋਲ ਫਿਰ ਵਾਪਸ ਆਉਂਦੇ ਆ। ਅੱਖੀਆਂ ਦਾ ਸਾਵਣ ਤੁਹਾਨੂੰ ਬਚਪਨ ਚੇਤੇ ਆ ਜਾਊਗਾ।

0: ਵੇਈ ਵਾਹ ਕਿਆ ਬਾਤ ਹੈ, ਆ ਗਈਆਂ ਯਾਦਾਂ, ਕੁਝ ਯਾਦ ਤਾਜ਼ੀਆਂ ਹੋ ਗਈਆਂ, ਅੱਖੀਆਂ ਦਾ ਸਾਵਣ ਹੈ ਜੀ। 6684 ਹਾਂਜੀ
1: ਹਾਂਜੀ ਭਾਜੀ, ਕਿੱਦਾਂ ਚਾਲ ਜੀ? ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਵਧੀਆ, ਤੁਸੀਂ ਦੱਸੋ ਕਿੱਦਾਂ?
0: ਵਧੀਆ, ਹੁਣ ਨੀ ਯਾਰ ਆਪਾਂ ਨੂੰ ਇਹ ਪੰਗਾ ਵੀ ਕੋਈ ਪ੍ਰਦੇਸ਼ ਚਲੇ ਗਿਆ ਤਾਂ ਨਾਲ ਹੀ ਅਗਲਾ ਆ ਜਾਂਦਾ ਹੈ। ਅਗਲੀ ਕਹਿੰਦੀ ਤੂੰ ਚਲਾ ਗਿਆ, ਕੋਈ ਨਾਲ ਜਹਾਜ਼ ਦੇ ਇੱਕ ਸੀਟ ਕਰ ਲਾ, ਮੈਂ ਵੀ ਆਉਣੀ ਆ। ਹੈ
1: ਮੈਂ ਵੀ ਆ ਗਿਆ। ਹੋਰ ਅੱਗੇ ਨਾ ਫੋਨ ਹੁੰਦੇ ਨੀ ਸੀ ਭਾਜੀ, ਲੈਂਡਲਾਈਨ ਹੁੰਦੇ ਸੀ, ਪਿਆਰ ਬਹੁਤ ਸੀ ਫਿਰ। ਹੁਣ ਤਾਂ ਵੀਡੀਓ ਕਾਲ ਦਾ ਪਤਾ ਲੱਗਦਾ ਹੀ ਨੀ, ਤੁਸੀਂ ਇੱਥੇ ਆ ਕਿ ਉੱਥੇ ਆ।
0: ਉਹ ਵੀ ਗੱਲ ਠੀਕ ਹੈ, ਕਿਉਂਕਿ ਕਾਲ ਕਰਨ ਤੇ ਦੇਖੋ ਹੁਣ ਅਗਲੇ ਨੇ ਵਾਲ ਰੰਗਾਏ ਆ, ਜਦੇ ਤੁਹਾਨੂੰ ਫੋਟੋ ਮਿਲ ਜਾਂਦੀ ਹੈ ਵੀ ਆਹ ਦੇਖ ਕਿਵੇਂ ਲੱਗਦੇ ਆ, ਸਗਾ ਤੇ ਅਗਲਾ ਸਲੋਨ ਤੇ ਬੈਠਾ ਫੇਸ ਟਾਈਮ ਕਰੀ ਜਾਂਦਾ ਵੀ ਮੈਂ ਇਹ ਰੰਗ ਕਰਾਵਾਂ ਜਾਂ ਉਹ ਰੰਗ ਕਰਾਵਾਂ।
1: ਸਹੀ ਗੱਲ ਆ, ਨੌ ਭੇਜ ਦਿੰਦੇ ਆ, ਨੌ ਕਿਹੜੇ ਕਲਰ ਕਰਾ ਦਈਏ।
0: ਅੱਛਾ,
1: ਉਹੀ ਐਡਿਟ ਕਰਾ ਕੇ ਆ ਜਾਂਦੇ।
0: ਤੁਹਾਨੂੰ ਵੀ ਆਉਂਦੀ ਸੀ ਫੋਟੋ ਵੀ ਇਹ ਰੰਗ ਕਰਾਵਾਂ ਜਾਂ ਇਹ ਕਰਾਵਾਂ?
1: ਨਹੀਂ ਨਹੀਂ, ਮੈਨੂੰ ਨੀ ਆਉਂਦੀਆਂ ਸੀ ਭਾਜੀ।
0: ਕਿਉਂ,
1: ਕਦੀ ਮੌਕਾ ਹੀ ਨੀ ਮਿਲਿਆ?
0: ਕਾਹਦਾ ਨੀ ਮੌਕਾ ਮਿਲਿਆ ਤੁਹਾਨੂੰ? ਕਾਹਦਾ ਨੀ ਮੌਕਾ
1: ਮਿਲਿਆ ਭਾਈ? ਇੰਡੀਆ ਵੀ ਬਿਜ਼ੀ ਹੁੰਦੇ ਸੀ, ਕੰਮ ਹੀ ਕਰਦੇ ਰਹਿੰਦੇ
0: ਸੀ। ਅੱਛਾ, ਬਿਜ਼ੀ ਬਹੁਤ ਸੀ,
1: ਬਿਜ਼ੀ ਹੋਏ ਵੇ।
0: ਹਾਂ
1: ਹਾਂਜੀ ਹਾਂਜੀ, ਹੋਰ ਸੁਣਾਓ?
0: ਵਧੀਆ, ਬੱਲੇ ਬੱਲੇ, ਤੁਸੀਂ ਸੁਣਾਓ ਕੀ ਬਣਦਾ?
1: ਚਲੋ ਵਧੀਆ ਵਧੀਆ ਭਾਈ ਯਾਰ, ਉਹਦਾ ਗੁਰੂ ਰੰਧਾਵੇ ਦਾ ਵੋਗ ਗਾਣਾ ਤਾਂ ਸੁਣਾ ਦੋ। ਵੋਗ
0: ਵੋਗ
1: ਡੋਪਾਮੀਨ ਵੀ ਵਧੀਆ ਲੱਗਿਆ ਮੈਨੂੰ ਡੋਪਾਮੀਨ ਵੀ ਵਧੀਆ ਲੱਗਿਆ
0: ਦੇਖੋ ਇੱਥੇ ਆ ਕੇ ਇਹ ਵੀ ਪਤਾ ਲੱਗ ਗਿਆ ਵੀ ਵੋਗ ਕੀ ਹੁੰਦਾ, ਨਹੀਂ ਤਾਂ ਬੰਦੇ ਨੂੰ ਪਤਾ ਹੀ ਨੀ ਸੀ ਵੀ ਵੋਗ ਕਿਹੜੀ ਹੁੰਦੀ ਹੈ। ਮੈਗਜ਼ੀਨ ਹੈ,
1: ਮੈਂ ਜਦੋਂ ਵੋਗ ਗਾਣਾ ਆਇਆ ਮੈਂ ਪਹਿਲਾਂ ਗੂਗਲ ਕੀਤਾ, ਮੈਂ ਕਿਹਾ ਅੱਛਾ।
0: ਅੱਛਾ, ਤੁਹਾਨੂੰ ਪਹਿਲਾਂ ਪਤਾ ਨੀ ਸੀ ਵੀ ਵੋਗ ਕੀ ਹੈ?
1: ਨਹੀਂ, ਮੈਨੂੰ ਨੀ ਪਤਾ ਸੀ ਭਾਈ, ਮੈਂ ਫਿਰ ਗੂਗਲ ਕੀਤਾ ਇੱਥੇ ਆ ਕੇ। ਇੰਡੀਆ ਕਿੱਥੇ ਕਰਦੇ ਸੀ ਗੂਗਲ? ਗੂਗਲ ਇੱਥੇ ਆ ਕੇ ਕਰਨਾ ਸ਼ੁਰੂ ਕੀਤਾ।
0: ਨਹੀਂ, ਇੰਡੀਆ ਵਾਲੇ ਵੀ ਗੂਗਲ ਕਰੀ ਜਾਂਦੇ ਰਹਿੰਦੇ ਆ ਨਹੀਂ ਕੁਛ ਨਾ ਕੁਛ
1: ਭਾਈ? ਹੁਣ ਕਰਨ ਲੱਗੇ ਨਾ ਸਾਰੇ, ਪਹਿਲਾਂ ਨੀ ਸੀ ਕਰਦੇ।
0: ਇੱਥੇ ਤਾਂ ਯਾਰ ਹੁਣ
1: ਆ ਗਏ ਤਾਂ ਕੋਈ ਗੱਲ ਬਾਅਦ ਚ ਹੁੰਦੀ ਆ, ਪਹਿਲੇ ਕਹਿੰਦੇ ਪਹਿਲਾਂ ਚੈਟ ਜੀਪੀਟੀ ਨੂੰ ਪੁੱਛ ਲਓ।
0: ਆਪਾਂ ਹਰੇਕ ਹੀ ਚੀਜ਼, ਬਟ ਪੰਗਾ ਇਹ ਆ ਹਰੇਕ ਹੀ ਪੁੱਛਣ ਲੱਗ ਜਾਂਦੇ ਆ ਵੀ ਆਹ ਕਰਨਾ ਆਹ ਕਰ ਜਾ। ਹੁਣ ਮੇਰੀ ਨਾ ਇੱਕ ਬੰਦੇ ਨਾਲ ਗੱਲ ਹੋਈ ਫੋਨ ਤੇ

0: of Panthi. Give in touch your anime. 647-835-5294.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜੂ, ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ। ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵੱਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਹੀ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
2: 647-706-6640-647-706-6840। ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ
3: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
4: ਪਹੁੰਚੋ 5330 ਬ੍ਰਿਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਕਸਨ।
2: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
3: ਕਾਲ ਕਰੋ ਜੇਐਨ ਗੈਰੀ ਨੂੰ
2: 9054595533
3: 905-400-5553 ਤੇ
2: PNJ ਸਪ੍ਰਿੰਗ ਵੀਲ ਅਲਾਈਨਮੈਂਟ।
4: ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
5: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੀ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
4: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
5: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।

0: 7997877sofastudio.ca. Thank you, ji.
1: Ladies and gentlemen, you are not ready for this.
2: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਰੀਸ਼ ਸ਼ਰਮਾ.
3: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ.
2: ਸਭ ਲਈ ਯਾਦ ਰੱਖੋ ਗਰੀਸ਼ ਸ਼ਰਮਾ. ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ. ਡੀਲਿੰਗ ਵਿਦ ਆਲ ਬੈਂਕ.
3: ਕਾਲ 6476068110
2: ਔਰ ਵਿਜ਼ਿਟ sharmamortgages.com.
4: ਨਾਲੇ ਚੋਪੜੀਆਂ ਨਾਲੇ ਦੋ ਦੋ.
5: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗ੍ਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ. ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗ੍ਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
6: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ. ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ.
5: ਇੱਕ ਵਾਰ ਆਓਗੇ ਤੇ ਬਾਰ ਬਾਰ ਆਓਗੇ.
6: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ. ਦਾਣਾ ਮੰਡੀ, 1729 ਕੁਈਨ ਸਟ੍ਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਕੁਈਨ ਐਂਡ ਬ੍ਰੈਮਲੇ.
2: ਕਾਲ ਗਗਨ ਔਰ ਗੁਰਿੰਦਰ ਐਟ 905-286-9257.
7: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ. ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475542947, 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ.

ਮੰਨਿਆ ਉਹ ਅੱਜ ਕੱਲ ਬੜੇ ਸਪੇਰੇ ਨੇ, ਮੰਨਿਆ ਉਹ ਅੱਜ ਕੱਲ ਬੜੇ ਸਪੇਰੇ ਨੇ, ਪਾਲੇ ਹੋਏ ਸਪੋਲੀਏ ਤਾਂ ਸਾਰੇ ਮੇਰੇ ਨੇ, ਚਾਨਣ ਵੰਡੇ ਜਿਹੜਾ ਵਿੱਚ ਸਮਾਜ ਦੇ ਉਹਦੇ ਘਰ 'ਚ ਆਪਣੇ ਘੁੱਪ ਹਨੇਰੇ ਨੇ। ਕਹਿੰਦਾ ਭਾਈਚਾਰਾ ਖਤਮ ਕਰੇ ਤੂੰ ਇਹਨਾਂ ਲਈ, ਇਹ ਲੀਡਰ ਸਕੇ ਨਾ ਤੇਰੇ ਨਾ ਮੇਰੇ ਨੇ, ਮੂਲ ਮੰਤਰ ਨੂੰ ਭੁੱਲ ਗਈ ਇਹ ਜਨਤਾ, ਥਾਂ ਥਾਂ ਉੱਤੇ ਖੁੱਲ ਰਹੇ ਫਰਜ਼ੀ ਡੇਰੇ ਨੇ। ਇੰਦਰ ਜਿਹਾ ਕਮਲਾ ਜੰਮਣਾ ਔਖਾ, ਦੁਨੀਆਂ ਉੱਤੇ ਆਸ਼ਕ ਹੋਏ ਬਥੇਰੇ ਨੇ, ਕੁੰਡਲੀ ਵਿੱਚ ਯੋਗ ਤਾਂ ਸਾਰੇ ਬਣਦੇ ਨੇ, ਗ੍ਰਹਿ ਹੀ ਪਰ ਕਾਲ ਸ਼ਰਪ ਨੇ ਘੇਰੇ ਨੇ। ਕਹਿੰਦਾ ਤੇਰੇ ਮਰਨ ਦੀ ਕਾਮਨਾ ਜੋ ਕਰਦੇ ਨੇ ਆਪਣੇ ਮਦਹੋਸ਼, ਉਹ ਸਾਰੇ ਤੇਰੇ। ਕਹਿੰਦਾ ਕਾਸ਼ ਕਿਤੇ ਮੈਂ ਤੇਰੀ ਜ਼ਿੰਦਗੀ ਦੇ ਸਾਹ ਬਣ ਜਾਵਾਂ, ਆਏ ਹਾਏ ਹਾ ਆਹਾ ਹਾ, ਕਾਸ਼ ਕਿਤੇ ਮੈਂ ਤੇਰੀ ਜ਼ਿੰਦਗੀ ਦੇ ਸਾਹ ਬਣ ਜਾਵਾਂ, ਤੂੰ ਮੰਜ਼ਿਲ ਮੇਰੀ ਬਣ ਜਾ, ਮੈਂ ਤੇਰੇ ਰਾਹ ਬਣ ਜਾਵਾਂ, ਇੱਕ ਦੂਜੇ ਦੇ ਬਿਨਾਂ ਅਸੀਂ ਕਿਨਾਰੇ ਨਹੀਂ ਲੱਗਣਾ, ਤੂੰ ਬੇੜੀ ਮੇਰੀ ਬਣ ਜਾ, ਮੈਂ ਤੇਰਾ ਮਲਾਹ ਬਣ ਜਾਵਾਂ, ਤੂੰ ਸ਼ਮਾ ਮੇਰੀ ਰਹਿ ਬਣ ਕੇ, ਮੈਂ ਤੇਰਾ ਪਰਵਾਨਾ ਹਾਂ, ਜਲ ਕੇ ਵੀ ਤੇਰਾ ਰਹੂੰਗਾ ਭਾਵੇਂ ਮੈਂ ਸਵਾਹ ਬਣ ਜਾਵਾਂ। ਕਹਿੰਦਾ ਤੇਰੇ ਬਿਨਾਂ, ਤੇਰੇ ਪਿਆਰ ਬਿਨਾਂ ਮੈਨੂੰ ਹੋਰ ਕੁਝ ਚੇਤੇ ਆਵੇ ਨਾ, ਖੁਦ ਨੂੰ ਭੁੱਲ ਜਾਂ ਇਸ ਕਦਰ ਬੇਪਰਵਾਹ ਬਣ ਜਾਵਾਂ, ਤੇਰੇ ਬਿਨ ਇੱਕ ਖੰਡਰ ਇਮਾਰਤ ਹੈ ਲਾਲੀ ਅਪਰਾ। ਕਹਿੰਦਾ ਜੇ ਤੂੰ ਮਿਲ ਜਾਵੇ ਮੁਹੱਬਤ ਦੀ ਦਰਗਾਹ ਬਣ ਜਾਵੇ। ਅਰਸ਼ ਤੇ ਤਾਰੇ ਜਦੋਂ ਟਿਮਟਮਾਇਆ, ਅਰਸ਼ ਤੇ ਤਾਰੇ ਜਦੋਂ ਵੀ ਟਿਮਟਮਾਇਆ ਕਰਨਗੇ, ਤੇਰੀ ਚੁੰਨੀ ਦੇ ਸਿਤਾਰੇ ਯਾਦ ਆਇਆ ਕਰਨਗੇ। ਅੱਜ ਤਾਂ ਕਹਿੰਦੇ ਹੋ ਕਿ ਉਲਫਤ ਮਰ ਪਰੇ, ਮਗਰੋਂ ਵੀ ਲੈ ਜਾ। ਕਹਿੰਦਾ ਮਰ ਗਏ ਉਲਫਤ ਹੁਰੀ ਤਾਂ ਯਾਦ ਆਇਆ ਕਰਨਗੇ, ਯਾਦ ਆਇਆ ਕਰਨਗੇ। ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਪਾਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਰੇਂਜੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਦਿਨ ਮੰਗਲਵਾਰ 9 ਜੂਨ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਇਹਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਬਰੈਂਪਟਨ 'ਚ ਨਹੀਂ ਗਾ ਭਾਈ, ਆਹੋ ਚਲੋ ਬਰੈਂਪਟਨ ਮਿਸਾਗਾ 21 ਦਾ ਗੱਲ ਹੈ, ਇੱਥੇ ਕਿਹੜਾ ਬਾਰਡਰ ਪੈਂਦਾ ਵਿਚਾਲੇ, 14 ਟੈਂਪਰੇਚਰ ਮਿਸਾਗਾ 'ਚ, ਮਾਲਟਨ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ, ਅਤੇ 14 ਹੀ ਫੀਲ ਲਾਈਕ ਕਰਦੇ ਹਾਂ, ਥੋੜ੍ਹੀ ਜਿਹੀ ਠੰਡ ਲੱਗਦੀ ਹੈ ਮਾੜੀ ਜਿਹੀ, ਪਰ ਜ਼ਿਆਦਾ ਨਹੀਂ, ਗੱਡੀ 'ਚ ਜਾਣੀ ਹੀਟ ਛੱਡਣੀ ਪਈ ਮਾੜੀ ਜਿਹੀ, ਅੱਧੇ ਕੁ ਨੰਬਰ 'ਤੇ ਆਇਆ ਕਹਿ ਲਓ, ਅਤੇ ਦੁਪਹਿਰ ਨੂੰ 25, ਸ਼ਾਮ ਨੂੰ 27, ਰਾਤ ਨੂੰ 22, 5:37 ਦੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ ਆਪਾਂ ਨੂੰ, ਅਤੇ 5:59 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਕੋਈ ਗੱਲਬਾਤ ਕਰਨੀ ਚਾਹੁੰਦੇ 905-600-73-33-37 905-600-73-33-37 'ਤੇ ਗੱਲਬਾਤ ਹੋ ਸਕਦੀ ਹੈ, ਕੋਈ ਟ੍ਰੈਫਿਕ ਦੀ ਗੱਲਬਾਤ ਆ, ਕੋਈ ਇੱਧਰਲੀ ਉੱਧਰਲੀ ਗੱਲਾਂ ਬਾਤਾਂ ਕਰਨੀਆਂ, ਅਤੇ ਫਿਰ ਤੁਸੀਂ ਕੋਈ ਕਮਿਊਨਿਟੀ ਦੀ ਨਿਊਜ਼ ਦੇਣੀ ਚਾਹੁੰਦੇ, ਕੋਈ ਲੱਗਦਾ ਵੀ ਇਹ ਆਪਾਂ ਗੱਲ ਕੋਈ ਭੁੱਲਦੇ ਹਾਂ ਜਾਂ ਤੁਹਾਨੂੰ ਗੱਲ ਦਾ ਪਤਾ ਹੈ, ਕੋਈ ਕਰੈਕਟ ਕਰਨੀ ਚਾਹੁੰਦੇ ਹੋ ਗੱਲ, ਤਾਂ 905-600-73-33-37 ਬੰਦਾ ਗਲਤੀਆਂ ਦਾ ਪੁਤਲਾ, ਆਪਾਂ ਤਾਂ ਹੁਣ ਹੀ ਗਲਤੀਆਂ ਵਾਲੇ ਹਾਂ, ਆਪਾਂ ਤਾਂ ਕਰਦੇ ਹੀ ਹਾਂ, ਸਹੀ ਗੱਲ ਤਾਂ ਕਦੇ ਕਰਦੇ ਹੀ ਨਹੀਂ ਹਾਂ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-470-2040, 416-470-2040 ਜੇ ਮੈਸੇਜ ਪਾਉਣੇ ਆ, ਵਟਸਐਪ ਕਰਨਾ ਫਿਰ 647-835-5594 6478-355-2949 'ਤੇ ਆਪਣੀ ਗੱਲਬਾਤ ਹੋ ਸਕਦੀ ਹੈ ਮੈਸੇਜਾਂ ਦੇ ਜ਼ਰੀਏ 'ਚ, ਅਤੇ ਮੈਨੂੰ ਪਰਮਿੰਦਰ ਜੀ ਨੂੰ ਹੁਣੇ ਰਾਈਟ ਵੇਲੇ ਆਉਣਾ ਪੈਣਾ, ਕਿਉਂਕਿ ਇੱਕ ਇੰਟਰਵਿਊ ਆਪਾਂ ਮਾੜੀ ਜਿਹੀ ਫਿੱਟ ਕੀਤੀ ਆ, ਫਿੱਟ ਕੀ ਕੀਤੀ ਹੈ ਇੰਟਰਵਿਊ, ਮੇਰੇ ਕੋਲ ਬੰਗਾ ਸਾਹਿਬ ਨਾ ਮੂਹਰੇ, ਮੈਨੂੰ ਨਾਮ ਭੁੱਲ ਗਿਆ, ਅਜੈਬ ਸਿੰਘ ਬੰਗਾ ਸ਼ਾਇਦ, ਮੈਂ ਚਲੋ ਕਰੈਕਟ ਕਰ ਲੈਂਦਾ ਆਪਣੇ ਆਪ ਨੂੰ, ਦੇਖ ਲੈਂਦਾ, ਅਤੇ ਉਹ ਐਡਵੋਕੇਟ ਨੇ ਚੰਡੀਗੜ੍ਹ ਦੇ ਵਿੱਚ, ਉਹਨਾਂ ਨੇ 2022 ਦੇ ਵਿੱਚ ਜਦ ਭਗਵੰਤ ਮਾਨ ਸਾਹਿਬ ਦੀ ਸਰਕਾਰ ਬਣੀ ਸੀਗੀ, ਉਸ ਵਕਤ ਇੱਕ ਵਿਧਾਨ ਸਭਾ ਦੇ ਸਪੀਕਰ ਸੰਧਮਾ ਸਾਹਿਬ ਨੂੰ ਕੀ ਕਹਿੰਦੇ ਹੁੰਦੇ, ਅਰਜ਼ੀ ਦਿੱਤੀ ਸੀ, ਸ਼ਿਕਾਇਤ ਦਿੱਤੀ ਸੀ, ਐਂ ਕਹਿ ਸਕਦੇ ਹਾਂ ਨਾ, ਵੀ 21 ਦੇ ਵਿੱਚ ਫਰਨੀਚਰ ਵਿੱਚ ਆ ਗਿਆ ਵਿਰਾਸਤੀ ਕੰਪਲੈਕਸਾਂ ਦਾ, ਅਤੇ ਹੁਣ ਭਾਈ MLA ਹੋਸਟਲਾਂ ਦਾ ਕਹਿੰਦੇ ਵੇਚਤਾ, ਜਿਹਦੇ 'ਚ 2 ਕੁਰਸੀਆਂ 4 ਸਟੂਲ, 4 ਜੂਨ ਨੂੰ ਸ਼ਿਕਾਗੋ 'ਚ 72 ਲੱਖ
72,720 ਅਮਰੀਕੀ ਡਾਲਰ, 59 ਭਾਰਤੀ 59 ਲੱਖ ਜਾਣੀ ਬਣਦੇ ਆ ਭਾਰਤੀ ਰੁਪਈਏ 'ਚ ਵੇਖੇ ਕਹਿੰਦੇ। ਚਲੋ ਕਰਦੇ ਹਾਂ ਗੱਲਾਂ ਬਾਤਾਂ ਉਹਨਾਂ ਨਾਲ, ਜਦ ਤੱਕ ਲਈ ਦੋ ਕੁ ਬੋਲ ਗੀਤ ਦੇ ਲਾ ਦਿੰਦਾ ਅਤੇ ਫਿਰ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਜੁੜਦੇ ਹਾਂ। ਆਹ ਗੀਤ ਦੱਸੋ ਕਿੱਦਾਂ ਦਾ ਲੱਗਿਆ? ਮੈਂ ਨਵਾਂ ਗੀਤ ਕੱਢ ਕੇ ਲਿਆ, ਸ਼ਾਇਦ ਮੈਨੂੰ ਲੱਗਦਾ ਮੈਂ ਕੱਲ੍ਹ ਪਰਸੋਂ ਪਲੇ ਵੀ ਥੋੜ੍ਹਾ ਜਿਹਾ ਕੀਤਾ ਸੀ ਪਰ ਪੂਰਾ ਨਹੀਂ ਸੀ ਚੱਲਿਆ। ਅਤੇ ਗਾਣਾ ਕਿੱਦਾਂ ਦਾ ਲੱਗਿਆ ਤੁਹਾਨੂੰ ਦੱਸਿਓ ਮਾੜਾ ਜਿਹਾ। ਬਾਕੀ ਭਾਈ ਅੱਜ ਮੰਗਲਵਾਰ ਦਾ ਦਿਨ ਆ, ਮਾਤਾ ਦੀ ਗੀਤ ਆਪਾਂ ਲਾ ਤਾ, ਭੇਟਾਂ ਕਹਿ ਸਕਦੇ ਮਾਤਾ ਦੇ ਸ਼ਬਦ ਲੈ ਲਓ, ਜਿਹੜੇ ਗੱਲ ਮਰਜ਼ੀ ਸਮਝ ਸਕਦੇ ਆ। ਹੁਣ ਮੈਨੂੰ ਪਤਾ ਨਹੀਂ ਵੀ ਮਾਤਾ ਦੇ ਗੀਤ ਕਹਿਣਾ ਉਹਨੂੰ ਕਿ ਭੇਟਾਂ ਕਹਿਣੀਆਂ ਕਿ ਸ਼ਬਦ ਕਹਿਣਾ। ਜਿਹੜੇ ਜਿਹੜਾ ਕਿਤੇ ਫਿੱਟ ਬਹਿ ਗਿਆ ਬਿਠਾ ਲਿਓ ਉੱਥੇ, ਠੀਕ ਆ? ਆਪਣੇ ਵੱਲੋਂ ਮਾਫ਼ੀ। ਚਲੋ ਚੱਕੋ ਫਰਾ ਗੀਤ।

0: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
1: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
0: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA. ਕਾਲ ਕਰੋ
1: 6478355294 647-835-5294. ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251।
2: ਭਾਜੀ ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
1: ਹਾਈ ਗਾਇਸ, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
0: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
3: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल। टू लोकेशंस टू सर्व यू, 2575 स्टील्स एवेन्यू ईस्ट, ब्रैम्पटन, 9057900560, 6 Marconi Code, Bolton, 9059519394। Stephen Furniture की धमाकेदार फेस्टिवल सीजन से।
4: ਬਿਲਕੁਲ ਜੀ, ਸਵਾਗਤ ਹੈ ਫਿਰ ਤੋਂ ਤੁਹਾਡਾ। ਜਿੱਦਾਂ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਆਪਣੇ ਨਾਲ ਅਜੇ ਜੱਗਾ ਸਾਹਿਬ ਜੁੜ ਚੁੱਕੇ ਆ, ਐਡਵੋਕੇਟ ਨੇ ਸੀਨੀਅਰ ਹਾਈਕੋਰਟ ਦੇ ਵਿੱਚ, ਅਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਅਜੇ ਜੱਗਾ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਸੰਝਾ ਵਰਸਾ ਤੁਹਾਡਾ।
5: ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਸਰ, ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਪ੍ਰੈਕਟਿਸ ਕਿੱਥੇ ਕਰਦੇ ਹੋ, ਹਾਈਕੋਰਟ 'ਚ ਜਾਂ ਸੁਪਰੀਮ ਕੋਰਟ 'ਚ?
5: ਪੰਜਾਬ
4: ਐਂਡ ਹਰਿਆਣਾ ਹਾਈਕੋਰਟ। ਜਿਹੜਾ ਹੁਣ ਮੁੱਦਾ ਇੱਕ ਤੱਤਾ ਚੱਲਦਾ ਕਾਫੀ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਵਿੱਚ, ਮੇਨ ਸਟ੍ਰੀਮ ਮੀਡੀਆ ਦੇ ਵਿੱਚ ਇੱਕ ਖਬਰ ਆ ਵੀ 68 ਲੱਖ ਰੁਪਏ ਦਾ ਫਰਨੀਚਰ ਜਿਹੜਾ ਹੈਰੀਟੇਜ ਹੁੰਦੀਆਂ ਆਪਣੇ ਕੀ ਕਹਿ ਸਕਦੇ ਬਿਲਡਿੰਗਾਂ, ਉਹਨਾਂ ਦਾ ਫਰਨੀਚਰ ਵੇਚਿਆ। ਇਹ 2021 ਦੇ ਵਿੱਚ ਵੀ ਵੇਚਿਆ ਗਿਆ ਸੀ, ਜਦ ਵੀ ਤੁਹਾਡੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ, ਸੰਧਪਾ ਸਾਹਿਬ ਨੂੰ, ਤੇ ਉਹਦੇ ਤੇ ਜਦ ਕੋਈ ਕਾਰਵਾਈ ਹੋਈ ਸੀ ਜਿਹੜੇ ਜਾਂ ਹੁਣ ਕੋਈ ਗੱਲਬਾਤ?
5: ਉਦੋਂ ਸਰਕਾਰ ਦੂਜੀ ਸੀ, ਕਾਂਗਰਸ ਦੀ ਸਰਕਾਰ ਸੀਗੀ, ਸਪੀਕਰ ਵੀ ਦੂਜਾ ਸੀਗਾ, ਪਰ ਅਸੀਂ ਉਹਨਾਂ ਨੂੰ ਉਦੋਂ ਵੀ ਕੰਪਲੇਂਟ ਫਾਈਲ ਕੀਤੀ ਸੀ ਵੀ ਇਹ ਅਮਰੀਕਾ 'ਚ ਤੁਹਾਡੀਆਂ 2 ਟੇਬਲਾਂ ਵਿਕ ਗਈਆਂ ਨੇ, ਇਹਦੇ ਬਾਰੇ ਕੋਈ ਇਨਕੁਆਇਰੀ ਕਰੋ, ਪਤਾ ਕਰਾਓ, ਕਿਉਂਕਿ ਉਹਦੇ ਵਿੱਚ ਅਮਰੀਕਾ ਆਕਸ਼ਨ ਹਾਊਸ ਨੇ ਲਿਖਿਆ ਸੀ ਵੀ ਇਹ ਵਿਧਾਨ ਸਭਾ ਦੇ ਰਿਸੈਪਸ਼ਨ ਡੈਸਕ ਦੀਆਂ ਟੇਬਲ ਨੇ।
4: ਹਾਂਜੀ,
5: ਇਹ 2021 ਦੀ ਗੱਲ ਹੈ, ਲੇਕਿਨ ਕੋਈ ਕਾਰਵਾਈ ਨਹੀਂ ਹੋਈ। ਹੁਣ ਜਦੋਂ 2024 ਜੂਨ ਨੂੰ ਸ਼ਿਕਾਗੋ ਦੇ ਵਿੱਚ ਫਿਰ ਸੈਕਟੇਰੀਅਟ ਪੰਜਾਬ ਦਾ ਸਮਾਨ ਵਿਖਿਆ ਵਿਧਾਨ ਸਭਾ ਤੇ MLA ਹੋਸਟਲ ਦਾ, ਤੇ ਉਦੋਂ ਤਾਜ਼ਾ ਦਰਖਾਸਤ ਦੁਬਾਰਾ ਦਿੱਤੀ ਗਈ, ਉਹਦਾ ਇਹ ਰਿਐਕਸ਼ਨ ਹੈ ਕਿ ਮੀਡੀਆ ਉਹਨੂੰ ਬਹੁਤ ਪਿਕ ਕਰ ਰਿਹਾ ਕਿ ਬਈ ਹੁਣ ਸਾਡਾ ਵਿਰਸਾ ਵੀ ਬਾਹਰ ਵੇਖੂਗਾ ਤੇ ਫਿਰ ਬਚੂਗਾ ਕੀ।
4: ਤੇ ਫਿਰ ਸ਼ਿਕਾਇਤ ਤੇ ਕੋਈ ਕਾਰਵਾਈ ਹੋਈ ਜਾਂ ਇਹਨਾਂ ਨੇ ਕੁਛ ਚੁੱਪ ਕਰੀ ਤੇ ਥੱਪ ਲਈ ਗੱਲ?
5: ਏਦਾਂ ਹੈ ਕਿ ਜੀ, ਉਸ ਤੋਂ ਅਗਲੇ ਦਿਨ ਬੈਠਕ ਹੋਈ ਸੀਗੀ, ਜੋ ਮੈਨੂੰ ਮੀਡੀਆ ਵਾਲੇ ਮੇਰਾ ਇੰਟਰਵਿਊ ਲੈਣ ਆਏ ਸੀ ਤਾਂ ਉਹਨਾਂ ਨੇ ਦੱਸਿਆ ਕਿ ਜੀ ਅਸੀਂ CM ਨੂੰ ਪੁੱਛਿਆ ਸੀਗਾ ਭਗਵੰਤ ਸਿੰਘ ਮਾਨ ਜੀ ਨੂੰ, ਉਹਨਾਂ ਨੇ ਤਾਂ ਕੋਈ ਜਵਾਬ ਦਿੱਤਾ ਨੀ, ਉਹ ਡੱਕ ਕਰਕੇ ਲੰਘ ਗਏ। ਲੇਕਿਨ ਸਪੀਕਰ ਨਾਲ ਗੱਲ ਹੋਈ ਸੀ, ਸੰਧਵਾ ਸਾਹਿਬ ਨਾਲ, ਉਹਨਾਂ ਨੇ ਕਿਹਾ ਵੀ ਮੈਂ ਹਲੇ ਉਹ ਕੰਪਲੇਂਟ ਪੜ੍ਹੀ ਨਹੀਂ ਹੈ, ਪਰ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਵੀ ਮੈਂ ਇੱਕ ਟੋਪ ਲੈਵਲ ਇਨਕੁਆਇਰੀ ਉਹਦੇ ਵਿੱਚ ਜ਼ਰੂਰ ਕਰਾਂਗਾ। ਤਾਂ ਮੀਡੀਆ ਨੇ ਲਿਖਿਆ ਵੀ ਹੈ ਵੀ ਸਪੀਕਰ ਨੇ ਕਿਹਾ ਵੀ ਮੈਂ ਇਨਕੁਆਇਰੀ ਇਹਦੇ ਵਿੱਚ ਕਰਾ ਰਿਹਾ।
4: ਤੇ ਇਹ ਤੁਹਾਨੂੰ ਲੱਗਦਾ ਵੀ ਵੇਚਿਆ ਕਿਹਨੇ ਆ, ਕਿਸੇ ਮੁਲਾਜ਼ਮਾਂ ਨੇ ਵੇਚਿਆ ਜਾਂ ਅਫਸਰਾਂ ਨੇ ਵੇਚਿਆ, ਕਿਹੜੇ ਕੋਈ ਲੀਡਰ ਨੇ ਵੇਚਿਆ?
5: ਇਹਦਾ ਬੇਸਿਕਲੀ ਤਾਂ ਇੰਨਾ ਹੈ ਜੀ ਕਿ ਇਹ ਮੁੱਦਾ ਤਾਂ ਇਨਕੁਆਇਰੀ ਦਾ ਹੈਗਾ ਕਿ ਬਈ ਕਿਹੜੇ ਵੇਚਿਆ, ਕਿਉਂਕਿ ਜਦੋਂ ਵਿਦੇਸ਼ਾਂ ਦੇ ਵਿੱਚ ਹੈਰੀਟੇਜ ਸਮਾਨ ਵਿਕਦਾ ਹੈ ਤਾਂ ਬਿਨਾਂ ਉਹਦੇ ਨਾਲ ਜਿਹੜਾ ਸਰਕਾਰੀ ਬਿੱਲ ਹੁੰਦਾ ਉਹਦੀ ਅਥੈਂਟਿਸਿਟੀ ਜਾਂ ਜੇ ਓਰਿਜਨਲ ਹੈਰੀਟੇਜ ਹੈ ਉਹ ਤਾਂ ਹੀ ਹੈ ਜੇ ਮਹਿਕਮੇ ਦਾ ਬਿੱਲ ਪਰਚਾ ਲੱਗਾ ਹੋਊਗਾ ਕਿ ਜੀ ਆਹ ਦੇਖੋ ਆਹ ਵਿਧਾਨ ਸਭਾ ਨੇ ਵੇਚਿਆ ਐਮਐਲਏ ਹੋਸਟਲ ਨੇ ਵੇਚਿਆ ਤਾਂ ਹੀ ਮੁੱਲ ਪੈਣਾ ਨਹੀਂ ਤਾਂ ਉਹਦੇ ਨਾਲ ਦੀ ਕੁਰਸੀ ਤੁਸੀਂ ਕਿਤੋਂ ਰੋਪੜ ਤੋਂ ਬਣਾ ਲਓ ਹੁਸ਼ਿਆਰਪੁਰ ਤੋਂ ਬਣਾ ਕੇ ਲੈ ਜਾਓ ਉਹ ਨੀ ਵਿਕਣੀ
4: ਪਰ ਫੇਰ ਵੀ ਹੁਣ ਜਿਵੇਂ ਵਿਕਿਆ ਤਾਂ ਕੁਛ ਕੁਛ ਤਾਂ ਅਕਸਰ ਨੂੰ ਖਰੀਦਣੇ ਵਾਲੇ ਨੇ ਵੀ ਦੇਖਿਆ ਹੋਊਗਾ ਵੀ ਕੋਈ ਕਾਗਜ਼ ਪੱਤਰ ਜਾਂ ਕੁਛ ਇੱਦਾਂ ਲੱਗ ਚੱਕ ਕੇ ਅੰਦਰੋਂ
5: ਇੱਦਾਂ ਜੀ ਬਿਲਕੁਲ ਦੇਖਿਆ ਹੁੰਦਾ ਉਹ ਦਿੰਦੇ ਨੇ ਕਾਗਜ਼ ਪਹਿਲਾਂ ਵੀ ਇੱਕ ਇਨਕੁਆਇਰੀ ਹੋਈ ਸੀਗੀ ਰੈਵਨਿਊ ਇੰਟੈਲੀਜੈਂਸ ਵੱਲੋਂ ਉਹਨਾਂ ਨੇ ਲਿਖਿਆ ਸੀਗਾ ਕਿ ਇਹ ਇਹਦੇ ਵਿੱਚ ਨਕਲੀ ਅਥੈਂਟਿਸਿਟੀ ਸਰਟੀਫਿਕੇਟ ਲੱਗੇ ਹੋਏ ਸੀਗੇ ਜਿਹੜੇ ਮੁਲਕ ਨੇ ਕੈਨੇਡਾ ਅਮਰੀਕਾ ਦੇ ਵਿੱਚ ਉੱਥੇ ਲੋਕ ਜਿਹੜੇ ਨੇ ਉਹ ਜੋ ਲਿਖਿਆ ਹੁੰਦਾ ਉਹਦੇ ਉੱਤੇ ਇਤਬਾਰ ਕਰਦੇ ਅਸੀਂ ਤਾਂ ਇਤਬਾਰ ਕਰਦੇ ਹੀ ਨਹੀਂ ਹੈ ਇੱਥੇ ਅਸੀਂ ਤਾਂ ਕਹਿੰਦੇ ਝੂਠ ਹੈ ਲੇਕਿਨ ਜੇ ਉੱਥੇ ਆਕਸ਼ਨ ਹਾਊਸ ਕੋਈ ਸਮਾਨ ਵੇਚ ਰਿਹਾ ਤੇ ਉਹ ਇਹ ਕਹਿ ਰਿਹਾ ਕਿ ਵੀ ਇਹ ਚੰਡੀਗੜ੍ਹ ਦਾ ਸਮਾਨ ਹੈ ਤੇਰੇ ਜਾਣਦੇ ਆਰਕੀਟੈਕਟ ਦਾ ਡਿਜ਼ਾਇਨ ਕੀਤਾ ਹੋਇਆ ਹੈ ਅਥੈਂਟਿਕ ਪੀਸ ਹੈ ਤਾਂ ਕਿ ਸਾਡੇ ਕੋਲ ਹੈ ਤਾਂ ਲੋਕ ਇਤਬਾਰ ਕਰਦੇ ਜਾਂ ਸਮਝਦੇ ਨੇ ਵੀ ਇਹ ਅਥੈਂਟਿਕ ਪੀਸ ਹੈ ਉਹ ਉਹਨੂੰ ਕਹਿੰਦੇ ਜੀ ਕਾਗਜ਼ ਸਾਡੇ ਕੋਲ ਹੈ ਦੇਖਣੇ ਵੀ ਹੁਣ ਉਹਦੀ ਤਫਤੀਸ਼ ਕਿਹੜਾ ਕਰਦਾ ਵੀ ਇਹ ਸਰਟੀਫਿਕੇਟ ਠੀਕ ਹੈ ਲੇਕਿਨ ਬਿੱਲ ਪਰਚਾ ਮੈਂਟੇਨੈਂਸ ਜਿਹੜੀ ਆ ਉਹ ਜ਼ਰੂਰੀ ਹੈ ਇਸ ਕਰਕੇ ਸਰਕਾਰੀ ਸੇਲ ਤੋਂ ਬਿਨਾਂ ਤਾਂ ਉਹ ਵਿਕ ਨਹੀਂ ਸਕਦਾ ਐਜ਼ ਹੈਰੀਟੇਜ
4: ਜਿਹੜਾ ਪਿਛਲੀ ਵਾਰ ਵੇਚਿਆ ਸੀ 2021 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਸ ਵਕਤ ਕੀ ਵੇਚਿਆ ਸੀ ਇਹਨਾਂ ਨੇ ਫਿਰ
5: ਉਸ ਵਕਤ ਸਾਡੀ ਨਜ਼ਰ ਚ ਆਈਆਂ ਸੀਗੀਆਂ ਜੀ ਦੋ ਤਿਕੋਨੀਆਂ ਟੇਬਲਾਂ ਸੀਗੀਆਂ ਜਿਹਦੇ ਉੱਤੇ ਪੰਜਾਬੀ ਚ ਲਿਖਿਆ ਹੋਇਆ ਸੀਗਾ ਪ ਵੀ ਸਾ ਪੰਜਾਬ ਵਿਧਾਨ ਸਭਾ
4: ਅੱਛਾ
5: ਤੇ ਉਹਦੇ ਨੰਬਰ ਦਿੱਤੇ ਹੋਏ ਸੀਗੇ ਉਹ ਅਸੀਂ ਇਹਨਾਂ ਨੂੰ ਨੰਬਰਾਂ ਸਮੇਤ ਭੇਜਤਾ ਸੀ ਵੀ ਹੁਣ ਹਾਲਤ ਏਡੀ ਮਾੜੀ ਹੈ ਸਾਡੀ ਕਿ ਬਈ ਜਿਹੜੇ ਇਹ ਨਿਲਾਮੀਆਂ ਕਰਦੇ ਨੇ ਇਹਨਾਂ ਨੇ ਹੁਣ ਅੱਗੇ ਉਹ ਨੰਬਰ ਛਪਾ ਲੈਂਦੇ ਸੀ ਵੀ ਪਤਾ ਨਾ ਲੱਗ ਜਾਵੇ ਹੁਣ ਤਾਂ ਨੰਬਰ ਵੀ ਖੁੱਲਾ ਲਿਖ ਕੇ ਜੋ ਟੇਬਲ ਕੁਰਸੀ ਵਿਕਦੀ ਆ ਉੱਤੇ ਨੰਬਰ ਵੀ ਲਿਖਿਆ ਹੁੰਦਾ ਜੀ ਆਹ ਨੰਬਰ ਦੀ ਟੇਬਲ ਹੈ
4: ਤੇ ਜਿਹੜੇ ਫਿਰ ਹੁਣ ਵਿਕੇ ਆ ਇਹ MLA ਹੋਸਟਲ ਦੇ ਵਿੱਚ ਕੁਛ ਕੀ ਉੱਥੇ ਹੋਸਟਲ ਦਾ ਨਾਮ ਕਿਵੇਂ ਕੀ ਕਰ ਸਕਦੇ ਆ ਵੀ ਕਿਸੇ MLA ਦੇ ਫਲੈਟ ਚੋਂ ਜਾਂ ਲੌਬੀ ਦੇ ਵਿੱਚੋਂ
5: ਜਾਂ ਏਦਾਂ ਹੈ ਜਿਹੜਾ MLA ਦਾ ਫਰਨੀਚਰ ਹੈ ਨਾ MLA ਹੋਸਟਲ ਦਾ ਉਹਦੇ ਵਿੱਚ MLA ਦਾ ਨਾਂ ਨਹੀਂ ਹੁੰਦਾ ਉਹਦੇ ਚ MLA ਹੋਸਟਲ ਲਿਖਿਆ ਹੁੰਦਾ MLA ਬ੍ਰੈਕਟ ਦੇ ਵਿੱਚ ਐਚ ਤੇ ਗਾਹ ਉਹਦਾ ਨੰਬਰ ਵੀ WC24 ਮਤਲਬ ਵੁਡਨ ਚੇਅਰ 24 ਤਾਂ ਉਹਦੇ ਉੱਤੇ ਇਹ ਨੰਬਰ ਪਿਆ ਹੁੰਦਾ MLA ਬ੍ਰੈਕਟ ਚ ਹੋਸਟਲ ਐਚ ਤੇ ਅੱਗੇ ਲਿਖਿਆ ਹੁੰਦਾ WC ਮਤਲਬ ਆਈਟਮ ਹੈਗੀ ਵੁਡਨ ਚੇਅਰ ਤੇ ਉਹਦੇ ਅੱਗੇ ਉਹਦਾ ਜਿਹੜਾ ਸੀਰੀਅਲ ਨੰਬਰ ਹੈ ਉਹ ਲਿਖਿਆ ਹੁੰਦਾ
4: ਤੇ ਇਹ ਹੁਣ ਪਤਾ ਕਿਵੇਂ ਲੱਗਿਆ ਲੀਕ ਕਿਵੇਂ ਹੋਈ ਹੈ ਗੱਲ ਫਿਰ
5: ਇਹ ਲੀਕ ਏਦਾਂ ਜੀ ਮੈਂ ਟਰੈਕ ਕਰਦਾ ਆਕਸ਼ਨਾਂ ਜਿਹੜੀਆਂ ਵਰਲਡ ਓਵਰ ਹੁੰਦੀਆਂ ਨੇ ਯੂਟੀ ਚੰਡੀਗੜ੍ਹ ਦਾ ਜਿਹਦੇ ਵਿੱਚ ਸਮਾਨ ਵਿਕਦਾ ਉਹ ਅਸੀਂ ਦੇਖੀਦਾ ਕਿਉਂਕਿ ਹੁਣ ਪਿੱਛੇ ਹਾਈਕੋਰਟ ਛੁੱਟੀਆਂ ਹੋ ਗਈਆਂ ਇੱਥੇ ਤਾਂ ਸਾਡੇ ਕੋਲ ਸਮਾਂ ਸੀ ਤਾਂ ਜਦੋਂ ਅਸੀਂ ਆਕਸ਼ਨਾਂ ਵੇਖੀਆਂ ਉਹਦੇ ਵਿੱਚ ਸਾਨੂੰ ਇਹ ਡਿਟੇਲਾਂ ਮਿਲ ਗਈਆਂ ਅੱਛਾ ਇਹਦਾ ਅਸੀਂ ਐਡਵਾਂਸ ਇੰਟੀਮੇਸ਼ਨ ਵੀ ਭਾਰਤ ਸਰਕਾਰ ਨੂੰ ਦਿੱਤੀ ਸੀ ਕਿ ਬਾਈ ਦੋ ਤਿੰਨ ਦਿਨਾਂ ਬਾਅਦ 4-6 ਨੂੰ ਅਮਰੀਕਾ 'ਚ ਆਕਸ਼ਨ ਹੈ ਜੇ ਤੁਸੀਂ ਆਪਣੇ ਦੂਤਾਵਾਸ ਜਾਂ ਅੰਬੈਸੀਆਂ ਨੂੰ ਉੱਥੇ ਹਿਦਾਇਤ ਦਿਓ ਘੱਟੋ ਘੱਟ ਉਹ ਰੈੱਡ ਫਲੈਗ ਤਾਂ ਉੱਥੇ ਸ਼ੋਅ ਕਰਨ ਕਿ ਵੀ ਇਹ ਮਾਲ ਨਾ ਵੇਚੋ ਇਹ ਗੈਰ ਕਾਨੂੰਨੀ ਢੰਗ ਨਾਲ ਆਇਆ ਲੇਕਿਨ ਉਹ ਵਿਕ ਗਿਆ ਕਿਸੇ ਨੇ ਤਵੱਜੋ ਨਹੀਂ ਦਿੱਤੀ ਹੁਣ ਫਿਰ ਅਸੀਂ ਜਦੋਂ ਭਾਰਤ ਉਹ ਕਿਉਂਕਿ ਉਹ ਭਾਰਤ ਸਰਕਾਰ ਹੀ ਕਰ ਸਕਦੀ ਹੈ ਵਿਦੇਸ਼ਾਂ ਦੀ ਗੱਲਬਾਤ 'ਚ ਪ੍ਰੋਟੋਕੋਲ ਚਾਹੀਦੇ ਨੇ ਡਿਪਲੋਮੈਟਿਕ ਤੇ ਸਟੇਟ ਨੂੰ ਫਾਇਦਾ ਨਹੀਂ ਸੀ ਪਰ ਜਦੋਂ ਨਹੀਂ ਵਿਕਿਆ ਉਹਨੇ ਤਾਂ ਸਟੇਟ ਨੂੰ ਵੀ ਕਿਹਾ ਵੀ ਯਾਰ ਤੁਹਾਡਾ ਮਾਲ ਵਿਕ ਲਿਆ ਹੁਣ ਤਾਂ ਔਰ ਅਸੀਂ ਇਹ ਲਿਖਿਆ ਉਹਨਾਂ ਨੂੰ ਕਿ ਵੀ ਪਹਿਲੇ ਆਏ ਮੁਗਲ ਮੁਗਲ ਚਲੇ ਗਏ ਤਾਂ ਫਿਰ ਆ ਗਏ ਬ੍ਰਿਟਿਸ਼ ਜਾਂ ਗੋਰੇ ਜਾਂ ਫਿਰੰਗੀ ਜੋ ਵੀ ਹੈ ਹੁਣ 1947 ਜੋ ਵੀ ਤੁਰ ਗਏ ਉਦੋਂ ਤਾਂ ਰੌਲਾ ਬਹੁਤ ਪਿਆ ਜੀ ਸੋਮਨਾਥ ਮੰਦਿਰ ਲੁੱਟ ਕੇ ਲੈ ਗਏ ਫਲਾਂ ਲੁੱਟ ਕੇ ਲੈ ਗਏ ਕੋਹੇਨੂਰ ਲੁੱਟ ਕੇ ਲੈ ਗਏ ਉੱਥੇ ਇੰਡੀਆ ਦਾ ਉਦੋਂ ਤਾਂ ਉਹ ਕਾਬਜ਼ ਸੀਗੇ ਹੁਣ ਤਾਂ ਆਪਦੀ ਸਰਕਾਰ ਹੈ ਹੁਣ ਸਾਡੇ ਹੁੰਦਿਆਂ ਵੀ ਸਾਡਾ ਸਮਾਨ ਜੇ ਬਾਹਰ ਇੱਥੋਂ ਲੁੱਟ ਕੇ ਵਿਕੀ ਜਾਂਦਾ
4: ਜੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਨਹੀਂ ਸੁਣਦੇ ਜਾਂ ਗੌਰ ਨਹੀਂ ਕਰਦੇ ਕਿਉਂਕਿ ਹੁਣ 4-6 ਮਹੀਨੇ ਰਹਿ ਗਏ ਹੋ ਸਕਦਾ ਮੁੱਦਾ ਨਾ ਚੱਕਣਾ ਤਾਂ ਤੁਸੀਂ ਹਾਈਕੋਰਟ ਦਾ ਰੁਖ ਵੀ ਅਪਣਾ ਸਕਦੇ ਹੋ ਕਿ ਨਹੀਂ
5: ਇਹਦੇ ਵੀ ਹਾਲਾਤ ਦੇਖ ਲਾਂਗੇ ਕਿਉਂਕਿ ਹੁੰਦਾ ਪਤਾ ਕੀ ਹੈ ਪ੍ਰੈਕਟੀਕਲੀ ਅਸੀਂ 2011 ਦੇ ਵਿੱਚ ਇੱਕ ਪਹਿਲੇ PIL ਫਾਈਲ ਸੀ ਹਾਈਕੋਰਟ ਚ ਕਦੋਂ 2011-12 ਚ ਉਦੋਂ 20 ਸਰਕਾਰਾਂ ਆਈਆਂ ਸੀ ਕਚਹਿਰੀ ਦੇ ਵਿੱਚ ਉਹਨਾਂ ਨੇ ਕਿਹਾ ਜੀ ਅਸੀਂ ਇਹ ਜਿਹੜਾ ਬੰਦਾ ਪਟੀਸ਼ਨਰ ਹੈ ਉਹਦੇ ਨਾਲ ਆ ਔਰ ਅਸੀਂ ਆਪਣਾ ਵਿਰਸਾ ਬਚਾਉਣਾ ਚਾਹੁੰਦੇ ਹਾਂ। ਤਾਂ ਚੀਫ ਜਸਟਿਸ ਸਾਹਿਬ ਸੀ ਜਿਹੜੇ ਉਹਨਾਂ ਨੇ ਸਾਨੂੰ ਕਿਹਾ ਕਿ ਵੀ ਜਦੋਂ ਤੁਸੀਂ ਵੀ ਵਿਰਸਾ ਬਚਾਉਣਾ ਚਾਹੁੰਦੇ ਹੋ ਇਹ ਵੀ ਬਚਾਉਣਾ ਚਾਹੁੰਦੇ ਨੇ ਤਾਂ ਫਿਰ ਗੱਲ ਤਾਂ ਤੁਹਾਡੀ ਬਣ ਗਈ ਆਪਸ ਚ। ਇਹਨਾਂ ਨੇ ਕਿਹਾ ਜੀ ਗਾਂ ਤੋਂ ਸਮਾਨ ਨਹੀਂ ਵਿਕੇਗਾ। ਉਸ ਤੋਂ ਬਾਅਦ ਫਿਰ 2011 ਚ ਇੱਕ ਗ੍ਰਹਿ ਮੰਤਰਾਲੇ ਨੇ ਹੁਕਮਨਾਮਾ ਵੀ ਜਾਰੀ ਕੀਤਾ ਕਿ ਜੀ ਜੌਨਰੇ ਤੇ ਕਾਰਬੂਜ਼ੀਅਰ ਦਾ ਬਣਿਆ ਫਰਨੀਚਰ ਹਿੰਦੁਸਤਾਨ ਜਾਂ ਖਾਸ ਕਰ ਚੰਡੀਗੜ੍ਹ ਪੰਜਾਬ ਹਰਿਆਣਾ ਚ ਨਾ ਤਾਂ ਇਹਨੂੰ ਸ਼ਿਫਟ ਕਰ ਸਕਦੇ ਹਾਂ ਇੱਕ ਕਮਰੇ ਤੋਂ ਦੂਜੇ ਕਮਰੇ ਚ ਜਾਂ ਇੱਕ ਬਿਲਡਿੰਗ ਤੋਂ ਦੂਜੀ ਬਿਲਡਿੰਗ ਚ, ਨਾ ਹੀ ਇਹਨੂੰ ਵੇਚ ਸਕਦੇ ਹਾਂ ਤੇ ਨਾ ਹੀ ਇਹਨੂੰ ਐਕਸਪੋਰਟ ਕਰ ਸਕਦੇ ਹਾਂ। ਬੈਨ ਕਰਤਾ ਸੀ ਲੇਕਿਨ ਹੁਣ ਗੱਲ ਇਹ ਵੀ ਉਹ ਬੈਨ ਨੂੰ ਜੇ ਇੰਪਲੀਮੈਂਟ ਕਰਨ ਸੁਣਨ ਤਦੀ ਹੈ ਨਾ, ਹੁਣ ਇਨਕੁਆਇਰੀ ਕਰਨ ਉਹਦੇ ਵਿੱਚ ਆਊਗਾ ਜੀ ਕਿਹਨੇ ਵੇਚਿਆ, ਅਮਰੀਕਾ ਕਿੱਦਾਂ ਪਹੁੰਚਿਆ।
4: ਇਹ ਤਾਂ ਜਿਵੇਂ ਹੁਣ ਅਸੀਂ ਵੀ ਇੱਥੋਂ ਆਏ, ਮਤਲਬ ਸਾਰੇ ਲੋਕ ਇੱਥੋਂ ਆਏ ਆ ਪਿਛੋਕੜਾ,

0: ਹੈ। ਏਦਾਂ ਅਸੀਂ ਹੁਣ ਕੀ ਕੀਤਾ, ਇਹ ਸੋਮਵਾਰ ਨੂੰ ਕੱਲ ਜਿਹੜਾ ਲੰਘ ਗਿਆ, ਅਸੀਂ ਆਰ ਟੀ ਆਈ ਦੇ ਵਿੱਚ ਐਪਲੀਕੇਸ਼ਨ ਵੀ ਵਿਧਾਨ ਸਭਾ ਨੂੰ ਭੇਜਤੀ ਕਿ ਜੀ ਸਾਨੂੰ ਦੱਸੋ ਵੀ ਤੁਹਾਡੇ ਕੋਲ 1 ਨਵੰਬਰ 1966 ਨੂੰ ਜਦੋਂ ਪੰਜਾਬ ਮਹਾਂ ਪੰਜਾਬ ਅੱਡ ਹੋ ਕੇ ਪੰਜਾਬ ਹਰਿਆਣਾ ਹਿਮਾਚਲ ਬਣ ਗਿਆ ਸੀ, ਉਦੋਂ ਤੁਹਾਡੇ ਕੋਲ ਕਿੰਨਾ ਫਰਨੀਚਰ ਸੀ ਤੇ 31 ਮਾਰਚ 2026 ਨੂੰ ਕਿੰਨਾ ਫਰਨੀਚਰ ਤੇ ਫਿਕਸਚਰ ਹੈ, ਇਹਦਾ ਡਾਟਾ ਦੇ ਦਿਓ।
1: ਬਿਲਕੁਲ,
0: ਤੇ ਜੇ ਉਹ ਨਾ ਦੇਣਗੇ ਤੇ ਫਿਰ ਇਹਦਾ ਮਤਲਬ ਕਿ ਮਿਲੀ ਭਗਤ ਤਾਂ ਫਿਰ ਸੈਟਲ ਹੀ ਹੈ।
1: ਮਿਲੀ ਭਗਤ ਪ੍ਰਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ?
2: ਬਿਲਕੁਲ ਐਡਵੋਕੇਟ ਅਜੇ ਜੱਗਾ ਜੀ, 12,000 ਕਹਿੰਦੇ ਨੇ ਵਿਰਾਸਤੀ ਜਿਹੜਾ ਫਰਨੀਚਰ ਦੀਆਂ ਆਈਟਮਾਂ ਹਾਲੇ ਬਚੀਆਂ ਹੋਈਆਂ ਨੇ ਜਿਹਨਾਂ ਉੱਤੇ ਟੈਗ ਲੱਗਿਆ ਹੋਇਆ। ਮੇਰੇ ਦਿਮਾਗ ਦੀ ਇੱਕ ਗੱਲ ਤੁਸੀਂ ਕਲੀਅਰ ਕਰੋ, ਇੱਕ ਸਵਾਲ ਆ ਮੇਰੇ ਦਿਮਾਗ ਦੇ ਵਿੱਚ ਕਿ ਕਿਹਾ ਜਾ ਰਿਹਾ ਕਿ ਇਸ ਸਾਰੇ ਵਿਰਾਸਤੀ ਫਰਨੀਚਰ ਨੂੰ ਜਦੋਂ ਚੰਡੀਗੜ੍ਹ ਉਸਰਿਆ ਸੀ, ਜਿਹੜਾ ਫਰਾਂਸੀਸੀ ਆਰਕੀਟੈਕਟਰ ਸੀ ਲੀ ਕਾਰਬੂਜੀਏ, ਉਹਨਾਂ ਨੇ ਬਣਾਇਆ ਸੀ, ਬਹੁਤ ਮੁੱਲਵਾਨ ਚੀਜ਼ਾਂ ਨੇ, ਪਰ ਇਹਦੇ ਚ ਸਾਹਮਣੇ ਆ ਰਹੀਆਂ ਨੇ, ਇੱਕ ਤਾਂ ਜਿਹੜੀ ਹੋਮ ਮਿਨਿਸਟਰੀ ਆ ਭਾਰਤ ਸਰਕਾਰ ਦੀ, ਉਹਦੀਆਂ ਗਾਈਡਲਾਈਨਸ ਨੇ ਕਿ ਇਹ ਚੀਜ਼ਾਂ ਸੰਭਾਲ ਕੇ ਰੱਖਣੀਆਂ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਹਦਾ ਰੱਖ ਰਖਾਅ ਦਾ ਮੁੱਖ ਜੁੰਮਾ ਕਿਹਦਾ ਆ, ਸੈਂਟਰ ਸਰਕਾਰ ਦਾ ਆ ਜਾਂ ਪੰਜਾਬ ਸਰਕਾਰ ਦਾ ਆ ਜਾਂ ਗ੍ਰਹਿ ਮੰਤਰਾਲੇ ਦਾ, ਆਖਰ ਇਹਦਾ ਜ਼ਿੰਮੇਵਾਰ ਕੌਣ ਹੈ ਜੀ?
0: ਇਹਦਾ ਇਸ ਤਰ੍ਹਾਂ ਜੀ, ਚੰਡੀਗੜ੍ਹ ਜਿਹੜਾ ਹੈਗਾ ਉਹ ਡਾਇਰੈਕਟ ਯੂਨੀਅਨ ਟੈਰੀਟਰੀ ਹੋਣ ਕਰਕੇ ਇਹ ਡਾਇਰੈਕਟ MHA ਹੇਠ ਆਉਂਦਾ ਗ੍ਰਹਿ ਮੰਤਰਾਲੇ ਦੇ ਜੀ, ਤੇ ਗ੍ਰਹਿ ਮੰਤਰਾਲੇ ਦੇ ਹੇਠ ਆਉਂਦਾ। ਤੇ ਅਸੀਂ 2016 ਦੇ ਵਿੱਚ ਇੱਕ ਇੱਥੇ ਐਡਵਾਈਜ਼ਰ ਆਏ ਸੀ ਵਿਜੇ ਦੇਵ, ਉਹਨਾਂ ਨੇ ਇਹ ਮਸਲਾ ਉਦੋਂ ਦੁਰਦਸ਼ਾ ਦੇਖ ਕੇ ਇਹਦੀ ਇੱਕ ਕਮੇਟੀ ਬਣਾਈ ਸੀ ਜਿਹਦਾ ਮੈਂ ਵੀ ਮੈਂਬਰ ਹੈਗਾ
2: ਜੀ।
0: ਉਸ ਕਮੇਟੀ ਨੂੰ ਜਿੰਮਾ ਦਿੱਤਾ ਸੀ ਜੀ ਤੁਸੀਂ ਇਹ ਸਾਰਾ ਕੰਮ ਕਰਨਾ। ਉਸ ਕਮੇਟੀ ਚ ਪੰਜਾਬ ਦਾ ਨੁਮਾਇੰਦਾ ਵੀ ਸੀ, ਹਰਿਆਣੇ ਦਾ ਨੁਮਾਇੰਦਾ ਵੀ ਸੀ, PGI ਦਾ ਨੁਮਾਇੰਦਾ ਵੀ ਸੀ, ਪੰਜਾਬ ਯੂਨੀਵਰਸਿਟੀ ਕੋਲ ਬਹੁਤ ਸਮਾਨ ਪਿਆ ਉਹਦਾ ਨੁਮਾਇੰਦਾ ਸੀ, ਤੇ ਉਹਦੇ ਚ ਵਿਜੀਲੈਂਸ ਦਾ ਨੁਮਾਇੰਦਾ ਸੀ, ਪੁਲਿਸ ਦੇ ਨੁਮਾਇੰਦੇ ਸੀ, ਸਾਰੇ ਸੀਗੇ। ਉਹ ਇਹ ਕੰਮ ਕਰਦੀ ਪਈ ਸੀ 2022 ਤਾਈ। ਇਸ ਕਮੇਟੀ ਨੇ ਬਹੁਤ ਕੰਮ ਕੀਤਾ, ਬਲਕਿ ਫਰਾਂਸ ਦੀ ਇੱਕ ਟੀਮ ਇੰਡੀਆ ਦੇ ਵਿੱਚ ਆਈ ਔਰ ਉਹਦੇ ਵਿੱਚ ਜਿਹੜਾ ਇੱਥੇ ਇਹਨਾਂ ਦਾ ਪੁਲਿਸ ਕਮਿਸ਼ਨਰ ਸੀ ਫਰਾਂਸ ਦਾ ਮਿਸਟਰ ਫੈਬਰਿਸ ਕੋਟਲ, ਉਹ ਵੀ ਆਏ ਸੀ। ਇੱਕ ਜੁਡੀਸ਼ੀਅਲ ਅਫਸਰ ਆਈ ਸੀ ਪੈਰਿਸ ਤੋਂ, ਲੇਡੀ ਨਕਲੀ। ਇਹਨਾਂ ਨਾਲ ਸਾਡਾ 2-3 ਦਿਨ ਦਾ ਸੈਮੀਨਾਰ ਹੋਇਆ। ਇਹਨਾਂ ਨੇ ਟੈਕਨੀਕਲ ਬੰਦਿਆਂ ਨੂੰ ਦੱਸਿਆ ਵੀ ਇਸ ਫਰਨੀਚਰ ਨੂੰ ਕਿੱਦਾਂ ਬਚਾਉਣਾ, ਲੱਕੜ ਦੀ ਲਾਈਫ ਕਿਵੇਂ ਵਧਾਉਣੀ ਹੈ, ਸਾਰਾ ਕੁਛ। ਸੋ ਉਹ ਸੀਗਾ। ਹੁਣ ਸਮੱਸਿਆ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਐਡਵਾਈਜ਼ਰ ਸੀਗੇ ਉਹ ਬਦਲਦੇ ਗਏ, ਤੇ ਮੁੜ ਕੇ 2022 ਤੋਂ ਬਾਅਦ ਉਸ ਕਮੇਟੀ ਦੀ ਬੈਠਕ ਬੰਦ ਪਈ ਹੈ।
1: ਤੇ ਗ੍ਰਹਿ ਵਿਭਾਗ ਦਾ ਫਿਰ ਇਸ ਟਾਈਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਕੋਲ, ਮੁੱਖ ਮੰਤਰੀ ਕੋਲ, ਫਿਰ ਉਹਨਾਂ ਦਾ ਵੀ ਇਨਵੋਲਵਮੈਂਟ ਉਹਨਾਂ ਦੇ ਮਹਿਕਮੇ ਦੀ ਹੋ ਸਕਦੀ ਹੈ ਕੋਈ ਨਾ ਕੋਈ ਵਿੱਚ?
0: ਇਨਵੋਲਵਮੈਂਟ ਤਾਂ ਹੈਗੀ ਹੀ ਹੈ ਨਾ, ਅਸੀਂ ਤਾਂ ਕਮੇਟੀ ਬਣਾਈ ਹੈ ਗ੍ਰਹਿ ਮੰਤਰਾਲੇ ਕੇਂਦਰ ਦਾ ਜਿਹੜਾ ਕੰਟਰੀ ਦਾ ਜਿਹੜਾ ਅਮਿਤ ਸ਼ਾਹ ਹੈ, ਲੇਕਿਨ ਪੰਜਾਬ ਸਰਕਾਰ ਦਾ ਜਿਹੜਾ ਸਮਾਨ ਦਾ ਰੱਖ ਰਖਾਵ ਹੈ ਉਹ ਕਾਨੂੰਨੀ ਤੌਰ ਤੇ ਵੈਸੇ ਵੀ ਹੈਰੀਟੇਜ ਨਾ ਵੀ ਹੋਵੇ ਤਾਂ ਜਿਹੜਾ ਇਹ ਪਬਲਿਕ, ਇਹਨੂੰ ਪਬਲਿਕ ਗੁੱਡਸ ਕਹਿੰਦੇ ਆ ਕਿਉਂਕਿ ਇਹ ਕਿਸੇ ਦੀ ਮਲਕੀਅਤ ਤਾਂ ਨਹੀਂ, ਸਰਕਾਰ ਦੀ ਮਲਕੀਅਤ ਹੈ, ਤੇ ਗਵਰਨਮੈਂਟ ਦਾ ਫਰਨੀਚਰ ਮਤਲਬ ਪਬਲਿਕ ਐਸਟ ਹੈ ਨਾ, ਪਬਲਿਕ ਦਾ। ਤਾਂ ਉਦੋਂ ਜੇ ਉਹਦਾ ਰੱਖ ਰਖਾਵ ਨਹੀਂ ਰੱਖ ਰਹੇ ਤਾਂ ਹੁਣ ਤਾਂ ਲੋਕ ਮਜ਼ਾਕ ਕਰਨ ਲੱਗ ਗਏ, ਕਹਿੰਦੇ ਵੀ ਪੰਜਾਬ ਦੀ ਹਾਲਤ ਇਹ ਹੈ ਕਿ ਕੁਰਸੀਆਂ ਵੇਚਣ ਲੱਗ ਗਏ।
1: ਦੱਸੋ
0: ਚਲੋ, ਇੱਕ ਇਹੋ ਜਿਹਾ ਸਟੇਟ ਜਿਹੜੀ 1 ਨੰਬਰ ਤੇ ਸੀ, ਮੈਂ ਲਿਖਿਆ ਪੰਜਾਬ ਸਰਕਾਰ ਨੂੰ, ਮੈਂ ਕਿਹਾ ਜਦੋਂ ਕਦੀ ਵੀ ਇੱਥੇ ਅਕ੍ਰਾਂਤਾ ਆਏ, ਮੁਗਲ ਆਏ, ਕੋਈ ਆਏ, ਪੰਜਾਬ ਪਹਿਲੀ ਡਿਫੈਂਸ ਲਾਈਨ ਸੀ ਔਰ ਪੰਜਾਬ ਨੇ ਡਟ ਕੇ ਮੁਕਾਬਲੇ ਕੀਤੇ ਤੇ ਲੁੱਟ ਸੁੱਟ ਨੂੰ ਰੋਕਿਆ। ਅੱਜ ਤਾਂ ਆਪਾਂ ਆਪ ਬਾਲਕ ਹਾਂ, ਕੋਈ ਅਟੈਕਰ ਨਹੀਂ, ਕੋਈ ਫਿਰੰਗੀ ਨਹੀਂ ਆਏ, ਤੇ ਫਿਰ ਵੀ ਸਾਡਾ ਸਮਾਨ ਫਿਰੰਗੀ ਦੇ ਵੇਚੀ ਜਾਂਦੇ ਨੇ 1947 ਤੋਂ ਬਾਅਦ ਅੱਜ ਤੱਕ, ਇਹਦਾ ਫਿਰ ਬੜੀ ਮਾੜੀ ਗੱਲ
1: ਹੈ।
0: ਆਪਾਂ ਆਪਣਾ ਰੱਖ ਰਖਾਅ ਵੀ ਨਹੀਂ ਕਰ ਪਾ ਰਹੇ।
1: ਚਲੋ ਵਕੀਲ ਸਾਹਿਬ, ਤੁਸੀਂ ਰੱਖਿਓ ਨਿਗਾਹ ਇਸ ਕੇਸ ਦੇ ਉੱਪਰ ਤੇ ਸਾਨੂੰ ਅਪਡੇਟ ਅਸੀਂ ਤੁਹਾਡੇ ਤੋਂ ਕਰਦੇ ਰਹਾਂਗੇ, ਲੈਂਦੇ ਰਹਾਂਗੇ।
2: ਬਿਲਕੁਲ ਬਿਲਕੁਲ ਅਜੇ ਬਾਬਾ ਜੀ, ਤੁਸੀਂ ਤਕੜੇ ਹੋ, ਤੁਹਾਨੂੰ ਸਲਾਮ ਪੇਸ਼ ਕਰਦੇ ਹਾਂ ਜੀ ਸਾਂਝਾ ਵਿਰਸਾ ਵੱਲੋਂ, ਔਰ ਇਹ ਵੀ ਭਰੋਸਾ ਦਿੰਦੇ ਹਾਂ ਕਿ ਆਪਾਂ ਸ਼ਿਕਾਗੋ ਤੱਕ ਪਿੱਛਾ ਕਰਾਂਗੇ, ਸਾਡੀ ਟੀਮ ਸ਼ਿਕਾਗੋ ਵੀ ਸੰਪਰਕ ਕਰੂਗੀ, ਤੁਸੀਂ ਤਕੜੇ ਹੋਵੋ, ਸਾਂਝਾ ਵਿਰਸਾ ਦੀ ਟੀਮ ਇੱਕ ਪੁਲ ਦੀ ਤਰ੍ਹਾਂ ਕੰਮ ਕਰੇਗੀ ਔਰ ਆਪਾਂ ਇਸ ਚੀਜ਼ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ ਜੀ।
0: ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਮੈਂ ਨਾਲ।
1: ਥੈਂਕ ਯੂ ਸਰ,
2: ਸ਼ੁਕਰੀਆ,
1: ਥੈਂਕ ਯੂ,
0: ਥੈਂਕ ਯੂ,
1: ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਇਹ ਸਨ ਅਜੇ ਜੱਗਾ ਜੀ ਆਪਣੇ ਨਾਲ, ਐਡਵੋਕੇਟ ਹਾਈਕੋਰਟ ਹਰਿਆਣਾ।

0: ਹਰਿਆਣਾ ਐਂਡ ਪੰਜਾਬ ਅਤੇ ਉੱਥੋਂ ਗੱਲਬਾਤ ਚੱਲ ਰਹੀ ਸੀ ਅਤੇ ਉਹਨਾਂ ਦੇ ਨਾਲ ਆਪਾਂ ਕੁਰਸੀਆਂ ਦਾ ਮੁੱਦਾ, ਸੋਫਿਆਂ ਦਾ ਮੁੱਦਾ, ਸਟੂਲ ਕੀ ਕਹਿ ਸਕਦੇ ਹਾਂ, ਟੇਬਲਾਂ ਦਾ ਮੁੱਦਾ ਜਿਹੜਾ ਪੰਜਾਬ ਸਰਕਾਰ ਦੇ ਕੀ ਹੁਣ ਬਸ ਕਹੀ ਅੱਗੇ
1: ਬਿਲਕੁਲ ਇਸ ਸਮਾਨ ਦੀ ਇਹਦੀ ਵੈਲਿਊ ਆ ਕਿ ਕਿਉਂਕਿ ਚੰਡੀਗੜ੍ਹ ਜਦੋਂ ਬਣਾਇਆ ਗਿਆ ਤਾਂ ਦੁਨੀਆ ਦੇ ਸਭ ਤੋਂ ਪ੍ਰਸਿੱਧ ਜਿਹੜੇ ਫਰਾਂਸੀਸੀ ਆਰਕੀਟੈਕਟ ਸੀ ਲੀ ਕਾਰਬੂਜੀਏ, ਉਹਨਾਂ ਨੇ ਇਹ ਡਿਜ਼ਾਇਨ ਕੀਤਾ ਸੀ ਔਰ ਇਹਦਾ ਆਪਣਾ ਇੱਕ ਬਹੁਤ ਅਤੇ ਵੱਡਾ ਮੁੱਲ ਆ। ਸੋ ਇਹ ਆਮ ਚੀਜ਼ਾਂ ਨਹੀਂ ਹੈ ਕਿ ਆਪਾਂ ਘਰ 'ਚ ਫਰਨੀਚਰ ਰੱਖ ਲਈਏ, ਇਹਦਾ ਇੱਕ ਪੰਜਾਬ ਲਈ ਬਹੁਤ ਮਹੱਤਵ ਆ। ਪਰ ਹਰਜੀਤ ਜੀ ਸਵਾਲ ਤਾਂ ਇਹ ਵੀ ਆ ਨਾਲ ਕਿ ਸਮੇਂ ਦੀ ਸਰਕਾਰ ਚਾਹੇ ਉਹ 21 ਦੇ ਵਿੱਚ ਕਾਂਗਰਸ ਦੀ ਹੋਵੇ ਜਾਂ 22 ਦੇ ਵਿੱਚ ਹੁਣ ਦੀ ਜਿਹੜੀ ਭਗਵੰਤ ਮਾਨ ਸਰਕਾਰ ਹੋ ਗਈ ਆ, ਦਾਅਵਾ ਤਾਂ ਇਹ ਕਰਦੀ ਸੀ ਕਿ ਅਸੀਂ ਜਿਹੜਾ ਪਾਣੀ ਵੀ ਬਚਾਉਣਾ, ਅਸੀਂ ਵਾਤਾਵਰਨ ਵੀ ਬਚਾਉਣਾ, ਭਾਖੜਾ ਡੈਮ ਵੀ ਬਚਾਉਣਾ, ਚੰਡੀਗੜ੍ਹ ਵੀ ਬਚਾਉਣਾ। ਪਰ ਹੁਣ ਨਾ ਤਾਂ ਚੰਡੀਗੜ੍ਹ ਬਚਿਆ ਤੇ ਨਾ ਚੰਡੀਗੜ੍ਹ ਦੇ ਵਿੱਚ ਜਿਹੜਾ ਸਮਾਨ ਸਾਡਾ ਵਿਰਾਸਤੀ ਸਮਾਨ ਆ, ਸਾਡਾ ਉਹ ਮਤਲਬ ਇਤਿਹਾਸਿਕ ਸਮਾਨ ਆ, ਉਹ ਬਚਿਆ। ਸੋ ਇਹ ਤਾਂ ਹੁਣ ਭਾਈ ਮੈਨੂੰ ਲੱਗਦਾ ਕਿ ਔਖਾ ਹੀ ਆ ਕੰਮ,
0: ਲੈ
1: ਜਾਣਾ
0: ਲੈ ਜਾਣਾ ਸਾਰੇ ਦੇਖਦੇ ਜਾਇਓ। ਚਲੋ ਹੋਲਡ ਰੱਖਿਓ ਹੁਣ ਤੁਸੀਂ, ਥੈਂਕ ਯੂ, ਬਹੁਤ ਵਧੀਆ। 34 ਤਾਂ ਅਮਰਜੀਤ ਮੁਲਤਾਨੀ ਭਾਈ ਦਾ ਮੈਸੇਜ ਆ, ਵਾਹਿਗੁਰੂ ਕਹਿੰਦੇ ਮਿਹਰ ਕਰੇ, ਹੱਥ ਜੋੜ ਕੇ ਵੀ ਥੈਂਕ ਯੂ। ਅਤੇ 85-20 ਤੋਂ ਰੇਸ਼ਮ ਸਿੰਘ ਭਾਅ ਜੀ ਦਾ ਮੈਸੇਜ ਆ, ਗੁੱਡ ਮੋਰਨਿੰਗ ਦਾ, ਥੈਂਕ ਯੂ ਸਰ। ਅਤੇ 31-70 ਤੋਂ ਵੀ ਸਤਿ ਸ਼੍ਰੀ ਅਕਾਲ ਭਾਅ ਜੀ, ਗੁੱਡ ਮੋਰਨਿੰਗ ਲਿਸਨਿੰਗ ਕਰਦੇ ਹਾਂ ਕਹਿੰਦੇ ਗੁਰਿੰਦਰ ਸਿੰਘ ਜੀ, ਗੁਰਿੰਦਰ ਭਾਅ ਜੀ ਥੈਂਕ ਯੂ ਸੋ ਮੱਚ। ਅਤੇ ਨਾਲ ਦੀ ਨਾਲ ਇੱਧਰੋਂ ਹਰਗੁਰਜੀਤ ਭਾਅ ਜੀ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਭਾਅ ਜੀ ਕਿੱਦਾਂ। ਅਤੇ ਆਂਟੀ ਕੁਮਾਰੀ ਜੀ ਕਹਿੰਦੇ ਥੈਂਕਸ ਜੰਜੂਆ ਜੀ, ਕਾਹਦੇ ਲਈ, ਅੱਛਾ ਉਹ ਲਾਈ ਹੋਇਆ ਆਪਾਂ ਮੱਤ ਦੀ ਭੇਟ ਅੱਜ, ਹੈ ਨਾ, ਹੋ ਸਕਦਾ ਮੈਨੂੰ ਲੱਗਦਾ। ਚਲੋ ਗੁੱਡ ਮੋਰਨਿੰਗ ਦੇ ਨਾਲ ਫੁੱਲ ਵੀ ਭੇਜੇ ਆਂਟੀ, ਥੈਂਕ ਯੂ ਸੋ ਮੱਚ। ਅਤੇ 90-01 ਦਾ ਸੁਰਿੰਦਰ ਗਿੱਲ ਸਾਹਿਬ ਭਾਅ ਜੀ ਥੈਂਕ ਯੂ ਸੋ ਮੱਚ। ਜਸਪ੍ਰੀਤ ਵੀ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਰੀ, ਤੁਹਾਨੂੰ ਵੀ 66-21 ਤੋਂ ਸ਼ੁਭ ਮੰਗਲਵਾਰ ਦੀ ਨਿੱਘੀ ਅਤੇ ਮਿੱਠੀ ਸਵੇਰ, ਆਪ ਸਭ ਦੇ ਜੀਵਨ ਵਿੱਚ ਆਨੰਦ ਅਤੇ ਬਰਕਤਾਂ ਭਰ ਦੇਵੇ ਜੀ, ਥੈਂਕ ਯੂ ਭਾਅ ਜੀ, ਥੈਂਕ ਯੂ। ਗੁਰਪ੍ਰੀਤ ਸਿੰਘ, ਗੁਰਪ੍ਰੀਤ ਭਾਅ ਜੀ ਥੈਂਕ ਯੂ ਸੋ ਮੱਚ। ਕੁਲਦੀਪ ਭਾਅ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ। PhD ਬਾਕਸਰ ਸਮਰ ਓਪਨ ਹਾਊਸ, ਅੱਗੇ ਮੈਂ ਬਾਅਦ 'ਚ ਪੜ੍ਹ ਲੈਂਦਾ, ਥੈਂਕ ਯੂ। ਤੁਹਾਡੇ ਸੱਚ ਬੇਟੇ ਦਾ ਗੀਤ ਵੀ ਆ ਸੀ, ਕੰਗਰੈਚੁਲੇਸ਼ਨ, ਮੈਂ ਦੇਖਦਾ ਜੀ ਅੱਜ ਮੇਰਾ ਟਾਈਮ ਲੱਗਿਆ ਨਹੀਂ, ਫਿਰ ਕੱਲ੍ਹ ਨੂੰ ਪਲੇ ਕਰਾਂਗੇ ਆਪਾਂ। 10:37 ਤੋਂ ਕਾਂਗਰਸ ਸਾਹਿਬ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ। ਬੂਟਾ ਸਿੰਘ ਭਾਅ ਜੀ ਸੁਣਦੇ ਆ ਪ੍ਰੋਗਰਾਮ ਨੂੰ, ਉਹ ਵੀ ਗੁੱਡ ਮੋਰਨਿੰਗ ਦਾ ਮੈਸੇਜ ਭੇਜ ਦਿਓ, ਥੈਂਕ ਯੂ। ਅਤੇ ਨਾਲ ਦੀ ਨਾਲ ਬਲਦੇਵ ਸਿੰਘ, ਇਹ ਮੈਨੂੰ ਬਾਅਦ 'ਚ ਪੜ੍ਹ ਕੇ ਦੇਖਣਾ ਪੈਣਾ ਕੀ ਕਹਿੰਦੇ, ਉਹ ਸੁਣਦੇ ਆ ਪ੍ਰੋਗਰਾਮ ਨੂੰ, ਥੈਂਕ ਯੂ ਸੋ ਮੱਚ। ਅਤੇ 16 ਕਾਰਡ ਤੋਂ ਲਖਵਿੰਦਰ ਮਲਦਾਨੀ ਸਾਹਿਬ ਦਾ ਮੈਸੇਜ ਆ, ਥੈਂਕ ਯੂ ਸੋ ਮੱਚ। 70-15 ਬਾਸੀ ਸਾਹਿਬ ਲੰਘਿਆ, ਸਤਿ ਸ਼੍ਰੀ ਅਕਾਲ ਜੀ ਨੂੰ,
2: ਪਰਮਿੰਦਰ ਜੀ, ਸਿਵਜਾਨ ਸਿੰਘ, ਸਤਿ ਸ਼੍ਰੀ ਅਕਾਲ
0: ਜੀ ਨੂੰ।
2: ਤੁਸੀਂ ਕਾਫੀ ਸਿੱਖੀ ਨਾਲ ਜੁੜੇ ਹੋਏ ਹੈ, ਤੁਹਾਨੂੰ ਪਤਾ ਵੀ ਜਦੋਂ ਬੰਦੇ ਨੂੰ ਉਮਰ ਛਕਾਉਂਦੇ ਹੈ ਤਾਂ ਉਹਨਾਂ ਦਾ ਪਿਤਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਤੇ ਮਾਤਾ ਅਮਜੇਰ ਸਾਹਿਬ ਕੌਰ। ਅੱਜ ਗੁਰੂ ਗੋਬਿੰਦ ਸਿੰਘ ਦੇ 5ਵੇਂ ਪੁੱਤਰ ਬਾਬਾ ਬੰਦਾ ਬਹਾਦਰ ਜੀ ਦਾ ਸ਼ਹੀਦੀ ਦਿਨ ਹੈ। ਉਹਨਾਂ ਨੇ 5 ਪੁੱਤਰ ਬਣ ਕੇ ਦਿਖਾ ਤਾ ਤੇ ਉਹਨੇ ਅੱਗੇ ਪੁੱਤਰ ਨੇ ਪੋਤਾ ਬਣ ਕੇ ਦਿਖਾ ਤਾ ਕਿੱਦਾਂ ਸ਼ਹੀਦੀ ਹੈ। ਪਰਮਿੰਦਰ ਜੀ ਖਿਆਲ ਕਰਿਓ ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਕਿੱਥੇ ਉਹਨਾਂ ਨੇ ਸ਼ਹੀਦੀਆਂ ਦੀਆਂ ਕਿਹੜੇ ਹਿਸਾਬ ਨਾਲ ਉਹਨਾਂ ਨੇ ਆਪਣਾ ਟਾਈਮ ਕੱਟਿਆ, ਕਿੱਦਾਂ ਉਹਨੂੰ ਦੁਖੀ ਕਰਕੇ ਬੜੇ ਦੇ ਕੇ ਮਾਰਿਆ ਤੇ ਕਿੱਥੇ ਅੱਜ ਸਾਡੇ ਸ਼੍ਰੋਮਣੀ ਕਮੇਟੀ ਦੇ ਬੜੇ ਬੜੇ ਅਹੁਦੇਦਾਰ ਉਹ ਬਣ ਕੇ ਰਾਜਦੂਤ ਬਣ ਕੇ ਦੂਏ ਪਾਸੇ ਨੂੰ ਜਾ ਰਹੇ, ਭੱਜੇ ਜਾ ਰਹੇ, ਕਿੱਥੇ ਆਪਣੇ ਆਪ ਨੂੰ ਬਹੁਤ ਬੜੇ ਜਹੇਦਾਰ ਕਹਿੰਦੇ ਤੇ ਅੱਜ ਕਿੱਧਰੋਂ ਜਾ ਰਹੇ, ਇਹ ਚਾਨਣਾ ਪਾ ਦਿਓ ਵੀ ਧੁੰਮਾ ਸਾਹਿਬ ਨੇ ਕਿਹੜਾ ਚੰਨ ਚੜਾਇਆ। ਥੈਂਕ ਯੂ ਵੈਰੀ ਮਚ,
0: ਥੈਂਕ ਯੂ, ਥੈਂਕ ਯੂ। 54-86 ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਨੂੰ ਸਵਾਗਤ ਆ।
3: ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾ, ਸਤਿ ਸ਼੍ਰੀ ਅਕਾਲ
0: ਡਾਕਟਰ ਸਾਹਿਬ, ਸੋਰੀ ਤੁਹਾਨੂੰ ਥੋੜੀ ਜਿਹੀ ਵੇਟ ਕਰਨੀ ਪੈ ਗਈ। ਉਹ ਫਿਰ ਉੱਥੋਂ ਚੱਲਦੀ ਸੀ ਇੰਟਰਵਿਊ ਵਕੀਲ ਸਾਹਿਬ ਨਾਲ,
3: ਛੋਟੀ ਜਿਹੀ ਗੱਲ ਹੈ ਜੀ, ਗੱਲ ਕੋਈ ਨਹੀਂ।
0: ਨਹੀਂ ਨਹੀਂ, ਤੇ ਡਾਕਟਰ ਸਾਹਿਬ ਆਓ ਫਿਰ ਲਾਈਏ ਸੰਦੇਸ਼ਾ, ਕਰੀਏ ਗੱਲਾਂ ਬਾਤਾਂ।
3: ਹਾਂਜੀ ਹਾਂਜੀ,
0: ਕੀ ਕਹਿਣਾ ਚਾਹੁੰਦੇ
3: ਹੋ? ਬਿਜ਼ੀ ਰਿਹਾ ਜੀ ਵੀਕਐਂਡ, ਤੇ ਬਹੁਤ ਵਧੀਆ, ਬੜੇ ਭੈਣ ਭਰਾ ਠੀਕ ਹੋਏ ਆ।
0: ਮੈਂ ਤਾਂ 3-4 ਜਣਿਆਂ ਨੇ ਨੰਬਰ ਲਿਆ ਤੁਹਾਡਾ ਉਦੋਂ।
3: ਹਾਂਜੀ ਹਾਂਜੀ, ਨਹੀਂ ਹੁਣ ਤਾਂ ਦੋ ਤਿੰਨ ਦਿਨ ਚ ਬੰਦਾ ਮਾਰਦਾ ਚਾਲਾ ਠੀਕ ਹੋ ਜਾਂਦਾ, ਕਈ ਤਾਂ ਪਹਿਲੇ ਦਿਨ ਹੀ।
0: ਅੱਛਾ,
3: ਹਾਂ, ਅਪਡੇਟ ਹੁੰਦੀ ਜਾਂਦੀ ਹੈ, ਹੋਰ ਕੰਮ ਵਧੀਆ ਹੁੰਦਾ ਜਾਂਦਾ।
0: ਬਿਲਕੁਲ,
3: ਜਿੰਨੀ ਪ੍ਰੈਕਟਿਸ ਹੋ ਜਾਣੀ ਓਨਾ ਹੋਰ ਵਧੀਆ, ਨਵੀਆਂ ਨਵੀਆਂ ਚੀਜ਼ਾਂ ਆਉਂਦੀਆਂ।
0: ਜਾਣੀ ਸਿੱਧੀ ਗੱਲ ਜਿਵੇਂ ਮੈਂ ਕਹਿੰਦਾ, ਉਹਨਾਂ ਗਿੱਟੇ ਮੋਢੇ ਗੋਡਿਆਂ 'ਚ ਕਿਤੇ ਵੀ ਕੋਈ ਦਰਦ ਆ, ਪੇਨ ਲੱਗਦੀ ਆ, ਭਾਈ ਭਾਈ ਨੜ ਨੂੜ ਦੁਖਦੀ ਆ, ਫਿਰ ਡਾਕਟਰ ਸਾਹਿਬ ਕੋਲ ਜਾ ਕੇ ਇਲਾਜ ਕਰਾਓ ਬਸ।
3: ਇੱਕ ਇੱਕ ਨਾੜ ਵਾਲੇ ਨੀ ਵਿਚਾਰੇ ਆਉਂਦੇ, ਸਾਰੀਆਂ ਸਾਰੀਆਂ ਨਾੜਾਂ ਦੁਖਦੀਆਂ ਹੁੰਦੀਆਂ,
0: ਸਾਰੀਆਂ ਦੁਖਦੀਆਂ,
3: ਮੋਢਾ ਵੀ ਦੁਖਦਾ ਜੀ, ਮੇਰਾ ਗੋਡਾ ਵੀ ਦੁਖਦਾ ਜੀ, ਮੇਰੀ ਬੈਕ ਵੀ ਦੁਖਦੀ ਹੈ ਜੀ, ਬਾਕੀ ਤਾਂ ਕੋਈ ਗੱਲ ਨੀ, ਲੇਟ ਜਾਓ ਸਿੱਧੇ ਠੀਕ ਹੋ ਜਾਣਾ ਸਾਰਾ ਕੁਛ।
0: ਕਿਹੜੇ ਏਰੀਏ ਦੇ ਵਿੱਚ ਤੇ ਕਿੰਨੇ ਤੋਂ ਕਿੰਨੇ?
3: ਜਿੰਨੀ ਮਰਜ਼ੀ ਪੇਨ ਆ, ਜਿੰਨੀ ਮਰਜ਼ੀ, ਨੈਕ ਬੈਕ ਗੋਲੀਆਂ ਨਾਲ ਨਹੀਂ ਕੰਟਰੋਲ ਹੋ ਰਹੀ, ਨੈਕ ਬੈਕ, ਗੋਡੇ ਠੀਕ ਨੀ ਹੋ ਰਹੇ, ਗੋਡੇ ਜਿਹੜੇ ਪਾਏ ਉਹ ਵੀ ਨੀ ਠੀਕ ਹੋ ਰਹੇ, ਉਹ ਵੀ ਠੀਕ ਹੋ ਜਾਣਗੇ।
0: ਕਿਆ ਬਾਤ ਆ,
3: ਨੰਬਨੈਸ ਆ ਪੈਰਾਂ ਚ, ਲੱਤਾਂ ਚ ਕਿਤੇ ਵੀ, ਹੱਥ ਸੁਣਦੇ ਆ, ਮਾਈਗ੍ਰੇਨ ਆ। ਸੋ ਮੇਰਾ ਕਹਿਣ ਦਾ ਮਤਲਬ ਕੋਈ ਵੀ ਪੇਨ ਹੈ ਜੀ, ਮਸਕੂਲਰ ਪੇਨ।
0: ਡਾਕਟਰ ਸਾਹਿਬ ਮਾਈਗ੍ਰੇਨ ਦੀ ਕੀ ਨਿਸ਼ਾਨੀ ਹੁੰਦੀ ਆ?
3: ਮਾਈਗ੍ਰੇਨ ਦਾ ਜੀ ਹਾਫ ਹੈਡ ਨੂੰ ਪੇਨ ਹੁੰਦੀ ਆ, ਅੱਧੇ ਸਿਰ ਨੂੰ, ਬਾਕੀ ਉਹਦੇ ਹੋਰ ਡਾਇਗਨੋਸ ਕਰਨਾ ਪੈਂਦਾ।
0: ਅੱਛਾ, ਚਲੋ ਦੱਸੋ ਫਿਰ, ਨੰਬਰ ਦੱਸੋ ਤੇ ਏਰੀਆ ਦੱਸੋ ਕਿੱਥੇ ਪਹੁੰਚਣ।
3: ਹਾਂਜੀ, ਬਾਕੀ ਅਸੀਂ ਸਾਰੀਆਂ ਇੰਸ਼ੋਰੈਂਸਾਂ ਕਵਰ ਕਰਦੇ ਹਾਂ, ਪਰ ਅਸੀਂ ਕਲੇਮ ਆਪ ਕਰਨਾ ਪੈਂਦਾ, ਤਾਂ ਅਸੀਂ ਸਲਿੱਪ ਦੇ ਦਿੰਦੇ ਹਾਂ, ਅਸੀਂ ਕੋਈ ਮਾਲਿਸ਼ ਨਹੀਂ ਕਰਦੇ, ਕੋਈ ਕੁਛ ਨਹੀਂ, ਝਟਕਾ ਨਹੀਂ ਮਾਰਦੇ, 10-15 ਮਿੰਟ ਚ ਤੁਹਾਨੂੰ ਵਧੀਆ ਕਰਕੇ ਭੇਜ ਦਿੰਦੇ ਹਾਂ।
0: ਕੀ ਬਾਤ ਆ, 416-884-5486।
3: ਅੱਛਾ, 15 ਸਾਲ ਤੋਂ ਲੈ ਕੇ ਤੇ 90 ਸਾਲ ਤੱਕ ਦਾ ਬੰਦਾ ਸਾਡੇ ਕੋਲ ਟ੍ਰੀਟਮੈਂਟ ਲੈ ਸਕਦਾ।
0: ਹਾਂ ਚੱਕ,
3: ਸਾਡਾ ਪੇਨ ਨਹੀਂ ਕਰਦੇ ਮਾਸਾ, ਕੋਈ ਝਟਕਾ ਨਹੀਂ ਮਾਰਦੇ, ਕੋਈ ਕੁਛ ਨਹੀਂ।
0: ਇਹ ਵਿਲੀਅਮ ਐਂਡ ਚੰਗੂਜੀ ਦੇ ਏਰੀਏ ਦੇ ਵਿੱਚ ਡਾਕਟਰ ਸਾਹਿਬ, ਡਾਕਟਰ ਰਜਿੰਦਰ ਗਰਾਇਆ ਸਾਹਿਬ, ਤੁਸੀਂ ਨੰਬਰ ਨੋਟ ਕਰ ਲਓ, 416-884-5486। ਮੈਥੋਂ ਵੀ ਐਨੀ ਟਾਈਮ ਵੱਧ ਵਿੱਚ ਲਿਆ ਜਾ ਸਕਦਾ, ਅਤੇ ਡਾਕਟਰ ਸਾਹਿਬ ਕੋਲ ਚਲ ਜਾਓ ਫਿਰ, ਜੇ ਤੁਹਾਡੇ ਹੈਗੀ ਦਰਦ ਕਿਤੇ ਵੀ ਪੇਨ ਆ, ਅਤੇ ਜਾਣ ਦੇ ਵਿੱਚ ਹਰਜ ਕੋਈ ਨੀਗਾ, ਘਰ ਹਾਏ ਹਾਏ ਹਾਏ ਹਾਏ ਮੇਰੇ ਵਾਂਗ ਕਰੀ ਜਾਇਆ ਕਰਨ। ਮੇਰੇ ਘਰ ਦੇ ਪਤਾ ਕੀ ਕਹਿੰਦਾ, ਕਹਿੰਦੇ ਹਾਏ ਹਾਏ ਦੀ ਕਰਨ ਦੀ ਬਜਾਏ ਤੂੰ ਰੱਬ ਰੱਬ ਕਰ ਲਿਆ ਕਰ, ਵਾਹਿਗੁਰੂ ਕਰ ਲਿਆ ਕਰ। ਮੈਂ ਕਿਹਾ ਵਾਹਿਗੁਰੂ ਵੱਲ ਨੂੰ ਜਾਂਦਾ ਹੀ ਨਹੀਂ ਬੰਦਾ, ਕਰੀਏ ਕੀ, ਨਿਕਲਦਾ ਹੀ ਨਹੀਂ ਉਸ ਵਕਤ ਵਾਹਿਗੁਰੂ ਮੂੰਹ ਚੋਂ, ਨਿਕਲਦਾ ਹੀ ਹਾਏ ਅੱਬਾ ਹਾਏ ਉਹ ਰੱਬਾ ਐਂ ਨਿਕਲਦਾ, ਕਾਹਨੂੰ ਕਰੀ ਜਾਣਾ ਫਿਰ ਭਾਈ ਹਾਏ ਹਾਏ। ਇਸ ਕਰਕੇ 416-884-5486 ਦਾ ਡਾਕਟਰ ਸਾਹਿਬ ਦਾ ਅਪੋਇੰਟਮੈਂਟ ਲੈ ਕੇ ਅਤੇ ਜਾਇਓ ਫਿਰ, ਅਤੇ ਫਿਰ ਆ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਫੇਰ ਕਰਨ ਲੱਗ ਜਾਓ। ਥੈਂਕ ਯੂ ਡਾਕਟਰ ਸਾਹਿਬ,
3: ਥੈਂਕ ਯੂ ਵੈਰੀ ਮਚ,
0: ਥੈਂਕ ਯੂ ਸੋ ਮਚ, ਥੈਂਕ ਯੂ। ਨਾ ਮੇਰੇ ਕੋਲ ਡਾਕਟਰ ਸੰਧੂ ਸਾਹਿਬ ਜੀ ਆ, ਸਤਿ ਸ਼੍ਰੀ ਅਕਾਲ ਨੇ, ਕਿਹੋ?
4: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ?
0: ਕਿਰਪਾ ਜੀ,
4: ਦੇਖੋ ਜੀ, ਕਰਪਸ਼ਨ ਉੱਥੋਂ ਇੱਥੇ ਜ਼ਿਆਦਾ।
0: ਅੱਛਾ,
4: ਮੈਂ ਐਗਜ਼ਾਮਪਲ ਦੇ ਦਿੰਦਾ
0: ਜੀ,
4: ਤੁਹਾਡੇ ਕਿਸੇ ਸਪੈਸ਼ਲਿਸਟ ਨੇ ਜਦੋਂ ਆਪਣੀ ਅਪੋਇੰਟਮੈਂਟ ਕੈਂਸਲ ਹੋ ਗਈ ਆ, ਉਹ ਕਹਿੰਦੇ ਕੈਸ਼ ਪੈਸੇ ਦੇ ਕੇ ਜੋ ਨਾ ਤੇ ਵੀਜ਼ਾ ਲੈਣਾ ਨਾ ਇੰਟਰੈਕਟ ਲੈਣਾ, ਕਿਉਂ ਜੀ? ਰਿਕਾਰਡ ਚੋਂਦਾ ਕਰਪਸ਼ਨ। ਦੂਜੇ ਪਾਸੇ ਤੁਹਾਡੀ ਗੱਡੀ ਬਾਊਂਡ ਹੋ ਗਈ ਹੈ 45 ਦਿਨ ਲਈ, ਜਿਹੜੇ ਬ੍ਰੈਂਪਟਨ ਚ ਹੋਈ ਆ ਲੱਗਦਾ ਵਾ $2500, ਜੇ ਤੇ ਕੈਸ਼ ਦਓਗੇ ਤੇ ਕੋਈ ਰਸੀਦ ਨੀ, ਜੇ ਕੈਨੇਡਾ ਚ ਗੱਡੀ ਇੰਬਾਊਂਡ ਹੋ ਗਈ ਆ 45 ਦਿਨ ਲਈ, ਰੁਪਇਆ ਲੱਗਦਾ ਤੁਹਾਡਾ 5500, ਕੈਸ਼ ਨਹੀਂ ਦੇਣਾ ਤੇ ਕੈਸ਼ ਦੇ ਦਿਓ, ਕੀ ਇਹ ਕਰਪਸ਼ਨ ਨੀ? ਕੀ ਤੁਹਾਡੇ ਬ੍ਰੈਂਪਟਨ ਦੇ ਵਿੱਚ ਇੱਕ ਡੰਪ ਯਾਰਡ ਆ, ਉਹਦਾ ਕੰਟਰੈਕਟ ਦਿੱਤਾ ਹੋਇਆ ਕਿਸੇ ਨੂੰ, ਹੁਣ ਆਪਾਂ ਨੌਰਥ ਅਮਰੀਕਾ ਦੇ ਦਿੱਤਾ ਪੂਰੇ ਸ਼ਹਿਰ ਦੇ ਵਿੱਚ, ਜੋ ਕੰਟਰੈਕਟ ਦਿੱਤਾ, ਕੀ ਇਹ ਕਰਪਸ਼ਨ ਨੀ? ਕੀ ਇੱਥੇ ਮੇਅਰ ਦੀ ਫੈਮਿਲੀ ਕੈਸ਼ ਪ੍ਰੋਪਰਟੀ ਖਰੀਦਦੀ ਆ, ਬਿਲਡਿੰਗਾਂ ਦੇਖਦੀਆਂ, ਕੀ ਕਰਪਸ਼ਨ ਨੀ? ਕੀ ਹੁਣ ਬ੍ਰੈਂਪਟਨ ਦੇ ਲੋਕ ਸੁੱਤੇ ਨੇ ਵੀ ਸਰਕਾਰ ਆਪਣੀ ਆਉਣੀ ਆ ਬਦਲਣੀ ਆ ਜਾਂ ਐਨੀ ਦੇਰ, ਕੀ ਇਹ ਕਰਪਸ਼ਨ ਨੀ? ਕੋਈ ਬੰਦਾ ਇੱਥੇ ਆਵੇ ਤੁਹਾਡਾ ਨੁਮਾਇੰਦਾ ਦੱਸੇ ਵੀ ਇਹ ਕਿਉਂ ਕੈਸ਼ ਮਨੀ ਕਿਉਂ, ਜਦੋਂ ਕਿ ਤੁਸੀਂ ਕਿਸੇ ਦੀ ਗੱਡੀ ਮੋਡ ਕੀਤੀ ਆ, ਡਾਕਟਰ ਦੀ ਅਪੋਇੰਟਮੈਂਟ ਕੈਂਸਲ, ਕਿਉਂਕਿ ਪ੍ਰੋਵੀਜ਼ਨ ਹੈਗੀ ਕੈਂਸਲ ਹੋ ਸਕਦੀ ਹੈ, ਮੰਨ ਲਓ ਮੈਂ ਕਿਤੇ ਬਾਹਰ ਗਿਆ, ਮੇਰਾ ਕਿਤੇ ਲੇਟ ਹੋ ਗਿਆ ਫਲਾਈਟ ਤੋਂ, ਇਹ ਚੀਜ਼ਾਂ ਸਾਨੂੰ, ਕਿਉਂਕਿ ਇਹ ਤਾਂ ਕੰਮ ਚ ਇੰਨੇ ਬਿਜੀਆਂ, ਤੜਕੇ 4 ਵਜੇ ਕੰਮ ਤੇ ਜਾਂਦੇ, ਰਾਤੀ ਆਉਣੇ ਨਹਾ ਕੇ ਸੌਣੇ ਸਿਰੇ, ਫਿਰ ਰੋਟੀ ਰਾਤ ਹੀ ਪੈਕ ਕਰਦੇ ਆ, ਕਰਪਸ਼ਨ ਉੱਥੋਂ ਨੂੰ ਇੱਥੇ ਜ਼ਿਆਦਾ, ਸਿਰਫ ਸਾਨੂੰ ਨਜ਼ਰ ਨਹੀਂ, ਮੈਂ ਤੁਹਾਡਾ ਵਿਚਾਰ ਸੁਣਦਾ।
0: ਥੈਂਕ ਯੂ, ਬਹੁਤ ਵਧੀਆ, ਬਹੁਤ ਵਧੀਆ। 6843 ਨਹੀਂ ਭਾਈ, ਸਤਿ ਸ਼੍ਰੀ ਅਕਾਲ ਜੀ, ਜੀ ਨੰਗਿਓ, ਸਵਾਗਤ ਆ।
5: ਹਾਂਜੀ ਜੀ ਸਾਹਿਬ, ਤੁਹਾਨੂੰ ਤੁਹਾਡੇ ਰੱਬ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ,
0: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
5: ਪਹਿਲੀ ਗੱਲ ਤਾਂ ਜੰਜਰ ਸਾਹਿਬ, ਤੁਸੀਂ ਵਧਾਈ ਦੇ ਪਾਤਰ ਹੋ ਵੀ ਏਦਾਂ ਦੇ ਵਧੀਆ ਵਧੀਆ ਟੌਪਿਕ ਤੇ, ਫਿਰ ਵਧੀਆ ਵਧੀਆ ਬੰਦੇ ਜਿਵੇਂ ਮੇਰਾ ਖਿਆਲ ਵਕੀਲ ਸਾਹਿਬ, ਮੈਂ ਹੁਣ ਨੌਂਤ ਨਹੀਂ, ਜਿਹੜੇ ਲਿਆਂਦੇ ਤੇ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਦਿੱਤੀ ਵੀ ਕਿੱਥੇ ਘਪਲੇ ਹੁੰਦੇ ਆ, ਤੇ ਇਹ ਇਹ ਬਹੁਤ ਵਧੀਆ ਗੱਲਾਂ। ਤੇ ਇੱਕ ਮੈਂ ਛੋਟੀ ਜਿਹੀ ਤੁਹਾਨੂੰ ਰਿਕੁਐਸਟ ਕਰਨੀ ਸੀਗੀ, ਬਈ 27 ਤਰੀਕ ਮੈਂ ਤੁਹਾਨੂੰ ਇਨਵੀਟੇਸ਼ਨ ਵੀ ਭੇਜਿਆ, 27 ਜੂਨ
0: ਹਾਂਜੀ,
5: ਆਪਣਾ ਬੇਟੇ ਦਾ ਹੈਗਾ ਜਿੱਦਾਂ PhD ਬਾਕਸਰ ਓਪਨ ਹਾਊਸ ਲਾ ਰਿਹਾ ਉਹ,
0: ਛੱਬੀ ਨੂੰ ਮੈਂ ਨਿਕਲ ਜਾਣਾ ਤੇ ਮੈਂ ਮੁੜਨਾ 30 ਨੂੰ, ਇਹਦੇ ਲਈ ਮੇਰੀ ਸੌਰੀ ਹੈ ਤੇ ਮੈਂ ਆਪਣੀ ਟੀਮ ਜ਼ਰੂਰ ਭੇਜੂਗਾ।
5: ਹਾਂ ਪਲੀਜ਼, ਕੋਈ ਮੈਂ ਉਹ ਕਹਿਣ ਲੱਗਿਆ, ਮੈਂ ਕੋਈ ਰਿਪਲੇਸਮੈਂਟ ਜਾਂ ਕੋਈ ਮਤਲਬ ਨਾ, ਉਹ ਜ਼ਰੂਰ ਦਰਸ਼ਨ ਦਿਓ। ਦੂਸਰੀ ਬੇਨਤੀ ਸੀਗੀ ਜੇ ਤੁਹਾਡੀ ਇਜਾਜ਼ਤ ਹੋਵੇ ਜੇ ਜੇ ਗਰੇਵਾਲ ਦਾ ਸੌਂਗ ਆ ਗਿਆ ਜੀ ਫਰਾਈਡੇ ਨੂੰ
0: ਹਾਂ ਮੈਨੂੰ ਭੇਜਿਆ ਸੀ ਭੈਣ ਜੀ ਉਹਨਾਂ ਨੇ ਬਿਲਕੁਲ ਤੇ ਮੈਨੂੰ ਲੱਗਦਾ ਵੀ ਅੱਜ ਨਹੀਂ ਹੁਣ ਮੈਂ ਤੋਂ ਪਲੇ ਹੋਣਾ ਮੈਂ ਕੱਲ ਨੂੰ ਪਹਿਲਾਂ ਕੱਲ ਨੂੰ ਪੱਕਾ
5: ਕੋਈ ਨਹੀਂ ਜਦੋਂ ਵੀ ਟਾਈਮ ਲੱਗਿਆ ਜ਼ਰੂਰ ਹਾਜ਼ਰ ਹੋਇਆ ਤੁਹਾਡਾ ਆਸ਼ੀਰਵਾਦ
0: ਨੋ ਪ੍ਰੋਬਲਮ ਥੈਂਕ ਯੂ ਫਰਕ ਮਹਿਸੂਸ ਕਰ ਲਓਗੇ ਪਿਛਲੇ 20 ਸਾਲਾਂ ਤੋਂ ਸੇਵਾ ਦੇ ਵਿੱਚ ਨੇ ਸਿੱਧਾ ਗਾਹਕ ਤੱਕ ਪਹੁੰਚਾਇਆ ਜਾਂਦਾ 100% ਖਾਲਸ ਜੜੀ ਬੂਟੀਆਂ ਵਾਲਾ 647-521-5959 ਦੇ ਤੁਸੀਂ ਸੰਪਰਕ ਜਾਫਰ ਮਲਿਕ ਸਾਹਿਬ ਨਾਲ ਕਰ ਲਿਓ ਇੱਕ ਵਾਰ ਲਾ ਕੇ ਦੇਖੋ ਤੇਲ ਤੇ 2-4 ਦਿਨ ਲਾਉਣ ਨਾਲ ਕੀ ਹਰਜਾ ਜੇ ਤੁਹਾਡੇ ਵਾਲ ਝੜਨੋਂ ਰੁਕ ਜਾਣ ਤੇ ਜਾਂ ਵਾਲ ਹੋਰ ਨਵੇਂ ਉੱਗੇ ਹੋਣ ਕੀ ਮਾੜਾ 647-521-5959 ਦੇ ਸੰਪਰਕ ਕਰ ਲਓ ਦਾਣਾ ਮੰਡੀ ਸੁਪਰ ਮਾਰਕੀਟ ਦੇ ਹਜੇ ਤੱਕ ਨਹੀਂ ਗਰੋਸਰੀ ਕੀਤੀ ਤਾਂ ਬਹੁਤ ਘਾਟਾ ਤੁਸੀਂ ਪੈਸਿਆਂ ਦਾ ਖਾ ਲਿਆ ਤੇ ਫਿਰ 905-286-9957 ਜਾਂ 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਚਲ ਜਾਓ ਕੁਈਨ ਐਂਡ ਬ੍ਰੈਮਲੀ ਦਾ ਖੂੰਜਾ ਨਾਲੇ ਉੱਥੇ ਬੈਠ ਕੇ ਖਾ ਖੂਆਓ ਕੁਛ ਨਾ ਕੁਛ ਜੋ ਤੁਹਾਡਾ ਮਨ ਕਰਿਆ ਨਾਲੇ ਗਰੋਸਰੀ ਕਰ ਲਿਓ ਨਾਲੇ ਹਜੇ ਪਨੀਰੀਆਂ ਨਹੀਂ ਲੈਂਦੀਆਂ ਉਹ ਵੀ ਲੈ ਆਓ ਆਟੇ ਲਿਆਓ ਦੁੱਧ ਲਿਆਓ ਦੁੱਧ ਬਹੁਤ ਭਾਰੀ ਸੇਲ 'ਤੇ ਲੱਗਿਆ ਹੋਇਆ ਉੱਥੇ ਚੱਕ ਲਿਓ ਕਰ ਲਓ ਗੱਲਬਾਤ 1729 ਕੁਈਨ ਸਟਰੀਟ ਈਸਟ 905-286-9957 ਤੇ ਹੋ ਸਕਦੀ ਹੈ ਗੱਲਬਾਤ ਪਰਮਿੰਦਰ ਜੀ ਆਓ ਮਾੜਾ ਜਿਹਾ ਦੋ ਕਰੀਏ ਹੱਥ ਤੁਹਾਡੇ ਤਾਂ ਅੱਛਾ ਗੱਲ ਮੁੱਦਾ ਇਹ ਆ ਵੀ ਆਪਾਂ ਕੁਰਸੀਆਂ ਤਾਂ ਹੁਣ ਲਈਆਂ ਵੇਚ ਸੋਫੇ ਵੀ ਵੇਚ ਲਏ ਸਤਨਾਮ ਭਾਅ ਜੀ ਦਾ ਵੀ ਮੈਸੇਜ ਆ ਸਤਨਾਮ ਭਾਅ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਅਤੇ ਜਿਹੜਾ ਹੁਣ ਇੱਕ ਕੱਲ੍ਹ ਦੀ ਵੀਡੀਓ ਆ ਕਾਫੀ ਵਾਇਰਲ ਹੋ ਰਹੀ ਆ ਅਬੋਹਰ ਦਾ ਪਿੰਡ ਆ ਕੋਈ ਸ਼ਾਇਦ ਮੇਰੇ ਦਿਮਾਗ 'ਚੋਂ ਪਿੰਡ ਦਾ ਨਾਂ ਨਿਕਲ ਗਿਆ ਉਹ ਉੱਥੇ ਨਾ ਸੂਏ ਦੇ ਵਿੱਚ ਸਾਡੇ ਸੂਆ ਕਹਿ ਦਿੰਦੇ ਕਈ ਨਹਿਰ ਕਹਿ ਦਿੰਦੇ ਹੋ ਸਕਦਾ ਕਈ ਏਰੀਏ 'ਚ ਕੋਈ ਹੋ ਸੂਏ ਨੂੰ ਹੋਰ ਚੀਜ਼ ਕਹਿੰਦੇ ਹੁਣ ਹੈ ਨਾ ਜਿਹੜੇ ਪਿੰਡਾਂ 'ਚ ਨੂੰ ਜਾਂਦੇ ਆ ਅਤੇ ਸਾਡੇ ਏਰੀਏ 'ਚ ਜਿਹੜੇ ਸੂਆ ਕਹਿੰਦੇ ਹਨ ਉਹਦੇ 'ਚੋਂ ਫਿਰ ਖਾਲਾਂ ਪੈਂਦੀਆਂ ਹੋਣਗੀਆਂ ਜਾਂਦੀਆਂ ਸਾਡੇ ਤਾਂ ਚਲੋ ਏਰੀਏ 'ਚ ਨਹੀਂ ਪੈਂਦੀ ਹੈ ਨਹੀਂ ਗੀ ਸਾਡੇ ਖੇਤਾਂ ਨੇ ਉਸ ਏਰੀਏ ਦੇ ਵਿੱਚ ਲੋਕਾਂ ਨੇ ਢੋਲ ਵਜਾ ਕੇ ਸਰਪੰਚ ਨੇ ਉਸ ਪਿੰਡ ਦੇ ਨੇ ਨੱਚੇ ਟੱਪੇ ਵੀ ਸਰਕਾਰ ਨੂੰ ਪਿੱਟੇ ਨੱਚੇ ਟੱਪੇ ਵੱਖਰਾ ਪਿੱਟੇ ਮਤਲਬ ਹੈ ਨਾ ਵੀ ਸਰਕਾਰ ਜੀ ਆ ਸੂਏ ਦੇ ਵਿੱਚ ਪਾਣੀ ਛੱਡ ਦਿਓ ਸਾਡੇ ਕਿੰਨੂ ਖਰਾਬ ਹੋਈ ਜਾਂਦੇ ਆ ਅਤੇ ਸਾਡੇ ਕਿੰਨੂ ਨੂੰ ਪਾਣੀ ਨਹੀਂ ਲੱਗ ਰਿਹਾ ਜੇ ਪਾਣੀ ਛੱਡਿਆ ਥੋੜ੍ਹਾ ਪਾਣੀ ਆ ਇਹਨੂੰ ਵਧਾਓ ਪਾਣੀ ਨੂੰ ਅਤੇ ਸਰਕਾਰ ਦੇ ਨੁਮਾਇੰਦਿਆਂ ਨੇ ਸਰਕਾਰ ਦੇ ਜਿਹੜੇ ਅੰਦਰ ਬੈਠੇ ਆ ਕਹਿ ਲਓ ਵਿੰਗ ਵੱਖਰੇ ਵੱਖਰੇ ਸੋਸ਼ਲ ਮੀਡੀਆ ਵਾਲੇ ਉਹਨਾਂ ਨੇ ਉਸ ਚੀਜ਼ ਨੂੰ ਉਹਨਾਂ ਦੇ ਪਿੱਟ ਸਿਆਪੇ ਨੂੰ ਜਾਣੀ ਮਤਲਬ ਢੋਲ ਵਜਾਉਣ ਕਰਕੇ ਖੁਸ਼ੀ ਸਮਝ ਲਈ ਵੀ ਦੇਖੋ ਜੀ ਸਾਡੀ ਸਰਕਾਰ ਨੇ ਪਾਣੀ ਪਹੁੰਚਾਤਾ ਜੀ ਲੋਕ ਕਿੰਨੇ ਖੁਸ਼ ਆ ਸਰਪੰਚ ਖੁਸ਼ ਆ ਜੀ ਬਲਾ ਬਲਾ ਬਲਾ ਇਹ ਆਈ ਨਾ ਬਣਾ ਬਣੋ ਕੇ ਸਾਰਾ ਚਾੜ੍ਹਤੇ ਆਪਣੇ ਪੇਜ 'ਤੇ ਮੁੜ ਕੇ ਭਾਈ ਪੈ ਗਿਆ ਰੌਲਾ ਅਤੇ ਉੱਥੇ ਗੱਲ ਸੀ ਉਲਟ ਸਾਰੀ ਉਹ ਸੇਮ ਹੀ ਅਤੇ ਉਹਨਾਂ ਨੇ ਹੁਣ ਪੇਜ ਤੋਂ ਖਬਰ ਵੀ ਚੱਕ ਲਈ ਪੇਜ ਤੋਂ ਫੋਟੋ ਵੀ ਹਟਾ ਲਈ ਸਰਕਾਰ ਦੇ ਪੇਜ ਤੋਂ ਅਤੇ ਫਿਰ ਲੋਕਾਂ ਦੀ ਸ਼ਰਮਿੰਦਗੀ ਤਾਂ ਮਹਿਸੂਸ ਤਾਂ ਕਰਦੇ ਆ ਪਰ ਕਹਿੰਦੇ ਕਰਦੇ ਨਹੀਂ ਅਸੀਂ ਹੈ ਨਹੀਂ ਕਹਿੰਦੇ ਕਰਦੇ ਜ਼ਰੂਰ ਕੀ ਕਹਿਣਾ ਚਾਹੁੰਦਾ
1: ਜੀ ਬਿਲਕੁਲ ਪੰਜਾਬ ਦੇ ਵਿੱਚ ਨਹਿਰੀ ਪਾਣੀ ਦਾ ਮਸਲਾ ਤਾਂ ਵਾਕਈ ਬਣਿਆ ਹੋਇਆ ਔਰ ਮੈਂ ਤਾਂ ਨਿੱਜੀ ਤੌਰ ਤੇ ਅੱਜ ਦੁਪਹਿਰ ਤੱਕ ਇਸੇ ਕੰਮ 'ਚ ਸੀਗਾ ਸਾਡੇ ਵੀ ਖੇਤਾਂ ਦੇ ਵਿੱਚ ਜਿਹੜਾ ਨਹਿਰੀ ਪਾਣੀ ਦੇ ਖਾਲੇ ਦੀ ਮੁਰੰਮਤ ਹੋ ਰਹੀ ਆ ਸੋ ਮੈਂ ਖੁਦ ਅੱਜ ਦੁਪਹਿਰ ਮਤਲਬ ਸਿਰ ਤੇ ਪਵਾ ਕੇ ਆਇਆ ਸੋ ਅਸਲ ਦੇ ਵਿੱਚ ਹਰਜੀਤ ਜੀ ਗੱਲ ਇਹ ਆ ਕਿ ਜਿਹੜਾ ਸਰਕਾਰ ਆ ਉਹ ਝੋਨੇ ਦੀ ਬਿਜਾਈ ਨੂੰ ਲਿਮਿਟਡ ਕਰਨਾ ਚਾਹੁੰਦੀ ਆ ਕਿ ਜਿਵੇਂ ਹੁਣ ਦੁਆਬੇ ਦਾ ਜਿਹੜਾ ਜਲੰਧਰ ਆ ਇੱਥੇ 15 ਤਰੀਕ ਤੋਂ ਲੱਗਣਾ ਜਾਂ ਵੱਖ ਵੱਖ ਸ਼ਹਿਰਾਂ 'ਚ ਕਈਆਂ ਦੇ ਵਿੱਚ ਇਲਾਕਿਆਂ 'ਚ 10 ਤਰੀਕ ਤੋਂ ਲੱਗਣੀ ਆ ਉਹ ਝੋਨੇ ਦੀ ਬਿਜਾਈ ਨੂੰ ਇੱਕ ਕੰਟਰੋਲ 'ਚ ਲਿਆਉਣ ਲਈ ਸਾਰਾ ਪਾਣੀ ਬੰਦ ਕੀਤਾ ਹੋਇਆ ਔਰ ਕਈ ਜਗ੍ਹਾ ਬਿਲਕੁਲ ਦੂਸਰੀਆਂ ਵੀ ਫਸਲਾਂ ਨੇ ਹਾਲਾਂਕਿ ਬਦਲਵੇਂ ਪ੍ਰਾਉਣ ਤਾਂ ਹੋਣੇ ਚਾਹੀਦੇ ਨੇ ਭਾਈ ਜੇ ਝੋਨੇ ਨੂੰ ਨਾ ਕਿੰਨੂਆਂ ਨੂੰ ਤਾਂ ਜਾਂ ਬਾਕੀ ਫਸਲਾਂ ਨੂੰ ਹਰੇ ਚਾਰੇ ਨੂੰ ਤਾਂ ਮਿਲਣਾ ਚਾਹੀਦਾ ਪਰ ਕੁੱਲ ਮਿਲਾ ਕੇ ਜਿਵੇਂ ਕਹਿੰਦੇ ਨੇ ਕਿ ਕਣਕ ਦੇ ਨਾਲ ਘੁਣ ਵੀ ਭਿੱਸ ਜਾਂਦਾ ਉਸ ਤਰੀਕੇ ਨਾਲ ਸਾਰਾ ਹੋ ਵਾਪਰ ਰਿਹਾ ਵੈਸੇ ਇਹ ਗੱਲ ਬਹੁਤ ਮੀਡੀਆ ਦੇ ਵਿੱਚ ਆ ਰਹੀ ਆ ਕਿ ਜਿਵੇਂ ਗਰਮੀ ਦਾ ਪ੍ਰਕੋਪ ਆ ਗਰਮੀ ਦੇ ਜਿਹੜੇ ਪ੍ਰਕੋਪ ਦੇ ਵਿੱਚ ਜੇ ਭਾਈ ਹੁਣ 15 ਜਾਂ 20 ਤਰੀਕ ਨੂੰ ਤੁਸੀਂ ਪਾਣੀ ਛੱਡਣਾ ਜੱਤੀ ਤਾਂ ਬਚਣਾ ਕੁਛ ਨੀ ਸੋ ਆਪਣੇ ਆਪ ਦੇ ਬਹੁਤ ਵੱਡਾ ਮਸਲਾ ਔਰ ਸਰਕਾਰ ਦੇ ਨੁਮਾਇੰਦਿਆਂ ਨੂੰ ਪਿੰਡਾਂ 'ਚ ਸਵਾਲ ਹੋ ਰਿਹਾ ਇਸ ਮਾਮਲੇ ਨੂੰ ਲੈ ਕੇ
0: ਬਿਲਕੁਲ ਜੀ ਜੇ ਤੁਸੀਂ ਘਰੇ ਤੁਹਾਡੇ ਫਰਿੱਜ ਜਾਂ ਚੁੱਲ੍ਹਾ ਕੋਈ ਖਰਾਬ ਹੋ ਗਿਆ ਡਿਸ਼ਵਾਸ਼ਰ ਖਰਾਬ ਹੋ ਗਿਆ ਤਾਂ ਤੁਸੀਂ ਅਪਲਾਇੰਸ ਟੂ ਫਿਕਸ ਵਾਲਿਆਂ ਨਾਲ ਕਰ ਲਿਓ ਸੰਪਰਕ ਹਰਵਿੰਦਰ ਭਾਅ ਜੀ ਉਹਨਾਂ ਨਾਲ ਕਹਿੰਦੇ ਉਹਦੀ ਰਿਪੇਅਰ ਕਰਕੇ ਜਾਵਾਂਗੇ ਅਤੇ ਰਿਪੇਅਰ ਐਨ ਗਰੰਟੀ ਨਾਲ ਘੱਟ ਪੈਸਿਆਂ ਦੇ ਵਿੱਚ ਕੋਈ ਫਰਿੱਜ ਖਰਾਬ ਹੋ ਗਈ ਆ, ਓਵਨ ਚੁੱਲ੍ਹੇ ਜਿਹਨੂੰ ਆਪਾਂ ਕਹਿੰਦੇ ਉਹ ਖਰਾਬ ਹੋ ਗਏ, ਡਿਸ਼ ਵਾਸ਼ਰ, ਮਾਈਕਰੋਵੇਵ ਖਰਾਬ ਹੋ ਗਿਆ, ਵਾਸ਼ਿੰਗ ਮਸ਼ੀਨ ਖਰਾਬ ਹੋ ਗਈ, ਡਰਾਇਰ ਖਰਾਬ ਹੋ ਗਿਆ, ਅਤੇ ਉਹਦੀ ਰਿਪੇਅਰ ਦਾ ਕੰਮ ਕਰਾਉਣਾ ਚਾਹੁੰਦੇ ਹੋ ਤੁਸੀਂ, ਤਾਂ ਅਪਲਾਇੰਸ ਟੂ ਫਿਕਸ ਵਾਲਿਆਂ ਨਾਲ ਕਰ ਲਿਓ ਸੰਪਰਕ, 647-1470 'ਤੇ ਹਰਵਿੰਦਰ ਭਾਅ ਜੀ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ, ਇਹ ਨੰਬਰ ਮੇਰੇ ਤੋਂ ਐਨੀ ਟਾਈਮ ਬਾਅਦ ਦੇ ਵਿੱਚ ਲਿਆ ਜਾ ਸਕਦਾ। ਅਤੇ ਨਾਲ ਦੀ ਨਾਲ ਤੁਸੀਂ ਪਿਓਰ ਪੰਜਾਬੀ ਐਂਡ ਸਵੀਟ ਰੈਸਟੋਰੈਂਟ 'ਤੇ ਚਲ ਜਾਓ, ਉੱਥੋਂ ਤੁਸੀਂ ਮਠਿਆਈਆਂ ਖਰੀਦਣੀਆਂ ਚਾਹੁੰਦੇ ਹੋ, ਅਤੇ ਫਿਰ ਤੁਸੀਂ ਭਾਈ ਕਰ ਲਿਓ ਸੰਪਰਕ ਪਿਓਰ ਪੰਜਾਬੀ ਸਵੀਟ ਐਂਡ ਦੀਆਂ ਦੋ ਲੋਕੇਸ਼ਨਾਂ, 4025 ਬ੍ਰੈਂਡਨ ਗੇਟ ਡਰਾਈਵ ਮਲਟਨ, 10178 ਹੋਰਨਟਰੀਓ ਸਟੇਟ ਬਰੈਂਪਟਨ ਦੇ ਵਿੱਚ। ਅਤੇ ਜੇ ਤੁਸੀਂ ਮੌਂਟਰੀਅਲ ਨੂੰ ਚੱਲਣਾ ਚਾਹੁੰਦੇ ਹੋ, ਟਰੱਕ ਲਿਜਾਣਾ ਚਾਹੁੰਦੇ ਹੋ ਉੱਧਰ ਨੂੰ ਕੰਪਨੀ ਦਾ ਜਾਂ ਤੁਹਾਡੇ ਆਪਣੇ ਹੈਗੇ ਆ, ਤਾਂ ਕਵਾਲਟੀ ਲੋਜਿਸਟਿਕ ਇੰਕ ਵਾਲਿਆਂ ਨਾਲ ਕਰ ਲਿਓ ਸੰਪਰਕ, 416-717-2929, 416-455-9311, ਕੋਈ ਵੀ ਨੰਬਰ ਲਾ ਸਕਦੇ ਹੋ ਜਗਤਾਰ ਸਿੰਘ ਚਿੱਠਾ ਸਾਹਿਬ ਜਾਂ ਜਸਵੀਰ ਭਾਅ ਜੀ ਉਹਨਾਂ ਨਾਲ, 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋਬਿਕ ਦੇ ਵਿੱਚ। ਕੰਟੇਨਰਾਂ ਦਾ ਕੰਮ ਜੇ ਤੁਸੀਂ ਕੰਮ ਸਿੱਖਿਆ ਹੋਇਆ ਕੰਮ ਕਰਨ ਜਾਣਦੇ ਹੋ, ਕੰਟੇਨਰਾਂ ਦਾ CPC ਇੰਨਾ ਕਰਨ ਜਾਣਦੇ ਹੋ, ਤਾਂ ਜ਼ਰੂਰ ਤੁਸੀਂ ਕੁਆਲਿਟੀ ਲੋਜਿਸਟਿਕ ਇੰਕ ਵਾਲਿਆਂ ਨਾਲ ਐਪਲੀਕੇਸ਼ਨ ਕਰ ਲਓ, ਅਤੇ ਫਿਰ ਤੁਹਾਨੂੰ ਜੋਬ 'ਤੇ ਬਸ 2-4 ਘੰਟਿਆਂ ਦੇ ਵਿੱਚ ਇਹ ਕਰ ਲੈਣਾ ਇਹਨਾਂ ਨੇ ਐਡਜਸਟ। 416-717-1729 416-717-1729 'ਤੇ ਕੁਆਲਿਟੀ ਲੋਜਿਸਟਿਕ ਇੰਕ ਵਾਲਿਆਂ ਨਾਲ, ਗੁਰਬਖਸ਼ ਭਾਅ ਜੀ ਉਹਨਾਂ ਨਾਲ, ਜਸਵੀਰ ਉਹਨਾਂ ਨਾਲ, ਚੱਠਾ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਅੱਛਾ, ਜੇ ਆਪਾਂ ਥੋੜ੍ਹੀ ਜਿਹੀ ਇੱਕ ਝਾਤ ਇੱਧਰਲੀ ਮਾੜਾ ਜਿਹਾ ਮਾਰ ਲਈਏ ਫਿਰ ਇੱਧਰ ਨੂੰ, ਕਿਉਂਕਿ ਅੱਜ ਬ੍ਰਿਜ ਬਰੁੱਜ ਜਿਹਾ ਵੀ ਖੁੱਲ੍ਹਣਾ ਆਪਣਾ ਪਰਸੋਂ ਨੂੰ। ਅੱਛਾ ਚਲੋ ਜੀ, ਲੂਇਸ ਅਰਬਰ ਨੇ ਕੈਨੇਡਾ ਦੀ 31ਵੀਂ ਗਵਰਨਰ ਜਨਰਲ ਵਜੋਂ ਅਹੁਦਾ ਸੰਭਾਲ ਲਿਆ ਜੀ, ਚਲੋ ਕੱਲ੍ਹ, ਵੈਰੀ ਗੁੱਡ, ਵਧਾਈਆਂ। ਅਤੇ 31 ਦਿਨਾਂ ਦੇ ਵਿੱਚ, ਪਿਛਲੇ 31 ਦਿਨਾਂ ਦੇ ਵਿੱਚ ਮਿਸਿਸਾਗਾ ਐਂਡ ਬ੍ਰੈਂਪਟਨ 'ਚ 347 ਕਾਰਾਂ ਵਹੀਕਲ ਚੋਰੀ ਹੋ ਗਏ ਨੇ, ਦੋਨੇ ਮੀਰਾਂ ਨੂੰ ਵਧਾਈਆਂ। ਅਤੇ ਆਪਣੇ ਖੁੱਲ੍ਹ ਜਾਣਾ ਭਾਈ ਆ ਬਾਰਡਰ ਜਿਹੜਾ ਆਪਣਾ ਹੈਗਾ, ਚੰਗੀ ਗੱਲ, 12 ਤਰੀਕ ਨੂੰ, ਵੈਰੀ ਗੁੱਡ, ਚੱਕ ਦਿਓ ਫੱਟੇ, ਹਾਂ, ਰੀਬਨ ਕਟਿੰਗ ਸਾਰਾ ਮੰਨੀ ਕਹਿੰਦੇ, ਵੈਰੀ ਗੁੱਡ। ਅਤੇ ਨਾਲ ਦਿਨ ਆਹ ਮੇਰੇ ਟੂ ਤੋਂ ਪਤਾ ਨਹੀਂ ਕਿੱਥੋਂ ਆਈ ਜਾਂਦੀ ਹੈ। ਕੈਨੇਡਾ 'ਚ ਪੰਜਾਬੀ ਮੁੰਡਿਆਂ ਨੇ ਬਚਾਈ ਮੁਟਿਆਰ ਦੀ ਪੱਤ, ਵੈਨਕੂਵਰ ਦੀ ਖਬਰ ਆ। ਇੰਡੀਆ ਪਾਕਿਸਤਾਨ ਦੇ 14 ਫੇਸਬੁੱਕ ਖਾਤੇ ਕੈਨੇਡਾ ਵਾਸਤੇ ਖਤਰਨਾਕ, ਕੈਨੇਡਾ 'ਚ ਬੇੜੀ ਡੁੱਬਣ ਕਾਰਨ ਮਲਾਹ ਲਾਪਤਾ, ਉਹ ਖੜ ਜਾ, ਕੀ ਹੋ ਗਿਆ, ਉਹ ਖੜ ਜਾ ਭਾਈ, ਤੂੰ ਕਿੱਥੇ ਚੱਲ ਗਿਆ, ਮਲਾਹ ਲਾਪਤਾ ਹੋ ਗਿਆ, ਮਲਾਹ ਨੇ ਕੀ ਕਰਤਾ, ਕੈਨੇਡਾ 'ਚ ਬੇੜੀ ਡੁੱਬਣ ਕਾਰਨ ਮਲਾਹ ਲਾਪਤਾ ਹੋ ਗਿਆ, 3 ਸਵਾਰ ਤੈਰਦੇ ਕੰਢੇ ਲੱਗੇ, ਤੈਰ ਕੇ ਕੰਢੇ ਲੱਗੇ, ਮਲਾਹ ਲਾਪਤਾ ਹੀ ਹੋ ਗਿਆ, ਚੱਕ ਦੋ ਫੱਟੇ, ਕੈਨੇਡਾ 'ਚ ਜ਼ਿੰਦਗੀ ਵਾਸਤੇ ਜੂਝ ਰਿਹਾ ਸਹਿਜਪ੍ਰੀਤ ਸਿੰਘ। ਚਲੋ, ਮੈਨੂੰ ਇੱਕ ਗੱਲ ਚੇਤੇ ਆ ਗਈ ਇੱਥੇ, ਮੇਰੀ ਹੱਥ ਜੋੜ ਕੇ ਇੱਕ ਬੇਨਤੀ ਆ, ਬਾਕੀ ਤੁਸੀਂ ਸਤਿਕਾਰਯੋਗ ਹੋ ਸਾਰੀ, ਜੇ ਤੁਹਾਡੇ ਬੱਚੇ ਜਾਂ ਤੁਸੀਂ ਆਪ ਮੋਟਰਸਾਈਕਲ ਚਲਾਉਂਦੇ ਹੋ ਤਾਂ ਜ਼ਰੂਰ ਹੱਥ ਜੋੜ ਕੇ ਬੇਨਤੀ ਆ ਵੀ ਬੰਦਿਆਂ ਵਾਂਗ ਚਲਾਇਆ ਕਰੋ, ਇਹ ਹੁਣ ਚਾਹੇ ਰੂਢ ਲੱਗਾ ਇਹ ਗੱਲ ਵੀ ਬੰਦੇ ਹੀ ਆ ਸਾਰੇ, ਅਤੇ ਬੰਦਿਆਂ ਵਾਂਗ ਉਹਨੂੰ ਚਲਾਓ, ਨਾ ਨਿਆਣਿਆਂ ਨੂੰ ਕਹਿ ਦਿਓ ਵੀ ਪਰਮਾਤਮਾ ਵਾਹਿਗੁਰੂ ਕਿਰਪਾ ਹੀ ਕਰੇ ਸਾਰਿਆਂ 'ਤੇ, ਬਾਅਦ ਦੇ ਵਿੱਚ ਫਿਰ ਇਕੱਠੇ ਜੇ ਕਰਨੇ ਪੈਂਦੇ ਆ, ਮੋਟਰਸਾਈਕਲ ਤਾਂ ਕਰਨਾ ਹੀ ਪੈਂਦਾ, ਬਾਕੀ ਤੁਸੀਂ ਆਪ ਸਿਆਣੋ ਵੀ ਕਿਹਨੂੰ ਕਹਿੰਦਾ ਮੈਂ, ਨਹੀਂ ਯਾਰ ਇੱਦਾਂ ਨਹੀਂ ਚਾਹੀਦਾ, ਥੋੜ੍ਹੀ ਜਿਹੀ ਸਪੀਡ ਘਟਾ ਲਓ, ਜਿਹੜੇ ਹੁਣ ਰੋਜ਼ 4-4, 5-5 ਐਕਸੀਡੈਂਟ ਹੋ ਜਾਂਦੇ ਆ, ਉਹ ਆਪਣੇ ਵੀ ਹੋ ਸਕਦੇ ਆ ਕਿਸੇ ਦੇ, ਆਪਾਂ ਕਿਸੇ ਦੀ ਖਬਰ ਕਰਦੇ ਹਾਂ, ਕਿਸੇ ਦੀ ਗੱਲ ਕਰਦੇ ਹਾਂ, ਕੱਲ੍ਹ ਉਹ ਆਪਣੇ ਵੀ ਕੋਈ ਕਰ ਸਕਦਾ ਖਬਰ ਗੱਲ, ਜੇ ਮੋਟਰਸਾਈਕਲ ਰੱਖੇ ਹੋਏ ਸ਼ੌਂਕ ਨਾਲ ਤੁਸੀਂ ਰੱਖੋ ਜ਼ਰੂਰ, ਪਰ ਆਪਣੇ ਬੱਚਿਆਂ ਨੂੰ ਜਾਂ ਆਪ ਤੁਸੀਂ ਮਾੜਾ ਜਿਹਾ ਧਿਆਨ ਨਾ, ਜਿੰਨਾ ਕੁ ਹੋ ਸਕੇ, ਬਾਕੀ ਸਮਝਦਾਰ ਸਵਾਰੀ ਆਪਣੇ ਸੰਬੰਧੀ ਆਪ ਜ਼ਿੰਮੇਵਾਰ, ਖਬਰ ਆਪਾਂ ਘਰੇ ਲੈਣੀ ਆ। H-1B ਵੀਜ਼ਾ ਦੇ ਟਰੰਪ ਨੂੰ ਵੱਡਾ ਝਟਕਾ, $1,00,000 ਦੀ ਫੀਸ ਅਦਾਲਤ ਨੇ ਕੀਤੀ ਰੱਦ, ਜੱਜ ਨੇ ਦੱਸਿਆ ਗੈਰ ਕਾਨੂੰਨੀ। ਅੱਛਾ, ਹੁਣ ਇੱਧਰ ਨੂੰ ਹੋ ਲੈਂਦੇ ਹਾਂ ਥੋੜ੍ਹਾ ਜਿਹਾ, ਇੱਕ ਦੋ ਖਬਰਾਂ ਕਰ ਲਈਏ ਮੜੀ ਹੋਈਆਂ। ਕਹਿੰਦੇ ਅਮਿਤ ਬਜਾਜ ਦੇ ਘਰ ਛਾਪਾ ਪੈ ਗਿਆ ED ਦਾ, ਕੌਣ ਹੈ ਅਮਿਤ ਬਜਾਜ?
1: ਅਮਿਤ ਬਜਾਜ ਉਹੀ ਅਮਿਤ ਸ਼ਾਹ ਭੇਜੀ ਆ ਜੀ, ਅਮਿਤ ਸ਼ਾਹ ਨੇ ਭੇਜੀ ਅਮਿਤ ਬਜਾਜ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਕੇ ਥਾਵਾਂ ਦੇ ਉੱਪਰ ਰੇਡ ਪਈ ਆ, ਪਰ ਉਹਨਾਂ ਦੇ ਜਲੰਧਰ ਦੇ ਇੱਕ ਸੀਏ ਜਿਹਨੂੰ ਚਾਰਟਰਡ ਅਕਾਊਂਟੈਂਟ ਕਹਿ ਦਿੰਦੇ ਆ, ਤੇ ਕਈ ਦਫ਼ਤਰ ਅਮਲ ਨੇ, ਔਰ ਇਹ ਕਨੈਕਸ਼ਨ ਤਾਰਾਂ ਜੁੜ ਰਹੀਆਂ ਨੇ ਸੰਜੀਵ ਅਰੋੜਾ ਦੇ ਨਾਲ, ਜਿਹੜਾ ED CBI ਨੇ ਪਹਿਲਾਂ ਚੱਕਿਆ ਹੋਇਆ। ਅਸਲ ਵਿੱਚ ਪੰਜਾਬ ਦੀ ਸਰਕਾਰ ਦੇ ਉੱਪਰ ਸ਼ਿਕੰਜਾ ਕੱਸਣ ਲਈ ਜਾਂ ਪ੍ਰੈਸ਼ਰ 'ਚ ਲਿਆਉਣ ਲਈ ED ਲਗਾਤਾਰ ਕੰਮ ਕਰੀ ਆ, ਔਰ ਇਸ ਮੁੱਦੇ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਨੇ ਵੀ ਚੁੱਕਿਆ। ਉਹ ਕਹਿੰਦੇ ਪੰਜਾਬ ਹਿੰਦੂ ਵਾਰੀਆਂ ਦੇ ਉੱਪਰ ਜਿਹੜਾ ED ਜਿਹੜੀ ਹੱਥ ਤੋਂ ਕੇ ਮਗਰ ਪੈ ਗਈ ਆ, ਪਰ ਨਾਲ ਦੀ ਨਾਲ ਉਹਨਾਂ ਨੇ ਇੱਕ ਟੋਣਾ ਵੀ ਲਾਇਆ, ਕਹਿੰਦੇ ਉਹ ਚਿੱਟੇ ਵਾਲੀ ਜਿਹੜੀ ਚਿੱਟਾ ਦਲ ਆ, ਜਿਹੜਾ ਚਿੱਟੇ ਵਾਲਾ ਸਿੱਧ ਰੂਪ ਦੇ ਵਿੱਚ ਉਹਨਾਂ ਨੇ ਕਿਹਾ ਚਿੱਟੇ ਵਾਲੇ ਦਲ ਤੇ ਤਾਂ ਜਿਹੜਾ ਬੇਅਦਬੀ ਵਾਲਾ ਉਹਦੇ ਤਾਂ ਕੋਈ ਕਾਰਵਾਈ ਨਹੀਂ ਕਰਦੀ। ਈਡੀ ਪਾਰਟੀ ਸਾਡੇ ਦੁਆਲੇ ਹੋਈ ਆ, ਉਹ ਕਹਿੰਦੇ ਪੰਜਾਬ ਦੇ ਵਪਾਰੀਆਂ ਨੂੰ ਅਸੀਂ ਨਾਲ ਖੜੇ ਹਾਂ, ਕੋਈ ਮਤਲਬ ਧੱਕਾ ਨਹੀਂ ਹੁਣ ਦੇਵਾਂਗੇ। ਜੀ
0: ਜਿਹੜਾ ਕੱਲ ਡਾਂਗਾ ਫੇਰੀਆਂ ਡੀ ਐਸ ਪੀ ਸਾਹਿਬ ਨੇ, ਉਹ ਤਾਂ ਕਹਿੰਦੇ ਸ਼ੈਂਟੀ ਸਾਹਿਬ ਨੇ ਨੋਟਿਸ ਲਿਆ। ਆਪਾਂ ਕੋਸ਼ਿਸ਼ ਕਰਾਂਗੇ ਸ਼ੈਂਟੀ ਸਾਹਿਬ ਨਾਲ ਕੱਲ ਨੂੰ ਗੱਲਬਾਤ ਕਰਨ ਦੀ। ਤੇ ਕੀ ਮੁੰਡਾ, ਅੱਛਾ ਚਲੋ ਉਹੀ ਛੱਡ ਦੋ ਖਬਰ, ਇਹ ਤੂੰ ਕੱਲ ਨੂੰ ਕਰ ਦਿੰਦੇ, ਇੱਕ ਸ਼ੋਟ ਦੇ ਵਿੱਚ ਕਰੋ। ਸਾਡੇ ਵਰਿੰਡੇ ਰਹੇ ਨੇ ਜਾਂ ਸਾਡੇ ਮਿੱਤਰਾਂ ਦੇ ਮਿੱਤਰ, ਸਾਡੇ ਭਰਾ ਭੂਆ ਜੀ ਦਾ ਲੜਕਾ ਚਲੋ ਕਹਿ ਲਓ, ਉਹਨਾਂ ਦੇ ਗਾਹਾਂ ਮਿੱਤਰ ਨੇ, ਤੁਸੀਂ ਰਾਣਾ ਕਹਿ ਲਓ, ਮੈਂ ਤਾਰਾ ਕਹਿ ਲੈਣਾ, ਅਸੀਂ ਸ਼ੋਟ ਨਾਮ ਦਾ ਉਹਦਾ ਤਾਰਾ ਹੈਗਾ ਹੈ ਨਾ ਬੰਦੇ ਦਾ। ਇੰਸਪੈਕਟਰ ਨੇ ਕੀ ਕਹਿਣਾ ਚਾਹੁੰਦੇ, ਕਹਿੰਦੇ ਰਿਮਾਂਡ 'ਤੇ ਫੇਰ ਚੱਕ ਲਿਆ।
1: ਬਿਲਕੁਲ ਜੀ, 5 ਦਿਨ ਦੇ ਮੁੜ ਕੇ ਰਿਮਾਂਡ ਤੇ ਪਹੁੰਚ ਗਏ ਨੇ। ਵਿਜੀਲੈਂਸ ਦੇ ਰੀਡਰ ਜਿਹੜੇ ਨੇ ਓਪੀ ਰਾਣਾ, ਉਹੀ ਓਪੀ ਰਾਣਾ ਕਿ ਪੰਜਾਬ ਵਿਜੀਲੈਂਸ ਦਫ਼ਤਰ ਦੇ ਵਿੱਚ ਜਿਹੜਾ CBI ਦੀ ਜਿਹੜੀ ਛਾਪੇਮਾਰੀ ਹੋਈ ਸੀ, 13 ਲੱਖ ਰੁਪਈਏ ਦਾ ਜਿਹੜਾ ਉੱਥੇ ਕਾਫੀ ਘਾਲਾ ਮਾਲਾ ਹੋ ਰਿਹਾ ਸੀ। ਸੋ ਓਪੀ ਰਾਣਾ ਦੇ ਨਾਲ ਰਾਘਵ ਗੋਇਲ ਤੇ ਵਿਕਾਸ ਗੋਇਲ, ਇਹ ਜਿਹੜੀ ਪਿਓ ਪੁੱਤਰ ਦੀ ਜੋੜੀ ਆ, ਇਹ ਵੀ ਚੱਕੀ ਗਈ ਆ। ਸੋ ਚਾਹੇ ਤੁਹਾਡਾ ਤਾਰਾ ਹੋਵੇ, ਚਾਹੇ
0: ਦੇਖੋ 2 ਮਹੀਨਾ ਹੋ ਗਿਆ ਆਪਾਂ ਨੂੰ ਖਬਰ ਕਰਦੇ ਨੂੰ ਰਾਣਾ ਰਾਣਾ ਰਾਣਾ। ਜਿੱਦਣ ਮੈਨੂੰ ਪਤਾ ਲੱਗਿਆ ਵੀ ਤਾਰੇ ਦਾ ਇੱਦਾਂ ਹੋ ਗਿਆ, ਮੈਂ ਜਾਣੀ ਮਤਲਬ ਹੋਰ ਤਰ੍ਹਾਂ ਹਿੱਲ ਜੇ ਗਿਆ ਵੀ ਉਹ ਵੀ ਇੱਦਾਂ ਹੋ ਸਕਦਾ, ਬੰਦਾ ਉਹ ਵੀ ਕਰ ਸਕਦਾ, ਕਿਉਂਕਿ ਸਾਨੂੰ ਅਸੀਂ ਤਾਂ ਸ਼ੋਰਟ ਨਾਮ ਲੈਂਦੇ ਹਾਂ ਨਾ। ਤੇ ਪਤਾ ਹੀ ਬਾਅਦ 'ਚ ਲੱਗਿਆ ਵੀ ਤਾਰਾ ਸਿੰਘ ਜੀ ਚੱਕ ਲਿਆ ਸਾਡਾ।
1: ਵਿਦੇਸ਼ਾਂ ਚ ਭੇਜਣ ਦਾ ਭਾਂਡਾ ਫੁੱਟਿਆ। 36,000 ਭਾਰਤੀ ਮੋਬਾਈਲ ਸਿਮਾਂ ਭੇਜੀਆਂ ਗਈਆਂ ਕੰਬੋਡੀਆ, 5,300 ਹੋਈਆਂ ਵਰਤੋਂ। ਮਲੇਸ਼ੀਆ ਵੀ ਭੇਜੀਆਂ ਗਈਆਂ ਸੈਕੜੇ ਐਕਟੀਵੇਟ ਮੋਬਾਈਲ ਸਿਮਾਂ। ਈਡੀ ਨੇ ਜੋਧਪੁਰ ਲੁਧਿਆਣਾ ਸਮੇਤ 7 ਥਾਵਾਂ ਉੱਤੇ ਮਾਰੀ ਰੇਡ। ਬ੍ਰੇਕਿੰਗ ਨਿਊਜ਼, ਰਾਹੁਲ ਗਾਂਧੀ ਦੀ ਇੱਕੋ ਪਰ ਹੋਵੇਗੀ ਸਮੁੱਚੀ ਪੰਜਾਬ ਦੀ ਕਾਂਗਰਸ। ਪੰਜਾਬ ਚ ਕਾਂਗਰਸ ਦੀ ਧੜੇਵਤੀ ਖਤਮ ਕਰਨ ਲਈ ਰਾਹੁਲ ਗਾਂਧੀ ਦਾ ਮੈਗਾ ਪਲਾਨ। ਰਾਹੁਲ ਗਾਂਧੀ ਦੇ ਦੌਰੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਵਿਜੇ ਇੰਦਰ ਸਿੰਗਲਾ ਤੇ LOP ਸਾਬਕਾ ਓਲੰਪੀ ਪ੍ਰਗਟ ਸਿੰਘ ਦੀ ਹੋ ਸਕਦੀ ਹੈ ਤਾਜਪੋਸ਼ੀ। ਮੋਹਾਲੀ ਚ ਲੜਕੀ ਦੀ ਹੱਤਿਆ ਖਿਲਾਫ਼ ਪਟਿਆਲਾ ਚ ਬਾਜ਼ਾਰ ਬੰਦ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਮੰਗਿਆ ਇਨਸਾਫ਼। ਜ਼ਮੀਨ ਅਕਵਾਇਰ ਕਰਨ ਅਤੇ ਡੀਜ਼ਲ ਪੈਟਰੋਲ ਤੇ ਗੈਸ ਦੀਆਂ ਵਧੀਆਂ ਕੀਮਤਾਂ ਖਿਲਾਫ਼ ਪੰਜਾਬ ਦੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ।
0: ਥੈਂਕ ਯੂ ਸੋ ਮਚ ਜੁੜਦੇ ਕੱਲ੍ਹ ਦੇ ਪ੍ਰੋਗਰਾਮ। ਇਹ ਵੀ ਅੱਜ ਦਾ ਪ੍ਰੋਗਰਾਮ ਵਾਧਾ ਘਾਟਾ ਬੋਲਿਆ ਗਿਆ, ਕਰਦੇ ਹੋ ਆਪ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ, 530 ਦਾ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ, ਸਹਿਮਤ ਹੋਣਾ ਜ਼ਰੂਰੀ ਨੇ। ਬੁਲਾਈਏ ਫਤਿਹ ਕੱਲ੍ਹ ਨੂੰ ਮਿਲਣ ਦੀ ਉਮੀਦ ਨਾਲ ਆਪਣੇ ਤੋਂ ਬਾਅਦ ਸ਼ੰਮੀ ਪੱਠਲ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤਾਜ਼ਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763।

0: ਮੈਂ ਕਿਹਾ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ, ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ।
1: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ, ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ, ਵਧੀਆ ਰੈਕਡ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ।
0: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ, ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ, ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ।
1: ਵਧੀਆ ਰੈਕਡ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763 ਯਾਨੀ 416-917-7763।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
0: 905-459-5533
1: 905-459-5533 ਤੇ
0: PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਜੀ ਦੋਸਤੋ ਸੱਜਣੀ ਸਵੇਰ ਦੇ ਸ਼ੰਮੀ ਪੱਠਲ ਦੇ ਨਾਲ ਤੁਸੀਂ ਜੁੜੇ ਹੋਏ ਹੋ ਬਹੁਤ ਬਹੁਤ ਧੰਨਵਾਦ ਬੜਾ ਪਿਆਰ ਕਰਦੇ ਹੋ ਪ੍ਰੋਗਰਾਮ ਨੂੰ ਤੇ ਹੁਣ ਸਾਡੇ ਨਾਲ ਰਸ਼ਮੀਤ ਕੌਰ ਜੀ ਆ ਚੁੱਕੇ ਨੇ ਜੋ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ ਸੋ ਰਸ਼ਮੀਤ ਜੀ ਉਹਨਾਂ ਦੇ ਨਾਲ ਮੋਰਗੇ ਬਾਬਤ ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ ਲੈਣੀ ਹੈ ਤੁਸੀਂ ਤਾਂ ਨੰਬਰ ਇੱਕੋ ਹੀ ਹੈ ਇਹਨਾਂ ਦਾ 6475399 ਰਸ਼ਮੀਤ ਜੀ ਵੈਲਕਮ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
4: ਸਮਾਂ ਦੇਣ ਲਈ ਸ਼ੁਕਰੀਆ ਸ਼ਮੀ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
3: ਜੀ ਵੈਰੀ ਗੁੱਡ ਮਾਰਨਿੰਗ ਰਸ਼ਮੀਤ ਜੀ ਆਪਾਂ ਇਹ ਟਰਮ ਤਾਂ ਸੁਣਦੇ ਹੀ ਆ ਮੌਰਗੇਜ ਕਰ ਲੈਣਾ ਤੇ ਮੌਰਗੇਜ ਲੈਣੀ ਪਵੇਗੀ ਪਰ ਇੱਕ ਹੋਰ ਹੈ ਟਰਮ ਰਿਵਰਸ ਮੌਰਗੇਜ ਸ਼ਾਇਦ ਜਿਹੜੇ ਸਾਡੇ ਲਿਸਨਰ ਸੁਣ ਰਹੇ ਹੋਗੇ ਕਈ ਸ਼ਾਇਦ ਵਾਕਿਫ ਹੋਣਗੇ ਜਾਂ ਬਹੁਤ ਸਾਰੇ ਨਾ ਵਾਕਿਫ ਹੋਣ ਵੀ ਇਹ ਰਿਵਰਸ ਮੌਰਗੇਜ ਸ਼ੈ ਕੀ ਚੀਜ਼ ਹੈ ਪਹਿਲਾਂ ਤਾਂ ਇਹ ਸਮਝਾਈਏ ਜੀ ਸਾਨੂੰ
4: ਬਿਲਕੁਲ ਜੀ ਜਿੱਦਾਂ ਕਿ ਨਾਮ ਸੁਜੈਸਟ ਕਰਦਾ ਰਿਵਰਸ ਪੁੱਠੀ ਮੌਰਗੇਜ ਮਤਲਬ ਉਹਦੇ ਵਿੱਚ ਕੀ ਹੈਗਾ ਕਿ ਜਦੋਂ ਅਸੀਂ ਬੇਸਿਕਲੀ 올ਡ ਏਜ ਵਿੱਚ ਆ ਗਏ ਹੈਗੇ ਆ
3: ਜੀ
4: ਆਪਣਾ ਘਰ ਫਰੀ ਐਂਡ ਕਲੀਅਰ ਕਰ ਲਿਆ ਹੈਗਾ ਜਾਂ ਬਹੁਤ ਥੋੜੀ ਮੌਰਗੇਜ ਰਹਿ ਗਈ ਉਹਦੇ ਤੇ ਬਟ ਹੁਣ ਆਪਣੇ ਘਰ ਨੂੰ ਵੇਚਣਾ ਨਹੀਂ ਚਾਹੁੰਦੇ ਹੈਗੇ ਆ ਤੁਸੀਂ ਦੇਖੋਗੇ ਮੋਸਟਲੀ ਜਿਹੜਾ ਹੈਗਾ ਆਪਣੀ ਕਮਿਊਨਿਟੀ ਵਿੱਚ ਅਸੀਂ ਆਪਣਾ ਘਰ ਰੱਖਣਾ ਚਾਹੁੰਦੇ ਹਾਂ ਜਾਂ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦੇ ਹੈਗੇ ਆ ਨਹੀਂ ਤੇ ਜਿਹੜੀ ਦੂਜੀ ਕਮਿਊਨਿਟੀਜ਼ ਅਸੀਂ ਦੇਖ ਰਹੇ ਹਾਂ ਕਈ ਵਾਰ ਕਿ ਉਹ ਡਾਊਨ ਸਾਈਜ਼ ਕਰ ਜਾਂਦੇ ਨੇ ਆਪਣਾ ਘਰ ਵੇਚ ਕੇ ਹੁਣ ਜਦੋਂ ਡਾਊਨ ਸਾਈਜ਼ ਕਰਦੇ ਆ ਤੇ ਆਰਾਮ ਨਾਲ ਘਰ ਚੋਂ ਪੈਸਾ ਨਿਕਲ ਆਇਆ ਬਟ ਅਗਰ ਹੁਣ ਮੈਂ ਘਰ ਵਿੱਚ ਰਹਿਣਾ ਵੀ ਚਾਹ ਰਹੀ ਹੈਗੀ ਆ ਬਟ ਪੈਸੇ ਵੀ ਚਾਹੀਦੇ ਨੇ ਸੋ ਉਹਦੇ ਵਾਸਤੇ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਆ ਰਿਵਰਸ ਮੌਰਗੇਜ ਜਿਹੜੀ ਹੈ ਕੰਮ ਕਰਦੀ ਹੈਗੀ ਹੈ ਕਿ ਉਹ ਆਪਣੇ ਘਰ ਵਿੱਚ ਰਹਿ ਕੇ ਰਿਵਰਸ ਮੌਰਗੇਜ ਬੈਂਕ ਤੋਂ ਲੈ ਕੇ ਮਤਲਬ ਕਿ ਉਹਦੇ ਚੋਂ ਪੈਸੇ ਕੱਢ ਕੇ ਬਿਨਾਂ ਇਨਕਮ ਕੁਆਲੀਫਿਕੇਸ਼ਨ ਦੇ ਸੋ ਇਨਕਮ ਕੁਆਲੀਫਿਕੇਸ਼ਨ ਨਹੀਂ ਹੈਗੀ ਇੱਥੇ ਕਿਉਂਕਿ ਕਲਾਇੰਟ ਏਜ ਹੋ ਚੁੱਕੀ ਹੈਗੀ ਹੈ ਮਿਨੀਮਮ ਇਹਦੀ ਏਜ ਰਿਕੁਆਇਰਮੈਂਟ ਹੈਗੀ ਹੈ ਜੀ 55+ ਉਸ ਤੋਂ ਬਾਅਦ ਹੀ ਲੈ ਸਕਦੇ ਹੈਗੇ ਆ ਕਿੰਨੀ ਲੈ ਸਕਦੇ ਆ ਉਹ ਡਿਪੈਂਡ ਕਰਦਾ ਕਲਾਇੰਟ ਦੀ ਏਜ ਤੇ ਨੋਟ ਔਨ ਦੇਅਰ ਇਨਕਮ ਸੋ ਕਾਫੀ ਕਲਾਇੰਟ ਜਿਵੇਂ ਹੋਣਗੇ ਮੇ ਬੀ ਜਿਵੇਂ 70+ ਹੈ ਦੇ ਆਰ ਨੋਟ ਵਰਕਿੰਗ ਬਟ ਘਰ ਫਰੀ ਐਂਡ ਕਲੀਅਰ ਹੈਗਾ ਤੇ ਪੈਨਸ਼ਨ ਵੀ ਆਉਂਦੀ ਹੈਗੀ ਹੈ ਰਾਈਟ ਸੋ ਬੈਂਕ ਨੇ ਸਿਰਫ ਇੰਨਾ ਦੇਖਣਾ ਹੈਗਾ ਕਿ ਉਹ ਆਪਣੀ ਜਿਹੜੀ ਹੈ ਪ੍ਰੋਪਰਟੀ ਟੈਕਸਿਸ ਜਿਹੜਾ ਦੇ ਸਕਣ ਤੇ ਮੇਨਟੇਨ ਕਰ ਸਕਣ ਪ੍ਰੋਪਰਟੀ ਉਸ ਤੋਂ ਇਲਾਵਾ ਜਿਹੜਾ ਹੈਗਾ ਤੁਸੀਂ ਆਪਣੇ ਘਰ ਚੋ ਲਮਸਮ ਅਮਾਉਂਟ ਕਰ ਸਕਦੇ ਹੈਗੇ ਹੋ ਕਿ ਸੇ ਸਪੋਜ਼ ਤੁਸੀਂ ਕਹਿੰਦੇ ਹੋ ਕਿ ਮੈਨੂੰ 2 lakh ਚਾਹੀਦਾ ਹੈਗਾ ਜਾਂ ਮੈਂ ਆਪਣੇ ਬੱਚੇ ਨੂੰ ਹੀ ਹੈਲਪ ਕਰਨੀ ਹੈ ਡਾਊਨ ਪੇਮੈਂਟ ਵਾਸਤੇ ਤੇ ਮੈਂ 2 lakh ਕੱਢਣਾ ਜਾਂ 3 lakh ਕੱਢਣਾ ਹੈਗਾ ਤੁਸੀਂ ਉਨੇ ਪੈਸੇ ਇੱਕ 1 shot ਵਿੱਚ ਵੀ ਕੱਢ ਸਕਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਮੇਰੀ ਪੈਨਸ਼ਨ 2000 ਹੈ ਪਰ ਮੇਰਾ ਮਹੀਨੇ ਦਾ ਖਰਚਾ 3000 ਹੋ ਜਾਂਦਾ ਤੋ ਤੁਸੀਂ $1000 ਦੀ ਮੰਥਲੀ ਪੇਮੈਂਟ ਬਣਾ ਸਕਦੇ ਹੋ ਆਪਣੇ ਘਰ ਦੀ ਐਕਵਿਟੀ ਆਪਣੇ ਲਈ ਹੀ ਵਰਤ ਸਕਦੇ ਹੈਗੇ ਹੋ
3: ਕੀ ਬਾਤ ਹੈ
4: ਸੋ ਇਹੋ ਜਿਹੀਆਂ ਜਿਹੜੀਆਂ ਬਹੁਤ ਡਿਫਰੈਂਟ ਆਪਸ਼ਨਸ ਕਈ ਵਾਰ ਅਵੇਲੇਬਲ ਹੁੰਦੀਆਂ ਨੇ ਕਿ ਐਸ ਅ ਕਲਾਇੰਟ ਸਾਨੂੰ ਪਤਾ ਨਹੀਂ ਹੁੰਦਾ ਹੈਗਾ ਬਟ ਹਮੇਸ਼ਾ ਕਾਲ ਕਰਿਆ ਕਰੋ ਐਕਸਪਲੋਰ ਕਰੋ ਕਿ ਤੁਹਾਡੇ ਵਾਸਤੇ ਤੁਹਾਡੀ ਸਿਚੁਏਸ਼ਨ ਵਾਸਤੇ ਕੀ ਸੋਲੂਸ਼ਨ ਬਣ ਸਕਦੇ ਹੈਗੇ ਨੇ
3: ਅੱਛਾ ਰਸ਼ਮੀਤ ਮੈਨੂੰ ਇਹ ਵੀ ਲੱਗਦਾ ਕਿ ਇਹ ਟ੍ਰੈਂਡ ਹੈ ਜਿਹੜਾ ਹੁਣ ਵੱਧ ਰਿਹਾ ਆ
4: ਬਿਲਕੁਲ ਜੀ ਦੇਖੋ ਪੈਨਸ਼ਨ ਇੰਨੀ ਹੈ ਨਹੀਂ ਖਰਚੇ ਹੁਣ ਵੀ ਉਨੇ ਹੀ ਨੇ ਜਾਂ ਉਸ ਤੋਂ ਜ਼ਿਆਦਾ ਹੀ ਨੇ ਫਲੈਕਸੀਬਿਲਿਟੀ ਦੇ ਦਿੰਦੀ ਹੈਗੀ ਹੈ ਜਿੱਦਾਂ ਮੈਂ ਕਿਹਾ ਕਿ ਮੰਥਲੀ ਕਿਸ਼ਤ ਬਣਾ ਲਓ ਕਿ ਆਪਣੀ ਗੱਲ ਹੀ ਆ ਗਈ ਕਿ ਹੁਣ ਜੇ ਘਰ ਈਵਨ ਫਰੀ ਐਂਡ ਕਲੀਅਰ ਹੈ ਮੈਂ ਕਹਿੰਦੀ ਹਾਂ ਕਿ ਵੀ ਉਹ ਘਰ ਤੁਹਾਡਾ ਤਾਂ ਤੱਕ ਨਹੀਂ ਹੈ ਜਦ ਤੱਕ ਤੁਹਾਡੇ ਹੱਥ ਚ ਪੈਸੇ ਨਹੀਂ ਹੈ ਅਦਰਵਾਈਜ਼ ਇਟਸ ਜਸਟ ਬ੍ਰਿਕ ਐਂਡ ਮੋਟਰ ਰਾਈਟ ਕਿ ਸਾਡੇ ਹੱਥ ਚ ਪੈਸੇ ਨਹੀਂ ਆ ਰਹੇ ਹੈਗੇ ਨੇ ਬਟ ਅਗਰ ਉਸੀ ਐਕਵਿਟੀ ਨੂੰ ਐਕਸੈਸ ਕਰਨਾ ਚਾਹੁੰਦੇ ਹੈਗੇ ਹੋ ਪਰ ਇਨਕਮ ਕੁਆਲੀਫਿਕੇਸ਼ਨ ਨਹੀਂ ਹੈ ਉਹਨਾਂ ਕਲਾਇੰਟਸ ਵਾਸਤੇ ਵੀ ਜਿਹੜਾ ਹੈ ਰਿਵਰਸ ਮੌਰਗੇਜ ਦੀ ਵਧੀਆ ਆਪਸ਼ਨ ਬਣ ਸਕਦੀ ਹੈ
3: ਜੀ ਸੋ ਦੋਸਤੋ ਤੁਸੀਂ ਰਸ਼ਮੀ ਜੀ ਹੁਣ ਦੇ ਨਾਲ ਸੰਪਰਕ ਕਰ ਸਕਦੇ ਹੋ ਸੋ ਕੋਈ ਵੀ ਸਮੱਸਿਆ ਤੁਹਾਨੂੰ ਮੌਰਗੇਜ ਬਾਬਤ ਹੈਗੀ ਹੈ ਜਾਂ ਫਿਰ ਤੁਸੀਂ ਘਰ ਲੈਣ ਬਾਰੇ ਸੋਚ ਰਹੇ ਹੋ ਹਾਂਜੀ ਪ੍ਰੀ ਪਲੈਂਡ ਕਰੋ ਸੋ ਮੌਰਗੇਜ ਬਾਬਤ ਰਸ਼ਮੀ ਜੀ ਸੋ ਨੰਬਰ ਇੱਕੋ ਹੀ ਹੈ ਐਕਸਪਰਟਾਈਜ਼ ਐਡਵਾਈਸ ਲੈਣੀ ਹੈ ਤੇ 6475399-4499 ਤੇ ਤੁਸੀਂ ਰਸ਼ਮੀ ਜੀ ਹੁਣ ਦੇ ਨਾਲ ਸੰਪਰਕ ਕਰ ਸਕਦੇ ਹੋ ਇੱਕ ਐਕਸਪਰਟ ਐਡਵਾਈਸ ਲੈਣ ਵਾਸਤੇ ਰਸ਼ਮੀ ਜੀ ਕੋਈ ਹੋਰ ਐਡ ਅਪ ਕਰਨਾ ਚਾਹੁੰਦੇ ਹੋ
4: ਹਮੇਸ਼ਾ ਦੀ ਤਰ੍ਹਾਂ ਐਮਫਸਾਈਜ਼ ਕਰਦੀ ਆ, ਜੇ ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈਗੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। 647-539-4499 ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
3: ਥੈਂਕ ਯੂ ਰਸ਼ਮੀਤ ਜੀ।

0: du bist ein Job, Assas, du Assas, Hebises, Nandit, Hose, Bises, Bole, Sony Hall, Sassier Karl.
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ
2: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ
4: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
3: 416-917-7763 416-917-7763 Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

0: ਜੀ ਹੈਪੀ ਟਿਊਜ਼ਡੇ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵੇਲੇ ਸ਼ਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਸ਼ਿਵੇ ਤਾਂ ਤੁਹਾਡਾ ਸਾਡਾ ਸਾਰ ਹੈਗਾ, ਥੋੜ੍ਹਾ ਜਿਹਾ ਮੈਂ ਅੱਜ 3-4 ਮਿੰਟ ਦੀ ਡਿਲੇ ਦੇ ਨਾਲ ਚੱਲ ਰਿਹਾ ਸਟੂਡੀਓ 'ਚ ਹੀ। ਕਈ ਵਾਰ ਸਾਡਾ ਕੰਪਿਊਟਰ ਫਰੀਜ਼ ਹੋ ਜਾਂਦਾ, ਉਹਨੂੰ ਜਾਂ ਰੀਸੈਟ ਕਰਨ 'ਚ ਕਈ ਵਾਰ ਲੱਗ ਜਾਂਦਾ ਟਾਈਮ, ਮਾਫ਼ੀ ਚਾਹਾਂਗਾ। ਸੋ ਦੋਸਤੋ, ਜਿੱਥੇ ਅੱਜ ਕੁਛ ਕੁ ਖਬਰਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ ਨਾਲ ਅੱਜ ਹਲਕੀਆਂ ਫੁਲਕੀਆਂ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਵੀ ਕਰਾਂਗੇ ਅਤੇ ਉਮੀਦ ਹੈ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਕਰੋਗੇ। ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਇਸ ਵਕਤ 17 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਦਰਜ ਕੀਤਾ ਗਿਆ ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ 27 ਡਿਗਰੀ ਅਤੇ ਮਹਿਸੂਸ 34 ਡਿਗਰੀ ਹੋਵੇਗਾ। ਦੁਪਹਿਰ ਤੋਂ ਬਾਅਦ ਕਿਨਮਿਨ ਦੀ ਹੈ ਜਿਹੜੀ ਅੱਜ ਭਵਿੱਖਬਾਣੀ ਕੀਤੀ ਗਈ ਹੈ। ਸੋ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਦੁਪਹਿਰ ਨੂੰ 5 ਮਿਲੀਮੀਟਰ ਦੇ ਕਰੀਬ ਅਤੇ ਸ਼ਾਮ ਨੂੰ ਆ ਜਿਹੜਾ 4 ਤੋਂ 5 ਮਿਲੀਮੀਟਰ ਦੇ ਕਰੀਬ ਹੈ ਜਿਹੜੀ ਵਰਖਾ ਅੱਜ ਪੈ ਸਕਦੀ ਹੈ ਅਤੇ ਚਾਂਸਿਸ ਹੈ ਜਿਹੜੇ 90% ਦੱਸੇ ਗਏ ਆ। ਸੋ ਇਹਦਾ ਮਤਲਬ ਅੱਜ ਜਿਹੜਾ ਆ ਦੁਪਹਿਰ ਤੋਂ ਬਾਅਦ ਤੁਸੀਂ ਜਿਹੜਾ ਵਰਖਾ ਜਾਂ ਫਿਰ ਕਿਨਮਿਨ ਹੈ ਜਿਹੜੀ ਉਹ ਦੇਖੋਗੇ। ਕਹਿੰਦੇ ਬਿਨਾਂ ਅਕਲੋ ਦੁੱਧ ਨੂੰ ਜਾਗ ਨਹੀਂ ਲੱਗਦੇ, ਮਾੜੀਆਂ ਨੀਤਾਂ ਨੂੰ ਕਦੇ ਭਾਗ ਨਹੀਂ ਲੱਗਦੇ, ਜੋ ਰੱਬ ਦੀ ਰਜ਼ਾ ਦੇ ਵਿੱਚ ਰਹਿਣ ਰਾਜ਼ੀ, ਉਹਨਾਂ ਦੀਆਂ ਇੱਜ਼ਤਾਂ ਨੂੰ ਕਦੇ ਦਾਗ ਨਹੀਂ ਲੱਗਦੇ। ਤੂੰ ਦੇਣ ਤੇ ਆਵੇ ਝੋਲੀਆਂ ਵੀ ਨਿੱਕੀਆਂ ਪੈ ਜਾਂਦੀਆਂ ਨੇ ਸੱਚੇ ਪਾਤਸ਼ਾਹ, ਤੂੰ ਪਾਸਾ ਵੱਟ ਤੇ ਵੱਟੇ ਤਾਂ ਸਾਰੀਆਂ ਖੇਡਾਂ ਵਿੱਚੇ ਰਹਿ ਜਾਂਦੀਆਂ ਨੇ, ਕਰਮਾਂ ਦਾ ਹੀ ਮਿਲਦਾ ਰਹੇ ਤਾਂ ਚੰਗਾ ਹੈ, ਕਿਸੇ ਦਾ ਹੱਕ ਮਾਰ ਕੇ ਖਾਣ ਵਾਲੇ ਵੀ ਤਾਂ ਖਾਲੀ ਹੱਥ ਜਾਂਦੇ ਵੇਖੇ ਨੇ, ਮਦਦ ਕਰਨਾ ਸਿੱਖੋ ਦਿਖਾਵੇ ਤੋਂ ਬਿਨਾਂ, ਮਿਲਣਾ ਜੁਲਣਾ ਸਿੱਖੋ ਮਤਲਬ ਤੋਂ ਬਿਨਾਂ, ਮੁਸਕਰਾਉਣਾ ਸਿੱਖੋ ਤਸਵੀਰਾਂ ਤੋਂ ਬਿਨਾਂ, ਵਰਤਣਾ ਸਿੱਖੋ ਪੈਸੇ ਤੋਂ ਬਿਨਾਂ, ਹਾਲ ਚਾਲ ਵੀ ਪੁੱਛੋ ਕੰਮ ਤੋਂ ਬਿਨਾਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਕਹਿੰਦੇ ਤੂੰ ਚੁੱਪ ਰਹਿਣਾ ਵੀ ਸਿੱਖ ਮਨਾ, ਕੋਈ ਲਾਭ ਨਹੀਂ ਬਹੁਤਾ ਬੋਲਣ ਨਾਲ, ਮੈਂ ਸੁਣਿਆ ਬੰਦਾ ਰੁੱਲ ਜਾਂਦਾ ਬਹੁਤੇ ਭੇਤ ਦਿਲ ਦੇ ਖੋਲਣ ਨਾਲ। ਸੋ ਦੋਸਤੋ, ਕੁਛ ਕੁ ਤੁਹਾਡੇ ਜਿਹੜੇ ਟੈਕਸਟ ਮੈਸੇਜ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਲਖਵਿੰਦਰ ਭਾਅ ਜੀ ਬਹੁਤ ਬਹੁਤ ਧੰਨਵਾਦ, ਗੁੱਡ ਮੋਰਨਿੰਗ ਸਰ, ਬਿਨਾਂ ਨਾਗੇ ਆ ਜਿਹੜਾ ਤੁਹਾਡਾ ਮੈਸੇਜ, ਮੈਂ ਹਮੇਸ਼ਾ ਜਦੋਂ ਵੀ ਤੁਹਾਡੇ ਜ਼ਿਕਰ ਹੁੰਦਾ ਕਹਿੰਦਾ। ਵਿਕਰਮ ਜੀ ਹੋਣਾ ਦਾ ਆਇਆ, ਗੁੱਡ ਮੋਰਨਿੰਗ ਭਾਅ ਜੀ, ਮਨਦੀਪ ਜੀ ਹੋਣਾ ਦਾ ਆਇਆ, ਸਤਿ ਸ਼੍ਰੀ ਅਕਾਲ ਜੀ, ਪ੍ਰੀਤ ਜੀ ਹੋਣਾ ਦਾ ਆਇਆ ਮੈਸੇਜ, ਸਤਿ ਸ਼੍ਰੀ ਅਕਾਲ ਭਾਅ ਜੀ, ਵੈਰੀ ਗੁੱਡ ਪ੍ਰੋਗਰਾਮ, ਥੈਂਕ ਯੂ ਜੀ। ਦਿਲਬਾਗ ਜੀ ਹੋਣਾ ਦਾ ਆਇਆ ਪ੍ਰੋਗਰਾਮ, ਸਤਿ ਸ਼੍ਰੀ ਅਕਾਲ। ਗਗਨ ਜੀ ਗੁੱਡ ਮੋਰਨਿੰਗ ਸਰ, ਵੈਰੀ ਗੁੱਡ ਮੋਰਨਿੰਗ। ਹਰਮਨ ਜੀ ਹੋਣਾ ਨੇ ਆ ਜਿਹੜੀਆਂ ਕੁਝ ਕੁ ਫੋਟੋਆਂ ਭੇਜੀਆਂ, ਉਹਨਾਂ ਦੇ ਵਿੱਚ 17 ਕਹਿੰਦੇ, ਨਾ ਅੰਤਾਂ ਦੀ ਚੁੱਪ ਚੰਗੇਰੀ ਨਾ ਅੰਤਾਂ ਦਾ ਹੱਸਣਾ, ਜ਼ਿੰਦਗੀ ਵਿੱਚ ਜ਼ਰੂਰੀ ਦੋਵੇਂ ਪੈਣਾ, ਸਮਝ ਨਾਲ ਹੈ ਚੱਲਣਾ, ਬਹੁਤਾ ਬੋਲਣ ਵਾਲੇ ਦਾ ਹਰ ਥਾਂ 'ਤੇ ਪੈਂਦਾ ਪੰਗਾ, ਰੱਬਾ ਇੰਨੀ ਸਮਝ ਦੇ ਦੇਵੀ ਬਣਾ ਕੇ ਮੈਂ ਸਮਤੋਲ ਹੀ ਚੱਲਾਂ। ਕਿਆ ਬਾਤ ਹੈ, ਬਣਾ ਕੇ ਮੈਂ ਸਮਤੋਲ ਹੀ ਚੱਲਾਂ। ਜਿਹੜਾ ਇਨਸਾਨ ਆਪਣੇ ਘਰ ਦੇ ਜੀਆਂ ਨਾਲ ਚਲਾਕੀਆਂ ਕਰ ਸਕਦਾ, ਉਹ ਬਾਹਰ ਲਿਆਂ ਦਾ ਵੀ ਕਦੇ ਸਕਾ ਨਹੀਂ ਬਣ ਸਕਦਾ। ਕਿਆ ਬਾਤ ਹੈ, ਬਿਲਕੁਲ ਸਹੀ ਕਿਹਾ ਜੀ। ਅਤੇ ਉੱਥੇ ਹੀ ਆਪਣੇ ਮੁਲਤਾਨੀ ਸਾਹਿਬ ਉਹਨਾਂ ਦਾ ਆਇਆ, ਵਾਹਿਗੁਰੂ ਮਿਹਰ ਕਰੇ ਭਾਅ ਜੀ, ਬਹੁਤ ਬਹੁਤ ਧੰਨਵਾਦ। ਰੇਸ਼ਮ ਭਾਅ ਜੀ ਹੋਣਾ ਨੇ ਆ ਜਿਹੜੇ ਕਿਹਾ, ਗੁੱਡ ਮੋਰਨਿੰਗ, ਮੇ ਦਿਸ ਡੇ ਬੀ ਬਲੈਸਡ ਵਿਦ ਮਿਰੇਕਲਸ ਐਂਡ ਗੁੱਡ ਹੈਲਥ, ਹੈਵ ਏ ਵੰਡਰਫੁਲ ਟਿਊਜ਼ਡੇ, ਹੈਪੀ ਟਿਊਜ਼ਡੇ, ਹੈਪੀ ਟਿਊਜ਼ਡੇ ਐਵਰੀਵਨ। ਸੋ ਦੋਸਤੋ, ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਸਟੂਡੀਓ ਦੇ ਵਿੱਚ ਤੁਸੀਂ ਸਾਂਝ ਪਾਣੀ ਹੈ, ਕਿਤੇ ਤੁਹਾਡੇ ਕੋਲ ਨਿਊਜ਼ ਵਿਊਜ਼ ਹੈ ਜਾਂ ਖਬਰ ਸਾਰ ਹੈ ਜਾਂ ਕੋਈ ਡੀ ਟੂਰ ਹੈ ਟ੍ਰੈਫਿਕ ਦੇ ਵਿੱਚ, ਕਿਤੇ ਤੁਸੀਂ ਦੇਖਦੇ ਹੋ ਵਿਘਨ ਹੈ, ਰੁਕਾਵਟ ਹੈ, ਉਹਦੇ ਬਾਬਤ ਵੀ ਅਪਡੇਟ ਕਰ ਸਕਦੇ ਹੋ। ਸਟੂਡੀਓ ਦਾ ਇੱਕ ਇੱਕ ਨੰਬਰ ਹੈ, 905-673-3337, 905-673-3337, 905-673-3337 'ਤੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਬਾਕੀ ਸਾਨੂੰ ਜਿਹੜੇ ਸਾਇਲੈਂਟ ਲਿਸਨਰਸ਼ਿਪ ਹੈ ਜਿਹੜੀ ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਸੁਣਦੀ ਹੈ, ਅਤੇ ਜੇ ਤੁਸੀਂ ਹੈ ਜਿਹੜਾ ਕੁਛ ਆਪਣੇ ਮੈਸੇਜ ਜਾਂ ਆਪਣੇ ਵਿਚਾਰ ਸਾਂਝੇ ਕਰਨੇ ਹੈ ਸਟੂਡੀਓ 'ਚ ਕਾਲ ਕਰਨ 'ਚ ਝਿਜਕਦੇ ਹੋ, ਤਾਂ ਫਿਰ ਤੁਸੀਂ ਹੈ ਜਿਹੜਾ ਸਾਨੂੰ ਟੈਕਸਟ ਮੈਸੇਜ ਜਾਂ ਵਟਸਐਪ ਵੀ ਕਰ ਸਕਦੇ ਹੋ, ਨੰਬਰ 416-917-4167-7763 'ਤੇ ਤੁਸੀਂ ਆਪਣੇ ਟੈਕਸਟ ਮੈਸੇਜ ਵੀ ਕਰ ਸਕਦੇ ਹੋ। ਦੋਸਤੋ, ਬਾਜ ਹੈ ਜਿਹੜਾ ਇੱਕ ਰਾਜ ਪੰਛੀ ਇਸਨੂੰ ਕਿਹਾ ਗਿਆ ਪੰਜਾਬ ਦਾ, ਅਤੇ ਇਹਦੇ 'ਚ ਖਾਸੀਅਤ ਹੈ, ਮੈਂ ਕੁਝ ਕੁ ਜਿਹੜੀਆਂ ਕਹਿ ਲਓ ਵੀ ਤਸ਼ਬੀਹਾਂ ਜਾਂ ਉਦਾਹਰਨਾਂ ਦਿੰਦਾ, ਤੁਸੀਂ ਆ ਜਿਹੜਾ ਮਿਲਾਨ ਕਰਨਾ ਵੀ ਇਹ ਬਾਜ ਨੂੰ ਆ ਜਿਹੜਾ ਬਾਜ ਦੇ ਬਾਰੇ ਜਿਹੜੀਆਂ ਇਹ ਚੀਜ਼ਾਂ ਕਿਉਂ ਕਹੀਆਂ ਗਈਆਂ। ਇੱਕ ਤਾਂ ਇਹ ਕਿਹਾ ਗਿਆ, ਕਹਿੰਦੇ ਇਹ ਹਮੇਸ਼ਾ ਯਤਨਸ਼ੀਲ ਰਹਿੰਦੇ ਨੇ, ਅਤੇ ਦੂਸਰਾ ਇਹਨਾਂ ਬਾਰੇ ਇਹ ਕਿਹਾ ਗਿਆ, ਕਹਿੰਦੇ ਵੀ ਇਹ ਆਤਮ ਪੜਚੋਲ ਆ ਜਿਹੜੀ ਇਹ ਕਰਦੇ ਰਹਿੰਦੇ ਨੇ, ਅਤੇ ਕੰਮ ਦੇ ਵਿੱਚ ਇਹਨਾਂ ਦੀ ਸੰਪੂਰਨਤਾ ਹੁੰਦੀ ਹੈ, ਅਤੇ ਆਪਣੇ ਆਪ 'ਤੇ ਭਰੋਸਾ ਰੱਖਦਾ ਬਾਜ਼। ਸੋ ਇਸੇ ਕਰਕੇ ਸ਼ਾਇਦ ਬਾਜ਼ ਜਿਹੜਾ ਇਸ ਨੂੰ ਆ ਜਿਹੜਾ ਪੰਜਾਬ ਦਾ ਰਾਜ ਪੰਛੀ ਵੀ ਕਿਹਾ ਗਿਆ। ਪਰ ਬਾਜ਼ ਦੀਆਂ ਜਿਹੜੀਆਂ ਖੂਬੀਆਂ ਕੀ ਹੈ ਤੁਹਾਡੇ ਹਿਸਾਬ ਦੇ ਨਾਲ? ਬਾਜ਼ ਨੂੰ ਹੀ ਆ ਜਿਹੜਾ ਰਾਜ ਪੰਛੀ ਹੈ ਜਿਹੜਾ ਕਿਉਂ ਚੁਣਿਆ ਗਿਆ? ਉਹਦਾ ਧਾਰਮਿਕ ਦੇ ਤੌਰ 'ਤੇ ਵੀ ਆਪਾਂ ਦੇਖੀਏ ਬਾਜ ਦੀ ਮਹੱਤਤਾ ਆ, ਕਿਉਂ ਆ ਜਿਹੜਾ ਬਾਜ ਪੰਛੀ ਆ ਜਿਹੜਾ ਇਸ ਦੇ ਵਿੱਚ ਇਹ ਕੁਆਲਿਟੀਜ਼ ਨੇ ਵੀ ਜੋ ਸਾਨੂੰ ਕਈ ਵਾਰ ਜਿਹੜਾ ਜ਼ਿੰਦਗੀ ਦੀ ਸਿੱਖਿਆ ਵੀ ਦਿੰਦੀਆਂ ਨੇ? ਤੁਹਾਨੂੰ ਲੱਗਦਾ ਵੀ ਬਾਜ ਸਾਨੂੰ ਬਹੁਤ ਕੁਛ ਸਿਖਾਉਂਦਾ ਆ, ਕੁਛ ਕੁ ਇੱਕ ਦੋ ਕੁਆਲਿਟੀ ਜੇ ਬਾਜ ਬਾਰੇ ਤੁਸੀਂ ਦੱਸ ਸਕੋ ਤਾਂ ਬਹੁਤ ਵਧੀਆ ਹੋਵੇਗਾ, ਮਿਹਰਬਾਨੀ ਹੋਵੇਗੀ, ਸ਼ਾਇਦ ਸਾਡੀ ਵੀ ਜਾਣਕਾਰੀ ਦੇ ਵਿੱਚ ਹੋਰ ਇਜ਼ਾਫਾ ਹੋ ਜਾਵੇਗਾ। ਸੋ ਸਟੂਡੀਓ 'ਚ ਕਾਲ ਕਰ ਸਕਦੇ ਹੋ 905-673-3337 9056-733-3337 'ਤੇ, ਦੋਸਤੋ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅਤੇ ਅੱਜ ਜਿੱਥੇ ਮੈਂ ਖਬਰਾਂ ਵੀ ਸਾਂਝੀਆਂ ਕਰਾਂਗਾ, ਅੱਜ ਥੋੜ੍ਹਾ ਜਿਹਾ ਤੁਹਾਨੂੰ ਆ ਜਿਹੜਾ ਬਚਪਨ ਦੇ ਵਿੱਚ ਵੀ ਲੈ ਕੇ ਜਾਵਾਂਗਾ, ਅੱਜ ਮੇਰਾ ਵੀ ਦਿਲ ਕੀਤਾ ਵੀ ਥੋੜ੍ਹੀ ਜਿਹਾ ਹਲਕੇ ਫੁਲਕੇ ਗੱਲਬਾਤ ਵੀ ਹੋਵੇ, ਕਿਉਂਕਿ ਅੱਜ ਉਸ ਤੋਂ ਬਾਅਦ ਫਿਰ ਮੈਂ ਜਿਹੜੀਆਂ ਅੱਜ ਦੀਆਂ ਜਿਹੜੀਆਂ ਖਬਰਸਾਰ ਹੈ, ਐਜ਼ ਏ ਆਪਾਂ ਇਹ ਕਹਿ ਲਓ ਵੀ ਇੱਕ ਉਹਦਾ ਸਟੋਰੀ ਹੈ, ਮੈਂ ਅੱਗੇ ਜਾ ਕੇ ਕਵਰ ਕਰਾਂਗਾ, ਬਾਕੀ ਇਹ ਜਿਹੜੀਆਂ ਹੈਡਲਾਈਨਸ ਦੇ ਤੌਰ 'ਤੇ ਅੱਜ ਮੈਂ ਸਾਂਝੀਆਂ ਕਰਾਂਗਾ, ਥੋੜ੍ਹਾ ਜਿਹਾ ਅੱਜ ਹਲਕੀ ਫੁਲਕੀ ਗੱਲਬਾਤ ਕਰਾਂਗੇ, ਵਿੱਚ ਮਿਊਜ਼ਿਕ ਵੀ ਅੱਜ ਪ੍ਰੋਗਰਾਮ ਰੱਖਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਤੁਸੀਂ ਡਾਇਲ ਟੂ ਲਿਸਨ ਸਾਨੂੰ ਸੁਣਨਾ, ਕੈਨੇਡਾ ਵਾਈਡ ਕਈ ਵਾਰ ਗੱਡੀਆਂ ਦੇ ਵਿੱਚ ਲੱਗਾ ਹੋਇਆ ਰੇਡੀਓ ਸੈੱਟ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ, ਰੇਂਜ ਤੋਂ ਤੁਸੀਂ ਬਾਹਰ ਜਾ ਰਹੇ ਹੋ, ਤਾਂ ਉਹਦੇ ਵਾਸਤੇ ਨੰਬਰ 416-470-2040 ਜੇ ਇਹ ਨੰਬਰ ਠੀਕ ਕੰਮ ਨਹੀਂ ਕਰਦਾ ਤਾਂ ਦੱਸ ਦਿਓ, ਇੱਕ ਹੋਰ ਨੰਬਰ ਹੈ ਉਹਦਾ ਵੀ ਪ੍ਰਬੰਧ ਕੀਤਾ ਹੋਇਆ, ਉਹ ਵੀ ਤੁਹਾਡੇ ਨਾਲ ਫਿਰ ਸਾਂਝ ਪਾ ਦੇਵਾਂਗੇ। ਬਾਕੀ ਤੁਸੀਂ ਸਾਨੂੰ ਇਹ ਜਿਹੜਾ ਐਪ ਤੇ ਵੀ ਸੁਣ ਸਕਦੇ ਹੋ, ਵੱਖੋ ਵੱਖਰੀਆਂ ਗਲੋਬਲੀ ਸਾਨੂੰ ਸੁਣਿਆ ਜਾਂਦਾ, ਵੱਖ ਵੱਖ ਦੇਸ਼ਾਂ ਦੇ ਵਿੱਚ ਸੁਣਿਆ ਜਾਂਦਾ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਜਦੋਂ ਟੈਕਸਟ ਮੈਸੇਜ ਕਰਕੇ ਵਟਸਐਪ ਮੈਸੇਜ ਕਰਕੇ ਜਿਹੜਾ ਪਤਾ ਚੱਲਦਾ ਵੀ ਕੌਣ ਕਿੱਥੋਂ ਸੁਣ ਰਿਹਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਐਪ ਹੈ ਪੰਜਾਬੀ ਲਹਿਰਾਂ ਦੀ ਐਪ ਹੋ ਗਈ, ਜਾਂ ਫਿਰ ਤੁਸੀਂ ਇਹ ਜਿਹੜਾ ਆਈ ਹਰਟ ਰੇਡੀਓ ਹੋ ਗਿਆ, ਜਾਂ ਫਿਰ ਸਿੰਪਲ ਰੇਡੀਓ ਐਪ 'ਤੇ ਤੁਸੀਂ AM 530 ਲੱਭ ਲਿਓ ਟੋਰੋਂਟੋ, ਅਤੇ ਉੱਥੇ ਸਾਨੂੰ ਤੁਸੀਂ ਲਾਈਵ ਸਟ੍ਰੀਮ ਕਰ ਸਕਦੇ ਹੋ, ਕ੍ਰਿਸਟਲ ਕਲੀਅਰ ਆਵਾਜ਼ ਦੇ ਵਿੱਚ ਹੈ ਜਿਹੜਾ ਤੁਸੀਂ ਉੱਥੇ ਸਾਨੂੰ ਸੁਣ ਸਕਦੇ ਹੋ। ਸੋ ਆਓ ਫਿਰ ਮੈਂ ਜਿਹੜਾ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਬਚਪਨ, ਬਚਪਨ ਦੇ ਵਿੱਚ ਹਰ ਇੱਕ ਦਾ ਬਚਪਨ ਹੈ ਜਿਹੜਾ ਥੋੜ੍ਹਾ ਜਿਹਾ ਵੱਖਰਾ ਹੁੰਦਾ, ਕਿਉਂ? ਸਮੇਂ ਦੇ ਨਾਲ ਬਚਪਨ ਦੇ ਵਿੱਚ ਬਹੁਤ ਕੁਛ ਹੈ, ਜਿਹੜੀਆਂ ਤੇਜ਼ੀਆਂ ਆਈਆਂ, ਬਹੁਤ ਚੇਂਜਸ ਆਈਆਂ। ਹੁਣ ਆ ਕੱਲ੍ਹ ਦੀ ਫੇਰ ਖਬਰ ਹੈ, ਉੱਦਾਂ ਤਾਂ ਆਪਾਂ ਬਹੁਤ ਪਹਿਲਾਂ ਵੀ ਕਵਰ ਕੀਤਾ ਸੀਗਾ ਵੀ ਸੋਸ਼ਲ ਮੀਡੀਆ ਅੰਡਰ 15 or 16 ਹੈ ਜਿਹੜਾ ਬੈਨ ਕਰਨ ਬਾਰੇ ਸਰਕਾਰ ਵਿਚਾਰਾਂ ਕਰ ਰਹੀਆਂ ਨੇ, ਸੀਰੀਅਸਲੀ ਵਿਚਾਰਾਂ ਕਰ ਰਹੀਆਂ ਨੇ, ਅਤੇ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਿੱਲ ਵੀ ਲਿਆਂਦਾ ਜਾਵੇਗਾ, ਅਤੇ ਹੋ ਸਕਿਆ ਅਤੇ ਸ਼ਾਇਦ ਕਾਨੂੰਨ ਵੀ ਹੈ ਜਿਹੜਾ ਇਸ ਸਾਲ ਦੇ ਐਂਡ ਤੱਕ ਆ ਸਕੇ। ਪਬਲਿਕ ਕੰਸਲਟੇਸ਼ਨ ਹੈ ਜਿਹੜੀ ਵੱਖ ਵੱਖ ਪ੍ਰੋਵਿੰਸਿਸ ਦੇ ਵਿੱਚ ਚੱਲੀ ਵੀ ਸੋਸ਼ਲ ਮੀਡੀਆ ਬੱਚਿਆਂ 'ਤੇ ਕਿਸ ਤਰ੍ਹਾਂ ਪ੍ਰਭਾਵ ਪਾ ਰਿਹਾ, ਚਲੋ ਉਹਦੀ ਗੱਲ ਨਹੀਂ ਕਰਨੀ, ਆਪਾਂ ਆਪਣੇ ਬਚਪਨ ਦੀ ਗੱਲ ਕਰਦੇ ਹਾਂ। ਦੋਸਤੋ ਬਚਪਨ ਦੇ ਵਿੱਚ ਕਈ ਖੇਡਾਂ ਖੇਡਦੇ ਸੀਗੇ, ਹੁਣ ਆ ਜਿਹੜੀਆਂ ਸਮੇਂ ਦੇ ਨਾਲ ਬਹੁਤ ਕੁਛ ਚੇਂਜਸ ਹੋਈਆਂ। ਜੋ ਮੈਨੂੰ ਯਾਦ ਹੈ, ਮੈਂ ਬੰਟੇ ਆ ਜਿਹੜੇ ਉਹ ਖੇਡਦਾ ਹੁੰਦਾ ਸੀਗਾ ਬਚਪਨ ਦੇ ਵਿੱਚ, ਬੰਟੇ ਖੇਡੇ, ਫਿਰ ਕ੍ਰਿਕਟ, ਸਕੂਲੇ ਜਦੋਂ ਜਾਣਾ ਅਲਮੀਨੀਅਮ ਫੋਇਲ ਦੇ ਵਿੱਚ ਜਿਹੜੀ ਰੋਟੀ ਲਪੇਟੀ ਹੋਣੀ ਅਤੇ ਰੋਟੀ ਖਾ ਲੈਣੀ, ਉਸ ਤੋਂ ਬਾਅਦ ਜਿਹੜੀ ਅਲਮੀਨੀਅਮ ਫੋਇਲ ਹੁੰਦੀ ਸੀਗੀ ਉਹਦੀ ਬਾਲ ਬਣਾ ਲੈਣੀ, ਅਤੇ ਜਿਹੜਾ ਟਿਫਨ ਹੁੰਦਾ ਸੀਗਾ ਉਹਨੂੰ ਬੈਟ ਬਣਾ ਲੈਣਾ। ਸੋ ਇੱਦਾਂ ਸਕੂਲ ਦੇ ਵਿੱਚ ਜਿਹੜਾ ਜਦੋਂ ਬ੍ਰੇਕ ਹੁੰਦੀ ਸੀ, ਰਿਸੈਸ ਹੁੰਦੀ ਸੀ, ਉਦੋਂ ਅਸੀਂ ਕ੍ਰਿਕਟ ਖੇਡਣਾ, ਅਤੇ ਮੈਂ ਕਹਿੰਦਾ ਵੀ ਉਹ ਜਿਹੜੇ ਨਜ਼ਾਰੇ ਹੈ ਉਹ ਜਦੋਂ ਵੀ ਆਪਾਂ ਯਾਦ ਕਰਦੇ ਹਾਂ ਉਹ ਸਮਾਂ, ਕਹਿੰਦੇ ਸੀ ਉਹ ਵਾਪਸ ਸਮਾਂ ਆਕਾਸ਼ ਹੈ ਜਿਹੜਾ ਮੁੜ ਆਵੇ, ਪਰ ਜੋ ਇੱਕ ਵਾਰ ਲੰਘ ਗਿਆ ਸਮਾਂ ਜਾਂ ਪੁਲਾਂ ਥੱਲਿਓ ਪਾਣੀ ਜੋ ਲੰਘ ਗਿਆ ਉਹ ਵਾਪਸ ਮੁੜਦੇ ਨਹੀਂ ਹੁੰਦੇ, ਪਰ ਹਾਂ ਉਹ ਯਾਦਾਂ ਜਿਹੜੀਆਂ ਆ ਜ਼ਰੂਰ ਸਾਡੇ ਨਾਲ ਰਹਿ ਜਾਂਦੀਆਂ। ਤੁਹਾਡੀ ਜਿਹੜੀ ਹੈ ਬਚਪਨ ਦੇ ਵਿੱਚ ਫੇਮਸ, ਤੁਹਾਨੂੰ ਜਿਹੜਾ ਲੱਗਦਾ ਵੀ ਮੈਂ ਇਹ ਇਹ ਗੇਮਾਂ ਖੇਡਦਾ ਰਿਹਾ, ਕਿਹੜੀਆਂ ਕਿਹੜੀਆਂ ਖੇਡਾਂ ਖੇਡਦੇ ਰਹੇ ਬਚਪਨ ਦੇ ਵਿੱਚ? ਰਵਾਇਤੀ ਕੁਛ ਕੁ ਖੇਡਾਂ ਹੋਣਗੀਆਂ ਜਿਨ੍ਹਾਂ ਨੂੰ ਤੁਸੀਂ ਖੇਡਦੇ ਰਹੇ ਹੋਣਗੇ, ਕੁਛ ਕੁ ਸ਼ਾਇਦ ਖੇਡਾਂ ਉਹ ਹੋਣਗੀਆਂ ਜਿਹੜੇ ਅੱਜ ਦੇ ਬੱਚੇ ਆ ਜਿਹੜੇ ਉਹਨਾਂ ਦਾ ਨਾਮ ਵੀ ਨਹੀਂ ਪਤਾ ਹੋਵੇਗਾ, ਸ਼ਾਇਦ ਸੁਣਿਆ ਵੀ ਨਾ ਹੋਵੇਗਾ, ਪਰ ਅਸੀਂ ਆ ਜਿਹੜਾ ਉਹ ਚੀਜ਼ਾਂ ਜਿਹੜੀਆਂ ਬਚਪਨ ਦੇ ਵਿੱਚ ਖੇਡਦੇ ਹੁੰਦੇ ਸੀ, ਕਿਉਂਕਿ ਉਦੋਂ ਸਮਾਰਟਫੋਨ ਨਹੀਂ ਸੀ ਹੁੰਦੇ, ਉਦੋਂ ਸਕਰੀਨ ਟਾਈਮ ਨਹੀਂ ਸੀ ਚੱਲਦਾ, ਸਿਰਫ ਇੱਕ ਟੈਲੀਵਿਜ਼ਨ ਹੁੰਦਾ ਸੀਗਾ, ਉਦੋਂ ਵੀ ਆ ਜਿਹੜਾ ਕੁਝ ਕੁ ਖਾਸ ਦਿਨ ਹੁੰਦੇ ਸੀਗੇ, ਉਦੋਂ ਉਹਦੇ ਵਿੱਚ ਪ੍ਰੋਗਰਾਮ ਆਉਂਦੇ ਹੁੰਦੇ ਸੀਗੇ ਅਤੇ ਉਹ ਸੁਣਦੇ ਹੁੰਦੇ ਸੀਗੇ, ਪਰ ਬਚਪਨ ਦੇ ਵਿੱਚ ਜੋ ਖੇਡਾਂ ਖੇਡਦੇ ਰਹੇ ਹੋ, ਹਾਂਜੀ, ਤਾਂ ਜ਼ਰੂਰ ਸਾਂਝੀਆਂ ਕਰਿਓ। ਆਪਾਂ ਕੁਛ ਕੁ ਕਹਿ ਲਓ ਕਿ 10 ਕੁ ਮਿੰਟ ਹੈ ਜਿਹੜਾ, 5-10 ਮਿੰਟ ਇਹਦੇ 'ਤੇ ਗੱਲਬਾਤ ਕਰਾਂਗੇ, ਅਤੇ ਤੁਸੀਂ ਆ ਜਿਹੜਾ ਕੋਈ ਵੀ ਬਚਪਨ ਦੀ ਜਿਹੜੀ ਖੇਡ ਖੇਡਦੇ ਰਹੋ, ਜਿਹੜੀ ਤੁਹਾਡੇ ਮਨ ਦੇ ਵਿੱਚ ਪਹਿਲੀ ਕਲਿੱਕ ਕਰ ਗਈ ਵੀ ਆਹ ਖੇਡ ਖੇਡਦਾ ਰਿਹਾ, ਇੱਕ ਜਾਂ ਦੋ ਖੇਡਾਂ ਦੱਸਿਓ, ਉਸ ਤੋਂ ਬਾਅਦ ਨਾ, ਕਿਉਂਕਿ ਸ਼ਾਇਦ ਵੱਖ ਵੱਖ ਸਰੋਤੇ ਆ ਜਿਹੜੇ ਉਹ ਵੀ ਹੈ, ਉਹਨਾਂ ਨੇ ਵੀ ਆ ਜਿਹੜੀ ਆਪਣੀ ਸ਼ਮੂਲੀਅਤ ਕਰਨੀ ਆ, ਉਹਨਾਂ ਨੇ ਵੀ ਆਪਣੀਆਂ ਦੱਸਣੀਆਂ ਵੀ ਆਹ ਅਸੀਂ ਖੇਡਾਂ ਖੇਡਦੇ ਰਹੇ। ਸੋ ਇੱਕ ਜਾਂ ਦੋ ਖੇਡਾਂ ਦੱਸਿਓ, ਉਸ ਤੋਂ ਬਾਅਦ ਨਾ ਦੱਸਿਓ, ਆਪਾਂ ਕੁਇਕਲੀ ਆ ਜਿਹੜਾ ਇਹ 5-10 ਮਿੰਟ ਇੱਥੇ ਲਾਵਾਂਗੇ, ਉਸ ਤੋਂ ਬਾਅਦ ਫਿਰ ਆਪਾਂ ਖਬਰਾਂ ਵੱਲ ਰੁੱਖ ਕਰਾਂਗੇ, ਅਤੇ ਇੱਕ ਸਟੋਰੀ ਆ ਜਿਹੜਾ ਜਾਂਦੇ ਜਾਂਦੇ ਮੈਂ ਉਹ ਕਵਰ ਕਰਾਂਗਾ। ਸੋ ਦੋਸਤੋ ਸਟੂਡੀਓ ਦੇ ਵਿੱਚ ਕਾਲ ਕਰਨੀ ਆ, ਸਟੂਡੀਓ ਨੰਬਰ 905-673-3337 9056733337 3-7 ਤੇ ਮੈਂ ਨੋਟ ਵੀ ਕਰਾਂਗਾ ਕਿਹੜੀ ਕਿਹੜੀ ਖੇਡ ਹੈ ਜਿਹੜੀ ਤੁਸੀਂ ਦੱਸ ਦਿੱਤੀ ਤੇ ਕਿਹੜੀ ਕਿਹੜੀ ਹਜੇ ਮਿਸਿੰਗ ਹੈ ਤੇ ਮੈਂ ਇੱਕ ਦੋ ਹੈ ਜਿਹੜੀਆਂ ਮੈਂ ਖੇਡਾਂ ਦੱਸ ਦਿੱਤੀਆਂ ਜੋ ਮੈਂ ਖੇਡਦਾ ਰਿਹਾ ਬਾਕੀ ਤੁਸੀਂ ਹੈ ਜਿਹੜਾ ਕਿਸੇ ਹੋਰ ਢੰਗ ਤਰੀਕੇ ਦੇ ਨਾਲ ਉਹ ਖੇਡਾਂ ਖੇਡਦੇ ਰਹੇ ਜ਼ਰੂਰ ਦੱਸ ਸਕਦੇ ਹੋ ਆਓ ਥੋੜ੍ਹਾ ਜਿਹਾ ਬਚਪਨ ਦੇ ਵਿੱਚ ਚਲੀਏ ਆਪਣਾ ਬਚਪਨਾ ਯਾਦ ਕਰੀਏ ਇਹ ਮੈਨੂੰ ਨਾ ਤਾਂ ਮੇਰਾ ਦਿਲ ਕਰ ਆਇਆ ਮੈਂ ਇੱਕ ਸ਼ਖਸ ਹੈ ਉਹਦੀ ਵੀਡੀਓ ਮੇਰੇ ਤੱਕ ਪਹੁੰਚ ਗਈ ਮੈਂ ਸੋਸ਼ਲ ਮੀਡੀਆ ਸਕਰੋਲ ਕਰਦਾ ਪਿਆ ਸੀਗਾ ਉਹਦੀ ਉਹਦਾ ਨਾਮ ਮੇਰੇ ਇਕਦਮ ਮਾਇੰਡ ਤੋਂ ਸਲਿਪ ਕਰ ਗਿਆ ਪਰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਉਹ ਚੀਜ਼ਾਂ ਦੱਸਦਾ ਸੀਗਾ ਵੀ ਬਚਪਨ ਦੇ ਵਿੱਚ ਜਿਹੜੇ ਮਿਲੀਨੀਅਲਸ ਹੈ ਉਹ ਇਹ ਕਰਦੇ ਆ ਜਿਹੜੇ ਜੈਨਜ਼ੀ ਹੈ ਉਹਨਾਂ ਨੂੰ ਇਹਦੇ ਬਾਰੇ ਪਤਾ ਨਹੀਂ ਉਹ ਮਤਲਬ ਕੰਪੈਰੀਜ਼ਨ ਕਰਦਾ ਸੀਗਾ ਲੈ ਜੀ ਉਹ ਦੇਖ ਕੇ ਮੈਂ ਤਾਂ ਆਪ ਬਚਪਨ ਦੇ ਵਿੱਚ ਗੁਆਚ ਗਿਆ ਸੀ ਆਇਓ ਸ਼ੁਰੂ ਕਰਦੇ ਹਾਂ ਪਹਿਲੀ ਗੱਲ 8262 ਜੀ ਸਵਾਗਤ ਹੈ ਜੀ 8262 ਜੀ ਤੁਸੀਂ ਆਉਂਦੀ ਹੈ ਰਹੋ
1: ਹੈਲੋ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਜੀ
0: ਵੈਰੀ ਗੁੱਡ ਮਾਰਨਿੰਗ ਭਾਜੀ ਪਹਿਲਾਂ ਤਾਂ ਮਾਫੀ ਚਾਹਾਂਗਾ ਬਹੁਤ ਦੇਰ ਤੋਂ ਤੁਹਾਡੀ ਜਿਹੜੀ ਲਾਈਨ ਹੈ ਮੈਨੂੰ ਲੱਗਦਾ ਹੋਲਡ ਤੇ ਹੈ ਜੀ
1: ਨਹੀਂ ਸਰ ਮੈਂ ਨਾ ਮਤਲਬ ਵੈਸੀ ਕਾਲ ਲਈ ਸੀ ਮੈਨੂੰ ਮੈਂ ਡਰਾਈਵ ਕਰ ਰਿਹਾ ਸੀਗਾ ਇੱਦਾਂ ਸੁਣਦਾ ਮੈਨੂੰ ਵਧੀਆ ਲੱਗਦਾ ਮੈਨੂੰ ਪਤਾ ਹੀ ਨਹੀਂ ਮੈਂ ਕਾਲ ਤੇ ਆ
0: ਅੱਛਾ ਇੰਜੋਏ
1: ਕਰ ਰਿਹਾ
0: ਕੀ ਬਾਤ ਹੈ ਥੈਂਕ ਯੂ ਜੀ ਥੈਂਕ ਯੂ ਭਾਜੀ
1: ਪਹਿਲੀ ਵਾਰੀ ਕਾਲ ਲਈ ਹੈ ਸਰ
0: ਅੱਛਾ ਜੀ ਅੱਛਾ ਪਹਿਲੀ ਵਾਰੀ ਹੈ ਕੀ ਸ਼ੁਭ ਨਾਮ ਜੀ ਤੁਹਾਡਾ
1: ਮੇਰਾ ਨਾਮ ਨਸੀਬ ਸਿੰਘ ਜੀ
0: ਨਸੀਬ ਜੀ ਨਸੀਬ
1: ਨਸੀਬ ਹਾਂਜੀ
0: ਕਿਆ ਬਾਤ ਹੈ ਨਸੀਬ ਜੀ ਬੜਾ ਯੂਨੀਕ ਜਿਹਾ ਨਾਮ ਹੈ ਉਦਾਂ ਬਹੁਤ ਘੱਟ ਇਹ ਨਾਮ ਹੈ ਜਿਹੜੇ ਪਹਿਲਾਂ ਬਹੁਤ ਹੁੰਦੇ ਸੀ ਹਨਾ ਜੀ ਵੀ ਇਦਾਂ ਦੇ ਨਾਮ
1: ਮੇਰੇ ਦਾਦਾ ਜੀ ਨੇ ਰੱਖਿਆ ਸੀ
0: ਵਾਹ ਜੀ ਵਾਹ
1: ਕੋਈ ਫੇਵਰੇਟ ਪਹਿਲਵਾਨ ਸੀਗੇ ਰੈਸਲਰ ਸੀਗੇ
0: ਅੱਛਾ ਜੀ
1: ਉਹਨਾਂ ਦੇ ਮਤਲਬ ਨਾਮ ਤੇ ਮੇਰਾ ਨਾਮ ਰੱਖਿਆ ਸੀ ਉਹਨਾਂ ਨੇ
0: ਕਿਆ ਬਾਤ ਹੈ ਕਿਆ
1: ਬਹੁਤ ਘੱਟ ਬੰਦੇ ਮੈਨੂੰ ਨਸੀਬ ਨਾਮ ਦੇ ਮਿਲਦੇ ਆ ਸੀ ਸੋ ਮੈਂ ਬਹੁਤ ਲੱਕੀ ਹੈ ਮੇਰਾ ਨਾਮ ਇਦਾਂ
0: ਸਹੀ ਗੱਲ ਹੈ ਬਹੁਤ ਖੂਬ ਅੱਛਾ ਨਸੀਬ ਆ ਜੀ ਦੱਸੋ ਕੋਈ ਨਸੀਬਾਂ ਦੀ ਗੱਲ ਕਿਹੜੀਆਂ ਖੇਡਾਂ ਖੇਡਦੇ ਰਹੇ ਹੋ ਬਚਪਨ ਦੇ ਵਿੱਚ ਫਿਰ
1: ਹਾਂਜੀ ਇੱਕ ਤਾਂ ਭਾਜੀ ਜਿੱਦਾਂ ਤੁਸੀਂ ਕਿਹਾ ਆਪਾਂ ਜਿਹੜੀ ਅਲਮੀਨੀਅਮ ਦੀ ਹੁੰਦੀ ਸੀ ਬਾਲ ਬਣਾ ਲੈਂਦੇ ਹੁੰਦੇ ਸੀਗੇ ਉਹ ਬਹੁਤ ਖੇਡੀ ਉਹਦੇ ਨਾਲ ਇੱਕ ਬੁੱਕਾਂ ਦੀ ਆਪਾਂ ਬੈਟ ਬਣਾ ਕੇ ਬਹੁਤ ਖੇਡਿਆ ਬਚਪਨ ਬਚਪਨ ਖੈਰ ਬਹੁਤ ਵਧੀਆ ਰਿਹਾ ਮੈਂ ਤਾਂ ਬਾਸਕਟਬਾਲ ਵੀ ਖੇਡੀ ਆ ਟੈਨਿਸ ਖੇਡਿਆ ਈਵਨ ਕਿ ਬਹੁਤ ਸਾਰੇ ਬੰਦਿਆਂ ਨੂੰ ਨੀ ਪਤਾ ਮੈਂ ਹੈਮਰ ਥਰੋ ਖੇਡੀ ਆ ਜਿਹੜੀ ਆਪਣੀ ਏਡੀ ਪਾਪੂਲਰ ਗੇਮ ਨਹੀਂ ਹੈਗੀ
0: ਹਾਂਜੀ ਹਾਂਜੀ ਹਾਂਜੀ ਅੱਛਾ ਤੁਸੀਂ ਉਹ ਖੇਡੀ ਹੈ ਹੈਮਰ ਥਰੋ
1: ਹਾਂਜੀ ਮੈਂ ਉਹਦੇ ਵਿੱਚ ਮਤਲਬ ਸਟੇਟ ਲੈਵਲ ਤੱਕ ਗਿਆ ਸੀਗਾ ਫਿਰ ਮੇਰੀ ਥੋੜੀ ਇੰਜਰੀ ਹੋ ਗਈ ਸੀ ਫਿਰ ਮੈਂ ਹਟ ਗਿਆ ਸੀਗਾ
0: ਅੱਛਾ ਜੀ
1: ਮੈਨੂੰ ਬਹੁਤ ਮਤਲਬ ਹਾਲੇ ਵੀ ਬਹੁਤ ਮਜ਼ਾ ਆਉਂਦਾ ਜਦੋਂ ਵੀ ਮੈਂ ਕਿਤੇ ਪ੍ਰੈਕਟਿਸ ਕਰਦਾ
0: ਕਿਆ ਬਾਤ ਹੈ ਕਿਆ ਬਾਤ ਹੈ ਭਾਜੀ ਬਹੁਤ ਖੂਬ ਜੀ ਬਹੁਤ ਖੂਬ ਤੇ ਨਸੀਬ ਭਾਜੀ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ ਸੋ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ
1: ਠੀਕ ਹੈ ਜੀ ਥੈਂਕ ਯੂ ਜੀ ਗੁੱਡ ਨਾਈਟ
0: ਜੀ ਥੈਂਕ ਯੂ ਜੀ ਥੈਂਕ ਯੂ ਜੀ ਸੋ ਅਗਲੀ ਕਾਲ ਤੇ ਚੱਲਦਾ ਮਨਦੀਪ ਜੀ ਸਤਿ ਸ਼੍ਰੀ ਅਕਾਲ ਭਾਜੀ ਜੀ ਐਨੂ ਜੀ
2: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ
0: ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ
2: ਡਿਕਰੀਆਂ ਲਾ ਕੇ ਨਾ ਉਹ ਤੇ ਇੱਕ ਲੱਲਾ ਬੁੱਚੀ ਹੁੰਦਾ ਸੀਗਾ ਸਾਡੇ ਹੁਣ ਪਤਾ ਨੀ ਕੀ ਕਹਿੰਦੇ ਜਿੱਦਾਂ ਉਹ ਟੋਏ ਦੇ ਵਿੱਚ ਡੰਡਾ ਲਾ ਕੇ ਬੇਸਬਾਲ ਟਾਈਪ ਹੈ
0: ਅੱਛਾ ਜੀ
2: ਹਾਂਜੀ ਉਹ ਬਹੁਤ ਖੇਡਿਆ ਜੀ ਮੇਰੇ ਕੋਲ ਤਾਂ ਵੀਡੀਓ ਪਈਆਂ ਜੀ ਹਜੇ ਪੁਰਾਣੀਆਂ ਬਹੁਤ
0: ਕੀ ਬਾਤ ਕੀ ਕੀ ਕੀ ਤੁਸੀਂ ਭਾਜੀ ਕੀ ਤੁਸੀਂ ਨਾਮ ਕਿਹਾ ਲੱਲਾ ਪੁੱਚੀ
2: ਲੱਲਾ ਬੁੱਚੀ ਕਰਕੇ ਕਹਿੰਦੇ ਆ ਸਾਡੇ ਮਾਲਵੇ ਚ ਮੈਂ ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦਾ ਹੈ ਨਾ
0: ਅੱਛਾ ਅੱਛਾ ਜੀ ਠੀਕ ਹੈ ਠੀਕ
2: ਉਹ ਜਿੱਦਾਂ ਪੰਜ ਸੱਤ ਮੁੰਡੇ ਉਹ ਇੱਕ ਜਾਣੇ ਨੇ ਬਾਲ ਲਾਉਣੀ ਆ ਕਿਸੇ ਨੂੰ ਵੀ ਅੱਗੋਂ ਆਪਾਂ ਉਹ ਬਾਲ ਲੱਗਣ ਨੀ ਦੇਣੀ ਆਪਣੇ ਆਪ ਨੂੰ ਸੇਵ ਕਰਨਾ ਹੈ ਨਾ ਉਹ ਡੰਡੇ ਬਣਾ ਕੇ ਅਸੀਂ ਉਹਦੇ ਨਾਲ ਖੇਡਦੇ ਰਹੇ
0: ਅੱਛਾ ਅੱਛਾ ਠੀਕ ਹੈ ਠੀਕ
2: ਮੈਨੂੰ ਮੇਰੇ ਕੋਲ ਮੁੰਡੇ ਨੇ ਵੀਡੀਓ ਭੇਜੀਆਂ ਥੋੜੇ ਦਿਨ ਹੀ ਹੋ ਗਏ ਆ ਉਹਦੇ ਕੋਲ ਫੋਨ ਸੀ ਜਦੋਂ ਉਹਨੇ ਬਣਾਈਆਂ ਉਹ ਤਾਂ ਅਸੀਂ ਕਈ ਵਾਰੀ ਮੈਂ ਉਦਾਂ ਵੀ ਲਾ ਕੇ ਵੇਹਦਾ ਰਹਿੰਦਾ ਵੀ ਆਹ ਟਾਈਮ ਬਹੁਤ ਵਧੀਆ ਜੀ
0: ਸਹੀ ਗੱਲ
2: ਆਜ਼ਾਦ ਪੰਛੀ ਵਾਲਾ ਟਾਈਮ ਸੀ ਉਹ ਤਾਂ ਜੀ ਬਹੁਤ ਵਧੀਆ ਤੇ
0: ਬਿਲਕੁਲ
2: ਬੰਟੇ ਦਾ ਬਹੁਤ ਜਿਹੜਾ ਬੰਟਾ ਨਾਲ ਹੀ ਲੈ ਕੇ ਪਹਿਲਾਂ ਲੱਭ ਕੇ ਛੱਡੀਦਾ ਸੀ

0: ਅੱਛਾ ਭਾਜੀ ਇੱਕ ਇੱਕ ਚਲੋ ਮੈਂ ਅਗਲੀ ਕਾਲ ਦੇ ਉਸ ਤੋਂ ਪਹਿਲਾਂ ਮੈਂ ਤੁਹਾਡੇ ਪੁੱਛਣਾ, ਬਚਪਨ ਦੇ ਵਿੱਚ ਜਿੱਦਾਂ ਹੁਣ ਉਦੋਂ ਵੀਡੀਓ ਗੇਮਸ ਤਾਂ ਘੱਟ ਹੁੰਦੀਆਂ ਸੀ, ਹੈ ਨਾ, ਕੁਛ ਕੁ ਇੱਦਾਂ ਦੀਆਂ ਗੇਮਾਂ ਹੁੰਦੀਆਂ ਸੀਗੀਆਂ ਜਿਹੜੀ ਆਪਾਂ ਖੇਡਦੇ ਹੁੰਦੇ ਸੀ ਪਰ ਉਹ ਵੀਡੀਓ ਗੇਮਸ ਨਹੀਂ ਸੀ ਹੁੰਦੀਆਂ, ਮਤਲਬ ਸਕਰੀਨ ਵਾਲੀਆਂ ਨਹੀਂ ਸੀ ਹੁੰਦੀਆਂ ਪਰ ਉੱਦਾਂ ਹੁੰਦੀਆਂ ਸੀਗੀਆਂ ਗੇਮ, ਪਰ ਉਹ ਆਪਾਂ ਖੇਡਦੇ ਹੁੰਦੇ ਸੀਗੇ, ਯਾਦ ਹੈ?
1: ਉਹ ਜਿੱਦਾਂ ਹਾਂਜੀ ਹਾਂਜੀ ਕਾਉਂਟਰਾ ਵਗੈਰਾ ਆਉਂਦੀ ਸੀ ਗੇਮ, ਗੋਲੀਆਂ ਚਲਾਉਣ ਵਾਲੀ, ਹੁਣ ਤਾਂ ਫੋਨਾਂ ਦੇ ਵਿੱਚ ਉਹਨਾਂ ਨੇ ਐਪ ਜੇ ਬਣਾ ਦਿਆ, ਸੁਪਰ ਮਾਰੀਓ ਹੁੰਦੀ ਸੀ, ਛੋਟੀਆਂ ਛੋਟੀਆਂ ਪੱਤੀਆਂ ਜੀ ਹੁੰਦੀਆਂ ਸੀ ਉਹ ਲਾ ਕੇ ਵਿੱਚ ਉਹਦੇ ਗੇਮ ਦੇ ਵਿੱਚ, ਤੇ ਉਹ ਹੁਣ ਤਾਂ ਜਵਾਕ ਹੁਣ ਹੀ ਨੀ ਛੱਡਦੇ ਜੀ, ਉਹਨਾਂ ਨੇ ਦੇਖਣਾ ਕੀ ਹੈ ਇਹੋ ਜਿਹੀਆਂ ਚੀਜ਼ਾਂ, ਜਦੋਂ ਧਿਆਨ ਹੀ ਹੈ ਨੀ
0: ਬੱਚਿਆਂ
1: ਦਾ, ਨਾ ਹੀ ਹੁਣ ਬੱਚੇ ਨੇ ਇਕੱਠੇ ਹੁੰਦੇ ਉਸ ਟਾਈਮ ਨਾਲ, ਜਿੱਦਾਂ ਪਿੰਡਾਂ ਦੇ ਵਿੱਚ ਪਹਿਲਾਂ ਇਕੱਠੇ ਹੁੰਦੇ ਸੀ, ਹੁਣ ਪਿੰਡਾਂ ਚ ਵੀ ਹੈ ਨੀ ਗਾ ਉਹ ਮਾਹੌਲ ਚਾਹ,
0: ਸਹੀ ਗੱਲ ਹੈ,
1: ਹੁਣ ਤਾਂ ਜੀ ਘਰੋਂ ਇੱਕ ਦੂਜੇ ਨਾਲ ਪਬਜੀ ਖੇਡੀ ਜਾਂਦੇ ਵਿੱਚ ਗੱਲਾਂ ਮਾਰੀ ਜਾਂਦੇ,
0: ਬਿਲਕੁਲ ਬਿਲਕੁਲ,
1: ਉਦੋਂ ਬਾਹਰ ਇਹਦੇ ਨਾਲ ਇਹ ਹੁੰਦਾ ਜੀ ਇੱਕ ਤਾਂ ਕਸਰਤ ਟੈਪ ਹੋ ਜਾਂਦੀ ਜੀ, ਕਿਉਂਕਿ ਖੁੱਲਾ ਮਾਹੌਲ ਮਿਲਦਾ ਜਾਂ ਗਰਾਊਂਡ ਦਾ, ਹੈ ਨਾ,
0: ਜੀ ਜੀ ਜੀ,
1: ਹੁਣ ਅੰਦਰਾਂ ਦੀ ਬੈਠੇ ਆ ਉਦਾਂ ਦਾ ਦਿਮਾਗ ਸੁੰਗੜੇ ਪਏ ਥੋੜੇ ਜਿਹੇ,
0: ਸਹੀ ਗੱਲ ਹੈ, ਸਹੀ ਗੱਲ ਹੈ ਜੀ, ਸਹੀ ਗੱਲ ਹੈ, ਬਹੁਤ ਚੇਂਜ ਹੋ ਗਿਆ ਜੀ, ਜੀ ਥੈਂਕ ਯੂ ਥੈਂਕ ਯੂ
1: ਭਾਈ, ਸਤਿ ਸ਼੍ਰੀ ਅਕਾਲ ਜੀ, ਹੋਰ ਵੀ ਸੁਣਦੇ
0: ਜੀ ਜੀ, ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਉਹ ਲਾਈਨ ਡਰੋਪ ਹੋ ਗਈ, ਮੇਰੇ ਤੋਂ ਨੰਬਰ ਪੜ੍ਹ ਨਹੀਂ ਹੋਇਆ, ਸੋਰੀ, ਦੁਬਾਰਾ ਕਾਲ ਕਰ ਲਿਓ ਪਲੀਜ਼, ਅਗਲੀ ਕਾਲ 'ਤੇ ਚੱਲਦਾ ਮੈਂ, ਜਸ਼ਨ ਜੀ ਜੀ ਇਹਨੂੰ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ,
2: ਚੋਰੀ ਕੋਈ ਉਹਨਾਂ ਦੀ ਪੁਰਾਣੀ ਚੁੰਨੀ ਲੈ ਕੇ ਤੇ ਛੋਟਾ ਜਿਹਾ ਘਰ ਬਣਾ ਕੇ ਉਹਦੇ ਚ ਭਾਂਡੇ ਲਾ ਕੇ ਤੇ ਏਦਾਂ ਪ੍ਰਟੈਂਡ ਕਰਨਾ ਕਿ ਪ੍ਰਾਹੁਣੇ ਆਏ ਨੇ, ਘਰਦਨ ਦੇਖਣਾ ਵੀ ਉਹ ਕਿੱਦਾਂ ਚਾਹ ਫੜਾਉਂਦੇ ਸੀ, ਤੇ ਉਦਾਂ ਹੀ ਭੈਣ ਭੈਣ ਖੇਡਣਾ ਵੀ ਹਾਂ, ਹਨਾ, ਕਿ ਭਾਂਡਿਆਂ ਦੇ ਵਿੱਚ ਥੋੜੀ ਜਿਹੀ ਚਾਹ ਬਣਾ ਕੇ ਤੇ ਮਤਲਬ ਘਰੇ ਹੀ ਲੈ ਕੇ ਚਾਹ ਤੇ ਉਹਦੇ ਚ ਪਾ ਕੇ ਤੇ ਉਹ ਖੇਡਣਾ, ਜਾਂ ਸਟਾਪੂ ਬਹੁਤ ਖੇਡਦੇ ਹੁੰਦੇ ਸੀ ਨਿੱਕੇ ਹੁੰਦੇ ਸਕੂਲ ਦੇ ਵਿੱਚ, ਸਵੇਰੇ ਸਵੇਰੇ ਜਦੋਂ ਪਹਿਲਾਂ ਪਹੁੰਚ ਜਾਣਾ ਤੇ ਉਸ ਤੋਂ ਬਾਅਦ ਵਿੱਚ ਉੱਥੇ ਪਹਿਲਾਂ ਸਟਾਪੂ ਖੇਡਣਾ ਵੀ ਹਲੇ ਪ੍ਰੇਅਰ ਸ਼ੁਰੂ ਨੀ ਹੋਈ ਹੈਗੀ, ਚਲੋ ਪਹਿਲਾਂ ਇੱਕ ਦੋ ਵਾਰੀ ਖੇਡ ਲੈਂਦੇ ਆ,
0: ਜੀ ਜੀ,
2: ਆਹ ਖੇਡਾਂ ਸੀ ਖੇਡਦੇ ਹੁੰਦੇ
0: ਸੀ, ਕਿਆ ਬਾਤ ਹੈ ਜੀ, ਕਿਆ ਬਾਤ, ਅੱਛਾ ਜਸ਼ਨ ਜੀ, ਉਹ ਜਿਹੜੀਆਂ ਪੁਰਾਣੀਆਂ ਤੁਹਾਡੀਆਂ ਸਹੇਲੀਆਂ ਸੀਗੀਆਂ ਉਹਨਾਂ ਦੇ ਨਾਲ, ਉਹਨਾਂ ਦੇ ਵਿੱਚੋਂ ਕਿਸੇ ਦੇ ਨਾਲ ਵੀ ਅੱਜ ਵੀ ਰਾਬਤਾ ਹੈਗਾ, ਉਹਨਾਂ ਦੇ ਕੰਟੈਕਟ ਦੇ ਵਿੱਚ ਹੈਗੇ ਜਾਂ ਸਾਰੇ ਆਪੋ ਆਪਣੇ ਬਸ ਬਿਜ਼ੀ ਹੋ ਗਏ? ਜੀ
2: ਇਕੱਠੇ ਸੀ ਨਾ ਉਦੋਂ, ਉਹ ਮੈਨੂੰ ਲੱਗਦਾ ਕਿ ਉਹ ਵਾਲੇ ਫਰੈਂਡਸ ਬਾਅਦ ਵਿੱਚ ਕਦੀ ਬਣੇ ਨੀ,
0: ਸਹੀ ਗੱਲ,
2: ਹੁਣ ਤਾਂ ਸਾਰੇ ਬਿਜ਼ੀ ਹੋ ਗਏ ਨੇ ਆਪਣੀ ਲਾਈਫ ਦੇ ਵਿੱਚ,
0: ਸਹੀ ਗੱਲ ਹੈ, ਸਹੀ ਗੱਲ ਹੈ ਜੀ, ਸਹੀ ਗੱਲ ਹੈ, ਕਿਆ ਬਾਤ ਹੈ ਜੀ, ਜੀ ਥੈਂਕ ਯੂ ਜਸ਼ਨ ਜੀ, ਥੈਂਕ ਯੂ ਜੀ, ਤੁਸੀਂ ਸਾਂਝ ਪਾਈ, ਬਹੁਤ ਬਹੁਤ ਧੰਨਵਾਦ। ਅੱਛਾ ਦੋਸਤੋ, ਇੱਕ ਮੈਂ ਤੁਹਾਨੂੰ ਹਿੰਟ ਦਿੰਦਾ, ਇੱਕ ਨਾ ਉਸ ਵਕਤ ਜਿਹੜੀ ਉਹ ਗੇਮਾਂ ਆਉਂਦੀਆਂ ਹੁੰਦੀਆਂ ਸੀਗੀਆਂ, ਵੱਖੋ ਵੱਖਰੀਆਂ ਆਉਂਦੀਆਂ ਹੁੰਦੀਆਂ ਸੀਗੀਆਂ, ਤੁਹਾਨੂੰ ਚੇਤਾ ਹੋਵੇ, ਪਾਣੀ ਦੇ ਵਿੱਚ ਰਿੰਗਸ ਹੁੰਦੀਆਂ ਸੀਗੀਆਂ ਅਤੇ ਉਹ ਦੋ ਪਿੰਨਾਂ ਹੁੰਦੀਆਂ ਸੀਗੀਆਂ ਅਤੇ ਉਹਦੇ ਉੱਥੇ ਪਿੰਨਾਂ ਦੇ ਵਿੱਚ ਨਾ ਉਹ ਪਾਣੀ ਦੇ ਪ੍ਰੈਸ਼ਰ ਦੇ ਨਾਲ ਹੀ ਉਹ ਪੈਂਦੀਆਂ ਹੁੰਦੀਆਂ ਸੀਗੀਆਂ ਅਤੇ ਉਹ ਬੜਾ ਜ਼ੋਰ ਲੱਗਦਾ ਸੀਗਾ, ਬੜਾ ਉਸ ਵਕਤ ਦਿਮਾਗ ਲੱਗਦਾ ਸੀਗਾ ਵੀ ਕਿੱਧਰੋਂ ਕਿੱਧਰੋਂ ਪ੍ਰੈਸ਼ਰ ਪਵੇ, ਵੀ ਕਿੰਨੀ ਵਾਰ ਆ ਜਿਹੜਾ ਉਦੋਂ ਬਟਨ ਜਿਹੇ ਲੱਗੇ ਹੁੰਦੇ ਸੀਗੇ ਵੀ ਉਹਨਾਂ ਨੂੰ ਪ੍ਰੈਸ ਕਰੀਏ, ਵੀ ਪਾਣੀ ਦੇ ਪ੍ਰੈਸ਼ਰ ਦੇ ਨਾਲ ਜਿਹੜੀਆਂ ਉਹ ਰਿੰਗਸ ਨੇ ਛੋਟੀਆਂ ਛੋਟੀਆਂ ਹੁੰਦੀਆਂ ਸੀਗੀਆਂ ਉਸ ਪਿੰਨ ਦੇ ਵਿੱਚ ਪੈ ਜਾਣ, ਜਦੋਂ ਤੱਕ ਉਹ ਮੁਕੰਮਲ ਨਹੀਂ ਹੋਣਾ ਉਸ ਗੇਮ ਦੇ ਵਿੱਚ ਆ ਜਿਹੜੀ ਦਿਲਚਸਪੀ ਆ ਜਿਹੜੀ ਬਣੀ ਰਹਿੰਦੀ ਸੀ। ਕਈ ਵਾਰ ਤਾਂ ਕਿਸੇ ਨੇ ਦੋ ਦਿਨਾਂ ਦੇ ਵਿੱਚ ਹੀ ਆ ਜਿਹੜੀ ਉਹ ਗੇਮ ਆ ਜਿਹੜੀ ਮੁਕਾ ਦੇਣੀ, ਵੀ ਯਾਰ ਹਾਂ ਮੈਂ ਪਾ ਦਿੱਤਾ ਅਤੇ ਦੱਸਣਾ ਯਾਰ ਇਹ ਗੇਮ ਤਾਂ ਮੈਂ ਕੀਤਾ ਹੋਇਆ, ਹੁਣ ਤਾਂ ਮੈਂ ਅਗਲੇ ਲੈਵਲ ਦੀ ਦੇਖਦਾ ਪਿਆ, ਜਾਂ ਫਿਰ ਕਿਸੇ ਨੇ ਜਿਹੜਾ ਹਫ਼ਤਾ ਦੋ ਹਫ਼ਤੇ ਮਹੀਨਾ ਵੀ ਲੱਗ ਜਾਂਦਾ ਸੀਗਾ। ਸੋ ਇੱਦਾਂ ਦੀਆਂ ਜਿਹੜੀਆਂ ਖੇਡਾਂ ਹੁੰਦੀਆਂ ਸੀਗੀਆਂ, ਮੈਂ ਕਹਿੰਦਾ ਬੜੀਆਂ ਕਮਾਲ ਦੀਆਂ ਖੇਡਾਂ ਹੁੰਦੀਆਂ ਸੀਗੀਆਂ। ਅੱਛਾ ਸਾਡੇ ਜਿਹੜੇ ਪਿੰਡਾਂ ਦੇ ਨਾਲ ਸੰਬੰਧਿਤ ਰੱਖਦੇ ਨੇ ਸਾਡੇ ਲਿਸਨਰ, ਉੱਥੇ ਜਿਹੜੀਆਂ ਕੁਝ ਖਾਸ ਜਿਹੜੀਆਂ ਖੇਡਾਂ ਸੀਗੀਆਂ ਜੋ ਅੱਜ ਕੱਲ੍ਹ ਬਹੁਤ ਦੂਰ ਹੋ ਗਈਆਂ ਜਾਂ ਅਲੋਪ ਹੋ ਗਈਆਂ, ਹਾਂ ਪਰ ਅੱਜ ਕੱਲ੍ਹ ਜਿਹੜੇ ਸੱਭਿਆਚਾਰਕ ਮੇਲੇ ਲੱਗਦੇ ਨੇ ਉੱਥੇ ਉਹਨਾਂ ਖੇਡਾਂ ਦਾ ਜ਼ਿਕਰ ਜ਼ਰੂਰ ਹੁੰਦਾ। ਵੈਸੇ ਆ ਜਿਹੜੇ ਅੱਜ ਦਾ ਜਿਹੜਾ ਯੂਥ ਹੈ ਜਿਹੜੀਆਂ ਉਹ ਖੇਡਾਂ ਬਹੁਤ ਭੁੱਲ ਚੁੱਕਾ, ਬਹੁਤ ਦੂਰ ਜਾ ਚੁੱਕਾ, ਜਿੱਦਾਂ ਭਾਅ ਜੀ ਹੁਣਾਂ ਨੇ ਕਿਹਾ ਵੀ ਗੇਮਾਂ ਕੁਝ ਇਹੋ ਜਿਹੀਆਂ ਚੱਲਦੀਆਂ, ਅੱਜ ਕੱਲ੍ਹ ਤਾਂ ਵਰਚੁਅਲੀ ਆ ਜਿਹੜੇ ਦੂਜੇ ਨਾਲ ਹੋ ਜਾਂਦੇ ਆ ਵੀ ਆਪਾਂ ਉੱਥੇ ਮਿਲਾਂਗੇ ਤੈਨੂੰ, ਆਪਾਂ ਜਿਹੜੀਆਂ ਨਾ ਵਰਚੁਅਲੀ ਆ ਜਿਹੜੀ ਗੱਲਾਂ ਕਰਾਂਗੇ, ਵਰਚੁਅਲੀ ਅੱਜ ਕੱਲ੍ਹ ਉਹ ਗੱਲਾਂ ਕਰਦੇ ਨੇ ਗੇਮਸ ਦੇ ਵਿੱਚ ਹੀ ਆ, ਜਿਹੜੇ ਫਰੈਂਡ ਆ ਜਿਹੜੇ ਉਹ ਉੱਥੇ ਗੱਲਾਂ ਕਰ ਲੈਂਦੇ ਨੇ, ਇਨ ਕੰਟੈਕਟ ਦੇ ਵਿੱਚ ਹੋ ਜਾਂਦੇ। ਸੋ ਇਹੋ ਜਿਹਾ ਬਹੁਤ ਕੁਛ ਅੱਜ ਦੋਸਤੋ ਚੱਲ ਰਿਹਾ। ਸੋ ਤੁਸੀਂ ਆ ਜਿਹੜਾ ਬਚਪਨ ਦੀਆਂ ਖੇਡਾਂ ਬਾਰੇ ਦੱਸਣਾ, ਸੋ ਆਪਾਂ ਦੋ ਤਿੰਨ ਮਿੰਟ ਬਸ ਹੋਰ ਰੱਖਾਂਗੇ, ਉਸ ਤੋਂ ਬਾਅਦ ਫਿਰ ਅੱਜ ਖਬਰਾਂ ਵੱਲ ਚੱਲਾਂਗੇ। ਸੋ ਲੈਟ ਸੀ ਕੀ ਖੇਡਾਂ ਖੇਡਦੇ ਰਹੇ ਹੋ, ਸ਼ਾਇਦ ਅੱਜ ਇਹੋ ਜਿਹੇ ਤੱਕ ਮੈਂ ਇੱਕ ਦੋ ਖੇਡਾਂ ਜਿਹੜੀਆਂ ਉਹ ਨਵੀਆਂ ਤੁਹਾਡੇ ਤੋਂ ਸੁਣੀਆਂ। ਸੋ ਦੇਖਦੇ ਹਾਂ ਹੋਰ ਕਿਹੜੀਆਂ ਕਿਹੜੀਆਂ ਖੇਡਾਂ ਨਵੀਆਂ ਤੁਸੀਂ ਖੇਡਦੇ ਰਹੇ ਹੋ।

0: ਅਗਲੀ ਕਾਲ ਤੇ ਚੱਲਦੇ ਹਾਂ। 5007 ਮਨਜਿੰਦਰ ਆਂਟੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
0: ਕਿੱਦਾਂ ਹਾਲ ਚਾਲ ਤੁਹਾਡੇ ਜੀ?
1: ਠੀਕ ਹੈ, ਆਪਣਾ ਸੁਣਾਓ।
0: ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਧੰਨਵਾਦ।
1: ਮੈਂ ਕਿਹਾ ਕੁੜੀਆਂ ਦੀਆਂ ਗੇਮਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਸੀ
0: ਜੀ ਜੀ।
1: ਗੀਟੇ ਖੇਡਣੇ,
0: ਗੀਟੇ
1: ਖੇਡਣਾ,
0: ਸਟੈਪੂ,
1: ਤੇ ਗੁੱਡੀਆਂ ਪਟੋਲੇ।
0: ਸਹੀ ਗੱਲ ਹੈ।
1: ਘਰ ਘਰ ਇੱਕ ਦੂਸਰੇ ਨਾਲ ਵਿਆਹ ਕਰਨੇ, ਗੁੱਡਾ ਗੁੱਡੀ ਦਾ, ਕਈ ਖੁਸ਼ੀ ਏਦਾਂ ਦੀਆਂ ਗੇਮਾਂ ਅਲੱਗ ਹੀ ਹੁੰਦੀਆਂ ਸੀ।
0: ਸਹੀ ਗੱਲ ਹੈ।
1: ਸੱਪ ਸੀੜੀ, ਅੱਡਾ ਖੱਡਾ, ਮਤਲਬ ਉਹਨਾਂ ਦੀਆਂ ਕੁੜੀਆਂ ਦੀਆਂ ਅਲੱਗ ਨੇ, ਮੁੰਡਿਆਂ ਦੀਆਂ ਅਲੱਗ ਹੁੰਦੀਆਂ ਸੀ, ਤੇ ਕੋਟਲਾ ਛਪਾਕੀ।
0: ਆਹਾ, ਕੋਟਲਾ ਛਪਾਕੀ, ਇਹਦਾ ਮੁੰਡੇ ਵੀ ਖੇਡ ਲੈਂਦੇ ਸੀ ਜੀ, ਇਹ ਤਾਂ ਗੇਮ ਹੈ ਨਾ।
1: ਇਹ ਤਾਂ ਮੁੰਡੇ ਵੀ ਸਾਰੇ ਮਿਕਸ ਜਿਹੇ ਖੇਡ ਲੈਂਦੇ ਸੀ, ਸਾਰਿਆਂ ਨੇ ਗੋਲ ਚੱਕਰ ਜਿਹਾ ਬਣਾ ਕੇ ਬਹਿ ਜਾਣਾ।
0: ਅੱਛਾ, ਇਹ ਉਹ ਵੀ ਖੇਡ ਹੈ, ਇਹਦੇ ਚ ਜੇ ਕਿਸੇ ਨੇ ਕਿਸੇ ਦੇ ਨਾਲ ਕਿੜ ਕੱਢਣੀ ਹੁੰਦੀ ਸੀ ਨਾ, ਉਹਦੇ ਪਿੱਛੇ ਰੱਖ ਦੇਣਾ। ਹਾਂ, ਜੇ ਤਾਂ ਉਹਨੂੰ ਨਾ ਪਤਾ ਚੱਲੇ ਤਾਂ ਇਹੋ ਜਿਹੀ ਹੈ ਜਿਹੜੀ ਉਹਦੀ ਪਿੱਠ ਸੇਕੀ ਜਾਂਦੀ ਸੀਗੀ, ਮਤਲਬ ਸਾਰਾ ਗੁੱਸਾ ਲਾਹ ਦਿੱਤਾ ਜਾਂਦਾ ਸੀਗਾ, ਫਿਰ ਅਗਲਾ ਵੀ ਦੌੜਦਾ ਸੀਗਾ ਮਗਰ ਮਗਰ
1: ਲੈ ਕੇ, ਉਹਨੇ ਫਿਰ ਚੱਕ ਕੇ ਉਹਨੇ ਉਹਦੇ ਮਗਰ ਨੱਠਣਾ।
0: ਹਾਂ, ਸਹੀ ਗੱਲ ਹੈ, ਸਹੀ ਗੱਲ,
1: ਉਹਨੇ ਉਹਦੀ ਜਗ੍ਹਾ ਤੇ ਬੈਠ ਜਾਣਾ,
0: ਬੈਠ ਜਾਣਾ, ਬਿਲਕੁਲ ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਕਿਆ ਗੇਮਾਂ ਸੀ ਜੀ, ਕਿੰਨਾ ਮਜ਼ਾ ਆਉਂਦਾ ਹੁੰਦਾ ਸੀਗਾ। ਅੱਛਾ, ਦੇਖੋ ਇਸ ਦੇ ਨਾਲ ਸੋਸ਼ਲਾਈਜ਼ਿੰਗ ਜਿਹੜੀ ਬਹੁਤ ਹੁੰਦੀ ਸੀਗੀ, ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਉਸ ਵਕਤ ਇਸ ਤਰ੍ਹਾਂ ਟਾਈਮ ਬਿਤਾਉਂਦੇ ਸੀ, ਇੱਕ ਤਾਂ ਫਿਜ਼ੀਕਲ ਪਲੱਸ ਤੁਹਾਡੀ ਜਿਹੜੀ ਹੈ ਮੈਂਟਲੀ ਜਾਂ ਬੌਧਿਕ ਵਿਕਾਸ ਵੀ ਹੁੰਦਾ ਸੀਗਾ।
1: ਉਹ ਨਾ ਉਹ ਇੱਕ ਫ੍ਰੀ ਜੇ ਮਾਈਂਡ ਨਾਲ ਖੇਲਦੀ ਦਾ ਸੀ, ਹੁਣ ਤਾਂ ਬੱਚੇ ਆ ਇਹਦੇ ਵਿੱਚ ਮੋਬਾਈਲ ਦੇ ਵਿੱਚ ਹੀ ਦੇਖੀ ਜਾਂਦੇ, ਤਾਂ ਉਹ ਦਿਮਾਗ ਹੀ ਲੱਗਦਾ ਉਹਦੇ ਵਿੱਚ। ਉਹ ਇੱਕ ਫ੍ਰੀ ਮਾਈਂਡ ਹੁੰਦਾ ਸੀਗਾ ਕਿ ਜਿੱਦਾਂ ਆਪਾਂ ਦੌੜਦੇ ਹਾਂ, ਕੋਈ ਇਹ ਨਹੀਂ ਸੀ ਹੁੰਦਾ ਕਿ ਅਸੀਂ ਸੋਚਣਾ ਹੈ ਕੁਛ।
0: ਸਹੀ ਗੱਲ ਹੈ, ਸਹੀ ਗੱਲ, ਬਿਲਕੁਲ ਜੀ। ਥੈਂਕ ਯੂ ਜੀ, ਥੈਂਕ ਯੂ ਮਨਜਿੰਦਰ ਜੀ, ਬਹੁਤ ਬਹੁਤ ਧੰਨਵਾਦ ਆਂਟੀ ਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ ਚੌਹਾਨ ਸਾਹਿਬ ਜੀ, ਆਏ ਨੂੰ ਜੀ। ਜੀ ਚੌਹਾਨ ਸਾਹਿਬ, ਤੁਸੀਂ ਆਉਂਦੀ ਏਅਰ ਹੋ। ਸਤਿ ਸ਼੍ਰੀ ਅਕਾਲ ਬਾਜੀ, ਸਤਿ ਸ਼੍ਰੀ ਅਕਾਲ ਜੀ। ਕੀ ਖੇਲਦੇ ਹੁੰਦੇ ਸੀ?
2: ਖਾਲੀ ਕਰਕੇ ਤੁਸੀਂ ਰੇਤ ਪਾ ਕੇ ਖਾਣੇ ਸੱਟਣਾ, ਤੇ ਇੱਕ ਪੈਰ ਨਾਲ ਕਿੱਕ ਮਾਰਨੀ, ਜਾਣੀ ਅੱਗੇ ਖਾਣੇ ਲੈ ਕੇ ਜਾਣੀ, ਅਗਰ ਉਸ ਨਾਲ ਟਕਰਾ ਜਾਵੇ ਲੈਣ ਨਾਲ ਤੇ ਬੰਦਾ ਬਾਹਰ ਹੋ ਜਾਣਾ ਸੀ।
0: ਅੱਛਾ ਅੱਛਾ,
2: ਚਿੰਜੋ ਨੂੰ ਕਹਿੰਦਾ ਸੀ।
0: ਓਕੇ,
2: ਹਾਂ ਜੀ,
0: ਠੀਕ ਹੈ।
2: ਅਸੀਂ ਆਪਣੇ ਪਿੰਡ ਭਰਾਵਾਂ ਨਾਲ ਬਹੁਤ ਖੇਡਿਆ, ਮਤਲਬ ਉਹਨੂੰ ਬਣਾ ਲੈਣਾ, ਡਰਾ ਕਰ ਦੇਣੀ, ਚੌਕ ਬਹੁਤ ਖੇਡੀ ਹੈ।
0: ਕਿਆ ਬਾਤ ਹੈ,
2: ਆਮ ਹੀ ਸੁਣਨਾ, ਬਹੁਤ ਬਹੁਤ ਖੇਡੇ ਨਾ ਸਾ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ।
2: ਲੱਡੂ ਵੀ ਬਹੁਤ ਲੈਣ ਜੀ,
0: ਜੀ ਜੀ, ਅੱਛਾ, ਉਹ ਵੀ ਖੇਡਦੇ ਨੇ, ਕਿਆ ਬਾਤ ਹੈ ਜੀ।
2: ਬਾਕੀ ਤਾਂ ਆਪਣੇ ਅੱਗੇ ਤੇ ਕ੍ਰਿਕਟ ਉੱਤੇ ਚਲੋ ਲੱਗ ਜੀ ਨਾ, ਇੰਟਰਨਲੀ ਜਿਹੜੀਆਂ ਗੇਮਾਂ ਤੁਹਾਨੂੰ ਕਰ ਲੈਣ ਨਾਲ
0: ਸਹੀ ਗੱਲ ਜੀ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਦੇਖੋ ਕਿਹੋ ਕਿਹੋ ਜਿਹੀਆਂ ਗੇਮਾਂ ਜਿਹੜੀਆਂ ਰਹੀਆਂ ਨੇ। ਦੇਖੋ ਬੋਲੀ ਆ ਜਿਹੜੀ, ਕਹਿੰਦੇ ਕੁਝ ਕੁ ਉਹ ਤੇ ਬੋਲੀ ਚੇਂਜ ਹੋ ਜਾਂਦੀ ਹੈ, ਸੋ ਮੈਂ ਕਹਿੰਦਾ ਵੀ ਜਿਹੜੀਆਂ ਖੇਡਾਂ ਉਹਨਾਂ ਦੇ ਨਾਮ ਵੀ ਉਸ ਹਿਸਾਬ ਦੇ ਨਾਲ ਪੈ ਜਾਂਦੇ ਆ। ਦੁਆਬੇ ਦੇ ਵਿੱਚ ਹੋਰ, ਮਾਲਵੇ ਦੇ ਵਿੱਚ ਹੋਰ, ਚੜ੍ਹਦੇ ਪੰਜਾਬ ਕੁਛ ਹੋਰ, ਲਹਿੰਦੇ ਪੰਜਾਬ ਦੇ ਵਿੱਚ ਕੁਛ ਹੋਰ, ਕਿਆ ਬਾਤਾਂ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਤੁਸੀਂ ਆ ਜਿਹੜੇ ਆਪਣੇ ਬਚਪਨ ਹੈ ਜਿਹੜਾ ਸਾਡੇ ਨਾਲ ਸਾਂਝਾ ਕੀਤਾ ਦੋਸਤੋ, ਅੱਜ ਵੀ ਆ ਜਿਹੜੇ ਕਈ ਪਰਿਵਾਰ ਆ ਜਿਹੜੇ, ਮੈਂ ਤਾਂ ਤੁਹਾਨੂੰ ਵੀ ਆ ਜਿਹੜਾ ਇੰਸਪਾਇਰ ਕਰਾਂਗਾ, ਮੋਟੀਵੇਟ ਕਰਾਂਗਾ, ਆਪਣੇ ਬੱਚਿਆਂ ਦੇ ਨਾਲ ਨਾ ਜ਼ਰੂਰ ਖੇਡਾਂ ਖੇਡੋ। ਮੇਰੇ ਕੁਝ ਕੁ ਫਰੈਂਡ ਸਰਕਲ ਦੇ ਵਿੱਚ ਹੈ, ਈਵਨ ਮੈਂ ਵੀ ਆਪਣਾ ਜਵਾਕਾਂ ਦੇ ਨਾਲ ਜਿਹੜਾ ਸਮਾਂ ਬਤੀਤ ਕਰਦਾ, ਕੱਢਦਾ ਹੀ ਕੱਢਦਾ ਮੈਂ ਟਾਈਮ, ਮੇਰੇ ਜਿਹੜੇ ਫਰੈਂਡ ਸਰਕਲ ਦੇ ਵਿੱਚ ਉਹ ਵੀ ਟਾਈਮ ਕੱਢਦੇ, ਉਹ ਕਈ ਆ ਜਿਹੜੀਆਂ ਇਹੋ ਜਿਹੀਆਂ ਗੇਮਸ ਇਨੋਵੇਟਿਵ ਲੈ ਕੇ ਆਉਂਦੇ ਨੇ ਤਾਂ ਕਿ ਬੱਚਿਆਂ ਦੇ ਨਾਲ ਇੱਕ ਕਨੈਕਸ਼ਨ ਬਣਿਆ ਰਹੇ, ਅਤੇ ਇੱਕ ਉਹ ਆਪਣੀਆਂ ਗੇਮਾਂ ਦੇ ਨਾਲ ਸਕਰੀਨ ਟਾਈਮ ਤੋਂ ਥੋੜ੍ਹਾ ਜਿਹਾ ਦੂਰ ਹਨ। 1335 ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
3: ਅਸੀਂ ਜਿੱਦਾਂ ਖੱਡੇ ਦੇ ਲਾਗੇ ਲੁਧਿਆਣਾ ਡਿਸਟ੍ਰਿਕਟ ਆ, ਸਾਡੇ ਪਿੱਠੂ ਬਹੁਤ ਖੇਡਦੇ ਸੀ ਜੀ ਕੁੰਡੇ।
0: ਅੱਛਾ ਜੀ,
3: ਉਹ ਜਿੱਦਾਂ ਡੀਟੀਆਂ ਲੈ ਲੈਂਦੇ ਸੀ, ਤੇ ਜਾਂ ਲੱਕੜ ਦੇ ਵੀ ਹੈ ਗੋਲ ਗੋਲ ਬਣਾ ਕੇ ਰੌਣਕ ਦੀ ਖੁਦ ਹੁੰਦੀ ਸੀ, ਬਹੁਤ ਮਸ਼ਹੂਰ ਸੀ ਸਾਡੇ ਏਰੀਏ ਚ ਪਿੱਠੂ।
0: ਅੱਛਾ ਜੀ, ਪਿੱਠੂ ਬਹੁਤ ਮਸ਼ਹੂਰ ਸੀਗਾ ਉਹਦਾ,
3: ਵੱਡੇ ਵੱਡੇ ਜਿੱਦਾਂ 10-20 ਵਾਲੇ ਸਾਡੇ ਚਾਚੇ ਉਹਦੇ ਨਾਲ ਅਸੀਂ ਖੇਡਦੇ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਖੂਬ। ਅੱਛਾ, ਹੋਰ ਕਿਹੜੀ ਖੇਡ ਖੇਡ ਰਹੇ ਨੇ ਪਿੱਠੂ ਤੋਂ ਇਲਾਵਾ?
3: ਹੋਰ ਜਿਵੇਂ ਆ ਖਰੋਟ ਵੱਟੇ, ਇਹ ਆਪ ਜਿਹੜੀ ਇੱਕ ਸਾਡੇ ਜਿੱਦਾਂ ਪਹਿਲਾਂ ਹਾਕੀ ਦੀ ਸੀ, ਉਦੋਂ ਕਹਿੰਦੇ ਖੁੰਡੇ ਨਾਲ ਖੇਡਦੇ ਹੁੰਦੇ ਸੀ।
0: ਅੱਛਾ, ਹਾਕੀ ਨੂੰ ਪਹਿਲਾਂ ਖੁੰਡੇ ਦੇ ਨਾਲ ਖੇਡਦੇ ਹੁੰਦੇ ਸੀ, ਫੇਰ ਹਾਕੀ
3: ਨੂੰ ਪਲਾਸਟਿਕ ਨੂੰ ਜਾਲ ਕੇ ਜੀ ਉਹਨੂੰ ਇਕੱਠੀ ਕਰਕੇ ਵਾਲ ਬਣਾ ਲੈਣੀ
0: ਖੇਡਣੀ। ਕਿਆ ਬਾਤ ਹੈ, ਕਿਆ ਬਾਤ ਹੈ, ਦੇਖ ਲੋ ਖੇਡਾਂ ਜਿਹੜੀਆਂ ਆ ਉਸ ਵਕਤ ਬਣਾਈਆਂ ਜਾਂਦੀਆਂ ਸੀ ਤੇ ਖੇਡੀਆਂ ਜਾਂਦਾ ਸੀ। ਕਿਆ ਬਾਤ ਹੈ ਭਾਜੀ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਵਨੀਤ ਜੀ, ਵੈਰੀ ਗੁੱਡ ਮਾਰਨਿੰਗ ਸਰ ਜੀ, ਇਹਨੂੰ ਜੀ ਬਹੁਤ ਵਧੀਆ ਸਰ, ਬਹੁਤ ਵਧੀਆ, ਤੁਸੀਂ ਸੁਣਾਓ ਜੀ।
4: ਬਸ ਵਧੀਆ ਸ਼ਮੀ ਭਾਜੀ, ਆਪਣੀ ਟ੍ਰੈਡੀਸ਼ਨਲ ਗੇਮ ਜਿਹੜੀ ਗੁੱਲੀ ਡੰਡਾ,
0: ਹਾਂ ਇਹ ਨੀ ਨਾ ਲਿਆ ਹਜੇ ਤੱਕ, ਇਹ ਤੁਸੀਂ ਲੈ ਲਿਆ।
4: ਗੁੱਲੀ ਡੰਡਾ ਲੋਕਾਂ ਨੂੰ ਮਚਾਈ ਖੇਡਦੇ ਰਹੇ ਆ ਬਹੁਤ ਜ਼ਿਆਦਾ ਜੀ।
0: ਸਹੀ ਗੱਲ ਹੈ ਜੀ, ਸਹੀ ਗੱਲ ਹੈ। ਕੁਲਦੀਪ ਆਂਟੀ ਜੀ, ਸਤਿ ਸ੍ਰੀ ਅਕਾਲ ਜੀ, ਇਹਨੂੰ ਜੀ
5: ਵੈਰੀ
0: ਗੁੱਡ ਮਾਰਨਿੰਗ।
5: ਗੇਮਾਂ ਖੇਡ ਰਹੇ, ਕਿੰਨੀਆਂ ਖੇਡਾਂ ਹੋ ਕੇ ਉਠਲਾ ਛਪਾਕੀ ਵੀ ਖੇਡ ਰਹੇ ਤੇ ਤੁਸੀਂ, ਮੈਂ ਸੁਣ ਲਿਆ ਸਾਰਾ ਕੁਛ। ਇੱਕ ਲੀਕਾ ਮਾਰਦੇ ਹੁੰਦੇ ਸੀ, ਪਤਾ ਨੀ ਲੋਕੇ ਜੇ ਕਿਸੇ ਨੇ ਦੇਖਣੀਆਂ ਕਿੰਨੀਆਂ, ਪਤਾ ਨੀ ਕਿੱਦਾਂ। ਮੇਰੀ ਮਾਸੀ ਦੇ ਪਿੰਡ ਖੇਡੀ ਮੈਂ ਛੋਟੀ, ਉਹ ਲੀਕਾਂ ਲੀਕਾਂ ਪਤਾ ਨੀ ਕਿਉਂ, ਉਹ ਮੈਨੂੰ ਹੁਣ ਚੇਤਾ ਭੁੱਲ ਗਿਆ ਗੈਨੀਆਂ, ਫਿਰ ਉਹ ਕਿੱਦਾਂ ਕਿੰਨੀਆਂ ਸਾਰੀਆਂ ਲੁਕ ਕੇ ਇੰਨੀਆਂ ਲੀਕਾਂ ਮਾਰ ਦਿੱਤੀਆਂ, ਉਹ ਉਹਦਾ ਮੈਨੂੰ ਚੇਤਾ ਭੁੱਲ ਗਿਆ ਕਾਫੀ ਕੁਛ। ਉੱਥੇ ਲੋਕ ਲੋਕੀ ਬੜੀਆਂ ਲੁਕਣ ਮੀਟੀ, ਲੁਕਣ ਮੀਟੀ ਵੀ ਖੇਲਦੇ ਸੀ,
0: ਕਿੱਥੇ
5: ਲੱਭੋ ਕਿੱਥੇ ਆ ਤੁਸੀਂ, ਮੈਨੂੰ ਤਾਂ ਹੁਣ ਚੇਤਾ ਭੁੱਲ ਗਿਆ ਕਈ ਗੇਮਾਂ। ਜਿੱਦਾਂ ਤੁਸੀਂ ਕੋਟਲਾ ਛਪਾਕੀ ਵੀ ਕਰ ਦਿੱਤਾ ਹੈਗਾ, ਤੇ ਲੁਕਣ ਮੀਟੀ ਵੀ ਇੱਕ ਗੇਮ ਹੈਗੀ ਸੀਗੀ। ਇੱਕ ਹੁੰਦੇ ਸੀ ਪੀਲੋ ਜੇ ਖੇਲਣੀ, ਉੱਥੇ ਉਹ ਵੀ ਭੁੱਲ ਗਈ ਕਿੱਦਾਂ, ਉਹ ਇੱਕ ਪਾਸੇ ਨੂੰ ਪੀਲੋ ਏਦਾਂ ਕਮਾ ਕਮਾ ਕੇ ਖੇਡਦੇ ਸੀਗੇ।
0: ਅੱਛਾ ਅੱਛਾ, ਧੰਨਵਾਦ, ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਦੇਣ ਵਾਸਤੇ। ਸੋ ਇੱਕ ਲਵੋ ਇੱਕ ਗੀਤ, ਆਓ ਤੁਹਾਨੂੰ ਬਚਪਨ ਚ ਲੈ ਚਲੀਏ, ਉਸ ਤੋਂ ਬਾਅਦ ਫਿਰ ਆਪਾਂ ਥੋੜੀਆਂ ਜਿਹੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਦੋਸਤੋ। ਕੁਛ ਕੁ ਜਿਹੜੀ ਅੱਜ ਖਾਸ ਖਾਸ ਖਬਰਾਂ ਮੈਂ ਕਵਰ ਕਰਨ ਜਾ ਰਿਹਾ, ਉਹਦੇ ਵਿੱਚ ਅੱਜ ਪੀਲ ਪੁਲਿਸ ਵੱਲੋਂ ਆ ਜਿਹੜੀ ਇੱਕ ਹੰਗਾਮੀ ਤੌਰ 'ਤੇ ਮੀਟਿੰਗ ਹੈ ਜਿਹੜੀ ਸੱਦੀ ਗਈ ਹੈ, ਪ੍ਰੈਸ ਕਾਨਫਰੰਸ ਸੱਦੀ ਗਈ ਹੈ ਜੋ ਅੱਜ 11 ਵਜੇ ਹੋਵੇਗੀ। ਉਹਦਾ ਖਾਸ ਕਾਰਨ ਇਹ ਹੈ, ਇੱਕ ਪ੍ਰੋਜੈਕਟ ਇਕਰਸ ਨਾਮ ਦਾ ਜਿਹੜਾ ਆ ਉਹਦੇ ਤਹਿਤ ਪੁਲਿਸ ਹੈ ਜਿਹੜੀ ਅੱਜ ਜਾਣਕਾਰੀ ਦੇਵੇਗੀ ਵੀ ਇੱਕ ਪਾਇਲਟ ਨੇ ਆ ਜਿਹੜਾ ਉਹ ਹੰਡਰਡਸ ਆਫ ਫਲਾਈਟ ਮਤਲਬ ਚਲਾਤੀਆਂ ਵਿਦਆਊਟ ਦਾ ਲਾਈਸੈਂਸ। ਸੋ ਕਿਹੜਾ ਲਾਈਸੈਂਸ ਨਹੀਂ ਸੀਗਾ ਉਹਦੇ ਕੋਲ, ਸੋ ਉਹਦੇ ਬਾਰੇ ਆ ਜਿਹੜਾ ਅੱਜ ਪਤਾ ਚੱਲੇਗਾ। ਇਸ 'ਤੇ ਆ ਜਿਹੜਾ ਅੱਜ ਖੁਲਾਸਾ ਜਿਹੜਾ ਆ ਪੀਲ ਪੁਲਿਸ ਵੱਲੋਂ ਕੀਤਾ ਜਾਵੇਗਾ। ਕਮਾਲ ਦੀ ਗੱਲ ਹੈ, ਤੁਸੀਂ ਡਰਾਈਵਿੰਗ ਲਾਈਸੈਂਸ ਗੱਡੀਆਂ ਇੱਥੇ ਸੜਕਾਂ 'ਤੇ ਚਲਾਉਂਦੇ ਹੋ, ਡਰਾਈਵਰ ਲਾਈਸੈਂਸ ਹੈ ਜਿਹੜਾ ਉਸ ਨੂੰ ਆ ਜਿਹੜਾ ਆਪਾਂ ਦੇਖਦੇ ਹਾਂ ਪੀਸ਼ੂ ਕੀਤਾ ਜਾਂਦਾ, ਪਰ ਜਿਹੜਾ ਏਅਰਲਾਈਨ ਵਾਲਾ ਲਾਈਸੈਂਸ ਹੈ ਉਹ ਪਾਇਲਟ ਕੋਲ ਹੈ ਨਹੀਂ ਸੀਗਾ, ਕਿਸੇ ਨੇ ਚੈੱਕ ਨਹੀਂ ਕੀਤਾ ਅਤੇ ਉਹਨੇ ਕਹਿੰਦੇ ਵੀ ਹੰਡਰਡਸ ਆਫ ਫਲਾਈਟਸ ਹੈ ਜਿਹੜੀਆਂ ਵਿਦਆਊਟ ਦਾ ਨੈਸੈਸਰੀ ਲਾਈਸੈਂਸ ਹੈ ਜਿਹੜੀਆਂ ਉਹ ਚਲਾਈਆਂ। ਸੋ ਕਿੰਨੀ ਵੱਡੀ ਹੈ ਜਿਹੜੀ ਇਹ ਜਾਨ ਦੇ ਨਾਲ ਹੈ ਜਿਹੜੀ ਇਹ ਖੇਡ ਕੀਤੀ ਗਈ ਹੈ। ਸੋ ਕਿਹੜਾ ਸੀਗਾ ਉਹ ਪਾਇਲਟ ਅਤੇ ਕਿੱਦਾਂ ਦਾ ਲਾਈਸੈਂਸ ਉਹਦੇ ਕੋਲ ਹੈ ਨਹੀਂ ਸੀਗਾ, ਕਿਹੜੇ ਕਿਹੜੇ ਮਿਸਿੰਗ ਸੀ ਲਾਈਸੈਂਸ, ਕਿਹੜੀਆਂ ਕਿਹੜੀਆਂ ਇਨਫਰੈਕਸ਼ਨਸ ਕੀਤੀਆਂ ਸੀਗੀਆਂ, ਅਤੇ ਪੀਲ ਪੁਲਿਸ ਹੈ ਜਿਹੜੇ ਅੱਜ ਸਵੇਰੇ 11 ਵਜੇ ਇਸ ਦਾ ਖੁਲਾਸਾ ਕਰੇਗੀ ਅਤੇ ਤੁਹਾਡੇ ਨਾਲ ਅਸੀਂ ਉਸ ਬਾਬਤ ਕੱਲ੍ਹ ਜਾਣਕਾਰੀ ਸਾਂਝੀ ਕਰਾਂਗੇ। ਫੈਡਰਲ ਸਰਕਾਰ ਦੇ ਟਰਾਂਸਪੋਰਟ ਕੈਨੇਡਾ ਵੱਲੋਂ ਹੈ ਜਿਹੜਾ ਬਿੱਲੀ ਬਿਸ਼ਪ ਟੋਰਾਂਟੋ ਸਿਟੀ ਏਅਰਪੋਰਟ ਐਕਸਪੈਂਸ਼ਨ ਵਾਸਤੇ ਹੈ ਜਿਹੜਾ ਪਬਲਿਕ ਕੰਸਲਟੇਸ਼ਨ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ ਅਤੇ ਇਹ 24 ਤੱਕ ਚੱਲੇਗੀ। ਵੀ ਜਿਹੜੇ ਲੋਕ ਹੈ ਜਿਹੜਾ ਇਹ ਵਿਵਾਦਿਤ ਫੈਸਲਾ ਜਿਹੜਾ ਆ ਪ੍ਰੀਮੀਅਰ ਸਾਡੇ ਓਨਟਾਰੀਓ ਦੇ ਡੱਗ ਫੋਰਡ ਸਾਹਿਬ ਵੱਲੋਂ ਵੀ ਉੱਥੇ ਉਸ ਏਅਰਪੋਰਟ ਨੂੰ ਵੀ ਐਕਸਪੈਂਡ ਕੀਤਾ ਜਾਵੇ, ਕਿਉਂਕਿ ਟੋਰਾਂਟੋ ਜਿਹੜਾ ਪੀਅਰਸਨ ਏਅਰਪੋਰਟ ਹੈ ਇਹਦੇ 'ਤੇ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਰਿਹਾ। ਉਹਨਾਂ ਨੇ ਕਿਹਾ ਵੀ ਅਸੀਂ ਆ ਜਿਹੜਾ ਉਹਨੂੰ ਬਿੱਲੀ ਬਿਸ਼ਪ ਏਅਰਪੋਰਟ ਨੂੰ ਵੀ ਆ ਜਿਹੜਾ ਫੁੱਲ ਫਲੈਡ ਏਅਰਪੋਰਟ ਦੇ ਤੌਰ 'ਤੇ ਐਕਸਪੈਂਡ ਕਰਨਾ ਚਾਹੁੰਦੇ ਆ। ਬਿਲੀਅਨਸ ਆਫ ਡਾਲਰ ਹੈ ਜਿਹੜੇ ਉਹਦੇ ਵਾਸਤੇ ਸਰਕਾਰ ਹੈ ਜਿਹੜਾ ਫੰਡਿੰਗ ਐਲੋਕੇਟ ਕਰ ਰਹੀ ਹੈ, ਅਤੇ ਹੁਣ ਆ ਜਿਹੜਾ ਕਿਉਂਕਿ ਕੁਛ ਕੁ ਜਿਹੜੇ ਉੱਥੇ ਦੇ ਰਹਿਣ ਵਾਲੇ ਜਾਂ ਬਿਜ਼ਨਸ ਸਟੇਕਸ ਨੇ ਉਹਨਾਂ ਨੇ ਆ ਜਿਹੜਾ ਸਵਾਲ ਉਠਾਏ ਸੀਗੇ ਅਤੇ ਉਸ 'ਤੇ ਆ ਜਿਹੜਾ ਹੁਣ ਪਬਲਿਕ ਕੰਸਲਟੇਸ਼ਨ ਚੱਲੇਗੀ ਅਤੇ ਉਹਦੇ ਆਧਾਰ 'ਤੇ ਫਿਰ ਬਿੱਲੀ ਬਿਸ਼ਪ ਏਅਰਪੋਰਟ ਦਾ ਭਵਿੱਖ ਹੈ ਜਿਹੜਾ ਉਹ ਤੈਅ ਕੀਤਾ ਜਾਵੇਗਾ। ਸੋ ਅੱਜ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਅੱਜ ਵਰਖਾ ਵੀ ਹੋਵੇਗੀ, ਸੋ ਇਸ ਕਰਕੇ ਉਸ ਹਿਸਾਬ ਦੇ ਨਾਲ ਡਰਾਈਵ ਕਰਿਓ। ਦੁਪਹਿਰ ਤੋਂ ਬਾਅਦ ਮੌਸਮ ਹੈ ਥੋੜ੍ਹਾ ਜਿਹਾ ਖਰਾਬ ਹੋਵੇਗਾ। ਅਤੇ ਫਿਲੀਪੀਨਸ 'ਚ ਤੁਹਾਡੇ ਨਾਲ ਕੱਲ੍ਹ ਸਾਂਝ ਪਾਈ ਸੀਗੀ ਵੀ ਉੱਥੇ ਅਰਥਕੁਏਕ ਆਇਆ, ਭੂਚਾਲ ਆਇਆ, ਜਿਸ ਕਰਕੇ ਕਹਿੰਦੇ 32,000 ਤੋਂ ਵੱਧ ਲੋਕ ਆ ਜਿਹੜੇ ਉਹਨਾਂ ਦੇ ਘਰ ਬਾਰ ਆ ਜਿਹੜੇ ਉਹ ਕਹਿ ਲਓ ਮਲਬੇ ਦੇ ਵਿੱਚ ਤਬਦੀਲ ਹੋ ਗਏ ਅਤੇ 40 ਦੇ ਕਰੀਬ ਹੈ ਜਿਹੜੇ ਇਸ ਭੂਚਾਲ ਕਰਕੇ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ ਫਿਲਹਾਲ। ਅਤੇ ਉੱਥੇ ਹੀ 2 ਔਰਤਾਂ ਨੂੰ ਆ ਜਿਹੜਾ ਗ੍ਰਿਫਤਾਰ ਕੀਤਾ ਗਿਆ, ਇਹ ਜਿੱਦਾਂ ਮੌਲਸ ਹੋ ਗਏ ਉਹਨਾਂ ਦੇ ਬਾਹਰ ਹੈ ਜਿਹੜੀਆਂ ਇਹ ਔਰਤਾਂ ਦੇਖਦੀਆਂ ਸੀਗੀਆਂ, ਆਪਣਾ ਟਾਰਗੇਟ ਦੇਖਦੀਆਂ ਸੀਗੀਆਂ, ਜਿੱਦਾਂ ਔਰਤ ਗੱਡੀ 'ਚ ਕੋਈ ਬੈਠੀ ਹੈ ਉਹਨਾਂ ਨੂੰ ਟਾਰਗੇਟ ਕਰਕੇ ਅਤੇ ਉਹਦੇ ਕੋਲ ਚਲੇ ਜਾਂਦੀਆਂ ਸੀਗੀਆਂ, ਉਹਨਾਂ ਨੂੰ ਦੱਸਦੀਆਂ ਸੀਗੀਆਂ ਵੀ ਸਾਡੇ ਕੋਲ ਆਹ ਚੀਜ਼ਾਂ ਆ, ਅਤੇ ਫਿਰ ਗੱਲਾਂ ਗੱਲਾਂ ਦੇ ਵਿੱਚ ਹੀ ਆ ਜਿਹੜਾ ਉਸ ਔਰਤ ਨੂੰ ਆ ਜਿਹੜਾ ਲੁੱਟ ਲਿਆ ਜਾਂਦਾ ਸੀਗਾ ਇਹਨਾਂ 2 ਔਰਤਾਂ ਵੱਲੋਂ। ਸੋ ਇਸ ਟਾਈਮ ਪੁਲਿਸ ਕਹਿ ਰਹੀ ਹੈ ਇਹਨਾਂ 2 ਔਰਤਾਂ ਦਾ ਸ਼ਿਕਾਰ ਬਹੁਤ ਸਾਰੇ ਲੋਕ ਹੋਣਗੇ, ਉਹਨਾਂ ਨੇ ਜਨਹਿਤ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਨੇ। ਅਤੇ ਉੱਥੇ ਹੀ ਗੋਲਡਨ ਹੋਈ ਇੰਟਰਨੈਸ਼ਨਲ ਜਿਹੜਾ ਬ੍ਰਿਜ ਹੈ ਜਿਹਦੇ 'ਤੇ ਕੈਨੇਡਾ ਨੇ ਬਿਲੀਅਨਸ ਆਫ ਡਾਲਰ ਆ ਜਿਹੜਾ ਇਨਵੈਸਟ ਕੀਤਾ, ਕਹਿੰਦੇ ਉਹਦਾ ਜਿਹੜੀ ਆ ਰੀਬਨ ਕਟਿੰਗ ਸੈਰੇਮਨੀ ਆ ਜਿਹੜੀ ਉਹ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਹੈ। ਸੋ ਇਸ ਦੇ ਨਾਲ ਮਿਸ਼ੀਗਨ ਅਤੇ ਅੰਟਾਰੀਓ ਦੇ ਵਿਚਲਾ ਇਹ ਜਿਹੜਾ ਬ੍ਰਿਜ ਹੈ ਇਹ ਟਰਾਂਸਪੋਰਟ ਜਾਂ ਕਾਰਗੋ ਵਾਸਤੇ ਆ ਜਿਹੜਾ ਬਹੁਤ ਵੱਡੀ ਇੱਕ ਲਾਹੇਮੰਦ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ। ਸੋ ਹਜੇ ਤੱਕ ਜਿਹੜੇ ਮੇਅਰ ਵਿੰਡਸਰ ਦੇ ਉਹ ਕਹਿੰਦੇ ਵੀ ਸਾਨੂੰ ਤਾਂ ਮਿਸ਼ੀਗਨ ਵਾਲਿਆਂ ਵੱਲੋਂ ਹਜੇ ਕੋਈ ਨਿਉਤਾ ਆਇਆ ਨਹੀਂ ਹੈਗਾ, ਪਰ ਜੇ ਆਜੂਗਾ ਜੇ ਤੁਹਾਡੇ ਜੇ ਖਬਰਾਂ ਦੇ ਵਿੱਚ ਇਹ ਗੱਲਾਂ ਆ ਗਈਆਂ ਨੇ ਵੀ ਇਸ ਸ਼ੁੱਕਰਵਾਰ ਹੈ ਜਿਹੜਾ ਇਸ ਦੀ ਰੀਬਨ ਕਟਿੰਗ ਸੈਰੇਮਨੀ ਹੈ ਅਤੇ ਅਗਲੇ ਸੋਮਵਾਰ ਤੋਂ ਹੈ ਜਿਹੜਾ ਪਬਲਿਕ ਲਈ ਹੈ ਜਿਹੜਾ ਫਿਰ ਇਹ ਬ੍ਰਿਜ ਓਪਨ ਕਰ ਦਿੱਤਾ ਜਾਵੇਗਾ। ਤੁਹਾਨੂੰ ਚੇਤੇ ਕਰਾ ਦਈਏ ਜਿਹੜੇ US ਦੇ ਸਦਰ ਨੇ ਟਰੰਪ ਸਾਹਿਬ ਉਹਨਾਂ ਨੇ ਆ ਜਿਹੜਾ ਇਹ ਬ੍ਰਿਜ ਆ ਜਿਹੜਾ ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਵੀ ਭਾਈ ਇਸ 'ਤੇ ਆ ਜਿਹੜਾ ਅਸੀਂ ਇਹਨੂੰ ਖੋਲਣ ਨਹੀਂ ਦੇਵਾਂਗੇ ਜਦੋਂ ਤੱਕ ਅਸੀਂ ਆ ਜਿਹੜਾ ਆਪਣੇ ਬੰਦੇ ਆ ਜਿਹੜੇ ਉਹਨਾਂ 'ਤੇ ਜਾਂ ਫਿਰ ਆਪਣਾ ਟੋਲ ਆ ਜਿਹੜਾ ਉਸ ਬ੍ਰਿਜ 'ਤੇ ਨਹੀਂ ਲਾਉਂਦੇ। ਸੋ ਹੁਣ ਮੇਰੇ ਖਿਆਲ ਇਹਨਾਂ ਦੀ ਆ ਜਿਹੜੀ ਸੁਲਹਾ ਸਫਾਈ ਹੋ ਚੁੱਕੀ ਹੈ, ਕਿੰਨੇ ਕੈਨੇਡਾ ਨੇ ਟੋਲ ਲਾਉਣਾ, ਕਿੰਨਾ ਉੱਧਰ ਯੂ ਐੱਸ ਵਾਲਿਆਂ ਨੇ ਲਾਉਣਾ। ਸੋ ਇਹ ਖੁੱਲ੍ਹਣ ਨੇ ਜਾ ਰਿਹਾ ਆ। ਸੋ ਇਸ ਦੇ ਨਾਲ ਬਹੁਤ ਵੱਡੀ ਰਾਹਤ ਮਿਲੇਗੀ ਜਿਹੜਾ ਟ੍ਰੈਫਿਕ ਹੈ ਜਿਹੜਾ ਯੂ ਐੱਸ ਵੱਲ ਨੂੰ ਜਾਂਦਾ ਹੈ। ਸੋ ਇਹ ਕੁਝ ਕੁ ਜਿਹੜੀਆਂ ਸੀਗੀਆਂ ਖਾਸ ਖਬਰਾਂ। ਅਤੇ ਉੱਥੇ ਹੀ ਯੂ ਐੱਸ ਦੇ ਫੈਡਰਲ ਜੱਜ ਨੇ ਆ ਜਿਹੜਾ ਟਰੰਪ ਸਾਹਿਬ ਦਾ $1,00,000 ਦੇਣਾ ਪਵੇਗਾ ਜੇ H-1B ਵੀਜ਼ਾ ਜਿਹੜਾ ਲਾਉਣਾ ਉਸ ਨੂੰ ਖਾਰਜ ਕਰ ਦਿੱਤਾ ਹੈ। ਸੋ ਟਰੰਪ ਸਾਹਿਬ ਦੇ ਜੋ ਵੀ ਭਾਵੇਂ ਟੈਰਿਫ ਦੇ ਉੱਤੇ ਹੋਣ ਜਾਂ ਇਹੋ ਜਿਹੀਆਂ ਨੀਤੀਆਂ ਹੋਣ, ਉੱਥੇ ਦੇ ਜਿਹੜੇ ਫੈਡਰਲ ਜੱਜ ਨੇ ਜਾਂ ਸੁਪਰੀਮ ਕੋਰਟ ਨੇ ਉਹ ਖਾਰਜ ਕਰਦੇ ਆ ਰਹੇ ਨੇ, ਜਿਸ ਕਰਕੇ ਸਰਕਾਰ ਨੂੰ ਜਾਂ ਟਰੰਪ ਪ੍ਰਸ਼ਾਸਨ ਨੂੰ ਆ ਜਿਹੜਾ ਬਹੁਤ ਕਹਿ ਲਓ ਵੀ ਹਮੇਸ਼ਾ ਹੀ ਜਿਹੜਾ ਹੈਰੈਸਮੈਂਟ ਦਾ ਸਾਹਮਣਾ ਕਰਨਾ ਪੈ ਰਿਹਾ ਆ। ਸੋ ਦੋਸਤੋ ਇਹ ਕੁਝ ਕੁ ਖਬਰਾਂ ਸੀਗੀਆਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਬਾਕੀ ਤੁਸੀਂ ਆ ਜਿਹੜਾ ਕੋਈ ਵੀ ਹੋਮ ਆਟੋ ਇੰਸ਼ੋਰੈਂਸ ਦੇ ਪਲਾਨ ਲੈਣਾ ਚਾਹੁੰਦੇ ਹੋ ਤਾਂ ਮਨਵੀਰ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ 647-2198-70 ਦੇ ਉੱਤੇ। ਅਤੇ ਜੇ ਤੁਸੀਂ ਅਪਲਾਇੰਸਿਸ ਕੋਈ ਬਾਏ ਕਰਨਾ ਚਾਹੁੰਦੇ ਹੋ, ਹਮੇਸ਼ਾ ਅਸੀਂ ਕਹਿੰਦੇ ਹਾਂ ਵੀ ਡਰੀਮ ਹੋਮ ਅਪਲਾਇੰਸਿਸ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੁਹਾਡੇ ਬਹੁਤ ਸਾਰੇ ਡਾਲਰਾਂ ਦੀ ਜਿੱਥੇ ਬਚਤ ਹੁੰਦੀ ਹੈ ਉੱਥੇ ਟੌਪ ਆਫ ਦਾ ਲਾਈਨ ਤੁਸੀਂ ਅਪਲਾਇੰਸਿਸ ਹੈ ਜਿਹੜੇ ਖਰੀਦ ਸਕਦੇ ਹੋ। ਤੁਸੀਂ ਭਾਵੇਂ ਇੱਕ ਅਪਲਾਇੰਸਿਸ ਲੈਣਾ ਜਾਂ ਫਿਰ ਤੁਸੀਂ ਆ ਜਿਹੜੇ ਬੰਡਲ ਪੈਕੇਜ ਲੈਣੇ ਹੈ, ਬਹੁਤ ਸਾਰੀ ਤੁਹਾਡੀ ਬਚਤ ਹੈ ਜਿਹੜੀ ਇਹ ਹੋ ਸਕਦੀ ਹੈ ਡਾਲਰਾਂ ਦੀ। ਸੋ ਡਰੀਮ ਹੋਮ ਅਪਲਾਇੰਸਿਸ ਦੀ ਟੀਮ ਨੂੰ ਆ ਜਿਹੜਾ ਤੁਸੀਂ ਵਿਜ਼ਿਟ ਕਰ ਸਕਦੇ ਹੋ। ਤੁਸੀਂ ਕਈ ਵਾਰ ਮੈਂ ਬੋਲਦਾ ਕਈ ਵਾਰ ਜਿਹੜਾ ਨੰਬਰ ਹੈ ਜਿਹੜਾ ਨੋਟ ਨਹੀਂ ਹੁੰਦਾ ਤਾਂ ਤੁਸੀਂ ਗੂਗਲ ਵੀ ਕਰ ਸਕਦੇ ਹੋ ਜਾਂ ਫਿਰ ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਤੋਂ ਵੀ ਡਰੀਮ ਹੋਮ ਅਪਲਾਇੰਸਿਸ ਦੇ ਨੰਬਰ ਹੈ ਜਿਹੜਾ ਉਹ ਲੈ ਸਕਦੇ ਹੋ। ਸੋ ਡਰੀਮ ਹੋਮ ਅਪਲਾਇੰਸਿਸ ਦੀ ਟੀਮ ਦਾ ਨੰਬਰ ਹੈ 905-805-3000 'ਤੇ, ਜਾਂ ਫਿਰ ਤੁਸੀਂ 2915 ਅਰਜਨਟੀਆ ਰੋਡ ਯੂਨੀਅਨ ਨੰਬਰ 2 ਮਿਸੀਸਾਗਾ ਵਿਖੇ ਵਿਜ਼ਿਟ ਕਰ ਸਕਦੇ ਹੋ। ਸ਼ੁਰੂਆਤ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਬਾਜ਼ ਪੰਛੀ ਹੈ ਜਿਹੜਾ, ਮੈਂ ਤੁਹਾਨੂੰ ਇਹ ਕਿਹਾ ਸੀਗਾ ਕੋਈ ਇੱਕ ਜਾਂ ਦੋ ਖੂਬੀ ਹੈ ਜਿਹੜੀ ਬਾਜ਼ ਪੰਛੀ ਦੀ ਹੈ ਜਿਹੜੀ, ਕਿਉਂਕਿ ਪੰਜਾਬ ਦਾ ਰਾਜ ਪੰਛੀ ਹੈ, ਕਿਉਂ ਚੁਣਿਆ ਗਿਆ, ਕਿਸੇ ਕੰਮ ਕਰਕੇ ਚੁਣਿਆ ਗਿਆ ਹੋਗਾ, ਕੁਛ ਉਹਦੇ 'ਚ ਕੁਆਲਿਟੀਜ਼ ਹੋਣਗੀਆਂ ਇਸੇ ਕਰਕੇ ਚੁਣਿਆ ਹੋਵੇਗਾ। ਸੋ ਤੁਹਾਨੂੰ ਕੀ ਲੱਗਦਾ ਵੀ ਬਾਜ਼ ਦੇ ਵਿੱਚ ਹੈ ਜਿਹੜੀ ਸਭ ਤੋਂ ਵੱਡੀ ਜਿਹੜੀ ਕੁਆਲਿਟੀ ਹੈ ਕੀ ਹੈ? ਸੋ ਇੱਕ ਦੋ ਮਿੰਟ ਲੈਟ ਸੀ, ਜੇ ਕੋਈ ਸਾਡੇ ਸਰੋਤੇ ਆ ਬਹੁਤ ਵੱਡੇ ਪੱਧਰ 'ਤੇ ਆ ਜਿਹੜੇ ਵਿਦਵਾਨ ਬੁੱਧੀਜੀਵ ਹੈ ਪ੍ਰੋਗਰਾਮ ਨੂੰ ਸੁਣਦੇ ਆ, ਸੋ ਮੈਨੂੰ ਆਸ ਹੈ ਕੋਈ ਨਾ ਕੋਈ ਆ ਜਿਹੜਾ ਜ਼ਰੂਰ ਦੱਸੇਗਾ ਵੀ ਬਾਜ਼ ਦੇ ਵਿੱਚ ਆ ਜਿਹੜੀ ਇੱਕ ਜਾਂ ਦੋ ਕੁਆਲਿਟੀਜ਼ ਹੈ ਜਿਹੜੀ ਉਹ ਦੱਸ ਦਿਓ ਵੀ ਬਾਜ਼ ਦੇ ਵਿੱਚ ਇੱਕ ਦੋ ਕੁਆਲਿਟੀਜ਼ ਹੈ ਜਿਹੜੀਆਂ ਕਿਹੜੀਆਂ ਨੇ, ਜੇ ਤੁਹਾਨੂੰ ਲੱਗਦਾ ਵੀ ਹਾਂ ਇਹ ਕੁਆਲਿਟੀਜ਼ ਹੈ। ਸਾਡੇ ਗੁਰੂ ਸਾਹਿਬਾਨ ਉਹਨਾਂ ਨੇ ਵੀ ਇਹ ਜਿਹੜਾ ਰੱਖਿਆ ਸੀਗਾ ਬਾਜ਼, ਹਾਂਜੀ ਕੋਈ ਖੂਬੀ ਸੀ ਤਾਂ ਹੀ ਰੱਖਿਆ ਸੀਗਾ। ਸੋ ਲੈਟ ਸੀ। ਸੋ ਸਟੂਡੀਓ ਨੰਬਰ 905-673-3337 'ਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਬਾਜ਼ ਉਹਦੀ ਜਿਹੜੀ ਖੂਬੀ ਹੈ ਜਿਹੜੀ, ਕੋਈ ਵੀ ਖੂਬੀ ਦੱਸ ਦਿਓ, ਮੈਂ ਇਹ ਨਹੀਂ ਕਹਿੰਦਾ ਵੀ ਸਾਰੀਆਂ, ਕੋਈ ਵੀ ਇੱਕ ਜਾਂ ਦੋ ਖੂਬੀਆਂ ਜਿਹੜੀਆਂ ਤੁਹਾਨੂੰ ਪਤਾ ਆ ਤੁਸੀਂ ਦੱਸ ਸਕਦੇ ਹੋ ਬਾਜ਼ ਦੀਆਂ ਤਾਂ ਜ਼ਰੂਰ ਦੱਸਿਓ 905-673-3337 'ਤੇ। ਉੱਥੇ ਹੀ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ, ਟਰੱਕਾਂ ਟਰੇਲਾਂ ਦਾ ਕੋਈ ਵੀ ਐਨੂਅਲ ਸੇਫਟੀ ਐਮਿਸ਼ਨ ਟੈਸਟ ਕਰਾਉਣਾ ਚਾਹੁੰਦੇ ਹੋ, ਆਇਲ ਚੇਂਜ ਕਰਾਉਣਾ ਟਰੱਕਾਂ ਦਾ ਜਾਂ ਫਿਰ ਇੰਜਨ ਰਿਪੇਅਰ ਕਰਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ, ਜਿਹੜੇ ਕਾਰ ਹੌਲ ਕਰਦੇ ਨੇ ਉਹਨਾਂ ਦੇ ਵਿੱਚ ਇਹ ਸਪੈਸ਼ਲਿਟੀ ਹੈ ਇਹਨਾਂ ਦੀ। ਸੋ ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਕਰਾਉਣਾ ਤਾਂ ਯਾਦ ਰੱਖੋ ਇੱਕੋ ਨਾਮ, ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ। ਇੱਕ ਤਾਂ ਕੁਆਲਿਟੀ ਵਾਲਾ ਕੰਮ ਹੈ ਅਤੇ ਦੂਸਰਾ ਤੁਹਾਡਾ ਜਿਹੜਾ ਕੰਮ ਹੈ ਬੜਾ ਬਜਟ ਫਰੈਂਡਲੀ ਹੋਵੇਗਾ। ਸੋ ਤੁਸੀਂ ਆ ਜਿਹੜਾ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਆ ਜਿਹੜਾ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ, ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ। ਸੋ ਦੋਸਤੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ 'ਤੇ ਜਾਣ ਵਾਸਤੇ ਨੰਬਰ ਹੈ 519-400-9061-9400-9061 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਅਵਤਾਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਐਨੂ ਜੀ
1: ਦੂਜੀ ਬਾਜ਼ ਦੀ ਕੁਆਲਿਟੀ ਹੈ ਨਾ, ਬਾਜ਼ ਦੀ ਨਾ ਉਮਰ ਨਾ 80-85 ਸਾਲ ਤੋਂ ਹੁੰਦੀ ਹੈ, ਤੇ ਇਹਦਾ ਕੀ ਹੁੰਦਾ ਭਾਜੀ ਜਦੋਂ ਆਪਣੀ ਹਾਫ ਉਮਰ ਜੀ ਲੈਂਦਾ ਨਾ 40 ਸਾਲ, ਉਹ ਤੋਂ ਬਾਅਦ ਨਾ ਇਹ ਕਿਤੇ ਪਹਾੜਾਂ 'ਚ ਜਾਂ ਕਿਸੇ ਏਦਾਂ ਦੀ ਜਗ੍ਹਾ 'ਤੇ ਜਾ ਕੇ ਨਾ ਆਪਣੀ ਸਾਰੀ ਸਕਿਨ ਇਹਦੀ ਨਿਕਲਦੀ ਹੁੰਦੀ ਹੈ ਹਾਫ ਲਾਈਫ ਜੀਣ ਤੋਂ ਬਾਅਦ,
0: ਜਿਹੜੇ ਖੰਭ ਹੋ ਗਏ ਹਨਾ, ਖੰਭ ਜਿਹੜੇ ਹੋ ਗਏ,
1: ਅੱਛਾ ਹਾਂਜੀ ਡਿਸਅਪੀਅਰ ਹੋ ਜਾਂਦਾ ਭਾਜੀ 5-7-10 ਸਾਲ ਲਈ ਨਾ।
0: ਅੱਛਾ ਇੰਨੇ ਚਿਰ ਵਾਸਤੇ?
1: ਜਦੋਂ ਇਹ ਸਕਿਨ ਰਿਕਵਰ ਹੁੰਦੀ ਹੈ ਭਾਜੀ, ਫੇਰ ਮਾਰਕੀਟ ਚ ਆਉਂਦਾ ਤੇ 40 ਸਾਲ ਫੇਰ ਜਿੰਦਾ। ਤੇ ਬਾਜ਼ ਦੀ ਉਮਰ ਭਾਜੀ ਬਹੁਤ ਹੁੰਦੀ ਹੈ।
0: ਕੀ ਬਾਤ ਹੈ ਜੀ, ਕੀ ਬਾਤ ਹੈ, ਕੀ ਬਾਤ।
1: ਜਿਹੜਾ ਤੁਸੀਂ ਕਹਿੰਦੇ ਆਪਾਂ ਕਹਿੰਦੇ ਆਪਾਂ ਬਾਜ਼ਾ ਵਾਲੇ ਆ, ਗੁਰੂ ਸਾਹਿਬ ਨੇ ਰੱਖਿਆ ਸੀ, ਉਹ ਇਸੀ ਕਰਕੇ ਰੱਖਿਆ ਸੀ ਕਿਉਂਕਿ ਇਹਦਾ ਨਾ ਅੱਖ ਦੇ ਜਿਹੜਾ ਨਿਸ਼ਾਨਾ ਹੁੰਦਾ ਨਾ ਬਾਜ਼ ਦਾ, ਜਾਂ ਉਹਨੂੰ ਉਹਦੇ ਦਿਮਾਗ ਤੇ ਫੋਟੋ ਪਛਾਈ ਜਾਂਦੀ ਹੈ ਭਾਜੀ, ਉਹ ਫਿਰ ਬਦਲਾ ਲੈ ਕੇ ਵਾਪਸ ਆਉਂਦਾ।
0: ਕੀ ਬਾਤ ਹੈ, ਕੀ ਬਾਤ ਹੈ ਅਵਤਾਰ ਭਾਜੀ, ਥੈਂਕ ਯੂ ਭਾਜੀ, ਸੋ ਨਾਈਸ ਆਫ ਯੂ, ਸੋ ਨਾਈਸ ਆਫ ਯੂ। ਅਗਲੀ ਕਾਲ ਹੈ ਨਾ 6643 ਕੁਲਦੀਪ ਭਾਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
1: ਹਾਂਜੀ ਸ਼ਮੀ ਭਾਜੀ, ਤੁਹਾਨੂੰ ਤੁਹਾਡੇ ਰੱਬ ਵਿੱਚ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ
0: ਜੀ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਭਾਜੀ।
1: ਹੁਣ ਬਾਹਲਾ ਤਾਂ ਸ਼ਮੀ ਜੀ ਪਤਾ ਨੀ, ਮੈਂ ਸੁਣਿਆ ਹੀ ਆ ਵੀ ਕਹਿੰਦੇ ਬਾਜ਼ ਆ ਨਾ ਜਿਹੜਾ ਇਹ ਗਿਵ ਅਪ ਨੀ ਕਰਦਾ ਕਹਿੰਦੇ।
0: ਅੱਛਾ ਜੀ,
1: ਤੇ ਮਤਲਬ ਕਿੰਨੀਆਂ ਵੀ ਮੁਸ਼ਕਿਲਾਂ ਆਉਣ ਆਪਣੇ ਆਖਰੀ ਦਮ ਤੱਕ ਲੜਨਾ, ਜਿੱਦਾਂ ਲੰਬੀ ਰੇਸ ਦਾ ਘੋੜਾ ਜੀ ਇਹ।
0: ਅੱਛਾ ਜੀ, ਕੁਲਦੀਪ ਜੀ ਜਾਂਦੇ ਜਾਂਦੇ ਫਰਜੰਦ ਦਾ ਜਿਹੜਾ ਗੀਤ ਆਇਆ ਉਹਦੇ ਬਾਰੇ ਥੋੜਾ ਜਿਹਾ ਦੋ ਕੁ ਗੱਲਾਂ ਦੱਸੋ।
1: ਗੱਲਾਂ ਦੋ ਕੁ ਇਹੀ ਆ ਜੀ, ਬਈ ਬੇਟਾ ਲੱਗਿਆ ਹੋਇਆ ਜਿੱਦਾਂ, ਮੈਂ ਉਹਨੂੰ ਵੀ ਮੈਂ ਇਹੀ ਗੱਲ ਕਹੀ ਸੀ, ਮੈਂ ਕਿਹਾ ਵੀ ਇਹ ਨੀ ਦੇਖਣਾ ਵੀ ਆਹ ਗਾਣਾ ਕਿੰਨਾ ਕਾਮਯਾਬ ਆ ਕਿੰਨਾ ਨਹੀਂ, ਪਰ ਲੱਗੇ ਰਹਿਣਾ ਮਿਹਨਤ ਕਰਕੇ। ਫਰਾਈਡੇ ਲਾਂਚ ਕੀਤਾ ਜੀ ਉਹਨਾਂ ਨੇ ਬਹਿ ਜਾ ਤੇ ਬਾਕੀ ਦੇ ਗਾਣੇ ਵੀ ਹੋਰ ਲਾਈਨ ਅਪ ਹੋਏ ਹੋਏ ਨੇ, ਕਿਉਂਕਿ ਪਿੱਛੇ ਜੇ ਇੱਕ ਕੰਟਰੈਕਟ ਕੀਤਾ ਸੀ ਉਹ ਅਨਫਾਰਚੁਨੇਟਲੀ ਸਿਰੇ ਨੀ ਚੜਿਆ, ਹੁਣ ਹੋਰ ਨਾਲ ਕੀਤਾ ਉਹਨਾਂ ਨੇ ਤੇ ਲੱਗੇ ਹੋਏ ਨੇ ਹੁਣ, ਕਾਫੀ ਐਕਟਿਵ ਨੇ ਜੀ, ਮਤਲਬ
0: ਡਿਊਟ
1: ਵੀ ਆ ਰਿਹਾ, ਨੈਕਸਟ ਗਾਣਾ ਡਿਊਟ ਵੀ ਆ ਰਿਹਾ।
0: ਕੀ ਬਾਤ ਹੈ ਜੀ, ਬਹੁਤ ਬਹੁਤ
1: ਵਧੀਆ ਵਧੀਆ ਬੋਲਦੇ ਜੀ। ਬਾਕੀ ਜੇ ਕੋਈ ਊਂ ਤਾਂ ਗਲਤੀ ਵੀ ਆ ਉਹ ਵੀ ਦੱਸੋ, ਬੱਚੇ ਨੂੰ ਆਸ਼ੀਰਵਾਦ ਦੀ ਲੋੜ ਆ ਜਿੱਦਾਂ, ਹਨਾ ਹੌਲੀ ਹੌਲੀ ਬੰਦਾ ਕਾਮਯਾਬ ਹੁੰਦਾ, ਤੇ ਮੇਰੀ ਇਹੀ ਰਿਕੁਐਸਟ ਆ ਸਾਰਿਆਂ ਨੂੰ, ਤੁਹਾਨੂੰ ਵੀ ਤੇ ਸਾਰੇ ਆਪਣੇ ਨੂੰ।
0: ਜੀ ਜੀ ਬਿਲਕੁਲ ਬਿਲਕੁਲ ਜੀ, ਗੀਤ ਵੀ ਆ ਰਿਹਾ ਸੋ ਆਪਾਂ ਲਾ ਕੇ ਜਾਵਾਂਗੇ। ਬਹਿ ਜਾ ਜੀ ਜੀ ਗਰੇਵਾਲ ਦਾ, ਰੇਸ਼ਮ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਇਹ ਬਾਜ ਤੇ ਈਗਲ ਵਿੱਚ ਕੀ ਫਰਕ ਹੈ ਜੀ?
0: ਹਾਂਜੀ ਦੱਸੋ ਜੀ, ਮੈਨੂੰ ਤਾਂ ਪਤਾ ਹੈ, ਮੈਂ ਤਾਂ ਦੱਸ ਵੀ ਦੇਣਾ ਤੁਹਾਨੂੰ, ਤੁਸੀਂ ਦੱਸ ਦੋ।
1: ਨਹੀਂ ਪਤਾ।
0: ਅੱਛਾ, ਬਾਜ਼ ਆ ਜਿਹੜਾ ਆਪਣਾ ਸ਼ਿਕਾਰ ਆਪ ਕਰਦਾ, ਇੱਕ ਤਾਂ ਫਰਕ ਇਹ ਦੱਸ, ਤੇ ਇਹ ਲੈ ਜਿਹੜਾ ਉਹ ਮਰਿਆ ਹੋਇਆ ਜਿਹੜਾ ਜੀਵ ਆ ਉਹ ਖਾ ਲੈਂਦੀ ਹੈ। ਠੀਕ ਹੈ ਜੀ,
1: ਈਗਲ ਜਿਹੜਾ ਅਮਰੀਕਨ
0: ਈਗਲ,
1: ਨਹੀਂ ਈਗਲ,
0: ਅੱਛਾ ਅੱਛਾ ਅਮਰੀਕਨ ਈਗਲ,
1: ਹਾਂਜੀ
0: ਅੱਛਾ ਅੱਛਾ,
1: ਕੀ ਫਰਕ ਹੈ ਬਾਜ਼ ਤੇ ਉਹਦੇ?
0: ਬਾਜ਼ ਤੇ ਅਮਰੀਕਨ ਈਗਲ, ਅੱਛਾ ਬਾਜ਼ ਨੂੰ ਆਪਾਂ ਇੰਗਲਿਸ਼ ਚ ਕੀ ਕਹਿੰਦੇ ਫਿਰ, ਮੈਨੂੰ ਇਹ ਵੀ ਦੱਸ ਦੋ।
2: Another Don Clean with the Don Ducks.
3: Oh, he's doing dishes with Don Platinum.
4: The only soap trusted to save wildlife affected by oil.
3: And Platinum removes up to 99% of grease and food residue, so he doesn't have to work so hard.
4: Well, flap my wings. What'll he do with all that unused elbow grease?
3: Organize the fridge, the spice rack, the junk drawer.
4: What are you quacking on about? He's gonna make enchiladas.
3: More dishes? That's giving this duck goosebumps.
2: Don Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਦੂਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ, ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੁਹਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ। ਹੁਣ ਸਾਡੀ ਵਾਰੀ ਆ ਗਈ ਆ 7 ਵਜੇ ਤੱਕਰ ਅਸੀਂ ਤੁਹਾਡੇ ਨਾਲ ਕਾਫੀ ਸਾਰੀਆਂ ਖਬਰਾਂ, ਇਨਫੋਰਮੇਸ਼ਨ ਅਤੇ ਨਾਲ ਦੀਆਂ ਸਪੋਂਸਰ ਵੀ ਨੇ ਸੰਦੇਸ਼, ਤੁਹਾਡੇ ਫੋਨ ਕਾਲ ਸ਼ੇਅਰ ਕਰਾਂਗੇ। ਨੌਲੇਜ ਇਕੱਠੀ ਕਰਨ ਦੀ ਕੋਸ਼ਿਸ਼ ਲੱਗੇ ਹੋਏ ਹਾਂ ਕਰਨ, ਜੋ ਕੁਝ ਦੁਨੀਆ ਭਰ ਵਿੱਚ ਹੋ ਰਿਹਾ ਉਹੀ ਕਵਰ ਕਰਾਂਗੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਸਟੂਡੀਓ ਦੇ ਨੰਬਰ 416-837-1515, 416-837-1515 ਆ, ਅਤੇ ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ ਹੋ, 416-451-2222। ਮੰਗਲਵਾਰ ਦਾ ਦਿਨ, ਜੂਨ ਮਹੀਨੇ ਦੀ 9 ਤਰੀਕ ਹੋ ਗਈ ਆ, ਅਤੇ ਮੇਨਲੀ ਸਨੀ ਸਕਾਈਜ਼ ਰਹਿਣਗੇ। ਅੱਜ ਜਿਹੜਾ ਸਨਰਾਈਜ਼ ਹੈਗਾ, ਸੂਰਜ ਦੇਵਤਾ ਸਾਹਿਬ ਚੜ ਗਏ ਸੀਗੇ 5:37 ਕੇ, ਅਤੇ ਛੁੱਪ ਜਾਣਗੇ 8:59 'ਤੇ। ਗਰਮੀਆਂ ਦਾ ਮੌਸਮ ਹੈਗਾ, ਗਰਮੀ ਹੀ ਪੈਣੀ ਹੈਗੀ ਆ, 26-27 ਡਿਗਰੀ ਤੱਕਰ ਰਹੇਗਾ, ਅਤੇ ਨਾਲ ਦੀ ਨਾਲ ਹਿਊਮਿਡਿਟੀ ਜਿਹੜੀ ਹੁੰਦੀ ਆ ਉਹ 35 ਡਿਗਰੀ ਤੱਕਰ ਲੈ ਪਹੁੰਚਦੀ ਆ। ਜਿੱਥੇ ਅਸੀਂ ਖਬਰਾਂ ਲੈ ਕੇ ਆਉਣੀਆਂ ਤੁਹਾਡੇ ਵਾਸਤੇ, ਥੋੜ੍ਹੀ ਜਿਹਾ ਠਹਿਰ ਕੇ ਜਸ ਭੁੱਲਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਕਾਫੀ ਸਾਰੀਆਂ ਖਬਰਾਂ ਅਤੇ ਇਨਫੋਰਮੇਸ਼ਨ ਲੈ ਕੇ ਆਵਾਂਗੇ। ਤੋ 24 ਡਿਗਰੀ ਸਵੇਰੇ ਸਵੇਰੇ ਰਹੇਗਾ, ਹੌਲੀ ਹੌਲੀ ਟੈਂਪਰੇਚਰ ਵੱਧਦਾ ਜਾਵੇਗਾ। ਮੰਗਲਵਾਰ ਨੂੰ 27 ਡਿਗਰੀ ਆ ਅਤੇ 29 ਹੈਗਾ ਬੁੱਧਵਾਰ ਨੂੰ, ਅਤੇ 30 ਹੈਗਾ ਵੀਰਵਾਰ ਨੂੰ, 28 ਹੈਗਾ ਸ਼ੁੱਕਰਵਾਰ ਨੂੰ, ਅਤੇ ਸ਼ਨੀਵਾਰ ਨੂੰ 26 ਆ। ਪਰ ਮੌਸਮ ਬਹੁਤ ਹੀ ਜਲਦੀ ਚੇਂਜ ਹੋ ਜਾਂਦਾ ਹੈਗਾ ਆ, ਤੋ 2-3 ਦਿਨਾਂ ਦਾ ਮੌਸਮ ਤਾਂ ਸਹੀ ਆਪਾਂ ਵੀ ਬੋਲ ਦਿੰਦੇ ਹੈਗੇ, ਜੋ ਹੈਗਾ ਉਹੀ ਬੋਲੀਦਾ, ਅਤੇ ਕਈ ਵਾਰੀ ਚੇਂਜ ਹੋ ਜਾਂਦਾ, ਮੌਸਮ ਬਹੁਤ ਚੇਂਜ ਹੁੰਦਾ। ਤੋ ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ 'ਤੇ। ਬੜੀ ਜਲਦੀ ਗੁਰਮਤ ਸਿੰਘ ਵਾਰੀ ਸਾਹਿਬ ਨਾਲ ਗੱਲ ਕਰਨੀ, ਪਹਿਲੇ ਇੱਕ ਦੋ ਸਪੋਂਸਰ ਵੀ ਨੇ ਸੰਦੇਸ਼ ਸਾਂਝੇ ਕਰ ਲਵਾਂ ਜਿਹੜੇ ਸਾਨੂੰ ਇਸ ਪ੍ਰੋਗਰਾਮ 'ਤੇ ਬਿਠਾਲਦੇ ਹਨ। ਡੋਨਲਡ ਟਰੰਪ ਨਾਲ ਕੀ ਹੋਇਆ ਕੱਲ੍ਹ ਇੱਕ ਗੇਮ ਦੇ ਵਿੱਚ, ਉਹਦੀ ਵੀ ਜਾਣਕਾਰੀ ਦੇਵਾਂਗੇ। ਟੈਂਟ ਰੈਂਟ ਕਰਨਾ ਚਾਹੁੰਦੇ ਹੋ, ਗੁਰਸੇਵਕ ਸਿੰਘ ਗਿੱਲ ਨਾਲ ਸੰਪਰਕ ਕਰ ਲਿਓ, 416-557-0941 ਇਹਨਾਂ ਦਾ ਨੰਬਰ। ਟੈਂਟ ਰੈਂਟ 'ਚ ਕਰਨੇ ਹੋਣ, ਚੇਅਰਾਂ ਟੇਬਲਸ, ਦੇ ਹੈਵ ਐਵਰੀਥਿੰਗ, ਟੈਂਟ ਰੈਂਟਲ ਵਾਸਤੇ ਗੁਰਸੇਵਕ ਗਿੱਲ ਨਾਲ ਗੱਲਬਾਤ ਕਰਿਓ, 416-557-0941। ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ, ਮੋਨਾ ਮਹਿੰਗੀ ਜੀ ਸਰਟੀਫਾਈਡ ਇੰਸ਼ੋਰੈਂਸ ਐਡਵਾਈਜ਼ਰ ਹਨ, ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ। ਇੱਕ ਕੈਪਟਨ ਪਲੇਨ ਹੀ ਉਡਾਈ ਗਿਆ, ਕਹਿੰਦੇ ਪ੍ਰੋਪਰ ਲਾਈਸੈਂਸ ਨਹੀਂ ਸੀਗਾ, ਉਹਦੀ ਵੀ ਗੱਲਬਾਤ ਕਰਾਂਗੇ। ਪਰ ਮੋਨਾ ਮਹਿੰਗੀ ਜੀ ਕੋ ਲਾਈਸੈਂਸ ਹੈਗਾ, ਇੰਸ਼ੋਰੈਂਸ ਐਡਵਾਈਜ਼ਰ ਹਨ, ਲਾਈਫ ਕ੍ਰਿਟੀਕਲ ਡਿਸਬਿਲਟੀ ਸੁਪਰਵੀਜ਼ਰ ਜਾਂ ਟਰੈਵਲ ਇੰਸ਼ੋਰੈਂਸ ਚਾਹੀਦੀ ਆ, 416-509-1509 'ਤੇ ਤੁਸੀਂ ਗੱਲਬਾਤ ਕਰਿਓ ਮੋਨਾ ਮਹਿੰਗੀ ਜੀ ਦੇ ਨਾਲ। ਐਂਟਰਟੇਨਮੈਂਟ, ਗਰਮੀਆਂ ਦੇ ਵਿੱਚ ਟਾਈਮ ਹੁੰਦਾ ਹੈ, ਵਿੰਟਰ ਵਿੱਚ ਸੋਚਦਾ ਯਾਰ ਧੁੱਪ ਨਹੀਂ ਨਿਕਲਦੀ ਬਾਹਰ, ਮੌਸਮ ਠੀਕ ਨਹੀਂ ਹੈਗਾ, ਹੁਣ ਆ ਗਿਆ, ਨਿਕਲੋ ਬਾਹਰ, ਘੁੰਮੋ ਫਿਰੋ, ਤੁਰੋ। ਪੈਸਾ ਕਈ ਵਾਰੀ ਸਪੈਂਡ ਕਰਨ ਦੀ ਲੋੜ ਨਹੀਂ ਹੁੰਦੀ, ਬਹੁਤ ਸਾਰਾ ਦੇਖਣ ਨੂੰ ਹੈਗਾ ਏਰੀਆ ਕੈਨੇਡਾ ਦੇ ਵਿੱਚ। ਥੋੜ੍ਹਾ ਜਿਹਾ ਨੌਰਥ ਨੂੰ ਚਲ ਜਾਵੋ, ਹੁਣ ਜਾਮ ਗਿਆ ਕਿੱਦਾਂ ਗੈਸ ਅੱਗੇ ਮੈਂ ਕੀ ਆ, ਜੇਕਰ ਪੈਸਾ ਨਹੀਂ ਲਾਉਣਾ ਪੈਣਾ, ਥੋੜ੍ਹੀ ਬਹੁਤ ਗੈਸ ਹੀ ਲਾਉਣੀ ਪੈਣੀ ਹੈਗੀ ਆ, ਅਤੇ ਨੌਰਥ ਜਾ ਕੇ ਕੌਫੀ ਪੀ ਕੇ ਦੇਖਿਆ ਕਰੋ, ਛੋਟੇ ਛੋਟੇ ਕੈਫੇ ਦੇ ਵਿੱਚ ਵੱਖਰਾ ਨਜ਼ਾਰਾ ਆ ਜਾਂਦਾ। ਤੋ ਸ਼ੋਅ ਦੇਖਣਾ ਚਾਹੁੰਦੇ ਹੋ, ਇਹ ਜੁਲਾਈ ਵਿੱਚ ਆ ਜਾਣਾ ਸ਼ੋਅ, ਜੁਲਾਈ ਦੀ 25 ਤਰੀਕ ਨੂੰ ਦਾ ਗ੍ਰੇਟ ਕਨੇਡੀਅਨ ਜਥੇ, ਗ੍ਰੇਟ ਕਨੇਡੀਅਨ ਹਾਈਵੇ 27 ਰੈਸਟੋਰੈਂਟ 'ਤੇ ਹੈਗਾ, ਪੰਜਾਬੀ ਵਿਰਸਾ, ਕਾਫੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਲੈ ਕੇ ਆਵਾਂਗੇ। ਇਸ ਦੇ ਨਾਲ ਨਾਲ ਜੋਬਾਂ ਦੀ ਭਾਲ ਵਿੱਚ ਹੋ, ਕਾਫੀ ਸਾਰੇ ਡਰਾਈਵਰ ਚਾਹੀਦੇ ਹਨ USA ਵਾਸਤੇ, ਆਰਗਿਲ ਵਾਲਿਆਂ ਨੂੰ, ਆਰਗਿਲ ਕਾਰਪੋਰੇਸ਼ਨ, USA ਵਾਸਤੇ ਡਰਾਈਵਰ ਚਾਹੀਦੇ ਹਨ। ਸੇਫਟੀ ਬੋਨਸ ਵੀ ਮਿਲਦਾ, 70 ਸੈਂਟ ਪਰ ਮਾਈਲ ਮਿਲ ਸਕਦੇ ਹੈਗੇ ਆ, ਡੈਡੀਕੇਟਡ ਟ੍ਰਿਪਸ ਹਨ। ਤੋ ਜੇ ਤੁਸੀਂ ਜਾਣਾ ਚਾਹੁੰਦੇ USA ਵੱਲ ਡਰਾਈਵ ਕਰਨਾ ਚਾਹੁੰਦੇ ਹੋ, 6-4-7-3-3-0-5-8-5-0, ਕਾਫੀ ਸਾਰੀ ਅੱਗ ਲੱਗੀ ਹੋਈ ਆ, ਹੋਈ ਸੀਗੀ ਵਾਹਨ ਦੇ ਵਿੱਚ, ਉਹਦੀ ਆਪਾਂ ਜਾਣਕਾਰੀ ਲੈ ਕੇ ਆਵਾਂਗੇ। ਅੰਟੇਰੀਓ ਫਾਇਰ ਮਾਰਸ਼ਲ ਜੋ ਹੈਗਾ ਇਨਵੈਸਟੀਗੇਟ ਕਰਨ ਲੱਗੇ ਹੋਏ ਹਨ। ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ, ਸਟਾਰਗੇਟ ਲੋਜਿਸਟਿਕ ਤੋਂ ਗਰਲਾਟ ਲਾਡਾ ਸੋਤਾ ਸਾਹਿਬ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਹੈਪੀ ਗਰਲਾਟ ਦਵਿੰਦਰ ਅਤੇ ਮੱਖਣ ਅਤੇ ਸਰਵੀ ਸੋਤਾ ਸਾਹਿਬ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਅਤੇ ਐਕਸਪੀਰੀਅੰਸ ਮਿਲ ਰਾਈਟ ਚਾਹੀਦੇ ਹਨ, ਮਿਸ ਸਾਗਾ ਦੇ ਵਿੱਚ, ਗੋਲਫ ਦੇ ਵਿੱਚ ਐਕਸਪੀਰੀਅੰਸ, ਸ਼ੀਟ ਮੈਟਲ ਵਾਲੇ ਚਾਹੀਦੇ, ਸਟੇਨਲੈਸ ਸਟੀਲ, ਐਕਸਪੀਰੀਅੰਸ ਵਿਦ ਰਜਿਸਟੈਂਸ ਵੈਲਡਿੰਗ, ਇਹ ਪਲੱਸ ਹੈਗਾ ਆ, ਕਹਿੰਦੇ $30-40 ਪਰ ਘੰਟੇ ਮਿਲ ਸਕਦੇ ਆ। ਇਸ ਦੇ ਨਾਲ ਨਾਲ ਲੀਡ ਆਫਟਰਨੂਨ ਵੈਲਡਰ ਵੀ ਚਾਹੀਦੇ ਹਨ ਮਿਸ ਸਾਗਾ ਦੇ ਵਿੱਚ। ਟਿਗ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਆ, ਨੰਬਰ ਮੈਂ ਦੇ ਦਿੰਦਾ 437-242-3151, 437-242-3151 ਦੀ ਗੱਲਬਾਤ ਕਰ ਲਿਓ, ਤੁਹਾਨੂੰ ਜੋਬ ਮਿਲ ਸਕਦੀ ਹੈਗੀ ਆ। ਕਟਾਰੀਆ ਟੂਰਸ ਐਂਡ ਟਰੈਵਲ, ਘੁੰਮਣ ਫਿਰਨ ਚਾਹੁੰਦੇ ਹੋ, ਕਿਤੇ ਹਵਾਈ ਜਹਾਜ਼ ਦੀਆਂ ਟਿਕਟਾਂ ਲੈਣੀਆਂ ਚਾਹੁੰਦੇ ਹੋ, ਇੰਡੀਆ ਦੀਆਂ ਲੈਣੀਆਂ ਹੋਵੇ, ਇੰਗਲੈਂਡ ਦੀਆਂ ਲੈਣੀਆਂ, ਕਿਤੇ ਵੀ ਜਾਣਾ ਹੋਵੇ, ਕੋਈ ਵਕੇਸ਼ਨ ਪੈਕੇਜ ਬਣਾਉਣਾ ਹੋਵੇ ਨਾ, ਕਟਾਰੀਆ ਟੂਰਸ ਐਂਡ ਟਰੈਵਲ 'ਤੇ ਗੱਲਬਾਤ ਕਰ ਲੈਣੀ ਆ, ਵਧੀਆ ਪੈਕੇਜਸ ਅਰੇਂਜ ਕਰਕੇ ਦਿੰਦੇ ਹਨ ਅਤੇ ਪੇਪਰ ਵਰਕ ਹੀ ਕਰ ਦਿੰਦੇ ਹਨ, ਪਾਸਪੋਰਟ ਜਿਹੜਾ ਹੈਗਾ ਉਹ ਰਿਨਿਊ ਕਰਵਾ ਦਿੰਦੇ ਹਨ, ਪੇਪਰ ਭਰ ਦਿੰਦੇ ਹਨ, ਤੁਹਾਡੇ ਫੋਟੋ ਵੀ ਖਿੱਚ ਲੈਂਦੇ ਹਨ, ਸੋ ਵੀਜ਼ਾ ਲਗਵਾ ਦਿੰਦੇ ਹਨ ਤੁਹਾਡੇ ਵਾਸਤੇ. ਸੋ ਕਟਾਰੀਆ ਟੂਰਸ ਐਂਡ ਟਰੈਵਲਸ ਨੰਬਰ 905-678-1200 'ਤੇ ਗੱਲਬਾਤ ਕਰ ਲਿਓ. ਅਤੇ ਨਿਊ ਬੈਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਸੁਰਜੀਤ ਜੀ ਹੋਣੀ, ਇਹਨਾਂ ਕੋਲ ਡਾਇਮੰਡ ਟਰੱਕ ਪਾਰਟਸ ਹਨ. ਟਰੱਕ ਪਾਰਟਸ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਡਾਇਮੰਡ ਟਰੱਕ ਪਾਰਟ ਜਿਹੜੇ ਕਰੋਮ ਦੇ ਹੁੰਦੇ ਆ ਨਾ, ਜੀ ਲੱਗ ਜਾਂਦਾ ਜਦੋਂ ਟਰੱਕ ਦੇਖਦੇ ਹਾਂ, ਕਰੋਮ ਸਜਾਇਆ ਹੁੰਦਾ ਆ ਅਤੇ ਬੜੀ ਮਿਹਨਤ ਨਾਲ ਬਣਾਈ ਹੁੰਦੀ ਇਹ ਤੁਸੀਂ ਬਿਜ਼ਨਸ, ਅਤੇ ਉਹਨੂੰ ਸ਼ਿੰਗਾਰਨਾ ਚਾਹੁੰਦੇ ਹੋ ਤਾਂ ਕਰੋਮ ਦੇ ਪਾਰਟਸ ਅਵੇਲੇਬਲ ਹਨ. ਡਾਇਮੰਡ ਟਰੱਕ ਪਾਰਟਸ ਸੁਰਜੀਤ ਨਾਲ ਗੱਲਬਾਤ ਕਰ ਲਿਓ ਅਤੇ ਡਾਇਮੰਡ ਟਰੱਕ ਪਾਰਟਸ ਨਿਊ ਬੈਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਸੈਂਟਰ ਤੋਂ ਇਹ ਮਿਲਦੇ ਹਨ. ਇਰਾਨ ਐਂਡ ਇਜ਼ਰੀਅਲ, ਇਹਨਾਂ ਨੇ ਜਿਹੜੀਆਂ ਆਪਸ ਵਿੱਚ ਲੜਾਈ ਹੈਗੀ ਆ, ਸਟ੍ਰਾਈਕਸ ਕਹਿ ਲਵੋ, ਬੰਬ ਸਿੱਟਣੇ ਬੰਦ ਕਰ ਦਿੱਤੇ ਆ. ਡੋਨਲਡ ਟਰੰਪ ਨੇ ਬੜੀ ਅਪੀਲ ਕੀਤੀ ਸੀਗੀ, ਕਹਿੰਦੇ ਹੱਥ ਜੋੜ ਕੇ ਬੇਨਤੀ ਆ, ਕਰੋ ਇਹ ਕੰਮ ਬੰਦ, ਅਤੇ ਨਹੀਂ ਤਾਂ ਬਈ ਮੈਂ ਕਿਸੇ ਦੀ ਸਪੋਰਟ ਨਹੀਂ ਕਰੂੰਗਾ. ਦੇਖੋ ਕੀ ਕੁਛ ਹੁੰਦਾ ਆਉਣ ਵਾਲੇ ਦਿਨਾਂ ਵਿੱਚ. ਆਪਣੇ ਇਹ ਬਿਆਨ ਛੱਡ ਦਿੰਦੇ ਹਨ ਪਰ ਮੰਨਦੇ ਨਹੀਂ ਡੋਨਲਡ ਟਰੰਪ ਦਾ ਕੋਈ. ਇੱਕ ਗੇਮ 'ਤੇ ਪਹੁੰਚੇ ਸੀਗੇ ਗੇਮ ਦੇਖਣ, ਅਤੇ ਜਦੋਂ ਅੰਦਰ ਵੜੇ ਤਾਂ ਲੋਕਾਂ ਨੇ ਕਾਫੀ ਬੂ ਕੀਤਾ, ਰਿਸਪੈਕਟ ਨਹੀਂ ਦਿੱਤੀ ਗਈ ਜਿਹੜੀ ਰਿਸਪੈਕਟ ਮਿਲਣੀ ਚਾਹੀਦੀ ਹੈਗੀ ਆ. ਆਈ ਵੰਡਰ ਵਾਈ. ਸ਼ੁੱਡ ਦ ਬੈਂਕ ਆਫ ਕੈਨੇਡਾ ਹਾਈਕ ਹੋਲਡ ਇੰਟਰਸਟ ਰੇਟ, ਆਉਣ ਵਾਲਾ ਟਾਈਮ ਦੱਸੇਗਾ. ਇਕੋਨੋਮਿਸਟ ਦੱਸ ਰਹੇ ਹਨ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਇੰਟਰਸਟ ਰੇਟ ਆ ਉਹ ਹਾਈਕ ਹੋਣੇ ਹੀ ਹੋਣੇ ਆ. ਇਸ ਵਾਰੀ ਨਾ ਹੋਏ ਤਾਂ ਗਾਹਾਂਵਾਰੀ ਹੋ ਜਾਣਗੇ. ਕਹਿੰਦੇ ਵੀ ਦ ਬੈਂਕ ਆਫ ਕੈਨੇਡਾ ਜਿਹੜਾ ਇੰਟਰਸਟ ਰੇਟ ਸੀਗਾ, ਬੈਂਚ ਮਾਰਕ ਰੇਟ ਸੀਗਾ, ਪੋਲਸੀ ਰੇਟ ਜਿਹੜਾ ਹੁੰਦਾ ਆ, 2.25% ਦੇ ਰੱਖਿਆ ਸੀਗਾ ਸਿੰਸ ਅਕਤੂਬਰ 2025. US ਅਤੇ ਇਰਾਨ ਦੀ ਲੜਾਈ ਕਰਕੇ ਇਕੋਨਮੀ ਅਤੇ ਜੋਬਾਂ ਵੀ ਕਾਫੀ ਸਾਰੀਆਂ ਡਾਊਨ ਹਨ. ਇਸ ਦੇ ਨਾਲ ਨਾਲ ਕਹਿੰਦੇ ਵੀ ਜਿਹੜਾ ਇੰਟਰਸਟ ਰੇਟ ਹੈਗਾ ਆ ਉਹ ਸ਼ਾਇਦ ਵੱਧ ਜਾਵੇ, ਤਾਂ ਦੇਖਦੇ ਹਾਂ. ਜਸਪਾਲ ਗੂਣੀ ਸਾਹਿਬ ਪ੍ਰੋਗਰਾਮ ਸਪੋਂਸਰ ਕਰਦੇ ਹਨ, ਐਲ ਪੀ ਰੂਫਿੰਗ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ. ਐਲ ਪੀ ਰੂਫਿੰਗ, ਸ਼ਿੰਗਲ ਦਾ ਕੰਮ ਹੋਵੇ, ਛੱਤ ਚੇਂਜ ਕਰਵਾਉਣੀ ਚਾਹੁੰਦੇ, ਜਾਂ ਕੋਈ ਕੌਂਕਰੀਟ ਦਾ ਕੰਮ ਹੋਵੇ, ਸਾਈਡਵਾਕ ਬਣਾਉਣੀ ਆ ਜਾਂ ਐਕਸਟੈਂਡ ਕਰਨਾ, ਬੈਕ ਯਾਰਡ ਵਿੱਚ ਸੀਮੈਂਟ ਚਾਹੀਦਾ, ਡਿਜ਼ਾਈਨ ਪਾਉਣਾ ਹੋਵੇ, ਤਾਂ ਐਲ ਪੀ ਰੂਫਿੰਗ ਵਾਲੇ ਨਾਲ ਗੱਲਬਾਤ ਕਰ ਲਿਓ. ਕੰਸਟਰਕਸ਼ਨ ਦਾ ਕੰਮ ਕਰਦੇ ਹਾਂ ਅਤੇ ਛੱਤਾਂ ਦੇ ਸ਼ਿੰਗਲ ਵੀ ਚੇਂਜ ਕਰਕੇ ਦਿੰਦੇ ਹਨ. 416-602-7200 'ਤੇ ਗੱਲਬਾਤ ਕਰਨੀਆਂ, 416-602-7200 'ਤੇ ਗੱਲਬਾਤ ਕਰ ਸਕਦੇ ਹੋ. ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਸਾਡੀ ਲਾਈਨ ਜੁੜ ਗਈ ਹੈਗੀ ਹੈ, ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ. ਪਹਿਲਾਂ ਮੈਂ ਦੱਸ ਦੇਵਾਂ ਤੁਹਾਨੂੰ, ਨਵ ਏਅਰ ਕੰਫਰਟ ਤੋਂ ਮੇਰੇ ਵੀਰ ਸੰਧੂ ਸਾਪਰਾਂ ਨੂੰ ਸਪੋਂਸਰ ਕਰਦੇ ਹਨ. ਨਵ ਏਅਰ ਕੰਫਰਟ ਐਚ ਵੈਕ ਦਾ ਕੰਮ ਕਰਦੇ ਹਨ, ਏਅਰ ਕੰਡੀਸ਼ਨ ਚਾਹੀਦਾ, ਰਿਪਲੇਸ ਕਰਨਾ ਚਾਹੁੰਦੇ ਹੋ, ਰਿਪੇਅਰ ਕਰਨਾ ਚਾਹੁੰਦੇ ਹੋ, ਜਾਂ ਕੋਈ ਗਵਰਨਮੈਂਟ ਗਰੰਟ ਲੈ ਕੇ ਆਪਣੇ ਪੈਸੇ ਬਚਾਉਣਾ ਚਾਹੁੰਦੇ ਹੋ ਨਾ, ਤਾਂ ਤੁਸੀਂ ਨਵ ਏਅਰ ਕੰਫਰਟ 'ਤੇ ਜਤਿੰਦਰ ਸੰਧੂ ਸਾਹਿਬ ਨਾਲ ਗੱਲਬਾਤ ਕਰਨੀ ਆ. 6477-706-6640 ਲਾਈਨ 'ਤੇ ਨਹੀਂ ਸੁਣਿਆ ਅੱਜ ਕੱਲ੍ਹ, ਦੇਖਦੇ ਅੱਜ ਕਾਲ ਕਰਦੇ ਕਿ ਨਹੀਂ. ਤੁਸੀਂ ਵੀ ਕਾਲ ਕਰਨੀ ਹੋਵੇ 416-837-1515, 416-837-1515, 416-837-1515 ਸਟੂਡੀਓ ਦਾ ਨੰਬਰ ਹੁੰਦਾ ਹੈ. ਉੱਧਰ ਪਾਇਲਟ ਬਹੁਤ ਸਾਰੀਆਂ ਫਲਾਈਟਾਂ ਨੂੰ ਇਨਫਲਾਈ ਕੀਤੀ ਆ ਅਤੇ ਕਾਫੀ ਇਨਵੈਸਟੀਗੇਸ਼ਨ ਚੱਲਦੀ ਰਹੀ ਹੈਗੀ ਆ, ਕਹਿੰਦੇ ਪ੍ਰੋਪਰ ਲਾਈਸੈਂਸ ਨਹੀਂ ਸੀਗਾ. ਸੋ ਏਅਰ ਕੈਨੇਡਾ ਨੇ ਖਬਰ ਦਿੱਤੀ ਹੈਗੀ ਆ ਵੀ ਪਾਇਲਟ ਲੈਕਡ ਏਅਰਲਾਈਨ ਟਰਾਂਸਪੋਰਟ ਲਾਈਸੈਂਸ. ਗੁਰਮੁਖ ਸਿੰਘ ਬਾਰੀ ਸਾਹਿਬ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ.
1: ਜੀ ਤੰਬਰ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ.
0: ਸਤਿ ਸ੍ਰੀ ਅਕਾਲ ਜੀ. ਜੀ ਆਇਆਂ ਨੂੰ ਮੰਗਲਵਾਰ ਦਾ ਦਿਨ ਆ, ਜੂਨ ਮਹੀਨੇ ਦੀ 9 ਤਰੀਕ ਹੋ ਗਈ ਆ, ਤਾਜ਼ੀਆਂ ਤਾਜ਼ੀਆਂ ਖਬਰਾਂ ਲੈ ਕੇ ਆਉਂਦੇ ਆ ਤੁਹਾਡੇ ਵਾਸਤੇ. ਕੀ ਕੁਝ ਹੋ ਰਿਹਾ ਦੁਨੀਆ ਭਰ ਦੇ ਵਿੱਚ?
1: ਜੀ ਬਿਲਕੁਲ, ਪੌਫ ਫੁੱਟ ਦੀ ਨਾਲ ਆਪਣਾ ਪ੍ਰੋਗਰਾਮ ਸ਼ੁਰੂ ਹੁੰਦਾ ਜੀ, ਤੇ ਚੰਗੇ ਦਿਨ ਦੀ ਉਮੀਦ ਦੇ ਨਾਲ ਆਪਾਂ ਹਮੇਸ਼ਾ ਸ਼ੁਰੂਆਤ ਕਰਦੇ ਹੈਗੇ ਆ, ਕੋਸ਼ਿਸ਼ ਹੁੰਦੀ ਆ ਕੋਈ ਚੰਗੀਆਂ ਖਬਰਾਂ ਵੀ ਲੈ ਕੇ ਆਈਏ. ਅੱਜ ਦੀਆਂ ਗੱਲਾਂ ਬਾਤਾਂ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਅੰਬਰ ਸਾਹਿਬ, ਕਿ ਇੱਕ ਪਾਇਲਟ ਹੈ, ਇਹ ਮੰਨਿਆ ਜਾਂਦਾ ਕਿ ਜਦੋਂ ਸਾਡੇ ਲਾਇਸੈਂਸ ਜਿਹੜੇ ਆ, ਜਦੋਂ ਅਸੀਂ ਉਹਦਾ ਰਿਨਿਊਅਲ ਆਇਆ ਹੁੰਦਾ ਤਾਂ ਪਹਿਲਾਂ ਤੋਂ ਲੈਟਰ ਜਿਹੜੀ ਆ ਆਉਣੀ ਸ਼ੁਰੂ ਹੋ ਜਾਂਦੀ ਆ. ਆਪਾਂ ਨੂੰ ਪਤਾ ਹੈਗਾ ਕਿ ਉਹਦੇ ਅਲਰਟ ਆਉਣੇ ਸ਼ੁਰੂ ਹੁੰਦੇ ਆ. ਤਾਂ ਫਿਰ ਕੱਲ੍ਹ ਇੱਕ ਜਿਹੜੀ ਖਬਰ ਫਲੋਟ ਹੋਈ ਆ, ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਇੱਕ ਪਾਇਲਟ ਨੇ ਕਈ ਉਡਾਣਾ ਬਿਨਾਂ ਲਾਇਸੈਂਸ ਤੋਂ ਉਡਾਈਆਂ, ਤਾਂ ਉਹਦੇ ਅਲਰਟ ਕਿਉਂ ਨਹੀਂ ਆਏ ਸਿਸਟਮ ਦੇ ਵਿੱਚ? ਹਾਲਾਂਕਿ ਇਹਦੇ ਨਾਲ ਜੁੜੀਆਂ ਹੋਈਆਂ ਕਈ ਖਬਰਾਂ ਨੇ, ਲੇਕਿਨ ਉਹਨਾਂ ਨੇ ਇਹ ਗੱਲ ਕਹੀ ਹੈਗੀ ਹੈ, ਪਾਇਲਟ ਐਸੋਸੀਏਸ਼ਨ ਨੇ ਇਹ ਗੱਲ ਕਹੀ ਹੈ, ਤੇ ਨਾਲ ਨਾਲ ਏਅਰ ਕੈਨੇਡਾ ਨੇ ਆਪਣੇ ਤੌਰ ਤੇ ਦਾਅਵੇ ਕੀਤੇ ਆ ਕਿ ਸਿਕਿਉਰਿਟੀ ਦੇ ਨਾਲ ਕੋਈ ਕਹਿੰਦੇ ਕਿ ਸਮਝੌਤਾ ਨਹੀਂ ਹੋਇਆ, ਕੋਈ ਕੰਪਰੋਮਾਈਜ਼ ਨਹੀਂ ਹੋਇਆ. ਹਾਲਾਂਕਿ ਇੰਨੀ ਵੱਡੀ ਗੱਲ ਸਾਹਮਣੇ ਆਉਣ ਤੋਂ ਬਾਅਦ ਹੁਣ ਜਿਹੜੀ ਪੁਲਿਸ ਹੈਗੀ ਆ ਜੀ, ਅੱਜ 11 ਵਜੇ ਇਸ ਤੇ ਪ੍ਰੈਸ ਕਾਨਫਰੰਸ ਵੀ ਕਰਨੀ ਆ,
0: ਜੀ
1: ਕਿ ਅਸਲ ਚ ਮਾਮਲਾ ਹੈ ਕੀ ਆ, ਅੱਜ ਜਿਹੜੇ ਇਹਦੇ ਵੇਰਵੇ ਪੂਰੇ ਸਾਹਮਣੇ ਆਉਣੇ ਆ ਕਿ ਕਿਵੇਂ ਕਿੱਥੇ ਤੇ ਕਿਵੇਂ ਕੀ ਵਾਪਰਿਆ ਤੇ ਲੈ ਕਿੱਥੇ ਆ। ਪਰ ਆਪਣਾ ਤੇ ਇਹ ਮਸਲਾ ਜਿਹੜੀ ਖਬਰ ਇਹ ਕਨਫਰਮ ਹੈਗੀ ਆ ਕਿ ਜਿਹੜੇ ਪਾਇਲਟ ਸੀਗੇ ਕੈਪਟਨ ਸੀਗੇ, ਈਵਨ ਇੱਕ ਅਸਿਸਟੈਂਟ ਪਾਇਲਟ ਦਾ ਕੈਪਟਨ ਹੁੰਦਾ ਜੀ, ਠੀਕ ਹੈ ਜੀ, ਜਹਾਜ਼ ਦਾ ਸਾਰਾ ਹੌਲੀ ਸੋਲੀ ਉਹਦੇ ਕੋਲ ਸਾਰਾ ਕੰਟਰੋਲ ਹੁੰਦਾ
0: ਜੀ,
1: ਤਾਂ ਉਹਦੇ ਕੋਲ ਲਾਇਸੈਂਸ ਕਾਫੀ ਲੰਬੇ ਸਮੇਂ ਤੋਂ ਨਹੀਂ ਸੀ। ਇਹ ਨਹੀਂ ਸੀ ਕਿ ਉਹਨਾਂ ਨੇ ਲਾਇਸੈਂਸ ਲਿਆ ਹੀ ਨਹੀਂ ਸੀਗਾ। ਖਬਰ ਇਹ ਹੈਗੀ ਆ ਕਿ ਜਿਹੜਾ ਏਅਰ ਕੈਨੇਡਾ ਆ ਨਾਲ ਦੀ ਨਾਲ ਜਿਹੜੀ ਪਾਇਲਟ ਐਸੋਸੀਏਸ਼ਨ ਉਹਦਾ ਦਾਅਵਾ ਹੈਗਾ ਆ ਕਿ ਜਿਹੜਾ ਇਹਦੀਆਂ ਟ੍ਰੇਨਿੰਗ ਜਿਹੜੀਆਂ ਉਹਨਾਂ ਦੀਆਂ ਪ੍ਰੋਪਰ ਹੋਈਆਂ ਹੋਈਆਂ ਨੇ, ਐਕਸਪੀਰੀਅੰਸਡ ਹੈਗੇ ਨੇ, ਸਾਰਾ ਕੁਛ ਹੈ, ਪੂਰਾ ਕਰ ਦਿੰਦੇ, ਪਰ ਲਾਇਸੈਂਸ ਕਿਉਂ ਨਹੀਂ ਹੋਇਆ, ਕੰਪਲੀਟ ਨਹੀਂ ਹੋਇਆ ਜਾਂ ਇਸ਼ੂ ਨਹੀਂ ਹੋਇਆ ਜਾਂ ਉਹਦਾ ਰਿਨਿਊਅਲ ਅਲਰਟ ਨਹੀਂ ਆਇਆ, ਇਹਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਆ ਬੈਠੀ ਹੋਈ ਹੈ ਜੀ। ਪਰ ਆਪਾਂ ਇਹ ਗੱਲ ਦੱਸ ਦਿੰਦੇ ਹਾਂ ਕਿ ਚਾਹੇ ਕੋਈ ਕਿੰਨਾ ਵੀ ਟ੍ਰੇਨਡ ਕਿਉਂ ਨਾ ਹੋਵੇ ਜੀ, ਠੀਕ ਹੈ, ਆਪਾਂ ਜੇ ਬੰਦਾ ਕਾਰ ਚਲਾਉਂਦਾ ਹੈਗਾ ਤਾਂ ਕਿੰਨਾ ਵੀ ਕੋਈ ਟ੍ਰੇਨਡ ਕਿਉਂ ਨਾ ਹੋਵੇ, ਜਿੰਨਾ ਚਿਰ ਤੱਕ ਪ੍ਰੋਪਰ ਲਾਇਸੈਂਸ ਨਹੀਂ ਹੈਗਾ, ਈਵਨ ਤੁਸੀਂ ਘਰੇ ਭੁੱਲ ਗਏ ਤੇ ਜੇ ਪ੍ਰੈਜੈਂਟ ਨਹੀਂ ਕਰ ਸਕੇ ਆਪਣਾ ਲਾਇਸੈਂਸ ਪੁਲਿਸ ਅਫਸਰ ਨੂੰ, ਉਹਦੀ ਟਿਕਟ ਜਿਹੜਾ ਪੁਲਿਸ ਅਫਸਰ ਹੈ ਉਹ ਦਿੰਦਾ ਹੈਗਾ ਜੀ। ਅੱਜ 11 ਵਜੇ ਦੇ ਖੁਲਾਸੇ ਹੋਣੇ ਆ ਕਿ ਕਿਵੇਂ ਇਹ ਮਾਮਲਾ ਵਾਪਰਿਆ ਤੇ ਇਹਦੇ ਚ ਕੀ ਲੈਕਸ ਹੈਗੀਆਂ, ਫਿਰ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਚਰਚਾ ਡੂੰਘੇ ਤੌਰ ਤੇ ਕਰਾਂਗੇ
0: ਜੀ। ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ, ਮਾਫ ਕਰਨਾ ਸੋਰੀ ਬੱਚੇ ਰੋਕ ਦਿੱਤਾ, ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ, ਦੇਖ ਰਹੇ ਹੋ ਵਿਰਾਸਤ ਟੀਵੀ, 416-837-1515 ਸਟੂਡੀਓ ਨੰਬਰ ਹੁੰਦੇ ਆ। ਸੋ 11 ਵਜੇ ਮੀਡੀਆ ਦੀ ਕਾਨਫਰੰਸ ਰੱਖੀ ਗਈ ਹੈਗੀ ਹੈ ਜਿਹਦੇ ਵਿੱਚ ਦੱਸ ਦੇਣਗੇ ਵੈਨ ਵੇਅਰ ਹਾਓ, ਪਰ ਖਬਰ ਸਾਹਮਣੇ ਆ ਗਈ ਹੈਗੀ ਹੈ ਵੀ ਲਾਇਸੈਂਸ ਸੀਗਾ ਪਰ ਅਪਡੇਟਡ ਨਹੀਂ ਸੀਗਾ, ਕਮਰਸ਼ੀਅਲ ਲਾਇਸੈਂਸ ਸੀਗਾ, ਏਅਰਪੋਰਟ ਲਾਇਸੈਂਸ ਨਹੀਂ ਸੀਗਾ, ਉਹ ਸਾਰੀ ਜਾਣਕਾਰੀ ਮਿਲ ਜਾਵੇਗੀ ਆਉਣ ਵਾਲੇ ਦਿਨਾਂ ਵਿੱਚ। ਸਾਡਾ ਜਿਹੜਾ ਟੀ ਵੀ ਦਾ ਲੇਆਊਟ ਸੀਗਾ ਇੱਕ ਹੋਰ ਚੈਨਲ ਵਾਂਗੂ, ਅਤੇ ਉਹ ਲੇਆਊਟ ਵੀ ਆਪਾਂ ਬੜੀ ਜਲਦੀ ਸੈੱਟ ਕਰ ਦੇਣਾ ਹੈਗਾ, ਤੁਹਾਨੂੰ ਖਬਰਾਂ ਲਾਈਵ ਮਿਲ ਜਾਂਦੀਆਂ ਥੱਲੇ ਪੜ੍ਹਨ ਵਾਸਤੇ ਪੰਜਾਬੀ ਵਿੱਚ ਅਤੇ ਇੰਗਲਿਸ਼ ਵਿੱਚ, ਇਹ ਵੀ ਚਲਾ ਦੇਵਾਂਗੇ। ਹੁਣ ਫੁੱਲ ਸਕਰੀਨ ਚੱਲ ਰਹੀ ਹੈਗੀ ਹੈ ਇਸ ਵੇਲੇ, ਤੋਂ ਸਟੂਡੀਓ ਸੈੱਟ ਹੋ ਗਿਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨੰਬਰ ਸਾਡਾ ਇੱਕ ਹੀ ਹੁੰਦਾ ਸਟੂਡੀਓ ਦਾ, 416-837-1515 416-837-1515, ਟੈਕਸ ਮੈਸੇਜ ਮੈਨੂੰ ਕਾਫੀ ਸਾਰੇ ਆ ਗਏ ਹਨ, ਧੰਨਵਾਦ ਤੁਹਾਡਾ, ਅਤੇ ਰੱਬ ਤੁਹਾਨੂੰ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਸਵੇਰੇ ਸਵੇਰੇ ਕੰਮ 'ਤੇ ਜਾ ਰਹੇ ਹੋ, ਕੰਮ ਮਿਲਿਆ ਹੈਗਾ ਆ ਤਾਂ ਡਟ ਕੇ ਕਰਿਆ ਕਰੋ, ਕਿਉਂਕਿ ਤੁਹਾਡਾ ਬੌਸ ਪੈਸੇ ਕਮਾਵੇਗਾ ਤਾਂ ਹੀ ਤੁਹਾਡੇ ਨਾਲ ਸ਼ੇਅਰ ਕਰੂਗਾ। ਪਰ ਕਈ ਬੌਸ ਐਸੇ ਹੁੰਦੇ ਹਨ ਪੈਸੇ ਕਮਾ ਕੇ ਬੈਂਕਰਪਸੀ ਕਰਕੇ, ਇੱਕ ਹੋਰ ਟਰਕਿੰਗ ਕੰਪਨੀ ਖੋਲ੍ਹ ਲਓ ਕਿਸੇ ਹੋਰ ਨਾਂ ਥੱਲੇ। ਦਿਸ ਇਜ਼ ਕੈਨੇਡਾ, ਸ਼ੁੱਡ ਨਾਟ ਬੀ ਹੈਪਨਿੰਗ ਲਾਈਕ ਦੈਟ। ਸੇਵਾ ਕਰਨ ਦਾ ਕੀ ਫਾਇਦਾ ਜੇ ਤੁਸੀਂ ਆਪ ਖੁਦ ਇੰਨੇ ਕਮਾ ਕੇ ਪਾਸੇ ਨੂੰ ਹੋ ਕੇ ਇੱਕ ਹੋਰ ਕੰਪਨੀ ਖੋਲ੍ਹ ਲਈ, ਅਤੇ ਜਿਹਨਾਂ ਡਰਾਈਵਰਾਂ ਦੇ ਜਿਹਨਾਂ ਵਰਕਰਾਂ ਦੇ ਪੈਸੇ ਮਾਰੇ ਆ, ਇਹ ਕੰਮ ਚੰਗੇ ਨਹੀਂ ਹੁੰਦੇ, ਨਾ ਕਰਿਆ ਕਰੋ ਇੱਦਾਂ ਦੇ। ਸਾਡੀ ਬਹੁਤ ਬੇਇੱਜ਼ਤੀ ਹੋ ਰਹੀ ਹੈ ਦੁਨੀਆ ਭਰ ਦੇ ਵਿੱਚ, ਛਾਏ ਪਏ ਆਪਾਂ ਜੈਸਾ ਲੈਣਾ ਸੀ। ਅਵੀ ਧਾਲੀਵਾਲ ਜੀ ਹਨ, ਫਰੀਵੇ ਗਰੁੱਪ ਇਹਨਾਂ ਦੀ ਕਾਰਪੋਰੇਸ਼ਨ ਹੈਗੀ ਆ, ਅਤੇ ਤੁਸੀਂ ਅਮਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹੋ ਜਾਂ ਕੋਈ ਬਿਜ਼ਨਸ ਖਰੀਦਣਾ ਚਾਹੁੰਦੇ ਹੋ ਤਾਂ 416-882-1200 ਅਤੇ ਅਵੀ ਧਾਲੀਵਾਲ ਜੀ ਬਰੈਂਪਟਨ ਵਿੱਚ ਮੇਅਰਲ ਦੀ ਸੀਟ ਲਈ ਖੜ੍ਹੇ ਹਨ। ਆਉਣ ਵਾਲੇ ਦਿਨ ਵਿੱਚ ਕਾਫੀ ਸਾਰੀ ਗੱਲਬਾਤ ਅਵੀ ਧਾਲੀਵਾਲ ਜੀ ਨਾਲ ਵੀ ਕਰਾਂਗੇ। ਸੀਡਬਲਸੀ ਇਮੀਗ੍ਰੇਸ਼ਨ 905-670-4444, ਗੁਰਪ੍ਰੀਤ ਖਹਿਰਾ ਸਾਹਿਬ ਦਾ ਨੰਬਰ, ਐਕਸਪ੍ਰੈਸ ਐਂਟਰੀ, ਫੈਮਿਲੀ ਸਪੋਂਸਰਸ਼ਿਪ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ, ਅਪੀਲ ਹੋਏ ਤਾਂ ਕੇਸ ਹੋਵੇ ਸੀਡਬਲਸੀ ਇਮੀਗ੍ਰੇਸ਼ਨ। ਲਓ ਜੀ ਬਾਰੀ ਸਾਹਿਬ, ਚੱਲਦੇ ਆ ਫਿਰ ਅਗਲੀ ਖਬਰ ਵੱਲ
1: ਜੀ। ਜਿਵੇਂ ਆਪਾਂ ਕੱਲ ਖਬਰ ਦਿੱਤੀ ਸੀ ਕਿ ਕੈਨੇਡਾ ਦੇ ਨਵੇਂ ਜਿਹੜੇ ਗਵਰਨਰ ਜਨਰਲ ਉਹਦਾ ਸੰਭਾਲਣਗੇ
0: ਜੀ,
1: ਤਾਂ ਜਿਹੜੇ ਲੂਇਸ ਆਰਬਰ ਹੈਗੇ ਆ ਜੀ, ਉਹਨਾਂ ਨੇ 31ਵੇਂ ਗਵਰਨਰ ਵਜੋਂ ਉਹਦਾ ਜਿਹੜਾ ਸੰਭਾਲ ਲਿਆ ਹੈਗਾ ਜੀ। ਇਸ ਮੌਕੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਐਨਡੀਪੀ ਦੇ ਲੀਡਰ ਐਵੀ ਲੂਇਸ ਤੇ ਚੀਫ ਜਸਟਿਸ ਰਿਚਰਡ ਵੈਗਨਰ, ਇੱਕੋ ਸਾਬਕਾ ਪ੍ਰਧਾਨ ਮੰਤਰੀ ਜੋਏ ਕਲਾਰਕ ਤੇ ਜੀਨ ਚੈਰਟਾਈਨ, ਇਹ ਸਾਰੇ ਸ਼ਾਮਲ ਹੋਏ ਜੀ ਉਸ ਮੌਕੇ ਦੇ ਉੱਪਰ
0: ਜੀ।
1: ਉਹਨਾਂ ਨੇ ਕੁਛ ਪਿੰਨ ਪੁਆਇੰਟ ਕੀਤੇ ਜੀ ਆਪਣੇ ਪਹਿਲੇ ਸੰਬੋਧਨ ਦੇ ਵਿੱਚ, ਜਿਵੇਂ ਕਿ ਆਪਾਂ ਪਹਿਲਾਂ ਚਰਚਾ ਕਰਦੇ ਰਹੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਿ AI ਦੇ ਉੱਪਰ ਉਹਨਾਂ ਨੇ ਵੀ ਜਿਹੜੇ ਨਵੇਂ ਗਵਰਨਰ ਜਨਰਲ ਹੈਗੇ ਆ ਇਹ ਗੱਲ ਕਹੀ ਹੈ ਕਿ ਜਿਹੜੀ ਬਦਲ ਰਹੀ ਟੈਕਨੋਲੋਜੀ ਹੈਗੀ ਆ ਇਹਦੇ ਵਿੱਚ ਜਿਹੜਾ ਰਿਸਕ ਤੇ ਫਾਇਦੇ ਹੈਗੇ ਆ ਇਹਨੂੰ ਡੂੰਘੇ ਤੌਰ ਤੇ ਵਾਚਣ ਦੀ ਲੋੜ ਹੈਗੀ ਆ। ਫੈਡਰਲ ਗਵਰਨਮੈਂਟ ਨੂੰ ਸੰਬੋਧਨ ਹੁੰਦਿਆਂ ਇਸ ਗੱਲ ਤੇ ਜ਼ੋਰ ਦਿੱਤਾ, ਨਾਲ ਦੀ ਨਾਲ ਜਿਹੜੇ ਨਵੇਂ ਜਿਹੜਾ ਅਨਇੰਪਲਾਇਮੈਂਟ ਦਾ ਦੌਰ ਹੈਗਾ ਇਹਦੇ ਉੱਪਰ ਨਵੇਂ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨੂੰ ਰੁਜ਼ਗਾਰ ਦੇ ਕੇ ਬਿਜ਼ੀ ਰੱਖਣਾ ਤਾਂ ਜੋ ਕ੍ਰਾਈਮ ਦੀ ਦੁਨੀਆਂ ਤੋਂ ਪਾਸੇ ਰਹਿਣ, ਇਹਦੇ ਉੱਪਰ ਵੀ ਉਹਨਾਂ ਨੇ ਜ਼ੋਰ ਦਿੱਤਾ ਹੈਗਾ ਜੀ।
0: ਵਧੀਆ ਗੱਲ ਕਹੀ ਆ, ਕਿਉਂਕਿ ਮਾਫ ਕਰਨਾ ਵਿੱਚੇ ਬੋਲ ਪਏ, ਵਧੀਆ ਗੱਲ ਕਹੀ ਹੈਗੀ ਆ। ਕਹਿੰਦੇ ਜਿਹੜੀ AI ਟੈਕਨੋਲੋਜੀ ਦੀ ਗੱਲਬਾਤ ਕੀਤੀ ਹੈ ਨਾ, ਆਪਾਂ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਹੈਗੇ ਆ। ਇਹਦੇ ਰੂਲਸ ਆ ਰਹੇ ਲਾ ਸਿਸਟਮ, ਜਿਹੜੇ ਲਾ ਕ੍ਰੀਏਟ ਕਰਨੇ ਨੇ, ਕੋਈ ਗਲਤ ਤਰੀਕੇ ਨਾਲ ਵਰਤਾ, ਕਿਸੇ ਦੀ ਗਲਤ ਇਨਫੋਰਮੇਸ਼ਨ ਸ਼ੇਅਰ ਕਰਦਾ, ਜ਼ਿੰਦਗੀ ਖਰਾਬ ਹੋ ਜਾਂਦੀ ਹੈ ਕਿਸੇ ਬਾਰੇ ਗਲਤ ਬੋਲਦੇ ਹੋ, ਗਲਤ ਇਨਫੋਰਮੇਸ਼ਨ ਸ਼ੇਅਰ ਕਰ ਦਿਓ। AI ਟੈਕਨੋਲੋਜੀ ਵਰਤ ਕੇ ਤੁਸੀਂ ਜਦੋਂ ਉਹੀ ਇਨਫੋਰਮੇਸ਼ਨ ਲੈ ਕੇ ਵਰਤਣਾ ਚਾਹੁੰਦੇ ਹਨ, ਕਹਿੰਦੇ ਵੀ ਹਾਂ ਆਪਾਂ ਕਿੰਨਾ ਕੁ ਟਰੱਸਟ ਕਰ ਸਕਦੇ ਏ ਆਈ ਨੂੰ, ਸਾਨੂੰ ਖੁਦ ਵੀ ਆਪ ਕੁਝ ਨਾ ਕੁਝ ਕਰਨਾ ਪੈਣਾ। ਉਹਨਾਂ ਦਾ ਮਤਲਬ ਇਹੀ ਸੀਗਾ ਏ ਆਈ ਨੂੰ ਵਰਤੋ ਪਰ ਖੁਦ ਕੁਝ ਨਾ ਕੁਝ ਆਪ ਵੀ ਕਰੋ, ਇਹਦੇ ਉੱਪਰ ਗੌਰ ਵੀ ਰੱਖੋ ਵੀ ਕੀ ਜੋ ਏ ਆਈ ਦੱਸ ਰਹੀ ਹੈਗੀ ਆ ਇਹ ਕਿੰਨਾ ਕੁ ਸਹੀ ਹੈਗਾ। ਸੋ ਬੜੀ ਵਧੀਆ ਗੱਲ ਕੀਤੀ ਇਹਨਾਂ ਦੇ। ਬਾਕੀ ਇਹ ਵੀ ਗੱਲ ਇਹਨਾਂ ਨੇ ਕਹੀ ਸੀਗੀ ਵੀ ਜਿਹੜਾ ਕੈਨੇਡਾ ਹੈਗਾ ਆ ਜੇ ਨੋਟ ਕੀਤਾ ਜਾਵੇ ਕਹਿੰਦੇ 7% ਆਫ ਵਰਲਡ ਦਾ ਜਿਹੜਾ ਲੈਂਡ ਮਾਸ ਆ, ਯਾਨੀ ਕਿ ਜਿਹੜੀ ਪ੍ਰੋਪਰਟੀ ਹੈਗੀ ਕੈਨੇਡਾ ਦੀ ਜੇ ਮੈਪ ਦੇਖਿਆ ਜਾਵੇ 7% ਲੈਂਡ ਮਾਸ ਜਿਹੜਾ ਹੈਗਾ ਓਨ ਕਰਦਾ ਆ, 20% ਫਰੈਸ਼ ਵਾਟਰ ਓਨ ਕਰਦਾ ਕਹਿੰਦੇ, ਯੈਟ ਸਿਰਫ 1% ਪਾਪੂਲੇਸ਼ਨ ਆ। ਪਾਪੂਲੇਸ਼ਨ ਚਾਹੀਦੀ ਚਾਹੀਦੀ ਇੱਥੇ, ਪਰ ਸੋ ਕਾਲ ਲੀਡਰ ਇਹਨਾਂ ਨੇ ਉਸ ਹਿਸਾਬ ਨਾਲ ਪਾਪੂਲੇਸ਼ਨ ਨਹੀਂ ਸੱਦੀ, ਪੈਸੇ ਕਮਾਏ ਆ, ਯੂਨੀਵਰਸਿਟੀਆਂ ਖੋਲ੍ਹ ਲਈਆਂ, ਅਤੇ ਇੱਧਰ ਬਰੈਂਪਟਨ ਦੇ ਵਿੱਚ ਪਾਪੂਲੇਸ਼ਨ ਨਹੀਂ ਕੰਟਰੋਲ ਕੀਤੀ, ਘਰਾਂ ਦੀ ਪ੍ਰਾਈਸ ਹਾਈ ਹੋ ਗਈ, ਸਪਲਾਈ ਡਿਮਾਂਡ ਘੱਟ ਗਈ। ਜੇ ਸਾਰੇ ਇਕੱਠੇ ਹੋ ਕੇ ਕੰਮ ਕਰਦੇ ਨਾ ਕੈਨੇਡਾ ਨੂੰ, ਹਜੇ 4-5 ਮਿਲੀਅਨ ਲੋਕ ਇਸ ਵੇਲੇ ਚਾਹੀਦੇ ਹਨ। ਪਾਪੂਲੇਸ਼ਨ ਹੋਵੇਗੀ, ਕੁਛ ਖਰੀਦੂਗੀ, ਕੰਮ ਕਰੂਗੀ, ਘਰ ਖਰੀਦੂਗੀ, ਕਾਰਾਂ ਖਰੀਦੂਗੀ, ਕੰਮ ਹੋਰ ਖੜ੍ਹੇ ਹੋਣਗੇ। ਪਰ ਇਹ ਵੀ ਕਹਿ ਗਏ ਹਨ ਵੀ ਕੈਨੇਡਾ ਦੀ ਪਾਪੂਲੇਸ਼ਨ ਸਿਰਫ 1% ਹੈਗੀ ਆ। ਇਹ ਗੱਲ ਮੈਂ ਬੜੀ ਲਾਈਕ ਕੀਤੀ ਉਹਨਾਂ ਦੀ, ਅਤੇ ਏ ਆਈ ਦੀ ਗੱਲ ਬੜੀ ਲਾਈਕ ਕੀਤੀ ਆ। ਬਾਜੀ ਸਾਹਿਬ ਗੋ ਅਹੈਡ
1: ਜੀ। ਅੰਮ੍ਰਿਤ ਸਾਹਿਬ, ਆਪਾਂ ਆਪਣੇ ਖਬਰਾਂ 'ਚ ਪਹਿਲਾਂ ਅਪਡੇਟ ਦਿੱਤੀ ਸੀ ਤਾਂ ਇਹਦੇ ਨਾਲ ਹੀ ਜਿਹੜਾ ਕੈਨੇਡਾ, ਜਦੋਂ ਆਪਾਂ ਨੂੰ ਪਤਾ ਹੈਗਾ ਕਿ ਟ੍ਰੇਡ ਡਿਵਰਸੀਫਿਕੇਸ਼ਨ ਵੱਲ ਜਾ ਰਿਹਾ ਲਗਾਤਾਰ, ਤਾਂ ਹੁਣ ਖਬਰ ਕੱਲ ਆਈ ਹੈਗੀ ਹੈ ਕਿ ਦੂਜਾ ਸਮਝੌਤਾ ਯੂਰਪ ਦੀ ਕੰਪਨੀ ਦੇ ਨਾਲ ਹੋਣ ਜਾ ਰਿਹਾ ਜੀ, ਖਾਸ ਤੌਰ ਤੇ ਕੁਦਰਤੀ ਗੈਸ ਸਪਲਾਈ ਨੂੰ ਲੈ ਕੇ ਅਹਿਮ ਜਿਹੜਾ ਸਮਝੌਤਾ ਹੋਊਗਾ ਜੀ। ਇਹਦੇ ਦੋਵਾਂ ਧਿਰਾਂ ਵੱਲੋਂ ਯੂਰਪ ਦੀ ਪ੍ਰਮੁੱਖ ਕੰਪਨੀ ਹੈਗੀ ਯੂਨੀਪਾਰ, ਜਿਹੜੀ ਕਿ ਜਰਮਨ, ਇੰਗਲੈਂਡ, ਸਵੀਡਨ ਤੇ ਨੀਦਰਲੈਂਡ ਆਪ ਦੇਸ਼ ਜਿਹੜੇ ਦੇਸ਼ ਹੈਗੇ ਆ ਉਹਨਾਂ ਦੀ ਸਪਲਾਇਰ ਹੈਗੀ ਆ ਜੀ। ਸੋ ਮੋਸਟਲੀ ਹੁੰਦਾ ਕਿ ਜਿਹੜੀਆਂ ਕੰਪਨੀ ਟੂ ਕੰਪਨੀ ਸਮਝੌਤੇ ਹੁੰਦੇ ਆ, ਲੇਕਿਨ ਬੈਕਅਪ ਮਗਰ ਗਵਰਨਮੈਂਟਸ ਦਾ ਹੁੰਦਾ ਆ, ਤਾਂ ਇਹਦੇ ਉੱਪਰ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਫੈਸਿਲੀਟੇਟ ਗਵਰਨਮੈਂਟ ਵੱਲੋਂ ਕੀਤਾ ਜਾਂਦਾ, ਰੂਲਸ ਐਂਡ ਰੈਗੂਲੇਸ਼ਨ ਜਾਂ ਜਿਹੜਾ ਇੱਕ ਪਾਸ ਦਿੱਤਾ ਜਾਂਦਾ ਉਹ ਸਰਕਾਰਾਂ ਵੱਲੋਂ ਦਿੱਤੇ ਜਾਂਦਾ ਜੀ। ਤਾਂ ਹੁਣ ਜਿਹੜੀ ਖਬਰ ਆਈ ਹੈਗੀ ਆ ਕਿ ਇੱਕ ਵੱਡਾ ਜਿਹੜਾ ਸਮਝੌਤਾ ਅਗਲਾ ਜਿਹੜਾ ਹੋਊਗਾ, ਇੱਕ ਪਹਿਲਾਂ ਹੋ ਗਿਆ ਸੀ, ਤਾਂ ਇਹ ਵੀ ਜਿਹੜਾ 2032 ਤੱਕ ਇਹਦੇ ਜਿਹੜੇ ਸਾਰੇ ਕੰਪਲੀਟ ਹੋ ਕੇ 2 ਮਿਲੀਅਨ ਟਨ ਜਿਹੜੀ ਗੈਸ ਹੈਗੀ ਪਰ ਈਅਰ ਜਿਹੜਾ ਕੈਨੇਡਾ ਆ ਇਹ ਵੱਖਰੇ ਸਮਝੌਤੇ ਤਹਿਤ ਯੂਰਪ ਨੂੰ ਜਿਹੜਾ ਆ ਉਹ ਸਪਲਾਈ ਕਰੂਗਾ ਜੀ।
0: ਦਵਿੰਦਰ ਪਵਾਰ ਸਾਹਿਬ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
2: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ, ਤੇ ਰੇਡੀਓ ਪ੍ਰੋਗਰਾਮ ਜਿਹੜੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ ਜੀ
0: ਸਾਰਿਆਂ ਨੂੰ। ਦਵਿੰਦਰ ਸਾਹਿਬ, ਲੱਗਦਾ ਬੈਂਕ ਆਫ ਕੈਨੇਡਾ ਵਾਲੇ ਰੇਟ ਹਾਈਕ ਕਰਨਗੇ ਕਿ ਸੇਮ ਹੀ ਰੱਖਣਗੇ?
2: ਦੇਖੋ ਜੀ, ਇਨਫਲੇਸ਼ਨ ਰੇਟ ਜੇ ਵੱਧ ਗਿਆ ਤੇ ਥੋੜਾ ਬੜਾ ਕਰਨ ਦੇ ਚਾਂਸਸ ਹੈਗੇ ਆ, ਪਰ ਕਰਨਾ ਨਹੀਂ ਚਾਹੀਦਾ ਜਿੱਥੋਂ ਤੱਕ ਆਪਾਂ ਨੂੰ ਲੱਗ ਰਿਹਾ ਹੈ। ਕੁਛ ਇੱਕ ਜਿਹੜੇ ਮਾਰ ਰਹੇ ਉਹ ਕਹਿ ਰਿਹਾ ਕਿ ਬੈਂਕ ਆਫ ਕੈਨੇਡਾ ਜਿਹੜਾ ਰੇਟ ਹੈ 25 ਸੈਂਟ ਤੱਕ ਵਧਾ ਸਕਦਾ ਹੈ ਜੀ
0: ਜੀ,
2: ਤੇ ਕੁਛ ਕਹਿ ਰਿਹਾ ਕਿ ਹੋਲਡ ਵੀ ਕਰ ਸਕਦੇ ਆ, ਐਜ਼ ਵੀ ਰਹਿ ਸਕਦਾ ਆ, ਪਰ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੂਗਾ ਜੀ।
0: ਸੋ ਘਟਾਉਣ ਵਾਲੇ ਨਹੀਂ ਕਰ ਰਹੇ ਇੱਕ ਗੱਲਬਾਤ, ਸੱਚ ਵਧਾਉਣ ਵਾਲੇ ਤੇ ਹੋਲਡ ਕਰਨ ਵਾਸਤੇ ਕਰ ਰਹੇ ਸਰ। ਡੇਂਜਰਸ ਸਿਚੁਏਸ਼ਨ, ਪਰ ਡੇਂਜਰਸ ਇੰਨੀ ਵੀ ਨਹੀਂ ਹੈਗੀ ਜੇ ਪਹਿਲਾਂ ਆਪਾਂ 5% ਦੇ ਐਵਰੇਜ ਹਿਸਾਬ ਨਾਲ ਲਾ ਕੇ ਚੱਲਦੇ ਨਾ, ਇਸ ਸਿਚੁਏਸ਼ਨ ਤੱਕ ਪਹੁੰਚਣਾ ਨਹੀਂ ਸੀਗਾ, ਅਸੀਂ ਉਹੀ 1% ਤੇ 1.5% 2% ਤੇ ਟਿਕੇ ਹੋਏ ਸੀਗੇ, ਤਾਂ ਹੁਣ ਥੋੜ੍ਹਾ ਕੰਮ ਔਖਾ ਹੋਇਆ ਹੈਗਾ ਆ। ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਮੋਰਗੇਜ ਇੰਡਸਟਰੀ ਵਿੱਚ ਕਿਸੇ ਨੇ ਘਰ ਖਰੀਦਣ ਤੋਂ ਪਹਿਲਾਂ ਦੇਖਿਆ ਜਾਵੇ ਤਾਂ ਮੋਰਗੇਜ ਪਹਿਲਾਂ ਪ੍ਰੀ ਅਪਰੂਵ ਕਰਾ ਲੈਣੀ ਚਾਹੀਦੀ ਆ।
2: ਅੰਮ੍ਰਿਤ ਸਾਹਿਬ, ਗੱਲ ਇੱਦਾਂ ਦੇਖੋ, ਤੁਸੀਂ ਸਾਡੇ ਤੋਂ ਪਹਿਲਾਂ ਦੇ ਆਏ ਹੋਏ ਆ ਕਿ ਕਦੇ ਵੀ ਇੰਨੇ ਕੈਨੇਡਾ ਦੀ ਹਿਸਟਰੀ 'ਚ ਇੰਨੇ ਲੋਅ ਰੇਟ ਨਹੀਂ ਸੀਗੇ ਜਿੰਨੇ ਕਿ ਕੋਵਿਡ ਦੇ ਟਾਈਮ ਤੇ ਚਲੇ ਗਏ ਸੀਗੇ
0: ਜੀ,
2: ਕਿ ਉਹ ਇੱਕ ਜਿਹੜੀ ਕਿ ਬਹੁਤ ਹੀ ਲੋਅ ਰੇਟ ਸੀਗੇ। ਉਹਨਾਂ ਨੂੰ ਕਿਹਾ ਬੈਂਕ ਜਿਹੜੀ ਆ, ਬੈਂਕ ਦਾ ਮਾਰਜਨ ਸਿਰਫ ਜਿਹੜਾ 0.5% ਸੀਗਾ ਜਿਹੜਾ ਆਪਣਾ ਬੈਂਕ ਆਫ ਕੈਨੇਡਾ ਦਾ, ਤੇ ਦੋਨਾਂ ਦਾ ਪੈਸਾ 0.5% ਲੈ ਕੇ ਅੱਗੇ ਇਨਵੈਸਟ ਕਰ ਰਹੀਆਂ ਸੀਗੀਆਂ
0: ਜੀ,
2: ਤੇ ਬਹੁਤ ਘੱਟ ਮਾਰਜਨ ਤੇ ਚੱਲ ਰਿਹਾ। ਹੁਣ ਇਸ ਵੇਲੇ ਜਿਹੜਾ ਮਾਰਜਨ ਹੈ ਆਲਮੋਸਟ 2% ਤੇ ਰੱਖਿਆ ਹੋਇਆ ਉਹਨਾਂ ਨੇ, ਤੇ ਇਸ ਕਰਕੇ ਜਿਹੜਾ ਵੀ ਹੈ ਕੈਨੇਡਾ ਦੇ ਵਿੱਚ ਜਿਹੜਾ 4-4.5% ਦੀ ਰੇਂਜ ਤੇ ਜਿਹੜਾ ਰੇਟ ਰਹਿੰਦਾ ਰਿਹਾ ਅੱਗੇ ਜੀ, ਤੇ ਆਉਣ ਵਾਲੇ ਟਾਈਮ ਚ ਵੀ ਇਹ ਰੇਟ ਰਹੂਗਾ ਜੀ। ਤੇ ਜਿੱਦਾਂ ਵੀ ਕੋਈ ਵੀ ਭੈਣ ਭਰਾ ਅੱਗੇ ਜਿਹੜੇ ਹੁਣ ਇਸ ਵੇਲੇ ਰਿਨਿਊਲਸ ਵੀ ਕਰਾ ਰਹੇ ਆ, ਜਿਹੜੀਆਂ 1-1.5-2% ਤੇ ਮੌਰਗੇਜ ਸੀਗੀਆਂ, ਹੁਣ 4-5% ਤੇ ਰਿਨਿਊਲ ਹੋ ਰਹੀਆਂ ਆ, ਜਿੱਥੇ ਉਹ ਮਿਲੀਅਨ ਦੀ ਮੌਰਗੇਜ ਦੀ ਕਿਸ਼ਤ ਜਿਹੜੇ $2,000 ਬਣਦੀ ਸੀ ਉਹੀ ਹੁਣ 4-4.5 ਹਜ਼ਾਰ ਤੱਕ ਹੋ ਗਈ ਹੈ ਜੀ। ਤੇ ਇਸ ਕਰਕੇ ਆ ਕਿ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਘਰ ਬਾਰ ਤੁਸੀਂ ਜਦੋਂ ਲੈਣਾ ਆ ਤੇ ਉਹਦੇ ਚ ਆਪਣੇ ਆਪ ਨੂੰ ਕੁਆਲੀਫਾਈ ਜ਼ਰੂਰ ਕਰੋ ਕਿ ਤੁਹਾਡੀ ਇਨਕਮ ਦਾ ਕੀ ਸਾਧਨ ਆ ਤੇ ਤੁਸੀਂ ਕਿੰਨੀ ਇਨਕਮ ਤੁਹਾਡੀ ਮੰਥਲੀ ਆ ਰਹੀ ਆ, ਉਹਦੇ ਵਿੱਚ ਕਿੰਨੇ ਹੋਰ ਖਰਚੇ ਆ, ਘਰ ਲੈ ਕੇ ਸਿਰਫ ਸਾਡੀ ਮੋਰਗੇਜ ਨਹੀਂ ਜਾਣੀ, ਉਹਦੇ ਹੋਰ ਖਰਚੇ ਵੀ ਹੁੰਦੇ, ਉਹਦੀ ਮੈਂਟੇਨੈਂਸ, ਉਹਦੀ ਟੈਕਸ, ਪ੍ਰੋਪਰਟੀ ਟੈਕਸ ਦੇਣਾ ਆ, ਉਹਦੇ ਉੱਤੇ ਆਪਣੇ ਬਿਜਲੀ ਪਾਣੀ ਦੇ ਬਿੱਲ ਦੇਣੇ ਆ, ਹੋਰ ਬਹੁਤ ਸਾਰੇ ਖਰਚੇ ਪੈ ਜਾਂਦੇ ਆ। ਤੁਹਾਡਾ ਆਪਣਾ ਵੀ ਕੋਈ ਐਕਸਟਰਾ ਖਰਚਾ ਕਦੇ ਨਿਕਲਿਆ ਹੁੰਦਾ ਆ, ਇਹ ਨਹੀਂ ਕਿ ਜਿੰਨੇ ਪੈਸੇ ਆਉਂਦੇ ਤੁਸੀਂ ਮੋਰਗੇਜ ਦੇ ਵਿੱਚ ਹੀ ਦੇਈ ਜਾਓ। ਇਸ ਕਰਕੇ ਆਪਣੇ ਨਾਲ ਕੁਆਲੀਫਾਈ ਜ਼ਰੂਰ ਕਰੋ। ਦੂਜੀ ਗੱਲ ਇਹ ਆ ਕਿ ਜਦੋਂ ਵੀ ਘਰ ਬਾਰ ਖਰੀਦਦੇ ਆ, ਮੋਰਗੇਜ ਦੀ ਕੰਡੀਸ਼ਨ 5 ਤੋਂ 7 ਦਿਨ ਜ਼ਰੂਰ ਰੱਖੋ। ਅਗਰ ਤੁਹਾਡੀ ਮੋਰਗੇਜ ਉਹਦੇ ਵਿੱਚ ਅਪਰੂਵ ਹੋ ਜਾਂਦੀ ਹੈ ਤੇ ਤੁਹਾਡਾ ਦਿੱਤਾ ਹੋਇਆ ਡਿਪੋਜ਼ਿਟ ਠੀਕ ਹੈ, ਕੰਮ ਆ ਜਾਂਦਾ ਆ, ਅਦਰਵਾਈਜ਼ ਤੁਹਾਡਾ ਦਿੱਤਾ ਹੋਇਆ ਡਿਪੋਜ਼ਿਟ ਵੀ ਜਾਂਦਾ ਰਹਿੰਦਾ ਅਗਰ ਮੋਰਗੇਜ ਅਪਰੂਵ ਨਹੀਂ ਹੁੰਦੀ। ਬਾਕੀ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479888731। ਇਸ ਤੋਂ ਇਲਾਵਾ ਵੀ ਕੋਈ ਭੈਣ ਭਰਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਡਿਸਕਸ ਕਰਨੀ, ਕਿਸੇ ਤਰ੍ਹਾਂ ਦਾ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਤੁਸੀਂ ਆਪਣੇ ਬਿਜ਼ਨਸ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਹੈਗਾ ਆ, ਕੋਈ ਆਪਣੀ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ, ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479888731। ਤੇ ਹਮੇਸ਼ਾ ਇੱਕ ਗੱਲ ਕਹਿ ਦੀਏ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਏ।
0: ਬਹੁਤ ਬਹੁਤ ਧੰਨਵਾਦ ਰਬਦੁਲ ਰਾਜ, ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। 6479888731 ਸੇ ਦਵਿੰਦਰ ਸਿੰਘ ਪਵਾਰ ਸਾਹਿਬ ਨਾਲ ਗੱਲਬਾਤ ਕਰ ਲਿਓ। ਹੈਵ ਅ ਗੁੱਡ ਡੇ, ਕਾਲ ਮੋਰਗ ਜੀ ਨਾਲ ਕੰਮ ਕਰਦੇ। ਸਤਿ ਸ਼੍ਰੀ ਅਕਾਲ ਜੀ,
2: ਬਹੁਤ ਬਹੁਤ ਧੰਨਵਾਦ ਜੀ,
0: ਬਹੁਤ ਬਹੁਤ ਧੰਨਵਾਦ। ਤੋ ਪ੍ਰੀ ਅਪਰੂਵਲ ਕਰਵਾ ਲਿਆ ਕਰੋ ਪਹਿਲਾਂ, ਜਿਹੜਾ ਕਈਆਂ ਦੇ ਮੋਰਗੇਜ ਡਬਲ ਹੋ ਗਏ ਨੇ, ਕੰਮ ਬੜਾ ਔਖਾ ਹੋ ਗਿਆ, ਇਸ ਕਹਿੰਦਾ ਵੀ ਅ ਟਫ ਵਨ। ਪਰ ਸੋਚਣਾ ਸੀਗਾ ਯਾਰ ਆਪਾਂ ਕਦੇ ਇੰਨੀ ਦੇਰ ਦੇ ਸੋਚਿਆ ਮਿਲੀਅਨ ਡਾਲਰ ਦੀ ਮੋਰਗੇਜ, ਕਿਆ ਬਾਤ ਹੈ, ਕਦੋਂ ਪੇ ਆਫ ਕਰੋਂਗੇ ਇਹ? 40,000 ਦੀ ਕਾਰ ਨਹੀਂ ਪੇ ਆਫ ਹੁੰਦੀ, 5 ਸਾਲੇ ਮਿਲੀਅਨ ਦੀ ਮੋਰਗੇਜ ਕਿੱਥੇ ਕਿੱਥੇ ਤੱਕ ਪੇ ਆਫ ਕਰਾਂਗੇ? ਵਾਚ ਯੋਰ ਬਜਟ, ਤੁਸੀਂ ਖੁਦ ਸਿਆਣੇ ਹੋ, ਜਸਟ ਵਾਚ ਯੋਰ ਬਜਟ। ਗੁਆਂਢਣ 'ਤੇ ਛੱਡੋ, ਕਹਿ ਰਹੀ ਹੈਗੀ ਆ ਤੁਹਾਡੇ ਕੋਲ ਘਰ ਛੋਟਾ ਆ, ਕੋਈ ਨਹੀਂ, ਦਿਲ ਸਾਡਾ ਵੱਡਾ ਆ, ਕਿਤੇ ਦਰਵਾਜ਼ਾ ਨਾ ਟੱਪੇ। ਮਨਜੀਤ ਕੌਰ ਚੀਮਾ ਜੀ ਹਨ, 18 ਸਾਲ ਦਾ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਕਮਿਟਡ ਹਨ ਬਾਇਰਸ ਵਾਸਤੇ ਅਤੇ ਸੈਲਰਸ ਵਾਸਤੇ, ਇਨਵੈਸਟਰਾਂ ਦਾ ਗੋਲ ਅਚੀਵ ਕਰਕੇ ਦਿੰਦੇ ਹਨ। ਬਹੁਤ ਲੰਬਾ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ। ਮਨਜੀਤ ਚੀਮਾ ਜੀ ਨਾਲ ਗੱਲਬਾਤ ਕਰ ਲਿਓ। ਰੈਜੀਡੈਂਸ਼ੀਅਲ ਪ੍ਰੋਪਰਟੀ ਵਿੱਚ ਮਾਹਰ ਹਨ, 18 ਸਾਲ ਐਕਸਪੀਰੀਅੰਸ ਹੈਗਾ, ਸਪੈਸ਼ਲਾਈਜ਼ ਇਨ ਕਮਰਸ਼ੀਅਲ ਐਂਡ ਰੈਜੀਡੈਂਸ਼ੀਅਲ ਪ੍ਰੋਪਰਟੀਜ਼। ਕੋਈ ਵੀ ਟ੍ਰਾਂਜੈਕਸ਼ਨ ਕਰਨੀ ਹੋਵੇ ਤਾਂ ਮਨਜੀਤ ਚੀਮਾ ਜੀ ਨਾਲ ਸੰਪਰਕ ਕਰ ਲਿਓ, 416-357-9965, 416-357-9965। ਜਗਦੀਪ ਸਿੰਘ ਮੰਗਾ, ਲੱਕੀ ਸੈਣੀ, ਅਵੀ ਧਾਲੀਵਾਲ, ਚਮਕੌਰ ਭਾਂਬਰਾ, ਜਸਵੀਰ ਬੋਲਾ, ਰਣਜੀਤ ਬੋਲਾ, ਦਵਿੰਦਰ ਸੋਤਾ ਸਾਹਿਬ ਨੇ ਪ੍ਰੋਗਰਾਮ ਸਪੋਂਸਰ ਕੀਤਾ ਅਤੇ ਹੈਪੀ ਸੋਤਾ ਸਾਹਿਬ ਪ੍ਰੋਗਰਾਮ ਨੂੰ ਸਪੋਂਸਰ ਕਰਦੇ। ਬੜੀ ਜਲਦੀ ਆਪਾਂ ਬਾਰੀ ਸਾਹਿਬ ਨਾਲ ਵੀ ਗੱਲਬਾਤ ਕਰਨੀ, ਬਹੁਤ ਸਾਰੀਆਂ ਖਬਰਾਂ ਹਨ ਜਿਹੜੀਆਂ ਤੁਹਾਡੇ ਨਾਲ ਟੱਚ ਅਪ ਕਰਨਾ ਆ। ਸਪੋਂਸਰ ਵੀਰਾਂ ਦੀ ਗੱਲਬਾਤ ਕਰਨੀ ਬੜੀ ਜ਼ਰੂਰੀ ਹੁੰਦੀ ਆ, ਜਿਹੜੇ ਸਾਨੂੰ ਇੱਥੇ ਬਿਠਾਲਣ ਦਾ ਮੌਕਾ ਦਿੰਦੇ ਹਨ, ਇੱਥੇ ਬੈਠ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰੀ ਦੀਆਂ। ਐਲ ਏ ਟਰੱਕ ਦੇ ਰਾਜਾ ਬਾਈ ਜੀ, ਟਰੱਕਾਂ ਨੂੰ ਵਾਸ਼ ਕਰਕੇ ਦਿੰਦੇ ਹਨ, ਟਰੱਕਾਂ ਦਾ ਓਇਲ ਚੇਂਜ ਕਰਦੇ ਹਨ, ਕਾਰਾਂ ਦਾ ਓਇਲ ਚੇਂਜ ਕਰਦੇ ਹਨ, ਟਾਇਰ ਚੇਂਜ ਕਰਾਉਂਦੇ ਹਨ, 24/7 ਸਰਵਿਸ ਹੈਗੀ ਆ। ਤਾਂ ਪਹੁੰਚੋ 1776 ਮਾਇਰ ਸਾਈਡ ਡਰਾਈਵ 'ਤੇ, ਐਲ ਏ ਟਰੱਕ ਦੇ ਰਾਜਾ ਬਾਈ ਜੀ, ਐਲ ਏ ਵਾਲੇ, 416-953-9162। ਬਾਰੀ ਸਾਹਿਬ ਅਗਲੀ ਖਬਰ ਵੱਲ ਚੱਲਦੇ ਆਪਾਂ।
1: ਜੀ ਬਿਲਕੁਲ ਦੰਬੜ ਸਾਹਿਬ, ਗੱਲ ਇਹ ਹੈਗੀ ਹੈ ਕਿ ਡਗ ਫੂਡ ਸਾਹਿਬ ਦੇ ਵੱਡੇ ਐਲਾਨ ਦੇ ਵਿੱਚ, ਜਿਹੜੇ ਵੱਡੇ ਵੱਡੇ ਐਲਾਨ ਉਹਨਾਂ ਪਿਛਲੇ ਸਮੇਂ ਤੇ ਕੀਤੇ ਸੀਗੇ, ਇੱਕ ਉਹਨਾਂ ਨੇ ਜਿਹੜਾ ਹਾਈਵੇ ਸੀਗਾ 401 ਉਹਦੇ ਥੱਲੇ ਟਨਲ ਬਣਾਉਣ ਦੀ ਗੱਲ ਵੀ ਕੀਤੀ ਸੀਗੀ, ਅੰਡਰ ਹਾਈਵੇ ਜਿਹੜਾ ਸੀਗਾ ਇੱਧਰ 413 ਹਾਈਵੇ ਵੀ ਹਾਲੇ ਕੋਈ ਜ਼ਿਆਦਾ, ਕੱਲ ਮੈਂ ਉੱਧਰ ਗਿਆ ਸੀ, ਸਾਰਾ ਰਾਊਂਡ ਕੀਤਾ ਸੀਗਾ ਜੀ, ਤਾਂ ਮੈਨੂੰ ਕੋਈ ਹਿਲਜੁਲ ਬਾਹਲੀ ਲੱਭੀ ਨਹੀਂ। ਪਰ ਇੱਕ ਵੱਡੀ ਜਿਹੜਾ ਐਲਾਨ ਪਿਛਲੇ ਸਮੇਂ ਕੀਤਾ ਸੀ, ਬਿੱਲੀ ਬਿਸ਼ਪ ਏਅਰਪੋਰਟ ਦੇ ਵਿਸਤਾਰ ਦੇ ਮਾਮਲੇ ਤੇ ਫੈਡਰਲ ਸਰਕਾਰ ਵੱਲੋਂ ਹੁਣ ਜਿਹੜੀ ਆ ਜਿਹੜਾ ਉਹਨਾਂ ਐਲਾਨ ਕੀਤਾ ਕਿ ਇਹਦਾ ਵਿਸਤਾਰ ਕੀਤਾ ਜਾਊਗਾ, ਇਹਦੇ ਉੱਤੇ ਹੁਣ ਫੈਡਰਲ ਗਵਰਨਮੈਂਟ ਨੇ ਸਟੈਪ ਅਪ ਇਹ ਕੀਤਾ ਕਿ ਇਹਦੇ ਉੱਪਰ ਪਬਲਿਕ ਕੰਸਲਟੇਸ਼ਨ ਲਈ ਜਾਣੀ ਹੈਗੀ ਆ। ਦਰਅਸਲ ਗੱਲ ਇਹ ਹੈਗੀ ਆ ਕਿ ਜਿਹੜਾ ਬਿੱਲੀ ਬਿਸ਼ਪ ਏਅਰਪੋਰਟ ਹੈਗਾ, ਇਹਦੇ ਨਾਲ ਕਈ ਏਰੀਆ ਰੈਜੀਡੈਂਸ਼ੀਅਲ ਜਿਹੜੇ ਲਾਗੇ ਪੈਂਦੇ ਆ, ਵਾਟਰ ਫਰੰਟ ਹੈਗਾ ਆ, ਇਹਨੂੰ ਲਾ ਕੇ ਕੰਸਰਨ ਵੀ ਜਿਤਾਏ ਗਏ ਸੀਗੇ। ਇਹ ਵੀ ਗੱਲ ਸਾਹਮਣੇ ਆਈ ਸੀ ਕਿ 80% ਜਿਹੜਾ ਹਿੱਸਾ ਹੈਗਾ ਟੋਰਾਂਟੋ ਪੋਰਟ ਅਥਾਰਟੀ ਕੋਲ ਹੈਗਾ ਆ, ਤੇ 20% ਹਿੱਸੇ ਜਿਹੜੇ ਹੋਰ ਪਾਸੇ ਹੈਗੇ ਆ। ਹੁਣ ਜਿਹੜੀ ਫੈਡਰਲ ਗਵਰਨਮੈਂਟ ਹੈਗੀ ਆ, 8 ਜੁਲਾਈ ਤੋਂ ਲੈ ਕੇ 24 ਜੁਲਾਈ ਤੱਕ ਇਹਦੇ ਤੇ ਪਬਲਿਕ ਕੰਸਲਟੇਸ਼ਨ ਚਲਾਊਗੀ ਕਿ ਵਾਕਈ ਇਹ ਜਿੰਨਾ ਪ੍ਰੋਜੈਕਟ ਹੈਗਾ ਇਹ ਲੋਕਾਂ ਦੇ ਹਿੱਤ ਵਿੱਚ ਹੈਗਾ ਜਾਂ ਕੋਈ ਇਹਦੇ ਤੇ ਇਤਰਾਜ਼ ਤਾਂ ਨਹੀਂ ਹੈਗੇ। ਇਹਨੂੰ ਲੈ ਕੇ ਜਿਹੜੇ ਲੋਕ ਹੈਗੇ ਦਾ ਚੈਨਲ ਅਸੀਂ ਦੱਸ ਦੇਵਾਂਗੇ ਜੀ ਵੈਸੇ, ਪਰ ਜ਼ਿਆਦਾਤਰ ਕੰਸਰਨਡ ਪਰਸਨ ਇਹਦੇ ਤੇ ਉਹ ਹੈਗੇ ਜਿਹੜੇ ਏਰੀਆਜ਼ ਹੈਗੇ ਆ ਜਾਂ ਜਿਹੜੇ ਮੂਲ ਨਿਵਾਸੀ ਲੋਕ ਹੈਗੇ, ਹਮੇਸ਼ਾ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ ਜੀ ਕਿਸੇ ਤਰੀਕੇ ਦੇ ਨਾਲ, ਤਾਂ ਇਹਦੇ ਵਿੱਚ ਆਪਣੀ ਇਨਪੁੱਟ ਜਿਹੜੀ ਆਉਣ ਵਾਲੇ ਸਮੇਂ 'ਚ ਲੋਕ ਜਿਹੜੀ ਆ ਉਹ ਪਾ ਸਕਣਗੇ
0: ਜੇ ਜੇ ਦੇਖਿਆ ਜਾਵੇ ਇੱਕ ਟਨਲ ਡਰੱਗ ਵਾਲੇ ਨੇ ਕੱਢਿਆ ਸੀਗਾ ਅਮਰੀਕਾ ਤੋਂ ਕੱਢ ਕੇ ਕਾਫੀ ਲੰਬੀ ਦੂਰ ਤੱਕ ਲੈ ਗਏ ਉਹਨਾਂ ਕੋਲ ਵੀ ਸਾਹ ਲੈਣੀ ਚਾਹੀਦੀ ਹੈ ਕਿਉਂਕਿ ਬੜੀ ਬੜਾ ਲੰਬਾ ਚੌੜਾ ਕੱਢਿਆ ਸੀਗਾ ਉਹਨਾਂ ਨੇ ਇਹ ਟਨਲ ਸੋ 401 ਦੇ ਥੱਲੇ ਟਨਲ ਜਿਹੜਾ ਟਨਲ ਕੱਢਣਾ ਚਾਹੁੰਦੇ ਆ ਡਾਊਨ ਟਾਊਨ ਏਰੀਆ ਦੇ ਵਿੱਚ ਲੋੜ ਹੈਗੀ ਆ ਟ੍ਰੈਫਿਕ ਜੈਮ ਰਹਿੰਦਾ ਜਿਹੜੇ ਡਾਊਨ ਟਾਊਨ ਕੰਮ ਕਰਦੇ ਆ ਧੰਦੇ ਹਨ ਪਤਾ ਨਹੀਂ ਕਿੱਦਾਂ ਪਹੁੰਚਦੇ ਹਰ ਵੱਡੀ ਹੈਡੇਕ ਦਾ ਟ੍ਰੈਫਿਕ ਦੀ ਹੁੰਦੀ ਆ ਜੀ ਬਾਰੀ ਸਾਹਿਬ
1: ਜੀ ਬਿਲਕੁਲ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦਾ ਕੁਛ ਅਲਟਰਨੇਟ ਵਜੋਂ ਇਹਨੂੰ ਦੇਖਿਆ ਜਾ ਰਿਹਾ ਇਸ ਪ੍ਰੋਜੈਕਟ ਨੂੰ ਹਾਲਾਂਕਿ ਫੈਡਰਲ ਲੈਵਲ ਦੇ ਉੱਪਰ ਅਜੇ ਕਿੱਥੋਂ ਤੱਕ ਗੱਲ ਪਹੁੰਚਦੀ ਹੈ ਲੇਕਿਨ ਟਰਾਂਸਪੋਰਟ ਕੈਨੇਡਾ ਹੈਗਾ ਇਹ ਸਾਰਾ ਪ੍ਰੋਸੈਸ ਅਸੀਂ ਜਿਹੜਾ ਸਾਂਝਾ ਕੀਤਾ ਉਹਨੂੰ ਫੈਸਿਲੀਟੇਟ ਕਰੂਗਾ ਜੀ ਤਾਂ ਇਹਦੇ ਨਾਲ ਹੀ ਆਪਾਂ ਕੁਛ ਅਲਰਟ ਵੀ ਜਾਰੀ ਕਰ ਦੇਂਗੇ ਜਦੋਂ ਫੀਫਾ ਵਰਲਡ ਕੱਪ ਆ ਰਿਹਾ ਤਾਂ ਜਿਹੜੇ ਬਹੁਤ ਸਾਰੇ ਸੀਨੀਅਰਸ ਹੈਗੇ ਆ ਸਾਡੀ ਕਮਿਊਨਿਟੀ ਤੋਂ ਵੀ ਹੈਗੇ ਆ ਜਾਂ ਖੇਡ ਪ੍ਰੇਮੀ ਹੈਗੇ ਆ ਜੇ ਡਾਊਨ ਟਾਊਨ ਟੋਰਾਂਟੋ ਜਾਂਦੇ ਆ ਤਾਂ ਟੋਰਾਂਟੋ ਪੁਲਿਸ ਨੇ ਇਹ ਚੌਕਸ ਕੀਤਾ ਕਿ ਬਹੁਤ ਸਾਰੀਆਂ ਸਾਰੀਆਂ ਜਾਂ ਸਾਰੇ ਏਦਾਂ ਦੇ ਐਕਟਰਸ ਹੈਗੇ ਆ ਜਿਹੜਾ ਕਦੇ ਕੋਲ ਨਕਲੀ ਸੋਨਾ ਹੈਗਾ ਜੀ ਜਾਂ ਕੋਈ ਏਦਾਂ ਦੀਆਂ ਆਕਰਸ਼ਿਤ ਜਿਹੜੀਆਂ ਕੋਈ ਗਿਫਟ ਹੈਗੇ ਆ ਉਹ ਦਿਖਾਉਂਦੇ ਹੈਗੇ ਆ ਕਾਰ ਦੇ ਲਾਗੇ ਆ ਕੇ ਤਾਂ ਇਹਦੇ ਦਰਮਿਆਨ ਹੀ ਜਿਹੜਾ ਜਾਂ ਤਾਂ ਵਟਾ ਲੈਂਦੇ ਆ ਲੁੱਟ ਕੇ ਲੈ ਜਾਂਦੇ ਆ ਜਾਂ ਫਿਰ ਲਾਹ ਕੇ ਵੀ ਲੈ ਜਾਂਦੇ ਆ ਸਨੈਚ ਵੀ ਕਰ ਲੈਂਦੇ ਆ ਜੀ ਇਸ ਸੰਬੰਧ ਵਿੱਚ ਟੋਰਾਂਟੋ ਪੁਲਿਸ ਨੇ ਦੋ ਕੁੜੀਆਂ ਇੱਕ 20 ਸਾਲਾਂ ਇੱਕ 23 ਸਾਲਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਫੋਟੋਆਂ ਉਹਨਾਂ ਦੀ ਛਾਇਆ ਹੋਈਆਂ ਨੇ ਉੱਥੋਂ ਦੇਖ ਕੇ ਉਹਨਾਂ ਨੂੰ ਦੇਖ ਕੇ ਇਹ ਲੱਗਦਾ ਕਿ ਵੱਡੇ ਤੋਂ ਵੱਡਾ ਬੰਦਾ ਧੋਖਾ ਜਿਹੜਾ ਉਹ ਖਾ ਸਕਦਾ ਜੀ ਤੇ ਲਾਸਟ ਖਬਰ ਜਿਹੜੀ ਅਹਿਮ ਹੈਗੀ ਆ ਕਿ ਜਿਹੜਾ ਸੋਸ਼ਲ ਮੀਡੀਆ ਤੇ ਆਪਾਂ ਖਬਰਾਂ ਸਾਂਝੇ ਕੀਤੇ ਕਿ ਕੈਨੇਡਾ ਜਾਂ ਸਟੈਪ ਅਪ ਕਰ ਰਿਹਾ ਆਸਟ੍ਰੇਲੀਆ ਤੋਂ ਬਾਅਦ ਕਿ 16 ਸਾਲ ਦੇ ਬੱਚਿਆਂ ਤੱਕ ਜਿਹੜਾ ਸੋਸ਼ਲ ਮੀਡੀਆ ਉਹਨੂੰ ਕਿਉਂ ਨਾ ਬੈਨ ਕਰ ਦਿੱਤਾ ਜਾਵੇ ਇਹਦੀ ਸ਼ੁਰੂਆਤ ਤਾਂ ਉਦੋਂ ਹੀ ਹੋ ਗਈ ਸੀ ਜਦੋਂ ਪਿੱਛੇ ਜੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਹੁਣੀ ਆਸਟ੍ਰੇਲੀਆ ਦੇ ਦੌਰੇ ਤੇ ਗਏ ਸੀਗੇ ਜੀ ਉੱਥੇ ਗੱਲਬਾਤ ਉੱਠੀ ਸੀਗੀ ਤਾਂ ਹੁਣ ਇਹਦੇ ਤੇ ਬਿੱਲ ਇੰਟਰੋਡਿਊਸ ਜਿਹੜਾ ਜਲਦੀ ਆ ਰਿਹਾ ਤੇ ਇਹਦੇ ਵਿੱਚ ਨਵੀਂ ਗੱਲ ਸਾਹਮਣੇ ਆਈ ਆ ਕਿ ਕੁਛ ਇੱਕ ਜੇ ਕੰਪਨੀਆਂ ਇਹਨੂੰ ਪ੍ਰੂਵ ਕਰਨਗੀਆਂ ਇੱਕ ਬੜਾ ਸਟੈਂਡਰਡਾਈਜ਼ ਤਰੀਕੇ ਦੇ ਨਾਲ ਜਦੋਂ ਪ੍ਰੂਵ ਕਰ ਸਕਣਗੀਆਂ ਕਿ ਉਹਨਾਂ ਦਾ ਜਿਹੜਾ ਮੈਅਰ ਹੈਗਾ ਸੇਫ ਹੈਗਾ ਵਾ ਤਾਂ ਉੱਥੇ ਕੁਛ ਕੁ ਨੂੰ ਐਗਜ਼ਾਮਪਲਸ ਜਿਹੜੀਆਂ ਦਿੱਤੀਆਂ ਜਾ ਸਕਣਗੀਆਂ ਮੈਨੂੰ ਲੱਗਦਾ ਸਰਕਾਰ ਇਹਦੀ ਚਾਹੁੰਦੀ ਹੈਗੀ ਆ ਕਿ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਬਿਲਕੁਲ ਵੀ ਵਿਰਵੇ ਨਾ ਕਰ ਦਿੱਤਾ ਜਾਵੇ ਕਿ ਇੱਕ ਜਿਹੜਾ ਕਾਂਟਾ ਮਾਰ ਕੇ ਬੈਨ ਲਾਇਆ ਜਾਂਦਾ ਠੀਕ ਹੈ ਜੀ ਉਹ ਨਾ ਲਾਇਆ ਜਾਵੇ ਲੇਕਿਨ ਨਾਲ ਦੀ ਨਾਲ ਸੇਫਟੀ ਵਜੋਂ ਸਖ਼ਤ ਜਿਹੜੇ ਰਿਸਟ੍ਰਿਕਸ਼ਨ ਹੈਗੀਆਂ ਨੇ ਉਹ ਲਾਈਆਂ ਜਾਣ ਤੇ ਏਜ ਵਾਈਜ਼ ਜਿਹੜੀ ਆ 16 ਸਾਲ ਦੀ ਇਹ ਤੇ ਰਿਸਟ੍ਰਿਕਸ਼ਨ ਲਾਈ ਜਾਵੇ ਤੇ ਆਪਣੇ ਆਪ ਸਰੋਤਿਆਂ ਨੂੰ
0: ਬਲਦੇਵ ਸਿੰਘ ਕਿਹਾ ਕਿ ਮੇਰੀ ਗੁਆਂਢਣ ਨਾਲ ਲੜਾਈ ਹੋ ਗਈ ਕਮਲਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
3: ਹਾਂਜੀ ਸਤਿ ਸ੍ਰੀ ਅਕਾਲ ਅਕੰਬਰ ਸਾਹਿਬ ਤੇ ਬਾਰੀਆ ਸਾਹਿਬ ਤੁਹਾਨੂੰ ਵੀ ਆਪਣੇ ਬਾਰੀਆ ਸਾਹਿਬ ਮੇਰਾ ਕੁਐਸਚਨ ਇਹ ਆ ਵੀ ਦੇਖੋ ਜਿੱਦਾਂ ਹੁਣ ਕਹਿੰਦੇ ਨੇ ਘਰਾਂ ਦੀਆਂ ਪ੍ਰਾਈਸਾਂ ਘਟੀ ਜਾਂਦੀਆਂ ਉਹ ਲੋਕਾਂ ਕੋਲ ਗਰੋਸਰੀ ਲੈਣ ਲਈ ਤਾਂ ਪੈਸੇ ਨੀ ਹੈਗੇ ਮੈਂ ਨੈਗੇਟਿਵਿਟੀ ਵੱਲ ਨਹੀਂ ਗੱਲ ਨਹੀਂ ਜਾ ਰਿਹਾ ਮੇਰਾ ਮਤਲਬ ਕਹਿੰਦਾ ਵੀ ਅਫੋਰਡੇਬਿਲਿਟੀ ਦਾ ਗਰੋਸਰੀ ਲੈਣ ਤੋਂ ਘੱਟ ਰਹੀ ਆ ਹੋਰ ਚੀਜ਼ਾਂ ਤੋਂ ਆ ਪਿਛਲੇ ਸੰਡੇ ਦੀ ਆਪਣੇ ਅਕੰਬਰ ਸਾਹਿਬ ਗੱਲ ਆ ਮੈਂ ਕੋਸਟੋ ਗਿਆ ਤੁਹਾਡੇ ਘਰ ਵੀ ਮੈਨੂੰ 30% ਰਸ਼ ਘੱਟ ਲੱਗਿਆ ਆਮ ਦੇਸੀ ਸਟੋਰਾਂ ਤੇ ਗਿਆ ਉੱਥੇ ਵੀ ਰਸ਼ ਘੱਟ ਸੀਗਾ ਮਤਲਬ ਸੈਟਰਡੇ ਸੰਡੇ ਪੈਕੋ ਪੈਕ ਹੁੰਦਾ ਆਪਣੇ ਜਿਹੜੇ ਸਟੋਰ ਹੁੰਦੇ ਆ ਲੇਕਿਨ ਉਹ ਚੀਜ਼ਾਂ ਵੀ ਘਟੀਆਂ ਆ ਤੇ ਲੇਕਿਨ ਜੇ ਗੌਰਮੈਂਟ ਜੋਬਾਂ ਵੱਲ ਧਿਆਨ ਦੇਵੇ ਨਾ ਔਰ ਜਿਹੜੇ ਮਿਨੀਮਮ ਵੇਜ ਦੇ ਜਿਹੜੀਆਂ ਉਹ ਹੋਰ ਵਧਾਈਆਂ ਜਾਣ ਮਹਿੰਗਾਈ ਦੇ ਹਿਸਾਬ ਦੇ ਨਾਲ ਤੇ ਤਾਂ ਜ਼ਿਆਦਾ ਹੋਊਗਾ ਘਰਾਂ ਵੀ ਜਦੋਂ 2 ਲੱਖ ਦਾ ਕਰਦੇ ਉਹ ਬੰਦੇ ਦੇ ਬੋਝ ਦੇ ਪੈਸੇ ਹੋਊਗੇ ਪਾਣੀ ਹੋਊਗਾ
0: ਕਮਲਜੀਤ ਜੀ ਮਾਰਕ ਕਾਰਨੀ ਜੀ ਐਡਵਾਈਜ਼ਰ ਸੀਗੇ ਜਦੋਂ ਕੋਰੋਨਾ ਵਾਇਰਸ ਆਇਆ ਸੀਗਾ ਫਿਰ ਸੈਸ਼ਨ ਤੋਂ ਕਿੱਦਾਂ ਬਾਹਰ ਕੱਢਣਾ ਜਸਟਿਨ ਟਰੂਡੋ ਦੇ ਫਿਰ ਕਿੱਥੇ ਦੇ ਕਿੱਥੇ ਤੱਕ ਪਹੁੰਚ ਗਏ ਤੋ ਉਹ ਜਿਹੜੇ ਬੈਂਕਰ ਸੀਗੇ ਨਾ ਕਿੰਨੇ ਲੰਬੇ ਸਮੇਂ ਤੋਂ ਲੱਗੇ ਹੋਏ ਹਨ ਉਦੋਂ ਵੀ ਇਹਨਾਂ ਨੇ ਸੈਸ਼ਨ ਤੋਂ ਕੱਢਣਾ ਸੀਗਾ ਫਿਰ ਲੋਕਾਂ ਨੇ ਕਿਹਾ ਇਹ ਬੰਦਾ ਸਾਨੂੰ ਨਾ ਕੋਈ ਡੀਲ ਬਣਾ ਕੇ ਦਊਗਾ ਅਮਰੀਕਾ ਨਾਲ ਕਿੰਨਾ ਟਾਈਮ ਲੰਘ ਗਿਆ ਕੀ ਕੀਤਾ ਤੋ ਆਲਮੋਸਟ 1,95,000 3 ਫਲਾਈਟਾਂ ਤੇ ਲਾਇਆ 1,95,000 ਇੱਕ 200 ਪਲੱਸ ਮਿਲੀਅਨ ਡਾਲਰ ਆ ਇਹ ਡਾਲਰ ਵਰਤੇ ਗਏ ਸੀ ਕਿ ਵੀ ਆਪਾਂ ਪ੍ਰੋਗਰਾਮ ਲੈ ਕੇ ਆਏ ਹਾਂ ਡਾਕਟਰ ਇਹਨਾਂ ਨੂੰ ਵਰਤਣ ਕਿਸੇ ਨੇ ਵਰਤਿਆ ਨਹੀਂ ਫਾਲੋ ਅਪ ਨਹੀਂ ਕੀਤਾ ਕਿਆ ਬਾਤ ਹੈ ਯਾਰ 250 ਮਿਲੀਅਨ ਡਾਲਰ ਗਵਰਨਮੈਂਟ ਨੇ ਸਪੈਂਡ ਕੀਤਾ ਇੱਕ ਪ੍ਰੋਗਰਾਮ ਲਿਆਉਣ ਵਾਸਤੇ ਜਿਹੜੀ ਫੈਕਸ ਮਸ਼ੀਨ ਨਾ ਵਰਤੋ ਹੋਰ ਤਰੀਕੇ ਨਾਲ ਪ੍ਰਸਕ੍ਰਿਪਸ਼ਨ ਭੇਜੋ ਪਰ ਕਹਿੰਦੇ ਸਿਰ 5% ਵਰਤਿਆ ਵਟ ਯੂ ਮੀਨ 250 ਮਿਲੀਅਨ ਪਲੱਸ ਖਰਚ ਤਾ ਇਹ ਡਾਕਟਰਾਂ ਨੂੰ ਕੋਈ ਫਾਈਨ ਕਾਹਲੀ ਨਹੀਂ ਕੀਤਾ ਗਿਆ ਵੀ ਜਦ ਤੁਹਾਡੇ ਵਾਸਤੇ ਪ੍ਰੋਗਰਾਮ ਰੈਡੀ ਕੀਤਾ ਤੁਸੀਂ ਵਰਤਦੇ ਕਿਉਂ ਨਹੀਂ ਹੈਗੇ, ਕੰਮ ਸੌਖਾ ਹੋ ਜਾਂਦਾ, ਜਿਹੜੀਆਂ ਪ੍ਰਿਸਕ੍ਰਿਪਸ਼ਨ ਪੜ੍ਹਦੀਆਂ ਉਹਨਾਂ ਵਾਸਤੇ ਸੌਖਾ ਹੋ ਜਾਂਦਾ, ਨਹੀਂ ਪੈਸੇ ਵੇਸਟ ਕਰਨੇ ਆ। ਕਮਲ ਜੀ ਸਰ ਜੀ, ਤੁਸੀਂ ਅਖੀਰ ਵਿੱਚ ਕੀ ਕਹਿਣਾ ਚਾਹੁੰਦੇ? ਨਾਵੇਰ ਕੰਫਰਟ ਤੋਂ ਜਤਿੰਦਰ ਭਾਅ ਜੀ ਆ ਗਏ, ਜਸਵੀਰ ਭਾਅ ਜੀ।

0: ਕੁੜੀ ਵਾਲੇ ਵੇਖਣ ਆਏ ਤੇ ਉਹਨਾਂ ਮੁੰਡੇ ਨੇ ਕਿੱਲੇ ਲਾਏ ਥਾਂ ਥਾਂ ਡੰਗਰਾਂ ਦੇ ਵਿਹੜੇ ਚ, ਉਹ ਮਾਈ ਦਾ ਠੇਡਾ ਲੱਗ ਗਿਆ, ਉਹ ਕਹਿੰਦੀ ਮਰ ਜਾਣੇ ਕੋਈ ਡੰਗਰ ਤੇ ਇੱਕ ਨੀ ਕਿੱਲੇ ਥਾਂ ਥਾਂ ਲਿਆ, ਕੁੜੀ ਵਾਲੇ ਉਹਨੇ ਛੱਡ ਕੇ ਚਲੇ ਗਏ। ਸਿੱਧੂ ਸਾਹਿਬ ਦੀ ਗੱਡਰ ਲਾਈ ਅਭੀ ਆ, ਪਰ ਉਹਦੀ ਕਾਰ ਨੂੰ ਕਿਉਂ ਸਿਰੇ ਕਰਦੇ ਤਾਕੀ ਕਰਦਾ।
1: ਖੁਸ਼ ਕਰਨ ਦਾ ਬਹੁਤ ਬਹੁਤ ਧੰਨਵਾਦ ਨਵੇਰ ਕੰਫਰਟ ਦੇ ਮੇਰੇ ਵਿੱਚ ਜਤਿੰਦਰ ਭਾਜੀ ਇਹ ਚਵੈਕ ਦਾ ਕੰਮ ਵੀ ਕਰਦੇ ਹਨ, ਬੜੀ ਤਕੜੀ ਬਿਜ਼ਨਸ ਕਰਦੇ ਹਨ, ਟੀਮ ਇਹਨਾਂ ਦੀ ਬਹੁਤ ਤਕੜੀ ਹੈਗੀ ਹੈ, ਟੀਮ ਬਣ ਕੇ ਕੰਮ ਵਧੀਆ ਚੱਲਦਾ। ਹੋਰ ਕੁਝ ਆਪਣੇ ਬਿਜ਼ਨਸ ਬਾਰੇ ਦੱਸ ਦਿਓ ਜ਼ਰੂਰ ਪਲੀਜ਼।
0: ਬਸ ਕਾਰੋਬਾਰ ਇਹ ਜੀ, ਅੱਜ ਕੱਲ੍ਹ ਕਾਫੀ ਰਿਬੇਟ ਪ੍ਰੋਗਰਾਮ ਆ ਜਿਹੜੇ ਤੇ ਆਪਣੇ ਫਾਰਮ ਹਾਊਸ ਆ ਜਿਸੇ ਪ੍ਰਪੇਨ ਆ ਉੱਥੇ ਆਲਮੋਸਟ ਅਸੀਂ ਫ੍ਰੀ ਹੀਟ ਪੰਪ ਲਾ ਕੇ ਦੇ ਰਹੇ
1: ਜੀ,
0: ਕਸਟਮਰ ਕੋਈ ਪੈਸਾ ਨੀ ਚਾਰਜ ਕਰਦੇ। ਤੇ ਇੱਦਾਂ ਹੀ $10,000 ਤੱਕ ਜਿੱਥੇ ਪ੍ਰਪੇਨ ਆ, ਹਾਈਡਰੋ ਆਇਲ ਆ ਉੱਥੇ ਐਟਿਕ ਇੰਸੂਲੇਸ਼ਨ ਤੇ ਆ, ਘਰ ਦੇ ਹੋਰ ਜਿਹੜੀਆਂ ਐਨਰਜੀ ਸੇਵਿੰਗ ਤੇ ਆ, ਇੱਦਾਂ ਜਿੱਥੇ ਐਨਬ੍ਰਿਜ ਉੱਥੇ $5,000 ਦੀ ਆ। ਤੇ ਕਾਫੀ ਵਧੀਆ ਡੀਲਰ ਹੈਗੀਆਂ ਸਾਡੇ ਕੋਲ ਏ ਸੀ ਦੀਆਂ, ਹੀਟ ਪੰਪ ਦੀਆਂ, ਗੈਸ ਲੈਣ ਦੀਆਂ, ਔਰ ਕਾਫੀ ਰਿਬੇਟ ਪ੍ਰੋਗਰਾਮ ਹੈ ਕਿਉਂਕਿ ਥਰਮੋਸਟੇਟ ਦੇ ਰਿਬੇਟ ਪ੍ਰੋਗਰਾਮ ਨੇ ਗਵਰਨਮੈਂਟ ਐਨਰਜੀ ਸੇਵਿੰਗ ਲਈ ਕਾਫੀ ਕੁਛ ਕਰ ਰਹੀ ਆ। ਤੇ ਜ਼ਰੂਰ ਤੁਹਾਡੇ ਕੋਲ ਸਰੋਤੇ ਕਾਲ ਕਰਨ, ਉਹਨਾਂ ਨੂੰ ਵਧੀਆ ਡੀਲ ਦਿੱਤਾ, ਤੁਹਾਡਾ ਵੀ ਮਾਨ ਤਨ ਕਰਾਂਗੇ। ਜਦੋਂ ਵੀ ਤੁਹਾਡੀ ਕਾਲ ਕਰਦਾ ਸਰੋਤੇ ਕਾਲ ਕਰਦੇ ਆ, ਕੋਈ ਸਲਾਹ ਲੈਣੀ ਚਾਹੁੰਦੇ ਆ, ਵੀਡੀਓ ਤੇ ਸਲਾਹ ਲੈਣੀ ਚਾਹੁੰਦੇ ਆ, ਕੋਈ ਦਿਖਾਉਣਾ ਚਾਹੁੰਦੇ ਆ, ਕੋਈ ਚਾਰਜ ਨਹੀਂ ਆ। ਤੇ ਥੈਂਕ ਯੂ ਸਰ ਜੀ, ਨੰਬਰ ਦੇ ਦਿਓ ਮੈਂ ਤੁਹਾਡਾ ਸੁਣਨਾ।
1: 6470666640 ਬਹੁਤ ਬਹੁਤ ਧੰਨਵਾਦ। ਇੱਕ ਲਾਈਨ ਮੈਂ ਹੋ ਲੈਣੀ ਆ, 647-706-6640 ਦੇ ਗੱਲਬਾਤ ਕਰ ਲੈਣੀ ਆ। ਜਸਵੀਰ ਸਿੰਘ ਜੀ ਤੁਸੀਂ ਵੀ ਆ ਜਾਓ ਜੀ।
2: ਮਹਿੰਗਾਈ ਦੀ ਗੱਲ ਚੱਲਦੀ ਆ, ਦੇਖੋ 20-30 ਦੇ ਵਿੱਚ ਘਰਾਂ ਦੀਆਂ ਪ੍ਰਾਈਸਾਂ ਗਈਆਂ, ਲੋਕਾਂ ਨੇ ਮਤਲਬ ਕਿ ਆਪਣੇ ਸੋਚ ਦੇ ਮੁਤਾਬਕ ਘਰ ਲਏ, ਉਸ ਹਿਸਾਬ ਨਾਲ ਸਿਟੀ ਨੇ ਤੰਬਰ ਸਾਹਿਬ ਟੈਕਸ ਵਧਾ ਤਾ। ਹੁਣ ਗੱਲ ਇਹ ਆ ਵੀ ਜਦੋਂ ਪ੍ਰਾਈਸਾਂ ਘੱਟ ਗਈਆਂ, ਕੀ ਟੈਕਸ ਇਹਨਾਂ ਨੇ ਟੈਕਸ ਘਟਾਉਣਾ ਆ? ਕਿਉਂਕਿ ਮੈਨੂੰ ਲੱਗਦਾ ਸਾਡੇ ਉਹ ਟੈਕਸ ਵਾਲੀ ਮਨੀ ਜਿਹੜੀ ਆ ਉਹ ਡਿਪਟੀ ਮੇਅਰ ਦੀ ਤਨਖਾਹ 'ਚ ਚਲ ਜਾਂਦੀ ਆ। ਸੋ ਇੱਦਾਂ ਦੀਆਂ ਗੱਲਾਂ ਹੈਗੀਆਂ ਵਾ, ਸਿਟੀ ਦੇ ਵਿੱਚ ਕੋਈ ਸਾਡਾ ਕੋਈ ਜਿਹੜਾ ਚਹੇਤਾ ਹੈਗਾ ਆ, ਚਾਂਗਣੀਆਂ ਟਾਈਆਂ ਵਾਲਾ ਕੋਈ ਬੋਲਦਾ ਹੀ ਨਹੀਂ, ਖੜਿਆ ਆਪਣਾ ਤਨਖਾਹਾਂ ਤੱਕ ਹੀ ਰਹਿੰਦੇ ਆ।
1: ਧੰਨਵਾਦ ਵੀਰੇ, ਤੁਸੀਂ ਤੁਸੀਂ ਜਿਹੜੀ ਗੱਲ ਪਕੜ ਕੀਤੀ ਹੈਗੀ ਆ ਨਾ, ਇੱਕ ਮੈਂ ਖਬਰ ਲੈ ਕੇ ਆਊਂਗਾ, ਇੱਕ MPC ਉਹਨੇ ਤਨਖਾਹ ਘਟਾਉਣ ਦੀ ਕੋਸ਼ਿਸ਼ ਕੀਤੀ, ਬਿੱਲ ਵੀ ਲੈ ਕੇ ਆ ਰਿਹਾ ਹੈਗਾ, ਉਹ ਕਹਿੰਦਾ ਵੀ ਵੀ ਹੈਵ ਇਨਫ ਮਨੀ, ਵੀ ਮੇਕਿੰਗ ਗੁੱਡ ਮਨੀ, ਵੀ ਸਾਡੀਆਂ ਤਨਖਾਹਾਂ ਨਾ ਵਧਾਵੋ, ਸਾਡੇ ਕੋਲ ਬਹੁਤ ਪੈਸੇ ਹਨ, ਅਸੀਂ ਵਧੀਆ ਜ਼ਿੰਦਗੀ ਜੀ ਰਹੇ ਹੈਗੇ ਹਾਂ। ਲੋਕਾਂ ਦਾ ਕੰਮ, ਜੇ ਲੋਕਾਂ ਦਾ ਕੰਮ ਔਖਾ ਹੁੰਦਾ ਨਾ, ਥੋੜ੍ਹਾ ਆਪਣਾ ਸੌਖਾ ਕਰੇ, ਥੋੜ੍ਹਾ ਸੌਖੇ ਤੋਂ ਵਧੀਆ ਹੈਗਾ ਆ। ਤੋ ਤਨਖਾਹਾਂ ਵੱਧ ਗਈਆਂ, ਦੁਨੀਆ ਕਿੰਨੀ ਕੁ ਹਾਇਰ ਕੀਤੀ ਗਈ ਸਿਟੀ ਦੇ ਵਿੱਚ, ਇਹ ਸਭ ਕੁਝ ਦੇਖਣ ਵਾਸਤੇ, ਟੈਕਸ ਕਦੋਂ ਘਟੂਗਾ? ਇਹ ਟੈਕਸ ਨਾ ਸਾਰੀ ਉਮਰ ਭਰ ਦੇਣਾ ਪੈਣਾ ਆ, ਪਰ ਘਟੂਗਾ ਕਿੱਦਾਂ? ਜੇ ਸਰਵਿਸਿਜ਼ ਘਟਾਉਣ, ਇਨਫਰਾਸਟ੍ਰਕਚਰ ਘਟਾਉਣ। ਹੁਣ ਦੇਖ ਲਵੋ, ਮੈਂ ਬਹੁਤ ਲੰਬੇ ਸਮੇਂ ਤੋਂ ਗੱਲਬਾਤ ਕਰਦਾ ਆ ਰਿਹਾ, ਕਿਤੇ ਕੰਸਟਰਕਸ਼ਨ ਚੱਲਦੀ ਹੁੰਦੀ ਨਾ, ਉੱਥੇ ਪੁਲਿਸਮੈਨ ਲਾਈਟਾਂ ਕਰਕੇ ਖੜਾ ਹੁੰਦਾ, ਅੰਦਰ ਬੈਠੇ ਹੁੰਦੇ ਆ, ਨਥਿੰਗ ਅਗੇਂਸਟ ਪੁਲਿਸਮੈਨ, ਉਹ ਆਪਣਾ ਕੰਮ ਕਰ ਰਿਹਾ ਹੈਗਾ, ਪਰ ਇਹ ਕੰਮ ਮੇਅਰ ਨੇ ਕਰਨਾ ਵੀ ਉੱਥੇ ਪੁਲਿਸਮੈਨ ਦੀ ਲੋੜ ਨਹੀਂ ਹੈਗੀ, ਲਾ ਚੇਂਜ ਕਰੋ, ਇੱਥੇ ਇੱਕ ਸਿਕਿਉਰਿਟੀ ਗਾਰਡ ਲਾਈਟਾਂ ਲਾ ਕੇ ਖੜਾ ਕਰ ਦੇਵੋ, ਤੁਹਾਡਾ ਮਿਲੀਅਨਸ ਆਫ ਡਾਲਰ ਬਚ ਜਾਣਗੇ। ਜੇ ਨਾ ਅਭੀ ਧਾਲੀਵਾਲ ਜੀ ਕਹਿੰਦੇ, ਜੇ ਕਹਿੰਦੇ ਆਪਣਾ ਕਹਿੰਦੇ ਗਏ ਸਿਟੀ ਦੇ ਵਿੱਚ, ਜੇ ਮੌਕਾ ਤਾਂ ਸਾਨੂੰ ਜਾਣ ਦਾ ਸਿਟੀ ਵਿੱਚ, ਸਾਨੂੰ ਜਿਤਾਇਆ ਲੋਕਾਂ ਨੇ, ਤੇ ਪਹਿਲਾਂ ਮੈਂ ਤਾਂ ਇਹ ਹੀ ਇਨਫੋਰਮੇਸ਼ਨ ਲੈ ਕੇ ਆਊਂਗਾ, ਪੈਸਾ ਵੇਸਟ ਕਿੱਥੇ ਹੁੰਦਾ? ਪੈਸਾ ਬਚਾਵੋ ਯਾਰ, ਬਚਾਉਣਾ ਚਾਹੀਦਾ। ਉਹ ਲਾਈਨਾਂ ਸਾਰੀਆਂ ਬਿਜ਼ੀ ਹੋ ਗਈਆਂ, RS, ਬਲਦੇਵ, ਫਿਰ ਗੋਸਲ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ।
3: ਹਾਂਜੀ ਤੰਬਰ ਸਾਹਿਬ, ਗੁੱਡ ਮਾਰਨਿੰਗ।
1: ਗੁੱਡ ਮਾਰਨਿੰਗ ਭਾਜੀ, ਕੀ ਹਾਲ ਚਾਲ?
3: ਹਾਲ ਚਾਲ ਬਹੁਤ ਵਧੀਆ, ਅੱਜ ਤੱਕ ਖੁਸ਼ੀ ਵਾਲੀ ਖਬਰ ਸੁਣਾਈ ਆ ਵੀਰ ਨੇ ਮੇਰੇ ਨੇ, ਮੈਂ ਦੋ ਲਾਈਨਾਂ ਸੁਣਾਉਣਾ ਵਾ।
1: ਕਿਹੜੀ ਖਬਰ?
3: ਕਹਿੰਦਾ ਮੇਰੇ ਬਲਦੇਵ ਵੀਰ ਨੇ ਨਵੀਂ ਫਿਲਮ ਬਣਾਤੀ, ਸਾਡੀ ਗੁਆਂਢਣ ਗੋਰੀ ਨੇ ਸਾਡੇ ਘਰੇ ਪਛੂੜੀ ਪਾਤੀ।
1: ਉਹ ਬਲਦੇਵ ਨੂੰ ਛੱਡੋ, ਉਹ ਨਾ ਛੱਡੋ ਵਿਚਾਰੇ ਨੂੰ, ਹਨਾ। ਹੋਰ ਨਾ ਕਹਿੰਦੇ ਜਿਹਨਾਂ ਬਣੀ ਉਹਨਾਂ ਵੀ ਟੁੱਟ ਜਾਵੇ ਭੈਣ ਮੇਰੀ। ਬਹੁਤ ਰਿਸਪੈਕਟਡ ਲੇਡੀ ਹਨ ਬਲਦੇਵ, ਹੁਣ ਮੇਰੀ ਸਾਰੇ ਜਿੰਨੇ ਕੱਲ ਗੱਲਬਾਤ ਹੁੰਦੀ ਰਹਿੰਦੀ ਆ, ਸਾਰੇ ਹੀ ਰਿਸਪੈਕਟਡ ਹਨ। ਸ਼ੁਗਰ ਮੇਲਾ ਹੋ ਜਾਂਦਾ, ਜ਼ਿੰਦਗੀ ਸ਼ੁਗਰ ਮੇਲੇ ਨਾਲ ਚੱਲਦੀ ਰਹਿੰਦੀ ਹੈਗੀ ਆ। ਇੰਡੀਅਨ ਪੰਜਾਬੀ ਬਾਜ਼ਾਰ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ, 115 ਫਾਦਰ ਟੋਬਨ ਰੋਡ 'ਤੇ ਹਨ। ਤੁਸੀਂ ਗਰੋਸਰੀ ਲੈਣੀ ਹੋਵੇ, ਮੀਟ ਸ਼ੋਪ ਵੀ ਹੈਗੀ ਆ, ਸੈਪਰੇਟ ਰੈਸਟੋਰੈਂਟ ਵੀ ਹੈਗਾ ਜੀ, ਤੁਸੀਂ ਭੋਜਨ ਟੇਕ ਆਊਟ ਕਰ ਸਕਦੇ ਹੋ, ਪੂਰਾ ਵੈੱਜ ਖਾਣਾ ਬਣਾ ਕੇ ਦਿੰਦੇ ਹਨ, ਵੈੱਜ ਨੌਨ ਵੈੱਜ, ਅਤੇ ਨਾਲ ਦੀ ਨਾਲ ਗਰੋਸਰੀ ਕਰਨੀ ਹੋਵੇ ਤਾਂ ਇੰਡੀਅਨ ਪੰਜਾਬੀ ਬਾਜ਼ਾਰ ਫਾਦਰ ਟੋਬਨ ਅਤੇ ਟੋਬਨ ਰੋਡ 'ਚ ਪਹੁੰਚ ਸਕਦੇ ਹੋ ਜੀ। ਅਤੇ ਥਰੂ ਵੇ ਟ੍ਰੇਲਰ ਮੇਰੇ ਵੀਰ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ। ਹਿੰਦਾ ਭਾਅ ਜੀ, ਬ੍ਰੈਂਡ ਨਿਊ ਫਲੈਟ ਬੈੱਡ ਬਣਾਉਣਾ ਹੋਵੇ, ਜਾਂ ਕੋਈ ਡਰੋਪ ਡੈਕ ਬਣਾਉਣੇ ਹੋਣ, ਕੋਇਲ ਵੈਲ ਟ੍ਰੇਲਰ ਬਣਾਉਣੇ ਹੋਣ, ਅਤੇ ਹੋਰ ਵੱਖਰੇ ਵੱਖਰੇ ਟ੍ਰੇਲਰ ਬਣਾ ਕੇ ਦਿੰਦੇ ਹਨ, ਬੜੀ ਤਕੜੀ ਬਿਜ਼ਨਸ ਕਰਦੇ ਹਨ, ਅਤੇ ਡੀਲਰ ਇੱਥੋਂ ਸਮਾਨ ਇੱਕ ਟ੍ਰੇਲਰ ਖਰੀਦ ਕੇ ਗਾਹਾਂ ਵੇਚਦੇ ਹਨ। ਤੁਸੀਂ ਆਪਣਾ ਔਡਰ ਇੱਥੇ ਪਾਉਣਾ ਹੋਵੇ ਪਵਾ ਸਕਦੇ ਹੋ। 1170 ਫੀਸ ਟੂ ਡਰਾਈਵ 'ਤੇ ਹੈ, 900

0: 905-219 0080 ਮਿਸਿਸਾਗਾ ਦੇ ਵਿੱਚ ਹਨ। 905-219-0080 ਤੇ ਤੁਸੀਂ ਗੱਲਬਾਤ ਕਰ ਲਿਓ। ਸਮੋਸਾ ਐਂਡ ਸਵੀਟ ਫੈਕਟਰੀ ਦਾ ਬਹੁਤ ਬਹੁਤ ਧੰਨਵਾਦ। ਸਮੋਸਾ ਐਂਡ ਸਵੀਟ ਫੈਕਟਰੀ ਕਿਆ ਬਾਤ ਆ, ਕਿੱਥੋਂ ਸ਼ੁਰੂਆਤ ਹੋਈ ਤੇ ਕਿੱਥੇ ਤੱਕ ਪਹੁੰਚ ਗਏ, ਪਰ ਮਿਹਨਤ ਕੀਤੀ ਆ ਪਰਿਵਾਰ ਨੇ। 1850 ਐਲੀਮਨ ਰੋਡ ਤੇ ਹਨ, 416-213-1100 ਪੈਂਟ 1x1 ਸਾਰੀਆਂ ਲਾਈਨਾਂ ਬਿਜ਼ੀ ਹਨ। ਬਲਦੇਵ ਜੀ ਸਹੀ ਬੋਲਿਓ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਨਹੀਂ ਚਾਲ ਜੀ ਠੀਕ ਹੁੰਦੀ, ਗੁਆਂਢ ਨਾਲ ਲੜਾਈ ਕੱਲੀ ਹੁੰਦੀ। ਵੋਟਾਂ ਪਾਓ, ਬਲਦੇਵ ਜੀ ਕਹਿੰਦੇ ਵੋਟਾਂ ਪਾਓ ਜਰੂਰ। ਗੁਰਜੀਤ ਜੀ ਤੁਸੀਂ ਆਇਓ ਇਰ ਤੇ ਜੀ।
1: ਹਾਂਜੀ ਭਾਈ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ?
1: ਠੀਕ ਠਾਕ, ਤੁਸੀਂ ਸੁਣਾਓ?
0: ਬਸ ਠੀਕ ਠਾਕ।
1: ਸਵਾਲ ਆ ਮੇਰਾ
0: ਜੀ,
1: ਬ੍ਰੈਂਟਨ ਦਾ ਮੇਅਰ ਇੱਥੇ ਮੀਡੀਆ ਨੇ ਗੋਗੇ ਗਾਏ ਜੀ, $1,000,000 ਦੇ ਕੈਮਰੇ ਲਾਤੇ ਆ
0: ਜੀ,
1: ਤੇ ਬ੍ਰੈਂਟਨ ਨੰਬਰ 1 ਸਿਟੀ ਬਣ ਗਿਆ
0: ਜੀ।
1: ਉਸੇ ਦਿਨ ਭਾਜੀ ਸ਼ਾਮ ਨੂੰ ਇੱਥੇ ਗੋਲੀਆਂ ਮਾਰ ਗਿਆ ਘਰ ਚ ਵੜ ਕੇ ਜੀ। ਹਾਂਜੀ, ਹੁਣ ਮੇਅਰ ਦਾ ਬਿਆਨ ਨੀ ਆਇਆ ਕੋਈ
0: ਜੀ, ਕਾਫੀ ਸਾਰੀ ਗੋਲੀਬਾਰੀ।
1: ਦੂਜਾ ਇੱਕ ਮੇਰਾ ਸਵਾਲ ਆ, ਹਾਈਵੇ 413 ਤੇ ਪੁਆਇੰਟਰ ਨੇ ਆਰਟੀਕਲ ਛਾਪਿਆ
0: ਜੀ,
1: ਜ਼ਹਿਰੀਲੇ ਸੱਪ ਫੇਰ ਬਾਹਰ ਆ ਗਏ ਜੀ।
0: ਇਹਦਾ ਆਰਟੀਕਲ ਆਪਣੀ ਪੂਰੀ ਖੋਜ ਕਰੇ, ਕੱਲ ਨੂੰ ਆਪਾਂ ਸੁਣਾਵਾਂਗੇ ਜਰੂਰ।
1: ਇਨਵੈਸਟੀਗੇਸ਼ਨ ਹੀ ਬਹੁਤ ਤਗੜੀ ਚੱਲਦੀ ਆਰਸੀਐਮਪੀ ਦੀ। ਇਹ ਬਾਈ ਜੀ ਸੁਣਛ ਨੇ ਫੜਾਇਓ, ਹੁਣ ਖੜਕਾਈ ਜੋ 400।
0: ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ ਅਮਰਜੀਤ ਮੁਲਤਾਨੀ। ਤੁਸੀਂ ਇਹ 416-837 1515 ਸਟੂਡੀਓ ਨੰਬਰ ਹੁੰਦੇ ਆ।
2: ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ।
2: ਭਾਜੀ ਇੱਕ ਸਵਾਲ ਸੀ, ਜਿਸ ਤਰ੍ਹਾਂ ਜਸਵੀਰ ਭਾਜੀ ਨੇ ਕਿਹਾ ਸੀ, ਜਿਸ ਤਰ੍ਹਾਂ ਮੰਨ ਲਓ ਵੀ ਘਰਾਂ ਦੀ ਪ੍ਰਾਈਸ ਡਾਊਨ ਹੋਈ ਆ, ਟੈਕਸ ਕਿਉਂ ਡਾਊਨ ਕਰਦੇ ਜੀ?
0: ਵੈਲਿਊ ਹੁੰਦੀ ਘਰ ਦੀ ਆ, ਇਹਦੀ ਜਾਣਕਾਰੀ ਆਪਾਂ ਇੱਕ ਮਾਹਰ ਨੂੰ ਲੈ ਕੇ ਆਵਾਂਗੇ ਬੇ, ਜਿਹੜਾ ਟੈਕਸ।
2: ਫਿਰ ਇਹ ਤੇ ਸ਼ਰੇਆਮ ਲੁੱਟ ਮਾਰ ਹੋ ਰਹੀ ਹੈ ਨਾ ਜੀ, ਚੋਰ ਬਜ਼ਾਰ ਹੈ ਨਾ ਜੀ, ਸ਼ਰੇਆਮ ਧੱਕਾ ਹੋ ਰਿਹਾ ਫਿਰ ਇਹ ਤੇ, ਮਤਲਬ ਗਲਤ ਗੱਲ ਹੈ ਨਾ, ਮਤਲਬ ਬਿਲਕੁਲ 100% ਗਲਤ ਗੱਲ ਹੈ।
0: ਜਦੋਂ ਜਦੋਂ ਨਾ ਪ੍ਰੋਪਰਟੀ ਟੈਕਸ ਦੀ ਤੁਹਾਨੂੰ ਜਾਂ ਔਨਲਾਈਨ ਸਟੇਟਮੈਂਟ ਆਉਂਦੀ ਉਹ ਲਿਖਿਆ ਹੁੰਦਾ 80% ਇੱਥੇ ਖਰਚ ਜਾਂਦਾ, 80% ਇੱਥੇ ਖਰਚ, ਇਸ ਕਰਕੇ ਸਾਨੂੰ 80% ਚਾਹੀਦੇ ਆ, ਵੀ ਇੰਨਾ ਕੁ ਟੈਕਸ ਸਾਨੂੰ ਲਗਾਉਣਾ ਪੈਣਾ ਆ। ਉਹ ਪ੍ਰੋਪਰਟੀ ਟੈਕਸ ਦਾ ਪੇਪਰ ਆਪਣਾ ਇਕੱਲਾ ਇਕੱਲਾ ਖੋਜ ਕੇ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਤੁਸੀਂ ਸਵਾਲ ਕਰਨਾ ਕੀਤਾ ਵੀ ਡਾਊਨ ਕਰ ਲੈਣੀ ਜਾਂਦਾ, ਇਹ ਸਾਰੇ ਕਹਿੰਦੇ ਫਰੀਜ਼ ਹੀ ਹੋ ਜਾਵੇ, ਡਾਊਨ ਡਾਊਨ ਡਾਊਨ ਤਾਂ ਕਿਹਾ ਜਾਣਾ, ਫਰੀਜ਼ ਹੀ ਹੋਵੇ ਪਰ ਅੱਪ ਜਾਈ ਜਾਂਦਾ ਹੈਗਾ ਆ। ਦੁੱਖ ਲੱਗਦਾ ਜਦੋਂ ਮੋਰਗੇਜ ਦੇਣੀ ਔਖੀ ਹੋਈ ਪਈ ਹੈਗੀ ਆ, ਪ੍ਰੋਪਰਟੀ ਟੈਕਸ ਕਿਸ ਤਰ੍ਹਾਂ ਦੇਵਾਂਗੇ? ਸਾਡੀ ਮਾਫ਼ ਕਰਨਾ, ਵੀਕਰ ਦੇ ਗੱਲਬਾਤ ਹੁੰਦੀ ਸੀ, ਇੱਕ ਉਹ ਲੇਡੀ ਕੰਮ ਕਰਦੀ ਹੈ ਪੈਸੇ ਕਲੈਕਟ ਕਰਨ ਵਾਸਤੇ, ਉਹ ਕਹਿੰਦੇ ਵੀ ਮੇਰੀ,
2: ਤੁਸੀਂ ਸੋਰੀ ਭਾਈ ਜੀ ਇੱਕ ਮਿੰਟ, ਤੁਸੀਂ ਮੀਡੀਆ ਵਾਲੇ ਭਾਈ ਜੀ, ਇਹ ਤਾਂ ਗੱਲ ਚੱਕਣੀ ਚਾਹੀਦੀ ਆ,
0: ਗੱਲ ਕਰਾਂਗੇ। ਮੈਂ ਕਹਿ ਤਾਂ ਤੁਹਾਨੂੰ ਪ੍ਰੋਮਿਸ ਕੀਤਾ,
2: $100 ਦੇ ਇਹਨਾਂ ਨੇ ਉਹ ਵਧਾਤਾ ਜੀ, ਸਨੋਹ ਵਾਲਾ ਘਾਹ ਇਹ ਨੀ ਕੱਟਦੇ ਪਏ, ਗੰਦ ਪਿਆ ਜੀ, ਮਤਲਬ ਤੁਸੀਂ ਯਕੀਨ ਕਰੋਗੇ ਇਹ ਕਰਦੇ ਕੀ ਨੇ,
3: ਗੱਲ ਹੈਗੀ ਕਿ ਜਿਹੜੇ ਸਰੋਤਿਆਂ ਨੇ ਸਵਾਲ ਕੀਤੇ ਕਿ ਟੈਕਸ ਕਿਉਂ ਨੀ ਕੱਟਦਾ ਜਾਂ ਸਰਕਾਰਾਂ ਦੀ ਪ੍ਰਤੀ ਲੋਕਾਂ ਲੈ ਕਿਉਂ ਨੀ ਪਾ ਰਹੇ, ਦੋ ਗੱਲਾਂ ਨੇ। ਜਿਹੜਾ ਆਪਣਾ ਪ੍ਰੋਪਰਟੀ ਟੈਕਸ ਹੁੰਦਾ ਜੀ, ਇਹਦੇ ਅਗੇਂਸਟ ਜਿਹੜੀ ਵੈਬਸਾਈਟ ਤੇ ਲਿਖਿਆ ਹੁੰਦਾ, ਜਿਹੜੀਆਂ ਮਲਟੀਪਲ ਸਰਵਿਸ ਨੂੰ ਜਿਹੜਾ ਜਿਹੜੀਆਂ ਜਾਂਦਾ ਹੈਗਾ ਜੀ ਅਮਾਊਂਟ ਜਿਹੜੀ ਆ
0: ਜੀ,
3: ਤਾਂ ਉਹਨਾਂ ਹਾਲਤਾਂ ਦੇ ਵਿੱਚ ਜਿਹੜਾ ਆਪਾਂ ਇਹ ਕਹਿ ਸਕਦੇ ਹਾਂ ਕਿ ਵੱਖ ਵੱਖ ਡਿਪਾਰਟਮੈਂਟ ਦੇ ਖਰਚੇ ਆਪੋ ਆਪਣੇ ਤਰੀਕੇ ਨਾਲ ਤੁਰਦੇ ਆ, ਸਾਨੂੰ ਇਹ ਕਿਹਾ ਜਾਂਦਾ ਕਿ ਸਭ ਕੁਝ ਫ੍ਰੀ ਆ, ਲੇਕਿਨ ਜਿਹੜਾ ਅਸੀਂ ਵੱਡਾ ਪੋਰਸ਼ਨ ਪ੍ਰੋਪਰਟੀ ਟੈਕਸ ਦਾ ਦਿੰਦੇ ਹਾਂ ਉਹ ਐਜੂਕੇਸ਼ਨ ਨੂੰ, ਪੁਲਿਸ ਨੂੰ, ਮੈਡੀਕਲ ਸੰਸਥਾਵਾਂ ਨੂੰ, ਕਈ ਥਾਵਾਂ ਤੇ ਉਹ ਜਾਂਦਾ ਹੈਗਾ ਜੀ। ਲੇਕਿਨ ਇੱਕ ਗੱਲ ਪੱਕੀ ਹੈਗੀ ਆ ਕਿ ਚਾਹੇ ਇਹਦੇ ਦੋ ਗੱਲਾਂ ਇਨਵੋਲਵ ਹੈਗੀਆਂ, ਇੰਸ਼ੋਰੈਂਸ ਇਨਵੋਲਵ ਹੈ ਤੇ ਨਾਲ ਦੀ ਨਾਲ ਜਿਹੜੀਆਂ ਇੰਸ਼ੋਰੈਂਸਾਂ ਵੀ ਨੀ ਘੱਟ ਰਹੀਆਂ ਜੀ। ਇੰਸ਼ੋਰੈਂਸਾਂ ਬਾਰੇ ਵੀ ਕਿਹਾ ਜਾਂਦਾ ਸੀਗਾ ਕਿ ਘਰ ਮਹਿੰਗਾ ਹੋ ਗਿਆ ਇਸ ਕਰਕੇ ਇੰਸ਼ੋਰੈਂਸ ਦੀ ਕੋਸਟ ਮਹਿੰਗੀ ਹੋ ਗਈ। ਹੁਣ ਆਪਾਂ ਇੰਸ਼ੋਰੈਂਸ ਨਾਲ ਗੱਲ ਕਰਦੇ ਹਾਂ, ਲੋਕ ਕਹਿੰਦੇ ਹੈ ਕਿ ਜਿਹੜਾ ਸਮਾਨ ਹੈ ਉਹ ਮਹਿੰਗਾ ਹੋ ਗਿਆ, ਮਹਿੰਗਾਈ ਵੱਧ ਗਈ ਆ ਤੇ ਜਿਹੜੀ ਸਾਡੀ ਕੋਸਟ ਆਊਗੀ ਕੱਲ ਨੂੰ ਇਹਨੂੰ ਕਵਰ ਅਪ ਕਰਨ ਵਾਸਤੇ ਉਹ ਮਹਿੰਗੀ ਹੋ ਗਈ ਆ। ਜਿਹੜੀ ਬ੍ਰੈਂਪਟਨ ਸਿਟੀ ਦੇ ਆਪਾਂ ਕੱਲੀ ਦੀ ਨੀ ਗੱਲ, ਕੋਈ ਵੀ ਸਿਟੀ ਲੈ ਲਓ, ਉਹ ਇਹ ਗੱਲ ਕਹਿੰਦੀ ਹੈਗੀ ਕਿ ਸਾਡਾ ਸਪੈਮ ਆ ਓਵਰਆਲ ਖਰਚੇ ਦਾ ਉਹ ਵੱਧ ਗਿਆ ਹੈਗਾ। ਮੈਂ ਕਿਉਂਕਿ ਹੁਣ ਆਪਾਂ ਕਾਲ ਲੈਣੀ ਹੈ ਭੁੱਲਰ ਸਾਹਿਬ ਦੀ, ਤੇ ਆਪਾਂ ਕਿਸੇ ਨਾਲ ਵੱਖਰੇ ਤੌਰ ਤੇ ਇਹਦੇ ਟੌਪਿਕ ਹੀ ਰੱਖ ਲੈਣਾ ਜੀ, ਸਵੇਰ ਸ਼ੁਰੂ ਤੋਂ ਲੈ ਕੇ ਸ਼ਾਮ ਤੱਕ, ਜਿਹੜਾ ਆਪਣਾ ਐਂਡ ਤੱਕ ਪ੍ਰੋਗਰਾਮ ਦੇ, ਵੀ ਕਿੰਨਾ ਕਿੰਨਾ ਹਾਲਤਾਂ ਪ੍ਰੋਜੈਕਟਸ ਵੱਧ ਸਕਦਾ, ਕਿੱਥੇ ਵੱਧ ਸਕਦਾ ਤੇ ਕਿੱਥੇ ਕਿੱਥੇ ਜਾਂਦਾ ਹੈਗਾ, ਇਹਦਾ ਟੋਟਲ ਨਿਚੋੜ ਕੀ ਆ, ਆਪਾਂ ਵੀ ਕੁਛ ਪ੍ਰੋਪਰ ਇੱਕ ਇਨਫੋਰਮੇਸ਼ਨ ਦੇ ਨਾਲ ਸਰੋਤਿਆਂ ਸਾਹਮਣੇ ਗੱਲ ਰੱਖਾਂਗੇ, ਤੁਹਾਨੂੰ ਨਿਚੋੜ ਵੀ ਕੱਢਾਂਗੇ। ਤੇ ਧੰਨਵਾਦ ਅੰਬਰ ਸਾਹਿਬ, ਤੁਸੀਂ ਲਓ ਫਿਰ ਉਹਨਾਂ ਦੀ ਕਾਲ ਤੇ ਮੈਂ ਛੁੱਟੀ ਚਾਹੁੰਦਾ ਫਿਰ, ਕਿਉਂਕਿ ਫਿਰ ਉਸ ਤੋਂ ਬਾਅਦ ਪ੍ਰੋਪਰ ਤੁਸੀਂ ਗੱਲਬਾਤ ਕਰ ਸਕਦੇ
0: ਹੋ। ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਇਹ ਸਰ ਗੁਰਮੁਖ ਸਿੰਘ ਬਾਰੇ ਸਰ ਕਾਫੀ ਸਾਰੀ ਖਬਰ ਆ ਗਈ। ਜਸ ਭੁੱਲਰ ਸਾਹਿਬ ਨਾਲ ਮੈਂ ਗੱਲਬਾਤ ਕਰ ਰਹੀ ਹਾਂ। ਪਹਿਲਾਂ ਮੈਂ ਦੱਸ ਦੇਵਾਂ, ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ, ਇਲੈਕਟ੍ਰਿਕਲ ਰਿਪੇਅਰ ਕਰਾਉਣੀ ਹੋਵੇ, ਵਾਇਰਿੰਗ ਦਾ ਕੰਮ ਹੋਵੇ, DPF ਦਾ ਕੰਮ ਹੋਵੇ, ਤਾਂ ਜਾਂ ਕੋਈ ਸੈਂਸਰਾਂ ਦਾ ਇਸ਼ੂ ਹੋਵੇ, 347-271-3834 'ਤੇ ਗੱਲਬਾਤ ਤੁਸੀਂ ਕਰ ਲਿਓ। ਦਵਿੰਦਰ ਸਿੰਘ ਪਵਾਰ ਦਾ ਬਹੁਤ ਬਹੁਤ ਧੰਨਵਾਦ। ਨਾਲ ਜਾਂ ਸਟਾਰ ਲੇਨ ਪੇਂਟਿੰਗ, ਹੋਟਲ ਮੋਟਲ ਪੇਂਟ ਕਰਵਾਉਣਾ ਹੋਵੇ, ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰੋਪਰਟੀ ਪੇਂਟ ਕਰਵਾਉਣੀ ਹੋਵੇ, ਤਾਂ ਗੋਰਾ ਧਰਵਾਣਾ 416-230-4000 ਸਟਾਰ ਲੇਨ ਪੇਂਟਿੰਗ। HVAC ਦਾ ਕੰਮ ਨਵ ਏਅਰ ਕੰਟਰੋਲ ਤੋਂ, ਕੰਫਰਟ ਤੋਂ ਮੇਰੇ ਵੀਰ ਸੰਧੂ ਸਾਹਿਬ ਹਨ। 647-706-6640 LP ਰੂਫਿੰਗ ਢਿੱਲੋ ਵੀਡੀਓ, ਕਿਆ ਬਾਤ ਹੈ ਢਿੱਲੋ ਵੀਡੀਓ, ਮਤਲਬ ਮੈਂ ਜਸ ਭੁੱਲਰ ਸਾਹਿਬ ਨਾਲ ਸਤਿ ਸ੍ਰੀ ਅਕਾਲ ਬੁਲਾ ਲਵਾਂ, ਵੈਲਕਮ ਕਰ ਲਵਾਂ। ਭੁੱਲਰ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
4: ਸਤਿ ਸ੍ਰੀ ਅਕਾਲ ਜਿੰਦਰ ਜੀ, ਤੁਹਾਨੂੰ ਵੀ ਦੱਸਿਆ ਸਤਨ ਪਿਆ ਵੀ, ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ।
0: ਵੈਰੀ ਗੁੱਡ ਮਾਰਨਿੰਗ। ਮੈਂ ਪਹਿਲਾਂ ਤੁਹਾਨੂੰ ਪੁੱਛਣ ਦਾ, ਪ੍ਰੋਪਰਟੀ ਟੈਕਸ ਕਹਿੰਦੇ ਘੱਟਦਾ ਨਹੀਂ ਹੈਗਾ, ਤੇ ਪਰ ਇਹ ਵਾਧਾ ਹੈਗਾ, ਹੋਲਡ ਤੇ ਬਹੁਤ ਘੱਟ ਰੱਖਦੇ ਹਨ, ਵੀ ਜੇ ਘਰਾਂ ਦੀਆਂ ਕੀਮਤਾਂ ਘੱਟ ਗਈਆਂ, ਸਾਡਾ ਪ੍ਰੋਪਰਟੀ ਟੈਕਸ ਕੱਲ੍ਹ ਹੀ ਘੱਟਦਾ, ਸਰ ਇਹਨਾਂ ਨੂੰ ਆਪਣੀ ਸਰਵਿਸ ਘਟਾਉਣੀਆਂ ਚਾਹੀਦੀਆਂ ਹਨ, ਇਹ ਤਾਂ ਮੈਂ ਸਵਾਲ ਪੁੱਛੂਗਾ। ਪਹਿਲਾਂ ਮੈਂ ਢਿੱਲੋ ਵੀਡੀਓ ਦੀ ਗੱਲਬਾਤ ਕਰ ਲਵਾਂ। 905-204-1313 ਨੰਬਰ ਹੈ, IP TV ਬਾਕਸ ਚਾਹੀਦਾ, ਟੀਫਾ ਦਾ ਵਰਲਡ ਕੈਪ 4K ਵਿੱਚ ਦੇਖਣਾ ਦੇਖ ਸਕਦੇ ਹੋ, ਗੁਰਬਾਣੀ ਰੇਡੀਓ ਤੁਸੀਂ ਖਰੀਦਣਾ ਚਾਹੁੰਦੇ ਹੋ, ਖਰੀਦ, ਇੱਕ ਬਹੁਤ ਵਧੀਆ ਗਿਫਟ ਹੈਗਾ। ਕਈ ਵਾਰੀ ਸੋਚਦਾ ਗ੍ਰੈਂਡਮਾ ਗ੍ਰੈਂਡਪਾ ਜਾਂ ਮੈਂ ਕਿਹੜਾ ਗਿਫਟ ਲੈ ਕੇ ਦੇਣਾ, ਗੁਰਬਾਣੀ ਰੇਡੀਓ ਲੈ ਕੇ ਦੇ ਦੇਵੋ, ਬਟਨ ਪ੍ਰੈਸ ਕਰੋ, ਗੁਰੂ ਦੀ ਬਾਣੀ ਚੱਲ ਪੈਂਦੀ ਆ। ਹੋਪਲੀ ਤੁਹਾਨੂੰ ਨਿਮਰਤਾ ਵਿੱਚ ਰੱਖੇ, ਨਿਮਰਤਾ ਵਿੱਚ ਰਹਿਣਾ ਚਾਹੀਦਾ, ਰਿਹਾ ਕਰੋ, ਜਿੰਨਾ ਪਿਆਰ ਨਾਲ ਬੋਲੂਗੇ ਪਰਿਵਾਰ ਵਿੱਚ ਪਿਆਰ ਉਨਾ ਵਧੂਗਾ। ਬਹੁਤ ਵਾਰੀ ਕਹਿੰਦਾ ਹੁੰਦਾ, ਤੁਹਾਡੀ ਬਹੂ ਖੁਸ਼ ਹੈ ਨਾ, ਜਿਹਨੂੰ ਆਪਾਂ ਬੇਟੀ ਕਹਿੰਦੇ ਹਾਂ, ਤਾਂ ਤੁਹਾਡਾ ਪੁੱਤ ਵੀ ਖੁਸ਼ ਹੈਗਾ ਆ। ਤੋ ਜ਼ਿੰਦਗੀ ਰਲ ਮਿਲ ਕੇ ਚੱਲਦੀ ਹੁੰਦੀ ਆ, ਮਾਪੇ ਹੁੰਦੇ ਆ, ਉਹ ਘਰ ਛੱਡ ਕੇ ਤੁਹਾਡੇ ਘਰ ਆ ਜਾਂਦੀ ਹੈਗੀ, ਨਾਲ ਰਹੇਗੀ, ਪਿਆਰ ਨਾਲ ਰੱਖੂਗੇ ਅਤੇ ਪਿਆਰ ਨਾਲ ਰਹੇਗੀ, ਰਲ ਮਿਲ ਕੇ ਕੰਮ ਚੱਲਦੇ ਹਨ। ਚਲਾਇਆ ਕਰੋ ਯਾਰ, ਛੱਡੋ ਗੁਆਂਢਣ ਕੀ ਕਹਿੰਦੀ ਆ, ਤੁਹਾਡੀ ਬਹੂ ਇੱਦਾਂ, ਤੁਹਾਡੀ ਬੇਟੀ ਇੱਦਾਂ, ਹੂ ਕੇਅਰਸ, ਦੈਟਸ ਯੋਰ ਫੈਮਿਲੀ। ਆਪਣੀ ਗੱਲ ਨਾਲ ਸ਼ੇਅਰ ਕਰਿਆ ਕਰੋ, ਦੱਸਿਆ ਕਰੋ, ਲੋਕਾਂ ਨੂੰ ਦੂਰੋਂ ਪਤਾ ਲੱਗ ਜਾਂਦਾ ਫੈਮਿਲੀ ਕਿੰਨੀ ਖੁਸ਼ ਹੈਗੀ ਆ, ਤੋ ਦੂਸਰੀਆਂ ਗੱਲਾਂ 'ਤੇ ਨਾ ਭਰੋਸਾ ਕਰਿਆ ਕਰੋ। ਇਸੇ ਤਰ੍ਹਾਂ ਮੌਰਗੇਜ ਦੇ ਵਿੱਚ ਤੁਹਾਡੀ ਸਿਚੁਏਸ਼ਨ ਕੀ ਆ, ਤੁਸੀਂ ਕਿੱਡਾ ਕੁ ਵੱਡਾ ਕਰ ਲੈਣਾ, ਕਿਸੇ ਨੇ 4 ਬੈਡਰੂਮ ਲਿਆ, 10 ਬੈਡਰੂਮ ਲਿਆ, ਹੂ ਕੇਅਰਸ, ਜਿੰਨਾ ਕੁ ਤੁਸੀਂ ਅਫੋਰਡ ਕਰ ਸਕਦੇ ਹੋ। ਕੰਮ ਔਖਾ ਆ, ਰੱਬ ਸਾਰਿਆਂ ਦਾ ਕੰਮ ਸੌਖਾ ਕਰੇ। ਭੁੱਲਰ ਸਾਹਿਬ ਆ ਜਾਓ, ਗੱਲਬਾਤ ਕਰਦੇ ਹਾਂ, ਜਿਹੜੀ ਮੈਂ ਵੀ ਗੱਲਬਾਤ ਕੀਤੀ ਹੈ, ਕਹਿੰਦੇ ਪ੍ਰੋਪਰਟੀ ਟੈਕਸ ਜਿਹੜਾ ਹੈਗਾ ਆ ਇਹ ਵੱਧਦਾ ਹੀ ਰਹਿੰਦਾ, ਪ੍ਰਾਈਸਾਂ ਘਰਾਂ ਦੀ ਘੱਟ ਗਈ, ਘਟੂਗਾ ਕਦੋਂ ਘਟੂਗਾ?
4: ਬਲਜਿੰਦਰ ਜੀ, ਮੈਂ ਕਿਸੇ ਸਾਈਡ ਨੀ ਲੈਂਦਾ, ਮੈਂ ਸਿਟੀ ਦੀ ਸਾਈਡ ਨੀ ਲੈ ਰਿਹਾ, ਕਿਸੇ ਦੀ ਲੈ ਰਿਹਾ
0: ਜੀ।
4: ਦੇਖੋ, ਇੱਕ ਚੀਜ਼ ਅੰਡਰਸਟੈਂਡ ਕਰਨ ਵਾਲੀ ਹੈ, ਘਰ ਦੀ ਪ੍ਰਾਈਸ ਘਟੀ ਹੈ, ਠੀਕ ਹੈ ਨਾ, ਪਰ ਸਰਵਿਸ ਤਾਂ ਇੰਨਾ ਘਟੀ, ਸਰਵਿਸ ਤਾਂ ਉੱਥੇ ਹੀ ਹੈ।
0: ਵੈਰੀ ਵੈਲ,
4: ਜਿਹੜਾ ਕੁਛ ਸੈਡ,
0: ਵੈਰੀ ਵੈਲ ਸੈਡ,
4: ਸਾਨੂੰ ਉਦੋਂ ਚਾਹੀਦਾ ਸੀਗਾ। ਜਿਵੇਂ ਸਾਨੂੰ ਹੁਣ ਇੱਕ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਹੈ, ਮੈਂ ਚਲੋ ਮੈਂ ਵੀ ਰਿਪੋਰਟ ਪੜ੍ਹਦਾ ਰਹਿੰਦਾ ਹੈਗਾ, ਸਿਟੀ ਦੀ ਰਿਪੋਰਟ ਵੀ ਪੜ੍ਹੀ ਦੀ ਹੈ, ਸਾਡੇ ਜਦੋਂ ਘਰ ਬਣਦੇ ਆ ਜੀ, ਇੱਕ ਸਬ ਡਿਵੀਜ਼ਨ ਬਣਦੀ ਹੈ, ਮੰਨ ਲਓ ਉੱਥੇ 500 ਘਰ ਬਣਨਾ
0: ਜੀ,
4: 500 ਘਰ ਦੇ ਵਿੱਚ ਉਹਨਾਂ ਨੇ ਐਵਰੇਜ 2 ਬੱਚੇ ਲਾਉਂਦੇ ਆ, ਵੀ 2 ਬੱਚੇ ਘਰ ਚ ਹੁੰਦੇ, 1000 ਬੱਚਾ ਹੋਊਗਾ
0: ਜਿਹੜਾ
4: ਸਕੂਲ ਚ ਜਾਊਗਾ, ਉਹਨਾਂ ਨੇ 1000 ਬੱਚੇ ਸਕੂਲ ਬਣਾਇਆ, ਠੀਕ ਹੈ ਨਾ, ਉੱਥੇ ਜਿਹੜੀ ਉਹ 500 ਘਰ ਬਣੇ ਆ, ਉਹਦੇ ਚ 300 ਘਰ ਦੇ ਵਿੱਚ ਬੇਸਮੈਂਟ ਬਣ ਗਈ
0: ਜੀ,
4: ਨਾਲ ਦੀ ਨਾਲ ਹੀ ਹੁਣ 2-2 ਬੱਚੇ ਬੇਸਮੈਂਟ ਚ ਹੋ ਗਏ,
0: 300 ਬੱਚਾ
4: ਬੇਸਮੈਂਟ ਚ ਹੋ ਗਿਆ, ਠੀਕ ਹੈ ਨਾ। ਹੁਣ ਬਾਹਰ ਜਾ ਕੇ ਜਦੋਂ ਅਸੀਂ ਉਹ ਸਕੂਲ ਜਿਹੜਾ ਬਣਿਆ ਸੀ, ਸਿਰਫ 1000 ਬੱਚੇ ਵਾਸਤੇ ਬਣਿਆ ਸੀ,
0: ਤੁਸੀਂ
4: ਦੇਖਿਆ ਹੋਣਾ, ਨਵੇਂ ਘਰ ਬਣਦੇ, ਨਾਲ ਦੇ ਪੋਰਟੇ ਵਾਲਾ ਆ ਜਾਂਦੇ, ਉੱਥੇ ਲਿਆ ਕੇ ਕਲਾਸਾਂ ਰੂਮ ਵਾਸਤੇ ਰੱਖ ਦਿੰਦੇ ਆ, ਕਿਉਂਕਿ ਉਹਨਾਂ ਕੋਲੇ ਇਨਫ ਰੂਮ ਨੀ ਹੁੰਦੇ ਬੱਚਿਆਂ ਦੇ ਬੈਠਣ ਵਾਸਤੇ।
0: ਸੋ
4: ਇਸ ਕਰਕੇ ਇਹ ਚੀਜ਼ਾਂ ਸਾਨੂੰ ਵੀ ਅੰਡਰਸਟੈਂਡ ਕਰਨੀਆਂ ਪੈਣੀਆਂ ਕਿ ਅਸੀਂ ਬੇਸਮੈਂਟ ਦੇਖ ਕੇ ਘਰ ਨਾ ਲਈਏ, ਅਸੀਂ ਸਿਰਫ ਘਰ ਲਈਏ, ਇਸ ਕਰਕੇ ਘਰ ਸਾਡੀ ਅਫੋਰਡੇਬਿਲਟੀ ਚ ਹੈ, ਠੀਕ ਹੈ ਨਾ।
0: ਵੈਰੀ ਵੈਲ ਸਰ, ਭੁੱਲਰ ਸਾਹਿਬ ਕਾਫੀ ਲੰਬੇ ਸਮੇਂ ਤੋਂ ਮੈਂ ਵੀ ਗੱਲਬਾਤ ਕਰ ਰਿਹਾ, ਜਦੋਂ ਨਾ ਕੋਈ ਸਿਸਟਮ ਬਣਾਇਆ ਜਾਂਦਾ ਇੱਥੇ ਕੈਨੇਡਾ ਦੇ ਵਿੱਚ ਨਾ, ਇੰਡੀਆ ਤਾਂ ਹੀ ਹਜੇ ਤਾਰਾਂ ਲਮਕਦੀਆਂ, ਬਿਜਲੀ ਬੰਦ ਕਰ ਦਿੰਦੇ, ਕਹਿੰਦੇ ਬਿਜਲੀ ਦੇ ਚੰਗਿਆਲੇ ਛਿਲਣੇ ਆ ਤੇ ਫਾਰਮਰ ਨੂੰ ਅੱਗ ਲੱਗ ਜਾਵੇਗੀ। ਬੜੀ ਤਕੜੀ ਸੋਚ ਤੁਹਾਡੀ ਪੰਜਾਬੀਓ, ਜਾਂ ਸਾਰੀ ਤਾਰਾਂ ਹੀ ਅੰਡਰਗਰਾਊਂਡ ਹੋਈਆਂ, ਸਿਸਟਮ ਬੰਦ ਕਰ ਦਿੰਦੇ ਆ ਵੀ ਤਾਰਾਂ ਅਬਵ ਗਰਾਊਂਡ ਆ, ਥੱਲੇ ਬਿਜਲੀ ਦੇ ਪਾਣੀ ਅੱਗ ਲੱਗ ਜਾਣੀ ਆ, ਕੰਪ ਸਭ ਕੁਝ ਬੰਦ ਕਰ ਦੇਵੋ। ਇੱਥੇ ਇੱਦਾਂ ਨਹੀਂ ਹੁੰਦਾ, ਇੱਥੇ ਪਲਾਨਿੰਗ ਨਾਲ ਚੱਲਦਾ, ਵੀ ਆਹ ਸਿੰਗਲ ਫੈਮਿਲੀ ਹੋਮ ਘਰ ਆ, ਇਹਦੇ ਵਿੱਚ ਇੰਨੇ ਬੰਦੇ ਰਹਿਣੇ ਆ, ਇੰਨੇ ਕੁ ਐਵਰੇਜ ਬੱਚੇ ਜੇ ਹਿਸਾਬ ਨਾਲ ਚੱਲਦੇ ਆ, ਅਤੇ ਆਪਾਂ ਇੰਨੇ ਕੁ ਸਕੂਲ ਦੇ ਕਮਰੇ ਬਣਾਈਏ, ਇੰਨੀ ਕੁ ਗਰਾਊਂਡ ਬਣਾਈਏ, ਇੰਨੀਆਂ ਕੁ ਪਾਰਕਾਂ ਲੈ ਕੇ ਆਈਏ, ਜਿਹੜੇ ਪਾਈਪ ਆ ਇੰਨੇ ਕੁ ਚੌੜੇ ਪਾਈਏ। ਉਹੀ ਪਾਈਪ ਜਦੋਂ ਓਵਰਫਲੋ ਹੁੰਦੇ ਆ, ਡਬਲ ਹੋ ਜਾਂਦੇ ਹੈਗੇ ਆ, ਫਿਰ ਸਿਚੁਏਸ਼ਨ ਆਹੀ ਖੜੀ ਹੋਣੀ ਆ ਸਰਵਿਸ ਦੀ। ਫਿਰ ਕਹਿੰਦੇ ਸਕੂਲ ਮਗਰੋਂ ਬਣਾਇਆ, ਪੋਰਟੇਬਲ ਪਹਿਲਾਂ ਆ ਗਏ, ਉਹਨਾਂ ਨੂੰ ਇਹੀ ਪਤਾ ਸੀਗਾ ਇੰਨੇ ਘਰਾਂ ਵਾਸਤੇ ਐਡਾ ਸਕੂਲ ਚਾਹੀਦਾ, ਪੋਰਟੇਬਲ ਅਸੀਂ ਲਿਆਂਦੇ, ਉਹਨੇ ਨਹੀਂ ਲਿਆਂਦੇ। ਗੋ ਹੈਡ।
4: ਬਿਲਕੁਲ ਜੀ ਬਿਲਕੁਲ, ਤੁਸੀਂ ਪਲੈਨਿੰਗ ਦੀ ਗੱਲ ਕੀਤੀ ਆ, ਹੁਣ ਮੈਂ ਪਲੈਨਿੰਗ ਤੇ ਜਾ ਰਿਹਾ। ਅੱਜ ਸਾਨੂੰ ਕਿਉਂ ਪ੍ਰੋਬਲਮ ਆ ਰਹੀ ਹੈ? ਸਾਡੀ ਪਲੈਨਿੰਗ ਨਹੀਂ ਸੀ
5: ਜੀ।
4: ਅਸੀਂ ਜਿਵੇਂ ਤੁਸੀਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਹੈ ਕਿ ਸਾਡਾ ਕੋਈ ਨੇਬਰ ਸੀਗਾ, ਉਹਨੇ ਜੀ ਇੱਕ ਘਰ ਲਿਆ ਸੀਗਾ 3 ਲੱਖ ਦਾ, 7 ਲੱਖ ਦਾ ਵੇਚ ਗਿਆ, 4 ਲੱਖ ਬਣਾ ਕੇ ਉਹਨੇ ਜਾ ਕੇ 1.7 ਦਾ ਲੈ ਲਿਆ
5: ਜੀ।
4: ਆਪਾਂ ਵੀ ਕਿਉਂ ਨਾ ਹੀ ਕਰੀਏ, ਆਪਾਂ ਵੀ ਕਿਉਂ ਨਾ ਲਈਏ, ਆਪਾਂ ਨੂੰ 1.7, ਪਰ ਇਹ ਸੋਚਿਆ ਨੀ ਕਿ ਉਹਦਾ ਕੰਮ ਡਿਫਰੈਂਟ ਹੈ, ਮੇਰਾ ਕੰਮ ਡਿਫਰੈਂਟ ਹੈ, ਉਹਦੀ ਪਲੈਨਿੰਗ ਡਿਫਰੈਂਟ ਹੈ, ਮੇਰੀ ਪਲੈਨਿੰਗ ਡਿਫਰੈਂਟ ਹੈ, ਉਹਦੇ ਬੱਚੇ ਯੂਨੀਵਰਸਿਟੀ ਪੜ੍ਹ ਹਟੇ, ਉਹਦਾ ਕੋਈ ਖਰਚਾ ਨੀ, ਮੇਰੇ ਨੇ ਹਾਲੇ ਸਟਾਰਟ ਕਰਨਾ
5: ਜੀ।
4: ਸੋ ਅਸੀਂ ਇਹ ਚੀਜ਼ਾਂ ਪਲੈਨਿੰਗ ਕੀਤੀਆਂ ਨੀ। ਸੇਮ ਥਿੰਗ ਸਿਟੀ ਦਾ, ਹੁਣ ਠੀਕ ਹੈ ਪ੍ਰਾਈਸ ਘਟੀ ਹੈ, ਪ੍ਰਾਈਸ ਮੈਂ ਨੋ ਡਾਊਟ, ਹੁਣ ਜੇ ਅਸੀਂ ਰੌਲਾ ਪਾ ਰਹੇ ਹਾਂ ਇਸ ਗੱਲ ਦਾ, ਮੈਨੂੰ ਸ਼ਾਇਦ ਬਹੁਤ ਸਾਰੇ ਸੱਜਣ ਮੇਰਾ ਔਖੇ ਹੋ ਜਾਣਗੇ ਇਸ ਗੱਲ ਤੋਂ ਕਿ ਜੀ ਪ੍ਰਾਈਸ ਘੱਟ ਗਈ ਮੇਰਾ, ਪਰ ਤੁਸੀਂ ਘਰ ਵੀ ਤਾਂ ਮਹਿੰਗਾ ਲਿਆ ਨਾ, ਘਰ ਵੀ ਤਾਂ 5 ਲੱਖ ਦਾ ਜਿਹੜਾ ਅਸੀਂ ਮਿਲੀਅਨ ਦਾ ਲਿਆ
5: ਜੀ,
4: ਔਰ ਲਿਆ ਵੀ ਲਾਈਨ ਚ ਲੱਗ ਕੇ ਹੈ, ਬਿਲਡਿੰਗ ਬਾਅਦ ਚ ਘਰ ਲਿਆ ਅਸੀਂ, ਹੁਣ ਬਿਲਡਿੰਗ ਬਾਅਦ ਚ ਘਰ ਲੈ ਕੇ, ਮੈਂ ਹਮੇਸ਼ਾ ਹੀ ਕਹਿਣਾ ਹੁੰਦਾ ਕੋਈ ਬਿਜ਼ਨਸ ਨੀ ਜੀ, ਘਰ ਬਿਜ਼ਨਸ ਨੀ, ਘਰ ਸਿਰਫ ਰਹਿਣ ਵਾਸਤੇ ਹੈ, ਇਸੇ ਕਰਕੇ ਕੈਨੇਡਾ ਚ ਇਹਨੂੰ ਸਵੀਟ ਹੋਮ ਕਹਿੰਦੇ ਆ, ਸਵੀਟ ਹੋਮ। ਮੈਂ ਹੁਣੇ ਸੁਣਿਆ, ਯਾਦ ਹੋਣਾ ਮੈਂ ਵੈਨਕੂਵਰ ਜਾ ਕੇ ਆਇਆ, ਮੈਂ ਅਮੈਰੀਕਾ ਵੀ ਘੁੰਮ ਕੇ ਆਇਆ, ਬੱਸ ਡਰਾਈਵ ਕਰਕੇ ਗਿਆ ਸੀਗਾ, ਮੈਂ ਉੱਥੇ ਘਰ ਦੇਖੇ ਛੋਟੇ ਛੋਟੇ, ਬਲਜਿੰਦਰ ਜੀ ਛੋਟੇ ਛੋਟੇ ਘਰ, ਦੋ ਦੋ ਤਿੰਨ ਤਿੰਨ ਬੈਡਰੂਮ, ਲੋਕ ਕਹਿੰਦੇ ਖੁਸ਼
5: ਜੀ,
4: ਸਾਡੇ ਇੱਥੇ 7-7 ਬੈਡਰੂਮ ਘਰ, ਲੋਕ ਕਹਿੰਦੇ ਦੁਖੀ ਹੈ, ਹਨਾ ਉਹ ਕਹਿੰਦੇ ਵੀ ਬੰਦਾ ਇੱਕ ਘਰ ਇੱਕ ਕਮਰੇ ਚ ਰਹਿੰਦਾ, ਬਾਕੀ ਚ ਉਹਦੀ ਹੋਮੇ ਰਹਿੰਦੀ ਹੈ।
0: ਵੈਲ ਸਰ, ਆਪਾਂ ਨਾ, ਮੈਂ ਖੁਦ ਆਪਣੀ ਗੱਲ ਕਰਦਾ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਦੋਂ ਆਏ ਸੀ 79 ਦੇ ਵਿੱਚ ਨਾ, ਸਾਡਾ ਘਰ ਗਰਾਜ ਨਾਲੋਂ ਛੋਟਾ ਸੀਗਾ, ਪਰ ਐਵਰੀ ਵੀਕ ਦੇ ਵਿੱਚ, ਹਫ਼ਤੇ ਦੇ ਵਿੱਚ 3 ਵਾਰੀ ਆਪਾਂ ਪਾਰਕ ਵਿੱਚ ਜਾ ਕੇ ਖਾਣਾ ਖਾਈਦਾ ਸੀਗਾ, ਕਿਉਂਕਿ ਜ਼ਿੰਦਗੀ ਜੀਂਦੇ ਸੀਗੇ। ਸੋ ਕੋਸ਼ਿਸ਼ ਕਰੋ ਆਪਣੇ ਜਿਹੜਾ ਬਜਟ ਕੰਟਰੋਲ ਕਰਨ ਦੀ, ਲਾਈਨਾਂ ਸਾਰੀਆਂ ਬਿਜ਼ੀ ਹੋ ਗਈਆਂ। ਭੁੱਲਰ ਸਾਹਿਬ ਪਹਿਲਾਂ ਲਾਈਨਾਂ ਲੈ ਲਈਏ, ਕਾਫੀ ਦੇਰ ਤੋਂ ਹੋਲਡ 'ਤੇ ਹਨ, ਲਾਈਨਾਂ ਲੈ ਲਈਏ, ਰਿਸਪੈਕਟ ਨਾਲ ਆਪਾਂ ਗੱਲ ਕਰਦੇ ਹਾਂ, ਰਿਸਪੈਕਟ ਨਾਲ ਗੱਲ ਤੁਹਾਡੀ ਵੀ ਸੁਣਨੀ ਹੈ ਕਿ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ 416-837-1530 ਨੰਬਰ ਹੁੰਦੇ ਆ। ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਪ੍ਰੋਗਰਾਮ ਸਪੋਂਸਰ ਕੀਤਾ, BK ਟੈਕਸ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ ਹਨ, ਅਤੇ ਗ੍ਰੀਨ ਵੈਲੀ ਸੁਪਰ ਮਾਰਕੀਟ ਅਤੇ ਗ੍ਰੀਨ ਵੈਲੀ ਵਾਲਿਆਂ ਦੀ ਨਰਸਰੀ ਵੀ ਚੱਲ ਰਹੀ ਹੈਗੀ ਹੈ, ਤੁਸੀਂ ਜਿੱਥੇ ਗਰੋਸਰੀ ਖਰੀਦਦੇ ਹੋ ਅਤੇ ਨਾਲ ਦੀ ਨਾਲ ਫਲ ਬੂਟੇ ਵੀ ਖਰੀਦ ਸਕਦੇ ਹੋ, ਵੈਜ ਨੋਨ ਵੈਜ ਖਾਣਾ ਵੀ ਖਰੀਦ ਸਕਦੇ ਹੋ, ਗ੍ਰੀਨ ਵੈਲੀ ਸੁਪਰ ਮਾਰਕੀਟ ਮੇਫਿਲ ਐਂਡ ਮਕਵੀਨ ਦੇ ਬਿਲਕੁਲ ਖੂੰਜੇ 'ਤੇ ਹੈਗੀ ਆ। ਬਹੁਤ ਬਹੁਤ ਧੰਨਵਾਦ ਮੈਟਰੋ ਇਮੀਗ੍ਰੇਸ਼ਨ ਸੁਰੇਸ਼ ਗੁਪਤਾ ਸਾਹਿਬ ਦਾ ਧੰਨਵਾਦ, ਅਤੇ ਆ ਜਾਓ ਜੀ ਮੁਲਤਾਨੀ ਜੀ, ਪਹਿਲਾਂ ਤੁਸੀਂ ਆ ਜਾਓ ਜੀ।
6: ਹਾਂਜੀ ਭਾਅ ਜੀ, ਮੈਂ ਪੁੱਛਣਾ ਚਾਹੁੰਦਾ ਜੀ, ਤੰਬੜ ਸਾਹਿਬ ਤੁਸੀਂ ਨਾ ਰੇਡੀਓ 'ਤੇ ਮਤਲਬ ਚੰਦਾ ਇਕੱਠਾ ਕੀਤਾ ਸੀ ਹੋਸਪਿਟਲ ਵਾਸਤੇ ਜੀ, ਅਤੇ ਉਹਦੇ 'ਚ ਕੀ ਮਤਲਬ ਉਹਨਾਂ ਨੇ ਪ੍ਰਾਪਤੀ ਕੀਤੀ ਜਾਂ ਕੀ ਵੱਡਾ ਹੋਸਪਿਟਲ ਬਣਾਤਾ ਜੀ? 1350 'ਚ ਕੀਤਾ ਸੀ ਨਾ ਮੀਡੀਆ ਵਾਲਿਆਂ ਨੇ
0: ਜੀ,
6: ਮੈਂ ਤਾਂ ਮਤਲਬ ਇੱਕ ਕਹਿਣਾ ਨਹੀਂ ਜਾਂਦਾ ਮੈਂ ਸ਼ਬਦ ਭਾਅ ਜੀ, ਜਿਹੜਾ ਕੰਮ ਇੱਥੇ ਚੋਰ ਬਾਜ਼ਾਰ ਨਾ ਕੁੱਤੀ ਚੋਰਾਂ ਨਾਲ ਰਲੀ ਜੀ ਜਿੱਥੇ
0: ਜੀ। ਧੰਨਵਾਦ ਤੁਹਾਡਾ, ਤੁਸੀਂ ਤੁਸੀਂ ਕਾਲ ਥਾ, ਤੁਸੀਂ ਬਹੁਤ ਤਕੜਾ ਕੁਐਸਚਨ ਪੁੱਛਿਆ, ਮੈਂ ਕਦੇ ਪੈਸੇ ਨਹੀਂ ਇਕੱਠੇ ਕੀਤੇ, ਜੋ ਸਾਰੇ ਦੀ ਸਟੇਸ਼ਨ 'ਤੇ ਮੀਟਿੰਗ ਹੋਵੇ, ਨਵੇਂ ਸਟੇਸ਼ਨ 'ਤੇ ਗਿਆ ਸੀਗਾ ਅਤੇ ਕਹਿੰਦੇ ਕਰਨੇ ਆ, ਸਿਟੀ ਨਾਲ ਮੀਟਿੰਗ ਕੀਤੀ, ਉਹਨਾਂ ਨਾਲ ਸਾਰਿਆਂ ਨਾਲ ਮੀਟਿੰਗ ਕੀਤੀ, ਕਈ ਬੰਦੇ ਜਿਨ੍ਹਾਂ ਨੇ ਕਰਨੀ ਸੀ ਉਹ ਡਰੋਪ ਆਊਟ ਹੋ ਗਏ, ਦੈਟਸ ਦੇਅਰ ਸਿਚੁਏਸ਼ਨ। ਆਪਾਂ ਖੁਦ ਖੜੇ ਸੀ, ਮੈਂ ਖੁਦ ਕਿਹਾ, ਮੈਂ ਕਿਹਾ ਅੱਜ ਤੱਕ ਮੈਂ ਕੋਈ ਪੈਸਾ ਨਹੀਂ ਇਕੱਠਾ ਕੀਤਾ, ਪਹਿਲੀ ਵਾਰੀ ਇਕੱਠਾ ਕਰਕੇ ਦੇਣ ਲੱਗਾ ਹਾਂ, ਪਰ ਮੇਕ ਸ਼ੋਰ ਇਟ ਹੈਪਨਸ। ਮੈਂ ਹੁਣ ਇੰਨੀਆਂ ਈਮੇਲਾਂ ਲਿਖੀਆਂ ਨਾ, ਨਾ ਕੋਈ ਮੇਅਰ ਆਉਂਦਾ, ਨਾ ਕੋਈ ਹੋਰ ਬੰਦ, ਨਾ ਕੋਈ ਹੋਰ ਕੌਂਸਲਰ ਆਉਂਦਾ, ਅਤੇ ਹੁਣ ਮੈਂ ਜਿਹੜੀ ਬਰਡ ਕੰਸਟਰਕਸ਼ਨ ਕੰਪਨੀ ਆ ਸੈਕਿੰਡ ਫੇਜ਼ 'ਤੇ ਆ, ਮੈਂ ਉਹਨਾਂ ਨੂੰ ਵੀ ਈਮੇਲ ਕੀਤੀ ਹੋਈ, ਇੱਕ ਹੋਰ ਈਮੇਲ ਕਰ ਦੇਵਾਂਗਾ ਬਈ ਏਅਰ 'ਤੇ ਆਵੋ, ਫਿਰ ਨਹੀਂ ਤਾਂ ਇੱਕ ਟਾਕ ਸ਼ੋਅ ਲੈ ਕੇ ਆਵਾਂਗੇ ਜੀ, ਉੱਥੇ ਖੜ ਕੇ ਮੈਂ ਲਾਈਵ ਟਾਕ ਸ਼ੋਅ ਕਰੂੰਗਾ ਤੁਹਾਡੇ ਵਾਸਤੇ ਕਰੂੰਗਾ।
6: ਪਰ ਲਹੂ ਪੀਤਾ ਜੀ ਲੋਕਾਂ ਦਾ ਲਹੂ ਚੂਸਿਆ ਜੀ, ਸਾਨੂੰ ਗੁੱਸਾ ਬਹੁਤ ਇਸ ਗੱਲ ਦਾ ਜੀ।
0: ਧੰਨਵਾਦ, ਅਤੇ ਤੁਸੀਂ ਸਵਾਲ ਪੁੱਛਿਆ, ਸਵਾਲ ਦਾ ਜਵਾਬ
6: ਮੀਡੀਆ ਵਾਲੇ, ਕੁਝ ਮੀਡੀਆ ਵਾਲੇ ਇਹੋ ਜਿਹੇ ਨੇ ਜੀ ਗੱਲਾਂ ਛੱਡਦੇ।
0: ਆਪਾਂ ਭਾਜੀ ਆ ਗੱਲ ਪਤਾ ਕੀ ਵੀਰ ਮੇਰੇ, ਤੁਹਾਡਾ ਸਵਾਲ ਬਹੁਤ ਵਾਜਿਬ ਹੈਗਾ, ਸਟਰੋਂਗ ਕੁਐਸਚਨ ਹੈਗਾ, ਕਿਉਂਕਿ ਮੈਨੂੰ ਵੀ ਦੁੱਖ ਲੱਗਦਾ ਜਦੋਂ ਕਿਸੇ ਦਾ ਪੈਸਾ ਸਹੀ ਜਗ੍ਹਾ ਨਾ ਲੱਗੇ ਨਾ, ਬੜਾ ਦੁੱਖ ਲੱਗਦਾ। ਚਾਹੇ ਨਾ ਮੈਂ ਬਹੁਤ ਵਾਰੀ ਗੱਲਬਾਤ ਕੀਤੀ ਆ, ਸੇਵਾਦਾਰਾਂ ਨੇ ਪੈਸਾ ਇਕੱਠਾ ਕਰਕੇ ਮਾਲਟਰ ਵਿੱਚ ਗਰਾਣਾ ਕਮਿਊਨਿਟੀ ਸੈਂਟਰ ਖੜਾ ਕੀਤਾ ਸੀਗਾ, ਕਿੱਥੇ ਗਿਆ ਉਹ? ਕਿਉਂਕਿ ਉਹਦੇ ਵਿੱਚ ਮੈਂ ਖੁਦ ਇਨਵੋਲਵ ਸੀਗਾ, ਮੈਨੂੰ ਦੁੱਖ ਲੱਗਾ, ਗੁਰੂ ਘਰ ਵਾਲੇ ਕੀ ਕਰਦੇ ਹਨ, ਦੈਟਸ ਦੇਅਰ ਸਿਚੁਏਸ਼ਨ। ਪਰ ਜਦੋਂ ਅਸੀਂ ਇਨਵੋਲਵ ਹੋ ਕੇ ਪੈਸਾ ਇਕੱਠਾ ਕਰਕੇ ਜੇ ਨਹੀਂ ਸਹੀ ਜਗ੍ਹਾ ਲੱਗਦਾ ਨਾ, ਕਿੱਥੇ ਗਿਆ ਪੈਸਾ, ਜਵਾਬ ਨਹੀਂ ਮਿਲਦਾ, ਅਤੇ ਫਿਰ ਚੋਰ ਬਜ਼ਾਰੀ ਕਹਿ ਸਕਦੇ ਕਿ ਸਾਰੇ ਹੀ ਨਹੀਂ ਹੁੰਦੇ, ਕੀ ਕੁਝ ਹੋਇਆ ਪਤਾ ਕਰ ਲਵਾਂਗੇ ਜ਼ਰੂਰ। ਤੁਹਾਡੇ ਲਈ ਬੈਠੇ ਆ ਅਤੇ ਤੁਹਾਡੇ ਵਾਸਤੇ ਬੈਠੇ ਹੈਗੇ ਆ। ਗੋਸਲ ਜੀ, ਤੁਸੀਂ ਸਵਾਲ ਕਰਨਾ ਹੋਵੇ, ਕੱਲ੍ਹ ਉਹ ਲਾਈਨਾਂ ਮੇਰੀਆਂ ਸਾਰੀ ਵੀ ਜੀ, ਫਿਰ ਮੈਂ ਭੁੱਲਰ ਸਾਹਿਬ ਨਾਲ ਗੱਲ ਕਰਨੀ ਆ।
7: ਭਾਜੀ ਤੁਸੀਂ ਬੇਸਮੈਂਟਾਂ ਦੀ ਗੱਲ ਕੀਤੀ ਸੀ ਨਾ
0: ਜੀ,
7: ਭਾਜੀ ਆ ਗੋ ਸਟੇਸ਼ਨ ਦੇ ਬੋਰਡ ਤੇ ਨਾ ਰੈਂਟਲ ਇੰਨੇ ਯੂਨਿਟ ਬਣ ਰਹੇ ਆ ਨਾ, ਬਿਲਡਿੰਗਾਂ ਬਣ ਰਹੀਆਂ
0: ਜੀ,
7: ਇਹਨਾਂ ਨੇ ਹੌਲੀ ਹੌਲੀ ਬੇਸਮੈਂਟਾਂ ਚੋਂ ਕੱਢ ਕੇ ਇੱਥੇ ਬਣਨੇ ਆ, ਸਾਰੇ ਬੇਸਮੈਂਟਾਂ ਖਾਲੀ ਕਰਾ ਦੇਣੀਆਂ ਲੋਕਾਂ ਦੀਆਂ
0: ਜੀ। ਪ੍ਰੋਪਰਟੀਆਂ ਹੋਰ ਬਣ ਰਹੀ ਹੈਗੀਆਂ, ਪ੍ਰੋਪਰਟੀਆਂ ਹੋਰ ਬਣ ਰਹੀ ਹੈਗੀਆਂ,
7: ਪ੍ਰੋਜੈਕਟ ਚਲਾਇਆ ਨਾ
0: ਜੀ,
7: ਇਸੇ ਕਰਕੇ ਇਹਨਾਂ ਨੇ ਚਲਾਇਆ। ਮੈਂ ਅੱਗੇ ਵੀ 2 ਸਾਲ ਪਹਿਲਾਂ ਤੁਹਾਡੇ ਪ੍ਰੋਗਰਾਮ ਸਾਲ ਪਹਿਲਾਂ ਗੱਲ ਕੀਤੀ ਸੀ ਤੁਸੀਂ
0: ਜੀ, ਜੀ
7: ਇਹਨਾਂ ਨੇ ਕੱਢ ਗਿਆ ਇੱਥੇ ਬਹੁਤ, ਮੈਂ ਇਹਨਾਂ ਨੂੰ ਪੁੱਛਦਾ ਰਹਿੰਦਾ ਤੁਸੀਂ ਇੱਥੇ ਬਿਲਡਿੰਗ ਚ ਰਹਿੰਦੇ ਕਿੱਦਾਂ, ਕਹਿੰਦੇ ਅਸੀਂ ਤਾਂ ਰੈਂਟ ਤੇ ਰਹਿੰਦੇ ਹਾਂ, ਇਹ ਵੱਡੇ ਵੱਡੇ ਬੰਦਿਆਂ ਦੀਆਂ ਬਿਲਡਿੰਗਾਂ,
0: ਧੰਨਵਾਦ ਅਕਾਲ ਖਾਨ ਇੱਕ ਵਾਰ ਮੈਂ ਫਿਰ ਦੱਸਦਾ ਤੁਹਾਡੇ ਵਿਚਾਰ ਨਾ ਤੁਹਾਡੇ ਆਪਣੇ ਵਿਚਾਰ ਹੁੰਦੇ ਆ, ਰਿਸਪੈਕਟਫੁਲੀ ਸਵਾਲ ਪੁੱਛਿਆ ਕਰੋ। ਸੋ ਜੀ ਚੋਰ ਬਜ਼ਾਰੀ ਕਿਹਾ ਕਿ ਹਰ ਗੱਲ ਪਤਾ ਕੀ ਆ, ਸਵਾਲ ਪੁੱਛੋ ਮੈਨੂੰ, ਮੈਂ ਤੁਹਾਡੇ ਲਈ ਬੈਠਾ, ਸੱਚੀ ਗੱਲ ਇੱਥੇ ਤੁਹਾਡੇ ਵਾਸਤੇ ਬੈਠਾ, ਤੁਹਾਡੇ ਲਈ ਬੈਠਾ। ਜਿਹੜੇ ਸਿਟੀ ਵਿੱਚ ਰਿਸਪੈਕਟਡ ਹਨ, ਆਏ ਰਿਸਪੈਕਟ ਆਪਾਂ ਚੂਜ਼ ਕੀਤੇ ਆ, ਰਿਸਪੈਕਟ ਕਿਉਂ ਨਹੀਂ ਦੇਵਾਂਗੇ, ਪਰ ਇੱਕ ਗੱਲ ਹੈਗੀ ਆ, ਸਾਡਾ ਵੀ ਫਰਜ਼ ਬਣਦਾ, ਸਾਡੇ ਪੈਸੇ ਨਾ ਉਹ ਆਪਣੀ ਤਨਖਾਹ ਤੋੜ ਰਹੇ ਹਨ ਉਹਨਾਂ ਨੂੰ ਸਵਾਲ ਪੁੱਛਣ ਵਾਸਤੇ। ਮੈਂ ਪ੍ਰੋਪਰਲੀ ਈਮੇਲ ਕਰਦਾ, ਜਵਾਬ ਮਿਲ ਗਿਆ, ਜਵਾਬ ਲੈ ਕੇ ਆਵਾਂਗੇ ਤੁਹਾਡੇ ਵਾਸਤੇ, ਤੁਹਾਡੇ ਲਈ ਬੈਠੇ ਇੱਥੇ। ਸੋ ਰਿਸਪੈਕਟ ਨਾਲ ਸਵਾਲ ਪੁੱਛਿਆ ਕਰੋ, ਤੁਹਾਡੇ ਵਿਚਾਰ ਆਪਣੇ ਹੁੰਦੇ, ਸਾਡੇ ਵਿਚਾਰ ਆਪਣੇ ਹੁੰਦੇ, ਇਹ ਨਾ ਹੋਵੇ ਫਿਰ ਚਿੱਠੀਆਂ ਤੁਹਾਨੂੰ ਵੀ ਆਉਣ ਲੱਗ ਪੈਣ, ਕਿਉਂਕਿ ਸਾਨੂੰ ਤਾਂ ਆਉਂਦੀਆਂ ਰਹਿੰਦੀਆਂ, ਆਪਾਂ ਸੰਭਾਲ ਲਈਦੀ ਹੈ, ਕਿਉਂਕਿ ਸਾਨੂੰ ਪਤਾ ਆਪਾਂ ਫਿਰ ਪ੍ਰੋਗਰਾਮ ਕਰਦੇ ਹਾਂ, ਫਿਰ ਪ੍ਰੋਗਰਾਮ ਕਰੀਦਾ। ਲਾਈਨਾਂ ਸਾਰੀਆਂ ਬਿਜ਼ੀ ਹੋ ਗਈਆਂ। ਭੁੱਲਰ ਸਾਹਿਬ ਗੋ ਹੈਡ, ਤੁਹਾਡੇ ਸਾਡੇ ਕੋਲ 3 ਕੁ ਮਿੰਟ ਬਾਕੀ ਰਹਿ ਗਏ ਹੁਣ ਤਾਂ ਬਸ।
5: ਜੀ ਬਿਲਕੁਲ, ਮੈਂ ਇੱਕ ਦੱਸਣਾ ਚਾਹੁੰਦਾ ਜੀ, ਕਿਉਂਕਿ ਬਹੁਤ ਸਾਰੇ ਸੱਜਣ ਇਸ ਟਾਈਮ ਹੈ ਜਿਨ੍ਹਾਂ ਦੀ ਪੇਮੈਂਟਾਂ ਬਿਹਾਈਂਡ ਹੈਗੀਆਂ
0: ਜੀ,
5: ਤਾਂ ਉਹਨਾਂ ਤੋਂ ਪੇਮੈਂਟ ਨਹੀਂ ਹੋ ਰਹੀਆਂ। ਸੋ ਇਸ ਗੱਲ ਨੂੰ ਨਾ ਮੈਂ ਆਲਵੇਜ਼ ਕਹਿੰਦਾ, ਇਗਨੋਰ ਨਾ ਕਰਿਆ ਕਰੋ, ਬੈਂਕ ਨਾਲ ਜਾ ਕੇ ਗੱਲ ਕਰੋ। ਬੈਂਕ ਤੁਹਾਨੂੰ ਕੋਈ ਨਾ ਕੋਈ ਰਸਤਾ ਜ਼ਰੂਰ ਦੱਸ ਦਿੰਦੇ ਆ, ਕੋਈ ਨਾ ਕੋਈ ਟਾਈਮ ਦੇ ਦਿੰਦੇ ਆ ਤੁਹਾਨੂੰ, ਕੋਈ ਨਾ ਕੋਈ ਰਿਲੀਫ ਜ਼ਰੂਰ ਦਿੰਦੇ ਆ। ਕੋਈ ਵੀ ਨਹੀਂ ਚਾਹੁੰਦਾ, ਨਾ ਹੀ ਬਿਲਡਰ, ਨਾ ਹੀ ਬੈਂਕ, ਕੋਈ ਨਹੀਂ ਚਾਹੁੰਦਾ ਕਿ ਤੁਸੀਂ ਭੱਜੋ, ਠੀਕ ਹੈ ਨਾ। ਆਪਾਂ ਵੀ ਨਹੀਂ ਚਾਹੁੰਦੇ ਹੁੰਦੇ ਕਿ ਆਪਣੇ ਪਰ ਮਜਬੂਰੀ ਹੁੰਦੀ ਹੈ। ਮਜਬੂਰੀ ਦੇ ਵਿੱਚ ਅਸੀਂ ਕੀ ਹੈ, ਸਾਡੇ ਪੰਜਾਬੀਆਂ ਦੀ, ਖਾਸ ਕਰ ਸਾਊਥ ਏਸ਼ੀਅਨ ਦੇ, ਅਸੀਂ ਸਾਡੀ ਇੱਕ ਖਾਸੀਅਤ ਹੈ ਕਿ ਅਸੀਂ ਇਗਨੋਰ ਬਹੁਤ ਕਰਦੇ ਹਾਂ ਕਿ ਦੇਖੀ ਜਾਓ ਕੀ ਬਣਦਾ। ਉਹ ਕੰਮ ਨਾ ਰੱਖਿਆ ਕਰੋ। ਜੇ ਕੋਈ ਬਿਲਡਰ ਤੋਂ ਪ੍ਰੋਪਰਟੀ ਲਈ ਹੈ, ਸੋਨੂੰ ਲੱਗਦਾ ਕਿ ਉਹਦੀ ਅਪਰੇਜ਼ਲ ਨਹੀਂ ਪੂਰੀ ਆ ਰਹੀ, ਘੱਟ ਆਊਗੀ, ਤਾਂ ਦੋ ਕੰਮ ਕਰੋ। ਇੱਕ ਤਾਂ ਪਹਿਲਾਂ ਆਪਣੇ ਆਪ ਨੂੰ ਮੋਰਗੇ ਵਾਸਤੇ ਪ੍ਰੂਵ ਕਰਾਓ, ਮੋਰਗੇਜ ਪ੍ਰੂਵ ਕਰਾ ਕੇ ਉਹਦੀ ਕਾਪੀ ਲੈ ਕੇ ਜਾਓ, ਨਾਲ ਇੱਕ ਉਹਦੀ ਅਪਰੇਜ਼ਲ ਕਰਾ ਲਓ। ਅਪਰੇਜ਼ਲ ਕਰਾ ਕੇ ਦੋ ਚੀਜ਼ਾਂ ਲੈ ਕੇ ਬਿਲਡਰ ਕੋਲ ਜਾਓ, ਉਹਨੂੰ ਕਹੋ ਵੀ ਦੇਖ ਮਿੱਤਰ, ਮੈਂ ਕੁਆਲੀਫਾਈ ਕਰਦਾ ਮੋਰਗੇਜ ਵਾਸਤੇ, ਪਰ ਅਪਰੇਜ਼ਲ ਪ੍ਰਾਈਸ ਆ ਹੈ
0: ਜੀ,
5: ਹੁਣ ਇਹ ਤੂੰ ਨੈਗੋਸ਼ੀਏਟ ਕਰ। ਉਹ ਨੈਗੋਸ਼ੀਏਟ ਕਰ ਲੈਂਦੇ ਆ, ਇਹ ਚ ਕੋਈ ਖਾਸ ਗੱਲ ਨਹੀਂ ਹੁੰਦੀ, ਨੈਗੋਸ਼ੀਏਟ ਕਰ ਲੈਂਦੇ ਆ ਉਹ, ਪਰ ਤੁਹਾਨੂੰ ਗੱਲ ਕਰਨ ਦਾ ਤਰੀਕਾ ਹੋਣਾ ਚਾਹੀਦਾ, ਗੱਲ ਕਰਨੀ ਹੋਣੀ ਚਾਹੀਦੀ ਹੈ। ਇੱਕ ਕਦੇ ਵੀ ਲੜ ਕੇ ਜਾਂ ਈਮੇਲਾਂ ਸਖਤ ਕਰਕੇ ਨਹੀਂ ਚੱਲਦੀ ਹੁੰਦੀ, ਹਮੇਸ਼ਾ ਪੋਲਾਈਟਲੀ ਗੱਲ ਕਰਿਆ ਕਰੋ। ਪੋਲਾਈਟਲੀ ਗੱਲ ਕਰਨਾ, ਮੂਹਰਲਾ ਬੰਦਾ ਵੀ ਇਸ ਚੀਜ਼ ਨੂੰ ਅੰਡਰਸਟੈਂਡ ਕਰਦਾ, ਇਸ ਟਾਈਮ ਫਸਿਆ ਬਿਲਡਰ ਵੀ ਹੈ ਤੇ ਫਸੇ ਤੁਸੀਂ ਵੀ ਹੋ। ਸੋ ਇਸ ਕਰਕੇ ਗੱਲ ਨੂੰ, ਉਸ ਨੂੰ ਚੀਜ਼ ਨੂੰ ਸਾਡੇ ਕੋਲ ਆ ਜਾਓ, ਅਸੀਂ ਤੁਹਾਨੂੰ ਦੱਸ ਦਿਆਂਗੇ ਕਿਵੇਂ ਕਰਨਾ ਹੈਗਾ। ਫਸਟ ਟਾਈਮ ਬਾਹਰ ਆਉਂਗੇ, ਡੈਫੀਨੇਟਲੀ ਆਪਣੇ ਆਪ ਨੂੰ ਪਹਿਲਾਂ ਕੁਆਲੀਫਾਈ ਕਰਕੇ ਰੱਖੋ, ਤਾਂ ਕਿ ਜਦੋਂ ਤੁਸੀਂ ਆਫਰ ਪਾਉਣੀ ਹੈ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿੰਨੇ ਗੱਲ ਘਰ ਲੈ ਸਕਦੇ ਹੋ। ਸਭ ਨੂੰ ਵੱਡੀ ਗੱਲ ਹੁੰਦੀ ਹੈ ਜੀ, ਮੈਂ ਤੁਹਾਨੂੰ ਘਰੇ ਕੁਆਲੀਫਾਈ ਕਰਨ ਦਾ ਤਰੀਕਾ ਦੱਸ ਦਿੰਦਾ। ਪਹਿਲਾਂ ਆਪਣੀ ਡਾਊਨ ਪੇਮੈਂਟ ਦੇਖੋ ਕਿੰਨੀ ਹੈ ਤੁਹਾਡੇ ਕੋਲੇ, ਫਿਰ ਤੁਸੀਂ ਦੇਖੋ ਤੁਹਾਡੀ ਇਨਕਮ ਕਿੰਨੀ ਹੈ, ਇਨਕਮ ਦੇ ਵਿੱਚੋਂ ਮੋਟੇ ਮੋਟੇ ਖਰਚੇ ਕੱਢ ਲਓ
0: ਜੀ,
5: ਸਮਝੀ ਗੱਲ। ਔਰ ਸਿੰਪਲ ਜਿਹਾ ਹੈ ਕਿ ਜਿੰਨੇ ਤੁਸੀਂ ਘਰ, ਜਿੰਨੇ ਦੀ ਮੋਰਗੇ ਲੈਣੀ ਹੈ ਉਹਦੀ $500 ਪੇਮੈਂਟ ਲਾ ਲਓ, $1,00,000 ਮਗਰ। ਸੋ ਜੇ ਤੁਸੀਂ 5 ਲੱਖ ਦੀ ਮੋਰਗੇ ਲੈਣੀ ਤਾਂ $2,500 ਪੇਮੈਂਟ ਲਾ ਲਓ, $2,500 ਉਹ, ਬਾਕੀ ਆਪਦੇ ਬਿੱਲ ਬੱਤੀਆਂ ਸਾਰੇ ਕਰ ਲਓ,
0: ਪ੍ਰੋਪਰਟੀ ਟੈਕਸ
5: ਵੀ ਤੁਹਾਨੂੰ ਸ਼ੱਕ ਲੱਗਦਾ। ਤੇ ਇੱਕ ਘਰ ਜਿਹੋ ਜਿਹਾ ਘਰ ਤੁਸੀਂ ਚਾਹੁੰਦੇ ਹੋ ਉਹ ਹੈ ਰੈਂਟ ਕਰ ਲਓ
0: ਜੀ,
5: ਰੈਂਟ ਕਰਕੇ ਦੇਖ ਲਓ। ਜੇ ਤੁਸੀਂ ਉਹ ਰੈਂਟ ਵਾਲਾ ਅਫੋਰਡ ਕਰ ਗਏ ਤੁਸੀਂ ਘਰ ਅਫੋਰਡ ਕਰ ਲਓਗੇ, ਰੈਂਟ ਵਾਲਾ ਘਰ ਅਫੋਰਡ ਨਾ ਹੋਇਆ ਤੇ ਉੱਥੋਂ ਅਫੋਰਡ ਨਹੀਂ ਹੋਣਾ, ਖੁਸ਼ੀ ਪੰਗਾ ਲਿਓ, ਘਰ ਕਿਤੇ ਨਹੀਂ ਜਾਣ ਲੱਗੇ ਜੀ, ਇੱਥੇ ਰਹਿਣੇ, ਕੋਈ ਰਿਐਲਟਰ ਰੌਲਾ ਪਾਈ ਜਾਵੇ ਜੀ, ਘਰ ਨਹੀਂ ਮਿਲਣੇ ਜੀ, ਬਸ ਆ ਹੁਣ ਲੱਗਦਾ ਐਤਕੀ ਜਿਹੜੀ ਪ੍ਰਾਈਸ ਬੋਟਮ ਟੱਚ ਕਰਨੀ ਸੀ ਕਰ ਗਈ, ਨਹੀਂ ਜੀ ਹਲੇ ਬੋਟਮ ਟੱਚ ਨਹੀਂ ਕੀਤਾ, ਹਲੇ ਬੋਟਮ ਤਾਂ ਕਾਫੀ ਦੂਰ ਹੈ, ਪ੍ਰਾਈਸਾਂ ਹੋਰ ਘਟਣਗੀਆਂ ਹਲੇ। ਇੰਟਰਸਟ ਰੇਟ ਆਹ ਸਾਲ ਦੇ ਐਂਡ ਤੇ ਵਧਣ ਦੇ ਚਾਂਸ ਹੈਗੇ ਹਲੇ ਇਸ ਟਾਈਮ, ਕੱਲ ਨੂੰ ਹੋਲਡ ਹੋਊਗਾ, ਕੱਲ ਨੂੰ ਨਹੀਂ ਵੱਧਦਾ, ਪਰ ਐਂਡ ਆਫ ਦਾ ਈਅਰ ਦਸੰਬਰ ਦੇ ਵਿੱਚ ਆ ਕੇ ਜਾਂ ਸਪਤੰਬਰ ਚ ਆ ਕੇ ਇੱਕ ਕੁਆਟਰ ਵਧਣ ਦੇ ਚਾਂਸ ਹੈਗੇ ਆ, ਪਰ ਉਹਨੇ ਪ੍ਰਾਈਸ ਨੂੰ ਬਹੁਤਾ ਫਰਕ ਨਹੀਂ ਪਾਉਣਾ, ਜੇ ਕੁਆਟਰ ਵੱਧ ਵੀ ਗਿਆ ਉਹਨੇ ਬਹੁਤਾ ਪ੍ਰਾਈਸ ਨੂੰ ਫਰਕ ਨਹੀਂ ਪਾਉਣਾ, ਪ੍ਰਾਈਸ ਆਲਰੇਡੀ ਘਟਣੀ ਘਟਣੀ, ਭਾਵੇਂ ਅੱਜ ਮੈਂ ਅੱਜ ਗੱਲ ਕਰਦਾ ਕੁਆਟਰ ਘੱਟ ਵੀ ਜਾਵੇ ਪ੍ਰਾਈਸਾਂ ਫੇਰ ਵੀ ਡਿੱਗਣਗੀਆਂ ਜੀ ਘਰਾਂ ਦੀ
0: ਜੀ। ਭੁੱਲਰ ਸਾਹਿਬ ਨੰਬਰ 416-732-1100 ਦੀ ਗੱਲਬਾਤ ਕਰ ਲਿਓ, ਬਹੁਤ ਬਹੁਤ ਧੰਨਵਾਦ। ਭੁੱਲਰ ਸਾਹਿਬ ਨਾਲ ਬੈਠ ਕੇ ਮੀਟਿੰਗ ਕਰ ਲਵੋ, ਪ੍ਰੀ ਅਪਰੂਵ ਬਸ ਬਹੁਤ ਸਟਰੋਂਗ ਹੁੰਦਾ ਆ, ਕਰ ਲਵੋ ਪਲੀਜ਼। ਧੰਨਵਾਦ ਜੀ, ਹੈਵ ਅ ਗੁੱਡ ਡੇ, ਸਤਿ ਸ਼੍ਰੀ ਅਕਾਲ ਜੀ। ਸਾਡੇ ਸਾਰੇ ਹੀ ਬੋਸ ਹਨ, ਤੁਸੀਂ ਮੇਰੇ ਬੋਸ ਹੋ, ਅਸੀਂ ਕਿਸੇ ਦੇ ਬੋਸ ਨਹੀਂ ਹੈਗੇ। ਸਤਿੰਦਰਪਾਲ ਸਿੱਧੂ ਸਾਹਿਬ ਦਾ ਮੈਸੇਜ ਆਇਆ ਸੀਗਾ ਵੀ ਆਪਾਂ ਕਿਸੇ ਹੋਰ ਫ੍ਰੀਕੁਐਂਸੀ ਨਾਲ ਨਹੀਂ ਲੈ ਸਕਦੇ, ਇਹ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਆ ਰਿਸਪੈਕਟ ਦੇ ਨਾਲ। ਸੋ ਤੁਸੀਂ ਕਹਿ ਬੈਠੇ ਹੋ, ਪਲੀਜ਼ ਕੋਸ਼ਿਸ਼ ਕਰੋ ਵੀ ਹੋਰ ਕਿਸੇ ਹੋਰ ਸਟੇਸ਼ਨ 'ਤੇ ਕਹਿ ਦੇਵੋ, ਆਪਾਂ ਨਾਂ ਨਹੀਂ ਲੈ ਸਕਦੇ, ਇਹੀ ਮੇਰੀ ਬੇਨਤੀ ਹੈਗੀ ਆ। ਮੈਂ ਤੁਹਾਡੇ ਲਈ ਬੈਠਣਾ ਇੱਥੇ, ਮੈਂ ਹਰ ਇੱਕ ਬੰਦੇ ਨੂੰ ਲੈ ਕੇ ਆਵਾਂਗਾ ਏਅਰ ਦੇ ਉੱਪਰ, ਤੁਹਾਡੇ ਸਵਾਲਾਂ ਦੇ ਜਵਾਬ ਲੈ ਕੇ ਆਵਾਂਗੇ। ਈਮੇਲਾਂ ਤੁਹਾਨੂੰ ਦਿਖਾ ਲੂੰਗਾ ਵੀ ਕਿੰਨੀਆਂ ਕੀਤੇ ਨਹੀਂ ਜਵਾਬ ਮਿਲੇ, ਫਿਰ ਤੁਸੀਂ ਖੁਦ ਨੂੰ ਜਾ ਕੇ ਪੁੱਛਿਓ, ਯਾਰ ਤੁਸੀਂ ਤਾਂ ਕੋਈ ਜਵਾਬ ਹੀ ਨਹੀਂ ਦੇ ਰਹੇ, ਗੱਲ ਕੀ ਹੈਗੀ ਆ, ਖੁਦ ਪੁੱਛ ਲਿਓ। ਸੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਮੈਟਰੋ ਇਮੀਗ੍ਰੇਸ਼ਨ ਸੁਰੇਸ਼ ਗੁਪਤਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਮੈਂ 530 AM ਡਾਇਲ ਦਾ ਧੰਨਵਾਦ ਕਰਦਾ ਜਿਹਨਾਂ ਨੇ ਮੈਨੂੰ ਮੌਕਾ ਦਿੱਤਾ ਬੈਠਣ ਵਾਸਤੇ, 6 ਤੋਂ 7 ਵਜੇ ਪ੍ਰੋਗਰਾਮ ਕਰਨ ਦਾ ਮੌਕਾ ਦਿੱਤਾ ਆ। ਸੋ ਕਾਫੀ ਲੰਬੇ ਸਮੇਂ ਤੋਂ ਮੀਡੀਆ ਵਿੱਚ ਅਤੇ ਸ਼ੇਰ ਆਟੇ ਦੀ ਟੇਕ ਕੇਅਰ ਕਰੀ ਦੀ ਆ, ਬਰਾੜਾਂ ਦਾ ਚੱਕੀ ਦਾ ਆਟਾ, ਸ਼ੇਰ ਆਟਾ ਤੁਸੀਂ ਬਹੁਤ ਬੜਾ ਪਸੰਦ ਕੀਤਾ, ਬਹੁਤ ਬਹੁਤ ਧੰਨਵਾਦ। ਇਹਨਾਂ ਦਾ ਦੇਗ ਆਟਾ ਪ੍ਰਸ਼ਾਦ ਰਿਸ਼ ਗੁਪਤਾ ਸਰ ਬਹੁਤ ਬਹੁਤ ਧੰਨਵਾਦ। ਐਡਮੀਰਾ ਇੱਕ ਕ੍ਰੀਏਟਿਵ ਸੋਸ਼ਲ ਮੈਨੇਜਮੈਂਟ ਏਜੰਸੀ ਹੈਗੀ ਆ, ਆਪਣੀ ਬਿਜ਼ਨਸ ਨੂੰ ਮਾਰਕੀਟ ਕਰਵਾਉਣਾ ਚਾਹੁੰਦੇ ਹੋ, ਮਾਰਕੀਟ ਕਰਦੇ ਤੁਹਾਡੇ ਵਾਸਤੇ 2895000667 'ਤੇ ਗੱਲਬਾਤ ਕਰ ਲਿਓ। ਫ੍ਰੀ ਵੇ ਰੀਅਲ ਸਟੇਟ ਮਜੈਸਟਿਕ ਕਿਚਨ ਕਸਟਮ ਕਿਚਨ ਕੈਬਿਨਟਸ ਬਣਾ ਕੇ ਦਿੰਦੇ ਹਨ, ਬਹੁਤ ਵਧੀਆ ਕੰਮ ਕਰਦੇ ਆ ਮਜੈਸਟਿਕ ਕਿਚਨ ਵਾਲੇ। 6479374537 'ਤੇ ਗੱਲਬਾਤ ਕਰ ਲੈਣੀ ਆ। ਕੈਨੇਡਾ ਕੰਸੂਮਰ ਕ੍ਰੈਡਿਟ ਸਿਸਟਮ ਦੇ ਜਸਵੀਰ ਸਿੰਘ ਹੁੰਡਲ ਜੀ, 416-500-3100 ਪਾਵਰ ਆਫ ਸੇਲ, ਕੰਮ ਔਖਾ ਆ ਗਿਆ ਸੌਖਾ ਕਰ ਦੇਣਗੇ, ਪਹਿਲੇ ਗੱਲਬਾਤ ਕਰ ਲਵੋ, ਗੁਪਤ ਗੱਲਬਾਤ ਹੁੰਦੀ ਹੈ। ਜਸਵੀਰ ਸਿੰਘ ਹੁੰਡਲ 416-500-3100। ਮਨਜੀਤ ਕੌਰ ਚੀਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਨਿਊ ਬੈਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਤੋਂ। ਸਰਜੀਤ ਭਾਈ ਦਾ ਧੰਨਵਾਦ, ਡਾਇਮੰਡ ਟਰੱਕ ਪਾਰਟ ਵੀ ਇੱਥੋਂ ਮਿਲਦੇ ਹਨ। ਅਤੇ ਕਟਾਰੀਆ ਟੂਰਸ ਐਂਡ ਟਰੈਵਲ ਟਿੱਲੋਂ, ਵੀਡੀਓ ਇਮ ਸਵਿਸ, ਦੁਆਬਾ ਸਵਿਸ, ਟੋਪ ਆਟੋਕਲੀਜ਼ਨ, ਸੀਟ ਆਫ ਇਨਕਰੀਜ਼, ਇਮੀਗ੍ਰੇਸ਼ਨ, ਸਟਾਰ ਗੇਟ ਐਂਡ ਜੈਸਿੰਗ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਖਬਰਾਂ ਮੇਰੇ ਕੋਲ ਬਹੁਤ ਸਾਰੀਆਂ ਹੁੰਦੀਆਂ, ਮੈਂ ਲੈ ਕੇ ਆਉਣੀ ਹੈ, ਤੁਹਾਡੇ ਵਾਸਤੇ ਨਹੀਂ ਲੈ ਕੇ ਆ ਸਕਿਆ, ਪਰ ਧੰਨਵਾਦ ਤੁਹਾਡਾ ਫੋਨ ਕਾਲ ਕਰਨ ਦਾ। ਜਿੰਨੇ ਫੋਨ ਕਾਲ ਨਹੀਂ ਲੈ ਸਕਿਆ, ਮਾਫ਼ੀ ਹੀ ਮੰਗ ਸਕਦਾ ਹੈਗਾ, ਕਿਉਂਕਿ ਪ੍ਰੋਗਰਾਮ ਵੱਲ ਸਮਾਪਤੀ ਵੱਲ ਹੈਗਾ। ਆਈ ਵਾਂਟ ਯੂ ਟੂ ਹੈਵ ਅ ਗੁੱਡ ਡੇ, ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇਗਾ, ਚੜ੍ਹਦੀ ਕਲਾ ਵਿੱਚ ਰੱਖੇਗਾ, ਉਸ 'ਤੇ ਭਰੋਸਾ ਰੱਖੋ, ਉਹ ਤੁਹਾਡੇ ਨਾਲ ਆ। ਕਈ ਵਾਰੀ ਆਪਾਂ ਦੂਰ ਹੋ ਜਾਈਦਾ, ਮਾਪੇ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ, ਅਤੇ ਕਰੇ ਜ਼ਰੂਰ। ਮੇਰੇ ਨਾਲ ਬਾਅਦ ਵਿੱਚ ਗੱਲਬਾਤ ਕਰਨੀ ਹੋਵੇ 416-451। ਬਾਏ ਬਾਏ, ਹੈਵ ਅ ਗੁੱਡ ਡੇ, ਗੁੱਡ ਬਾਏ।
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

खूबसूरत लोग, खूबसूरत देश और खूबसूरत शहर ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾ ਲੈ ਕੇ ਹਾਜ਼ਰ ਹੋ ਗਏ ਜੀ। ਬਹੁਤ ਹੀ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰੋਗੇ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ।

0: ਇਹ ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਂਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਪੰਜਾਬੀ ਲਹਿਰਾਂ ਲੈ ਕੇ

0: ਸ਼ੁਕਰ ਕਰੀ ਜਾ, ਜ਼ਿਕਰ ਕਰੀ ਜਾ ਮੈਂ ਇਹਨੂੰ ਮਾਰ ਮੁਕਾ ਦੇ ਫਿਕਰਾਂ ਨੂੰ, ਉਹਦੇ ਭਾਣੇ ਉਹੀ ਜਾਣੇ, ਉਹਦੇ ਹੱਥ ਫੜਾ ਦੇ ਫਿਕਰਾਂ ਨੂੰ, ਅਰਪਿਤ ਹੋ ਜਾ, ਸਮਰਪਿਤ ਹੋ ਜਾ ਉਸਦੇ ਦਰ ਚੜ੍ਹਾ ਦੇ ਫਿਕਰਾਂ ਨੂੰ, ਹੰਕਾਰੋਂ ਲੈ ਕੇ ਨੀਵਾਂ ਰਹਿ ਕੇ ਖੁਸ਼ੀਆਂ ਵਾਂਗ ਹੰਡਾ ਦੇ ਫਿਕਰਾਂ ਨੂੰ। ਸਤਿ ਸ਼੍ਰੀ ਅਕਾਲ ਆਦਾਬ, ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸਟੂਡੀਓ ਦੇ ਘੜੇ ਦੇ ਮੁਤਾਬਕ 7:03 ਹੋ ਚੁੱਕੇ ਨੇ। ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੋਗੇ ਹੁਣ ਤੋਂ ਲੈ ਕੇ 8 ਵਜੇ ਤੱਕ। ਥੋੜ੍ਹਾ ਸਾਡਾ ਸਾਥ ਬਣਿਆ ਰਹਿਣਾ।
1: ਜਾਪ

0: ਬਿਲਕੁਲ ਜੀ, ਪ੍ਰੋਗਰਾਮ ਦੇ ਇਸਦੇ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਬੈਸਟ ਵੈਲਿਊ ਬਿਲਡਿੰਗ ਸਪਲਾਈ ਚ ਡਿਕਸੀ ਐਂਡ ਸਟੀਲ ਦੇ ਕਾਰਨਰ ਦੇ ਉੱਪਰ ਲੋਕੇਟਡ ਨੇ। ਸੋ 647-961-0585 ਬੈਸਟ ਵੈਲਿਊ ਬਿਲਡਿੰਗ ਸਪਲਾਈ। ਤੁਸੀਂ ਕੰਟਰੈਕਟਰ ਹੋ, ਰੈਨੋਵੇਸ਼ਨ ਕਰ ਰਹੇ ਹੋ ਘਰ ਦਾ, ਰੈਨੋਵੇਸ਼ਨ ਦਾ ਕਿਸੇ ਵੀ ਤਰ੍ਹਾਂ ਦਾ ਬਿਲਡਿੰਗ ਸਪਲਾਈ ਦਾ ਸਮਾਨ ਲੈਣਾ, ਤਾਂ ਤੁਸੀਂ ਬਿਲਡਿੰਗ ਵੈਲਿਊ ਬਿਲਡਿੰਗ ਸਪਲਾਈ ਦੇ ਨਾਲ ਰਾਬਤਾ ਕਰ ਸਕਦੇ ਹੋ। ਪਲੰਬਿੰਗ ਸਪਲਾਈ, ਫਿਕਚਰ, ਐਚ ਵੀ ਸੀ ਸਮੱਗਰੀ, ਜਾਂ ਤੁਸੀਂ ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ, ਦਰਵਾਜ਼ੇ, ਡਰਾਈ ਵਾਲਸ, ਟੂਲਸ, ਵੈਂਡੀ ਮੁੱਕ ਦੀ ਗੱਲ ਕੇ ਹਰ ਤਰ੍ਹਾਂ ਦਾ ਘਰ ਦਾ ਰੈਨੋਵੇਸ਼ਨ ਦਾ ਸਮਾਨ ਤੁਸੀਂ ਹਾਰਡਵੇਅਰ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈ ਤੋਂ ਲੈ ਸਕਦੇ ਹੋ, ਜਾਂ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਕਿ ਕਿਹੜਾ ਸਮਾਨ ਤੁਹਾਨੂੰ ਲੋੜੀਂਦਾ ਹੈ। www.bestvillebuildingsupplies.ca 'ਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। 647-961-0585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਸੋ 905-673-3337 9057-3337 ਸਟੂਡੀਓ ਦਾ ਨੰਬਰ ਆ। ਸੋ ਸਾਡੇ ਨਾਲ ਪ੍ਰੋਫੈਸਰ ਜਤਿੰਦਰ ਹੋਣਾ ਦੀ ਕਾਲ ਆ ਰਹੀ ਸੀ। ਸੋ ਪ੍ਰੋਫੈਸਰ ਸਾਹਿਬ, ਤੁਸੀਂ ਕਾਲ ਕਰਨੀ ਆ 7:30 ਤੋਂ ਬਾਅਦ, ਫਿਰ ਤੁਹਾਡੀਆਂ ਕਾਲਾਂ ਔਨ ਏਅਰ ਕਰਾਂਗੇ। ਲੰਬੇ ਸਮੇਂ ਤੋਂ ਕਾਲ ਆ ਰਹੀ ਸੀ। ਸੋ 905-673-3337 9057-3337 'ਤੇ ਗੱਲਾਂ ਬਾਤਾਂ ਹੋਣਗੀਆਂ। ਪੰਜਾਬੀ ਲਹਿਰਾਂ ਦੇ ਵਿੱਚ ਜੁੜਨ ਲਈ ਸਭ ਦਾ ਹਾਰਦਿਕ ਸਵਾਗਤ, ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਰਮੇਸ਼ ਹੁਸ਼ਿਆਰਪੁਰ ਸਾਡੇ ਨਾਲ ਜੁੜ ਚੁੱਕੇ ਨੇ, ਸਵਾਗਤ ਕਰਦੇ ਹਾਂ। ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਖੂਬਸੂਰਤ ਦਿਨ ਅਤੇ ਪੰਜਾਬ ਦੀਆਂ ਤਰਕਾਲਾਂ ਦੀ, ਸਤਿ ਸ਼੍ਰੀ ਅਕਾਲ ਰਮੇਸ਼ ਜੀ, ਕੀ ਹਾਲ ਚਾਲ?
1: ਪ੍ਰਭ ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਆਪਾਂ ਬੜੀ ਖੂਬਸੂਰਤ ਖਬਰ। ਮੈਂ ਸੋਚਦਾ ਹੁੰਦਾ ਕਿ ਜੇ ਰਾਜਨੀਤਿਕ ਦੇ ਵਿੱਚ ਕੁਛ ਬੰਦਿਆਂ ਨੂੰ ਚੁਣਨਾ ਹੋਵੇ ਤਾਂ ਮੈਂ ਇੱਕ ਸੁਘੜ ਸਿਆਣਾ ਇਨਸਾਨ ਹਾਂ, ਮਨਪ੍ਰੀਤ ਅਯਾਲੀ। ਮੈਨੂੰ ਲੱਗਦਾ ਕਿ ਬਹੁਤੀਆਂ ਜੇ ਇੱਧਰ ਉੱਧਰ ਦੀਆਂ ਘਟਨਾਵਾਂ ਦੇ ਵਿੱਚ ਕੋਈ ਬਹੁਤਾ ਉੱਚਾ ਨੀਵਾਂ ਬੋਲਣ ਦੇ ਵਿੱਚ ਵੀ ਮੈਂ ਕੋਈ ਬਹੁਤਾ ਜ਼ਿਆਦਾ ਇਹਨਾਂ ਦਾ ਨਾਮ ਨਹੀਂ ਸੁਣਿਆ। ਹੁਣ ਮਨਪ੍ਰੀਤ ਅਯਾਲੀ ਨੇ ਪੰਜਾਬ ਦੀ ਪੰਥਕ ਸਿਆਸਤ ਨੂੰ ਲੈ ਕੇ ਕੋਈ ਵੱਡਾ ਐਲਾਨ ਕਰਤਾ ਜੀ, ਕਿਹੜਾ ਐਲਾਨ ਆ, ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ।
1: ਸੰਧੂ ਸਾਹਿਬ, �ੱਜ ਦਾਖੇ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ, ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਜਿਸ ਦਾ ਨਾਮ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਉਸਦਾ ਨਾਮ ਹੈ, ਉਸ ਪਾਰਟੀ ਦਾ ਬਕਾਇਦਾ ਹਿੱਸਾ ਬਣ ਗਿਆ। ਬਾਕੀ ਮਨਪ੍ਰੀਤ ਤੇ ਅਯਾਲੀ ਹੁਣਾਂ ਨੇ ਅੱਜ ਅਕਾਲੀ ਦਲ ਵਾਰਸ ਪੰਜਾਬ ਤੇ ਪਾਰਟੀ ਜੁਆਇਨ ਕਰ ਲਈ ਹੈ, ਉਸ ਪਾਰਟੀ ਦੇ ਵਿੱਚ ਚਲੇ ਗਏ। ਉਹਨਾਂ ਨੂੰ ਬਾਪੂ ਤਰਸੇਮ ਸਿੰਘ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ, ਤੇ ਫਰੀਦਕੋਟ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਤੇ ਹੋਰ ਕਈ ਪਤਵੰਤਿਆਂ ਨੇ, ਕਈ ਮੋਹਤਵਾਰਾਂ ਨੇ ਜਿਹੜੇ ਉਸ ਪਾਰਟੀ ਨਾਲ ਸੰਬੰਧਿਤ ਹੈ, ਉਹਨਾਂ ਨੂੰ ਉਸ ਪਾਰਟੀ ਦਾ ਹਿੱਸਾ ਬਣਾਇਆ, ਉਸ ਪਾਰਟੀ ਸ਼ਾਮਿਲ ਕਰਾਇਆ। ਪਹਿਲਾਂ ਤਾਂ ਮੈਂ ਦੱਸਦਾ ਕਿ ਮਨਪ੍ਰੀਤ ਅਯਾਲੀ ਹੁਣੀ ਮੌਕੇ ਦੇ ਵਿਧਾਇਕ ਹੈ ਔਰ ਅਕਾਲੀ ਦਲ ਦੇ ਵਿਧਾਇਕ ਆ, ਅਸਤੀਫਾ ਉਹਨਾਂ ਨੇ ਦਿੱਤਾ ਨਹੀਂ। ਇਹ ਆਪਣੇ ਆਪ ਚ ਗੱਲ ਜੇ ਨੈਤਿਕ ਤੌਰ ਤੇ ਕਰੀਏ ਤੇ ਕੋਈ ਬਹੁਤੀ ਚੰਗੀ ਨਹੀਂ ਮਨਪ੍ਰੀਤ ਅਯਾਲੀ ਹੋਣਾਂ ਲਈ, ਕਿ ਕਿਸੇ ਪਾਰਟੀ ਦੇ ਵਿੱਚ ਪਹਿਲਾਂ ਹੀ ਹੈ, ਉਸ ਪਾਰਟੀ ਦੀ ਵਿਧਾਇਕੀ ਦਾ ਨਿੱਘ ਮਾਣ ਰਹੇ ਆ ਤੇ ਚਲੇ ਗਏ ਦੂਸਰੀ ਪਾਰਟੀ ਚ। ਹੁਣ ਉੱਥੇ ਜੇ ਆਪਾਂ ਗੱਲ ਕਰੀਏ ਕਾਨੂੰਨ ਦੇ ਲਿਹਾਜ਼ ਦੇ ਨਾਲ, ਤੇ ਸੰਧੂ ਸਾਹਿਬ ਗੱਲ ਇਹ ਹੈ ਕਿ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਹੈ, ਜੇ ਪੋਲੀਟੀਕਲ ਤੌਰ ਤੇ ਇਹਦਾ ਨਾਂ ਰਜਿਸਟਰਡ ਹੈ ਨਹੀਂ, ਇਸ ਕਰਕੇ ਕਹਿ ਸਕਦੇ ਹਾਂ ਕਿ ਦਲ ਬਦਲੂ ਕਾਨੂੰਨ ਉਹਨਾਂ ਤੇ ਲਾਗੂ ਹੀ ਨਹੀਂ ਹੋਣਾ, ਕਿਉਂਕਿ ਉਹ ਦੂਸਰੀ ਪੋਲੀਟੀਕਲ ਪਾਰਟੀ ਚ ਗਏ ਨਹੀਂ ਕਾਨੂੰਨ ਦੇ ਮੁਤਾਬਕ। ਹੁਣ ਕਾਨੂੰਨ ਜੋ ਮਰਜ਼ੀ ਕਹੇ, ਸਾਨੂੰ ਤੁਹਾਨੂੰ ਤੇ ਪਤਾ ਹੈ ਨਾ। ਇਸ ਕਰਕੇ ਮਨਪ੍ਰੀਤ ਅਯਾਲੀ ਹੋਣਾ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ, ਮੈਂ ਵੀ ਬੀਤੇ ਦਿਨਾਂ ਚ ਜ਼ਿਕਰ ਕਰਦਾ ਰਿਹਾ ਕਿ ਮਨਪ੍ਰੀਤ ਅਯਾਲੀ ਹੋਣੀ ਠੀਕ ਹੈ, ਇੱਕ ਕਾਰੋਬਾਰੀ ਨੇ, ਵੱਡੇ ਕਾਰੋਬਾਰੀ ਪ੍ਰੋਪਰਟੀ ਦਾ ਕਾਰੋਬਾਰ ਕਰਦੇ ਆ, ਉਹ ਥੋੜੀਆਂ ਬਹੁਤੀਆਂ ਉਂਗਲਾਂ ਉੱਠੀਆਂ ਨੇ, ਪਰੰਤੂ ਚਲੋ ਕਾਰੋਬਾਰ ਦੇ ਨਾਲ ਸੰਬੰਧਿਤ ਹੀ ਮਸਲੇ ਆ, ਪਰੰਤੂ ਸਿਆਸਤ ਵਿੱਚ ਉਹਨਾਂ ਦੇ ਉੱਪਰ ਕੋਈ ਦਾਗ ਤਾਂ ਅਜੇ ਤੱਕ ਹੈ ਨਹੀਂ। ਅਕਾਲ ਤਖ਼ਤ ਸਾਹਿਬ ਨੇ ਜਦੋਂ ਦਸੰਬਰ ਮਹੀਨੇ ਤੇ ਸੰਨ 2024 ਦੇ ਵਿੱਚ ਅਕਾਲੀ ਦਲ ਦੇ ਪੁਨਰ ਗਠਨ ਲਈ ਇੱਕ 7 ਮੈਂਬਰੀ ਕਮੇਟੀ ਬਣਾਈ ਸੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਹਿਸੀਲ ਤੋਂ ਜਦੋਂ ਪੰਜ ਸਿੰਘ ਸਾਹਿਬਾਨ ਨੇ ਬਣਾਈ ਸੀ, ਉਹਦੇ ਵਿੱਚ ਵੀ ਮਨਪ੍ਰੀਤ ਅਯਾਲੀ ਦਾ ਨਾਂ ਸੀ। ਸੰਧੂ ਸਾਹਿਬ, ਉਹ ਜਿਹੜੀ ਕਮੇਟੀ ਬਣੀ ਸੀ, ਠੀਕ ਹੈ ਕਿਸੇ ਨੇ ਪਸੰਦ ਕੀਤੀ ਕਿਸੇ ਨੇ ਨਹੀਂ ਕੀਤੀ, ਅਕਾਲੀ ਦਲ ਦੂਜੇ ਪਾਸੇ ਤੁਰ ਪਿਆ, ਉਹਨਾਂ ਨੇ ਮੈਂਬਰਸ਼ਿਪ ਕਰਕੇ ਅਕਾਲੀ ਦਲ ਪੁਨਰ ਸੁਰਜੀਤ ਦਾ ਗਠਨ ਹੋ ਗਿਆ, ਉਹ ਇੱਕ ਵੱਖਰੀ ਗੱਲ ਹੈ, ਪਰੰਤੂ ਜਿਹੜੇ 7 ਚਿਹਰੇ ਸੀ ਉਹ ਬੜੇ ਅਹਿਮ ਚਿਹਰੇ ਸੀ, ਕਿਉਂਕਿ ਅਕਾਲ ਤਖ਼ਤ ਸਾਹਿਬ ਦੀ ਤਹਿਸੀਲ ਤੋਂ ਕਿਸੇ 7 ਚਿਹਰਿਆਂ ਨੂੰ ਨਿਰਪੱਖ ਕਹਿ ਕੇ ਜਾਂ ਵੱਡੀ ਜ਼ਿੰਮੇਵਾਰੀ ਸੌਂਪਣੀ ਬੜੀ ਵੱਡੀ ਗੱਲ ਹੈ। ਇਸ ਕਰਕੇ ਉਹਨਾਂ ਵਿੱਚੋਂ ਇੱਕ ਮਨਪ੍ਰੀਤ ਆਲੀ ਵੀ ਸੀਗਾ ਜਿਹਨੂੰ ਅਕਾਲ ਤਖਤ ਸਾਹਿਬ ਨੇ ਉਸ ਵੇਲੇ ਬੜੀ ਵੱਡੀ ਜ਼ਿੰਮੇਵਾਰੀ ਸੌਂਪੀ ਸੀ,
0: ਜੀ
1: ਪਰ ਉਹ ਜ਼ਿੰਮੇਵਾਰੀ ਉਹਨੇ ਭੁਗਤਾਈ ਵੀ। ਅਕਾਲੀ ਦਲ ਪੁਨਰ ਸੁਰਜੀਤ ਦਾ ਗਠਨ ਹੁੰਦਾ ਹੈ, ਪਰੰਤੂ ਅੱਜ ਉਹ ਸਾਰੀਆਂ ਸਥਿਤੀਆਂ ਬਦਲ ਗਈਆਂ ਤੇ ਬਦਲ ਕੇ ਅੱਜ ਮਨਪ੍ਰੀਤ ਆਲੀ ਹੁਣੀ ਹੁਣ ਅਕਾਲੀ ਦਲ ਪੁਨਰ ਸੁਰਜੀਤ ਦਾ ਇੱਕ ਅੰਗ ਬਣ ਚੁੱਕੇ ਹੈ। ਹੁਣ ਜਿਹੜਾ ਤੁਸੀਂ ਕਿਹਾ ਕਿ ਕੁਛ ਐਲਾਨ, ਦੇਖੋ ਐਲਾਨ ਤੇ ਉਹਨਾਂ ਨੇ ਕਈ ਅੱਜ ਸ਼ਬਦ ਆਪਣੇ ਦੁਹਰਾਏ ਆ ਜਦੋਂ ਪ੍ਰੈਸ ਮੀਡੀਆ ਦੇ ਨਾਲ ਸਾਂਝਾ ਪਈਆਂ, ਸਵਾਲ ਪੁੱਛੇ ਗਏ। ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਤੋਂ ਉਹਨਾਂ ਨੇ ਅੱਜ ਠੋਕ ਵਜਾ ਕੇ ਇਨਕਾਰ ਕੀਤਾ ਹੈ। 9 ਜੂਨ ਦੀ ਤਰੀਕ ਹੈ, 9 ਜੂਨ ਨੂੰ ਅੱਜ ਚੰਡੀਗੜ੍ਹ ਦੇ ਵਿੱਚ ਉਹ ਪਾਰਟੀ ਚ ਗਏ ਆ ਤੇ ਉਹਨਾਂ ਨੂੰ ਸਵਾਲ ਜਦੋਂ ਪੁੱਛਿਆ ਗਿਆ ਕਿ ਭਾਜਪਾ ਨਾਲ ਸਿਆਸੀ ਸਾਂਝ, ਉਹਨਾਂ ਨੇ ਸਪਸ਼ਟ ਕਿਹਾ ਕਿ ਨਹੀਂ। ਹੁਣ ਸੰਧੂ ਸਾਹਿਬ, ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਝੂਠ ਬੋਲਦੇ ਆ, ਸੱਚ ਬੋਲਦੇ ਆ ਤੇ ਸਮਾਂ ਹੀ ਦੱਸੇਗਾ, ਪਰੰਤੂ ਗੱਲ ਬਹੁਤ ਵੱਡੀ ਹੈ ਕਿ ਮਨਪ੍ਰੀਤ ਆਲੀ ਹੁਣਾਂ ਨੇ ਸਪਸ਼ਟ ਕਹਿਤਾ ਕਿ ਭਾਈ ਭਾਜਪਾ ਨਾਲ ਕੋਈ ਸਮਝੌਤਾ। ਫਿਰ ਅਗਲੀ ਗੱਲ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਭਾਰਤੀ ਸੰਵਿਧਾਨ ਦਾ ਪਾਲਣ ਕਰਦੀ ਹੈ, ਇਹ ਬਹੁਤ ਵੱਡੀ ਗੱਲ ਹੈ। ਔਰ ਤੀਜੀ ਗੱਲ ਜਿਹੜੀ ਵਿਸ਼ੇਸ਼ ਪੰਥਕ ਸਿਆਸਤ ਨਾਲ ਜੁੜੀ ਗੱਲ, ਜਿਹੜੀ ਮਨਪ੍ਰੀਤ ਆਲੀ ਹੁਣੀ ਕਹਿੰਦੇ ਕਿ ਜਿਹੜਾ ਮੇਰਾ ਮਨੋਰਥ ਹੈ ਕਿ ਜਿਹੜੀਆਂ ਪੰਥਕ ਵਿਚਾਰਧਾਰਾ ਨਾਲ ਜੁੜੀਆਂ ਹੋਈਆਂ ਪਾਰਟੀਆਂ ਨੇ ਉਹਨਾਂ ਨੂੰ ਇਕੱਠਾ ਕਰਨਾ, ਤਾਂ ਜੋ ਕਿ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਜਿਹੜੇ ਮੁੱਦੇ ਆ ਉਹ ਚੁੱਕੇ ਜਾ ਸਕਣ। ਗੱਲ ਬਿਲਕੁਲ ਦਰੁਸਤ ਹੈ, ਪਰੰਤੂ ਸਵਾਲ ਤੇ ਫਿਰ ਸੰਧੂ ਸਾਹਿਬ ਉਹੀ ਆ ਜਾਂਦਾ ਨਾ ਕਿ ਪੰਥਕ ਵਿਚਾਰਧਾਰਾ ਦੇ ਨਾਲ ਜੁੜੀਆਂ ਹੋਈਆਂ ਪਾਰਟੀਆਂ, ਹੁਣ ਪੰਥਕ ਵਿਚਾਰਧਾਰਾ ਦੀ ਜਦੋਂ ਗੱਲ ਕਰਦੇ ਹਾਂ, ਅਕਾਲੀ ਦਲ ਪੁਨਰ ਸੁਰਜੀਤ ਵੀ ਤੇ ਪੰਥਕ ਵਿਚਾਰਧਾਰਾ ਵਾਲੀ ਪਾਰਟੀ ਸੀ ਜਿਹੜੀ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ ਹੁਕਮਾਂ ਦੇ ਹਿਸਾਬ ਦੇ ਨਾਲ ਬਣੀ ਤੇ ਉਹਨੂੰ ਮਨਪ੍ਰੀਤ ਆਲੀ ਹੁਣੀ ਛੱਡ ਆਏ ਆ। ਹੁਣ ਇੱਥੇ ਜਦੋਂ ਅਸੀਂ ਪੰਥਕ ਸਿਆਸਤ ਦੀ ਗੱਲ ਕਰਦੇ ਕਿ ਮਨਪ੍ਰੀਤ ਆਲੀ ਹੁਣੀ ਹੁਣ ਉਹ ਪੁਨਰ ਸੁਰਜੀਤ ਨੂੰ ਪੰਥਕ ਵਿਚਾਰਧਾਰਾ ਵਾਲੀ ਮੰਨ ਲੈਣਗੇ ਜੇ ਆਪ ਇੱਧਰ ਚਲੇ ਗਏ, ਫਿਰ ਆਪਾਂ ਗੱਲ ਸੁਖਬੀਰ ਸਿੰਘ ਬਾਦਲ ਦੀ ਕਰੀਏ। ਹੁਣ ਸੁਖਬੀਰ ਸਿੰਘ ਬਾਦਲ ਉਹ ਕਹਿੰਦਾ ਸਭ ਤੋਂ ਵੱਡਾ ਪੰਥ ਦਾ ਰਾਖਾ ਹੀ ਮੈਂ ਆ, ਜੋ ਕੁਛ ਮੇਰੇ ਭਾਪੇ ਨੇ ਕੀਤਾ ਪੰਜਾਬ ਲਈ ਦੁਨੀਆਂ ਚ ਬੰਦਾ ਹੀ ਦੂਜਾ ਜੰਮਿਆ ਨੀ, ਕੀ ਮਨਪ੍ਰੀਤ ਆਲੀ ਉਹਨਾਂ ਨੂੰ ਵੀ ਪੰਥਕ ਮੰਨਦੇ ਨੇ? ਫਿਰ ਜੋ ਜਿਹੜੇ ਤਾਜ਼ਾ ਹਾਲਾਤ ਚੱਲ ਰਹੇ ਨੇ ਦਮਦਮੀ ਟਕਸਾਲ, ਹਾਲਾਂਕਿ ਚਲੋ ਪੋਲੀਟੀਕਲ ਪਾਰਟੀ ਨੇ, ਹੁਣ ਦਮਦਮੀ ਟਕਸਾਲ ਵਾਲੇ ਤੇ ਭਾਰਤੀ ਜਨਤਾ ਪਾਰਟੀ ਨੂੰ ਸਿੱਧਾ ਹੀ ਸਮਰਥਨ ਦੇਈ ਜਾਂਦੇ ਆ। ਆ 6 ਜੂਨ ਨੂੰ ਸਮਾਗਮ ਹੋਇਆ, ਉੱਥੇ ਭਾਰਤੀ ਜਨਤਾ ਪਾਰਟੀ ਦਾ ਕੇਂਦਰੀ ਮੰਤਰੀ ਆ ਕੇ ਬੋਲ ਰਿਹਾ ਹੈ। ਸੋ ਇਸ ਕਰਕੇ ਮਨਪ੍ਰੀਤ ਆਲੀ ਹੁਣਾਂ ਨੇ ਇਹ ਤੇ ਗੱਲ ਕਹਿ ਦਿੱਤੀ ਹੈ ਕਿ ਪੰਥਕ ਵਿਚਾਰਧਾਰਾ ਨਾਲ ਜੁੜੀਆਂ ਪਾਰਟੀਆਂ ਇਕੱਠੀਆਂ ਕਰਾਂਗੇ। ਇੱਥੇ ਤੇ ਹੁਣ ਸਾਨੂੰ ਇਹ ਨਹੀਂ ਸਮਝ ਆਉਂਦਾ ਕਿ ਇੱਥੇ ਪੰਥਕ ਵਿਚਾਰਧਾਰਾ ਦੀ ਇਹਨਾਂ ਦੇ ਮਨ ਚ ਡੈਫੀਨੇਸ਼ਨ ਕੀ ਹੈ, ਕਿ ਇਹ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਵਿਚਾਰਧਾਰਾ ਵਾਲੇ ਮੰਨਦੇ ਨੇ, ਕਿ ਇਹ ਪੁਨਰ ਸੁਰਜੀਤ ਨੂੰ ਪੰਥਕ ਵਿਚਾਰਧਾਰਾ ਵਾਲੇ ਮੰਨਦੇ ਨੇ ਜਿਹਦਾ ਆਪ ਕੱਲ ਤੱਕ ਹਿੱਸਾ ਸੀ ਅੱਜ ਛੱਡਿਆ ਹੈ, ਕਿ ਭਾਈ ਅੰਮ੍ਰਿਤਪਾਲ ਦੀ ਪਾਰਟੀ ਹੁਣ ਇਕੱਲੀ ਰਹਿ ਗਈ ਹੈ ਜਿਹੜੀ ਪੰਥਕ ਵਿਚਾਰਧਾਰਾ ਵਾਲੀ ਹੈ, ਕਿ ਇਹਦੇ ਵਿੱਚ ਹੁਣ ਸਿਮਰਜੀਤ ਸਿੰਘ ਮਾਨ ਦੀ ਕੀ ਸਥਿਤੀ ਹੈ? ਸੋ ਇਸ ਕਰਕੇ ਬੜੇ ਭੰਬਲ ਭੂਸੇ ਵਾਲੀ ਸਥਿਤੀ ਹੁੰਦੀ ਹੈ। ਬਾਕੀ ਹੈ ਇਹ ਸਿਆਸਤ ਹੈ, ਸਿਆਸਤ ਦੇ ਵਿੱਚ ਅੱਜ ਸ਼ਬਦ ਕੁਛ ਹੈ, ਕੱਲ ਕੁਛ ਹੋਰ ਹੋਣਗੇ, ਤੁਸੀਂ ਵੇਖ ਲਿਓ। ਠੀਕ ਹੈ, ਮਨਪ੍ਰੀਤ ਆਲੀ ਨੂੰ ਅੱਜ ਲੱਗਦਾ ਕਿ ਸ਼ਾਇਦ ਪਤਾ ਨਹੀਂ ਉਹਨਾਂ ਨੇ ਕਿੱਡਾ ਕਿੱਥੇ ਰਾਜਨੀਤਿਕ ਤੌਰ ਤੇ ਸੱਪ ਕੱਢ ਦੇਣਾ ਹੈ। ਮੈਨੂੰ ਲੱਗਦਾ ਕਿ ਮਨਪ੍ਰੀਤ ਆਲੀ ਹੁਣੀ ਵੀ ਇਸ ਵੇਲੇ ਆਪਣੇ ਆਪ ਨੂੰ ਜ਼ਿਆਦਾ ਵੱਡੇ ਲੀਡਰ ਸਮਝਣ ਲੱਗ ਪਏ ਆ। ਬਾਕੀ ਭਾਈ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਪੰਥਕ ਸਿਆਸਤ ਕਿਹੜੇ ਪਾਸੇ ਭੁਗਤਦੀ ਹੈ।
0: ਜੀ ਬਿਲਕੁਲ, ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਨੇ ਮੱਲੀ ਟੈਂਟ ਸਰਵਿਸ। ਤੁਸੀਂ ਆਊਟਡੋਰ ਕਿਸੇ ਵੀ ਤਰ੍ਹਾਂ ਦਾ ਈਵੈਂਟ ਕਰਾਉਣਾ, ਹੁਣ ਮੌਸਮ ਬਹੁਤ ਖੂਬਸੂਰਤ ਹੋ ਗਿਆ, ਆਊਟਡੋਰ ਈਵੈਂਟਸ ਦਾ ਟਾਈਮ ਆ ਗਿਆ, ਵਿਆਹ ਸ਼ਾਦੀ ਪਾਰਟੀ ਜਾਂ ਕੋਈ ਹੋਰ ਤਰ੍ਹਾਂ ਦਾ ਈਵੈਂਟਸ ਕਰਾਉਣਾ, ਤਾਂ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ ਹੈ। ਮੱਲੀ ਟੈਂਟ ਸਰਵਿਸ ਟੈਂਟ ਰੈਂਟਲ ਦੀਆਂ ਸੇਵਾਵਾਂ ਦਿੰਦੇ ਨੇ ਜੀ ਟੀ ਏ ਤੋਂ ਜੀ ਟੀ ਏ ਦੇ ਆਸ ਪਾਸ ਦੇ ਏਰੀਏ ਦੇ ਵਿੱਚ। 6497925 9992569 ਮੱਲੀ ਟੈਂਟ ਸਰਵਿਸ। ਤੋਂ ਜਾਂਦੇ ਜਾਂਦੇ ਇੱਕ ਗੇੜਾ ਗਿੱਲ ਫਾਰਮ 'ਤੇ ਜ਼ਰੂਰ ਮਾਰ ਕੇ ਆਇਓ, ਕਿਉਂਕਿ ਹਰ ਤਰ੍ਹਾਂ ਦੀ ਫਰੈਸ਼ ਪਨੀਰੀ ਜਿਹੜੀਆਂ ਮੌਸਮੀ ਸਬਜ਼ੀਆਂ ਦੀ ਪਨੀਰੀ ਤੁਹਾਨੂੰ ਮਿਲ ਜਾਣੀ ਹੈ। ਉੱਥੇ ਤੁਸੀਂ ਬੈਕਯਾਰਡ ਦੇ ਵਿੱਚ ਆਪਣੇ ਫਾਰਮ ਹਾਊਸ ਦੇ ਵਿੱਚ ਸਬਜ਼ੀਆਂ ਦੀ ਪਨੀਰੀ ਲਾਉਣੀ ਆ, ਜਾਂ ਤੁਸੀਂ ਫਰੈਸ਼ ਚੱਕੀ ਆਟਾ ਲੈ ਕੇ ਆਉਣਾ, ਤਾਜ਼ਾ ਸਬਜ਼ੀਆਂ 'ਤੇ ਪ੍ਰੋਡਿਊਸ ਦਾ ਸਮਾਨ ਤੁਸੀਂ ਲੈ ਕੇ ਆਉਣਾ, ਤਾਂ 4968978 7878 ਗਿੱਲ ਫਾਰਮ 'ਤੇ ਇੱਕ ਚੱਕਰ ਤੁਸੀਂ ਜ਼ਰੂਰ ਲਾ ਕੇ ਆਇਓ। ਔਰ ਨਾਲ ਦੀ ਨਾਲ ਅਗਲੀ ਖਬਰ ਦੇ ਵੱਲ ਚੱਲਦੇ ਹਾਂ। ਪੰਜਾਬ ਵਿੱਚ ਈਡੀ ਦਾ ਬੋਲਬਾਲਾ ਰਿਹਾ ਪਿਛਲੇ ਲੰਬੇ ਸਮੇਂ 'ਚ ਰਮੇਸ਼ ਜੀ, ਔਰ ਈਡੀ ਦਾ ਡਰ ਵੀ ਛਾਇਆ ਹੋਇਆ। ਈਡੀ ਦੇ ਅੱਜ ਕੱਲ੍ਹ ਤਾਂ ਹੁਣ ਈਡੀ ਦੇ ਨਾਮ ਤੋਂ ਨੇਤਾ ਪਹਿਲਾਂ ਹੀ ਮਨ ਬਣਾ ਲੈਂਦੇ ਕਿ ਹੁਣ ਭਾਈ ਕਿੱਧਰ ਜਾਣਾ ਪੈਣਾ। ਸੋ ਪੰਜਾਬ ਦੇ ਵਿੱਚ ਕਹਿੰਦੇ ਈਡੀ 'ਤੇ ਹੁਣ ਧਰਮ ਦੀ ਐਂਟਰੀ ਹੋ ਗਈ ਆ, ਇਹ ਇਸ ਖਬਰ ਨੂੰ ਆਪਾਂ ਕਿਵੇਂ ਵੇਖਦੇ ਹਾਂ ਜੀ?
1: ਸੰਧੂ ਸਾਹਿਬ, ਵੈਸੇ ਤੇ ਭਾਰਤ ਦੇ ਵਿੱਚ ਬਹੁਤ ਸਾਰੇ ਮੁੱਦਿਆਂ ਤੇ, ਖਾਸ ਕਰਕੇ ਜਦੋਂ ਅਸੀਂ ਕਿਸੇ ਸਿਆਸੀ ਪਾਰਟੀ ਦੀ ਗੱਲ ਕਰੀਏ, ਸਿਆਸਤ ਦੀ ਗੱਲ ਕਰੀਏ, ਤੇ ਘੁਮਾ ਫਰਾ ਕੇ ਧਰਮ ਦੀ ਐਂਟਰੀ ਹੋ ਹੀ ਜਾਂਦੀ ਹੈ, ਕਿਉਂਕਿ ਇੱਥੇ ਵੋਟਾਂ ਹੀ ਧਰਮ ਦੇ ਨਾਂ ਤੇ ਠੱਗੀਆਂ ਜਾਂਦੀਆਂ। ਧਰਮ ਦੀ ਤੇ ਧਰਮ ਦੇ ਨਾਂ ਤੇ ਇਸ ਵੇਲੇ ਦੇਸ਼ ਦੇ ਵਿੱਚ ਸਰਕਾਰਾਂ ਬਣ ਰਹੀਆਂ, ਦੇਸ਼ ਦੇ ਸਰਕਾਰਾਂ ਟੱਟ ਰਹੀਆਂ।
0: ਬਿਲਕੁਲ ਜੀ,
1: ਇਹਨੂੰ ਜਿੱਦਾਂ ਲੱਗਦਾ ਉਦਾਂ ਦਾ ਕਹੀ ਜਾਂਦਾ, ਉਦਾਂ ਦੇ ਹਿਸਾਬ ਦੇ ਨਾਲ ਫੈਸਲੇ ਲਈ ਜਾਂਦਾ। ਪੰਜਾਬ ਨੂੰ ਤੁਸੀਂ ਵੇਖ ਲਓ, ਜਦੋਂ ਕਿਤੇ ਲੱਗਦਾ ਸੀਗਾ ਕਿ ਨਹੀਂ ਭਾਈ ਸਾਨੂੰ ਆਹ ਕਹਿ ਕੇ ਫਾਇਦਾ, ਉਦੋਂ ਇਹ ਵੀ ਐਲਾਨ ਹੋਏ ਕਿ ਬੰਦੀ ਸਿੰਘ ਸਾਰੇ ਛੱਡ ਦਿੱਤੇ ਜਾਣਗੇ, ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਕਨਵਰਟ ਕਰਨ ਦੀ ਵੀ ਪ੍ਰੋਮਿਸ ਹੋਏ, ਵਾਅਦੇ ਹੋਏ। ਜਦੋਂ ਲੱਗਿਆ ਕਿ ਭਾਈ ਨਹੀਂ ਹੁਣ ਫਾਇਦਾ ਨਹੀਂ ਹੈਗਾ, ਅਗਲਿਆਂ ਨੇ ਚੁੱਪੀ ਧਾਰ ਲਈ। ਜਦੋਂ ਲੱਗਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਇੰਜ ਕਰ ਦਿਓ, ਇੰਜ ਕਰ ਦਿੱਤਾ। ਜਦੋਂ ਲੱਗਿਆ ਕਿ ਇਹਨੂੰ ਹੁਣ ਅੰਦਰ ਹੁੜਨਾ ਚਾਹੀਦਾ, ਅਗਲਿਆਂ ਨੇ ਅੰਦਰ ਹੁੜ ਦਿੱਤਾ। ਇਹ ਸਾਰੇ ਭਾਰਤ ਵਿੱਚ ਇਹ ਚੱਲ ਰਿਹਾ, ਸਾਰੇ ਭਾਰਤ ਵਿੱਚ, ਖਾਸ ਕਰਕੇ ਭਾਰਤ ਦੇ ਵਿੱਚ ਹਿੰਦੂ ਮੁਸਲਿਮ ਸਿਆਸਤ ਤੇ ਇੰਨੀ ਕੁ ਗਰਵਾਈ ਹੋਈ ਹੈ ਕਿ ਪੁੱਛੋ ਨਾ। ਹੁਣ ਤੁਸੀਂ ਜੇਕਰ ਪੰਜਾਬ ਦਾ ਕੀਤਾ, ED ਅਨਫੋਰਸਮੈਂਟ ਡਾਇਰੈਕਟੋਰੇਟ, ਜਿਹਦੀ ਆਏ ਦਿਨ ਪੰਜਾਬ ਚ ਕਿਤੇ ਨਾ ਕਿਤੇ ਐਂਟਰੀ ਹੋ ਰਹੀ ਹੈ, ਛਾਪੇਮਾਰੀ ਹੋ ਰਹੀ ਹੈ। ਸੰਜੀਵ ਅਰੋੜਾ ਕੈਬਨਿਟ ਮੰਤਰੀ ਸੀ ਪੰਜਾਬ ਦੇ ਇਤਿਹਾਸ, ਪਹਿਲੀ ਵਾਰ ਹੈ ਕਿ ਕੈਬਨਿਟ ਮੰਤਰੀ ਨੂੰ ਉਹਦੇ ਘਰ ਤੋਂ, ਸਰਕਾਰੀ ਘਰ ਤੋਂ ਅਗਲੇ ਗ੍ਰਿਫਤਾਰ ਕਰਕੇ ਲੈ ਗਏ, ਗੁਰੂਗ੍ਰਾਮ ਦੀ ਜੇਲ੍ਹ ਚ ਡੱਕਿਆ ਹੋਇਆ। ਤੇ ਡੱਕਿਆ ਵੀ ਐਵੇਂ ਨਹੀਂ, ਅਗਲਿਆਂ ਨੇ ਦੋਸ਼ ਦੱਸਿਆ ਅਦਾਲਤ ਵਿੱਚ ਜਾ ਕੇ, ਬਕਾਇਦਾ ਉੱਥੇ ਅਦਾਲਤ ਵਿੱਚ ਉਹਨਾਂ ਨੇ ਦੱਸਿਆ ਕਿ ਭਾਈ ਆਹ ਕੁਛ ਇਸਨੇ ਕੀਤਾ, ਏਡੇ ਵੱਡੇ ਪੱਧਰ ਤੇ GST ਖਾ ਗਿਆ, ਆਹ ਕੁਛ ਕੀਤਾ ਵਿਦੇਸ਼ਾਂ ਚ, ਕਿਵੇਂ ਜਾਲੀ ਕੰਪਨੀਆਂ ਕ੍ਰੀਏਟ ਕੀਤੀਆਂ, ਕਿਵੇਂ ਇੱਧਰਲਾ ਧਨ ਉੱਧਰ ਭੇਜਿਆ, ਕਿਸ ਢੰਗ ਦੇ ਨਾਲ ਜਿਹੜਾ 5-4 ਜਮਾਤਾਂ ਪੜਿਆ ਦੂਸਰੇ ਸੂਬੇ ਦਾ ਵਿਅਕਤੀ, ਉਹਦੇ ਨਾਂ ਤੇ ਐਵੇਂ ਫਰਮ ਬਣਾ ਲਈ ਜਾਲੀ, ਉਹਨੂੰ ਪਤਾ ਵੀ ਨਹੀਂ, ਉਹਦਾ ਆਧਾਰ ਕਾਰਡ ਵਰਤ ਲਿਆ, ਉਹਦਾ ਵੋਟਰ ਕਾਰਡ ਵਰਤ ਲਿਆ, ਉਹਦਾ ਪੈਨ ਕਾਰਡ ਵਰਤ ਲਿਆ, ਉਹਨੂੰ ਵਿਚਾਰੇ ਨੂੰ ਪਤਾ ਵੀ ਨਹੀਂ, ਉਹ ਸਾਰੇ ਖੁਲਾਸੇ ਕੀਤੇ ਆ। ਹੁਣ ED ਨੇ ਬੜਾ ਕੁਛ ਬੀਤੇ ਦਿਨਾਂ ਚ ਕੀਤਾ, ਹਾਲਾਂਕਿ ਜਿਹੜੇ ਪੰਜਾਬ ਨਾਲ ਸੰਬੰਧਿਤ ਹੁੰਦੇ ਨੇ, ਜਿਹਨਾਂ ਨੂੰ ED ਨਾਗ ਬਲ ਪਾਉਂਦੀ ਹੈ, ਉਹ ਇੱਕੋ ਹੀ ਗੱਲ ਕਹਿੰਦੇ ਆ ਜੀ, ਇੱਥੇ ਦਿੱਲੀ ਤੋਂ ਆਈ ਹੈ, ਭਾਰਤੀ ਜਨਤਾ ਪਾਰਟੀ ਨੇ ਭੇਜੀ ਹੈ, ਸਾਡੀ ਪਾਰਟੀ ਚ ਸੰਨ ਲਾਈ ਜਾ ਰਹੀ ਡਰਾ ਕੇ। ਹੁਣ ਅੱਜ ਇਹ ਸੰਨ ਤੋਂ ਅੱਗੇ ਸ਼ਬਦ ਚਲਾ ਗਿਆ, ਸਿਆਸਤ ਤੋਂ ਅੱਗੇ ਚਲਾ ਗਿਆ, ਅੱਜ ਧਰਮ ਦੀ ਐਂਟਰੀ ਹੋ ਗਈ ਸੰਧੂ ਸਾਹਿਬ, ED ਦੇ ਛਾਪਿਆਂ ਤੇ। ਔਰ ਉਹ ਐਂਟਰੀ ਕਿਨ ਕੀਤੀ? ਅਰਵਿੰਦ ਕੇਜਰੀਵਾਲ ਨੇ ਕੀਤੀ ਹੈ, ਛਾਪੇ ਪੰਜਾਬ ਚ ਪੈ ਰਹੇ ਹੈ। ਪੰਜਾਬ ED ਦਾਅਵਾ ਇਹ ਕਰੇ ਕਿ ਅਸੀਂ ਭ੍ਰਿਸ਼ਟਾਚਾਰੀ ਫੜ ਰਹੇ ਹਾਂ, ਜਿਹੜੇ ਆਰਥਿਕ ਤੌਰ ਤੇ ਦੇਸ਼ ਨੂੰ ਚੂਨਾ ਲਾ ਰਹੇ, ਅਸੀਂ ਉਹਨਾਂ ਨੂੰ ਨਾਗਵਲ ਪਾ ਰਹੇ ਹਾਂ। ਤੇ ਅਰਵਿੰਦ ਕੇਜਰੀਵਾਲ ਕਹਿੰਦੇ ਜੀ, ਗੱਲ ਇਹ ਹੈ ਕਿ ਪੰਜਾਬ ਦੇ ਹਿੰਦੂ ਕਾਰੋਬਾਰੀਆਂ, ਪੰਜਾਬ ਦੇ, ਸੰਤੂ ਸਾਹਿਬ ਇਹ ਗੱਲ ਮੇਰੀ ਨਹੀਂ ਹੈ, ਅਰਵਿੰਦ ਕੇਜਰੀਵਾਲ ਦੇ ਸ਼ਬਦ ਹੈ ਕਿ ਪੰਜਾਬ ਦੇ ਹਿੰਦੂ ਕਾਰੋਬਾਰੀਆਂ ਨੂੰ ਡਰਾਇਆ ਜਾ ਰਿਹਾ ਹੈ। ਉਹਦਾ ਅੱਜ ਕਾਰਨ ਸੀ ਕਿ ਅਸਲ ਵਿੱਚ ਅੱਜ ਵੀ ਛਾਪੇਮਾਰੀ ਹੋਈ ਹੈ, ਜਲੰਧਰ ਵਿੱਚ ਹੋਈ ਹੈ, ਲੁਧਿਆਣੇ ਚ ਹੋਈ ਹੈ, ਕੁਝ ਉਹਦੇ ਵਿੱਚੋਂ ਨਗਰ, ਮਾਫ ਕਰਨਾ, ਜਲੰਧਰ ਕਾਰਪੋਰੇਸ਼ਨ ਨਾਲ ਜੁੜੇ ਹੋਏ ਵਿਅਕਤੀ ਨੇ, ਇੱਕ ਨਾਮੀ CA ਆ, ਇੱਕ ਅੱਧਾ ਚਿਹਰਾ ਇੱਦਾਂ ਦਾ ਜਿਹੜਾ ਘੁਮਾ ਫਰਾ ਕੇ ਸੰਜੀਵ ਅਰੋੜਾ ਦੇ ਨਾਲ ਵੀ ਜੁੜਦਾ ਹੈ। ਲੁਧਿਆਣੇ ਵਿੱਚ ਤੇ ਜਲੰਧਰ ਚ ਇਸ ਵੇਲੇ ਵੀ ED ਦੀ ਛਾਪੇਮਾਰੀ ਚੱਲ ਰਹੀ ਹੈ। ਜਦੋਂ ED ਨੇ ਛਾਪੇਮਾਰੀ ਕੀਤੀ ਤੇ ਕੇਜਰੀਵਾਲ ਸਾਹਿਬ ਨੂੰ ਗੁੱਸਾ ਆ ਗਿਆ, ਉਹ ਕਹਿੰਦੇ ਜੀ ਗੱਲ ਇਹ ਹੈ, ED ਪਾਰਟੀ, ਬੀਤੇ ਦਿਨਾਂ ਚ ਉਹਨਾਂ ਨੇ ਨਾਮਕਰਨ ਵੀ ਕੀਤਾ ਸੀ ਨਾ ਭਾਰਤ ਦੀ ਇੱਕ ਨਾਮੀ ਪਾਰਟੀ ਦਾ, ਭਾਜਪਾ ਦਾ, ED ਪਾਰਟੀ, ਕਹਿੰਦੇ ED ਪਾਰਟੀ ਜਿਹੜੀ ਇਸ ਵੇਲੇ ਡਰਾ ਰਹੀ ਹੈ ਪੰਜਾਬ ਦੇ ਹਿੰਦੂਆਂ ਨੂੰ, ਇਹ ਕਹਿੰਦੇ ਉਹਦਾ ED ਪਾਰਟੀ ਦਾ ਢੰਗ ਹੈ, ਪਰੰਤੂ ਚਿੰਤਾ ਨਾ ਕਰੇ ਕਹਿੰਦੇ ED ਪਾਰਟੀ, ਪੰਜਾਬ ਦੇ ਲੋਕ ED ਪਾਰਟੀ ਨੂੰ ਸਬਕ ਸਿਖਾਉਣਗੇ। ਉਹਨਾਂ ਨੇ ਤੇ ਤੋਂ ਵੀ ਅਗਲੀ ਗੱਲ ਕਹਿ ਦਿੱਤੀ ਕਿ ਇੱਕ ਪੰਜਾਬ ਦੀ, ਜਿਵੇਂ ਭਾਜਪਾ ਨੂੰ ਉਹਨਾਂ ਨੇ ED ਪਾਰਟੀ ਦਾ ਨਾਂ ਦਿੱਤਾ ਸੀ ਕੇਜਰੀਵਾਲ ਨੇ ਬੀਤੇ ਦਿਨਾਂ ਦੇ ਵਿੱਚ, ਜਿੱਦਣ ਸ਼ਹਿਰਾਂ ਦੇ ਨਤੀਜੇ ਆਏ ਸੀਗੇ। ਅੱਜ ਉਹ ਕਹਿੰਦੇ ਕਿ ਇੱਕ ਬੇਅਦਬੀ ਪਾਰਟੀ ਵੀ ਹੈ, ਬੇਅਦਬੀ ਤੇ ਚਿੱਟਾ ਪਾਰਟੀ ਨਾਮ ਦਿੱਤਾ, ਇਹ ਤਾਂ ਨਹੀਂ ਦੱਸਿਆ ਉਹ ਕਿਹੜੀ, ਮੈਨੂੰ ਲੱਗਦਾ ਸਰੋਤਿਆਂ ਨੂੰ ਸਮਝ ਆ ਗਈ ਹੋਣੀ, ਬੇਅਦਬੀ ਤੇ ਕਹਿੰਦੇ ਚਿੱਟਾ ਪਾਰਟੀ, ਉਹ ED ਪਾਰਟੀ ਦੇ ਨਾਲ ਏਕਤਾ ਨੂੰ ਕਾਹਲੀ ਹੈ ਕਿ ਕਿਹੜੀ ਘੜੀ ਸਾਡੀ ਏਕਤਾ ਹੋ ਜਾਏ, ਕਹਿੰਦੇ ਕਰ ਲਓ ਜਿਹੜਾ ਮਰਜ਼ੀ ਏਕਤਾ, ਪੰਜਾਬੀਆਂ ਨੇ ਸਬਕ ਸਿਖਾਉਣਾ, ਕਹਿੰਦੇ ਨਾਲੇ ED ਪਾਰਟੀ ਨੂੰ ਸਬਕ ਸਿਖਾਉਣਾ ਹੈ ਤੇ ਨਾਲੇ ਬੇਅਦਬੀ ਪਾਰਟੀ ਨੂੰ ਸਬਕ ਸਿਖਾਉਣਾ ਹੈ। ਸੋ ਛਾਪੇ ED ਦੇ ਹੈ, ਛਾਪੇ ਭ੍ਰਿਸ਼ਟਾਚਾਰ ਤੰਤਰ ਦੇ ਨਾਲ ਜੁੜੇ ਹੈ, ਜਿੱਥੋਂ ਮੈਂ ਤੇ ਮੁਨਕਰ ਨਹੀਂ ਹੈ, ਮੈਂ ਤੇ ਇਹ ਮੰਨਦਾ ਕਿ ਭ੍ਰਿਸ਼ਟਾਚਾਰ ਕੁੱਲ ਭਾਰਤ ਵਿੱਚ, ਚਾਹੇ ਪੰਜਾਬ ਦੀ ਕੋਈ ਨੁੱਕਰ ਹੈ, ਚਾਹੇ ਉਹ ਅਫਸਰਸ਼ਾਹੀ ਹੈ, ਚਾਹੇ ਦਫ਼ਤਰਾਂ ਦੇ ਬਾਬੂ ਹੈ, ਚਾਹੇ ਪੁਲਿਸ ਦਾ ਢਾਂਚਾ, ਚਾਹੇ ਰਾਜਨੀਤਿਕ ਢਾਂਚਾ ਹੈ, ਉਵੇਂ ਕਿਸੇ ਨੂੰ ਛੱਡ ਕੇ ਬਾਕੀ ਸਾਰੇ ਭ੍ਰਿਸ਼ਟਾਚਾਰੀ ਅੱਜ ਦੇ ਸਮੇਂ ਹਾਲਾਤ ਹੀ ਹੈ। ਤੇ ਉਹਨਾਂ ਹਾਲਾਤਾਂ ਚ ED ਦੀ ਛਾਪੇਮਾਰੀ ਨੂੰ ਠੀਕ ਹੈ, ਮਗਰ ਸਿਆਸਤ ਹੋ ਸਕਦੀ ਹੈ, ਪਰੰਤੂ ਜੇ ਭ੍ਰਿਸ਼ਟਾਚਾਰ ਦੇ ਨਾਲ ਜੋੜ ਕੇ ਗੱਲ ਕਰਾਂ ਤੇ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਇਹ ਗੱਲ ਠੀਕ ਹੀ ਹੈਗੀ ਹੈ। ਤੇ ਜਦੋਂ ਇਹ ਗੱਲ ਠੀਕ ਹੈ ਤੇ ਫਿਰ ਧਰਮ ਦੀ ਐਂਟਰੀ ਕਰਾਉਣੀ, ਇਹ ਮੈਨੂੰ ਬਹੁਤਾ ਕੋਈ ਚੰਗੀ ਗੱਲ ਨਹੀਂ ਲੱਗਦੀ ਕਿ ਭਾਈ ਇੱਥੇ ਪੰਜਾਬ ਦੇ ਹਿੰਦੂਆਂ ਨੂੰ ਜਿਹੜਾ ਭਾਰਤੀ ਜਨਤਾ ਪਾਰਟੀ, ਇੱਥੇ ਜਿਵੇਂ ਮੈਂ ਕੁੱਲ ਭਾਰਤ ਦੀ ਗੱਲ ਕੀਤੀ ਹੈ ਨਾ ਕਿ ਉੱਥੇ ਮੁਸਲਿਮ ਤੇ ਹਿੰਦੂ ਦੀ ਰਾਜਨੀਤੀ ਹੈ, ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਹਿੰਦੂ ਤੇ ਸਿੱਖ ਦੀ ਰਾਜਨੀਤੀ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
0: ਜੀ ਬਿਲਕੁਲ, ਔਰ ਨਾਲ ਦੇ ਨਾਲ ਪ੍ਰੋਗਰਾਮ ਦੇ ਸਿਰਸਿਰ ਸਪੋਂਸਰ ਕਰ ਰਹੇ ਨੇ ਜੀ ਹਰਪ੍ਰੀਤ ਸੈਣੀ ਜੀ, ਟੌਪ ਚੁਆਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ ਪਰਿਵਾਰਾਂ ਦੀ ਸੁਰੱਖਿਆ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ। ਤੁਸੀਂ ਹਰਪ੍ਰੀਤ ਸੈਣੀ ਹੋਣਾ ਨਾਲ ਰਾਬਤਾ ਕਰ ਸਕਦੇ ਹੋ ਟੌਪ ਚੁਆਇਸ ਇੰਸ਼ੋਰੈਂਸ ਤੋਂ। ਹਰਪ੍ਰੀਤ ਸੈਣੀ ਜੀ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰਵੀਜ਼ਾ, ਹੈਲਥ ਅਤੇ ਡੈਂਟਲ ਇਨਵੈਸਟਮੈਂਟ ਪਲਾਨ ਦੀ ਜਾਣਕਾਰੀ ਲੈਣੀ ਹੈ ਤਾਂ ਵੀ ਤੁਸੀਂ ਹਰਪ੍ਰੀਤ ਸੈਣੀ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ। ਨਾਲ ਦਿਆਂ ਤੁਹਾਡੇ ਪਿਆਰੇ, ਤੁਹਾਡੇ ਮਾਂ ਬਾਪ, ਭੈਣ ਭਰਾ ਜੀ ਇੰਡੀਆ ਤੋਂ ਆਏ ਹੋਏ ਨੇ ਅਤੇ ਉਹਨਾਂ ਵਾਸਤੇ ਟਰੈਵਲ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਗੱਲਬਾਤ ਤੁਸੀਂ ਜ਼ਰੂਰ ਕਰ ਲਵੋ। 416-816-416-817-6500 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਹਰਪ੍ਰੀਤ ਸੈਣੀ ਹੋਣਾ ਨਾਲ। ਔਰ ਨਾਲ ਦੀ ਨਾਲ ਮੌਰਗੇਜ ਦੀਆਂ ਸੇਵਾਵਾਂ ਲੈਣ ਦੇ ਲਈ ਹਰਮਨ ਬੱਤਾ ਜੀ ਨੂੰ ਜ਼ਰੂਰ ਯਾਦ ਰੱਖਣਾ ਆ। ਹਰਮਨ ਬੱਤਾ ਜੀ ਮੌਰਗੇਜ ਦੇ ਜਾਣਿਆ ਪਹਿਚਾਣਿਆ ਨਾਮ ਆ। ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲੈਣ ਜਾ ਰਹੇ ਹੋ ਜਾਂ ਤੁਸੀਂ ਘਰ ਖਰੀਦਣਾ ਆ ਜਾਂ ਤੁਹਾਡਾ ਡੈਟ ਕੰਸੋਲੀਡੇਟ ਬਾਰੇ ਕੋਈ ਸਵਾਲ ਆ ਜਾਂ ਰੀਨਿਊਲ ਤੁਹਾਡੀ ਆਉਣ ਵਾਲੀ ਜਾਂ ਰੀਫਾਈਨੈਂਸਿੰਗ ਬਾਰੇ ਕੋਈ ਸਵਾਲ ਆ ਤਾਂ ਵੀ ਤੁਸੀਂ ਹਰਮਨ ਬੱਤਾ ਜੀ ਨਾਲ ਗੱਲਬਾਤ ਕਰ ਲਓ। ਪਰ ਮੌਰਗੇਜ ਨਹੀਂ ਹੋ ਰਹੀ ਤਾਂ ਹਰਮਨ ਬੱਤਾ ਜੀ ਨਾਲ ਜ਼ਰੂਰ ਗੱਲਬਾਤ ਕਰੋ। ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਤੁਹਾਨੂੰ ਕੁਛ ਹੀ ਸਮੇਂ ਦੇ ਵਿੱਚ ਤੁਹਾਡੇ ਲਈ ਮੌਰਗੇਜ ਅਰੇਂਜ ਕਰਵਾ ਕੇ ਦੇਣਗੇ। 647-9000-647-6859000 ਹਰਮਨ ਬੱਤਾ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਅਗਲੀ ਖਬਰ ਦੇ ਵੱਲ ਚੱਲੀਏ। ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਵਿਸ਼ੇਸ਼ ਯਾਤਰਾ ਦਾ ਐਲਾਨ ਕਰ ਦਿੱਤਾ ਗਿਆ ਜੀ।
1: ਨੰਦੂ ਸਾਹਿਬ, ਕਾਂਗਰਸ ਪਾਰਟੀ ਅਸਲ ਵਿੱਚ 2017 ਲਈ ਇਸ ਵੇਲੇ ਤਿਆਰੀ ਚ ਜੁਟ ਚੁੱਕੀ ਹੈ। ਬੀਤੇ ਦਿਨਾਂ ਚ ਦਿੱਲੀ ਚ 2 ਬੈਠਕਾਂ ਕੀਤੀਆਂ ਤੇ ਉਹਨਾਂ ਬੈਠਕਾਂ ਚ ਨਿਬੜਿਆ ਕੁਛ ਨਹੀਂ ਸੀ, ਭਾਵਾਂ ਕਾਂਗਰਸ ਪਾਰਟੀ ਮੰਨੇ ਤੇ ਭਾਵਾਂ ਨਾ ਮੰਨੇ, ਉਹ ਮਸਲਾ ਉਲਝਿਆ ਹੀ ਰਿਹਾ ਤੇ ਉਲਝ ਕੇ ਉੱਠ ਕੇ ਆ ਗਏ। ਪਰੰਤੂ ਗੱਲ ਇਹ ਹੈ ਕਿ ਮੈਂ ਉਦੋਂ ਵੀ ਜ਼ਿਕਰ ਕੀਤਾ ਸੀ ਕਿ ਮਸਲਾ ਤੇ ਕਿਸੇ ਤਨ ਪਤਨ ਲਾਉਣਾ ਪੈਣਾ, ਲੋਕਾਂ ਚ ਜਾਣਾ ਪੈਣਾ। ਜੇ 2027 ਚ 4 ਵੋਟਾਂ ਲੈਣੀ ਹੈ
0: ਜੀ,
1: ਜਿਹੜਾ ਸੁਪਨਾ ਇਸ ਵੇਲੇ ਕਾਂਗਰਸ ਪੰਜਾਬ ਵਿੱਚ ਦੇਖ ਰਹੀ ਹੈ ਉਹਦੇ ਵਿੱਚ ਰਾਹੁਲ ਗਾਂਧੀ ਵੀ ਸ਼ਾਮਿਲ ਹੈ, ਉਹ ਚ ਬਾਕੀ ਵੀ ਆ ਕਿ ਇੱਥੇ ਤੇ ਸਰਕਾਰ ਬਣਾ ਲੈਣੀ ਹੈ। ਸੰਧੂ ਸਾਹਿਬ, ਮਾਫ਼ ਕਰਨਾ ਜਿਹੜੇ ਹਾਲਾਤ ਹੈ ਅੱਜ ਦੇ, ਕਾਂਗਰਸ ਕੀ ਜਿਹੜੀ ਮਰਜ਼ੀ ਪਾਰਟੀ ਹੋਵੇ ਦਾਵਾ ਨਹੀਂ ਕਰ ਸਕਦੀ ਕਿ ਕਿਹਦੀ ਸਰਕਾਰ ਬਣੇਗੀ ਤੇ ਕਿਹਦੀ ਟੱਟ ਜਾਏਗੀ। ਇਹ ਹਾਲਾਤ ਹੈ ਇਸ ਵੇਲੇ ਪੰਜਾਬ ਦੇ, ਤੇ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਤੁਸੀਂ ਕਾਂਗਰਸ ਦਾ ਜ਼ਿਕਰ ਕੀਤਾ, ਜੋ ਸਾਡੇ ਕੋਲ ਰਿਪੋਰਟਾਂ ਨੇ ਕਿ ਇੱਕ 5 ਸੀਟਾਂ ਵਾਲੀ ਵਿਸ਼ੇਸ਼ ਬੱਸ ਤਿਆਰ ਕੀਤੀ ਹੈ, 5 ਸੀਟਾਂ ਵਾਲੀ, ਹਾਲਾਂਕਿ ਡਰਾਈਵਰ ਵਾਲੀ ਵੱਖਰੀ ਹੋਵੇਗੀ, ਜਿਹੜਾ ਕੇਂਦਰ ਤੋਂ 1-2 ਲਿਆ ਕੇ ਬਿਠਾਉਣੇ ਆ ਉਹ ਸੀਟਾਂ ਵੱਖਰੀਆਂ। ਪਰੰਤੂ ਪੰਜਾਬ ਦੇ 5 ਲੀਡਰ ਕਹਿੰਦੇ ਕਿ ਉਹਨਾਂ ਲਈ ਵਿਸ਼ੇਸ਼ ਸੀਟਾਂ ਬਣਾ ਰਹੀਆਂ। ਇੱਕ ਸੀਟ ਤੇ ਜਿਹੜੀ ਪਹਿਲੇ ਨੰਬਰ ਤੇ ਉਹ ਅਮਰਿੰਦਰ ਸਿੰਘ ਰਾਜਾ ਬੜਿੰਗ, ਤੇ ਦੂਜੇ ਤੇ ਚਰਨਜੀਤ ਸਿੰਘ ਚੰਨੀ, ਤੇ ਤੀਜੇ ਤੇ ਪ੍ਰਤਾਪ ਸਿੰਘ ਬਾਜਵਾ, ਤੇ ਚੌਥੇ ਤੇ ਸੁਖਜਿੰਦਰ ਰੰਧਾਵਾ, ਤੇ 5ਵੇਂ ਤੇ ਵਿਜੇ ਇੰਦਰ ਸਿੰਗਲਾ। ਇਹ 5 ਸੀਟਾਂ ਵਾਲੀ ਬੱਸ ਤਿਆਰ ਕੀਤੀ ਹੈ ਜਿਹੜੀ ਪੰਜਾਬ ਦੇ 117 ਵਿਧਾਨ ਸਭਾ ਖੇਤਰਾਂ ਦੇ ਵਿੱਚ ਜਾਵੇਗੀ। ਔਰ ਇਸ ਬੱਸ ਵਿੱਚ ਪਹਿਲੇ ਦਿਨ ਤੇ ਜਿਹੜਾ ਪਹਿਲੀ ਸੀਟ ਤੇ ਉੱਪਰ ਬੰਦਾ ਬੈਠੇਗਾ ਉਹ ਰਾਹੁਲ ਗਾਂਧੀ ਹੋਵੇਗਾ। ਸੰਧੂ ਸਾਹਿਬ, ਰਾਹੁਲ ਗਾਂਧੀ ਜਿਹੜੇ ਪੈਦਲ ਯਾਤਰਾ ਕੀਤੀ ਭਾਰਤ ਦੇ ਵਿੱਚ, ਜਿਹੜੇ ਸਭ ਤੋਂ ਵੱਧ ਜੇ ਕਿਸੇ ਨੇ ਪੈਦਲ ਯਾਤਰਾ ਕਿਸੇ ਲੀਡਰ ਨੇ ਕੀਤੀ ਹੈ ਤਾਂ ਵਾਕਈ ਰਾਹੁਲ ਗਾਂਧੀ ਹੈ। ਔਰ ਉਹ ਰਾਹੁਲ ਗਾਂਧੀ ਹੁਣ ਪੈਦਲ ਯਾਤਰਾ ਵਾਲੀ ਗੱਲ ਹੋ ਗਈ ਜਿਹਨੇ ਇੱਕ ਹੋਣੀ ਸੀ, ਹੁਣ ਬੱਸ ਵਾਲੀ ਯਾਤਰਾ ਪੰਜਾਬ ਦੇ ਵਿੱਚ ਕਾਂਗਰਸ ਕਰਨ ਤੁਰੀ ਹੈ। 117 ਵਿਧਾਨ ਸਭਾ ਹਲਕਿਆਂ ਚ ਜਾਣਾ ਹੈ, ਤਰੀਕਾਂ ਦਾ ਐਲਾਨ ਤਾਂ ਨਹੀਂ ਕੀਤਾ, ਸੀਟਾਂ ਦਾ ਐਲਾਨ ਹੋ ਗਿਆ ਕਿ 5 ਸੀਟਾਂ ਵਾਲੀ ਵਿਸ਼ੇਸ਼ ਬੱਸ। ਤੇ ਭਾਈ ਵੇਖਦੇ ਹਾਂ ਫਿਰ ਰਾਹੁਲ ਗਾਂਧੀ ਆ ਕੇ ਕਿਸ ਦਿਨ ਹਰੀ ਝੰਡੀ ਦਿੰਦੇ ਹੈ ਤੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਚ ਕਿਹੋ ਜਿਹੀ ਕਾਰਗੁਜ਼ਾਰੀ ਇਹ ਪੰਜਾਬ ਦੀ ਲੀਡਰਸ਼ਿਪ ਦਿਖਾਉਂਦੀ ਹੈ।
0: ਜੀ ਬਿਲਕੁਲ ਜੀ, ਨਾਲ ਦੀ ਨਾਲ ਅਪਲਾਈਂਸ ਜੰਕਸ਼ਨ ਤੁਸੀਂ ਯਾਦ ਰੱਖਣਾ, ਅਪਲਾਈਂਸ ਜੰਕਸ਼ਨ 'ਤੇ ਤੁਸੀਂ ਪਹੁੰਚਣਾ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ ਤਾਂ ਕਿ ਤੁਹਾਡੀ ਬਹੁਤ ਸਾਰੀ ਸੇਵਿੰਗ ਹੋ ਸਕੇ। ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਦੇਖ ਰਹੀ ਸੀ ਤਾਂ ਅਪਲਾਈਂਸ ਜੰਕਸ਼ਨ 'ਤੇ ਗੇੜਾ ਲਾ ਕੇ ਆਇਓ। ਤੁਸੀਂ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰਸ, ਹੋਰ ਬਹੁਤ ਸਾਰੇ ਅਪਲਾਈਂਸਿਸ ਤੁਸੀਂ ਅਪਲਾਈਂਸ ਜੰਕਸ਼ਨ ਤੋਂ ਲੈ ਸਕਦੇ ਹੋ। 905-450-0054, 905-450-0054, ਅਪਲਾਈਂਸ ਜੰਕਸ਼ਨ 'ਤੇ ਤੁਸੀਂ ਰਾਬਤਾ ਕਰ ਸਕਦੇ ਹੋ। ਨਾਲ ਦੀ ਨਾਲ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਇੱਕ ਵਾਰ ਫਿਰ ਤੁਹਾਨੂੰ ਨੰਬਰ ਦੇ ਦਈਏ, ਮੱਲੀ ਟੈਂਟ ਸਰਵਿਸ 647 9992569 ਤੇ ਤੁਸੀਂ ਜ਼ਰੂਰ ਰਾਬਤਾ ਰੱਖਣਾ ਹੈ ਆਊਟਡੋਰ ਈਵੈਂਟਸ ਦੇ ਲਈ, ਟੈਂਟ ਦੀਆਂ ਸੇਵਾਵਾਂ ਦੇ ਲਈ ਮੱਲੀ ਟੈਂਟ ਸਰਵਿਸ। ਅਗਲੀ ਖਬਰ ਵੱਲ ਚੱਲੀਏ ਜੀ। ਪਿਛਲੇ ਦਿਨੀ ਬਹੁਤ ਸਾਰੀਆਂ ਖਬਰਾਂ ਆਈਆਂ ਮਮਤਾ ਬੈਨਰਜੀ ਨੂੰ ਲੈ ਕੇ। ਮਮਤਾ ਬੈਨਰਜੀ ਦੀ ਕਹਿੰਦੇ ਹੁਣ ਸਿਆਸੀ ਭਵਿੱਖ ਦਾ ਖਤਰੇ 'ਚ ਜਾ ਰਿਹਾ ਜੀ। ਵੈਸੇ ਤਾਂ ਜਿੱਥੇ ਜਿੱਥੇ ਬੀਜੇਪੀ ਪਹੁੰਚਦੀ ਆ, ਸੋ ਵਿਰੋਧੀਆਂ ਦਾ ਭਵਿੱਖ ਖਤਰੇ 'ਚ ਹੀ ਹੁੰਦਾ। ਸੋ ਇਹ ਕੀ ਖਬਰ ਹੈ ਜੀ, ਹੁਣ ਮਮਤਾ ਬੈਨਰਜੀ ਨਾਲ ਕੀ ਹੋਇਆ?
1: ਬਦੂ ਸਾਹਿਬ, ਜਿੱਦਣ ਤੋਂ ਮਮਤਾ ਬੈਨਰਜੀ ਪੱਛਮੀ ਬੰਗਾਲ ਦੇ ਵਿੱਚ ਵਿਧਾਨ ਸਭਾ ਚੋਣ ਹਾਰੇ ਹੈ, ਉਦੋਂ ਤੋਂ ਨਿੱਤ ਮਮਤਾ ਬੈਨਰਜੀ ਨੂੰ ਝਟਕੇ ਹੀ ਲੱਗ ਰਹੇ ਆ ਨਿੱਤ ਹੀ। ਪਹਿਲਾ ਝਟਕਾ ਸੀਗਾ ਜਦੋਂ ਮਮਤਾ ਬੈਨਰਜੀ ਕਹਿੰਦੀ ਕਿ ਮੈਂ ਵਿਰੋਧੀ ਧਿਰ ਦਾ ਆਗੂ ਸੋਭਨ ਦੇਵ ਚਟੋਪਾਧਿਆਏ ਨੂੰ ਬਣਾਉਣਾ ਹੈ, ਤੇ ਬਾਕੀ ਵਿਧਾਇਕ ਕਹਿੰਦੇ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ, ਇਹ ਫੈਸਲਾ ਤੁਸੀਂ ਥੋੜੋ ਕਰਨਾ, ਵਿਧਾਇਕ ਅਸੀਂ ਬਣੇ ਆ, ਅਸੀਂ ਫੈਸਲਾ ਕਰਾਂਗੇ ਕਿ ਕੌਣ ਬਣਨਾ। ਉਹ ਜਿਹੜੇ ਇੱਕ ਅੱਧੇ ਨੇ ਰੌਲਾ ਪਾਇਆ, ਮਮਤਾ ਬੈਨਰਜੀ ਕਹਿੰਦੀ ਜਾ ਤੈਨੂੰ ਪਾਰਟੀ ਚੋਂ ਕੱਢਿਆ, ਰਿਤਵਰਤ ਬੈਨਰਜੀ ਤੇ ਸਿੱਟਾ ਇਹ ਨਿਕਲਿਆ। ਉਹ ਰਿਤ ਬੈਨਰਜੀ ਜਿਹੜਾ ਰਿਤਵਰਤ ਬੈਨਰਜੀ ਉਹ ਬਾਕੀ ਹੋਰਾਂ ਨੂੰ ਲੈ ਕੇ ਬਗਾਵਤ ਕਰ ਗਿਆ, ਤੇ ਰਿਤਵਰਤ ਬੈਨਰਜੀ 58 ਵਿਧਾਇਕਾਂ ਦੀ ਸਪੋਰਟ ਦੇ ਨਾਲ ਇਸ ਵੇਲੇ ਵਿਰੋਧੀ ਧਿਰ ਦਾ ਆਗੂ ਬਣ ਗਿਆ। ਇਹ ਮਮਤਾ ਬੈਨਰਜੀ ਲਈ ਬਹੁਤ ਵੱਡਾ ਝਟਕਾ ਸੀ ਕਿ ਮਮਤਾ ਬੈਨਰਜੀ ਜਿਸ ਪਾਰਟੀ ਦੇ ਵਿੱਚ ਲੰਬਾ ਸਮਾਂ ਮੁੱਖ ਮੰਤਰੀ ਰਹੀ ਹੋਵੇ, ਉਸ ਪਾਰਟੀ ਨੇ ਮਮਤਾ ਬੈਨਰਜੀ ਵੀ ਬਿਨਾਂ ਪਰਵਾਹ ਕੀਤੇ ਆਪਣੀ ਮਰਜ਼ੀ ਦੇ ਨਾਲ ਆਪਣੇ ਵਿਧਾਇਕ ਨੂੰ ਵਿਰੋਧੀ ਧਿਰ ਦਾ ਆਗੂ ਬਣਾ। ਖੈਰ, ਉੱਥੇ ਇੱਕ ਇਹ ਵਿਚਾਰ ਰਿਹਾ ਕਿ ਇਹ ਨਹੀਂ ਕਿਸੇ ਨੇ ਕਿਹਾ ਕਿ ਅਸੀਂ ਮਮਤਾ ਬੈਨਰਜੀ ਨੂੰ ਵੀ ਛੱਡਿਆ, ਨਹੀਂ ਤੇ ਉਦਣ ਹੀ ਉੱਥੇ ਜਿਹੜਾ ਬਹੁਤ ਵੱਡਾ ਸਿਆਸੀ ਤੌਰ ਤੇ ਮਮਤਾ ਬੈਨਰਜੀ ਦਾ ਨੁਕਸਾਨ ਹੋ ਜਾਂਦਾ ਸੀ। ਫਿਰ ਗੱਲ ਅੱਗੇ ਨੂੰ ਤੁਰੀ। ਆ ਮੈਂ ਬੀਤੇ ਕੱਲ ਵੀ ਇਹ ਸਾਂਝ ਪਾਈ ਸੀ ਕਿ ਸੁਖੇਂਦੂ ਸ਼ੇਖਰ ਹੈ ਰਾਜ ਸਭਾ ਮੈਂਬਰ, ਉਹ ਕਹਿੰਦੇ ਆ ਚੁੱਕੋ ਮੇਰਾ ਅਸਤੀਫਾ, ਤੇ ਹੋਰ ਵੀ ਅੰਦਰ ਖਾਤੇ ਖਬਰਾਂ ਨੇ। ਤੇ ਸਭ ਤੋਂ ਵੱਡੀ ਚੀਜ਼ ਜਿਹੜੀ 27 ਮੈਂਬਰ ਪਾਰਲੀਮੈਂਟ ਹੈ ਆਲ ਇੰਡੀਆ ਤ੍ਰਿਮੂਲ ਕਾਂਗਰਸ ਦੇ 27 ਮੈਂਬਰ ਪਾਰਲੀਮੈਂਟ, ਸੰਧੂ ਸਾਹਿਬ ਉਹਦੇ ਵਿੱਚੋਂ 20 ਬਗਾਵਤ ਕਰ ਚੁੱਕੇ ਹੈ, ਔਰ ਪਤਾ ਲੱਗਾ 20 ਜਣੇ ਇੱਕ ਅੱਧੇ ਦਿਨ ਚ ਪੂਰਨ ਤੌਰ ਤੇ ਖੁਲਾਸਾ ਹੋ ਜਾਣਾ, ਉਹ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣ ਜਾਣੇ ਆ, ਮਮਤਾ ਬੈਨਰਜੀ ਨੂੰ ਛੱਡ ਜਾਣੇ ਆ। ਤੇ ਜੇ 27 ਵਿੱਚੋਂ 20 ਚਲੇ ਗਏ ਤੇ ਸੰਧੂ ਸਾਹਿਬ ਬਚਿਆ ਕੀ? ਫਿਰ ਆਹੀ ਹੋਣਾ ਜਿਹੜਾ ਪੰਜਾਬ ਦੇ ਆਮ ਆਦਮੀ ਪਾਰਟੀ ਨਾਲ ਹੋਇਆ। ਕੁੱਲ 10 ਰਾਜ ਸਭਾ ਮੈਂਬਰ ਸੀਗੇ, 10 ਵਿੱਚੋਂ 7 ਛੱਡ ਗਏ। ਇਹ ਕਹਿੰਦੇ ਅਸੀਂ ਦਲ ਬਦਲੀ ਦਾ ਕਾਨੂੰਨ ਲਾਗੂ ਹੋਣਾ, ਉਹ ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ, 2/3 ਬਹੁਮਤ ਸਾਡੇ ਕੋਲ, ਅਸੀਂ ਫੈਸਲਾ ਕਰਾਂਗੇ ਕਿ ਸਾਡੀ ਪਾਰਟੀ ਕਿਹੜੀ ਹੈ। ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਪੰਜਾਬ ਚੋਂ ਇੱਕ ਰਾਜ ਸਭਾ ਮੈਂਬਰ ਅੱਜ ਤੱਕ ਬਣਾ ਕੇ ਨਹੀਂ ਗਈ, ਨਾ ਸਕੀ, ਤੇ ਨਾ ਆਉਣ ਵਾਲੇ ਦਿਨਾਂ ਚ ਲੱਗਦਾ ਅਗਲੀ 6 ਲੈ ਗਈ ਰਾਤੋ ਰਾਤ। ਇਵੇਂ ਆ ਪੱਛਮੀ ਬੰਗਾਲ ਦੇ ਵਿੱਚ ਹੈ, ਜੇ ਆ 27 ਦੇ ਵਿੱਚੋਂ 20 ਜਣੇ ਬਗਾਵਤ ਕਰ ਜਾਂਦੇ, 2/3 ਤੇ ਉੱਧਰ ਗਏ, ਦਲ ਬਦਲੂ ਕਾਨੂੰਨ ਲਾਗੂ ਨਹੀਂ ਹੋਣਾ, 20 ਜਣੇ ਉੱਧਰ ਚਲੇ ਗਏ, ਇੱਧਰ ਸਿੱਧਾ ਇੰਡੀਆ ਗੱਠਜੋੜ ਲਈ ਝਟਕਾ ਹੈ ਤੇ ਉੱਧਰ ਐਨਡੀਏ ਦੇ ਲਈ ਲਾਭ ਹੈ। ਤੇ ਮਮਤਾ ਬੈਨਰਜੀ ਦਾ ਫਿਰ ਜੇ 20 ਜਣੇ ਚਲੇ ਗਏ, ਇਹ ਬਹੁਤ ਵੱਡਾ ਸਿਆਸੀ ਨੁਕਸਾਨ ਹੈ। ਤੇ ਤੁਸੀਂ ਵੇਖ ਲਿਓ ਇਹ ਨੁਕਸਾਨ, ਮੈਨੂੰ ਲੱਗਦਾ ਕਿ ਨਾ ਇੱਥੇ ਰੁਕਣਾ, ਆਉਣ ਵਾਲੇ ਦਿਨਾਂ ਚ ਹੋਰ ਹੋਵੇਗਾ। ਇਹ ਗੱਲ ਠੀਕ ਹੈ, ਤੁਸੀਂ ਵੀ ਜ਼ਿਕਰ ਕੀਤਾ, ਮੈਂ ਵੀ ਕਈ ਵਾਰੀ ਗੱਲ ਆਖੀ ਹੈ ਕਿ ਜੇ ਅਸੀਂ ਬੀਤੇ 10 ਸਾਲ ਦੇ ਤਜਰਬੇ ਚੋਂ ਵੇਖੀਏ, ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਜਾ ਕੇ ਸਿਆਸੀ ਤੌਰ ਤੇ ਥੋੜਾ ਕੁ ਵੀ ਨਾ ਆਪਣੀ ਉੱਥੇ ਸ਼ਾਖ ਛੱਡੀ, ਭਾਵ ਕਿ ਕਬਜ਼ਾ ਕੀਤਾ, ਉੱਥੇ ਫਿਰ ਭਾਰਤੀ ਜਨਤਾ ਪਾਰਟੀ ਨੇ ਏਦਾਂ ਦਾ ਖੇਲਾ ਕੀਤਾ ਕਿ ਖੇਲਾ ਏਦਾਂ ਦਾ ਹੋ ਗਿਆ, ਤੇ ਉਹ ਖੇਲੇ ਵਾਲੇ ਸੂਬੇ ਵਿੱਚ ਹੀ ਖੇਲਾ ਕਰ ਗਈ ਮਮਤਾ ਬੈਨਰਜੀ ਦੇ ਨਾਲ, ਪਹਿਲਾਂ ਵੀ ਹੋਰਾਂ ਸੂਬਿਆਂ 'ਚ ਹੋਇਆ। ਤੇ ਮੈਨੂੰ ਲੱਗਦਾ ਕਿ ਭਾਜਪਾ ਨੇ ਇੱਥੇ ਵੀ ਕਰ ਜਾਣਾ ਹੈਗਾ, ਕਿਉਂਕਿ ਇਹ ਗੱਲ ਪਿਛਲੇ 10 ਸਾਲਾਂ ਦੇ ਵਿੱਚ ਜਦੋਂ ਅਸੀਂ ਰਾਜਨੀਤਿਕ ਤੌਰ ਤੇ ਵੱਖ ਵੱਖ ਸੂਬਿਆਂ ਵਾਲੇ ਪਾਸੇ ਨਜ਼ਰ ਮਾਰਦੇ ਹਾਂ, ਤੇ ਭਾਜਪਾ ਨੇ ਏਦਾਂ ਦੇ ਕਮਾਲ ਕੀਤੇ ਹੈ, ਤੇ ਉਸੇ ਕਮਾਲ ਦੀ ਲੜੀ 'ਚੋਂ ਇਹ ਕਮਾਲ ਨਜ਼ਰ ਆ ਰਿਹਾ ਹੈ।
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 298 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
3: ਰੋਕੀ, ਤੂੰ अपनी इंश्योरेंस किस तो करवांदा यार?
4: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
3: वाह यार, नंबर ता दई मोना जी दा।
4: हां जी, तुसी भी नोट करो, इंश्योरेंस कोई भी होवे,
5: इंश्योरेंस फॉर यू दी मोना मेंगी जी।
4: जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
5: याद रखो, मोना मेंगी फ्रॉम इंश्योरेंस फॉर यू,
4: 416-509-1509
5: और विजिट insuranceforyou.ca।
6: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਨਿਕਲ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਸ਼ਰਪੇ ਜੁੜੇ ਹੋਏ ਨੇ। ਖਬਰਾਂ ਦਾ ਸਾਰਾ ਤੁਹਾਡੇ ਨਾਲ ਹਾਲ ਅਸੀਂ ਸਾਂਝਾ ਕਰ ਰਹੇ ਹਾਂ। ਸੋ ਥੋੜ੍ਹਾ ਥੋੜ੍ਹਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ। ਬਹੁਤ ਸਾਰੀਆਂ ਕਾਲਜ਼ ਆ ਰਹੀਆਂ। ਸਾਡੇ ਇੱਕ 7 ਵਜੇ ਤੱਕ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੇ ਨਾਲ ਰੂਬਰੂ ਹੋਵਾਂਗੇ, ਤੁਹਾਡੀਆਂ ਕਾਲ ਇਹਨਾਂ ਕਰਾਂਗੇ। ਬਸ ਇੱਕ ਖਬਰ ਹੋਰ ਲੈ ਲਈਏ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਤੁਹਾਡੇ ਸਵਾਲ ਅਤੇ ਰਮੇਸ਼ ਸ਼ਹਿਰਪੁਰੀ ਜੀ ਉਹਨਾਂ ਦੇ ਜਵਾਬ ਹੋਣਗੇ। ਰਮੇਸ਼ ਜੀ, ਆਮ ਆਦਮੀ ਪਾਰਟੀ ਵੱਲੋਂ ਆਪਣੇ ਵਰਕਰਾਂ ਨੂੰ ਹੁਣ ਖੁਸ਼ ਕਰਨ ਦੀ ਤਿਆਰੀ ਕਰ ਦਿੱਤੀ ਗਈ ਆ। ਇਹ ਕੋਈ ਕੁਛ ਲੱਡੂ ਵੰਡ ਰਹੇ ਨੇ ਜਾਂ ਕੋਈ ਐਸੇ ਬੈਨੀਫਿਟ ਦੇ ਰਹੇ ਨੇ? ਕਿਸ ਤਰ੍ਹਾਂ ਖੁਸ਼ ਕਰਨਗੇ ਹੁਣ ਆਮ ਆਦਮੀ ਪਾਰਟੀ ਆਪਣੇ ਵਰਕਰਾਂ ਨੂੰ?
1: ਨਹੀਂ, ਵੰਡ ਤੇ ਲੱਡੂ ਹੀ ਰਹੇ ਆ, ਪਰੰਤੂ ਉਹ ਲੱਡੂ ਉਹ ਨਹੀਂ ਜਿਹੜੇ ਤੁਸੀਂ ਅਸੀਂ ਦੇਖੇ ਆ, ਇਹਨੂੰ ਸਿਆਸੀ ਲੱਡੂ ਆਖਦੇ ਆ
0: ਜੀ।
1: ਇਹ ਸਿਆਸੀ ਲੱਡੂ ਦਾ ਰੰਗ ਵੀ ਵੱਖਰਾ ਹੁੰਦਾ, ਆਕਾਰ ਵੀ ਵੱਖਰਾ ਹੁੰਦਾ, ਇਹਦਾ ਸਵਾਦ ਵੀ ਥੋੜਾ ਜਿਹਾ ਵੱਖਰਾ ਹੁੰਦਾ। ਵੰਡ ਲੱਡੂ ਹੀ ਰਹੇ ਆ। ਹੁਣ ਬੀਤੇ ਸਮੇਂ ਦੇ ਵਿੱਚ ਮੈਂ ਉਹ ਲੱਡੂਆਂ ਦਾ ਜ਼ਿਕਰ ਕਰਦਾ ਜਿਹੜੇ ਤਾਜ਼ਾ ਤਰੀਨ ਲੱਡੂ, ਉਹ ਵੀ ਮੈਂ ਜ਼ਿਕਰ ਕਰਨੇ, ਪਰੰਤੂ ਬੀਤੇ ਸਮੇਂ ਚ ਨਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਲੱਡੂ ਤੇ ਵੰਡੇ, ਪਰੰਤੂ ਉਹ ਲੱਡੂ ਕਿਸੇ ਕੋਈ ਦਿੱਲੀ ਵਾਲੇ ਨੂੰ ਦੇ ਦਿੱਤਾ, ਕਿਸੇ ਯੂਪੀ ਵਾਲੇ ਨੂੰ ਦੇ ਦਿੱਤਾ, ਕਿਸੇ ਹੋਰ ਨੂੰ ਦੇ ਦਿੱਤਾ। ਯਾਦ ਹੋਏਗਾ ਸਰੋਤਿਆਂ ਨੂੰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੂੰ ਜਾ ਕੇ ਬਣਾ ਦਿੱਤਾ ਸੀ। ਪੰਜਾਬ ਵਿਕਾਸ ਕਮਿਸ਼ਨ ਦੀ ਸੀਮਾ ਬੰਸਲ, ਅਨੁਰਾਗ ਕੁੰਡੂ ਵਰਗੇ ਨੂੰ ਮੈਂਬਰ ਬਣਾ ਦਿੱਤਾ। ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦਾ ਸਲਾਹਕਾਰ ਲਾਇਆ, ਉਹ ਯਾਦ ਹੋਣਾ ਜਿਹਨੂੰ ਪਾਰਟੀ ਦਾ ਇੱਕ ਬੀਬੀ ਭੇਜ ਦਿੱਤੀ ਭਾਜਪਾ ਵਾਲੇ ਪਾਸੇ, ਵਿਭਵ ਕੁਮਾਰ ਦਿੱਲੀ ਵਾਲਾ, ਉਹਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਸਲਾਹਕਾਰ ਲਾ ਦਿੱਤਾ। ਪੰਜਾਬ 'ਚ ਸਲਾਹਕਾਰ ਹੀ ਨਹੀਂ ਲੱਭਿਆ ਇਹਨਾਂ ਨੂੰ, ਪੰਜਾਬ 'ਚ ਕੋਈ ਏਡਾ ਸਿਆਣਾ ਹੀ ਨਹੀਂ ਹੈਗਾ, ਇਹਨਾਂ ਨੇ ਲਿਆ ਕੇ ਦਿੱਲੀ ਤੋਂ ਕਰ ਦਿੱਤਾ। ਫਿਰ ਪੰਜਾਬ ਦੇ ਵਿੱਤੀ ਮਾਮਲਿਆਂ 'ਚ ਇੱਕ ਸਲਾਹਕਾਰ ਲਾਇਆ ਅਰਵਿੰਦ ਮੋਦੀ। ਭਾਵੇਂ ਪੰਜਾਬ ਦੇ ਨਾ ਲੋਕ ਸਿਆਣੇ ਦਿਸਣੋਂ ਹੀ ਹਟ ਗਏ। ਪੰਜਾਬ ਉਦਯੋਗਿਕ ਵਿਕਾਸ ਬੋਰਡ ਹੈ ਬਹੁਤ ਵੱਡਾ, ਉਹਦਾ ਚੇਅਰਮੈਨ ਦੀਪਕ ਚੌਹਾਨ ਲਾਤਾ, ਇਹਨਾਂ ਦਾ ਲੀਡਰ ਹੈ ਉੱਤਰ ਪ੍ਰਦੇਸ਼ ਤੋਂ। ਇੱਦਾਂ ਹੀ ਹੋਰ ਬੜੇ ਸਾਰੇ ਚਿਹਰੇ ਭਾਵੇਂ ਲੱਡੂ ਤੇ ਵੰਡੇ ਬੀਤੇ ਸਮੇਂ 'ਚ, ਵੰਡ ਦਿੱਤੇ ਕੋਈ ਦਿੱਲੀ ਵਾਲਿਆਂ ਨੂੰ, ਕੋਈ ਕਿਸੇ ਨੂੰ। ਆ ਜਿਹੜੇ 7 ਕੁ ਜਣੇ ਛਲਾਂਗਾ ਮਾਰ ਕੇ ਗਏ ਆ, ਹੁਣ ਕਿੰਨੀ ਕੁ ਵਾਰੀ ਅਸੀਂ ਚਲੋ ਕਹਿ ਲਈਏ ਗੱਲ, ਫਿਰ ਸਰੋਤੇ ਵੀ ਕਈ ਨਾਰਾਜ਼ ਹੋ ਜਾਂਦੇ ਆ ਜਿਹਨਾਂ ਦਾ ਪਿਆਰ ਮੁਹੱਬਤ ਹੈ ਆਮ ਆਦਮੀ ਪਾਰਟੀ ਨਾਲ। ਇਹ ਵੀ ਤਾਂ ਦਿੱਲੀ ਵਾਲਿਆਂ ਨੂੰ ਲੱਡੂ ਵੰਡੇ ਸੀ ਉਦੋਂ
0: ਜੀ, ਬਿਲਕੁਲ।
1: ਉਦੋਂ ਕਹਿੰਦੇ ਸੀ ਕਿ ਭਾਈ ਸੰਦੀਪ ਪਾਠਕ ਤੋਂ ਵਧੀਆ ਬੰਦਾ ਹੀ ਕੋਈ ਨਹੀਂ, ਤੇ ਆ ਜਿਹੜਾ ਗੋਰਾ ਜਿਹਾ ਮੁੰਡਾ, ਤੇ ਉਹਦੇ ਬਾਰੇ ਕਹਿੰਦੇ ਸੀ ਇਹ ਤੋਂ ਤਕੜਾ ਕੋਈ ਸੰਸਕਾਰੀ ਹੈ ਨੀ, ਏਦਾਂ ਦਾ ਮੁੰਡਾ ਤੇ ਜੰਮਣਾ ਹੀ ਨੀ ਕਹਿੰਦੇ ਧਰਤੀ ਤੇ, ਜਿੰਨਾ ਇਹ ਆਮ ਆਦਮੀ ਪਾਰਟੀ ਦਾ ਸਖਾ, ਸਾਰੇ ਕੁਛ ਉਤਰ ਦਿੱਤਾ। ਹੁਣ ਬਚਿਆ ਕੁਛ ਹੈ ਨੀ ਦੇਣ ਨੂੰ। ਪੰਜਾਬ ਦੇ ਲੀਡਰ ਨਾਰਾਜ਼ ਹੈ, ਵੋਟਾਂ ਸਿਰ ਤੇ ਹੈ। ਮੈਂ ਬੀਤੇ ਸਮੇਂ ਇੱਕ ਜ਼ਿਕਰ ਕੀਤਾ ਸੀ, ਬਹੁਤ ਵੱਡੇ ਪੱਧਰ ਤੇ ਖਬਰ ਨਸ਼ਰ ਹੋਈ ਕਿ ਲੁਧਿਆਣੇ 'ਚ ਇੱਕ ਇਹਨਾਂ ਨੇ ਮੀਟਿੰਗ ਸੱਦੀ। ਮਨੀਸ਼ ਸਿਸੋਦੀਆ ਸਾਹਮਣੇ ਬੈਠਾ ਸੀ, ਪੰਜਾਬ ਦਾ ਇੱਕ ਮਾਲਵੇ ਦਾ ਮੰਤਰੀ ਸਿੰਘ ਫਸ ਕੇ ਉਹਦੇ ਨਾਲ। ਜਦੋਂ ਮਨੀਸ਼ ਸਿਸੋਦੀਆ ਕਹਿੰਦਾ ਨਾ ਦਿੱਲੀ ਮਾਡਲ, ਕਹਿੰਦਾ ਰੱਖ ਲਓ ਆਪਣੇ ਕੋਲ ਇੱਥੇ ਦਿੱਲੀ ਮਾਡਲ, ਆਪਣਾ ਪੱਠਾ ਬਿਠਾ ਤਾ ਤੁਸੀਂ ਪੰਜਾਬ ਦਾ। ਉਹ ਰੌਲਾ ਪਿਆ ਸ਼ਹਿਰਾਂ ਦੇ ਵਿੱਚ ਜਿਹੜੀਆਂ MC ਦੀਆਂ ਟਿਕਟਾਂ ਦਿੱਤੀਆਂ, ਕਹਿੰਦੇ ਕਿ ਕੰਮ ਅਸੀਂ ਕਰਨਾ, ਵੋਟਾਂ ਅਸੀਂ ਲੋਕਾਂ ਨੂੰ ਲੈਣੀਆਂ, ਵਿਚਰਦੇ ਅਸੀਂ ਆ, ਟਿਕਟਾਂ ਤੁਹਾਨੂੰ ਕੀ ਪਤਾ ਕਿਹਨੂੰ ਦੇਣੀਆਂ, ਤੁਸੀਂ ਬੇੜਾ ਗਰਕ ਕਰਕੇ ਰੱਖ ਦਿੱਤਾ। ਕਹਿੰਦੇ ਆਮ ਆਦਮੀ ਪਾਰਟੀ ਦਾ ਸਿਰਫ ਇੱਕ ਦੂਜੇ ਦੇ ਕਾਲਰ ਹੀ ਨਹੀਂ ਫੜੇ ਸੀ, ਬਾਕੀ ਸਾਰਾ ਕੁਛ ਹੋ ਗਿਆ ਸੀ ਉਹ ਮੀਟਿੰਗ ਦੇ ਵਿੱਚ। ਹੁਣ ਗੱਲ ਇਹ ਆ ਕਿ ਇਹ ਨਾਰਾਜ਼ਗੀ ਤੇ ਦਿੱਲੀ ਨੂੰ ਵੀ ਪਤਾ, ਹੁਣ ਨਹੀਂ ਵੀ ਪਤਾ ਸੀ ਤੇ ਉਹ ਲੁਧਿਆਣੇ ਵਾਲੀ ਮੀਟਿੰਗ ਚੋਂ ਰਹਿੰਦੀ ਖੁੰਦੀ ਪਤਾ ਲੱਗ ਗਈ ਕਿ ਭਾਈ ਇਹ ਤਾਂ ਗੱਲ ਪੈਣ ਲੱਗ ਪਏ ਆ। ਹੁਣ ਉਹਦੇ ਵਿੱਚੋਂ ਸੰਧੂ ਸਾਹਿਬ ਪਤਾ ਇਹ ਲੱਗਾ, ਜਿਹੜੀ ਕੰਨਾਂ 'ਚ ਖਬਰੇ ਪਈ ਆ ਕਿ ਆਮ ਆਦਮੀ ਪਾਰਟੀ ਹੁਣ ਹੈ ਤੇ ਸਿਆਸਤ ਹੀ ਹੈ
0: ਜੀ,
1: 21 ਭਲਾਈ ਵੋਟਾਂ ਦਾ ਗਠਨ ਕਰਨ ਲੱਗੀ। 21 ਭਲਾਈ ਵਾਲੇ ਬੋਰਡ ਪੰਜਾਬ ਚ ਬਣਾਉਣੇ ਔਰ 117 ਵਿਧਾਨ ਸਭਾ ਹਲਕਿਆਂ ਚ ਬਣਾਉਣੇ ਆ ਕਰਨੀ ਆ। 21 ਵੱਖ ਵੱਖ ਵਿਭਾਗ, 21 ਵਿਭਾਗ ਤੇ ਉਹਦਾ ਫਿਰ ਕਹਿੰਦੇ ਚੇਅਰਪਰਸਨ ਵੀ ਲਾਉਣਾ
0: ਜੀ,
1: ਉਹਦਾ ਫਿਰ ਡਿਪਟੀ ਚੇਅਰਪਰਸਨ ਵੀ ਲਾਉਣਾ, ਉਹਦੇ ਮੈਂਬਰ ਵੀ ਲਾਉਣੇ ਆ।

0: ਉਹ ਕਹਿਣ ਵਾਲਾ ਬਣੇ ਜੀ ਮੈਂ ਫਲਾਨੇ ਵਿਭਾਗ ਦਾ ਮੈਂ ਚੇਅਰਮੈਨ ਹੈ, ਫਲਾਨੇ ਦਾ ਮੈਂ 21 ਵੱਖ ਵੱਖ ਭਲਾਈ ਬੋਰਡਾਂ ਦੇ ਚੇਅਰਮੈਨ ਲਾਉਣੇ ਆ, 117 ਵਿਧਾਨ ਸਭਾ ਚ ਲਾਉਣੇ ਆ ਤੇ ਉਹਦੇ ਹੋਰ ਅਹੁਦੇਦਾਰ ਵੀ ਲਾਉਣੇ, ਭਾਵ ਕਿ ਹਜ਼ਾਰਾਂ ਲੀਡਰਾਂ ਨੂੰ ਖੁਸ਼ ਕਰਨ ਦਾ ਆਮ ਆਦਮੀ ਪਾਰਟੀ ਯਤਨ ਕਰ ਰਹੀ ਹੈ। ਦੇਖਦੇ ਹਾਂ ਭਾਈ ਆਮ ਆਦਮੀ ਪਾਰਟੀ ਇਸ ਪਿੰਤ ਦੇ ਚ ਕਿੰਨਾ ਕੁ ਕਾਮਯਾਬ ਹੁੰਦੀ ਹੈ।
1: ਜੀ ਬਿਲਕੁਲ।
2: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
1: ਸੋ ਬਿਲਕੁਲ ਜੀ, ਤੁਹਾਨੂੰ ਨਾਲ ਦੀ ਨਾਲ ਬ੍ਰੈਂਪਟਨ ਕ੍ਰੈਮਟੋਰੀਅਮ ਦਾ ਮੈਸੇਜ ਦੇ ਦਈਏ। ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਕਿਉਂਕਿ ਜ਼ਿੰਦਗੀ ਦੇ ਵਿੱਚ ਦੁਨੀਆ ਦੇ ਵਿੱਚ ਆਉਣਾ ਅਤੇ ਜਾਣਾ ਦੋਨੋਂ ਸੱਚ ਆ, ਸੋ ਇਹਨਾਂ ਨੂੰ ਝੁਟਲਾਇਆ ਨਹੀਂ ਜਾ ਸਕਦਾ। ਜੇ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਪਰਿਵਾਰ ਨੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ, ਤੁਸੀਂ ਆਪਣੀਆਂ ਤਿਆਰੀਆਂ ਪਹਿਲਾਂ ਹੀ ਕਰਕੇ ਜਾਣਾ ਚਾਹੁੰਦੇ ਹੋ, ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਲਓ। ਫਿਊਨਰਲ ਅਤੇ ਕਮਿਊਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ 905-458-2222 ਬ੍ਰੈਂਪਟਨ ਕ੍ਰੈਮਟੋਰੀਅਮ। ਕਾਲਾਂ ਦੇ ਵੱਲ ਚੱਲਦੇ ਹਾਂ, ਬਹੁਤ ਸਾਰੀਆਂ ਕਾਲਜ ਨੇ। ਰਮੇਸ਼ ਜੀ, ਤੁਹਾਡੀ ਆਗਿਆ ਹੋਵੇ ਤੇ ਆਪਾਂ ਲਈਏ ਪਹਿਲੇ ਕਾਲਰਸ ਨੂੰ।
0: ਜੀ ਜੀ, ਸੰਧੂ ਸਾਹਿਬ ਜ਼ਰੂਰ
1: ਜੀ। ਸਤਿ ਸ਼੍ਰੀ ਅਕਾਲ ਜੀ, ਦਿਲਜੋਤ ਸਿੰਘ ਜੀ, ਤੁਸੀਂ ਆਉਣੇ ਰਹੋ।
3: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ।
1: ਸਤਿ ਸ਼੍ਰੀ ਅਕਾਲ ਭਾਜੀ।
3: ਹਾਂਜੀ ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
3: ਮੈਂ ਜੀ ਪੁੱਛਣਾ ਚਾਹੁੰਦਾ ਸੀ ਜੀ ਰਮੇਸ਼ ਜੀ ਨੂੰ ਕੁਐਸਚਨ, ਵੀ ਆ ਜਿਹੜਾ ਆਪਣਾ ਖਾਨ ਸਰ ਦਾ ਹੋਇਆ ਨੀਟ ਦਾ, ਤਾਂ ਫਿਰ ਵਿੱਚ ਹੀ ਬਹਿ ਗਿਆ ਨੀਟ ਬਾਰੇ, ਤਾਂ ਹੁਣ ਕਿਸੇ ਨੇ ਬੋਲਣਾ ਹੀ ਨੀ ਨਾ, ਕੁਐਸਚਨ ਕਰਨਾ ਹੀ ਨੀ ਗਾ, ਉਹਦੇ ਬਾਰੇ ਕੀ ਖਿਆਲ ਆ ਜੀ ਦੱਸੋ
1: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਚਲੋ, ਮੈਨੂੰ ਲੱਗਦਾ ਕਿ ਨੀਟ ਵਰਸਸ ਖਾਨ ਸਰ ਨੂੰ ਪੂਰਨ ਤੌਰ ਤੇ ਅਸੀਂ ਜੋੜ ਕੇ ਨਾਲ ਚਲੀਏ। ਨੀਟ ਇੱਕ ਬਹੁਤ ਵੱਡਾ ਉਲਝਿਆ ਮਸਲਾ ਆ, ਕੱਲਾ ਉਹਦੀਆਂ ਤੰਦਾਂ ਤਾਰਾਂ ਬਿਹਾਰ ਤੱਕ ਸੀਮਤ ਨਹੀਂ, ਉਹ ਤੇ ਵੱਖ ਵੱਖ ਸੂਬਿਆਂ ਦੇ ਵਿੱਚ ਕੀ ਰਾਜਸਥਾਨ ਕੀ ਉਹ ਦੂਰ ਦੱਖਣੀ ਸੂਬੇ ਵੀ ਉਹਦੇ ਵਿੱਚ ਜਿਹੜੇ ਨੀਟ ਵਾਲੇ ਮਸਲੇ ਚ ਉਲਝੇ ਪਏ ਆ। ਜਿਹੜਾ ਖਾਨ ਵਾਲਾ ਮਸਲਾ ਆ, ਉਹ ਮਸਲਾ ਨੀਟ ਨਾਲ ਅਸੀਂ ਜੋੜ ਕੇ ਨਾ ਵੇਖੀਏ, ਨੀਟ ਹੈ ਜਾਂ ਨਹੀਂ ਹੈ ਇਹ ਵੱਖਰੀ ਗੱਲ ਦਾ ਮੁੱਦਾ ਆ। ਉਹ ਤੇ ਦੋ ਜਿਹੜੇ ਕੋਚਿੰਗ ਸੈਂਟਰ ਉੱਥੋਂ ਵਿਵਾਦ ਸ਼ੁਰੂ ਹੋਇਆ ਤੇ ਉਹਦੇ ਵਿੱਚ ਖਾਨ ਵੀ ਫਸ ਗਿਆ, ਤੇ ਤਾਜ਼ਾ ਨੇ ਅੱਜ ਦੀ ਜਾਣਕਾਰੀ ਜ਼ਰੂਰ ਹੈ ਕਿ ਖਾਨ ਦੀ ਗ੍ਰਿਫਤਾਰੀ ਤੇ ਰੋਕ ਲੱਗ ਗਈ ਹੈ ਕਿ ਖਾਨ ਨੂੰ ਜਿਹੜਾ ਗ੍ਰਿਫਤਾਰ ਨਾ ਕਰੋ, ਉਹਦੇ ਵਿੱਚ ਕੁਛ ਉਹਨੂੰ ਰਾਹਤ ਅੱਜ ਅਦਾਲਤ ਵਿੱਚੋਂ ਜ਼ਰੂਰ ਮਿਲੀ ਹੈ। ਬਾਕੀ ਇਹੋ ਜਿਹੇ ਮਸਲੇ ਚਰਚਾ 'ਚ ਜ਼ਿਆਦਾ ਆ ਜਾਂਦੇ ਆ, ਏਡੇ ਮਸਲੇ ਹੁੰਦੇ ਨਹੀਂ। ਮੈਂ ਬੜਾ ਇਸ ਮਸਲੇ 'ਚੋਂ ਖੰਗੋਲ ਦਾ ਯਤਨ ਕੀਤਾ ਕਿ ਵੇਖਾਂ ਤੇ ਸਹੀ ਕੀ ਨਿਕਲਦਾ, ਮੈਨੂੰ ਤੇ ਇਸ ਮਸਲੇ 'ਚੋਂ ਸਰੋਤਿਓ ਕੋਈ ਬਹੁਤ ਕੁਛ ਇੱਦਾਂ ਦਾ ਨਹੀਂ ਨਿਕਲਿਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਤੁਹਾਡੇ ਕੋਲ ਜੇ ਕਿਸੇ ਤੋਂ ਇੱਦਾਂ ਦੀ ਜਾਣਕਾਰੀ ਹੋਵੇ ਤੇ ਤੁਸੀਂ ਜ਼ਰੂਰ ਸਾਂਝੀ ਕਰਿਓ। ਇਹ ਦੋ ਕੋਚਿੰਗ ਸੈਂਟਰਾਂ ਦਾ ਮਸਲਾ, ਜਿਹਨੂੰ ਆਪਾਂ ਟਿਊਸ਼ਨ ਸੈਂਟਰ ਕਹਿੰਦੇ ਹਾਂ, ਉਹਨਾਂ ਦਾ ਲੜਾਈ ਝਗੜੇ ਦਾ ਮਸਲਾ ਸੀ ਜਿਹੜਾ ਇੱਥੇ ਤੱਕ ਪਹੁੰਚ ਗਿਆ। ਉਹ ਠੀਕ ਹੈ ਕਿ ਉਹ ਚਰਚਿਤ ਸੈਂਟਰ ਸੀਗੇ, ਜਦੋਂ ਆਪਾਂ ਲੀਕ ਪੇਪਰ ਦੀ ਗੱਲ ਕਰਦੇ ਹਾਂ, ਵੱਖ ਵੱਖ ਪ੍ਰੀਖਿਆਵਾਂ ਦੀ ਗੱਲ ਕਰਦੇ ਹਾਂ, ਤੇ ਉਹ ਵੀ ਵਾਦ ਵਿਵਾਦ ਉਹਨਾਂ ਨਾਲ ਬੀਤੇ ਸਮੇਂ 'ਚ ਜੁੜੇ ਰਹੇ ਹੈ
1: ਜੀ। ਬਿਲਕੁਲ, ਨਾਲ ਦੀ ਨਾਲ ਟੈਰਕਸ ਕੌਂਕਰੀਟ ਨੂੰ ਤੁਸੀਂ ਯਾਦ ਰੱਖਣਾ ਹੈ। ਕੁਲਵਿੰਦਰ ਧਾਲੀਵਾਲ ਜੀ ਕਹਿੰਦੇ ਆ ਕਿ ਅਸੀਂ ਹੁਣ ਲੰਬੇ ਸਮੇਂ ਦਾ ਤਜਰਬਾ ਸਾਨੂੰ ਔਰ ਵਧੀਆ ਤੁਹਾਡੇ ਪੈਟੀਓ ਪਿਆਉਣ ਲਈ ਸਾਡੀਆਂ ਟੀਮਾਂ ਤਿਆਰ ਨੇ, ਤੁਸੀਂ ਆਪਣੇ ਪੈਟੀਓ ਬਣਾਉਣੇ ਆ, ਤੁਸੀਂ ਆਪਣੇ ਡਰਾਈਵੇ ਬਣਾਉਣਾ ਆ, ਜਾਂ ਸੋਰੀ ਬੇਸਮੈਂਟ ਲੀਕ ਹੋ ਰਹੀ ਆ ਉਹਨੂੰ ਫਿਕਸ ਕਰਾਉਣਾ ਆ, ਲੀਕੇਜ ਦਾ ਇੱਕ ਪੱਕਾ ਤੁਸੀਂ ਇੰਤਜ਼ਾਮ ਕਰਨਾ ਆ, ਤਾਂ ਤੁਸੀਂ ਟੈਰਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਉਹਨਾਂ ਨਾਲ ਸੰਪਰਕ ਕਰ ਲੈਣਾ ਆ। ਕੰਕਰੀਟ ਦੀਆਂ ਸੇਵਾਵਾਂ ਦੇ ਲਈ ਲੰਬੇ ਸਮੇਂ ਦਾ ਤਜਰਬਾ 647-526-2372 647-526-2372 ਟੈਰਕਸ ਕੌਂਕਰੀਟ ਸਰਵਿਸ ਦੇ ਕੁਲਵਿੰਦਰ ਧਾਲੀਵਾਲ ਜੀ ਹੁਣ ਤੁਸੀਂ ਗੱਲਬਾਤ ਕਰ ਲੈਣੀ ਆ। ਅਗਲੀ ਕਾਲ ਵੱਲ ਚੱਲਦੇ ਆ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ 8900। ਜੀ ਜੀ ਸਰ ਜੀ, ਬਿਲਕੁਲ ਜੀ।
4: ਹਾਂਜੀ ਹਾਂਜੀ, ਦੇਖੋ ਆਪਾਂ ਕਹਿੰਦੇ ਭਾਰਤ ਰੱਬ ਭਰੋਸੇ ਚੱਲਦਾ ਹੈ, ਇੱਕ ਹਫ਼ਤੇ ਇੱਕ ਹੈ। ਹੁਣ ਮੈਂ ਇੱਥੇ ਤੁਹਾਨੂੰ ਇੱਕ ਗੱਲ ਦੱਸਾਂ, ਇੱਥੇ ਦਾ ਇੱਕ ਐਕਸ ਪਾਇਲਟ ਦਾ ਪਤਾ ਚੱਲਿਆ ਜਿਹਨੇ ਸੈਂਕੜਾਂ ਹੀ ਫਲਾਈਟਾਂ ਚਲਾਈਆਂ ਨੇ, ਹਜ਼ਾਰਾਂ ਲੋਕਾਂ ਨੂੰ ਲੈ ਗਿਆ, ਉਹਦੇ ਕੋਲ ਰਿਕੁਆਇਰਡ ਲਾਇਸੈਂਸ ਹੀ ਨਹੀਂ ਸੀ। ਔਰ ਅੱਜ ਪੀਰ ਪੁਲਿਸ 11 ਵਜੇ ਇਹਦੇ ਬਾਰੇ ਪੂਰੇ ਡਿਟੇਲ ਜਾਰੀ ਕਰ ਰਹੀ ਹੈ। ਹੁਣ ਦੂਜੀ ਗੱਲ ਆਪਾਂ ਕਰਦੇ

0: ਮਨਪ੍ਰੀਤ ਹੈਲੀ ਦੀ, ਉਹਨਾਂ ਨੂੰ ਮੁਬਾਰਕਾਂ ਦਿੰਦੇ ਆ ਵੀ ਚਲੋ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੇ ਨੇ। ਹੁਣ ਮੈਂ ਜਿਸ ਤਰ੍ਹਾਂ ਮੈਂ ਕਾਫੀ ਦਿਨਾਂ ਤੋਂ ਇਹ ਪ੍ਰੋਡਿਕਸ਼ਨ ਕਰ ਰਿਹਾ ਵੀ ਜੇ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਆਪਣੇ ਆਪ ਨੂੰ ਆਰਗੇਨਾਈਜ਼ ਕਰ ਲੈਂਦੀ ਆ ਤੇ ਜ਼ਰੂਰ ਇਹ ਆਮ ਪਾਰਟੀ ਨੂੰ ਸੱਟ ਤਾਂ ਮਾਰੇਗੀ। ਇਹਦੇ ਚ ਤਾਂ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਰਹੀ ਹੈ। ਹੁਣ ਜਿਹੜੀ ਗੱਲ ਮਨਪ੍ਰੀਤ ਐਲੀ ਨੇ ਕਿਹਾ ਵੀ ਅਸੀਂ ਭਾਰਤੀ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ, ਜਦੋਂ ਇਹਨਾਂ ਨੇ ਭਾਰਤੀ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਣ ਦੀ ਗੱਲ ਕਰਤੀ ਤਾਂ ਫਿਰ ਉਸ ਖਬਰ ਨੂੰ ਬਲ ਮਿਲਦਾ ਹੈ। ਜਿਹੜੀ ਖਬਰ ਇਹ ਆ ਰਹੀ ਹੈ ਵੀ ਸ਼ਾਇਦ ਇਹਨਾਂ ਦਾ ਸਮਝੌਤਾ ਬੀਜੇਪੀ ਨਾਲ ਹੋ ਜੇ। ਦੇਖੋ ਜੀ, ਕਿਉਂਕਿ ਬੀਜੇਪੀ ਨੇ ਦੇਖੋ ਕਸ਼ਮੀਰ ਦੇ ਵਿੱਚ ਜਿਹੜੇ ਸੈਪਰੇਟਸ ਮੂਵਮੈਂਟ ਚਲਾਉਂਦੇ ਸੀ ਉਹਨਾਂ ਨਾਲ ਗਠਬੰਧਨ ਕੀਤਾ, ਬੀਜੇਪੀ ਨੇ ਜਿਹੜੇ ਨੌਰਥ ਈਸਟ ਸੈਪਰੇਟਸ ਮੂਵਮੈਂਟਾਂ ਚੱਲਦੀਆਂ ਸੀ ਰਮੇਸ਼ ਜੀ ਤੁਹਾਨੂੰ ਪਤਾ ਉਹਨਾਂ ਸਭ ਨਾਲ ਗਠਬੰਧਨ ਕੀਤਾ ਤੇ ਬੀਜੇਪੀ ਨੇ ਉਹਦਾ ਜਵਾਬ ਇਹ ਦਿੱਤਾ ਅਸੀਂ ਇਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਵਾਪਸ ਲਿਆ ਰਹੇ ਹੈ। ਤੁਸੀਂ ਇਸ ਬਾਰੇ ਦੱਸਣਾ ਆਪਣਾ ਨਜ਼ਰੀਆ ਦੇਣਾ ਇਹਦੇ ਬਾਰੇ ਕੀ ਹੈ ਵਿਚਾਰ। ਥੈਂਕ ਯੂ ਸੋ ਮਚ।
1: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਮੇਰਾ ਨਜ਼ਰੀਆ ਜੋ ਹੁਣ ਤੱਕ ਲੱਗ ਰਿਹਾ ਕਿ ਜਿਹੜੇ ਪੰਜਾਬ ਦੇ ਪੰਥਕ ਸਿਆਸੀ ਅਕਾਲੀ ਧੜੇ ਨੇ, ਚਾਹੇ ਅੰਮ੍ਰਿਤਪਾਲ ਵਾਲਾ, ਚਾਹੇ ਪੁਨਰ ਸੁਰਜੀਤ, ਚਾਹੇ ਸੁਖਬੀਰ ਸਿੰਘ ਬਾਦਲ, ਚਾਹੇ ਸਿਮਰਜੀਤ ਸਿੰਘ ਮਾਨ, ਇਹ ਸਾਰੇ ਧੜੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਗੇ ਸਾਰੇ ਧੜੇ। ਮੇਰਾ ਨਜ਼ਰੀਆ ਹੈ ਹੁਣ ਉਹ ਇਹਨਾਂ ਦਾ ਸਾਂਝਾ ਸਮੂਹ ਬਣਦਾ ਹੈ ਜਾਂ ਇੱਕ ਪੋਲੀਟੀਕਲ ਪਾਰਟੀ ਵਿੱਚ ਜਾਂਦੇ ਆ ਇਹ ਨਹੀਂ ਮੈਂ ਦਾਅਵੇ ਨਾਲ ਕਹਿ ਸਕਦਾ। ਔਰ ਇਹ ਪੋਲੀਟੀਕਲ ਤੌਰ ਤੇ ਏਕਤਾ ਤੋਂ ਬਾਅਦ ਫਿਰ ਇੱਕ ਏਕਤਾ ਹੋਰ ਹੋਵੇਗੀ ਜਿਹਦਾ ਤੁਸੀਂ ਜ਼ਿਕਰ ਕਰਕੇ ਗਏ ਹੋ, ਭਾਜਪਾ ਨਾਲ ਏਕਤਾ। ਜਿਹੜੀ ਪਹਿਲੀ ਏਕਤਾ ਹੋਵੇਗੀ ਉਹ ਪੰਥ ਦੇ ਨਾਂ ਤੇ ਹੋਵੇਗੀ, ਪੰਜਾਬੀਅਤ ਦੇ ਨਾਂ ਤੇ ਹੋਵੇਗੀ, ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਖਿਲਾਫ ਹੋਵੇਗੀ। ਜਿਹੜੀ ਦੂਸਰੀ ਏਕਤਾ ਹੋਵੇਗੀ ਉਹ ਸਿਆਸੀ ਹੋਵੇਗੀ, ਉਹ ਭਾਜਪਾ ਦੇ ਨਾਲ ਹੋਵੇਗੀ। ਮੈਨੂੰ ਇਹ ਲੱਗਦਾ ਹੈ, ਮੇਰਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਪੰਜਾਬ ਦਾ ਮਾਹੌਲ ਮੈਨੂੰ ਬਣਦਾ ਨਜ਼ਰ ਆ ਰਿਹਾ ਕਿ ਇਹ ਜਿੰਨੇ ਖਿੰਡੇ ਪੁੰਡੇ ਪੰਥਕ ਧੜੇ ਨੇ ਇਹ ਪਹਿਲਾਂ ਆਪਸ ਵਿੱਚ ਏਕਤਾ ਕਰ ਲੈਣਗੇ, ਕੁਛ ਘਰ ਨੂੰ ਚੱਲ ਜਾਣਗੇ, ਕੁਛ ਰੁੱਸ ਜਾਣਗੇ ਤੇ ਬਾਕੀਆਂ ਨੇ ਕਰ ਲੈਣੀ ਆ ਏਕਤਾ, ਤੇ ਉਹ ਏਕਤਾ ਜਿਹੜੀ ਪੰਥਕ ਏਕਤਾ ਕਹਾਏਗੀ ਤੇ ਉਹਦੀ ਫਿਰ ਪੰਥਕ ਏਕਤਾ ਦੀ ਸਿਆਸੀ ਏਕਤਾ ਭਾਜਪਾ ਨਾਲ ਹੋਣ ਦੇ ਅਸਰ ਹੈਗੇ
1: ਜੀ। ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ। ਮਨਪ੍ਰੀਤ ਨਹੀਂ, ਮਾਫ਼ ਕਰਾਂ, ਗਗਨਦੀਪ ਜੀ ਤੁਸੀਂ ਆਨਰ ਹੋ, ਤੁਸੀਂ ਲੰਬੇ ਸਮੇਂ ਤੋਂ ਹੋਲਡ ਹੋ ਜੀ। ਸਤਿ ਸ਼੍ਰੀ ਅਕਾਲ ਵੀਰੇ,
3: ਤੁਸੀਂ ਆਨਰ ਜੀ। ਰਵ ਜੀ ਅਤੇ ਰਮੇਸ਼ ਜੀ, ਪਿਆਰ ਤਰੀ, ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਜੀ।
3: ਰਮੇਸ਼ ਜੀ, ਕੱਲ ਗੱਲ ਕਰ ਰਹੇ ਸੀ ਆਪਾਂ ਜਿਹੜੇ ਖਾਦਾਂ ਯੂਜ਼ ਹੁੰਦੀਆਂ, ਕੈਮੀਕਲ ਯੂਜ਼ ਹੁੰਦੇ ਨੇ ਖੇਤੀ ਦੇ ਵਿੱਚ, ਔਰ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ, ਉਹਦੇ ਲਈ ਕਿਸਾਨ ਔਰ ਜਿਹੜੀ ਸਰਕਾਰ ਹੈ, ਮੈਨੂੰ ਲੱਗਦਾ ਵੀ ਦੋਵੇਂ ਬਰਾਬਰ ਤੇ ਜ਼ਿੰਮੇਵਾਰ ਨੇ, ਚਲੋ ਸਰਕਾਰ ਨੂੰ ਥੋੜ੍ਹਾ ਵੱਧ ਕਹਿ ਸਕਦੇ ਹਾਂ। ਅੱਜ ਰਮੇਸ਼ ਜੀ ਗੱਲ ਕਰਦੇ ਹਾਂ ਉਸ ਤੋਂ ਅੱਗੇ ਦੀ, ਜਿਹੜੇ ਜਿੰਨੇ ਵੀ ਪ੍ਰੋਡਕਟ ਇੰਡੀਆ ਦੇ ਵਿੱਚ ਵਿਕ ਰਹੇ ਨੇ ਜ਼ਿਆਦਾਤਰ ਉਹਦੇ ਵਿੱਚੋਂ, ਖਾਸ ਕਰ ਜਿਹੜੇ ਕਾਰਪੋਰੇਟ ਬਣਾਉਂਦਾ ਹੈ ਕੈਮੀਕਲਸ, ਉਸ 'ਚ ਕਿਸ ਪੱਧਰ 'ਤੇ ਐਡ ਹੁੰਦੇ ਨੇ, ਉਹਦੀ ਕੋਈ ਜਾਂਚ, ਕੋਈ ਉਹਨੂੰ ਮਤਲਬ ਕੋਈ ਸਰਕਾਰੀ ਸੰਸਥਾ ਜਿਹੜੀ FSSAI ਹੈ ਉਹਦਾ ਕੋਈ ਉਸ 'ਤੇ ਮੈਨੂੰ ਲੱਗਦਾ ਵੀ ਕੰਟਰੋਲ ਹੈ ਨਹੀਂ ਹੈ। ਜਿੰਨੇ ਨੇੜੇ ਤੇੜੇ ਦੇ ਦੇਸ਼ ਨੇ ਆਪਣੇ, ਛੋਟੇ ਤੋਂ ਵੱਡੇ ਤੋਂ ਲੈ ਕੇ ਨੇਪਾਲ ਤੋਂ ਲੈ ਕੇ ਰਮੇਸ਼ ਜੀ ਚਾਈਨਾ, ਥਾਈਲੈਂਡ, ਹੋਰ ਇੰਨੇ ਕਿੰਨੇ ਦੇਸ਼ਾਂ ਨੇ, ਔਰ ਉਸ ਤੋਂ ਬਾਅਦ ਤੁਸੀਂ ਯੂਰਪ ਆ ਜਾਓ ਤੇ ਯੂਰਪ ਦੀਆਂ ਕਿੰਨੀਆਂ ਕੰਟਰੀਜ਼, ਫਿਰ ਉਸ ਤੋਂ ਬਾਅਦ ਅਮੈਰੀਕਾ ਆ ਜਾਓ, ਅਮੈਰੀਕਾ ਦੀਆਂ ਕਿੰਨੀਆਂ ਕੰਟਰੀਜ਼ ਨੇ ਭਾਰਤ ਦੇ ਕਿੰਨੇ ਹੀ ਪ੍ਰੋਡਕਟ ਬੈਨ ਕਰ ਰੱਖੇ ਨੇ, ਚਾਹੇ ਉਹ ਮਸਾਲੇ ਹੋਣ, ਫਲ ਫਰੂਟ ਹੋਣ, ਚਾਵਲ ਹੋਵੇ, ਜੋ ਮਰਜ਼ੀ ਹੋਵੇ, ਉਹ ਮਤਲਬ ਇਹਨਾਂ ਕੰਪਨੀਜ਼ ਨੇ ਬੈਨ ਕਰ ਰੱਖਿਆ। ਔਰ ਪੰਜਾਬ, ਮਾਫ਼ ਕਰਨਾ, ਭਾਰਤ ਦੇ ਵਿੱਚ ਇਸ ਚੀਜ਼ ਦਾ ਕੋਈ ਜ਼ਿਕਰ, ਕੋਈ ਚਰਚਾ ਨਾ ਕਿਸੇ ਕਹਿ ਲਓ ਵੀ ਨੈਸ਼ਨਲ ਮੀਡੀਆ 'ਤੇ, ਨਾ ਲੋਕਲ ਮੀਡੀਆ 'ਤੇ, ਥੋੜ੍ਹੀ ਬਹੁਤੀ ਕਿਤੇ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਇਹਨਾਂ ਚੀਜ਼ਾਂ ਬਾਰੇ ਖਬਰ, ਕਿਸ ਤਰੀਕੇ ਨਾਲ ਲੋਕਾਂ ਨੂੰ ਜ਼ਹਿਰ ਪਰੋਸਿਆ ਜਾ ਰਿਹਾ, ਔਰ ਪਲੱਸ ਲੋਕ ਵੀ ਬੜੇ ਚਾਵਾਂ ਨਾਲ ਜ਼ਹਿਰ ਖਰੀਦ ਰਹੇ ਨੇ, ਅਤੇ ਉਹਦੇ ਨਾਲ ਜਿਹੜੀਆਂ ਆਪਣੀਆਂ ਬਿਮਾਰੀਆਂ ਨੇ, ਚਾਹੇ ਕੈਂਸਰ ਹੈ ਔਰ ਡਾਇਬਟੀਜ਼, ਮੈਨੂੰ ਲੱਗਦਾ ਇਹਨਾਂ ਦੋਨਾਂ ਘਾਤਕ ਬਿਮਾਰੀਆਂ ਦੇ ਵਿੱਚ ਸ਼ਾਇਦ ਇੰਡੀਆ ਪਹਿਲੇ ਨੰਬਰ 'ਤੇ ਹੋਏਗਾ, ਪਹਿਲੇ ਜਾਂ ਦੂਜੇ ਨੰਬਰ 'ਤੇ ਹੋਏਗਾ। ਅਤੇ ਇਸ ਬਾਰੇ ਕਿਸੇ ਪਾਰਟੀ ਦਾ ਤੁਸੀਂ ਇਹ ਲਾ ਲਓ ਵੀ, ਚਾਹੇ ਹੁਣ ਇਹ ਨਾ ਕੋਈ ਕਹੇ ਵੀ ਇਹ ਭਾਜਪਾ ਨੂੰ ਹੀ ਉਹ ਕਰੀ ਜਾਂਦੇ ਨੇ, ਚਾਹੇ ਕਾਂਗਰਸ ਦੀ ਸਰਕਾਰ ਸੀ ਪਹਿਲਾਂ 10 ਸਾਲ ਮਨਮੋਹਨ ਸਿੰਘ ਦੀ ਰਹੀ ਹੈ, ਹੁਣ 12 ਸਾਲ ਹੋ ਗਏ ਮੋਦੀ ਸਾਹਿਬ ਦੀ, ਅੱਗੇ ਚਾਹੇ ਤੁਸੀਂ ਕੇਜਰੀਵਾਲ ਦੀ ਬਣਾ ਦਿਓ, ਚਾਹੇ ਮਮਤਾ ਬੈਨਰਜੀ ਦੀ ਬਣਾ ਦਿਓ, ਚਾਹੇ ਮੋਦੀ ਸਾਹਿਬ ਨੂੰ 2050 ਤੱਕ ਬਣਾ ਦਿਓ, ਕਿਸੇ ਦੇ ਏਜੰਡੇ 'ਤੇ ਨਹੀਂ ਰਹਿਣਾ। ਕਿਉਂ? ਕਿਉਂਕਿ ਲੋਕਾਂ ਦੇ ਏਜੰਡੇ 'ਤੇ ਨਹੀਂ, ਲੋਕਾਂ ਦੇ ਏਜੰਡੇ 'ਤੇ ਨਹੀਂ, ਕਿਉਂ? ਕਿਉਂਕਿ ਸਰਕਾਰ ਦੇ ਏਜੰਡੇ 'ਤੇ ਨਹੀਂ, ਕਿਸੇ ਪਾਰਟੀ ਦੇ ਏਜੰਡੇ 'ਤੇ ਨਹੀਂ। ਧੰਨਵਾਦ ਵੀਰ ਜੀ ਤੁਹਾਡਾ ਸਮਾਂ ਦੇਣ ਦਾ ਜੀ।
1: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਵੀਰੇ ਜੀ। ਰਮੇ ਜੀ,
2: ਦੇਖੋ ਅੱਜ ਤੱਕ ਤੇ ਏਦਾਂ ਹੀ ਹੋਇਆ ਕਿ ਜਿਹੜਾ ਕੁਛ ਸਿਆਸੀ ਪਾਰਟੀਆਂ ਦੇ ਏਜੰਡੇ ਤੇ ਹੁੰਦਾ ਉਹੀ ਲੋਕਾਂ ਦਾ ਏਜੰਡਾ ਬਣ ਜਾਂਦਾ, ਜਾਂ ਲੋਕਾਂ ਨੂੰ ਐ ਢੰਗ ਦੇ ਨਾਲ ਤਿਆਰ ਕਰ ਦਿੱਤਾ ਜਾਂਦਾ, ਲੋਕਾਂ ਨੂੰ ਲੱਗਦਾ ਕਿ ਸਾਡਾ ਏਜੰਡਾ ਇਹੀ ਹੈ। ਚਾਹੇ ਉਹ ਵਿਰੋਧੀ ਧਿਰ ਆਪਣੀ ਗੱਲ ਰੱਖੇ, ਚਾਹੇ ਸੱਤਾਧਾਰੀ ਧਿਰ ਆਪਣੀ ਗੱਲ ਰੱਖੇ, ਇਹ ਸੱਚ ਹੈ ਸਰੋਤਿਓ। ਪਰੰਤੂ ਦੂਜੀ ਜਿਹੜੀ ਗੱਲ ਤੁਸੀਂ ਨਾਲ ਕਹੀ ਮੈਂ ਦੁਹਰਾ ਦੇਵਾਂ, ਜਿੰਨਾ ਚਿਰ ਲੋਕਾਂ ਦਾ ਏਜੰਡਾ ਸਿਆਸੀ ਪਾਰਟੀਆਂ ਦਾ ਏਜੰਡਾ ਨਹੀਂ ਬਣਦਾ ਉਹਨਾਂ ਚਿਰ ਸਾਡਾ ਜੀਵਨ ਸਫਲ ਨਹੀਂ ਹੋਣਾ। ਏਜੰਡਾ ਲੋਕਾਂ ਦਾ ਹੋਵੇ, ਸਰਕਾਰਾਂ ਪੋਲੀਟੀਕਲ ਪਾਰਟੀਆਂ ਸਰਕਾਰਾਂ ਨਹੀਂ ਪੋਲੀਟੀਕਲ ਪਾਰਟੀਆਂ ਮਜਬੂਰ ਹੋਣ ਲੋਕਾਂ ਦਾ ਏਜੰਡਾ ਅਡੋਪਟ ਕਰਨ, ਉਦੋਂ ਜਿਹੜਾ ਇੱਥੇ ਭਾਰਤ ਦੇ ਵਿੱਚ ਚੇਂਜ ਸ਼ੁਰੂ ਹੋਣੀ ਹੈ, ਜਿਹਨੂੰ ਅਸੀਂ ਬਦਲਾਅ ਆਖਦੇ। ਜਿਹੜਾ ਤੁਸੀਂ ਗੱਲ ਕੀਤੀ ਹੈ ਖਾਣ ਪੀਣ ਵਾਲੀਆਂ ਚੀਜ਼ਾਂ 'ਚ, ਮੈਂ ਤਾਜ਼ਾ ਤਰੀਨ ਸਰੋਤਿਓ ਤੁਹਾਡੀ ਗੱਲ ਦੇ ਨਾਲ ਸਾਂਝ ਪਾ ਦਾਂ, ਕਿਉਂਕਿ ਇਸ ਵੇਲੇ ਅੰਬ ਦੀ ਪੈਦਾਵਾਰ ਬਹੁਤ ਵੱਡੀ ਤਾਦਾਦ 'ਚ ਹੁੰਦੀ ਆ, ਮੌਸਮ ਅੰਬ ਦਾ ਮੌਸਮ ਹੈ। ਸੰਧੂ ਸਾਹਿਬ, ਉਹ ਅੰਬ ਪੰਜਾਬ ਵਿੱਚੋਂ ਉੱਤਰ ਪ੍ਰਦੇਸ਼ ਚੋਂ ਬੜਾ ਦੂਰ ਤੱਕ ਜਿਹੜਾ ਅੰਬ ਦੀ ਪ੍ਰੋਡਕਸ਼ਨ ਹੈਗੀ ਹੈ, ਹਰਿਆਣੇ ਵਿੱਚ ਵੀ ਬਥੇਰਾ ਅੰਬ ਹੈ, ਯੂਪੀ 'ਚ ਬਹੁਤ ਵੱਡੀ, ਮਹਾਰਾਸ਼ਟਰ ਵਿੱਚ ਵੀ ਹੈ। ਜਿਹੜਾ ਅੰਬ ਬਹੁਤ ਸਾਰੇ ਦੇਸ਼ਾਂ ਨੂੰ ਸਪਲਾਈ ਹੁੰਦਾ ਉਹ ਨੇਪਾਲ ਨੂੰ ਵੀ ਹੁੰਦਾ ਹੈ। ਨੇਪਾਲ ਦੇਖ ਲਓ ਕਿੱਦਾਂ ਦਾ ਦੇਸ਼ ਹੈ, ਛੋਟਾ ਜਿਹਾ ਦੇਸ਼ ਹੈ ਸਾਡੇ ਮੁਕਾਬਲੇ। ਨੇਪਾਲ ਨੇ ਭਾਰਤ ਦਾ ਭੇਜਿਆ ਹੋਇਆ ਅੰਬ ਲੈਣ ਤੋਂ ਇਨਕਾਰ ਕਰ ਦਿੱਤਾ, ਕਾਰਨ ਇਹੀ ਜਿਹੜਾ ਸਰੋਤੇ ਜ਼ਿਕਰ ਕਰਕੇ ਗਏ ਕਿ ਭਾਈ ਇਹਦੇ ਅਸੀਂ ਕੁਆਲਿਟੀ ਬਹੁਤ ਹੇਠਲੀ ਹੈ, ਇਹਦੇ ਵਿੱਚ ਕੀਟਨਾਸ਼ਕ ਹੀ ਬਹੁਤ ਵੱਡੀ ਮਾਤਰਾ 'ਚ ਆ। ਨੇਪਾਲ ਨੇ ਅੰਬ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਕਾਰੋਬਾਰੀ ਤੌਰ ਤੇ ਸੱਟਬੈਕ ਹੈਗੀ ਹੈ, ਪਰੰਤੂ ਕਾਰੋਬਾਰੀ ਦੇ ਨਾਲੋਂ ਨੇਪਾਲ ਨੇ ਤੇ ਇਨਕਾਰ ਕਰ ਦਿੱਤਾ ਤੇ ਅਸੀਂ ਉਹੀ ਖਾਈ ਜਾ ਰਹੇ ਹਾਂ। ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਬਿਲਕੁਲ ਸੱਚ ਹੈ ਕਿ ਇਹ ਏਜੰਡਾ ਲੋਕਾਂ ਦਾ ਏਜੰਡਾ ਹੈ ਹੀ ਨਹੀਂ, ਤੇ ਪੋਲੀਟੀਕਲ ਪਾਰਟੀਆਂ ਦਾ ਤਾਂ ਹੋ ਹੀ ਨਹੀਂ ਸਕਦਾ, ਉਹਨਾਂ ਨੇ ਕੀ ਲੈਣਾ ਦੇਣਾ। ਉਹਨਾਂ ਦੇ ਉੱਤੇ ਅੰਬ ਵੀ ਹੋਰ ਹੈ, ਉਹਨਾਂ ਦੇ ਉੱਤੇ ਦੁੱਧ ਵੀ ਹੋਰ ਆ, ਇਹ ਤੁਹਾਡੇ ਸਾਡੇ ਆ, ਇਸ ਕਰਕੇ ਸਾਡਾ ਤੁਹਾਡਾ ਏਜੰਡਾ ਮਾਫ ਕਰਨਾ ਇਹ ਬਣ ਨਹੀਂ ਰਿਹਾ। ਮੈਂ ਵੀ ਸਮਝਦਾ ਕਿ ਇਹ ਚਿੰਤਾ ਦਾ ਵਿਸ਼ਾ ਹੈ
1: ਜੀ। ਬਿਲਕੁਲ, ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ੍ਰੀ ਅਕਾਲ ਜੀ, ਕਮਲ ਜੀ ਤੁਸੀਂ ਆਨਰ ਹੋ
4: ਜੀ। ਸਤਿ ਸ੍ਰੀ ਅਕਾਲ ਸੰਧੂ ਸਾਹਿਬ ਤੇ ਰਮੇਸ਼ ਜੀ, ਤੁਹਾਨੂੰ ਵੀ। ਰਮੇਸ਼ ਜੀ, ਪੇਪਰ ਲੀਕ ਦੀ ਜਿਹੜੀ ਦੇਖੋ, ਜਦੋਂ ਦੀ ਇਹ ਆਪਣੇ ਵਿਸ਼ਵ ਗੁਰੂ ਜੀ ਦੀ ਬਣੀ ਆ ਸਰਕਾਰ, ਪਹਿਲਾਂ ਨੀਟ ਦੇ ਵਿੱਚ ਹੋਇਆ ਦੇਖੋ, ਸੀ ਬੀ ਐਸ ਈ, ਐਸ ਐਸ ਸੀ, ਯੂ ਪੀ ਐਸ ਸੀ, ਸੀ ਯੂ ਈ ਟੀ ਆ ਜਾਂਦੇ, ਮਤਲਬ ਇਹ ਲਗਾਤਾਰ ਇਹ ਕੰਮ ਚੱਲਦੇ ਰਹੇ। ਹੁਣ ਲੇਟੈਸਟ ਜਿਹੜਾ ਹੋਇਆ ਉਹਦੇ ਵਿੱਚ ਤੇ ਮਤਲਬ ਦੇਖੋ ਨਾ, ਆਤੀ ਹੋ ਗਈ ਨਾ ਕੰਮ, ਮਤਲਬ ਕਿੰਨਿਆਂ ਬੱਚਿਆਂ ਦੇ ਸੁਸਾਈਡ ਹੋ ਗਏ। ਔਰ ਜਿਹੜਾ ਧਰਮਿੰਦਰ ਪ੍ਰਧਾਨ ਸੀਗਾ ਆਪਣਾ, ਜਿਹੜਾ ਉਹਨੂੰ ਬਚਾਉਣ ਦੇ ਲਈ ਇੱਕ ਨਿੰਜਾ ਆਪਣੇ ਤਕਨੀਕ ਕੱਢੀ ਬੀਜੇਪੀ ਨੇ, ਹੈ ਤੇ ਗੋਦੀ ਮੀਡੀਆ ਨੇ ਬੜਾ ਪ੍ਰਚਾਰ ਕੀਤਾ, ਇਹਦੇ ਵਿੱਚ ਮੋਦੀ ਸਾਹਿਬ ਦਾ ਮਾਸਟਰ ਸਟ੍ਰੋਕ ਹੈਗਾ ਜੀ, ਇੱਕ ਸੈਕਟਰੀ ਨੂੰ ਸਸਪੈਂਡ ਕਰ ਦਿੱਤਾ, ਤੇ ਉਹਦਾ ਨਾਂ ਸੀਗਾ ਆਈ ਐਸ ਹੈ ਜੀ ਬੰਦਾ, ਉਹ ਰਾਹੁਲ ਸਿੰਘ। ਪਰ ਉਹਨੂੰ ਸਸਪੈਂਡ ਕਰਨ ਤੋਂ ਬਾਅਦ ਦੇਖੋ ਹੋਇਆ ਕੀ ਆ, ਪਰ ਉਹਨੂੰ ਤੇ ਉਹਨਾਂ ਨੇ ਮਿਨਿਸਟਰੀ ਆਫ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਵਿੱਚ ਅਡੀਸ਼ਨਲ ਸੈਕਟਰੀ ਬਣਾ ਦਿੱਤਾ, ਮਤਲਬ ਸਜ਼ਾ ਦੀ ਬਜਾਏ ਉਹਦਾ ਪ੍ਰਮੋਸ਼ਨ ਹੋ ਗਿਆ। ਸੋ ਮਤਲਬ ਮੇਰਾ ਇਹ ਕਹਿਣ ਦਾ ਆ ਵੀ ਈਡੀ ਜਿਹੜੀ ਆ ਇਹ ਮਤਲਬ ਪੰਜਾਬ ਦੇ ਵਿੱਚ ਜਾਂ ਜਿਹੜੀ ਵੀ ਪਾਰਟੀ ਇਹਨਾਂ ਦੇ ਅੱਗੇ ਚੱਲਦੀ ਆ ਉਹਨਾਂ 'ਚ ਤਾਂ ਕਾਰਵਾਈ ਹੋ ਰਹੀ ਆ, ਤੇ ਆਪਣੇ 56 'ਚ ਛਾਪੀ ਆ ਪ੍ਰਧਾਨ ਮੰਤਰੀ ਜਿਹੜੀ ਈਡੀ ਆ ਉਹਨਾਂ 'ਤੇ ਕਦੋਂ ਕਾਰਵਾਈ ਹੋ ਗਈ ਜਿਹੜੇ ਖੁਦ ਉਹਦੇ ਬੰਦੇ ਨੇ। ਥੈਂਕ ਯੂ ਸਰ, ਮਿਹਰਬਾਨੀ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਚਲੋ ਸਰੋਤਿਓ, ਮੈਂ ਤੇ ਇੰਨਾ ਹੀ ਕਹਿ ਸਕਦਾ ਕਿ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਬਹੁਤ ਸਾਰੇ ਮਸਲਿਆਂ ਦੇ ਵਿੱਚ ਜਿਹੜਾ ਸੱਤਾਧਾਰੀ, ਜਿੱਥੇ ਵੀ ਜਿੱਦਾਂ ਦੀ ਸੱਤਾਧਾਰੀ ਹੈ, ਉਹ ਆਪਣੇ ਲੋਕਾਂ ਤੇ ਕਾਰਵਾਈ ਨਹੀਂ ਕਰਦੀ। ਪੇਪਰ ਲੀਕ ਦਾ ਮਸਲਾ ਇਹ ਦੂਜਾ ਸੱਚ ਹੈ ਕਿ ਬਹੁਤਿਆਂ ਦਾ ਮਸਲਾ ਹੀ ਨਹੀਂ ਹੈ, ਇਹ ਵੀ ਲੋਕਾਂ ਦਾ ਮਸਲਾ ਹੀ ਨਹੀਂ ਸੰਧੂ ਸਾਹਿਬ, ਕਿਉਂਕਿ ਟਾਵੇਂ ਟਾਵੇਂ ਬੱਚੇ ਦੇ ਬੱਚਿਆਂ ਨੇ ਪੇਪਰ ਦਿੱਤਾ ਸਾਰੇ, ਤੇ ਨੀਟ ਦਾ ਪੇਪਰ ਨਹੀਂ ਦਿੰਦੇ। ਬਹੁਤਿਆਂ ਨੂੰ ਤੇ ਨੀਟ ਦੀ ਡੈਫੀਨੇਸ਼ਨ ਹੀ ਨਹੀਂ ਪਤਾ ਹੋਣੀ, ਕਹਿੰਦੇ ਫਿਰ ਕੀ ਗੱਲ ਹੈ, ਪੇਪਰ ਹੀ ਹੈ, ਕਿੱਡੀ ਗੱਲ ਹੈ, ਫਿਰ ਦੇ ਦੇਣਗੇ। ਬਹੁਤਿਆਂ ਨੂੰ ਤੇ ਇਹਦਾ ਅਰਥ ਹੀ ਨਹੀਂ ਪਤਾ ਹੋਣਾ ਕਿ ਨੀਟ ਦੀ ਮਹੱਤਤਾ ਕੀ ਹੈ, ਜਿਹੜੇ ਬੱਚੇ ਉਹ ਪੇਪਰ 'ਚ ਬੈਠਦੇ ਉਹ ਕਿਸ ਢੰਗ ਦੀ ਤਿਆਰੀ ਕਰਕੇ ਅੱਜ ਬੈਠਦੇ ਹੈ ਉਹ। ਇਸ ਕਰਕੇ ਇਹ ਵੀ ਲੋਕਾਂ ਦਾ ਮੁੱਦਾ ਹੀ ਨਹੀਂ, ਤੇ ਲੋਕਾਂ ਦਾ ਮੁੱਦਾ ਨਾ ਹੋਣ ਕਰਕੇ ਸਿਆਸੀ ਪਾਰਟੀਆਂ ਲਾਹਾ ਲੈ ਰਹੀ। ਔਰ ਭਾਰਤੀ ਸਰਕਾਰ ਨੇ, ਮੈਂ ਸਮਝਦਾ ਕਿ ਸਿਆਸੀ ਬਿਆਨਬਾਜ਼ੀ ਤੋਂ ਇਲਾਵਾ ਇੱਕ ਕਮੇਟੀ ਗਠਿਤ ਕਰਨਾ ਸ਼ਬਦ ਜ਼ਰੂਰ ਸਰਕਾਰਾਂ ਨੂੰ ਆ ਗਿਆ ਕਿ ਜਾਂਚ ਟੀਮ ਗਠਿਤ ਕਰ ਦਿੱਤੀ, ਸੀਬੀਆਈ ਦੇ ਹਵਾਲੇ ਜਾਂਚ ਦੇ ਦਿੱਤੀ, ਜਿਸ ਤੋਂ ਪਤਾ ਨਿਕਲਣਾ ਹੀ ਕੁਛ ਨਹੀਂ। ਲੋਕਾਂ ਦਾ ਗੁੱਸਾ ਸ਼ਾਂਤ ਕਰਨ, ਵਕਤੀ ਤੌਰ ਤੇ ਲੋਕਾਂ ਨੂੰ ਠੰਡੇ ਕਰਨ ਦੇ ਲਈ ਉਹ ਜ਼ਰੂਰ ਹੋ ਗਿਆ। ਇਸ ਤੋਂ ਇਲਾਵਾ ਕੋਈ ਕਾਰਵਾਈ ਨਹੀਂ, ਕਿਉਂਕਿ ਪਹਿਲੀ ਵਾਰੀ ਤੇ ਪੇਪਰ ਲੀਕ ਦੀ ਗੱਲ ਨਹੀਂ ਹੋਈ, ਪਹਿਲਾਂ ਵੀ ਬਥੇਰੀ ਵਾਰੀ ਹੋਏ ਹੈ। ਔਰ ਲੀਕ ਦੀ ਡੈਫੀਨੇਸ਼ਨ ਦੂਜੀ ਜਿਹੜੀ ਮੈਂ ਕਹਾਂ, ਲੀਕ ਸ਼ਬਦ ਵੀ ਮੈਨੂੰ ਲੱਗਦਾ ਗਲਤ ਹੋਏਗਾ, ਪੇਪਰ ਵਿੱਚ ਭ੍ਰਿਸ਼ਟਾਚਾਰ ਹੋਇਆ ਜੀ। ਲੀਕ ਤੋਂ ਭਾਵ ਇਹ ਹੈ ਕਿ ਪੈਸੇ ਲੈ ਕੇ ਪੇਪਰ ਵੇਚੇ ਜਾਂਦੇ ਹੈਗੇ, ਸੈਟਿੰਗ ਕੀਤੀ ਜਾਂਦੀ ਹੈ, ਬਾਕੀ ਜਿਵੇਂ ਹੋਰ ਥਾਵਾਂ ਤੇ ਭ੍ਰਿਸ਼ਟਾਚਾਰ ਹੈ, ਇੱਥੇ ਵੀ ਇਸ ਤੰਤਰ ਵਿੱਚ ਵੀ ਭਾਈ ਭ੍ਰਿਸ਼ਟਾਚਾਰ ਹੈ, ਜਿਹੜਾ ਥੋੜਾ ਜਿਹਾ ਜੱਗ ਜਾਰ ਹੋਇਆ
1: ਜੀ। ਬਿਲਕੁਲ ਜੀ, ਉਹ ਨਾਲ ਦੀ ਨਾਲ ਤੁਹਾਨੂੰ ਮੈਸੇਜ ਦੇ ਦਈਏ, ਲਵਾਨਾ ਵੈਲਨੈਸ ਸਪਾ, ਤੁਸੀਂ ਡਰਾਈਵਿੰਗ ਦੀ ਜੋਬ ਕਰਦੇ ਹੋ, ਲੰਬਾ ਸਮਾਂ ਤੁਸੀਂ ਆਫਿਸ ਦੇ ਵਿੱਚ ਬੈਠਦੇ ਹੋ, ਬੈਕ ਸਟਿਫ ਹੋ ਗਈ ਆ, ਪੇਨ ਹੋ ਰਿਹਾ, ਨੈਕ ਦੇ ਵਿੱਚ ਪ੍ਰੋਬਲਮ ਆ, ਤੁਹਾਨੂੰ ਲੱਗਦਾ ਕਿ ਤੁਹਾਨੂੰ ਬੈਕ ਦੀ ਇੱਕ ਵਧੀਆ ਮਸਾਜ ਚਾਹੀਦੀ ਤਾਂ ਲਿਵਾਨਾ ਵੈਲਨੈਸ ਸਪਾ ਖੁੱਲ੍ਹ ਗਿਆ ਜੀ ਬਰੈਂਪਟਨ ਦੇ ਵਿੱਚ, ਇੱਕ ਵਧੀਆ ਪ੍ਰੋਫੈਸ਼ਨਲ ਅਤੇ ਰਜਿਸਟਰਡ ਥੈਰੇਪਿਸਟ ਉੱਥੇ ਨੇ, ਹਾਈਜੀਨਿਕ ਇਨਵਾਇਰਮੈਂਟ ਆ, ਐਡਵਾਂਸ ਇਕਿਊਪਮੈਂਟਸ ਆ ਤੁਹਾਨੂੰ, ਈਵਨ ਕਿ ਸਾਡੀਆਂ ਭੈਣਾਂ ਵਾਸਤੇ ਲੇਡੀਜ਼ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾਫੇਸ਼ੀਅਲ, ਲੇਜ਼ਰ, ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ, ਬਹੁਤ ਸਾਰੀਆਂ ਹੋਰ ਸਰਵਿਸਿਜ਼ ਲਿਵਾਨਾ ਵੈਲਨੈਸ ਸਪਾ ਤੁਹਾਨੂੰ ਦਿੰਦਾ ਆ। ਤੁਸੀਂ ਜ਼ਰੂਰ ਇੱਕ ਗੇੜਾ ਮਾਰ ਕੇ ਆਓ ਲਿਵਾਨਾ ਵੈਲਨੈਸ ਸਪਾ ਦੇ ਉੱਪਰ, ਔਰ ਪੰਜਾਬੀ ਲੈਣਾ ਦਾ ਰੈਫਰੈਂਸ ਦੇਣਾ, ਤੁਹਾਨੂੰ 20% ਡਿਸਕਾਊਂਟ ਤੁਹਾਨੂੰ ਮਿਲ ਜਾਣਾ ਆ। ਤੁਸੀਂ 416-816-5185-416-881-5385 ਲਿਵਾਨਾ ਵੈਲਨੈਸ ਸਪਾ 341 ਪਾਰਕ ਹਸਟ ਸਕੁਆਇਰ ਬਰੈਂਪਟਨ 'ਤੇ ਲੋਕੇਟਡ ਨੇ, ਜ਼ਰੂਰ ਗੇੜਾ ਮਾਰ ਕੇ ਆਓ ਇੱਕ ਵਾਰ, ਅਤੇ ਤੁਸੀਂ ਦੇਖਿਓ ਇੱਕ ਵਾਰ ਤੁਸੀਂ ਚਲੇ ਗਏ, ਤੁਸੀਂ ਕਹੋਗੇ ਲੈਟ ਵੀ ਆਪਾਂ ਸਰਵਿਸ ਲੈ ਲਈਏ, ਕਿਉਂਕਿ ਸਾਡੇ ਰੈਫਰੈਂਸ ਦੇ ਨਾਲ ਤੁਹਾਨੂੰ ਡਿਸਕਾਊਂਟ ਵੀ ਮਿਲ ਜਾਣਾ ਆ। ਔਰ ਨਾਲ ਦੀ ਨਾਲ ਭੈਣਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਜਦੋਂ ਉਹਨਾਂ ਨੇ ਇੱਕ ਵਾਰੀ ਲਿਵਾਨਾ ਵੈਲਨੈਸ ਅੰਦਰ ਗਏ, ਉੱਥੇ ਉਹਨਾਂ ਨੇ ਪੂਰਾ ਇਨਵਾਇਰਮੈਂਟ ਵੇਖੀ, ਅਤੇ ਕਿਉਂਕਿ ਇਹ ਪਹਿਲੀ ਤਰ੍ਹਾਂ ਦਾ ਐਸਾ ਸਪਾ ਖੁੱਲ੍ਹਿਆ ਹੈ ਜਿੱਥੇ ਬਹੁਤ ਆਪਾਂ ਕਹੀਏ ਕਿ ਜਿਹੜਾ ਲੇਟੈਸਟ ਇਕਿਊਪਮੈਂਟ ਆ, ਲੇਟੈਸਟ ਮਸ਼ੀਨਾਂ ਨੇ ਜਿਹਨਾਂ ਦੇ ਨਾਲ ਤੁਹਾਨੂੰ ਸਰਵਿਸ ਦਿੱਤੀਆਂ ਜਾਂਦੀਆਂ। ਸੋ ਲਿਵਾਨਾ ਵੈਲਨੈਸ ਸਪਾ 416-881-5385 'ਤੇ ਤੁਸੀਂ ਅਪੁਆਇੰਟਮੈਂਟ ਬਣਾ ਕੇ ਇੱਕ ਗੇੜਾ ਲਾ ਸਕਦੇ ਹੋ। ਨਾਲ ਦੀ ਨਾਲ ਤੁਹਾਨੂੰ ਇੱਕ ਵਾਰ ਫਿਰ ਮੋਨਾ ਮਹਿੰਗੀ ਜੀ ਦਾ ਨੰਬਰ ਦੇ ਦਈਏ। ਮੋਨਾ ਮਹਿੰਗੀ ਜੀ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਕ੍ਰਿਟੀਕਲ ਇਲਨੈਸ, ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਜਾਂ ਤੁਸੀਂ ਰਿਟਾਇਰਮੈਂਟ ਫਾਈਨੈਂਸ਼ੀਅਲ ਪਲਾਨਿੰਗ ਦੀ ਬਾਰੇ ਤੁਸੀਂ ਡਿਸਕਸ ਕਰਨਾ, ਤਾਂ ਵੀ ਤੁਸੀਂ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦੇ ਨਾਲ ਕੰਮ ਕਰਦੇ ਨੇ, 416-509-1509 ਮੋਨਾ ਮਹਿੰਗੀ ਜੀ, 416-509-1509 ਮੋਨਾ ਮਹਿੰਗੀ ਜੀ। ਅਗਲੀ ਕਾਲ ਵੱਲ ਚੱਲਦੇ ਹਾਂ ਜੀ, ਲੰਬੇ ਸਮੇਂ ਤੋਂ ਦੇਖਦੇ ਹਾਂ ਜੀ ਕੌਣ ਹੋਲਡ 'ਤੇ ਨੇ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਹੋਲਡ ਹੋ ਲੰਬੇ ਸਮੇਂ ਤੋਂ। ਸਤਿ ਸ਼੍ਰੀ ਅਕਾਲ ਜੀ,
5: ਸਿੱਖ ਨੂੰ ਸਿੱਖ ਕੌਮ ਨੂੰ ਸਿਧਾਂਤਾਂ ਤੋਂ ਪਾਸੇ ਕਰਨ ਲਈ ਜਾਂ ਸਾਬੋਤਾਜ ਕਰਨ ਲਈ ਜਾਂ ਖੱਜਲ ਖਰਾਬ ਕਰਨ ਲਈ ਕੋਈ ਤੁਸੀਂ ਵਰਤ ਸਕਦੇ ਹੋ ਸ਼ਬਦ। ਉਧਰੋਂ ਦੇਖੋ ਦਮਦਮੀ ਟਕਸਾਲ ਦਾ ਕਿੰਨਾ ਜ਼ਬਰਦਸਤ ਇਤਿਹਾਸ ਆ, ਉੱਥੇ ਧੁੰਮੇ ਨੂੰ ਬਿਠਾਇਆ ਦੇਖ ਲਓ ਕੀ ਕਰਦਾ। ਬਾਦਲਾਂ ਗੁਰੂ ਟੋਲੇ ਰਾਹੀਂ ਤੋਂ ਰੜੀਓ ਦੱਖਣ ਦਾ ਜੀ ਕਰ ਹੀ ਰਹੇ ਆ, ਮਤਲਬ ਸਾਰੇ ਪਾਸਿਆਂ ਤੋਂ ਸਿੱਖਾਂ ਨੂੰ ਘੇਰਾ ਪਾ ਰਹੀ ਭਾਜਪਾ ਦੱਸੋ।
1: ਬਿਲਕੁਲ ਜੀ, ਇਹੀ ਚੀਜ਼ਾਂ 80s ਦੇ ਵਿੱਚ ਵੀ ਇਹੀ ਚੀਜ਼ਾਂ ਹੋਈਆਂ, ਔਰ ਉਦੋਂ ਵੀ ਫਿਰ ਸਰਕਾਰੀ ਸ਼ਹਿਰ 'ਤੇ ਇੱਧਰੋਂ ਉੱਧਰੋਂ ਬਹੁਤ ਸਮਰਥਨ ਮਿਲਿਆ। ਸੋ ਐਨੀਵੇ ਜੀ, ਰਮੇਸ਼ ਜੀ, ਤੁਸੀਂ ਕਹਿਣਾ ਚਾਹੁੰਦੇ ਹੋ, ਤੁਹਾਡਾ ਹੈਗਾ ਇਹਦੇ ਵਿੱਚ ਕੁਛ, ਤੁਹਾਡਾ ਤਰਕ ਕੀ ਕਹਿੰਦਾ ਕਿ ਇਹ ਕਿਤੇ ਮਨਪ੍ਰੀਤ ਆਲੀ ਕਿਤੇ ਪੈਰਾਸ਼ੂਟ ਰਾਹੀਂ ਤਾਂ ਨਹੀਂ ਉਤਰਿਆ ਭਾਜਪਾ ਦੇ ਵਿੱਚੋਂ ਸਿੱਧਾ, ਉਹਨਾਂ ਨੇ ਕਿਤੇ ਲਾਂਚ ਕੀਤਾ ਹੋਵੇ ਇਹਨਾਂ ਨੂੰ?
2: ਨਹੀਂ, ਲਾਂਚ ਨਹੀਂ ਉਹਨਾਂ ਨੇ ਕੀਤਾ, ਲਾਂਚ ਇਹ ਸੁਖਬੀਰ ਸਿੰਘ ਬਾਦਲ ਦਾ ਕੀਤਾ ਹੀ ਹੈ, ਜਾਂ ਆਪਣੇ ਪੈਸੇ ਦੇ ਦਮ ਦੇ ਨਾਲ ਲਾਂਚ ਹੋਇਆ, ਜਿਸ ਤੋਂ ਪੈਸਾ ਧੇਲਾ। ਜੇ ਸੰਧੂ ਸਾਹਿਬ, ਚਲੋ ਤੁਸੀਂ, ਮੈਂ ਉਸ ਕਤਾਰ 'ਚ ਨਹੀਂ ਆਉਂਦੇ, ਨਾ ਸਾਡੇ ਤੋਂ ਓਨਾ ਧਨ ਹੈਗਾ ਤੇ ਨਾ ਇਸ ਢੰਗ ਦੇ ਨਾਲ ਓਨਾ ਧਨ ਹੋ ਸਕਦਾ ਹੈ। ਇੱਥੇ ਤੇ ਰੋਜੀ ਰੋਟੀ ਦੇ ਲਾਲੇ ਰਹਿੰਦੇ ਆ, ਜੇ ਤੁਹਾਡੇ ਕੋਲ ਬੋਰੀਆਂ 'ਚ ਪੈਸੇ ਪਏ ਆ, ਤੁਸੀਂ ਰਾਜ ਸਭਾ ਮੈਂਬਰ ਬਣ ਸਕਦੇ ਹੋ, ਤੁਸੀਂ ਲੋਕ ਸਭਾ ਮੈਂਬਰ ਬਣ ਸਕਦੇ ਹੋ, ਤੁਸੀਂ ਵਿਧਾਇਕ ਬਣ ਸਕਦੇ ਹੋ, ਤੁਸੀਂ ਮੰਤਰੀ ਬਣ ਸਕਦੇ ਹੋ। ਇਹ ਸਿਆਸਤ ਹੈ ਇੱਥੇ ਦੀ। ਆਹ ਹਰਭਜਨ ਸਿੰਘ ਕੀ ਖੁਲਾਸਾ ਕਰਕੇ ਗਿਆ ਸੀ? ਹਰਭਜਨ ਸਿੰਘ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਬਣਾਇਆ ਹੋਇਆ ਰਾਜ ਸਭਾ ਮੈਂਬਰ, ਉਹ ਸਾਫ਼ ਕਹਿ ਕੇ ਗਿਆ ਸੀ ਕਿ ਕਿਹੜੀ ਕਿਹੜੀ ਸੀਟ ਕਿੰਨੇ ਦੀ ਵਿਕੀ ਹੈ ਰਾਜ ਸਭਾ ਦੀ। ਚਲੋ ਇਹ ਗੱਲਾਂ ਕੋਈ ਲੁਕੀਆਂ ਛਿਪੀਆਂ ਹੁਣ ਰਹੀਆਂ ਨੀ, ਮੈਨੂੰ ਲੱਗਦਾ ਕਿ ਸੰਤ ਸਾਹਿਬ ਹੁਣ ਸਿਆਸੀ ਪਾਰਟੀਆਂ ਵੀ ਸੰਗ ਦੀਆਂ ਨੀ ਇਸ ਗੱਲ ਤੋਂ। ਪਹਿਲਾਂ ਤਾਂ ਹੁੰਦਾ ਨਾ ਸੰਗ ਸ਼ਰਮ ਹੁੰਦੀ ਸੀ, ਉਹ ਜਿੱਦਾਂ ਪੁਰਾਣੇ ਕਹਿੰਦੇ ਸੀ, ਹੁਣ ਸੰਗ ਸ਼ਰਮ ਕਿੱਥੇ, ਹੁਣ ਕੌਣ ਝੁੰਡ ਕੱਢਦਾ ਹੈ? ਉਹ ਝੁੰਡ ਨੀ, ਹੁਣ ਇਹ ਸਿਆਸੀ ਪਾਰਟੀਆਂ ਨੇ ਝੁੰਡ ਚੁੱਕ ਲਿਆ ਉਹਨਾਂ ਨੂੰ, ਹੁਣ ਇਹ ਭ੍ਰਿਸ਼ਟਾਚਾਰ ਨੂੰ ਤੇ ਪਾਪ ਸਮਝਦੇ ਹੀ ਨੀ, ਉਹ ਭ੍ਰਿਸ਼ਟਾਚਾਰ
1: ਜੀ। ਆਵਾਜ਼ ਤੁਹਾਡੀ ਰਮੇਸ਼ ਜੀ ਸਰਤ ਕੇ ਪਹੁੰਚ ਜੀ,
2: ਕਿੱਥੇ ਜਾਣਾ? ਮੈਂ ਤਾਂ ਅਕਾਲੀ ਦਲ ਬਾਰੇ ਕਹਿ ਗਿਆ, ਆਪਣੀ ਟਿੱਪਣੀ ਕਰ ਗਿਆ ਸੰਧੂ ਸਾਹਿਬ
1: ਜੀ,
2: ਕਿ ਅਸਲ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਅੱਜ ਅੰਮ੍ਰਿਤਪਾਲ ਦੀ ਧਿਰ ਦੇ ਨਾਲ ਗੱਠਜੋੜ ਕਰਕੇ ਵੀ ਘੱਟ ਹੈ, ਸੁਖਬੀਰ ਸਿੰਘ ਬਾਦਲ ਦੇ ਨਾਲ ਜੇ ਇਕੱਲਿਆਂ ਗੱਠਜੋੜ ਕਰਦੀ ਤਾਂ ਵੀ ਘੱਟ ਹੈ, ਜੇ ਪੁਨਰ ਸੁਰਜੀਤ ਨਾਲ ਕਰਦੀ ਤਾਂ ਵੀ ਘੱਟ ਹੈ। ਉਹਨੂੰ ਉਦੋਂ ਫਾਇਦਾ ਜਦੋਂ ਇਹ ਤਿੰਨੇ ਇੱਕ ਹੁੰਦੇ ਨੇ। ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਇਸੇ ਪੈਂਤਰੇ ਦੇ ਖੇਡ ਰਹੀ ਹੈ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਨੇੜੇ ਲੈ ਆਈਏ, ਜਿਹੜਾ ਮੈਂ ਹੁਣੇ ਕਿਹਾ ਕਿ ਪੰਥਕ ਏਕਤਾ ਦੇ ਨਾਂ ਤੇ ਇਹਨਾਂ ਨੂੰ ਇੱਕ ਕਰ ਦੇਣਾ, ਤੇ ਫਿਰ ਉਹਦੇ ਵਿੱਚੋਂ ਜਿਹੜੇ ਤੁਸੀਂ ਆ ਦਮਦਮੀ ਟਕਸਾਲ ਦਾ, ਉਹ ਤੇ ਪਹਿਲਾਂ ਤਿਆਰ ਬਾਰ ਤਿਆਰ ਹੈ। ਆ ਦਮਦਮੀ ਟਕਸਾਲ ਦੇ ਵਿੱਚ 6 ਜੂਨ ਨੂੰ ਕੇਂਦਰ ਦਾ ਇੱਕ ਭਾਜਪਾ ਦਾ, ਜਾਂ ਦੂਜੇ ਸ਼ਬਦਾਂ 'ਚ ਕਹੀਏ RSS ਨਾਲ ਜੁੜਿਆ ਵਿਅਕਤੀ ਆ ਕੇ ਸਾਨੂੰ ਮਤਾਂ ਦੇਣ ਲੱਗਿਆ ਕਿ 6 ਜੂਨ ਨੂੰ ਕੀ ਹੋਇਆ, ਹੱਦ ਹੋ ਗਈ ਯਾਰ, ਅਸੀਂ ਪੰਜਾਬ ਦੇ ਲੋਕ ਹੈ, ਪੰਜਾਬ ਦੇ ਵਸ਼ਿੰਦੇ ਹੈ, ਹੁਣ ਆਰ ਐਸ ਐਸ ਤੇ ਕਾਂਗਰਸ ਸਮਝਾਊਗੀ ਕਿ 1984 ਚ ਕੀ ਹੋਇਆ ਸੀ, ਜਿਹੜੇ ਕਰਨ ਕਰਾਉਣ ਵਾਲੇ ਉਹ ਸਮਝਾਉਣ ਲੱਗੇ ਆ ਸਾਡੀਆਂ ਸਟੇਜਾਂ ਤੇ ਆ ਕੇ। ਸੋ ਇਸ ਕਰਕੇ ਬੜਾ ਦੂਜੇ ਪਾਸੇ ਨੂੰ ਗੱਲ ਸੰਧੂ ਸਾਹਿਬ ਜਾ ਰਹੀ ਹੈ, ਔਰ ਭਾਜਪਾ ਇਹ ਦਾਂ ਖੇਡ ਰਹੀ ਹੈ ਕਿ ਕਿਸ ਢੰਗ ਦੇ ਨਾਲ ਇਹ ਜਿਹੜਾ ਇਹਨਾਂ ਦੀ ਏਕਤਾ ਕਰਾ ਕੇ ਫਿਰ ਉਹਦੇ ਵਿੱਚ ਆਪਣੀ ਏਕਤਾ ਕਰਨੀ, ਪਹਿਲਾਂ ਹੋਏਗੀ ਪੰਥਕ ਏਕਤਾ ਤੇ ਫਿਰ ਹੋਏਗੀ ਸਿਆਸੀ ਏਕਤਾ। ਤੁਸੀਂ ਵੇਖ ਲਿਓ ਸੱਪ ਇੱਦਾਂ ਦਾ ਹੀ ਨਿਕਲਣਾ ਇਹਦੇ ਮਿਲਦਾ ਜੁਲਦਾ।
1: ਜੀ ਬਿਲਕੁਲ, ਫਿਰ ਇੱਕ ਮੈਸੇਜ ਇੱਕ ਵਾਰ ਦੇ ਦਈਏ ਤੁਹਾਨੂੰ, ਬੈਸਟ ਵੈਲਿਊ ਬਿਲਡਿੰਗ ਸਪਲਾਈ ਦਾ ਤੁਸੀਂ ਕੰਟਰੈਕਟਰ ਹੋ, ਰੈਨੋਵੇਸ਼ਨ ਦਾ ਕੰਮ ਕਰਦੇ ਹੋ ਤੇ ਬਿਲਡਰਾਂ ਨੂੰ ਵਾਸਤੇ ਬਹੁਤ ਖੂਬਸੂਰਤ ਇਹ ਸੁਨਹਿਰੀ ਮੌਕਾ ਹੁਣ ਹੋ ਗਿਆ ਕਿ ਬੈਸਟ ਵੈਲਿਊ ਬਿਲਡਿੰਗ ਸਪਲਾਈ ਤੁਸੀਂ ਇੱਕੋ ਛੱਤ ਥੱਲੇ ਸਾਰਾ ਰੈਨੋਵੇਸ਼ਨ ਦਾ ਸਪਲਾਈਜ਼ ਦਾ ਕੰਮ, ਬਿਲਡਿੰਗ ਮਟੀਰੀਅਲ ਦਾ ਸਮਾਨ ਤੁਹਾਨੂੰ ਮਿਲ ਜਾਣਾ, ਜਾਂ ਪਲੰਬਿੰਗ ਦਾ ਸਮਾਨ ਹੋਵੇ ਜਾਂ ਸਪਲਾਈ ਦਾ ਜਾਂ ਫਿਕਸਿੰਗ ਦਾ ਸਮਾਨ ਜਾਂ ਇਲੈਕਟ੍ਰੀਕਲ ਫਲੋਰਿੰਗ, ਦਰਵਾਜ਼ੇ, ਡਰਾਈਵਾਲ, ਟੂਲਸ, ਵੈਂਟੀਆਂ, ਸ਼ਾਵਰ ਸਿਸਟਮ, ਹਰ ਤਰ੍ਹਾਂ ਦਾ, ਬੇਸਮੈਂਟ ਫਿਨਿਸ਼ ਕਰਨੀ ਆ, ਘਰ ਦਾ ਕੰਮ ਮੁਰੰਮਤ ਕਰਵਾ ਰਹੇ ਹੋ, ਤਾਂ ਤੁਸੀਂ ਬਸ ਇੱਕੋ ਇੱਕ ਨਾਮ ਯਾਦ ਰੱਖਣਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਸੋ ਹਰ ਤਰ੍ਹਾਂ ਦਾ ਸਮਾਨ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣਾ ਆ। ਤੁਸੀਂ ਬਸ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਵੀ ਦੇਖ ਸਕਦੇ ਹੋ, ਬੈਸਟ ਵੈਲਿਊ ਬਿਲਡਿੰਗ ਸਪਲਾਈ ਡੋਟ ਸੀ ਏ 647-947-0585-0581-058-5। ਬੈਸਟ ਵੈਲਿਊ ਬਿਲਡਿੰਗ ਸਪਲਾਈ ਡਿਕਸੀ ਰੋਡ 'ਤੇ ਨੇ, 8005 ਡਿਕਸੀ ਰੋਡ ਬਰੈਂਪਟਨ 'ਤੇ ਲੋਕੇਟਡ ਨੇ। ਤੁਹਾਨੂੰ ਆਲ ਵੇ ਰੂਫਰ ਦਾ ਨੰਬਰ ਦੇਣਾ ਆ, ਤੁਸੀਂ ਆਪਣੇ ਘਰ ਦੀਆਂ ਛੱਤਾਂ, ਕਮਰਸ਼ੀਅਲ ਤੁਹਾਡੀ ਯੂਨਿਟ ਆ ਕੋਈ, ਉਹਦੀਆਂ ਤੁਸੀਂ ਛੱਤਾਂ ਰੂਫਸ ਨੂੰ ਫਿਕਸ ਕਰਵਾਉਣਾ ਚਾਹੁੰਦੇ ਹੋ, ਨਵੀਂ ਛੱਤ ਪਾਉਣੀ ਆ, ਤਾਂ ਤੁਸੀਂ ਆਲ ਵੇ ਰੂਫਰਸ ਨੂੰ ਯਾਦ ਰੱਖੋ। 15 ਸਾਲਾਂ ਦਾ ਤਜ਼ਰਬਾ ਹੈ ਇਹਨਾਂ ਨੂੰ, ਚਾਹੇ ਰੈਜੀਡੈਂਸ਼ੀਅਲ ਰੂਫ ਤੁਸੀਂ ਫਿਕਸ ਕਰਵਾਉਣੀ ਆ ਜਾਂ ਕਮਰਸ਼ੀਅਲ ਫਲੈਟ ਰੂਫ ਆ, ਸਿੰਗਲ ਰੂਫ ਆ ਚਾਹੇ ਮੈਟਲ ਰੂਫ ਆ। ਜੀ ਟੀ ਏ ਅਤੇ ਜੀ ਟੀ ਤੋਂ ਬਾਹਰ ਵੀ ਸੇਵਾਵਾਂ ਦਿੰਦੇ ਨੇ, ਕਾਲ ਕਰ ਲੈਣੀ ਆ ਤੁਸੀਂ 647-505-0943-647-505-0943। ਆਲ ਵੇ ਰੂਫਰ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਕਿਚਨਰ, ਕੈਂਬਰਿਜ, ਲੰਡਨ, ਗਲਫ, ਹਮਿਲਟਨ, ਬੈਰੀ, ਜਾਰਜ ਟਾਊਨ ਵੀ ਆਪਣੀਆਂ ਸੇਵਾਵਾਂ ਦਿੰਦੇ ਨੇ, ਆਲ ਵੇ ਰੂਫਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਜੁੜ ਚੁੱਕੇ ਨੇ ਸਾਡੇ ਨਾਲ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
6: ਸਤਿ ਸ਼੍ਰੀ ਅਕਾਲ ਜੀ ਰਮੇਸ਼ ਜੀ, ਤੁਹਾਨੂੰ ਵੀ ਸੰਧੂ ਸਾਹਿਬ, ਆਪਣੀ ਗੱਲ ਹੋ ਰਹੀ ਹੈ ਪੰਥਕ ਪਾਰਟੀਆਂ ਤੇ
1: ਜੀ,
6: ਪੰਥਕ ਘਰਾਂ ਤੇ, ਪੰਥ ਤੇ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪੰਥ ਦੀ ਸਾਨੂੰ ਉਦੋਂ ਲੋੜ ਸੀ ਜਦੋਂ ਸਾਡੇ ਕੋਲ ਲੋਕਤੰਤਰ ਨਹੀਂ ਸੀ ਆਏ। 1849 ਤੋਂ ਪਹਿਲਾਂ ਲੋੜ ਸੀ, ਸਿੱਖ ਰਾਜ ਸੀ, ਕਾਲ ਸਹਾਇ ਦੇ ਨਾਂ ਤੇ ਆਪਾਂ ਰਾਜ ਕਰਦੇ ਸੀ। ਅੱਜ ਪਾਰਟੀਆਂ ਪੰਥ ਨੂੰ ਆਪਣੀਆਂ ਰਾਜਨੀਤਿਕ ਹਿੱਤਾਂ ਲਈ ਵਰਤ ਲਿਆ। ਅਸੀਂ ਲੋਕ ਭੋਲੇ ਹਾਂ, ਜਦੋਂ ਸਾਡੇ ਦਾਦੇ ਪੜਾਏ ਅੰਦਰੋਂ ਜ਼ਿਆਦਾ ਮੰਨਦੇ ਸੀ ਗੁਰੂ ਨੂੰ, ਉਦੋਂ ਪੰਥ ਸੀ, ਅੱਜ ਅਸੀਂ ਬਾਹਰੋਂ ਪੰਥ ਨੂੰ ਮੰਨਦੇ ਹਾਂ। ਕੀ ਬਾਬੇ ਨੂੰ ਮਾਫ਼ ਕਰਨਾ ਪੰਥ ਦਾ ਫੈਸਲਾ ਸੀ? ਕੀ ਕਾਲ ਤਖ਼ਤ ਨੂੰ ਪੰਥ ਸਾਜਦਾ ਜੀ? ਕਾਲ ਤਖ਼ਤ ਦਾ ਜਹੇਦਾ ਜਾ ਕੇ ਬਹਿ ਕੇ ਕਿਸੇ ਪਿੰਡ ਦੇ ਘਰ ਬਾਬੇ ਨੂੰ ਮਾਫ਼ ਕਰਦਾ, ਮੁੜ ਕੇ ਆਪਾਂ ਉਹਨੂੰ ਮਾਫ਼ੀ ਤੋਂ ਲਾਹ ਦਿੰਦੇ ਹਾਂ? ਕੀ ਸਾਡੇ ਨਾਲ ਮਜ਼ਾਕ ਕਰਦੇ ਲੋਕ? ਅੱਜ ਵੀ ਸਾਡੇ ਨਾਲ ਮਜ਼ਾਕ ਹੋ ਰਿਹਾ ਲੋਕਤੰਤਰ 'ਚ? ਕੀ ਕਾਲ ਤਖ਼ਤ ਡਾਇਰੈਕਸ਼ਨ ਦੇ ਸਕਦਾ ਜੀ ਲੋਕਤੰਤਰ ਨੂੰ ਕਿਸੇ ਲੈਵਲ 'ਤੇ? ਉਹਨਾਂ ਦਾ ਕੰਮ ਹੈ ਨਿਰੋਲ ਧਾਰਮਿਕਤਾ, ਨਿਰੋਲ ਲੋਕਾਂ ਨੂੰ ਸੇਧ ਦੇਣੀ ਔਰ ਅੱਛੀ ਜ਼ਿੰਦਗੀ ਦੀ ਜਾਂਚ ਦੱਸਣੀ। ਅੱਜ ਦੀ ਡੇਟ 'ਚ ਗੁਰੂ ਰਾਮਦਾਸ ਕਾਲਜ ਪ੍ਰਾਈਵੇਟ ਕਾਲਜ ਆ, ਔਰ ਗਵਰਨਮੈਂਟ ਕਾਲਜਾਂ ਨਾਲੋਂ, ਮੈਡੀਕਲ ਕਾਲਜਾਂ ਨਾਲੋਂ ਮਹਿੰਗਾ ਕਾਲਜ ਆ, ਕਿ ਉਹ ਪੰਥ ਦਾ ਕਾਲਜ ਨੀ? ਇਸ ਕਰਕੇ ਮੈਨੂੰ ਇਹ ਲੱਗਦਾ ਕਿ ਪੰਥ ਖੇਡ ਕੇ ਸਾਡਾ ਮਜ਼ਾਕ ਕੀਤਾ ਜਾਵੇ। ਬਾਕੀ ਮੇਰੇ ਵੇਸ਼ ਦੇ ਵਿਚਾਰ ਸੁਣਨਾ ਚਾਹੁੰਦਾ। ਥੈਂਕ ਯੂ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਸੰਧੂ ਸਾਹਿਬ। ਔਰ ਬਹੁਤ ਸਾਰੀਆਂ ਕਾਲਸ ਨੇ, ਸਾਰੀਆਂ ਲਾਈਨਸ ਬਿਜ਼ੀ ਨੇ, ਸੋ ਆਪਣੇ ਕੋਲ ਸਮਾਂ ਸੀਮਤ ਆ, ਆਪਾਂ ਕੱਲ੍ਹ ਨੂੰ ਬਹੁਤ ਦੂਜੀਆਂ ਕਾਲਸ ਨੂੰ ਲਵਾਂਗੇ। ਸਰ ਨੂੰ ਹੱਥ ਜੋੜ ਕੇ ਮਾਫ਼ੀ। ਜੀ ਰਮੇਸ਼ ਜੀ,
2: ਸੰਧੂ ਸਾਹਿਬ ਮੈਂ ਬਸ ਇੰਨਾ ਹੀ ਕਹਿਣਾ ਕਿ ਜੋ ਗੱਲ ਸਰੋਤੇ ਕਹਿ ਕੇ ਗਏ ਸਰੋਤੇ, ਉਹ ਉਨੀ ਕੀ ਵਿਚਾਰਾਂ ਦਾ ਅੰਤਰ ਹੋ ਸਕਦਾ, ਤੁਸੀਂ ਬਿਲਕੁਲ ਦਰੁਸਤ ਕਿਹਾ। ਇਹ ਗੱਲ ਬਿਲਕੁਲ ਦਰੁਸਤ ਹੈ ਕਿ ਪੰਥ ਦੀ ਡੈਫੀਨੇਸ਼ਨ ਤੈਅ ਕਰਨੀ ਅੱਜ ਦੇ ਸਮੇਂ ਔਖੀ ਹੋਈ ਹੈ। ਇੱਥੇ ਵੱਡੇ ਤੋਂ ਵੱਡਾ ਠਾਗੀ ਆਪਣੇ ਆਪ ਨੂੰ ਪੰਥ ਦੱਸੀ ਜਾਂਦਾ ਹੈ। ਮੈਂ 6 ਜੂਨ ਦਾ ਦਮਦਮੀ ਟਕਸਾਲ ਦਾ ਜ਼ਿਕਰ ਕਰਕੇ ਹਟਿਆ। ਪੰਥ ਦੀ ਸਭ ਤੋਂ ਵੱਡੀ ਤੇ ਉਹ ਸਥਾਨ ਹੈ ਮਹਿਤਾ ਟਕਸਾਲ, ਤੇ ਉਸ ਟਕਸਾਲ ਦੇ ਉੱਪਰ ਇੱਕ ਪੱਗ ਬੰਨ ਕੇ ਮਹਾਰਾਸ਼ਟਰ ਤੋਂ ਆਇਆ ਵਿਅਕਤੀ ਕੀ ਪੱਗ ਬੰਨਣ ਦੇ ਨਾਲ ਕੋਈ ਸਿੱਖ ਬਣ ਜਾਂਦਾ? ਉੱਥੇ ਆ ਕੇ ਉਹ ਸਾਨੂੰ ਮਤਾਂ ਦੇਣ ਲੱਗੇ ਆ। ਸੋ ਇਸ ਕਰਕੇ ਇਹ ਮੁੱਦੇ ਵੱਡੇ ਆ, ਮੈਂ ਤੁਹਾਡੀਆਂ ਗੱਲਾਂ ਦੀ ਪ੍ਰੋੜਤਾ ਕਰਦਾ, ਤੁਸੀਂ ਬਿਲਕੁਲ ਦਰੁਸਤ ਫਰਮਾਇਆ।
1: ਬਹੁਤ ਸ਼ੁਕਰੀਆ ਰਮੇਸ਼ ਜੀ, ਥੈਂਕ ਯੂ ਸੋ ਮੱਚ। ਪੰਜਾਬ ਦੀ ਧਰਤੀ ਤੋਂ ਇਹਨਾਂ ਨਿਰਪੱਖ ਖਬਰਾਂ ਦੇ ਨਾਲ ਤੁਸੀਂ ਸਾਨੂੰ ਜਾਣੂ ਕਰਵਾਉਂਦੇ ਹੋ ਰੋਜ਼, ਅਤੇ ਕੱਲ੍ਹ ਨੂੰ ਫਿਰ ਮਿਲਦੇ ਹਾਂ ਨਵੀਂ ਸਵੇਰ, ਨਵੀਆਂ ਖਬਰਾਂ, ਨਵੇਂ ਦਿਨ ਦੇ ਨਾਲ। ਅੱਜ ਸਾਨੂੰ ਇੱਥੇ ਦੀ ਇਜਾਜ਼ਤ, ਸਮਾਂ ਹੋ ਚੁੱਕਿਆ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮੱਚ ਜੀ।
2: ਜੀ ਸੰਸਾ, ਬਹੁਤ ਬਹੁਤ ਮਿਹਰਬਾਨੀ ਜੀ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਤੁਸੀਂ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਹੋਏ ਸੀ, ਤੁਸੀਂ ਖਬਰਾਂ ਦਾ ਆਨੰਦ ਲੈ ਰਹੇ ਸੀ, ਸੋ ਉਮੀਦ ਕਰਦੇ ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਇੰਜੋਏ ਕੀਤਾ ਹੋਣਾ। ਗਲਤੀਆਂ ਭੁੱਲਾਂ ਚੁੱਕਾ ਮਾਫ਼ ਕਿਉਂ ਦੇ ਜਾ ਚੁੱਕਿਆ, ਔਰ ਨਾਲ ਦੀ ਨਾਲ ਫਿਰ ਤੁਹਾਨੂੰ ਕੱਲ੍ਹ ਨੂੰ ਇਸੇ ਸਮੇਂ ਇਸੇ ਵੇਲੇ ਨਵੀਆਂ ਖਬਰਾਂ ਦੇ ਨਾਲ ਨਵੇਂ ਦਿਨ ਦੇ ਵਿੱਚ ਪੰਜਾਬੀ ਲਹਿਰਾਂ ਦੇ ਨਾਲ ਜੋੜਾਂਗੇ। ਸੁਣਦੇ ਰਹੋ AM 530, ਸਾਰੇ ਖੂਬਸੂਰਤ ਪ੍ਰੋਗਰਾਮ। ਇਸ ਤੋਂ ਬਾਅਦ ਤੁਸੀਂ ਬਹੁਤ ਹੀ ਐਨਰਜੈਟਿਕ ਸ਼ੋਅ ਸੁਣੋਗੇ ਨਵੀਂ ਸਿੱਧੂ ਦੇ ਨਾਲ, ਮੇਰਾ ਪਸੰਦੀਦਾ ਸ਼ੋਅ। ਸੋ ਮੈਂ ਵੀ ਜਾਣਦਾ ਜਾਂਦਾ ਸੁਣਨਾ, ਤੁਸੀਂ ਵੀ ਟਿਊਨ ਕਰਕੇ ਰੱਖਣਾ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ, ਔਰ ਨਾਲ ਦੀਆਂ ਲਵਾਨਾ ਵੈਲੈਂਸ ਮਾਲ ਦਾ ਮੈਸੇਜ ਦੇ ਜਾਂਦੇ ਜਾਂਦੇ ਆ। ਤੁਸੀਂ ਡਰਾਈਵਿੰਗ ਕਰਦੇ ਕਰਦੇ ਥੱਕ ਜਾਂਦੇ ਹੋ, ਬੈਕ ਸਟੈਪ ਹੋ ਗਿਆ, ਅਤੇ ਲਵਾਨਾ ਵੈਲੈਂਸ ਮਾਲ ਨੂੰ ਯਾਦ ਰੱਖੋ। ਸਾਡੀਆਂ ਭੈਣਾਂ ਵਾਸਤੇ ਬਹੁਤ ਵਧੀਆ ਖੁਸ਼ਖਬਰੀ ਆ ਕਿ ਬਹੁਤ ਵਧੀਆ ਵਧੀਆ ਮਸਾਜ ਇਹਨਾਂ ਕੋਲ ਆਇਆ, ਇਹਨਾਂ ਕੋਲ ਐਡਵਾਂਸ ਇਕਿਊਪਮੈਂਟ ਆਇਆ, ਹਾਈਜੀਨਿਕ ਇਨਵਾਇਰਮੈਂਟ ਆ, ਅਤੇ ਰਜਿਸਟਰਡ ਪ੍ਰੋਫੈਸ਼ਨਲ ਥੈਰਾਪਿਸਟ ਇਹਨਾਂ ਕੋਲ। ਤਾਂ ਤੁਸੀਂ ਜ਼ਰੂਰ ਰਿਲੈਕਸਿੰਗ ਮਸਾਜ ਲੈਣਾ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ ਅਤੇ ਫੇਸ਼ੀਅਲ, ਹਰ ਤਰ੍ਹਾਂ ਦਾ ਫੇਸ਼ੀਅਲ, ਬੈਕ ਫੇਸ਼ੀਅਲ। ਤੁਸੀਂ ਲਵਾਨਾ ਵੈਲਨੈਸ ਸਪਾ ਇੱਕ ਵਾਰੀ ਜਾਓ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦਿਓ, ਨਾਲ ਦੀ ਨਾਲ ਤੁਹਾਡੀ ਸੇਵਿੰਗ ਵੀ ਹੋਊਗੀ। 416-881-5385 ਲਿਵਾਨਾ ਵੈਲਨੈਸ ਸਪਾ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ। ਅਤੇ ਮੈਨੂੰ ਦਿਓ ਇਜਾਜ਼ਤ, ਸ਼ਾਮ ਨੂੰ ਮਿਲਦੇ ਹਾਂ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ, ਅਤੇ ਜ਼ਿੰਦਗੀ ਜ਼ਿੰਦਾਬਾਦ, ਲਵ ਯੂ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे
4: S&S Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने ले या सलाह लेने ले आज ही S&S Lawyers नु कॉल करो 416-655-2000
5: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 905-828-5800 905-828-5800 ਤੇ ਕਾਲ ਕਰੋ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
6: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ

0: ਵਾਹ ਬਈ ਵਾਹ ਪ੍ਰੋਗਰਾਮ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਦਾ ਰੰਗ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਪਿਆਰੀ ਮਿੱਠੀ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਬਈ ਪੰਜਾਬੀ ਲਹਿਰਾਂ ਲੈ ਕੇ ਤੁਹਾਡੇ ਨਾਲ, ਦੋ ਚਾਰ ਨਹੀਂ ਬਟ ਇੱਕ ਪੂਰਾ ਘੰਟਾ ਤੁਹਾਡੇ ਨਾਲ ਜੁੜਾਂਗੇ ਅਤੇ ਦੋ ਚਾਰ ਘੰਟੇ ਸ਼ਾਮ ਨੂੰ ਜੁੜਦੇ ਹਾਂ। ਸੁਬਹ ਸ਼ਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਇੱਕ ਤਾਂ ਜੁੜਦੇ ਹੋ, ਤੁਹਾਡਾ ਥੈਂਕ ਯੂ। ਤੁਸੀਂ ਸਵੇਰ ਦੇ ਜੁੜੇ ਹੋਏ ਹੋ ਯਾਰ, ਸਵੇਰ ਦੇ ਛੱਡੋ ਰਾਤ ਦੇ ਜੁੜੇ ਹੋਏ ਹੋ, ਰਾਤ ਦੇ 6 ਵਜੇ ਤੋਂ ਲੈ ਕੇ ਹੁਣ ਤੱਕ ਸਾਰੇ ਦੇ ਸਾਰੇ ਪੰਜਾਬੀ ਲਹਿਰਾਂ ਦੇ ਤੁਸੀਂ ਪ੍ਰੋਗਰਾਮਸ ਦਾ ਆਨੰਦ ਮਾਣ ਰਹੇ ਹੋ। ਸਾਡੇ ਤੋਂ ਪਹਿਲਾਂ ਤੁਸੀਂ ਰਮੇਸ਼ ਹੁਸ਼ਿਆਰਪੁਰੀ ਦੇ ਜ਼ੁਬਾਨੀ ਖਬਰਾਂ ਸੁਣੀਆਂ ਪੰਜਾਬ ਤੋਂ ਲਾਈਵ ਪ੍ਰਭ ਸੰਧੂ ਹੋਰਾਂ ਦੇ ਨਾਲ, ਅਤੇ ਉਸ ਤੋਂ ਪਹਿਲਾਂ ਬਲਜਿੰਦਰ ਤੰਬੜ ਸਾਹਿਬ ਵਿਰਾਸਤ ਰੇਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ। ਲੋਕਲ ਮੁੱਦੇ ਜੋ ਮੈਂ ਕਹਿੰਦਾ ਕਿ ਬੜੇ ਖੜ ਕੇ ਸਮਝਾਏ ਅਤੇ ਉਹਨਾਂ ਬਾਰੇ ਗੱਲਬਾਤ ਕੀਤੀ ਜਾਂਦੀ ਹੈ, ਅਤੇ ਉਸ ਤੋਂ ਪਹਿਲਾਂ ਸ਼ਮੀ ਭੱਠਲ ਸਾਹਿਬ ਵੀ ਬਹੁਤ ਸੋਹਣਾ ਪ੍ਰੋਗਰਾਮ, ਅਤੇ ਉਸ ਤੋਂ ਪਹਿਲਾਂ ਫਿਰ 4 ਵਜੇ ਜਦੋਂ ਜੰਜੂਆ ਸਾਹਿਬ ਆ ਕੇ ਸਾਰਿਆਂ ਨਾਲ ਰੌਣਕ ਲਾਉਂਦੇ, ਫਿਰ ਤਾਂ ਬੱਲੇ ਬੱਲੇ ਹੀ ਆ। ਸੋ ਜੁੜੇ ਹੋਏ ਹੋ ਤੁਸੀਂ ਸਾਡੇ ਨਾਲ ਕਾਫੀ ਲੰਬੇ ਸਮੇਂ ਤੋਂ, ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਦਾ। ਅਤੇ ਹੁਣ ਮੇਰੀ ਵਾਰੀ ਹੈ ਇੱਕ ਘੰਟੇ ਲਈ ਤੁਹਾਨੂੰ ਥੋੜ੍ਹਾ ਜਿਹਾ ਕਰਦੇ ਇੰਟਰਟੇਨ, ਅਤੇ ਲੈਟਸ ਇੰਜੋਏ ਅਤੇ ਹੈਵ ਅ ਗੁੱਡ ਟਾਈਮ। ਕੱਲ੍ਹ ਫਿਰ ਦੇਖਿਆ NBA ਦਾ ਮੈਚ, ਬੱਲੇ ਬੱਲੇ ਕਿਆ ਗੇਮ ਸੀ ਯਾਰ ਕੱਲ੍ਹ। ਸੈਨ ਐਂਟੋਨੀਓ ਅਤੇ ਨਿਊਯਾਰਕ ਦੀ ਤੀਜੀ ਗੇਮ ਹੋਈ ਅਤੇ ਸੈਨ ਐਂਟੋਨੀਓ ਵਾਲੇ ਜਿੱਤੇ। ਸੋ ਹੁਣ ਦੋ ਗੇਮਾਂ ਨਿਊਯਾਰਕ ਵਾਲੇ ਜਿੱਤ ਚੁੱਕੇ, ਇੱਕ ਗੇਮਾਂ ਸੈਨ ਐਂਟੋਨੀਓ ਵਾਲੇ ਜਿੱਤੇ ਨੇ। ਗੇਮ ਬਹੁਤ ਵਧੀਆ ਸੀ, ਪਰ ਪਤਾ ਕੀ ਯਾਰ, ਸੁਸਾਇਟੀ ਨੂੰ ਨਹੀਂ ਤੁਸੀਂ ਸੰਭਾਲ ਸਕਦੇ। ਕੱਲ੍ਹ ਗੇਮ ਹੋਈ, ਨਿਊਯਾਰਕ ਹਾਰੇ ਅਤੇ ਨਿਊਯਾਰਕ ਦੇ ਵਿੱਚ ਬਾਅਦ ਦੇ ਵਿੱਚ ਲੜਾਈਆਂ ਹੋਈਆਂ, ਇੱਕ ਦੂਜੇ ਨੂੰ ਕੁੱਟੀ ਜਾਣ, ਲੋਕ ਕਦੇ ਪੁਲਿਸ 'ਤੇ ਕੁਛ ਸਿੱਟਤਾ, ਇਹ ਕਰਤਾ ਉਹ ਕਰਤਾ, ਲੋਕ ਪਤਾ ਨਹੀਂ ਯਾਰ, ਆਪਾਂ ਪਤਾ ਨਹੀਂ ਕਿਉਂ ਇੰਜੋਏ ਨਹੀਂ ਕਰ ਸਕਦੇ। ਚਲੋ ਜੇ ਹਾਰ ਗਏ ਫਿਰ ਇੱਡੀ ਕਿਹੜੀ ਗੱਲ ਆ, ਚੁੱਪ ਕਰਕੇ ਆਪਣੇ ਘਰੇ ਚਲ ਜਾਓ, ਘਰੇ ਜੋ ਮਰਜ਼ੀ ਕਲੇਸ਼ ਪਾਓ। ਸੜਕਾਂ ਦੇ ਉੱਤੇ ਲੋਕ ਲੜ ਰਹੇ ਆ ਇੱਕ ਦੂਜੇ ਨਾਲ, ਬੱਚੇ ਵੀ ਲੜ ਰਹੇ ਆ, ਵੱਡੇ ਵੀ ਲੜ ਰਹੇ ਆ। ਮੈਂ ਕਈ ਵਾਰ ਯਾਰ ਹੈਰਾਨ ਹੀ ਹੁੰਦਾ ਦੇਖ ਕੇ ਕਿ ਲੋਕ ਕਿੰਨੇ ਇਮੈਚਿਓਰ ਨੇ। ਇੱਕ ਗੇਮ ਹੈ ਯਾਰ, ਟੀਮ ਖੇਡ ਰਹੀ ਹੈ, ਚਲੋ ਤੁਸੀਂ ਫੈਨ ਹੋ, ਤੁਸੀਂ ਅਪਸੈਟ ਹੋ, ਸਮਝਦੇ ਹਾਂ, ਬਟ ਅਪਸੈਟ ਹੋਣ ਦਾ ਮਤਲਬ ਇਹ ਥੋੜ੍ਹਾ ਵੀ ਤੁਸੀਂ ਗੰਦ ਪਾਉਣਾ ਸੜਕਾਂ ਦੇ ਉੱਤੇ। ਹਰੇਕ ਸ਼ਹਿਰ 'ਚ ਹੀ ਤਕਰੀਬਨ ਹੁੰਦਾ। ਹੁਣ ਮੈਨੂੰ ਯਾਦ ਹੈ ਜਦੋਂ ਟੋਰਾਂਟੋ ਵੀ ਹਾਰਿਆ ਸੀ ਉਦੋਂ ਵੀ ਪੰਗੇ ਪਏ, ਵੈਨਕੂਵਰ ਵਾਲੇ ਸੀ ਉਦੋਂ ਵੀ ਪੰਗੇ ਪਏ, ਹਰ ਇੱਕ ਸਿਟੀ 'ਚ ਹੀ ਹੁੰਦਾ। ਬਟ ਹੈਰਾਨੀ ਦੀ ਗੱਲ ਹੈ ਲੋਕ ਕਿਵੇਂ ਰਿਐਕਟ ਕਰਦੇ ਆ। ਚਲੋ ਜਿਹਨੇ ਤਾਂ ਟਿਕਟ ਲਈ ਹੈ 20,000 ਦੀ, ਉਹ ਬੰਦਾ ਗਿਆ, ਉਹ ਬਾਅਦ ਦੇ ਵਿੱਚ ਉਹਦਾ ਤਾਂ ਬਣਦਾ, ਉਹ ਗੁੱਸੇ ਆ। ਜਿਹੜਾ ਬੰਦਾ ਬਾਹਰੋਂ ਖੜ ਕੇ ਦੇਖ ਰਿਹਾ ਉਹ ਇੰਨਾ ਗੁੱਸੇ। ਸੋ ਸਪੋਰਟਸ ਨੂੰ ਇੰਨਾ ਸੀਰੀਅਸ ਨਾ ਲਿਆ ਕਰੋ, ਜੇ ਟੀਮ ਹਾਰਦੀ ਹੈ ਇਟਸ ਓਕੇ, ਇਟਸ ਨੋਟ ਅ ਬਿਗ ਡੀਲ। ਸੋ ਗੱਲਾਂ ਬਾਤਾਂ ਕਰਦੇ ਤੁਹਾਡੇ ਨਾਲ, ਅਤੇ ਨੰਬਰ ਹੈ ਆਪਣਾ 9056733337। ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਨੂੰ ਜ਼ਰੂਰ ਯਾਦ ਰੱਖੋ, ਐਮਪਾਇਰ ਆਟੋ ਬਾਡੀ ਤੁਹਾਡੇ ਲਈ ਹਾਜ਼ਰ ਹੈ। ਕਿਸੇ ਨੇ ਵੀ ਅਗਰ ਗੱਡੀ ਰਿਪੇਅਰ ਕਰਾਉਣੀ ਹੈ, ਐਕਸੀਡੈਂਟ ਹੋ ਗਿਆ, ਤਾਂ ਟੈਨਸ਼ਨ ਨਾ ਲਓ, ਤੁਸੀਂ ਐਮਪਾਇਰ ਆਟੋ ਬਾਡੀ ਦੀ ਟੀਮ ਦੇ ਨਾਲ ਸੰਪਰਕ ਕਰੋ। ਨੰਬਰ ਹੈ 9054536780, 9054536780। ਜੇ ਐਕਸੀਡੈਂਟ ਹੋ ਗਿਆ ਇਹਨਾਂ ਨਾਲ ਗੱਲਬਾਤ ਕਰੋ, ਇੰਸ਼ੋਰੈਂਸ ਦੇ ਕਲੇਮ ਨਾਲ ਵੀ ਸਾਰੀ ਡੀਲਿੰਗ ਤੁਹਾਡੇ ਲਈ ਇਹ ਕਰਨਗੇ, ਤੁਹਾਨੂੰ ਰੈਂਟਲ ਗੱਡੀ ਵੀ ਦੇਣਗੇ। ਸਾਰੀ ਹੈਡੇਕ ਇਹਨਾਂ ਦੀ ਹੈ, ਤੁਸੀਂ ਟੈਨਸ਼ਨ ਨਹੀਂ ਲੈਣੀ। ਨੰਬਰ ਹੈ 9054536780, 9054536780 ਦੇ ਉੱਤੇ ਤੁਸੀਂ ਕਾਲ ਜ਼ਰੂਰ ਕਰੋ ਐਮਪਾਇਰ ਆਟੋ ਬਾਡੀ ਜੀ। 8777 ਹੈਲੋ।
1: ਹਾਂਜੀ ਨਵੀਂ ਜੀ, ਸਤਿ ਸ੍ਰੀ ਅਕਾਲ।
0: ਕੀ ਹਾਲ ਚਾਲ ਜੀ? ਬਹੁਤ ਵਧੀਆ ਜੀ, ਕਿਵੇਂ ਹੋ
1: ਸਰ ਜੀ? ਸੋਕਰ ਵਰਲਡ ਕੱਪ ਸਟਾਰਟ ਹੋਣ ਵਾਲਾ ਤੇ ਮੈਂ ਤੇ ਬੜਾ ਐਕਸਾਈਟਿਡ ਆ, ਤੇ ਜਰਮਨ ਵਾਲੀ ਗੇਮ ਤੇ ਮੈਂ ਵੇਖਣ ਜਾਣਾ ਵਾ।
0: ਤੁਸੀਂ ਟਿਕਟਾਂ ਲੈ ਲਈਆਂ?
1: ਟਿਕਟ ਮੈਂ ਪਹਿਲਾਂ ਹੀ ਕੀਤੀ, ਮੈਂ ਕਹਿੰਦਾ ਲੱਕੀ ਰਿਹਾ ਵਾ, ਮੈਨੂੰ $500 ਚ ਬਣ ਗਈ ਮੇਰੀ ਗੱਲ।
0: ਅੱਛਾ, ਕੀ ਬਾਤ ਹੈ!
1: ਹਾਂਜੀ
0: ਤਾਂ ਲੱਕੀ ਰਹਿ ਗਏ।
1: ਹਾਂਜੀ, ਤੇ ਹੋਰ ਸਰ ਜੀ, ਇਹਦੀ ਓਪਨਿੰਗ ਸੈਰਾਮਨੀ ਕਿੱਥੇ ਹੋ ਰਹੀ ਆ, ਕੋਈ ਇਹਦੇ ਬਾਰੇ ਹੋਏ ਤੇ ਦੱਸਿਓ, ਜਾਂ ਕਿਸ ਤਰ੍ਹਾਂ ਅਮਰੀਕਾ 'ਚ ਹੋਏਗੀ
0: ਇਹਦੀ ਓਪਨਿੰਗ ਸੈਰੇਮੋਨੀ, ਜਿੱਥੇ ਨੋਰਾ ਪਰਫਾਰਮ ਕਰ ਰਹੀ ਹੈ?
1: ਅੱਛਾ,
0: ਹਾਂ
1: ਸੌਕਰ ਦੀ
0: ਉੱਥੇ ਨੋਰਾ ਫਤਿਹੀ ਪਰਫਾਰਮ ਕਰ ਰਹੀ ਆ।
1: ਅੱਛਾ,
0: ਹਾਂ ਤੁਸੀਂ ਕਿਉਂ ਹੱਸ ਰਹੇ ਹੋ?
1: ਨਹੀਂ, ਮੈਨੂੰ ਵੈਸੇ ਹੀ ਮਜ਼ਾ ਆਉਂਦਾ ਸੀ, ਕਿੰਨਾ ਕਿੰਨਾ ਜਦੋਂ ਨੋਰਾ, ਉਹ ਵੀ ਕਿੰਨਾ
0: ਮੈਨੂੰ ਮੈਂ ਤੁਹਾਡੀ ਆਵਾਜ਼ ਪਛਾਣ ਲਈ।
1: ਅੱਛਾ ਠੀਕ ਹੈ,
0: ਨਹੀਂ ਨਹੀਂ ਜਿਹੜੀ ਟੋਰਾਂਟੋ ਦੀ ਸੈਰੇਮਨੀ ਉਹ ਤਾਂ ਭਾਜੀ ਹੁਣ ਜਦੋਂ ਫਰਾਈਡੇ ਨੂੰ ਮੈਚ ਹੈ ਤਾਂ 90 ਮਿੰਟ ਪਹਿਲਾਂ ਉੱਥੇ ਓਪਨਿੰਗ ਸੈਰੇਮਨੀ ਹੋਊਗੀ ਕਾਫੀ ਕੈਨੇਡੀਅਨ ਟੈਲੈਂਟ ਇੱਕ ਹੈਗੇ ਪਤਾ ਨਹੀਂ ਮੈਨੂੰ ਮੈਂ ਜਾਣਦਾ ਨਹੀਂ ਸਾਰਿਆਂ ਨੂੰ ਬਟ ਕੋਈ ਅਲੈਨਿਸ ਮੋਰਸੈਟ ਹੈ ਮਾਈਕਲ ਬੂਬਲੇ ਨੂੰ ਤਾਂ ਮੈਂ ਜਾਣਦਾ ਜੈਸੀ ਰੇਅਸ ਕੁੜੀ ਹੈ ਅਲੇਸੀਆ ਕਾਰਾ ਕੁੜੀ ਹੈ ਅਤੇ ਅਲੀਆਨਾ ਨੋਰਾ ਫਤਿਹੀ ਸੰਜੋਏ ਇਹ ਪਰਫੋਰਮ ਕਰ ਰਹੇ ਆ ਸੋ ਇਹ 12 ਤਰੀਕ ਨੂੰ ਫਰਾਈਡੇ ਨੂੰ 1:30 ਵਜੇ ਓਪਨਿੰਗ ਸੈਰੇਮਨੀ ਹੋਊਗੀ
1: ਬਹੁਤ ਵਧੀਆ ਜੀ ਬਹੁਤ ਵਧੀਆ ਚਲੋ ਦੇਖਾਂਗੇ ਜੇ ਇੱਥੇ ਹੋਏ ਤੇ 12 ਹੀ ਦੇਖਾਂਗੇ ਜਾ ਕੇ
0: ਪਰ ਵਧੀਆ ਯਾਰ ਤੁਹਾਨੂੰ ਜੇ ਜਰਮਨੀ ਦੀ ਟਿਕਟ ਮਿਲ ਗਈ ਨਾ 500 ਦੀ ਹੁਣ ਉਹ ਟਿਕਟ ਜਾ ਰਹੀ ਹੈ 1500 ਦੀ
1: ਅੱਛਾ ਜੀ
0: ਹਾਂ
1: ਚਲੋ 3000 ਤੱਕ ਦੇਖੂੰਗਾ
0: ਅੱਛਾ ਜੀ 3000 ਦੀ ਵਿਕਦੀ ਹੈ ਤਾਂ ਵੇਚ ਦੋਗੇ ਹੈ
1: ਹਾਂਜੀ ਬਾਜੀ ਬਾਜੀ ਜਿਹੜਾ ਨਾ ਸਟੇਡੀਅਮ ਦੇ ਬਾਹਰ ਵੀ ਜਿਹੜੀ ਸਕਰੀਨ ਲੱਗੀ ਹੁੰਦੀ ਹੈ ਨਾ ਲਾਗੇ ਉਹ 'ਚ ਵੀ ਬੜਾ ਫਨ ਹੁੰਦਾ
0: ਨਹੀਂ ਪਰ ਜੇ ਉੱਥੇ ਨੋਰਾ ਪਰਫੋਰਮ ਕਰੇਗੀ ਫਿਰ ਤਾਂ ਤੁਸੀਂ 3000 ਦੀ ਵੀ ਨਹੀਂ ਵੇਚੋਗੇ
1: ਨਹੀਂ ਵੇਚਣੀ ਜੀ ਮੈਂ ਵੈਸੇ ਹੱਸ ਰਿਹਾ ਵਾ ਆਪਣੀ ਲਾਈਫ ਵਿੱਚ ਪਹਿਲੀ ਵਾਰ ਨਾ ਵਰਲਡ ਕੱਪ ਲਾਈਵ
0: ਪਰ ਇਕੱਲੇ ਹੀ ਜਾਓਗੇ ਕਿਸ ਨੂੰ ਲੈ ਕੇ ਨਹੀਂ ਜਾਣਾ ਨਾਲ
1: ਸਰ ਜੀ ਮੈਂ ਵੇਖੋ ਨਾਲ ਮੇਰੇ ਨਾ ਗਵਾਂਢੀ ਹੈਗੇ ਉਹ ਹੈਗੇ ਆ ਸਪੇਨ ਦੇ ਲਾਗੋਂ
0: ਅੱਛਾ
1: ਬਹੁਤ ਵਧੀਆ ਵਾ ਉਹਨਾਂ ਵੀ ਲਈਆਂ ਵਾ
0: ਅੱਛਾ ਅੱਛਾ ਠੀਕ
1: ਆਪਾਂ ਇਕੱਠੀਆਂ ਲਈਆਂ
0: ਠੀਕ ਹੈ ਨਹੀਂ ਪਰ ਤੁਸੀਂ ਸਿੰਗਲ ਹੋ
1: ਹਾਂਜੀ ਮੈਂ ਸਿੰਗਲ
0: ਫਿਰ ਮੈਂ ਕਹਿਣਾ ਸੀ ਜੇ ਮੈਂ ਕਿਹਾ ਵੀ ਜੇ ਵਿਆਹ ਹੋਇਆ ਹੁੰਦਾ ਫਿਰ ਘਰ ਵਾਲੀ ਨਹੀਂ ਕਹਿਣਾ ਸੀ ਵੀ ਇਕੱਲਾ ਇਕੱਲਾ ਚੱਲਿਆ ਮੈਨੂੰ ਨਹੀਂ ਲੈ ਕੇ ਚੱਲਿਆ
1: ਵਿਆਹ ਤਾਂ ਹੋਇਆ ਗਾੜੀ ਬੱਚੇ ਵੀ ਆ
0: ਅੱਛਾ ਵਿਆਹ ਪਰ ਤੁਹਾਡੀ ਵਾਈਫ ਨਹੀਂ ਜਾਣਾ ਚਾਹੁੰਦੇ ਫਿਰ
1: ਨਹੀਂ ਉਹ ਨਹੀਂ ਕਿ ਨਾ ਉਹ ਨਹੀਂ ਲੈ ਕੇ
0: ਚਲੋ ਠੀਕ ਹੈ ਫਿਰ ਇਕੱਲੇ ਜਾਓ ਇੰਜੋਏ ਕਰੋ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸਰ ਇੰਜੋਏ ਕਰੋ ਜਰਮਨੀ ਦੀ ਟਿਕਟ 500 ਦੀ ਚਲੋ ਵਧੀਆ ਗੱਲ ਹੈ ਐਂਡ ਇੱਕ ਨਾ ਦੀ ਨਾ ਤੁਸੀਂ ਯਾਦ ਜ਼ਰੂਰ ਰੱਖਣਾ ਮੈਸੇਜ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਮੇਰੇ ਨਾ ਕੋਈ ਵੀ ਕੰਟਰੈਕਟਰ ਮਿੱਤਰ ਸੱਜਣ ਸੁਣ ਰਿਹਾ ਪ੍ਰੋਗਰਾਮ ਨੂੰ ਤੁਸੀਂ ਚਾਹੇ ਰੈਨੋਵੇਸ਼ਨ 'ਚੋਂ ਫਲੋਰਿੰਗ ਦਾ ਕੰਮ ਕਰਦੇ ਹੋ ਪੇਂਟ ਦਾ ਕਰਦੇ ਹੋ ਡਰਾਈਵ ਹਾਊਸ ਦਾ ਕਰਦੇ ਹੋ ਪਲੰਬਰ ਹੋ ਇਲੈਕਟ੍ਰੀਸ਼ੀਅਨ ਹੋ ਨੰਬਰ 1 ਬਿਲਡਿੰਗ ਸਪਲਾਈ ਸਟੋਰ ਤੁਸੀਂ ਜੇ ਵਿਜ਼ਿਟ ਕਰੋਗੇ ਨਾ ਤਾਂ ਉਹ ਹੈ ਬੈਸਟ ਵੈਲਿਊ 8005 ਡਿਕਸੀ ਰੋਡ ਡਿਕਸੀ ਇੰਸਟੀਲਸ ਇੰਨਾ ਹਾਈ ਐਂਡ ਲਗਜ਼ੂਰੀਅਸ ਬਿਲਡਿੰਗ ਸਪਲਾਈ ਦਾ ਸਟੋਰ ਤੁਸੀਂ ਨਹੀਂ ਦੇਖਿਆ ਹੋਣਾ ਹਰ ਇੱਕ ਪ੍ਰਾਈਸ ਬੀਟ ਕਰ ਰਿਹਾ ਬਰੈਂਪਟਨ 'ਚ ਡਿਲੀਵਰੀ ਫ੍ਰੀ ਕਰ ਰਿਹਾ ਪਲੰਬਿੰਗ ਸਪਲਾਈਜ਼ ਐਚਵੈਕ ਮਟੀਰੀਅਲ ਇਲੈਕਟ੍ਰੀਕਲ ਸਪਲਾਈਜ਼ ਫਲੋਰਿੰਗ ਅਤੇ ਟਾਇਲ ਦੇ ਪ੍ਰੋਡਕਟ ਡੋਰ ਟ੍ਰਿਮ ਮੋਲਡਿੰਗ ਡਰਾਈਵਲ ਇੰਸੂਲੇਸ਼ਨ ਕੁਛ ਵੀ ਚਾਹੀਦਾ ਤਾਂ 8005 ਡਿਕਸੀ ਰੋਡ ਡਿਕਸੀ ਸਟੀਲਸ ਨੰਬਰ ਹੈ 6479610585 6479610585 ਹਾਂਜੀ ਲੱਕੀ ਜੀ ਕੀ ਹਾਲ ਹੈ ਨਵੀਂ
2: ਭਾਈ ਮਾਰਨਿੰਗ ਠੀਕ
0: ਗੁੱਡ ਮਾਰਨਿੰਗ ਬਹੁਤ ਵਧੀਆ ਜੀ
2: ਅੱਛਾ ਮੈਂ ਵੀ ਨਾ ਕਾਫੀ ਗੇਮ ਦੀ ਵੀਡੀਓ ਬਾਰੇ ਗੱਲ ਕਰਨੀ ਮੈਂ ਵੀ ਦੇਖਿਆ ਐਨਬੀਏ ਦੀ ਗੇਮ ਦੀ ਵੀਡੀਓ ਆ ਰਹੀਆਂ ਉਹ ਇੱਕ ਬੰਦਾ ਨਾ ਪੁਲਿਸ ਦੀ ਕਰੂਜ਼ਰ ਲੈ ਕੇ ਭੱਜ ਗਿਆ ਉਹ ਚਲਾਉਣ ਲੱਗਿਆ ਲੋਕਾਂ ਦੇ ਰਨਓਵਰ ਕਰਨ ਲੱਗਿਆ ਉੱਥੇ ਆਪਾਂ ਉਦੋਂ ਗੱਲ ਕਰਦੇ ਸੀ ਨਾ ਡਰਾਈਵਿੰਗ ਹੈਬਿਟਸ ਦੀ ਜਾਂ ਰੇਂਜ ਰੋਡ ਦੀ ਭਾਜੀ ਇਹ ਰਿਐਲਿਟੀ ਹੈ ਯੂਨਾਈਟਿਡ ਸਟੇਟ 'ਚ ਨਾ ਹੈਗਾ ਬੰਦਿਆਂ 'ਚ ਅਗਰੈਸ਼ਨ ਲੈਵਲ
0: ਬਹੁਤ ਜ਼ਿਆਦਾ ਬਹੁਤ ਜ਼ਿਆਦਾ
2: ਹਾਂ ਬਹੁਤ ਜ਼ਿਆਦਾ ਇਹ ਨਾ ਦੇਖੋ ਇਸ ਲਾਈਫ ਨਾ ਇਹ ਅਪ ਡਾਊਨ ਹੁੰਦਾ ਗੇਮ ਹੈਗੀ ਆ ਇਹਨੂੰ ਗੇਮ ਦੀ ਤਰ੍ਹਾਂ ਨੀ ਲੈਂਦੇ ਲੋਕੀ ਓਦਾਂ ਹੀ ਭਾਜੀ ਲਾਈਫ ਚ ਵੀ ਦੇਖਿਆ ਲੋਕੀ ਨਾ ਇੱਕ ਦੋ ਫੇਲੀਅਰ ਮਿਲ ਜਾਣ ਨਾ ਫਿਰ ਬੜੀ ਛੇਤੀ ਯਾਰ ਆਪਣੇ ਆਪ ਨੂੰ ਢਾਣ ਲੱਗ ਜਾਂਦਾ ਆਈ ਥਿੰਕ ਫੇਲੀਅਰ ਤੋਂ ਹੀ ਤਾਂ ਬੰਦਾ ਸਿੱਖਦਾ
0: ਮੈਂ ਕਿਹਾ ਜੇ ਇੱਥੇ ਕਿਤੇ ਹੋਇਆ ਹੁੰਦਾ ਨਾ ਬ੍ਰੈਂਪਟਨ ਹੋਣਾ ਸੀਗਾ ਇਹਨਾਂ ਨੇ ਕੀ ਗੰਦ ਪਾਇਆ ਆਪਣੇ ਬੰਦਿਆਂ ਨੇ ਮੈਂ ਕਿਹਾ ਨਿਊਯਾਰਕ ਦੇ ਵਿੱਚ ਦੇਖੋ ਗੋਰੇ ਕਾਲੇ ਹਰੇਕ ਐਥਨਿਸਟੀ ਦੇ ਲੋਕ ਨੇ ਹੁਣ ਆਪਾਂ ਉਹਦਾ ਤਾਂ ਮੁੱਦਾ ਉਠਾ ਨਹੀਂ ਰਹੇ ਹੈ
2: ਉਹਦਾ ਨਹੀਂ ਉਠਾਉਂਦੇ ਸੀ ਤੁਸੀਂ ਭਾਜੀ ਸਪੋਰਟਸ ਦੀ ਗੱਲ ਕਰਦੇ ਨਾ ਮੇਰਾ ਫਰੈਂਡ ਹੈ ਸਵੀਡਨ 'ਚ ਹੈ ਠੀਕ ਹੈ ਆਈਟੀ ਦੀ ਜੋਬ ਕਰਦਾ ਵਧੀਆ ਉਹ ਕਹਿੰਦਾ ਯਾਰ ਤੁਹਾਡੇ ਵਰਲਡ ਕੱਪ ਹੋ ਰਿਹਾ ਮੈਂ ਕਿਹਾ ਭਾਵਾ ਸਾਨੂੰ ਤਾਂ ਪਤਾ ਮੈਂ ਕਿਹਾ ਇੰਨਾ ਪਤਾ ਵੀ ਸਾਡੇ ਮੈਂ ਕਿਹਾ ਸਾਡੇ ਇੰਨਾ ਪਤਾ ਵੀ ਸਾਨੂੰ ਇੰਨਾ ਗਿਆ ਵੀ ਟੋਰਾਂਟੋ ਨੂੰ ਜਾਣਾ ਇਹਨਾਂ ਦਾ ਪਬਲਿਕ ਟ੍ਰਾਂਸਿਟ ਯੂਜ਼ ਕਰਨੀ ਹੈ ਜੂਨ 12 ਤੋਂ ਜੁਲਾਈ ਕਹਿੰਦਾ ਸਾਡੇ ਦਾ ਬੰਦੇ ਚੱਲੇ ਨੇ ਤੁਹਾਡੇ ਕੈਨੇਡਾ ਵਰਲਡ ਕੱਪ ਦੇਖਣ ਤੂੰ ਜਾਣਾ ਮੈਚ ਦੇਖਣ ਮੈਂ ਕਿਹਾ ਸੋ
0: ਐਕਸਪੈਂਸਿਵ ਨਹੀਂ ਯਾਰ ਯੂਰਪ ਦੇ ਵਿੱਚ ਨਾ ਹੁਣ ਫੁੱਟਬਾਲ ਦਾ ਇੰਨਾ ਕਰੇਜ਼ ਹੈ ਉਹ ਤਾਂ ਯੂ ਨੋ ਉਹ ਤਾਂ ਮਰਦੇ ਆ ਉੱਥੇ ਤੁਸੀਂ ਜੇ ਜਾਓ ਕੋਈ ਨਿੱਕੀ ਮੋਟੀ ਗੇਮ ਵੀ ਹੈ ਨਾ ਤਾਂ ਸੋਲਡ ਆਊਟ ਹਰ ਇੱਕ ਮੈਚ ਹੁੰਦਾ
2: ਭਾਜੀ ਆਈ ਥਿੰਕ ਨਾ ਜੂਨ 22 ਨੂੰ ਆਪਣੇ ਗੇਮ ਸ਼ਾਇਦ ਆਈ ਐਮ ਨੋਟ ਸ਼ੋਰ ਅੱਗੇ ਪਿੱਛੇ ਮੈਂ ਮਾੜੀ ਜਿਹੀ ਗੂਗਲ ਕੀਤੀ ਸੀ ਭਾਜੀ ਏਅਰ ਬੀ ਐਨ ਬੀ ਤੇ 12000 ਦਾ ਰੂਮ ਰੈਂਟ ਤੇ ਚੜਿਆ ਹੋਇਆ ਟੋਰਾਂਟੋ ਦੇ
0: ਹੋਊਗਾ ਬਥੇਰੇ ਨੇ ਉਹ ਇੱਕ 20 ਜੂਨ ਨੂੰ ਗੇਮ ਹੈ ਇੱਕ 23 ਨੂੰ ਤੁਸੀਂ 23 ਦੀ ਗੱਲ ਕਰ ਰਹੇ ਪੈਨਮਾ ਤੇ
2: ਕਰੋ ਹਾਂਜੀ ਹਾਂਜੀ ਬਸ ਬਸ ਭਾਜੀ ਉਹ ਏਅਰ ਬੀ ਐਨ ਬੀ ਤੇ ਤੁਸੀਂ ਪਾ ਕੇ ਦੇਖੋ ਰੂਮ ਜੇ ਤੁਸੀਂ ਰੈਂਟ ਕਰਨਾ ਤੇ ਟੋਰਾਂਟੋ
0: ਹਾਂ ਮੈਂ ਤਾਂ ਨਹੀਂ ਕਰਨਾ ਤੁਸੀਂ ਕਰ ਲਓ 12000 ਦਾ
2: ਨਹੀਂ ਮੈਂ ਵੀ ਨਹੀਂ ਕਰਨਾ ਭਾਈ ਮੈਂ ਵੀ ਤੁਹਾਡੇ ਨਾਲ
0: ਹਾਂ ਠੀਕ ਹੈ
2: ਮਾਫੀ ਦੇ
0: ਚਲੋ ਓਕੇ ਠੀਕ ਹੈ ਥੈਂਕ ਯੂ
2: ਠੀਕ ਹੈ ਭਰਾ ਥੈਂਕ ਯੂ
0: ਚਲੋ ਇੰਜੋਏ ਕਰੋ ਤੇ ਪ੍ਰੋਗਰਾਮ ਜਾ ਵੀ ਰਹੇ ਤੇ ਸੌਰਵ ਜੀ ਸਾਡੇ ਨਾਲ ਨੇ ਤੇ ਸੌਰਵ ਜੀ ਵੀ ਕਹਿਣਗੇ ਐਵੇਂ ਨਾ ਪੈਸੇ ਖਰਚਾ ਕਰੋ, ਉਹੀ ਜੇ 12,000 ਦਾ ਰੂਮ ਰੈਂਟ ਕੀਤਾ ਉਹ ਬੰਦੇ ਨੇ 12,000 ਮਾਰਕੀਟ ਚਲਾਇਆ ਹੁੰਦਾ ਤੇ ਆਪਣੇ ਆਪ 12 ਦਾ ਪਤਾ ਨੀ ਕਿੱਥੇ ਤੱਕ ਪਹੁੰਚਦਾ। ਹਾਂਜੀ ਸੌਰਵ ਜੀ।
3: ਹਾਂਜੀ ਨਵੀਂ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ।
0: ਦੇਖਿਆ ਲੋਕਾਂ ਦੀਆਂ ਸਪੈਂਡਿੰਗ ਹੈਬਿਟਸ ਕਿੱਦਾਂ ਦੀਆਂ ਨੇ?
3: ਦੇਖੋ, ਆਈ ਥਿੰਕ ਸਪੈਂਡਿੰਗ ਇਜ਼ ਇੰਟਰਿੰਸਿਕਲੀ ਅਟੈਚਡ ਟੂ ਯਰ ਹੈਪੀਨੈਸ ਇੰਡੈਕਸ। ਸੋ ਮੋਟੇ ਤੌਰ ਤੇ ਸਾਨੂੰ ਖੁਸ਼ੀ ਮਿਲਦੀ ਹੈ ਜਦੋਂ ਅਸੀਂ ਪੈਸੇ ਸਪੈਂਡ ਕਰਦੇ ਹਾਂ, ਪਰ ਇਹ ਗੱਲ ਜ਼ਰੂਰ ਹੈਗੀ ਹੈ ਕਿ ਪਾਕਿਟ ਦੇਖ ਕੇ ਚੱਲਣਾ ਚਾਹੀਦਾ ਹੈਗਾ। ਇਹ ਨਹੀਂ ਹੈਗਾ ਕਿ ਆਪਾਂ ਰਿਡੀਕੁਲਸਲੀ ਪੈਸਾ ਸਪੈਂਡ ਕਰੀਏ, ਬਿਕੋਜ਼ ਮਨੀ ਇਜ਼ ਸਕਾਰਸ, ਸਾਡੇ ਕੋਲ ਬਹੁਤ ਜ਼ਿਆਦਾ ਅਵੇਲੇਬਲ ਨਹੀਂ ਹੈ। ਹੋਵੇ ਵੀ ਤਾਂ ਵੀ ਮੈਂ ਕਹਿੰਦਾ, ਔਰ ਮਾਰਕੀਟ ਜਿਹੜੀਆਂ ਹੈਗੀਆਂ ਨੇ ਉਹ ਸਿਮਿਲਰ ਯੂ ਨੋ ਸਨਲਾਈਟ ਸ਼ੋ ਕਰ ਰਹੀਆਂ ਹਨ। ਨਵੀਂ 45 ਮੰਥ ਦਾ ਬੁੱਲ ਮਾਰਕੀਟ ਦਾ ਜਿਹੜਾ ਰਨ ਚੱਲ ਰਿਹਾ, 118% ਦੀ ਰਿਟਰਨ ਦੇ ਚੁੱਕੇ ਆ। 1998 ਤੋਂ 2000 ਦਾ ਜਿਹੜਾ ਪੀਰੀਅਡ ਸੀ ਉਦੋਂ ਵੀ ਐਵੇਂ ਹੋਇਆ ਸੀਗਾ। ਔਰ ਇਹ ਜਿਹੜਾ ਬੁੱਲ ਰਨ ਹੈਗਾ, ਇਹਦੇ 3 ਕਾਰਨ ਨੇ। ਪਹਿਲਾਂ ਤਾਂ ਇਹ ਹੈਗਾ ਕਿ ਜਿਹੜੀਆਂ ਅਰਨਿੰਗਸ ਹੈਗੀਆਂ ਨੇ ਉਹ 20% ਨਾਲ ਗਰੋ ਹੋ ਰਹੀਆਂ ਨੇ, ਓਪਰੇਟਿੰਗ ਮਾਰਜਨ ਤਕਰੀਬਨ 16% ਦੇ ਕਰੀਬ ਹੈ, ਤੇ ਕ੍ਰੈਡਿਟ ਸਪਰੈਡ ਜਿਹੜਾ ਹੈਗਾ ਕੰਪਰੈਸ ਟੂ 72 basis points ਹੈਗੇ ਆ। ਹੁਣ ਬਹੁਤ ਲੋਕ ਇਹ ਸੋਚਦੇ ਪਏ ਆ ਜਾਂ ਵੇਟ ਕਰ ਰਹੇ ਆ, ਖਾਸ ਕਰਕੇ ਜਿਹੜੇ ਬੇਰਿਸ਼ ਹੈਗੇ ਨੇ ਮਾਰਕੀਟ ਨੂੰ ਲੈ ਕੇ, ਤੇ ਮੈਂ ਉਹਨਾਂ ਨੂੰ ਦੱਸ ਦੂਆਂ ਕਿ ਮਾਰਕੀਟ ਦੇ ਵਿੱਚ ਭੂਚਾਲ ਕਿਵੇਂ ਆ ਸਕਦਾ ਹੈਗਾ, ਤਾਂ ਕਿ ਉਹ ਲੋਕ ਇਹ ਸੋਚਣਾ ਛੱਡ ਦੇ, ਬਿਕੋਜ਼ ਆਈ ਡੋਂਟ ਸੀ ਅ ਬਿਗ ਅਰਥਕਵੇਕ ਇਨ ਦਾ ਮਾਰਕੀਟ ਪਲੇਸ। ਰੀਜ਼ਨ ਫੋਰ ਦੈਟ ਇਜ਼, ਮਾਰਕੀਟ ਦੇ ਵਿੱਚ ਤਾਂ ਹੀ ਆਏਗਾ ਜੇ ਵੈਲੂਏਸ਼ਨ ਬਬਲੀ ਹੋ ਜਾਣਗੀਆਂ, ਭਾਵ ਕਿ ਇੰਨਾ ਜ਼ਿਆਦਾ ਬਬਲ ਕ੍ਰੀਏਟ ਹੋ ਜਾਏਗਾ ਕਿ ਅਰਨਿੰਗਸ ਔਰ ਵੈਲੂਏਸ਼ਨ ਦੇ ਵਿੱਚ ਜਿਹੜਾ ਜਿਹੜਾ ਇੱਕ ਗੈਪ ਹੈ ਉਹ ਬਹੁਤ ਜ਼ਿਆਦਾ ਵੱਧ ਜਾਏਗਾ। ਔਰ ਦੂਸਰੀ ਚੀਜ਼ ਹੈਗੀ ਹੈ ਕਿ ਹਾਈ ਇਨਫਲੇਸ਼ਨ ਵਿਲ ਸੋਕ ਅਵੇ ਆਲ ਦਾ ਮਨੀ ਫਰੋਮ ਦਾ ਮਾਰਕੀਟ। ਸੋ ਇਹ ਚੀਜ਼ ਜਿਹੜੀ ਨਹੀਂ ਹੋਣ ਲੱਗੀ, ਕਿਉਂਕਿ ਇੰਟਰਸਟ ਰੇਟ ਦਾ ਬਹੁਤ ਜ਼ਿਆਦਾ ਵਧਣਾ, ਇਨਫਲੇਸ਼ਨ ਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਹਾਈ ਰਹਿਣਾ, ਔਰ ਨਾਲ ਦੀ ਨਾਲ ਵੈਲੂਏਸ਼ਨ ਦੇ ਵਿੱਚ ਇੱਕ ਬਬਲ ਕ੍ਰੀਏਟ ਹੋ ਜਾਣਾ ਜਿਹੜਾ ਕਿ 1960 ਦੇ ਵਿੱਚ ਹੋਇਆ ਸੀਗਾ, ਉਹ ਸਿਚੁਏਸ਼ਨ ਹਜੇ ਦਿਖਦੀ ਨਹੀਂ ਨਜ਼ਰ ਆ ਰਹੀ। ਸੋ ਇਸ ਕਰਕੇ ਆਈ ਡੋਂਟ ਸੀ ਕਿ ਮਾਰਕੀਟਸ ਜਿਹੜੀਆਂ ਹੈਗੀਆਂ ਨੇ ਆਪਣੇ ਬਿਹੇਵੀਅਰ ਨੂੰ ਹਜੇ ਕਿਸੇ ਵੀ ਰੂਪ ਦੇ ਵਿੱਚ ਛੱਡਣਗੀਆਂ। ਹਾਂ, ਮੈਂ ਹਮੇਸ਼ਾ ਕਹਿੰਦਾ ਕਿ ਮਾਰਕੀਟ ਦਾ ਨੀਚੇ ਜਾਣਾ ਇੱਕ ਹੈਲਦੀ ਕਰੈਕਸ਼ਨ ਦਾ ਪੁਆਇੰਟ ਹੁੰਦਾ, ਇਨਫੈਕਸ਼ਨ ਪੁਆਇੰਟ ਇਹਨੂੰ ਕਹਿ ਦਿੰਦੇ ਹਾਂ ਆਪਾਂ, ਕਿ ਭਾਵ ਕਿ ਕੋਈ ਚੀਜ਼ ਜਦੋਂ ਬਹੁਤ ਜ਼ਿਆਦਾ ਉੱਪਰ ਚਲੇ ਜਾਂਦੀ ਹੈ ਜਿਹਦੇ ਨਾਲ ਉਹਦੇ ਵਿੱਚ ਇੱਕ ਸਪੈਕੂਲੇਟਿਵ ਪ੍ਰੀਮੀਅਮ ਬਿਲਡ ਹੋ ਜਾਂਦਾ, ਉਹਦੀ ਟ੍ਰਿਮਿੰਗ ਹੋਣੀ ਜ਼ਰੂਰੀ ਹੈ। ਸੋ ਵੈਨ ਮਾਰਕੀਟਸ ਗੋ ਡਾਊਨ ਡਜ਼ਨਟ ਮੀਨ ਅ ਫੁੱਲ ਬਲੋਨ ਰਿਸੈਸ਼ਨ, ਐਂਡ ਵੈਨ ਮਾਰਕੀਟਸ ਗੋ ਅਪ ਇਟ ਆਲਸੋ ਡਜ਼ਨਟ ਮੀਨ, ਯੂ ਹੈਵ ਟੂ ਸੀ ਫਰੋਮ ਅ ਟੈਕਨੀਕਲ ਸਟੈਂਡ ਪੁਆਇੰਟ, ਜਿਹੜਾ ਕਿ ਔਖਾ ਹੋ ਜਾਂਦਾ ਹੈ। ਸੋ ਇਸ ਕਰਕੇ ਇਨਵੈਸਟ ਯੂਅਰ ਮਨੀ ਵਿਦ ਪ੍ਰੂਡੈਂਸੀ ਐਂਡ ਜੁਡੀਸ਼ੀਅਸਨੈਸ, ਬਟ ਯੂ ਸ਼ੁੱਡ ਹੈਵ ਅ ਪਲਾਨ, ਡੋਂਟ ਬੀ ਸਕੇਅਰਡ, ਬੀ ਮੋਰ ਮਾਈਂਡਫੁਲ। ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ
0: 416-335-3833. ਨਵਾਂ ਬਣਾਇਆ, ਟੋਰਾਂਟੋ ਨਵਾਂ ਨਹੀਂ ਬਣਾਇਆ, ਇਹਨਾਂ ਨੇ ਰੈਨੋਵੇਸ਼ਨ ਕੁਝ ਕੀਤੀਆਂ ਨੇ ਤਾਂ ਕਿ ਵਰਲਡ ਕੱਪ ਨੂੰ ਹੋਲਡ ਕਰ ਸਕੇ। ਸੋ ਟੋਰਾਂਟੋ ਵਰਲਡ ਕੱਪ ਸਟੇਡੀਅਮ ਸਮਾਲੈਸਟ ਤੇ ਵਰਲਡ ਕੱਪ ਦਾ ਸਭ ਤੋਂ ਛੋਟਾ ਵੈਨਿਊ ਹੈ। 6 ਮੈਚ ਇੱਥੇ ਹੋ ਰਹੇ ਨੇ, ਸਟੇਡੀਅਮ ਦੇ ਵਿੱਚ $146 million ਦੀ ਰੈਨੋਵੇਸ਼ਨ ਹੋਈ, 17,000 ਤਕਰੀਬਨ ਟੈਂਪਰੇਰੀ ਸੀਟਾਂ ਇਹਨਾਂ ਨੇ ਐਡ ਕੀਤੀਆਂ ਤੇ ਹੁਣ 45,000 ਦੀ ਕਪੈਸਿਟੀ ਬਣੀ ਹੈ। ਫਿਰ ਵੀ ਸਮਾਲੈਸਟ ਸਟੇਡੀਅਮ ਹੈ, ਬਟ MLSE ਜੋ ਮੇਨ ਔਰਗਨਾਈਜੇਸ਼ਨ ਹੈ ਇੱਥੋਂ ਦੀ ਸਪੋਰਟਸ ਦੀ, ਉਹ ਕਹਿ ਰਹੇ ਕਿ ਟੋਰਾਂਟੋ ਦਾ ਐਟਮੋਸਫੀਅਰ ਤੇ ਸੋਕਰ ਕਲਚਰ ਕਰਕੇ ਫਿਰ ਵੀ ਇਹ ਸਟੇਡੀਅਮ ਸਟੈਂਡ ਆਊਟ ਕਰੇਗਾ ਭਾਵੇਂ ਇੰਨਾ ਛੋਟਾ। ਕੁਝ ਕਹਿੰਦੇ ਛੋਟੇ ਸਟੇਡੀਅਮ ਦਾ ਫਾਇਦਾ ਹੁੰਦਾ, ਫੈਨਸ ਜਿਹੜੀ ਐਕਸ਼ਨ ਹੋ ਰਹੀ ਹੈ ਜਿਹੜੀ ਗੇਮਾਂ ਚੱਲ ਰਹੀ ਉਹਦੇ ਥੋੜ੍ਹੇ ਜਿਹੇ ਹੋਰ ਨੇੜੇ ਬੈਠੇ ਹੁੰਦੇ ਆ ਤਾਂ ਕਿ ਇੱਕ ਇੰਟੈਂਸ ਅਤੇ ਬੜਾ ਵਧੀਆ ਐਟਮੋਸਫੀਅਰ ਬਣਦਾ, ਜਿਵੇਂ ਕਿ ਇੰਗਲਿਸ਼ ਸੋਕਰ ਗਰਾਊਂਡ ਹੁੰਦੇ ਆ। ਫੈਨ ਐਕਸਪੀਰੀਅੰਸ ਲਈ ਕਹਿੰਦੇ ਬਹੁਤ ਵਧੀਆ। ਕੁਝ ਕੁ ਲੋਕ ਕਹਿ ਰਹੇ ਆ ਕਿ ਟੈਂਪਰੇਰੀ ਸੀਟਾਂ ਯਾਰ ਐਂ ਲੱਗਦਾ ਜਿਵੇਂ ਬੰਦਾ ਡਿੱਗ ਨਾ ਪਵੇ, ਬਟ ਸਟੇਡੀਅਮ ਦੇ ਅਫੀਸ਼ਲਸ ਕਹਿੰਦੇ ਕਿ ਸੀਟਾਂ ਸੇਫ ਨੇ, ਬਹੁਤ ਵਧੀਆ ਵਿਊਜ਼ ਮਿਲਣਗੀਆਂ। ਕੁਝ ਕਹਿ ਰਹੇ ਆ ਕਿ ਕੈਨੇਡਾ ਨੇ ਬਹੁਤ ਚੀਪ ਕੰਮ ਕੀਤਾ, ਵੀ ਵਰਲਡ ਕੱਪ ਹੋਲਡ ਕਰ ਰਹੇ ਹੋ, ਕੋਈ ਵੱਡਾ ਤੁਸੀਂ ਪਰਮਾਨੈਂਟ ਫੈਸਿਲਿਟੀ ਕੋਈ ਬਿਲਡ ਕਰੋ, ਟੈਂਪਰੇਰੀ ਐਵੇਂ ਤੁਸੀਂ 146 ਲਾਇਆ ਵੀ ਆ ਅਤੇ ਟੈਂਪਰੇਰੀ ਸੀਟਾਂ ਨੇ। ਸੋ ਦੇਖੋ ਕੀ ਬਣਦਾ। ਕੁਝ ਕੁ ਲੋਕ ਕਹਿੰਦੇ ਆ ਕਿ ਟੋਰਾਂਟੋ ਦੀ ਅਪਰੋਚ ਸਕੇ ਤਾਂ ਵਧੀਆ, ਕਿਉਂਕਿ ਕਈ ਥਾਵਾਂ 'ਤੇ ਬਹੁਤ ਵੱਡੇ ਐਕਸਪੈਂਸਿਵ ਸਟੇਡੀਅਮ ਬਿਲਡ ਕੀਤੇ ਗਏ ਆ, ਪਰ ਉਹ ਹੁਣ ਖਾਲੀ ਆ ਵਰਲਡ ਕੱਪ ਤੋਂ ਬਾਅਦ। ਬ੍ਰਾਜ਼ੀਲ ਕਤਰ ਦੇ ਵਿੱਚ ਵੱਡੇ ਸਟੇਡੀਅਮ ਬਣਾ ਤੇ, ਵਰਲਡ ਕੱਪ ਹੋ ਗਿਆ, ਬਾਅਦ ਵਿੱਚ ਸਟੇਡੀਅਮ ਖਾਲੀ। ਸੋ ਠੀਕ ਹੈ, ਜੇ ਆਪਾਂ ਸਪੈਂਡਿੰਗ ਵਾਈਜ਼ ਦੇਖੀਏ, ਜਿਹੜੀ ਚੀਜ਼ ਹੈਗੀ ਆ ਉਹੀ ਯੂਜ਼ ਕਰੋ ਟੈਂਪਰੇਰਲੀ। ਨਵਾਂ ਬਣਾਉਂਦੇ ਪਤਾ ਨਹੀਂ ਕਿੰਨਾ, ਹੰਡਰਡਸ ਆਫ ਮਿਲੀਅਨਸ ਆਫ, ਕਹਿ ਲਓ ਬਿਲੀਅਨ ਡਾਲਰ ਤੱਕ ਲੱਗਦਾ, ਫਿਰ ਉਹ ਸਟੇਡੀਅਮ ਖਾਲੀ ਪਿਆ ਰਹਿੰਦਾ, ਉਹਦਾ ਕੀ ਫਾਇਦਾ? ਸੋ ਆਈ ਡੋਨਟ ਨੋ, ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਜੇ ਉਹਨਾਂ ਨੇ ਟੈਂਪਰੇਰੀ ਬੀਮੋ ਫੀਲਡ ਨੂੰ ਰੈਨੋਵੇਟ ਕਰਕੇ ਯੂ ਨੋ ਵਰਲਡ ਕੱਪ ਲਈ ਏਬਲ ਕੀਤਾ ਤਾਂ ਠੀਕ ਹੈ, ਕਿਤੇ ਨਾ ਕਿਤੇ ਸਿਆਣਪ ਹੈ। ਇੰਨਾ ਪੈਸਾ ਖਰਚਦੇ ਫਿਰ ਤਾਂ ਆਪਾਂ ਗਾਲਾਂ ਕੱਢਣੀਆਂ ਸੀ ਵੀ ਤੁਸੀਂ ਇੱਕ ਸਟੇਡੀਅਮ 'ਤੇ ਇੰਨੇ ਪੈਸੇ ਲਾ ਤੇ ਹੁਣ ਖਾਲੀ ਰਹੂਗਾ। ਸੋ ਆਈ ਡੋਨਟ ਨੋ, ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਮਾਰਟ ਡਿਸੀਜਨ ਵੀ ਹੋ ਸਕਦੀ ਹੈ। ਬਾਕੀ ਹੁਣ ਤੁਸੀਂ ਦੱਸ ਦੇ ਕੁਛ ਸ਼ੇਅਰ ਕਰਨਾ 905-673-3337। ਕੁਇਕਲੀ ਜੇ ਇੱਕ ਅੱਧੀ ਕਾਲ ਤੁਹਾਡੀ ਲੈ ਸਕਦਾ, ਡੂ ਯੂ ਥਿੰਕ ਵੀ ਇਹਨਾਂ ਨੂੰ ਇੱਕ ਪਰਮਨੈਂਟ ਵਰਲਡ ਕੱਪ ਸਟੇਡੀਅਮ ਬਣਾਉਣਾ ਚਾਹੀਦਾ ਸੀ ਵੱਡਾ, ਜਾਂ ਇਹਨਾਂ ਨੇ ਇਹੀ ਯੂਜ਼ ਕੀਤਾ ਸਕਦਾ ਅਤੇ ਸਿਆਣੀ ਗੱਲ ਕੀਤੀ ਹੈ? ਨੰਬਰ ਹੈ ਆਪਣਾ 905-673-3337, 905-673-3337। ਲੱਗਣੇ ਤਾਂ ਟੈਕਸ ਪੇਅਰ ਦੇ ਡਾਲਰ ਹੈਗੇ ਨੇ। ਇੱਕ ਤੁਸੀਂ ਯਾਦ ਜ਼ਰੂਰ ਰੱਖੋ, ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਅਤੇ ਕੈਨੇਡੀ ਅਤੇ ਮੇਫੀਅਲ ਦੇ ਨਾਲ ਗ੍ਰੋਸਰੀ ਕਰਨੀ ਹੈ ਤਾਂ ਡੂ ਵਿਜ਼ਿਟ ਫਰੈਸ਼ ਫੂਡ ਸੈਂਟਰ ਕੈਨੇਡੀ ਐਂਡ ਡੂਗਲ, ਕੈਨੇਡੀ ਅਤੇ ਮੇਫੀਅਲ ਦੇ ਬਿਲਕੁਲ ਨਾਲ। ਜੇ ਤੁਸੀਂ ਆਪਣੀ ਗੱਡੀ ਦੀ ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦਾ ਕੋਈ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਪੰਗਾ ਪੈ ਗਿਆ, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ ਨੂੰ ਫੋਨ ਕਰੋ। ਬ੍ਰੇਕਾਂ ਨਵੀਆਂ ਪੈਣ ਵਾਲੀਆਂ, ਸਸਪੈਂਸ਼ਨ, ਇੰਜਨ, ਟ੍ਰਾਂਸਮਿਸ਼ਨ, ਕੋਈ ਵੀ ਗੱਡੀ ਦਾ ਇਸ਼ੂ ਹੈ ਤਾਂ ਨੰਬਰ ਹੈ 905-460-1111, 905-460-1111, 905-460-1111। ਕੁਆਲਿਟੀ ਕਾਰ ਰਿਪੇਅਰ, 161 ਰਦਰਫਰਡ ਰੋਡ ਸਾਊਥ ਦੇ ਉੱਤੇ, ਕੁਆਲਿਟੀ ਵਾਲੇ ਲੋਕੇਟਰ। ਹਾਂਜੀ ਭਾਅ ਜੀ, 8777। ਹਾਂਜੀ
1: ਹਾਂਜੀ ਸਰ ਜੀ, ਵੇਖੋ ਜੀ, ਯੂਕਰੇਨ ਨੂੰ ਪੈਸਾ ਨਹੀਂ ਦੇਣਾ ਜੇ ਉਹਨਾਂ ਨੂੰ ਕਹਿਣਾ ਚਾਹੀਦਾ ਸਾਡੇ ਵਰਲਡ ਕੱਪ ਆ ਤੇ ਬਈ ਤੁਸੀਂ ਆਪਸ ਵਿੱਚ ਹੀ ਲੜ ਲੁੜ ਲਓ, ਆਪਣੇ ਜਿਸ ਤਰ੍ਹਾਂ ਕਰ ਲੜ ਸਕਦੇ, ਸਾਡੇ ਕੋਲ ਨਹੀਂ ਦਿੱਤੇ ਜਾਣੇ ਤੁਹਾਨੂੰ ਮਜਾਇਲਾਂ ਜੋਗੇ ਪੈਸੇ, ਉਹਦਾ ਬਣਾਉਂਦੇ ਸਟੇਡੀਅਮ। ਕਿਉਂਕਿ ਸਰ ਜੀ ਜਿੱਦਣ ਮੈਚ ਹੋਣਾ ਪੂਰਾ ਵਰਲਡ ਸਾਡੇ ਉੱਤੇ ਫੋਕਸ ਹੋਣਾ, ਸਾਡਾ ਭਾਵੇਂ ਛੋਟਾ ਹੀ ਬਣਾਉਂਦੇ ਕੁਛ ਹੀ ਬਣਾਉਂਦੇ, ਟੌਪ ਦਾ ਸਟੇਡੀਅਮ ਹੁੰਦਾ ਸਾਰੀ ਦੁਨੀਆ ਚ ਹੁੰਦਾ ਵੀ ਯਾਰ ਕਿਆ ਸਟੇਡੀਅਮ।
0: ਪਰ ਬਾਅਦ ਦੇ ਵਿੱਚ ਖਾਲੀ ਪਿਆ ਰਹਿੰਦਾ ਫਿਰ ਕੀ ਕਰਦੇ?
1: ਇਦਾਂ ਨੀ ਹੁੰਦਾ ਜੀ, ਬਾਅਦ ਚ ਖਾਲੀ ਪਿਆ ਰਹਿੰਦਾ, ਜਿਹੜੀ ਤੁਹਾਡੀ ਜਾਇਦਾਦ ਬਣ ਜਾਂਦੀ ਆ ਉਹ ਖਰਾਬ ਥੋੜਾ ਜਾਂਦੀ, ਕੋਈ ਨਾ ਕੋਈ ਉੱਥੇ ਉਦਮ ਕਰੋ। ਮੈਂ ਹੁਣ ਕੈਨੇਡਾ ਵੀ ਫੁੱਟਬਾਲ ਖੇਡਦਾ, ਉੱਥੇ ਕੋਈ ਨਾ ਕੋਈ ਮੈਚ ਹੁੰਦਾ ਹੀ ਆ, ਫਿਰ ਕੋਈ ਪ੍ਰੋਗਰਾਮ ਹੋ ਜਾਂਦੇ ਆ, ਇਹੋ ਜਿਹੀ ਗੱਲ ਨੀ ਵੀ ਕੋਈ ਸੋਕਰ ਵਰਲਡ ਕੱਪ ਜਾਂ ਹੋਰ ਮੈਚ, ਉੱਥੇ ਪ੍ਰੋਗਰਾਮ ਵੀ ਹੋ ਸਕਦੇ ਆ।
0: ਭਾਜੀ ਬ੍ਰਾਜ਼ੀਲ ਦੇ ਵਿੱਚ ਜਦੋਂ ਇਹਨੇ ਸਟੇਡੀਅਮ ਬਣਾਇਆ 3.6 ਬਿਲੀਅਨ ਡਾਲਰ ਲੱਗਿਆ, ਤੁਹਾਨੂੰ ਪਤਾ?
1: ਹਾਂਜੀ ਮੈਂ ਦੇਖੇ ਉਹਨਾਂ ਦੇ ਸਟੇਡੀਅਮ ਬਹੁਤ, ਜਬ ਮੈਂ ਬ੍ਰਾਜ਼ੀਲ ਘੁੰਮਿਆ ਵੀ ਆ ਬਹੁਤ ਜੀ। ਹਾਂਜੀ ਤੇ ਉਹ ਜਿਹੜੇ ਬੜੇ ਕ੍ਰੇਜ਼ੀ ਆ, ਮੈਂ 98 ਚ ਵਰਲਡ ਕੱਪ ਸੀ ਉਦੋਂ ਮੈਂ ਬ੍ਰਾਜ਼ੀਲ ਚ ਜਿਹੜਾ ਫਰਾਂਸ ਹੋਇਆ, ਮਹਾਰਾਜ ਉਹਦੇ ਇੱਕ ਗੋਲ ਮਾਰਦਾ ਨਾ ਜਦੋਂ ਬ੍ਰਾਜ਼ੀਲ, ਉਹਨੇ ਅਸੀਂ ਦੀਵਾਲੀ ਦੇ ਹਵਾਈਆਂ ਨੀ ਛੱਡਦੇ ਜਿਹੜੇ ਉਹ ਇੱਕ ਗੋਲ ਤੇ ਛੱਡ ਦਿੰਦੇ ਆ।
0: ਉਹ ਤਾਂ ਹੈ।
1: ਹਾਂਜੀ ਤੇ ਬਣਾਉਣਾ ਚਾਹੀਦਾ ਸੀ ਸਟੇਡੀਅਮ, ਜਾਂ ਇਹਨੂੰ ਹੀ ਵਧੀਆ ਬਣਾਉਂਦੇ ਟੈਂਪਰੇਰੀ ਨਾ ਕਰਦੇ।
0: ਦੇਖੋ ਭਾਜੀ, 6 ਮੈਚਾਂ ਲਈ ਵਰਤਿਆ ਜਾਣਾ, ਆਈ ਡੋਂਟ ਥਿੰਕ ਕਿ 6 ਮੈਚਾਂ ਲਈ ਇੱਕ ਪੂਰਾ ਸਟੇਡੀਅਮ ਬਣਾਉਂਦੇ ਹੋ, ਸਿਆਣਪ ਹੁੰਦੀ।
1: ਸਰ ਜੀ ਲੱਕੀ ਆ ਕਿ ਸਟੇਡੀਅਮ ਨੂੰ 6-6 ਮੈਚ ਬਹੁਤ ਘੱਟ ਹੀ ਮਿਲਦੇ ਆ, ਤੇ ਦੂਜੇ ਨੰਬਰ ਤੇ ਸਟੇਡੀਅਮ ਬਾਅਦ ਚ ਵੀ ਵਰਤੇ ਜਾਂਦੇ ਆ।
0: ਨਹੀਂ ਵਰਤੇ ਤਾਂ ਜਾਂਦੇ ਆ, ਬਟ ਤੁਹਾਨੂੰ ਉਹ ਜੇ ਰਿਟਰਨ ਨਹੀਂ ਨਾ ਮਿਲਦੀ ਹੈਗੀ।
1: ਠੀਕ ਆ, ਲੇਕਿਨ ਕੰਟਰੀ ਦੀ ਕਿੰਨਾ ਆਪਣੀ ਕਹਿ ਲੋ, ਜੇ ਹੁਣ ਤੁਸੀਂ ਕਿੰਨਾ ਉਹਨੂੰ ਦੇਤਾ ਜੇ ਪੈਸਾ ਯੂਕਰੇਨ ਨੂੰ, ਉਹ ਕਾਹਦੇ ਵਾਸਤੇ? ਯੂਕਰੇਨ ਨੂੰ ਸਾਨੂੰ ਕੀ ਦਿੱਤਾ ਜੀ? ਹਾਂਜੀ ਗੱਲ ਇਹ ਵੀ ਸੋਚੋ ਨਾ, ਅਸੀਂ ਤੇ ਅੰਨੇਵਾਹ ਦੇ ਦਿੱਤਾ ਉਹਨਾਂ ਨੂੰ ਪੈਸਾ, ਉਹ ਸਟੇਡੀਅਮ ਬਣਾ ਲੈਂਦੇ। ਮੈਂ ਉਹੀ ਗੱਲ ਕਰਨ ਦਿਆਂ ਜੀ, ਸਾਡੀ ਟੈਕਸ ਮਨੀ, ਕੋਈ ਕੰਟਰੀ ਹੈਗਾ ਵੀ ਤੈਨੂੰ ਯਾਰ ਅਸਲਾ ਦਿੰਦੇ ਤੂੰ ਲੜ, ਉਹਨੂੰ ਸਮਝਾਓ ਮਹਾਰਾਜ ਤੇਰਾ ਗਵਾਂਢੀ ਕੰਟਰੀ ਸੀ, ਜੇ ਕਿਤੇ ਤੂੰ ਉਹਦੇ ਨਾਲ ਗੱਲਬਾਤ ਕਰ ਲੈਂਦਾ ਤੈਨੂੰ ਤੇ ਪੁਤੀਨ ਨੇ ਤੇ ਪੈਸੇ ਦੇ ਦੇਣੇ ਸੀ ਵਾਧੂ।
0: ਚਲੋ ਫਿਰ, ਵਰਲਡ ਵਾਈਡ ਕੰਟਰੀਜ਼ ਦੀਆਂ ਕੁਝ ਕੁ ਭਾਜੀ ਮਜਬੂਰੀਆਂ ਵੀ ਹੁੰਦੀਆਂ ਨੇ, ਮੈਂ ਸਮਝਦਾ ਕਿ ਥੋੜ੍ਹਾ ਦਿੱਤਾ ਜ਼ਿਆਦਾ ਆ, ਬਟ ਚਲੋ ਥੈਂਕ ਯੂ, ਤੁਹਾਡਾ ਬਹੁਤ ਸ਼ੁਕਰੀਆ। ਕਈ ਵਾਰ ਕੁਝ ਕਮਿਟਮੈਂਟਸ ਹੁੰਦੀਆਂ ਨੇ ਐਂਡ ਉਹਦੇ ਕਰਕੇ ਦੇਣੇ ਵੀ ਪੈ ਜਾਂਦੇ ਆ। ਸੋ ਖੈਰ ਭਾਅ ਜੀ, ਹੁਣੇ ਕਹਿੰਦੇ ਕਿ ਜ਼ਰੂਰ ਬਣਾਉਂਦੇ ਅਤੇ ਪੂਰੀ ਦੁਨੀਆ ਦੇਖ ਰਹੀ ਹੈ, ਕਿਤੇ ਨਾ ਕਿਤੇ ਬੈਨੀਫਿਟ ਹੁੰਦਾ। ਅੱਜ ਨਾ ਆਪਾਂ ਥੋੜ੍ਹੀ ਜਿਹੀ ਬੱਚਿਆਂ ਬਾਰੇ ਗੱਲਬਾਤ ਕਰਨੀ ਹੈ ਪ੍ਰੋਗਰਾਮ 'ਚ, ਐਂਡ ਹੈ ਬੜੀ ਸੈਂਸਿਟਿਵ ਗੱਲ, ਬਟ ਤੁਹਾਡਾ ਓਪੀਨੀਅਨ ਜਾਣ ਰਿਹਾ, ਨਾ ਕਿ ਆਪਾਂ ਕਹਿ ਰਹੇ ਹਾਂ ਕਿ ਐਂ ਹੋਣਾ ਚਾਹੀਦਾ ਜਾਂ ਉਵੇਂ ਹੋਣਾ ਚਾਹੀਦਾ। ਸੋ ਤੁਸੀਂ ਗੱਲਬਾਤ ਨੂੰ ਅੱਜ ਸੁਣੋ ਤੇ ਦੱਸਿਓ ਜ਼ਰੂਰ ਤੁਹਾਡਾ ਕੀ ਖਿਆਲ ਹੈ। ਇੱਕ ਕੁਇਕ ਮੈਸੇਜ ਪੈਰਾਡਾਈਸ ਵਾਲੇ ਦੇ ਨਵੇਂ ਘਰਾਂ ਦਾ, ਕਿਉਂਕਿ ਨਵੇਂ ਘਰ ਯਾਰ ਬੜੇ ਰੀਜ਼ਨੇਬਲ, ਇਹ ਪ੍ਰਾਈਸਾਂ ਕਦੇ ਦੇਖੀਆਂ ਨਹੀਂ ਆਪਾਂ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਓਕੇ, ਵੈਰੀ ਗੁੱਡ, ਮੂਵ ਔਨ ਕਰਦੇ ਹਾਂ ਆਪਾਂ। ਪ੍ਰੀਵੀਅਸ ਕੋਈ ਗੱਲ ਨਹੀਂ ਕਰਨੀ, ਨਵੀਂ ਜਿਹੜੀ ਡਿਸਕਸ਼ਨ ਹੈ ਉਹਦੇ ਉੱਤੇ ਹੀ ਚਾਨਣ ਪਾਵਾਂਗੇ। ਅਤੇ ਸਾਡੇ ਨਾਲ ਸੁੱਖ ਭਾਅ ਜੀ ਵੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ। ਇਸ ਵੀਕ ਬਹੁਤ ਹੀ ਜ਼ਬਰਦਸਤ ਸੇਲ ਲੱਗ ਰਹੀ ਹੈ, 3

0: ਇੱਕ ਤਾਂ ਪ੍ਰਾਈਸਿਸ ਲੋਐਸਟ ਮਿਲਣੀਆਂ, ਕੋਈ ਵੀ ਤੁਸੀਂ ਬਾਏ ਕਰਨਾ ਉਹਦੀ ਪ੍ਰਾਈਸ ਜਿਹੜੀ ਆ ਸੋਫਾ ਸੈੱਟ ਦੀ ਮੈਂ ਤੁਹਾਨੂੰ ਡੀਲ ਦਿੰਦਾ। ਸੋਫਾ ਲੱਪ ਸੈੱਟ ਐਂਡ ਚੇਅਰ ਬਲੈਕ ਕਲਰ ਦਾ ਮਾਡਰਨ ਸੋਫਾ ਸੈੱਟ ਕਰੋਮ ਲੈਕਸ ਦੇ ਨਾਲ, ਜਿਹਦੀ ਰੈਗੂਲਰ ਕੀਮਤ 2021 ਸੀ 999 ਦਾ, $1000 ਦਾ ਸੋਫਾ ਸੈੱਟ ਮਿਲੂਗਾ। ਤੇ ਨਾਲ ਦੂਸਰਾ ਸੋਫਾ ਸੈੱਟ, ਕੰਪਲੀਟ ਦੂਸਰਾ ਸੋਫਾ ਸੈੱਟ ਬਿਲਕੁਲ ਫ੍ਰੀ ਮਿਲੂਗਾ। ਸੋ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲਣੀਆਂ ਇਸ ਵੀਕਐਂਡ ਦੇ ਉੱਪਰ। ਫਰਾਈਡੇ ਸੈਚਰਡੇ ਸੰਡੇ ਮਿਸ ਨਾ ਕਰਿਓ, ਜਰੂਰ ਇੱਕ ਚੱਕਰ ਲਾਓ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀਂ ਭਾਜੀ।
1: ਕਿਆ ਬਾਤ ਹੈ, ਗ੍ਰੈਂਡ ਆਫ ਫਰਨੀਚਰ ਗੇਟ ਰੈਡੀ। ਇੱਕ ਕਪਲ ਹੈ ਤੇ ਆਨਲਾਈਨ ਆਈ ਥਿੰਕ ਉਹ ਯੂਟਿਊਬਰ ਨੇ ਜਾਂ ਚਲੋ ਉਹਨਾਂ ਦੀ ਆਨਲਾਈਨ ਪ੍ਰੈਜੈਂਸ ਹੈ। ਉਹਨਾਂ ਨੇ ਨਾ ਇੱਕ ਡਿਸੀਜਨ ਬਣਾਈ, ਚਲੋ ਉਹ ਪ੍ਰੈਗਨੈਂਟ ਹੋ ਗਏ, ਹਸਬੈਂਡ ਵਾਈਫ ਪ੍ਰੈਗਨੈਂਟ ਹੋ ਗਏ, ਤੇ ਉਹਨਾਂ ਨੂੰ ਕੁਝ ਟੈਸਟਿੰਗ ਤੋਂ ਪਤਾ ਲੱਗਿਆ ਕਿ ਬੱਚੇ ਨੂੰ ਡਿਸੇਬਿਲਿਟੀ ਹੈ। ਟੈਸਟਿੰਗ ਤੋਂ ਪਤਾ ਲੱਗਿਆ ਬੱਚੇ ਨੂੰ ਡਿਸੇਬਿਲਿਟੀ ਹੈ, ਤੇ ਉਹਨਾਂ ਨੇ ਫਿਰ ਜਿਹੜੀ ਪ੍ਰੈਗਨੈਂਸੀ ਹੈ ਉਹ ਟਰਮੀਨੇਟ ਕਰਤੀ। ਤੇ ਯੂ ਨੋ ਉਹਨਾਂ ਨੇ ਚੂਜ਼ ਕੀਤਾ ਕਿ ਅਸੀਂ ਅਬੋਰਸ਼ਨ ਲੈਣੀ ਆ। ਕੁਝ ਕੁ ਉਹਨਾਂ ਨੇ ਕਾਰਨ ਦਿੱਤੇ ਵੀ ਅਸੀਂ ਨਹੀਂ ਚਾਹੁੰਦੇ ਵੀ ਬੱਚੇ ਦੀ ਜ਼ਿੰਦਗੀ ਖਰਾਬ ਹੋਵੇ, ਯੂ ਨੋ ਵੀ ਸਾਨੂੰ ਜੇ ਪਤਾ ਲੱਗ ਹੀ ਗਿਆ ਕਿ ਇਹ ਇਸ਼ੂ ਹੈ ਬੱਚੇ ਨੂੰ ਤਾਂ ਬਿਹਤਰ ਅਸੀਂ ਇਹੀ ਸਮਝਿਆ ਕਿ ਅਸੀਂ ਇਹ ਫੈਸਲਾ ਲਈਏ। ਉਹਨਾਂ ਨੂੰ ਹੁਣ ਬਹੁਤ ਲੋਕ ਮੰਦਾ ਚੰਗਾ ਵੀ ਬੋਲ ਰਹੇ ਆ, ਕ੍ਰਿਟੀਸਾਈਜ਼ ਵੀ ਕਰ ਰਹੇ ਆ ਕਿ ਤੁਸੀਂ ਇੰਜ ਕਿਉਂ ਕੀਤਾ, ਤੁਸੀਂ ਜੇ ਯੂ ਨੋ ਸੋਚਿਆ ਕਿ ਅਸੀਂ ਬੱਚਾ ਲੈਣਾ ਤਾਂ ਬੀ ਪ੍ਰਪੇਅਰਡ, ਵੀ ਕੁਛ ਵੀ ਹੋ ਸਕਦਾ। ਬਟ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਯਾਰ ਇਹਨਾਂ ਨੇ ਜੇ ਡਿਸਾਈਡ ਕੀਤਾ ਵੀ ਬੱਚੇ ਦਾ ਫਿਊਚਰ ਕਿਤੇ ਨਾ ਕਿਤੇ ਇੰਪੈਕਟ ਹੋਊਗਾ, ਤਾਂ ਉਹਨਾਂ ਨੇ ਆਪਣਾ ਇੱਕ ਸਹੀ ਫੈਸਲਾ ਲਿਆ। ਇਹਦੇ ਉੱਤੇ ਡਿਫਰੈਂਟ ਡਿਫਰੈਂਟ ਓਪੀਨੀਅਨਸ ਨੇ, ਬੜੇ ਲੋਕਾਂ ਦੇ ਵੱਖਰੇ ਵੱਖਰੇ ਚਲੋ ਵਿਚਾਰ ਹੁੰਦੇ ਨੇ। ਤੁਹਾਡਾ ਕੀ ਓਪੀਨੀਅਨ ਹੈ ਵੈਸੇ, ਜੇ ਕਪਲ ਨੇ ਡਿਸਾਈਡ ਕੀਤਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਬੱਚਾ ਉਸ ਯੂ ਨੋ ਟਾਈਪ ਦੀ ਜ਼ਿੰਦਗੀ ਜੀਵੇ, ਤੇ ਉਹਨਾਂ ਨੇ ਉਹ ਇੱਕ ਡਿਸੀਜਨ ਲਈ, ਡੂ ਯੂ ਥਿੰਕ ਉਹਦੇ ਵਿੱਚ ਕੋਈ ਇਸ਼ੂ ਹੈ? ਬੜੇ ਲੋਕ ਕਹਿੰਦੇ ਆ ਕਿ ਤੁਹਾਨੂੰ ਪ੍ਰਾਈਵੇਟਲੀ ਚਲੋ ਕਰ ਲੈਣਾ ਚਾਹੀਦਾ ਸੀ, ਤੁਸੀਂ ਸੋਸਾਇਟੀ ਨੂੰ ਕਿਉਂ ਦੱਸ ਰਹੇ ਹੋ ਤੁਸੀਂ ਕੀ ਕੀਤਾ? ਪਰ ਕੁਝ ਲੋਕ ਕਹਿੰਦੇ ਜੇ ਸੋਸਾਇਟੀ ਨੂੰ ਦੱਸ ਰਿਹਾ ਇਟਸ ਓਕੇ, ਲੋਕਾਂ ਨੂੰ ਪਤਾ ਲੱਗਦਾ ਵੀ ਇਹਨਾਂ ਦਾ ਕੀ ਪਰਸਪੈਕਟਿਵ ਸੀਗਾ। ਸੋ ਬਹੁਤ ਸਾਰੇ ਲੋਕ ਕਮੈਂਟਸ ਵੀ ਕਰ ਰਹੇ, ਚਲੋ ਬਾਅਦ ਚੋਂ ਜੇ ਟਾਈਮ ਲੱਗਿਆ ਮੈਂ ਪੜ੍ਹ ਦੂੰਗਾ। ਪਰ ਤੁਹਾਡਾ ਕੀ ਓਪੀਨੀਅਨ ਹੈ? ਨੰਬਰ ਹੈ ਆਪਣਾ 905-673-3337, 905-673-3337। ਇਟਸ ਅ ਵੈਰੀ ਬੜਾ ਇੱਕ ਮੈਂ ਕਹਿੰਦਾ ਕਿ ਕੰਟਰੋਵਰਸ਼ਲ ਕਹਿ ਲਓ ਜਾਂ ਫਰੈਜਾਇਲ ਕਹਿ ਲਓ, ਇਹ ਇੱਕ ਸਿਚੁਏਸ਼ਨ ਹੈ। ਸੋ ਨੰਬਰ ਹੈ ਆਪਣਾ 905-673-3337, 905-673-3337। ਜੇ ਇੱਕ ਕਪਲ ਨੇ ਡਿਸਾਈਡ ਕੀਤਾ, ਉਹਨਾਂ ਨੂੰ ਪਤਾ ਲੱਗਿਆ ਕਿ ਬੱਚੇ ਨੂੰ ਡਿਸੇਬਿਲਿਟੀ ਆ, ਵੀ ਚਲੋ ਅਸੀਂ ਜਿਹੜੀ ਪ੍ਰੈਗਨੈਂਸੀ ਆ ਉਹਨੂੰ ਟਰਮੀਨੇਟ ਕਰਨਾ, ਤਾਂ ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ ਜੀ। 5718 ਹੈਲੋ।
2: ਹੈਲੋ, ਸਤਿ ਸ਼੍ਰੀ ਅਕਾਲ ਨਵੀ ਬੇਟੀ।
1: ਸਤਿ ਸ਼੍ਰੀ ਅਕਾਲ ਜੀ।
2: ਮੈਂ ਤੁਹਾਡਾ ਟੌਪਿਕ ਸੁਣਦੀ ਸੀਗੀ, ਹੈ ਨਾ
1: ਜੀ।
2: ਆਈ ਥਿੰਕ ਓਕੇ, ਮੇਰਾ ਪਰਸਨਲ ਐਕਸਪੀਰੀਅੰਸ ਮੈਂ ਸ਼ੇਅਰ ਕਰਦੀ ਹਾਂ, ਹੈ ਨਾ, ਬਾਕੀ ਸਾਰਿਆਂ ਦੀ ਆਪਣੀ ਆਪਣੀ ਓਪੀਨੀਅਨ ਹੁੰਦੀ ਹੈ। ਮੇਰਾ ਬੇਟਾ ਆਰਟਿਸਟਿਕ ਹੈ ਨਾ, 7 ਈਅਰ ਦਾ। ਆਈ ਥਿੰਕ ਦੇਖੋ, ਇਹ ਇੱਕ ਬਹੁਤ ਵੱਡੀ ਕਮਿਟਮੈਂਟ ਹੈ ਨਾ ਛੋਟੇ ਬੱਚੇ ਨੂੰ। ਹਰ ਕੋਈ ਪੇਰੈਂਟਸ ਇਹਨਾਂ ਬਹੁਤ ਔਖਾ ਹੈਂਡਲ ਕਰਨਾ ਮੈਂਟਲੀ ਫਿਜ਼ੀਕਲੀ, ਓਕੇ, ਬਿਕਾਜ਼ ਦੇ ਆਰ ਨਾਟ ਲਾਈਕ ਦੇ ਨਾਟ ਸੇਕ ਓ ਐਨੀਥਿੰਗ। ਫਸਟ ਆਫ ਆਲ ਆਰ ਸਾਡੀ ਕਮਿਊਨਿਟੀ ਚ ਇੰਨੀ ਅਵੇਅਰਨੈਸ ਹੈ ਨੀ ਇਸ ਚੀਜ਼ ਦੀ, ਹੈ
1: ਨਾ।
2: ਸੈਕਿੰਡ, ਜੇ ਉਹਨਾਂ ਨੇ ਵੀਰ ਜੀ ਕੋਈ ਡਿਸੀਜਨ ਲਿੱਤਾ, ਆਈ ਥਿੰਕ ਇਟਸ ਅ ਗੁੱਡ, ਯੂ ਨੋ ਵਾਈ, ਬਿਕਾਜ਼ ਓਕੇ ਨਾਓ ਅਸੀਂ ਯੰਗ ਆ, ਅਸੀਂ ਟੇਕ ਕੇਅਰ ਕਰ ਸਕਦੇ ਹਾਂ, ਹੈ ਨਾ। ਜੇ ਤੁਸੀਂ ਲੌਂਗ ਟਰਮ ਫਿਊਚਰ ਚ ਸੋਚਦੇ ਹੋ, ਡਿਪੈਂਡ ਆ ਕਿ ਕਿੱਦਾਂ ਦੀ ਡਿਸੇਬਿਲਿਟੀ ਹੈ, ਕਿੰਨਾ ਕੁ ਲਾਈਕ ਕਿਹੜੇ

0: ਐਗਜ਼ਾਮਪਲ ਦੀ ਹੈ ਹਨਾ, ਕੱਲ ਨੂੰ ਜਦੋਂ ਤੁਸੀਂ ਬੁੱਢੇ ਹੋ ਜਾਂਦੇ ਹੋ ਇੱਕ ਨਾ ਇੱਕ ਦਿਨ ਅਸੀਂ ਸਾਰਿਆਂ ਨੇ ਜਾਣਾ ਰਾਈਟ, ਫਿਰ ਬਾਅਦ ਚ ਉਹਨੂੰ ਕੀ ਉਹਨੇ ਉਹਦੀ ਕਿੰਨੇ ਟੇਕ ਕੇਅਰ ਕਰਨੀ, ਕਿਸੇ ਨੇ ਨਹੀਂ ਕਰਨੀ ਬੇਟੀ, ਧੱਕੇ ਖਾਂਦੇ ਆ ਉਹ ਬੱਚੇ ਹਨਾ. ਦਾ ਸੈਕਿੰਡ ਮੈਂ ਤੁਹਾਨੂੰ ਮੇਰਾ ਪਰਸਨਲ ਐਕਸਪੀਰੀਅੰਸ ਦੱਸਦੀ ਹਾਂ. ਮੈਂ ਮੇਰੇ ਬੇਟੇ ਨੂੰ ਜਦੋਂ ਲੈ ਕੇ ਜਾਂਦੀ ਹਾਂ ਥੈਰੇਪੀਆਂ ਤੇ ਹਨਾ, ਮੈਂ ਰੌਨ ਜੋਨਸ ਹਾਸਪਿਟਲ ਲੈ ਕੇ ਜਾਂਦੀ ਹਾਂ ਜਾਂ ਹੋਰ ਪਨਿਸ਼ਮੈਂਟ ਲੱਗ ਗਈ ਆ ਇਹ, ਸਾਨੂੰ ਤਾਂ ਏਦਾਂ ਹੋ ਗਏ ਹਨਾ. ਪਹਿਲਾਂ ਪਹਿਲਾਂ ਕਹਿਣਾ ਬਹੁਤ ਸੌਖਾ ਹੈ ਕਿ ਨਹੀਂ ਇਹਨਾਂ ਨੇ ਰੋਂਗ ਡਿਸੀਜ਼ਨ ਲੈ ਲਿਆ ਇਹਨਾਂ ਨੇ, ਪਰ ਜਿਹੜੇ ਬੰਦੇ ਤੇ ਬੀਤਦੀ ਹੁੰਦੀ ਆ ਉਹਨੂੰ ਪਤਾ ਹੁੰਦਾ ਕਿ ਉਹ ਕਿੱਦਾਂ ਦੇ ਉੱਚੋਂ ਜਾ ਰਿਹਾ ਹਨਾ. ਫਿਰ ਕੋਈ ਸਾਰੀ ਵੀਰ ਜੀ ਏਦਾਂ ਜੱਜ ਕਰਦੇ ਲੈ ਇਹਨਾਂ ਦਾ ਤਾਂ ਬੱਚਾ ਪਾਗਲ ਹੈ, ਇਹਨਾਂ ਦਾ ਤਾਂ ਏਦਾਂ ਹੈ, ਉਹਨਾਂ ਨੂੰ ਖੁਦ ਨੂੰ ਨੀ ਪਤਾ ਹੈ ਉਹ ਬੋਲ ਕੀ ਰਹੇ ਆ, ਉਹ ਦੂਜੇ ਨੂੰ ਸਲਾਹਾਂ ਦਿੰਦੇ ਆ ਕਿ ਏਦਾਂ ਨੀ ਕਰਨਾ ਚਾਹੀਦਾ ਹੈਗਾ. ਜੇ ਉਹਨਾਂ ਨੇ ਕੋਈ ਡਿਸੀਜ਼ਨ ਲਿੱਤਾ ਆਈ ਥਿੰਕ ਦੇ ਆਰ ਰਾਈਟ ਟੂ ਡੂ ਦੈਟ.
1: ਠੀਕ ਹੈ,
0: ਕਿਉਂਕਿ ਜਦੋਂ ਮੈਂ ਟੈਸਟ ਜਦੋਂ ਅਸੀਂ ਮੈਂ ਟੈਸਟ ਕਰਵਾਇਆ ਸੀ ਬੇਟੀ, ਕਿਉਂਕਿ ਹੁਣ ਤੇ ਚੱਲੇ ਹੋਏ ਬਹੁਤ ਟੈਸਟ ਚੱਲੇ ਹੋਏ, ਤੁਸੀਂ ਪਹਿਲੀ ਪਤਾ ਕਰ ਸਕਦੇ ਤੁਹਾਡੇ ਬੱਚੇ ਨੂੰ ਕੀ ਫਿਊਚਰ ਚ ਜਾ ਕੇ ਕਿੱਦਾਂ ਦੀ ਕੀ ਪ੍ਰੋਬਲਮ ਆਣੀ. ਇਹ ਸੋਚਦੀ ਹੈ ਕਿ ਤੁਸੀਂ ਮੈਂਟਲੀ ਕਿੰਨੇ ਕੁ ਪ੍ਰਪੇਅਰ ਹੋ ਹਨਾ. ਐਂਡ ਦੂਜਾ ਵੀਰ ਜੀ ਲਾਈਕ ਆਈ ਸੈਡ ਯੂ ਨੈਵਰ ਨੋ, ਕਈ ਬੱਚੇ ਇੰਨੇ ਬੇਚਾਰੇ ਡਿਸਬਿਲਿਟੀ ਦੇ ਆ ਕਿ ਉਹ ਵਾਸ਼ਰੂਮ ਤੱਕ ਨਹੀਂ ਜਾ ਸਕਦੇ ਆਪਣੇ ਆਪ ਹਨਾ. ਖੁਦਾ ਨਾ ਖਾਸਤਾ ਕੱਲ ਨੂੰ ਉਹਨਾਂ ਦੇ ਪੇਰੈਂਟਸ ਨੂੰ ਕੁਛ ਹੋ ਜਾਵੇ, ਕੋਈ ਟੇਕ ਕੇਅਰ ਨਹੀਂ ਕਰਦਾ ਹੈਗਾ. ਈਵਨ ਕਿ ਜੇ ਤੁਸੀਂ ਕਿਸੇ ਹਾਸਪਿਟਲ ਜਾਂ ਕਿਸੇ ਲਾਈਕ ਓਲਡ ਏਜ ਹੋਮ ਜਾਂ ਕਿਤੇ ਵੀ ਛੱਡਦੇ ਹੋ ਹਨਾ, ਵੀਰ ਜੀ ਬਹੁਤ ਬੁਰਾ ਹਾਲ ਆ. ਕੋਈ ਕੁਛ ਕਹੀ ਜਾ ਵੀ ਮੈਂ ਤਾਂ ਇਸ ਚੀਜ਼ ਤੋਂ ਨਿਕਲੀ ਆ, ਅਸੀਂ ਨਿਕਲ ਰਹੇ ਹਾਂ, ਸਾਨੂੰ ਪਤਾ ਕਿ ਕਿੰਨਾ ਹਾਰਡ ਹੈ.
1: ਜੀ ਬਿਲਕੁਲ, ਥੈਂਕ ਯੂ, ਥੈਂਕ ਯੂ. ਤੁਸੀਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕੀਤਾ ਨਹੀਂ, ਬੜੇ ਲੋਕਾਂ ਨੂੰ ਇਹ ਹੁੰਦਾ ਕਿ ਚਲੋ ਅਸੀਂ ਤਾਂ ਜੀ ਜਾਨ ਲਾ ਦਾਂਗੇ ਤੇ ਅਸੀਂ ਪੂਰੀ ਟੇਕ ਕੇਅਰ ਕਰਾਂਗੇ, ਬਟ ਸਾਡੇ ਬਾਅਦ ਫਿਰ ਬੱਚਾ ਕਿਸੇ ਹੋਰ ਤੇ ਡਿਪੈਂਡੈਂਟ ਹੋਵੇਗਾ, ਫਿਰ ਯੂ ਨੋ ਉਹ ਬੜਾ ਵੱਡਾ ਇਸ਼ੂ ਹੈ ਜਦੋਂ ਪੇਰੈਂਟਸ ਨਹੀਂ ਹੈਗੇ. ਇੱਕ ਤੁਸੀਂ ਯਾਦ ਰੱਖੋ, HK ਮੂਵਰਸ, ਘਰ ਨਵਾਂ ਲਿਆ, ਮੂਵ ਕਰ ਰਹੇ ਹੋ, ਤਾਂ ਸਭ ਤੋਂ ਟੋਪ ਦੀ ਮੂਵਿੰਗ ਕੰਪਨੀ ਜੇ ਹੈ ਤਾਂ ਉਹ ਹੈ HK ਮੂਵਰਸ. 416-524-6704 HK ਮੂਵਰਸ ਨੂੰ ਜ਼ਰੂਰ ਯਾਦ ਰੱਖੋ. 1981, ਹੈਲੋ.
2: ਹਾਂਜੀ ਵੀਰ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ?
1: ਬਹੁਤ ਵਧੀਆ, ਕਿਵੇਂ ਹੋ?
2: ਬਹੁਤ ਵਧੀਆ. ਮੇਰਾ ਵੀਰੇ ਓਪੀਨੀਅਨ ਆ ਨਾ, ਉਹਨਾਂ ਦੇ ਪੈਸ ਬਿਲਕੁਲ ਸਹੀ ਨੇ. ਮੈਂ ਵੀ ਸਟੋਰੀ ਤੁਹਾਨੂੰ ਸ਼ੇਅਰ ਕਰਦਾ ਕਿ ਮੇਰਾ ਬ੍ਰਦਰ ਆ, ਮਾਸੀ ਦਾ ਬੇਟਾ, ਉਹਨਾਂ ਦੀ ਬੇਟੀ ਨਾਲ ਇੱਦਾਂ ਹੀ ਹੋਇਆ. ਜਦੋਂ ਉਹਨਾਂ ਦਾ ਜਲਦੀ ਹੋਣੀ ਸੀ, ਉਹਦਾ ਕੋਈ ਵੇਨ ਦੱਬ ਹੋ ਗਈ ਉਹਨਾਂ ਦੀ ਮਾਇੰਡ ਦੀ, ਤੇ ਉਹ ਥੋੜਾ ਜਿਹਾ ਮਾਇੰਡ ਜਿਹੜੀ ਵੇਨ ਪ੍ਰੋਪਰ ਹੋਏਗਾ ਡਿਵੈਲਪ ਹੋਇਆ ਹੀ ਨੀ ਗਾ ਅਜੇ ਵੀ ਉਹ, ਮਤਲਬ ਉਹਨਾਂ ਦੀ ਲਾਈਫ ਟਾਈਮ ਉਹਨਾਂ ਹੁਣ ਥੋੜੀ 10-15 ਸਾਲ ਦੀ ਹੋ ਗਈ ਆ, ਤੇ ਹੁਣ ਜਿਹੜਾ ਮਾਇੰਡ ਆ ਉਹ ਸਾਰੀ ਉਮਰ ਦਾ ਤੁਹਾਨੂੰ ਮਤਲਬ ਬਹੁਤ ਖਰਚ ਹੋ ਜਾਂਦਾ. ਹੋਰ ਉਹਨਾਂ ਨੇ ਇੰਨੀ ਚੀਜ਼ਾਂ ਲਾ ਕੇ ਹਰੇਕ ਥਾਂ ਤੋਂ ਇਲਾਜ ਕਰਾਤਾ ਉਹਨਾਂ ਨੇ, ਕੋਈ ਛੱਡਿਆ ਨੀ, ਦਿੱਲੀ ਤੱਕ ਉਹਨਾਂ ਨੇ ਲਾਈਕ ਉਹਨਾਂ ਨੇ ਇਲਾਜ ਕਰਾਇਆ. ਥੈਰੇਪੀਜ਼ ਹੁੰਦੀਆਂ ਨੇ ਤੇ ਹੌਲੀ ਹੌਲੀ ਮਾਇੰਡ ਡਿਵੈਲਪ ਹੁੰਦਾ, ਤੇ ਮੈਂ ਕਹਿੰਦਾ ਬਹੁਤ ਵਧੀਆ ਡਿਸੀਜਨ ਲੈ ਲਿਆ ਉਹਨਾਂ ਨੇ ਬਈ ਇਹ ਚੀਜ਼ ਪਹਿਲਾਂ ਹੀ, ਮਤਲਬ ਉਸ ਬੱਚੇ ਨੂੰ ਸਜ਼ਾ ਹੀ ਹੁੰਦੀ ਇੱਕ ਹਿਸਾਬ ਦੀ, ਮੈਂ ਸੌਰੀ ਟੂ ਸੇ ਦੈਟ, ਬਈ ਹਨਾ ਉਹ ਤਾਂ ਹੁਣ ਉਹਦਾ ਕੋਈ ਏਦਾਂ ਕਸੂਰ ਤਾਂ ਹੁੰਦਾ ਨੀ ਗਾ, ਬਈ ਸਜ਼ਾ ਹੀ ਹੁੰਦੀ ਆ. ਤੇ ਹੁਣ ਕਿਤੇ ਆਪਾਂ ਪ੍ਰੋਪਰ ਉਹਨੂੰ ਲੈ ਕੇ ਜਾ ਨੀ ਸਕਦੇ, ਪ੍ਰੋਪਰ ਵਿਚਾਰ ਤੇ ਸਕਦੇ, ਤੇ ਰੈਸਟੋਰੈਂਟ ਤੇ ਗਏ ਉਹਨੂੰ ਸਪੈਸ਼ਲ ਕੇਅਰ ਕਰਨੀ ਪੈਂਦੀ ਆਪਾਂ ਨੂੰ, ਤੇ ਆਈ ਥਿੰਕ ਦੱਸਣਾ ਚਾਹੀਦਾ ਸੀ ਉਹਨਾਂ ਨੂੰ ਵੀ ਲੋਕਾਂ ਨੂੰ ਵੀ ਲੋਕ ਜ਼ਿਆਦਾ ਅਵੇਅਰ ਹੋ ਸਕਣ, ਬਈ ਇੱਕ ਇਮੋਸ਼ਨਲ ਐਂਗਲ ਹੁੰਦਾ ਵਾ, ਇੱਕ ਪ੍ਰੈਕਟੀਕਲ ਐਂਗਲ ਹੁੰਦਾ ਵਾ.
1: ਪਰ ਬੜੇ ਲੋਕ ਕਹਿ ਰਹੇ ਆ ਕਿ ਉਹਨਾਂ ਨੂੰ ਜੇ ਉਹਨਾਂ ਨੇ ਫੈਸਲਾ ਲਿਆ ਤਾਂ ਤੁਸੀਂ ਪ੍ਰਾਈਵੇਟ ਰੱਖੋ, ਤੁਹਾਨੂੰ ਆਨਲਾਈਨ ਕੀ ਪਾਉਣ ਦੀ ਲੋੜ ਹੈ?
2: ਉਹ ਕਿ ਆਨਲਾਈਨ ਕਪਲ ਆ, ਕਿਉਂਕਿ ਲੋਕੀ ਦੇਖਦੇ ਆ ਹੁਣ ਬਈ ਇਹ ਆਨਲਾਈਨ ਆ, ਲੋਕਾਂ ਲਈ ਉਹ ਪਹਿਲਾਂ ਹੀ ਲਾਈਵ ਨੈਟ ਵਿੱਚ ਹੈਗੇ ਨੇ, ਤੇ ਉਹ ਲੋਕੀ ਕਹਿਣਗੇ ਜਿਹੜਾ ਪ੍ਰੈਗਨੈਂਟ ਸੀ ਯਾਰ, ਇਹਨਾਂ ਦਾ ਬੇਬੀ ਤਾਂ ਆਇਆ ਨੀ. ਲੋਕ ਫਿਰ ਕੁਐਸਚਨ ਪੁੱਛਦੇ ਆ ਵੀ ਤੁਹਾਡਾ ਬੇਬੀ ਕਿੱਥੇ ਗਿਆ, ਸਮਝ ਰਹੇ ਹੋ? ਤੁਸੀਂ ਲਾਈਵ ਨੈਟ ਤੁਹਾਡੀ ਚੱਲ ਲਾਈਵ, ਤੁਹਾਡੀ ਪ੍ਰਾਈਵੇਟ ਲਾਈਫ ਆ ਤੁਹਾਡੀ, ਤੇ ਤੁਹਾਡੀ ਲਾਈਵ ਪਬਲਿਕ ਆ ਨਾ, ਤੁਹਾਨੂੰ ਫਿਰ ਪਬਲਿਕ ਲਈ ਸ਼ੋਅ ਕਰਨਾ
1: ਹੀ ਪੈਂਦਾ. ਠੀਕ ਹੈ, ਨਹੀਂ ਠੀਕ ਹੈ, ਤੁਹਾਡੀ ਗੱਲ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਜੀ. 6262, ਹੈਲੋ. ਠੀਕ ਹੈ ਜੀ, ਕਿਵੇਂ ਹੋ?
3: ਵਧੀਆ ਵਧੀਆ. ਨਹੀਂ ਮੇਰੇ ਹਿਸਾਬ ਨਾਲ ਤਾਂ ਸਹੀ ਡਿਸੀਜਨ ਹੈ ਜੀ ਉਹਨਾਂ ਦਾ.
1: ਓਕੇ,
3: ਤੇ ਦੂਜੀ ਗੱਲ ਇਹ ਹੈ ਕਿ ਮੈਨੂੰ ਪੂਰੀ ਸੋਸਾਇਟੀ ਦੱਸ ਦੇਵੇ ਵੀ ਜੇ ਏਦਾਂ ਦਾ ਬੱਚਾ ਹੋ ਜਾਂਦਾ ਕੋਈ ਖੁਸ਼ ਹੁੰਦਾ, ਕੋਈ ਚਾਹੁੰਦਾ? ਹਰ ਇੱਕ ਬੰਦਾ ਇਹੀ ਕਹਿੰਦਾ ਇਹਦੇ ਨਾਲੋਂ ਤਾਂ ਨਾ ਹੀ ਹੁੰਦਾ ਤਾਂ ਚੰਗਾ ਸੀ ਰਾਈਟ।
1: ਚਲੋ ਬਹੁਤ ਸਾਰੇ ਪੇਰੈਂਟਸ ਕੁਝ ਹੈਗੇ ਆ ਜਿਨ੍ਹਾਂ ਨੂੰ ਪਤਾ ਵੀ ਲੱਗ ਜਾਂਦਾ ਵੀ ਬੱਚੇ ਨੂੰ ਚਲੋ ਯੂਨੋ ਇਹ ਜੋ ਵੀ ਗੱਲ ਹੈ ਉਹ ਫਿਰ ਵੀ ਚੂਜ਼ ਕਰਦੇ ਕਿ ਅਸੀਂ ਰੇਜ਼ ਕਰਨਾ ਬੱਚਾ।
3: ਠੀਕ ਹੈ ਚਲੋ ਇਮੋਸ਼ਨਲ ਹੁੰਦਾ ਆ ਬੰਦਾ ਠੀਕ ਹੈ, ਬਟ ਸਟਿਲ ਸਾਰਾ ਪਰਿਵਾਰ ਜਾਂ ਉਹ ਕਹਿੰਦੇ ਨੇ ਚਲੋ ਛੁੱਟ ਗਿਆ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਰਾਈਟ। ਤੇ ਇਟਸ ਵੈਰੀ ਹਾਰਡ ਜਿੱਦਾਂ ਪਹਿਲੇ ਕਾਲਰ ਭੈਣ ਜੀ ਕਹਿ ਕੇ ਗਏ ਨੇ ਜਿਹਦੇ ਤੇ ਬੀਤਦੀ ਆ ਭਾਜੀ ਉਹਨੂੰ ਪਤਾ ਆ ਇਟਸ ਵੈਰੀ ਹਾਰਡ ਫੋਰ ਬੋਥ ਆਫ ਲਾਈਕ ਪੇਰੈਂਟਸ ਵਾਸਤੇ ਵੀ ਬੱਚੇ ਵਾਸਤੇ ਵੀ। ਤੇ ਨਾਲੇ ਟੋਪ ਆਫ ਦੈਟ ਜੇ ਡਾਕਟਰਸ ਤੁਹਾਨੂੰ ਕਹਿ ਰਹੇ ਨੇ ਕਿ ਯੂ ਸ਼ੁਡ ਡੂ ਦੈਟ ਤੇ ਆਈ ਥਿੰਕ ਉਹ ਕੁਛ ਸੋਚ ਸਮਝ ਕੇ ਕਹਿੰਦੇ ਨੇ ਨਾ, ਸੋ ਇਸ ਕਰਕੇ ਉਹਨਾਂ ਦਾ ਡਿਸੀਜਨ ਸਹੀ ਹੈਗਾ। ਬਾਕੀ ਪਬਲਿਕ ਦਾ ਤਾਂ ਉਹਨਾਂ ਨੇ ਦੱਸ ਹੀ ਦਿੱਤਾ ਲਾਸਟ ਕਾਲਰ ਨੇ ਕਿ ਸੋਸਾਇਟੀ ਦੇ ਵਿੱਚ ਜੇ ਉਹ ਲਾਈਮ ਲਾਈਟ ਹੈਗੇ ਨੇ ਦੇ ਹੈਵ ਟੂ ਰਿਵੀਲ ਇਟ ਆਊਟ, ਬਟ ਅਦਰਵਾਈਜ਼ ਮੇਰੇ ਹਿਸਾਬ ਨਾਲ ਸੋਸਾਇਟੀ ਨੇ ਨਾਲ ਨਹੀਂ ਤੁਹਾਡੇ ਖੜਨਾ, ਤੁਹਾਨੂੰ ਹੀ ਉਹਦੀ ਟੇਕ ਕੇਅਰ ਕਰਨੀ ਪੈਣੀ। ਸੋ ਤੁਸੀਂ ਰਿਸਪੋਂਸੀਬਿਲਟੀ ਨਹੀਂ ਲੈ ਸਕਦੇ, ਸੋ ਬੈਟਰ ਕੇ ਉਹਨੂੰ ਹੁਣੇ
4: ਮੀਟਿੰਗ ਆ ਸੋ ਅਰਾਊਂਡ 9:55 ਤੇ ਉਹ ਅਨਾਊਂਸ ਕਰਦੇ ਹੁੰਦੇ ਨੇ। ਮੋਸਟ ਆਫ ਦਾ ਸੋਰਸਿਸ ਤੋਂ ਇਹੀ ਪਤਾ ਲੱਗਿਆ ਕਿ ਅਗੇਨ ਰੇਟ ਹੋਲਡ ਦੇ ਹੀ ਜ਼ਿਆਦਾ ਚਾਂਸ ਨੇ, ਬਿਕਾਜ਼ ਜੋਬ ਪਹਿਲਾਂ ਲੱਗ ਰਿਹਾ ਸੀਗਾ ਕਿ ਰੇਟ ਕੱਟ ਹੋ ਸਕਦਾ ਬੇਸਡ ਲੁਕਿੰਗ ਐਟ ਦਾ ਇਕੋਨਮੀ ਕਿ ਇਕੋਨਮੀ ਨਹੀਂ ਕੈਨੇਡਾ ਦੀ ਸਹੀ ਕਰ ਰਹੀ, ਬਟ ਜੋ ਜੋਬਸ ਐਡ ਹੋਈਆਂ ਨੇ ਆਹ ਮੰਥ ਦੇ ਵਿੱਚ ਉਹਨਾਂ ਕਰਕੇ ਉਹ ਇਹ ਸੋਚ ਰਹੇ ਨੇ ਕਿ ਹੁਣ ਰੇਟ ਹੋਲਡ ਹੀ ਹੋਊਗਾ। ਸੋ ਜਿਹੜੇ ਲਿਸਨਰਸ ਨੇ ਸਾਡਾ ਸੋਸ਼ਲ ਮੀਡੀਆ ਚੈਨਲ ਨਹੀਂ ਫੋਲੋ ਕਰਦੇ, ਪਲੀਜ਼ ਮੇਕ ਸ਼ੋਰ ਕਿ ਤੁਸੀਂ ਫੋਲੋ ਕਰੋ ਤਾਂ ਕਿ ਤੁਹਾਨੂੰ ਇੰਡਸਟਰੀ ਦੀਆਂ ਅਪਡੇਟਸ ਟਾਈਮਲੀ ਮੈਨਰ ਤੇ ਮਿਲਣ। ਟੀਮ ਹਰਮਨ ਬੱਤਾ ਚਾਹੇ ਤੁਸੀਂ ਫੇਸਬੁੱਕ ਯੂਜ਼ ਕਰਦੇ ਹੋ ਜਾਂ ਇੰਸਟਾਗ੍ਰਾਮ ਜਾਂ ਟਿਕਟੋਕ, ਇੱਕੇ ਨੇਮ ਆ ਪੇਜ ਦਾ, ਟੀਮ ਹਰਮਨ ਬੱਤਾ ਫੋਲੋ ਕਰ ਲਓ। ਕੱਲ ਜਦੋਂ ਵੀ ਅਨਾਊਂਸ ਹੋ ਗਿਆ ਅਸੀਂ ਰਾਈਟ ਅਵੇ ਸਾਡੀ ਟੀਮ ਨੇ ਉੱਥੇ ਪੋਸਟ ਕਰ ਦੇਣਾ। ਇਹ ਤੋਂ ਇਲਾਵਾ ਕੋਈ ਤੁਹਾਡਾ ਮੋਰਗੇਜ ਦਾ ਕੁਐਸਚਨ ਆ, ਕੋਈ ਪ੍ਰੋਬਲਮ ਆ ਰਹੀ ਹੈ ਜਾਂ ਲਾਸਟ ਮਿੰਟ ਬੈਂਕ ਇਸ਼ੂ ਕ੍ਰੀਏਟ ਕਰ ਰਿਹਾ ਮੋਰਗੇਜ ਤੇ, ਸਾਡੀ ਟੀਮ ਨੂੰ ਜਲਦੀ ਕਾਲ ਕਰ ਲਓ। ਅਸੀਂ ਤੁਹਾਨੂੰ ਵਧੀਆ ਰੇਟ ਤੇ ਪਹਿਲੇ ਦਿਨ ਹੀ ਦੱਸ ਦਾਂਗੇ ਕਿ ਕਿਹੜੇ ਰੇਟ ਤੇ ਤੁਹਾਨੂੰ ਮੋਰਗੇਜ ਐਂਡ ਕਿਹੜੇ ਬੈਂਕ ਤੋਂ ਅਪਰੂਵ ਹੋਊਗੀ। ਟੀਮ ਹਰਮਨ ਬੱਤਾ 6476859000 6476859000 ਥੈਂਕ ਯੂ ਨਵੀ।
1: ਥੈਂਕ ਯੂ ਹਰਮਨ। ਹਰਮਨ ਇਜ਼ ਨੰਬਰ 1 ਬਈ ਮੋਰਗੇਜ ਕਰਾਉਣੀ ਆ ਹਰਮਨ ਤੋਂ ਕਰਾਓ, ਟੈਨਸ਼ਨ ਫਰੀ ਹੋ ਜਾਓ। ਜਿਹੜਾ ਬੰਦਾ ਹਰਮਨ ਤੋਂ ਨਹੀਂ ਕਰਾਉਂਦਾ ਬਾਅਦ ਚੋਂ ਕਹਿੰਦਾ ਨਵੀ ਯਾਰ ਤੁਹਾਡੀ ਹੀ ਗੱਲ ਮੰਨ ਲੈਂਦੇ, ਸਾਡੇ ਤਾਂ ਮੋਰਗੇਜ ਏਜੰਟ ਨੇ ਇੰਨਾ ਇੰਨਾ ਸਮਾਂ ਲਾਤਾ। ਠੀਕ ਹੈ, ਸੋ ਵਰਕ ਵਿਦ ਹਰਮਨ ਤੇ ਯੂਲ ਬੀ ਥੈਂਕਫੁਲ। 6476859000 ਇੱਕ ਤੁਸੀਂ ਯਾਦ ਜ਼ਰੂਰ ਰੱਖੋ, ਆਲ ਵੇ ਰੂਫਰਸ ਇਹ ਨੰਬਰ 1 ਰੂਫਿੰਗ ਕੰਪਨੀ ਹੈ ਬਈ। ਰੂਬਲ ਭਾਜੀ ਨੂੰ ਫੋਨ ਕਰ ਲਓ, ਆਲ ਵੇ ਰੂਫਰਸ, ਫਲੈਟ ਰੂਫ ਚਾਹੇ ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੂਫਿੰਗ ਦਾ ਕੰਮ ਹੈ, ਮੈਟਲ ਰੂਫ, ਇਹਨਾਂ ਕੋਲ 15 ਸਾਲ ਦਾ ਐਕਸਪੀਰੀਅੰਸ ਹੈ, ਸਾਡਾ ਨਾਂ ਲੈ ਦਿਓ, ਡਿਸਕਾਊਂਟ ਤੁਹਾਨੂੰ ਪੱਕਾ ਮਿਲੇਗਾ। ਆਲ ਵੇ ਰੂਫਰ 6476759000 15 ਸਾਲ ਦਾ ਐਕਸਪੀਰੀਅੰਸ, ਫੁੱਲੀ ਇੰਸ਼ੋਰਡ ਕੰਪਨੀ ਤੇ ਰਿਟ ਇਨ ਵਾਰੰਟੀ 6476 5050940 ਤੁਸੀਂ ਇੱਕ ਨੋਟ ਕਰੋ, ਮੈਂ ਤੁਹਾਨੂੰ ਭੇਜ ਦਵਾਂ ਨੰਬਰ। ਥੈਂਕ ਯੂ ਸੋ ਮਚ ਜੀ। 0 ਸੋਰੀ 5095 ਹੈਲੋ।
5: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
5: ਬਸ ਚੜ੍ਹਦੀ ਕਲਾ ਜੀ, ਤੁਸੀਂ ਦੱਸੋ ਠੀਕ
1: ਹੋ? ਬਹੁਤ ਵਧੀਆ ਵੀਰੇ।
5: ਭਾਜੀ ਬਸ ਜਿਹੜਾ ਇੰਸੀਡੈਂਟ ਤੁਸੀਂ ਸ਼ੇਅਰ ਕੀਤਾ, ਸਾਰੇ ਆਪੋ ਆਪਣੇ ਓਪੀਨੀਅਨ ਦੇ ਰਹੇ ਆ, ਬਸ ਮੇਰੇ ਮਨ ਚ ਨਾ ਬਸ ਇੱਕੋ ਹੀ ਆ, ਉਹ ਭਗਤ ਪੂਰਨ ਸਿੰਘ ਜੀ ਦਾ ਮੈਨੂੰ ਖਿਆਲ ਆ ਰਿਹਾ ਸੀਗਾ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਆਪਣਾ ਸਾਰਾ ਕੁਛ ਤਿਆਗ ਕੇ ਹਨਾ, ਵੀ ਉਹਨਾਂ ਨੇ ਲੁੱਲੇ ਦੇ ਲੰਗੜਿਆਂ ਦੀ ਉਹਨਾਂ ਦੀ ਸੇਵਾ ਕੀਤੀ, ਉਹਨਾਂ ਨੂੰ ਪ੍ਰਾਇਓਰਿਟੀ ਦਿੱਤੀ ਬਿਨਾਂ ਕੋਈ ਹੀਣ ਭਾਵਨਾ ਦੇ। ਤੇ ਉਹੀ ਚੀਜ਼ ਹੈ ਕਿ ਆਪਾਂ ਨੂੰ ਇਹੀ ਧਿਆਨ ਰੱਖਣਾ ਚਾਹੀਦਾ ਕਿ ਜੋ ਮੇਰਾ ਓਪੀਨੀਅਨ, ਬਾਕੀ ਸਾਰਿਆਂ ਦੇ ਆਪੋ ਆਪਣੇ ਓਪੀਨੀਅਨ ਦਾ, ਵੀ ਜਿੱਦਾਂ ਪਰਮਾਤਮਾ ਨੇ ਭੇਜਿਆ, ਜਿਵੇਂ ਚਲੋ ਪਰਮਾਤਮਾ ਨੇ ਕੀਤਾ ਹਨਾ, ਜਿਵੇਂ ਜਿਵੇਂ ਵੀ ਉਹ ਸੀਗੇ ਬੱਚਾ ਸੀਗਾ, ਜਿਵੇਂ ਵੀ ਉਹ ਸੀਗਾ, ਉਹ ਉਹਦੀ ਰਜਾ ਵਿੱਚ ਹੀ ਆਪਾਂ ਨੂੰ ਰਹਿਣਾ ਚਾਹੀਦਾ ਤੇ ਉਹਦੀ ਟੇਕ ਕੇਅਰ ਕਰਨੀ ਚਾਹੀਦੀ ਸੀ।
1: ਸੋ ਜਿਵੇਂ ਵੀ ਉਹ ਤੁਹਾਨੂੰ ਲੱਗਦਾ ਉਸ ਕਪਲ ਨੂੰ ਪਤਾ ਵੀ ਲੱਗ ਜਾਂਦਾ ਵੀ ਬੱਚੇ ਨੂੰ ਇਹ ਚਲੋ ਜੈਨੇਟਿਕ ਡਿਸਆਰਡਰ ਹੈ, ਕੋਈ ਪ੍ਰੋਬਲਮ ਹੈ, ਤਾਂ ਉਹਨਾਂ ਨੂੰ ਨਹੀਂ ਸੀ ਇੰਜ ਕਰਨਾ ਚਾਹੀਦਾ ਹੈ।
5: ਹਾਂਜੀ ਭਾਜੀ ਬਿਲਕੁਲ, ਕਿਉਂਕਿ ਆਪਾਂ ਨੂੰ ਭਾਜੀ ਕੋਈ ਹੱਕ ਨਹੀਂ ਹੈਗਾ ਕਿਸੇ ਦੀ ਜਾਨ ਲੈਣ ਦਾ। ਜੇ ਆਪਾਂ ਕਿਸੇ ਦੀ ਆਪਾਂ ਦਿੰਦੇ ਹਾਂ ਬਰਫ਼ ਪਰ ਭੇਜਣ ਵਾਲਾ ਤਾਂ ਪਰਮਾਤਮਾ ਹੀ ਹੈ ਨਾ, ਜਾਨ ਲੈਣ ਵਾਲਾ ਵੀ, ਦੇਣ ਵਾਲਾ ਵੀ ਹੋਇਆ ਤੇ ਲੈਣ ਵਾਲਾ ਵੀ
1: ਹੋਇਆ,
5: ਆਪਾਂ ਕੌਣ ਹੁੰਦੇ ਹਾਂ ਭਾਜੀ। ਸੋ ਦੈਟਸ ਵਾਈ ਆਪਾਂ ਲਾਈਫ ਉਹਦੀ ਰਜ਼ਾ ਚ ਰਹਿਣਾ ਚਾਹੀਦਾ, ਬਾਕੀ
1: ਠੀਕ ਹੈ ਭਾਜੀ। ਨਹੀਂ ਠੀਕ ਹੈ ਸਰ, ਥੈਂਕ ਯੂ ਸੋ ਮਚ। ਬਹੁਤ ਸਾਰੇ ਲੋਕਾਂ ਦਾ ਬਿਲਕੁਲ ਤੁਹਾਡੇ ਨਾਲ ਦਾ ਓਪੀਨੀਅਨ ਹੈ ਕਿ ਯੂ ਨੋ ਜਿਵੇਂ ਹੈ ਤੁਸੀਂ ਉਵੇਂ ਹੀ ਐਕਸੈਪਟ ਕਰੋ, ਤੇ ਤੁਹਾਡੀ ਡਿਸੀਜਨ ਸੀਗੀ ਕਿ ਤੁਸੀਂ ਯੂ ਨੋ ਇਸ ਸਿਚੁਏਸ਼ਨ ਦੇ ਵਿੱਚ ਆਉਣਾ, ਸੋ ਜਿਵੇਂ ਵੀ ਹੈ ਉਹਨੂੰ ਐਕਸੈਪਟ ਕਰੋ। ਬਟ ਹਰੇਕ ਦੀ ਆਪਦੀ ਆਪਦੀ ਦੇਖੋ ਸੋਚਣੀ ਹੈ, ਹਰੇਕ ਦਾ ਆਪਦਾ ਆਪਦਾ ਓਪੀਨੀਅਨ ਵੀ ਹੁੰਦਾ, ਇਹ ਵੀ ਆਪਾਂ ਨੂੰ ਐਕਸੈਪਟ ਕਰਨਾ ਚਾਹੀਦਾ। ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਤੇ ਬਿਯੋਂਡ ਆਈਵਰ ਰੋਮੀ ਬਾਈ ਜੀ ਨੂੰ ਕਾਲ ਕਰੋ, ਕਿਸੇ ਨੂੰ ਵੀ ਐਨਕਾਂ ਚਾਹੀਦੀਆਂ ਨੇ 9057933937 ਹੰਬਰ ਵੈਸਟ ਤੇ ਗੋਰਵੇ ਬਿਯੋਂਡ ਆਈਵਰ ਲੋਕੇਟਡ ਹੈ, ਸੋ ਜ਼ਰੂਰ ਪਹੁੰਚੋ। ਐਂਡ ਆਈ ਡਾਕਟਰ ਅਵੇਲੇਬਲ ਨੇ, ਨਿਗਾਹ ਚੈੱਕ ਕਰਾਓ ਐਟ ਬਿਯੋਂਡ ਆਈਵਰ ਜੀ 2255। ਹੈਲੋ,
6: ਸਤਿ ਸ਼੍ਰੀ ਅਕਾਲ ਨਵੇਂ ਭਾਜੀ।
1: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਭਾਜੀ, ਮੈਂ ਵੀ ਇਹਦੇ ਉੱਤੇ ਆਪਣਾ ਕੁਛ ਕਹਿਣਾ ਚਾਹੁੰਦਾ, ਆਪਣਾ ਜਿਹੜਾ ਤੁਸੀਂ ਦੱਸਣ ਡਿਆ ਨਾ
1: ਜੀ ਵੀਰੇ।
6: ਭਾਜੀ ਮੇਰਾ ਖੁਦ ਦਾ ਬੇਟਾ ਸੀਗਾ, ਜਦੋਂ ਮੈਂ ਚਲੋ 2000 ਤੋਂ ਬਾਹਰ ਪਹਿਲਾਂ ਯੂਰਪ ਦੇ ਵਿੱਚ ਰਿਹਾ, ਹੁਣ ਇੱਥੇ 8-9 ਸਾਲ ਕੈਨੇਡਾ ਚ ਹੋ ਗਿਆ
1: ਜੀ।
6: ਮੇਰਾ ਬੇਟਾ ਖੁਦ ਦਾ ਮਤਲਬ ਡਾਕਟਰਾਂ ਨੇ ਰਿਪੋਰਟ ਕੀਤੀ, ਮੇਰੀ ਵਾਈਫ ਇੰਡੀਆ ਗਏ, ਚਲੋ ਉੱਥੇ ਪ੍ਰੈਗਨੈਂਸੀ ਟੈਸਟ ਹੋਏ, ਉੱਥੇ ਡਾਕਟਰ ਕਹਿਣ ਡਏ ਵੀ 6 ਆਏ ਦੇ ਹਾਰਟ ਵਿੱਚ।
1: ਓਕੇ,
6: ਉਹ ਕਹਿੰਦੇ ਵੀ ਤੁਸੀਂ ਅਬੋਰਸ਼ਨ ਕਰਾਓ, ਬੱਚਾ ਮਤਲਬ ਨੋਰਮਲ ਨੀ ਹੋਊਗਾ। ਤੇ ਭਾਜੀ ਤੁਸੀਂ ਮੰਨਣਾ ਨੀ, ਇਹ ਦਿੱਲੀ ਦੀ ਰਿਪੋਰਟ ਆ ਜੀ, ਆਪਣੇ ਦਿੱਲੀ ਡਾਕਟਰਾਂ ਦੀ। ਔਰ ਮੈਂ ਯੂਰਪ ਦੇ ਵਿੱਚ ਉਹ ਰਿਪੋਰਟ ਜਿਹੜੀ ਉੱਥੇ ਆਪਣੇ ਡਾਕਟਰਾਂ ਨੂੰ ਦਿਖਾਈ, ਉਹ ਕਹਿੰਦੇ ਨੋਰਮਲ ਆ, ਕੋਈ ਬਿਲਕੁਲ ਹੈ ਹੀ ਕੁਛ ਨੀ ਆ।
1: ਅੱਛਾ
6: ਭਾਜੀ, ਤੁਸੀਂ ਮੇਰਾ ਬੇਟਾ ਹੁਣ 12 ਸਾਲ ਦਾ, ਬਿਲਕੁਲ ਤੰਦਰੁਸਤ ਆ, ਹੈਲਦੀ ਆ। ਜੇ ਭਾਜੀ ਅਸੀਂ ਉੱਥੇ ਡਾਕਟਰਾਂ ਦੇ ਕਹਿਣੇ ਤੇ ਮਤਲਬ ਅਬੋਰਸ਼ਨ ਕਰਾ ਦੇ, ਸਾਨੂੰ ਤੁਸੀਂ ਆਪ ਸੋਚੋ ਕਿੰਨਾ ਸਾਨੂੰ ਮਤਲਬ ਕਿੰਨਾ ਘਾਟਾ ਪੈਣਾ।
1: ਬਿਲਕੁਲ
6: ਭਾਜੀ, ਤੁਸੀਂ ਪਰਮਾਤਮਾ ਤੇ ਵਿਸ਼ਵਾਸ ਰੱਖੋ, ਜਿਹਨੇ ਪੈਦਾ ਕੀਤਾ ਨਾ ਬੱਚੇ ਨੂੰ, ਇਹਨੇ ਕੋਈ ਸੋਚ ਸਮਝ ਕੇ ਡਾਕਟਰਾਂ ਇਹਨਾਂ ਨੇ ਤੇ ਇਹਨਾਂ ਦੀ ਵੀ ਤਾਂ ਡਾਕਟਰ ਦੀ ਰਿਪੋਰਟ ਹੀ ਹੋਊਗੀ ਨਾ। ਭਾਜੀ ਮੈਂ ਖੁਦ ਤੁਹਾਨੂੰ ਤਾਂ ਫੋਨ ਇਸ ਕਰਕੇ ਕੀਤਾ ਵੀ ਉਹਨਾਂ ਨੇ ਗਲਤ ਡਿਸੀਜਨ ਲਿਆ।
1: ਭਾਜੀ ਤੁਹਾਡੇ ਕੇਸ ਦੇ ਵਿੱਚ ਜ਼ਰੂਰ ਡਾਕਟਰ ਦੀ ਰਿਪੋਰਟਿੰਗ ਗਲਤ ਸੀਗੀ, ਬਟ ਭਾਜੀ ਅੱਜ ਕੱਲ੍ਹ ਐਡਵਾਂਸਡ ਬਹੁਤ ਆ ਸਿਸਟਮ, ਹੁਣ ਜ਼ਿਆਦਾਤਰ ਮੈਨੂੰ ਲੱਗਦਾ ਕਿ ਐਕੂਰੇਟ ਹੀ ਹੁੰਦੀ ਆ। ਮੈਂ ਵੀ ਗਲਤ ਹੋ ਸਕਦਾ,
6: ਸਾਡੇ ਵਾਲੀ ਰਿਪੋਰਟ ਵੀ ਕੋਈ ਬਹੁਤੀ ਜ਼ਿਆਦਾ ਪੁਰਾਣੀ, ਇਹ 2014 ਦੀ ਗੱਲ ਆ। ਹਾਂ ਭਾਜੀ, ਉਹ ਵੀ ਰਿਪੋਰਟਾਂ ਤੁਸੀਂ ਇੱਕ ਥਾਂ ਡਾਕਟਰ ਨੂੰ ਨੀ, ਤੁਸੀਂ ਉੱਥੇ ਡਾਕਟਰ ਨੂੰ ਦਿੱਲੀ ਤੱਕ ਪਹਿਲਾਂ ਪੰਜਾਬ ਦਿਖਾਈ, ਅੰਮ੍ਰਿਤਸਰ ਜਲੰਧਰ ਜੋ ਵੀ ਆ ਆਪਣਾ, ਹਨਾ ਬਾਅਦ ਵਿੱਚ ਸਪੈਸ਼ਲਿਸਟ ਜਿਹੜੇ ਦਿੱਲੀ ਤੱਕ ਉਹ ਰਿਪੋਰਟ ਭੇਜੀ ਹਨਾ, ਉਹ ਡਾਕਟਰ ਇਹੀ ਗਈ ਹਨ। ਬਾਅਦ ਦੇ ਵਿੱਚ ਮੈਂ ਉਹੀ ਰਿਪੋਰਟ ਯੂਰਪ ਚ ਮੰਗਾਈ, ਉੱਥੇ ਡਾਕਟਰ ਉਹ ਕਹਿੰਦੇ ਬਿਲਕੁਲ ਰਿਪੋਰਟ ਨੋਰਮਲ ਆ, ਕੁਛ ਹੈ ਹੀ ਨੀ। ਤੁਸੀਂ ਜੇ ਭਾਜੀ ਪਰਮਾਤਮਾ ਨੂੰ ਸੱਚੇ ਦਿਲੋਂ ਭਰੋਸਾ ਹਨਾ ਤੁਹਾਡੀਆਂ, ਉਹ ਵੀ ਗਲਤ ਸਾਰਾ ਕੁਛ ਹੋ ਜਾਂਦਾ ਫਿਰ,
1: ਠੀਕ ਹੈ,
6: ਬਿਲਕੁਲ ਸਹੀ ਹੋ ਜਾਂਦਾ।
1: ਕਾਫੀ ਜ਼ਿਆਦਾ ਐਕੂਰੇਸੀ ਹੈ। ਗੱਡੀ ਲੈਣੀ ਹੈ ਕੈਲੇਡਨ ਮਿਤਸੂਬਿਸ਼ੀ, 10 ਸਾਲ ਦੀ ਵਾਰੰਟੀ, ਬਹੁਤ ਹੀ ਕਮਾਲ ਦੀਆਂ ਗੱਡੀਆਂ। ਜੀਵਨ ਨੂੰ ਫੋਨ ਕਰੋ 6476782754 ਤੇ ਨਿਊ ਹਾਈਟਸ ਕਿਚਨ, ਨਵੀਂ ਕਿਚਨ ਤਿਆਰ ਕਰਾਉਣੀ ਹੈ ਨੰਬਰ 1, ਕੋਈ ਬਾਰ ਰੈਡੀ ਕਰਾਉਣੀ ਹੈ, ਵੈਨਿਟੀਜ਼ ਰੈਡੀ ਕਰਾਉਣੀਆਂ ਨੇ, ਜਾਂ ਤੁਸੀਂ ਆਪਣੇ ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਆਦਿ ਰੈਡੀ ਕਰਾਉਣਾ। ਨੰਬਰ ਵਨ ਟੀਮ ਇੱਕੋ ਇੱਕ ਨਿਊ ਹਾਈਟਸ ਕਿਚਨ, ਜਸਪਾਲ ਭਾਜੀ ਬੜਾ ਅੱਛਾ ਡਿਸਕਾਊਂਟ ਵੀ ਤੁਹਾਨੂੰ ਦੇ ਰਿਹਾ, 416-859-1920 ਤੇ ਤੁਸੀਂ ਜਸਪਾਲ ਜੀ ਨੂੰ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰ ਸਕਦੇ ਹੋ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦਾ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਬਹੁਤ ਖਾਸ ਡਿਸਕਾਊਂਟ ਵੀ ਤੁਹਾਨੂੰ ਮਿਲ ਰਿਹਾ। ਸਟੀਲਸ ਅਤੇ ਜੇਮਸਨੋ ਪਾਰਕਵੇ ਈਸਟ 'ਤੇ ਲੋਕੇਟਡ ਹੈ ਤੁਹਾਡੇ ਲਈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ, ਇੱਥੇ ਜਾਓ 401 ਤੋਂ ਉਤਰਨ ਸਾਰ ਤੁਹਾਨੂੰ ਇਹ ਮਿਲਣਗੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ। ਇਹਨਾਂ ਨੂੰ ਵੀ ਸਾਡਾ ਨਾਂ ਲੈ ਦਿਓ ਫੋਰ ਗੁੱਡ ਡਿਸਕਾਊਂਟ, ਐਂਡ ਟਰੱਕ ਦੇ ਪਵਾ ਲਓ ਵੀ ਨਵੇਂ ਟਾਇਰ, ਉੱਡਦਾ ਜਾਊਗਾ ਟਰੱਕ। 7962 ਸਾਰੇ ਬਰੀਫ ਰੱਖਿਓ ਕਾਲ ਥੋੜ੍ਹੀ ਜਿਹੀ। ਜੀ ਵੈਲਕਮ
7: ਜੀ, ਨਵੀਂ ਬਾਈ ਕੈਸੇ ਆਓ?
1: ਠੀਕ ਹੈ ਜੀ, ਗੁਰਮਣੀ।
7: ਅੱਛਾ, ਮੈਂ ਲਾਸਟ ਦੋ ਕਾਲਰ ਗਿਆ ਨਾ 100% ਕੇ ਸਾਥ ਐਗਰੀ ਕਰਤੀ ਹੂੰ। ਦੇਖੋ, ਜਬ ਐਸਾ ਬੱਚਾ ਅੱਲਾ ਨੇ ਦੇਣਾ ਹੋਤਾ ਹੈ ਨਾ ਆਪਕੋ, ਤੋ ਕਹਤੇ ਹੈ ਕਿ ਵੀ ਆਰ ਚੋਜ਼ਨ। ਵੋ ਦੇਖਤਾ ਹੈ ਕਿ ਮੇਰੇ ਬਾਪ ਦੁਨੀਆ ਮੈਂ ਐਸੇ ਕੌਣ ਸੇ ਪੇਰੈਂਟਸ ਹੈ ਜੋ ਐਸੇ ਬੱਚੋਂ ਕਾ ਖਿਆਲ ਮੇਰੀ ਤਰ੍ਹਾਂ ਰੱਖ ਸਕਤੇ ਹੈ, ਰਾਈਟ? ਸਭ ਸੇ ਪਹਿਲੇ ਤੋ ਯੇ ਆਪ ਸਪੈਸ਼ਲ ਹੋ ਗਏ। ਦੂਸਰੀ ਬਾਤ ਯੇ ਹੈ ਕਿ ਆਪਕੋ ਨਹੀਂ ਰਾਈਟ ਹੈ ਉਸਕੇ ਫੈਸਲੋ ਮੈਂ ਦਖਲ ਦੇਣੇ ਕਾ। ਵੋ ਬਿਹਤਰ ਸਮਝਤਾ ਹੈ ਨਾ ਤੁਹਾਰੇ ਲਈ ਕਿਆ ਬਿਹਤਰ ਹੈ। ਮੇਰਾ ਆਪਣਾ ਬੇਟਾ ਆਟਿਸਟਿਕ ਹੈ, ਉਸਕੋ ਆਟਿਜ਼ਮ ਹੈ, ਇਜ਼ 19 ਈਅਰਸ ਓਲਡ ਨਾਓ। ਮੈਨੇ ਕੈਸੇ ਉਸਕੋ ਪਾਲਾ ਹੈ ਯਾ ਅਬ ਵੋ ਕਿਆ ਕਰ ਰਿਹਾ ਹੈ ਯਾ ਅਭੀ ਤੱਕ ਮੈਂ ਕਿੰਨਾ ਸਟਰਗਲ ਕਰ ਰਹੀ ਹੂੰ ਮੈਂ ਜਾਣਤੀ ਹੂੰ, ਮੇਰਾ ਖੁਦਾ ਜਾਣਤਾ ਹੈ। ਲੇਕਿਨ ਆਪ ਬਿਲੀਵ ਕਰੋਗੇ, ਮੈਂ ਅਭੀ ਕੁਕਿੰਗ ਕਰ ਰਹੀ ਹੂੰ, ਕਿ ਮੈਨੇ ਕਭੀ ਏਕ ਦਿਨ ਯਾ ਮੇਰੇ ਹਸਬੈਂਡ ਨੇ ਹਮਨੇ ਯੇ ਰਿਗਰੈਟ ਨਹੀਂ ਕਿਹਾ ਕਿ ਵਾਏ ਮੀ ਵਾਏ ਅੱਲਾ ਨੇ ਹਮੇ ਯੇ ਐਸਾ ਬੱਚਾ ਕਿਉਂ ਦਿਆ। ਮੇ ਬੀ ਹਮ ਉਸਕੀ ਵਜ੍ਹਾ ਸੇ ਖਾ ਰਹੇ ਹੋ, ਮੇ ਬੀ ਯੇ ਸਾਰੀ ਬਲੈਸਿੰਗਸ ਉਸਕੀ ਵਜ੍ਹਾ ਸੇ ਹੋ, ਰਾਈਟ? ਤੋ ਏਕ ਮੇਰੀ ਫਰੈਂਡ ਕਾ, ਜਲਦੀ ਮੈਂ ਬਾਤ ਖਤਮ ਕਰਤੀ ਹੂੰ, ਉਸਕਾ ਭਾਂਜਾ ਥਾ, ਬਹਿਨ ਕਾ ਬੇਟਾ, ਤੋ ਉਸਕਾ ਵੋ ਬਹੁਤ ਇਸੀ ਤਰ੍ਹਾਂ ਸਪੈਸ਼ਲ ਥਾ। ਪਾਕਿਸਤਾਨ ਮੈਂ, ਇੰਡੀਆ ਮੈਂ, ਆਪਕੋ ਪਤਾ ਵੋ ਲੋਕ ਕਹਿ ਦੇਤੇ ਹੈ ਯੇ ਜੀ ਸਾਦਾ ਸਾਈਨ ਲੋਕ ਹੈ, ਰਾਈਟ? ਉਸਕੀ ਮਾਂ ਨੇ ਬੜੀ ਸਟਰਗਲ ਕੀ ਉਸਕੇ ਸਾਥ, ਲੇਕਿਨ ਹਰ ਵਕਤ ਦੁਆ ਕਰਤੀ ਥੀ ਯਾ ਅੱਲਾ ਮੀਆਂ ਮੇਰੇ ਜਾਣੇ ਸੇ ਪਹਿਲੇ ਮੇਰੇ ਬੱਚੇ ਕੋ ਸੰਭਾਲ ਲੇ, ਇਸ ਮੇਰੇ ਬਾਅਦ ਇਸਕੋ ਕੌਣ ਦੇਖੇਗਾ। ਤੋ ਐਸਾ ਵੋ ਦੁਆ ਹਰ ਵਕਤ ਕਰਤੀ, ਹਰ ਕੋਈ ਉਸਕੋ ਮਨਾ ਕਰਤਾ ਥਾ, ਲੇਕਿਨ ਵੋ ਕਹਿਤੀ ਥੀ ਮੁਝੇ ਲਗਤਾ ਹੈ ਕੌਣ ਇਸਕੋ ਸੰਭਾਲੇਗਾ ਮੇਰੇ ਬਾਅਦ। ਉਸਕਾ ਸਹੀ ਜੋ ਠੀਕ ਬੇਟਾ ਇੰਜੀਨੀਅਰ ਥਾ ਔਰ ਹਸਬੈਂਡ ਦੋਨੋ ਕਈ ਬਾਈਕ ਪੇ ਗਏ ਸ਼ਾਪਿੰਗ ਕਰਨੇ ਕੇ ਲਿਏ, ਦੋਨੋ ਕਾ ਐਕਸੀਡੈਂਟ ਹੋ ਗਿਆ, ਸਡਨਲੀ ਔਨ ਦਾ ਸਪੋਟ ਡੈਥ ਹੋ ਗਈ। ਫਿਰ ਵੋ ਰੋਏ ਔਰ ਪੀਟੇ ਗਏ ਕਿ ਮੈਂ ਇਸੀ ਦੁਆ ਕਿਉਂ ਕਰਤੀ ਥੀ, ਵੋ ਬੱਚਾ ਵੀ ਬਾਅਦ ਮੈਂ ਉਸਕੀ ਵੀ ਡੈਥ ਹੋ ਗਈ ਜੋ ਸਪੈਸ਼ਲ ਥਾ। ਇਸ ਲਈ ਕਹਤੇ ਹੈ ਕਿ ਉਸਕੇ ਮਾਮਲਾਤ ਮੈਂ ਦਖਲ ਨਹੀਂ ਦੇਣਾ ਚਾਹੀਏ, ਇਨਕੋ ਨਹੀਂ ਕਰਨਾ ਚਾਹੀਏ ਥਾ, ਲਾਈਕ ਦੂਸਰੇ ਵਾਲੇ ਭਾਈ ਕੀ ਤਰ੍ਹਾਂ ਸ਼ਾਇਦ ਉਨਕਾ ਬੱਚਾ ਠੀਕ ਹੀ ਹੋਤਾ।
1: ਠੀਕ ਹੈ ਸਾਰੀ, ਸਮਾਂ ਘੱਟ ਹੈ, ਸੋਰੀ, ਪਲੀਜ਼ ਕੀਪ ਇਟ ਬਰੀਫ, ਹੁਣ ਸਮਾਂ ਬਹੁਤ ਥੋੜਾ ਹੁੰਦਾ ਆਪਣੇ ਕੋਲ ਸਵੇਰੇ ਸਵੇਰੇ। ਫੈਸ਼ਨ ਆਈਕਿਊ ਨੂੰ ਯਾਦ ਰੱਖੋ, ਤੁਸੀਂ ਕੋਟ ਪੈਂਟ ਲੈਣੇ ਆ, ਕੁੜਤੇ ਪਜਾਮੇ ਲੈਣੇ ਆ, 1 ਕਿਲੋ ਦੂਜਾ 25% ਆਫ, ਠੀਕ ਹੈ? ਫੈਸ਼ਨ ਆਈਕਿਊ ਨੂੰ ਯਾਦ ਰੱਖੋ, ਕਸਟਮ ਕੁੜਤੇ ਪਜਾਮੇ ਇੰਨੇ ਸੋਹਣੇ ਰੈਡੀ ਕਰਦੇ ਆ ਕਿ ਹਰੇਕ ਤਾਰੀਫ ਕਰੋ। ਫੈਸ਼ਨ ਆਈਕਿਊ 9054533225, ਆਲਵੇ ਰੂਫਰਸ, ਨੰਬਰ 1 ਰੂਫਿੰਗ ਕੰਪਨੀ, 15 ਸਾਲ ਦਾ ਐਕਸਪੀਰੀਅੰਸ, ਫੁੱਲੀ ਇੰਸ਼ੋਰਡ, ਰਿਟਨ ਰਾਈਟਿੰਗ ਦੇ ਵਿੱਚ ਵਾਰੰਟੀ, GTA ਕੇਮਬ੍ਰਿਜ, ਕਿਚਨਰ, ਲੰਡਨ, ਗੁਐਲਫ, ਹੈਮਿਲਟਨ, ਬੇਰੀ, ਜੋਰਜਟਾਊਨ, ਦੂਰ ਦੂਰ ਤੱਕ। ਆਲਵੇ ਰੂਫਰਸ, 6475050943, 6475050943। ਜੀ ਕੁਲਦੀਪ ਜੀ, ਹੈਲੋ।
8: ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡੇ ਨਾਲ ਵੀ ਫਿਰ ਸੇਮ ਚੀਜ਼ ਸ਼ੇਅਰ ਕਰਨੀ ਸੀ। ਮੇਰੇ ਵੀ ਡਾਟਰ 2022 ਦੇ ਵਿੱਚ ਹੋਈ ਹੈ ਬੋਰਨ, ਤੇ ਡਾਕਟਰ ਨੇ ਸਾਨੂੰ ਇਹੀ ਗੱਲ ਕਹੀ ਸੀ ਵੀ ਤੁਹਾਡੀ ਬੇਬੀ ਬੇਬੀ ਦਾ ਤੁਹਾਡੇ ਸਟਮਕ ਐਂਡ ਯੂ ਨੋ ਹੈਡ ਗਰੋ ਨਹੀਂ ਹੋ ਰਿਹਾ
1: ਜੀ।
8: ਸੋ ਪਰ ਜਦੋਂ ਉਹ ਬੋਰਨ ਆਇਆ ਨੋਰਮਲ,
1: ਅੱਛਾ, ਐਵਰੀਥਿੰਗ ਓਕੇ ਹੈ,
8: ਸਾਰਾ ਕੁਝ ਨੋਰਮਲ ਸੀ, ਐਵਰੀਥਿੰਗ ਵਾਸ ਓਕੇ, ਇਥੋਂ ਦੀ ਬਸ ਉਹ ਦੀ ਗੱਲ ਆ।
1: ਅੱਛਾ, ਹਾਂ ਹਾਂ, ਵੈਰੀ ਆਡ ਹੈ ਵੀ ਆਈ ਐਮ
8: ਬੋਰਨ ਵੀ ਹੋਣਾ ਸੀ।
1: ਹਾਂ, ਕਾਫੀ ਹੈਰਾਨੀ ਦੀ ਗੱਲ ਹੈ ਵੀ ਇਦਾਂ
8: ਬੋਰਨ ਹੋਣਾ ਸੀ। ਹਾਂਜੀ, ਜਦੋਂ ਉਹਨੇ ਬੋਰਨ ਹੋਣਾ ਸੀ ਅਸੀਂ ਆਪ ਇੰਨੇ ਸਕੇਅਰ ਸੀ, ਬਿਕਾਜ਼ ਉਹਨਾਂ ਨੇ ਕਹਿਤਾ ਸੀ ਵੀ ਇਦਾਂ ਦੇ ਬੱਚੇ ਵੀ ਸਰਵਾਈਵ ਨਹੀਂ ਕਰਦੇ, ਬਿਕਾਜ਼ ਤੁਸੀਂ ਬਲੀਵ ਨਹੀਂ ਕਰਨਾ, 8 ਡਾਕਟਰ ਦੀ ਟੀਮ ਲਾਈਨ ਬਣਾ ਕੇ ਬਾਹਰ ਖੜੀ ਸੀ ਉਹਦਾ ਬੋਰਨ ਹੋਈ ਹੈ। ਹਾਂ, ਪਰ ਜਦੋਂ ਕੋ ਸਾਰਾ ਕੁਝ ਐਵਰੀਥਿੰਗ ਇਜ਼ ਨੋਰਮਲ। ਹਾਂ,
1: ਚਲੋ ਠੀਕ ਹੈ, ਨਹੀਂ, ਵੈਰੀ ਗੁੱਡ ਯਾਰ, ਗੋਡ ਬਲੈਸ ਯੂ ਡਾਟਰ, ਥੈਂਕ ਯੂ,
8: 2 ਹੈਪੀ ਈਅਰ ਓਲਡ ਦੀ ਹੋ ਗਈ ਹੈ ਯਾਰ। Thank you so much.
1: ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਸੋ ਨਹੀਂ, ਦੇਖੋ, ਐਨੀਥਿੰਗ ਕੈਨ ਹੈਪਨ, ਇਟ ਕੈਨ ਬੀ ਨੋਰਮਲ, ਸੋ ਅਗੇਨ ਐਵਰੀਬਡੀਜ਼ ਡਿਸੀਜਨ। ਪ੍ਰੋਗਰਾਮ ਪੰਜਾਬੀ ਦਾ ਨਾ, ਤੇ ਤੁਸੀਂ ਅੱਖਾਂ ਦੀ ਸਰਜਰੀ ਕਰਾਉਣੀ ਹੈ, ਇੱਕੋ ਇੱਕ ਕਲੀਨਿਕ ਹੈ ਲੂਮੀਆ, ਕੈਟਰੈਕਟ ਆਈ ਸਰਜਰੀ ਕਰਦੇ ਨੇ, ਤੇ ਨੰਬਰ ਹੈ 2899829597, 2899
9: This is AM 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
10: Your call forwarding always service has been deactivated successfully. Thank you.
11: We are experiencing...

ਮੈਂ ਕਲੀਅੰਦਰ ਰੋੜਾ ਕੁੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ੇ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਰਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਕਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: तस्वीर खूबसूरत, आगाज़ खूबसूरत और उम्मीद कर रहे हैं दिन भी खूबसूरत रहेगा। आगाज़ के मौके पर उस परम पुरुष परमेश्वर का धन्यवाद कर दें एक बार फिर तो मुलाकात हो रही है, जिसमें तुम सी और सी एच एल ओ एम 530 डाल इस समय सन टोरंटो पेंसिलवेनिया न्यूयॉर्क वाशिंगटन के नाल नाल तुम सानू सुन रहे हो। सारनिया तो लैके जो जी टी एंटायर लंडन किचन वाटर कैम्ब्रिज गोल्फ तो लैके हैमिल्टन तो नाइग्रा फॉल्स तो लैके सानू एंटायर ऑफ जो तुम एरिया सुन रहे हैं एक बार फिर तो आप सब का धन्यवाद साढ़े नाल जुड़न दे लई और तह दिलों माफ़ी चाहते हैं जो तकरीबन 13 मिनट लेट असी आने रहे हैं ते उदे लई आप सब तो माफ़ी टैक्नीकल रीजन के कारण कनैक्शन की प्रॉब्लम के कारण असी जिहड़ा हैगा नहीं पहुँच सके टाइम पर ते असी ऑन एयर हुण पहुँच चुके तुहाडा। तुसी साडे नाल 905-673-3337 ते जरूर कॉल कर सकते हो। संतोष मैं संतोष सत श्रीकाल की हाल चाल है।
1: ਸਤਿਕਾਲ ਅਮਨ ਜੀ, ਸਤਿਕਾਲ ਸਾਰੇ ਰੇਡੀਓ ਲਿਸਨਰਸ ਨੂੰ। ਮੈਂ ਸੰਤੋਸ਼ ਕੌਰ, ਮੈਂ ਫੀਅਰਡੀਲ ਰੀਅਲਟੀ ਬ੍ਰੋਕਰੇਜ ਨਾਲ ਕੰਮ ਕਰਦੀ ਹਾਂ ਆਪਣੇ ਬ੍ਰੋਕਰ ਆਫ ਰੈਕਰਸ ਹਰਦੀਪ ਅੰਦੇਰ ਉਹਨਾਂ ਦੀ ਟੀਮ 'ਚ। ਅਤੇ ਅਮਨ ਜੀ, ਅੱਜ ਜਿਹੜਾ ਅਸੀਂ ਕੱਲ੍ਹ ਅਨਾਊਂਸਮੈਂਟ ਕੀਤੀ ਬਹੁਤ ਵਧੀਆ ਰਿਸਪੋਂਸ ਆਇਆ। ਮੈਂ ਕਾਫੀਆਂ ਨੂੰ ਕੱਲ੍ਹ ਰਾਤੀ ਮੈਸੇਜਸ ਵੀ ਛੱਡੇ ਸੀਗੇ। ਅੱਜ ਅਮਨ ਜੀ ਅਸੀਂ ਬੱਚਿਆਂ ਦੇ ਉੱਤੇ ਹੀ ਗੱਲ ਕਰਦੇ ਹਾਂ, ਕੱਲ੍ਹ ਵੀ ਮੇਰਾ ਟੋਪਿਕ ਵਿੱਚ ਰਹਿ ਗਿਆ ਸੀ ਬੱਚਿਆਂ ਦਾ।
0: ਹਾਂਜੀ, ਸੋ ਜ਼ਰੂਰ ਗੱਲ ਕਰਾਂਗੇ। ਅਤੇ ਇੱਕ ਕੇਸ ਹੈ ਅਮੈਰੀਕਾ ਦੇ ਵਿੱਚ ਜਿਹਦੇ ਵਿੱਚ $6 million ਜਿਹੜਾ ਹੈਗਾ ਜੋ ਕੈਲੇ ਨਾਮ ਦੀ ਇੱਕ ਲੜਕੀ ਹੈ ਜਿਹਨੇ ਮੈਟਾ ਦੇ ਉੱਤੇ ਕੇਸ ਕੀਤਾ ਸੀਗਾ ਅਤੇ ਨਾਲ ਨਾਲ ਗੂਗਲ ਦੇ ਉੱਤੇ ਕੇਸ ਕੀਤਾ ਸੀ। ਗੂਗਲ ਯੂਟਿਊਬ ਨੂੰ ਓਨ ਕਰਦਾ ਹੈਗਾ ਅਤੇ ਮੈਟਾ ਫੇਸਬੁੱਕ ਇੰਸਟਾਗ੍ਰਾਮ 'ਤੇ ਜਿਹੜਾ ਤਾਂ ਤੁਸੀਂ ਸਾਰਾ ਦਿਨ 24 ਘੰਟੇ ਬੈਠੇ ਰਹਿੰਦੇ ਉਹਦੇ 'ਤੇ ਕੰਮ ਕਰਦਾ। ਇਸ ਕੇਸ ਦੇ ਵਿੱਚ ਉਹਨੇ ਕਿਹਾ ਕਿ ਜਦੋਂ ਉਹ 8 ਸਾਲ ਦੀ ਸੀ ਉਸ ਸਮੇਂ ਤੋਂ ਜਿਹੜਾ ਕੰਟੈਂਟ ਹੈ ਇਸ ਤਰ੍ਹਾਂ ਦਾ ਪਾਇਆ ਗਿਆ ਕਿ ਮੈਨੂੰ ਅਡਿਕਸ਼ਨ ਹੋ ਗਈ। ਅਡਿਕਸ਼ਨ ਹੋਣ ਨਾਲ ਮੈਂਟਲ ਹੈਲਥ ਦੀਆਂ ਜਿਹੜੀਆਂ ਰਿਪੋਰਟਸ ਮੈਡੀਕਲ ਰਿਪੋਰਟਸ ਨਾਲ ਲੱਗੀਆਂ ਉਹ ਰਿਪੋਰਟਸ ਤੋਂ ਬਾਅਦ ਆਨਰੇਬਲ ਕੋਰਟ ਨੇ $6 million ਦਾ ਨੁਕਸਾਨ ਭਰਨ ਦੇ ਲਈ ਇਸ ਲੜਕੀ ਦੀ ਲਾਈਫ ਦੇ ਉੱਤੇ ਅਸਰ ਪੈਣ ਦੇ ਲਈ ਮੈਟਾ ਔਰ ਗੂਗਲ ਨੂੰ ਆਰਡਰ ਕਰ ਦਿੱਤੇ ਕਿ ਤੁਸੀਂ ਇਹ ਪੈਸਾ ਜਿਹੜਾ ਇਸ ਲੜਕੀ ਨੂੰ ਪੇ ਕਰਨਾ ਹੋਊਗਾ। ਸੋ ਮੇਰਾ ਜਿਹੜਾ ਕੰਸਰਨ ਹੈ, ਮੈਨੀਟੋਬਾ ਦੇ ਪ੍ਰੀਮੀਅਰ ਨੇ ਉਹਨਾਂ ਨੇ ਇੱਕ ਗੱਲ ਛੇੜੀ ਹੈ ਪਿਛਲੇ ਦਿਨੀਂ ਜਿਹਦੇ ਵਿੱਚ ਰਲਮਾ ਮਿਲਮਾ ਪ੍ਰਤੀਕਰਮ ਮਿਲਿਆ ਹੈ। ਉਹ ਇਹ ਹੈ ਕਿ ਜੋ ਬੱਚੇ ਨੇ ਉਹਨਾਂ ਦੀ ਮਾਨਸਿਕ ਸਿਹਤ ਅਤੇ ਵੱਡਿਆਂ ਦੇ ਉੱਤੇ ਜੋ ਅਸਰ ਪੈ ਰਿਹਾ ਹੈਗਾ ਉਹ ਅਸੀਂ ਰੋਕਣਾ ਚਾਹੁੰਦੇ ਹਾਂ ਕਿਸੇ ਤਰੀਕੇ ਨਾਲ। ਸੋ ਇਸ ਦੇ ਉੱਪਰ ਕਈ ਡਾਕਟਰਸ ਔਰ ਕਈ ਐਸੋਸੀਏਸ਼ਨਸ ਨੇ ਜਿਨ੍ਹਾਂ ਨੇ ਰਲਮਾ ਮਿਲਮਾ ਇਹ 'ਤੇ ਪ੍ਰਤੀਕਰਮ ਦਿੱਤਾ। ਵੈਬਨਿਊ ਨੇ ਕਿਹਾ ਹੈਗਾ ਕਿ ਜਿਹੜੇ ਕਿ ਪ੍ਰੀਮੀਅਰ ਨੇ ਕਿ ਮੈਂ 16 ਸਾਲ ਤੋਂ ਘੱਟ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਬੈਨ ਕਰੂੰਗਾ। ਸਵਾਲ ਇਹ ਉੱਠਦਾ ਹੈਗਾ, ਤੁਹਾਡੇ ਸਾਰਿਆਂ ਦੇ ਘਰਾਂ 'ਚ ਬੱਚੇ ਨੇ, ਇੱਕ ਰਿਵਾਜ਼ ਪੈ ਚੁੱਕਿਆ, ਬੱਚਾ ਅਗਰ ਨਹੀਂ ਖੇਡ ਰਿਹਾ ਰੌਲਾ ਰੱਪਾ ਪਾ ਰਿਹਾ ਉਹਨੂੰ ਪਤਾ ਲੱਗ ਗਿਆ ਕਿ ਪੇਰੈਂਟਸ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਸਾਨੂੰ ਖੋਲ੍ਹ ਕੇ ਯੂਟਿਊਬ ਜਾਂ ਇਹ ਜਿਹੜੇ ਚੈਨਲਸ ਨੇ ਦੇ ਦੇਣਗੇ, ਟਿਕਟੋਕ ਆ ਅਸੀਂ ਉਹਨੂੰ ਦੇਖਾਂਗੇ ਬੈਠ ਕੇ। ਅਤੇ ਇਹਦੇ ਉੱਪਰ ਜਿਹੜਾ ਹੈਗਾ ਇੱਕ ਸਵਾਲ ਬਣਦਾ ਬੱਚਿਆਂ ਦੇ ਲਈ ਕਿ ਕੀ ਜਿਹੜੀਆਂ ਇਹ ਵੈਬਸਾਈਟਸ ਨੇ, ਇੱਕ ਸਕੂਲਿੰਗ ਸਿਸਟਮ ਹੈ। ਕੱਲ੍ਹ ਸਕੂਲ ਦੇ ਬੱਚਿਆਂ ਵਾਸਤੇ ਅਸੀਂ ਗੱਲ ਕੀਤੀ, ਮੈਂ ਖਾਲਸਾ ਸਕੂਲ ਦੇ ਬੱਚਿਆਂ ਦਾ ਜ਼ਿਕਰ ਕੀਤਾ, ਮੈਂ ਜ਼ਿਕਰ ਦੇ ਵਿੱਚ ਇਹ ਕਿਹਾ ਕਿ ਹਰ ਰੋਜ਼ ਟੈਲੀਵਿਜ਼ਨ ਦੇ ਉੱਪਰ 8 to 9 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਬੱਚੇ ਜਿਹੜੇ ਬੈਠ ਕੇ ਕੀਰਤਨ ਕਰਦੇ ਨੇ ਹਰ ਸਵੇਰ ਅਤੇ ਅਰਦਾਸ ਕਰਦੇ ਨੇ, ਗੁਰਮਤਿ ਦੇ ਉੱਪਰ ਵਿਚਾਰ ਕਰਦੇ ਨੇ। ਜਿਹੜੇ ਡੇਜ਼ ਹੁੰਦੇ ਨੇ ਉਹਨਾਂ ਦੇ ਦਿਨਾਂ ਦੇ ਵਿੱਚ ਉਹ ਜਿਹੇ ਪਹਿਰਾਵੇ ਪਾ ਕੇ ਜਾਂਦੇ ਨੇ, ਨਗਰ ਕੀਰਤਨਾਂ 'ਚ ਸ਼ਮੂਲੀਅਤ ਕਰਦੇ ਨੇ। ਗੱਲ ਇਹ ਨਹੀਂ ਕਿ ਅਸੀਂ ਕਿੱਥੇ ਆ ਗਏ ਅਤੇ ਬੱਚਿਆਂ ਨੂੰ ਕੀ ਬਣਾ ਰਹੇ ਹਾਂ, ਇੱਥੇ ਕੋਈ ਵੀ ਧਾਰਮਿਕ ਕੱਟੜਤਾ ਦੀ ਗੱਲ ਨਹੀਂ ਕੀਤੀ ਜਾ ਰਹੀ। ਇੱਥੇ ਗੱਲ ਕੀਤੀ ਜਾ ਰਹੀ ਜਿਹੜੇ ਇੱਕ ਸਿਲੇਬਸ ਨੇ ਉਸ ਸਿਲੇਬਸ ਦੇ ਵਿੱਚ ਕੀ ਸਿਲੇਬਸ ਪੈ ਗਿਆ ਕਿ ਪਰਮੇਸ਼ਵਰ ਦਾ ਧੰਨਵਾਦ ਕਰਨਾ ਹੀ ਕਰਨਾ ਹੈ। ਉੱਥੇ ਬਹੁਤ ਸਾਰੇ ਬੱਚੇ ਮੁਸਲਿਮ ਅਤੇ ਜਿਹੜੇ ਹਿੰਦੂ ਪਰਿਵਾਰ 'ਚ ਵੀ ਪੜ੍ਹਦੇ ਨੇ ਕਿ ਪਰਮਾਤਮਾ ਦਾ ਧੰਨਵਾਦ ਕਰਕੇ ਦਿਨ ਦੀ ਸ਼ੁਰੂਆਤ ਕਰਨੀ। ਇੱਕ ਕਲਚਰ ਕਰੀਕਲਮ ਮੈਂ ਜਿੱਥੇ ਗੱਲ ਕੀਤੀ ਸੀ, ਡੱਗਫੋਰਡ ਨੂੰ ਲੈ ਕੇ ਆਏ ਸੀ ਤੁਸੀਂ। ਡੱਗਫੋਰਡ ਬਹੁਤ ਸ਼ੈਤਾਨ ਆਦਮੀ ਆ। ਡੱਗਫੋਰਡ ਨੇ ਕੀ ਕੀਤਾ, ਜਿਵੇਂ ਸਿਰੂਪਤੀ ਨਹੀਂ ਗਾ ਚੀਫ ਮਿਨਿਸਟਰ ਬਣਿਆ ਹੈਗਾ ਤਾਮਿਲਨਾਡੂ ਦਾ, ਵਿਜੇ ਦੀ ਗੱਲ ਕਰਦਾ ਮੈਂ। ਵਿਜੇ ਨੇ ਬਚਪਨ ਦੇ ਵਿੱਚ ਆਪਣੀ ਭੈਣ ਨੂੰ ਲੂਜ਼ ਕਰ ਲਿਆ ਸੀ, 2 ਸਾਲ ਦੀ ਐਚ ਡੀ ਸਿਸਟਰ ਚਲੀ ਗਈ ਸੀ। ਅਤੇ ਵਿਜੇ ਨੇ ਜਿਹੜਾ ਹੈਗਾ ਉਸ ਤੋਂ ਬਾਅਦ ਆਪਣੇ ਜਿਹੜਾ ਹੈਗਾ ਫਾਦਰ ਨੇ ਕਿਹਾ ਕਿ ਮੈਡੀਕਲ ਪੜ੍ਹਨਾ, ਅਤੇ ਇਹਨੇ ਕਿਹਾ ਮੈਡੀਕਲ 'ਚ ਮੇਰਾ ਦਿਲ ਨਹੀਂ। ਇਹਨੂੰ ਬਾਲ ਛੋਟਾ ਚਾਈਲਡ ਕਰੈਕਟਰ ਦੇ ਤੌਰ ਦੇ ਉੱਤੇ ਇੱਕ ਫਿਲਮ ਮਿਲੀ, ਉਹ 'ਚ ਕੰਮ ਕੀਤਾ। ਆਪਣੇ ਪਿਓ ਦਾ ਡਾਇਰੈਕਟਰ ਆ ਫਿਲਮਾਂ ਦੇ ਵਿੱਚ, ਅਤੇ ਮਾਂ ਗਾਉਂਦੀ ਸੀ, ਤਾਮਿਲ ਦੇ ਗਾਣੇ ਗਾਉਂਦੀ ਸੀ, ਸਿੰਗਰ ਸੀ। ਹੁਣ ਉਸ ਤੋਂ ਬਾਅਦ ਇਹ ਵੱਡਾ ਹੋਇਆ, ਜਦੋਂ ਪਹਿਲੀ ਫਿਲਮ ਆਈ ਕ੍ਰਿਟਿਕਸ ਨੇ ਇਹ ਕਿਹਾ ਕਿ ਇਸ ਤੋਂ ਪਹਿਲਾਂ ਤਾਂ ਜਿੱਦਾਂ ਦੀ ਇਹਦੀ ਸ਼ਕਲ ਆ ਅਸੀਂ ਕਿਸੇ ਰਿੜੀ ਵਾਲੇ ਨੂੰ ਦੇਖ ਲੈਂਦੇ ਜਿਹੜਾ ਕੇਲੇ ਵੇਚਦਾ ਪਿਆ, ਉਸ ਤਰ੍ਹਾਂ ਦੀ ਹੀ ਇਹਦੀ ਸ਼ਕਲ ਆ। ਇਹ ਕੋਈ ਹੀਰੋ ਤਾਂ ਲੱਗਦਾ ਨਹੀਂ ਗਾ, ਸਿਰਫ ਇਹ ਆ ਕਿ ਮਾਂ ਪਿਓ ਫਿਲਮ ਇੰਡਸਟਰੀ 'ਚ ਨੇ ਇਹਨੂੰ ਮੌਕਾ ਮਿਲ ਗਿਆ, ਬਾਕੀਆਂ ਨੂੰ ਮਿਲਦਾ ਨਹੀਂ। ਉਸ ਤੋਂ ਬਾਅਦ ਲਗਾਤਾਰ 2003 ਤੋਂ 7 ਤੱਕ ਫਿਲਮਸ ਆਈਆਂ। ਇਸ ਤੋਂ ਬਾਅਦ ਇੱਕ ਇਹਨੇ ਸਿਸਟਮ ਦੇਖਿਆ, ਇਹਨੇ ਆਪਣਾ ਇੱਕ ਸਿਸਟਮ ਖੜ੍ਹਾ ਕਰ ਦਿੱਤਾ ਵੀ ਜਿਹਨੂੰ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਸੀ ਉਹ ਵਿਜੇ ਦੇ ਘਰ ਦੇ ਬਾਹਰ ਇਕੱਠੇ ਹੋ ਕੇ ਆ ਜਾਂਦੇ ਸੀ। ਕੋਈ ਸੋਸਾਇਟੀ, ਕੋਈ ਕਮਿਊਨਿਟੀ, ਕੋਈ ਇੱਕ ਬੰਦਾ, ਕੋਈ ਕਿਸਾਨ ਨੇ ਆਤਮ ਹੱਤਿਆ ਕਰ ਲਈ, ਉਹਨਾਂ ਮਸਲਿਆਂ ਦੇ ਉੱਪਰ ਇਹੀ ਉਹਨਾਂ ਨਾਲ ਚੱਲਦਾ ਸੀਗਾ। ਜਿੱਥੇ ਕਿਤੇ ਕੋਈ ਵਿਪਤਾ ਆਉਂਦੀ ਸੀ ਉੱਥੇ ਪਹੁੰਚ ਜਾਂਦਾ ਹੁੰਦਾ ਸੀਗਾ। ਉਸ ਤੋਂ ਬਾਅਦ ਵਿਜੇ ਨੇ ਲੋਕਾਂ ਨੇ ਐਡਮਿਨਿਸਟ੍ਰੇਸ਼ਨ ਕੋਲ ਜਾਣਾ ਬੰਦ ਕਰਤਾ, ਇਹਦੇ ਕੋਲ ਆਉਣਾ ਸ਼ੁਰੂ ਕਰਤਾ। ਉਹਨੇ ਇੱਕ ਐਨ ਜੀ ਓ ਸਟਾਰਟ ਕੀਤਾ, ਉਸ ਐਨ ਜੀ ਓ ਦਾ ਨਾਮ ਵੀ ਆਪਣੇ ਨਾਂ ਦੇ ਉੱਤੇ ਰੱਖਿਆ। ਉਹਦੇ ਵਿੱਚ ਲੋਕਾਂ ਨੇ ਇਹਨਾਂ ਨਾਲ ਮਿਲ ਕੇ ਕੰਮ ਕੀਤਾ। ਐਨ ਜੀ ਓ ਤੋਂ ਬਾਅਦ ਇਸ ਆਦਮੀ ਨੇ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕੀਤਾ ਵਿਦਆਊਟ ਡਾਇਰੈਕਟ ਸਪੋਰਟ ਤੋਂ, ਕਿਉਂਕਿ ਇਹਨੂੰ ਪਤਾ ਸੀ ਰਾਜਨੀਤਿਕ ਲੋਕ ਪਿੱਛੇ ਪੈ ਜਾਣਗੇ। 106 ਸੀਟਾਂ ਦੇ ਉੱਤੇ ਇੰਡੀਪੈਂਡੈਂਟ ਲੋਕ ਨੇ ਜਿਹੜੇ ਉਹ ਜਿੱਤੇ 137 ਸੀਟਾਂ ਦੇ ਵਿੱਚੋਂ, ਵਿਜੇ ਦੀ, ਜਿਨ੍ਹਾਂ ਨੇ ਟੀ ਸ਼ਰਟ ਫੋਟੋ ਜਾਂ ਤਾਂ ਝੰਡਾ ਫੜਿਆ ਸੀ ਹੱਥ 'ਚ ਵਿਜੇ ਦਾ। ਉਸ ਤੋਂ ਬਾਅਦ ਜਿਹੜਾ ਇੱਕ ਸਟੇਜ ਹੋਰ ਆਈ, ਵਿਜੇ ਨੇ ਜਿਹੜੀ ਤਾਮਿਲਨਾਡੂ ਦੀ ਮਹਿਲਾ ਚੀਫ ਮਿਨਿਸਟਰ ਸੀ, ਸੁਰਖੀਆਂ 'ਚ ਰਹੀ, ਕਰਪਸ਼ਨ 'ਚ ਰਹੀ, ਬੜਾ ਵੱਡਾ ਨਾਂ ਰਿਹਾ, ਉਸ ਲੇਡੀ ਦੀ ਸਪੋਰਟ ਕਰ ਦਿੱਤੀ, ਜਿੱਤ ਗਈ ਇਲੈਕਸ਼ਨ। ਡੇਢ ਸਾਲ ਬਾਅਦ ਉਹ ਵਿਜੇ ਦੀ ਹੀ ਦੁਸ਼ਮਣ ਬਣ ਗਈ। ਜੈਲਲਤਾ ਦੀ ਗੱਲ ਕਰਦਾ ਮੈਂ। ਉਦੋਂ ਬਾਅਦ ਵਿਜੇ ਨੇ ਫਿਰ ਜਾ ਕੇ ਆਪਣਾ ਪਲੈਟਫਾਰਮ ਲਾਂਚ ਕੀਤਾ, ਜਿਹਦੇ ਉੱਤੇ ਇਲੈਕਸ਼ਨ ਲੜਿਆ ਅਤੇ ਇੱਕ ਵੱਡੀ ਜਿੱਤ ਹਾਸਲ ਕੀਤੀ। ਸੇਮ ਐਜ਼ ਜੋ ਡਰਾਮੇਬਾਜ਼ੀ ਆਮ ਆਦਮੀ ਪਾਰਟੀ ਦੀ ਚੱਲਦੀ ਸੀ, ਇਲੈਕਸ਼ਨ ਜਿੱਤਣ ਤੋਂ ਬਾਅਦ MLA ਸਾਈਕਲ 'ਤੇ ਪਟਿਆਲੇ ਤੋਂ ਚੱਲ ਪੈਂਦਾ ਚੰਡੀਗੜ੍ਹ ਵਿਧਾਨ ਸਭਾ ਵਾਸਤੇ, ਉਸ ਤਰ੍ਹਾਂ ਦੇ ਡਰਾਮੇਬਾਜ਼ੀਆਂ ਚੱਲੀਆਂ 4 ਕੁ ਮਹੀਨੇ। 4-6 ਮਹੀਨੇ ਬਾਅਦ ਉਹੀ ਸਭ ਕੁਛ ਹੋਣਾ ਸ਼ੁਰੂ ਹੋ ਗਿਆ ਜੋ ਪਹਿਲਾਂ ਲੋਕਾਂ ਨਾਲ ਹੁੰਦਾ ਪਿਆ ਸੀਗਾ। ਸੋ ਡੱਗ ਫੋਰਡ ਨੇ ਕੀ ਦੇਖਿਆ, ਜਿਹੜੀ ਇਹ ਮੈਟਾ ਅਤੇ ਜਿਹੜੇ ਇਹ ਪਲੈਟਫਾਰਮ ਨੇ ਨਾ, ਇਹ ਪ੍ਰਾਈਵੇਸੀ ਨੂੰ ਨਿਚੋੜਨ ਲੱਗ ਗਏ। ਈਵਨ ਮੈਂ ਜੋ ਬੋਲਦਾ ਪਿਆ ਰਿਕਾਰਡ ਹੋ ਰਿਹਾ ਕਿਤੇ ਨਾ ਕਿਤੇ। ਇਹਨਾਂ ਨੇ ਇਹ ਸਾਰੀਆਂ ਰਿਕਾਰਡਿੰਗਸ ਨੇ ਇਲੈਕਸ਼ਨ ਦੀਆਂ ਪਾਰਟੀਆਂ ਨੂੰ ਸਪੋਰਟ ਕਰਨੀ ਸ਼ੁਰੂ ਕਰਤੀ, ਅਤੇ ਇਹ ਜਿਹੜੀ ਸਪੋਰਟ ਆ ਰਾਜਨੀਤਿਕ ਲੈਵਲ ਦੇ ਉੱਤੇ ਕਰਪਸ਼ਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਸਪੋਰਟ ਨੇ। ਕੱਲ੍ਹ ਇੱਕ ਕੋਰਟ ਦੀ ਹੀਅਰਿੰਗ ਸੀ ਜਿਹੜੀ ਮੈਂ ਦਿੱਤੀ ਆ ਲੈਂਡਲੋਰਡ ਟੈਨ ਬੋਰਡ ਦੀ। ਡੱਗ ਫੋਰਡ ਦੀ ਗੱਲ ਦੱਸਣ ਲੱਗਿਆ ਤੁਹਾਨੂੰ ਮੈਂ, ਹੋਮ ਓਨਰ ਦੀਆਂ 4 ਇੰਟਰਵਿਊਜ਼ ਹੋ ਚੁੱਕੀਆਂ ਨੇ, 4 ਵਾਰੀ, 3 ਵਾਰੀ ਕਿਰਾਏਦਾਰ ਨੇ ਜਿਹੜੇ ODSP 'ਤੇ, ਓਨਟੈਰੀਓ ਡਿਸੇਬਿਲਟੀ ਦਾ ਇੱਕ ਕਲੋਜ਼ ਆ ਜਿਹਦੇ 'ਚ ਹੱਟੇ ਕੱਟੇ ਝੋਟਿਆਂ ਵਰਗੇ ਲੋਕ ਹੁੰਦੇ ਨੇ, ਕਈ ਵਾਰੀ ਉਹਨਾਂ ਨੇ ਡਿਸੇਬਿਲਟੀ ਲਵਾਈ ਹੁੰਦੀ, ਕਈ ਕਿਸੇ ਦੇ ਹੱਥ ਕੱਟੇ ਹੋਏ ਦੇਖੇ ਨੇ ਮੈਂ, ਹੱਥ ਬਾਂਹ ਕੱਟੀ ਗਈ ਆ, ਕੰਮ ਨਹੀਂ ਕਰ ਰਹੀ ਬਾਂਹ, ਉਹਨਾਂ ਨੂੰ ਕਹਿੰਦੇ ਜੇ ਤੁਸੀਂ ਡਿਸੇਬਲ ਹੈ ਨਹੀਂ ਗੇ ਤੁਸੀਂ WSIB 'ਤੇ ਜਾਓ, ਡਿਸੇਬਿਲਟੀ ਨਹੀਂ ਤੁਹਾਨੂੰ ਦੇਣੀ, ਯਾਨੀ ਕਿ ਜਿਹੜਾ ਕੰਮ ਕਰਕੇ ਇੰਜਰਡ ਹੋ ਗਿਆ ਉਹਨੂੰ ਕਹਿੰਦੇ WSIB 'ਤੇ ਜਾਓ, ਸਾਡੇ ਕੋਲ ਨਹੀਂ ਆਉਣਾ। ਜਿਹੜਾ ਬਿੱਲੜਾ, ਜਿਹੜਾ ਐਨ ਠੋਕਦਾ ਚੰਗੀ ਤਰ੍ਹਾਂ ਸਟੇਟ ਨੂੰ, ਚੰਗੀ ਤਰ੍ਹਾਂ ਠੋਕਦਾ, ਨਿਚੋੜਦਾ, ਉਹਨਾਂ ਨੂੰ ਜਿਹੜਾ ਹੈਗਾ ਅਸੀਂ ਤਾਕਤ ਦਿੱਤੀ ਹੋਈ ਆ। ਹੁਣ ਇਹਨਾਂ ਨੇ ਇੱਕ ਬੰਦੇ ਦਾ 9 ਮਹੀਨੇ ਦਾ ਕਿਰਾਇਆ $24,000 ਬਣਦਾ ਉਹ ਦਿੱਤਾ ਨਹੀਂ ਗਾ। ਉਹ ਬੰਦਾ ਕੱਲ੍ਹ ਮੈਨੂੰ ਦੱਸ ਰਹੇ ਸੀ ਕਿ ਕੋਰਟ ਹੀਅਰਿੰਗ ਦੇ ਵਿੱਚ ਇੱਕ ਹੋਮ ਓਨਰ ਰੋਣ ਲੱਗ ਗਏ ਉੱਚੀ ਉੱਚੀ ਕਿ ਸਾਡੇ ਤਾਂ ਸਾਰਾ ਕੁਝ ਵਿਕ ਜਾਣਾ ਸੀ ਜੋ ਜੋੜਿਆ ਸੀ ਜ਼ਿੰਦਗੀ 'ਚ, ਸਾਡਾ ਕਿਰਾਇਆ ਨਹੀਂ ਦੇ ਰਹੇ, ਮਿਸਯੂਜ਼ ਹੋ ਰਿਹਾ ਸਿਸਟਮ ਦਾ। ਅਤੇ ਜਿਹੜੀ ਜੱਜ ਸੀਗੀ ਉਹ ਪਹਿਲਾਂ ਹੀ ਉਹਨੂੰ ਪਤਾ ਵੀ ਮਜੋਰਟੀ ਕੌਣ ਲੋਕ ਨੇ ਜਿਹੜੀ ਮੇਰੀ ਸ਼ਿਕਾਇਤ ਪਾ ਸਕਦੇ ਨੇ, ਇਹ ਜੂਰੀਕੇਟਰ ਹੁੰਦੇ ਨੇ, ਜੱਜ ਤਾਂ ਨਹੀਂ ਹੁੰਦੇ, ਇਹਨਾਂ ਨੂੰ ਮੈਂ ਜੂਰੀਕੇਟਰ ਕਹੂੰਗਾ, ਇਹ ਜੂਰੀਕੇਟਰ ਨੇ ਜਿਹੜੇ ਇਹ ਵਨ ਸਾਈਡਡ ਨਜ਼ਰ ਆਈ। ਕੱਲ੍ਹ ਉਹ ਕਹਿੰਦਾ ਮੈਂ ਜਿੰਨੇ ਕੇਸਿਸ ਦੇ ਵਿੱਚ ਦੇਖੀ, ਫਿਰ ਉਸ ਤੋਂ ਬਾਅਦ ਮੈਂ ਲੱਭਿਆ ਵੀ ਇਹਨਾਂ ਦੀ ਕੰਪਲੇਂਟ ਕਿੱਥੇ ਪਾਈ ਜਾ ਸਕਦੀ ਹੈ। ਉਹ ਕਹਿੰਦੇ ਪਹਿਲਾਂ ਕੰਪਲੇਂਟ ਇੱਥੇ ਪਾਓ, ਫਿਰ ਓਮਬਡਸਮੈਨ ਨੂੰ ਪਾ ਦਿਓ, ਫਿਰ ਫਲਾਣੇ ਨੂੰ ਪਾ ਦਿਓ, MPP ਨੂੰ ਪਾ ਦਿਓ, ਕੋਈ ਸਲਿਊਸ਼ਨ ਨਹੀਂ ਨਜ਼ਰ ਆਇਆ। ਸਿਸਟਮ ਜਿਹੜਾ ਮੈਨੂੰ ਦਿਖਾਇਆ ਸਰਚ ਦੇ ਵਿੱਚ ਉਹ ਸਭ ਕੁਝ ਨਜ਼ਰ ਆਇਆ। ਮੈਨੂੰ ਐਂਡ 'ਚ ਇਹ ਗੱਲ ਸਮਝ ਆਈ ਕਿ ਇਸ ਕਸੂਰ ਦਾ ਸਭ ਤੋਂ ਵੱਡਾ ਕਸੂਰਵਾਰ ਡੱਗ ਫੋਰਡ ਆ, ਜਿਹੜਾ ਚੀਫ ਮਿਨਿਸਟਰ ਆਫ ਸਟੇਟ ਆ, ਜਿਹੜਾ ਪ੍ਰੀਮੀਅਰ ਆਫ ਸਟੇਟ ਆ। ਉਸ ਤੋਂ ਬਾਅਦ ਜਿਹੜੇ MPP ਤਨਖਾਹਾਂ ਲੈ ਰਹੇ ਨੇ, ਸਾਡੇ ਸ਼ਹਿਰਾਂ ਦੇ ਵਿੱਚ ਬੈਠੇ ਨੇ, ਸਾਡੇ ਹੀ ਪੰਜਾਬੀ ਬੈਠੇ ਨੇ, ਇਹਨਾਂ 'ਚੋਂ ਕਿਸੇ ਨੇ ਅੱਜ ਤੱਕ ਆਵਾਜ਼ ਨਹੀਂ ਉਠਾਈ। ਇੱਕ ਵਾਰ ਮੈਂ ਇਹਨਾਂ ਨੂੰ ਬੋਲਦੇ ਨਹੀਂ ਸੁਣਿਆ ਕਦੇ ਕਿ ਕੋਈ ਮੁੱਦਾ ਲੈ ਕੇ ਗਏ ਹੁਣ। ਈਵਨ ਇਹਨਾਂ 'ਚੋਂ ਕਈਆਂ ਦੀਆਂ ਆਪਣੀਆਂ ਕਾਰਾਂ ਚੋਰੀ ਹੋਈਆਂ ਘਰਾਂ ਦੇ ਵਿੱਚੋਂ, ਡੱਗ ਫੋਰਡ ਦੇ ਘਰ ਪਹੁੰਚੀ ਬਾਅਦ 'ਚੋਂ MPP ਦੀਆਂ ਕਾਰਾਂ ਚੋਰੀ ਕਰਨ ਤੋਂ ਬਾਅਦ ਡੱਗ। ਮੈਨੂੰ ਇਸ ਗੱਲ 'ਤੇ ਸਹਿਜ ਹੀ ਨਾਰਾਜ਼ਗੀ ਆ ਕਿ ਯਾਰ ਇਹ ਤਾਂ ਲੋਕਾਂ ਦਾ ਘਾਣ ਹੋ ਰਿਹਾ ਹੈਗਾ, ਅਤੇ ਡੱਗ ਫੋਰਡ ਸ਼ੈਤਾਨ ਸੀ, ਇਹਨੇ 1 ਸਾਲ ਪਹਿਲਾਂ ਸਰਕਾਰ ਸਿੱਟੀ, ਜੇ ਅੱਜ ਇਲੈਕਸ਼ਨ ਹੋਣ ਡੱਗ ਫੁੱਟ ਬੁਰੀ ਤਰ੍ਹਾਂ ਨਾਲ ਇਲੈਕਸ਼ਨ ਹਾਰ ਜਾਊਗਾ। ਇਹਨੇ ਦੇਖਿਆ ਵੀ ਡੋਨਲਡ ਟਰੰਪ ਵਾਲਾ ਪਾਸਾ ਖੇਡਿਆ ਗਿਆ, ਚਲੋ ਫਟਾਫਟ ਇਹਦੇ ਉੱਤੇ ਰਾਜਨੀਤੀ ਖੇਡਦੀ ਹੈ। ਇਹਨਾਂ ਨੂੰ ਨਹੀਂ ਕੋਈ ਫਰਕ ਕਿਹੜੀ ਇੰਡਸਟਰੀ ਜਾਂਦੀ ਹੈ ਕਿਹੜੀ ਹੁੰਦੀ ਹੈ, ਦੇ ਡੋਨਟ ਗਿਵ ਡੈਮ। ਇਹ ਤਾਂ ਇੱਕ ਸਿਆਸਤ ਆ, ਬਸ ਉਹਦੀਆਂ ਸ਼ਰਾਬ ਦੀਆਂ ਬੋਤਲਾਂ ਚੱਕ ਦਿਓ, ਆਪਣੇ ਆੜੀਆਂ ਦੀਆਂ ਬੋਤਲਾਂ ਰੱਖ ਦਿਓ, ਉਹਦਾ ਆਹ ਚੱਕ ਦਿਓ, ਉਹਦਾ ਆਹ ਰੱਖ ਦਿਓ। ਅੱਜ ਸਟੇਟ ਦੇ ਅੰਦਰ ਸਭ ਤੋਂ ਵੱਡਾ ਘੁਣ ਜਿਹੜਾ ਹੈਲਥ ਕੇਅਰ ਸਿਸਟਮ, ਕ੍ਰਾਈਮ, ਲੈਂਡਲੋਰਡ ਟੈਨੈਂਟ ਬੋਰਡ ਅਤੇ ਸਕੂਲਿੰਗ ਸਿਸਟਮ ਦੇ ਵਿੱਚ ਪੈ ਚੁੱਕਿਆ ਹੈਗਾ। ਜਿਹੜੇ ਸਿਲੇਬਸ ਨੂੰ ਲੈ ਕੇ ਤੁਸੀਂ ਕੈਥਲਿਨ ਵੀਨ ਹਰਾਈ ਸੀ, ਕਰਿਕਲਮ, ਉਹ ਸਭ ਕੁਝ ਚੱਲਦਾ ਪਿਆ ਅਤੇ ਤੁਸੀਂ ਸ਼ਾਂਤ ਹੋਏ ਬੈਠੇ, ਕਿਉਂਕਿ ਤੁਹਾਨੂੰ ਉਂਗਲੀ ਲਾਉਣ ਦੀ ਲੋੜ ਹੁੰਦੀ ਹੈ, ਤੁਸੀਂ ਭੜਕ ਜਾਂਦੇ ਹੋ ਅਤੇ ਤੁਸੀਂ ਫਿਰ ਗਰਮ ਜੋਸ਼ੀ 'ਚ ਕੁਛ ਕਰਦੇ ਹੋ ਅਤੇ ਰਿਸਰਚ ਨਹੀਂ ਕਰਦੇ। ਇਹ ਸਭ ਕੁਛ ਦਾ ਫਾਇਦਾ ਰਾਜਨੀਤਿਕ ਲੋਕ ਇਹਨਾਂ ਸੋਸ਼ਲ ਵੈਬਸਾਈਟਸ ਦੇ ਰਾਹੀਂ ਲੈ ਰਹੇ ਨੇ। ਛੋਟਾ ਜਿਹਾ ਮੇਰਾ ਸਵਾਲ ਸੀਗਾ ਸੰਤੋਸ਼, ਕਿ ਕੀ ਜਿਹੜਾ ਪ੍ਰੀਮੀਅਰ ਆਫ ਵੈਬ ਆ ਜਿਹੜਾ ਮੈਨੀਟੋਬਾ ਦਾ, ਉਹਨੇ ਉਦਮ ਚੱਕਿਆ ਹੈਗਾ ਕਿ 16 ਸਾਲ ਤੋਂ ਘੱਟ ਦੇ ਬੱਚੇ ਨੂੰ ਮੈਂ ਸੋਸ਼ਲ ਮੀਡੀਆ ਬੈਨ ਕਰਨ ਲੱਗਿਆ, ਯਾਨੀ ਕਿ ਕੋਈ ਕੰਟੈਂਟ 16 ਸਾਲ ਤੋਂ ਘੱਟ ਦੇ ਬੱਚੇ ਦਾ ਜਿਹੜਾ ਵੀ ਹੋਊਗਾ ਇਹ ਵੈਬਸਾਈਟਸ ਨੇ ਜਿਹੜੀਆਂ ਇਹ ਡਾਊਨਲੋਡ ਨਹੀਂ ਕਰ ਸਕਣਗੀਆਂ, ਇਹ ਮੈਨੀਟੋਬਾ ਦੇ ਵਿੱਚ ਦਿਖਾ ਨਹੀਂ ਸਕਣਗੀਆਂ ਕਿਸੇ ਨੂੰ। ਜੇ ਦਿਖਾਉਂਦੀਆਂ ਨੇ ਬੈਨ ਨੇ ਤੇ ਪਤਾ ਲੱਗ ਜਾਂਦਾ ਕਿ ਬੱਚਾ ਘੱਟ ਉਮਰ ਦਾ, ਤਾਂ ਇਹਨਾਂ ਵੈਬਸਾਈਟਸ ਨੂੰ ਜੁਰਮਾਨਾ ਹੋਊਗਾ ਬਹੁਤ ਵੱਡੇ ਲੈਵਲ 'ਤੇ, ਅਤੇ ਦੇਖਣ ਵਾਲੇ ਨੂੰ ਵੀ ਸਖਤੀ ਵਰਤੀ ਜਾ ਸਕਦੀ ਹੈ। ਤੁਸੀਂ ਸਾਰੇ ਜਿੰਨੇ ਸੁਣਦੇ ਪਏ ਹੋ ਮੈਨੂੰ, ਸਿਰਫ ਮੈਂ ਤੁਹਾਡੇ ਤੋਂ ਪੁੱਛਣਾ ਹੀ ਹਾਂ ਕਿ ਤੁਸੀਂ ਇਸ ਚੀਜ਼ ਨੂੰ ਸੋਚਦੇ ਹੋ ਕਿ ਇਹ ਵੈਬਸਾਈਟਾਂ ਸਾਡੇ ਬੱਚਿਆਂ ਨੂੰ ਖਤਮ ਕਰ ਰਹੀਆਂ ਨੇ, ਛੋਟਿਆਂ ਨੂੰ, ਜੇ 16 ਸਾਲ ਤੋਂ ਘੱਟ ਦੇ ਬੱਚੇ ਦੇ ਲਈ ਬਾਕੀ ਕਾਨੂੰਨ ਵੱਖਰੇ ਨੇ ਤੇ ਇਹ ਸੋਸ਼ਲ ਵੈਬਸਾਈਟਸ ਦਾ ਕਿਉਂ ਨਹੀਂ ਹੈਗਾ? ਜੱਗ ਦੀ ਜ਼ਮੀਰ ਤੇ ਆਪਣੇ ਬੱਚਿਆਂ ਦੀ ਫਿਕਰ ਕਰਨ ਵਾਲੇ ਕੋਈ ਲੋਕ ਹੈਗੇ ਨੇ ਜੇ ਪਾਰਟੀਸਪੇਟ ਕਰਦੇ ਨੇ, 905-600-33-37। ਜੇ ਲੱਗਦਾ ਵੀ ਇਹ ਮੁੱਦਾ ਹੀ ਨਹੀਂ ਹੈਗਾ, ਕੋਈ ਚੱਕਰ ਹੀ ਨਹੀਂ ਹੈਗਾ, ਕੋਈ ਰੋਲਾ ਹੀ ਨਹੀਂ ਹੈਗਾ, ਭਾਜੀ ਸੋਸ਼ਲ ਮੀਡੀਆ ਦੇ ਉੱਤੇ ਅਫੀਮ ਵਿਕਦੀ ਹੈ, ਆਹ ਹੁਣ ਮਰਜ਼ੀ ਨੱਤ ਪਈ ਆ, ਨਹੀਂ ਤਾਂ ਜਿਹੜੇ ਇੰਟਰਨੈਸ਼ਨਲੀ ਆਏ ਹੋਏ ਸੀ ਸਟੂਡੈਂਟਸ ਦੇ ਵਿੱਚੋਂ ਕਈ ਲੋਕ ਸਿੱਧੇ ਹੀ ਕਰ ਦਿੰਦੇ, ਬਾਈ ਕਾਲੀ ਨਾਗਣੀ ਖਾਣੀ ਆ ਆਹ ਨੰਬਰ 'ਤੇ ਕਾਲ ਕਰ ਲਿਓ, ਬਾਈ 2 ਨੰਬਰ 'ਚ ਆਈਲੈਟਸ ਚਾਹੀਦੀ ਆ ਆਹ ਨੰਬਰ 'ਤੇ ਕਾਲ ਕਰ ਲਿਓ, ਬਾਈ 2 ਨੰਬਰ ਦਾ ਲਾਇਸੈਂਸ ਚਾਹੀਦਾ ਆਹ ਨੰਬਰ 'ਤੇ ਕਾਲ ਕਰ ਲਿਓ, ਬਾਈ 2 ਨੰਬਰ ਦਾ ਵੀਡੀਓਜ਼ ਬਣੇ ਹੋਏ ਪਾਉਂਦੇ ਸੀ, ਐਡਵਰਟਾਈਜ਼ਮੈਂਟ ਕਰਦੇ ਸੀ, ਉੱਥੋਂ ਲੋਕ ਚੱਕਦੇ ਸੀ ਕਿ ਫਲਾਣੇ ਕਾਲਜ ਦੇ ਕੋਲ, ਸ਼ਟਰਿੰਗ ਦੇ ਕੋਲ ਇੱਕ ਮੁੰਡਾ ਰਹਿੰਦਾ ਫਲਾਣੀ ਗਲੀ 'ਚ, ਉਹ ਲਾਇਸੈਂਸ ਜਲਦੀ ਬਣਾ ਕੇ ਦੇ ਦਿੰਦਾ। ਕੀ ਤੁਸੀਂ ਸੋਚਦੇ ਹੋ ਕਿ ਇਹ ਸਭ ਚੀਜ਼ਾਂ ਨੇ ਤੁਹਾਡੀ ਪਰਸਨਲ ਲਾਈਫ ਦੇ ਉੱਤੇ ਅਸਰ ਪਾਇਆ ਹੈਗਾ? ਤੁਸੀਂ ਕਹਿੰਦੇ ਸੀ ਪਹਿਲਾਂ ਬੜੇ ਸ਼ਾਂਤ ਹੁੰਦੇ, ਪਹਿਲਾਂ ਲੋਕ ਮਹਾਭਾਰਤ ਦੀ ਵੇਟ ਕਰਦੇ ਹੁੰਦੇ ਸੀ, ਅੱਜ ਮਹਾਭਾਰਤ ਕੱਢ ਲਿਓ, ਦੇਖ ਲਓ ਕਿੰਨੇ ਕੁ ਲੋਕ ਉਹਨੂੰ ਦੇਖਣਗੇ। ਜਸਟ ਕੁਐਸਚਨ ਆ ਤੁਹਾਡੇ ਬੱਚਿਆਂ ਵਾਸਤੇ, ਤੁਸੀਂ ਸੋਚਦੇ ਹੋ ਕਿ ਜੋ ਪ੍ਰੀਮੀਅਰ ਆਫ ਮੈਨੀਟੋਬਾ ਕਰ ਰਿਹਾ ਉਹ ਸਹੀ ਆ ਤੁਹਾਡੇ ਬੱਚਿਆਂ ਦੇ ਲਈ ਕਰ ਰਿਹਾ? ਜੇ ਤੁਹਾਡਾ ਪ੍ਰੀਮੀਅਰ ਜਿਹੜਾ ਇੱਥੇ ਆ ਇਹਨੇ ਜਹਾਜ਼ ਖਰੀਦਿਆ ਸੀ, ਹੁਣ ਜਹਾਜ਼ ਵੇਚਤਾ ਫਟਾਫਟ, ਹੁਣ ਪ੍ਰਾਈਵੇਟ ਜੈੱਟ ਕਰਕੇ ਕਿਰਾਏ 'ਤੇ ਜਾਂਦਾ, ਕਹਿੰਦਾ ਮੈਂ ਕਿਉਂ 6 ਘੰਟੇ ਏਅਰਪੋਰਟਾਂ 'ਤੇ ਬੈਠਾ, 5 ਘੰਟੇ ਕੀ ਗੱਲ, ਅਸੀਂ ਨੌਕਰ ਹਾਂ? ਹਾਂਜੀ, ਕਿਹੜੇ ਤੁਸੀਂ ਇਹੋ ਜਿਹੇ ਦਿਨ 'ਚ 15 ਕੰਮ ਕਰਦੇ ਪਏ ਹੋ? ਸਾਨੂੰ ਡਿਟੇਲਾਂ ਰਿਲੀਜ਼ ਕਰੋ, ਬਣਾਓ ਆਪਣੀ ਵੈਬਸਾਈਟ ਵੀ, ਅੱਜ ਮੈਂ 15 ਕੰਮ ਕੀਤੇ। ਕਿਸੇ ਦੀ ਕੋਈ ਵੈਬਸਾਈਟ ਨਹੀਂ ਹੈ, ਕਿਸੇ ਦੇ ਜਿੱਤਣ ਤੋਂ ਬਾਅਦ ਫੋਨ ਕਰ ਦਿਓ, ਈਮੇਲ ਕਰ ਦਿਓ, ਜੀ ਤੁਹਾਨੂੰ ਜਵਾਬ ਦੇ ਦਾਂਗੇ, ਜੇ ਦੇਣਾ ਹੈ ਤਾਂ ਦੇ ਦਾਂਗੇ, ਨਹੀਂ ਦੇਣਾ ਤਾਂ ਨਾ। ਈਮੇਲ ਦਾ ਮਤਲਬ ਸਮਝਦੇ ਹੁੰਦੇ ਹੋ ਵੀ ਲੋੜ ਹੋਈ ਤੁਹਾਨੂੰ ਜਵਾਬ ਦੇਵਾਂਗੇ, ਨਾ ਲੋੜ ਹੋਈ ਤੁਹਾਨੂੰ ਜਵਾਬ ਹੀ ਨਹੀਂ ਦੇਣਾ। ਤੁਸੀਂ ਕੀ ਸੋਚਦੇ? 905-600-73-33-37 ਮੈਂ ਗੱਲ ਕਰਨੀ ਚਾਹੁੰਦਾ ਸੀਗਾ, ਮੈਂ ਕੁਛ ਟਾਈਮ ਲੇਟ ਆਇਆ ਹੈਗਾ, ਅੱਜ ਔਨ ਏਅਰ ਲੇਟ ਹੋਇਆ, ਸਾਡਾ ਕਨੈਕਸ਼ਨ ਨਹੀਂ ਉਹਦੇ ਵਿੱਚ ਥਰੂ ਹੋਇਆ, ਸੋ ਮੈਂ ਉਹ 13 ਮਿੰਟ ਜਿਹੜੇ ਲੇਟ ਰਹੇ, ਮੈਂ ਚਾਹੁੰਦਾ ਸੀ ਤੁਹਾਡੇ ਨਾਲ ਗੱਲ ਕਰ ਸਕਾਂ। ਤੁਸੀਂ ਇਸ ਮੁੱਦੇ ਦੇ ਉੱਤੇ ਆਪਣੀ ਕਾਲ ਕਰ ਸਕਦੇ ਹੋ 905-600-73-33-37, 905-673-3337 ਤੁਹਾਡੇ ਲਈ ਕਾਲ ਖੁੱਲੀ ਹੈ ਜੇ ਕਿਸੇ ਨੇ ਗੱਲ ਕਰਨੀ ਹੈ। ਜਿਹੜੇ ਮੁੱਦੇ 'ਤੇ ਮੈਂ ਗੱਲ ਕੀਤੀ ਹੈ, ਜਿਹੜਾ ਬਣਦਾ ਬੱਚਿਆਂ ਨਾਲ ਰਿਲੇਟਡ ਆ, ਕੱਲ੍ਹ ਜਿਹਨਾਂ ਜਿਹਨਾਂ ਲੋਕਾਂ ਨੇ ਬੱਚਿਆਂ ਲਈ ਡੋਨੇਸ਼ਨਸ ਕੀਤੀਆਂ, ਤੈਅ ਦਿਲ ਤੋਂ ਧੰਨਵਾਦੀਆਂ, ਅਤੇ ਅਸੀਂ ਸਾਰਿਆਂ ਨੂੰ ਕੱਲ੍ਹ ਮੈਸੇਜ ਕਰ ਦਿੱਤੇ, ਕੱਲ੍ਹ ਸਕੂਲ ਨਾਲ ਗੱਲ ਹੋਈ, ਨਵੇਂ ਜਿਹੜੇ ਕੰਪਿਊਟਰਸ ਨੇ ਉਹ 1100-1200 ਦੇ ਆਉਂਦੇ ਨੇ, ਅਤੇ ਅਸੀਂ ਰੀਫਰਬਿਸ਼ ਜਿਹੜੇ ਕੰਪਿਊਟਰ ਨੇ, ਇੱਕ IT ਸੈੱਲ ਦਾ ਮੁੰਡਾ ਹੈਗਾ, ਉਹਨਾਂ ਮੇਰੀ ਗੱਲ ਹੋਈ ਹੈ, ਜਿਹੜਾ ਕਿ ਸਕੂਲ ਵਾਲਿਆਂ ਨੇ ਪ੍ਰੋਵਾਈਡ ਕੀਤਾ, ਪ੍ਰਿੰਸੀਪਲ ਸਾਹਿਬ ਨੂੰ ਕੱਲ੍ਹ ਮੈਂ ਜਾ ਕੇ ਮਿਲ ਕੇ ਆਇਆ ਹੈਗਾ, ਅਤੇ ਨਵੇਂ ਜਿਹੜੇ ਬੱਚੇ ਨੇ ਰੀਫਰਬਿਸ਼ 10 ਕੰਪਿਊਟਰ ਨੇ ਜਿਹੜੇ ਰੀਫਰਬ ਜਿਹੜੇ ਕਹਿੰਦੇ ਆਪਾਂ ਉਹ ਲਾਉਣੇ ਨੇ, ਪਰ ਮੇਰਾ ਕੁਐਸਚਨ ਸੀਗਾ ਕੀ ਤੁਹਾਨੂੰ ਲੱਗਦਾ ਕਿ ਇਹਦੇ 'ਤੇ ਤੁਹਾਡਾ ਬੋਲਣਾ ਬਣਦਾ, ਇਹ 'ਤੇ ਗੱਲ ਕਰਨੀ ਬਣਦੀ ਹੈ? ਜੇ ਬਣਦੀ ਆ ਤਾਂ ਜ਼ਰੂਰ। ਸੰਤੋਸ਼, ਤੁਸੀਂ ਬੀਂਗ ਅ ਮਦਰ ਕੀ ਸੋਚਦੇ ਹੋ?
1: ਜੀ, ਬੀਇੰਗ ਅ ਮਦਰ ਮੈਂ ਵੀ ਸੋਚਦੀ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ, ਮਤਲਬ ਜਿਵੇਂ 16 ਸਾਲ ਤੋਂ ਨੀਚੇ ਨੀਚੇ ਦੇ ਕਹਿ ਰਹੇ ਆ, ਉਂਜਮੇ ਦੇ ਅਕੋਰਡਿੰਗ ਤਾਂ ਹੋਣਾ ਚਾਹੀਦਾ। ਕੰਟਰੋਲ ਨਹੀਂ ਹੋਊਗਾ ਤੇ ਬੱਚੇ ਸੋਸ਼ਲ ਮੀਡੀਆ ਤੋਂ ਵਧੀਆ ਚੀਜ਼ਾਂ ਵੀ ਸਿੱਖਦੇ ਆ ਤੇ ਕੁਛ ਖਰਾਬ ਚੀਜ਼ਾਂ ਵੀ ਸਿੱਖਦੇ ਆ। ਸੋ ਮੈਨੂੰ ਲੱਗਦਾ ਜਦੋਂ ਰੈਸਟ੍ਰਿਕਟਿਡ ਹੋ ਜਾਊਗਾ ਤੇ ਕੁਛ ਚੰਗੀਆਂ ਚੀਜ਼ਾਂ ਹੀ ਉਹਨਾਂ ਕੋਲ ਆਉਣਗੀਆਂ, ਉਹਨਾਂ ਦੇ ਏਜ ਐਪਰੋਪ੍ਰੀਏਟ।
0: ਸੋ ਮੈਂ ਦੱਸਿਆ ਕਿ 6 ਮਿਲੀਅਨ ਡਾਲਰ ਦਾ ਲਾਅ ਸੂਟ ਆ। ਕੱਲ ਜਦੋਂ ਅੰਟੈਰੀਓ ਸਰਕਾਰ ਦਾ ਇਹ ਜਿਹੜਾ ਡਿਪਾਰਟਮੈਂਟ ਆ ਲੈਂਡਲੋਰਡ ਟੈਨੈਂਟ ਬੋਰਡ ਦਾ, ਇਹਦੀ ਗੱਲ ਹੋਈ, ਮੈਂ ਇਹਨਾਂ ਨੂੰ ਕਿਹਾ ਇਹਨਾਂ 'ਤੇ ਮੁਕੱਦਮਾ ਕਰੋ ਅਤੇ ਇੱਕ ਇੱਕ ਕਾਪੀ ਗਲੋਬ ਐਂਡ ਮੇਲ ਵਾਲਿਆਂ ਨੂੰ ਭੇਜੋ, ਨੈਸ਼ਨਲ ਮੀਡੀਆ ਦੇ ਉੱਤੇ ਗੱਲ ਕਰੋ ਤੁਸੀਂ ਉਹਨਾਂ ਨੂੰ। ਮੈਂ ਕਿਹਾ ਤੁਸੀਂ ਸਾਰੀ ਕਾਪੀਜ਼ ਭੇਜੋ ਕਿ 3 ਹੀਅਰਿੰਗ ਤੋਂ ਬਾਅਦ ਕਹਿੰਦੇ ਨੇ ਤੇਰੇ ਫਾਰਮ 'ਚ ਗਲਤੀ ਆ, ਹੁਣ ਦੁਬਾਰਾ ਫਾਰਮ ਭਰ ਕੇ ਕੇਸ ਕਰ। ਅਤੇ ਇਹ ਤਾਂ ਬੜਾ ਬੜਾ ਮਤਲਬ ਮੰਦਭਾਗਾ ਸਿਸਟਮ ਚੱਲ ਰਿਹਾ, ਅਤੇ ਜਿਹੜੇ ਬੰਦੇ ਬਿਠਾਏ ਹੋਏ ਨੇ ਜਿਵੇਂ ਉਹਨਾਂ ਨੂੰ ਡਾਇਰੈਕਸ਼ਨਸ ਨੇ ਵੀ ਕਿਰਾਏਦਾਰ ਨੂੰ ਤੁਸੀਂ ਵੱਧ ਤੋਂ ਵੱਧ ਟਾਈਮ ਮੁਫ਼ਤ ਦੇ ਵਿੱਚ ਬਹਿਣ ਦਿਓ, ਇੱਕ ਐਸਾ ਸਿਸਟਮ ਚੱਲ ਰਿਹਾ ਹੈਗਾ, ਇਹਨੂੰ ਸਿਸਟਮ ਨਹੀਂ ਕਿਹਾ ਜਾ ਸਕਦਾ। ਮੈਂ ਉਹਦੇ 'ਤੇ ਗੱਲ ਕੀਤੀ। ਫਿਰ ਆਹ ਸਿਸਟਮ ਆ ਗਿਆ ਦੂਜਾ ਤੁਹਾਡੇ ਬੱਚਿਆਂ ਦਾ, ਪੂਰੇ ਸ਼ਹਿਰ 'ਚੋਂ ਸੰਤੋਸ਼। ਮੈਂ ਤੁਹਾਨੂੰ ਆਉਂਦੇ ਹੁੰਦੇ ਰਸਤੇ 'ਚ ਕਿਹਾ ਸੀ ਨਾ ਵੀ ਦੋ ਬੰਦਿਆਂ ਨੇ ਵੀ ਇੰਟਰਸਟ ਨਹੀਂ ਲੈਣਾ, ਕਿਉਂਕਿ ਲੋਕਾਂ ਨੂੰ ਆਪਣੇ ਬੱਚਿਆਂ ਬਾਰੇ ਹੀ ਨਹੀਂ ਵਿਚਾਰਿਆਂ ਨੂੰ ਪਤਾ ਵੀ ਸਾਡੇ ਬੱਚਿਆਂ ਨਾਲ ਹੁੰਦਾ ਕੀ ਪਿਆ, ਵਿਕਟਿਮਸ ਨੇ।
1: ਅਮਨ ਜੀ ਪਤਾ ਤੇ ਮੈਨੂੰ ਲੱਗਦਾ ਸਾਰਿਆਂ ਨੂੰ ਹੈਗਾ ਔਰ ਸਾਰਿਆਂ ਦੀ ਕਾਲਸ ਵੀ ਖੁੱਲਣਗੀਆਂ।
0: ਨਹੀਂ ਨਹੀਂ ਨਹੀਂ, ਮੈਂ ਵੈਸੇ ਗੱਲ ਕਰਦਾ, ਤੁਸੀਂ ਦੇਖ ਲਿਓ ਮੈਂ, ਕਿਉਂਕਿ ਕਿਉਂਕਿ ਕਿਉਂਕਿ ਇਹ ਮੁੱਦੇ ਜਿਹੜੇ ਨੇ ਇਹ ਜ਼ਰੂਰੀ ਨੇ, ਇਹਨਾਂ 'ਤੇ ਸਾਡੀ ਸੋਚ ਹੋਣੀ ਚਾਹੀਦੀ। ਸਾਡੀ ਸੋਚ ਹੀ ਮਰ ਗਈ ਕਿ ਸਭ ਤੋਂ ਖਤਰਨਾਕ ਹੁੰਦਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ, ਸਭ ਕੋ ਖਤਰਨਾਕ ਹੁੰਦਾ ਸਭ ਕੁਛ ਸਹਿਣ ਕਰ ਜਾਣਾ। ਅਸੀਂ ਉੱਥੇ ਪਹੁੰਚ ਚੁੱਕੇ ਇਸ ਲੈਵਲ ਤੇ। ਬਲਵੀਰ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਭਾਈ?
2: ਹੈਲੋ,
0: ਹਾਂਜੀ, ਤੁਹਾਡਾ ਨੰਬਰ ਕਿੰਨਾ ਸੰਤੋਸ਼? ਨੰਬਰ ਲਿਖੋ ਵੀ ਇਹਨਾਂ ਦਾ।
1: 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01 26 01
0: ਹਾਂ ਕਰ ਲਓ ਚੈੱਕ ਕਰ ਲਓ ਤੁਸੀਂ, ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਹੈਲੋ
2: ਸਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਸਰ ਜੀ ਮੈਂ ਇਹ ਕਹਿਣਾ ਚਾਹੁੰਦਾ, ਇਹ ਤਾਂ ਬਹੁਤ ਵਧੀਆ ਪ੍ਰੋਗਰਾਮ ਆ ਜਿਹੜਾ 16 ਸਾਲ ਤੋਂ ਘੱਟ ਬੱਚਿਆਂ ਲਈ ਆਪਾਂ ਬੈਨ ਕਰਨਾ ਵਾ। ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਗਲਤ ਵੀਡੀਓ ਬਣਾ ਬਣਾ ਕੇ ਪਾਉਂਦੇ ਆ ਨਾ ਵੱਡੀ ਏਜ ਦੇ ਵੀ, ਤੇ ਉਹਨਾਂ ਨੂੰ ਵੀ ਬੈਨ ਕਰਨਾ ਚਾਹੀਦਾ ਵਾ।
0: ਭਾਜੀ ਭਾਜੀ ਚਾਈਨਾ ਨੇ, ਚਾਈਨਾ ਨੇ ਪੂਰਾ ਕੰਟਰੋਲ ਰੱਖਿਆ ਹੋਇਆ ਆਪਣੇ, ਮੈਂ ਦੱਸਦਾ ਵੀ ਚਾਈਨਾ ਨੇ ਪੂਰਾ ਕੰਟਰੋਲ ਰੱਖਿਆ ਹੋਇਆ। ਚਾਈਨਾ ਨੇ ਈਵਨ ਤੁਸੀਂ ਇਨਫਲੂਐਂਸਰ ਬਣਨਾ ਹੈਗਾ ਜੀ, ਮੈਂ ਜੀ ਇਨਫਲੂਐਂਸਰ ਹਾਂ, ਉਹ ਕਹਿੰਦੇ ਪਹਿਲਾਂ ਤੁਸੀਂ ਆਪਣਾ ਨਾਮ ਰਜਿਸਟਰ ਕਰਾਓ ਐਸੋਸੀਏਸ਼ਨ ਦੇ ਵਿੱਚ, ਇੱਕ ਟ੍ਰੇਨਿੰਗ ਲਓ ਤੁਸੀਂ ਕਿਸ ਤਰ੍ਹਾਂ ਪ੍ਰੋਡਕਟ ਨੂੰ ਅਪਰੋਚ ਕਰਾਉਣੀ ਹੈ ਲੋਕਾਂ ਦੀ, ਕਿਵੇਂ ਕਿਵੇਂ ਐਡਵਰਟਾਈਜ਼ਮੈਂਟ ਮਾਰਕੀਟਿੰਗ ਕਰਨੀ ਹੈ। ਜੇ ਸਾਨੂੰ ਕਿਤੋਂ ਵੀ ਕੋਈ ਕੰਪਲੇਂਟ ਆ ਗਈ ਤਾਂ ਇਹਦੀ ਪੈਨਲਟੀ ਜੁਰਮਾਨਾ ਅਤੇ ਇਹਦੀ ਸਜ਼ਾ, ਜੇ ਤੁਸੀਂ ਕੋਈ ਵੀ ਚੀਜ਼ ਮਿਸਲੀਡਿੰਗ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਹੋ, ਯਾਨੀ ਕਿ ਤੁਹਾਨੂੰ ਕੋਈ ਵੀ ਕੰਮ ਪਬਲਿਕਲੀ ਜਿਹੜਾ ਕਰਨਾ ਪਊਗਾ ਉਹ ਪੂਰੀ ਜ਼ਿੰਮੇਵਾਰੀ ਦੇ ਨਾਲ ਕਰਨਾ ਪਊਗਾ। ਸੋ ਇਸ ਸਮੇਂ ਭਾਜੀ ਪੋਲੀਟੀਕਲ ਪਾਰਟੀਜ਼ ਨੂੰ ਸਪੋਰਟ ਕਰਦੇ ਨੇ ਲੋਕ, ਪੋਲੀਟੀਕਲ ਪਾਰਟੀਜ਼ ਨੂੰ ਐਨਾਲਿਸਿਸ ਕਰਕੇ ਦੱਸਦੇ ਨੇ ਵੀ ਕਿੰਨੇ ਕੁ ਲੋਕ ਤੁਹਾਡਾ ਗੁੱਸੇ ਨੇ, ਕਿੰਨੇ ਕੁ ਨਾਰਾਜ਼ ਨੇ, ਕਿਰਾਏਦਾਰ ਕਿੰਨੇ ਨੇ, ਮਕਾਨ ਮਾਲਕ ਕਿੰਨੇ ਨੇ, ਚੋਰ ਕਿੰਨੇ ਨੇ, ਜਿਨ੍ਹਾਂ 'ਤੇ ਚੋਰੀਆਂ ਹੁੰਦੀਆਂ ਉਹ ਕਿੰਨੇ ਕੁ ਨੇ। ਠੀਕ ਹੈ, ਹੋ ਸਕਦਾ ਚੋਰ ਜ਼ਿਆਦਾ ਹੋਣ, ਜਿਨ੍ਹਾਂ 'ਤੇ ਚੋਰੀਆਂ ਹੁੰਦੀਆਂ ਨੇ ਉਹ ਵਿਚਾਰੇ ਘੱਟ ਗਿਣਤੀ 'ਚ ਹੋਣ, ਆਪਾਂ ਨੂੰ ਕੀ ਪਤਾ ਕੀ ਡਾਟੇ ਨੇ। ਮਤਲਬ ਇਹ ਆਊਟ ਆਫ ਕੰਟਰੋਲ ਸਿਸਟਮ ਨਾਂ ਦੀ ਚੀਜ਼ ਖਤਮ ਹੈ। ਤੁਸੀਂ ਬੱਚਿਆਂ ਲਈ ਜੇ ਵਰਡ ਨਹੀਂ ਹੈਗੇ ਨਾ, ਮੈਨੂੰ ਲੱਗਦਾ ਵੀ ਆਪਾਂ ਐਵੇਂ ਦਿਨ ਰਾਤ ਭੱਜੇ ਫਿਰਦੇ ਹਾਂ ਜੇ ਬੱਚਿਆਂ ਲਈ ਵਰਡ ਨਹੀਂ ਹੈਗੇ ਤੁਸੀਂ। ਹੈਲੋ, ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਕੋਈ ਮਦਰ ਚਾਹੁੰਦਾ ਸੀ, ਕੋਈ ਮਦਰ ਜਿਹੜੀ ਸੁਣਦੀ ਪਈ ਉਹ ਵੀ ਕਾਲ ਕਰੇ ਸਾਨੂੰ। ਹਾਂਜੀ
3: ਹਾਂਜੀ, ਮੈਂ ਵੀ ਇਹਦੇ ਹੱਕ ਚ ਸੀਗਾ। ਮੈਨੂੰ ਤਾਂ ਲੱਗਦਾ ਭਾਜੀ 20 ਸਾਲ ਤੱਕ ਹੀ ਕਰਨਾ ਚਾਹੀਦਾ ਇਹਨਾਂ ਨੂੰ, ਕਿਉਂਕਿ 16 ਤੋਂ 18-19 ਵਾਲੇ ਦੀ ਸੇਮ ਲਾਈਕ ਸੇਮ ਆਈ।
0: ਯਾਰ ਮੈਂ ਲੋਕਾਂ ਨੂੰ ਇੱਥੇ ਸਾਡੇ ਕੋਲ ਇੱਕ ਸੰਤੋਸ਼ ਜਾਣਦੇ ਕਿ 1-2 ਜਾਣੇ ਕੰਮ ਕਰਦੇ ਸੀ, ਥੋੜੇ ਥੋੜੇ ਟਾਈਮ ਬਾਅਦ ਸ਼ੀਸ਼ੇ ਵੱਲ ਝਾਕਦੇ ਸੀ, ਅਲੱਗ ਅਲੱਗ ਤਰ੍ਹਾਂ ਦੀ ਐਕਸ਼ਨ, ਬੋਡੀ ਐਕਸ਼ਨ ਕਰਦੇ ਸੀ। ਹੈਂ, ਰੋਟੀ ਦੀ ਬੁਰਕੀ ਮੂੰਹ ਚ ਪਾਉਣ ਲੱਗੇ, ਖਨੀ ਕਿਹੜੀ ਇੱਕ ਵੈਬਸਾਈਟ ਜੀ ਹੋਰ ਬਣਾਈ ਹੋਈ ਇਹਨਾਂ ਨੇ, ਇੱਕ ਸਨੈਪਚੈਟ, ਰੋਟੀ ਦੀ ਬੁਰਕੀ ਪਾਉਣ ਲੱਗਿਆ, ਬੂਟ ਦਿਖਾਉਣੇ, ਜਰਾਬਾਂ ਦਿਖਾਉਣੀਆਂ ਆਪਣੀਆਂ। ਹਾਂਜੀ
3: ਹਾਂਜੀ, ਮੈਨੂੰ ਲੱਗਦਾ ਭਾਜੀ ਏਦਾਂ ਵਧੀਆ ਸਿਸਟਮ ਆਣਾ ਇੱਥੇ, ਤੇ ਜਿੱਦਾਂ ਹਰੇਕ ਚੀਜ਼ ਲਈ ਲਾਈਕ ਆਪਣੀ ਆਈਡੀ ਮੰਗਦੇ ਆ ਹਨਾ ਇੱਥੇ, ਤੇ ਜਿਵੇਂ ਲਾਇਸੈਂਸ ਹੋਇਆ ਜਾਂ ਕੋਈ ਵੀ ਆਪਣੀ ਆਈਡੀ, ਤੇ ਮੈਨੂੰ ਲੱਗਦਾ ਨਾ ਸੋਸ਼ਲ ਮੀਡੀਆ ਤੇ ਆਉਣ ਲਈ ਉਹ ਹੋਣਾ ਚਾਹੀਦਾ ਇਹਨਾਂ ਕੋਲ ਵੀ ਹਰੇਕ ਬੰਦੇ ਦੀ ਆਈਡੀ ਹੈਗੀ ਆ, ਤਾਂ ਫਿਰ ਇੰਸਟਾਗ੍ਰਾਮ ਤੇ ਉਹਦਾ ਅਕਾਊਂਟ ਬਣੇ, ਫੇਸਬੁੱਕ ਤੇ ਅਕਾਊਂਟ ਬਣੇ, ਉਹ ਚੀਜ਼ ਉਹ ਸਿਸਟਮ ਹੋਣਾ ਚਾਹੀਦਾ ਭਾਜੀ। ਜੋ ਵੀ ਬੰਦਾ ਗਲਤ ਕੰਮ ਕਰੂਗਾ ਸੋਸ਼ਲ ਮੀਡੀਆ ਤੇ, ਕੋਈ ਗਲਤ ਪੋਸਟ ਕਰੂਗਾ, ਉਹ ਨਾਲ ਦੀ ਨਾਲ ਰਾਈਟ ਵੇ ਚੱਕਿਆ ਜਾਵੇ ਹਨਾ, ਫਿਰ ਇਹ ਚੀਜ਼ ਨੂੰ ਠੱਲ ਪੈ ਸਕਦੀ ਆ। ਇਹ ਤਾਂ ਇੱਥੇ ਹੁਣ ਪਤਾ ਨੀ ਲੱਗਦਾ ਕੌਣ ਕਿਵੇਂ ਗਲਤ ਅਕਾਊਂਟ ਬਣਾ ਕੇ,
0: ਭਾਜੀ ਅਕਾਊਂਟਸ ਬਣਾ ਬਣਾ ਕੇ ਘਟੀਆ ਹਰਕਤਾਂ ਕੀਤੀਆਂ ਜਾਂਦੀਆਂ ਨੇ, ਨਜਾਇਜ਼ ਹਰਕਤਾਂ ਕੀਤੀਆਂ ਜਾਂਦੀਆਂ ਘਟੀਆ। ਮੈਂ ਦੇਖਿਆ ਲੋਕਾਂ ਦੇ, ਮਤਲਬ ਤੁਸੀਂ ਨਾ ਯਕੀਨ ਮੰਨੋਗੇ, ਮੈਨੂੰ ਇੱਕ ਦਿਨ ਇੱਕ ਲੜਕੇ ਦਾ ਫੋਨ ਆਇਆ, ਉਹ ਘਬਰਾਇਆ ਹੋਇਆ ਸੀ, ਉਹਦਾ ਨਾ ਕੀ ਕੀਤਾ, ਉਹਨੂੰ ਕੋਈ ਇੰਟਰਨੈਸ਼ਨਲ ਕਾਲ ਆਈ ਇੰਡੀਆ ਦੇ ਨੰਬਰ ਤੋਂ, ਉਹਨੇ ਚੱਕ ਲਈ। ਜਦੋਂ ਉਹਨੇ ਕਾਲ ਚੱਕੀ, ਉੱਧਰ ਗਲਤ ਅਵਸਥਾ ਦੇ ਵਿੱਚ ਇੱਕ ਔਰਤ ਬੈਠੀ ਸੀਗੀ, ਉਹ ਕਹਿੰਦਾ ਜਦੋਂ ਮੈਂ ਦੇਖਿਆ ਮੈਂ ਮੈਕਸਿਮਮ 4 ਜਾਂ 6 ਸੈਕਿੰਡ ਤੋਂ ਬਾਅਦ ਕਾਲ ਕੱਟ ਦਿੱਤੀ। ਕਹਿੰਦਾ ਮੈਨੂੰ ਇੱਕ ਵੀਡੀਓ ਬਣ ਕੇ ਆ ਗਈ ਜਿਹਦੀ ਐਡੀਟਿੰਗ ਕਰਕੇ ਜਾਂ ਇਹਨਾਂ ਬਣਾ ਕੇ ਇਹਨਾਂ ਨੇ ਇੱਦਾਂ ਪ੍ਰੈਜੈਂਟ ਕੀਤੀ ਕਿ ਜਿਵੇਂ ਮੈਂ ਉਹਨੂੰ ਕਈ ਟਾਈਮ ਤੱਕ ਦੇਖਦਾ ਰਿਹਾ ਜਿਵੇਂ ਉਹਨਾਂ ਗੱਲ ਕਰ ਰਿਹਾ ਹੈਗਾ। ਫਿਰ ਮੈਨੂੰ ਕਿਹਾ ਗਿਆ ਕਿ ਅਕਾਊਂਟ ਦੇ ਵਿੱਚ $10,000 ਪਾ ਦੇ, ਨਹੀਂ ਤਾਂ ਇਹ ਦੁਨੀਆ ਭਰ ਦੇ ਵਿੱਚ ਤੇਰੀ ਸੋਸ਼ਲ ਵੈਬਸਾਈਟ ਦੇ ਉੱਤੇ ਪਾ ਦਾਂਗੇ। ਬਈ ਇਹ ਹੈਲ ਹੈ, ਲੋਕਾਂ ਦੀ ਲਾਈਫ ਹੈਲ ਬਣਾ ਦਿੱਤੀ। ਮੈਨੂੰ ਉਸ ਤੋਂ ਬਾਅਦ ਕੌਣ ਮਿਲਿਆ, ਉਹਨੇ ਵੀ ਮੈਨੂੰ ਇੱਦਾਂ ਹੀ ਕਿਹਾ। ਮੈਂ ਕਿਹਾ ਇਹ ਝੂਠ ਬੋਲਦਾ ਬੰਦਾ, ਵੀ ਇੱਦਾਂ ਕਰਦਾ ਹੋਣਾ ਵੀ ਤਾਂ ਹੁਣ ਫਸ ਗਿਆ। ਕਹਿੰਦਾ ਮੈਨੂੰ ਦੂਸਰਾ ਮੁੰਡਾ ਮਿਲਿਆ ਜਿਹੜਾ ਸਾਡੇ ਕੋਲ ਖੜਾ ਸੀ, ਉਹ ਕਹਿੰਦਾ ਭਾਅ ਜੀ ਮੇਰੇ ਨਾਲ ਵੀ ਹੋਇਆ। ਮੈਂ ਕਿਹਾ ਤੂੰ ਕੀ ਕੀਤਾ?

0: ਜਿਵੇਂ G18 ਆ, G20 ਆ ਐਗਜ਼ਾਮਪਲ, ਇਹਨਾਂ ਦੋਹਾਂ ਮੁਲਕਾਂ ਨੇ ਇੱਕ ਕੰਟਰੈਕਟ ਸਾਈਨ ਕਰ ਲਿਆ ਇੱਕ ਦੂਜੇ ਦੇ ਨਾਲ ਕਿ G2 ਹੋਵਾਂਗੇ ਆਪਾਂ, ਦੁਨੀਆ 'ਚ ਆਪਾਂ ਦੱਸਾਂਗੇ ਕੀ ਕਰਨਾ ਕੀ ਨਹੀਂ ਕਰਨਾ। ਇਹ ਗੱਲ ਵੱਖਰੀ ਹੈ ਕਿ ਚਾਈਨਾ ਡੋਨਲਡ ਟਰੰਪ ਦੇ ਫੁਕਰੇਪਣ ਸਟਾਈਲ ਨਾਲ ਅਲੱਗ ਤਰੀਕੇ ਨਾਲ ਚੱਲਦੀ ਹੈ, ਚੁੱਪ ਚੁਪੀਤੇ ਸੁਹਿਰਦ, ਕਦੇ ਵੀ ਰੌਲਾ ਨਹੀਂ ਪਾਉਂਦੇ ਹੋ। ਨੈਕਸਟ ਕਾਲ ਤੇ ਸੀ ਮੈਂ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਭਾਅ ਜੀ, ਕੀ ਹਾਲ ਚਾਲ ਜੀ?
0: ਠੀਕ ਹੈ ਜੀ, ਠੀਕ ਹੈ।
1: ਭਾਅ ਜੀ ਮੈਂ ਬੱਚਿਆਂ ਦੇ ਨਾਲ ਕੰਮ ਕਰਦਾ ਚਾਈਲਡ ਕੇਅਰ ਦੇ ਵਿੱਚ, ਤੇ ਜਿਹੜਾ ਤੁਸੀਂ ਇੱਕ ਮੁੱਦਾ ਅੱਜ ਰੱਖਿਆ, ਇੱਕ ਇਹਦੇ ਵਿੱਚ ਬਹੁਤ ਹੱਦ ਤੱਕ ਪੇਰੈਂਟਸ ਵੀ ਆਪਾਂ ਕਹਿ ਸਕਦੇ ਹਾਂ, ਆਪਣੇ ਕੋਲ ਅੱਜ ਕੱਲ੍ਹ ਟਾਈਮ ਘੱਟ ਆ ਤਾਂ ਆਪਾਂ ਬੱਚੇ ਨੂੰ ਕਹਿੰਦੇ ਜੀ ਤੂੰ ਆਈਪੈਡ ਲੈ ਕੇ ਬਹਿ ਜਾ। ਆਪਾਂ ਉਹ ਜਿਹੜੀ ਚੀਜ਼ ਆ ਉਹਦੇ ਨਾਲ ਜਿਹੜਾ ਇੱਕ ਬੱਚਾ ਬਿਹੇਵੀਅਰ ਸਿੱਖਦਾ ਜਿਹੜਾ ਉਹਨੂੰ ਹੁਣ ਸੋਸ਼ਲ ਨੈਟਵਰਕਿੰਗ ਤੇ ਸਿਖਾਇਆ ਜਾ ਰਿਹਾ। ਹੁਣ ਅੱਜ ਕੱਲ ਜੇ ਤੁਸੀਂ ਬੜੀ ਵਾਰੀ ਅਸੀਂ ਵੇਖਿਆ ਵੀ ਕਿ 6 ਤੋਂ 7 ਸਾਲ ਦੇ ਬੱਚੇ ਨੂੰ ਪੇਰੈਂਟਸ ਨੇ ਸੈੱਲ ਫੋਨ ਦਿੱਤੇ ਹੋਏ ਆ,
0: ਪਾਸਵਰਡ ਹੈਗੇ ਨੇ, ਖੁਸ਼ ਹੋ ਕੇ ਦੱਸ ਦਿੰਦੇ ਸਾਡਾ ਪਾਸਵਰਡ ਖੋਲਣ ਦਾ।
1: ਭਾਜੀ ਪਾਸਵਰਡ ਵੀ ਵੇਖੋ ਤੁਸੀਂ ਪੇਰੈਂਟਲ ਵੀ ਲਾ ਲੈਂਦੇ ਹੋ, ਅੱਜ ਕੱਲ ਦੇ ਬੱਚੇ ਸਿਆਣੇ ਆ ਉਹ ਉਹਨੂੰ ਵੇ ਅਰਾਊਂਡ ਵਰਕ ਉਹਦੇ ਕਿੱਦਾਂ ਕਰਨਾ ਉਹ ਲੱਭ ਲੈਂਦੇ ਆ। ਪਹਿਲੀ ਤਾਂ ਗੱਲ ਜਿੱਥੇ ਆਪਾਂ ਸੋਸ਼ਲ ਮੀਡੀਆ ਬੈਨ ਕਰਨਾ ਹੈ ਨਾ ਬੱਚਿਆਂ ਦੇ ਲਈ, ਬਹੁਤ ਵਧੀਆ ਚੀਜ਼ ਆ ਵੀ ਕਿ 16 ਸਾਲ ਤੋਂ ਬੱਚੇ ਦੇ ਘੱਟ ਦਾ ਸੋਸ਼ਲ ਮੀਡੀਆ ਬੈਨ ਹੋਣਾ ਚਾਹੀਦਾ। ਉੱਥੇ ਆਪਣੇ
0: ਪੇਰੈਂਟਸ ਦੀ ਰਿਸਪੋਂਸਿਬਿਲਟੀ ਬਣ ਜੂਗੀ, ਕਾਨੂੰਨ ਤਾਂ ਲੈ ਕੇ ਆ ਰਿਹਾ ਉਹ, ਪੇਰੈਂਟਸ ਦੀ ਵੀ ਰਿਸਪੋਂਸਿਬਿਲਟੀ ਹੋਊਗੀ ਕਿ ਜੇ ਬੱਚੇ ਨੇ ਸੋਸ਼ਲ ਮੀਡੀਆ ਦੇਖਿਆ 16 ਸਾਲ ਤੋਂ ਘੱਟ ਹੋਇਆ, ਪੇਰੈਂਟਸ ਵੀ ਸਜ਼ਾ ਮਿਲ ਸਕਦੀ ਉਹਨਾਂ ਨੂੰ। ਇੱਕ ਕਾਨੂੰਨ ਵਧੀਆ ਹੈ ਜਿਹੜੀ ਚੀਜ਼ ਲੈ ਕੇ ਆ ਰਿਹਾ ਅਗਲਾ, ਜੇ ਅਸੀਂ ਇਹਦੇ ਤੇ ਨਹੀਂ ਬੋਲ ਸਕਦੇ ਨਾ ਫਿਰ ਆਪਾਂ ਕੋਈ ਹੋਰ ਗੱਲ ਤੇ ਗੱਲ ਕਰਦੇ ਹਾਂ। ਬਹੁਤ ਸ਼ੁਕਰੀਆ ਤੁਹਾਡਾ ਫੀਡਬੈਕ ਦੇਣ ਲਈ, ਬਹੁਤ ਸ਼ੁਕਰੀਆ। ਤੁਸੀਂ ਕੀ ਕਹੋਗੇ ਜੀ? ਹੈਲੋ 7028।
2: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਬਾਈ ਜੀ।
2: ਬਾਈ ਜੀ ਆਪਣੇ ਫੋਨ ਦੀ ਸੈਟਿੰਗ ਜੋ ਤੁਸੀਂ ਕੈਮਰਾ ਆਫ ਕਰ ਲਿਓ, ਕਿਵੇਂ ਤੁਹਾਨੂੰ ਕੋਈ ਕਾਲ ਕਰ ਜੂਗਾ ਯਾਰ? ਸਿੰਪਲ ਆ ਚੀਜ਼, ਬਸ ਕੈਮਰਾ ਆਫ ਕਰ ਦੋ, ਜਦ ਸੈਟ ਤੋਂ ਵੀਡੀਓ ਕਾਲ ਨਹੀਂ ਕਰ ਸਕਦਾ ਤੁਹਾਨੂੰ।
0: ਨਹੀਂ ਨਹੀਂ ਨਹੀਂ, ਇਹ ਮੁੱਦੇ ਨਾਲੋਂ ਤਾਂ ਜ਼ਿਆਦਾ, ਇਹ ਤਾਂ ਚਲੋ ਇਹ ਤਾਂ ਫਰੌਡ ਨੇ ਚਲੋ ਚੱਲਦੇ ਰਹਿੰਦੇ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨਾ ਬਈ, ਬੱਚਿਆਂ ਲਈ ਬੜਾ ਡੇਂਜਰਸ ਹੈ ਜੀ। ਜਿਹੜਾ ਮੈਨੀਟੋਬਾ ਦਾ ਪ੍ਰੀਮੀਅਰ ਆ, ਉਹ ਇੱਕ ਲਾਅ ਇੰਟਰੋਡਿਊਸ ਕਰਿਆ ਉਹਨੇ, ਜਿਹਦੇ 'ਚ ਉਹਨੇ ਕਿਹਾ ਵੀ 9 ਸਾਲ ਤੋਂ ਘੱਟ ਦੀ ਉਮਰ ਦੇ ਬੱਚਿਆਂ 'ਤੇ ਬੈਨ ਆ, ਮਤਲਬ ਕਿ ਪੇਰੈਂਟਸ ਵੀ ਪਾਬੰਦ ਨੇ, ਬੱਚੇ ਨੂੰ ਸੈੱਲ ਫੋਨ ਨਹੀਂ ਦੇ ਸਕਣਗੇ, ਉਹ ਆਪਣਾ ਸੋਸ਼ਲ ਮੀਡੀਆ ਨਹੀਂ ਦੇਖ ਸਕਦਾ ਬੱਚਾ।
2: ਉਹ ਤਾਂ ਠੀਕ ਹੈ,
0: ਮੈਂਟਲ ਸਿਕਨੈਸ ਹੈ ਇਸ ਵੇਲੇ,
2: ਕੈਮਰਾ ਆਫ ਕਰ ਦੋ ਜੀ।
0: ਭਾਜੀ ਉਹ ਤਾਂ ਠੀਕ ਹੈ, ਤੁਹਾਡੀ ਗੱਲ ਮੈਂ ਸਮਝ ਗਿਆ। ਹੁਣ ਆਪਾਂ ਕੈਮਰੇ ਆਫ ਕਰਕੇ ਦਿਨ ਦੀਆਂ 4 ਮੀਟਿੰਗਾਂ ਸਾਡੀਆਂ ਕੈਮਰੇ 'ਤੇ ਹੁੰਦੀਆਂ ਭਾਜੀ, ਹੁਣ ਕਿਹਨੇ ਕੀ ਕੀ ਕਰੀ ਜਾਈਏ ਅਸੀਂ? ਅਸੀਂ ਕਿਉਂ ਕੈਮਰਾ ਬੰਦ ਕਰੀਏ? ਲੋਕਾਂ ਨੂੰ ਕਿਉਂ ਨਾ ਫੜਨ ਟਰੇਸ ਕਰਕੇ? ਕੋਈ ਸਟ੍ਰਿਕਟ ਲਾਅ ਕਿਉਂ ਨਹੀਂ ਹੈਗਾ? ਇਨਫੋਰਮੇਸ਼ਨ ਐਂਡ ਟੈਕਨੋਲੋਜੀ ਐਕਟ ਬਣਿਆ ਹੋਇਆ, ਕਿਉਂ ਇਹਨਾਂ ਕੰਪਨੀਆਂ ਨੂੰ ਰਾਇਤ ਦਿੱਤੀ ਹੋਈ ਹੈ ਉਹਦੇ ਵਿੱਚ, ਇਨਫੋਰਮੇਸ਼ਨ ਐਂਡ ਟੈਕਨੋਲੋਜੀ ਐਕਟ ਦੇ ਵਿੱਚ? ਕਿਉਂ ਸ਼ਰੇਆਮ ਪਤਾ ਹੈਗਾ, ਸ਼ਰੇਆਮ ਕਿ ਆਹ ਬੰਦਾ ਕਿਰਾਏ ਮਾਰਦਾ, ਕਿਉਂ ਉਹਦਾ ਬਿਊਰੋ ਨਹੀਂ ਸਟੈਬਲਿਸ਼ ਕੀਤਾ ਜਾ ਰਿਹਾ? ਕਿਉਂ ਉਹ ਡਿਫਾਲਟਰ ਨਹੀਂ ਡਿਕਲੇਅਰ ਕੀਤਾ ਜਾ ਰਿਹਾ? ਕਿਉਂ ਨਹੀਂ ਕੋਈ ਵੈਬਸਾਈਟ ਬਣਾਈ? ਕਿੱਡਾ ਕੁ ਕੰਮਾਂ 'ਚ ਕੰਮ ਆ ਵੈਬਸਾਈਟ ਬਣਾਓ, ਤਾਂ ਤੇਰਾ ਨਾਂ ਆਜੂ ਬੰਦੇ ਦਾ ਕਿ ਆਹ ਬੰਦਾ ਪਹਿਲਾਂ ਇੰਨੀ ਜਗ੍ਹਾ 'ਤੇ ਡਿਫਾਲਟ ਕਰਕੇ ਆਇਆ ਹੈਗਾ, ਗੱਲ ਖਤਮ ਹੋਈ। ਉੱਥੋਂ ਟਰੇਸ ਕਰਕੇ ਤੁਸੀਂ ਹਰੇਕ ਬੰਦੇ ਨੇ ਰਿਪੋਰਟ ਕੱਢਣੀ ਆ ਆਪਣੀ। ਸਾਨੂੰ ਜਿਹੜੇ ਕੰਮ ਕਰਨ ਵਾਲੇ ਲੋਕ ਆ, ਸਾਡੇ 'ਤੇ ਤਾਂ 2500 ਪਾਬੰਦੀਆਂ ਨੇ, 50 ਰੁਪਏ ਦਾ ਬਿੱਲ ਹੁੰਦਾ, $5,00,000 ਦੀ ਸਾਨੂੰ ਧਮਕੀ ਦਿੱਤੀ ਜਾਂਦੀ ਹੈ ਵੀ ਤੁਹਾਡਾ ਕ੍ਰੈਡਿਟ ਬਿਊਰੋ ਖਰਾਬ ਕਰ ਦਾਂਗੇ। ਅਤੇ ਕਿਹੜੇ ਆਹ ਲੋਕ ਨੇ, ਇਹਨਾਂ ਲਈ ਕੋਈ ਕੁਐਸਚਨ ਨਹੀਂ ਬਣਦਾ ਯਾਰ, ਕਮਾਲ ਇਹ ਗੱਲ ਹੋ ਗਈ ਯਾਰ। ਵਰਕਿੰਗ ਕਲਾਸ ਲੋਕਾਂ ਨੂੰ ਮਾਰਿਆ ਜਾ ਰਿਹਾ ਯਾਰ, ਜਿਹੜੇ ਟੈਕਸ ਪੇ ਕਰਦੇ ਨੇ। ਹੈਲੋ
3: ਹੈਲੋ, ਜੋਤੀ ਫਰਮ ਗਾਰਡਨ ਸੈਂਟਰ,
0: ਜੋਤੀ ਬੱਚੋਂ ਕੇ ਉੱਪਰ ਬਾਤ ਕਰ ਰਹੇ ਥੇ ਕਿ ਬੱਚੋਂ ਕੇ ਜੋ ਸੈੱਲ ਫੋਨ ਹੈ ਉਸਕੇ ਉੱਪਰ ਬੈਨ ਹੋਣਾ ਚਾਹੀਏ 16 ਈਅਰ ਕੀ ਏਜ ਤੱਕ ਨਹੀਂ? ਆਪਕਾ ਕਿਆ ਓਪੀਨੀਅਨ ਹੈ ਐਜ਼ ਅ ਮਦਰ?
3: ਇਟਸ ਟੂ ਵੇ ਹੈ ਐਕਚੁਅਲੀ।
0: ਬੋਲੀ ਆਪ ਆਪਣਾ ਓਪੀਨੀਅਨ ਦੀਜੀਏ, ਦੋਨੋਂ ਵੇਕਾ ਦੀਜੀਏ।
3: ਹਾਂਜੀ, ਕਿਉਂਕਿ ਦੇਖੋ ਮੇਰੇ ਤੋਂ ਬੱਚੇ ਬੜੇ ਹੈ ਅਭੀ, 26-23, ਬਟ ਜਬ ਉਹ ਸਕੂਲ ਜਾਤੇ ਥੇ ਦੋ ਦੋ ਤਿੰਨ ਦਿਨ ਬਸਿਸ ਪਕੜ ਕੇ ਜਾਤੇ ਥੇ, ਸੋ ਹਮ ਲੋਗੋਂ ਕੋ ਉਨਕੋ ਪਹਿਲੇ ਹਮੇ ਲਗਾ ਕਿ ਨਹੀਂ ਹਮ ਨਹੀਂ ਦੇਂਗੇ ਫੋਨ, ਬਟ ਜ਼ਰੂਰੀ ਲਗਾ ਕਿਉਂਕਿ ਕੁਛ ਚੀਜ਼ੇ ਬਸ ਮੇ ਯਾ ਕੁਛ ਹੋ ਜਾਏ, ਅਨਸੇਫ ਲਗਨੇ ਲਗੇ ਤੋ ਬੱਚੇ ਕਹਾਂ ਕਾਲ ਕਰੇਂਗੇ, ਰਾਈਟ? ਤੋ ਵੋ ਕਾਰਨ ਹਮਨੇ ਬੱਚੋਂ ਕੋ ਫੋਨ ਦੀਏ ਥੇ।
0: ਨਹੀਂ ਨਹੀਂ, ਉਹਨਾਂ ਨੇ ਬੋਲਾ ਸੋਸ਼ਲ ਮੀਡੀਆ ਬੈਨ।
3: ਅੱਛਾ,
0: ਫੋਨ ਦੇਣਾ ਅਲੱਗ ਚੀਜ਼ ਹੈ, ਸੋਸ਼ਲ ਮੀਡੀਆ ਅਲੱਗ ਚੀਜ਼ ਹੈ।
3: ਹਾਂਜੀ, ਸੋਸ਼ਲ ਮੀਡੀਆ ਡੈਫੀਨੇਟਲੀ ਆਈ ਵੁਡ ਸੇ ਐਟ ਲੀਸਟ ਏਜ ਆਫ 12 ਜਾਂ 13 ਤੱਕ ਤੋਂ ਕਰਨਾ ਚਾਹੀਏ ਬੈਨ।
0: ਠੀਕ ਹੈ ਜੋਤੀ ਜੀ, ਸਾਰਿਆਂ ਨੂੰ ਆਵਾਜ਼ ਦਿਓ। ਸਾਡੇ ਨਾਲ ਪਵਨ ਵੀ ਹੋਲਡ ਉੱਤੇ ਆ, 905-673-3337 ਗੱਲਬਾਤ ਚੱਲ ਰਹੀ ਆ। ਗ੍ਰੀਨ ਵੈਲੀ ਗਾਰਡਨ ਸੈਂਟਰ ਆ, ਅਸੀਂ ਕਿਉਂ ਬੁਲਾ ਰਹੇ ਹਾਂ ਜੋਤੀ ਤੋਂ? ਅੱਜ ਤੋਂ 8 ਦਿਨ ਪਹਿਲਾਂ, 9 ਦਿਨ ਹੋ ਗਿਆ, 9ਵਾਂ ਦਿਨ ਹੋ ਗਿਆ, 9 ਦਿਨ ਪਹਿਲਾਂ ਮੈਂ ਪਨੀਰੀ ਲੈ ਕੇ ਆਇਆ ਸੀ। ਮੇਰੀ

0: ਕਹਿ ਲਓ ਵੀ 100-10 ਦੇ ਵਿੱਚੋਂ 5 ਤੇ ਪਹੁੰਚ ਚੁੱਕੀ ਹੈ, ਯਾਨੀ ਕਿ ਅਗਲੇ 2 ਕੁ ਵੀਕ ਦੇ ਵਿੱਚ ਬੂਟੇ ਜਿਹੜੇ ਚੱਲਣੇ ਸ਼ੁਰੂ ਹੋ ਜਾਣਗੇ, ਉਹਨਾਂ 'ਚ ਮਿਰਚਾਂ, ਉਹਨਾਂ 'ਚ ਸਬਜ਼ੀਆਂ, ਉਹਨਾਂ 'ਚ ਘੀਆ, ਚੱਪਣ ਕੱਦੂ, ਉਹਨਾਂ 'ਚ ਬੈਂਗਣ, ਉਹਦੇ 'ਚ ਧਨੀਆ, ਉਹਦੇ 'ਚ ਪੁਦੀਨਾ, ਉਹਦੇ 'ਚ ਗੰਢੇ ਜਿਹੜੇ ਹੈਗੇ ਨੇ ਕੱਢ ਕੇ ਜ਼ਮੀਨ 'ਚੋਂ ਨਾਲੇ ਨਾਲ ਰੋਟੀ ਨਾਲ ਖਾਧਾ, ਇਹ ਸਾਰਾ ਕੁਛ ਹੈ। ਸੋ ਜੋਤੀ ਇੱਕ ਵਾਰ ਪਲੀਜ਼ ਆਪਾਂ ਸਾਰਿਆਂ ਨੂੰ ਅਵੇਅਰ ਕਰੀਏ ਕਿ ਤੁਹਾਡੇ ਕੋਲ 10 ਕੁ ਦਿਨ ਹੋਰ ਰਹਿ ਗਏ ਨੇ ਸਬਜ਼ੀਆਂ ਲਗਾਉਣ ਵਾਸਤੇ। ਫੁੱਲ ਤੁਸੀਂ ਲਗਾ ਸਕਦੇ ਹੋ, ਫੁੱਲਾਂ ਦੀ ਕੋਈ ਪ੍ਰੋਬਲਮ ਨਹੀਂ, ਸਬਜ਼ੀਆਂ ਲਗਾਉਣ ਲਈ 10 ਦਿਨ ਰਹਿ ਗਏ ਤੁਹਾਡੇ ਕੋਲ, 10 ਜਾਂ 12 ਦਿਨ ਰਹਿ ਗਏ। ਜੋਤੀ ਉਹਨਾਂ ਕੋਲ ਆਲਮੋਸਟ ਵੱਡੇ ਲੈਵਲ 'ਤੇ ਸਪਲਾਈ ਜਾ ਚੁੱਕੀ ਹੈ, ਔਰ ਇਹਨਾਂ ਦੀ ਪੂਰੀ ਟੀਮ ਹੈ ਜਿਹੜੀ ਗ੍ਰੀਨ ਵੈਲੀ ਦੀ ਟੀਮ ਹੈ। ਗ੍ਰੀਨ ਵੈਲੀ ਅਲੱਗ ਅਲੱਗ ਬਿਜ਼ਨਸ ਓਨ ਕਰਦੀ ਹੈ, ਗ੍ਰੀਨ ਹਾਊਸ ਵੀ ਓਨ ਕਰਦੀ ਹੈ, ਗਰੋਸਰੀ ਸਟੋਰਸ ਵੀ, ਪਲੱਸ ਗਾਰਡਨ ਸੈਂਟਰ ਵੀ ਓਨ ਕਰਦੀ ਹੈ। ਗ੍ਰੀਨ ਵੈਲੀ ਨੇ ਅਗਲੇ ਸਾਲ ਦੀ ਵੱਡੀ ਤਿਆਰੀ ਰੱਖੀ ਹੈ, ਕਿਉਂਕਿ ਪਹਿਲੇ ਸਾਲ ਇੰਨਾ ਵੱਡਾ ਰਿਸਪੋਂਸ ਮਿਲਿਆ। ਜੋਤੀ ਆਪਣੇ ਪਾਸ ਕਹਾਂ ਕਹਾਂ ਸੇ ਲੋਕ ਆਏ, ਥੋੜ੍ਹਾ ਬਤਾ ਦੇਂਗੇ ਪਲੀਜ਼?
1: ਹਾਂਜੀ ਹਾਂਜੀ, ਹਮਾਰੇ ਪਾਸ ਦੂਰ ਦੂਰ ਸੇ ਲਾਈਕ ਕਿਚਨਰ, ਵਾਟਰਲੂ, ਕੈਂਬ੍ਰਿਜ, ਬ੍ਰੈਡਫੋਰਡ, ਬੈਲਵਿਲ, ਇਵਨ ਹਮ ਲੋਗੋਂ ਕੇ ਪਾਸ ਕੋਈ ਗੈਸਟ ਆਏ ਹੋਏ ਥੇ ਆਟੋਆ ਸੇ, ਤੋ ਵੋ ਭੀ ਹਮਾਰੇ ਪਾਸ ਸੇ ਸਬਜ਼ੀ ਲੈ ਕੇ ਗਏ ਹੈ। ਔਰ ਆਲਸੋ ਪਲਾਂਟਸ ਵੀ ਲਾਈਕ ਯੂ ਨੋ ਪੇਰੀਨੀਅਲਸ, ਜੋ ਹਰ ਸਾਲ ਆਨੇ ਵਾਲੇ ਪਲਾਂਟਸ, ਵੋ ਭੀ ਕਾਫੀ ਸਾਰੇ ਖਰੀਦੀ ਕਰਕੇ ਲੈ ਕੇ ਗਏ ਹੈ। ਤੋ ਹਰ ਟਾਈਮ, ਹਰ ਰੋਜ਼ ਮੁਝੇ ਦੂਰ ਦੂਰ ਸੇ ਫੋਨ ਆਤੇ ਕਿ ਆਪਕਾ ਯਹਾਂ ਲੋਕੇਸ਼ਨ ਹੈ ਕਿਆ, ਲਾਈਕ ਯੂ ਨੋ ਕਿ ਹਮ ਲੋਗੋਂ ਕੋ ਆਸਾਨ ਪੜੇ ਸਬਜ਼ੀ ਲੈਣੇ ਕੇ ਲੀਏ, ਬਟ ਹਮ ਲੋਗ ਵੋ ਏਰੀਆ ਮੇ ਆਏਂਗੇ ਤੋ ਵਹੀ ਸੇ ਖਰੀਦੇਂਗੇ, ਲਾਈਕ ਦੋਜ਼ ਕਾਇੰਡ ਆਫ ਕਾਲਸ ਵੀ ਆਰ ਗੈਟਿੰਗ।
0: ਮੈਂ ਸਾਰਿਆਂ ਨੂੰ ਕਹੂੰਗਾ ਵਰਥ ਹੈ ਜੇ ਤੁਸੀਂ ਆਪ ਡਰਾਈਵ ਕਰਕੇ ਆਉਂਗੇ, ਵਰਥ ਹੈ। ਕਈ ਵਾਰ ਬੰਦਾ ਕਹਿੰਦਾ ਨਾ ਜੀ ਐਵੇਂ ਓਵਰ ਜਿਹੜਾ ਹੈਗਾ ਉਹਦੀ ਜੀ ਪੋਲਿਸ਼ ਕਰ ਦਿੱਤੀ, ਓਵਰ ਚਮਕਾਤਾ, ਵਰਥ ਹੈ। ਜੇ ਈਵਨ ਤੁਸੀਂ ਲੰਡਨ ਤੋਂ ਵੀ ਆ ਰਹੇ ਹੋ ਨਾ ਬਾਈ ਜੀ, ਤੁਸੀਂ ਕਈ ਪਲਾਂਟਸ ਐਸੇ ਲੈ ਕੇ ਜਾਓਗੇ, ਕਈ ਫੁੱਲ, ਕਈ ਬੂਟੇ ਜਿਹੜੇ ਆਪਣੇ ਆਪ ਹੋਈ ਜਾਣਗੇ ਤੇ ਵਧੀ ਜਾਣਗੇ। ਲਾਓਗੇ ਤੁਸੀਂ 1 ਫੁੱਟ ਦੇ ਏਰੀਏ 'ਚ, 2 ਸਾਲ 'ਚ ਉਹ 10 ਫੁੱਟ ਜਾਂ 5 ਫੁੱਟ ਦੇ ਏਰੀਏ 'ਚ ਚਲੇ ਜਾਣਗੇ ਆਪਣੇ ਆਪ, ਉਹਨਾਂ ਦੇ ਬੀਜ ਗਿਰੀ ਜਾਣਗੇ ਜ਼ਮੀਨ ਦੇ ਉੱਤੇ। ਇਹ ਜੋਤੀ ਤੋਂ ਸਿੱਖਿਆ ਮੈਂ ਸਾਰਾ ਕੁਝ ਜੋ ਬੋਲਦਾ ਪਿਆ ਹੈਗਾ। ਜੋਤੀ ਕੰਸਲਟੈਂਟ ਹੈ, ਪਲਾਂਟਸ ਦੇ ਉੱਪਰ ਬੋਲਦੇ ਆ ਕਿਹੜਾ ਬੂਟਾ ਕਿਹੜੇ ਮਹੀਨੇ 'ਚ ਕਿੰਨੀ ਕਿੰਨੇ ਫੁੱਟ 'ਤੇ ਲੱਗਣਾ ਚਾਹੀਦਾ, ਕਿੰਨੇ ਬੂਟੇ ਉੱਤੇ ਲੱਗਣਗੇ ਉਹਦੇ। ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ ਦੀਆਂ 2 ਲੋਕੇਸ਼ਨ ਨੇ, ਜੇ ਤਾਂ ਕੋਈ ਬੋਲਟਨ 'ਚ ਹੈ, ਬੈਰੀ ਦੇ ਵਿੱਚ ਹੈ, ਜੇ ਕੋਈ ਕੈਸਲ ਮੋਰ 'ਚ ਹੈ, ਜਾਂ ਜਿਹੜੇ ਕੋਈ ਪਿਛਲੇ ਪਾਸੇ ਨੂੰ ਉੱਧਰਲੇ ਪਾਸੇ ਜਿਹੜੇ ਨੌਰਥ ਈਸਟ ਕਹੂੰਗਾ ਮੈਂ, ਉਹ ਲੋਕ ਤਾਂ ਆ ਸਕਦੇ ਨੇ ਮੇਫੀਲਡ ਐਂਡ ਮਕਵੀਨ ਅਤੇ ਗ੍ਰੀਨ ਵੈਲੀ, ਜਿਹੜਾ ਇਹਨਾਂ ਦਾ ਗਰੋਸਰੀ ਸਟੋਰ ਆ ਉਹਦੇ ਬਾਹਰਲੇ ਪਾਸੇ, ਉੱਥੇ ANW ਵਾਲਾ ਪਲਾਜ਼ਾ ਉਹਦੇ ਵਿੱਚ ਹੈ। ਦੂਸਰਾ ਲੋਕ ਆ ਸਕਦੇ ਨੇ 2547 ਐਂਬਲਟਨ ਰੋਡ, ਐਂਬਲਟਨ ਕੁਈਨ ਸਟਰੀਟ ਦੀ ਬਣ ਜਾਂਦੀ ਹੈ। ਜਦੋਂ ਕੁਈਨ ਸਟਰੀਟ ਆਪਾਂ ਲੰਡਨ ਵੱਲ ਨੂੰ ਵੈਸਟ ਵੱਲ ਨੂੰ ਜਾਂਦੇ ਹਾਂ ਨਾ, ਜਦੋਂ ਇਹ ਜਾ ਕੇ ਮਿਸਿਸਾਗਾ ਰੋਡ ਦੇ ਉੱਤੇ ਪਹੁੰਚਦੀ ਹੈ, ਉੱਥੋਂ ਨਾ ਇਹ ਥੋੜ੍ਹੀ ਜਿਹੀ ਕੂਣੀ ਮੋੜ ਲੈਂਦੀ ਹੈ, ਕੂਣੀ ਮੋੜ ਲੈ ਕੇ ਇਹ ਐਂਬਲਟਨ ਬਣ ਜਾਂਦੀ ਹੈ। ਹੈਰੀਟੇਜ ਐਂਡ ਐਂਬਲਟਨ ਦੇ ਕਾਰਨਰ 'ਤੇ ਇੱਕ ਮਕਾਨ ਬਣਿਆ, ਬੰਗਲੋ, ਉਹਦੇ ਨਾਲ ਦੀ ਬਿਲਡਿੰਗ ਹੈ ਇਹ। ਅਤੇ ਤੁਸੀਂ ਪਹੁੰਚਣਾ 2547 ਐਂਬਲਟਨ ਰੋਡ, ਬਰੈਂਪਟਨ, ਹੈਰੀਟੇਜ ਐਂਡ ਐਂਬਲਟਨ ਦਾ ਇੰਟਰਸੈਕਸ਼ਨ। ਨੰਬਰ ਟੂ ਕਾਲ 647-222-5601, 647-222-5601, 647-222-5601, 647-222-5601। ਗ੍ਰੀਨ ਵੈਲੀ ਗਾਰਡਨ ਸੈਂਟਰ ਗੂਗਲ 'ਤੇ ਪਾ ਲਿਓ, ਗੂਗਲ ਹੁਣ ਇਹਨੂੰ ਉੱਪਰ ਚੱਕਣ ਲੱਗ ਗਿਆ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਪਾਇਆ। ਤੁਸੀਂ ਕੈਂਬਰੇਜ 'ਚੋਂ ਵਰਥ ਆਉਣਾ, ਕਿਚਨਰ ਵਾਟਲੂ ਗੋਲਫ ਦੇ ਵਿੱਚੋਂ, ਤੁਸੀਂ ਨੌਰਥ ਦੇ ਵਿੱਚ ਸ਼ੈਲਬਰਨ ਹੋ, ਤੁਸੀਂ ਔਰੇਂਜ ਬੈਲ ਹੈਗੇ ਹੋ, ਅਮਰਨਾਥ ਵਿੱਚ ਹੋ ਤੁਸੀਂ, ਜਾਂ ਤੁਸੀਂ ਕਿਸੇ ਵੀ ਸ਼ਹਿਰ 'ਚੋਂ, ਯਾਰ ਮੈਂ ਬੜੇ ਸ਼ਹਿਰਾਂ ਦੇ ਨਾਂ ਲੈ ਦੂੰਗਾ, ਫਰਗਸ ਦਾ ਲੈ ਦੂੰਗਾ, ਬਹੁਤ ਸਾਰੇ ਸ਼ਹਿਰਾਂ ਦਾ, ਤੁਸੀਂ ਈਵਨ ਬ੍ਰੈਂਟਫੋਰਡ ਹੋ, ਤੁਸੀਂ ਈਵਨ ਪੈਰਿਸ ਹੋ, ਆਓ ਜੀ, ਆਓ ਜੀ, ਆਇਆਂ ਨੂੰ ਆਓ, ਸਾਰੇ ਨੈਗਰਾ ਫੋਲ ਤੋਂ ਆਓ, ਹਜੇ ਟਾਈਮ ਹੈਗਾ ਤੁਹਾਡੇ ਕੋਲ 10 ਦਿਨ ਦਾ, ਹੋਰ 10-12 ਦਿਨ ਦਾ, ਬੂਟੇ ਚੱਕੋ ਲਾਓ। ਉਹ ਤੋਂ ਬਾਅਦ ਫਿਰ ਇਹਨਾਂ ਨੇ ਤੁਹਾਨੂੰ ਮਨਾ ਕਰ ਦੇਣਾ ਵੀ ਹੋਰ ਬੂਟੇ ਹੈ ਨਹੀਂ, ਪਲਾਂਟਸ ਹੈ ਨਹੀਂ ਗੇ, ਆਪਾਂ ਲਾ ਨਹੀਂ ਸਕਦੇ। 647-222-5601 'ਤੇ ਕਾਲ ਕਰ ਲਓ। ਬੂਟੇ ਤਾਂ ਬੂਟੇ ਨਾਲ ਦਰਖਤ ਲਾਓ, ਫਲਾਂ ਵਾਲੇ ਦਰਖਤ ਲੱਗ ਜਾਣਗੇ ਬੈਕਯਾਰਡ 'ਚ। 647-222-5601। ਜੋਤੀ ਬਹੁਤ ਸ਼ੁਕਰੀਆ,
1: ਥੈਂਕ ਯੂ ਜੀ, ਥੈਂਕ ਯੂ।
0: ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਮੇਰੇ ਨਾਲ ਪਵਨ ਆ। ਪਵਨ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਅਮਨ ਜੀ।
0: ਦਿਓ ਇੱਕ ਮੈਸੇਜ ਸਪੈਸ਼ਲੀ ਜਿਹੜੇ ਲੋਕ ਕਮਰਸ਼ੀਅਲ ਦਾ ਵੀ ਕੰਮ ਕਰਦੇ ਨੇ, ਉਹ ਵੀ ਸੁਣਿਓ ਜੀ। ਹਾਂਜੀ
2: ਜੀ, ਹਾਂਜੀ, ਆਪਾਂ ਆਟੋ ਹੋਮ ਕਮਰਸ਼ੀਅਲ ਵਿੱਚ ਡੀਲ ਕਰਦੇ ਹਾਂ ਜੀ, ਇੰਸ਼ੋਰੈਂਸ ਵਿੱਚ। ਤੇ ਜੀ ਮਲਟੀਪਲ ਪ੍ਰੋਪਰਟੀਜ਼ ਹੋਣਗੀਆਂ ਕਿਸੇ ਦੀਆਂ, ਕਿਸੇ ਨੇ ਸਟੂਡੈਂਟਸ ਰੱਖੇ ਹੋਏ ਨੇ ਜੀ, ਉਹਨਾਂ ਨਾਲ ਵੀ ਡੀਲ ਕਰਦੇ ਹਾਂ। ਕਮਰਸ਼ੀਅਲ ਹਰ ਤਰ੍ਹਾਂ ਦੀ, ਰੈਸਟੋਰੈਂਟ ਆ, ਕੋਈ ਕੰਸਟਰਕਸ਼ਨ ਬਿਜ਼ਨਸ ਆ, ਹਰ ਤਰ੍ਹਾਂ ਦੀ ਕਮਰਸ਼ੀਅਲ ਨਾਲ ਵੀ ਡੀਲ ਕਰਦੇ ਹਾਂ ਜੀ।
0: ਸੋ ਕਿਸੇ ਕੋਲ ਵੀ ਜਿਹੜੀ ਆਟੋ ਇੰਸ਼ੋਰੈਂਸ ਆ ਬੜਾ ਵੱਡਾ ਅਤੇ ਗੰਭੀਰ ਮੁੱਦਾ ਜਿਹਦੇ 'ਤੇ ਡੱਗ ਫੋੜ ਸਰਕਾਰ ਬੁਰੀ ਤਰ੍ਹਾਂ ਨਾਲ ਫੇਲ ਹੋ ਗਈ। ਇਹਨਾਂ ਦਾ ਐਕਸਕਿਊਜ਼ ਹੁੰਦਾ ਕਿ ਤੁਹਾਡੇ ਘਰਾਂ ਦੇ ਕੋਲ ਜੀ ਐਕਸੀਡੈਂਟ ਬਹੁਤ ਹੋਏ, ਤੁਹਾਡੇ ਘਰਾਂ ਦੇ ਕੋਲ ਜੀ ਟਿਕਟ ਬਹੁਤ ਮਿਲਦੀ ਹੈ ਲੋਕਾਂ ਨੂੰ, ਤੁਹਾਡੇ ਘਰਾਂ ਦੇ ਕੋਲ ਚੋਰੀਆਂ ਬਹੁਤ ਹੋਈਆਂ। ਯਾਰ ਅਸੀਂ ਥੋੜ੍ਹੀ ਰਿਸਪੋਂਸੀਬਲ ਹੈਗੇ ਹਾਂ, ਇਹ ਕਹਿੰਦੇ ਹਾਈ ਰਿਸਕ ਜ਼ੋਨ 'ਚ ਆ ਜਾਂਦਾ, ਇਸ ਲਈ ਤੁਸੀਂ ਸਾਰੇ ਪੈਸੇ ਪੇ ਕਰੋ। ਜਿਹਨੇ ਐਸੀ ਤਹੀ ਮਰਾਈ ਆ, ਚੋਰੀ ਕੀਤੀ ਆ, ਜਿਹਨੇ ਠੱਗਿਆ ਕਿਸੇ ਨੂੰ, ਜਿਹਨੇ ਗੱਡੀਆਂ ਭੰਨੀਆਂ ਨੇ, ਜਿਹਨੇ ਜੋ ਗਲਤੀਆਂ ਕੀਤੀਆਂ, ਤੁਹਾਨੂੰ ਉਹਦੀ ਸਜ਼ਾ ਲੱਗਣੀ ਲੱਗਣੀ ਆ। ਵਟ ਦਾ ਹੈਲ ਇਜ਼ ਗੋਇੰਗ ਔਨ? ਕਾਰਨ ਦੱਸਦਾ ਕੀ ਆ ਕਿ ਵਿਜੇ ਵੱਲੋਂ ਮੰਗੋ ਨਾ ਇੱਕ ਨਾ ਐਸੋਸੀਏਸ਼ਨ ਬਣਾਉਣ ਦੀ ਲੋੜ ਆ ਆਪਾਂ ਸਾਰਿਆਂ ਨੂੰ, ਉਹ ਬਣਾ ਕੇ ਨਾ ਉਹਦੇ 'ਚ ਪਾਓ ਫੰਡ ਆਪਾਂ ਸਾਰੇ, ਫਿਰ ਆਪਾਂ ਇੱਕ ਵਕੀਲ ਹਾਇਰ ਕਰੋ, ਇਹਨਾਂ ਨੂੰ ਕੋਰਟ 'ਚ ਲੈ ਕੇ ਚੱਲੋ ਸਾਰਿਆਂ ਨੂੰ, ਵੀ ਇਹ ਹੋ ਕੀ ਰਿਹਾ ਯਾਰ, ਸਾਡਾ ਇੱਕ ਵੀ ਐਕਸੀਡੈਂਟ ਨਹੀਂ, ਸਾਡੀ ਕੋਈ ਟਿਕਟ ਨਹੀਂ, ਸਾਡਾ ਕੁਛ ਨਹੀਂ, ਅਸੀਂ ਕਿਉਂ ਪ੍ਰੀਮੀਅਮ ਜ਼ਿਆਦਾ ਪੇ ਕਰੀਏ? ਜੇ ਗੱਡੀਆਂ ਚੋਰੀ ਕਰਨ ਦੇ ਵਿੱਚ ਸਰਕਾਰ ਫੇਲ ਹੋ ਗਈ ਚੋਰਾਂ ਨੂੰ ਫੜਨ 'ਚ, ਚੋਰ ਕਾਮਯਾਬ ਨੇ ਅਤੇ ਪੁਲਿਸ ਫੇਲ ਹੋ ਗਈ, ਤਾਂ ਅਸੀਂ ਕਿਉਂ ਪੇ ਕਰੀਏ? ਇਹ ਤੋਂ ਵੱਧ ਟੈਕਨੋਲੋਜੀ ਕੀ ਹੋ ਦੁਨੀਆ 'ਚ? ਮੈਂ ਤੁਹਾਨੂੰ ਦੱਸ ਕੇ ਹਟਿਆ, ਚਾਈਨਾ 'ਚ ਫਰਿੱਜ ਪੈ ਜਾਂਦਾ ਸੜਕਾਂ 'ਤੇ, ਕੋਲਡ ਡਰਿੰਕ ਵਾਲੇ, ਦੁਕਾਨ ਬੰਦ ਹੋ ਜਾਂਦੀ ਹੈ। ਮਾਈਕਲ ਲਾਲ 'ਚ ਜ਼ਰੂਰਤ ਨਹੀਂ ਹੈ ਕਿਸੇ 'ਚ ਕਿ ਉਹ ਸ਼ੀਸ਼ਾ ਖੋਲ੍ਹ ਕੇ ਚੋਰੀ ਕਰ ਲਵੇ, ਇੱਥੇ ਤਾਂ ਸ਼ੀਸ਼ੇ ਤੋੜ ਕੇ ਘਰਾਂ ਦੇ ਅੰਦਰ ਵੜ ਕੇ ਚੋਰੀ ਕਰਦੇ ਨੇ, ਕਿਉਂਕਿ ਪੋਲੀਟੀਸ਼ੀਅਨ ਬਾਈ ਜੀ ਕੁਛ ਨਹੀਂ ਕਰਨਾ ਚਾਹੁੰਦੇ, ਦੇ ਡੂ ਨਾਟ ਵਾਂਟ ਟੂ ਡੂ ਐਨੀਥਿੰਗ। ਡੱਗ ਫੋੜ ਨੇ ਮਾੜੀ ਜਿਹੀ ਪੂੰਛ ਨੂੰ ਹੱਥ ਲਾਇਆ ਸੀ ਲੈਂਡਲੋਰਡ ਟੈਨ ਬੋਰਡ ਦੇ, ਧੱਜੀਆਂ ਤਾਂ ਹਿੜਤੀਆਂ ਸੀ ਇਹਦੀਆਂ ਸਾਰਿਆਂ ਨੇ, ਫਟਾਫਟ ਕੁਰਸੀਆਂ ਦਾ ਲਾਲਚ ਪੈਦਾ ਹੋ ਗਿਆ ਕਿ ਕਿਤੇ ਨੌਕਰੀ ਨਾ ਚਲੀ ਜਾਵੇ ਸਾਡੀ ਕੁਰਸੀ, ਜਿਹੜਾ ਲੋਕਾਂ ਨਾਲ ਹੁੰਦਾ ਹੋਣ ਦਿਓ, ਭਾਸ਼ਣ 'ਤੇ ਭਾਸ਼ਣ, ਭਾਸ਼ਣ 'ਤੇ ਭਾਸ਼ਣ ਠੋਕੋ, ਫੇਲੀਅਰ ਨੇ ਬਾਈ ਜੀ ਆਪਣੇ ਮੁਲਕ ਦੇ। ਮੈਂ ਕਿਸੇ ਦੇ ਖਿਲਾਫ ਨਹੀਂ ਹੈਗਾ, ਇੱਥੇ ਨਵਦੀਪ ਬੈਂਸ ਜਾਂ ਦੂਜਾ ਤੀਜਾ ਬੰਦਾ ਹੁੰਦਾ, ਮੈਂ ਉਹਨਾਂ ਨੂੰ ਵੀ ਇਹੀ ਗੱਲ ਕਰਨੀ ਸੀ, ਮੇਰੀ ਡਿਊਟੀ ਬਣਦੀ ਹੈ ਮਾਈਕ ਦੇ ਉੱਤੇ ਬੈਠ ਕੇ ਮੁੱਦੇ ਨੂੰ ਸਹੀ ਢੰਗ ਨਾਲ ਲੈ ਕੇ ਆਉਣਾ, ਅਤੇ ਉਹਦੇ ਸਹੀ ਜਿਹੜੀ ਪ੍ਰੋਬਲਮਸ ਨੇ ਉਹਨਾਂ ਦੇ ਉੱਪਰ ਡਿਸਕਸ਼ਨਸ ਕਰਨੀਆਂ। ਮੇਰੇ ਨਾਲ ਕੌਲ ਸੀ ਨੈਕਸਟ ਹੋਲਡ ਦੇ ਉੱਤੇ, ਪਰ ਉਹ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਲਈ ਕਾਲ ਕਰੋ ਪਵਨ ਨੂੰ, ਪਵਨ ਤੁਹਾਡੀ ਆਟੋ ਇੰਸ਼ੋਰੈਂਸ ਘਟਾ ਸਕਦੇ, ਕਿਉਂਕਿ ਨਵੀਆਂ ਕੰਪਨੀਆਂ ਇਸ ਪ੍ਰੀਮੀਅਮ ਨੂੰ ਚੇਂਜ ਕਰ ਰਹੀਆਂ ਨੇ, ਪੁਰਾਣੀਆਂ ਡਿਕਟੇਟ ਕਰ ਰਹੀਆਂ, ਉਹਨਾਂ ਦੇ ਕੋਟੇ ਇੰਨੇ ਭਰੇ ਪਏ ਨੇ, ਉਹਨਾਂ ਨੂੰ ਹੋਰ ਬਿਜ਼ਨਸ ਦੀ ਲੋੜ ਨਹੀਂ, ਅਤੇ ਤੁਸੀਂ ਉਹਨਾਂ ਨੂੰ ਜ਼ਬਰਦਸਤੀ ਬਿਜ਼ਨਸ ਦੇ ਰਹੇ ਹੋ ਦੁਬਾਰਾ, ਨਹੀਂ ਨਹੀਂ ਦੁਬਾਰਾ ਰਿਨਿਊ ਕਰ ਦਿਓ, ਜਸਟ ਇੱਕ ਕਾਲ ਕਰੋ। ਕਿੰਨੇ ਮਿੰਟ ਲੱਗਦੇ ਪਵਨ ਜੇ ਤੁਹਾਨੂੰ ਕੋਈ ਕਾਲ ਕਰੇ ਸਵਾਲ ਪੁੱਛਣ ਲਈ?
2: ਹਾਂਜੀ ਜੀ, ਮੈਂ 4-5 ਮਿੰਟ 'ਚ ਹੀ ਸਾਰਾ ਮਤਲਬ ਉਹਨਾਂ ਦੇ ਕੁਐਸਚਨ ਸੁਣ ਕੇ ਅਤੇ ਉਹਨਾਂ ਦਾ ਕੋਡ ਰੈਡੀ ਕਰਕੇ ਦੇ ਦੂੰਗੀ ਜੀ।
0: ਠੀਕ ਹੈ, ਨੰਬਰ ਬੋਲ ਦਿਓ ਤਿੰਨ ਵਾਰ ਆਪਣਾ।
2: ਹਾਂਜੀ, 647-325-9100, 647-325-9100।
0: ਪਵਨ ਇੱਕ ਗੱਲ ਦੱਸਿਓ, ਲਾਸਟ ਦੋ ਇੰਸ਼ੋਰੈਂਸ ਜਿਹੜੀਆਂ ਘਟੀਆਂ ਬਸ ਕੁਇਕਲੀ ਬੋਲ ਦਿਓ।
2: ਹਾਂਜੀ ਅਮਨ ਜੀ, ਲਾਸਟ ਘਟੀਆਂ ਨੇ ਜੀ, ਇੱਕ ਗੱਡੀ ਤੇ ਹੋਮ ਦੀ ਸੀਗੀ, $55 ਜੀ ਉਹਨਾਂ ਦੇ ਆਟੋ ਚ ਘਟੇ ਨੇ, ਤੇ ਆਲਮੋਸਟ $40 ਉਹਨਾਂ ਦੇ ਘਰ ਦੇ ਵਿੱਚ ਘਟੇ ਨੇ।
0: ਠੀਕ ਹੈ, $95 ਹੋ ਗਏ। ਹਾਂਜੀ
2: ਹਾਂਜੀ ਹਾਂਜੀ ਬਿਲਕੁਲ। ਤੇ ਜੀ ਇੱਕ ਹੋਰ ਇੰਸ਼ੋਰੈਂਸ ਮੇਰੇ ਕੋਲ ਆਈ ਸੀਗੀ, ਤੇ ਉਹਨਾਂ ਦੇ ਜੀ ਦੋ ਕਾਰਸ ਤੇ ਇੱਕ ਪ੍ਰੋਪਰਟੀ ਸੀਗੀ, ਉਹਨਾਂ ਦੇ ਆਲ ਟੂਗੈਦਰ ਜੀ ਮੈਂ $90 ਘਟਾਏ ਨੇ।
0: ਯਾਨੀ ਕਿ ਇੱਕ ਵੀਕ ਦੀ ਗੈਸ ਵੀਕ ਦੀ ਬਿਲਕੁਲ ਫ੍ਰੀ ਤੁਸੀਂ ਪਾ ਕੇ ਦੇ ਦਿੱਤੀ। ਥੈਂਕ ਯੂ ਸੋ ਮਚ। 647-325-9100, 647-325-9100, 647-325-9100 ਨੰਬਰ ਦੇ ਉੱਤੇ ਕਾਲ ਕਰਨੀ ਆ। 506 ਨੰਬਰ ਬਹੁਤ ਟਾਈਮ ਤੋਂ ਹੋਲਡ ਤੇ ਤੁਸੀਂ, ਸਤਿ ਸ਼੍ਰੀ ਅਕਾਲ ਜੀ।
3: ਤੁਸੀਂ
0: ਅਲੱਗ ਬੰਦੇ ਬੈਠੇ ਹੋ, ਅਲੱਗ ਬੈਠੇ ਤੁਸੀਂ ਬੈਠੇ ਹਿੰਦੀ ਫਿਲਮ ਦੇਖਦੇ ਪਏ ਹੋ, ਉਹ ਆਪਣੇ ਪੇਜ ਖੋਲ ਕੇ ਕੁਛ ਹੋਰ ਦੇਖਣ ਲੱਗੇ ਹੋ, ਡਿਵੀਜ਼ਨ ਇੱਕ ਸੋਫੇ ਤੇ ਹੋਈ ਪਈ ਆ, ਸਮਝ ਕਿਉਂ ਨਹੀਂ ਆਪਾਂ ਨੂੰ ਆ ਰਹੀ? ਡਿਵੀਜ਼ਨ ਤਾਂ ਸੋਫੇ ਤੇ ਹੋਈ ਪਈ ਆ, ਜਿਹੜੇ ਘਰ ਦੇ ਵਿੱਚ ਸੋਫਾ ਰੱਖਿਆ ਹੋਇਆ। ਹੈਲੋ, ਹਾਂਜੀ
4: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ।
4: ਹਾਂਜੀ ਭਾਜੀ, ਇਹ ਚਲੋ ਠੀਕ ਹੈ, ਬੈਨ ਤਾਂ ਹੋਣਾ ਚਾਹੀਦਾ ਆ, ਬਟ ਮੈਂ ਤਾਂ ਇਹੀ ਕਹੂੰਗਾ ਭਾਜੀ, ਇਹਦੇ 'ਚ ਵੀ ਲੂਪ ਹੋਲ ਤਾਂ ਇੰਨੇ ਹੋ ਜਾਣੇ ਨੇ। ਹੁਣ ਤੁਸੀਂ ਆਪਣੇ ਇੱਥੇ ਸਮੋਕ ਵੀ 18 ਸਾਲ ਤੱਕ ਆਈਡੀ ਦਿਖਾਉਣੀ ਹੁੰਦੀ ਆ, LCVO ਵਗੈਰਾ ਤੇ ਵੀ ਦਿਖਾਉਣੀ ਹੁੰਦੀ ਆ, ਪਰ 14-15 ਸਾਲ ਦੇ ਬੱਚੇ ਇੰਨੇ ਸਮਾਰਟ ਹੋ ਜਾਂਦੇ ਆ ਵੀ ਉਹ ਇੱਕ ਦੂਜੇ ਦੀ ਆਈਡੀਆਂ, ਜਾਂ ਤਾਂ ਉਹਦਾ ਵੀ ਕੋਈ ਹੱਲ। ਪਰ ਮੈਂ ਤਾਂ ਇਹ ਗੱਲ ਕਹੂੰਗਾ, ਇਹਦੇ ਨਾਲ ਨਾਲ ਐਜ਼ ਅ ਪੇਰੈਂਟ ਤੁਹਾਡੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ
0: ਨੇ। ਪੇਰੈਂਟਸ ਨਾਲ ਤਾਂ ਗੱਲ ਕਰ ਰਹੇ ਆਪਾਂ ਭਾਜੀ,
4: ਮੈਂ ਤੁਹਾਨੂੰ ਸੌਰੀ, ਮੈਂ ਤੁਹਾਡੀ ਗੱਲ ਬਾਅਦ ਤੋਂ ਆਪਣੀ ਇੱਕ ਐਗਜ਼ਾਮਪਲ ਦਿੰਦਾ। ਮੇਰਾ ਬੱਚਾ 6 ਸਾਲ ਦਾ ਸਕੂਲ ਜਾਂਦਾ ਆ, 2 ਦਿਨ ਉਹ ਕਰਾਟੇ ਜਾਂਦਾ, ਇੱਕ ਦਿਨ ਸਵਿਮਿੰਗ, ਇੱਕ ਦਿਨ ਜਿਮਨਾਸਟਿਕ, ਇੱਕ ਦਿਨ ਉਹ ਜਾਂਦਾ ਆ ਆਪਣਾ ਭੰਗੜਾ ਕਲਾਸ ਦੇ। ਬੱਚੇ ਨੂੰ ਇੰਨਾ ਕੁ ਬਿਜ਼ੀ ਰੱਖੋ ਐਕਟੀਵਿਟੀਆਂ 'ਚ ਵੀ, ਉਹਨਾਂ ਨੂੰ ਟਾਈਮ ਹੀ ਘੱਟ ਮਿਲੇ।
0: ਮੈਂ ਦੂਜੀ ਗੱਲ ਕਰਦਾ, ਹਰ ਚੀਜ਼ ਦਾ ਇੱਕ ਟਾਈਮ ਆ ਭਾਜੀ, ਲੋਕਾਂ ਦੀ ਰੋਟੀ ਮਹਾਲ ਹੋਈ ਆ। ਦੇਖੋ ਸਾਰੇ ਪੇਰੈਂਟ ਤੁਹਾਡੇ ਵਾਂਗੂ ਨਹੀਂ ਕਰ ਸਕਦੇ, ਲੋਕਾਂ ਦੀ ਚਿੰਤਾਵਾਂ ਵੱਡੀ।
4: ਦੇਖੋ ਮੈਂ ਨਹੀਂ ਕਹਿੰਦਾ, ਮੈਂ ਕੋਈ ਮੈਂ ਵੀ ਆਪਣਾ ਢਿੱਡ ਕੱਟ ਕੇ ਭਾਵੇਂ ਮੈਂ ਆਪਣੇ ਖਰਚੇ ਰੋਕੇਗਾ, ਮੈਂ ਨਹੀਂ ਕਹਿੰਦਾ ਸਾਰੇ ਕਰ।
0: ਮਾਫੀ ਚਾਹੁੰਦਾ,
4: ਘੱਟੋ ਘੱਟੋ ਘੱਟ ਭਾਜੀ ਪਾਰਕ ਵਗੈਰਾ ਤਾਂ ਲੈ ਕੇ ਜਾ ਸਕਦੇ
0: ਆ। 12 ਸਾਲ ਪਲੱਸ, 12 ਪਲੱਸ ਜਿੱਦਾਂ ਜਿੱਦਣ ਹੋ ਗਿਆ ਨਾ, ਤੁਹਾਨੂੰ ਮੈਂ ਕਿਸ ਦਿਨ ਇਹ ਤੇ ਮੁੱਦੇ ਤੇ ਗੱਲ ਕਰੂੰਗਾ ਤੇ ਤੁਹਾਨੂੰ ਉਹਦੇ ਤੇ ਕੀ ਚੇਂਜ ਕਰਨਾ ਪੈਣਾ, ਕਿਉਂਕਿ ਉਹਦੇ ਆਸ-ਪਾਸ ਬਹੁਤ ਸਾਰੇ ਉਹ ਲੋਕ ਹੋਣਗੇ ਜਿਹੜੇ ਜਿਹੜੇ ਉਹਨੂੰ ਅਟਰੈਕਟ ਕਰਨ ਲੱਗ ਗਏ, ਉਹਦੇ ਆਸ-ਪਾਸ ਐਸੇ ਬਹੁਤ ਲੋਕ ਹੋ ਗਏ। ਦੁਬਾਰਾ ਗੱਲ ਕਰ ਲਾਂਗੇ, ਬਹਿਸ ਨਹੀਂ ਕਰ ਰਿਹਾ ਤੁਹਾਡੇ ਨਾਲ, ਮੈਂ ਸਹਿਮਤ ਕਰਦਾ ਪਿਆ, ਪੂਰਾ ਸਹਿਮਤ ਆ ਤੁਹਾਡੇ ਨਾਲ ਮੈਂ। ਹੈਲੋ ਜੀ, ਹੈਲੋ
3: ਹੈਲੋ, ਹਾਂਜੀ ਭਾਜੀ, ਮੈਂ ਦੁਬਾਰਾ ਕਾਲ ਕੀਤੀ ਆ।
0: ਹਾਂ ਬੋਲ ਦੋ ਜੀ, ਕਿਉਂ ਗਿਆ?
3: ਮੈਂ ਉਹ ਕਹਿਣਾ ਸੀ ਭਾਜੀ, ਮੈਂ ਵੀ ਪਵਨ ਭੈਣ ਤੋਂ ਲਈ ਸੀਗੀ ਸਰਵਿਸ, ਬਹੁਤ ਵਧੀਆ ਸਰਵਿਸ ਉਹਨਾਂ ਦੀ, ਮੇਰੀ ਵੀ ਇੰਸ਼ੋਰੈਂਸ ਘਟਾ ਦਿੱਤੀ ਉਹਨਾਂ ਨੇ $90 ਮਹੀਨੇ ਦੇ।
0: ਵਧੀਆ, ਦੇਖੋ ਤੁਸੀਂ ਇੰਡੋਰਸ ਕਰਿਆ ਕਰੋ, ਸ਼ੀ ਇਜ਼ ਅ ਵੰਡਰਫੁਲ ਲੇਡੀ।
3: ਹਾਂਜੀ, ਨਹੀਂ ਨਹੀਂ ਮੈਂ ਐਪਰੀਸ਼ੀਏਟ, ਹਾਂ ਤਾਂ ਹੀ ਮੈਂ
0: ਤੁਹਾਨੂੰ ਡੀਲ ਕਰਕੇ ਕਹਿ ਜੇ ਲੱਗਾ ਪਵਨ ਦੇ ਨਾਲ।
3: ਬਹੁਤ ਵਧੀਆ ਜੀ, ਬਹੁਤ ਵਧੀਆ ਗੱਲ ਸੁਣਦੇ ਆ ਉਹ, ਲਾਈਕ ਪੂਰਾ ਟਾਈਮ ਦਿੰਦੇ ਆ ਤੁਹਾਨੂੰ। ਏਦਾਂ ਨਹੀਂ ਹੈਗਾ ਕਿ ਮੈਂ 2 ਮਿੰਟ ਰੋਕੇ ਕਰੂੰਗੀ, 5 ਮਿੰਟ ਰੋਕੇ ਕਰੂੰਗੀ ਕਾਲ, ਬਸ ਜਦੋਂ ਕਾਲ ਕਰ ਲਈ ਰਾਈਟ ਵੇ ਤੁਹਾਨੂੰ ਵਧੀਆ ਪ੍ਰੋਪਰ ਗਾਈਡ ਕਰਦੇ ਆ ਤੇ ਵਧੀਆ ਤੁਹਾਨੂੰ ਕੋਟ ਦਿੰਦੇ ਆ, ਬਹੁਤ ਵਧੀਆ ਲੱਗਿਆ ਭਾਜੀ। ਮੈਂ ਪ੍ਰੋਗਰਾਮ ਤੁਹਾਡਾ ਨਿੱਤ ਸੁਣਦਾ, ਮੈਂ ਤਾਂ ਹੀ ਸੁਣਦਾ, ਸਾਨੂੰ ਫਾਇਦਾ ਹੋ ਜਾਂਦਾ ਹਨਾ ਕੋਈ ਨਾ ਕੋਈ।
0: ਬਹੁਤ ਸ਼ੁਕਰੀਆ, ਹੋਰ ਤੁਹਾਨੂੰ ਨਾ ਬਚ ਗਿਆ।
3: ਓਕੇ ਭਾਈ,
0: 647-3295 ਪਵਨ ਦਾ ਨੰਬਰ ਹੈ, ਨੋਟ ਕਰ ਲਿਓ, 6473259100 ਪਵਨ ਕੌਰ ਗਿੱਲ। ਸੱਚ ਸਾਫ ਸੁਥਰੀ ਗੱਲ ਕਰਨੀ ਹੈ ਅਤੇ ਤੁਸੀਂ ਇਹਨਾਂ ਨਾਲ ਗੱਲ ਕਰ ਲਿਓ। ਅਤੇ ਗ੍ਰੀਨ ਵੈਲੀ ਗਾਰਡਨ ਸੈਂਟਰ ਦਾ ਨੰਬਰ ਇੱਕ ਵਾਰ ਫਿਰ ਤੋਂ, 647-222-5601 ਬੂਟੇ ਲੈ ਕੇ ਆਓ। ਅਤੇ ਇੱਕ ਐਚ ਐਸ ਪੀ ਕੰਸਟਰਕਸ਼ਨ, ਕਿਸੇ ਨੇ ਘਰ ਨੂੰ ਵੱਡਾ ਕਰਨਾ, ਕਿਸੇ ਨੇ ਜਿਹੜਾ ਹੈਗਾ ਬੈੱਡਰੂਮ ਵਧਾਉਣੇ ਨੇ, ਬੰਗਲੋ ਤੋਂ ਡਬਲ ਕਰਨਾ, ਜਾਂ ਬੇਸਮੈਂਟ ਨੂੰ ਲੀਗਲਾਈਜ਼ ਕਰਾਉਣਾ, 600-416-671-0709 416-671-0709 ਅਤੇ ਪਰਮ ਕੁਇਕ ਲਿਊਬ ਐਂਡ ਰਿਪੇਅਰ। ਇਸ ਸੰਡੇ ਨੂੰ ਫਰੀ ਰਿਹੋ ਸਾਰੇ ਜਾਣੇ, ਇਸ ਐਤਵਾਰ ਨੂੰ ਜਿਹੜਾ ਹੈਗਾ ਲਾਈਵ ਔਨ ਲੋਕੇਸ਼ਨ ਤਾਂ ਅਸੀਂ ਸੈਟਰਡੇ ਨੂੰ ਕਰਾਂਗੇ ਇਹਨਾਂ ਦਾ, ਸੰਡੇ ਨੂੰ ਇਹਨਾਂ ਨੇ ਉੱਥੇ ਫੂਡ ਟਰੱਕ ਲਾ ਕੇ ਤਵਾ ਕਿਚਨ ਵਾਲਿਆਂ ਦਾ, ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕੀਤਾ ਹੋਇਆ, ਜਿੰਨੇ ਵੀ ਲੋਕ ਇੱਥੋਂ ਵੀ ਜਾ ਰਹੇ ਨੇ, ਥੋਰਲ ਦੇ ਵਿੱਚ ਨੇ, ਫਾਲ ਤੋਂ ਸਿਰਫ 10 ਮਿੰਟ ਦੂਰ, ਤੁਸੀਂ ਹਾਜ਼ਰੀ ਲਾਉਣੀ। ਜਿੰਨੇ ਲੋਕ ਉੱਥੇ ਆਸ ਪਾਸ ਰਹਿ ਰਹੇ ਸਾਰਿਆਂ ਨੂੰ ਦੱਸੋ, ਫੂਡ ਟਰੱਕ ਲੱਗੂਗਾ, ਅਨਲਿਮਿਟਡ ਫੂਡ, ਜਿੰਨਾ ਮਰਜ਼ੀ ਖਾਓ। 150 ਬੰਦੇ ਦਾ ਇੰਤਜ਼ਾਮ, 200 ਬੰਦੇ ਦਾ ਇੰਤਜ਼ਾਮ ਇਹਨਾਂ ਨੇ ਕੀਤਾ। 289-498-1300 ਨੰਬਰ ਆਇਆ, 131 ਰਿਚਮੰਡ ਸਟਰੀਟ ਥੋਰਲ ਦੇ ਵਿੱਚ ਹੈ, ਪਰਮਸ PARAMS ਕੁਇਕ ਲਿਊਬ ਐਂਡ ਰਿਪੇਅਰ। 299-498-1300 ਨੰਬਰ 'ਤੇ ਕਾਲ ਕਰਦੇ ਹਾਂ। ਟਰੂ ਨੌਰਥ ਵਾਲਿਆਂ ਨੂੰ, ਤੁਸੀਂ ਡਰਾਈਵਵੇ ਪੱਟਣ ਦਾ ਕੰਮ ਕਰਦੇ ਹੋ, ਤੁਸੀਂ ਕੌਂਕਰੀਟ ਪਾਉਣ ਦਾ ਕੰਮ ਕਰਦੇ ਹੋ, ਤੁਸੀਂ ਐਸ਼ਫਾਲਟ ਦੇ ਡਰਾਈਵਵੇ ਬਣਾਉਂਦੇ ਹੋ, ਲੁੱਕ ਦੇ ਡਰਾਈਵਵੇ ਬਣਾਉਂਦੇ ਹੋ, ਆਪਣੀ ਕੋਈ ਵੀ ਵੇਸਟ ਹੈ ਜਿਹੜੀ ਤੁਸੀਂ ਪੱਟ ਪਟਿਆ ਕਰਦੇ ਹੋ, ਸਿੱਟਣ ਲਈ ਘੰਟਿਆਂ ਲਾਈਨਾਂ ਦੇ ਵਿੱਚ ਲੱਗਦੇ ਹੋ, ਟਰੂ ਨੌਰਥ ਦੇ ਯਾਰਡ ਦੇ ਵਿੱਚ ਸਿੱਟ ਕੇ ਆਓ, ਜੋ ਕਿ ਕੈਨੇਡੀ ਐਂਡ ਡੈਰੀ ਦੇ ਉੱਪਰ ਆ। ਟਰੂ ਨੌਰਥ ਦੇ ਇਕਿਉਪਮੈਂਟ ਰੈਂਟ ਕਰੋ, ਇਕਿਉਪਮੈਂਟ ਰੈਂਟ ਕਰਨ ਲਈ, ਘਾਹ ਲਗਵਾਉਣ ਲਈ, ਜਾਂ ਬਜਰੀ ਪਾਉਣੀ ਹੈ, ਗ੍ਰੈਵਲ ਪਾਉਣੀ ਹੈ ਤੁਸੀਂ ਕਿਸੇ ਨੇ ਆਪਣੇ। ਟਰੂ ਨੌਰਥ ਕੰਪਨੀ ਆ ਜਸ ਬਾਈ ਜੀ, ਉਹਨਾਂ ਦੀ 416-803-0623, 416-803-0623 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ ਤੁਸੀਂ ਐਟਲਸ ਕਿਚਨ ਵਾਲਾ ਤੋਂ ਕਿਚਨ ਕੈਬਨਿਟ ਦਾ ਕੋਈ ਵੀ ਕੰਮ ਕਰਾਉਣਾ, 742-778-7800 6 742-778-7800 'ਤੇ ਐਟਲਸ ਕਿਚਨ, ਪੁਰਾਣੀ ਕਿਚਨ ਨੂੰ ਨਵੀਂ ਬਣਾਓ ਜਾਂ ਲੱਕੜ ਦਾ ਕੋਈ ਵੀ ਕੰਮ ਕਰਾਓ, 742-778-7800। ਆਰ ਐਸ ਜੀ ਕਸਟਮ ਸੋਫਾ ਚਾਈਨਾ ਵਾਲੇ ਪ੍ਰਾਈਸ 'ਚ, ਮੈਂ ਹੁਣ ਸ਼ੋਅ ਤੋਂ ਬਾਅਦ ਆਰ ਸੀ ਵਾਲਿਆਂ ਕੋਲ ਚੱਲਿਆ, 2 ਕਸਟਮ ਸੀਟਾਂ ਤਿਆਰ ਕਰਾ ਰਿਹਾ ਬਾਹਰ ਬਹਿਣ ਦੀਆਂ, ਜਿਹੜੀਆਂ ਕਿ ਮੈਂ ਇੱਕ ਵੱਡੇ ਸਟੋਰ ਤੋਂ ਚੇਅਰ ਲੈ ਕੇ ਆਇਆ ਸੀ, $95 ਦੀਆਂ, $120 ਸੋਫੇ ਦੇ ਰਹੇ ਨੇ ਮੈਨੂੰ ਕਸਟਮ ਬਣਾ ਕੇ। ਆਰ ਐਸ ਜੀ ਕਸਟਮ ਸੋਫਾ ਐਂਡ ਅਪੋਸਟਰੀ, 647-705-1317, 647-705-1317 ਲੋਕੇਟਡ ਹੈਗੇ ਨੇ, 20 Melanie Drive Unit 10 ਦੇ ਵਿੱਚ, ਅਤੇ ਨਾਲ ਨਾਲ ਫਰੈਸ਼ ਗਰੋਸਰੀ ਡਿਪੂ, 905-458-1300, ਅਸ਼ੋਕ ਸੈਣੀ CPA CGA ਨੇ। ਕਿਸੇ ਨੇ ਵੀ ਟੈਕਸ ਦੀ ਕੋਈ ਵੀ ਤੁਹਾਡੀ ਦਿੱਕਤ ਆ, ਅਸ਼ੋਕ ਸੈਣੀ ਹੋਣਾਂ ਨੂੰ ਕੰਟੈਕਟ ਕਰੋ, 905-458-1399। ਰਿਅਲਟੀ ਗਰੁੱਪ ਆਫ ਕੰਪਨੀ, ਪੇਂਟ ਕਰਾਓ, ਵਾਸ਼ਰੂਮ ਅਪਗ੍ਰੇਡ ਕਰਾਓ, ਪੇਂਟ ਅਤੇ ਵਾਸ਼ਰੂਮ ਇਕੱਠਾ ਕਰਕੇ ਦੇਣਗੇ ਇੱਕੋ ਪੈਕੇਜ ਦੇ ਵਿੱਚ। ਰਿਅਲਟੀ ਗਰੁੱਪ ਆਫ ਕੰਪਨੀ, ਘਰ ਦਾ ਪੇਂਟ ਕਰਿਆ ਹੋਇਆ, ਤੇਜ਼ ਘਰ ਵਿਕਦੇ ਨੇ ਰਿਅਲਟਰਸ, ਇਹਨਾਂ ਨੂੰ ਬਹੁਤ ਕਾਲਾਂ ਕਰਦੇ ਨੇ ਸਾਰੇ ਰਿਅਲਟਰ ਘਰ ਛੇਤੀ ਵੇਚਣ ਲਈ, 416-816-8801 ਵੱਡੇ ਵੱਡੇ ਪ੍ਰੋਜੈਕਟ ਕਰਦੇ ਨੇ, ਰਿਅਲਟੀ ਨੂੰ ਕਾਲ ਕਰੋ। ABS ਆਟੋ ਕਲਿਜ਼ਨ, ਕਿਚਨ ਵਾਟਲ, ਕੈਂਬਰੇਜ ਦੇ ਏਰੀਏ 'ਚ ਗੱਡੀ ਫੁੱਟ ਗਈ ਹੈ, ਲੰਡਨ ਦੇ ਏਰੀਏ 'ਚ ਆਪਣੀ ਤੁਹਾਡੀ ਵਰਕਸ਼ਾਪ, ਟੋ ਟਰੱਕ ਤੋਂ ਲੈ ਕੇ ਇੰਸ਼ੋਰੈਂਸ ਕੰਪਨੀ ਨਾਲ ਆਪੇ ਡੀਲ ਕਰਦੇ, ABS ਆਟੋ ਕਲਿਜ਼ਨ, ਰੈਂਟਲ ਗੱਡੀ ਵੀ ਦਿੰਦੇ ਆ, 416-520-1946। ਬੋਲਟਨ ਸਪਰਿੰਗ ਸ਼ਾਪ, ਪਟੇ ਕਮਾਣੀਆਂ ਦਾ ਕੰਮ ਟੌਪ ਦਾ ਕਰਾਉਣਾ, ਕੋਈ ਵੀ ਵਰਕਸ਼ਾਪ ਸੁਣਦੀ ਪਈ ਹੈ ਕਿਸੇ ਵੀ ਸ਼ਹਿਰ 'ਚ, 25 ਸਾਲ ਦਾ ਬਿਜ਼ਨਸ ਵਿੱਚ ਐਕਸਪੀਰੀਅੰਸ ਹੈ। 905-857-8222 ਤੇ ਕਾਲ ਕਰਨੀ ਹੈ। ਮਿਲਟਨ ਫੋਰਡ ਚੋਪੜੇ ਦਾ ਕਮਾਲ ਹੈ, ਮਿਲਟਨ ਫੋਰਡ 416-302-9941 416-302-9941 ਦੇ ਉੱਤੇ ਚੋਪੜਾ ਨੂੰ ਕਾਲ ਕਰ ਸਕਦੇ ਹੋ। ਫੋਰਡ ਦੀ ਕੋਈ ਵੀ ਗੱਡੀ ਆ, ਤੁਸੀਂ ਪੁਰਾਣੀ ਗੱਡੀ ਲੈ ਜਾਓ, ਖੜੀ ਕਰਿਆਓ, ਉਹਦੀ ਕਿਸ਼ਤ ਵੀ ਪਿੱਛੇ ਐਡ ਕਰਕੇ ਉਹਨੂੰ ਛੋਟੀ ਕਰ ਦੇਣਗੇ, ਫਿਰ ਵੀ ਇਹਨਾਂ ਦੀ ਕੀਮਤ ਨੂੰ ਕੋਈ ਬੈਟ ਨਹੀਂ ਕਰ ਸਕਦਾ, ਬੀਟ ਨਹੀਂ ਕਰ ਸਕਦਾ। 416-302-9941। ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਜਤਿੰਦਰ ਕੌਰ ਗਰੇਵਾਲ ਦਾ ਕੋਈ ਜਵਾਬ ਨਹੀਂ। 905-451-8211 ਨੰਬਰ ਹੈ, ਡਾਕਟਰ ਜਤਿੰਦਰ ਕੌਰ ਗਰੇਵਾਲ 905-451-8211। ਦੰਦਾਂ ਦਾ ਕੋਈ ਵੀ ਇਲਾਜ ਕਰਾਉਣਾ, ਡੈਂਟਿਸਟਰੀ ਐਟ ਰੈਂਬਲਰ। ਜਿਹੜੇ ਵੀ ਪਹਿਲੇ 5 ਕਾਲਰ ਕਾਲ ਕਰਦੇ ਆ ਰੋਜ਼, ਤੁਹਾਡੇ ਲਈ ਇਲੈਕਟ੍ਰਿਕ ਬ੍ਰੱਸ਼ ਫ੍ਰੀ ਹੈ ਦੰਦਾਂ ਦਾ ਚੈੱਕਅਪ ਕਰਾਉਣ 'ਤੇ, ਸੋਡਲ ਦਾ ਹੁੰਦਾ, ਸਾਡੇ ਰੇਡੀਓ ਵਾਸ ਵੱਲੋਂ ਫ੍ਰੀ ਅਸੀਂ ਗਿਫਟ ਰੱਖੇ ਹੋਏ ਨੇ ਇੱਥੇ, 905-451-8211 ਤੇ ਕਾਲ ਕਰਦੇ ਹਾਂ। ਨਾਨਕ ਡਕਟ ਕਲੀਨਿੰਗ, ਡਕਟ ਕਲੀਨਿੰਗ 'ਚ ਟੋਪ ਦਾ ਨਾਮ ਹੈ, 150 'ਚ ਡਕਟ ਕਲੀਨਿੰਗ ਕਰਨਗੇ, ਔਰ ਤੁਸੀਂ 416-729-1521 'ਤੇ ਕਾਲ ਕਰਨੀ ਹੈ। ਰਾਈਟ ਵਿੰਡੋ ਫੋਰਸ, ਟਾਕੀਆਂ ਦਰਵਾਜ਼ੇ ਠੀਕ ਕਰਾਉਣੇ ਨੇ, 416-206-3200 ਨੰਬਰ ਹੈ। ਘਰ ਦੇ ਵਿੰਡੋਜ਼ ਔਰ ਡੋਰ ਚੇਂਜ ਕਰਾਓ, ਤੁਹਾਨੂੰ 416-206-3200 ਨੰਬਰ ਦੇ ਉੱਤੇ ਕਾਲ ਕਰਨੀ ਪੈਣੀ ਹੈ। ਕੋਮਲ ਆਲ ਲਿੰਕ ਟਰੈਵਲ ਤੋਂ 905-239-7711 905-239-7711 ਦੇ ਉੱਤੇ ਆਲ ਲਿੰਕ ਟਰੈਵਲ ਦੀ ਕੋਮਲ ਨੂੰ ਕਾਲ ਕਰਨੀ ਹੈ ਤੁਸੀਂ, 905-239-7711। ਮਨਮੋਹਨ ਸਿੰਘ, ਆਟੋ ਇੰਸ਼ੋਰੈਂਸ ਘਟਾਉਣੀ ਚਾਹੁੰਦੇ ਹੋ, 416-990-3200 416-990-3200 ਦੇ ਉੱਤੇ ਤੁਸੀਂ ਮਨਮੋਹਨ ਸਿੰਘ ਨੂੰ ਕਾਲ ਕਰਨੀ ਹੈ। ਔਰ ਤੁਸੀਂ ਏਜ਼ਡ ਲਾਇਸੈਂਸ ਹੋਲਡਰ ਹੋ ਤਾਂ ਤੁਸੀਂ ਟਰੱਕ ਡਰਾਈਵਰ ਦਾ ਤੁਹਾਡੇ ਕੋਲ ਲਾਇਸੈਂਸ ਹੈਗਾ, ਜੋਬ ਹੈਗੀ ਆ, US ਅਤੇ ਕੈਨੇਡਾ ਜਾਣਾ, ਤੁਸੀਂ ਉਹਦੇ ਵਾਸਤੇ ਵੀ ਸਾਨੂੰ 416-518-3200 ਤੇ ਕਾਲ ਕਰ ਸਕਦੇ। ਸੰਤੋਸ਼, ਤੁਸੀਂ ਵੀ ਆਪਣਾ ਨੰਬਰ ਦੇ ਦਿਓ ਐਂਡ ਦੇ ਵਿੱਚ, ਜਿਹੜਾ ਵੀ ਆਪਾਂ ਕੋਈ ਮੈਸੇਜ ਦੇਣਾ। ਹਾਂਜੀ
5: ਜੀ ਬਿਲਕੁਲ, ਸਾਡੀ ਟੀਮ ਦਾ ਨੰਬਰ ਰੀਅਲ ਅਸਟੇਟ ਦੇ ਕਿਸੇ ਵੀ ਟ੍ਰਾਂਜੈਕਸ਼ਨ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਜੇ ਕਿਸੇ ਨੇ ਆਪਣਾ ਘਰ ਰੈਂਟ ਆਊਟ ਕਰਨਾ ਹੈ, ਬੇਸਮੈਂਟ ਰੈਂਟ ਆਊਟ ਕਰਨੀ ਹੈ, ਤੇ ਉਹਦੀ ਅਸੀਂ ਪ੍ਰੋਪਰਲੀ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਟੈਨੈਂਟਸ ਪ੍ਰੋਵਾਈਡ ਕਰਦੇ ਹਾਂ। ਤੁਹਾਡੀ ਹਾਰਡ ਅਰਨ ਮਨੀ ਹੈ, ਤੁਸੀਂ ਇੰਝ ਕਿਸੇ ਨੂੰ ਵੀ ਕਿਰਾਏ ਤੇ ਆਪਦਾ ਘਰ ਨਾ ਦਿਓ, ਕਿਉਂਕਿ ਜਿਵੇਂ ਅਮਨ ਜੀ ਨੇ ਦੱਸਿਆ ਲੈਂਡਲੋਰਡ ਟੈਨੈਂਟ ਬੋਰਡ 'ਚ ਫਿਰ ਬਹੁਤ ਹੀ ਲੰਬਾ ਪ੍ਰੋਸੈਸ ਹੁੰਦਾ ਆ। ਸੋ ਤੁਸੀਂ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ, ਸਾਡੀ ਟੀਮ ਦਾ ਨੰਬਰ ਹੈਗਾ 416-473-4242
0: ਰੈਨੋਵੇਸ਼ਨ ਕਰਾਉਣ ਦੇ ਲਈ ਤੁਸੀਂ ਜਿਹੜਾ ਹੈਗਾ ਕਾਲ ਕਰ ਸਕਦੇ ਹੋ ਨੰਬਰ। ਸੰਤੋਸ਼ ਜੀ, ਹੈਲਪ ਮੀ,
5: ਕੰਸਟਰਕਸ਼ਨ ਲਈ ਜੇ ਤੁਸੀਂ ਕਿਸੇ ਨੇ ਵੀ ਕਾਲ ਕਰਨੀ ਹੈ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਾਡੀ ਟੀਮ ਦਾ ਨੰਬਰ ਹੈਗਾ ਆ
0: ਤੇ 4 ਸੌਰੀ ਸਾਡੇ ਕੋਲ ਹੋ ਗਿਆ ਪੇਪਰ ਤੇ ਸ਼ੇਰ ਜੰਗ ਰਾਣਾ ਹੋਣਾ ਜੀ ਨੂੰ ਤੁਸੀਂ ਕੰਟੈਕਟ ਕਰਨੀ ਆ। ਕਿਸੇ ਦਾ ਵੀ ਅਗਰ ਜਿਹੜਾ ਹੈਗਾ ਕੋਈ ਵੀ ਉਹ RDSP ਯਾਨੀ ਕਿ ਡਿਸੇਬਿਲਟੀ ਦੇ ਉੱਪਰ ਕੋਈ ਬੰਦਾ ਗਿਆ ਹੋਇਆ, ਸ਼ੇਰ ਜੰਗ ਰਾਣਾ ਹੋਣਾ ਦਾ ਨੰਬਰ ਆ 416-910-9000 416-910-9000 ਸ਼ੇਰ ਜੰਗ ਸਿੰਘ ਰਾਣਾ ਪੰਜਾਬ ਇੰਸ਼ੋਰੈਂਸ ਤੋਂ 416-910-9000 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ ਕਿਸੇ ਨੇ ਵੀ ਪੌੜੀਆਂ ਦਾ ਕੰਮ ਕਰਾਉਣਾ, ਰੈਨੋਵੇਸ਼ਨ ਦਾ ਕੋਈ ਵੀ ਕੰਮ ਕਰਾਉਣਾ, ਕੰਪਲੀਟ ਰੈਨੋਵੇਸ਼ਨ, ਪੌੜੀਆਂ ਸਟੇਅਰਸ ਆਪਣੀਆਂ ਕਰਾਉਣੀਆਂ, ਠੀਕ, ਤਾਂ ਤੁਸੀਂ ਕਾਲ ਕਰਨੀ ਹੈ 647-527-5057। ਪੌੜੀਆਂ ਨੂੰ ਨਵੇਂ ਵਰਗਾ ਬਣਾ ਦੇਣਗੇ, ਰੀਫਰਬਿਸ਼ ਕਰ ਦੇਣਗੇ, ਫਲੋਰ ਨੂੰ ਫਲੋਰ ਪੱਟ ਕੇ ਨਵਾਂ ਪਾਉਣਾ। ਤੁਸੀਂ ਇਹਨਾਂ ਨੇ ਬਿਲਡਰ ਦੇ 2000 ਤੋਂ ਵੱਧ ਸਟੈਪ ਕਰੇ ਨੇ, ਤੁਸੀਂ ਕਾਲ ਕਰਨੀ ਹੈ ਜਿਹੜੀ ਗੱਲਬਾਤ ਕਰਨ ਦੇ ਲਈ ਜੋ ਦੇਵ ਰੈਨੋਵੇਸ਼ਨ ਐਂਡ ਪੇਂਟਿੰਗ, ਅਤੇ ਤੁਸੀਂ ਨੰਬਰ ਹੈ 647-527-5057 647-527-5057 ਤੇ ਪੌੜੀਆਂ, ਬੈਕ ਦੀ ਫੈਂਸ, ਡੈੱਕ, ਕੋਈ ਵੀ ਕੰਮ ਕਰਾਉਣਾ 647-527-5057 AAA ਲੈਂਡਸਕੇਪਿੰਗ, ਲੈਂਡਸਕੇਪਿੰਗ 'ਚ ਚੋਟੀ ਦਾ ਨਾਮ AAA ਲੈਂਡਸਕੇਪਿੰਗ 647-784-1213 ਕੋਈ ਪਲਾਜ਼ਾ ਜਾਂ ਤੁਹਾਡੀ ਕੋਈ ਪ੍ਰੋਪਰਟੀ ਹੈ 647-784-1213 ਕਿਸੇ ਦੇ ਵੀ ਉੱਤੇ ਕਰਜ਼ਾ ਚੜ੍ਹਿਆ ਹੈ ਕੋਈ ਵੀ ਕਰਜ਼ਾ ਮਾਫ਼ ਕਰਾਉਣਾ ਤੁਸੀਂ 416-518-3200 ਕੋਈ ਕੰਪਨੀ ਫਸੀ ਹੋਈ ਹੈ ਬੈਂਕਰਪਸੀ 'ਚੋਂ ਜਾਂ ਬੈਂਕਰਪਸੀ ਫਾਈਲ ਕਰਨੀ ਜਾਂ ਕੋਈ ਵੀ ਜਾਣਕਾਰੀ ਲੈਣੀ ਹੈ ਪਹਿਲਾਂ ਉੱਥੋਂ 416-518-3200 ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ 416-518-3200 ਜਾਂ ਆਪਣੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਣਾ ਤਾਂ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਅਤੇ ਸਾਡਾ ਨੰਬਰ ਹਮੇਸ਼ਾ ਤੁਹਾਡੇ ਹੈਂਡੀ ਹੋਣਾ ਚਾਹੀਦਾ 416-518-3200 ਜਾਂ ਕਿਸੇ ਦਾ ਵੀ ਪੈਰਾਂ
6: ਦਾ ਡੰਕ ਕਲੀਨ ਵਿਦ ਦ ਡੰਡਕਸ। Oh, he's doing dishes with Dawn Platinum.
7: The only soap trusted to save wildlife affected by oil.
6: And Platinum removes up to 99% of grease and food residue, so he doesn't have to work so hard.
7: Well, flap my wings. What'll he do with all that unused elbow grease?
6: Organize the fridge, the spice rack, the junk drawer.
7: What are you quacking on about? He's gonna make enchiladas.
6: More dishes? That's giving this duck goosebumps.
8: Dawn Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 904-0054।

0: 7997877 थैंक यू जी।
1: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819
4: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-2340-647-765-2340। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340.
5: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜਿਆ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੂਨ ਮਹੀਨੇ ਦੀ 9 ਤਰੀਕ ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੇਠ ਮਹੀਨਾ ਚੱਲ ਰਿਹਾ ਜੀ ਅਤੇ ਜੇਠ ਮਹੀਨੇ ਦੀ ਅੱਜ ਹੋ ਗਈ ਜੀ 26 ਤਰੀਕ। ਸਮਾਂ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ 10:10 ਅਤੇ 11 ਵਜੇ ਤਾਂ ਗੱਲਬਾਤ ਤੁਹਾਡੀ ਸਾਡੀ ਚੱਲੀ ਜਾਵੇਗੀ। ਅਤੇ ਫਿਰ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਵੀ ਤੁਸੀਂ ਨੋਟ ਕਰੋ, 647-8-74-13-13 'ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ, 6-4-7-8-7-4-1-3-1-3 'ਤੇ ਤੁਹਾਡੀ ਸਾਡੀ ਗੱਲਬਾਤ ਹੁੰਦੀ ਹੈ ਜੀ। ਸੋ ਲਓ ਜੀ, ਸਭ ਤੋਂ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ ਹੈ। ਮੌਸਮ ਬੜਾ ਵਧੀਆ ਬਣਿਆ ਹੋਇਆ ਜੀ। ਇਸ ਸਮੇਂ 22 ਡਿਗਰੀ ਸੈਲਸੀਅਸ ਟੈਂਪਰੇਚਰ ਜਿਹੜਾ ਹੈਗਾ ਜੀ ਤੁਸੀਂ ਇੰਜੋਏ ਕਰ ਰਹੇ ਹੋ। ਅਤੇ ਪਾਰਟਲੀ ਅੱਜ ਕਲਾਊਡੀ ਡੇ ਰਹਿਣਾ, ਮਿਕਸ ਜਿਹਾ ਰਹਿਣਾ। ਅੱਜ ਬੱਦਲ ਵੀ ਹੈ, ਧੁੱਪ ਵੀ ਹੈ। ਸੋ ਕਿਉਂਕਿ ਇਸ ਸਮੇਂ ਤਾਂ ਧੁੱਪ ਦਿਖ ਰਹੀ ਹੈ, ਪਰ ਅੱਗੇ ਜਾ ਕੇ 1 ਵਜੇ ਤੋਂ ਬਾਅਦ ਫਿਰ ਬੱਦਲ ਹੀ ਬੱਦਲ ਦਿਖ ਰਹੇ ਆ। ਅਤੇ ਲਓ ਜੀ, ਹਵਾ ਚੱਲ ਰਹੀ ਹੈ 20 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ। ਸੋ ਬੜਾ ਸੁਹਾਵਣਾ ਜਿਹਾ ਮੌਸਮ ਹੈ, ਇੰਜੋਏ ਕਰੋ ਜੀ ਅੱਜ ਦੇ ਦਿਨ ਨੂੰ। ਅਤੇ 11 ਵਜੇ ਤੱਕ ਸੁਣਦੇ ਰਹਿਣਾ ਤੁਸੀਂ ਸਾਨੂੰ। ਹਾਈ ਟੈਂਪਰੇਚਰ ਜਾਣਾ ਜੀ 27 ਡਿਗਰੀ ਤੱਕ, ਅਤੇ ਲੋਅ ਜਾਣਾ 13 ਡਿਗਰੀ ਤੱਕ। ਸੋ ਵਧੀਆ ਮੌਸਮ ਹੈ ਜੀ, ਕੋਈ ਇੰਨੀ ਗਰਮੀ ਨਹੀਂ ਹੈ। ਪਰ ਸ਼ਾਮ ਨੂੰ ਜਿਹੜੀ ਹੈ ਬਾਰਿਸ਼ ਉਹ ਛਮ ਛਮ ਕਰਦੀ ਆ ਸਕਦੀ ਹੈ। 8:59 'ਤੇ ਅੱਜ ਸਨਸੈੱਟ ਹੋਣਾ। ਰਾਤ ਨੂੰ ਵੀ ਮੀਂਹ ਹੀ ਦਿਖਾਈ ਦੇ ਰਿਹਾ, ਵਾਹ ਜੀ ਵਾਹ। ਸਵੇਰ ਦੇ 3 ਵਜੇ ਤੱਕ ਮੀਂਹ ਪਈ ਜਾਣਾ, ਅਤੇ ਸਵੇਰੇ 5 ਵਜੇ 20 ਡਿਗਰੀ ਦੇ ਕਰੀਬ ਹੋਵੇਗਾ ਟੈਂਪਰੇਚਰ। ਅਤੇ 5:37 'ਤੇ ਸਵੇਰੇ ਸਨਰਾਈਜ਼ ਹੋਣਾ। ਕੱਲ੍ਹ ਨੂੰ ਵੀ ਬੱਦਲ ਹੀ ਬੱਦਲ। ਸੋ ਹੁਣ ਬਸ ਬੱਦਲ ਹੀ ਬੱਦਲ ਕਹਿੰਦੇ ਅੱਗੇ ਅੱਗੇ ਦਿਖਣੇ ਆ। ਪਰ ਗਰਮੀਆਂ ਤਾਂ ਪੂਰੀਆਂ ਗਰਮੀਆਂ ਹੋਣੀਆਂ ਚਾਹੀਦੀਆਂ, ਹੈ ਨਾ। ਸੋ ਵਧੀਆ ਲੱਗਦਾ। ਅਤੇ ਲਓ ਜੀ, ਮੰਗਲਵਾਰ ਦਾ ਦਿਨ ਹੈ ਅਤੇ ਮੰਗਲਵਾਰ ਵਾਲੇ ਦਿਨ ਆਪਾਂ ਤੁਹਾਡੇ ਲਈ ਭਜਨ ਲਾਉਂਦੇ ਹਾਂ। ਸੋ ਬੜਾ ਹੀ ਖੂਬਸੂਰਤ ਇਹ ਭਜਨ ਅਨੂਪ ਜਲੋਟਾ ਜੀ ਦੀ ਆਵਾਜ਼ ਦੇ ਵਿੱਚ ਆਪਾਂ ਸੁਣ ਰਹੇ ਹਾਂ। ਮੀਰਾ ਜੀ ਦਾ ਇਹ ਭਜਨ ਹੈ, ਐਸੀ ਲਾਗੀ ਲੱਗਣ ਮੀਰਾ ਹੋ ਗਈ ਮਗਨ। ਸੋ ਦੇਖ ਲਓ ਮੀਰਾ ਨੇ ਕਿੰਨਾ ਧਿਆਇਆ ਕ੍ਰਿਸ਼ਨ ਜੀ ਨੂੰ, ਹੈ। ਸੋ ਫਿਰ ਕਹਿੰਦੇ ਵਿਸ਼ ਦਾ ਪਿਆਲਾ ਵੀ ਜਿਹੜਾ ਰਾਣਾ ਜੀ ਨੇ ਦੇ ਦਿੱਤਾ ਸੀ, ਇਹਨਾਂ ਵਿਸ਼ ਪੀ ਲਿਆ ਸੀ, ਪਰ ਫਿਰ ਵੀ ਐਨ ਠੀਕ ਰਹੇ, ਕੁਛ ਵੀ ਨਹੀਂ ਹੋਇਆ, ਵਿਸ਼ ਵੀ ਅੰਮ੍ਰਿਤ ਬਣ ਗਿਆ ਸੀ। ਸੋ ਲਓ ਜੀ, ਥੋੜ੍ਹਾ ਜਿਹਾ ਹੋਰ ਸੁਣਦੇ ਹਾਂ। ਅੱਜ ਮੰਗਲਵਾਰ ਦਾ ਦਿਨ ਹੈ, ਤੁਹਾਡੇ ਲਈ ਆਪਾਂ ਨੇ ਭਜਨ ਲਗਾਇਆ। ਸੋ ਇਸ ਭਜਨ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਹੈ ਦੀਪਾਂਸ਼ ਦੁਆਬਾ ਟਰੈਵਲਸ ਤੋਂ। ਵਧੀਆ ਵਧੀਆ ਰੇਟ 'ਤੇ ਤੁਸੀਂ ਟਿਕਟਾਂ ਲੈਣੀਆਂ ਨਾ ਘੁੰਮਣ ਫਿਰਨ ਜਾਣਾ ਕਿਤੇ ਵੀ, ਚਾਹੇ ਤੁਸੀਂ ਕੋਈ ਪੈਕੇਜ ਲੈਣਾ ਚਾਹੁੰਦੇ ਹੋ, ਕੋਈ ਟੂਰ ਟ੍ਰਿਪ, ਕੋਈ ਕਰੂਜ਼ ਪੈਕੇਜ ਲੈਣਾ, ਤਾਂ ਵੀ ਤੁਸੀਂ ਇਹਨਾਂ ਨੂੰ ਕੰਟੈਕਟ ਕਰੋ, ਜਾਂ ਫਿਰ ਇੰਡੀਆ ਨੂੰ ਜਾਣਾ, ਕਿਉਂਕਿ ਦੀਪਾਂਸ਼ ਕਹਿੰਦੇ ਆ ਟਿਕਟਾਂ ਬੜੇ ਕਮਾਲ ਦੀਆਂ ਪਹੁੰਚੀਆਂ ਹੋਈਆਂ। ਸੋ ਤੁਸੀਂ ਵਧੀਆ ਰੇਟ ਲੈਣਾ ਚਾਹੁੰਦੇ ਹੋ ਤਾਂ ਦੁਆਬਾ ਟੂਰਸ ਐਂਡ ਟਰੈਵਲਸ ਨੂੰ ਕਰੋ ਕੰਟੈਕਟ। ਦੀਪਾਂਸ਼ ਦਾ ਨੰਬਰ 905-673-1400, 9056-73-1400।

0: ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਤੇ ਤੁਹਾਡੇ ਲਈ ਭਜਨ ਆਪਾਂ ਨੇ ਲਗਾਇਆ। ਸੋ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਏਗਾ। ਸੋ ਮੰਗਲਵਾਰ ਦਾ ਦਿਨ ਹੁੰਦਾ ਤੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜ਼ਰੂਰ ਤੁਹਾਡੇ ਲਈ ਭਜਨ ਹੈ ਜਿਹੜਾ ਉਹ ਲਗਾਇਆ ਜਾਵੇ। ਸੋ ਲਓ ਜੀ, 10:16 ਹੋ ਚੁੱਕੇ ਆ। ਸੋ ਸਮੇਂ ਦਾ ਵੈਸੇ ਪਤਾ ਨਹੀਂ ਲੱਗਦਾ ਕਿ ਕਿੰਨੀ ਛੇਤੀ ਛੇਤੀ ਸਮਾਂ ਲੰਘਦਾ। ਤੇ ਲਓ ਜੀ, ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਤੇ ਅੱਛਾ, 360 ਜਿਹੜੇ ਕੈਮਰੇ, 360 ਡਿਗਰੀ ਵਾਲੇ ਜਿਹੜੇ ਕੈਮਰੇ ਕਹਿੰਦੇ ਇੰਸਟਾਲ ਕੀਤੇ ਹੋਏ ਆ, ਉਹਨਾਂ ਦਾ ਕੋਈ ਫਾਇਦਾ ਹੋ ਰਿਹਾ ਕਿ ਨਹੀਂ? ਜਿਵੇਂ ਕਹਿੰਦੇ ਆ ਵੀ ਕ੍ਰਾਈਮ ਉਹ ਤੋਂ ਰੁਕ ਜਾਊਗਾ ਕਿਉਂਕਿ ਜਿਹੜੀ ਕਾਰ ਹੈ ਉਹ ਟਰੈਕ ਹੋ ਜਾਣੀ ਹੈ, ਸਪੀਡ ਦਾ ਪਤਾ ਲੱਗਣਾ ਕੌਣ ਓਵਰ ਸਪੀਡਿੰਗ ਕਰ ਰਿਹਾ ਹੈ ਜਾਂ ਕਿੰਨੀ ਕੁ ਸਪੀਡ ਨਾਲ ਜਿਹੜੀ ਉਹ ਕਾਰ ਹੈ ਗਈ ਹੈ, ਤੇ ਨੰਬਰ ਜਿਹੜਾ ਹੈਗਾ ਉਹ ਪੂਰਾ ਐਨ ਸਕੈਨ ਹੋ ਜਾਣਾ, ਜਿਹੜੀ ਨੰਬਰ ਪਲੇਟ ਹੈ। ਸੋ ਇਹ ਬਰੈਂਪਟਨ ਦੇ ਵਿੱਚ ਦੇਖ ਲਓ ਕਿੰਨੇ ਇਹ 360 ਡਿਗਰੀ ਦੇ ਜਿਹੜੇ ਕੈਮਰੇ ਲਗਾਏ ਆ। ਆਟੋਮੈਟਿਡ ਲਾਇਸੈਂਸ ਪਲੇਟ ਵੀ ਕਹਿੰਦੇ ਪਛਾਣ ਹੋ ਜਾਣੀ ਇੰਟਰਸੈਕਸ਼ਨ ਤੇ। ਤੇ ਬਰੈਂਪਟਨ ਸਿਟੀ ਦੇ ਵਿੱਚ ਕਹਿੰਦੇ ਆ ਕਿ ਪਹਿਲੀ ਵਾਰ ਹੈ ਇਹ ਕਿ ਕੈਨੇਡੀਅਨ ਮਿਊਨਸਪੈਲਿਟੀ ਨੇ ਇਹ ਕੰਮ ਕੀਤਾ। ਸੋ ਦੇਖ ਲਓ, ਬਰੈਂਪਟਨ ਚਾਹੇ ਕੋਈ ਵੀ ਕੰਮ ਹੋਵੇ ਨੰਬਰ 1 ਤੇ ਰਹਿੰਦਾ ਹੈ। ਸੋ ਬਾਕੀ ਤਾਂ ਗੱਲ ਉਹੀ ਹੈ ਕਿ ਪਤਾ ਵੀ ਲੱਗ ਜਾਂਦਾ ਤੇ ਉਹ ਤੋਂ ਬਾਅਦ ਕੀ ਹੋਣਾ, ਫਿਰ ਤਾਂ ਬਾਹਰ ਹੀ ਹੁੰਦੇ ਆ ਸਾਰੇ। ਹੈ ਹੁਣ ਪੁਲਿਸ ਵੀ ਕਿੰਨੀ ਇਨਵੈਸਟੀਗੇਸ਼ਨ ਕਰਦੀ ਹੈ, ਕਿੰਨੇ ਜਿਹੜੇ ਪ੍ਰੋਜੈਕਟ ਹੈ ਕਿੰਨੇ ਕਿੰਨੀ ਦੇਰ ਚੱਲੀ ਜਾਂਦੇ ਆ ਇਨਵੈਸਟੀਗੇਸ਼ਨ ਵਾਲੇ, ਪਰ ਜਦੋਂ ਉਹਨਾਂ ਨੂੰ ਫੜਿਆ ਜਾਂਦਾ ਉਹ ਦੂਜੇ ਦਿਨ ਕੀ ਕੁਝ ਘੰਟਿਆਂ ਬਾਅਦ ਹੀ ਬਾਹਰ ਹੁੰਦੇ ਆ। ਸੋ ਹੁਣ ਇਹ ਦੇਖਦੇ ਆ ਵੀ ਇਹਨਾਂ ਤੇ ਇੰਨੇ ਪੈਸੇ ਲਾਏ ਆ ਕੈਮਰਿਆਂ ਦੇ ਉੱਪਰ, ਤਾਂ ਇਹਨਾਂ ਦਾ ਕਿੰਨਾ ਕੁ ਫਾਇਦਾ ਆਉਣ ਵਾਲੇ ਸਮੇਂ 'ਚ ਹੋਣ ਵਾਲਾ ਹੈ ਕਿ ਨਹੀਂ ਹੈ, ਸੋ ਇਹ ਦੇਖਦੇ ਆ। ਤੇ ਲਓ ਜੀ, ਜੇ ਆਪਾਂ ਗੱਲ ਕਰੀਏ ਏਅਰ ਕੈਨੇਡਾ ਦੀ, ਏਅਰ ਕੈਨੇਡਾ ਦੇ ਕਹਿੰਦੇ ਇੱਕ ਪਾਇਲਟ ਬਾਰੇ ਅੱਜ 11 ਵਜੇ ਨਾ ਪੀਲ ਪੁਲਿਸ ਨੇ ਜਿਹੜੀ ਹੈ ਜਾਣਕਾਰੀ ਪ੍ਰਦਾਨ ਕਰਨੀ ਹੈ। ਸੋ ਬਿਲਕੁਲ ਜੀ, ਆਪਾਂ ਕਾਲ ਵੀ ਲੈਂਦੇ ਹਾਂ ਤੇ ਜਾਣਕਾਰੀ ਜਿਹੜੀ ਪ੍ਰਾਪਤ ਕਰਨੀ ਹੈ, ਦੇਣੀ ਹੈ ਤੁਹਾਨੂੰ 11 ਵਜੇ, ਕਿਉਂਕਿ ਕਹਿੰਦੇ ਏਅਰ ਕੈਨੇਡਾ ਦਾ ਇੱਕ ਪਾਇਲਟ ਸੀਗਾ ਜਿਹੜਾ ਕਿੰਨੀ ਦੇਰ, ਕਿੰਨੀਆਂ ਹੀ ਫਲਾਈਟ ਜਿਹੜੀਆਂ ਉਡਾਨਾਂ ਉਹਨੇ ਭਰੀਆਂ ਔਰ ਉਹਦੇ ਕੋਲ ਲਾਇਸੈਂਸ ਹੀ ਨਹੀਂ ਸੀਗਾ। ਸੋ ਕਮਾਲ ਹੀ ਹੈ ਕਿ ਕਿੱਦਾਂ ਫਿਰ ਉਹਨੂੰ ਜਿਹੜਾ ਹੈਗਾ ਉਹਨਾਂ ਨੇ ਰੱਖਿਆ ਹੋਣਾ, ਜਿਵੇਂ ਹੁਣ ਜਿਹੜੇ ਪੱਤਰ ਪੇਪਰ ਆ ਉਹ ਤਾਂ ਪੂਰੇ ਹੁੰਦੇ ਹੀ ਆ ਨਾ, ਡਾਕੂਮੈਂਟ ਸਾਰੇ ਦੇਖਦੇ ਆ, ਚਾਹੇ ਸਰਟੀਫਿਕੇਟ ਹੋਣ ਜਾਂ ਫਿਰ ਹੀ ਅਪੁਆਇੰਟ ਕੀਤਾ ਜਾਂਦਾ ਕਿਸੇ ਨੂੰ। ਆਈ ਡੋਂਟ ਨੋ ਕਿਵੇਂ ਹੋਇਆ ਹੋਊਗਾ, ਜਾਂ ਪਹਿਲਾਂ ਉਹਨੇ ਫੇਕ ਦੇ ਦਿੱਤਾ ਹੋਣਾ ਬਾਅਦ 'ਚ ਪਤਾ ਲੱਗਿਆ ਹੋਣਾ, ਜਿਵੇਂ ਹੁਣ ਕਈ ਆਈਲੈਟ ਵਾਲੇ ਵੀ ਇੱਦਾਂ ਬੜਾ ਕਰਦੇ ਆ ਕਿ ਫੇਕ ਡਾਕੂਮੈਂਟ, ਹੁਣ ਕਿੰਨੇ ਵਿਜ਼ਟਰ ਇੱਥੇ ਇੱਦਾਂ ਹੀ ਆ ਜਾਂਦੇ ਆ ਫੇਕ ਜਿਹੜੇ ਡਾਕੂਮੈਂਟਸ ਲਗਾ ਕੇ, ਜਾਂ ਆ ਪਿੱਛੇ ਜਾਂ ਆਈਲੈਟਸ ਦਾ ਵੀ ਆਇਆ ਸੀਗਾ ਕਿ ਫੇਕ ਬਣਾ ਕੇ ਇੱਥੇ ਆਏ ਹੋਏ ਆ, ਅਤੇ ਜਦੋਂ ਉਹਨਾਂ ਦੀ ਇੰਟਰਵਿਊ ਹੋਈ ਜਾਂ ਬੋਲੇ ਤਾਂ ਉਹਨਾਂ ਨੂੰ ਕੁਛ ਪਤਾ ਹੀ ਨਹੀਂ ਲੱਗਿਆ, ਹੈ ਨਾ। ਇੱਦਾਂ ਦੀਆਂ ਬੜੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ, ਕਿਉਂਕਿ ਕਈ ਵਾਰੀ ਨਾ ਬੜੇ ਘੋਖ ਨਹੀਂ ਕੀਤੀ ਜਾਂਦੀ, ਤਫਤੀਸ਼ ਨਹੀਂ ਕੀਤੀ ਜਾਂਦੀ, ਸੋ ਫਿਰ ਬਾਅਦ ਦੇ ਵਿੱਚੋਂ ਪਤਾ ਲੱਗਦਾ ਤਾਂ ਉਹ ਟਾਈਮ ਕਿੰਨਾ ਨਿਕਲ ਚੁੱਕਿਆ ਹੁੰਦਾ। ਸੋ ਕਿੱਡਾ ਰਿਸਕ ਵਾਲਾ ਕੰਮ ਇਹ ਵਿਅਕਤੀ ਨੇ ਕੀਤਾ ਕਿ ਬਾਈ ਚਾਂਸ ਕੋਈ ਗੱਲਬਾਤ, ਚਲੋ ਕਦੀ ਹੋਈ ਨਹੀਂ ਹੋਣੀ, ਜੇ ਕੁਛ ਹੁੰਦਾ ਫਿਰ ਦੇਖੋ ਕਿੰਨਾ ਨੁਕਸਾਨ ਹੋਣਾ ਸੀਗਾ। ਤੇ ਲਓ ਜੀ, ਇਹਦੀ ਵੀ ਗੱਲਬਾਤ ਹੋਰ ਕਰਾਂਗੇ। ਤੇ ਸਾਡੇ ਨਾਲ ਹੁਣ ਪੰਜਾਬ ਇੰਸ਼ੋਰੈਂਸ ਤੋਂ ਸ਼ੇਰ ਜੰਗ ਸਿੰਘ ਰਾਣਾ ਜੀ ਜੁੜਿਆ, ਉਹਨਾਂ ਤੋਂ ਆਪਾਂ ਥੋੜੀ ਜਿਹੀ ਜਾਣਕਾਰੀ ਲੈ ਲੈਂਦੇ ਹਾਂ ਇੰਸ਼ੋਰੈਂਸ ਦੀ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਭਾਜੀ, ਸਤਿ ਸ੍ਰੀ ਅਕਾਲ।
1: ਥੈਂਕ ਯੂ ਸੋ ਮਚ ਸਤਿੰਦਰ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਇੰਸ਼ੋਰੈਂਸ ਦੇ ਨਾਲ ਨਾਲ ਆਪਾਂ ਡੀਐਸਪੀ ਦੀ ਗੱਲਬਾਤ ਵੀ ਕਰਾਂਗੇ, ਕਿਉਂਕਿ ਜਿਹੜੀ ਇੰਸ਼ੋਰੈਂਸ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਸਪੈਸ਼ਲੀ ਮੈਂ ਕਹਿੰਦਾ ਜਦੋਂ ਅਸੀਂ ਯੰਗ ਏਜ ਦੇ ਵਿੱਚ ਸਾਡੇ ਜਿਹੜੇ ਵਰਕਿੰਗ ਈਅਰਸ ਹੈਗੇ ਨੇ ਸਾਡੇ ਲਈ ਬਹੁਤ ਹੀ ਇੰਪੋਰਟੈਂਟ ਹੁੰਦੇ ਨੇ, ਕਿਉਂਕਿ ਜਿਹੜਾ ਇੱਕ ਪਰਸਨ ਦਾ ਅਰਨਿੰਗ ਐਸੈਟ ਹੈਗਾ ਉਹ ਸਭ ਤੋਂ ਵੱਡਾ ਐਸੈਟ ਹੁੰਦਾ, ਕਿਉਂਕਿ ਜਿਹੜਾ ਸਾਡੇ ਘਰ ਦਾ ਲਾਈਫ ਸਟਾਈਲ ਹੈਗਾ, ਸਾਡਾ ਜਿਹੜਾ ਲਿਵਿੰਗ ਸਟੈਂਡਰਡ ਹੈਗਾ ਉਹ ਸਾਡੀ ਇਨਕਮ ਦੇ ਉੱਤੇ ਸਟੈਂਡ ਕਰ ਰਿਹਾ ਹੁੰਦਾ। ਅਗਰ ਬਾਈ ਚਾਂਸ ਇਨਕਮ ਵੀ ਬੰਦ ਹੋ ਜਾਂਦੀ ਹੈ ਜਿਹੜੇ ਘਰ ਦੇ ਵਿੱਚ ਅਰਨਿੰਗ ਮੈਂਬਰ ਨੇ, ਤਾਂ ਕਿੱਦਾਂ ਘਰ ਦਾ ਸਿਸਟਮ ਚੱਲੇਗਾ? ਸੋ ਇੱਕ 3-in-1 ਪਲਾਨ ਹੈਗਾ ਜਿਹਦੇ ਚ ਕਿ ਡਿਸੇਬਿਲਿਟੀ ਵੀ ਕਵਰ ਕੀਤੀ ਜਾਂਦੀ ਹੈ, ਐਂਡ ਇਹਦੇ ਚ 25 ਤੋਂ ਜ਼ਿਆਦਾ ਜਿਹੜੀਆਂ ਮੇਜਰ ਕ੍ਰਿਟੀਕਲ ਇਲਨੈਸ ਜਿੱਦਾਂ ਹਾਰਟ ਅਟੈਕ, ਕੈਂਸਰ, ਸਟ੍ਰੋਕ, ਉਹਨਾਂ ਨੂੰ ਕਵਰ ਕੀਤਾ ਜਾਂਦਾ, ਐਂਡ ਲਾਈਫ ਇੰਸ਼ੋਰੈਂਸ। ਅਗਰ ਤੁਹਾਡੀ ਉਮਰ 45 ਸਾਲ ਜਾਂ ਇਸ ਤੋਂ ਘੱਟ ਹੈਗੀ ਹੈ ਤੇ ਅੱਗੋਂ 40 ਸਾਲ ਤੱਕ ਇੰਸ਼ੋਰੈਂਸ ਕੰਪਨੀ ਨੇ ਆਪਾਂ ਨੂੰ ਕਵਰ ਕਰਨਾ, ਐਂਡ ਇਹ ਪ੍ਰੀਮੀਅਮ ਵੀ ਕਾਫੀ ਘੱਟ ਪੇ ਕਰਨਾ ਪੈਂਦਾ, ਐਂਡ ਅਗਰ ਤੁਹਾਡੀ ਹੈਲਥ ਵਧੀਆ ਤੇ ਡੈਫੀਨੇਟਲੀ ਇਸ ਪਲਾਨ ਦੇ ਨਾਲ ਤੁਸੀਂ ਆਪਣੇ ਆਪ ਨੂੰ ਐਂਡ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰ ਸਕਦੇ ਹੋ। ਮੇਰਾ ਡਾਇਰੈਕਟ ਨੰਬਰ ਹੈ ਜੀ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਹੁਣ ਫਿਰ ਜੀ ਆਪਾਂ ਗੱਲਬਾਤ ਕਰਦੇ ਹਾਂ RDSP ਬਾਰੇ, ਰਜਿਸਟਰਡ ਡਿਸੇਬਿਲਿਟੀ ਸੇਵਿੰਗ ਪਲਾਨ, ਜਿਹਦੇ ਅੰਡਰ ਕੀ ਹੈ ਅਪ ਟੂ $90,000 ਤੱਕ ਜਿਹੜਾ ਹੈਗਾ ਗੌਰਮੈਂਟ ਗ੍ਰਾਂਟ ਦੇ ਰਹੀ ਹੈ। ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਏਦਾਂ ਦੇ ਮੈਂਬਰ ਹੈ ਜਿਨ੍ਹਾਂ ਦੀ ਉਮਰ 49 ਸਾਲ ਜਾਂ ਉਸ ਤੋਂ ਘੱਟ ਹੈਗੀ ਹੈ, 1977 ਜਾਂ ਉਸ ਤੋਂ ਬਾਅਦ ਦਾ ਜਿਨ੍ਹਾਂ ਦਾ ਬਰਥ ਹੈਗਾ, ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਆਪਾਂ ਹੈਗੇ ਆ ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਬਹੁਤ ਸਾਰੇ ਪੰਜੀ ਪੇਰੈਂਟਸ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈਗਾ। ਕਾਫੀ ਬੱਚੇ ਨੇ ਜਿਹੜੇ ਛੋਟੀ ਏਜ ਦੇ ਵਿੱਚ ਜਿਵੇਂ ਡਾਊਨ ਸਿੰਡਰੋਮ ਵਗੈਰਾ ਜਾਂ ਡਿਵੈਲਪਮੈਂਟਲ ਡਿਲੇ, ਉਹਨਾਂ ਨੂੰ ਆਟਿਜ਼ਮ ਬਹੁਤ ਹੈਗਾ, ਐਂਡ ਪੇਰੈਂਟਸ ਦਾ ਪੰਜੀ ਇੱਕੋ ਹੀ ਕੰਸਰਨ ਹੁੰਦਾ ਹੈਗਾ। ਉਹ ਕਹਿੰਦੇ ਅੱਜ ਤਾਂ ਅਸੀਂ ਇਸ ਦੁਨੀਆਂ ਤੇ ਹੈਗੇ ਹਾਂ, ਅਸੀਂ ਆਪਣੇ ਇਸ ਬੱਚੇ ਦਾ ਸਪੈਸ਼ਲ ਨੀਡ ਵਾਲਾ ਬੱਚਾ ਹੈ ਇਹਦੀ ਅਸੀਂ ਟੇਕ ਕੇਅਰ ਕਰ ਰਹੇ ਹਾਂ, ਪਰ ਕੱਲ ਨੂੰ ਸਾਨੂੰ ਕੁਛ ਹੋ ਗਿਆ ਤੇ ਉਦੋਂ ਇਸ ਬੱਚੇ ਦੀ ਟੇਕ ਕੇਅਰ ਕਿੰਨੇ ਕਰਨੀ ਆ। ਸੋ ਇਸ ਕਰਕੇ ਇਟਸ ਵੈਰੀ ਇੰਪੋਰਟੈਂਟ ਅਗਰ ਗੌਰਮੈਂਟ ਨੇ ਆਪਾਂ ਨੂੰ ਇੰਨਾ ਵੱਡਾ ਬੈਨੀਫਿਟ ਦਿੱਤਾ ਹੈਗਾ। ਬਹੁਤ ਸਾਰੇ ਪੰਜੀ ਪੇਰੈਂਟਸ ਹੈ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਹੈਗਾ। ਸੋ ਮੇਰੀ ਪਰਸਨਲ ਰਾਏ ਇਹ ਹੈਗੀ ਹੈ, ਹੋ ਸਕਦਾ ਕਈ ਲੋਕ ਜਿਹੜਾ ਸਾਡਾ ਇਹ ਪ੍ਰੋਗਰਾਮ ਨਾ ਸੁਣ ਰਹੇ ਹੋਣ, ਜਿੱਥੇ ਵੀ ਤੁਹਾਨੂੰ ਲੱਗਦਾ ਕੋਈ ਪਰਸਨ ਹੈ ਜਿਹੜਾ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਉਮਰ 50 ਸਾਲ ਤੋਂ ਘੱਟ ਤਾਂ ਲੱਗ ਰਹੀ ਹੈ, ਜ਼ਰੂਰ ਸਾਡਾ ਨੰਬਰ ਉਹਨਾਂ ਤੱਕ ਪਾਸ ਕਰੋ ਤਾਂ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਦੀ ਹੈਲਪ ਕਰ ਸਕੀਏ। ਕਿਉਂਕਿ ਕੈਨੇਡਾ ਦੀ ਗਵਰਨਮੈਂਟ ਨੇ 2008 ਦੇ ਵਿੱਚ ਇਹ ਪ੍ਰੋਗਰਾਮ ਸਟਾਰਟ ਕੀਤਾ ਸੀ, ਪਰ ਬਹੁਤ ਘੱਟ ਲੋਕ ਹੈ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਹੈ, ਨਾ ਤਾਂ ਜਿਹੜੇ ਆਪਣੇ ਅਕਾਊਂਟੈਂਟਸ ਉਹਦੀ ਉਹਦਾ ਉਹ ਅਵੇਅਰ ਕਰ ਰਹੇ ਹੈਗੇ ਨੇ, ਜਿੰਨਾ ਡਾਕਟਰਸ ਦੇ ਕੋਲ ਰੋਜ਼ ਬੱਚੇ ਪੇਰੈਂਟਸ ਲੈ ਕੇ ਜਾ ਰਹੇ ਹੈਗੇ ਨੇ, ਡਾਕਟਰਸ ਵੀ ਕੋਈ ਇਨੀਸ਼ੀਏਟਿਵ ਨਹੀਂ ਲੈ ਰਹੇ। ਇੱਕ ਸਿੰਪਲ ਜਿਹਾ ਫਾਰਮ ਉਹਨਾਂ ਨੇ ਭਰਨਾ ਹੁੰਦਾ ਤੇ ਬੱਚੇ ਦੇ $90,000 ਦਾ ਜਿਹੜਾ ਬੈਨੀਫਿਟ ਹੋ ਸਕਦਾ ਉਹਨਾਂ ਨੂੰ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਡੀ ਹੈਲਪ ਕਰਾਂਗੇ, ਕਿਹੜੇ ਕਿਹੜੇ ਸਟੈਪ ਹੈਗੇ ਨੇ, ਕਿਹੜੇ ਕਿਹੜੇ ਫਾਰਮ ਜਿਹੜੇ ਫਿਲ ਕਰਨੇ ਨੇ। ਬਹੁਤ ਹੀ ਇੱਕ ਚੰਗਾ ਕੰਮ ਹੈ ਜੋ ਫੈਡਰਲ ਗਵਰਨਮੈਂਟ ਕਰ ਰਹੀ ਹੈ, ਐਂਡ 90,000 ਦੀ ਪੰਜੀ ਗ੍ਰਾਂਟ ਦੇ ਨਾਲ ਨਾਲ ਹੋਰ ਵੀ ਜਿਹੜੇ ਛੋਟੇ ਛੋਟੇ ਬੈਨੀਫਿਟਸ ਹੈ, ਜਿੱਦਾਂ ਕਹਿ ਲਓ ਜਿਹੜੇ ਬੱਚੇ 18 ਸਾਲ ਤੋਂ ਛੋਟੇ ਨੇ, ਅਪ ਟੂ $284 ਮਹੀਨੇ ਦੇ ਉਹਨਾਂ ਪੇਰੈਂਟਸ ਨੂੰ ਜਿਹੜੇ ਮਿਲਣੇ ਸ਼ੁਰੂ ਹੋ ਜਾਣੇ ਨੇ, ਜੋ ਕਿਉਂਕਿ ਸਾਨੂੰ ਪਤਾ ਹੈਗਾ ਜਦੋਂ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ ਉਹਨਾਂ ਦੀ ਪੈਂਦੀ ਇੱਕ ਸਪੈਸ਼ਲ ਕੇਅਰ ਕਰਨੀ ਪੈਂਦੀ ਹੈ, ਕਿੰਨੇ ਕਿੰਨੇ ਥੈਰੇਪਿਸਟ ਤੇ ਜਾਣਾ ਪੈਂਦਾ ਹੈ ਜਿਹੜੀਆਂ ਕਿ ਸਾਡੇ ਹੈਲਥ ਕਾਰਡ ਦੇ ਵਿੱਚ ਕਵਰ ਨਹੀਂ ਹੁੰਦੀਆਂ, ਉਹਨਾਂ ਪੇਰੈਂਟਸ ਦੀ ਹੈਲਪ ਹੋ ਸਕਦੀ ਹੈ। ਐਂਡ ਜਿਹੜੇ ਬੱਚੇ 18 ਸਾਲ ਤੋਂ ਅਬਵ ਹੈਗੇ ਨੇ, ਅਪ ਟੂ $200 ਮਹੀਨੇ ਤੱਕ ਦਾ ਉਹਨਾਂ ਨੂੰ ਇੱਕ ਅਡੀਸ਼ਨਲ ਬੈਨੀਫਿਟ ਜਿਹੜਾ ਮਿਲ ਸਕਦਾ ਹੈ। ਜਦੋਂ ਆਪਾਂ ਡਿਸਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਅਪਲਾਈ ਕਰਨਾ ਹੈ ਤੇ ਪਿਛਲੇ 10 ਸਾਲਾਂ ਦਾ ਪੇਰੈਂਟਸ ਨੂੰ ਟੈਕਸ ਰਿਫੰਡ ਵੀ ਕਾਫੀ ਆਉਣਾ ਹੈਗਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਇਹ ਸਾਰੇ ਬੈਨੀਫਿਟਸ ਬਾਰੇ ਆਪਾਂ ਤੁਹਾਨੂੰ ਦੱਸ ਸਕਦੇ ਹਾਂ। ਮੇਰਾ ਡਾਇਰੈਕਟ ਨੰਬਰ ਹੈ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਲਾਸਟ ਵਿੱਚ ਪੰਜੀ ਮੈਂ ਇਹੀ ਕਹਾਂਗਾ, ਜਿਵੇਂ ਆਪਾਂ ਦੱਸਿਆ 2008 ਤੋਂ ਇਹ ਬੈਨੀਫਿਟ ਸਟਾਰਟ ਹੋਇਆ, ਜਿਹੜੇ 3 ਲੋਕ ਕੁਆਲੀਫਾਈ ਕਰਦੇ ਸੀ ਸਿਰਫ 1% ਨੇ ਹੀ ਗੌਰਮੈਂਟ ਤੋਂ ਇਹ ਬੈਨੀਫਿਟ ਲਏ ਨੇ। ਕਹਿਣ ਤੋਂ ਭਾਵ ਇਹ ਹੈਗਾ ਵੀ 1/3 ਲੋਕਾਂ ਨੇ ਇਹਦਾ ਬੈਨੀਫਿਟ ਲਿਆ ਹੈਗਾ। ਸੋ ਆਪਾਂ ਉਪਰਾਲਾ ਕਰ ਰਹੇ ਹਾਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਆਪਣਾ ਮੈਸੇਜ ਹਰੇਕ ਘਰ ਤੱਕ ਪਹੁੰਚਾਈਏ ਤਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਗੌਰਮੈਂਟ ਦੇ ਬੈਨੀਫਿਟ ਹੈ। $90,000 ਦੀ ਗ੍ਰਾਂਟ ਕੋਈ ਛੋਟਾ ਅਮਾਊਂਟ ਨਹੀਂ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਤੁਸੀਂ ਜ਼ਰੂਰ ਕਾਲ ਕਰਕੇ ਜਾਣਕਾਰੀ ਲੈ ਲਓ, ਕਿਉਂਕਿ ਨਾ ਬਹੁਤੀ ਵਾਰੀ ਨਹੀਂ ਪਤਾ ਹੁੰਦਾ ਹੈ ਨਾ, ਤੇ ਬਾਕੀ ਉਹੀ ਐਲੀਜੀਬਿਲਟੀ ਬਣਦੀ ਹੈ ਕਿ ਨਹੀਂ ਬਣਦੀ, ਤੁਸੀਂ ਉਸ ਬਾਰੇ ਜਾਣਕਾਰੀ ਤਾਂ ਹੀ ਤੁਹਾਨੂੰ ਮਿਲੂਗੀ ਜੇ ਤੁਸੀਂ ਕਾਲ ਕਰੋਗੇ। ਸੋ ਨੰਬਰ ਤੁਸੀਂ ਨੋਟ ਕਰੋ, 416-910-9000, 416-910-9000, ਤੇ ਗੱਲਬਾਤ ਜਿਹੜੀ ਤੁਸੀਂ ਸ਼ੇਰਜੰਗ ਸਿੰਘ ਰਾਣਾ ਪੰਜਾਬ ਇੰਸ਼ੋਰੈਂਸ ਦੇ ਨਾਲ ਕਰ ਸਕਦੇ ਹੋ। ਤੇ ਲਓ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਨਾਲ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ। ਤੇ ਜਿਹੜੀ ਏਅਰ ਕੈਨੇਡਾ ਦੀ ਮੈਂ ਗੱਲਬਾਤ ਕੀਤੀ ਸੀਗੀ, ਸੋ 11 ਵਜੇ ਜਿਹੜਾ ਪਤਾ ਲੱਗਣਾ ਕੀ ਜਾਣਕਾਰੀ ਪੀਲ ਪੁਲਿਸ ਜਿਹੜੀ ਹੈ ਦਿੰਦੀ ਹੈ, ਕਿਉਂਕਿ ਇਹ ਫਰੋਡ ਇਨਵੈਸਟੀਗੇਸ਼ਨ ਦਾ ਮਾਮਲਾ ਹੈਗਾ। ਸੋ ਦੇਖਦੇ ਹਾਂ ਕੀ ਨਿਕਲ ਕੇ ਸਾਹਮਣੇ ਆਉਂਦਾ, ਕੀ ਰੀਜ਼ਨ ਬਣ ਗਿਆ ਕਿ ਉਹ ਬਿਨਾਂ ਲਾਇਸੈਂਸ ਤੋਂ ਜਿਹੜਾ ਜਹਾਜ਼ ਹੈ ਭਜਾਈ ਫਿਰੀ ਗਿਆ। ਪਾਇਲਟ ਹੈ, ਕਮਾਲ ਹੀ ਹੋ ਗਈ ਹੈ। ਤੇ ਲਓ ਜੀ, ਹੁਣ ਸਾਡੇ ਨਾਲ ਸਰਾਂਸ਼ ਜੁੜੇ ਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸੋ ਸਰਾਂਸ਼ ਨਾਲ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ, ਕਿਉਂਕਿ ਗੌਰਮੈਂਟ ਜਿਹੜੀ ਹੈ ਉਹ ਗ੍ਰਾਂਟ ਦੇ ਰਹੀ ਤੁਹਾਨੂੰ ਬੜੀ ਵਧੀਆ, ਤੇ ਜਿਹਦੇ ਨਾਲ ਫਿਰ ਤੁਸੀਂ ਆਪਣੀ ਐਜੂਕੇਸ਼ਨ ਹੈ ਜਿਹੜੀ ਉਹ ਲੈ ਸਕਦੇ ਹੋ। ਤੇ ਵਧੀਆ, ਜਿਵੇਂ ਕਈ ਵਾਰ ਹੁੰਦਾ ਨਾ ਕਿ ਪ੍ਰੋਬਲਮ ਹੁੰਦੀ ਪੈਸੇ ਨਹੀਂ ਹੈ ਕਿ ਕਿਵੇਂ ਆਪਾਂ ਕੋਈ ਕੋਰਸ ਕਰੀਏ, ਆਪਣੇ ਆਪ ਨੂੰ ਅਪਗ੍ਰੇਡ ਕਰੀਏ। ਸੋ ਹੁਣ ਤੁਹਾਡੇ ਕੋਲ ਸਮਾਂ ਹੈਗਾ ਬੜਾ ਵਧੀਆ, ਤੇ ਬਾਕੀ ਆਪਾਂ ਸਰਾਂਸ਼ ਤੋਂ ਲੈਂਦੇ ਹਾਂ ਜਾਣਕਾਰੀ। ਸਰਾਂਸ਼, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਜੀ, ਤੁਸੀਂ ਦੱਸੋ ਜੀ।
0: ਜੀ ਜੀ ਵਧੀਆ। ਤੇ ਸਰਾਂਸ਼ ਪਹਿਲਾਂ ਤਾਂ ਦੱਸੋ ਕਿ ਕਿੰਨੇ ਕੁ ਜਿੰਨੇ ਸਾਡੇ ਲਿਸਨਰ ਹੈਗੇ ਆ ਜਿਹੜੇ ਸੁਣਦੇ ਆ, ਕਿੰਨਿਆਂ ਕਿੰਨੇ ਲਾਹਾ ਇਸ ਗ੍ਰਾਂਟ ਦਾ ਹੁਣ ਤੱਕ ਲੈ ਲਿਆ?
2: ਜੀ ਹਮ 7 ਇਅਰਸ ਦੇ ਬਿਜ਼ਨਸ ਮੇ ਹੈ, ਐਂਡ ਦੈਨ ਲਾਸਟ 2 ਇਅਰਸ ਪੀਕ ਪੇ ਥੇ, ਤੋ ਬਹੁਤ ਲਾਈਕ ਆਪ ਮਾਨ ਕੇ ਚਲੇ ਲਾਈਕ ਗਿਣਤੀ ਹਜ਼ਾਰਾਂ ਮੇਂ ਵੀ ਹੋ ਸਕਤੀ ਹੈ ਉਨਕੀ, ਇਤਨੇ ਲੋਕ ਬੈਨੀਫਿਟ ਲੇ ਚੁੱਕੇ ਹੈ ਜੀ। ਐਂਡ ਅਬ ਅਗਰ ਮਤਲਬ ਜੋ ਹਮੇ ਸੁਣ ਰਹੇ ਹੈ ਵੋ ਵੀ ਇਸਕੋ ਇਸ ਅਪਰਚੁਨਿਟੀ ਕੋ ਮਿਸ ਨਾ ਕਰੇ, ਯੇ ਅਪਰਚੁਨਿਟੀ ਬਾਅਦ ਮੇਂ ਨਹੀਂ ਆਏਗੀ। ਆਪ ਗਵਰਨਮੈਂਟ ਫੰਡਡ ਪ੍ਰੋਗਰਾਮਸ ਕਰੇ, ਸਕਿੱਲ ਡਿਵੈਲਪ ਕਰੇ, ਫੁੱਲੀ ਆਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰੇ, ਅਸਾਈਨਮੈਂਟਸ ਐਂਡ ਐਗਜ਼ਾਮੀਨੇਸ਼ਨ ਨਹੀਂ ਹੈ, ਸਾਥ ਹੀ ਸਾਥ ਆਪਣੇ ਬੈਂਕ ਅਕਾਊਂਟ ਮੇਂ ਮੇਰੇ ਨਹੀਂ ਆਪਣੇ ਅਕਾਊਂਟ ਮੇਂ 30 to 100,000 ਕੀ ਫੰਡਿੰਗ ਹਾਸਿਲ ਕਰੇ। ਇਸਕਾ ਹਾਫ ਪੈਸਾ ਕਿਆ ਹੈ, ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟ, ਪੈਸਾ ਆਪਕੇ ਖਾਤੇ ਮੇਂ ਆਤਾ, ਮੇਰੇ ਖਾਤੇ ਮੇਂ ਨਹੀਂ ਆਤਾ, ਕੋਈ ਕੈਸ ਨਹੀਂ ਹੈ ਜੀ। ਕਲਯੁਗ ਕਾ ਜ਼ਮਾਨਾ, ਲੋਕੋ ਕੋ ਸ਼ੱਕ ਹੀ ਹੋਤਾ ਹੈ ਉਨਕਾ ਬੈਨੀਫਿਟ ਹੋ ਜਾਏ, ਤੋ ਹਮਾਰਾ ਹਮਾਰੀ ਨਾ ਆਪਕੋ ਹਾਥੀ ਜਿਤਨਾ ਫਾਇਦਾ ਹੈ, ਸਫੇਦ ਹਾਥੀ ਜਿਤਨਾ, ਹਮੇ ਚੀਟੀ ਜਿਤਨਾ ਫਾਇਦਾ ਹੈ, ਮਤਲਬ ਹਮਨੇ ਕੋਈ ਕੈਸ ਨਹੀਂ ਰੱਖਾ ਇਨ ਟੂ ਐਂਡ। ਆਪ ਮਾਨ ਕੇ ਚਲੇ ਅਗਰ ਫੈਮਿਲੀ ਆਫ ਫੋਰ ਹੈ ਤੋ ਅਪ ਟੂ 80,000 ਕੀ ਫੰਡਿੰਗ ਆਤੀ ਹੈ, ਜਿਸ ਮੇਂ ਸੇ $40,000 ਇਜ਼ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟ, ਰੈਸਟ $40,000 ਇਜ਼ ਆਪਸ਼ਨਲ ਲੋਨ ਐਟ 0%। ਅਬ ਕਲਾਇੰਟ ਕੇ ਖਾਤੇ ਮੇਂ ਆਨੇ ਕੇ ਬਾਅਦ ਜੋ ਪੈਸਾ ਜਾਤੇ ਹੈ ਤਬ ਹਮ ਉਨਸੇ ਆਪਣੀ ਫੀਸ ਮਾਂਗਤੇ ਹੈ, ਕਿਤਨੀ ਮਾਂਗ ਲੇਤੇ ਹੈ, $199 to $499। ਕੋਈ ਏਜ ਲਿਮਿਟ ਨਹੀਂ ਹੈ, ਕੋਈ ਕੈਚ ਨਹੀਂ ਹੈ, ਕੈਚ ਚੈੱਕ ਇਸ ਕਰਕੇ ਗਵਰਨਮੈਂਟ ਨਹੀਂ ਕਰਤੀ ਹੈ। ਜਬ ਗਵਰਨਮੈਂਟ ਇਤਨਾ ਪੈਸਾ ਬਾਹਰ ਡਾਲ ਦੇਤੀ ਹੈ ਦੇਸ਼ ਕੇ, $30 billion, $4 billion ਐਜੂਕੇਸ਼ਨ ਮੇਂ ਨਹੀਂ ਲਗਾ ਸਕਤੀ ਕਿਆ, ਤੋ ਕਾਲ ਕਰੇ, ਆਫਿਸ ਆਏ, ਟਿਮ ਹੋਟਲ ਮੇਂ ਨਹੀਂ ਮਿਲਤੇ, ਪ੍ਰੋਪਰ ਆਫਿਸ ਹੈ ਹਮਾਰਾ 200 ਐਕਸਪੋਰਟ ਬੁਲੇਵਾਰਡ ਪੇ, ਨੰਬਰ ਹਮਾਰਾ ਹੈ 437-264-3175, 437-264-3175। ਅਗਰ ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਆਪਕੀ ਫੈਮਿਲੀ ਇਨਕਮ ਕਮ ਕਮ ਕਮ ਹੈ, 2024 ਕਾ ਨੋਟਿਸ ਆਫ ਅਸੈਸਮੈਂਟ ਅਭੀ ਦੇਖਾ ਜਾਤਾ ਹੈ, ਤੋ ਹੀ ਆਪ ਇਸਕੇ ਹਕਦਾਰ ਹੈ।
0: ਅੱਛਾ, ਤੋ ਐਲੀਜੀਬਿਲਿਟੀ ਵੀ ਬਤਾਏਂ ਕਿ ਕਿਆ ਕੌਨ ਕੌਨ ਅਪਲਾਈ ਕਰ ਸਕਤੇ ਹੈ ਇਸ ਗ੍ਰਾਂਟ ਕੇ ਲੀਏ।
2: ਹਾਂਜੀ, ਚਾਹੇ ਆਪਕੀ ਏਜ 30 ਹੈ, 40 ਹੈ, 70 ਹੈ, ਡਜ਼ਨਟ ਮੈਟਰ, ਆਪ ਪੈਨਸ਼ਨ ਪੇ, ਡਜ਼ਨਟ ਮੈਟਰ, ਔਰ ਸਾਥ ਮੇਂ ਲਾਈਕ ਇਸ ਮੇਂ ਅਗਰ ਆਪਕੇ ਪਾਸ ਸਟੇਟਸ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੋਣਾ ਚਾਹੀਏ, ਔਰ ਆਪਕੀ ਇਨਕਮ ਕਮ ਹੋਣੀ ਚਾਹੀਏ $70,000 ਸੇ, 2024 ਕੇ ਨੋਟਿਸ ਆਫ ਅਸੈਸਮੈਂਟ ਪੇ, ਅਭੀ ਅਕੈਡਮੀ ਕਾ ਚੱਲ ਰਿਹਾ 25-26, ਉਸਮੇਂ 24 ਕਾ ਐਨੁਅਲ ਦੇਖਾ ਜਾਤਾ ਹੈ, ਏਜ ਲਿਮਿਟ ਮੈਟਰ ਨਹੀਂ ਕਰਤੀ ਕਿ ਇਸਮੇਂ ਹਮਾਰੇ ਇਤਨਾ ਹੀ। ਅਗਰ ਆਪ ਸੈਲਫ ਇੰਪਲੋਇਡ ਹੈ, ਊਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ, ਆਪਕੋ ਅੱਛਾ ਬੈਨੀਫਿਟ ਹੈ, ਸਿਰਫ 2-3 ਘੰਟੇ ਕਲਾਸਿਸ ਲਗਾਏ ਘਰ ਕੇ ਕੰਫਰਟ ਸੇ, ਸਕਿੱਲ ਹਾਸਿਲ ਕਰੇ, ਅਕਾਊਂਟਿੰਗ ਕਰੇ, ਮੈਨੇਜਮੈਂਟ ਦੀ ਕੋਰਸਿਸ ਕਰੇ, ਸਾਥ ਦਾ ਫੰਡਿੰਗ 37,000 ਕੀ ਹਾਸਿਲ ਕਰੇ, ਫੈਮਿਲੀ ਆਫ 2 ਕੋ ਅਪ ਟੂ 45,000, ਜਿਸਮੇ ਸੇ $25,000 ਇਸ ਗ੍ਰਾਂਟ, ਫੈਮਿਲੀ ਆਫ 5 ਮੇਂ $100,000। ਗਵਰਨਮੈਂਟ ਫੰਡਿੰਗ ਕਰ ਰਹੀ ਹੈ, ਆਪਕੋ ਬੈਂਕ ਨਹੀਂ ਕਰ ਰਹਾ, ਬੈਂਕ ਕੋ ਚਾਹੀਏ ਅਮੀਰ ਲੋਕ, ਗਵਰਨਮੈਂਟ ਇਨ ਦੇਸ਼ੋ ਮੇਂ ਹੈਲਪ ਕਰਤੀ ਹੈ, ਲੋ ਇਨਕਮ ਹੈ, ਕਮ ਇਨਕਮ ਹੈ, ਇਸ ਲਈ ਅਗਰ ਆਪਕੀ ਇਨਕਮ ਕਮ ਹੈ, ਆਪ ਸੈਲਫ ਇੰਪਲੋਇਡ ਹੈ, ਤਭੀ ਹਮੇ ਕਾਲ ਕਰੇ, ਤਭੀ ਆਪਕੋ ਇਸਕਾ ਬੈਨੀਫਿਟ ਹੈ। ਡਾਕੂਮੈਂਟ ਵੀ ਕਿਆ ਲਗਤੇ ਜੀ, ਨੋਟਿਸ ਆਫ ਅਸੈਸਮੈਂਟ, ਬੱਚੋ ਕੇ ਬਰਥ ਸਰਟੀਫਿਕੇਟ, ਜਿਤਨਾ ਜ਼ਿਆਦਾ ਫੈਮਿਲੀ ਸਾਈਜ਼ ਹੈ ਆਪਕਾ, ਕਿਤਨੀ ਕਮ ਕਮ ਕਮ ਇਨਕਮ ਆਪਕੀ ਨੋਟਿਸ ਆਫ ਅਸੈਸਮੈਂਟ ਹੈ, ਉਤਨਾ ਜ਼ਿਆਦਾ ਜ਼ਿਆਦਾ ਜ਼ਿਆਦਾ ਫਾਇਦਾ ਹੈ, ਕੋਈ ਹੇਰਾ ਫੇਰੀ ਨਹੀਂ ਹੈ, ਕਿਉਂ ਡਾਕੂਮੈਂਟ ਲਾਈਕ ਸਰਵਿਸ ਕੈਨੇਡਾ ਪੇ ਆਪਕੇ ਪਾਸ ਪਹਿਲੇ ਸੇ ਹੀ ਹੈ ਯਾਰ, ਐਨੂਏ ਬਰਥ ਸਰਟੀਫਿਕੇਟ, ਇਨਮੇ ਕਿਆ ਹੇਰਾ ਫੇਰੀ ਕਰੇਂਗੇ, ਆਪਕੋ ਸੈਟਿੰਗ ਕੋਈ ਕਮਿਸ਼ਨ ਕੋਈ ਪਰਸੈਂਟੇਜ ਨਹੀਂ ਹੈ, ਕਾਮ ਹੋਣੇ ਕੇ ਬਾਅਦ ਮਾਰੀ $20.99 to $499 ਹੈ, ਯੈਸ ਆਪਕੋ ਬੈਨੀਫਿਟ ਇਸਮੇਂ ਜ਼ਿਆਦਾ ਹੈ, ਕੁਛ ਛੂਟ ਨਹੀਂ ਹੈ ਇਸਕੇ ਅੰਦਰ।
0: ਠੀਕ ਹੈ, ਤੋ ਇੱਕ ਵਾਰੀ ਆਪਣਾ ਐਡਰੈਸ ਫਿਰ ਸੇ ਬਤਾਏਂ ਔਰ ਆਪਣਾ ਨੰਬਰ ਦੇ ਅੱਛੇ ਸੇ।
2: ਹਾਂਜੀ, ਸੋ ਮਾਈ ਐਡਰੈਸ ਹੈ 200 ਐਕਸਪੋਰਟ ਬੁਲੇਵਾਰਡ, ਅਰੇਟਰੀ ਡੈਰੀ ਪੇ, ਆਫਿਸ ਆਪ ਆ ਸਕਤੇ ਹੈ ਜਬ ਆਪਕਾ ਮਨ ਕਰੇ, ਟਿਮ ਹੋਟਲ ਮੇਂ ਨਹੀਂ ਮਿਲਤੇ, ਪ੍ਰੋਪਰ ਆਫਿਸ ਹੈ ਜੀ ਹਮਾਰਾ, ਗਵਰਨਮੈਂਟ ਜਿਤਨੀ ਡੈਂਟਲ ਬੈਨੀਫਿਟ, ਇਸ ਤਰ੍ਹਾਂ ਕੇ ਬੈਨੀਫਿਟ, ਚਾਈਲਡ ਬੈਨੀਫਿਟ ਪੇ ਸਪੈਂਡ ਕਰਤੀ ਹੈ, ਗਵਰਨਮੈਂਟ ਸਪੈਂਡ ਕਰਤੀ ਹੈ ਐਜੂਕੇਸ਼ਨ ਪੇ, ਹਮਾਰੀ ਫੀਸ ਕਾਮ ਹੋਣੇ ਕੇ ਬਾਅਦ ਹੈ, ਆਪਕੋ ਇਸਮੇਂ ਅੱਛੀ ਫੰਡਿੰਗ ਮਿਲ ਰਹੀ ਹੈ ਜੀ, ਬਾਅਦ ਮੇਂ ਮੌਕਾ ਨਹੀਂ ਆਏਗਾ, ਕਿਉਂ ਨਹੀਂ ਆਏਗਾ, 1 August ਕੇ ਬਾਅਦ ਗਵਰਨਮੈਂਟ ਗ੍ਰਾਂਟਸ ਮੇਂ ਕੱਟ ਕਰ ਰਹੀ ਹੈ, 2 ਬੈਚ ਰਹਿ ਗਏ ਹੈ, ਐਨਰੋਲ ਕਰੇ, ਲਹਾ ਲੇ, ਅਗਰ ਆਪ ਆਪਣੇ 5 ਦੋਸਤ ਕੋ ਫੋਨ ਲਗਾਏਂਗੇ, 3 ਪਹਿਲੇ ਸੇ ਐਨਰੋਲ ਹੋ ਚੁੱਕੇ ਹੈ, ਉਨਮੇਂ ਸੇ 2 ਹਮਸੇ ਹੋਏ ਹੈਂ, ਆਪ ਪਿੱਛੇ ਨਾ ਰਹੇ, ਨੰਬਰ ਨੋਟ ਕਰੇਂ, 437-264-3175, 437-264-3175, 437-264-3175, ਹੁਣੇ ਕਾਲ ਕਰੋ ਤੇ ਲਾ ਲਓ, 437-264-3175।
0: ਜੀ ਥੈਂਕ ਯੂ ਸਰਾਂਸ਼, ਥੈਂਕ ਯੂ, ਤੇ ਸਰਾਂਸ਼ ਨੂੰ ਵੀ ਐਨ ਪੰਜਾਬੀ ਆ ਗਈ, ਲਾਹਾ ਲੋ ਹੈ,
2: ਬਿਲਕੁਲ ਬਿਲਕੁਲ ਜੀ, ਹਮੇ ਡੇਟਾ ਲੋ ਗਏ, ਜਿਹੜਾ ਛੱਡੀ ਗਿਆ ਤਾਂ ਤੋਂ ਟਲ ਗਿਆ ਪੂਰਾ ਸਹੀ ਸੇ।
0: ਠੀਕ ਹੈ, ਥੈਂਕ ਯੂ, ਥੈਂਕ ਯੂ ਵੈਰੀ ਮਚ,
2: ਥੈਂਕ ਯੂ, ਥੈਂਕ ਯੂ
0: ਜੀ।

0: ਲਓ ਜੀ ਹੁਣ ਆਪਾਂ ਪਰਮਜੀਤ ਦਿਓਲ ਜੀ ਨੂੰ ਲੈਂਦੇ ਹਾਂ ਤੇ ਰੀਅਲ ਅਸਟੇਟ ਦੀ ਲੈਂਦੇ ਹਾਂ ਜਾਣਕਾਰੀ। ਪਰਮਜੀਤ ਜੀ ਸਵਾਗਤ ਤੁਹਾਡਾ। ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਲਓ ਜੀ ਜੇ ਨਾ ਆਪਾਂ ਗੱਲ ਕਰੀਏ ਆਪਣੇ ਬੈਂਕ ਆਫ ਕੈਨੇਡਾ ਦੀ, ਹੈ ਨਾ, ਕੱਲ ਨੂੰ ਉਹਨਾਂ ਨੇ ਅਨਾਊਂਸਮੈਂਟ ਕਰਨੀ ਹੈ ਕਿ ਜਿਹੜੇ ਇੰਟਰਸਟ ਰੇਟ ਆ ਉਹਨਾਂ 'ਚ ਕੋਈ ਵਾਧਾ ਕਰਨਾ ਕਿ ਨਹੀਂ ਕਰਨਾ। ਪਰ ਕਿਆਸ ਰਾਈਆਂ ਤਾਂ ਇਹੀ ਹੈ ਵੀ ਨਹੀਂ ਵਧਾਉਣਗੇ ਨਹੀਂ, ਹੈ ਨਾ, ਐਜ਼ ਇਟ ਇਜ਼ ਜਿਹੜਾ ਹੈਗਾ ਉਹੀ ਰੇਟ ਰਹੂਗਾ। ਅਤੇ ਲੋੜ ਵੀ ਆ ਇਸ ਸਮੇਂ ਕਿ ਵਧੇ ਨਾ, ਪਰ ਘਟਣ ਨੂੰ ਤਾਂ ਜਿਵੇਂ ਕਹਿੰਦੇ ਆ ਵੀ ਸਾਰੇ ਰਾਜ਼ੀ ਹੋ ਜਾਂਦੇ ਆ ਵੀ ਘਟੇ ਤਾਂ ਬਹੁਤ ਵਧੀਆ, ਕਿਉਂਕਿ ਜਿਹੜੇ ਹਾਲਾਤ ਹੈ ਲੋਕਾਂ ਦੇ। ਪਰ ਕਹਿੰਦੇ ਆ ਵੀ ਕੋਈ ਫੇਰ ਬਦਲ ਜਿਹੜਾ ਬੈਂਕ ਆਫ ਕੈਨੇਡਾ ਨਹੀਂ ਕਰੂਗਾ ਇੰਟਰਸਟ ਰੇਟਸ ਦੇ ਵਿੱਚ, ਕੱਲ੍ਹ ਨੂੰ ਜਿਹੜੀ ਅਨਾਊਂਸਮੈਂਟ ਕਰਨੀ ਹੈ। ਬਾਕੀ ਦਾ ਕੱਲ੍ਹ ਦਾ, ਕੱਲ੍ਹ ਨੂੰ ਦੇਖਾਂਗੇ ਵੀ ਕਿਵੇਂ ਕੀ ਹੈ, ਹੈ ਨਾ। ਕਈ ਵਾਰੀ ਕਹੀ ਜਾਂਦੇ ਕੁਛ ਤੇ ਕਰਦੇ ਕੁਛ ਹੈ। ਤੇ ਲਓ ਜੀ ਸੈੱਲ ਫੋਨ ਡੀਲਸ ਵੀ ਆਪਾਂ ਸੁਣ ਲੈਂਦੇ ਹਾਂ। ਰਾਜਵੀਰ ਜੁੜ ਗਏ ਸਾਡੇ ਨਾਲ। ਹਾਂਜੀ ਰਾਜਵੀਰ,
1: ਚਾਹੇ ਤੁਸੀਂ ਇੰਡੀਆ ਆਉਂਦੇ ਜਾਂਦੇ ਹੋ ਕਾਫੀ, ਜਾਂ ਤੁਹਾਡੇ ਪੇਮੈਂਟ ਫ੍ਰੀ ਆ 6 ਮਹੀਨੇ ਇੱਥੇ, ਜਾਂ ਇੱਥੇ ਆਪਾਂ ਨੂੰ ਲਾਈਨ ਕੈਂਸਲ ਕਰਨੀ ਪੈਂਦੀ ਜਾਂ ਨੰਬਰ ਗਵਾ ਲੈਂਦੇ ਨੇ, ਤੇ ਆਪਾਂ ਨੂੰ ਸਪੈਸ਼ਲ ਪਲਾਨ ਹੈ $50 ਤੇ। ਹੁਣ ਸੇਮ ਪਲਾਨ ਉਹ ਇੰਡੀਆ ਚਲਾਉਣ, ਜਿੱਥੇ ਮਰਜ਼ੀ ਦੁਨੀਆ 'ਚ ਜਾ ਕੇ ਅਨਲਿਮਿਟਡ ਹੀ ਇਹ 'ਚ ਡਾਟਾ ਹੋਊਗਾ, ਕੋਈ ਰੋਮਿੰਗ ਐਕਸਟਰਾ ਨਹੀਂ ਪਿਆ ਕਰਨੀ। $50 ਤੱਕ ਤੇ ਤੁਸੀਂ ਹੁਣ ਵਰਲਡ ਪਲਾਨ ਲੈ ਸਕਦੇ ਵਿਦ ਰੋਮਿੰਗ ਦੇ ਨਾਲ, ਪਾਕਿਸਤਾਨ ਜਾਓ, ਇੰਡੀਆ, ਦੁਬਈ, ਯੂਰਪ, ਜਿੱਥੇ ਵੀ ਮਰਜ਼ੀ ਜਾਓ। ਤੇ ਦੂਸਰੀ ਆਪਸ਼ਨ ਹੈਗੀ ਹੈ ਜੀ $40 'ਚ ਅਨਲਿਮਿਟਡ ਕੈਨੇਡਾ ਵਾਈਜ਼, US ਰੋਮਿੰਗ ਇੰਕਲੂਡ ਹੈ, ਮੈਕਸੀਕੋ ਵਕੇਸ਼ਨ ਤੇ ਜਾਂਦੇ ਉਹ ਵੀ ਇੰਕਲੂਡ ਹੈ, ਕੋਈ ਐਕਸਟਰਾ ਨਹੀਂ ਦੇਣੇ। ਅਨਲਿਮਿਟਡ ਡਾਟਾ ਕੈਨੇਡਾ 'ਚ ਰਹਿ ਕੇ ਇੰਡੀਆ ਕਾਲਿੰਗ, ਪਾਕਿਸਤਾਨ

0: 45 ਦੇ ਇਹਨਾਂ ਕੋਂਬੋ ਕਾਰਡ ਦਾ ਇੰਟਰਨੈਟ $65 ਨਾਲ $600 ਬਿੱਲ ਕਰਾੜੀ 3 ਸਾਲ ਦੇ ਕਾਊਂਟਰ ਨਾਲ ਉਹ ਵੀ ਕੋਂਬੋ ਕਰਾਉਣਾ ਤੇ ਤੁਹਾਨੂੰ ਇੰਟਰਨੈਟ ਦਾ ਕੋਂਬੋ ਵੀ ਨਾਲ ਕਰਾ ਕੇ ਦੇਣਗੇ। ਅਗਰ ਇਕੱਲਾ ਇੰਟਰਨੈਟ ਲੈਣਾ $55 ਚ 1.5 ਗੀਗਾਬਿਟ ਸਪੀਡ 3000 ਦੀ ਸਪੀਡ $1 ਡਿਪੈਂਡ ਤੁਹਾਡੀ ਕਿਹੜੀ ਕੰਪਨੀ ਦੀ ਸਰਵਿਸ ਅਵੇਲੇਬਲ ਹੈ ਉਹ ਹਿਸਾਬ ਨਾਲ ਤੁਹਾਨੂੰ ਇੰਟਰਨੈਟ ਵੀ ਪ੍ਰੋਵਾਈਡ ਕਰਕੇ ਦੇਵਾਂਗੇ। ਨੰਬਰ ਹੈ ਜੀ 647-7-35-45 ਜੀ। ਥੈਂਕ ਯੂ ਜੀ।
1: ਜੀ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਨੰਬਰ ਇੱਕ ਵਾਰ ਨੋਟ ਕਰ ਲਓ 647-7-65-45 647-7-65-45 ਤੇ ਤੁਸੀਂ ਰਾਜਵੀਰ ਨਾਲ ਗੱਲਬਾਤ ਕਰੋ ਸੈੱਲਫੋਨ ਡੀਲਸ ਇੰਟਰਨੈਟ ਡੀਲਸ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਬੜੇ ਵਧੀਆ ਰੇਟ ਦੇ ਉੱਪਰ। ਤੇ ਲਓ ਜੀ ਮੈਂ ਜਿਹੜਾ ਨੰਬਰ ਹੈ ਤੁਹਾਨੂੰ ਵਧੀਆ ਗਰੋਸਰੀ ਕਰਨ ਦੇ ਲਈ ਵੀ ਦੇ ਦੇਵਾਂ ਕਿਉਂਕਿ ਆਪਾਂ ਬਹੁਤੀ ਵਾਰ ਹੁਣ ਜਾਂਦੇ ਹਾਂ ਨਾ ਤੇ ਬਸ 2-4 ਚੀਜ਼ਾਂ ਲੈ ਹੋ ਜਾਂਦੀਆਂ ਤੇ ਤੁਹਾਡਾ ਬਿੱਲ ਇੰਨਾ ਵੱਡਾ ਬਣ ਜਾਂਦਾ। ਜੇ ਤੁਸੀਂ ਚੰਗੀ ਤਰ੍ਹਾਂ ਪੂਰੇ ਵੀਕ ਦੀ ਗਰੋਸਰੀ ਕਰਨੀ ਹੁੰਦੀ ਹੈ ਫਿਰ ਤਾਂ ਦੇਖ ਲਓ ਕਿੰਨੇ ਪੈਸੇ ਲੱਗ ਜਾਂਦੇ ਆ। ਕਮਾਲ ਹੀ ਹੈ ਵੈਸੇ, ਜਦਕਿ ਇੰਨਾ ਰੇਟ ਵਧਣਾ ਨਹੀਂ ਚਾਹੀਦਾ ਚੀਜ਼ਾਂ ਦਾ ਪਰ ਵਧੀ ਜਾਂਦਾ। ਪਰ ਜੇ ਤੁਸੀਂ ਜਾਓਗੇ ਨੋਬਲ ਫਰੈਸ਼ ਫੂਡ ਤੇ, ਇਹਨਾਂ ਦੇ ਕੋਲ ਐਨ ਹਰੀਆਂ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਵੀ ਹੈ ਬੜੇ ਵਧੀਆ। ਬਾਕੀ ਤੁਸੀਂ ਡਰਾਈ ਫਰੂਟ ਜੇ ਲੈਣਾ ਚਾਹੁੰਦੇ ਹੋ ਬੜੇ ਘੱਟ ਰੇਟ ਤੇ ਤੁਹਾਨੂੰ ਮਿਲਣਗੇ। ਡਰਾਈ ਫਰੂਟ ਦੇ ਜਿਹੜੇ ਮੈਂ ਰੇਟ ਆ ਥੋੜੇ ਜਿਹੇ ਦੱਸਾਂ। ਜੇ ਤੁਸੀਂ ਬਦਾਮ ਲੈਣੇ ਆ 5.99 ਦੇ ਤੁਹਾਨੂੰ ਮਿਲ ਜਾਣੇ ਆ 1 ਪਾਉਂਡ, ਤੇ ਜੇ ਕੈਸ਼ਿਊ ਲੈਣੇ ਆ ਉਹ ਵੀ 5.99 ਦੇ 1 ਪਾਉਂਡ ਹੈ, ਤੇ ਵਾਲਨਟ ਜਿਹੜੇ ਆਪਣੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਹ ਵਿਦਆਊਟ ਸ਼ੈੱਲ ਹੈ, ਜਿਹੜੇ ਕੱਢੇ ਕਢਾਏ ਆਪਾਂ ਕਹਿ ਸਕਦੇ ਹਾਂ ਅਖਰੋਟ, 5.99 ਦੇ ਪਾਉਂਡ ਹੈ ਇਹ ਵੀ। ਅਤੇ ਗ੍ਰੀਨ ਰੇਜ਼ਨ ਜੇ ਤੁਸੀਂ ਲੈਣਾ ਚਾਹੁੰਦੇ ਹੋ ਜਿਹਨੂੰ ਆਪਾਂ ਕੀ ਕਹਿੰਦੇ ਹਾਂ ਕਿਸ਼ਮਿਸ਼, ਹੈ ਨਾ, 2.99 ਦੀ ਇਹ 1 ਪਾਉਂਡ ਤੁਹਾਨੂੰ ਮਿਲ ਜਾਣੀ। ਸੋ ਬੜੇ ਲਾਜਵਾਬ ਤੁਹਾਨੂੰ ਰੇਟ ਇਹਨਾਂ ਤੋਂ ਮਿਲ ਰਹੇ ਆ। ਕੈਸਟਰ ਆਇਲ ਤੁਸੀਂ ਲੈਣਾ ਜੇ 400 ਮਿਲੀਲੀਟਰ ਦਾ 4.99 ਦਾ, ਇਹ ਵੀ ਬੜਾ ਵਧੀਆ ਹੁੰਦਾ ਜੀ ਤੇਲ। ਸੋ ਬਾਕੀ ਗਾਰਲਿਕ ਪੇਸਟ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਕਿ ਤੁਹਾਨੂੰ ਲਸਣ ਛਿੱਲਣਾ ਹੀ ਨਾ ਪਵੇ, ਹੈ ਜੱਬ ਖਾਣਾ ਜਿਵੇਂ ਕਹਿੰਦੇ ਆ, ਪਹਿਲਾਂ ਲੱਗੇ ਰਹੋ ਕਾਫੀ ਦੇਰ। ਪਰ ਇੱਥੇ ਨਾ ਹੁਣ ਜੇ ਆਪਾਂ ਦੇਖਦੇ ਹਾਂ ਲਸਣ ਬੜਾ ਮੋਟਾ ਮੋਟਾ ਹੁੰਦਾ ਜਿਹੜਾ ਕਿ ਫਟਾਫਟ ਛਿੱਲਿਆ ਜਾਂਦਾ, ਉਂਝ ਜਦੋਂ ਆਪਾਂ ਬੈਕ ਹੁੰਦੇ ਸੀ ਨਾ ਕਈ ਵਾਰ ਬੜੇ ਛੋਟੇ ਹੁੰਦੇ ਸੀ, ਕਹਿੰਦੇ ਉਹ ਵੈਸੇ ਦੇਸੀ ਹੁੰਦੇ ਜਿਹੜੇ ਜਮੀ ਛੋਟੇ ਹੁੰਦੇ ਆ। ਹੁਣ ਇੱਥੇ ਤਾਂ ਸਬਜ਼ੀਆਂ ਵੀ, ਚਾਹੇ ਆਪਾਂ ਦੇਖ ਲਈਏ ਜਿਹੜੇ ਕੈਪਸੀਕਮ ਹੁੰਦੇ ਆ ਆਪਣੇ ਸ਼ਿਮਲਾ ਮਿਰਚ, ਹੈ ਨਾ, ਉਹ ਕਿੰਨੇ ਵੱਡੇ ਵੱਡੀਆਂ ਹੁੰਦੀਆਂ, ਉਂਝ ਤਾਂ ਜਿਵੇਂ ਅਦਰਵਾਈਜ਼ ਜਿਹੜਾ ਉਹਨਾਂ ਦਾ ਸਾਈਜ਼ ਨੋਰਮਲ ਜੇ ਆਪਾਂ ਦੇਖਦੇ ਹੁੰਦੇ ਸੀ ਇੰਡੀਆ 'ਚ, ਹੈ ਨਾ। ਸੋ ਜੇ ਤੁਸੀਂ ਗਾਰਲਿਕ ਤੇ ਜਿੰਜਰ ਪੇਸਟ ਲੈਣਾ ਦੋਨੋਂ ਹੀ, ਜੱਬ ਹੀ ਮੁੱਕ ਗਿਆ, ਜਿੰਜਰ ਦਾ ਵੀ ਤੁਹਾਨੂੂੰ ਕਾਫੀ ਕਰਨਾ ਪੈਂਦਾ ਹੈ ਨਾ, ਜਾਂ ਗ੍ਰਾਇੰਡ ਕਰੋ, ਪਰ ਇਹ ਬਿਲਕੁਲ ਪੇਸਟ ਬਣਿਆ ਬਣਾਇਆ ਆਪਣੀ ਸਬਜ਼ੀ ਦਾਲਾਂ 'ਚ ਪਾਓ ਅਤੇ ਸਬਜ਼ੀ ਬਣਾਓ। 2.99 ਦਾ ਤੁਹਾਨੂੰ ਇਹ 1 ਪੈਕ ਮਿਲ ਜਾਣਾ, 750 ਗ੍ਰਾਮ ਦਾ ਇਹ ਪੈਕ ਹੈ। ਅਤੇ ਬਾਕੀ ਬੜਾ ਕੁਛ ਇਹਨਾਂ ਦੇ ਕੋਲ ਹੋਰ ਹੈ ਜੀ, ਤੁਸੀਂ ਇਹਨਾਂ ਕੋਲ ਪਹੁੰਚੋ ਅਤੇ ਫਾਇਦਾ ਚੁੱਕੋ। ਚਾਹੇ ਤੁਸੀਂ ਆਲੂ ਪਿਆਜ਼ ਲੈਣੇ ਉਹ ਵੀ ਬੜਾ ਘੱਟ ਰੇਟ ਹੈ, ਜਾਂ ਫਿਰ ਤੁਸੀਂ ਦਾਲਾਂ ਜਾਂ ਆਟੇ ਜਾਂ ਚਾਵਲ ਲੈਣੇ ਆ। ਨੰਬਰ ਤੁਸੀਂ ਨੋਟ ਕਰੋ ਨੋਬਲ ਫਰੈਸ਼ ਫੂਡ ਦਾ, 299-801-0566। ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ ਇਹ, 289-801-0566 ਨੋਬਲ ਫਰੈਸ਼ ਫੂਡ। ਅਤੇ SL ਵਿੰਡੋਜ਼ ਡੋਰਸ ਦਾ ਨੰਬਰ ਵੀ ਨੋਟ ਕਰ ਲਓ, ਵਧੀਆ ਵਿੰਡੋਜ਼ ਡੋਰਸ ਦਾ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਜ਼ਰੂਰ ਕਾਲ ਕਰੋਗੇ। ਕੈਸ਼ ਨੂੰ ਫਾਈਨਾਂਸਿੰਗ ਵੀ ਅਵੇਲੇਬਲ ਹੈ, ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕਈ ਵਾਰ ਮਨੀ ਦੀ ਤੁਹਾਨੂੰ ਦਿੱਕਤ ਹੁੰਦੀ ਹੈ ਅਤੇ ਫਿਰ ਕਈ ਵਾਰ ਲੱਗਦਾ ਕੰਮ ਤਾਂ ਕਰਾਉਣ ਵਾਲੇ ਪਰ ਪੈਸੇ ਨਹੀਂ ਹੈਗੇ ਹਾਲੇ, ਤਾਂ ਕੀ ਕੀਤਾ ਜਾਵੇ। ਸੋ ਇਹ ਕਹਿੰਦੇ ਉਹਦਾ ਹੱਲ ਵੀ ਹੈਗਾ ਸਾਡੇ ਕੋਲ, ਬਸ ਤੁਸੀਂ ਕਾਲ ਕਰੋ ਅਤੇ ਬਾਕੀ ਅਸੀਂ ਆਪਣੇ ਆਪ ਦੇਖ ਲੈਣਾ। SL ਵਿੰਡੋਜ਼ ਐਂਡ ਡੋਰਸ ਤੁਸੀਂ ਕਾਲ ਕਰੋਗੇ 647-9-26-0047 6479-26-0047 ਤੇ ਗੱਲਬਾਤ ਹੋਣੀ ਹੈ। ਅਤੇ ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਚਾਹੁੰਦੇ ਹੋ ਕਿ ਵਧੇ ਵਧੀਆ ਰੇਟ 'ਤੇ ਲਈਏ ਆਪਾਂ ਟਿਕਟਾਂ ਅਤੇ ਘੁੰਮ ਫਿਰ ਕੇ ਆਈਏ। ਹੁਣ ਬੱਚਿਆਂ ਨੂੰ ਛੁੱਟੀਆਂ ਹੋ ਜਾਣੀਆਂ ਜੀ, ਆ ਜੂਨ ਦਾ ਮਹੀਨਾ ਚੱਲ ਰਿਹਾ ਅਤੇ ਅੱਜ ਜਿਹੜੀ ਹੈ 9 ਤਰੀਕ ਹੋ ਗਈ ਹੈ, ਬਸ 30 ਜੂਨ ਤੱਕ ਸਾਰਾ ਨਿਪਟ ਜਾਂਦਾ, ਪਹਿਲਾਂ ਹੀ ਫ੍ਰੀ ਹੋ ਜਾਂਦੇ ਬੱਚੇ, ਹੈ ਨਾ। ਸੋ ਉਂਝ ਚਲੋ ਜੂਨ ਦਾ ਮਹੀਨਾ ਅਤੇ ਕਈ ਤਾਂ ਲਾਸਟ ਵੀਕ ਦੇ ਵਿੱਚ ਹੀ ਆਪਣਾ ਘੁੰਮਣ ਫਿਰਨ ਲੰਘ ਜਾਂਦੇ ਆ। ਸੋ ਵਧੀਆ ਰੇਟ 'ਤੇ ਤੁਸੀਂ ਟਿਕਟਾਂ ਬੁੱਕ ਕਰਾਓ ਜੀ। ਤੁਸੀਂ ETN ਟਰੈਵਲਸ ਨੂੰ ਕੰਟੈਕਟ ਕਰੋਗੇ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਤੱਕ ਇਹ ਓਪਨ ਹੁੰਦੇ ਆ। ਨੰਬਰ ਹੈਗਾ ਜੀ 905-400-3300-1905-463-1301 ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ ਆਪਾਂ ਹੁਣ ਗੱਲਬਾਤ ਥੋੜੀ ਜਿਹੀ ਕਰੀਏ ਕਿ ਜਿਸ ਤਰ੍ਹਾਂ ਨਾ ਪਹਿਲਾਂ ਆਸਟ੍ਰੇਲੀਆ ਨੇ ਕੀਤਾ ਸੀਗਾ,

0: ਹੋਰ ਵੀ ਕਈ ਕੰਟਰੀ ਹੈਗੇ ਯੂਕੇ ਵਗੈਰਾ ਜਿੱਥੇ ਕਿ ਸੋਸ਼ਲ ਮੀਡੀਆ ਤੇ ਬੈਨ ਲਗਾਇਆ ਹੋਇਆ ਉਹਨਾਂ ਨੇ। ਆਸਟ੍ਰੇਲੀਆ ਨੇ ਰੀਸੈਂਟਲੀ ਕੀਤਾ ਕਿ ਜਿਹੜੇ 16 ਸਾਲ ਤੋਂ ਘੱਟ ਬੱਚੇ ਆ ਉਹ ਸੋਸ਼ਲ ਮੀਡੀਆ ਦਾ ਯੂਜ਼ ਨਹੀਂ ਕਰਨਗੇ, ਕਿਉਂਕਿ ਆਪਾਂ ਬੜਾ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਤਾਂ ਕੋਈ ਕਿਸੇ ਕਿਸਮ ਦੀ ਪਾਬੰਦੀ ਹੈ ਹੀ ਨਹੀਂ ਕਿ ਕੀ ਤੁਸੀਂ ਗੱਲਬਾਤ ਕਰ ਸਕਦੇ ਹੋ, ਕੀ ਸ਼ੋਅ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਜਿਹਦਾ ਜੀ ਜੋ ਕਰਦਾ ਉਹ ਕਰੀ ਜਾਂਦਾ ਹੈ ਨਾ। ਜਿਹੜੇ ਤਾਂ ਜਿਵੇਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ, ਜੇ ਤਾਂ ਹੁੰਦਾ ਵੀ ਹਾਂਜੀ ਕੋਈ ਇਨਫੋਰਮੇਸ਼ਨ ਕਿਸੇ ਤਰ੍ਹਾਂ ਦੀ ਦਿੱਤੀ ਜਾ ਰਹੀ ਹੈ, ਚਾਹੇ ਕੋਈ ਬਿਜ਼ਨਸ ਦੀ ਹੈ, ਚਾਹੇ ਕੋਈ ਬੁੱਕਸ ਬਾਰੇ, ਖਾਣ ਪੀਣ ਬਾਰੇ, ਹੈ ਨਾ, ਕੋਈ ਡਾਇਟ ਪਲਾਨ ਦੱਸਿਆ ਜਾ ਰਿਹਾ, ਕੋਈ ਸਨੈਕਸ ਜਾਂ ਕੁਛ ਅਲੱਗ ਤਰ੍ਹਾਂ ਦੀ ਕੋਈ ਚੀਜ਼ ਹੈ ਕਿਵੇਂ ਤੁਸੀਂ ਬਣਾ ਸਕਦੇ ਹੋ, ਕੁੱਕ ਕਰ ਸਕਦੇ ਹੋ, ਉਹ ਵੀ ਚਲੋ ਵਧੀਆ ਹੈ ਨਾ, ਬੜਾ ਕੁਛ ਪਤਾ ਲੱਗਦਾ ਜਿਹੜਾ ਆਪਾਂ ਨੂੰ ਨਹੀਂ ਪਤਾ ਸੀ। ਪਰ ਜਿੱਥੇ ਫਿਰ ਗੱਲਬਾਤ ਇੱਦਾਂ ਦੀ ਆ ਜਾਂਦੀ ਹੈ ਕਿ ਬੱਚਿਆਂ ਤੇ ਕੋਈ ਬੈਡ ਇਫੈਕਟ ਪੈਂਦਾ, ਉਹ ਬੜਾ ਮਾੜਾ ਹੋ ਜਾਂਦਾ ਹੈ ਨਾ। ਕਿਉਂਕਿ ਜਿਵੇਂ ਜੇ ਉਹੀ ਗੱਲ ਆਪਾਂ ਆਪਣੀ ਗੱਲ ਕਰਦੇ ਹਾਂ, ਅਸੀਂ ਦੇਖੋ ਆਪਾਂ ਕਾਲਜ ਦੇ ਵਿੱਚ ਵੀ ਜਾਣ ਲੱਗੇ, ਯੂਨੀਵਰਸਿਟੀ ਵਿੱਚ ਵੀ, ਕਿੰਨੀਆਂ ਗੱਲਾਂ ਦਾ ਬੰਦੇ ਨੂੰ ਨਹੀਂ, ਕਿਉਂਕਿ ਉਦੋਂ ਇੰਨਾ ਨਹੀਂ ਸੀਗਾ ਵੀ ਕੋਈ ਓਪਨਲੀ ਗੱਲ ਕਰ ਰਿਹਾ, ਜਾਂ ਆਪਾਂ ਦੇਖ ਰਹੇ ਹਾਂ, ਜਾਂ ਆਪਾਂ ਫਿਲਮਾਂ ਵੀ ਦੇਖਦੇ ਹੁੰਦੇ ਸੀ। ਦੇਖੋ ਉਹਦੇ ਵਿੱਚ ਕੋਈ ਰੋਮਾਂਟਿਕ ਸੀਨ ਜਿਹੜੇ ਹੁੰਦੇ ਸੀ ਜਾਂ ਗਾਣੇ ਹੁੰਦੇ ਸੀ, ਉਹਨਾਂ ਨੂੰ ਕਿੰਨੇ ਵਧੀਆ ਤਰੀਕੇ ਦੇ ਨਾਲ ਉਹ ਸ਼ੋਅ ਕਰਦੇ ਸੀ, ਜਾਂ ਜਿਹੜੇ ਗੀਤ ਲਿਖੇ ਵੀ ਹੁੰਦੇ ਸੀਗੇ ਉਹਨਾਂ ਦੇ ਵਿੱਚ ਇਦਾਂ ਦੀ ਗੱਲਬਾਤ ਕੀਤੀ ਜਾਂਦੀ ਸੀਗੀ ਕਿ ਮਤਲਬ ਉਹ ਗੱਲ ਵੀ ਉੱਥੇ ਤੱਕ ਚਲੀ ਜਾਂਦੀ ਸੀ, ਜਿਹੜੇ ਸਮਝਣ ਵਾਲੇ ਸਮਝ ਵੀ ਲੈਂਦੇ ਸੀ, ਪਰ ਓਪਨਲੀ ਕੋਈ ਵਰਡ ਇਦਾਂ ਦਾ ਨਹੀਂ ਸੀ ਬੋਲਿਆ ਜਾਂਦਾ, ਜਾਂ ਕੋਈ ਸੀਨ ਇਦਾਂ ਦਾ ਕ੍ਰੀਏਟ ਨਹੀਂ ਸੀ ਕੀਤਾ ਜਾਂਦਾ ਕਿ ਜਿਹੜੀ ਕਿ ਉਹ ਬੰਦਾ ਦੇਖੇ ਤਾਂ ਉਹਨੂੰ ਬੜਾ ਅਜੀਬ ਲੱਗੇ, ਅੱਛਾ ਇਹ ਕੀ ਦਿਖਾਤਾ ਇਹਨਾਂ ਨੇ, ਜੋ ਕਿ ਹੁਣ ਬੜਾ ਕੁਛ ਸਾਰਾ ਕੁਛ ਹੀ ਮੈਂ ਤਾਂ ਕਹਿੰਦੀ ਹਾਂ ਐਂਡ ਮੂਮੈਂਟ ਤੱਕ ਪੂਰਾ ਸ਼ੋਅ ਕਰ ਦਿੰਦੇ ਆ ਜਿਹੜਾ ਕਿ ਨਹੀਂ ਦਿਖਾਉਣਾ ਚਾਹੀਦਾ, ਹੈ ਨਾ। ਸੋ ਬੱਚਿਆਂ 'ਤੇ ਉਹਦਾ ਬੜਾ ਬੈਡ ਇਫੈਕਟ, ਕਿਉਂਕਿ ਬੱਚਿਆਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ, ਬੱਚੇ ਹੋਰ ਉਹ ਚੀਜ਼ ਵੱਲ ਜਿਹੜੇ ਆ ਧੱਸੀ ਜਾਂਦੇ ਆ ਉਹਦੇ ਵਿੱਚ, ਚਾਹੇ ਆਪਾਂ ਕਿਸੇ ਵੀ ਤਰੀਕੇ ਦੀ ਗੱਲ ਲੈ ਲਈਏ, ਜਾਂ ਕੋਈ ਨਸ਼ਿਆਂ ਪੱਤਿਆਂ ਦੀ, ਜਾਂ ਕੋਈ ਰਿਲੇਸ਼ਨਸ਼ਿਪ ਦੀ, ਉਹਨਾਂ ਨੂੰ ਜ਼ਿਆਦਾ ਪਤਾ ਲੱਗੀ ਜਾਂਦਾ ਜਿਹਦੇ ਕਰਕੇ ਉਹਦੇ ਕੌਨਸੀਕੁਐਂਸਿਸ ਦਾ ਨਹੀਂ ਇੰਨਾ ਪਤਾ ਲੱਗਦਾ, ਤੇ ਉਹ ਫਿਰ ਬੜਾ ਹੀ ਬੈਡ ਇਫੈਕਟ ਪੈ ਰਿਹਾ। ਸੋ ਇੱਥੇ ਵੀ ਚਲੋ ਜੇ ਹੁਣ ਦੂਜੇ ਦੇਸ਼ਾਂ ਨੂੰ ਦੇਖ ਕੇ ਆਪਣੇ ਇੱਥੇ ਵੀ ਜਿਹੜੀ ਸਰਕਾਰ ਹੈ ਉਹ ਜਾਗੀ ਥੋੜ੍ਹੀ ਜੀ, ਤੇ ਲਿਬਰਲ ਗੌਰਮੈਂਟ ਕਹਿੰਦੇ ਆ ਵੀ ਹੁਣ ਬਿੱਲ ਇੱਕ ਲੈ ਕੇ ਆ ਰਹੇ ਆ ਹਾਊਸ ਆਫ ਕਾਮਨਸ ਦੇ ਵਿੱਚ ਇੰਟਰੋਡਿਊਸ ਕਰਨਾ ਜੀ ਉਹਨਾਂ ਨੇ ਕੱਲ੍ਹ ਨੂੰ, ਅੱਜ ਮੰਗਲਵਾਰ ਹੈ, ਕੱਲ੍ਹ ਨੂੰ ਬੁੱਧਵਾਰ ਹੈ, ਵੈਨਸਡੇ ਨੂੰ ਇੱਕ ਬਿੱਲ ਪਾਰਲੀਮੈਂਟ 'ਚ ਲਿਆਂਦਾ ਜਾਣਾ ਜਿਹਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਣ ਦੀ ਜਿਹੜੀ ਹੈ ਯੋਜਨਾ ਬਣਾਈ ਜਾ ਰਹੀ ਹੈ, ਪਲਾਨ ਕੀਤਾ ਜਾ ਰਿਹਾ, ਜਿਹੜਾ ਇਹ ਫਿਰ ਬਿੱਲ ਹੋਊਗਾ ਕੱਲ੍ਹ ਨੂੰ ਤਾਂ ਪੇਸ਼ ਕਰਨਾ ਉਹਨਾਂ ਨੇ, ਹੈ ਨਾ, ਫਿਰ ਜਿਵੇਂ ਆਪਾਂ ਕਹਿੰਦੇ ਉਹ 'ਤੇ ਬਹਿਸ ਹੋਊਗੀ, ਗੱਲਬਾਤ ਹੋਊਗੀ, ਫਿਰ ਉਹ ਪਾਸ ਹੋਊਗਾ, ਫਿਰ ਉਹ ਤੋਂ ਬਾਅਦ ਇੰਪਲੀਮੈਂਟ ਹੋਵੇਗਾ। ਪਰ ਚਲੋ ਸ਼ੁਰੂਆਤ ਜਿਵੇਂ ਆਪਾਂ ਕਹਿੰਦੇ ਹਾਂ ਵੀ ਜਦੋਂ ਕਿਸੇ ਚੀਜ਼ ਦੀ ਸ਼ੁਰੂਆਤ ਹੋ ਜਾਂਦੀ ਹੈ ਅੱਧਾ ਕੰਮ ਨਿਪਟ ਜਾਂਦਾ, ਸੋ ਜੇ ਉਹ ਇਹ ਬਿੱਲ ਲੈ ਕੇ ਵੀ ਆ ਰਿਹਾ ਇਟਸ ਗੁੱਡ, ਹੈ ਨਾ, ਵਧੀਆ। ਬਾਕੀ ਕਿਵੇਂ ਪਾਬੰਦੀ ਲਾਉਣਗੇ, ਕਿਵੇਂ ਕੀ ਹੋਊਗਾ, ਕਿਉਂਕਿ ਪਿਛਲੇ ਸਮਿਆਂ 'ਚ ਆਪਾਂ ਨੇ ਦੇਖਿਆ ਹੀ ਹੈ ਜਿਵੇਂ ਹੁਣ ਫੇਸਬੁੱਕ 'ਤੇ ਕਿਸੇ ਨੇ ਆਪਣਾ ਬਣਾਉਣਾ ਹੁੰਦਾ ਸੀ, ਹੈ ਨਾ, ਅਕਾਊਂਟ, ਅਤੇ ਉਹਦੇ 'ਚ ਕੀ ਆ, ਉਹ ਜਿੰਨੀ ਜਿਹੜੀ ਮਰਜ਼ੀ ਏਜ ਪਾ ਦੇ, ਜਿਹੜਾ ਮਰਜ਼ੀ ਨਾਮ ਲਿਖ ਦੇ, ਜਿਹੜੀ ਮਰਜ਼ੀ ਫੋਟੋ ਪਾ ਦਿਉ, ਹੈ ਨਾ, ਅਤੇ ਆਪਾਂ ਦੇਖਦੇ ਹੀ ਹਾਂ ਕਿ ਕਈ ਤਾਂ ਮੁੰਡੇ ਹੁੰਦੇ ਆ, ਕੁੜੀਆਂ ਦੀ ਫੋਟੋ ਲਾ ਕੇ ਉਹ ਸ਼ੋਅ ਕੀਤਾ ਹੁੰਦਾ ਕਿ ਕੋਈ ਕੁੜੀ ਹੈ, ਇਹ ਨਾਮ ਵੀ ਉਹੀ ਰੱਖ ਲੈਂਦੇ ਆ, ਕੋਈ ਉੱਥੇ ਕੋਈ ਡਾਕੂਮੈਂਟ ਨਹੀਂ ਤੁਹਾਡਾ ਦੇਖਿਆ ਜਾਂਦਾ, ਕੋਈ ਕੁਛ ਨਹੀਂ, ਕੋਈ ਏਜ ਆਪਣਾ ਡੇਟ ਆਫ ਬਰਥ ਕੁਛ ਲਿਖੀ ਜਾਂਦਾ, ਅਤੇ ਕੋਈ ਕੁਛ ਲਿਖੀ ਜਾਂਦਾ, ਕੋਈ ਕੁਛ ਲਿਖੀ ਜਾਂਦਾ, ਕੋਈ ਸੱਚ, ਚਲੋ ਸੱਚੇ ਵੀ ਹੈਗੇ ਆ ਜਿਹੜੇ ਕਿ ਐਜ਼ ਇਟ ਇਜ਼, ਚਾਹੇ ਉਹਨਾਂ ਦਾ ਨਾਮ ਹੈ, ਚਾਹੇ ਡੇਟ ਆਫ ਬਰਥ ਹੈ, ਚਾਹੇ ਕੋਈ ਗੱਲਬਾਤ ਹੈ, ਉਹ ਐਜ਼ ਇਟ ਇਜ਼ ਕਰਦੇ ਆ, ਹੈ ਨਾ, ਜਾਂ ਲਿਖਦੇ ਆ ਉੱਥੇ, ਇਨਫੋਰਮੇਸ਼ਨ ਦਿੰਦੇ ਆ। ਪਰ ਹੁਣ ਜਿਹੜਾ ਇਹ ਸੋਸ਼ਲ ਮੀਡੀਆ 'ਤੇ ਬੈਨ ਲਾਉਣ ਦੀ ਗੱਲ ਕਰ ਰਹੇ ਆ, ਅਤੇ ਇੰਪਲੀਮੈਂਟ ਵੈਸੇ ਕਿੱਦਾਂ ਹੋਊਗਾ, ਕਿਵੇਂ ਪਤਾ ਲੱਗੂਗਾ, ਕੋਈ ਆਈਡੀਆ ਹੈਗਾ ਤੁਹਾਨੂੰ, ਜਾਂ ਤੁਸੀਂ ਆਈਡੀਆ ਦੇ ਸਕੋ ਵੀ ਹਾਂ ਇੱਦਾਂ ਕੀਤਾ ਜਾਣਾ ਚਾਹੀਦਾ, ਫਿਰ ਆਪੇ ਕੋਈ 16 ਸਾਲ ਤੋਂ ਘੱਟ ਜਿਹੜੀ ਉਮਰ ਵਾਲਾ ਉਹ ਇਹਨਾਂ ਅਕਾਊਂਟਸ ਨੂੰ ਜਿਹੜਾ ਹੈਗਾ ਨਹੀਂ ਲੌਗਇਨ ਕਰੂਗਾ, ਦਿਓ ਜਾਣਕਾਰੀ ਥੋੜ੍ਹੀ ਜੀ। ਸੋ ਕਾਲ ਆਪਣੀ ਆ ਗਈ ਹੈ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ,
1: ਕੰਮ ਸੂਤ ਨਹੀਂ ਹੋਣਾ ਜੀ।
0: ਅੱਛਾ,
1: ਇਹ ਕੰਮ ਕਰਦੇ ਵੀ ਆ, ਦਵਾਈ ਦਿੰਦੇ ਵੀ ਆ, ਉਹਦਾ ਅਸਰ ਵੀ ਨਹੀਂ ਹੋਣਾ, ਨੁਕਸਾਨ ਵੀ ਨਹੀਂ ਹੋਣਾ।
0: ਨੁਕਸਾਨ ਹੋਣਾ ਕਿ ਨੁਕਸਾਨ ਵੀ ਨਹੀਂ ਹੋਣਾ?
1: ਉਹ ਵੀ ਦਵਾਈ ਦਾ ਅਸਰ ਨਹੀਂ ਹੋਣਾ, ਦਵਾਈ ਕਹਿਣੇ ਨੂੰ ਕਹਿੰਦੇ ਦਵਾਈ ਦਿੱਤੀ ਆ।
0: ਅੱਛਾ,
1: ਜਾਣੀ ਕਿ ਇਹਦਾ ਇਦਾਂ ਹੈਗਾ ਭੈਣ ਜੀ, ਦੇਖੋ ਇਹਨਾਂ ਨੂੰ 18 ਸਾਲ ਤੱਕ ਕਰਨਾ ਚਾਹੀਦਾ, ਹੁਣ ਬੱਚੇ ਬੈਡ 'ਚ ਪਾ ਕੇ 18 ਸਾਲ ਤੱਕ ਕਰਨਾ ਚਾਹੀਦਾ, ਹੁਣ ਬੱਚੇ ਬੈਡ 'ਚ ਪਾ ਕੇ ਫੋਨ ਲੈ, ਮੈਂ ਉਬਰ ਕਰਨਾ ਤੇ ਮੇਰੇ ਸਟੂਡੈਂਟ ਬਹਿੰਦੇ ਚਾਰ ਚਾਰ, ਸਾਰਿਆਂ ਦੇ ਹੱਥਾਂ 'ਚ ਫੋਨ, ਐਡੇ ਫੋਨ ਜਾਂ ਪੋਕਟਾਂ 'ਚ ਪਾ, ਹੈਨਾ, ਉਹ ਕਿੱਦਾਂ ਰੋਕੂਗੇ? ਬੈਗ 'ਚ ਪਾ ਕੇ ਲੈ ਜਾਂਦੇ, ਤੇ ਪੇਰੈਂਟਸ ਨੂੰ ਜੁਰਮਾਨਾ ਠੋਕਾ, $500 ਘੱਟੋ ਘੱਟ, ਜੇ ਤੁਹਾਡਾ ਬੱਚਾ ਫੜਿਆ ਗਿਆ $500 ਯੂ ਹੈਵ ਟੂ ਪੇ, ਜੋ ਮਰਜ਼ੀ ਸੋਚਵੇ, ਮੋਟਾ ਪਾਏ ਰੱਖਣ, 18 ਸਾਲ ਤੱਕ ਕਰਨ, ਜੋ ਇਹ ਤਾਂ ਮੈਂ 16 ਸਾਲ ਦੇ ਬਾਅਦ ਚੋਂ ਵੀ ਸਕੂਲ 'ਚ ਹੁੰਦਾ ਉਹ ਜਿੰਨਾ ਮਰਜ਼ੀ ਓਪਨ ਵੀ ਯੂਜ਼ ਕਰ ਸਕਦੇ ਆ। 16-18 ਦੇ ਹੋ ਕੇ ਯੂਨੀਵਰਸਿਟੀ ਜਾਂਦੇ ਉਦੋਂ ਆਪਣੇ ਇੰਡੀਪੈਂਡੈਂਟ ਹੋ ਜਾਣ ਚਲੋ ਕਰਨ ਹਨਾ। ਇਹ ਚੀਜ਼ਾਂ ਬਾਹਰ ਪਹਿਲਾਂ ਰੋਕਣੀਆਂ ਚਾਹੀਦੀਆਂ, ਹੁਣ ਟੂ ਲੇਟ ਹੋ ਕੇ ਫਿਰ ਕਰਦੇ ਕੈਨੇਡਾ ਵਾਲੇ ਜਿਹੜੇ ਲਾਗੂ ਜਦੋਂ ਫਿਰ ਤੋਂ ਪਾਣੀ ਲੰਘਣਾ ਸ਼ੁਰੂ ਹੋ ਜਾਏ ਉੱਥੇ ਲਾਪਾ ਲਗਾਉਣ ਫਿਰ ਕਰਦੇ ਆ।
0: ਠੀਕ ਹੈ, ਤੁਸੀਂ ਕਹਿੰਦੇ ਹੋ ਵੀ ਲੇਟ ਹੋ ਗਏ ਹੁਣ ਹੈ। ਠੀਕ ਹੈ, ਚਲੋ ਆਪਾਂ ਨੈਕਸਟ ਕਾਲ ਲੈਂਦੇ ਹਾਂ, ਦੇਖਦੇ ਹਾਂ ਸਾਡੇ ਨੈਕਸਟ ਕਾਲਰ ਕੀ ਕਹਿੰਦੇ। ਥੈਂਕ ਯੂ ਭਾਜੀ। ਜੀ ਜੀ ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ ਕਮਲ।
2: ਹਾਂਜੀ ਸਤਿ ਸ੍ਰੀ ਅਕਾਲ। ਦੇਖੋ ਗੱਲ ਹੈਗੀ ਇੱਦਾਂ ਜੀ, ਕਈ ਕੁਛ ਮਾਂ ਪਿਓ ਦਾ ਵੀ ਹੈਗਾ ਆ ਹੁਣ ਸਕੂਲ ਦੇ ਵਿੱਚ, ਉਹ ਬੱਚਿਆਂ ਨੂੰ ਫੋਨ ਜੇ ਤੁਸੀਂ ਲੈ ਕੇ ਦੇਣਾ ਤਾਂ ਸਿਰਫ ਜਸਟ ਉਹ ਜਿਹੜਾ ਜਿਹਦੇ ਕੋਲ ਇੰਟਰਨੈਟ ਕਨੈਕਸ਼ਨ ਨਹੀਂ ਹੁੰਦਾ ਉਹ ਲੈ ਕੇ ਦਿਓ ਘਰ ਆ ਕੇ, ਉਹਨਾਂ ਦਾ ਵਾਈਫਾਈ ਚੱਲੇ ਤੇ ਜਾਂ ਜਦੋਂ ਸਕੂਲੇ ਹੁੰਦਾ ਉਹ ਚੱਲੇ। ਠੀਕ ਹੈ, ਐਮਰਜੈਂਸੀ ਕਾਲ ਵੀ ਪਰ ਨੰਬਰ ਤਾਂ ਦਿੱਤੇ ਹੁੰਦੇ ਤੁਸੀਂ, ਆਪਾਂ ਨੇ ਪਹਿਲਾਂ ਹੀ ਐਮਰਜੈਂਸੀ ਕੰਟੈਕਟ ਲਈ ਕੀਤੇ। ਤੇ ਹੁਣ ਸਰਕਾਰਾਂ ਨੇ ਦੇਖੋ ਜਦੋਂ ਜਾਗੋ ਕਹਿੰਦੇ ਉਦੋਂ ਸਵੇਰਾ, ਤੇ ਇਸ ਕਰਕੇ ਆਪਾਂ ਇਹ ਨੀ ਕਹਿ ਸਕਦੇ ਵੀ ਇੱਥੇ ਕੰਟਰੋਲ ਨੀ ਹੁੰਦਾ। ਨਹੀਂ, ਦੁਨੀਆਂ 'ਚ ਇਹੋ ਜਿਹਾ ਕੁਛ ਨੀ, ਕੋਈ ਕੰਮ ਨੀ ਹੈਗਾ ਜਿਹਦਾ ਕੋਈ ਹੱਲ ਨਾ ਹੋਵੇ। ਤੇ ਹਾਲੇ ਹੈਗਾ ਗੌਰਮੈਂਟ ਨੂੰ ਸਟ੍ਰਿਕਟ ਹੋਣਾ ਪੈਣਾ, ਮਾਂ ਬਾਪ ਨੂੰ ਵੀ ਨਾਲ ਤੇ ਸਕੂਲਾਂ ਦੇ ਵਿੱਚ ਵੀ ਸਾਰੇ ਰਲ ਮਿਲ ਕੇ ਕੰਮ ਕਰਨ। ਪਰ ਹੁਣ ਕਰੀਏ ਕਿ ਗੌਰਮੈਂਟ ਤਾਂ ਸਾਡੀ 2 ਲੱਖ ਰੁਪਏ ਕਹਿੰਦੇ ਖੀਰੇ ਖਾ ਗਏ ਜੀ ਜਹਾਜ਼ 'ਚ ਗਏ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਹੋਏ।
0: ਹਾਂਜੀ,
2: ਆ ਬਿੱਲ ਆਇਆ ਜਿਹੜਾ 1,96,000 ਦਾ ਤੇ ਕੰਟਰੀ ਰਿਸੈਸ਼ਨ 'ਚ ਆ। ਕਹਿੰਦੇ ਲੋਕਾਂ ਨੂੰ ਗਰੋਸਰੀਆਂ ਦੇ ਪੈਸੇ ਦਿੱਤੇ ਜਾ ਰਹੇ ਆ ਜੀ, ਤੁਸੀਂ $500 ਪਤਾ ਨੀ ਉਹਦਾ ਖੈਰ ਆਪਾਂ ਤੱਕ ਪੰਜੀ ਨਹੀਂ ਆਈ ਨਾ ਹੀ ਆਣੀ ਆ, ਉਹਦੇ ਵਿੱਚ ਵੀ ਗਰੋਸਰੀਜ਼ ਦਾ ਰੌਲਾ ਆ। ਇਹਨਾਂ ਦਾ ਅਜਿਹਾ ਮਿਹਨਤ ਕਸ਼ ਕਸ਼ ਬੰਦੇ ਆ, ਆਪਣਾ ਕੰਮ ਕਰਕੇ ਰੋਟੀ ਖਾਈਦੀ ਆ। ਪਰ ਮੈਨੂੰ ਹੁਣ ਇਹ ਲੱਗਦਾ ਵੀ ਇੰਡੀਆ ਕੋਲ ਆਟਾ ਦਾਲ ਸਕੀਮ ਵੀ ਛੇਤੀ ਆ ਜਾਊਗੀ। ਉੱਦਾਂ ਦੇਖ ਲਓ ਵੀ G7 ਕਹਿੰਦੇ ਆ, ਅਸੀਂ ਉਹਦੇ ਚੱਲਦੇ ਆ, ਦੁਨੀਆਂ ਦੇ ਟੌਪ ਦੇ ਮੁਲਕ ਆ ਜੀ, ਨੰਬਰ 1 ਆ। ਤੇ ਹਾਲਾਤ ਵੇਖ ਲਓ ਇਹਨਾਂ ਦੇ ਕੀ ਆ। ਤੇ ਬਾਕੀ ਟੂਡੋ ਨਾਂ ਦਾ ਪਤਾ ਲੱਗਦਾ ਪ੍ਰਧਾਨ ਮੰਤਰੀ ਦਾ ਨਾਂ, ਸਾਡੇ ਡੱਗ ਬੋਲ ਦਾ ਪਤਾ ਲੱਗਦਾ ਵੀ ਕਿੱਥੇ ਪੈਸਾ ਖਰਚਦੇ ਆ। ਉਹ ਕਦੀ ਪਲੇਨ ਦਾ ਰੌਲਾ, ਕਦੀ ਉਹ 2 ਲੱਖ ਉੱਧਰ ਦੇਤਾ, ਖਾਣਾ ਹੀ ਖਾ ਗਿਆ 2 ਲੱਖ ਦਾ। ਪਰ ਪਤਾ ਕਰਕੇ ਦੱਸੋ ਵੀ ਖਾਧਾ ਕੀ ਉੱਥੋਂ ਇਹਨਾਂ ਨੇ ਜੀ, ਕਿਹੜੇ ਕਾਹਦੇ ਕਾਹਦੇ ਬੈਠੇ ਬੰਦੇ, ਕਈ ਕਹਿੰਦੇ ਖੀਰੇ ਬਹੁਤ ਖਾਧੇ ਇਹਨਾਂ ਨੇ।
0: ਚਲੋ ਬਿੱਲ ਲੈ ਕੇ ਆ ਰਹੀ ਹੈ ਲਿਬਰਲ ਗੌਰਮੈਂਟ, ਦੇਰ ਆਏ ਦਰੁਸਤ ਆਏ ਆਪਾਂ ਕਹਿ ਸਕਦੇ ਹਾਂ, ਪਰ ਇੰਪਲੀਮੈਂਟ ਕਿਵੇਂ ਕਰਨਗੇ? ਮੈਨੂੰ ਇਹ ਥੋੜਾ ਕੋਈ ਸੁਜੈਸਟ ਕਰੋ ਬਈ, ਤੁਹਾਨੂੰ ਕੀ ਲੱਗਦਾ ਵੀ ਕੀ ਕਰਨਗੇ, ਕਿਵੇਂ ਹੋਊਗਾ? ਉਹੀ ਹੈ ਨਾ, ਚਲੋ ਬਿੱਲ ਤਾਂ ਲੈ ਕੇ ਆ ਗਏ, ਠੀਕ ਹੈ 16 ਸਾਲ ਤੋਂ ਘੱਟ ਨਹੀਂ ਯੂਜ਼ ਕਰ ਸਕਣਗੇ ਸੋਸ਼ਲ ਮੀਡੀਆ, ਪਰ ਕਰਨਗੇ ਕੀ, ਕਿਵੇਂ ਕੀ ਕੀਤਾ ਜਾਊਗਾ? ਕੋਈ ਹੈਗਾ ਆਈਡੀਆ, ਜਾਂ ਤੁਹਾਡੇ ਕੋਲ ਕੋਈ ਆਈਡੀਆ ਹੋਵੇ ਦੋ, ਤੇ ਕੋਈ ਸਾਡਾ ਨੁਮਾਇੰਦਾ ਸੁਣ ਲਵੇ ਤੇ ਫਿਰ ਉਹ ਚੀਜ਼ ਨੂੰ ਅਪਣਾ ਲਵੇ, ਹੈ ਨਾ, ਉਹਨੂੰ ਫਿਰ ਉਸ ਤਰੀਕੇ ਦੇ ਨਾਲ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਵੀ ਹਾਂ ਇੱਦਾਂ ਕੀਤਾ ਜਾ ਸਕਦਾ। ਪਰ ਮੈਨੂੰ ਤਾਂ ਹਾਲੇ ਤੱਕ ਮੇਰੇ ਕੋਈ ਮਾਇੰਡ 'ਚ ਆਈ ਨਹੀਂ ਗੱਲ ਵੀ ਹਾਂ ਕਿਵੇਂ ਇਹ ਉਹ ਚੀਜ਼ ਨੂੰ ਕਰਨਗੇ। ਠੀਕ ਹੈ ਬਣਾ ਦੇਣਗੇ ਇਹ, ਪਰ ਕਰਨਗੇ ਕਿਵੇਂ ਵੀ ਹਾਂ? ਹੁਣ ਉਹ ਬੱਚਾ ਕੁਛ ਵੀ ਕਿਸੇ ਵੀ ਤਰੀਕੇ ਕਰ ਸਕਦਾ, ਉਹ ਫੋਨ ਨੂੰ ਕਿਹੜਾ ਪਤਾ ਵੀ ਹਾਂ ਹੁਣ ਇਹ 16 ਸਾਲ ਤੋਂ ਘੱਟ ਦਾ ਬੱਚਾ ਹੈਗਾ ਕਿ ਪਤਾ ਲੱਗ ਜੂਗਾ। ਇੱਦਾਂ ਦੋ ਵੀ ਕੋਈ ਸੁਜੈਸ਼ਨ ਵੀ ਕਿਵੇਂ ਪਤਾ ਲੱਗੂਗਾ, ਕਿਵੇਂ ਇਹ ਜਿਹੜਾ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾਊਗੀ। ਹਾਂਜੀ ਭਾਜੀ, ਕੀ ਹਾਲ ਚਾਲ?
1: ਸਤਿ ਸ੍ਰੀ ਅਕਾਲ, ਠੀਕ ਹੈ ਜੀ।
0: ਹਾਂਜੀ
1: ਹਾਂਜੀ ਦੀਦੀ, ਮੇਰਾ ਮੰਨਣਾ ਇਹ ਆ ਨਾ, ਇਹ ਕੋਈ ਐਸਾ ਬੱਚੇ ਦੇ ਐਪ ਡਾਊਨਲੋਡ ਕਰੂਗਾ ਜਿਹੜਾ ਫੇਸ ਦੇ ਹਿਸਾਬ ਨਾਲ ਚੱਲੂਗਾ ਕਿ ਮੇਰੀ ਏਜ ਦੇ ਹਿਸਾਬ ਨਾਲ, ਜੇ ਮੈਂ ਸੋਸ਼ਲ ਮੀਡੀਆ ਦੇਖਣਾ ਤਾਂ ਜਦੋਂ ਮੇਰਾ ਫੇਸ ਉੱਤੇ ਆਊਗਾ ਤਾਂ ਸੋਸ਼ਲ ਮੀਡੀਆ ਚੱਲੂਗਾ, ਜਦੋਂ ਬੱਚਾ ਆਪਣਾ ਫੇਸ ਲਾ ਕੇ ਸੋਸ਼ਲ ਮੀਡੀਆ ਦੇਖੂਗਾ ਤਾਂ ਉਹ ਫੇਸ ਨਹੀਂ ਚੱਲੂਗਾ ਮੇਰੀ।
0: ਨਹੀਂ ਪਰ ਇਹ ਤਾਂ ਜਿਵੇਂ ਹੁਣ ਫੋਨ ਜਿਹੜੇ ਸਮਾਰਟ ਫੋਨ ਆ ਉਹਨਾਂ ਚ ਏਦਾਂ ਹੁੰਦਾ ਹੈ ਨਾ ਕਿ ਤੁਹਾਡੀ ਆਈਡੀ ਉਦਾਂ ਹੈਗੀ ਆ, ਤੁਸੀਂ ਲੌਗਇਨ ਹੀ ਆਪਣਾ ਫੋਨ ਜਿਹੜਾ ਤੁਹਾਡਾ ਤਾਂ ਚੱਲਦਾ, ਪਾਸਵਰਡ ਹੀ ਹੈ ਕਿਸਮ ਦਾ ਉਹ। ਪਰ ਸਾਰੇ ਤਾਂ ਨੀ ਨਾ ਉਦਾਂ ਦੇ ਸਮਾਰਟ ਫੋਨ ਵਾਲੇ ਹੋਣਗੇ ਲੋਕ, ਇਹ ਵੀ ਤਾਂ ਹੈ।
1: ਨਹੀਂ ਦੀਦੀ, ਮੈਂ ਸਮਾਂ 99% ਦਾ ਸਾਰਾ ਸਮਾਰਟ ਫੋਨ ਹੈ ਹੀ ਆ।
0: ਅੱਛਾ ਚਲੋ, ਤੁਹਾਡਾ
3: ਕੋਈ ਪੁੱਛਣ ਨਹੀਂ ਹੈਗਾ।
0: ਠੀਕ ਹੈ ਚਲੋ, ਠੀਕ ਹੈ ਤੁਹਾਡਾ ਆਈਡੀਆ ਇਹ ਹੈਗਾ। ਬਾਕੀ ਦੱਸੋ ਵੀ ਬਾਕੀ ਕਿਵੇਂ ਇਹ ਕਰਨਗੇ ਤੇ ਕਿਵੇਂ ਹੋਊਗਾ। ਅੱਛਾ ਜਿਵੇਂ ਚਲੋ ਹੋਰ ਕੰਟਰੀਆਂ ਚ ਵੀ ਹੋਇਆ, ਉਹ ਕਾਮਯਾਬ ਰਿਹਾ ਉਹਨਾਂ ਦਾ ਕਿ ਵਾਕਈ ਏਦਾਂ ਹੋਏਗਾ ਕਿ ਹਾਂ 16 ਸਾਲ ਤੋਂ ਘੱਟ ਜਿਹੜੇ ਬੱਚੇ ਹੈਗੇ ਆ ਉਹ ਨਹੀਂ ਯੂਜ਼ ਕਰ ਪਾ ਰਹੇ, ਚਾਹੇ ਆਸਟ੍ਰੇਲੀਆ ਹੈਗਾ ਜਾਂ ਯੂਕੇ ਹੈਗਾ, ਹੈ ਨਾ, ਹੋਰ ਵੀ ਕਈ ਕੰਟਰੀ ਹੈਗੇ ਆ। ਸੋ ਇਹ ਵੀ ਦੱਸੋ, 647-874-1313 ਦੇਖ ਲਓ। ਇਹ ਜਿਹੜੇ ਹੁਣ ਜੇ ਆਪਾਂ ਗੱਲ ਕਰੀਏ ਨਾ ਕਿ ਕੋਈ ਇਨਵੈਂਸ਼ਨ ਕੀਤੀ ਜਾਂਦੀ ਹੈ, ਜਿਹੜੇ ਸਾਇੰਸਦਾਨ ਆ ਦੇਖੋ ਉਹਨਾਂ ਦੇ ਦਿਮਾਗ ਕਿੱਡੇ ਚੱਲਦੇ ਆ, ਆਪਾਂ ਤਾਂ ਕੋਈ ਆਈਡੀਆ ਕੋਈ ਪੁੱਛਿਆ ਜਾਂਦਾ ਤੇ ਸਾਨੂੰ ਸਮਝ ਹੀ ਨਹੀਂ ਆਉਂਦੀ ਵੀ ਕਿਵੇਂ ਇਹ ਹੋ ਸਕਦਾ, ਹੈ ਨਾ, ਪੋਸੀਬਿਲਿਟੀ ਕਿਵੇਂ ਹੋਊਗੀ। ਤੇ ਆਪਾਂ ਦੇਖ ਲਓ ਸਾਰੇ ਏਦਾਂ ਹੀ ਸੋਚ ਰਹੇ ਹਾਂ ਵੀ ਕਿਵੇਂ ਹੈ ਇਹਦਾ ਮਤਲਬ, ਸਾਡਾ ਦਿਮਾਗ ਇੰਨੇ ਤੇਜ਼ ਹੈ ਨਹੀਂ ਹੈ। ਸੋ ਬਦਾਮ ਖਾਓ ਵੀ, ਤੇ ਬਦਾਮ ਲੈਣ ਲਈ ਕਿੱਥੇ ਤੁਸੀਂ ਜਾਣਾ, ਜਾਣਾ ਹੈਗਾ ਤੁਸੀਂ ਨੋਬਲ ਫਰੈਸ਼ ਫੂਡ ਤੇ। ਸੋ ਵਧੀਆ, ਜੇਕਰ ਤੁਸੀਂ ਖਾਣਾ ਪੀਣਾ ਚਾਹੁੰਦੇ ਹੋ ਉੱਥੇ ਪਹੁੰਚਣਾ। ਨੰਬਰ ਮੈਂ ਇੱਕ ਵਾਰ ਦੇ ਦਿੰਦੀ ਹਾਂ ਤੁਹਾਨੂੰ ਫਿਰ, ਕਿਉਂਕਿ ਇਹਨਾਂ ਕੋਲ ਡਰਾਈ ਫਰੂਟ ਵੀ ਹੈ ਨਾ ਇੱਕ ਤੋਂ ਇੱਕ। ਸੋ ਜਿਵੇਂ ਕਹਿੰਦੇ ਆ ਨਾ ਬਦਾਮ 8-10 ਕਹਿੰਦੇ ਰਾਤ ਨੂੰ ਭਿਉਂ ਕੇ ਰੱਖੋ, ਸਵੇਰੇ ਉਹਨਾਂ ਦਾ ਉੱਪਰੋਂ ਪੀਲ ਆਫ ਕਰਕੇ ਉਤਾਰ ਕੇ ਜਿਹੜਾ ਛਿਲਕ ਹੁੰਦਾ ਉਹਨਾਂ ਦਾ ਫਿਰ ਉਹਨੂੰ ਖਾਓ ਤੇ ਕਹਿੰਦੇ ਦਿਮਾਗ ਫਿਰ ਕਹਿੰਦੇ ਭੱਜਿਆ ਜਾਂਦਾ। ਪਰ ਵਿੱਚ ਹੀ ਕਹਿਣ ਲੱਗ ਜਾਂਦੇ ਆ ਕਿ ਕਿੰਨਾ ਵਧੀਆ ਨੀ, ਕਹਿੰਦੇ ਵੀ ਕਹਿੰਦੇ ਅਕਲ ਕਿਵੇਂ ਆਉਂਦੀ ਹੈ ਧੱਕੇ ਖਾ ਕੇ ਕਿ ਬਦਾਮ ਖਾ ਕੇ, ਕਹਿੰਦੇ ਅਕਲ ਤਾਂ ਧੱਕੇ ਖਾ ਕੇ ਆਉਂਦੀ ਹੈ। ਬਦਾਮ ਖਾ ਕੇ ਤਾਂ ਚਲੋ ਪੜ੍ਹਾਈ ਲਈ ਜ਼ਰੂਰੀ ਹੁੰਦਾ, ਨਹੀਂ ਤਾਂ ਕਹਿੰਦੇ ਆ ਵੀ ਨਜ਼ਰ ਵੀ ਕਮਜ਼ੋਰ ਹੋ ਜਾਂਦੀ ਹੈ। ਸੋ ਬਿਲਕੁਲ ਜੀ, ਤੁਸੀਂ ਜ਼ਰੂਰ ਪਹੁੰਚਣਾ ਹੈ ਜੀ ਨੋਬਲ ਫਰੈਸ਼ ਫੂਡ ਤੇ।
4: ਪੈ ਗਿਆ ਟਾਪ ਕੁਆਲਿਟੀ ਤੇ ਨੋਬਲ ਫਰੈਸ਼ ਫੂਡ ਸ਼ਹਿਰ ਵਿੱਚ ਇੱਕੋ ਦੌੜਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਫਰੈਸ਼ਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਰੈਸ਼ ਫੂਡ 2945 Sandalwood Parkway East 2 Silkegen 20 Gillingham Drive in Brampton phone 2890101056 take Nobel Fresh Food
5: ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
6: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-257-5557। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955।
7: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
8: ਓ, ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
5: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 Stratton Avenue, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
9: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
10: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340-647-7623-40।
0: ਬਿਲਕੁਲ ਜੀ, ਤੁਹਾਡਾ ਕੋਈ ਵੀ ਕੁਐਸਚਨ ਕੰਸਰਨ ਹੁੰਦਾ ਜ਼ਰੂਰ ਤੁਸੀਂ ਕਾਲ ਕਰਨੀ ਹੈ ਤੇ ਵਧੀਆ ਤੁਹਾਨੂੰ ਪਾਲਿਸੀ ਜਿਹੜੀ ਡਿਜ਼ਾਈਨ ਕਰਕੇ ਦੇਵਾਂਗੇ ਤੁਹਾਡੇ ਹਿਸਾਬ ਦੇ ਨਾਲ, ਤੁਹਾਡੇ ਕੋਲ ਕਿੰਨੀ ਕੁ ਮਨੀ, ਕਿੰਨਾ ਕੁ ਤੁਸੀਂ ਆਰਾਮ ਦੇ ਨਾਲ ਮੰਥਲੀ ਪੇ ਕਰ ਸਕਦੇ ਹੋ, ਹੈ ਨਾ, ਜਾਂ ਤੁਹਾਡੀ ਨੀਡ ਕੀ ਹੈ। ਉਹਦੇ ਅਕੋਰਡਿੰਗ ਜਿਹੜੀ ਤੁਹਾਡੀ ਪਾਲਿਸੀ ਡਿਜ਼ਾਈਨ ਹੋਊਗੀ। ਲਾਈਫ ਡਿਸੇਬਿਲਿਟੀ ਕ੍ਰਿਟੀਕਲ ਕੋਈ ਵੀ ਤੁਸੀਂ ਲੈਣਾ ਚਾਹੁੰਦੇ ਹੋ, ਕੋਂਬੋ ਪਲਾਨ ਲੈਣਾ ਤਾਂ ਵੀ, ਜਾਂ ਤੁਸੀਂ ਸਟੈਂਡ ਅਲੋਨ ਪਾਲਿਸੀਜ਼ ਲੈਣਾ ਤਾਂ ਵੀ, ਜਾਂ ਫਿਰ ਤੁਹਾਡੇ ਕੋਈ ਵਿਜ਼ਟਰ ਸੁਪਰ ਵੀਜ਼ਾ 'ਤੇ ਆ ਰਹੇ, ਜਾਂ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਤਾਂ ਟਰੈਵਲ ਇੰਸ਼ੋਰੈਂਸ ਲੈ ਕੇ ਜਾਓ, ਅਤੇ ਬੱਚਿਆਂ ਦਾ ਐਜੂਕੇਸ਼ਨ ਪਲਾਨ ਜ਼ਰੂਰ ਓਪਨ ਕਰਾਓ, ਅਤੇ ਤੁਹਾਨੂੰ ਗ੍ਰਾਂਟ ਜਿਹੜੀ ਗੌਰਮੈਂਟ ਦਿੰਦੀ ਹੈ ਉਹਦਾ ਫਾਇਦਾ ਜਿਹੜਾ ਤੁਸੀਂ ਚੁੱਕ ਸਕਦੇ ਹੋ। ਨੰਬਰ ਮੇਰਾ ਤੁਸੀਂ ਨੋਟ ਕਰ ਲਓ, 647-765-2340, 6477-65-2340। ਹਾਂਜੀ ਭੈਣ ਜੀ।
1: ਹਾਂਜੀ ਭੈਣ ਜੀ।
0: ਹਾਂਜੀ
1: ਭੈਣ ਜੀ, ਇੱਥੇ ਸਭ ਤੋਂ ਵੱਡੀ ਪ੍ਰੋਬਲਮ ਹੋਣੀ ਪ੍ਰਾਈਵੇਸੀ ਦੀ। ਹੁਣ ਨਾ ਤਾਂ ਟੀਚਰ ਕੁਛ ਕਹਿ ਸਕਦੀ ਨਿਆਣੇ ਨੂੰ, ਨਾ ਮਾਂ ਬਾਪ ਕਹਿ ਸਕਦੇ ਆ
0: ਜੀ,
1: ਸਿੱਧਾ ਨਿਆਣੇ ਦਾ ਕਹਿੰਦੇ ਇਸ ਵਾਰ ਪ੍ਰਾਈਵੇਸੀ। ਉਹਦਾ ਕੀ ਹੱਲ ਲੱਭੂਗਾ? ਜਾਂ ਤਾਂ ਟੀਚਰਾਂ ਨੂੰ ਪਾਵਰ ਦਿੱਤੀ ਜਾਵੇ, ਪੇਰੈਂਟਸ ਨੂੰ ਦਿੱਤੀ ਜਾਵੇ, ਟੀਚਰ ਉਸ ਵੇਲੇ ਫੋਨ ਖੋ ਕੇ ਉਹਨੂੰ ਜਮ੍ਹਾਂ ਕਰ ਲਵੇ, ਪੇਰੈਂਟਸ ਨੂੰ ਸਿੱਧਾ ਉਹਨਾਂ ਦੇ ਹੱਥ ਫੜਾਵੇ ਕਿ ਆਹ ਫੜੋ, ਇਹ ਪ੍ਰਾਈਵੇਸੀ ਹੋਣੀ। ਨਿਆਣੇ ਕਹਿੰਦੇ ਇਸ ਵਾਰ ਮਾਈ ਪ੍ਰਾਈਵੇਸੀ, 10 ਸਾਲ ਦਾ ਨਿਆਣਾ ਤਾਂ ਕਹਿੰਦਾ ਮਾਈ ਪ੍ਰਾਈਵੇਸੀ, ਉਹ ਉੱਥੇ ਕੀ ਕਰੂਗਾ?
0: ਜੀ ਜੀ ਜੀ, ਚਲੋ ਦੇਖਦੇ ਆ ਭਾਜੀ, ਦੇਖਦੇ ਆ।
1: ਬਹੁਤ ਅੜਚਣਾ ਆਉਣੀਆਂ ਇਹੋ, ਜਾਂ ਤਾਂ ਟੀਚਰਾਂ ਨੂੰ ਪਾਵਰ ਦੇਣ, ਪੇਰੈਂਟਸ ਨੂੰ ਪਾਵਰ ਦੇਣ ਥੋੜੀ ਜੀ, ਦੌਰ ਲਾ ਕੇ ਫੋਨ ਖੋਲਣ ਉਹਦੇ ਕੋਲ।
0: ਠੀਕ ਆ, ਪੇਰੈਂਟਸ ਤਾਂ ਦਿੰਦੇ ਆ। ਹੁਣ ਦੇਖੋ ਕਈ ਵਾਰ ਨਾ, ਕਈ ਵਾਰ ਕਿਸੇ ਤੋਂ ਸੁਜੈਸ਼ਨ ਲਿੱਤੀ ਜਾਂਦੀ ਪੇਰੈਂਟਸ ਤੋਂ ਵੀ, ਹੁਣ ਬੱਚਿਆਂ ਨੂੰ ਰਹਿਣ ਦੀਏ ਫੋਨ ਵਗੈਰਾ, ਪੇਰੈਂਟਸ ਕਹਿੰਦੇ ਨਾ ਨਾ ਸਾਡੇ ਨਾਲ ਤਾਂ ਲਿੰਕ ਕਿਵੇਂ ਹੋਊਗਾ, ਬੱਚੇ ਨੂੰ ਕੋਈ ਪ੍ਰੋਬਲਮ ਆ ਗਈ ਤਾਂ ਕੀ ਹੋ ਜਾਊਗਾ। ਫਿਰ ਉਹੀ ਗੱਲ,

0: ਨੂੰ ਇਹਨਾਂ ਨੇ ਨਿੰਦਣ ਲੱਗ ਜਾਣਾ, ਇਹ ਗੱਲ ਹੁੰਦੀ ਆ। ਹੁਣ ਜੇ ਐਕਚੁਅਲ ਵਿੱਚ ਹੋਵੇ ਨਾ, ਕੀ ਹੋਣਾ ਚਾਹੀਦਾ, 12ਵੀਂ ਤੱਕ ਜਿਵੇਂ ਇੱਥੇ ਗ੍ਰੇਡ 12 ਹੈਗਾ, ਉਦੋਂ ਤੱਕ ਬੱਚਿਆਂ ਦੇ ਕੋਲ ਫੋਨ ਅਲਾਓ ਕਰਨੇ ਹੀ ਨਹੀਂ ਚਾਹੀਦੇ, ਕਿ ਸਕੂਲ ਦੇ ਵਿੱਚ ਹੋਵੇ ਨਾ ਕਿਸੇ ਕੋਲ, ਕਿਸੇ ਨੇ ਪੇਰੈਂਟਸ ਨੂੰ ਕੁਛ ਬੱਚੇ ਨੂੰ ਕੋਈ ਪ੍ਰੋਬਲਮ ਆਈ ਆ, ਪੇਰੈਂਟਸ ਤੱਕ ਕੋਈ ਪਹੁੰਚ ਕਰਨੀ ਹੈ, ਤਾਂ ਸਕੂਲ ਦੇ ਵਿੱਚ ਫੋਨ ਹੁੰਦਾ ਹੈ ਨਾ। ਸੋ ਉੱਥੇ ਜਾ ਕੇ ਬੱਚਾ ਕਰ ਸਕਦਾ, ਜੇ ਬੱਚੇ ਨੇ ਕੋਈ ਗੱਲਬਾਤ ਕਰਨੀ, ਕੋਈ ਇਨਫੋਰਮੇਸ਼ਨ ਦੇਣੀ ਲੈਣੀ ਕੁਛ ਵੀ, ਜਾਂ ਬੱਚਿਆਂ ਨੂੰ ਪੇਰੈਂਟਸ ਨੇ ਕੁਛ ਕਹਿਣਾ, ਤੇ ਸਕੂਲ ਦੇ ਵਿੱਚ ਕਾਲ ਕਰਕੇ ਦੱਸ ਸਕਦੇ ਆ, ਬੱਚੇ ਨੂੰ ਕਾਲ ਕਰ ਲੈਂਦੇ ਆ ਫਿਰ ਸਟਾਫ ਰੂਮ 'ਚ, ਹੈ ਨਾ, ਤੇ ਉੱਥੇ ਆ ਕੇ ਬੱਚਾ ਪੇਰੈਂਟਸ ਨਾਲ ਫੋਨ ਤੇ ਗੱਲ ਕਰ ਸਕਦਾ। ਲੋੜ ਨਹੀਂ ਹੈ ਵੈਸੇ, ਪਰ ਪਤਾ ਕੀ ਆ, ਪੇਰੈਂਟਸ ਵੀ ਵਿੱਚ ਵਿੱਚ ਹੈਗੇ ਜਿਹੜੇ ਕਹਿੰਦੇ ਨਹੀਂ ਨਹੀਂ ਸਾਡੇ ਤਾਂ ਬੱਚੇ ਦਾ ਸਾਨੂੰ ਪਤਾ ਲੱਗੀ ਜਾਵੇ ਮਿੰਟ ਮਿੰਟ ਦਾ, ਪਰ ਉਹ ਨੁਕਸਾਨ ਜ਼ਿਆਦਾ ਹੋ ਰਿਹਾ, ਫਾਇਦਾ ਘੱਟ ਹੋ ਰਿਹਾ। ਸੋ ਹੁਣ ਚਲੋ ਇਹ ਫੈਡਰਲ ਸਰਕਾਰ ਜਿਹੜੇ ਆਨਲਾਈਨ ਲੋਕਾਂ ਨੂੰ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ, ਉਹਦੇ ਵਿੱਚ ਇਹੀ ਹੈ ਵੀ ਆਨਲਾਈਨ ਕਿਸੇ ਨੂੰ ਹਰਾਸ ਕੀਤਾ ਜਾਂਦਾ ਹੈ ਨਾ, ਤੇ ਜਾਂ ਇੱਦਾਂ ਦੀ ਉਹ ਚੀਜ਼ ਬੱਚੇ ਦੇਖੀ ਜਾਂਦੇ ਆ ਜਿਹੜੇ ਕਿ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਚਾਹੇ ਉਹਨਾਂ ਦੀ ਮੈਂਟਲ ਹੈਲਥ ਹੈ ਚਾਹੇ ਫਿਜ਼ੀਕਲ ਹੈ, ਹੈ ਨਾ। ਕਈ ਵਾਰ ਬੱਚੇ ਕਿਸੇ ਦੇ ਝਾਂਸੇ ਦੇ ਵਿੱਚ ਆ ਜਾਂਦੇ ਆ, ਕਈ ਵਾਰੀ ਕੋਈ ਡਰੱਗ ਜਾਂ ਕੋਈ ਇੱਦਾਂ ਦੇ ਨਸ਼ੇ ਪੱਤੇ ਕਰਨ ਲੱਗ ਜਾਂਦੇ, ਸਭ ਤਰ੍ਹਾਂ ਦਾ ਹੈ ਨਾ ਕੋਈ ਵੀ ਪ੍ਰੋਬਲਮ ਆ ਸਕਦੀ ਹੈ। ਸੋ ਉਹ ਚੀਜ਼ਾਂ ਤੋਂ ਬਚਣ ਦੇ ਲਈ ਹੈ। ਬਾਕੀ ਹੁਣ ਦੇਖਦੇ ਹਾਂ ਵੀ ਏਮ ਤਾਂ ਉਹਨਾਂ ਦਾ ਇਹ ਹੈਗਾ, ਲਾਗੂ ਕਰਨਗੇ, ਰੈਗੂਲੇਟਰੀ ਇੱਕ ਸੰਸਥਾ ਬਣਾਉਣਗੇ, ਫਿਰ ਦੇਖਦੇ ਹਾਂ ਵੀ ਕੀ ਯੋਜਨਾ ਦੇ ਤਹਿਤ ਇਹਨੂੰ ਕਿਵੇਂ ਲਾਗੂ ਕੀਤਾ ਜਾਂਦਾ, ਕਿ ਇਫੈਕਟਿਵ ਵੀ ਹੁੰਦਾ ਕਿ ਨਹੀਂ ਹੁੰਦਾ। ਬਾਕੀ ਕੱਲ ਨੂੰ ਬਾਕੀ ਦੇਖਦੇ ਹਾਂ ਕਿ ਹੋਰ ਇਹ ਕੀ ਕਹਿਣਗੇ। ਤੇ ਲਓ ਜੀ, ਆਪਣਾ ਹੁਣ ਹੋ ਗਿਆ ਸਮਾਂ ਜਾਣ ਦਾ, ਤੇ ਮੇਰੇ ਨਾਲ ਅੱਛਾ ਇੱਕ ਨਾ ਨਿਊਜ਼ ਵੀ ਸੀਗੀ, ਇੱਕ ਹੋਸਟ ਹੈ 100.7 FM ਚਿੰਨ ਰੇਡੀਓ ਦੇ ਕੈਨੇਡਾ ਦੇ ਵਿੱਚ, ਉਹ ਉਹਨਾਂ ਦੀ ਮੌਤ ਹੋ ਗਈ, ਜੋਰਾ ਸੋਹਤਾ। ਸੋ ਬੜੀ ਸੈਡ ਨਿਊਜ਼ ਹੈ ਜੀ ਇਹ। ਤੇ ਲਓ ਜੀ ਚੱਲਦੇ ਹਾਂ ਹੁਣ, ਤੇ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ। ਮੇਰਾ ਨੰਬਰ 647-7523-40 6477652340। ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਕੱਲ੍ਹ ਨੂੰ।
1: Another Don Clean with the Don Ducks.
2: Oh, he's doing dishes with Don Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Don Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: हे सनम, हम तो सिर्फ तुझको ही प्यार करते हैं। पंजाबी विरसा रेडियो जी तुसी ऑन कर लिया है, जिन्होंने नहीं किया रेडियो ऑन तो उन्होंने चिट्ठियां चुट्ठियां पा दियो भाई, टैक्स मैसेज कर दियो कि सिंह हरजीत आ गए हैं तुहाडे शहर टोरंटो दे विच 11:08 स्टूडियो दे घड़ियां मुताबक हो गए है। तुहाडियां घड़ियां दे किन्ना टाइम है मैनू बिल्कुल नहीं पता, क्योंकि असी जिहड़ा स्टूडियो दी घड़ियां मुताबक सानू चलना ही पैंदा है। 2-4 मिनट अगे घड़ियां जरूर होंदियां। देखो कैसे गल्लां जो गल फिर याद आ जांदी कोई ना कोई। सियाणे बजुर्ग होंदे सी, किते जाणा होंदा सी, किते बराते जाणा होंदा सी, पहलां ही तैयार हो जांदे सी जाण तों। मुंडे जिहड़े हले सुते होंदे सी राती, वाह वाह भंगड़े छंगड़े पा के, खप खुप पा के, डांस करके, दारू शारू पी के, ते सवेरे बजुर्ग पहले वधिया दस्तारां पग्गां सजा के तैयार होए होंदे सी, हले मुंडे सुते ही होंदे सी, टाइम दे बड़े पाबंद होंदे सी। ते कैसियां कमाल दियां यार वो वड्डियां दे, जिंदगी चेंज हो गई वैसे सारी, बहुत जिंदगी चेंज हो गई है। चलो अज बार बहुत मिठियां मिठियां जिहियां ठंडियां ठंडियां जिहियां हवावां चल रही हैं, इहो जिहे खूबसूरत मौसम का नज़ारा लो और उस कुदरत का, उस परमात्मा का, उस ईश्वर का, उस अल्लाह तआला का, जिस जिसनों तुसी मनते हो सारे जने, उसका शुकराना करिए कि बाबा जी धन धन गुरु नानक सच्चे पातशाह जी सानू जिंदगी का एक दिन देखने वास्ते तुसी होर देता, आप जी का बहुत बहुत शुक्र है, आप जी का बहुत बहुत शुकराना है। ਗੱਲਾਂ ਬਾਤਾਂ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੇਗਾ। ਇੱਕ ਅਰਦਾਸ ਤੁਹਾਡੇ ਸਾਰਿਆਂ ਵਾਸਤੇ, ਸਭ ਤੋਂ ਪਹਿਲਾਂ ਉਸ ਵਾਹਿਗੁਰੂ ਜੀ ਦੇ ਅੱਗੇ ਕਿ ਤੁਸੀਂ ਸਾਰੇ ਜਣੇ ਖੁਸ਼ ਰਹੋ ਔਰ ਤੁਹਾਡੇ ਸਾਰਿਆਂ ਵਾਸਤੇ ਮੈਂ ਤੰਦਰੁਸਤੀ ਦੀਆਂ ਅਰਦਾਸਾਂ ਕਰਦਾ ਸਭ ਤੋਂ ਪਹਿਲਾਂ ਸਵੇਰੇ ਸਵੇਰੇ, ਬਾਕੀ ਗੱਲਾਂ ਕਰਾਂਗੇ ਬਾਅਦ 'ਚ। ਅਤੇ ਕਿਉਂਕਿ ਇਹ ਜਿਹੜੀ ਅਰਦਾਸ ਹੈ ਇਹ ਬੜੀ ਜ਼ਰੂਰੀ ਹੈ ਗੁਰੂ ਦੇ ਘਰ ਜਦੋਂ ਆਪਾਂ ਜਾਂਦੇ ਹਾਂ। ਕੱਲ੍ਹ ਵੀ ਮੈਂ ਜ਼ਿਕਰ ਕਰ ਰਿਹਾ ਸੀ, ਕਿਤੇ ਹੋਰ ਸੱਜੇ ਖੱਬੇ ਨਾਲ ਤੁਰਿਆ ਫਿਰਿਆ ਕਰੋ, ਕਿਸੇ ਨੇ ਕੁਛ ਨਹੀਂ ਦੇ ਦੇਣਾ। ਜੇ ਅਸੀਂ ਆਪ ਹੀ ਭੜਕ ਗਏ ਨਾ ਤਾਂ ਗੁਰੂ ਨੇ ਵੀ ਤੁਹਾਡੀ ਬਾਂਹ ਨਹੀਂ ਫੜਨੀ। ਜੇ ਤੁਸੀਂ ਮੰਦਰ ਜਾਂਦੇ ਹਾਂ ਤਾਂ ਤੁਹਾਡਾ ਵਿਸ਼ਵਾਸ ਹਮੇਸ਼ਾ ਗੀਤਾ ਵਿੱਚ ਹੋਣਾ ਚਾਹੀਦਾ। ਜੇ ਤੁਸੀਂ ਮੁਸਲਮਾਨ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ, ਜੇ ਤੁਸੀਂ ਮੁਸਲਿਮ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ, ਤੁਹਾਡਾ ਹਮੇਸ਼ਾ ਟਰੱਸਟ ਕੁਰਾਨ ਦੇ ਵਿੱਚ ਹੋਣਾ ਚਾਹੀਦਾ। ਜੇ ਤੁਸੀਂ ਸਰਦਾਰ ਹੋ ਨਾ, ਬੱਬਰ ਸ਼ੇਰ ਹੋ, ਗੁਰੂ ਨਾਨਕ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਦੇ, ਕਹਿੰਦੇ ਹੁੰਦੇ ਨਾ ਪਾਏ ਹੋਏ ਪੂਰਨੇ ਦੇ ਤਾਂ ਅਸੀਂ ਚੱਲਦੇ ਨਹੀਂ, ਪਰ ਜੇ ਮੱਥਾ ਟੇਕਦੇ ਜਾ ਕੇ ਤਾਂ ਉਹਨਾਂ ਦੇ ਸਤਿਕਾਰ ਦੇ ਵੱਲੋਂ ਹੀ ਕਿਤੇ ਹੋਰ ਨਾਲ ਤਸਦੇ ਕਵੇ ਜਾਇਆ ਕਰੋ। ਕਿਸੇ ਨੇ ਕੋਈ ਨਹੀਂ ਕੰਮ ਕਮਾਉਣਾ। ਜਿੱਥੇ ਤੁਹਾਡਾ ਨੇਮ ਹੈ, ਜਿੱਥੇ ਤੁਹਾਡਾ ਸਤਿਕਾਰ ਹੈ, ਜਿੱਥੇ ਤੁਹਾਡੇ ਮਾਂ ਅਤੇ ਤੁਹਾਡੇ ਪਿਓ ਨੇ ਉਂਗਲ ਫੜ ਕੇ ਸਿਰ 'ਤੇ ਚੱਕ ਕੇ, ਤੁਹਾਨੂੰ ਗੋਦੀ ਚੱਕ ਕੇ ਤੁਹਾਨੂੰ ਜਿਸ ਸਥਾਨ 'ਤੇ ਲੈ ਗਏ ਆ, ਉਹਨਾਂ ਦਾ ਸਤਿਕਾਰ ਕਰਿਆ ਕਰੋ। ਮੈਂ ਅੱਗੇ ਵੀ ਕਹਿੰਦਾ ਹੁੰਦਾ, ਤਿੰਨ ਬੰਦੇ ਨਾਲ ਅਸੀਂ ਵੀ ਝੂਠ ਬੋਲਦੇ ਹਾਂ। ਇੱਕ ਤਾਂ ਆਪਣਾ ਮਾਂ ਪਿਓ ਨਾਲ ਹੋ ਗਿਆ, ਇੱਕ ਤਾਂ ਜਿਹੜੇ ਅਸੀਂ ਧਾਰਮਿਕ ਸਥਾਨ ਜਾਂਦੇ ਹਾਂ ਉੱਥੇ ਝੂਠ ਹੋ ਗਿਆ, ਤੀਜਾ ਜਿੱਥੇ ਚੱਲੇ ਹਾਂ ਅਗਲਿਆਂ ਨੇ ਵੀ ਕਹਿਣਾ ਬਈ ਉਹ ਦੇਖੋ ਦੋ ਚੀਜ਼ਾਂ ਛੱਡ ਕੇ ਤਾਂ ਸਾਡੇ ਕੋਲ ਵੀ ਆ ਗਏ ਆ। ਅਤੇ ਸਤਿਕਾਰ ਸਭਨਾਂ ਦਾ, ਪਰ ਮੰਨਣਾ ਇੱਕ ਦੀ ਹੁੰਦੀ ਹੈ। ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋ, ਵਾਹ ਬਈ ਵਾਹ। ਪਿਆਰ ਦੀਆਂ ਗੱਲਾਂ ਹੋਣਗੀਆਂ, ਮੁਹੱਬਤ ਦੀਆਂ ਬਾਤਾਂ ਪੈਣਗੀਆਂ, ਇੱਕ ਦੂਸਰੇ ਨੂੰ ਮਿਲਾਉਣ ਦੀਆਂ ਗੱਲਾਂ ਹੋਣਗੀਆਂ। ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਧਰਮ ਹੈ ਪਿਆਰ ਦਾ। ਕੋਈ ਵੀ ਗ੍ਰੰਥ ਫੋਲੋ ਦੁਨੀਆ ਦਾ, ਕੋਈ ਵੀ ਗ੍ਰੰਥ ਫੋਲੋ ਦੁਨੀਆ ਦਾ, ਹਰ ਇੱਕ ਗ੍ਰੰਥ ਦੇ ਵਿੱਚ ਇੱਕ ਡੈਫੀਨੇਸ਼ਨ, ਇੱਕ ਇਗਜ਼ਾਮਪਲ, ਇੱਕ ਜ਼ਿੰਦਗੀ ਨੂੰ ਚਲਾਉਣ ਦਾ ਇੱਕੋ ਹੀ ਨਜ਼ਰੀਆ, ਇੱਕੋ ਹੀ ਇੱਕ ਫਾਰਮੈਟ ਹੈ ਸਾਰਿਆਂ ਵਾਸਤੇ, ਪਿਆਰ, ਪਿਆਰ ਵੰਡੋ ਅਤੇ ਪਿਆਰ ਲਓ। ਅਤੇ ਇਹੀ ਫਾਰਮੂਲਾ ਸਾਡਾ ਅਸੀਂ ਰੱਖਿਆ ਪੰਜਾਬੀ ਵਿਰਸਾ ਰੇਡੀਓ ਦਾ। ਲਓ ਜੀ ਸਟੂਡੀਓ ਨੰਬਰ ਤੁਹਾਡੇ ਵਾਸਤੇ ਹਾਜ਼ਰ ਆ 905-673-33-37। ਇਹੋ ਜਿਹੀਆਂ ਬਹੁਤ ਠੰਡੀਆਂ ਜਿਹੀਆਂ ਹਵਾਵਾਂ ਦੇ ਵਿੱਚ ਕੁਛ ਇੱਦਾਂ ਦਾ ਗੀਤ ਹੋਵੇ ਕਿ ਦਿਲ ਨੂੰ ਚੀਰ ਕੇ ਲੰਘ ਜਾਵੇ। ਮੈਂ ਕਹਿੰਦਾ ਜਿਵੇਂ ਨਾ ਬਹੁਤ ਸਾਲਾਂ ਦੇ ਬਾਅਦ, ਬਹੁਤ ਚਿਰਾਂ ਦੇ ਬਾਅਦ ਤੁਹਾਨੂੰ ਆਪਣੇ ਸੋਹਣੇ ਸੱਜਣ ਦੇ ਦੀਦਾਰ ਹੋ ਜਾਣ, ਸੋਹਣੇ ਉਸ ਮਹਿਬੂਬ ਦੀ ਝਲਕ ਪੈ ਜਾਵੇ, ਕੁਛ ਇੱਦਾਂ ਦਾ ਗੀਤ ਦੱਸਿਓ ਸਵੇਰੇ ਸਵੇਰੇ ਫਿਰ ਬੀਬਾ ਬੋਆਏ ਜੀ। 905-673-33-37 ਚੰਬੇ ਵਾਲੀ ਸਰਕਾਰ ਦੱਸੂਗੀ ਮੇਰੇ ਇਹੋ ਜਿਹਾ ਗੀਤ, ਉਹਨਾਂ ਨੂੰ ਪਤਾ ਹੁੰਦਾ, ਉਹਨਾਂ ਨੂੰ ਪਤਾ ਵੀ ਹੁੰਦਾ ਵੀ ਗੀਤ ਮੈਂ ਲਾਉਣਾ ਕਿਹੜਾ। ਅਤੇ ਉਹ ਫਰਮਾਇਸ਼ ਵੀ ਉਹੀ ਕਰਦੇ ਹੁੰਦੇ ਸਾਡੇ ਵੀਰਾਂ ਨੇ, ਅਤੇ ਬਲਵਿੰਦਰ ਭਾਜੀ ਨੇ ਇੱਧਰੋਂ ਸਾਡੇ, ਅੱਜ ਉਹ ਬਫਲੋ ਨਹੀਂ ਆਏ, ਵਾਹਵਾ ਦੇਰੀ ਹੋ ਗਈ ਹੈ, ਕੀ ਚੱਕਰ ਭਾਜੀ ਕੀ ਹੈ? ਬਫਲੋ ਵਾਲੇ ਉਹ ਸਭ ਸੁੱਖ ਸਾਂ ਦਾ, ਕਿਤੇ ਜ਼ਿਆਦਾ ਤਾਂ ਠੰਡ ਪਵਾਤੀ ਬਫਲੋ 'ਚ ਵੀ ਤੁਹਾਨੂੰ, ਤੁਸੀਂ ਸਾਨੂੰ ਕਾਲ ਵੀ ਨਹੀਂ ਕੀਤੀ, ਵਾਹਵਾ ਦੇਰੀ ਹੋ ਗਈ ਹੈ। 905-673-33-37 ਸਟੂਡੀਓ ਦਾ ਨੰਬਰ ਹੈ। ਕੁਛ ਇੱਦਾਂ ਦਾ ਗੀਤ ਹੋਵੇ ਜਿਹੜਾ ਕਿ ਬਸ ਮੈਂ ਦੂਜੀ ਗੱਲ ਹੀ ਨਾ ਕਰਾਂ, ਉਹ ਫਿਰ ਇਹੀ ਗੀਤ ਹੋਵੇ, ਇੱਕ ਆਖੇ ਤੇ ਦੂਜਾ ਮੰਨੇ ਵਾਲਾ ਗੱਲ ਹੋਵੇ, ਕੋਈ ਇੱਦਾਂ ਦਾ ਗੀਤ ਦੱਸਿਓ ਸਵੇਰੇ ਸਵੇਰੇ ਮੈਨੂੰ 905-673-3337। ਜੇ ਤੁਸੀਂ ਨਹੀਂ ਦੱਸਣਾ ਤੇ ਫਿਰ ਮੈਂ ਆਪਣੀ ਮਰਜ਼ੀ ਲਾ ਦੇਣਾ, ਫਿਰ ਮੇਰਾ ਵੀ ਪਸੰਦੀਦਾ ਗੀਤ ਵੀ ਇੱਦਾਂ ਹੀ ਗੱਲ ਨਹੀਂ। ਹਰਜੀਤ ਜੀ, ਤੁਹਾਡੇ ਗੀਤਾਂ 'ਚ ਵੀ ਫਿਰ ਬੜੀ ਕਸ਼ਿਸ਼ ਹੁੰਦੀ ਹੈ, ਪੰਜਾਬੀ ਵਿਰਸਾ। ਲਓ ਜੀ, ਪਹਿਲੀ ਕਾਲ ਆ ਗਈ ਹੈ, ਫਤਿਹ ਸਾਂਝੀ ਕਰੀਏ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਨਮਸਕਾਰ।
0: ਆਓ ਜੀ, ਹਮਾਰੀ ਚੰਬੇ ਵਾਲੀ ਸਰਕਾਰ, ਕਿਆ ਹਾਲ ਚਾਲ ਹੈ?
1: ਬਸ ਬੜੀਆ, ਤੁਸੀਂ ਸੁਣਾਓ, ਠੀਕ ਠਾਕ ਹੋ?
0: ਚੰਬੇ ਕਹਿੰਦੇ ਡਰ ਬੜਾ ਲੱਗਦਾ ਜਦੋਂ ਬੱਸ 'ਤੇ ਜਾਂਦੇ। ਕੱਲ੍ਹ ਮੈਂ ਇੱਕ ਵੀਡੀਓ ਦੇਖਦਾ ਪਿਆ ਸੀ ਪਰਸੋਂ, ਪਤਾ ਨਹੀਂ ਹੈ ਨਾ, ਉਹ ਕਹਿੰਦੇ ਜਦੋਂ ਨਾ ਬੱਸ ਪਤਾ ਨਹੀਂ ਉੱਥੇ ਬਿਲਕੁਲ ਕਿਨਾਰੇ
1: ਦੇ ਸ਼ਿਮਲੇ ਤੋਂ ਅੱਗੇ ਹੈ ਕਿ ਉਹ ਲਾਹੌਲ ਸਪੀਤੀ ਉੱਧਰਲੇ ਪਾਸੇ ਆ,
0: ਉਹ ਬੰਦਾ ਕਹਿੰਦਾ ਹੈ ਸ਼੍ਰੀ ਰਾਮ ਸ਼੍ਰੀ ਰਾਮ ਸ਼੍ਰੀ ਰਾਮ, ਮੈਂ ਨਹੀਂ ਮੁੜ ਕੇ ਆਉਂਦਾ ਇੱਥੇ, ਮੈਂ ਤਾਂ ਇੰਨਾ ਸੁਣ ਕੇ ਰਾਮ ਹੋਇਆ, ਹਾਏ ਰੱਬਾ ਮੇਰਿਆ। ਮੈਂ ਉਹ ਏਦਾਂ ਹੀ ਬੰਦਾ ਹੋਇਆ, ਹੈ ਸ਼੍ਰੀ ਰਾਮ, ਹੈ ਸ਼੍ਰੀ ਰਾਮ, ਸ਼੍ਰੀ ਰਾਮ ਜੀ ਬਸ ਮੇਰੇ ਕੋਲ ਅਭੀ ਇਸ ਬਾਹਰ ਨਿਕਾਹ ਦਿਓ, ਅਭੀ ਮੈਂ ਵਾਪਸ ਨਹੀਂ ਦਰਾਤਾ, ਮੈਂ ਵਾਪਸ ਨਹੀਂ ਦਰਾਤਾ। ਅੱਛਾ ਸਰ, ਕਿਹੜਾ ਗੀਤ ਅੱਜ ਮੂਡ ਹੈ ਸਵੇਰੇ ਤੁਹਾਡਾ?
1: ਹਿੰਦੀ ਸੁਣਾ ਦਿਓ ਬਾਜੀ, ਜਿਸ ਪਥ ਪੇ ਚਲਾ।
0: ਓਏ ਹੋਏ ਹੋਏ ਹੋਏ ਹੋਏ ਹੋਏ, ਉਸ ਪਥ ਪੇ ਮੁਝੇ ਆਂਚਲ ਤੋਂ ਬਿਛਾਣੇ ਦੇ ਸਾਥੀ ਨਾ ਸਮਝ, ਹੈ ਨਾ, ਆਹੀ ਸੀ ਨਾ?
1: ਹਾਂਜੀ ਸਰ, ਹਾਂਜੀ।
0: ਓਏ ਹੋਏ, ਬੜਾ ਪਿਆਰਾ ਗੀਤ ਹੈ ਯਾਰ, ਇਹ ਮੂਵੀ ਪਤਾ ਕਿਹੜੀ ਹੈ?
1: ਨਹੀਂ, ਮੂਵੀ ਨਹੀਂ ਪਤਾ ਮੈਨੂੰ,
0: ਮੈਨੂੰ ਤੁਹਾਡੀ ਉਮਰ ਵੀ ਪਤਾ ਨਹੀਂ ਵੈਸਾ, ਮੈਨੂੰ ਲੱਗਦਾ ਤੁਸੀਂ ਵੀ ਹਲੇ ਉਹਦਾ ਜੰਮੇ ਜੁੰਮੇ ਨਹੀਂ ਹੋਣਾ ਚਾਹੁੰਦਾ ਗੀਤ ਹੈ।
1: ਹੋ ਸਕਦਾ ਜੀ, ਨਹੀਂ 73 ਦਾ ਬਰਥ ਹੈ ਭਾਜੀ।
0: ਬਸ ਫਿਰ ਕਿੱਥੇ ਜੰਮੇ ਹੋਣਾ ਤੁਸੀਂ, ਇਹ 70-69 ਦਾ ਗੀਤ ਹੈ ਲਾ।
1: ਚਲੋ ਲਗਾ ਦਿਓ ਫਿਰ।
0: ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਕਾਲ ਲਈ ਹੋਰ। ਹੈਲੋ
2: ਭਾਈ, ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਬੋਲਦਾ ਜੀ।
0: ਬਲਵਿੰਦਰ ਜੀ, ਕੀ ਹਾਲ ਆ?
2: ਬਾਈ ਜੀ ਬਹੁਤ ਵਧੀਆ, ਬਹੁਤ ਵਧੀਆ।
0: ਪੋਤਿਆਂ ਦਾ ਕੀ ਹਾਲ ਆ?
2: ਹੈ ਜੀ, ਸਭ ਠੀਕ ਠਾਕ ਆ ਜੀ, ਵਧੀਆ, ਬਹੁਤ ਬਹੁਤ ਸ਼ਾਂਤੀ, ਸਭ ਵਧੀਆ।
0: ਪੋਤਿਆਂ ਦਾ ਨਾਂ ਕੀ ਹੈ?
2: ਪੋਤੇ ਦਾ ਜੀ ਵੀਰ ਆ ਜੀ।
0: ਵੀਰ ਸਿੰਘ?
2: ਵੀਰ ਸਿੰਘ ਹੈਗਾ ਅਨਹਦਰ।
0: ਨਹੀਂ, ਪਿੱਛੇ ਵੀਰ ਸਿੰਘ ਪੂਰਾ ਨਾਂ ਕੀ ਹੈ?
2: ਰਤਨ ਜੀ, ਆਰ ਡਬਲ ਟੀ ਰਤਨ।
0: ਵੀਰ ਰਤਨ ਸਿੰਘ?
2: ਹਾਂ ਜੀ, ਵੀਰ ਰਤਨ।
0: ਵਾਹ ਬਈ, ਉਹ ਬੜਾ ਸੋਹਣਾ ਨਾਂ ਰੱਖਿਆ ਬਈ।
2: ਹੋਰ ਬਾਈ, ਬਹੁਤ
0: ਨਹੀਂ, ਬੜਾ ਵਧੀਆ ਨਾਮ, ਨਵਾਂ ਨਾਂ ਆ, ਬਿਲਕੁਲ ਨਵਾਂ ਨਾਂ, ਬਿਲਕੁਲ
2: ਬੜਾ ਪਿਆਰ ਪਿਆਰ ਬਹੁਤ ਕਰਦਾ।
0: ਅੱਛਾ, ਵਾਹ ਜੀ ਵਾਹ, ਕਿੰਨੇ ਸਾਲ ਦਾ ਹੋ ਗਿਆ ਹੁਣ?
2: ਬਿਲਕੁਲ ਬਾਣੀ ਹੈ ਡੇਲੀ ਵੇਲਾ।
0: ਕਿੱਦਾਂ?
2: ਬਿਲਕੁਲ ਬਾਣੀ ਹੈ।
0: ਕਿੱਦਾਂ?
2: ਸਵਾ 8 ਵਜੇ ਜਾਂਦਾ ਸਕੂਲ, ਸਾਡੇ 9 ਵਜੇ।
0: ਹਾਂਜੀ,
2: ਸਵਾ ਰੋਟੀ ਮੈਂ 4 ਰੋਟੀ ਬਣਾ।
0: ਅੱਛਾ, ਫਿਰ ਦਾਦੇ ਦਾ ਪਿਆਰ ਆ ਬਈ। ਨਹੀਂ ਨਹੀਂ, ਚੰਗੀ ਗੱਲ ਆ, ਪਿਆਰ ਕਰਨਾ ਵੀ ਚਾਹੀਦਾ। ਔਰ ਤੁਹਾਡੇ ਪੁੱਤਰ ਦਾ ਅੱਗੋ ਤੁਹਾਡੇ ਪੁਰਾਣੇ ਨਾਂ ਹੁੰਦੇ ਸੀ ਨਾ, ਵੀਰ ਰਤਨ ਸਿੰਘ, ਬਈ ਬੜਾ ਵਧੀਆ ਨਾਮ। ਹੁਣ ਤਾਂ ਨਾਂ ਹੀ ਛੋਟੇ ਛੋਟੇ ਹੋ ਗਏ। ਮੈਂ ਇੱਕ ਫੈਮਿਲੀ ਨੂੰ ਜਾਣਦਾ, ਦੇਖੋ ਸਾਡੀ ਨਾ ਥਿੰਕ ਕਿੱਥੇ ਆ ਗਈ ਹੈ। ਜਦੋਂ ਕੋਈ ਗੱਲ ਹੁੰਦੀ ਹੈ ਨਾ, ਗੱਲ ਦੇ ਵਿੱਚ ਉਹ ਹਮੇਸ਼ਾ ਗੱਲ ਨਿਕਲਦੀ ਹੁੰਦੀ ਹੈ। ਉਹਨਾਂ ਨੇ ਆਪਣੇ ਬੱਚੇ ਦਾ ਨਾਂ ਰੱਖਿਆ ਅਤੇ ਮੈਂ ਕਿਤੇ ਸਰਸਰੀ ਗੱਲ ਕਰ ਬੈਠਾ, ਮੈਂ ਕਿਹਾ ਜੀ ਇਹਦਾ ਜਿਹੜਾ ਇਹ ਤਾਂ ਤੁਸੀਂ ਨਾਂ ਰੱਖਿਆ ਵੀ ਛੋਟਾ ਨਾਂ ਰੱਖ ਦਈਦਾ, ਬੱਚਿਆਂ ਦੇ ਘਰ ਛੋਟੇ ਨਾਂ ਰੱਖ ਦਿੰਦੇ ਨਾ, ਅਤੇ ਇਹਦਾ ਜਿਹੜਾ ਪਿੱਛੇ ਸਿੰਘ ਲਾਉਂਦੇ ਹਾਂ ਨਾਂ ਕੀ, ਉਹ ਨਾਂ ਕੀ ਲਾਉਣਾ? ਕਹਿੰਦੇ ਨਹੀਂ ਜੀ, ਅਸੀਂ ਆਹੀ ਨਾਂ ਰੱਖਣਾ। ਅਤੇ ਸਰਦਾਰ ਸਿੰਘ ਹਰਜੀਤ ਵੀ ਅੱਗੋਂ ਉੱਦਾਂ ਦੇ। ਮੈਂ ਕਿਹਾ ਜੀ ਇਹ ਕੀ ਗੱਲ ਹੋਈ, ਤੁਸੀਂ ਬੱਚੇ ਦਾ ਨਾਂ ਛੋਟਾ ਰੱਖਿਆ, ਵੀ ਤੁਹਾਡਾ ਨਾਂ ਲਾਸਟ ਨੇਮ ਕੌਰ ਆ, ਬੰਦੇ ਦਾ ਨਾਂ ਸਿੰਘ ਆ ਪਿੱਛੇ ਲੱਗਦਾ। ਇਹ ਸੁਣਿਓ ਧਿਆਨ ਨਾਲ, ਬੜੀ ਡੀਪਲੀ ਗੱਲ ਆ ਇਹ। ਆਉਣ ਵਾਲੇ ਸਮੇਂ ਜੇ ਇੱਦਾਂ ਹੋਣ ਲੱਗ ਪਿਆ ਨਾ, ਤਾਂ ਦੁਨੀਆਂ ਦੇ ਵਿੱਚ ਸਿੰਘ ਲੋਕ ਨਾਂ ਨਹੀਂ ਰੱਖਣਗੇ। ਸਰਪ੍ਰਾਈਜ਼ ਫੋਰ ਮੀ, ਮੈਂ ਉਹਨਾਂ ਨੂੰ ਇਹ ਪੁੱਛਿਆ, ਮੈਂ ਕਿਹਾ ਵੀ ਇਹ ਤਾਂ ਚਲੋ ਆਪਣੇ ਘਰ ਦਾ ਨਾਂ ਤੁਸੀਂ ਪਾ ਦਿੱਤਾ ਨਾ ਬੱਚੇ ਦਾ, ਅਤੇ ਆਪਾਂ ਫੁੱਲ ਨਾਮ ਕੀ ਰੱਖਿਆ? ਕਹਿੰਦੇ ਨਹੀਂ ਹਰਜੀਤ ਜੀ, ਆਹੀ ਪੂਰਾ ਨਾਂ ਇਹੀ ਹੈ। ਮੈਂ ਇਕਦਮ ਸ਼ੋਰਟ, ਮੈਂ ਕਿਹਾ ਯਾਰ ਆਪਣੇ ਹੁਣ ਨਾਂ ਅਸੀਂ ਸਿੰਘ ਹਰਜੀਤ ਯੂਜ਼ ਕਰਦੇ ਹਾਂ, ਹਰਜੀਤ ਸਿੰਘ ਯੂਜ਼ ਕਰਦੇ ਹਾਂ, ਕੋਈ ਮਨਜੀਤ ਸਿੰਘ ਯੂਜ਼ ਕਰਦਾ, ਸਤਿੰਦਰਪਾਲ ਸਿੰਘ ਸਿੱਧਵਾਂ ਸਾਹਿਬ ਯੂਜ਼ ਕਰਦੇ ਨਾਮ ਆਪਣਾ, ਹੈ ਨਾ, ਇੱਦਾਂ ਨਾਂ ਆਪਣੇ ਵੱਖਰੇ ਵੱਖਰੇ ਨਾਂ ਆ ਸਾਰਿਆਂ ਦੇ, ਸਿੰਘ ਯੂਜ਼ ਕਰਦੇ ਅਸੀਂ, ਸਾਡੇ ਪੇਰੈਂਟਸ ਨੇ ਨਾਂ ਰੱਖੇ ਆ, ਅਤੇ ਉਹ ਕਹਿੰਦੇ ਅਸੀਂ ਇਹੀ ਨਾਂ ਰੱਖਿਆ ਜੀ ਛੋਟਾ, ਮੈਂ ਨਾਂ ਨਹੀਂ ਲੈਣਾ। ਆਈ ਐਮ ਸ਼ੋਰ ਕਿ ਉਹ ਪ੍ਰੋਗਰਾਮ ਹੀ ਸੁਣਦੇ ਹੋਣਗੇ। ਮੈਨੂੰ ਉਹ ਗੱਲ ਫੀਲ ਬੜੀ ਹੋਈ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਰੀਜ਼ਨ ਕੀ ਹੈ? ਕਹਿੰਦੇ ਆਉਣ ਵਾਲੇ ਸਮੇਂ 'ਚ ਨਾ, ਦੇਖੋ ਕੈਸੀ ਉਹਨਾਂ ਦੀ ਪੇਰੈਂਟਸ ਦੀ ਸੋਚ ਆ, ਧਿਆਨ ਨਾਲ ਸੁਣਿਓ ਗੱਲ, ਜ਼ਰਾ ਬੜੀ ਮੈਂ ਤੈਨੂੰ ਕਹਿ ਗਿਆ ਡੀਪਲੀ ਗੱਲ ਆ। ਉਹ ਪੇਰੈਂਟਸ ਕਹਿਣ ਲੱਗਾ, ਕਹਿੰਦਾ ਹਰਜੀਤ ਜੀ ਜੇ ਅਸੀਂ ਇਹਦੇ ਪਿੱਛੇ ਸਿੰਘ ਲਾ ਦਈਏ ਨਾ, ਕੱਲ ਨੂੰ ਸਾਡਾ ਬੱਚਾ ਪੜ੍ਹਿਆ ਲਿਖਿਆ ਵੱਡੀ ਪੋਸਟ 'ਤੇ ਨਹੀਂ ਜਾਊਗਾ। ਮੈਂ ਕਿਹਾ ਇਹ ਕੀ ਗੱਲ ਹੋਈ? ਕਹਿੰਦੇ ਪਿੱਛੇ ਨਾਮ ਸਿੰਘ ਲਿਖਿਆ ਹੋਊਗਾ। ਕੈਨ ਯੂ ਬਲੀਵ ਇਟ ਗਾਈਸ ਕਿ ਇੱਦਾਂ ਦੇ ਥਿੰਕ ਆ ਪੇਰੈਂਟਸ ਦੀ? ਜਸਟ ਥਿੰਕ ਯੋਰ ਸੈਲਫ ਕਿ ਸਾਡੇ ਬੱਚੇ ਕੱਲ੍ਹ ਨੂੰ ਆ ਕੇ ਆਪਣੇ ਬੱਚਿਆਂ ਦੇ ਨਾਮ ਪਿੱਛੇ ਸਿੰਘ ਕੌਰ ਹੀ ਹਟਾ ਦੇਣ। ਮੈਨੂੰ ਇੱਕ ਦੋ ਕਾਲ ਚਾਹੀਦੀਆਂ ਇਹਦੇ ਉੱਤੇ। ਇਹ ਕੀ ਗੱਲ, ਉਹਨਾਂ ਦਾ ਫੈਸਲਾ ਸਹੀ ਆ ਜਾਂ ਗਲਤ ਆ? ਇਹ ਬੜੀ ਇੱਕ ਨਾ, ਇਹ ਫੈਮਲੀਜ਼ ਦੇ ਨਾਲ ਜਿਹੜੀ ਸਾਡੀਆਂ ਫੈਮਲੀਜ਼ ਸੁਣ ਰਹੀਆਂ, ਇਹ ਬੜੀਆਂ ਇੱਕ ਕਮਾਲ ਦੀਆਂ ਗੱਲਾਂ ਆ। ਦੇਖੋ, ਸੋਚਣ ਵਾਲੀਆਂ ਗੱਲਾਂ। ਕਹਿੰਦੇ ਕੱਲ੍ਹ ਨੂੰ ਕੋਈ ਵੱਡੀ ਪੋਸਟ ਦੇ ਉੱਤੇ ਬੱਚਾ ਪੜ੍ਹ ਲਿਖ ਜਾਵੇ ਅਤੇ ਕਈ ਵਾਰੀ ਸਾਨੂੰ ਸਿੰਘ ਲਿਖਿਆ ਹੋਏ ਪਿੱਛੇ ਸ਼ਾਇਦ ਸਾਨੂੰ ਜੋਬ ਨਾ ਮਿਲੇ ਜਾਂ ਉਹ ਬੱਚਾ ਉਹ ਕੰਮ ਕਰ ਨਾ ਸਕੇ। ਤੁਹਾਡੇ ਕੀ ਵਿਊ ਹੈ ਇਹਦੇ ਬਾਰੇ? ਇੱਦਾਂ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਮੈਂ ਇੱਕ ਦੋ ਕਾਲ ਸਿਰਫ ਲੈਣੀ ਹੈ, ਜ਼ਿਆਦੀਆਂ ਨਹੀਂ ਲੈਣੀਆਂ ਕਾਲਸ ਮੈਂ ਸਿਰਫ, ਕਿਉਂਕਿ ਮੈਂ ਵੀ ਗਲਤ ਹੋ ਸਕਦਾ, ਸ਼ਾਇਦ ਮੇਰੀ ਥਿੰਕ ਰੋਂਗ ਹੋਵੇ, ਤੁਹਾਡੀ ਥਿੰਕ ਸ਼ਾਇਦ ਪੋਜ਼ਿਟਿਵ ਥੋਟ ਹੋਰ ਪਾਸੇ ਆ ਜਾਵੇ ਕਿ ਯੈਸ ਸਰਜੀਤ ਜੀ ਉਹਨਾਂ ਨੇ ਨਾਮ ਇਸ ਕਰਕੇ ਰੱਖਿਆ ਹੋਵੇ। ਪਰ ਕੁਐਸਚਨ ਇੱਥੇ ਆਉਂਦਾ, ਕੱਲ੍ਹ ਨੂੰ ਜਦੋਂ ਅਸੀਂ ਨਾਮ ਲਿਖਾਉਂਦੇ ਹਾਂ ਕਦੇ, ਅਸੀਂ ਸਿੰਘ ਤਾਂ ਭੁੱਲ ਗਏ ਫਿਰ ਲਿਖਾਉਣਾ ਪਿੱਛੇ? ਇਹ ਜਿਹੜੀ ਗੱਲ ਆ, ਇਹ ਗੱਲ ਕਿੱਥੋਂ ਤੱਕ ਪੋਜ਼ਿਟਿਵ ਸਾਈਨ ਆ, ਕਿੱਥੋਂ ਤੱਕ ਦਾ ਚੰਗੀ ਗੱਲ ਆ? 905-673-3337 ਗਾਣੇ ਬਾਅਦ 'ਚ ਲਾਉਂਦੇ ਹਾਂ। ਇਹ ਬੜੀ ਕਮਾਲ ਦੀ ਗੱਲ ਆ। ਹੁਣ ਕੋਈ ਸ਼ਰਮਾ ਫੈਮਿਲੀ ਸੁਣ ਰਹੀ ਹੈ, ਲਾਸਟ ਟਾਈਮ ਕੁਮਾਰ ਯੂਜ਼ ਕਰਦੇ ਆ, ਕੋਈ ਬਾਂਸਲ ਆ, ਕੋਈ ਗੁਪਤੇ ਆ, ਹੈ ਨਾ, ਆਪਣੀ ਆਪਣੇ ਕਾਸਟ ਬਰਾਦਰੀ ਲਾਉਂਦੇ ਪਿੱਛੇ ਆਪਾਂ, ਨਾ ਕੋਈ ਅਰੋੜੇ ਆ, ਖੱਤਰੀ ਆ, ਜੱਟ ਆ, ਜ਼ਿਮੀਂਦਾਰ ਆ, ਪਿੱਛੇ ਆਪਾਂ ਲਾਉਂਦੇ ਹਾਂ ਨਾ, ਕੋਈ ਢਿੱਲੋਂ ਆ, ਕੋਈ ਗਰੇਵਾਲ ਆ, ਕੋਈ ਸਿੱਧੂ ਆ, ਕੋਈ ਸੰਧੂ ਆ, ਸਿੰਘ ਲਾਉਂਦੇ ਹਾਂ ਨਾ ਵਿੱਚ ਆਪਾਂ। ਉਹਨਾਂ ਨੇ ਉਹ ਲਾਇਆ ਨਹੀਂ, ਕੋਈ ਪਿੱਛੇ ਆਪਣੀ ਗੋਦ ਨਹੀਂ ਲਾਈ, ਕੋਈ ਗੱਲ ਨਹੀਂ, ਸਿੱਧਾ ਹੀ ਉਹ ਛੋਟਾ ਨਾਂ ਰੱਖਤਾ। ਕੀ ਤੁਹਾਡੇ ਖਿਆਲ ਨਾਲ ਠੀਕ ਹੈ ਇੱਦਾਂ ਨਾਂ ਰੱਖਣੇ ਚਾਹੀਦੇ ਆ? 905-673-3337 905-673-3337 'ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਇੱਕ ਦੋ ਸੈਡ ਸਮਾਚਾਰ ਵੀ ਹੈ। ਮੈਂ ਕਈ ਵਾਰੀ ਹੈਰਾਨ ਹੀ ਹੁੰਦਾ ਹੁੰਦਾ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਵੈਸੇ ਲਾਈਫ ਦਾ। ਅਸੀਂ ਨਾ ਭੱਜੇ ਦਾ ਫਿਰਦੇ ਹਾਂ ਬਈ ਆਹ ਕਰ ਲਈਏ, ਉਹ ਵੀ ਕਰ ਲਈਏ। ਆ ਪਿੱਛੇ ਕਰਕੇ ਸਾਡੇ ਇੱਕ ਕਿੱਥੇ ਗਈ ਨਿਊਜ਼ ਬਈ, ਨਿਊਜ਼ ਹੀ ਉਡਾਤੀ, ਨਹੀਂ ਆ ਗਈ ਨਿਊਜ਼। ਹਾਂ ਹਾਂ, ਅਪਨੀਤ ਸ਼ਾਹ ਸਿੱਧੂ, ਮੇਰਾ ਨਹੀਂ ਖਿਆਲ ਹਾਲੇ 50 ਸਾਲ ਦੀ ਉਮਰ ਇਹਨਾਂ ਦੀ ਹੋਈ ਹੋਵੇ, ਔਰ 2-2.5 ਸਾਲ ਮੇਰਾ ਵੀ ਇਹਨਾਂ ਨਾਲ ਵਾਸਤਾ ਰਿਹਾ, ਇਸ ਸ਼ਾਸ਼ਾ ਸਿੱਧੂ ਦੇ ਨਾਲ। ਬੜਾ ਪਿਆਰ ਵਾਲਾ ਵੀਰ ਸੀ ਸਾਡਾ। ਔਰ ਹੁਣੇ ਮੈਂ ਪੋਸਟ ਦੇਖੀ ਹੈ, ਬਿੰਦਰ ਭਾਅ ਜੀ ਨੇ ਪਾਈ ਹੈ ਪੋਸਟ, ਔਰ ਆਪਣੀ ਜ਼ਿੰਦਗੀ ਨੂੰ ਕਿਨਾਰਾ ਕਰ ਗਏ ਆ, ਆਪਣੀ ਜ਼ਿੰਦਗੀ ਖਤਮ ਕਰ ਗਏ ਆ। ਦੇ ਮਾਂਗੜ ਸਾਹਿਬ ਆ ਯੂਨਾਈਟਿਡ ਟਰਾਂਸਪੋਰਟ ਕੰਪਨੀ ਵਾਲੇ, ਉਹਨਾਂ ਦੇ ਵੀ ਪਰਿਵਾਰ ਦੇ ਵਿੱਚ ਉਹਨਾਂ ਦੇ ਬ੍ਰਦਰ ਦੀ ਡੈਥ ਵੀ ਹੋਈ ਹੈ। ਇਹ ਮੈਂ 2-3 ਦਿਨਾਂ ਤੋਂ ਨਿਊਜ਼ ਇੱਧਰ ਦੀਆਂ ਸੁਣੀ ਜਿਹੜੀ ਕਿ ਅਨਬਲੀਵਲ ਨਿਊਜ਼ ਆ। ਆ ਮੁੰਡਾ ਇੰਨਾ ਹੱਸਦਿਲ ਮੁੰਡਾ ਸੀ, ਅਪਨੀਤ ਸ਼ਾਸ਼ਾ ਸਿੱਧੂ ਰੀਅਲ ਸਟੇਟ ਦਾ ਕੰਮ ਕਰਦਾ ਸੀ, 2-2.5 ਸਾਲ ਮੇਰੇ ਨਾਲ ਲਗਾਤਾਰ ਵਾਸਤਾ ਰਿਹਾ ਹੈ। ਔਰ ਮੈਂ ਹੈਰਾਨ ਹੋ ਗਿਆ ਨਿਊਜ਼ ਦੇਖ ਕੇ ਕਿ ਦੇਖੋ ਜ਼ਿੰਦਗੀ ਦਾ ਕੁਛ ਪਤਾ ਲੱਗਦਾ ਜ਼ਿੰਦਗੀ ਦਾ। ਬਾਬਾ ਜੀ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਜੀ। ਪੰਜਾਬੀ ਵਿਰਸਾ, ਹੈਲੋ। ਹੈਲੋ ਜੀ ਸਰ, ਜੀ ਬੋਲੋ ਸਰ, ਸੁਧੀਰ ਜੀ ਬੋਲੋ ਸਰ, ਆਉਣੇ ਆ ਤੁਸੀਂ। ਮੈਂ ਇਹ ਗੱਲ ਹੈ ਕਿ ਨਹੀਂ ਸ਼ਾਰਟ ਕਰਨ ਵਾਲੀ ਗੱਲ, ਤੁਸੀਂ ਆਪਣੇ ਲਾਸਟ ਨੇਮ ਹੀ ਲਾ ਰਹੇ ਨਾਲ,
3: ਮਤਲਬ ਆਪਣੇ ਕਲਚਰ ਨੂੰ ਭੁੱਲ ਜਾਣਾ ਆਪਣੇ ਆਪ ਨੂੰ ਇਨਫੀਰੀਅਰਿਟੀ ਕੰਪਲੈਕਸ ਦੇਣ ਦੇ ਬਰਾਬਰ ਹੀ
0: ਹੈ। ਥੈਂਕ ਯੂ ਤੁਹਾਡੀ ਕਾਲ ਦਾ। 905-673-3337 ਵੈਸੇ ਚਲੋ ਮੇਰਾ ਤੁਹਾਨੂੰ ਪਤਾ ਆਪਾਂ ਇੱਥੇ ਕਿੰਤੂ ਪਰੰਤੂ ਵਾਲਾ ਆਪਣਾ ਰੇਡੀਓ ਨਹੀਂ ਹੈਗਾ, ਆਪਣਾ ਰੇਡੀਓ ਸਿਰਫ ਹੱਸਣਾ ਖੇਡਣਾ, ਪਿਆਰ ਦੀਆਂ ਗੱਲਾਂ ਕਰਨੀਆਂ, ਉਸ ਈਸ਼ਵਰ ਪਰਮਾਤਮਾ ਅੱਲਾਹ ਤਾਲਾ ਦੀਆਂ ਗੱਲਾਂ ਕਰਨੀਆਂ, ਅਤੇ ਆਪਣਾ ਕੋਈ ਹੈ ਨਹੀਂ ਇੱਦਾਂ ਦਾ ਬੇਸ, ਹੈ ਨਾ। ਪਰ ਫਿਰ ਵੀ ਕਈ ਵਾਰੀ ਤੁਸੀਂ ਕਿਤੇ ਚੀਜ਼ ਸੁਣਦੇ ਆ ਅਤੇ ਤੁਹਾਨੂੰ ਲੱਗਦਾ ਹੁੰਦਾ ਕਿ ਯਾਰ ਇਸ ਤਰ੍ਹਾਂ ਕਿਉਂ ਹੋ ਰਿਹਾ, ਵੀ ਇੰਨੇ ਹੀ ਅਸੀਂ ਸਿਸਟਮ ਨੂੰ ਚੇਂਜ ਕਰ ਲਿਆ ਕਿ ਅਸੀਂ ਇਹਨਾਂ ਕੰਟਰੀ 'ਚ ਆ ਗਏ। ਤੁਸੀਂ ਆਪਣੀ ਮਾਮ ਨੇ ਤੁਹਾਨੂੰ ਬੋਰਨ ਕੀਤਾ, ਤੁਹਾਡਾ ਨਾਂ ਲਾਸਟ ਟਾਈਮ ਕੌਰ ਰੱਖਿਆ, ਸਿੰਘ ਰੱਖਿਆ, ਤੁਸੀਂ ਆਪਣੇ ਨਾਮ ਹੀ ਭੁੱਲ ਗਏ, ਆਪਣੇ ਬੱਚਿਆਂ ਦਾ ਨਾਮ ਉਹ ਛੋਟੇ ਨਾਂ ਰੱਖਣੇ ਸ਼ੁਰੂ ਕਰਦੇ, ਸਰਪ੍ਰਾਈਜ਼ ਇਹ ਹੋ ਰਿਹਾ ਇੱਦਾਂ। ਤੁਸੀਂ ਤਦ ਹੀ ਮੈਨੂੰ ਜ਼ਿਆਦੀਆਂ ਕਾਲ ਨਹੀਂ ਕਰ ਰਹੇ, ਇਟ ਮੀਨਸ ਕਿ ਇਹ ਇੱਥੇ ਚੀਜ਼ਾਂ ਸੰਭਵ ਹੋ ਰਹੀਆਂ। ਪਰ ਇਹ ਵਾਕਈ ਸਹੀ ਗੱਲ ਆ, ਇਹਦਾ ਕਲਚਰ ਵਾਲਾ ਕੰਮ ਹੋ ਗਿਆ ਨਾ ਆਪਣਾ, ਤੁਸੀਂ ਆਪਣੇ ਨਾਮ ਹੀ ਖਤਮ ਕਰ ਰਹੇ ਆਪਣੇ ਨਾਮ ਦੇ ਪਿੱਛੋਂ। 905-673-3337 ਸਟੂਡੀਓ ਦਾ ਨੰਬਰ ਆ। ਕਰਾਊਨ ਪੀਜ਼ੇ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ। ਕੱਲ੍ਹ ਮੈਂ ਬੜਾ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਤੁਹਾਨੂੰ ਸਾਰਿਆਂ ਨੂੰ ਐਕਸਪਲੇਨ ਕੀਤਾ ਸੀ ਕਰਾਊਨ ਪੀਜ਼ੇ ਦਾ। $25 ਦੇ ਦੋ ਪੀਜ਼ੇ ਤੁਹਾਨੂੰ ਲਾਰਜ ਮਿਲ ਰਹੇ ਆ ਔਰ 6 ਟੌਪਿੰਗ ਕੰਬਾਈਨ ਹੋਣਗੇ ਇਹਦੇ ਵਿੱਚ, ਨਾਲ ਇੱਕ ਕੋਕ ਦੀ ਬੋਟਲ ਫ੍ਰੀ ਹੋਏਗੀ 2 ਲੀਟਰ ਵਾਲੀ, ਜਾਂ ਤੁਸੀਂ ਪੋਟੇਟੋ ਵੈਜੀਜ਼ ਲੈ ਸਕਦੇ ਆਪਣੇ। ਦੋਨਾਂ 'ਚੋਂ ਇੱਕ ਚੀਜ਼ ਆਪਸ਼ਨ ਆ, ਤੁਹਾਡੀ ਜਿਹੜੀ ਮਰਜ਼ੀ ਤੁਸੀਂ ਲੈ ਲਓ ਨਾ। ਔਰ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਕਰਾਊਨ ਪੀਜ਼ਾ ਮੇਫੀਲਡ ਐਂਡ ਤੁਹਾਡੇ ਵਾਸਤੇ ਜਿਹੜਾ ਕਿ ਏਅਰਪੋਰਟ ਦੇ ਕੋਰਨਰ ਦੇ ਆ ਕਰਾਊਨ ਪੀਜ਼ਾ, 9058579292 ਦੇ ਕਾਲ ਵੀ ਕੀਤੀ ਜਾ ਸਕਦੀ। ਕੱਟੀ ਕਾਲ, ਦੁਬਾਰਾ ਕਰ ਲਓ ਜੀ ਕਾਲ। ਵਿਧੀ ਛਾਬੜਾ ਵੀ ਅੱਜ ਆਏ ਨਹੀਂ, ਪਤਾ ਨਹੀਂ ਕੀ ਕਾਰਨ, ਉਹਨਾਂ ਨੇ ਵੀ ਆਉਣਾ ਸੀ। ਲੇਟ ਹੋ ਜਾਂਦੇ ਕਦੀ ਕਦੀ ਹੈ ਨਾ ਫਿਰ, ਅਤੇ ਫਿਰ ਕਿਉਂਕਿ ਮੈਸੇਜ ਵੀ ਪੂਰੇ ਨਹੀਂ ਪਹੁੰਚਦੇ। ਵਿਧੀ ਜੀ ਟਾਈਮ ਸਿਰ ਆਇਆ ਕਰੋ ਔਰ ਦੇਖਦੇ ਅਗਲੀ ਕਾਲ 'ਤੇ ਕੌਣ ਆ ਜੀ। ਹੈਲੋ ਹੈਲੋ ਜੀ, ਬੋਲੋ ਜੀ।
4: ਮੈਂ
0: ਨੰਬਰ ਨਹੀਂ ਬੋਲਿਆ ਤੇ ਮੈਨੂੰ ਸਮਝ ਨਹੀਂ
4: ਆਈ ਕਿ ਸਾਨੂੰ ਇਹ ਵੀ ਰਿਐਲਿਟੀ ਆਪਣੇ ਜ਼ਿਹਨ ਚ ਰੱਖਣੀ ਚਾਹੀਦੀ ਹੈ ਕਿ ਜਿਸ ਕੰਟਰੀ ਤੁਸੀਂ ਆਵੇ ਹੋ ਇੱਥੇ ਇਹ ਚੀਜ਼ਾਂ ਬਹੁਤ ਜ਼ਿਆਦਾ ਨੇ, ਮਤਲਬ ਡਿਸਕ੍ਰਿਮੀਨੇਸ਼ਨ। ਫੋਰ ਐਗਜ਼ਾਮਪਲ, ਤੁਸੀਂ ਜੋਬ ਵਾਸਤੇ ਕਿਧਰੇ ਅਪਲਾਈ ਕਰਦੇ ਹੋ, ਉੱਥੇ ਤੁਸੀਂ ਸਿੰਘ ਲਿਖ ਦਿੱਤਾ, ਖਾਨ ਲਿਖ ਦਿੱਤਾ, ਸ਼ੇਖ ਲਿਖ ਦਿੱਤਾ, ਕੋਈ ਕਦੀ ਮੁਹੰਮਦ ਵੀ ਲਿਖ
0: ਦਿੱਤਾ, ਤੇ
4: ਜੀ ਬਿਲਕੁਲ ਪੈਂਦਾ। ਇੱਥੇ ਤੇ ਬਹੁਤ ਜ਼ਿਆਦਾ ਚੀਜ਼ਾਂ ਨੂੰ ਦੇਖਦੇ ਨੇ,
0: ਮਤਲਬ
4: ਬਿਲਕੁਲ ਇੱਥੇ ਤੇ ਤੁਹਾਨੂੰ, ਮਤਲਬ ਮੇਰਾ ਖਿਆਲ ਤੁਸੀਂ ਮੇਰੇ ਤੋਂ ਜ਼ਿਆਦਾ ਅਰਸਾ ਇੱਥੇ ਗੁਜ਼ਾਰਿਆ। ਜੋਬਾਂ ਵਿੱਚ ਜਾਓ ਤੇ ਇੱਥੇ ਕਮਿਊਨਿਟੀਆਂ ਬਣੀਆਂ ਹੋਈਆਂ ਨੇ, ਕੋਈ ਟੈਲੀਆਂ ਨੇ ਤੇ ਉਹ ਟੈਲੀਆਂ ਨੂੰ ਪ੍ਰਮੋਟ ਕਰ ਰਹੇ ਹੈ, ਬੰਗਲਾਦੇਸ਼ੀ ਤੇ ਬੰਗਲਾਦੇਸ਼ੀ, ਜ਼ਾਹਿਰ ਤੁਹਾਡੀ ਕਮਿਊਨਿਟੀ ਹੈ ਉਹ ਆਪਣਿਆਂ ਨੂੰ ਪ੍ਰਮੋਟ ਕਰੇਗੀ, ਦੇਖੇਗੀ ਆਪਣਾ ਬੰਦਾ ਉਹਨੂੰ ਜੋਬ ਦੇਵੇਗੀ ਦੂਜੇ ਦੀ ਬਜਾਏ। ਇਹ ਚੀਜ਼ਾਂ ਚੱਲਦੀਆਂ ਨੇ, ਮਤਲਬ ਨੈਚੁਰਲ ਨੇ, ਇਹਦੇ ਵਿੱਚ ਕੋਈ ਐਸੀ ਗੱਲ ਨਹੀਂ, ਲੇਕਿਨ ਇਹ ਮਲਟੀ ਕਲਚਰਲ ਸੋਸਾਇਟੀ, ਇਹਦੀ ਚੀਜ਼ਾਂ ਨਾਰਮਲ ਨੇ।
0: ਅੱਛਾ, ਏਦਾਂ ਹੈ ਤੇ ਨਾਮ ਲੋਕ ਛੋਟੇ ਰੱਖ ਰਹੇ ਨਾ ਇੱਥੇ,
4: ਲੋਕੀ ਫਿਰ ਨਾ ਛੋਟਾ ਨਹੀਂ ਰੱਖਦੇ, ਮਸਲਨ ਇਹ ਕਰਦੇ ਨੇ ਕਿ ਉਹ ਸੀਵੀ ਦੇ ਅੰਦਰ ਉਹ ਪਾਰਟ ਨਹੀਂ ਮੈਂਸ਼ਨ ਕਰਨਗੇ ਜਿਹਦੇ ਨਾਲ ਡਿਸਕ੍ਰਿਮੀਨੇਸ਼ਨ ਦਾ ਚਾਂਸ ਹੈ, ਰਾਈਟ। ਕਈ ਵਾਰੀ ਸੀਵੀ ਵਿੱਚ ਇਹ ਵੀ ਕਿਹਾ ਜਾਂਦਾ ਕਿ ਆਪਣੀ ਏਜ ਵੀ ਨਾ ਲਿਖੋ, ਡੇਟ ਆਫ ਬਰਥ ਵੀ ਨਾ ਲਿਖੋ, ਏਜ ਵੀ ਹਾਈਡ ਕਰੋ ਇਹ ਚੀਜ਼ਾਂ ਤੋਂ, ਕਿਉਂਕਿ ਤੁਹਾਡਾ ਸੀਵੀ ਜਿਹੜਾ ਉਹ ਫਿਰ ਮਤਲਬ ਸਕਰੂਟਨੀ ਚ ਫਿਰ ਉਹ ਨਿਕਲ ਜਾਂਦਾ, ਤੁਸੀਂ ਸ਼ਾਰਟ ਲਿਸਟ ਵਿੱਚ ਆਉਂਦੇ ਨੀ। ਇਹ ਚੀਜ਼ਾਂ ਜਿਹੜੀਆਂ ਮਿਨੀਮਾਈਜ਼ ਕਰਦੀਆਂ ਨੇ ਨਾ ਤੁਹਾਡੀ ਸ਼ਾਰਟ ਲਿਸਟਿੰਗ ਨੂੰ, ਉਹ ਫਿਰ ਉਹ ਚੀਜ਼ਾਂ ਨੂੰ ਅਵਾਇਡ ਕਰਦੇ ਨੇ। ਇਟਸ ਵਨ ਆਫ ਦੈਮ, ਨਾਮ ਜੋ ਹੈ ਨਾ, ਨਾਮ ਤੇ ਆਪਕੋ ਫੌਰਨ ਪਤਾ ਚੱਲ ਜਾਤਾ ਹੈ ਸੀਵੀ ਪੇ ਟੌਪ ਪੇ ਲਿਖਾ।
0: ਹਾਂ, ਨਾਮ ਤੋਂ ਡੈਫੀਨਿਟਲੀ, ਨਾਮ ਤੋਂ ਪਤਾ ਲੱਗ ਜਾਂਦਾ, ਯੂ ਆਰ ਰਾਈਟ। ਹਾਂ
4: ਜੀ, ਇਸ ਲਈ ਮੇਰਾ ਖਿਆਲ ਇਹ ਰਿਐਲਿਟੀ ਵੀ ਹੈ, ਸੇਮ ਟਾਈਮ ਇਸ ਕੋ ਇਮੋਸ਼ਨਲੀ ਨਹੀਂ ਲੈਣਾ ਚਾਹੀਏ। ਵੈਸੇ ਤਾਂ ਬਾਤ ਭਾਈ ਨੇ ਠੀਕ ਕੀ ਆਈਏ,
0: ਨਹੀਂ ਦੇਖੋ ਫਿਰ, ਦੇਖੋ ਗੱਲ ਸੁਣੋ, ਫਿਰ ਤਾਂ ਆਪਾਂ ਉਹੀ ਹੋ ਗਿਆ ਨਾ ਕਿ ਆਪਣੇ ਪੇਰੈਂਟਸ ਦੀਆਂ ਗੱਲਾਂ ਨੂੰ ਤਾਂ ਫਿਰ ਭੁੱਲ ਗਏ ਨਾ ਆਪਾਂ। ਮੈਂ ਨਹੀਂ ਐਗਰੀ ਇਸ ਗੱਲ ਦੇ ਨਾਲ, ਵੈਰੀ ਆਨੈਸਟ ਦਿਓ।
4: ਅੱਛਾ, ਮੇਰਾ ਤਾਂ ਦੂਸਰਾ ਰੁੱਖ ਹੈ, ਦੇਖ ਲਓ। ਨਹੀਂ ਦੇਖੋ, ਹੁਣ ਕਹਿੰਦੇ ਨਾ ਜੇ ਤੁਸੀਂ ਬੈਠੇ ਹੋ ਨਾ ਆ ਕੇ, ਤੇ ਫਿਰ ਇੱਥੇ ਆ ਕੇ ਤੁਹਾਨੂੰ ਥੋੜਾ ਜਿਹਾ ਚੀਜ਼ਾਂ ਨੂੰ ਐਬਜ਼ਾਰਬ ਕਰਨਾ ਪਏਗਾ। ਹੁਣ ਇਹ ਸੋਚ ਲਓ ਤੁਸੀਂ,
0: ਨਹੀਂ ਇਹ ਥੋੜਾ ਨਹੀਂ ਹੈ, ਥੋੜਾ ਨਹੀਂ ਹੈ, ਇਹ ਥੋੜਾ ਨਹੀਂ ਹੈ, ਇਹ ਤਾਂ ਲਾਈਫ ਦਾ ਨਾਮ ਚੇਂਜ ਹੋ ਗਿਆ ਲਾਈਫ ਵਾਸਤੇ, ਉਹ ਬੰਦੇ ਦੇ ਬੱਚੇ ਦੇ ਨਾਲ ਨਾਲ ਲੱਗ ਗਿਆ ਨਾ, ਬਸ ਠੀਕ ਹੈ ਨਾ, ਉਹਨੂੰ ਉਹਨੂੰ ਬਾਅਦ ਥੋੜਾ
4: ਬਚ। ਬਿਲਕੁਲ ਨਾ ਕਰੋ, ਨਾ ਤੇ ਉਸ ਨਾਲ ਰੱਖੋ ਤੁਸੀਂ, ਜਿਸ ਤਰ੍ਹਾਂ ਜੋ ਵੀ ਫਲਾਣਾ ਸਿੰਘ, ਨਾ ਤੇ ਬੱਚੇ ਦਾ ਅਗਰ ਇਹ ਚ ਪਾਸਪੋਰਟ ਕਿਆ ਹੀ ਚੱਲੇਗਾ, ਸਮਝ ਰਹੇ ਮੇਰੀ ਗੱਲ। ਮੈਂ ਕਹਿ ਰਿਹਾ ਜਦੋਂ ਤੁਸੀਂ ਸੋਸਾਇਟੀ ਚ ਆਉਂਦੇ ਕੋਈ ਆਪਣੀ ਜੋਬ ਵਾਸਤੇ ਚੀਜ਼ਾਂ ਵਾਸਤੇ ਜਿੱਥੇ ਡਿਸਕ੍ਰਿਮੀਨੇਸ਼ਨ ਦਾ ਚਾਂਸ ਹੈ, ਉੱਥੇ ਲੋਕ ਕਰਦੇ ਨੇ ਚੀਜ਼, ਤੇ ਇਹ ਵੀ ਮੇਰਾ ਖਿਆਲ ਹੈ ਇੰਨਾ ਕੁ ਸਾਨੂੰ ਉਹਨਾਂ ਨੂੰ ਲਾਉਣ ਦੇਣਾ।
0: ਚਲੋ, ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਭਾਈ ਜਾਨ, ਸੋ ਨਾਈਸ ਆਫ ਯੂ। ਪ੍ਰੋਗਰਾਮ ਪੰਜਾਬੀ ਵਿਰਸਾ 905-673-3333, ਤੁਹਾਡੀ ਮੇਰੀ ਗੱਲ ਹੋ ਸਕਦੀ ਹੈ। ਮੇਰੇ ਬਹੁਤ ਪਿਆਰੇ ਵੀਰ ਦੀਪ ਭਾਅ ਜੀ ਯਾਨੀ ਔਰ ਇੰਡੀਆ ਗਏ ਸੀ ਪਿਛਲੇ ਦਿਨਾਂ ਦੇ ਵਿੱਚ, ਹੁਣ ਉਹਨਾਂ ਦਾ ਮੈਸੇਜ ਆਇਆ, ਹਰਜੀਤ ਜੀ ਸਰ ਵੈਲਕਮ ਬੈਕ ਟੂ ਟੋਰਾਂਟੋ, ਵੈਲਕਮ ਬੈਕ ਟੂ ਆਪਣੇ ਘਰ ਦੇ ਵਿੱਚ, ਤੁਸੀਂ ਆਇਓ ਵਾਪਸ, ਕਿਉਂਕਿ ਅਸੀਂ ਲੋਕ ਭਾਵੇਂ ਇੰਡੀਆ ਨੂੰ, ਸਾਡੇ ਪੇਰੈਂਟਸ ਵੀ ਉੱਥੇ ਰਹਿੰਦੇ ਹੋਣ, ਭਾਵੇਂ ਸਿਸਟਰ ਬ੍ਰਦਰਸ ਯੂ ਨੋ ਯੂ ਨੇਮ ਇਟ ਰੈਲੇਟਿਵਸ ਉੱਥੇ ਰਹਿੰਦੇ ਹੋਣ, ਬਟ ਜਿੱਥੇ ਤੁਹਾਡੀ ਫੈਮਲੀ ਹੈ, ਜਿੱਥੇ ਤੁਹਾਡੇ ਬੱਚੇ ਹੈ, ਉਹੀ ਤੁਹਾਡਾ ਰੀਅਲ ਦੇ ਵਿੱਚ ਅਸਲੀ ਘਰ ਹੁੰਦਾ। ਔਰ ਹੀ ਇਜ਼ ਬੈਕ ਮਿਸਟਰ ਦੀਪ, ਸੋ ਵੈਲਕਮ ਬੈਕ ਸਰ ਅਗੇਨ। ਤੁਸੀਂ ਆਪਣੇ ਉੱਥੇ ਕਿਹੜੇ ਕੰਮ ਗਏ ਉਹ ਸਾਨੂੰ ਪਤਾ ਨਹੀਂ, ਪਰ ਇੰਨਾ ਮੈਨੂੰ ਜ਼ਰੂਰ ਪਤਾ ਲੱਗ ਗਿਆ $7 ਮਿਲੀਅਨ ਤੁਸੀਂ ਵਾਪਸ ਲੈ ਕੇ ਆਏ ਹਾਂ ਜ਼ਰੂਰ। ਪ੍ਰੋਗਰਾਮ ਪੰਜਾਬੀ ਵਿਰਸਾ, ਵਕਾਰ ਖਾਨ ਸਾਹਿਬ ਕਿਆ ਹਾਲ ਚਾਲ ਹੈ ਸਰ?
5: थैंक यू सो मच हरजीत जी, सब लिसनर नो प्यार भरी सत श्री अकाल
0: जी सर, सत श्री
5: अकाल मेरे को रॉजर्स दी बहुत ही बढ़िया प्रमोशन है, असि टीवी इंटरनेट और होम फोन दे स्पेशल पैकेज प्रोवाइड करते हैं, ओनली इंटरनेट दी भी स्पेशल प्रमोशन है 1500 और 2000 दी स्पीड वाले रॉजर्स इंटरनेट बहुत चीप प्राइस पर दिला देंगे। रॉजर्स सेल फोन दी भी बहुत अमेजिंग ऑफर है, कैनेडा यूएस अनलिमिटेड कॉलिंग मिले दी, आईफोन और सैमसंग भी स्पेशल प्राइस पर अवेलेबल है
0: जी।
5: प्लीज कॉल फॉर फर्दर इन्फॉर्मेशन, नंबर है 6478648000 6478648000। असी 18 साल से रॉजर्स दे कॉर्पोरेट इम्प्लाई हाँ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰਮੋਸ਼ਨ ਲਾ ਦੇਂਗੇ।
0: ਠੀਕ ਹੈ,
5: ਨੰਬਰ ਅਗੇਨ 6478648000 6478648000।
0: ਬਹੁਤ ਅੱਛੀ ਬਾਤ ਹੈ ਸਰ, ਥੈਂਕ ਯੂ ਵੈਰੀ ਮਚ। ਇੱਕ ਵਾਰ ਨੰਬਰ ਹੈ ਵਕਾਰ ਖਾਨ ਸਾਹਿਬ ਜੀ ਦੁਬਾਰਾ ਦੇ ਦੇ ਪਲੀਜ਼
5: ਸਰ। ਨੰਬਰ ਹੈ 6478648000 6478648000।
0: ਸ਼ੁਕਰੀਆ ਸਰ ਆਪਕੀ ਕਾਲ ਕਾ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ ਗੱਲਾਂ ਬਾਤਾਂ ਸਿਲਸਿਲਾ ਬਿਲਕੁਲ ਜਾਰੀ ਰਹੇਗਾ, ਔਰ ਇਸ ਦੇ ਨਾਲ ਹੀ ਮੈਂ ਇੱਕ ਗੀਤ ਦੀ ਜਿਹੜੀ ਫਰਮਾਇਸ਼ ਕੀਤੀ ਸੀ ਉਹ ਗੀਤ ਤੁਹਾਡੇ ਵੱਲ ਜ਼ਰੂਰ ਜਾਵਾਂ। ਰੇਨੂ ਜੀ ਦਾ ਮੈਸੇਜ ਆਇਆ, ਰੇਨੂ ਜੀ ਥੈਂਕ ਯੂ ਵੈਰੀ ਮਚ, ਔਰ ਤੁਸੀਂ ਵੀ ਪ੍ਰੋਗਰਾਮ ਨੂੰ ਸੁਣ ਰਹੇ ਹੋ ਔਰ ਗੁੱਡ ਵਿਸ਼ਿਜ਼ ਤੁਹਾਡੇ ਵੱਲੋਂ ਵੀ ਭੇਜੀਆਂ ਜਾ ਰਹੀਆਂ, ਔਰ ਇਹ ਗੀਤ ਤੁਹਾਡੇ ਵਾਸਤੇ ਆਇਆ ਬੜਾ ਪਿਆਰਾ ਗੀਤ ਹੈ। ਇਸ ਗੀਤ ਦੇ ਵਿੱਚ ਥੋੜ੍ਹਾ ਅਵੋਇਡ ਕਰਿਓ ਕਾਲ ਕਰਨੀ ਹੈ, ਕਿਉਂਕਿ ਗੀਤ ਸੁਣ ਕੇ ਜਿਹੜੇ ਲਿਰਿਕਸ ਹੈ ਨਾ ਇਸ ਗੀਤ ਦੇ ਉਹ ਸੁਣਿਆ ਧਿਆਨ ਨਾਲ, ਔਰ ਇਹ ਗੀਤ ਤੁਹਾਨੂੰ ਨਾ ਮੈਂ ਅੱਗੇ ਵੀ ਕਈ ਵਾਰੀ ਕਹਿੰਦਾ ਹੁੰਦਾ, ਕਈ ਵਾਰੀ ਅਸੀਂ ਗੀਤ ਸੁਣਦੇ ਹੋਈਏ ਨਾ ਤੁਹਾਨੂੰ ਲੱਗਦਾ ਕਿ ਇਹ ਗੀਤ ਯਾਰ ਸਾਡੇ ਵਾਸਤੇ ਬਣਿਆ, ਕਈ ਵਾਰੀ ਤੁਹਾਨੂੰ ਇਹ ਫੀਲਿੰਗਸ ਇਸ ਤਰ੍ਹਾਂ ਦੀ ਹੋ ਜਾਂਦੀਆਂ ਕਿ ਗੀਤ ਬਸ ਮੇਰੇ ਲਈ ਹੈ। ਪੰਜਾਬੀ ਵਿਰਸਾ ਵਿਦ ਦ ਵਨ ਐਂਡ ਓਨਲੀ ਮਾਈ ਡੀਅਰ ਸਿੰਘ ਹਰਜੀਤ ਹਾਜ਼ਰ ਹੈ ਆਪਕੇ ਲਈ।

0: कि इस गीत में कहिंदे बस मुहब्बत दी ना कहिंदे हुंदे आ मुहब्बत ही लिखदी इस गीत दे विच, मुहब्बत ही झलकदी है इस गीत दे विच। कहिंदा जिहड़ी बाती आ दीया नूं जलाउण वास्ते कहिंदा बाती चाहीदी हुंदी है, दीया अकेला नहीं चलदा, बाती की जरूरत तो होगी है ना। बाती मीन्स की है कि जिहड़ी उहनूं थोड़ा जिहा कहिंदे आ ना जगाना दी आ, उहनूं जगाउण वास्ते लाइट चाहीदी है, ते फिर वो उत्थे बाती जब बस यूज किया गया, दीये जलाने के लिए बाती की जरूरत तो पड़ेगी। कहना नाल दान दे तेरा सराहना बन के जिंदगी तेना बतीत कर दूं। आय हाय हाय कैसे लिरिक्स है यार, ये पता नहीं केड़ी मूवी का गीत है यार, मैनू पता नहीं ये गाने का, आई डोंट नो केड़ी मूवी का, पर इन्ना पता कि आपा नहीं उदो जमे जुमे सी, ये गल पक्की है कि जो ये गीत आया सी। 905-673-3337 स्टूडियो का नंबर है। लो जी एक नंबर तुसी नोट करो, जिहड़े साडे वीरां दे कोलों लेडीज़ कोल जॉब नहीं है, जिहड़े जॉब लैस लोग है, ते उहनां दी मदद करन वास्ते साडे कम्युनिटी दे एस एस बराड़ साहब सामने आए है, ते एस एस बराड़ साहब कोलों आपां वी कोई पैसा नहीं लै रहे क्योंकि सेवा दा काम कर रहे हैं, ऐड आपां बिल्कुल फ्री कर रहे हैं, ठीक है। ते जे तुहाडे कोल पैसे नहीं है काम कुम वास्ते, रोटी पानी खाण वास्ते पैसे नहीं है, ते फिर भी तुसी इन्हां को हेल्प अपनी लै सकते हैं। एक गीत मैं लाइन एक कॉल ला। हेलो
1: ਸਤਿ ਸ਼੍ਰੀ ਅਕਾਲ ਜੀ।
0: आओ जी की हाल है जी।
1: ਭਾਈ ਨੂਤਨ ਤੇ ਮਨੋਜ ਕੁਮਾਰ ਦਾ ਗਾ ਰਹੇ ਆ, ਫਿਰ ਨਹੀਂ ਪਤਾ ਕਿਹੜੀ ਆ।
0: अच्छा तो नूतन ਦਾ ਪਤਾ ਫਿਰ ਵੀ, ਇਹ ਬੜੀ ਗੱਲ ਹੈ।
1: ਨੂਤਨ ਦਾ ਬਹੁਤ ਪੁਰਾਣੇ ਹਿੰਦੀ ਔਰ ਬਹੁਤ ਲਾਈਕ ਕਰਦਾ।
0: ਨੂਤਨ ਕਿੰਨੀ ਸੋਹਣੀ ਹੁੰਦੀ ਸੀ,
1: ਬਹੁਤ ਸੋਹਣੀ ਸੀ ਜੀ,
0: ਬਹੁਤ ਜ਼ਿਆਦੀ ਸੀ
1: ਨਹੀਂ ਭਾਈ। ਮੈਂ ਨਹੀਂ ਕਿਹਾ ਤਰੀਕਾ, ਮੈਂ ਤਾਂ ਵਿਆਹ ਕਬੀਲਦਾਰ ਆਦਮੀ ਆ, ਕਿੱਦਾਂ ਲੱਗਦਾ ਜੀ, ਬਹੁਤ ਸੋਹਣੀ ਆ ਆਪਣੀ, ਬੜਾ ਅੱਛਾ ਕੰਮ ਕੀਤਾ ਕੋਲ ਲੱਤੀ ਜੀ।
0: ਨਹੀਂ ਮੈਂ ਤਾਂ ਇਹੀ ਪੁੱਛਿਆ ਕਿੰਨੀ ਸੋਹਣੀ ਸੀ, ਇਹ ਤਾਂ ਪੁੱਛਿਆ ਨਹੀਂ
1: ਭਾਈ ਭਾਈ।
0: ਕਿਵੇਂ
1: ਮੈਂ ਹੁਣ ਪਤਾ ਹੈ ਤਾਂ ਫਿਲਮ ਇੰਡਸਟਰੀ 'ਚ ਚੰਗਾ ਪੈਸਾ ਕਮਾਇਆ, ਬੜਾ ਵਧੀਆ ਰੋਲ ਕਰਦੀ ਸੀ, ਬੜਾ ਸੋਹਣਾ
0: ਚਲੋ ਚੰਗੀ ਗੱਲ, ਕਿਸੇ ਦੇ ਬਿਊਟੀ ਨੂੰ ਬਿਊਟੀਫੁਲ ਕਹਿਣਾ ਕੋਈ ਮਾੜੀ ਗੱਲ ਨਹੀਂ ਕੋਈ। ਇਹ ਨੂਤਨ, ਅੱਛਾ ਨੂਤਨ ਕਹਿੰਦੇ ਸੀ ਆਪਣੇ ਸਮੇਂ ਦੇ 'ਚ, ਨੂਤਨ ਦਾ ਬੜਾ ਵੱਡਾ ਕਹਿੰਦੇ ਨਾਮ ਸੀ। ਨੂਤਨ ਜੀ ਹੁਣ ਤਾਂ ਨਹੀਂ ਹੈਗੇ ਕਿਤੇ, ਆਪਾਂ ਉਹਨਾਂ ਨੂੰ ਐ ਵੀ ਨਾ ਕਿਤੇ ਨਹੀਂ, ਪਰ ਮੈਨੂੰ ਲੱਗਦਾ ਨੂਤਨ ਜੀ ਦੀ, ਆਈ ਹੈਵ ਨੋ ਆਈਡੀਆ, ਸੋਰੀ ਟੂ ਸੇ, ਵੀ ਆਪਾਂ ਨਹੀਂ ਕੁਛ ਗਲਤ ਨਹੀਂ ਬੋਲ ਸਕਦੇ ਆਪਾਂ। ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਇਹ ਮੂਵੀ ਦਾ ਨਾਮ ਹੈਗਾ ਜੀ ਯਾਦਗਾਰ।
0: ਯਾਦਗਾਰ, ਅੱਛਾ
2: 1967, ਮਨੋਜ ਕੁਮਾਰ ਨੂਤਨ।
0: ਯਾਰ ਕੈਸੇ ਗੀਤ ਆ ਦੇਖੋ, ਹੈ ਨਾ, ਮੈਂ ਤਾਂ ਹੈਰਾਨ ਆ ਵੀ ਗੀਤ ਮਤਲਬ ਕਿੱਡੇ ਕਿੱਡੇ ਵੱਡੇ ਗੀਤ ਆ ਦੇਖੋ।
2: ਹਾਂਜੀ ਹਾਂਜੀ, ਬਹੁਤ ਪਿਆਰਾ ਗਾਣਾ ਜੀ,
0: ਬੜੀ ਮਿੱਠਾ ਜਿਹਾ ਗੀਤ ਸੀ, ਚੰਗਾ ਲੱਗਾ ਤੁਹਾਨੂੰ ਵੀਰ ਜੀ?
2: ਹਾਂਜੀ ਹਾਂਜੀ, ਆਪਾਂ ਕਈ ਵਾਰੀ ਸੁਣੀਦਾ ਰੋਜ਼।
0: ਅੱਛਾ ਚਲੋ ਚੰਗਾ ਕੀਤਾ ਸਰ। 905-673

0: कॉल कर लो 6472295431। इस नंबर पर कॉल करोगे, बराड़ साहब तुहाड़ियां कॉल्स आंसर करनगे। जो भी तिलफुल होया तुहाडे वास्ते वो जरूर हैल्प तुहाडी करनगे। बड़े अच्छा काम है, कम्युनिटी वर्क है, क्योंकि जिंदगी दे विच फिर बंदा उन्हां नूं याद रखता है जिहड़े औखे वेले काम आउंदे आ, जिहड़े औखे वेले एक दूजे दे सहाई बन जांदे आ, ते जिहड़े औखे वेले एक दूजे दे कहिंदे आ ना कंध बन के खड़े हो जांदे आ, उन्हां नूं हमेशा लोग याद करदे आ बाद दे विच। पर इह गल वक्खरी है कि इस कंट्री च लोग याद नहीं करदे जिन्हां दे नाल तुसीं अपनी जिंदगी दा बहुत समां दित्ता होवे, उन्हां दी कई वारी हैल्प कीती होवे। कई लोग इदां दे हुंदे याद नहीं भुलदे, पर कई लोग सासी गल कर जांदे आ। ठीक है ना जी दीप साहब, 6472294413 ते भी कॉल कीती जा सकदी है, 6472295413 ते कॉल कीती जा सकदी है। तुसीं एस एस बराड़ साहब नूं कॉल कर लिओ और इस नंबर ते तुहानूं कॉल करनी पैणी है। जिन्हां दे कोल जॉब नहीं है, कोई पैसे धेले दी लोड़ आ भाई, तुहानूं तुसीं फाइनैंशली तौर ते तुहाडी कोई वीक आ, तुसीं तुहाडे खर्चे पानी नहीं चल रहे, ते तुसीं इन्हां नूं कॉल करो 6472294413 ते कॉल कीती जा सकदी है, 6472295413 ਦੇ ਕਾਲ ਵੀ ਤੁਸੀਂ ਜਲਦੀ ਜਲਦੀ ਜਲਦੀ ਜਲਦੀ ਤੋਂ ਪਹਿਲਾਂ ਜ਼ਰੂਰ ਕਰ ਲਿਓ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋ
1: ਜੀ, ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ। ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੈਗਾ ਵੇ, ਇਹਦੇ 'ਚ ਟਨਲ ਕਾਰ ਵਾਸ਼ ਹੈਗਾ, 4 ਕੋਇਨ ਕਾਰ ਵਾਸ਼ ਹੈਗੇ ਨੇ, ਇਹ 'ਚ ਕੋਇਨ ਲਾਂਡਰੀ ਜੇ, ਇਹ 'ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3 ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 ਏਕੜ ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ 'ਚ ਹੈਗਾ ਵੇ। ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾ ਵੇ, ਇਹੋ ਜੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449। ਹਸੀਬ ਸ਼ੇਖ 6479884449, ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।
2: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
5: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ, ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ, ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ, ਇਹਦੇ ਲਈ ਨੰਬਰ ਹੈ 416-524-3535, 416-524-3535, ਵਿਦੇਸ਼ ਆਬਰਾ ਫਰੋਮ ਪਲਾਨਟ ਇੰਸ਼ੋਰੈਂਸ।
6: ਕਾਰਾਂ, ਐਸਯੂਵੀ, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600। $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ। 416-475-6600। ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ। 416-475-6600।
7: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
8: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव, ब्रैम्पटन, इन वॉलमार्ट प्लाजा। कॉल 9054608888, दैट्स 9054608888।
7: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।
0: प्रोग्राम पंजाबी विरसा सुन रहे हैं तुसी, और अगला गीत है, मैं तुहाडे वास्ते एक पंजाबी दा ला दिए, पर उस तो पहला तुहाडे वास्ते एक बहुत ज्यादा वधिया दसना जरूरी है, क्योंकि इंडियन फ्रूटलैंड दे तुहाडे वास्ते बहुत जबरदस्त सेल लगी है, मैगा सेल लगी है। भी मैगा सेल देसी घ्यो लगा जी 2299 दा, 3.5 पाउंड दा, और ये तुहानूं मिलना जी कित्थों जी, इंडियन फ्रूटलैंड दीआं सारीआं लोकेशनां दे। ਹੈਪੀ ਦਾ ਡੇਅਰੀ ਪਨੀਰ ਲੱਗਾ ਜੀ, ਜਿਹੜਾ ਜੀ ਹੁੰਦਾ ਜੀ 399 ਦੇ ਤੁਹਾਡੇ ਵਾਸਤੇ ਮਿਲ ਰਿਹਾ। ਇੰਡੀਆ ਗੇਟ ਰਾਈਸ $10.99 ਦੇ ਲੱਗੇ ਹੋਏ ਆ, ਪਿਲਸਬਰੀ ਚੱਕੀ ਆਟਾ ਵੀ ਲੱਗਾ ਸਪੈਸ਼ਲ ਕਿੰਨੇ ਦਾ ਜੀ 1099 ਦਾ।

0: ਜੀ ਹਰਜੀਤ ਜੀ ਇਹਦਾ ਬਹੁਤ ਸਮਾਨ ਲੱਗਾ ਵੀ ਇਹਦਾ 15-20 ਫਲਾਇਰ ਭੇਜ ਹਰਜੀਤ ਜੀ ਇਹਦਾ ਬਹੁਤ ਸਮਾਨ ਲੱਗਾ ਵੀ ਇਹਦਾ 15-20 ਫਲਾਇਰ ਭੇਜਤੇ ਇਹਨਾਂ ਨੇ ਉਹ ਬੱਲੇ ਬੱਲੇ ਬੱਲੇ ਬੱਲੇ ਸਮਾਨ ਹੀ ਸਮਾਨ ਆ ਇਹਦਾ ਬਾਹਲਾ ਹੀ ਸਸਤਾ ਸਮਾਨ ਲੱਗਾ ਚੱਕ ਲਓ ਜਾ ਕੇ ਆ ਚਾਹ ਪੱਤੀ ਸੱਸੀ ਲੱਗੀ ਆ ਟਾਟਾ ਦੀ 1 ਕਿਲੋ ਚਾਹ 9.99 ਲੱਗੀ ਹੈ ਟਾਟਾ ਟੀ ਗੋਲਡ ਵੀ ਲੱਗੀ ਬਈ 9.99 ਦੀ 1 ਕਿਲੋ ਇਹ ਵੀ ਗੋਲਡ ਲੈ ਕੇ ਆਵਾਂਗੇ ਫਿਰ ਆਪਾਂ ਵਧੀਆ ਹੋਰ ਵਧੀਆ ਲੈ ਕੇ ਆਵਾਂਗੇ ਠੀਕ ਹੈ ਨਾ ਆਹ ਚੱਕੋ ਮੱਖਣੀ ਖਾਓ ਅਤੇ ਸਿਹਤ ਬਣਾਓ ਬਰਾੜ ਦੀ ਮੱਖਣੀ ਕਿੰਨੇ ਲੱਗੀ ਹੈ ਜੀ $5.99 ਦੀ ਰੈਗੂਲਰ ਰੇਟ ਕਿੰਨਾ 7-8-9 ਡਾਲਰ ਹੁੰਦਾ ਕਹਿੰਦੇ ਇਹਦਾ ਅਤੇ ਆਹ ਦੇ ਸਰੋਂ ਦਾ ਤੇਲ 5 ਲੀਟਰ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਇਹ ਇਹ ਲੱਗਾ ਜੀ $17.99 ਦਾ ਸਰੋਂ ਦਾ ਤੇਲ ਕਿਸੇ ਵੀ ਇੰਡੀਅਨ ਫਰੂਟ ਲੈਂਡ ਦੀ ਲੋਕੇਸ਼ਨ 'ਤੇ ਪਹੁੰਚੋ ਔਰ ਤੁਹਾਡੇ ਵਾਸਤੇ ਜਿਹੜੇ ਕਿ ਇਹ ਰੇਟ ਆ ਹਰ ਇੱਕ ਲੋਕੇਸ਼ਨ 'ਤੇ ਅਵੇਲੇਬਲ ਆ ਦੁੱਧ ਚੌਲ ਆਟੇ ਦਾਲਾਂ ਮਸਾਲੇ ਰਾਈਸ ਬੜੇ ਸਸਤੇ ਲੱਗੇ ਆ ਵੀ ਉੱਥੇ ਲੈ ਆਓ ਜਾ ਕੇ ਇੰਡੀਅਨ ਫਰੂਟ ਲੈਂਡ ਦੀ ਕਿਸੇ ਵੀ ਲੋਕੇਸ਼ਨ ਤੋਂ ਹੈਲੋ
1: ਨਮਸਤੇ ਅਰਜੀਤ ਜੀ
0: ਜੀ ਨਮਸਤੇ ਜੀ ਨਮਸਤੇ ਜੀ ਕੀ ਹਾਲ ਹੈ ਜੀ
1: ਐਕਸਲੈਂਟ ਸੌਂਗ ਕਮਾਲ ਹੋ ਗਿਆ
0: ਇਹ ਗਾਣਾ ਵਧੀਆ ਸੀ ਨਾ
1: ਬਹੁਤ ਵਧੀਆ ਸਾਡੀ ਯਾਦਾਂ ਤੁਸੀਂ ਤਾਜ਼ੀ ਕਰ ਦਿੱਤੀ ਬਿਕੋਜ਼ ਮੈਂ ਸਿੰਗਲ ਲੱਗੀ ਆ ਕਪੂਰ ਸਾਹਿਬ ਚਲੇ ਗਏ
0: ਓਹੋ
1: ਵੈਰੀ ਨਾਈਸ ਸੌਂਗ ਰੀਅਲੀ ਆਈ ਲਵ ਇਟ
0: ਚਲੋ ਸਮਾਂ ਹੁੰਦਾ ਹਰ ਬੰਦੇ ਨੇ ਆਪਣਾ ਆਪਣੀ ਜ਼ਿੰਦਗੀ ਦਾ ਸਮਾਂ ਪੂਰਾ ਕਰਕੇ ਚਲੇ ਜਾਣਾ ਔਰ ਤੁਹਾਨੂੰ ਗੀਤ ਚੰਗਾ ਲੱਗਾ ਤੁਹਾਡੀ ਬੜੀ ਮਿਹਰਬਾਨੀ ਥੈਂਕ ਯੂ ਮੈਮ ਸੋ ਨਾਈਸ ਆਫ ਯੂ
1: ਐਕਸਲੈਂਟ ਐਕਸਲੈਂਟ
0: ਥੈਂਕ ਯੂ ਜੀ ਥੈਂਕ ਯੂ ਤੁਹਾਡੀ ਕਾਲ ਦਾ ਜੀ ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋ ਆਪ ਸੁਣ ਰਹੇ ਹੈ ਇਹ ਗੀਤ ਹੋਰ ਮੈਨੂੰ ਲਾਉਣ ਲੱਗਾ ਹਿੰਦੀ ਦਾ ਹੀ ਹੈ ਗੀਤ ਲਾ ਦੇਣਾ ਮੈਂ ਕੋਈ ਗੱਲ ਨਹੀਂ ਉਸ ਤੋਂ ਪਹਿਲਾਂ ਮੈਂ ਦੱਸਣਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਵਾਸਤੇ ਔਰ ਰਾਇਲ ਇੰਡੀਆ ਬੈਂਕਟ ਹਾਲ ਤੋਂ ਤੁਸੀਂ ਕੋਈ ਫੰਕਸ਼ਨ ਪਾਰਟੀਜ਼ ਕਰਨੇ ਆ ਤੁਹਾਡੇ ਵਾਸਤੇ ਹਾਜ਼ਰ ਆ 300-350 ਦੀ 250-200 ਦੀ ਕਪੈਸਿਟੀ ਦਾ ਹਾਲ ਹੈ ਜੇ ਤੁਸੀਂ ਵੀ ਇੱਥੇ ਆਪਣੇ ਵਧੀਆ ਫੰਕਸ਼ਨ ਪਾਰਟੀਜ਼ ਕਰਨੇ ਆ 905-458-0011 'ਤੇ ਕਾਲ ਵੀ ਕੀਤੀ ਜਾ ਸਕਦੀ ਹੈ ਇਸ ਨੰਬਰ 'ਤੇ ਤੁਸੀਂ ਕਾਲ ਕਰ ਲਓ ਔਰ ਜਿਨ੍ਹਾਂ ਨੇ ਛੋਟੀਆਂ ਪਾਰਟੀਆਂ ਕਰਨੀਆਂ ਕਿਉਂਕਿ ਬਾਹਰ ਜਾਗੋ ਵਗੈਰਾ ਕਰਨੀ ਆ ਉਹ ਵੀ ਤੁਸੀਂ ਕਰ ਸਕਦੇ ਆ ਰਾਇਲ ਇੰਡੀਆ ਬੈਂਕਟ ਹਾਲ ਹੈ ਮੈਲਨੀ ਔਰ ਸਟੀਲ ਦੇ ਕਾਰਨਰ 'ਤੇ ਆ ਆਪਣੇ ਸ਼ਹਿਰ ਬ੍ਰੈਮਟਨ ਦੇ ਵਿੱਚ ਆ 905-458-0011 'ਤੇ ਕਾਲ ਕੀਤੀ ਜਾ ਸਕਦੀ ਹੈ ਪੰਜਾਬੀ ਦੇ ਗੀਤ ਇੱਕ ਮੈਂ ਕੱਢਿਆ ਪਰ ਆਹ ਮੈਂ ਹੁਣ ਹਿੰਦੀ ਦਾ ਆ ਗਿਆ ਗੀਤ ਬੜਾ ਵਧੀਆ ਵਾਲਾ ਆਹੀ ਲਾ ਦਈਏ ਪਹਿਲਾਂ ਬਾਅਦ 'ਚ ਪੰਜਾਬੀ ਦਾ ਲਾ ਦਿੰਦੇ ਹਾਂ ਚਲੋ ਆਹ ਸੁਣੋ ਯਾਰ ਗੀਤ ਧਿਆਨ ਨਾਲ ਬਹੁਤ ਵਧੀਆ ਗੀਤ ਆ ਅੱਛਾ ਇਹ ਗੀਤ ਇੰਨਾ ਵਧੀਆ ਗੀਤ ਹੈ ਇਹਦਾ ਮਿਊਜ਼ਿਕ ਇੰਨਾ ਵਧੀਆ ਗੀਤ ਹੈ ਕੋਈ ਗੈਸ ਕਰ ਸਕਦਾ ਗੀਤ ਕਿਹੜਾ ਜਿਹੜਾ ਮੈਂ ਗੀਤ ਲਾਉਣ ਲੱਗਾ ਹੁਣ ਸੌਖਾ ਗੀਤ ਹੈ ਵੈਸੇ ਮੇਰਾ ਖਿਆਲ ਆ ਤੁਸੀਂ ਸਾਰੇ ਜਣੇ ਗੈਸ ਕਰ ਲਓਗੇ ਜੇ ਗੈਸ ਕਰ ਸਕਦੇ ਤਾਂ ਦੱਸਿਓ ਮੈਨੂੰ ਗੀਤ ਸੌਖਾ ਬਹੁਤ ਆ ਵੈਸੇ ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਸ਼ਾਇਦ ਤੁਸੀਂ ਗੈਸ ਕਰ ਲਓ ਮੇ ਬੀ 9056733337 ਜੇ ਤੁਹਾਨੂੰ ਇਹ ਗੀਤ ਯਾਦ ਆ ਰਿਹਾ ਤੇ ਹਿੰਦੀ ਦਾ ਗੀਤ ਹੈ ਇੰਨਾ ਤਾਂ ਮੈਂ ਦੱਸ ਦਿੰਦਾ ਔਰ ਇਹ ਵੀ ਮੈਨੂੰ ਲੱਗਦਾ ਬੜਾ ਪੁਰਾਣਾ ਗੀਤ ਆ ਉਹ ਗੋਡ ਕਿਹੜੇ ਸਾਲ 'ਚ ਗੀਤ ਆਇਆ ਨੇ ਦੱਸ ਇਹ ਵੀ 17-17 ਦੇ ਸਾਲਾਂ ਦੇ 90 ਕਿਹੜੇ ਸਾਲ ਦੇ ਗੀਤ ਵਾਲੇ ਬੜੇ ਪੁਰਾਣੇ ਗੀਤ ਆ ਤੇ ਜੇ ਕਿਸੇ ਨੂੰ ਯਾਦ ਆ ਗੀਤ ਦੱਸਿਓ ਮੈਨੂੰ ਮੈਂ ਦੁਬਾਰਾ ਲਾਉਣਾ ਥੋੜ੍ਹਾ ਜਿਹਾ ਮਿਊਜ਼ਿਕ ਦੁਬਾਰਾ ਸੁਣਾਉਣਾ ਤੁਹਾਨੂੰ ਮੈਂ ਜੇ ਕਿਸੇ ਨੂੰ ਯਾਦ ਹੋਵੇ ਤਾਂ ਜ਼ਰੂਰ ਦੱਸਿਓ ਕਈ ਵਾਰੀ ਕੀ ਹੁੰਦਾ ਇਹ ਸ਼ਾਇਦ ਰੇਖਾ ਜੀ ਨੂੰ ਜਿੱਦਾਂ ਮਿਸਿਸ ਕਪੂਰ ਹੁਣੇ ਆਏ ਸੀ ਸ਼ਾਇਦ ਇਹਨਾਂ ਨੂੰ ਪਤਾ ਜ਼ਰੂਰ ਹੋਏਗਾ ਮੇਰਾ ਖਿਆਲ ਹੈ ਕਿ ਤੁਸੀਂ ਲੱਭ ਲਓਗੇ ਗੀਤ ਕਿਹੜਾ ਕਿਉਂਕਿ ਮਿਊਜ਼ਿਕ ਬੜਾ ਪਿਆਰਾ ਹੈ ਗੀਤ ਦਾ ਹੈਲੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
2: ਇਹ ਹੈਗਾ ਜੀ ਕਾਲੀ ਚਰਨ ਫਿਲਮ ਦਾ ਜਾ ਰਹੇ ਜਾਓ ਹਰ ਜਾਏ
0: ਆਇਓ ਰੱਬਾ ਮੇਰੇ ਆ ਤੁਸੀਂ ਤੁਸੀਂ ਸਾਰੇ ਗੀਤ ਲੱਭ ਲੈਂਦੇ ਹੋ ਤਾਂ ਮੈਂ ਦੇਖਿਆ ਤੁਸੀਂ ਵੀ ਹਿੰਦੀ ਗੀਤਾਂ ਦੇ ਸ਼ੌਕੀਨ ਲੱਗਦੇ ਆ
2: ਹਾਂ ਭਾਈ ਜੀ ਮੈਂ ਬਿਲਕੁਲ ਜਿੱਦਾਂ ਹਿੰਦੀ ਦਾ ਤੁਹਾਡਾ ਪ੍ਰੋਗਰਾਮ ਚੱਲਦਾ ਆਪਣੀ ਕਾਲ ਆਉਣੀ ਆਉਣੀ ਹੈ
0: ਅੱਛਾ ਪੰਜਾਬੀ ਜੀ ਨਹੀਂ ਆਉਣੀ
2: ਭਾਈ ਪੰਜਾਬੀ ਮੈਂ ਲਾਈਕ ਕਰਦਾ ਪਰ ਬਹੁਤ ਘੱਟ ਕਰਦਾ
0: ਨਹੀਂ ਤੁਸੀਂ ਪੰਜਾਬ ਤੋਂ ਮਤਲਬ ਕਿ ਕਿੱਥੋਂ ਕਿਸੇ ਹੋਰ ਦਿੱਲੀ ਤੋਂ
2: ਮੈਂ ਪੰਜਾਬ ਤੋਂ ਅਸੀਂ ਪੂਰਾ ਲੇਕਿਨ ਬਟ
0: ਅੱਛਾ
2: ਜ਼ਿਆਦਾ ਉੱਧਰ ਰਿਹਾ ਮੱਧ ਪ੍ਰਦੇਸ਼ ਦੇ ਵਿੱਚ
0: ਅੱਛਾ ਜੀ ਫਿਰ ਜ਼ਿਆਦਾ ਤੁਸੀਂ ਹਿੰਦੀ ਕੀ ਸੁਣਦੇ ਹੋਣੇ ਨਾ
2: ਮੈਂ ਹਿੰਦੀ ਫਿਲਮਾਂ ਆਲਮੋਸਟ 90% ਦੇਖੀਆਂ ਹੋਈਆਂ ਸਾਰੀਆਂ
0: ਉਹ ਅੱਛਾ 90% ਦੇਖੀਆਂ ਹੋਈਆਂ ਅੱਛਾ ਮੂਵੀ ਕਿੰਨਾ ਵਧੀਆ ਗੀਤ ਲਾਉਣ ਲੱਗਾ ਦੇਖਿਆ ਤੁਸੀਂ ਹੁਣ ਤੁਸੀਂ ਸੁਣ ਹੀ ਰਹੇ
2: ਹਾਂ ਜੀ ਬਹੁਤ ਵਧੀਆ ਗਾਣਾ ਜੀ
0: ਬੜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਵੀਰਾ ਜੀ 905-673-3337 ਆ ਚੱਕੋ ਫਿਰ ਬਹੁਤ ਜ਼ਿਆਦਾ ਵਧੀਆ ਗੀਤ ਜਾ ਜਾ ਜਾ ਜਾ ਓਏ ਹਰਜਾਈ

Love it, man. What a song.

0: wow, what a song, man. ਕਿੰਨੇ ਕਿੰਨੇ ਪੁਰਾਣੇ ਗੀਤ ਅੱਜ ਲਾ ਰਹੇ ਹਰਜੀਤ ਜੀ ਤੁਸੀਂ। ਪੰਜਾਬੀ ਦਾ ਗੀਤ ਵੀ ਇੱਕ ਜ਼ਰੂਰ ਚਾਹੀਦਾ ਜਾਣ ਤੋਂ ਪਹਿਲੇ ਪਹਿਲੇ, ਕਿਉਂਕਿ ਆਪਾਂ ਫਿਰ ਪੰਜਾਬੀ ਦਾ ਗੀਤ ਵੀ ਸੁਣਾਉਣਾ ਹੈ ਨਾ ਕੋਈ ਨਾ ਕੋਈ ਇੱਕ ਵਧੀਆ ਜਿਹਾ ਜੇ ਗੀਤ ਲਾ ਦਈਏ ਪੰਜਾਬੀ ਦਾ। ਇਹ ਗੀਤ ਨਾ ਮੈਂ ਅੱਗੇ ਵੀ ਇੱਕ ਦਿਨ ਸੋਚਦਾ ਸੀ, ਮੈਂ ਕਿਹਾ ਇਹ ਗੀਤ ਲਾਈਏ ਯਾਰ ਤੁਹਾਡੇ ਵਾਸਤੇ, ਬੜਾ ਪੁਰਾਣਾ ਜਿਹਾ ਗੀਤ ਹੈ। ਔਰ ਇਹ ਗੀਤ ਅੱਜ ਫਿਰ ਮੇਰੇ ਕਹਿੰਦੇ ਹੁੰਦੇ ਅੱਖਾਂ ਦੇ ਸਾਹਮਣੇ ਆ ਗਿਆ ਵੀ, ਮੈਂ ਕਿਹਾ ਅੱਖਾਂ ਦੇ ਸਾਹਮਣੇ ਆਇਆ ਵੀ ਚੀਤ ਫੈਲਾਵੇ ਨਾ, ਇਹ ਵੀ ਗੱਲ ਨਹੀਂ ਬਣਦੀ ਹੈ ਨਾ। 905-673-33 ਸੰਦੀ ਭਾਜੀ ਜਸਵਿੰਦਰ ਨੇ ਜਿਹੜੇ ਆਏ ਸੀ ਫੋਨ, ਕਹਿੰਦੇ ਹਿੰਦੀ ਦੇ ਗੀਤ ਲੱਗੇ ਹੁੰਦੇ, ਹਰਜੀਤ ਜੀ ਮੈਂ ਨਾ ਫੋਨ ਕਰਾਂ, ਐਸੇ ਕੋਈ ਵੀ ਹੋ ਨਹੀਂ ਸਕਦਾ। ਚਲੋ, A1 ਕੇਕ ਐਂਡ ਪੇਸਟਰੀਜ਼ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ। A1 ਕੇਕ ਐਂਡ ਪੇਸਟਰੀ ਵਾਲੇ ਸਾਡੇ ਜਸਪਾਲ ਸਿੰਘ ਜੀ ਨਾਗਰਾ, ਤੁਹਾਨੂੰ ਪਤਾ ਕਿ ਹਰ ਇਨਸਾਨ ਦੁਨੀਆਂ ਵਿੱਚ ਆਇਆ ਹੈ, ਜੋ ਆਇਆ ਹੈ ਉਹਨੇ ਚਲੇ ਜਾਣਾ ਹੈ, ਪਰ ਕੰਮ ਕਾਰ ਕਰਕੇ ਕਈ ਵਾਰੀ ਸਿਆਣੇ ਬਜ਼ੁਰਗ ਪਿੰਡਾਂ 'ਚ ਬੂਟੇ ਲਾ ਜਾਂਦੇ ਹੁੰਦੇ ਸੀ ਘਰਾਂ ਦੇ ਵਿੱਚ ਨਾ, ਵਿਹੜੇ 'ਚ, ਵਿਹੜੇ ਖੁੱਲ੍ਹੇ ਹੁੰਦੇ ਉੱਥੇ ਜਦੋਂ ਆਪਣੇ ਘਰਾਂ ਦੇ ਉੱਥੇ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਅਤੇ ਕੋਈ ਨਾ ਕੋਈ ਇੱਦਾਂ ਦਾ ਇੱਕ ਦਰਖਤ ਬੂਟਾ ਲਾਇਆ ਹੁੰਦਾ ਕਿ ਅੱਜ ਵੀ ਚੇਤੇ ਕਰਦੇ ਆ, ਬਾਪੂ ਨੇ ਬੂਟਾ ਲਾਇਆ ਸੀ ਜਾਂ ਕਿਤੇ ਦਾਦਾ ਜੀ ਨੇ ਬੂਟਾ ਲਾਇਆ ਸੀ ਪਿੰਡ ਦੇ ਵਿੱਚ, ਹੈ ਨਾ। ਅਤੇ ਅੱਜ ਵੀ ਕਈ ਵਾਰੀ ਉਹਨਾਂ ਚੀਜ਼ਾਂ ਨੂੰ ਯਾਦ ਕੀਤਾ ਜਾਂਦਾ। ਅਤੇ ਇਸੇ ਤਰ੍ਹਾਂ ਸਾਡੇ A1 ਕੇਕ ਐਂਡ ਪੇਸਟਰੀ ਦੇ ਜਸਪਾਲ ਸਿੰਘ ਜੀ ਨਾਗਰਾ ਸਾਹਿਬ ਭਾਵੇਂ ਆਪਣੀ ਦੁਨੀਆ ਨੂੰ ਜਿੰਨਾ ਸਮਾਂ ਉਹਨਾਂ ਨੇ ਰੱਬ ਨੇ ਲਿਖਿਆ ਸੀ ਭੋਗ ਕੇ ਚਲੇ ਗਏ ਆ, ਪਰ ਉਹਨਾਂ ਦੇ ਬੇਟਾ ਜੀ ਅੱਗੋਂ, ਉਹਨਾਂ ਦੇ ਕਹਿੰਦੇ ਹੁੰਦੇ ਨਾ ਪੂਤ ਜਿਹੜਾ ਉਹਨਾਂ ਦਾ ਬੱਚਾ ਹੈ ਪਿੱਛੇ, ਔਰ ਉਹਨਾਂ ਨੇ ਉਹਨਾਂ ਦੇ ਫਾਦਰ ਦੇ ਕੰਮ ਨੂੰ ਅੱਗੇ ਲੈ ਗਏ ਆ। ਔਰ ਮੈਂ ਸਮਝਦਾ ਕਿ ਜੇ ਪੀਪੇ ਵਾਲੇ ਬਿਸਕੁਟ ਤੁਹਾਨੂੰ ਪਤਾ ਕਿ ਇਸ ਤੋਂ ਵਧੀਆ ਹੁਣ ਕਿੱਥੋਂ ਮਿਲਦੇ, ਤੁਹਾਨੂੰ ਪਤਾ ਹੀ ਹੈ। ਨਾਲੇ ਫੈਕਟਰੀ ਆ 1075 ਲੋਰੀ ਮਾਲ ਡਰਾਈਵ, ਤਾਜ਼ੇ ਤਾਜ਼ੇ ਬਿਸਕੁਟ ਬੰਦੇ ਲੈ ਆਓ ਜਾ ਕੇ ਉੱਥੋਂ, ਪੀਪੇ ਵਾਲੇ ਕਰੰਚੀ ਜੇ ਬੜੇ ਹੁੰਦੇ ਆ। ਇਸ ਗੱਲ ਦੀ ਖਾਸੀਅਤ ਹੈ ਕੁਆਲਿਟੀ ਨਹੀਂ ਇਹਨਾਂ ਨੇ ਕਮੀ ਕੀਤੀ, ਔਰ ਰੇਟ ਵੀ ਬੜੇ ਰੀਜ਼ਨੇਬਲ ਹੁੰਦੇ ਇਹਨਾਂ ਦੇ। A1 ਕੇਕ ਐਂਡ ਪੇਸਟਰੀ ਇਹਨਾਂ ਦੇ ਤੁਸੀਂ ਬਿਸਕੁਟ ਜ਼ਰੂਰ ਲੈ ਕੇ ਆਓ, ਘਰਾਂ ਵਿੱਚ ਰੱਖੋ, ਕਿਉਂਕਿ ਆਪਾਂ ਨੂੰ ਆਮ ਰੂਟੀਨ ਦੇ ਵਿੱਚ, ਜੇ ਸਾਡੀ ਕੋਈ ਪਾਕਿਸਤਾਨੀ ਫੈਮਿਲੀ ਸੁਣ ਰਹੀ ਹੈ ਨਾ ਜਿਹੜੀਆਂ, ਤੁਸੀਂ ਰਸ ਲੈ ਕੇ ਆਇਓ ਇੱਥੇ। ਮੈਨੂੰ ਪਤਾ ਪਾਕਿਸਤਾਨੀ ਫੈਮਿਲੀ ਕੇਕ ਰਸ ਬਹੁਤ ਖਾਂਦੀ ਹੈ, ਠੀਕ ਹੈ ਨਾ, ਚਾਹ ਦੇ ਨਾਲ। ਅਤੇ ਕੇਕ ਰਸ ਵੀ ਇਹਨਾਂ ਦੇ ਇੱਕ ਵਾਰੀ ਖਾ ਕੇ ਦੇਖਿਓ ਕਿ ਜਿੰਨੇ ਸਾਡੀਆਂ ਪਾਕਿਸਤਾਨੀ ਫੈਮਿਲੀ ਸੁਣ ਰਹੀ ਹੈ ਨਾ, ਉਹ ਕਹਿਣਗੇ ਹਰਜੀਤ ਜੀ ਵਾਕਈ ਯਾਰ ਕੇਕ ਰਸ ਤਾਂ ਬੜੇ ਖਾਧੇ ਆ, ਪਰ ਇੱਦਾਂ ਦੇ ਕੇਕ ਰਸ ਨਹੀਂ ਅਸੀਂ ਖਾਧੇ ਕਦੇ ਵੀ। ਲੈ ਕੇ ਆਇਓ ਇੱਕ ਵਾਰੀ, ਔਰ ਬਿਨਾਂ ਅੰਡੇ ਤੋਂ ਹੁੰਦੇ ਆ, ਪਿਓਰ ਵੈਜੀਟੇਰੀਅਨ ਹੁੰਦੇ ਆ ਬਿਸਕੁਟ ਦੇ ਕੇਕ ਇਹਨਾਂ ਦੇ। ਅਤੇ ਜੇ ਤੁਸੀਂ ਕਿਸੇ ਨੇ ਆਪਣਾ ਦੂਜਾ ਕੇਕ ਲੈਣਾ, ਬਰਥਡੇ ਕੇਕ ਲੈਣਾ ਹੈ, ਉਹ ਵੀ ਤੁਹਾਨੂੰ ਇੱਥੋਂ ਮਿਲ ਜਾਂਦਾ ਹੈ। A1 ਕੇਕ ਐਂਡ ਪੇਸਟਰੀਜ਼ 905-5562-663 ਦੇ ਕਾਲ ਵੀ ਕੀਤੀ ਜਾ ਸਕਦੀ ਹੈ। A1 ਕੇਕ ਐਂਡ ਪੇਸਟਰੀ ਵਾਲਿਆਂ ਨੂੰ ਤੁਸੀਂ ਜਲਦੀ ਜਲਦੀ ਕਾਲ ਕਰ ਲਿਓ। ਲਓ ਜੀ ਹਰਜੀਤ ਜੀ, ਲਾਓ ਗਈ ਪੰਜਾਬੀ ਗਾਣਾ, ਇੱਕ ਵਧੀਆ ਜਿਹਾ ਲਾਓ ਗਾਣਾ, ਇੱਕ ਬੰਦੇ ਕਰੋ ਜਰਾ ਕੈਮ ਥੋੜੇ ਜਿਹੇ।
1: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ, ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ, ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ। ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
2: A to Z ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z ਕਿਚਨ ਕੈਬਨਟ 416-720-7073, 905-720-7073 ਤੇ ਕਾਲ ਕਰ ਸਕਦੇ ਹੋ।
0: ਲਓ ਜੀ, ਲਓ ਜੀ, ਲਓ ਜੀ, ਲਓ ਜੀ, ਇੱਕ ਮੈਂ ਗਾਣਾ ਵੈਸੇ ਹੋਰ ਲਾਉਣਾ ਸੀ ਅੱਜ, ਪਰ ਮੈਂ ਦੇਖਦਾ ਜੇ ਮੈਨੂੰ ਉਹ ਗੀਤ ਮਿਲਦਾ ਤਾਂ ਠੀਕ ਆ, ਨਹੀਂ ਤਾਂ ਫਿਰ ਮੈਂ ਤੁਹਾਨੂੰ ਜਿਹੜਾ ਗੀਤ ਕੱਢਿਆ ਉਹੀ ਲਾ ਲੈਂਦਾ, ਪਰ ਮਿਲ ਹੀ ਗਿਆ ਗੀਤ ਮੈਨੂੰ। ਇਹ ਗੀਤ ਮੈਂ ਆਪਣੇ ਰੇਡੀਓ ਦਾ ਪਹਿਲੀ ਵਾਰ ਲਾ ਰਿਹਾ ਅੱਜ, ਔਰ ਗੀਤ ਵਧੀਆ ਨਹੀਂ, ਇਹ ਗੀਤ ਬਹੁਤ ਹੀ ਵਧੀਆ ਗੀਤ ਹੈ, ਬਹੁਤ ਹੀ ਵਧੀਆ ਗੀਤ ਹੈ। ਇਹ ਗੀਤ ਤੁਸੀਂ ਸੁਣ ਕੇ ਕਹਿਣਾ ਵੀ ਹਰਜੀਤ ਜੀ ਕਿੱਥੋਂ ਕੱਢਿਆ ਗੀਤ, ਔਰ ਮੇਰਾ ਖਿਆਲ ਤੁਹਾਨੂੰ ਸ਼ਾਇਦ ਪਤਾ ਵੀ ਨਹੀਂ ਲੱਗਣਾ ਕਿ ਇਹ ਗੀਤ ਪੰਜਾਬੀ ਦਾ ਗੀਤ ਹੈ, ਔਰ ਕਿਹੜੇ ਬੰਦੇ ਨੇ ਗੀਤ ਗਾਇਆ ਤੁਹਾਨੂੰ ਕਿਸੇ ਨੂੰ ਪਤਾ ਨਹੀਂ ਲੱਗੂਗਾ ਮੇਰਾ, ਆਮ ਸ਼ੋਰ, ਕਿਉਂਕਿ ਗੀਤ ਹੈ ਹੀ ਐਸਾ, ਪਹਿਲੀ ਵਾਰੀ ਮੈਂ ਵੀ ਲਾਉਣ ਲੱਗਾ ਇੱਥੇ। 905-673-33 ਸੰਦੀ ਸਟੂਡੀਓ ਦਾ ਨੰਬਰ ਹੈ। ਈਗਲ ਟਰੱਕ ਸੇਲਸ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ, ਤੁਸੀਂ ਵਧੀਆ ਟਰੱਕ ਲੈਣੇ ਆ, ਯੂਜ਼ ਟਰੱਕ ਲੈਣੇ ਆ, ਅਤੇ ਈਗਲ ਟਰੱਕ ਸੇਲ 'ਤੇ ਜਾਓ, 416-819-6000 'ਤੇ ਕਾਲ ਕੀਤੀ ਜਾ ਸਕਦੀ ਹੈ। ਵਿਧੀ ਛਾਬੜਾ ਜੀ ਵੱਲੋਂ ਅੱਜ ਦੇ ਪ੍ਰੋਗਰਾਮ ਅਸੀਂ ਸਪੋਂਸਰ ਕਰ ਰਹੇ ਹਾਂ, ਪਰ ਵਿਧੀ ਜਾ ਜਾਏ ਨਹੀਂ, ਕੋਈ ਗੱਲ ਨਹੀਂ, ਨੰਬਰ ਤੁਸੀਂ ਜ਼ਰੂਰ ਲੈ ਲਓ ਇੱਕ ਵਾਰੀ ਵਿਧੀ ਛਾਬੜਾ ਜੀ ਦਾ, 416-524-3535 'ਤੇ ਕਾਲ ਕੀਤੀ ਜਾ ਸਕਦੀ ਹੈ। ਹੈਲੋ,
3: ਜੀ ਜੀ ਸੋਰੀ ਟੂ ਬੋਦਰ ਯੂ,
0: ਕੋਈ ਗੱਲ
3: ਹੁਣ ਐਤਕੀ ਲਗਾ ਡਾਇਮੰਡ ਦਾ ਗਾਣਾ, ਉਹਦਾ ਭੁੱਲਰ ਦਾ ਗਾਇਆ ਹੋਇਆ ਕਮਾਲ ਦਾ ਗਾਣਾ।
0: ਨਹੀਂ ਮੈਂ ਇੱਕ ਨਵਾਂ ਗੀਤ ਲੱਗਾ ਲਾਉਣ, ਜੇ ਕਿਸੇ ਨੂੰ ਪਤਾ ਲੱਗਣਾ ਨੀ ਉਹ ਗੀਤ ਕੌਣ ਗਾ ਰਿਹਾ।
3: ਮੇਰੇ ਵਾਸਤੇ ਬੈਸਟ ਸੌਂਗ ਹੈ, ਮੈਂ ਦੂਸਰਾ ਕੋਈ ਸੁਣਦੀ ਨੀ ਪੰਜਾਬੀ।
0: ਤੁਸੀਂ ਇਹ ਸੁਣੋਗੇ ਨਾ, ਦੇਖੋ ਮੈਨੂੰ ਪਤਾ ਜੀ ਮਿਸਿਸ ਕਪੂਰ ਤੁਸੀਂ ਹਿੰਦੀ ਗਾਣੇ ਜ਼ਿਆਦਾ ਲਾਈਕ ਕਰਦੇ ਹੋ, ਕਿਉਂਕਿ ਆਪਣੀ ਦੇਖੋ ਆਪਣੀ ਹੈ ਨਾ ਪਰਿਵਾਰ ਸਾਰਾ ਬਹੁਤ ਵੱਡਾ, ਹਿੰਦੀ ਵੀ ਸੁਣਨ ਵਾਲੇ, ਪੰਜਾਬੀ ਵੀ, ਆਪਣੀਆਂ ਪਾਕਿਸਤਾਨੀ ਫੈਮਿਲੀ ਬਹੁਤ ਹੈ ਨਾ, ਤੇ ਆਪਾਂ ਸਾਰਿਆਂ ਦੀ ਪਸੰਦ ਲਾਉਣੀ ਹੈ ਹੁਣ, ਠੀਕ ਹੈ ਨਾ।
3: ਨਹੀਂ ਨਹੀਂ ਪੰਜਾਬੀ ਜ਼ਰੂਰ ਲਗਾਓ, ਪਰ ਡਾਇਮੰਡ ਦਾ ਗਾਣਾ ਇਸਨੂੰ ਜ਼ਰੂਰ ਲਗਾਓ।
0: ਮੈਂ ਕੱਲ ਟਰਾਈ ਕਰੂੰਗਾ, ਪਰ ਅੱਜ ਮੈਨੂੰ ਆ ਲਾਲੰਦ ਹੁਣ, ਇੰਨੀ ਮੈਨੂੰ ਮਾਫੀ ਦਿਓ, ਤੇ ਕੱਲ ਤੁਹਾਡਾ ਆਪਾਂ ਗੱਲਬਾਤ, ਇਹ ਗਾਣਾ ਸੁਣੋ ਧਿਆਨ ਨਾਲ, ਜੇ ਕਿਸੇ ਨੂੰ 100% ਸ਼ੋਰ ਆ ਨਹੀਂ ਕਿਸੇ ਨੂੰ ਪਤਾ ਹੋਣਾ ਗੀਤ ਕੌਣ ਗਾ।

ਕਿਉਂਕਿ ਗੀਤ ਦੇਖੋ ਮੈਨੂੰ ਨਹੀਂ ਪਤਾ ਗੀਤ ਕਦੋਂ ਆਇਆ ਹੋਇਆ, ਲੇਕਿਨ ਮੈਂ ਇਹ ਗੀਤ ਹੁਣੇ ਕਰਕੇ ਸੁਣਿਆ, ਥੋੜ੍ਹੇ ਦਿਨ ਹੋਏ ਆ, ਔਰ ਮੈਨੂੰ ਇਹ ਗੀਤ ਬੜਾ ਚੰਗਾ ਲੱਗਾ। ਔਰ ਆਈ ਐਮ ਸ਼ੋਰ ਕਿ ਸ਼ਾਇਦ ਹੀ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਵੀ ਇਹ ਗੀਤ ਦਾ ਆਰਟਿਸਟ ਕੌਣ ਆ। ਪੰਜਾਬੀ ਗੀਤ ਆ, ਤੁਸੀਂ ਸੁਣ ਹੀ ਰਿਹਾ, ਰੱਖੀ ਮੈਨੂੰ ਫੁੱਲਾਂ ਵਾਂਗਰਾਂ, ਕਹਿੰਦੀ ਝਾਂਜਰਾਂ ਜੋੜਾ ਲੈ ਲਿਆ, ਗੁੱਸਾ ਕਰੀ ਭਾਵੇਂ ਥੋੜ੍ਹਾ ਕਰੀ, ਗੁੱਸਾ ਗੁੱਸਾ ਜ਼ਿਆਦਾ ਨਾ ਕਰੀ। ਸੁਣੋ ਧਿਆਨ ਨਾਲ ਜ਼ਰਾ ਗੀਤ।

0: ਆਜਾ ਵੀ ਸ਼ੇਰਾ।
1: ਹਾਏ ਮਾਣ ਮੱਤੀਏ ਮੈਂ ਤੈਥੋਂ ਬਿਨਾ ਕੱਖ ਨੀ, ਮੇਰੀ ਤੇਰੇ ਕੋਲੋਂ ਫਿਰੇ।
0: ਹਾਏ ਹਾਏ ਹਾਏ ਹਾਏ।

0: ਦੇਖੋ ਮੈਂ ਤੁਹਾਨੂੰ ਬਿਲਕੁਲ ਕਿਹਾ ਸੀ ਕਿ ਤੁਹਾਨੂੰ ਬਿਲਕੁਲ ਨਹੀਂ ਪਤਾ ਇਹ ਗੀਤ ਦਾ ਆਰਟਿਸਟ ਕੌਣ, ਔਰ ਨਾ ਤੁਹਾਨੂੰ ਪਤਾ ਲੱਗਾ ਨਾ ਤੁਹਾਨੂੰ ਪਤਾ ਲੱਗ ਸਕਦਾ, ਠੀਕ ਹੈ ਨਾ? ਇਹ ਸਿਰਫ ਮੈਨੂੰ ਪਤਾ, ਕਿਉਂਕਿ ਇਹ ਗੀਤ ਇਹੋ ਜਿਹੇ ਗੀਤ ਫਿਰ ਮੈਂ ਹੀ ਲੱਭ ਕੇ ਲਿਆ ਸਕਦਾ, ਤੁਹਾਡਾ ਅਜ਼ੀਜ਼, ਤੁਹਾਡਾ ਛੋਟਾ ਵੀਰ, ਤੁਹਾਡਾ ਵੱਡਾ ਵੀਰ ਸਿੰਘ ਹਰਜੀਤ। ਬਾਬੀ ਭਾਜੀ ਕਿਆ ਹਾਲ ਚਾਲ ਹੈ? ਬਾਬੀ ਭਾਜੀ ਸਾਡੀ ਜੀਪ ਵਾਲੀ ਕੰਪਨੀ ਹੈ ਜੀ, ਇੱਥੇ ਜੀਪ ਵਾਲੀ ਕੰਪਨੀ ਨਹੀਂ ਕਹਿ ਸਕਦੇ, ਉਹਨਾਂ ਦਾ ਕਲੱਬ ਹੈ, ਉਹਨਾਂ ਨੇ ਇੱਥੇ ਕੀਰਤਨ ਦੁਆਰ 'ਤੇ ਵੀ ਸ਼ਬੀਰ ਲਾਈ ਔਰ ਬੜਾ ਉਹਨਾਂ ਨੇ ਪਿਆਰ ਦਿੱਤਾ। ਬਾਬੀ ਭਾਜੀ ਉਹਨਾਂ ਦੀ ਪੂਰੀ ਟੀਮ ਦੇ ਮੈਂਬਰਾਂ ਨੇ ਉੱਥੇ ਬਹੁਤ ਸੇਵਾ ਕੀਤੀ ਹੈ। ਬਾਬੀ ਭਾਜੀ ਥੈਂਕ ਯੂ ਵੈਰੀ ਮੱਚ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਤਾਂ ਗੀਤ ਹੀ ਦੱਸਣਾ ਸੀ ਕਿਹਨੇ ਗਾਇਆ।
0: ਲੱਗ ਗਿਆ ਪਤਾ ਜੀ?
1: ਹਾਂਜੀ ਹਾਂਜੀ ਲੱਗ ਗਿਆ ਪੂਰਾ।
0: ਅੱਜ ਨਾ ਦੱਸਿਓ, ਕੱਲ ਦੱਸਿਓ ਪਲੀਜ਼।

0: Another Dawn Clean with the Dawn Ducks.
1: Whoa, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
4: ਬ੍ਰੈਂਟਨ ਟੀਵੀ ਐਂਡ ਅਪਲਾਇੰਸਸ 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ ਕਾਲ 905-450-2828 905-450-2828
5: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 bedroom 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 feet ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕੇ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਓ ਸੇਠੀ ਸਾਹਿਬ, ਬਈ ਕਿਹੜੀਆਂ ਸੋਚਾਂ 'ਚ ਡੁੱਬੇ ਹੋਏ ਹੋ?
7: ਓ ਜੀ, ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿੱਧਰ ਲੱਗ ਦਵਾਂ।
6: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
7: ਅੱਛਾ, ਓ ਕਿਵੇਂ? ਓ ਹੈਦਾ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ ਹੋਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ। ਚਾਹੇ ਨਿਸਾਨ ਸੈਂਟਰਾ ਹੋਵੇ, ਐਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾਅ ਡ੍ਰੌਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਂਪਟਨ 905-791-4900।
8: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
9: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
8: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
9: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
8: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
9: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
8: 647-10-647-739-8710।
10: ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
11: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
12: ਨਹੀਂ ਨਹੀਂ,
11: ਤੂੰ ਚੋਰ ਹੈ,
12: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ,
13: ਚੋਰ ਹੈ ਤੂੰ।
14: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ। ਕਾਲ 647-871-5000, 647-871-5000।
10: ਇੰਡੀਅਨ ਫਰੂਟ ਲੈਂਡ ਤੇ ਮੈਗਾ ਸੇਲ ਲਗਾ ਦਿੱਤੀ ਹੈ ਜੀ। ਪਿਲਸਬਰੀ ਚੱਕੀ ਆਟਾ 20 pound 10.99 ਦਾ, ਸਵਰਨ ਚੱਕੀ ਆਟਾ 20 pound 10.99 ਦਾ, ਪਿਲਸਬਰੀ ਮਲਟੀ ਗ੍ਰੇਨ ਆਟਾ 20 pound 12.99 ਦਾ, ਮਧਾਣੀ ਦਾ ਦੇਸੀ ਘਿਓ 22.99 ਦਾ, ਟਾਟਾ ਪ੍ਰੀਮੀਅਮ ਟੀ ਜਾਂ ਟਾਟਾ ਗੋਲਡ ਟੀ 9.99 ਦੀ 1 ਕਿਲੋ, ਮਸੂਰ ਦਾਲ, ਚਣਾ ਦਾਲ 3.99 ਦੇ 4 pound ਹੈ, ਗੋਭੀ 1.99 ਈਚ, ਮਸਟਰਡ ਆਲ 15 liter 17.99 ਦੇ ਮਿਲੇਗਾ, ਤੇ 70 ਦੀਆਂ 70 ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ। ਇੰਡੀਅਨ ਫਰੂਟ ਲੈਂਡ।
15: Ladies and gentlemen, introducing from CHLO AM 530, the number one radio host in the world.

0: गुड आफ्टरनून, वेलकम टू डेव टाडला शो। आज के प्रोग्राम में बहनों और भाइयों आप सबका स्वागत है। आशा बाती है, उम्मीद करते हैं तो इधर दिन अच्छा गुजर रहा होगा। साड़ी कोशिश रहेगी दो बजे तक नेशनल इंटरनेशनल खबरों ना जोड़ के रखिए। चली जाता किरण गुड मॉर्निंग आफ्टरनून, वेलकम टू डेव टाडला शो। आज के प्रोग्राम में बहनों और भाइयों आप सबका स्वागत है। अज छतरी छत रिपोर्ट हाजिर है। सूरज 6:36 ते आया, 8:57 चले जाना। मामा चंद सिंह 1:53 ते सवेरे आया, 2:43 ते चले जाना। अज दा तापमान 26 डिग्री मिक्स ऑफ सन एंड कलाउड झखड़ झोले आउणगे। कल 28 डिग्री मिक्स ऑफ सन एंड कलाउड झखड़ झोलियां दे नाल। थर्सडे नूं भी मौसम ऐसा है, उदन भी थंडर स्टॉर्म आउणगे, तापमान 29 डिग्री। फ्राइडे नूं मिक्स ऑफ सन एंड कलाउड थंडर स्टॉर्म और सैटरडे नूं 29 डिग्री तापमान होणगे। ਸਾਡੇ ਨਾਲ ਕਿਰਨ ਜੀ ਹਾਜ਼ਰ ਨੇ। ਕਿਰਨ ਜੀ ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਦੇਵ ਜੀ, ਮੈਂ ਠੀਕ ਹਾਂ, ਤੁਸੀਂ ਦੱਸੋ ਕੀ?
0: ਗੁੱਡ ਗੁੱਡ ਗੁੱਡ। ਤੀਆਂ ਬਾਰੇ ਕੀ ਅਪਡੇਟ ਆ?
1: ਬਿਲਕੁਲ ਜੀ, ਤੀਆਂ ਦੀ ਅਪਡੇਟ ਬਹੁਤ ਵਧੀਆ ਹੈ। ਤੀਆਂ ਦੀ ਤਿਆਰੀ ਜਿਹੜੀ ਹੈ ਜੀ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਇਸ ਟਾਈਮ ਸਾਡੇ ਸਟੂਡੀਓ ਦੇ ਵਿੱਚ ਚੱਲ ਰਹੀ ਹੈ। ਐਜ਼ ਯੂ ਕੈਨ ਸੀ ਦੇਵ ਜੀ, ਦੈਕ ਹਰ ਇੱਕ ਟੀਮ ਆਪਣਾ ਆਪਣਾ ਜਿਹੜਾ ਜੀ ਕੰਮ ਕਰ ਰਹੀ ਆ, ਔਰ ਤਿਆਰੀਆਂ ਆਲਮੋਸਟ ਆ, ਸਟਾਲ ਸਾਡੇ ਆਲਮੋਸਟ ਜਿਹੜੇ ਜੀ ਸੋਲਡ ਆਊਟ ਹੈਗੇ ਆ। ਟਿਕਟਾਂ ਵੀ ਜਿਹੜੀਆਂ ਜੀ ਸਾਡੀਆਂ ਦਿਨ ਪਰ ਦਿਨ ਜਾ ਰਹੀਆਂ ਹੈਗੀਆਂ। ਸੋ ਮੇਰੇ ਨਾਲ ਸਟੂਡੀਓ ਦੇ ਵਿੱਚ ਰਿਕ ਜੀ ਵੀ ਪਹੁੰਚ ਚੁੱਕੇ ਆ, ਸਾਰੇ ਟੀਮ ਮੈਂਬਰ। ਸੋ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ। ਸਤਿ ਸ਼੍ਰੀ ਅਕਾਲ ਰਿਕ ਜੀ।
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡੀ ਪਿਆਰੀ ਜੀ ਹੋਸਟ ਦੋਸਤ ਰਿਕ। ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਠਾਕ ਹੋਵੋਗੇ, ਤੇ ਥੈਂਕ ਯੂ ਵੈਰੀ ਮੱਚ ਕਿਰਨ ਜੀ, ਥੈਂਕ ਯੂ ਦੇਵ ਜੀ।
0: ਨੋ ਪ੍ਰੋਬਲਮ ਜੀ।
2: ਤੇ ਹਰ ਸਾਲ ਦੀ ਤਰ੍ਹਾਂ ਸੁਖੀ ਨਿੱਜਰ ਇਸ ਵਾਰ ਵੀ ਲੈ ਕੇ ਆਏ ਨੇ ਤੀਆਂ ਦਾ 24ਵਾਂ ਮੇਲਾ, ਜਿਹੜਾ ਕਿ ਹੋਣ ਜਾ ਰਿਹਾ ਪੀਅਰਸਨ ਕਨਵੈਨਸ਼ਨ ਸੈਂਟਰ ਚ 21 ਜੂਨ ਦਿਨ ਐਤਵਾਰ ਨੂੰ। ਸਾਰੇ ਜਾਣੇ ਆਪਣੀਆਂ ਆਪਣੀਆਂ ਟਿਕਟਾਂ ਲੈ ਲਓ, ਅਸੀਂ ਤਿਆਰੀ ਖਿੱਚ ਲਈ, ਤੁਸੀਂ ਵੀ ਖਿੱਚ ਲਓ।
0: ਹਰੇਕ ਵਾਰ ਸੁਖੀ ਕੁਛ ਨਾ ਕੁਛ ਡਿਫਰੈਂਟ ਕਰਦਾ ਜੀ, ਫੱਟੇ ਹੀ ਜਾ ਕੇ।
1: ਬਿਲਕੁਲ ਜੀ,
0: ਕਹਿੰਦਾ ਪੀਅਰਸਨ ਕਨਵੈਨਸ਼ਨ ਸੈਂਟਰ ਕਰ ਰਹਾ।
1: ਬਿਲਕੁਲ ਜੀ, ਉਹ ਦੇਖੋ ਸਾਨੂੰ ਹਨਾ ਬਹੁਤ ਸਾਰੀਆਂ ਕਾਲਸ ਆ ਰਹੀਆਂ ਸੀਗੀ ਕਿ ਤੁਸੀਂ ਮਦਰਸ ਡੇ ਤੇ ਨਹੀਂ ਕਰਾਇਆ। ਦੇਖੋ ਮਦਰਸ ਡੇ ਤੇ ਅਸੀਂ ਥੋੜਾ ਜਿਹਾ ਡਿਲੇ ਜ਼ਰੂਰ ਹੋ ਗਿਆ, ਬਟ ਹੁਣ ਅਸੀਂ ਫਾਦਰ ਡੇ ਤੇ ਕਰਵਾ ਰਹੇ ਹਾਂ। ਸੋ ਫਾਦਰ ਡੇ ਤੇ ਫਾਦਰਸ ਜਿਹੜੇ ਜੀ ਹੁਣ ਤੁਸੀਂ ਘਰ ਰਹੋ, ਆਪਣੇ ਦੋਸਤਾਂ ਦੇ ਨਾਲ ਇੰਜੋਏ ਕਰੋ, ਤੇ ਆਪਣੀਆਂ ਵਾਈਫਸ ਨੂੰ ਜਿਹੜਾ ਹੈ ਜੀ ਤੁਸੀਂ ਭੇਜਣਾ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਕੱਲ ਅਸੀਂ ਇੱਕ ਰੇਡੀਓ ਤੇ ਕੰਟੈਸਟ ਵੀ ਕੀਤਾ ਸੀ ਜਿਹਦੇ ਵਿੱਚ ਅਸੀਂ ਕੁਛ ਕੁ ਜਿਹੜੀਆਂ ਜੀ ਟਿਕਟਾਂ ਜਿਹੜੀਆਂ ਜੀ ਨਾਸਰ ਜੀ ਵੱਲੋਂ ਐਜ਼ ਆ ਫ੍ਰੀ ਦਿੱਤੀਆਂ ਸੀ।
0: ਜਿਹੜੇ ਆਪਣੇ ਸਿੰਗਰ ਨੇ ਉਹਨਾਂ ਦੀ ਪਹਿਲਾਂ ਲਿਸਟ ਦੱਸੋ।
1: ਬਿਲਕੁਲ ਜੀ, ਸਿੰਗਰ ਦੀ ਵੀ ਲਿਸਟ ਦੱਸ ਦਿੰਦੇ ਹਾਂ। ਸੁਦੇਸ਼ ਕੁਮਾਰੀ, ਮੰਨਤ ਨੂਰ, ਮਾਸਟਰ ਸਲੀਮ, ਹਰਜੀਤ ਹਰਮਨ, ਮਿੱਕੀ ਸਿੰਘ, ਤੇ ਨਾਲ ਦੀ ਨਾਲ ਇੱਕ ਜਿਹੜਾ ਜੀ ਸਰਪ੍ਰਾਈਜ਼ਿੰਗ ਆਰਟਿਸਟ ਹੈਗਾ। ਸਰਪ੍ਰਾਈਜ਼ ਹੈ ਉਹ, ਐਂਡ ਵਾਲੇ ਵੀਕ ਦੇ ਵਿੱਚ ਅਸੀਂ ਤੁਹਾਨੂੰ
0: ਮੈਂ ਨਹੀਂ ਗਾਣੇ ਗਾਉਣੇ ਉੱਥੇ ਕੀ, ਮੈਨੂੰ ਕਹੋ ਮਾਈਕ ਫੜਾ ਦੋਗੇ?
1: ਬਿਲਕੁਲ ਜੀ, ਔਰ ਨਾਲ ਦੀ ਨਾਲ ਮੈਂ ਜਿਹੜੇ ਜੀ ਦੱਸਵਾਂ ਗਿਫਟਸ ਕਿਹੜੇ ਕਿਹੜੇ ਹੈਗੇ ਆ। ਆਪਾਂ ਦੱਸ ਦਈਏ ਕਿ ਜਿਹੜੇ ਆ ਜੀ 12 ਵਜੇ ਦੇ ਨਾਲ ਐਗਜੈਕਟ 12 ਵਜੇ ਡੋਰਸ ਓਪਨ ਹੋ ਜਾਣੀਆਂ। ਐਜ਼ ਐਵਰੀਵਨ ਨੋਜ਼ ਰਿਕ ਜੀ ਕਿ ਠੀਕ ਆ, 12 ਵਜੇ ਦੇ ਨਾਲ ਬੋਲੀਆਂ ਦਾ ਰਾਊਂਡ ਸਟਾਰਟ ਹੋ ਜਾਂਦਾ ਹੁੰਦਾ ਹੈ। ਉਹਦੇ ਵਿੱਚ ਅਸੀਂ ਇੰਡੀਆ ਦੀ ਟਿਕਟ ਕੱਢਣੀ ਆ, ਉਹ ਸੋਨੇ ਦਾ ਜਿਹੜਾ ਜੀ ਇੱਕ ਬਿਸਕਿਟ ਅਸੀਂ ਦੱਸਿਆ ਸੀ ਸ਼ੇਰ ਆਟੇ ਵੱਲੋਂ ਦਿੱਤਾ ਜਾਣਾ ਆ, ਉਹ ਕੱਢਣਾ ਹੈ। ਨਾਲ ਦੀ ਨਾਲ ਸਿੰਗਾਪੁਰ ਜਵੈਲਰਸ ਵੱਲੋਂ ਗਿਫਟ ਹੋਣੇ, ਏਜੇ ਮੋਬਾਈਲ, ਟੈਲੀਟਾਈਮ ਇਲੈਕਟ੍ਰੋਨਿਕ, ਡਾਇਮੰਡ ਮੇਸਨਸ ਵੱਲੋਂ ਉਹਨਾਂ ਨੇ ਡਾਇਮੰਡ ਦੇ ਸਟੱਡਸ ਵੀ ਜਿਹੜੇ ਜੀ ਉੱਥੇ ਬੋਲੀ ਜਿਹਨਾਂ ਨੇ ਬੈਸਟ ਪਾਈ ਉਹਨਾਂ ਨੂੰ ਦੇਣੇ ਆ। ਸਾਰਿਆਂ ਨੂੰ ਪਤਾ ਹੀ ਆ ਕਿੱਦਾਂ ਕਰਕੇ ਹੁੰਦਾ ਹੈ, ਆਈ ਡੋਂਟ ਥਿੰਕ ਸੋ ਸਾਨੂੰ ਦੱਸਣ ਦੀ
0: ਐਵਰੀਵਨ
1: ਨੋਜ਼। ਹਾਂਜੀ, ਉਹ ਮੈਨੂੰ ਹਲੇ ਕੱਲ੍ਹ ਇੱਕ ਕਾਲ ਆਈ ਸੀ, ਮੈਨੂੰ ਦੱਸ ਵੀ ਰਹੇ ਸੀ ਕਹਿੰਦੇ ਕਿ ਤੁਹਾਡੇ ਪ੍ਰੋਗਰਾਮ ਤੇ ਕਹਿੰਦੇ ਇੰਨੇ ਸਾਰੇ ਗਿਫਟਸ ਹੁੰਦੇ ਆ, ਮੈਨੂੰ ਦੱਸ ਦਿਓ ਬੋਲੀਆਂ ਕਿੰਨੇ ਵਜੇ, ਮੈਂ ਉਨੇ ਵਜੇ ਪਹੁੰਚ ਜਾਵਾਂ। ਸੋ ਬਿਲਕੁਲ, ਦਿਸ ਇਜ਼ ਦ ਐਕਸਾਈਟਮੈਂਟ, ਦਿਸ ਇਜ਼ ਐਕਸਾਈਟਮੈਂਟ ਫਾਰ ਕਮਿਊਨਿਟੀ।
0: ਐਕਸਾਈਟਮੈਂਟ ਦੱਸੋ, ਟਿਕਟਾਂ ਕਿੱਥੋਂ ਪਿਕ ਕਰ ਸਕਦੇ?
1: ਬਿਲਕੁਲ ਜੀ, ਟਿਕਟ ਜਿਹੜੀਆਂ ਜੀ ਤੁਸੀਂ ਮੈਗਾ ਸਟਾਰ events.com ਤੋਂ ਲੈ ਸਕਦੇ ਆ, MEGA megastarevents.com, ਜਾਂ ਤੁਸੀਂ ਗੂਗਲ ਤੇ ਤੀਆਂ ਦਾ ਮੇਲਾ ਵੀ ਜਦੋਂ ਪਾਓਗੇ ਤਾਂ ਵੀ ਤੁਹਾਨੂੰ ਜਿਹੜਾ ਜੀ ਉੱਪਰ 21 ਜੂਨ ਪੀਅਰਸਨ ਵਾਲਾ ਹੀ ਤੀਆਂ ਦਾ ਮੇਲਾ ਜਿਹੜਾ ਜੀ ਆਊਗਾ, ਤੁਸੀਂ ਉੱਥੇ ਵੀ ਜਾ ਕੇ ਜਿਹੜਾ ਜੀ ਟਿਕਟ ਦਾ ਲਿੰਕ ਹੈ ਉੱਥੋਂ ਲੈ ਸਕਦੇ, ਜਾਂ ਤੁਸੀਂ ਤੀਆਂ ਦਾ ਮੇਲਾ .com ਤੇ ਜਾ ਕੇ QR ਕੋਡ ਵੀ ਉੱਥੇ ਹੈਗਾ ਆ, ਲਿੰਕ ਵੀ ਹੈਗਾ, ਤੁਸੀਂ ਡਾਇਰੈਕਟ ਉੱਥੋਂ ਵੀ ਪਰਚੇਸ ਕਰ
0: ਸਕਦੇ। ਪ੍ਰਾਈਸ ਕੀ ਰੱਖੀ ਹੈ ਕੀ?
1: ਬਿਲਕੁਲ ਜੀ, ਔਰ ਨਾਲ ਦੀ ਨਾਲ ਦੇਵ ਜੀ ਮੈਂ ਇੱਕ ਗੱਲ ਹੋਰ ਦੱਸਵਾਂ, ਜੇ ਕਿਸੇ ਨੂੰ ਲਿੰਕ ਨਹੀਂ ਵੀ ਮਿਲ ਰਿਹਾ ਦੈਟਸ ਫਾਈਨ, ਤੁਸੀਂ ਸਾਡੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਆ 9057990999 ਤੇ, ਔਰ ਟਿਕਟ ਦੀ ਪ੍ਰਾਈਸ ਜਿਹੜੀ ਹੈ ਜੀ ਐਡਵਾਂਸ ਬੁਕਿੰਗ ਦੇ ਵਿੱਚ ਸਿਰਫ ਔਰ ਸਿਰਫ $30 ਇੰਕਲੂਡਿੰਗ ਟੈਕਸ ਆ, ਕੋਈ ਵੀ ਐਡੀਸ਼ਨਲ ਫੀਸ ਤੁਹਾਨੂੰ ਨਹੀਂ ਪੇ ਕਰਨੀ ਪੈਣੀ ਹੈਗੀ। ਸੋ $30 ਇੰਕਲੂਡਿੰਗ ਟੈਕਸ।
0: ਆਲਰਾਈਟ ਆਲਰਾਈਟ $30 ਦੇ ਵਿੱਚ। ਅੱਛਾ ਜੇ VIP ਟਿਕਟਾਂ ਲੈਣੀਆਂ ਹੋਣ ਇੱਥੋਂ ਆਫਿਸ ਚੋਂ ਮਿਲਣੀਆਂ?
1: ਬਿਲਕੁਲ ਜੀ, VIP ਟਿਕਟਸ ਮੈਂ ਦੱਸਦਾ, VVIP $100 ਹੈ, VIP $50 ਹੈ, ਇਨਕਲੂਡਿੰਗ ਟੈਕਸ ਹੈ ਜੀ, ਇਹਦੇ ਐਡੀਸ਼ਨਲ ਕੋਈ ਵੀ ਟੈਕਸ ਨਹੀਂ ਲੱਗਣਾ ਹੈਗਾ।
0: ਬਿਊਟੀਫੁਲ ਬਿਊਟੀਫੁਲ।
1: ਔਰ ਕਈ ਵਾਰੀ ਸਾਰਿਆਂ ਨੂੰ ਇੱਦਾਂ ਲੱਗਦਾ ਕਿ ਠੀਕ ਆ ਜੇ ਅਸੀਂ ਆਨਲਾਈਨ ਨਹੀਂ ਪਰਚੇਸ ਕਰਾਂਗੇ, ਇਨ ਪਰਸਨ ਕਰ ਲਾਂਗੇ ਤੇ ਟੈਕਸ ਨਹੀਂ ਹੈ ਜੀ, $30 ਇਨਕਲੂਡਿੰਗ ਟੈਕਸ ਆ, ਚਾਹੇ ਤੁਸੀਂ ਇਨ ਸਟੋਰ ਲੈ ਲਓ, ਚਾਹੇ ਤੁਸੀਂ ਜਿਹੜਾ ਜੀ ਕਿਸੇ ਗਰੋਸਰੀ ਸਟੋਰ ਤੋਂ, ਏਸ਼ੀਅਨ ਗਰੋਸਰੀ ਸਟੋਰ ਤੋਂ ਲੈ ਸਕਦੇ ਹਾਂ। ਅੱਜ ਅਸੀਂ ਉੱਥੇ ਕੁਛ ਜਿਹੜੀਆਂ ਜੀ ਟਿਕਟਾਂ ਡਰੋਪ ਆਫ ਕਰ ਦੇਣ ਲੱਗੇ ਹਾਂ, ਆਪਣੀ ਨੇੜਲੀ ਲੋਕੇਸ਼ਨ ਦੇਖ ਕੇ ਤੁਸੀਂ ਲੈ ਸਕਦੇ ਹਾਂ, ਜਾਂ ਸਾਡੇ ਹੈੱਡ ਆਫਿਸ ਤੋਂ ਲੈ ਸਕਦੇ ਹਾਂ ਜਿਹੜਾ ਕਿ ਮਾਲਟਨ ਦੇ ਵਿੱਚ ਹੈਗਾ ਹੈ, 2960 ਡਰੂ ਰੋਡ, ਤੇ ਯੂਨਿਟ ਹੈਗੀ ਆ 143। ਤੁਸੀਂ ਇੱਥੇ ਆ ਕੇ ਵੀ ਆਪਣੀਆਂ ਟਿਕਟਾਂ ਜਿਹੜੀਆਂ ਜੀ ਰਾਖਵੀਆਂ ਕਰ ਸਕਦੇ। ਮੈਂ ਦੱਸ ਦਵਾਂ ਕਿ ਜਿਹੜੀਆਂ ਇਹ ਟਿਕਟਾਂ ਦੀ ਪ੍ਰਾਈਜ਼ ਤੁਹਾਨੂੰ 100, 50 ਤੇ $30 ਦੱਸੀ ਇਹ ਐਡਵਾਂਸ ਦੇ ਵਿੱਚ ਆ, ਬਾਅਦ ਨੂੰ ਜਿਹੜਾ ਜੀ ਅਗਲੇ ਹਫ਼ਤੇ ਇਹ ਟਿਕਟਾਂ ਮਹਿੰਗੀਆਂ ਵੀ ਹੋ ਜਾਣੀਆਂ। ਸੋ ਫਟਾਫਟ ਆਪਣੀਆਂ ਟਿਕਟ ਜਿਹੜੀਆਂ ਜੀ ਗ੍ਰੈਬ ਕਰ ਲਓ, 9057990999 ਤੇ ਤੁਸੀਂ ਸਾਡੇ ਨਾਲ ਕਿਸੇ ਵੀ ਤਰੀਕੇ ਦੀ ਗੱਲਬਾਤ ਜਿਹੜੀ ਹੈ ਜੀ ਕਰ ਸਕਦੇ ਆ।
0: ਜੋਕ ਸੁਣੋ ਤੇ ਮੁੜ ਕੇ ਆਏ ਤੇ ਸੁਲਤਾਨ ਜੀ ਹੋਰਾਂ ਨਾਲ ਗੱਲ ਕਰਦੇ ਆ।
3: ਲਾ ਬੇ ਬੱਚਿਓ,
4: ਹਾਂਜੀ ਸਰ,
3: ਇਹ ਦੱਸੋ ਅਕਲ ਵੱਡੀ ਕਿ ਮੱਝ?
4: ਸਰ ਜੀ ਮੱਝ।
3: ਅੱਛਾ ਮੱਝ, ਤਾਂ ਜੇ ਤੈਨੂੰ ਦੋਨੋਂ ਮਿਲ ਜਾਣਾ ਤਾਂ ਦੋਨਾਂ ਚੋਂ ਕਿਹਨੂੰ ਘਰ ਲਿਜਾਣਾ ਪਸੰਦ ਕਰੇਗਾ?
4: ਸਰ ਮੱਝ ਨੂੰ।
3: ਕਿਉਂ?
4: ਕਿਉਂਕਿ ਸਰ ਦੁੱਧ ਤਾਂ ਮੱਝ ਦਿੰਦੀ ਹੈ ਨਾ, ਅਕਲ ਕਿੱਥੇ ਦਿੰਦੀ ਹੈ?
3: ਹੈਂ?
0: ਲੋ ਜੀ ਸਾਡੀ ਲਾਈਨ ਮਿਲ ਚੁੱਕੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ, ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ। ਸਰ ਜੀ ਵੈਲਕਮ ਟੂ ਦਾ ਸ਼ੋ।
5: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ, ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ, ਬਹੁਤ ਲੋਅ ਇਨਵੈਂਟਰੀ ਰਹਿ ਗਈ ਹੈ, ਦੋ ਦੋ ਤਿੰਨ ਤਿੰਨ ਪੀਸ ਇਨ ਸਟਾਕ ਹੈ ਜੀ, 55 ਇੰਚ ਸਿਰਫ 399 ਦਾ ਦੇ ਰਹੇ ਹਾਂ ਤੇ 65 ਇੰਚ 699 ਦਾ ਮਿਲ ਜਾਏਗਾ, 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਜਾਂ ਰੈਪਟਰਸ ਦੀ ਗੱਲ ਕਰਦੇ ਹਾਂ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ, ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ ਉਹਨਾਂ ਵਾਸਤੇ 85 ਇੰਚ 999 ਦਾ, ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ, ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। 905-450-2828 ਨੰਬਰ ਹੈ। ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ, ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ, $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ। ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ। ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਈਸਿਸ ਨੂੰ ਮਿਸ ਨਾ ਕਰਨਾ, ਕਿਉਂਕਿ 36 ਇੰਚ ਵਾਈਡ ਫਰੰਟ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ, ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ। ਸਮੂਥ ਟੋਪ ਇਲੈਕਟ੍ਰਿਕ ਸਟੋਵ ਜਿਹੜਾ ਜੀ, ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ। ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499, ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ, ਤੇ ਫ੍ਰੀ ਹੋਮ ਡਿਲੀਵਰੀ ਹੈ। 801 Bovade Drive ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, 905-450-2828,
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ,
5: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
0: ਆਲਰਾਈਟ।

0: ਆਲਰਾਈਟ ਕੱਲ ਬਲੂ ਜੀ ਵਾਲੇ ਬੜੇ ਬਹਾਦਰੀ ਨਾਲ ਖੇਡਦੇ ਹੋਏ 5-2 ਦੇ ਫਰਕ ਨਾਲ ਹਾਰ ਗਏ ਔਰ ਨਿਕਸ ਨੇ ਜਿਹੜੇ ਹਾਰ ਗਏ ਆਪਣੇ ਸਪਰਸ ਤੋਂ 115-111 ਦੇ ਫਰਕ ਨਾਲ 2-1 ਨਾਲ ਨਿਊਯਾਰਕ ਅਜੇ ਵੀ ਅੱਗੇ ਆ ਉੱਥੇ ਡੋਨਲਡ ਟਰੰਪ ਹੀ ਆਇਆ ਭਾਲਦਾ ਸੀ ਉਹਨੂੰ ਸਲਾਮੀਆਂ ਪੈਣੀਆਂ ਲੋਕਾਂ ਨੇ ਬੜੀਆਂ ਹੂਟਿੰਗ ਕੀਤੀਆਂ ਔਰ ਸਮਾਲੀਆ ਦਾ ਇੱਕ ਰੈਫਰੀ ਆ ਉਹਨੂੰ ਵੀਜ਼ਾ ਉਹਦਾ ਦਿੱਤਾ ਨਹੀਂ ਹੈ ਐਂਟਰੀ ਬੈਨ ਕਰਤੀ ਹੈ ਯੂਐਸ ਦੇ ਵਿੱਚ ਜਦੋਂ ਫੀਫਾ ਕੱਪ ਆਪਣੇ ਇੱਥੇ ਸ਼ੁਰੂ ਹੋਣਾ ਹੈ 1975 ਤੋਂ ਲੈ ਕੇ ਆਪਾਂ ਇੱਥੇ ਲੋਕਲੀ 8 ਅਨਸੋਲਵ ਮਰਡਰ ਨੇ ਜਿਹੜੇ ਕਿ ਅਜੇ ਹੋਏ ਨੇ ਲੇਕਿਨ ਜਿਹੜਾ ਕੋਲਡ ਕੇਸ ਦੀ ਯੂਨਿਟ ਹੈ ਉਹ ਅਜੇ ਵੀ ਇੱਥੇ ਕੰਮ ਕਰ ਰਹੇ ਨੇ ਮੇਨ ਸਟ੍ਰੀਮ 'ਚ ਸਰਵੇ ਹੋਇਆ ਕਿ ਜਿਹੜਾ ਕੈਨੇਡਾ ਅਗਲੇ ਰਾਊਂਡ 'ਚ ਪਹੁੰਚ ਜਾਏਗਾ ਜਦੋਂ ਫੀਫਾ ਦਾ ਕੱਪ ਹੋਇਆ ਯੈਸ ਸਰ ਅਗਲੇ ਰਾਊਂਡ 'ਚ ਪਹੁੰਚ ਸਕਦਾ ਹੈ ਇਹ 'ਚ ਕੋਈ ਵੱਡੀ ਗੱਲ ਨਹੀਂ ਹੈ ਐਕਸਪਰਟ ਨੇ ਦੱਸਿਆ ਕਿ ਕੱਲ੍ਹ ਨੂੰ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵਧਾਉਣਾ ਘਟਾਉਣਾ ਹੈ ਐਕਸਪਰਟ ਦੱਸ ਰਿਹਾ ਕਿ ਇੰਟਰਸਟ ਰੇਟ ਮੋਰ ਔਰ ਲੈਸ ਸੇਮ ਹੀ ਰਹੇਗਾ
1: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
0: ਟਿੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਆ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 647-429-4040 ਲਾਈਵ ਕੁਕਿੰਗ ਕਰਾਉਣੀ ਆ ਘਰੇ ਨੋ ਪ੍ਰੋਬਲਮ 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 647-429-4040
2: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ
3: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
5: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ ਬਸ ਵੇ ਅਸੀਂ ਕਰਦਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ
6: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੂਵੇਟ ਤੇ ਗੋ ਰੋਡ 905-794-4667
0: I am Dave Tatla and you are not

0: ਆਲਰਾਈਟ ਖਬਰਾਂ ਚੋਂ ਖਬਰਾਂ ਹੋਰ ਕਾਫੀ ਖਬਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਪਹਿਲਾਂ ਤਾਂ ਇਹ ਦੱਸੀਏ ਜੇ ਤੁਸੀਂ ਗੁਰਬਾਣੀ ਰੇਡੀਓ ਲੈਣਾ ਕੋਸਟ ਪ੍ਰਾਈਸ ਤੇ ਮਿਲੇਗਾ $20 ਦਾ $20 ਗੁਰਬਾਣੀ ਰੇਡੀਓ। ਰੱਬ ਦੇ ਨਾਮ ਤੇ ਪੈਸੇ ਨਹੀਂ ਕਮਾਉਣੇ ਮੁੰਡਿਆਂ ਨੇ। 416-740-8100 ਰਿਟਾਇਰਡ ਪੰਜਾਬ ਪੁਲਿਸ ASI ਨੇ ਖੁਦਕੁਸ਼ੀ ਕੀਤੀ, ਉਹਦੇ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ। ਐਲਬਾਮਾ ਤੋਂ ਲਾਪਤਾ 22 ਸਾਲ ਕਾਲਜ ਵਿਦਿਆਰਥੀ ਜਪਾਨ ਵਿਚ ਮਰਿਆ ਲੱਭਿਆ। ਵਪਾਰਕ ਬੀਡਰ ਤੋਂ $1000 ਮੁੱਲ ਦੇ 1,00,000 ਜਿਉਂਦਾ ਵਿਦੇਸ਼ੀ ਕਾਕਰੋਚ ਜ਼ਬਤ ਕੀਤੇ ਗਏ। ਸਪੇਨ, ਫਰਾਂਸ, ਅਰਜਨਟੀਨਾ, ਇੰਗਲੈਂਡ, ਪੁਰਤਗਾਲ, ਬ੍ਰਾਜ਼ੀਲ, ਇਨ੍ਹਾਂ ਦੇ ਚਾਂਸ ਹੈਗੇ ਜਿੱਤਣ ਦੇ। ਅਮਰੀਕਾ ਵਿਚ ਭਾਰਤੀ ITT ਪੇਸ਼ਾਵਰ ਦਾ ਕਤਲ ਕਰ ਦਿੱਤਾ ਗਿਆ। ਇੰਜੀਨੀਅਰਾਂ ਦੇ ਲਾਕਰਾਂ ਵਿਚੋਂ 2 ਕਰੋੜ ਰੁਪਏ ਨਿਕਲੇ। ਉੜੀਸਾ ਵਿਚ 5 ਬਹੁਮੰਜ਼ਿਲਾ ਇਮਾਰਤਾਂ ਮਿਲੀਆਂ, 13 ਪਲਾਟ ਨੇ। 47 ਸਾਲ ਪਹਿਲਾਂ 6,000 ਰੁਪਈਏ ਤੇ ਕੰਮ ਤੇ ਲੱਗਿਆ ਸੀ। ਇਹ ਸਭ ਜਿਹੜੀਆਂ ਕਮਾਈਆਂ ਨੇ ਹਿੰਦੁਸਤਾਨ ਚ ਹੀ ਹੋ ਸਕਦੀਆਂ। ਇਸੇ ਕਰਕੇ ਕਹਿੰਦੇ ਮੁੰਡਾ ਕੀ ਕਰਦਾ, ਉਹ ਜੀ ਉੱਥੇ ਫਲਾਣੇ ਆਪਣੇ ਗਵਰਨਮੈਂਟ ਦੇ ਦਾ, ਉਹ ਤਾਂ ਛੱਡੋ ਕਿੰਨੇ ਕੁ ਕਮਾਉਂਦਾ, ਉਹ ਜੀ 6,000, ਉਹ ਇਹ ਨਹੀਂ ਉੱਤੋਂ ਕਿੰਨੇ ਕਮਾਉਂਦਾ। ਖੈਰ, ਫਿਲੀਪੀਨਸ ਵਿਚ ਅੱਜ ਆਏ 1.8 ਮੈਗਨੀਟਿਊਡ ਭੂਚਾਲ ਦੌਰਾਨ ਇਮਾਰਤਾਂ ਦਾ ਤਾਸ਼ ਦੇ ਪੱਤਿਆਂ ਵਾਂਗੂ ਡਿੱਗੀਆਂ। ਹਰਮੋਰ ਨੇੜੇ ਭਾਰਤੀ ਚਾਲਕ ਦਾ ਜਿਹੜਾ ਟੈਂਕਰ ਸੀ ਉਹ ਤੇ ਹਮਲਾ ਹੋਇਆ। ਸੋਸ਼ਲ ਮੀਡੀਆ ਤੇ ਘਰ ਅਤੇ ਸਮਾਨ ਦਿਖਾਉਣਾ ਪਿਆ ਮਹਿੰਗਾ। ਇੱਥੇ ਵੀ ChatGPT ਪਤਾ ਨਹੀਂ ਕੀ ਆ, ਉਹ ਇੰਡੀਆ ਚ ਦਿਖਾਉਣ ਲੱਗੇ, ਦੇਖੋ ਜੀ ਸਾਡੇ ਕੋਲ ਇੰਨਾ ਸੋਨਾ ਤੇ ਇੰਨੇ ਪੈਸੇ ਆ, ਇੰਨਾ ਇਹ ਆ, ਚੋਰ ਆਏ, ਚੋਰੀ ਕੀ ਆ, 9-2-11 ਆਓ ਗਏ ਆਓ ਗਏ ਆਓ ਗਏ। ਉਹ ਯਾਰ ChatGPT ਤੇ ਯੂਟਿਊਬ ਤੇ ਕਿਤੇ ਹੋਰ ਤੇ ਇਹ ਦਿਖਾਉਣ ਦੀ ਲੋੜ ਕੀ ਆ, ਤੁਹਾਨੂੰ ਸਮਝ ਨਹੀਂ ਆਉਂਦੀ ਹੈਗੀ। ਉੱਥੇ ਵੀ ਲੋਕਰ ਸ਼ੋਕਰ ਉਹਨਾਂ ਚ ਰੱਖ ਲਿਆ ਕਰੋ। ਕੈਨੇਡਾ ਵਿਚ 12,000 ਤੋਂ ਵੱਧ ਕਾਰਾਂ ਦੇ ਏਅਰਬੈਗ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੋਂਡਾ ਵਾਲਿਆਂ ਨੂੰ। AAA ਲੈਂਡਸਕੇਪਿੰਗ ਦੀ ਗੱਲ ਕਰਦੇ ਹਾਂ, ਅਗਰ ਤੁਹਾਨੂੰ ਘਾਹ ਨਵਾਂ ਲਾਉਣਾ ਹੈ, ਇੰਟਰਲੋਕਿੰਗ ਕਰਨੀ ਆ, ਫਲਾਵਰ ਬੈਡ ਕਿਆਰੀਆਂ ਵਗੈਰਾ ਪਾਉਣੀਆਂ ਨੇ, ਪੁਰਾਣੇ ਜਿਹੜੇ ਦਰਖਤ ਆ ਸੁੱਕੇ ਮਿੱਸੇ ਜੇ ਉਹਨਾਂ ਪੱਟ ਕੇ ਬਾਹਰ ਸੁੱਟਣਾ, ਨਵੇਂ ਦਰਖਤ ਲਾਉਣੇ ਆ, ਐਂ ਕਰੋ AAA ਲੈਂਡਸਕੇਪਿੰਗ ਵਾਲੇ ਬਾਈਆਂ ਨੂੰ ਫੋਨ ਕਰ ਲਓ, ਕੰਮ ਡਨਾ ਡੰਡਾ ਨੂੰ ਹੋ ਜਾਏਗਾ। 647-784-1213 ਬਾਈਆਂ ਦਾ ਨੰਬਰ ਹੈ। ਪਾਕਿਸਤਾਨ ਆਕੂਪਾਈਡ ਕਸ਼ਮੀਰ ਵਿਚ ਹਾਲਾਤ ਇਕ ਵਾਰ ਫਿਰ ਤਣਾਅਪੂਰਨ ਹੋ ਗਏ। ਮਹਿੰਗਾਈ, ਬੇਰੁਜ਼ਗਾਰੀ, ਵਧਦੇ ਬਿਜਲੀ ਬਿੱਲਾਂ ਪ੍ਰੋਟੈਸਟ ਹੋਇਆ, 30 ਤੋਂ ਵੱਧ ਲੋਕੀ ਮਾਰੇ ਗਏ, 200 ਤੋਂ ਵੱਧ ਜ਼ਖਮੀ ਹੋ ਗਏ। ਸਰਬਜੀਤ ਸਮਾਣਾ ਬਣੇ ਮੁਹਾਲੀ ਦੇ ਨਵੇਂ ਮੇਅਰ। ਟਰੰਪ ਦੀ ਜਿਹੜੀ ਲੋਕਪ੍ਰਿਯਤਾ ਹੈ ਉਹ ਘਟਦੀ ਘਟਦੀ 35% ਤੇ ਆ ਗਈ। ਉਹ ਤਾਂ ਕਹਿੰਦੇ ਜ਼ੀਰੋ ਹੋ ਜਾਏ, ਉਹਦੀ ਸਿਹਤ ਤੇ ਕੀ ਅਸਰ ਆ, 2.25 ਸਾਲ ਹੈਗੇ, ਉਦੋਂ ਬਾਅਦ ਉਹਨੇ ਕਿਹੜਾ ਬਣਨਾ ਕੁਛ। NBA ਫਾਈਨਲ ਦੌਰਾਨ ਟਰੰਪ ਨੂੰ ਹੂਟਿੰਗ ਕੀਤੀ ਗਈ। BC ਦੀ ਸਟੋਨੀ ਲੇਕ ਵਿਚ ਕਿਸ਼ਤੀ ਪਲਟਣ ਕਾਰਨ 17 ਸਾਲਾ ਜਵਾਨ ਲਾਪਤਾ। ਪੰਜਾਬ ਬੱਸ ਸਟ੍ਰਾਈਕ ਕਰਨ ਜਾ ਰਿਹਾ ਕਿ ਚੱਕਾ ਜਾਮ ਕਰ ਦੇਂਗੇ, ਚੱਕਾ ਹੀ ਜਾਮ ਕਰੀ, ਚਲੋ ਹੋਰ ਨਾ ਕੁਛ ਕਰੇ ਉੱਥੇ। ਐਨੀਵੇ ਗਏ ਤੇ ਆਏ, ਜਿਹੜੀ ਸੇਲ ਚੱਲ ਰਹੀ ਹੈ ਉਹਦੇ ਨਾਲ ਨਾਲ ਤੰਦੂਰੀ ਗ੍ਰਿਲ ਤੇ ਵੀ ਬੜੀ ਜ਼ਬਰਦਸਤ ਸੇਲ ਲਗਾਈ ਹੈ ਜੀ। ਇਹ ਜਿਹੜੀ ਹੈ ਵੈਜੀ ਥਾਲੀ 499 ਦੀ ਹੈ, ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ 399 ਦਾ ਹੈ, ਵੈਜੀ ਨੂਡਲ 699 ਦੇ ਨੇ, ਸੋਇਆ ਟਿੱਕਾ ਰੈਪ 699 ਦਾ, ਚਿਕਨ ਬਿਰਿਆਨੀ 699 ਦੀ, ਫਿਸ਼ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਕਰੀ ਦਾ ਕੌਲਾ ਵੱਡਾ ਸਾਰਾ ਨਾਲ ਇੱਕ ਨਾਨ 999 ਇੰਚ। 7 ਦੀਆਂ 7 ਲੋਕੇਸ਼ਨਾਂ ਦੇ ਇਹ ਤੁਹਾਨੂੰ ਮਿਲਣਗੇ। ਇੰਡੀਅਨ ਫਰੂਟ ਲੈਂਡ
1: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 9056711800, 905-671-1800।
2: ਕੰਡੀਸ਼ਨਸ ਅਪਲਾਈ।
3: ਯਾਰ ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
4: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ। ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਅਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
3: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਡੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5Z6।
4: ਕਾਲ ਰਵਿੰਦਰ ਤੰਬਰ 6477104659
3: ਜਾਂ ਹਰਮਨ ਢਿੱਲੋਂ 6479866760।
5: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222,
2: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
6: Har mahine mechanic nu paise de dende ho. Truck khareede aaya mechanic nu god le le.
7: O main ki karan? Eh purana truck ta roz nakhre karda hai.
6: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ
8: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
6: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
8: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
5: I am Dave Tatla, and you are not.
0: Rikki ji, ek var main na India nu gaya ghumn phirn.
9: Haan ji.
0: Air Canada chalya gaya.
9: Ji.
0: Oh jahaz chhoot ja lenda hi gaya. Hun pata lag gaya kyon?
9: Kyon?
0: Pehla sochde mere shayad meri pe ek do vadh lagge hone jahaz tedda ja lagda. Hun itthe apne investigation ne ek bande nu phadya.
9: Ji.
0: 2009 da oh ਜਹਾਜ ਅੜਾ ਰਿਹਾ ਲਾਇਸੈਂਸ ਹੀ ਹੈਨੀ
9: ਪਾਇਲਟ ਕੋਲੇ
0: ਹਾਂ ਪਾਇਲਟ ਕੋਲੇ ਲਾਇਸੈਂਸ ਹੀ ਹੈਨੀ
9: ਤਾਂ ਹੀ ਝੂਟੇ ਆਉਂਦੇ
0: ਝੂਟੇ ਆਉਂਦੇ 900 ਤੋਂ ਵੱਧ ਫਲਾਈਟਾਂ ਤੇ 7 ਕ੍ਰਿਮੀਨਲ ਚਾਰਜਸ ਲੱਗੇ ਨੇ 27 ਸਾਲ ਦਾ ਕਰੀਅਰ ਹੈ ਕੈਪਟਨ 2009 ਚ ਬਣਿਆ ਸੀ ਤੇ ਦੁਨੀਆ ਭਰ ਚ ਜਹਾਜ਼ ਚਲਾਏ ਤੇ ਕ੍ਰੈਡੈਂਸ਼ੀਅਲ ਫਰਾਡ ਹੈ ਫੋਰ ਐਗਜ਼ਾਮਪਲ ਉਹਦੇ ਕੋਲ ਲਾਇਸੈਂਸ ਸੀਗਾ ਇੱਕ ਹੋਰ ਐਡੀਸ਼ਨਲ ਲਾਇਸੈਂਸ ਲੈਣਾ ਪੈਂਦਾ ਫੋਰ ਐਗਜ਼ਾਮਪਲ ਫਰਜ਼ ਕਰੋ ਤੁਹਾਨੂੰ ਫੈਮਿਲੀ ਪ੍ਰੈਕਟਿਸ ਕਰਨ ਦਾ ਡਾਕਟਰ ਦਾ ਲਾਇਸੈਂਸ ਮਿਲ ਗਿਆ ਤੁਸੀਂ ਉਹਦੇ ਬ੍ਰੇਨ ਸਰਜਰੀ ਕਰੀ ਚੱਲੋ ਉਹ ਲਾਇਸੈਂਸ ਨਹੀਂ ਨਾ ਮਿਲਿਆ ਤੁਹਾਨੂੰ ਕੁਛ ਇਸ ਤਰ੍ਹਾਂ ਦਾ ਚੱਕਰ ਸੀਗਾ ਅੱਜ ਸਵੇਰੇ ਸਵੇਰੇ ਲੱਗੇ ਹੋਏ ਸੀ ਦੱਸਣ ਪੁਲਿਸ ਵਾਲੇ ਅੱਜ ਅੱਧੀ ਰਾਤੋਂ ਪੈਟਰੋਲ ਦੀ ਪ੍ਰਾਈਸ ਨਾ ਉੱਪਰ ਜਾਏਗੀ ਨਾ ਥੱਲੇ ਆਏਗੀ ਰਹੀ ਗੱਲ ਮੰਡੀਆਂ ਦੇ ਭਾਅ ਉਹਦੇ ਚ ਟੋਰਾਂਟੋ ਸਟਾਕ ਐਕਸਚੇਂਜ ਡਾਓ ਨੈਸਡੈਕ ਕਰੂਡ ਆਇਲ ਡਾਲਰ ਸੋਨਾ ਸਭ ਕੁਝ ਥੱਲੇ ਜਾ ਰਿਹਾ ਹੈ ਮਾਰਕੀਟ ਦਾ ਤਾਂ ਭੱਠਾ ਬੈਠ ਰਿਹਾ ਜੀ ਔਰ ਕੱਲ ਨੂੰ ਸਵੇਰੇ 9 ਵਜੇ ਮੇਰੇ ਖਿਆਲ ਦੱਸਦੇ ਹੁੰਦੇ ਕਿ ਜਿਹੜਾ ਸਾਡਾ ਇੰਟਰਸਟ ਰੇਟ ਉੱਪਰ ਜਾਏਗਾ ਨਹੀਂ ਥੱਲੇ ਆਏਗਾ ਅੱਛਾ ਤੀਆਂ ਦੇ ਮੇਲੇ ਚ ਹੋਰ ਕੀ ਉੱਥੇ ਜਿਹੜਾ ਫੂਡ ਸਟਾਲ ਵਗੈਰਾ ਹੁੰਦੇ ਨੇ ਜਾਂ ਚੂੜੀਆਂ ਚੜੀਆਂ ਦੇ ਵੀ ਹੁੰਦੇ ਹੋਣੇ ਕੱਪੜਿਆਂ ਦੇ ਵੀ ਹੁੰਦੇ ਹੋਣੇ
9: ਲੇਡੀਜ਼ ਦੇ ਹਰ ਤਰ੍ਹਾਂ ਦੇ ਕਹਿੰਦੇ ਕਿਉਂਕਿ ਕੁੜੀਆਂ ਨੂੰ ਨਾ ਜੀ ਜਿਆਦਾ ਚਾਹ ਹੁੰਦਾ ਚੂੜੀਆਂ ਦਾ ਜਵੈਲਰੀ ਦਾ ਤਾਂ ਖਾਣ ਪੀਣ ਦਾ ਤੇ ਇਹ ਸਾਰੀਆਂ ਚੀਜ਼ਾਂ ਕੰਬਾਈਨ ਕਰਕੇ ਸੁੱਖੀ ਨਿੱਜਰ ਹੁਣਾਂ ਨੇ ਸਾਰੇ ਸਟਾਲ ਲਵਾ ਦਿੱਤੇ ਆ ਇਹ ਫੂਡ ਸਟਾਲ ਲੱਗਣ ਜਾ ਰਹੇ ਆ ਜੁਐਲਰੀ ਸੋਹਣੀਆਂ ਹਰ ਇੱਕ ਤਰ੍ਹਾਂ ਦੀ ਜਿਹੜੀ ਵੀ ਤੁਸੀਂ ਮਤਲਬ ਕਿ ਤੁਸੀਂ ਪਾ ਕੇ ਵੀ ਬਿਲਕੁਲ ਪਰੀਆਂ ਲੱਗੂਗੀਆਂ ਪਹਿਲਾਂ ਹੀ ਪਰੀਆਂ ਨੇ ਕਿਉਂਕਿ ਦੇਵ ਜੀ ਹੁਣੇ ਦੱਸਦੇ ਹਟੇ ਵੀ ਇੰਟਰਸਟ ਰੇਟ ਜਾਂ ਲੋ ਜਾਊਗਾ ਜਾਂ ਹਾਈ ਜਾਊਗਾ ਪਰ ਦੇਵ ਜੀ ਤੀਆਂ ਦਾ ਇੰਟਰਸਟ ਰੇਟ ਬਹੁਤ ਹਾਈ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਔਰ ਟਿਕਟਾਂ ਬਹੁਤ ਜਲਦੀ ਸਾਡੀਆਂ ਵਿਕ ਰਹੀਆਂ ਇਸ ਤੋਂ ਪਹਿਲਾਂ ਟਿਕਟਾਂ ਖਤਮ ਹੋ ਜਾਣ ਤੁਸੀਂ ਆਪਣੀ ਟਿਕਟ ਲੈ ਲਓ ਕਿਉਂ ਕਿਰਨ ਜੀ
10: ਬਿਲਕੁਲ ਜੀ
0: ਆਪਣਾ ਤੁਸੀਂ ਦੱਸੋ ਕਿਹੜਾ ਮੈਗਾ ਸਟਾਰ ਹੈ
10: ਬਿਲਕੁਲ ਜੀ ਮੈਗਾ ਸਟਾਰ ਇਵੈਂਟਸ.com ਤੋਂ ਤੁਸੀਂ ਆਪਣੀ ਟਿਕਟ ਲੈ ਸਕਦੇ ਹੋ $30 ਇਨਕਲੂਡਿੰਗ ਟੈਕਸ ਆ ਕੋਈ ਵੀ ਜਿਹੜੀ ਐਡੀਸ਼ਨਲ ਫੀਸ ਨਹੀਂ ਹੈਗੀ ਭਾਵੇਂ ਤੁਸੀਂ ਕ੍ਰੈਡਿਟ ਕਾਰਡ ਤੋਂ ਪੇ ਕਰੋ ਭਾਵੇਂ ਤੁਸੀਂ ਡੈਬਿਟ ਕਾਰਡ ਤੋਂ ਪੇ ਕਰੋ ਭਾਵੇਂ ਤੁਸੀਂ ਕੈਸ਼ ਟ੍ਰਾਂਜੈਕਸ਼ਨ ਜੀ ਸਾਡੇ ਸਟੂਡੀਓ ਦੇ ਵਿੱਚ ਵੀ ਕਰੋਗੇ ਸਟਿਲ $30 ਦੀ ਐਡਵਾਂਸ ਦੇ ਵਿੱਚ ਆ ਉਹਦੇ ਬਾਅਦ ਜਿਹੜੀ ਜੀ ਟਿਕਟ ਮਹਿੰਗੀ ਹੋ ਜਾਣੀ ਹੈ VIP ਲੈਣੀ ਹੈ 9057990999 ਤੇ ਗੱਲਬਾਤ ਜਿਹੜੀ ਜੀ ਕਰ ਸਕਦੇ ਹੋ ਤੁਸੀਂ
0: ਇੱਕ ਬੀਬੀ ਦਾਰੂ ਪੀ ਕੇ ਗੱਡੀ ਚਲਾਈ ਜਾਵੇ ਬ੍ਰੈਂਪਟਨ ਵਾਲੀ ਗੋਲਫ ਚੁੱਫ ਚੱਕ ਲਈ ਪੁਲਿਸ ਵਾਲਿਆਂ ਨੇ 10% ਟੋਰਾਂਟੋ ਦੇ ਮੋਰਗੇਜ ਹੋਲਡਰ ਇਹੋ ਜਿਹੇ ਨੇ ਜਿਹੜੇ ਕਿ ਟ੍ਰਬਲ ਚ ਜੇ ਉਹਨਾਂ ਨੇ ਰੀਫਾਈਨੈਂਸਿੰਗ ਕਰਾਉਣੀ ਹੋਵੇ ਨਾ ਹੋਵੇ ਨੂਰਾ ਫਤਿਹ ਉਹ ਵੀ ਆ ਰਹੀ ਹੈ ਜੀ ਇੱਥੇ ਵਰਲਡ ਕੱਪ ਚ ਸਿਰ ਸਿਰ ਨਾਮ ਦੀ ਇੱਕ ਵੀਡੀਓ ਉਹਨੇ ਰਿਲੀਜ਼ ਕੀਤੀ ਹੈ devtrawler.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿਊਬਾ ਦੇ ਵਿੱਚ ਅਰਥਕੁਏਕ ਆਇਆ 6.1 ਮੈਗਨਾਟਿਊਡ ਦਾ ਅਮਰੀਕਨ ਏਅਰਲਾਈਨ ਫਲਾਈਟ ਅਟੈਂਡੈਂਟ ਦਾ ਜਿਹੜਾ ਬੀਬੀ ਸੀ ਉਹ ਫਲੋਰੀਡਾ ਦੇ ਬੀਚ ਤੋਂ ਮਰੀ ਲੱਭੀ ਹੈ ਸਰੀ ਦੇ ਵਿੱਚ ਗੋਲੀਆਂ ਚੱਲੀਆਂ ਬਿਸ਼ਨੋਈ ਗੈਂਗ ਦਾ ਮੈਂਬਰ ਸੀ ਕਹਿੰਦੇ ਫਿਫਥ ਸਟੇਟ ਵਾਲਿਆਂ ਨੇ ਇਨਵੈਸਟੀਗੇਸ਼ਨ ਕੀਤੀ ਗੁਰੂ ਵਿਕਰਮਜੀਤ ਸਿੰਘ ਵਰਿੰਗ ਉਹਨੂੰ ਸੈਮ ਕਹਿੰਦੇ ਸੀ ਉਹਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਭਾਰਤ ਨੇ ਅਚਾਨਕ 12 ਪਰਮਾਣੂ ਬੰਬ ਕਿਉਂ ਤੈਨਾਤ ਕੀਤੇ ਔਰ ਉਹਦਾ ਜਾਂਚ ਪੜਤਾਲ ਚੱਲ ਰਹੀ ਹੈ ਇਰਾਨੀ ਬੋਟਸ ਤੇ ਹਮਲੇ ਕੀਤੇ ਗਏ ਅਮਰੀਕੀ ਹੈਲੀਕਾਪਟਰ ਕਰੈਸ਼ ਹੋਇਆ ਦੋਨੋ ਪਾਇਲਟ ਕਹਿੰਦੇ ਬਚ ਗਏ ਨੇ ਔਰ ਤੁਹਾਨੂੰ ਲੈ ਕੇ ਜਾਂਦੇ ਗ੍ਰੈਂਡ ਫਰਨੀਚਰ ਤੇ ਸੁਖ ਸਾਹਿਬ ਵੈਲਕਮ ਟੂ ਦ ਸ਼ੋ
11: ਦੇਬਾ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ ਇਸ ਵੀਕਐਂਡ ਦੇ ਉੱਪਰ ਜਿਹੜੀ ਵੇਅਰ ਹਾਊਸ ਸੇਲ ਲੱਗਣ ਜਾ ਰਹੀ ਆ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤੇ ਇਸ ਵੀਕਐਂਡ ਦੇ ਉੱਪਰ ਭਾਰੀ ਡਾਲਰਾਂ ਦੀ ਸੇਵਿੰਗ ਹੋਊਗੀ ਕਿਉਂਕਿ ਵੇਅਰ ਹਾਊਸ ਸੇਲ ਲੱਗਣ ਜਾ ਰਹੀ ਆ ਪਰ ਇਸ ਸੇਲ ਦੀ ਸ਼ੁਰੂਆਤ ਜਿਹੜੀ ਆ ਫਰਾਈਡੇ ਤੋਂ ਹੋ ਰਹੀ ਆ ਕਿਉਂਕਿ ਬਹੁਤ ਸਾਰੇ ਪਰਿਵਾਰਾਂ ਦੀ ਕੱਲ ਵੀ ਕਾਲ ਆ ਰਹੀ ਸੀ ਵੀ ਸੇਲ ਅੱਜ ਤੋਂ ਸਟਾਰਟ ਆ ਪਰ ਇਹ ਸੇਲ ਜਿਹੜੀ ਵੀਕਐਂਡ ਤੋਂ ਸਟਾਰਟ ਹੋ ਰਹੀ ਆ ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਦੀ ਜਿਹੜੀ ਵੇਅਰ ਹਾਊਸ ਸੇਲ ਲੱਗਣ ਜਾ ਰਹੀ ਆ ਬਹੁਤ ਸਾਰੇ ਕੰਟੇਨਰ ਸਾਡੇ ਕੋਲ ਪਹੁੰਚ ਰਹੇ ਨੇ ਇਨਵੈਂਟਰੀ ਦੇ ਤੇ ਭਾਰੀ ਡਾਲਰਾਂ ਦੀ ਸੇਵਿੰਗ ਪਰਿਵਾਰ ਸਪੀਕਰ ਦੇ ਉੱਪਰ ਕਰਨ ਜਾ ਰਹੇ ਨੇ ਕਿਉਂਕਿ ਸਪੈਸ਼ਲ ਆਉਣ ਜਾ ਰਿਹਾ ਫਰਨੀਚਰ ਇੰਡਸਟਰੀ ਦੀ ਪਹਿਲੀ ਵਾਰੀ ਇਹ ਚੀਜ਼ ਹੋਣ ਜਾ ਰਹੀ ਆ ਬਾਏ ਵਨ ਗੈਟ ਵਨ ਫ੍ਰੀ ਬਾਏ ਵਨ ਗੈਟ ਵਨ ਫ੍ਰੀ ਕੋਈ ਵੀ ਤੁਸੀਂ ਇੱਕ ਬੈਡਰੂਮ ਸੈੱਟ ਬਾਏ ਕਰੋ ਦੂਜਾ ਬੈਡਰੂਮ ਸੈੱਟ ਫ੍ਰੀ ਕੋਈ ਵੀ ਇੱਕ ਸੋਫਾ ਸੈੱਟ ਬਾਏ ਕਰੋ ਦੂਜਾ ਸੋਫਾ ਸੈੱਟ ਫ੍ਰੀ ਕੋਈ ਵੀ ਡਾਇਨਿੰਗ ਟੇਬਲ ਤੁਸੀਂ ਬਾਏ ਕਰੋ ਦੂਸਰਾ ਡਾਇਨਿੰਗ ਟੇਬਲ ਸੈੱਟ ਫ੍ਰੀ ਕੋਈ ਵੀ ਤੁਸੀਂ ਮੈਟਰਸ ਬਾਏ ਕਰੋ ਦੂਸਰਾ ਮੈਟਰਸ ਫ੍ਰੀ ਸੋ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲਣੀਆਂ ਇਸ ਵੀਕਐਂਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ ਤੁਸੀਂ ਵੀ ਇਸ ਵੀਕਐਂਡ ਦੇ ਉੱਪਰ ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਦੀ ਜਿਹੜੀ ਵੇਅਰ ਹਾਊਸ ਸੇਲ ਦੇ ਵਿੱਚੋਂ ਭਾਰੀ ਡਾਲਰਾਂ ਦੀ ਸੇਵਿੰਗ ਕਰਕੇ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਲੇਟੈਸਟ ਜਿਹੜੇ ਸਾਡੇ ਕੋਲ ਮਾਡਲ ਪਹੁੰਚ ਚੁੱਕੇ ਨੇ ਪਾਵਰ ਰਿਕਲਾਈਨਰ ਮਸਾਜਰ ਰਿਕਲਾਈਨਰ ਜਿਹੜੇ ਪਹੁੰਚ ਚੁੱਕੇ ਨੇ ਹਾਈਡ੍ਰੋਲਿਕ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਇੱਕ ਚੀਜ਼ ਤੁਸੀਂ ਬਾਏ ਕਰਨੀ ਹੈ ਦੂਜੀ ਚੀਜ਼ ਤੁਹਾਨੂੰ ਫ੍ਰੀ ਮਿਲ ਜਾਣੀ ਆ ਉਹ ਵੀ ਅੱਧੇ ਰੇਟ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਇੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਘਰ ਘਰ ਚੱਲੀ ਇੱਕੋ ਗੱਲ ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਚੱਲ ਚੱਲ ਚੱਲ ਥੈਂਕ ਯੂ ਵੈਰੀ ਮਚ ਭਾਜੀ
0: ਥੈਂਕ ਯੂ ਸਰ ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ
12: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ ਕੰਮ ਤੇ ਵੀ ਨਹੀਂ ਜਾ ਸਕਦੇ ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ ਤਾਂ ਦਿਲ ਨਾ ਛੱਡੋ ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ ਕਾਲ 416-991-5939 416-999-5939
13: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ AAA ਲੈਂਡਸਕੇਪਿੰਗ 15223 ਡਫੀਸ ਲੇਨ ਕਿਲਡਨ ਓਨਟਾਰੀਓ ਕਾਲ 905-755-9870 905-757-9877
14: ਸੁਣੋ ਬਾਜ਼ਾਰ ਚੋਂ ਨਾ ਦੁੱਧ ਦਾ ਪੈਕੇਟ ਲੈ ਆਓ ਤੇ ਜੇ ਬਾਜ਼ਾਰ ਚ ਨਿੰਬੂ ਨਜ਼ਰ ਆਉਣ ਨਾ ਤਾਂ 6 ਲੈ ਆਣਾ
15: ਲਓ ਜੀ ਆਪਾਂ ਤਾਂ ਹੁਣ ਪਹੁੰਚ ਗਏ ਘਰ ਪਰ ਇਹ ਗਿਆ ਵੀ ਘਰ ਵਾਲੀ ਨੇ ਜਿਹੜਾ ਸਮਾਨ ਗਿਆ ਸੀ ਲੈ ਤਾਂ ਆਇਆ ਮੈਂ ਇਹ ਆ ਲੈ ਫੜ 6 ਪੈਕੇਟ ਦੁੱਧ
14: ਓਹੋ 6 ਪੈਕੇਟ ਦੁੱਧ ਕਿਉਂ ਲੈ ਆਏ ਹੋ
15: ਤੂੰ ਆਪੇ ਤਾਂ ਕਿਹਾ ਸੀ ਜੇਕਰ ਬਾਜ਼ਾਰ ਦੇ ਵਿੱਚ ਨਿੰਬੂ ਨਜ਼ਰ ਆਏ ਤਾਂ 6 ਲੈ ਆਇਓ
14: ਹੈ
16: ਫਿੱਟੇ ਮੂੰਹ ਤੇਰੇ
17: ਸਤਿ ਸ਼੍ਰੀ ਅਕਾਲ ਦੇਵ ਭਾਜੀ ਮੈਂ ਅਭਿਸ਼ੇਕ ਰਿਐਲਟਰ ਬਹੁਤ ਹੀ ਸੋਹਣੀ ਡੀਲਸ ਲੈ ਕੇ ਆਇਆ ਜੀ ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ 1 ਬੈਡਰੂਮ ਪਲੱਸ ਡੈਨ 1 ਪਾਰਕਿੰਗ 1 ਲੋਕਰ ਬ੍ਰਾਂਡ ਨਿਊ ਕਰ 5,90,000 ਦੀ ਪਰਚੇਸ ਪ੍ਰਾਈਸ ਹੈ ਅਵੇਲੇਬਲ ਹੈ ਸਿਰਫ 4,75,000 ਚ ਹਾਂਜੀ ਆਲਮੋਸਟ 1.25 ਲੱਖ ਡਾਲਰ ਦਾ ਡਿਸਕਾਊਂਟ ਹੈ ਵਾਟਰਲੂ ਦੇ ਅੰਦਰ 2 ਬੈਡਰੂਮ 2 ਬਾਥਰੂਮ ਦਾ ਕੌਂਡੋ 3,99,000 ਦੇ ਅੰਦਰ ਬ੍ਰੈਂਪਟਨ ਦੇ ਅੰਦਰ ਸਪੈਸ਼ਲ ਡੀਲ ਡੀਟੈਚ ਕਰ ਬੈਕ ਸਪਲਿਟ 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ 3 ਕਿਚਨ 3 ਵਾਸ਼ਰ ਡਰਾਇਰ ਸਪੇਸ 8 ਗੱਡੀਆਂ ਦੀ ਪਾਰਕਿੰਗ ਲਿਸਟ ਪ੍ਰਾਈਸ ਓਨਲੀ 899,000 ਇਹ ਡੀਲ ਮਾਰਕੀਟ 'ਚ ਨਹੀਂ ਰਹੇਗੀ ਬਹੁਤ ਦੇਰ ਲਈ ਕਮਰਸ਼ੀਅਲ ਆਫਿਸ ਸਪੇਸ ਅਵੇਲੇਬਲ ਹੈ ਰੈਂਟ ਲਈ ਸਟੀਲਸ ਐਂਡ ਟੋਰਬਰਮ ਦੇ ਉੱਤੇ ਇਹਦੇ ਨਾਲ ਨਾਲ ਬਿਲਡਰ ਦੇ ਸਪੈਸ਼ਲ ਪ੍ਰਮੋਸ਼ਨਸ ਸਪੈਸ਼ਲ ਆਫਰ ਅਵੇਲੇਬਲ ਨੇ ਸਾਨੂੰ ਹੁਣੇ ਕਾਲ ਕਰੋ 647-792-7000 647-792-7000
18: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 ਬੈਡਰੂਮ 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 ਫੁੱਟ ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ जानकारी लिए कॉल जितेंद्र गंदम 416-265-2222 416-265-2222 मेरे नाल दुश्मनी दी बाजी खेलनी है ता हाथ विच पत्ता स्ट्रोंग होना चाहिदा।
16: Are you ready? टिक्का जंक्शन ले 647-429-4040 केटरिंग करानी है छोटी बड़े फंक्शन ले नो प्रॉब्लम 647-429-4040 लाइव कुकिंग करानी है करे नो प्रॉब्लम 647-429-4040 तुसी इनारे बैंकेट हॉल या लॉन्ज में छोटी बड़ी पार्टी करनी है नो प्रॉब्लम 647-429-4040 647-429-4040
18: इंडियन फूड लाइन ते जेड़ी सेल चल रही है उदे नाल नाल तंदूरी ग्रिल ते भी बड़ी जबरदस्त सेल लगाई है जी। ए जेड़ी है वेजी थाली 499 दी है, वेजी बिरयानी 499 दी है, वेजी बर्गर 399 दा है, वेजी नूडल 699 दे ने, सोया टिक्का रैप 699 दा, चिकन बिरयानी 699 दी, फिश टिक्का रैप ओ भी 699 दा, चिकन टिक्का रैप ओ भी 699 दा, चिकन करी दा कोला वड्डा सारा नाल इक नान 999 इंच सत्त दियां सत्ते लोकेशनां दे ए तुहानूं मिलणगे इंडियन फ्रूट लाइन।
15: सोडा अपने हनी नाल जगों देर भी हो गई
14: है वो क्यों
15: पार्टी दे विच ओनू सद्दा आया कि ओने हना टाई पहन के आना, वो भी ब्राउन टाई टाई पहन के आना,
14: थीम पार्टी सी।
15: हाँ लो जी ओ ते टाई पहन के चला गया ओथे जाके रह गया हक्का बक्का।
14: क्यों
15: भाई बाकी सारे लोग पेंट ते शर्ट भी पा गए सी
14: की फट्टे मुँह तेरे।
18: आई एम देव टाटला एंड यू आर नॉट। All right, ਸਾਡੇ ਨਾਲ ਕੋਈ ਵੀ ਸੰਪਰਕਾਂ ਲਈ ਨੰਬਰ ਨੇ 416-677-0609
9: ਕਿਰਨ ਜੀ
18: ਅਗਲੀ ਸਮਾਚਾਰ।
9: ਬਿਲਕੁਲ ਜੀ ਸਮਾਚਾਰ ਇੱਦਾਂ ਹੀ ਆ ਕਿ ਬਸ

0: $20 ਦੀ ਹੀ ਸਿਰਫ ਜਿਹੜੀ ਜੇ ਟਿਕਟ ਹੈਗੀ ਆ ਸਾਨੂੰ ਬਾਰ ਬਾਰ ਸਾਰੇ ਪੁੱਛਦੇ ਤੇ ਇਹ ਇੰਕਲੂਡਿੰਗ ਟੈਕਸ ਅਸੀਂ ਦੱਸ ਰਹੇ ਹਾਂ ਕਿ ਇਹ ਇੰਕਲੂਡਿੰਗ ਟੈਕਸ $30 ਦੀ ਟਿਕਟ ਜਿਹੜੀ ਹੈ ਜੀ ਮੈਗਾ ਸਟਾਰ ਈਵੈਂਟਸ ਡੋਟ ਕੋਮ ਤੋਂ ਮਿਲ ਸਕਦੀ ਹੈ ਜਾਂ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਵੀ ਕਾਲ ਕਰ ਲਿਓ ਸਾਡੇ ਕੋਲ ਵੀ ਟਿਕਟ ਜਿਹੜੀਆਂ ਜੀ ਅਵੇਲੇਬਲ ਹੈਗੀਆਂ $30 ਸਾਡੀਆਂ ਜਿੰਨੀਆਂ ਵੀ ਬੀਬੀਆਂ ਭੈਣਾਂ ਮੰਮੀਆਂ ਸਾਨੂੰ ਸਾਰਿਆਂ ਜੀ ਰਿੱਕੀ ਜੀ ਸੁਣ ਰਹੀਆਂ ਸਾਰਿਆਂ ਨੇ ਜਿਹੜਾ ਹੈ ਜੀ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚਣਾ ਆ ਸੋ ਰਿੱਕ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ
1: ਮੈਂ ਤੁਹਾਨੂੰ ਕੁਛ ਸੁਣਾਵਾਂ
0: ਬਿਲਕੁਲ ਜੀ
1: ਸੋਣ ਮਹੀਨਾ ਦਿਨ ਤੀਆਂ ਦਾ ਪਿਪਲੀ ਪੀਂਗਾ ਪਾਈਆਂ ਨੀ ਸੰਤੋ ਬੰਤੋ ਹੋਈਆਂ ਕੱਠੀਆਂ ਸੰਤੋ ਬੰਤੋ ਹੋਈਆਂ ਕੱਠੀਆਂ ਵੱਡਿਆਂ ਘਰਾਂ ਦੀਆਂ ਜਾਈਆਂ ਨੀ ਗਿੱਧਾ ਪਾ ਰਹੀਆਂ ਨਣਦਾ ਤੇ ਭਰ ਜਾਈਆਂ ਗਿੱਧਾ ਪਾ ਰਹੀਆਂ ਬਿਲਕੁਲ ਜੀ ਸਾਰਿਆਂ ਨੇ ਨਣਦਾ ਭਰਜਾਈਆਂ ਭੂਆ ਚਾਚੀਆਂ ਤਾਈਆਂ ਮੰਮੀਆਂ ਆਂਟੀਆਂ ਤੇ ਸਾਡੀਆਂ ਭੈਣਾਂ ਸੋਹਣੇ ਸੋਹਣੇ ਸੂਟ ਪਾ ਕੇ ਉਸ ਦਿਨ ਨੂੰ ਆ ਜਾਓ ਕਿਉਂਕਿ ਬੋਲੀ ਮੈਂ ਇਸ ਲਈ ਪਾਈ ਕਿਉਂਕਿ ਮੈਂ ਦੱਸ ਦਵਾਂ ਜੀ ਮੇਰੀ ਪੂਰੀ ਤਿਆਰੀ ਹੈ ਬੋਲੀਆਂ ਦੀ ਆਪਣੀ ਤਿਆਰੀ ਕਰ ਲਓ ਇਹ ਨਾ ਹੋਵੇ ਸਾਰੇ ਗਿਫਟ ਮੈਂ ਹੀ ਲੈ ਜਾਵਾਂ
0: ਜੀ ਔਰ ਨਾਲ ਦੀ ਨਾਲ ਜਿਹੜਾ ਹੈ ਜੀ ਗਿਫਟਾਂ ਦੇ ਨਾਲ ਨਾਲ ਸਿੰਗਰਸ ਦੀ ਵੀ ਪਰਫਾਰਮੈਂਸ ਆ ਸਾਡੀ ਟੀਮ ਵੱਲੋਂ ਬਹੁਤ ਸੋਹਣੀ ਪੇਸ਼ਕਸ਼ ਹੈ ਕਿ ਗਿੱਧੇ ਦੀ ਵੀ ਜਿਹੜੀ ਜੀ ਕੀਤੀ ਜਾਣੀ ਆ ਸਾਡੀਆਂ ਸਾਰੀਆਂ ਜਿੰਨੇ ਵੀ ਟੀਮ ਮੇਟਸ ਆ ਸਾਰੇ ਬਹੁਤ ਵਧੀਆ ਤਰੀਕੇ ਨਾਲ ਵਿਚਾਰੇ ਤਿਆਰੀਆਂ ਕਰਦੇ ਆ ਸੋ ਤੁਹਾਡੇ ਸਾਰਿਆਂ ਦੇ ਹੌਸਲੇ ਦੀ ਜਿਹੜੀ ਜੀ ਉਹਨਾਂ ਨੂੰ ਨਾਲ ਲੋੜ ਆ ਸੋ 21 ਜੂਨ ਪੀਅਰਸਨ ਕਨਵੈਨਸ਼ਨ ਸੈਂਟਰ ਦਿਨ ਜਿਹੜਾ ਜੀ ਐਤਵਾਰ $30 ਦੀ ਹੀ ਟਿਕਟ ਆ ਜੀ
1: ਜੀ ਬਿਲਕੁਲ ਕਿਰਨ ਜੀ ਇਹਦੇ ਨਾਲ ਨਾਲ ਇੱਕ ਹੋਰ ਇਨਫੋਰਮੇਸ਼ਨ ਸੀਗੀ ਕਿ ਤੁਸੀਂ ਜੇ ਉਸ ਮੇਲੇ ਤੇ ਆਪਣਾ ਕੋਈ ਸਟਾਲ ਲਗਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਸਪੌਂਸਰ ਰਿਲੇਟਡ ਤੁਹਾਨੂੰ ਕੋਈ ਇਨਕੁਆਇਰੀ ਹੈ ਤੁਸੀਂ ਸਾਨੂੰ ਕਾਲ ਕਰ ਸਕਦੇ ਹਾਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹਾਂ ਕਾਲ ਲਈ ਸਾਡਾ ਨੰਬਰ ਹੈਗਾ 905-799-0999
0: ਬਿਲਕੁਲ ਜੀ
2: ਇਸ ਤਰ੍ਹਾਂ ਜੁੜੇ ਰਹਿਣਾ 1 ਵਜੇ ਤੋਂ ਬਾਅਦ ਵੀ ਜਾਣਕਾਰੀ ਦਿੰਦੇ ਰਹਾਂਗੇ ਆਲਰਾਈਟ ਐਵਰੇਜ ਟਰਾਂਸਪੋਰਟ ਵਾਲਿਆਂ ਨੂੰ ਕ੍ਰੋਸ ਬਾਰਡਰ ਏਜ ਦੇ ਡਰਾਈਵਰ ਚਾਹੀਦੇ ਨੇ ਆਟੋ ਪਾਰਟਸ ਦੇ ਡੈਡੀਕੇਟਡ ਰਨ ਨੇ ਹਰ ਰੋਜ਼ ਸ਼ਾਮ ਨੂੰ ਘਰੇ ਹੋਵੋਗੇ 3000 ਮੀਲ ਮਿਲਣਗੇ ਮਿਡਵੈਸਟ ਅਤੇ US ਈਸਟ ਲਈ ਵੀ ਇਹਨਾਂ ਨੂੰ ਡਰਾਈਵਰ ਦੀ ਲੋੜ ਹੈ ਬੜਾ ਸੁਨਹਿਰੀ ਮੌਕਾ ਹੈ ਵਧੀਆ ਕੰਪਨੀ ਨਾਲ ਕੰਮ ਕਰਨ ਦਾ 905-846-2229 846-2229 ਐਕਸਟੈਂਸ਼ਨ 4
3: ਖਰੀਦ ਲਿਆ ਗਹਿਣੇ
4: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨੀ ਮਿਲਿਆ ਚੰਗਾ ਸੋਨਾ
3: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
4: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
5: ਜਨਕ ਜਵੈਲਰਸ ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
6: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ
7: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
6: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ
8: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
6: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
8: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
2: ਨੀਲਮ ਜੀ ਪ੍ਰੋਗਰਾਮ ਚ ਸਵਾਗਤ ਹੈ ਕੀ ਹਾਲ ਹੈ
9: ਵੈਰੀ ਗੁੱਡ ਥੈਂਕ ਯੂ ਸਰ ਹਾਊ ਆਰ ਯੂ
2: ਠੀਕ ਹੈ ਠੀਕ ਹੈ ਅੱਛਾ ਗੱਲ ਇਦਾਂ ਕੱਲ ਨੂੰ ਇੰਟਰਸਟ ਰੇਟ ਵਧਣੇ ਆ ਘਟਣੇ ਆ ਪਲੱਸ ਅੱਜ ਇੱਕ ਰਿਪੋਰਟ ਆਈ ਹੈ 10% ਐਸੇ ਲੋਕ ਨੇ ਜਿਨ੍ਹਾਂ ਦੀਆਂ ਮੌਰਗੇਜ ਰਿਨਿਊ ਨਹੀਂ ਹੋ ਸਕਦੀਆਂ ਇਹ ਕੀ ਚੱਕਰ ਹੈ
9: ਉਹਦਾ ਕਾਰਨ ਹੈ ਜੀ ਐਗਜ਼ਾਮਪਲ ਦੇ ਕੇ ਦੱਸਦੀ ਆ ਪਹਿਲੀ ਗੱਲ ਤਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਜੀ
9: ਤੁਹਾਡੀ ਫਸਟ ਗੱਲ ਦਾ ਜਵਾਬ ਇਹ ਹੈ ਕਿ ਯੈਸ ਇੰਟਰਸਟ ਰੇਟ ਨਹੀਂ ਵਧਣੇ ਕਿਉਂਕਿ ਆਲਰੇਡੀ ਦੇਖੋ ਬਹੁਤ ਜ਼ਿਆਦਾ ਇਨਫਲੇਸ਼ਨ ਵੀ ਹਾਈ ਹੈ ਅਨਇੰਪਲੋਇਮੈਂਟ ਕਹਿਣ ਨੂੰ ਠੀਕ ਹੈ ਨੰਬਰ ਦਿਖਾਉਣ ਨੂੰ ਠੀਕ ਹੈ 6.6 ਪਰ ਜਿਹਨੂੰ ਪੁੱਛ ਲਓ ਉਹਦੇ ਕੋਲ ਕੰਮ ਹੈ ਨੀ ਗਾ ਜਿੰਨੇ ਵੀ ਆਪਣੇ ਟਰੱਕ ਵਾਲੇ ਵੀਰ ਨੇ ਉਹ ਟਰੱਕ ਚਲਾਉਂਦੇ 6-6 ਹਫ਼ਤੇ ਦੇ ਪੈਸੇ ਨੀ ਮਿਲਦੇ ਤੋ ਉਹ ਦੇ ਆਰ ਬਿਹਾਇੰਡ ਉਹ ਇੰਨੇ ਜ਼ਿਆਦਾ ਬਿਹਾਇੰਡ ਨੇ ਕਿ ਆਲਰੇਡੀ ਉਹਨਾਂ ਨੇ ਇਧਰੋਂ ਉਧਰੋਂ ਪੈਸੇ ਫੜ ਕੇ ਤੇ ਮੌਰਗੇਜ ਦੀਆਂ ਪੇਮੈਂਟਾਂ ਦੇਈ ਜਾਂਦੇ ਪਏ ਤੁਹਾਡੀ ਸੈਕਿੰਡ ਗੱਲ ਦਾ ਜਵਾਬ ਇਹ ਹੈ ਕਿ ਜਦੋਂ ਤਾਂ ਆਪਾਂ ਘਰ ਲਿੱਤਾ ਸੀ ਮੰਨ ਲਓ ਉਦੋਂ ਮਿਲੀਅਨ ਦਾ ਲਿੱਤਾ ਸੀ ਤਾਂ ਮੌਰਗੇਜ ਦਿੱਤੀ ਸੀ 8 ਲੱਖ ਦੀ ਹੁਣ ਉਹ ਘਰ ਡਾਊਨ ਆ ਗਿਆ 8 ਦੇ ਕਿਉਂਕਿ ਘਰਾਂ ਦੇ ਪ੍ਰਾਈਸ ਘੱਟ ਗਏ ਘਰ ਚ ਐਕੁਇਟੀ ਹੈ ਨੀ ਉਹ ਕਢਾ ਸਕਦੇ ਨੀ ਪੇਮੈਂਟਾਂ ਵੈਸੇ ਨੀ ਦਿੱਤੀਆਂ ਜਾਂਦੀਆਂ ਪਈਆਂ ਕਿਉਂਕਿ ਬਹੁਤ ਜ਼ਿਆਦਾ ਕੰਮ ਬਹੁਤ ਜ਼ਿਆਦਾ ਖਰਾਬ ਹੈ ਮਹਿੰਗਾ ਸਾਰਾ ਕੁਛ ਐਵਰੀਥਿੰਗ ਇਜ਼ ਸੋ ਐਕਸਪੈਂਸਿਵ ਐਂਡ ਰਨਿੰਗ ਲਾਈਫ ਬਹੁਤ ਜ਼ਿਆਦਾ ਡਿਫੀਕਲਟ ਹੋਈ ਹੋਈ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੌਰਗੇਜਿਸ ਹੈ ਉਹ ਰਿਨਿਊ ਨਹੀਂ ਹੋਣਗੀਆਂ ਨੋਨ ਰਿਨਿਊਅਲ ਦੱਸ ਦਾ ਵਰਡ ਇਟ ਵਿਲ ਸੇ ਚਿੱਠੀ ਲੋਕਾਂ ਨੂੰ ਆਊਗੀ ਬੈਂਕ ਤੋਂ ਆਊਗੀ ਦਿਵਸੇ ਸੋਰੀ ਇਟਸ ਅ ਨੋਨ ਰਿਨਿਊਅਲ ਤੁਸੀਂ ਆਪਣਾ ਇੰਤਜ਼ਾਮ ਕਿਤੇ ਹੋਰ ਕਰ ਲਓ ਹੁਣ ਜਦੋਂ ਆਪਣਾ ਇੰਤਜ਼ਾਮ ਕਿਤੇ ਹੋਰ ਕਰਨਗੇ ਹੋਈ ਨਹੀਂ

0: ਸਕਦਾ, ਕਿੱਦਾਂ ਹੋ ਜਾਏਗਾ ਜੇ ਪ੍ਰੋਪਰਟੀ ਚ ਐਕੁਇਟੀ ਹੈ ਨੀਗੀ? ਸੋ ਦੇ ਗੋਨਾ ਲੂਜ ਦੀ ਹਾਊਸਿਸ. ਦੈਟਸ ਨਾਟ ਏ ਗੁੱਡ ਨਿਊਜ਼, ਦੈਟਸ ਏ ਵੈਰੀ ਬੈਡ ਨਿਊਜ਼.
1: ਦੇਖੋ
0: ਦੇਰ ਆਰ ਆਲਵੇਸ, ਹਰ ਇੱਕ ਚੀਜ਼ ਦਾ ਇਲਾਜ ਤਾਂ ਜਰੂਰ ਹੁੰਦਾ, ਪਰ ਉਹ ਕਈ ਵਾਰੀ ਆਪਾਂ ਇਹ ਤਾਂ ਨਹੀਂ ਅਨਾਊਂਸ ਕਰਦੇ ਇੰਨਾ ਜ਼ਿਆਦਾ, ਕਿਉਂਕਿ ਲੰਬਾ ਹੋ ਜਾਂਦਾ. ਤੁਸੀਂ ਕਮ ਸੀ ਮੀ ਇਨ ਮਾਈ ਆਫਿਸ, ਪੁੱਛੋ ਕਿ ਆਪਾਂ ਕਿਹੜੇ ਤਰੀਕੇ ਦੇ ਨਾਲ, ਜੇ ਥੋੜੇ ਬਹੁਤ ਪੈਸੇ ਚਾਹੀਦੇ 25-35 ਹਜ਼ਾਰ, ਤਾਂ ਕਿ ਇੱਕ ਸਾਲ ਲੰਘ ਜਾਵੇ ਉਨੀ ਆ ਕਿ ਮੋਰਗੇਜ ਜਾਂ ਕਿਸ਼ਤਾਂ ਨਿਕਲ ਜਾਣ, ਤਾਂ ਉਹ ਲਾਈਕ ਦੇਅਰ ਆਰ ਇਲਾਜ. ਤੁਸੀਂ ਲੋਨ ਲੈ ਸਕਦੇ ਹੋ, ਡਿਫਰੈਂਟ ਤਰੀਕੇ ਦੇ ਨਾਲ ਲੋਨ ਲੈ ਸਕਦੇ ਹੋ, ਵਿਚ ਇਜ ਨੋਟ ਸਿਕਿਓਰਡ, ਅਨਸਿਕਿਓਰਡ ਲੋਨ ਲੈ ਸਕਦੇ ਹੋ, ਪਰ ਦੇਰ ਆਰ ਵੇਸ ਟੂ ਡੂ ਇਟ. ਤੁਸੀਂ ਮੈਨੂੰ ਕੋਂਟੈਕਟ ਕਰ ਲਓ, ਤੁਹਾਡੀ ਰਿਨਿਊਅਲ ਆਉਣ ਵਾਲੀ ਆ, ਤੁਹਾਡੇ ਕੋਲ ਕੋਈ ਵੀ ਕੁਐਸਚਨ ਹੈ ਰਿਨਿਊਅਲ ਦੇ ਉੱਤੇ ਸਪੈਸ਼ਲੀ. ਹੁਣ ਜਿਹੜੀਆਂ ਨਹੀਂ ਹੋਣਗੀਆਂ, ਪੀਪਲ ਆਰ ਆਲਰੇਡੀ ਗੋਇੰਗ ਥਰੂ ਅ ਲੋਟ ਆਫ ਸਟ੍ਰੈਸ, ਦੇ ਡੋਂਟ ਨੀਡ ਮੋਰ ਸਟ੍ਰੈਸ. ਰਿਲੀਫ ਕਰਨ ਵਾਸਤੇ ਯੈਸ ਯੂ ਕੈਨ ਕਾਲ ਮੀ, ਵੀ ਕੈਨ ਟੇਕ ਕੇਅਰ ਆਫ ਇਟ. ਲੈਟਸ ਸੀ ਕਿ ਆਪਾਂ ਦੇ ਸੋਲੂਸ਼ਨ ਕੀ ਲੱਭ ਸਕਦੇ ਹਾਂ. ਦੂਜੇ ਪਾਸੇ ਜੇ ਤੁਹਾਡੀ ਸੱਚੀ ਦੀ ਰਿਨਿਊਅਲ ਆਉਣ ਵਾਲੀ ਹੈ, ਪਰ ਤੁਸੀਂ ਠੀਕ ਠਾਕ ਹੋ, ਤੁਹਾਡੇ ਕੋਲ ਐਕੁਇਟੀ ਹੈਗੀ ਆ, ਤੁਸੀਂ ਕੋਈ ਕੋਈ ਕੋਈ ਕੰਸਰਨ ਨਹੀਂ ਆ, ਸਿਰਫ ਡੈਟਸ ਕਾਫੀ ਹਾਈ ਨੇ, ਉਹਦੇ ਕਰਕੇ ਕ੍ਰੈਡਿਟ ਸਕੋਰ ਥੱਲੇ ਡਿੱਗਦਾ ਪਿਆ. ਜੇ ਹੁਣ ਉਹਦੇ ਇਲਾਜ ਲੱਭਦੇ ਹੋ ਤਾਂ ਯੈਸ ਕੰਸੋਲੀਡੇਟ ਕਰ ਸਕਦੇ ਆ 30 ਸਾਲ ਦੀ ਐਮੋਟਾਈਜੇਸ਼ਨ, ਔਰ 35 ਦੀ, ਔਰ 40 ਦੀ, ਡਿਪੈਂਡਿੰਗ ਅਪੋਨ ਤੁਹਾਡੀ ਸਿਚੁਏਸ਼ਨ ਤੇ, ਜਾਂ ਫਿਰ ਘਟਾ ਕੇ 20 ਸਾਲ ਦੀ, ਵਿਚ ਐਵਰ ਵੇ ਯੂ ਵਾਂਟ ਇਟ, ਵੀ ਕੈਨ ਆਲਵੇਸ ਡਿਸਕਸ ਦਾ ਪਲਾਨ. ਉਹਦੇ ਨਾਲ ਕੀ ਹੋਏਗਾ, ਜਿਹੜੀਆਂ ਤੁਸੀਂ ਮਿਨੀਮਮ ਪੇਮੈਂਟਾਂ ਦਿੰਦੇ ਪਏ ਹੋ, ਤੁਸੀਂ ਭੈਣ ਭਰਾ ਨੇ ਸੈਕਿੰਡ ਮੋਰਗੇਜ ਚੱਕੀ ਹੋਈ ਆ, ਐਟਲੀਸਟ ਉਹਦਾ ਸਿਰਫ ਤੁਸੀਂ ਇੰਟਰਸਟ ਦੇਈ ਜਾਂਦੇ ਪਏ ਹੋ, ਉਹ ਸਾਰੀਆਂ ਗੈਟ ਰਿਡ ਆਫ ਕਰਕੇ ਵਨ ਇੱਕੋ ਹੀ ਪੇਮੈਂਟ ਦੇ ਵਿੱਚ ਬਣਾ ਕੇ, ਲੋਂਗਰ ਐਮੋਟਾਈਜੇਸ਼ਨ, ਬੈਟਰ ਅਫੋਰਡੇਬਿਲਿਟੀ ਦੇ ਨਾਲ, ਤੁਸੀਂ ਯੂ ਵਿਲ ਬੀ ਹੈਪੀ. ਹੁਣ ਕਈ ਵਾਰੀ ਕੀ ਹੁੰਦਾ, ਜਦੋਂ ਆਪਾਂ ਸੈਕਿੰਡ ਮੋਰਗੇਜ ਚੱਕੀ ਹੁੰਦੀ ਹੈ ਤਾਂ ਕਹਿੰਦੇ ਉਹਦੀ ਨੀ ਰਿਨਿਊਅਲ, ਜਿਹੜੀ ਪਹਿਲੀ ਮੋਰਗੇਜ ਆ ਉਹਦੀ ਨੀ ਰਿਨਿਊਅਲ.
1: ਜੁੱਤੀਆਂ ਨਵੀਆਂ ਲੈਣੀਆਂ ਉਹਦੇ ਬਿੱਲ ਆ ਜਾਂਦੇ ਆ
0: ਸੂਟ. ਤਾਂ ਉਹਦੇ ਚ ਕੀ ਹੁੰਦਾ ਕਿ ਤੁਸੀਂ ਜੇ ਮੰਨ ਲਓ ਪਹਿਲੀ ਜਿਹੜੀ ਮੋਰਗੇਜ ਹੈ ਨਾ, ਉਹਦੇ ਤੇ ਤੁਹਾਨੂੰ ਪੈਨਲਟੀ ਪੈਂਦੀ ਵੀ ਆ. ਸਮਟਾਈਮਸ ਪੀਪਲ ਕੋਲ ਵੇਰੀਏਬਲ ਹੁੰਦੀ ਆ, ਉਹਨਾਂ ਦੀ ਇੱਕ ਮਾਈਂਡ ਸੈਟ ਗੱਲ ਹੁੰਦੀ ਕਿ ਸਾਨੂੰ ਪੈਨਲਟੀ ਪੈਣੀ. ਉਹ ਸਿਰਫ 3 ਮੰਥਸ ਇੰਟਰਸਟ ਓਨਲੀ, ਇਫ ਇਸ ਵੇਰੀਏਬਲ ਓਪਨ, ਉਹਦੇ ਸਿਰਫ ਇੰਨੀ ਕੁ ਪੈਨਲਟੀ ਪੈਂਦੀ ਆ. ਉਹਦੀ ਮੈਂ ਵੈਰੀ ਰਫਲੀ ਤੁਹਾਨੂੰ ਦੱਸ ਦਿੰਦੀ, ਮੰਨ ਲਓ ਤੁਸੀਂ 5,000 ਦੀ ਕਿਸ਼ਤ ਭਰਦੇ ਪਿਓ ਪਰ ਮਹੀਨੇ, 5,000, 5,000, 5,000, 12 ਕਿਸ਼ਤਾਂ 5,000 ਦੇ ਭਰਦੇ ਪਿਓ, 3 ਮੰਥਸ ਦੀ ਜਿਹੜੀ ਪੈਨਲਟੀ ਹੋਊਗੀ 7,500 ਦੇ ਨੇੜੇ ਤੇੜੇ ਪਊਗੀ ਬਸ. ਸੋ ਉਹਦੇ ਨਾਲ ਹੋਏਗਾ ਕੀ, ਪੈਨਲਟੀ ਭਰ ਕੇ ਜਿੰਨੇ ਤੁਹਾਡੀਆਂ ਡੈਟਸ ਨੇ ਉਹਨੂੰ ਰਲਾ ਕੇ, ਜਾਂ ਸੈਕਿੰਡ ਮੋਰਗੇਜ ਜਿਹੜੀ ਆ ਉਹ ਪੇ ਆਫ ਕਰਕੇ ਇੱਕ ਮੋਰਗੇਜ ਚ ਲੈ ਆਓ. ਸਮਟਾਈਮਸ ਇਟਸ ਵਰਥ, ਯੂ ਕੈਨ ਸੇਵ ਲੋਟ ਆਫ ਮਨੀ. ਅਗੇਨ, ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਨੀਲਮ ਸਰਵ, ਮੋਰਗੇਜ ਅਲਾਇੰਸ, 6477398710. ਮੈਂ ਦੇਵ ਜੀ ਇੱਕ ਲਾਸਟ ਛੋਟੀ ਜਿਹੀ ਗੱਲ ਕਰਨਾ ਚਾਹੁੰਦੀ, ਆਈ ਐਮ ਏ ਮੋਰਗੇਜ ਬ੍ਰੋਕਰ, ਬਟ ਆਈ ਵਰਕ ਡਾਇਰੈਕਟਲੀ ਵਿਦ ਮੋਰਗੇਜ ਅਲਾਇੰਸ. ਮੈਂ ਕਿਸੇ ਦੇ ਨਾਲ ਨੀ ਕੰਮ ਕਰਦੀ, ਆਈ ਐਮ ਏ ਟੀਮ ਲੀਡ ਆਫ ਮੋਰਗੇਜ ਅਲਾਇੰਸ.
1: ਜਿਹੜਾ ਡਾਇਰੈਕਟ ਕੰਮ ਕਰਦੇ ਆ ਉਹਦੇ ਫਾਇਦੇ ਹੁੰਦੇ ਆ, ਲਿਸਨਰ ਨੂੰ ਦੱਸਣਾ ਚਾਹੁੰਦਾ, ਜਿਹੜੀਆਂ ਫੀਸਾਂ ਵਗੈਰਾ ਹੁੰਦੀਆਂ ਉਹ ਘੱਟ ਜਾਂਦੀਆਂ ਨੇ. ਜੇ ਮੈਂ ਤਾਂ ਇਹਨਾਂ ਕੋਲੇ ਲੈ ਗਿਆ, ਇਹਨਾਂ ਨੇ ਗਾਹ ਲਿਆਣਾ, ਮੈਂ ਵੀ ਚੁਆਨੀ ਵਿੱਚੋਂ ਭਾ ਲੈਣੀ ਆ. ਸੋ ਮੈਨੂੰ ਛੱਡ ਕੇ ਤੁਸੀਂ ਸਿੱਧਾ ਨੀਲਮ ਹੋਰਾਂ ਨੂੰ ਫੋਨ ਕਰੋ. ਨੀਲਮ ਜੀ ਨੰਬਰ ਦਿਓ,
0: 6477397389870.
1: ਥੈਂਕ ਯੂ ਜੀ. ਜਤਿੰਦਰ ਜੀ ਪੁਰਾਣਾ ਸਵਾਗਤ ਹੈ.
2: ਥੈਂਕ ਯੂ ਦੀਪਾ ਜੀ, ਕੀ ਹਾਲ ਚਾਲ ਜੀ, ਕਿਵੇਂ ਹੋ?
1: ਬਹੁਤ ਵਧੀਆ, ਅੱਜ ਮੌਸਮ ਬੜਾ ਵਧੀਆ.
2: ਹਾਂ, ਬਹੁਤ ਵਧੀਆ ਦੀਪਾ ਜੀ,
1: ਖੁਸ਼ੀ ਹੋ ਥੋੜੀ ਦੇਰ. ਫੇਰ ਦੇਖੋ ਜਦੋਂ ਝੱਖੜ ਝੋਲੇ ਹਨੇਰੀ ਆਈ, ਬਿਜਲੀ ਆਈ, ਚਮਕਣਗੇ ਜੇ ਗੜੇ ਵੀ ਪੈ ਸਕਦੇ ਆ.
2: ਅੱਛਾ ਜੀ,
1: ਕੱਲ ਨੂੰ ਵੀ ਇਦਾਂ ਹੀ ਆ, ਪਰਸੋਂ ਨੂੰ ਵੀ ਇਦਾਂ ਹੀ ਆ, ਚੌਥੇ ਨੂੰ ਵੀ ਇਦਾਂ ਹੀ ਆ, ਸੈਟਰਡੇ ਜਾ ਕੇ ਰਾਹ ਮਿਲਣਾ.
2: ਹਾਂ, ਵੀਕਐਂਡ ਤੇ ਠੀਕ ਹੋ ਜੂ.
1: ਹਾਂ, ਵੀਕਐਂਡ ਜੇ ਠੀਕ ਹੋ ਗਿਆ.
2: ਹਾਂਜੀ,
1: ਪਤਾ ਉੱਪਰ ਵਾਲੇ ਦਾ ਕੋਈ ਨੀ, ਜਦੋਂ ਬੈਠਾ ਹੁੰਦਾ ਚੱਲ ਐਂ ਕਰਦੇ, ਇੱਧਰ ਨੂੰ ਬੜਾ ਮੀਂਹ ਪਾ ਦੇ.
2: ਉਹ ਕਹਿੰਦੇ ਨੀ ਵਰਕ ਦਾ ਤੇ ਇੱਥੇ ਵੈਦਰ ਦਾ ਪਤਾ ਨੀ.
1: ਅੱਛਾ, ਇੱਕ ਗੱਲ ਕਹਿਣ ਲੱਗਿਆ, ਬੜੀ ਗੰਭੀਰ ਗੱਲ ਆ, ਜਿਹੜੀ ਸੋਚਣ ਵਾਲੀ ਗੱਲ ਆ.
2: ਜੀ ਜੀ.
1: ਰੱਬਾ ਤੂੰ ਹੀ ਮਿਹਰ ਕਰ.
2: ਹਾਂਜੀ,
1: ਰੱਬਾ ਤੂੰ ਹੀ ਮਿਹਰ ਕਰ, ਮੈਨੂੰ ਮੰਗਣਾ ਨੀ ਆਉਂਦਾ.
2: ਹਾਏ ਹਾਏ ਹਾਏ ਹਾਏ,
1: ਗੱਲ
2: ਸਾਰੀ ਗੱਲ ਦੇ ਭਾਈ ਲਪੇਟਲੀ ਬਸ, ਇੱਕੇ ਗੱਲ ਦੇ
1: ਵਿੱਚ ਮੈਨੂੰ ਮੰਗਣਾ ਨਹੀਂ ਹੁੰਦਾ, ਰੱਬ ਤੂੰ ਹੀ ਮਿਹਰ ਕਰ.
2: ਦੇਖੋ,
1: ਅੱਛਾ
2: ਜੀ,
1: ਤੁਸੀਂ ਕੌਟੇਜ ਦੀ ਗੱਲ ਕੀਤੀ ਸੀ ਪਹਿਲਾਂ, ਉਹਦੇ ਇੱਕ ਵਾਰ ਫੇਰ ਰੋਸ਼ਨੀ ਪਾ ਦਿਓ.
2: ਦੇ ਭਾਜੀ, 1.5 ਤੋਂ 2 ਏਕੜ ਦੇ ਵਿੱਚ ਕੌਟੇਜ ਬਣੀ ਹੈ. 2023 ਦੀ ਬਿਲਟ ਹੈ, ਕੋਈ ਪੁਰਾਣੀ ਕੌਟੇਜ ਨੀਗੀ. ਬੈਕ ਸਾਈਡ ਦੇ ਉੱਪਰ ਦੀ ਪਾਣੀ ਚੱਲਦਾ ਆ, ਤੇ ਲਗਭਗ 1.5 ਲੱਖ ਡਾਲਰ ਲੱਗੇ ਸ਼ਾਗੇ ਸੈਲਰ ਨੇ ਇਹਦੇ ਤੇ ਅਪਗ੍ਰੇਡ ਕਰਵਾਏ ਨੇ. ਜਿਹੜੀ ਕਿ ਇਨਕਲੂਡ ਨੇ, ਜਿੰਨਾ ਵੀ ਫਰਨੀਚਰ ਟੀਵੀ ਜੋ ਵੀ ਹੈਗਾ ਜੋ ਪਿਕਚਰਾਂ ਦੇਖ ਰਹੇ ਨੇ ਸਾਰਾ ਕੁਛ ਇਨਕਲੂਡਿਡ ਆ, ਕੁਛ ਵੀ ਲੈ ਕੇ ਨਹੀਂ ਜਾਣਾ ਉਹਨੇ।
1: ਮੈਂ ਲਿਸਨਰ ਨੂੰ ਦੱਸਦਾ ਜਿਨ੍ਹਾਂ ਨੂੰ ਥੋੜਾ ਬਹੁਤ ਗਿਆਨ ਹੈ ਕੋਟੇਜ ਦਾ, ਜਦੋਂ ਕੋਟੇਜ ਵਿਕਦੀ ਆ ਉਹ ਚ ਸਮਾਨ ਨੀ ਮੂਵ ਕਰਦੇ, ਇਨਕਲੂਡਿੰਗ ਹਰ ਇੱਕ ਸਮਾਨ, ਹਰ ਇੱਕ ਚਮਚਾ, ਹਰ ਇੱਕ ਮੇਜ ਕੁਰਸੀਆਂ ਚਾਹੇ ਅੰਦਰ ਪਈਆਂ ਚਾਹੇ ਬਾਹਰ ਪਈਆਂ, ਕੋਈ ਪੱਥਰ ਪਿਆ, ਕੋਈ ਡੈਕੋਰੇਸ਼ਨ ਦੇ ਪੀਸ ਆ ਘਰ ਦੇ ਅੰਦਰ ਲੱਗੇ ਆ ਬਾਹਰ ਲੱਗਿਆ, ਐਵਰੀਥਿੰਗ ਇਨਕਲੂਡਿਡ
2: ਇਨਕਲੂਡਿਡ ਐਵਰੀਥਿੰਗ। ਸੋ ਦੇਵ ਭਾਜੀ ਇਹਦੇ ਵਿੱਚ 2025 ਦੇ ਵਿੱਚ ਏਅਰਬੀਨਬੀ ਤੇ ਬਿਜ਼ਨਸ ਕੀਤਾ ਸੀਗਾ ਲਗਭਗ $90,000 ਦਾ। ਸੋ ਇੱਕ ਵਾਰੀ ਇਨਵੈਸਟਮੈਂਟ ਕਰਨੀ ਹੈ ਕਿਸੇ ਨੇ ਵੀ ਤੇ ਸਾਰੀ ਉਮਰ ਦੇਵ ਭਾਜੀ ਇਹਦੇ ਵਿੱਚ ਪੈਸੇ ਆਈ ਜਾਣੇ ਆ, ਤੇ ਇਹਦੀ ਜਿਹੜੀ 90,000 ਇਨਕਮ ਆ ਜੇ ਅੱਜ ਦੀ ਡੇਟ ਵਿੱਚ ਆਪਾਂ ਮੋਰਗੇਜ ਦੀ ਪੇਮੈਂਟ ਕਰੀਏ ਕਿਤੇ ਲਾਗੇ ਜਾ ਕੇ 4-4.5 ਲੱਖ ਸ਼ੇ ਦੀ ਪੇਮੈਂਟ ਬਣਨੀ ਆ। ਸੋ ਤੁਹਾਡੇ ਕੋਲ 4-4.5 ਹਜ਼ਾਰ ਦਾ ਪ੍ਰੋਫਿਟ ਬਣ ਜਾਣਾ ਹਰੇਕ ਮਹੀਨੇ ਦੇ ਵਿੱਚੋਂ ਜੇ ਤੁਸੀਂ ਇਹਨੂੰ ਖੁਦ ਮੈਨੇਜ ਕਰਦੇ ਆ। ਸੋ ਬੜੀ ਖੂਬਸੂਰਤ ਪ੍ਰੋਪਰਟੀ ਆ, 1.5-2 ਏਕੜ ਚ ਬਣੀ ਆ, ਕੋਟੇਜ 2 ਘੰਟੇ ਲੱਗਦੇ ਬ੍ਰੈਂਪਟਨ ਤੋਂ। ਨਾਲ ਹੋਰ ਦੇਵ ਭਾਜੀ ਕੀ ਗੱਲਬਾਤ ਇਹਦੇ ਉਸ ਏਰੀਏ ਦੇ ਵਿੱਚ ਜਿਹੜੀਆਂ ਹੋਰ ਵੀ ਕੋਟੀਆਂ ਬਣਨੀਆਂ ਨੇ ਜਿਹੜੀਆਂ ਪਹਿਲਾਂ ਵਿਕੀਆਂ ਨੇ ਉਹਨਾਂ ਦੀ ਪ੍ਰਾਈਸ ਦੱਸ ਦਿਆਂਗੇ, 13-13, 14-15 ਲੱਖ ਦੀਆਂ ਵਿਕੀਆਂ ਨੇ। ਪਲੱਸ ਦੇ ਭਾਜੀ ਵਿੱਚ ਉਹਦੇ ਕਲੱਬ ਹਾਊਸ ਬਣਿਆ ਜਿਹਦੇ ਵਿੱਚ ਸਵੀਮਿੰਗ ਪੂਲ ਬਣਨਾ, ਜਿਹਦੇ ਵਿੱਚ ਜਿਮ ਬਣਨਾ, ਜਿਹਦੇ ਵਿੱਚ
1: ਬੈਠਣ ਨੂੰ ਜਗ੍ਹਾ ਬਣਨੀ ਸੈਂਟਰ ਜਿਹਾ ਹੋਣਾ,
2: ਬੇਸਿਕਲੀ ਬਾਰਬੀਕਿਊ ਵਗੈਰਾ ਤੁਸੀਂ ਬਹਿ ਕੇ ਕਰ ਸਕਦੇ ਹੋ, ਤੁਸੀਂ ਕਰ ਸਕਦੇ ਹੋ, ਕਮਿਊਨਿਟੀ ਦੇ ਲਈ ਬਣਾਉਣਾ।
1: ਤੁਸੀਂ ਕੱਲ ਮੈਨੂੰ ਪੇਪਰ ਵਰਕ ਜਿਹਾ ਦਿਖਾ ਰਹੇ ਸੀ ਕੰਪਿਊਟਰ ਤੇ, ਜਿਹੜੀਆਂ ਜਦੋਂ ਤੁਸੀਂ ਦਿਖਾ ਰਹੇ ਸੀ ਕਈ ਪ੍ਰੋਪਰਟੀਆਂ ਜਿਹੜੀਆਂ ਕਿ ਬਹੁਤ ਛੋਟੀਆਂ ਨੇ ਉਹ ਵੀ 7-8, 8.5 ਨੂੰ ਲੱਗੇ ਹੋਏ ਤੇ 25-30 ਸਾਲ ਪੁਰਾਣੀਆਂ ਨੇ।
2: ਬਿਲਕੁਲ ਦੇ ਭਾਜੀ ਇਹ ਪ੍ਰੋਪਰਟੀ ਨਵੀਂ ਹੈ, 2023 ਦੀ ਬਣੀ ਹੈ, ਹੁਣ 2023 ਦੀ ਬਣੀ ਹੈ, ਇਹਦਾ ਪਿਛਲੇ 2 ਸਾਲ ਦਾ ਰਿਕਾਰਡ ਦਿਆਂਗੇ। ਦੇ ਭਾਜੀ ਗੱਲ ਕੀ ਆ, ਜੇ ਅੱਜ ਦੀ ਡੇਟ ਦੇ ਵਿੱਚ ਦੇ ਭਾਜੀ ਆਪਾਂ ਇੱਥੇ ਕੋਈ ਮਕਾਨ ਲੈ ਰਹੇ ਹਾਂ, ਕੋਈ ਵੀ ਨੀ ਤੁਹਾਨੂੰ ਦਿਖਾ ਰਿਹਾ ਵੀ ਇਹਦੇ ਵਿੱਚੋਂ ਕਿੰਨਾ ਰੈਂਟ ਆ ਰਿਹਾ ਕਿ ਨਹੀਂ ਆ ਰਿਹਾ, ਉਹ ਤੁਹਾਡੀ ਥੈਡ ਕਾ, ਪਰ ਇਹਦੇ ਵਿੱਚ ਆਪਾਂ ਜਿਹੜੀਆਂ ਬੁਕਿੰਗਾਂ ਅੱਗੇ ਹੋਈਆਂ ਉਹ ਵੀ ਇਹਨਾਂ ਨੂੰ ਦੇ ਦੇਣੀ,
1: ਉਹ ਵੀ ਫਾਰਵਰਡ ਹੋ ਜਾਣੀ,
2: ਉਹ ਵੀ ਫਾਰਵਰਡ ਹੋਣੀ ਆ ਜਿਹੜੇ ਆਪਾਂ ਪਿਛਲੇ ਸਾਲ
1: ਤੁਸੀਂ ਪੈਸੇ ਦੱਸ ਰਹੇ ਹੋ, ਇੰਨੇ ਪੈਸੇ ਬਚ ਰਹੇ ਆ ਜਾਂ ਬਣ ਰਹੇ ਆ, ਇਹਦਾ ਪ੍ਰੂਫ ਹੈ ਤੁਹਾਡੇ ਕੋਲ?
2: ਪ੍ਰੂਫ ਦੇ ਭਾਜੀ,
1: ਠੀਕ ਆ,
2: ਉਹ ਸਾਰਾ ਕੁਝ ਡਿਟੇਲ ਦੇਵਾਂਗੇ। ਜਨਵਰੀ ਵਿੱਚ 8,000 ਦੀ ਸੇਲ ਆ, ਫਰਵਰੀ ਵਿੱਚ 12,000
1: ਵੀ
2: ਹੈਗੀ ਆ, ਉਹ ਸਾਰੀ ਡਿਟੇਲ ਦੇਣੀ ਦੇ ਭਾਜੀ,
1: ਠੀਕ ਆ,
2: ਉਹ ਸਾਰਾ ਕੁਝ ਆ ਗਿਆ। ਪਲੱਸ ਜਿਹੜੀਆਂ ਅੱਗੇ ਬੁਕਿੰਗਾਂ ਚੱਲਦੀਆਂ ਉਹ ਵੀ ਇਹਨਾਂ ਦੀ ਹੋ ਗਈਆਂ। ਦੇ ਭਾਜੀ ਇੱਕ ਹੋਰ ਗੱਲ ਛੋਟੀ ਐਡ ਕਰ ਲੈਣਾ, ਵੀਕ ਡੇ ਦੇ ਵਿੱਚ ਜੇ ਇਹਨੂੰ ਬੁੱਕ ਕਰਨਾ ਚਾਹੁੰਦੇ ਹੋ ਕੋਈ ਵੀ ਜਾਣਾ, ਇਹਦਾ ਵੀਕ ਦੇ ਵਿੱਚ 15-16 ਰੈਂਟ ਆ ਦੇ ਭਾਜੀ,
1: ਠੀਕ ਆ,
2: ਤੇ ਵੀਕਐਂਡ ਦੇ ਸਿਰਫ 2 ਦਿਨ, ਜੇ ਫਰਾਈਡੇ ਸੈਟਰਡੇ ਜਾਣਾ ਆ ਜਾਂ ਸੈਟਰਡੇ ਸੰਡੇ ਜਾਣਾ, $1,800 ਰੈਂਟ ਆ,
1: ਠੀਕ ਆ।
2: ਸੋ ਹੁਣ ਵੀ ਤੁਸੀਂ ਜਾ ਕੇ ਦੇਖ ਲਓ, ਕੋਈ ਵੀ ਵੀਕਐਂਡ ਅਵੇਲੇਬਲ ਨਹੀਂ ਪਿਆ।
1: ਸੋ ਤੁਸੀਂ ਆਪਾਂ ਜੋ ਗੱਡੀ 'ਚ ਜਾ ਰਹੇ ਸੀ
2: ਜੀ,
1: ਕਈ ਕਹਿੰਦੇ ਵੀ ਵੀਕਐਂਡ ਤੇ ਦੇਖ ਕੇ ਆਉਣੀ ਆ, ਵੀਕਐਂਡ ਤੇ ਦੇਖ ਨਹੀਂ ਸਕਦੇ?
2: ਨਹੀਂ ਦੇ ਭਾਜੀ, ਨੋ,
1: ਵੀਕਡੇ ਦੇ ਵਿਚਾਲੇ ਦੇਖ ਸਕਦੇ ਜਾਂ ਫੋਟੋਆਂ ਦੇਖ ਲਓ
2: ਯਾ। ਸੋ ਏਦਾਂ ਦੀ ਕੋਟੇ ਲੈਣਾ ਚਾਹੁੰਦੇ ਹੋ, 2 ਜਣੇ ਰਲ ਕੇ ਲੈਣਾ ਚਾਹੁੰਦੇ ਹੋ, ਕੱਲ ਵੀ ਕਾਫੀ ਕਾਲਾਂ ਸੀ ਸਾਨੂੰ, ਸੁਰਤ ਨਹੀਂ, ਇਹ ਵਾਲੇ ਦਿਨ ਪ੍ਰੋਪਰਟੀ ਰੁਕਣੀ ਨਹੀਂ। ਨੰਬਰ ਸਾਡਾ ਕਮਾ ਲਓ 416-265-2222। ਬਾਕੀ ਦੀ ਗੱਲਬਾਤ ਚ ਬਾਅਦ ਚੋ ਕਰਾਂਗੇ, ਸਭ ਤੋਂ ਪਹਿਲਾਂ ਤੁਹਾਨੂੰ ਇਹਦੀਆਂ ਫੋਟੋਆਂ ਤੇ ਲਿੰਕ ਅਸੀਂ ਕਰ ਲਾਂਗੇ, ਉੱਥੇ ਤੁਸੀਂ ਦੇਖ ਸਕਦੇ ਹੋ ਇਹਦੀ ਬੁਕਿੰਗ ਤੇ ਕਿੱਦਾਂ ਦੀ ਹੈਗੀ ਆ। 416-265-2222, 416-265-2222।
3: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
4: ਨਹੀਂ ਨਹੀਂ,
5: ਤੂੰ ਚੋਰ ਹੈਂ, ਧੋਖੇਬਾਜ਼ ਹੈਂ,
6: ਕੰਪਨੀ ਨਾਲ ਧੋਖਾ ਕੀਤਾ,
7: ਚੋਰ ਹੈਂ ਤੂੰ।
8: ਕ੍ਰਿਮੀਨਲ ਡਿਫੈਂਸ ਲਾਇਰ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ। ਕਾਲ 647-871-5000, 647-871-5000।
9: ਕੋਈ ਨਾ ਕੋਈ ਨਾ, ਅੱਜ ਤੇਰੀ ਤਰੀ ਬਣਾਉ, ਮਿਰਚਾਂ ਪਾ ਕੇ ਚੰਗਾ ਰਾਲਾ ਲਾਉ।
10: ਕਿਉਂ ਇਹਦੇ ਮਗਰ ਪਏ ਹੋ ਤੁਸੀਂ? ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ। ਰੇ ਲੋਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ, 905-450-2800, 450-2800। ਇੰਡੀਅਨ ਫਰੂਟ ਲੈਂਡ ਤੇ ਮੈਗਾ ਸੇਲ ਲਗਾ ਦਿੱਤੀ ਹੈ ਜੀ। ਪਿਲਸਬਰੀ ਚੱਕੀ ਆਟਾ 20 ਪਾਉਂਡ 10.99 ਦਾ, ਸਵਰਨ ਚੱਕੀ ਆਟਾ 20 ਪਾਉਂਡ 10.99 ਦਾ, ਪਿਲਸਬਰੀ ਮਲਟੀ ਗ੍ਰੇਨ ਆਟਾ 20 ਪਾਉਂਡ 12.99 ਦਾ, ਮਧਾਣੀ ਦਾ ਦੇਸੀ ਘਿਓ 22.99 ਦਾ, ਟਾਟਾ ਪ੍ਰੀਮੀਅਮ ਟੀ ਜਾਂ ਟਾਟਾ ਗੋਲਡ ਟੀ 9.99 ਦੀ 1 ਕਿਲੋ, ਮਸੂਰ ਦਾਲ ਚਣਾ ਦਾਲ 3.99 ਦੇ 4 ਪਾਉਂਡ ਹੈ, ਗੋਭੀ 1.99 ਈਚ, ਮਸਟਰਡ ਆਲ 15 ਲੀਟਰ 17.99 ਦੇ ਮਿਲੇਗਾ, ਤੇ 7 ਦੀਆਂ 7 ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ। ਇੰਡੀਅਨ ਫਰੂਟ ਲੈਂਡ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 ਬੀ ਸਟੀਲਜ਼ ਐਵਨਿਊ ਨੀਅਰ ਟੋਪ ਰਮ ਯੂਨਿਟ 32,
1: 905-460-9099 905-460-9099 ਇਹਨਾਂ ਦਾ ਨੰਬਰ ਹੈ। ਸੱਜਣਾ, ਜ਼ਿੰਦਗੀ ਅੰਦਰ ਖੁਸ਼ ਰਹਿਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ। ਬਸ ਨੀਡ ਅਤੇ ਵਾਂਟ, ਲੋੜ ਕੀ ਹੈ ਔਰ ਚਾਹੁੰਦੇ ਕੀ ਹੋ, ਇਸ ਦਾ ਧਿਆਨ ਰੱਖਿਓ।
4: ਓਏ ਛਛੁੰਦਰ, ਇੱਧਰ ਆ, ਤੇਰਾ ਦਾਦਾ ਕਿੱਥੇ ਆ?
5: ਅੰਕਲ ਜੀ, ਦਾਦਾ ਜੀ ਤਾਂ ਮੇਰੇ 10 ਦਿਨ ਪਹਿਲਾਂ ਹੀ ਚੱਲ ਵਸੇ।
4: ਹੈ, ਕੀ ਹੋਇਆ ਯਾਰ ਉਹਨਾਂ ਨੂੰ?
5: ਹੋਇਆ ਕੁਛ ਨਹੀਂ, ਯੋਗਾ ਕਰ ਰਹੇ ਸੀ, ਕਰਦੇ ਕਰਦੇ ਚਲੇ ਗਏ।
4: ਯੋਗਾ ਕਰਦੇ ਕਰਦੇ ਹੋ ਗਏ? ਮੈਂ
5: ਉਹ ਬਾਬਾ ਜੀ ਨਾ ਟੀਵੀ ਤੇ ਯੋਗਾ ਸਿਖਾ ਰਹੇ ਸੀ ਤੇ ਕਹਿ ਰਹੇ ਸੀ ਸਾਹ ਅੰਦਰ ਖਿੱਚੋ, ਜਦੋਂ ਮੈਂ ਕਹਾਂਗਾ ਤਾਂ ਹੀ ਛੱਡਣਾ। ਅਚਾਨਕ ਲਾਈਟ ਚਲੀ ਗਈ, ਫਿਰ 3 ਘੰਟੇ ਬਾਅਦ ਆਈ, ਉਸ ਵੇਲੇ ਤੱਕ ਦਾਦਾ ਜੀ ਵੀ
6: ਫਿੱਟੇ ਮੂੰਹ ਤੇਰੇ।
1: ਅੱਛਾ ਜਤਿੰਦਰ ਜੀ,
2: ਯੈਸ ਸਰ,
1: ਤੁਸੀਂ ਇੱਕ ਸੈਮੀ ਡਿਟੈਚ ਤੇ ਡਿਟੈਚ ਦੀ ਗੱਲ ਕਰ ਰਹੇ ਸੀ ਹੁਣੀ
2: ਜੀ। ਦੇ ਭਾਜੀ, ਪ੍ਰੋਪਰਟੀ ਹੈ ਆਪਣੇ ਕੋਲ ਬ੍ਰੈਂਪਟਨ ਦੇ ਵਿੱਚ, ਇਹ ਫੁੱਲੀ ਅਪਗ੍ਰੇਡ ਪ੍ਰੋਪਰਟੀ ਹੈ, 4 ਬੈਡਰੂਮ ਪਲੱਸ ਆਫਿਸ ਸੈਕਿੰਡ ਫਲੋਰ ਤੇ ਆ, ਜਾਂ ਤੁਸੀਂ ਉੱਪਰ ਇੱਕ ਹੋਰ ਬੈਡਰੂਮ ਬਣਾਉਣਾ ਉਹ ਵੀ ਬਣਾ ਸਕਦੇ ਹੋ, ਤੇ ਜੇ ਬੱਚਿਆਂ ਦੇ ਪਲੇਅ ਗਰਾਊਂਡ ਬਣਾਉਣਾ ਚਾਹੁੰਦੇ ਹੋ ਪਲੋ ਤੁਸੀਂ ਬਣਾ ਸਕਦੇ ਹੋ ਖੇਡਣ ਦੇ ਲਈ। 4 ਬੈਡਰੂਮ ਪਲੱਸ ਆਫਿਸ ਸੈਕਿੰਡ ਫਲੋਰ ਤੇ ਨੇ, ਮੇਨ ਫਲੋਰ ਤੇ ਤੁਹਾਡੇ ਕੋਲ ਲਿਵਿੰਗ ਤੇ ਡਾਇਨਿੰਗ, ਇੱਕ ਫੈਮਿਲੀ ਰੂਮ ਹੈ, ਨਾਲ ਬ੍ਰੇਕਫਾਸਟ ਏਰੀਆ ਆ, ਬਿਊਟੀਫੁਲ ਕਿਚਨ ਲੱਗੀ ਹੋਈ ਹੈ, ਪਲੱਸ ਖਾਸ ਗੱਲ ਕੀ ਹੈ, 2 ਬੈਡਰੂਮ ਦੀ ਲੀਗਲ ਬੇਸਮੈਂਟ ਆਉਂਦੀ ਇਸ ਪ੍ਰੋਪਰਟੀ ਦੇ ਵਿੱਚ। ਸੋ 2 ਬੈਡਰੂਮ ਦੀ ਲੀਗਲ ਬੇਸਮੈਂਟ ਦੇ ਭਾਜੀ, ਕੱਪੜ ਰਹਿ ਰਹੇ ਨੇ ਇਸ ਸਮੇਂ, $1,500-1,600 ਰੈਂਟ ਦੇ ਰਹੇ ਨੇ, ਤੇ ਇੱਕ ਬੈਡਰੂਮ ਖਾਲੀ ਪਿਆ। ਜੇ ਤੁਸੀਂ ਇਸ ਪ੍ਰੋਪਰਟੀ ਨੂੰ ਲੈਣਾ ਚਾਹੁੰਦੇ ਹੋ, ਸੈਲਰ ਮੋਟੀਵੇਟ ਨੇ, ਪਲੱਸ ਖਾਸ ਗੱਲ ਕੀ ਹੈ, ਡਬਲ ਕਾਰ ਗਰਾਜ, ਡੀਟੈਚ ਮਕਾਨ ਆ, 4 ਗੱਡੀਆਂ ਡਰਾਈਵੇ ਚ ਖੜਦੀਆਂ, 2 ਗਰਾਜ ਦੇ ਅੰਦਰ, 6 ਗੱਡੀਆਂ ਦੀ ਖੁੱਲੀ ਡੁੱਲੀ ਪਾਰਕਿੰਗ ਹੈ, ਬਹੁਤ ਸਾਰੇ ਪੈਸੇ ਲਾਏ ਹੋਏ ਨੇ ਤੁਸੀਂ। ਤੁਹਾਡੇ ਕੋਲ ਕੋਈ ਟਾਊਨ ਹਾਊਸ ਐਂਡ ਯੂਨਿਟ, ਤੁਹਾਡੇ ਕੋਲ ਕੋਈ ਸਟੈਕ ਟਾਊਨ ਹਾਊਸ ਹੈ, ਤੁਹਾਡੇ ਕੋਲ ਕੋਈ ਸੈਮੀ ਡਿਟੈਚ ਮਕਾਨ ਹੈ, ਤੁਹਾਡੇ ਕੋਲ ਕੋਈ ਪੁਰਾਣੀ ਪ੍ਰੋਪਰਟੀ ਹੈ, ਤੁਸੀਂ ਉਸ ਪ੍ਰੋਪਰਟੀ ਨੂੰ ਇਹਦੇ ਨਾਲ ਅਪਗ੍ਰੇਡ ਕਰਨਾ ਚਾਹੁੰਦੇ ਹੋ, ਉਹ ਵੀ ਆਪਸ਼ਨ ਅਵੇਲੇਬਲ ਹੈ। ਨੰਬਰ ਸਾਡਾ ਡਾਇਲ ਕਰ ਲਿਓ, 416-266-2222, 416-266-2222। ਇੱਕ ਮਾਡਰਨ ਤਰੀਕੇ ਦਾ ਦੇ ਭਾਈ ਪ੍ਰੋਪਰਟੀ ਆਈ ਆਪਣੇ ਕੋਲ ਸੇਮ ਸਾਊਡਿੰਗ ਦੇ ਵਿੱਚ, ਓਪਨ ਕਨਸੈਪਟ ਹੈ, ਅਪਗ੍ਰੇਡਡ ਕਿਚਨ ਹੈ ਤੇ ਲਿਵਿੰਗ ਫੈਮਿਲੀ ਡਾਇਨਿੰਗ ਹੈਗਾ ਸਾਰਾ ਕੁਝ ਦੇ ਭਾਜੀ ਪ੍ਰੋਪਰਟੀ ਦੇ ਵਿੱਚ। ਮਗਲੇ ਪਾਸੇ ਰਵੀਨ ਲੋਟ ਹੈ, ਡਬਲ ਕਾਰ ਗਰਾਜ ਹੈ, ਬਹੁਤ ਰੀਜਨੇਬਲ ਤੇ ਪ੍ਰਾਈਸ ਤੇ ਲਾਈ ਹੋਈ ਹੈ, ਸੈਲਰ ਮੋਟੀਵੇਟ ਨੇ, ਡੈਕ ਲਗਾ ਮਗਰ ਪੈਟੀਓ ਬਣਿਆ ਆ, ਤਾਂ ਵੀ ਸਾਡਾ ਨੰਬਰ ਡਾਇਲ ਕਰ ਲਿਓ, 416-266-2222। ਤੁਹਾਡੇ ਕੋਲ ਸੈਮੀ ਆ ਜਾਂ ਟਾਊਨ ਹੈ, ਸਿੰਗਲ ਕਾਰ ਗਰਾਜ ਹੈ, ਅਪਗ੍ਰੇਡ ਕਰਨਾ ਚਾਹੁੰਦੇ, ਦੋਨੋਂ ਪ੍ਰੋਪਰਟੀਆਂ ਬਹੁਤ ਰੀਜਨੇਬਲ ਪ੍ਰਾਈਸ ਤੇ ਮਿਲ ਜਾਣੀਆਂ, 416-266-2222।
7: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ, ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ ਪਲੱਸ ਸਪੈਸ਼ਲ ਕ੍ਰੈਡਿਟਸ, ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ। ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ, ਸਾਨੂੰ ਕਾਲ ਕਰਿਓ 647-946-2525-647-9462526।
11: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
12: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
11: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 647-429-4040, ਟਿੱਕਾ ਜੰਕਸ਼ਨ 2958 ਕੁਈਨ ਸਟ੍ਰੀਟ ਈਸਟ, ਯੂਨਿਟ 26, ਬ੍ਰੈਂਪਟਨ।
13: ਓ ਲੈ ਬਈ ਸ਼ਿੰਦਿਆ, ਕੱਲ ਤੂੰ ਬੜਾ ਦੁਖੀ ਸੀ।
14: ਓ ਹਾਂ ਯਾਰ, ਕੱਲ ਨਾ ਘਰ ਵਾਲੇ ਕੀ ਦੱਸਾਂ, 25,000 ਰੁਪਏ ਦੀ ਸਾੜੀ ਲੈ ਕੇ ਆਈ।
13: ਅੱਛਾ, ਤੇ ਅੱਜ ਬੜਾ ਖੁਸ਼ ਆ।
14: ਖੁਸ਼ ਹੋਵਾਂ ਨਾ, ਅੱਜ ਉਹੀ ਸਾੜੀ ਤੇਰੀ ਘਰ ਵਾਲੀ ਨੂੰ ਦਿਖਾਉਣ ਗਈ ਆ।
13: ਹੈਂ,
6: ਫਿੱਟੇ ਮੂੰਹ ਤੇਰੇ।
15: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕਾਜ਼ ਵੀ ਕੇਅਰ।
16: यार क्लोजिंग नेड़े आ गई, पेपर वर्क हजे भी कंप्लीट नहीं होया।
17: ओहो फिकर ना करो, कॉल करो रविंदर तंबर या हरमन टिल्लो नू, रियल एस्टेट लॉ विच ट्रस्टेड टीम, परचेजेस, सेल क्लोजिंग्स, रीफाइनेंसिंग, मॉर्गेजेस, बोरोवर ते लेंडर साइड दोवां लई एक्सपर्ट लीगल सर्विसेज।
16: कर होवे या कमर्शियल बिजनेस डील, हर क्लोजिंग नू बनाया जांदा है स्मूथ सिंपल ते स्ट्रेस फ्री। अज ही विजिट करो 448500 डोरब्रम रोड ब्रैम्पटन ऑन L60 5C6।
17: कॉल रविंदर तंबर
1: उठन तो बाद उन्हां दा अगला मुद्दा तुसीं होवोगे।
18: बाबा जी बड़े पापड़ मेल मेल देख ले ने, कोई गल नहीं बनती। बाबा जी प्रसाद चढ़ाऊंगा, $50 का प्रसाद चढ़ाऊंगा। बाबा जी मेरा बिजनेस चला दियो।
19: ओए मैनू क्यों डिस्टर्ब कर रहे हैं, देव तात्रे नु कॉल कर, रेडियो ते अपने कारोबार दी ऐड चला भाई। स्पेशल पैकेज ने उना कोल, फोन कर 416-677-0609।
20: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਜ਼ ਵੈਲ, ਦਾ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾ ਕਰਨਾ ਹੈ ਇਨ ਦਾ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦਾ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜਿਸਟ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਹੈ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
21: 32-55-80 ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
17: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828, 905-450-2828।
22: Another Don Clean with the Don Ducks.
23: Oh, he's doing dishes with Don Platinum.
24: The only soap trusted to save wildlife affected by oil.
23: And Platinum removes up to 99% of grease and food residue, so he doesn't have to work so hard.
24: Well, Platinum.
22: This is AM 530, CHLO AM, serving Brampton, Mississauga, Toronto, the GTA, and the world at am530.ca. Another Don Clean with the Don Ducks.
23: Oh, he's doing dishes with Don Platinum.
24: The only soap trusted to save wildlife affected by oil.
23: And Platinum removes up to 99% of grease and food residue, so he doesn't have to work so hard.
24: Well, flap my wings. What'll he do with all that unused elbow grease?
23: Organize the fridge, the spice rack, the junk drawer.
24: What are you quacking on about? He's gonna make enchiladas.
23: More dishes? That's giving this duck goosebumps.
22: Don Platinum, the better grease getter. The opinions expressed in the following program are those of the host and their guests and do not reflect the views and opinions of the management and staff of CHLO AM 530.
25: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
26: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
0: This is Vatnu Dur Radio.

ਗੁੱਡ ਆਫਟਰਨੂਨ ਜੀ, ਸਤਿ ਸ਼੍ਰੀ ਅਕਾਲ ਸਾਡੇ ਸਾਰੇ ਪਿਆਰੇ ਲਿਸਨਰਸ ਨੂੰ, ਸਾਡੇ ਵੱਲੋਂ ਵਤਨ ਦੂਰ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ, ਔਰ ਉਮੀਦ ਕਰਦੇ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ, ਸੋ ਸਾਰੇ ਵਧੀਆ ਹੋਵੋਗੇ। ਸਾਰੇ ਜਿਹੜੇ ਰਹੋ ਚੜ੍ਹਦੀ ਕਲਾ ਦੇ ਵਿੱਚ, ਇਸ ਚੀਜ਼ ਦੀ ਅਸੀਂ ਜਿਹੜੀ ਜੀ ਆਸ ਕਰਦੇ ਹਾਂ, ਔਰ ਆਸ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਵੀ ਅਸੀਂ ਲੈ ਕੇ ਤੁਹਾਡੇ ਤੱਕ 9 ਜੂਨ ਦਾ ਪ੍ਰੋਗਰਾਮ ਲੈ ਕੇ ਪੇਸ਼ ਕਰ ਰਹੇ ਹੈਗੇ ਜੀ। 1 ਘੰਟੇ ਦਾ ਆਪਣਾ ਸਾਥ ਹੈ ਜੀ, ਉਹਦੇ ਵਿੱਚ ਜਿਹੜੀ ਜੀ ਅਸੀਂ ਤੁਹਾਨੂੰ ਤੀਆਂ ਦੀ ਜਾਣਕਾਰੀ ਦੇਵਾਂਗੇ, ਕਿਹੜੇ ਕਿਹੜੇ ਸਿੰਗਰਸ ਆ ਰਹੇ ਆ, ਕਿੱਥੇ ਕਿੱਥੇ ਤੁਸੀਂ ਜਿਹੜੀਆਂ ਜੀ ਟਿਕਟਸ ਆਪਣੀਆਂ ਪਰਚੇਸ ਕਰ ਸਕਦੇ ਆ, ਕੀ ਕੀਮਤ ਆ ਜਿਹੜੀ ਜੀ ਟਿਕਟ ਦੀ, ਤੇ ਜਿੱਥੇ ਕਿ ਅਸੀਂ ਜਿਹੜਾ ਜੀ ਕੱਲ ਕੁਛ ਕੁ ਟਿਕਟਾਂ ਜਿਹੜੀਆਂ ਜੀ ਤੀਆਂ ਦੇ ਮੇਲੇ ਜੀ ਐਜ਼ ਅ ਕਮਿਊਨਿਟੀ ਦੇ ਵਿੱਚ ਸਾਡੀਆਂ ਕੁਛ ਕੁ ਭੈਣਾਂ ਨੂੰ ਜਿਹੜੀਆਂ ਜੀ ਫ੍ਰੀ ਵੀ ਦਿੱਤੀਆਂ ਸੀ। ਸੋ ਇੱਦਾਂ ਹੀ ਜਿਹੜਾ ਜੀ ਅਸੀਂ ਕੁਛ ਨਾ ਕੁਛ ਹੋਰ ਕੰਟੈਸਟ ਜਿਹੜਾ ਜੀ ਰੇਡੀਓ ਤੇ ਜ਼ਰੂਰ ਕਰਦੇ ਰਿਹਾ ਕਰਾਂਗੇ। ਸੋ ਤੀਆਂ ਦਾ ਮੇਲਾ, ਤੀਆਂ ਦਾ ਮੇਲਾ, ਤੀਆਂ ਦਾ ਮੇਲਾ, ਜੀ ਹਾਂ, ਤੀਆਂ ਦਾ ਮੇਲਾ ਜਿਹੜਾ ਜੀ 24ਵੇਂ ਸਾਲ ਦਾ ਤੀਆਂ ਦਾ ਮੇਲਾ 21 ਜੂਨ ਨੂੰ ਜਿਹੜਾ ਜੀ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ ਹੋਣ ਜਾ ਰਿਹਾ ਹੈਗਾ। ਬਹੁਤ ਸਾਰੇ ਕਲਾਕਾਰ ਤੇ ਬਹੁਤ ਸਾਰੇ ਗਿਫਟ ਜਿਹੜੇ ਜੀ ਲੈ ਕੇ ਅਸੀਂ ਤੁਹਾਡੇ ਲਈ ਪਹੁੰਚ ਚੁੱਕੇ ਹੈਗੇ ਆ। ਟਿਕਟ ਤੁਸੀਂ ਜਿਹੜੀਆਂ ਜੀ ਆਪਣੀਆਂ ਰਾਖਵੀਂ ਕਰ ਸਕਦੇ ਹੈਗੇ ਆ megastarevents.com ਤੋਂ, megastarevents.com ਤੋਂ $30 ਦੀ ਜਿਹੜੀ ਹੈ ਜੀ ਟਿਕਟ ਹੈਗੀ ਆ, ਇੰਕਲੂਡਿੰਗ ਟੈਕਸ ਜਿਹੜੀ ਜੀ ਇਹ ਟਿਕਟ ਹੈਗੀ ਆ, ਕੋਈ ਵੀ ਜਿਹੜੀ ਹੈ ਜੀ ਐਡੀਸ਼ਨਲ ਫੀਸ ਉਹਦੇ ਤੇ ਨਹੀਂ ਹੈਗੀ ਆ। VVIP ਲੈਣੀ ਆ $100, VIP $50 ਦੀ, ਇਹ ਸਾਰੀਆਂ ਟਿਕਟਾਂ ਇੰਕਲੂਡਿੰਗ ਜਿਹੜੀਆਂ ਜੀ ਟੈਕਸਿਸ ਹੈਗੀਆਂ ਆ। ਔਰ ਤੁਸੀਂ ਜਿਹੜੀ ਆ ਜੀ VVIP ਤੇ VIP ਸਾਡੇ ਹੈੱਡ ਆਫਿਸ ਤੋਂ ਹੀ ਲੈ ਸਕਦੇ ਆ। ਉਹਦੇ ਲਈ ਨੰਬਰ ਜਿਹੜਾ ਜੀ ਇਸ ਨੰਬਰ ਤੇ ਡਾਇਲ ਕਰਕੇ ਆਪਣੀ ਜਿੰਨੀਆਂ ਤੁਹਾਨੂੰ ਟਿਕਟਾਂ ਚਾਹੀਦੀਆਂ ਤੁਸੀਂ ਰਖਾ ਦਿਓ, ਤੇ ਜਦੋਂ ਮਰਜ਼ੀ ਆ ਕੇ ਤੁਸੀਂ ਜਿਹੜਾ ਜੀ ਟਿਕਟਾਂ ਪਿੱਕ ਕਰ ਸਕਦੇ ਆ 9057990999। ਔਰ ਨਾਲ ਦੀ ਨਾਲ ਕਲਾਕਾਰ ਜਿੱਥੇ ਕਿ ਅਸੀਂ ਤੁਹਾਨੂੰ ਦੱਸਦੇ ਰਹਿੰਦੇ ਆ, ਮੰਨਤ ਨੂਰ ਜੀ ਪਹਿਲੀ ਵਾਰੀ ਪਰਫਾਰਮ ਕਰਨ ਪਹੁੰਚ ਰਹੇ, ਸੁਦੇਸ਼ ਕੁਮਾਰੀ, ਮਾਸਟਰ ਸਲੀਮ, ਹਰਜੀਤ, ਹਰਮਨ ਤੇ ਨਾਲ ਦੀ ਨਾਲ ਮਿੱਕੀ ਸਿੰਘ ਤੇ ਨਾਲ ਦੀ ਨਾਲ ਹੋਰ ਵੀ ਜਿਹੜੇ ਜੀ ਦੋ ਕਲਾਕਾਰ ਪਹੁੰਚ ਰਹੇ ਨੇ, ਉਹ ਤੁਹਾਨੂੰ ਅਸੀਂ ਜਿਹੜਾ ਹੈ ਜੀ ਨੈਕਸਟ ਵੀਕ ਅਨਾਊਂਸ ਕਰਾਂਗੇ, ਉਹ ਤੁਹਾਡੇ ਲਈ ਜਿਹੜਾ ਜੀ ਸਰਪ੍ਰਾਈਜ਼ ਹੈਗਾ ਆ। ਸੋ ਫਟਾਫਟ ਆਪਣੀਆਂ ਟਿਕਟਾਂ ਜਿਹੜੀਆਂ ਜੀ ਐਡਵਾਂਸ ਬੁਕਿੰਗ ਵਾਲੀਆਂ $30 ਦੀਆਂ ਟਿਕਟਾਂ ਜਿਹੜੀਆਂ ਜੀ ਰਾਖਵੀਆਂ ਕਰ ਲਓ 9057990999।

0: क्या बात है जी, क्या बात है। और इन्ना प्यारा जेड़ा जी गीत मन्नत नूर जी ने आवाज दी है, बहुत प्यारी जेड़ी जी उन्होंने आवाज है। लौंग लैची ते गिद्दा ते होर भी पता नहीं किन्ने सारे जेड़े जी गीत उन्होंने जेड़े जी हिट गीत दिते हुए आ। सो बहुत जेड़ा जी असि तां एक्साइटेड हैगे तियां दे मेले नूं लैके। 21 जून पीयरसन कन्वेंशन सेंटर दे विच जेड़ा जी इह होण जा रहा हैगा। और एक चीज मैं होर इनफॉर्मेशन दे बारे दस दवां, क्योंकि सानूं काफी जने पुछ रहे कि किन्ने साल तक दे बच्चे दी जेड़ी जी टिकट फ्री हैगी। सो किड्स अंडर 5, 5 साल तक दा बच्चा जेड़ा है जी फ्री हैगा आ। उहदे बाद जेड़ा है जी तुसीं टिकट ला के उहनां नूं अंदर जेड़ी जी करा सकते हैं। और नाल दी नाल ठीक 12 बजे जेड़ा जी साडा बोलियां दा राउंड स्टार्ट हो जाना है। उहदे विच जेड़ा जी असीं बहुत सारे गिफ्ट्स कढ़ने आ, जिदा कि सारिआं नूं पता ही आ कि ऑलरेडी हर साल जिदा आपां करदे हुंदे तीआं दा कि पहलां बोलियां दा राउंड करके उहदे विच किन्ने गिफ्ट जेड़े हुंदे आ, सूट हुंदे आ सोने दे, कुछ कोके नथ ते नाल दी नाल जेड़ा है जी इक वारी जेड़े जी गोल्ड दी चेन वी इस वारी असीं कढ़ रहे हैगे आ। और नाल दी नाल शेर आटे वालों जेड़ा है जी सोने दा बिस्किट जेड़ा जी कढ़िया जाणा जदों तुसीं हॉल दे विच एंटर करोगे। एक बहुत वड्डा जेड़ा जी स्टॉल शेर आटे दा होणा है, उहदे विच उहनां ने रोटी दा जेड़ा जी कॉम्पीटिशन करवाउणा, तुसीं रोटी नूं डिफरेंट शेप दे नाल जेड़ा जी बनाउणा है ते उहनां ने कुछ जेड़े जी गिफ्ट कार्ड कढ़ने। और पहला जेड़ा जी विनर होना उन्होंने एक सोने की बार उन्होंने मुफ्त देनी है। नाल नाल टर्किश एयरलाइन वालों जेड़ा जी ड्रॉ कढ़िया जाना है, उहदे विच उन्होंने इंडिया की जेड़ी है जी राउंड ट्रिप फ्री कढ़नी है। तुसीं जदों मर्जी जा सकते हैं ते जदों मर्जी आ सकते हैं, डेट्स तुसीं जेड़ियां जी आप डिसाइड करनियां है। सो देर किस गल की, फटाफट जेड़े जी तुसीं अपनियां टिकटां राखवियां कर लो megastarevents.com megastarevents.com या तुसीं साडे ਤੀਆਂ ਦੇ ਮੇਲਾ ਤੇ ਜਿਹੜੇ ਜੀ ਤੀਆਂ ਦਾ ਮੇਲਾ .com ਵੈਬਸਾਈਟ ਤੇ ਚਲ ਜਾਓ ਜਾਂ ਤੁਸੀਂ ਗੂਗਲ ਤੇ ਚਲ ਜਾਓ, ਉੱਥੇ ਵੀ ਤੁਹਾਨੂੰ ਜਿਹੜਾ ਜੀ ਲਿੰਕ ਮਿਲ ਜੂਗਾ। ਔਰ ਸਟਿਲ ਇਫ ਯੂ ਆਰ ਨਾਟ ਏਬਲ ਟੂ ਫਾਈਂਡ ਦ ਲਿੰਕ ਦੈਨ ਯੂ ਕੈਨ ਕਾਲ 9057990999 ਤੇ ਸਾਡੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਨੋਬਲ ਫਰੈਸ਼ ਫੂਡ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਨੋਬਲ ਫਰੈਸ਼ ਫੂਡ ਜਿੱਥੇ ਕਿ ਸਸਤੀਆਂ ਔਰ ਫਰੈਸ਼ ਗਰੋਸਰੀਆਂ ਤੁਸੀਂ ਜਿਹੜੀਆਂ ਜੀ ਲੈ ਸਕਦੇ ਆ। ਦੋ ਲੋਕੇਸ਼ਨਸ ਤੋਂ ਤੁਹਾਨੂੰ ਜਿਹੜਾ ਜੀ ਇਹ ਸਰਵ ਕਰ ਰਹੇ ਹੈਗੇ ਆ। ਪਹਿਲੀ ਲੋਕੇਸ਼ਨ 20 ਗਿਲਗਮ ਡਰਾਈਵ ਤੇ ਦੂਜੀ ਹੈਗੀ ਹੈ 2945 ਸੈਂਡਲਵੁੱਡ ਪਾਰਕਵੇ। ਤੇ ਹੋਲਸੇਲ ਰਿਲੇਟਡ ਕੋਈ ਵੀ ਇਨਕੁਆਇਰੀ ਕਰਨੀ ਆ ਤਾਂ ਤੁਸੀਂ ਜਿਹੜੇ ਆ ਜੀ ਤਾਹਿਰ ਜੀ ਦੇ ਨਾਲ ਗੱਲਬਾਤ ਕਰ ਸਕਦੇ ਆ 6474465050 ਤੇ। ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਪੂਰਾ ਸਾਥ ਹੈ। ਨਾਲ ਦੀ ਨਾਲ ਸਿੰਗਾਪੁਰ ਜਵੈਲਰਸ, ਬਿਲਕੁਲ ਜੀ ਜਿੱਥੇ ਕਿ ਸਿੰਗਾਪੁਰ ਜਵੈਲਰਸ ਵੱਲੋਂ ਵੀ ਕਾਫੀ ਸਾਰੇ ਜਿਹੜੇ ਜੀ ਗਿਫਟਸ ਕੱਢੇ ਜਾਣੇ ਆ। ਸਿੰਗਾਪੁਰ ਜਵੈਲਰਸ 9056121500 ਤੇ ਨਾਲ ਦੀ ਨਾਲ ਗੱਲਬਾਤ ਜਿਹੜੀ ਜੀ ਹੋ ਸਕਦੀ ਹੈ। ਟੈਲੀਟਾਈਮ ਇਲੈਕਟ੍ਰੋਨਿਕ, ਬਿਲਕੁਲ ਜੀ ਟੈਲੀਟਾਈਮ ਇਲੈਕਟ੍ਰੋਨਿਕ ਤੋਂ ਤੁਸੀਂ ਟੀਵੀ ਅਪਲਾਈਂਸ, ਫਰਨੀਚਰ, ਮੈਟਰਸ ਕਿਸੇ ਤਰੀਕੇ ਦੀ ਵੀ ਜਿਹੜੀ ਹੈ ਜੀ ਖਰੀਦਦਾਰੀ ਕਰ ਸਕਦੇ ਆ। ਕਟਾਰੀਆ ਟੂਰਸ ਐਂਡ ਟਰੈਵਲ, ਬਿਲਕੁਲ ਜੀ ਕਟਾਰੀਆ ਟੂਰਸ ਐਂਡ ਟਰੈਵਲ ਤੇ ਇਸ ਟਾਈਮ ਸਸਤੀਆਂ ਹਵਾਈ ਟਿਕਟਾਂ ਤੁਸੀਂ ਪ੍ਰਾਪਤ ਕਰ ਸਕਦੇ ਆ ਕਿ ਭਾਵੇਂ ਤੁਸੀਂ ਅੰਮ੍ਰਿਤਸਰ ਜਾਣਾ, ਦਿੱਲੀ ਜਾਣਾ, ਬੰਬੇ ਜਾਣਾ, ਭਾਵੇਂ ਤੁਸੀਂ ਪਾਕਿਸਤਾਨ ਜਾਣਾ ਆ, ਕਿਸੇ ਵੀ ਏਰੀਏ ਦੇ ਵਿੱਚ ਤੁਸੀਂ ਜਾ ਸਕਦੇ ਆ। ਵੀਕੇਸ਼ਨ ਪੈਕੇਜਸ ਜੇ ਲੈਣੇ ਆ ਸਪੈਸ਼ਲ ਡੋਮੇਨੀਅਨ ਰਿਪਬਲਿਕ ਮੈਕਸੀਕੋ ਜਾਂ ਤੁਸੀਂ ਹੋਰ ਕਿਤੇ ਜਾਣਾ ਤੇ ਗੱਲਬਾਤ ਇਹਨਾਂ ਦੇ ਕਰਨ ਦੇ ਲਈ ਨੰਬਰ 9056781200 ਤੇ ਹੋ ਸਕਦੀ ਆ। ਔਰ ਬਿਲਕੁਲ ਜੀ ਇਸ ਟਾਈਮ ਸਟੂਡੀਓ ਦੇ ਵਿੱਚ ਮੋਨਾ ਜੀ ਵੀ ਪਹੁੰਚ ਚੁੱਕੇ ਆ। ਸੋ ਮੋਨਾ ਜੀ ਬਹੁਤ ਬਹੁਤ ਸਵਾਗਤ।
1: ਥੈਂਕ ਯੂ ਸੋ ਮਚ ਕਿਰਨ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ।
0: ਬਿਲਕੁਲ ਜੀ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਮੋਨਾ ਜੀ?
1: ਬਹੁਤ ਵਧੀਆ, ਤੁਸੀਂ ਸੁਣਾਓ?
0: ਬਿਲਕੁਲ ਜੀ ਬਹੁਤ ਵਧੀਆ। ਜਿੱਥੇ ਕਿ ਮੋਨਾ ਜੀ ਅਸੀਂ ਦੱਸ ਰਹੇ ਹੈਗੇ ਕਿ ਤੀਆਂ ਦਾ ਮੇਲਾ 21 ਜੂਨ ਨੂੰ ਜਿਹੜਾ ਜੀ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਆ ਚੁੱਕਿਆ, ਕੁਛ ਦਿਨ ਜਿਹੜੇ ਜੀ ਬਚੇ ਹੈਗੇ ਆ। ਸੋ ਭਾਜੀ ਮੈਨੂੰ ਲੱਗ ਰਿਹਾ ਇਸ ਕਰਕੇ ਡਿਲੇ ਹੋ ਗਏ ਕਿਉਂਕਿ ਭਾਜੀ ਹੋਰ ਵੀ ਸਾਰੇ, ਮੈਂ ਦੱਸ ਰਹੀ ਸੀ ਸਾਰਿਆਂ ਦੀ ਸਾਰੀ ਟੀਮ ਦੇ ਵਿੱਚ ਡਿਊਟੀਆਂ ਵੰਡੀਆਂ ਹੈ, ਕੋਈ ਕੁਛ ਕੰਮ ਕਰ ਰਿਹਾ, ਕੋਈ ਕੁਛ ਕੰਮ ਕਰ ਰਿਹਾ। ਸੋ ਤੁਸੀਂ ਕਿੰਨੇ ਕੁ ਐਕਸਾਈਟਿਡ ਆ?
1: ਬਹੁਤ ਜ਼ਿਆਦਾ, ਜਿੰਨੀ ਚਹਿਲ ਪਹਿਲ ਮੈਨੂੰ ਲੱਗ ਰਿਹਾ ਆਫਿਸ ਦੇ ਵਿੱਚ ਹੁਣੇ ਤੋਂ ਹੀ ਤੀਆਂ ਸ਼ੁਰੂ ਹੋਣ ਵਾਲੀ।
0: ਬਿਲਕੁਲ ਜੀ, ਹੁਣੇ ਤਾਂ ਤੁਸੀਂ ਆਏ, ਥੋੜੀ ਜਿਹੀ ਚਹਿਲ ਪਹਿਲ ਘੱਟ ਹੋ ਗਈ, ਸਵੇਰੇ ਦੇਖਣ ਵਾਲਾ ਸੀਗਾ। ਸੋ ਇਟਸ ਜਸਟ ਸਮ ਟਾਈਮਸ ਨਾ ਇੰਨਾ ਓਵਰਵੈਲਮ ਹੋ ਜਾਂਦਾ ਆ ਬੰਦਾ, ਕਿਉਂਕਿ ਆਪਾਂ ਇਸ ਟੀਮ ਦੇ ਜਿਹੜੇ ਜੀ ਮੈਂਬਰ ਆ, ਤੁਸੀਂ ਵੀ ਬਹੁਤ ਟਾਈਮ ਤੋਂ ਜਿਹੜੇ ਜੀ ਮੈਂਬਰ ਆ। ਸੋ ਆਪਾਂ ਤੁਹਾਨੂੰ ਵੀ ਜਿਹੜਾ ਜੀ ਸ਼ੁਕਰੀਆ ਕਰਦੇ ਹਾਂ ਫੋਰ ਬੀਂਗ ਪਾਰਟ ਆਫ ਦਿਸ ਗ੍ਰੇਟ ਫੈਸਟੀਵਲ।
1: ਥੈਂਕ ਯੂ ਸੋ ਮਚ, ਐਂਡ ਆਲਸੋ ਵੀ ਆਰ ਓਨਰਡ ਟੂ ਬੀ ਅ ਪਾਰਟ ਆਫ ਦ ਟੀਮ ਡੈਫੀਨੇਟਲੀ। ਆਲਵੇਜ਼ ਬਹੁਤ ਵਧੀਆ ਲੱਗਦਾ ਹੁੰਦਾ ਕਿ ਜਦੋਂ ਆਪਣੀ ਟੀਮ ਗਰੋ ਕਰ ਰਹੀ ਹੈ, ਐਂਡ ਪਲੱਸ ਕਮਿਊਨਿਟੀ ਲਈ, ਖਾਸ ਕਰ ਮੈਨੂੰ ਲੱਗਦਾ ਫੀਮੇਲਸ ਦੇ ਲਈ ਬਹੁਤ ਹੀ ਵਧੀਆ ਇਵੈਂਟ ਹੁੰਦਾ ਹੈ ਕਿ ਉਹ ਇੰਜੋਏ ਕਰ ਸਕਣ। ਐਂਡ ਪਲੱਸ ਇੱਕ ਇਹ ਵੀ ਹੁੰਦਾ ਹੈ ਕਿ ਜਦੋਂ ਪਤਾ ਹੁੰਦਾ ਨਾ ਕਿ ਸਾਲ ਦੇ ਵਿੱਚ ਹੋਣਾ ਇੱਕ ਵਾਰ, ਤਾਂ ਉਹਨਾਂ ਨੂੰ ਅਲੱਗ ਜਿਹੀ ਐਕਸਾਈਟਮੈਂਟ ਹੁੰਦੀ ਹੈ ਕਿ ਤੀਆਂ ਦਾ ਮੇਲਾ।
0: ਮੈਂ ਉਹੀ ਕਹਿ ਰਹੀ ਕਿ ਠੀਕ ਆ, ਉਹਦਾ ਮਦਰਸ ਡੇ ਤੇ ਹੁੰਦਾ ਸੀਗਾ, ਬਟ ਥੋੜਾ ਜਿਹਾ ਅਸੀਂ ਡਿਲੇ ਹੋ ਗਏ, ਸਾਨੂੰ ਕਾਲਸ ਇੰਨੀਆਂ ਜ਼ਿਆਦਾ ਆਉਂਦੀਆਂ ਹੁੰਦੀਆਂ ਸੀ ਕਦੋਂ ਆ ਤੀਆਂ ਦਾ ਮੇਲਾ ਕਦੋਂ ਦਾ, ਹਨਾ। ਫਿਰ ਜਦੋਂ ਵੀ ਕਿਸੇ ਕਮਿਊਨਿਟੀ ਇਵੈਂਟ ਦੇ ਵਿੱਚ ਸੁੱਖੀ ਜੀ ਨੇ ਨੇ ਜਾਣਾ ਤਾਂ ਉਹਨਾਂ ਨੂੰ ਪੁੱਛਦੇ ਹੁੰਦੇ ਸੀ ਤੇਰਾ ਮੇਲਾ ਨੀ ਆਇਆ ਤੇਰਾ। ਸੋ ਦਿਸ ਇਜ਼ ਲਾਈਕ ਏ ਪਿਆਰ ਹੈ ਇੰਨੇ ਸਾਲਾਂ ਦਾ ਹਨਾ। ਸੋ ਭਾਜੀ ਪਹਿਲਾਂ ਤਾਂ ਕਹਿੰਦੇ ਚਲੋ ਛੱਡੋ, ਫਿਰ ਭਾਜੀ ਕਹਿੰਦੇ ਚਲੋ ਕੋਈ ਗੱਲ ਨੀ ਹਨਾ, ਸਾਰਿਆਂ ਨੇ ਜੇ ਪਸੰਦ ਕਰਦੇ ਤਾਂ ਆਪਾਂ ਨੂੰ ਕਰਨਾ ਚਾਹੀਦਾ। ਸੋ ਹੁਣ ਐਤਕੀ ਅਸੀਂ ਜਿਹੜਾ ਜੀ 21 ਜੂਨ ਨੂੰ ਫਾਦਰਸ ਡੇ ਤੇ ਲੈ ਕੇ ਆ ਰਹੇ ਹਾਂ ਮੇਲਾ। ਸੋ ਬਿਲਕੁਲ ਜੀ ਵਧੀਆ ਲੱਗਦਾ,
1: ਪੋਜ਼ਿਟਿਵ ਥਿੰਗ ਮੈਨੂੰ ਪਤਾ ਕੀ ਨਜ਼ਰ ਆ ਰਹੀ ਹੈ ਕਿਉਂਕਿ ਮਈ ਦੇ ਵਿੱਚ ਹਜੇ ਫਿਰ ਵੀ ਠੰਡਾ ਸੀ, ਹੁਣ ਦੇਖੋ ਸਾਰਿਆਂ ਨੇ ਸੋਹਣੇ ਸੋਹਣੇ ਸੂਟ ਪਾ ਕੇ ਸੋਹਣੇ ਸੋਹਣੇ ਡਰੈਸਸ ਪਾ ਕੇ ਉੱਥੇ ਆ ਸਕਦੇ ਹਾਂ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਜਿੱਥੇ ਕਿ ਤੁਸੀਂ ਦੱਸਿਆ ਮੋਨਾ ਜੀ ਕਿ ਸਮਰ ਵੀ ਆ ਚੁੱਕੀ ਹੈਗੀ ਆ, ਸੋ ਸਾਡੇ ਬਹੁਤ ਸਾਰੇ ਫੈਮਿਲੀ ਮੈਂਬਰਸ ਇੱਥੇ ਆਉਂਦੇ ਆ, ਸਪੈਸ਼ਲੀ ਹਨਾ ਹੁਣੀ ਸਾਡੇ ਇੱਕ ਰਿਲੇਟਿਵ ਆਏ ਸੀਗੇ ਹਨਾ, ਉਹ ਵੀ ਆਉਣਾ ਚਾਹੁੰਦੇ, ਉਹਨਾਂ ਨੇ ਵੀ ਇੰਸ਼ੋਰੈਂਸ ਦੀ ਜਿਹੜੀ ਜੀ ਪੁੱਛਿਆ ਕਿ ਕਿੱਦਾਂ ਅਸੀਂ ਲੈ ਸਕਦੇ, ਕੀ ਕੀ ਕ੍ਰਾਈਟੇਰੀਆਜ਼ ਹੁੰਦੇ ਆ। ਸੋ ਸਪੈਸ਼ਲੀ ਤੁਸੀਂ ਕੀ ਉਹਨਾਂ ਨੂੰ ਜਿਹੜਾ ਜੀ ਰੈਕਮੈਂਡ ਕਰਨਾ ਚਾਹੋਗੇ ਜੇ ਕਿਸੇ ਦੇ ਪੇਰੈਂਟਸ, ਗ੍ਰੈਂਡ ਪੇਰੈਂਟਸ, ਰਿਲੇਟਿਵਸ ਜਾਂ ਫਰੈਂਡਸ ਆਉਣਾ ਚਾਹੁੰਦੇ ਆ?
1: ਸਭ ਨਾਲੋਂ ਜ਼ਿਆਦਾ ਤਾਂ ਕਿਰਨ ਇਹੀ ਰਿਕਮੈਂਡ ਕਰਦੇ ਹੈਗੇ ਕਿ ਜਦੋਂ ਵੀ ਕਿਸੇ ਨੇ ਆਉਣਾ ਆਪਾਂ ਕੋਸ਼ਿਸ਼ ਕਰੀਏ ਪਹਿਲਾਂ ਇੰਸ਼ੋਰੈਂਸ ਕਰਵਾਈਏ। ਬਹੁਤ ਵਾਰ ਹੁੰਦਾ ਹੈ ਕਿ ਹਾਂ ਬਿਜ਼ੀ ਸਕੈਜੂਅਲ ਹੈ, ਕਈ ਵਾਰ ਸਾਨੂੰ ਪੇਰੈਂਟਸ ਨੇ ਆਉਣਾ, ਜਿਹੜੇ ਇਹਨਾਂ ਰਿਲੇਟਿਵਸ ਨੇ ਆਉਣਾ ਹੈ, ਉਹ ਕਹਿ ਦਿੰਦੇ ਕਿ ਸਾਡੀ ਤਾਂ ਹੈਲਥ ਬਿਲਕੁਲ ਠੀਕ ਹੀ ਹੈ, ਸਾਨੂੰ ਨਹੀਂ ਕੁਛ ਹੋਣ ਲੱਗਾ, ਅਸੀਂ ਯੰਗਰ ਏਜਿਸ ਦੇ ਵਿੱਚ ਹੈਗੇ ਹਾਂ, ਨਹੀਂ ਕੁਛ ਹੋਣ ਲੱਗਾ, ਪਰ ਇੰਜਰੀ ਜਾਂ ਸਿਕਨੈਸ ਕਦੇ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ। ਸੋ ਇਸੇ ਕਰਕੇ ਹੁਣ ਵੀ ਰੀਸੈਂਟ ਹੁਣੇ ਮੈਨੂੰ ਰਸਤੇ ਦੇ ਵਿੱਚ ਇੱਕ ਕਾਲ ਸੀਗੀ ਕਿ ਉਹ ਪਰਸਨ ਇੱਥੇ ਅਪਲਾਈਡ ਸਟੇਟਸ ਤੇ ਨੇ ਹਜੇ ਤੇ ਹੈਲਥ ਕਾਰਡ ਹੈ ਨੀ ਗਾ, ਕੋਈ ਇੰਸ਼ੋਰੈਂਸ ਹੈ ਨੀ ਗੇ, ਤੇ ਹੁਣ ਜੇ ਕਿਸੇ ਦੇ ਵੀ ਕਿਤੇ ਵੀ ਸੱਟ ਵੱਜ ਸਕਦੀ, ਚਾਹੇ ਘਰ ਵਿੱਚੋਂ, ਜਿਮ ਦੇ ਵਿੱਚੋਂ, ਬਾਹਰ ਕਿਤੇ ਸਟੋਰ ਤੇ ਗਏ ਹੋ, ਸੋ ਕਿਤੇ ਵੀ ਸੱਟ ਵੱਜ ਸਕਦੀ ਹੈ। ਐਂਡ ਜੇ ਤੁਸੀਂ ਸੋਚੋ ਕਿ ਸੱਟ ਵੱਜਣ ਤੋਂ ਬਾਅਦ ਅਸੀਂ ਇੰਸ਼ੋਰੈਂਸ ਕਰਵਾ ਲਵਾਂਗੇ ਤੇ ਇੰਸ਼ੋਰੈਂਸ ਕੰਪਨੀ ਪੇ ਕਰ ਦੋਗੀ, ਇਟ ਡਸਨਟ ਹੈਪਨ। ਕੋਈ ਵੀ ਜੇ ਤੁਸੀਂ ਕਿਸੇ ਇੰਸ਼ੋਰੈਂਸ ਤੋਂ ਕਰਵਾ ਵੀ ਲਵੋਗੇ ਪਾਲਿਸੀ, ਓਬਵੀਅਸਲੀ ਉਹਦੇ ਵਿੱਚ ਵੇਟਿੰਗ ਪੀਰੀਅਡ ਹੁੰਦਾ ਤੇ ਉਹ ਚੀਜ਼ ਨੂੰ ਕਵਰ ਨਹੀਂ ਕੀਤਾ ਜਾਏਗਾ। ਸੋ ਇਸੇ ਕਰਕੇ ਹਮੇਸ਼ਾ ਹੀ ਕਹਿੰਦੇ ਹਾਂ ਅਪਲਾਈਡ ਸਟੇਟਸ ਤੇ ਵੀ ਕੋਈ ਪਰਸਨ ਹੈਗੇ ਆ, ਪਲੀਜ਼ ਰਿਸਕ ਨਾ ਲਿਆ ਕਰੋ, ਇਹ ਨਾ ਸੋਚਿਆ ਕਰੋ ਅਸੀਂ 20s 30s ਦੇ ਵਿੱਚ ਹੈਗੇ ਹਾਂ, ਸਾਨੂੰ ਨਹੀਂ ਕੁਛ ਹੋਣ ਲੱਗਾ। ਇੰਜਰੀ ਦਾ ਕਦੇ ਵੀ ਪਤਾ ਨਹੀਂ ਚੱਲਦਾ, ਕੋਈ ਸਿਕਨੈਸ ਦਾ ਪਤਾ ਨਹੀਂ ਲੱਗਦਾ, ਉਸ ਟਾਈਮ ਤੇ ਥਾਊਜ਼ੰਡਸ ਆਫ ਡਾਲਰਸ ਦੇਣ ਦੀ ਬਜਾਏ ਇਸ ਟਾਈਮ ਕਪਲ ਆਫ $100 ਪੇ ਕਰਕੇ ਤੁਸੀਂ ਆਪਣੇ ਆਪ ਨੂੰ ਹਜ਼ਾਰਾਂ ਲੱਖਾਂ ਦੀ ਕਵਰੇਜ ਨਾਲ ਕਵਰ ਕਰ ਸਕਦੇ ਹੈਗੇ ਹੋ। ਜ਼ਰੂਰ ਮੇਕ ਸ਼ੋਰ ਕਰੋ ਕਿ ਜਦੋਂ ਗੁੱਡ ਹੈਲਥ ਹੈਗੀ ਆ ਉਸ ਟਾਈਮ ਤੇ ਇੰਸ਼ੋਰੈਂਸ ਕਰਵਾਈ ਜਾਵੇ, ਤਾਂ ਕਿ ਜਦੋਂ ਜ਼ਰੂਰਤ ਪਏਗੀ ਤਾਂ ਉਸ ਟਾਈਮ ਤੇ ਤੁਹਾਡੇ ਕੋਲ ਪਾਲਿਸੀ ਇਨਫੋਰਸ ਹੋਊਗੀ, ਨਾ ਕਿ ਕੂਲਿੰਗ ਪੀਰੀਅਡ ਦੇ ਵਿੱਚ ਜਾਂ ਵੇਟਿੰਗ ਪੀਰੀਅਡ ਦੇ ਵਿੱਚ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਵਿਜ਼ਿਟਰ ਇੰਸ਼ੋਰੈਂਸ, ਸੁਪਰਵਾਈਜ਼ਰ ਇੰਸ਼ੋਰੈਂਸ ਬਾਰੇ, ਅਪਲਾਈਡ ਸਟੇਟਸ ਤੇ ਹੈਗੇ ਹੋ, ਇਸ ਟਾਈਮ ਤੇ ਇੰਸ਼ੋਰੈਂਸ ਨਹੀਂ ਹੈ, ਜ਼ਰੂਰ ਮੈਡੀਕਲ ਇੰਸ਼ੋਰੈਂਸ ਕਰਵਾ ਕੇ ਆਪਣੇ ਆਪ ਨੂੰ ਕਵਰ ਅਪ ਕਰੋ। ਜੇ ਪੇਮੈਂਟ ਦੇ ਰਿਲੇਟਿਡ ਡੈਫੀਨੇਟਲੀ ਜ਼ਰੂਰ ਇੱਕ ਵੱਡਾ ਕੁਐਸਚਨ ਹੁੰਦਾ ਕਿਰਨ, ਕਿ ਹਰੇਕ ਨੂੰ ਹੁੰਦਾ ਹੈ ਕਿ ਸਾਨੂੰ ਜ਼ਿਆਦਾ ਪੈਸੇ ਨਾ ਪੇ ਕਰਨੇ ਪੈਣ, ਤਾਂ ਇਸ ਟਾਈਮ ਤੇ ਬਹੁਤ ਫਲੈਕਸੀਬਿਲਿਟੀ ਹੈਗੀ ਹੈ, ਤੁਸੀਂ ਮੰਥਲੀ ਪੇਮੈਂਟ ਆਪਸ਼ਨ ਦੇ ਵਿੱਚ ਜਾ ਸਕਦੇ ਹੈਗੇ ਹੋ, ਤਾਂ ਕਿ ਤੁਹਾਨੂੰ ਪੂਰੇ ਸਾਲ ਦਾ ਜਾਂ ਪੂਰੇ 6 ਮੰਥਸ ਦੇ ਪ੍ਰੀਮੀਅਮਸ ਅਪਫਰੰਟ ਨਾ ਦੇਣੇ ਪੈਣ, ਤਾਂ ਤੁਸੀਂ ਉਹਨਾਂ ਨੂੰ ਮੰਥਲੀ ਪੇਮੈਂਟਸ ਦੇ ਵਿੱਚ ਪੇ ਆਊਟ ਕਰ ਸਕਦੇ ਹੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ @416-5091-509। ਕੋਈ ਵੀ ਵਿਜ਼ਿਟਰ ਸੁਪਰਵੀਜ਼ਾ ਤੇ ਆਏ ਹੋਏ ਆ, ਉਹਨਾਂ ਦੀ ਪਾਲਿਸੀ ਐਕਸਪਾਇਰ ਹੋਣ ਵਾਲੀ ਹੈ, ਜ਼ਰੂਰ ਧਿਆਨ ਰੱਖੋ ਪਾਲਿਸੀ ਦੀ ਐਕਸਪਾਇਰੀ ਡੇਟ ਕੀ ਹੈਗੀ ਹੈ, ਤਾਂ ਕਿ ਤੁਹਾਡਾ ਇੱਕ ਪਾਲਿਸੀ ਪੁਰਾਣੀ ਤੇ ਨਵੀਂ ਦੇ ਵਿੱਚ ਕੋਈ ਗੈਪ ਨਾ ਆਵੇ, ਵੇਟਿੰਗ ਪੀਰੀਅਡ ਨਹੀਂ ਅਕਰ ਹੋਊਗਾ। 416-509-1509।
0: ਬਿਲਕੁਲ ਜੀ, ਮੋਨਾ ਜੀ ਦੇ ਨਾਲ ਜਿਹੜੇ ਜੀ ਤੁਸੀਂ ਗੱਲਬਾਤ ਕਰ ਸਕਦੇ ਹੋ, ਚਾਹੇ ਤੁਹਾਡੇ ਪੇਰੈਂਟਸ ਇੱਥੇ ਆ ਚੁੱਕੇ ਆ, ਉਹਦੇ ਬਾਅਦ ਤੁਸੀਂ ਜਿਹੜੇ ਜੀ ਇਹਨਾਂ ਦੇ ਨਾਲ ਕੋਈ ਗੱਲਬਾਤ ਕਰਨੀ ਆ, ਭਾਵੇਂ ਤੁਹਾਡੇ ਪੇਰੈਂਟਸ ਇੰਡੀਆ ਤੋਂ ਜਿਹੜਾ ਜੀ ਇਸ ਟਾਈਮ ਆ ਰਹੇ ਹੈਗੇ ਆ, ਜਾਂ ਕੋਈ ਤੁਹਾਡੀ ਐਗਜ਼ਿਸਟਿੰਗ ਪਾਲਿਸੀਜ਼ ਚੱਲ ਰਹੀਆਂ ਹੈਗੀਆਂ, ਉਹਨੂੰ ਤੁਸੀਂ ਰੀਨਿਊ ਜਾਂ ਤੁਸੀਂ ਰਿਵਿਊ ਕਰਵਾਉਣਾ ਆ, ਤਾਂ ਵੀ ਤੁਸੀਂ ਮੋਨਾ ਜੀ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹੋ। ਮੋਨਾ ਜੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਤੇ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ।

0: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ। ਬਿਲਕੁਲ ਜੀ, ਇੱਦਾਂ ਦੀਆਂ ਰੌਣਕਾਂ ਹੀ ਜਿਹੜੀਆਂ ਜੀ ਤੁਹਾਨੂੰ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਦੇਖਣ ਨੂੰ ਮਿਲੂਗੀਆਂ। ਸੋ ਬਿਲਕੁਲ ਜੀ, ਫਟਾਫਟ ਤੁਸੀਂ ਆਪਣੀ ਟਿਕਟ ਜਿਹੜੀਆਂ ਜੀ ਜਿਨ੍ਹਾਂ ਨੇ ਨਹੀਂ ਲਈਆਂ ਹੈਗੀਆਂ ਉਹ ਲੈ ਸਕਦੇ megastarevents.com ਤੋਂ, ਜਾਂ ਤੁਸੀਂ tiyadamela.com ਤੇ ਜਾ ਕੇ ਵੀ ਜਿਹੜਾ ਜੀ ਕਿਊ ਆਰ ਕੋਡ ਤੇ ਟਿਕਟਸ ਦਾ ਜਿਹੜਾ ਜੀ ਲਿੰਕ ਪਿਆ ਹੈ। ਬਹੁਤ ਸਾਰੇ ਕੁਐਸਚਨ ਸਾਨੂੰ ਇਹ ਆਉਂਦੇ ਆ ਕਿ ਠੀਕ ਹੈ ਅਸੀਂ ਇਨ ਸਟੋਰ ਪਰਚੇਸ ਕਰ ਲੈਂਦੇ। ਬਿਲਕੁਲ ਜੀ, ਤੁਸੀਂ ਇਨ ਸਟੋਰ ਵੀ ਪਰਚੇਸ ਕਰ ਸਕਦੇ ਹੋ, ਬਟ ਪ੍ਰਾਈਜ਼ ਦਾ ਕੋਈ ਡਿਫਰੈਂਸ ਨਹੀਂ ਆ। ਐਡਵਾਂਸ ਟਿਕਟਸ ਜਿਹੜੀਆਂ ਜੀ ਸਿਰਫ ਔਰ ਸਿਰਫ $30 ਇੰਕਲੂਡਿੰਗ ਟੈਕਸ, ਚਾਹੇ ਤੁਸੀਂ ਆਨਲਾਈਨ ਪਰਚੇਸ ਕਰ ਲਓ ਜਾਂ ਤੁਸੀਂ ਇਨ ਪਰਸਨ ਜਿਹੜੀਆਂ ਜੀ ਸਾਡੇ ਕੋਲ ਲੈ ਲਓ। ਔਰ ਬਿਲਕੁਲ ਜੀ, VIP ਤੇ VVIP ਟਿਕਟਸ ਜਿਹੜੀਆਂ ਜੀ ਉਹ ਆਨਲਾਈਨ ਨਹੀਂ ਹੈਗੀਆਂ, ਉਹ ਤੁਹਾਨੂੰ ਸਾਡੇ ਆਫਿਸ ਦੇ ਵਿੱਚੋਂ ਐਜ਼ ਯੂਜੁਅਲ ਹਰ ਸਾਲ ਜਿੱਦਾਂ ਤੁਸੀਂ ਪਿੱਕ ਕਰਦੇ ਹੁੰਦੇ ਉੱਦਾਂ ਹੀ ਪਿੱਕ ਕਰਨੀਆਂ ਪੈਣੀਆਂ ਆ। 9057999999 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਸੋ ਸਾਡੀ ਲਾਈਨ ਇਸ ਟਾਈਮ ਜਿਹੜੀ ਹੈ ਜੀ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਦੇ ਨਾਲ ਜੁੜ ਚੁੱਕੀ ਆ। ਰਾਜਨ ਜੀ, ਬਹੁਤ ਬਹੁਤ ਸਵਾਗਤ।
1: ਬਹੁਤ ਬਹੁਤ ਧੰਨਵਾਦ ਜੀ, ਵਧਣ ਤੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਬਿਲਕੁਲ ਜੀ, ਸਤਿ ਸ੍ਰੀ ਅਕਾਲ ਭਾਜੀ, ਐਂਡ ਆਈ ਹੋਪ ਕਿ ਤੁਸੀਂ ਜਿਹੜਾ ਜੀ ਵਧੀਆ ਹੋਵੋਗੇ।
1: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਤੇ ਅੱਜ ਥੋੜੀ ਜੀ ਗੱਲ ਕਰਾਂਗੇ ਜੀ ਆਪਾਂ ਅੱਖਾਂ ਦੇ ਚੈੱਕਅਪ ਬਾਰੇ। ਸੋ ਸਪੈਸ਼ਲੀ ਵੀਕਡੇਜ਼ ਦੇ ਵਿੱਚ ਅਸੀਂ ਡਾਕਟਰ ਦਾ ਅਰੇਂਜਮੈਂਟ ਕੀਤਾ, ਕਿਉਂਕਿ ਬਹੁਤ ਸਾਰੇ ਸਾਡੇ ਸਰੋਤ ਹੁੰਦੇ ਨੇ ਵੀ ਮੌਸਮ ਵਧੀਆ, ਵੀਕਐਂਡ ਉੱਤੇ ਘੁੰਮਣ ਨਿਕਲ ਜਾਂਦੇ ਨੇ ਤੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ, ਉਹਨਾਂ ਵਾਸਤੇ ਅਸੀਂ ਅੱਜ ਸਪੈਸ਼ਲ ਅਰੇਂਜਮੈਂਟ ਕੀਤਾ ਜੀ ਡਾਕਟਰ ਦਾ। ਸੋ ਜਿਹੜੇ ਵੀ ਸਾਡੇ ਭੈਣ ਭਰਾ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਤੁਸੀਂ ਅੱਜ ਸਾਡੇ ਕੋਲ ਰੈਜੋਲੂਸ਼ਨ ਡਰਾਈਵ ਦੇ ਉੱਤੇ ਪਹੁੰਚ ਸਕਦੇ ਜੀ, 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਡਾਕਟਰ ਸਾਡੇ ਕੋਲ ਸ਼ਾਮੀ 4 ਵਜੇ ਤੋਂ ਲੈ ਕੇ ਤਕਰੀਬਨ 7 ਵਜੇ ਤੱਕ ਅਵੇਲੇਬਲ ਨੇ। ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888। ਪੂਰਾ ਡਿਟੇਲ ਕੰਪ੍ਰੀਹੈਂਸਿਵ ਐਗਜ਼ਾਮ ਹੁੰਦਾ ਜੀ, ਵਿਜ਼ਨ ਚੈੱਕ ਕਰਦੇ ਆ, ਨਾਲ ਦੀ ਨਾਲ ਅੱਖਾਂ ਦੀ ਹੈਲਥ ਚੈੱਕ ਕਰਦੇ ਆ, ਤੇ ਜਿਹੜੇ ਸਾਡੇ ਕੋਲ ਲੇਟੈਸਟ ਇਕਵਿਪਮੈਂਟ ਆਏ ਹੋਏ ਨੇ, ਤੁਸੀਂ ਇਹਨਾਂ ਦੇ ਨਾਲ ਜ਼ਰੂਰ ਆਪਣਾ ਅੱਖਾਂ ਨੂੰ ਚੈੱਕਅਪ ਕਰਵਾਓ। ਕਿਉਂਕਿ ਕਈ ਵਾਰੀ ਅਸੀਂ ਜਦੋਂ ਦੇਖਦੇ ਹਾਂ ਤੇ ਕਈ ਚੀਜ਼ਾਂ ਮਿਸ ਹੋ ਜਾਂਦੀਆਂ ਨੇ, ਪਰ ਜਦੋਂ ਡਿਜੀਟਲ ਐਗਜ਼ਾਮ ਕਰਦੇ ਹਾਂ ਤੇ ਜਿਹੜੀਆਂ ਮਸ਼ੀਨਾਂ ਸਕੈਨ ਕਰਕੇ ਰਿਜ਼ਲਟ ਬਾਹਰ ਲੈ ਕੇ ਆਉਂਦੀਆਂ ਨੇ ਜੀ, ਇਹ ਡਿਜੀਟਲੀ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਆ ਜਾਂਦੇ ਨੇ। ਇਹ ਤੁਹਾਨੂੰ ਡਾਕਟਰ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਅੱਖ ਦੇ ਵਿੱਚ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਇਹਦਾ ਕੀ ਸੋਲੂਸ਼ਨ ਹੈ। ਸੋ ਜ਼ਰੂਰ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਵਾਓ। ਜੇ ਤੁਸੀਂ ਤੁਹਾਡੇ ਘਰ ਬੱਚੇ ਹੈਗੇ ਨੇ, ਤੁਸੀਂ ਬੱਚਿਆਂ ਦਾ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤੇ ਸਪੈਸ਼ਲ ਸਾਡੇ ਕੋਲ ਟਿਪੋਗ੍ਰਾਫੀ ਮਸ਼ੀਨ ਹੈ, ਇਹਦੇ ਵਿੱਚ ਬੱਚਿਆਂ ਦੀ ਐਕਸਲੈਂਟ ਮੈਜਰ ਚੈੱਕ ਕਰ ਦਿੰਦੇ ਹਾਂ, ਜਿਹਦੇ ਵਿੱਚ ਪਹਿਲਾਂ ਹੀ ਪਤਾ ਚੱਲ ਜਾਂਦਾ ਜੇ ਤੁਹਾਡੇ ਬੱਚੇ ਦਾ ਨੰਬਰ ਬਹੁਤ ਜਲਦੀ ਜਲਦੀ ਵਧਣਾ ਹੈ ਤੇ ਅਸੀਂ ਪਹਿਲੇ ਹੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਲੈਂਸ ਪਾ ਕੇ ਰੋਕ ਸਕਦੇ ਹਾਂ। ਤੇ ਜੇ ਤੁਹਾਡੇ ਘਰ ਚ ਬਜ਼ੁਰਗ ਹੈਗੇ ਨੇ, ਉਹਨਾਂ ਦਾ ਐਗਜ਼ਾਮ ਕਰਵਾਉਣਾ ਹੈ ਤੇ ਸਾਡੇ ਕੋਲ ਰੈਟਨੋਗ੍ਰਾਫੀ ਹੈ, ਜਿਹਨੇ ਰੈਟਨਾ ਦੀ ਇਮੇਜਸ ਲੈਣੀਆਂ ਨੇ। ਤੇ ਨਾਲ ਦੀ ਨਾਲ ਜੇ ਤੁਹਾਡੇ ਚ ਕੋਈ ਹੈ ਜਿਹਨੇ ਬਜ਼ੁਰਗ ਹੈ ਤੇ ਡਰਾਈਵਿੰਗ ਟੈਸਟ ਸੈਂਟਰ ਜਾਂਦੇ ਨੇ ਤੇ ਉੱਥੇ ਐਗਜ਼ਾਮ ਉਹਨਾਂ ਦਾ ਫੇਲ ਹੋ ਜਾਂਦਾ ਹੈ ਤੇ ਉਹਨਾਂ ਨੂੰ ਵਿਜੂਅਲ ਫੀਲਡ ਟੈਸਟ ਕਹਿੰਦੇ ਨੇ ਜੀ, ਵਿਜੂਅਲ ਫੀਲਡ ਟੈਸਟ ਕਰਵਾ ਕੇ ਆਓ ਤੇ ਉਹ ਵੀ ਸਰਵਿਸ ਸਾਡੇ ਕੋਲ ਇੱਥੇ ਅਵੇਲੇਬਲ ਹੈ। ਸੋ ਯਾਨੀ ਕਿ ਅੱਖ ਦਾ ਹਰ ਇੱਕ ਕੋਨਾ ਪ੍ਰੋਪਰ ਡਿਟੇਲਡ ਤੁਸੀਂ ਚੈੱਕ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਵਿਜ਼ਿਟ ਕਰੋ ਸਪੈਕਸ ਐਕਸਪ੍ਰੈਸ। ਡਾਕਟਰ ਸਾਡੇ ਕੋਲ ਅੱਜ ਟਿਊਜ਼ਡੇ ਅਵੇਲੇਬਲ ਨੇ, ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਥਰਸਡੇ, ਫਰਾਈਡੇ ਤੇ ਸੈਟਰਡੇ, ਅਸੀਂ 4 ਦਿਨ ਹੁਣ ਹਫ਼ਤੇ ਵਿੱਚ ਡਾਕਟਰ ਰੱਖਿਆ ਹੋਇਆ ਨੇ। ਸੋ ਕਾਲ ਕਰਕੇ ਤੁਸੀਂ ਅਪਾਇੰਟਮੈਂਟ ਜ਼ਰੂਰ ਬੁੱਕ ਕਰਵਾ ਲਓ। ਨੰਬਰ 1 ਹੈ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਨੰਬਰ ਜੀ 905-460-8888, 905-460-8888।
0: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਰਾਜਨ ਜੀ। ਸੋ ਬਿਲਕੁਲ ਜੀ, ਤੁਸੀਂ ਜਿਹੜਾ ਜੀ ਡਾਕਟਰਸ ਦੇ ਨਾਲ ਜੇ ਤੁਸੀਂ ਅਪੁਆਇੰਟਮੈਂਟ ਬਣਾਉਣੀ ਹੈ, ਚਾਹੇ ਤੁਸੀਂ ਜਿਹੜਾ ਜੀ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਔਰ ਇਹ ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਡਾਇਰੈਕਟ ਜਿਹੜਾ ਜੀ ਇੰਸ਼ੋਰੈਂਸ ਕੰਪਨੀਜ ਨਾਲ ਡੀਲ ਕਰਦੇ ਆ। ਸੋ ਗੱਲਬਾਤ ਕਰਨ ਲਈ ਨੰਬਰ 9054600888888 ਤੇ ਇਹਨਾਂ ਦੀਆਂ ਦੋ ਲੋਕੇਸ਼ਨ ਜਿਹੜੀਆਂ ਜੀ ਬਰੈਂਪਟਨ ਦੇ ਵਿੱਚ ਲੋਕੇਟਡ ਹੈਗੀਆਂ, 35 ਰੈਜੋਲੂਸ਼ਨ ਡਰਾਈਵ ਬਰੈਂਪਟਨ, ਵਾਲਮਾਰਟ ਵਾਲਾ ਜਿਹੜਾ ਜੀ ਹਿਪ ਪਲਾਜ਼ਾ ਆ, ਦੂਜੀ ਜਿਹੜਾ ਜੀ 10635 ਕ੍ਰੈਡਵੁੱਡ ਰੋਡ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਇੰਟਰ ਸੈਕਸ਼ਨ ਆ। ਸੋ ਫਟਾਫਟ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਤੇ। ਨਾਲ ਦੀ ਨਾਲ ਜਿੱਥੇ ਕਿ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਦਾ ਪ੍ਰੋਗਰਾਮ ਅਸੀਂ ਖੀਆ ਫੂਡ 27 QW ਦੇ ਸਹਿਯੋਗ ਨਾਲ ਜਿਹੜਾ ਜੀ ਪੇਸ਼ ਕਰ ਰਹੇ ਹੈਗੇ ਆ। ਔਰ ਨਾਲ ਦੀ ਨਾਲ ਇਨਫੋਰਮੇਸ਼ਨ ਦੇ ਦਈਏ ਕਿ ਖੀਆ ਫੂਡ 27 ਵਾਲੇ ਜਿਹੜੇ ਜੀ ਤੀਆਂ ਦੇ ਮੇਲੇ ਦੇ ਵਿੱਚ ਉਹਨਾਂ ਨੇ ਜਿਹੜੇ ਜੀ ਜਦੋਂ ਤੁਸੀਂ ਐਂਟਰ ਕਰੋਗੇ 2 ਗੱਡੀਆਂ ਕੀਆ ਦੀਆਂ ਸਾਈਡ ਬਾਏ ਸਾਈਡ ਖੜੀਆਂ ਹੋਣੀਆਂ ਔਰ ਲੱਕੀ ਡਰਾਅ ਦੇ ਵਿੱਚ ਦੇਖਾਂਗੇ ਕਿ ਕਿਹੜਾ ਜਿਹੜਾ ਜੀ ਸਾਲ ਦੇ ਲਈ ਫ੍ਰੀ ਜਿਹੜਾ ਹੈ ਜੀ ਉਹਨਾਂ ਨੇ ਤੁਹਾਨੂੰ ਗੱਡੀ ਕੀਆ ਦੀ ਲੀਜ਼ ਤੇ ਦੇਣੀ ਆ ਵਿਦਆਊਟ ਐਨੀ ਚਾਰਜਸ ਕੀਆ 427 QW ਸੋ ਬਹੁਤ ਸਾਰੇ ਜਿਹੜੇ ਜੀ ਗਿਫਟਸ ਹੈਗੇ ਆ ਸੋ ਇੱਕ ਜਿਹੜਾ ਜੀ ਪਿਆਰਾ ਜਿਹਾ ਗਿਫਟ ਕੀਆ 427 ਵੱਲੋਂ ਵੀ ਜਿਹੜਾ ਜੀ ਦਿੱਤਾ ਜਾਣਾ ਹੈ ਨਾਲ ਦੇ ਨਾਲ ਪੀਜ਼ਾ ਡਿਪੋ ਬਿਲਕੁਲ ਜੀ ਪੀਜ਼ਾ ਡਿਪੋ ਦਾ ਦੱਸ ਦਈਏ ਕਿ ਜਿੱਥੇ ਤੀਆਂ ਦੇ ਵੇਲੇ ਵਿੱਚ ਤਾਂ ਇਹ ਜਿਹੜਾ ਜੀ ਸਪੌਂਸਰ ਕਰਦੇ ਆ ਨਾਲੇ ਇਹ ਹਮੇਸ਼ਾ ਤੋਂ ਪਾਰਟ ਰਹੇ ਆ ਨਾਲ ਦੇ ਨਾਲ ਇਹਨਾਂ ਨੇ ਜਿਹੜਾ ਜੀ ਵੰਡਰਲੈਂਡ ਦੀਆਂ ਜਿਹੜੀਆਂ ਜੀ ਕੁਛ ਕੁ ਟਿਕਟਾਂ ਤੁਹਾਨੂੰ ਫ੍ਰੀ ਦੇਣੀਆਂ ਗੋਲਡ ਟਿਕਟਸ ਔਰ ਜਿਹੜਾ ਜੀ ਕੰਟੈਸਟ June 3 ਨੂੰ ਇਹ ਫਿਨਿਸ਼ ਹੋ ਜਾਣਾ ਹੈ ਤੁਸੀਂ ਜਿਹੜਾ ਹੈ ਜੀ ਆਪਣੀਆਂ ਟਿਕਟਾਂ ਤੁਸੀਂ ਪੀਜ਼ਾ ਆਰਡਰ ਕਰੋ pizzadepot.ca ਤੇ ਤੁਸੀਂ ਜਿਹੜੇ ਜੀ ਟਿਕਟਸ ਉੱਥੋਂ ਲੈ ਸਕਦੇ ਆ ਔਰ ਜਾਂ ਕੰਟੈਸਟ ਦੇ ਵਿੱਚ ਆਪਣਾ ਜਿਹੜਾ ਜੀ ਨਾਮ ਪਾ ਦਿਓ ਸੋ ਮੋਨਾ ਜੀ ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ
2: ਥੈਂਕ ਯੂ ਸੋ ਮਚ ਕਿਰਨ
0: ਬਿਲਕੁਲ ਮੋਨਾ ਜੀ ਜਿੱਥੇ ਕਿ ਤੁਸੀਂ ਹੁਣੇ ਸੁਪਰ ਵੀਜ਼ਾ ਵਿਜ਼ਿਟਰ ਵੀਜ਼ਾ ਦੀ ਗੱਲਬਾਤ ਕਰਕੇ ਹਟੇ ਆ ਨਾਲ ਦੀ ਨਾਲ ਕਿਉਂਕਿ ਫਾਈਨੈਂਸ਼ੀਅਲ ਪਲੈਨਿੰਗ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਕਿਸ ਤਰੀਕੇ ਦੀ ਇੰਸ਼ੋਰੈਂਸ ਸਾਨੂੰ ਲੈਣੀ ਚਾਹੀਦੀ ਆ ਕਿਹੜੀ ਸਾਡੇ ਲਈ ਰਾਈਟ ਰਹੂਗੀ ਜਾਂ ਬੈਨੀਫਿਸ਼ੀਅਲ ਰਹੂਗੀ ਸੋ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਦੱਸੋ
2: ਜ਼ਰੂਰ ਕਿਰਨ ਕਿਉਂਕਿ ਇੰਸ਼ੋਰੈਂਸ ਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਨੇ ਇੱਕ ਤਾਂ ਹੁੰਦਾ ਕਿ ਜਦੋਂ ਤੁਸੀਂ ਇੱਥੇ ਆਪਣੀ ਲਾਈਫ ਸ਼ੁਰੂ ਕਰ ਰਹੇ ਹੈਗੇ ਹੋ ਕੈਨੇਡਾ ਦੇ ਵਿੱਚ ਡੈਫੀਨੇਟਲੀ ਇਹ ਚੀਜ਼ ਆ ਜਾਂਦੀ ਹੈਗੀ ਹੈ ਕਿ ਤੁਹਾਡੀ ਇਸ ਟਾਈਮ ਤੇ ਕਿੱਦਾਂ ਦੀ ਇੰਸ਼ੋਰੈਂਸ ਚਾਹੀਦੀ ਹੈ ਕਿੰਨੀ ਕਵਰੇਜ ਚਾਹੀਦੀ ਹੈਗੀ ਕਿਹੜੀ ਇੰਸ਼ੋਰੈਂਸ ਚਾਹੀਦੀ ਹੈ ਤੇ ਕਿੰਨਾ ਪ੍ਰੀਮੀਅਮ ਤੁਸੀਂ ਪੇ ਕਰਨਾ ਹੈਗਾ ਸੋ ਨਾਲ ਦੀ ਨਾਲ ਹੁਣ ਇਹ ਵੀ ਹੋ ਜਾਂਦਾ ਹੈਗਾ ਕਿ ਅਸੀਂ ਬਹੁਤ ਸਾਰੇ ਫੈਮਿਲੀਜ਼ ਨੂੰ ਬਹੁਤ ਸਾਰੇ ਕਲਾਇੰਟਸ ਨੂੰ ਮਿਲਦੇ ਹੈਗੇ ਆ ਜਿਨ੍ਹਾਂ ਨੂੰ ਬਹੁਤ ਟਾਈਮ ਹੋ ਗਿਆ ਉਰੇ 15-20 ਸਾਲ ਹੋ ਗਏ ਨੇ 25 ਸਾਲ ਹੋ ਗਏ ਨੇ ਸੋ ਉਸ ਟਾਈਮ ਤੇ ਕੀ ਹੁੰਦਾ ਹੈਗਾ ਕਿ ਸਾਡੀ ਟਾਈਮ ਦੇ ਨਾਲ ਨਾਲ ਜਿੱਦਾਂ ਜਿੱਦਾਂ ਆਪਾਂ ਸੈਟਲ ਡਾਊਨ ਹੋ ਜਾਂਦੇ ਹਾਂ ਇਨਕਮ ਇਨਕਰੀਜ਼ ਹੋ ਜਾਂਦੀ ਹੈਗੀ ਐਸੈਟਸ ਬਿਲਡਅਪ ਹੋ ਜਾਂਦੇ ਨੇ ਫਿਰ ਉਸ ਟਾਈਮ ਤੇ ਕੀ ਹੁੰਦਾ ਕਿ ਅਸੀਂ ਇਹ ਆਪਣੀ ਬਿਜ਼ੀ ਲਾਈਫ ਦੇ ਵਿੱਚ ਇੰਨੇ ਕੁ ਬਿਜ਼ੀ ਹੋ ਜਾਈਦੇ ਨੇ ਕਿ ਅਸੀਂ ਭੁੱਲ ਜਾਂਦੇ ਹਾਂ ਕਿ ਜੋ ਜੋ ਅਸੀਂ ਬਣਾਇਆ ਜੋ ਅਸੀਂ ਬਿਲਡਅਪ ਕੀਤੇ ਹੈਗੇ ਐਸੈਟਸ ਉਹਨਾਂ ਦੇ ਲਈ ਕੋਈ ਨਾ ਕੋਈ ਸਾਨੂੰ ਸਟ੍ਰੈਟਜੀ ਵੀ ਚਾਹੀਦੀ ਹੈਗੀ ਕਿ ਉਹ ਲੇਟਰ ਸਟੇਜਿਸ ਤੇ ਨੈਕਸਟ ਜਨਰੇਸ਼ਨ ਨੂੰ ਕਿੱਦਾਂ ਪਾਸ ਆਨ ਹੋਣੇ ਆ ਕਿਉਂਕਿ ਓਬਵੀਅਸਲੀ ਸਾਡੇ ਮਾਈਂਡ ਦੇ ਵਿੱਚ ਇਹ ਲੱਗਦਾ ਹੈਗਾ ਕਿ ਹਾਂਜੀ ਨੈਕਸਟ ਜਨਰੇਸ਼ਨ ਨੂੰ ਜਦੋਂ ਪਾਸ ਆਨ ਹੋਊਗੀ ਤਾਂ ਬਸ ਇਹ ਹੈਗਾ ਕਿ ਸਾਡੇ ਬੱਚਿਆਂ ਨੂੰ ਪਾਸ ਆਨ ਹੋ ਜਾਣੇ ਆ ਪਰ ਕਿਤੇ ਨਾ ਕਿਤੇ ਅਸੀਂ ਕੈਨੇਡੀਅਨ ਟੈਕਸੇਸ਼ਨ ਨੂੰ ਭੁੱਲ ਜਾਂਦੇ ਹੈਗੇ ਆ ਕਿ ਹਰ ਜਗ੍ਹਾ ਤੇ ਕੈਨੇਡੀਅਨ ਟੈਕਸੇਸ਼ਨ ਕੈਪੀਟਲ ਗੇਨਸ ਇਹ ਜ਼ਰੂਰ ਅਕਰ ਹੋਣੇ ਹੀ ਹੋਣੇ ਆ ਅਨਲੈਸ ਵੀ ਹੈਵ ਅ ਪ੍ਰੋਪਰ ਸਟ੍ਰੈਟਜੀ ਸੋ ਇਸੇ ਕਰਕੇ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੂੰਗੀ ਜਿੰਨੀਆਂ ਵੀ ਫੈਮਿਲੀਜ਼ ਜਿਨ੍ਹਾਂ ਨੂੰ ਇੱਥੇ 10-15 ਸਾਲ ਹੋ ਗਏ ਨੇ 20 ਸਾਲ ਪਲੱਸ ਹੋ ਗਏ ਨੇ 30 ਸਾਲ ਹੋ ਗਏ ਨੇ ਇਸ ਟਾਈਮ ਤੇ ਜੇ ਤੁਸੀਂ ਹਜੇ ਤੱਕ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਦੀ ਕੋਈ ਵੀ ਸਟ੍ਰੈਟਜੀ ਬਿਲਡਅਪ ਨਹੀਂ ਕੀਤੀ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੈਗੇ ਹੋ ਕੋਈ ਵੀ ਚਾਹੇ ਜੋਬ ਕਰ ਰਹੇ ਹੈਗੇ ਹੋ ਡੈਫੀਨੇਟਲੀ ਇੱਕ ਪਲੈਨਿੰਗ ਜ਼ਰੂਰ ਚਾਹੀਦੀ ਹੈਗੀ ਆ ਤਾਂ ਕਿ ਜਿੰਨੇ ਵੀ ਐਸੈਟਸ ਹੈਗੇ ਆ ਤੁਹਾਡੇ ਟੈਕਸ ਫ੍ਰੀ ਅੱਗੇ ਪਾਸ ਆਨ ਹੋਣ ਸੋ ਮੈਂ ਜ਼ਰੂਰ ਕਹੂੰਗੀ ਕਿ ਜੇ ਤੁਹਾਨੂੰ ਵੀ ਕੋਈ ਇੱਦਾਂ ਦਾ ਕੰਸਰਨ ਹੈਗਾ ਜਾਂ ਤੁਹਾਡਾ ਆਪਣਾ ਕੋਈ ਬਿਜ਼ਨਸ ਚੱਲ ਰਿਹਾ ਹੈਗਾ ਓਬਵੀਅਸਲੀ ਸਾਨੂੰ ਲੱਗਦਾ ਕਿ ਉਹ ਜਿਹੜੇ ਬਿਜ਼ਨਸ ਦੇ ਵਿੱਚ ਇਨਕਮ ਆ ਰਹੀ ਹੈਗੀ ਹੈ ਉਸਦੇ ਵਿੱਚ ਰਿਟੇਨ ਅਰਨਿੰਗ ਬਣੀ ਜਾ ਰਹੀ ਹੈਗੀ ਹੈ ਪਰ ਉਸਨੂੰ ਕਿੱਦਾਂ ਅੱਗੇ ਪਾਸ ਆਨ ਕਰਨਾ ਹੈ ਉਹਦੇ ਲਈ ਜ਼ਰੂਰ ਪਲੈਨਿੰਗ ਚਾਹੀਦੀ ਹੈ ਤਾਂ ਕਿ ਪਾਸ ਆਨ ਵੀ ਇਸ ਤਰੀਕੇ ਦੇ ਨਾਲ ਕਰੀਏ ਕਿ ਜਦੋਂ ਜਿੰਦੇ ਜੀ ਵੀ ਜੇ ਸਾਨੂੰ ਉਸ ਪੈਸੇ ਦੀ ਜ਼ਰੂਰਤ ਪੈ ਜਾਏ ਤਾਂ ਉਹ ਅਸੀਂ ਯੂਜ਼ ਵੀ ਕਰ ਸਕੀਏ ਨਾਲ ਦੀ ਨਾਲ ਉਹਦੇ ਵਿੱਚ ਜਿਹੜੀ ਗਰੋਥ ਹੋ ਰਹੀ ਹੈ ਉਹ ਟੈਕਸ ਸ਼ੈਲਟਰਡ ਗਰੋਥ ਹੋਵੇ ਉਹਦੇ ਵਿੱਚ ਇਹ ਨਾ ਹੋਵੇ ਕਿ ਸਾਨੂੰ ਹਰ ਸਾਲ ਹੀ ਕੋਈ ਟੈਕਸੇਸ਼ਨ ਪੇ ਕਰਨਾ ਪੈ ਰਿਹਾ ਕੋਈ T5 ਇਸ਼ੂ ਹੋ ਰਹੀ ਹੈ ਸੋ ਉਸ ਚੀਜ਼ ਦੇ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਉਹਨਾਂ ਨੂੰ ਅਸੀਂ ਰਿਜ਼ੋਲਵ ਕਰ ਸਕੀਏ ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਚਾਹੇ ਬਿਜ਼ਨਸ ਵਿੱਚ ਹੈਗੇ ਹੋ ਕਾਰਪੋਰੇਸ਼ਨਸ ਹੈਗੀਆਂ ਜਾਂ ਜੋਬ ਕਰ ਰਹੇ ਹੈਗੇ ਹੋ ਜ਼ਿਆਦਾ ਟਾਈਮ ਹੋ ਗਿਆ ਇੱਥੇ ਆਇਆ ਨੂੰ ਕੋਈ ਵੀ ਤੁਸੀਂ ਆਪਣੀ ਸਟ੍ਰੈਟਜੀਜ਼ ਹਜੇ ਪਲੈਨ ਆਊਟ ਨਹੀਂ ਕੀਤੀਆਂ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ ਐਟ 416-509-1509 ਦਿਸ ਇਜ਼ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ 416-509-1509
0: ਬਿਲਕੁਲ ਜੀ ਤੁਸੀਂ ਜਿਹੜੇ ਹੈ ਜੀ ਮੋਨਾ ਜੀ ਦੇ ਨਾਲ ਕੋਈ ਵੀ ਇੰਸ਼ੋਰੈਂਸ ਸੰਬੰਧੀ ਜਾਣਕਾਰੀ ਲੈਣੀ ਆ ਜਾਂ ਤੁਸੀਂ ਜਿਹੜਾ ਜੀ ਫਾਈਨੈਂਸ਼ੀਅਲ ਪਲੈਨਿੰਗ ਕਰਾਉਣੀ ਹੈ ਚਾਹੇ ਪਰਸਨਲ ਚਾਹੇ ਕਾਰਪੋਰੇਸ਼ਨ ਦੀ ਕਰਾਉਣੀ ਹੈਗੀ ਆ ਬਿਜ਼ਨਸ ਦੇ ਵਿੱਚ ਹੈਗੇ ਆ ਤਾਂ ਬਿਲਕੁਲ ਮੋਨਾ ਜੀ ਦੇ ਨਾਲ ਤੁਸੀਂ ਜਿਹੜੀ ਜੀ ਅਪਰੋਚ ਕਰ ਸਕਦੇ ਹੋ ਇੱਕ ਵਧੀਆ ਤੁਹਾਨੂੰ ਜਿਹੜਾ ਹੈ ਜੀ ਪ੍ਰੋਪਰ ਤਰੀਕੇ ਨਾਲ ਹਰ ਇੱਕ ਚੀਜ਼ ਦੀ ਸਲਾਹ ਦਿੱਤੀ ਜਾਊਗੀ ਨੰਬਰ 416-509-1509 ਤੇ ਤੁਸੀਂ ਜਿਹੜਾ ਜੀ ਮੋਨਾ ਮਹਿੰਗੀ ਜੀ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹੈਗੇ ਆ ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਦ ਮਾਸਟਰ ਬਿਲਡ ਫੈਬ ਦੀ ਸਯੋਗਨਾ ਵੀ ਪੇਸ਼ ਕਰ ਰਹੇ ਹੈਗੇ ਆ ਦ ਮਾਸਟਰ ਬਿਲਡ ਫੈਬ ਫੈਬਰੀਕੇਟਰ ਸਪਲਾਇਰਸ ਵੀ ਹੈਗੇ ਆ ਜੇ ਤੁਸੀਂ ਘਰਾਂ ਦੇ ਬਾਹਰ ਜਿਹੜਾ ਜੀ ਲਗਜ਼ਰੀ ਆਊਟਡੋਰ ਕਿਚਨਸ ਬਣਵਾਉਣੀਆਂ ਆ ਚਾਹੇ ਤੁਸੀਂ ਜਿਹੜਾ ਜੀ ਫੈਂਸਿਸ ਜਾਂ ਗੇਟਸ ਲਵਾਉਣੇ ਆ ਤੁਸੀਂ ਬੇਸਮੈਂਟ ਵਿੰਡੋ ਕਵਰਸ ਕਰਾਉਣੀਆਂ ਆ ਚਾਹੇ ਡੋਰਸ ਐਂਡ ਵਿੰਡੋ ਵਿੰਡੋਜ਼ ਲਵਾਉਣੇ ਆ, ਕਸਟਮ ਐਲੀਵੇਸ਼ਨਸ ਕੁਛ ਵੀ ਕਰਾਉਣਾ ਹੈ, ਤੁਸੀਂ ਦਾ ਮਾਸਟਰ ਬਿਲਡ ਫੈਫ ਨਾਲ ਗੱਲਬਾਤ ਕਰ ਸਕਦੇ ਆ। ਅਵਨੀਤ ਜੀ ਦਾ ਮੈਂ ਨੰਬਰ ਤੁਹਾਨੂੰ ਜ਼ਰੂਰ ਸਾਂਝਾ ਕਰ ਦਵਾਂ, 4379552200 ਤੇ ਤੁਸੀਂ ਜਿਹੜੀ ਹੈ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੈਗੇ ਆ। ਔਰ ਜਿੱਥੇ ਕਿ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਸੁਦੇਸ਼ ਕੁਮਾਰੀ ਜੀ ਵੀ ਬਹੁਤ ਲੰਬੇ ਟਾਈਮ ਬਾਅਦ ਜਿਹੜਾ ਹੈ ਜੀ ਤੀਆਂ ਦੇ ਮੇਲੇ ਤੇ 24ਵੇਂ ਸਾਲ ਦੇ ਤੀਆਂ ਦੇ ਮੇਲੇ ਤੇ ਪਹੁੰਚ ਰਹੇ ਨੇ ਇੱਕ ਪਿਆਰਾ ਜਿਹਾ ਗੀਤ ਉਹਨਾਂ ਦੀ ਆਵਾਜ਼ ਦੇ ਵਿੱਚ, ਤੇ ਉਹਦੇ ਬਾਅਦ ਜਿਹੜੀ ਜੀ ਆਪਾਂ ਅਗਲੀ ਗੱਲਬਾਤ ਕਰਦੇ ਹਾਂ।

0: ਕਿਆ ਬਾਤ ਆ ਜੀ, ਕਿਆ ਬਾਤ, ਕਿਆ ਬਾਤ। ਔਰ ਮੈਂ ਤੁਹਾਨੂੰ ਜਿਹੜੀ ਜੀ ਇੱਕ ਚੀਜ਼ ਦੱਸ ਦਵਾਂ ਕਿ ਉੱਧਰ ਨੂੰ 21 ਜੂਨ ਨੂੰ ਜਿਹੜਾ ਹੈ ਜੀ ਫਿਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਤਾਂ ਪੂਰੀਆਂ ਜਿਹੜੀਆਂ ਜੀ ਧੁੰਮਾਂ ਪੈਣੀਆਂ ਹੈਗੀਆਂ, ਕਿਉਂਕਿ ਇੰਨੇ ਜਿਹੜੇ ਜੀ ਵਧੀਆ ਵਧੀਆ ਕਲਾਕਾਰ ਜਿਹੜੇ ਹੈ ਜੀ ਸੁੱਖੀ ਜੀ ਨੇ ਚੁਣ ਕੇ ਇਸ ਵਾਰੀ 24ਵੇਂ ਸਾਲ ਦੇ ਥੀਆਂ ਦੇ ਮੇਲੇ ਤੇ ਜਿਹੜੇ ਜੀ ਪਾਇਆ। ਔਰ ਸਪੈਸ਼ਲੀ ਖੁਸ਼ੀ ਸਾਨੂੰ ਇਸ ਚੀਜ਼ ਦੀ ਵੀ ਆ, ਇੰਨੇ ਵੱਡੇ ਵੱਡੇ ਗਿਫਟ ਅਸੀਂ ਇਸ ਵਾਰੀ ਇਸ ਕਰਕੇ ਵੀ ਜਿਹੜਾ ਜੀ ਕੱਢ ਰਹੇ ਹੈਗੇ ਆ, ਕਿਉਂਕਿ ਸਾਡੇ ਜਿਹੜੇ ਜੀ 24ਵੇਂ ਸਾਲ ਦਾ ਤੀਆਂ ਦਾ ਮੇਲਾ ਅਗਲੇ ਸਾਲ ਜਿਹੜਾ ਜੀ 25th annual ਹੈਗਾ। ਸੋ ਅਸੀਂ ਕੋਸ਼ਿਸ਼ ਕਰ ਰਹੇ ਕਿ ਇਸ ਸਾਲ ਵੀ ਅਸੀਂ ਜਿਹੜਾ ਜੀ ਉਹਨੂੰ ਉਸ ਤਰੀਕੇ ਨਾਲ ਥੋੜਾ ਜਿਹਾ ਡਿਫਰੈਂਟ ਤਰੀਕੇ ਨਾਲ ਕੀਤਾ ਜਾਵੇ, ਕਿਉਂਕਿ ਖੁਸ਼ੀ ਸਭ ਨੂੰ ਹੁੰਦੀ ਆ ਜਦੋਂ ਜਿਹੜਾ ਜੀ ਇੱਥੇ ਤਾਂ 2-3 ਸਾਲ ਵੀ ਅਗਰ ਕੋਈ ਚੀਜ਼ ਬੰਦਾ ਕਰ ਲੈਂਦਾ ਉਹਨੂੰ ਖੁਸ਼ੀ ਹੁੰਦੀ, ਇੱਥੇ ਤਾਂ 24 ਸਾਲ ਪੂਰੇ ਹੋ ਜਾਣੇ ਆ। ਸੋ ਬਿਲਕੁਲ ਜੀ, ਬਹੁਤ ਸਾਰੇ ਗਿਫਟਸ, ਬਹੁਤ ਸਾਰੇ ਕਲਾਕਾਰ। 21 ਜੂਨ ਫਿਅਰਸਨ ਕਨਵੈਨਸ਼ਨ ਸੈਂਟਰ, ਟਿਕਟ ਜਿਹੜੀ ਅਜੇ $30 megastarevents.com ਤੋਂ ਲੈ ਸਕਦੇ ਆ। ਔਰ ਨਾਲ ਦੀ ਨਾਲ ਸਾਨੂੰ ਕਾਲਸ ਆਉਂਦੀਆਂ ਸੀਗੀਆਂ ਕਿ ਤੁਸੀਂ ਏਸ਼ੀਅਨ ਫੂਡ ਦੀ ਲੋਕੇਸ਼ਨ ਤੇ ਵੀ ਜਿਹੜੀਆਂ ਜੀ ਡਰੋਪ ਆਫ ਕਰ ਦਿਓ ਟਿਕਟਾਂ। ਸੋ ਅੱਜ ਸ਼ਾਮ ਨੂੰ 5 ਵਜੇ ਤੋਂ ਬਾਅਦ ਜਿਹੜੀਆਂ ਜੀ ਤੁਹਾਨੂੰ ਟਿਕਟਾਂ ਏਸ਼ੀਅਨ ਫੂਡ ਦੀਆਂ ਜਿਹੜੀਆਂ ਜੀ ਬਹੁਤ ਸਾਰੀਆਂ ਸਟੋਰਸ ਤੋਂ ਵੀ ਅਵੇਲੇਬਲ ਹੋ ਜੂਗੀਆਂ। ਨਾਲ ਦੀ ਨਾਲ ਸਾਡੇ ਹੈੱਡ ਆਫਿਸ ਦੇ ਵਿੱਚ ਤਾਂ ਅਵੇਲੇਬਲ ਹੈਗੀਆਂ, ਸਾਡਾ ਆਫਿਸ ਮਾਲਟਨ ਦੇ ਵਿੱਚ ਹੈਗਾ, 2960 ਡਰੂ ਰੋਡ ਹੈਗਾ ਆ ਮਾਲਟਨ ਗੁਰਦੁਆਰੇ ਦੇ ਨਾਲ ਜਿਹੜਾ ਜੀ ਗ੍ਰੇਟ ਬਿਜ਼ਨਸ ਪਲਾਜ਼ਾ, ਉਹਦੇ ਵਿੱਚ ਸਾਡੀ ਯੂਨਿਟ ਹੈਗੀ ਆ 143। ਤੁਸੀਂ ਉੱਥੇ ਆ ਕੇ ਜਿਹੜਾ ਜੀ ਆਪਣੀਆਂ ਟਿਕਟਾਂ ਰਾਖਵੀਆਂ ਕਰ ਸਕਦੇ ਆ। ਸਟਾਲ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਹੈਗੀ ਆ ਲੈਣਾ ਚਾਹੁੰਦੇ ਆ, ਕਿਉਂਕਿ ਸਾਡੇ ਕੋਲ ਸਟਾਲਸ ਥੋੜੇ ਜਿਹੇ ਹੀ ਜਿਹੜੇ ਜੀ ਰਿਮੇਨਿੰਗ ਹੈਗੇ ਆ। ਸੋ ਫਟਾਫਟ ਕਾਲ ਕਰ ਸਕਦੇ ਆ 9057990999 ਤੇ। ਸੋ ਮੇਰੀ ਲਾਈਨ ਇਸ ਟਾਈਮ ਜਿਹੜੀ ਆ ਜੀ ਅਵਨੀਤ ਜੀ ਦੇ ਨਾਲ ਜੁੜ ਚੁੱਕੀ ਆ। ਅਵਨੀਤ ਜੀ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਅਵਨੀਤ ਜੀ, ਕੀ ਹਾਲ ਚਾਲ ਆ?
1: ਆਲ ਗੁੱਡ ਜੀ, ਆਲ ਗੁੱਡ। ਸਾਡੇ ਸਾਰੇ ਲਿਸਨਰਸ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਔਰ ਤੁਹਾਡੇ ਵੱਲੋਂ ਸਾਰੇ ਲਿਸਨਰਸ ਨੂੰ ਵੀ। ਸੋ ਬਿਲਕੁਲ ਅਵਨੀਤ ਜੀ, ਜਿੱਥੇ ਕਿ ਆਲਵੇਜ਼ ਆਪਾਂ ਜਿਹੜਾ ਜੀ ਤੁਹਾਡਾ ਕੰਮ ਦੇਖਦੇ ਹੁੰਦੇ, ਬਹੁਤ ਵਧੀਆ ਜਿਹੜਾ ਜੀ ਤੁਸੀਂ ਕੰਮ ਕਰਾ ਕੇ ਦਿੰਦੇ ਆ। ਥੋੜੇ ਕੁ ਦਿਨ ਪਹਿਲਾਂ ਸਾਡੇ ਇੱਕ ਲਿਸਨਰ ਨੇ ਮੈਨੂੰ ਕਾਲ ਕੀਤੀ, ਉਹ ਕਹਿੰਦੇ ਕਿ ਮੈਨੂੰ ਉਹਨਾਂ ਦਾ ਨੰਬਰ ਚਾਹੀਦਾ ਹੈ ਜਿਹੜੇ ਘਰਾਂ ਦੇ ਬਾਹਰ ਆਊਟਡੋਰ ਕਿਚਨਸ ਬਣਾਉਂਦੇ ਆ। ਮੈਂ ਕਿਹਾ ਹਾਂਜੀ ਬਿਲਕੁਲ ਜੀ, ਤੁਸੀਂ ਨੰਬਰ ਲੈ ਲਓ। ਸੋ ਅਵਨੀਤ ਜੀ, ਕੀ ਜਿਹੜਾ ਜੀ ਤੁਸੀਂ ਸਪੈਸ਼ਲਾਈਜ਼ਡ ਸਰਵਿਸਿਜ਼ ਸਾਡੇ ਲਿਸਨਰਸ ਨੂੰ ਪ੍ਰੋਵਾਈਡ ਕਰੋਗੇ?
1: ਬਿਲਕੁਲ ਕਿਰਨ ਜੀ, ਸਾਡੀ ਜਿਹੜੀ ਸਰਵਿਸਿਜ਼ ਹੈਗੀਆਂ ਨੇ ਸਾਰੀ ਆਊਟਡੋਰਸ ਦੀ ਸਰਵਿਸ, ਜਿਨ੍ਹਾਂ ਨੇ ਵੀ ਕਿਉਂਕਿ ਸਮਰਸ ਆ ਗਈਆਂ ਨੇ, ਜਿਨ੍ਹਾਂ ਨੇ ਬਾਹਰ ਔਨਿੰਗਸ ਬਣਾਉਣੀਆਂ ਨੇ, ਬਾਹਰ ਸਨਰੂਮ ਬਣਾਉਣੇ ਹੈ, ਬਾਹਰ ਆਪਣੇ ਪੋਰਚ ਦੇ ਉੱਤੇ ਬੈਕਯਾਰਡ ਦੇ ਉੱਤੇ ਰੇਲਿੰਗਸ ਲਗਾਉਣੀਆਂ ਨੇ, ਜਿਨ੍ਹਾਂ ਦੀ ਫੈਂਸ ਪੁਰਾਣੀਆਂ ਲੱਕੜ ਦੀ ਫੈਂਸ ਸੀਗੀਆਂ, ਉਹਨਾਂ ਦੀ ਫੈਂਸ ਕਈਆਂ ਦੀ ਕਾਫੀ ਸਾਲ ਦੀ ਜਿਨ੍ਹਾਂ ਦੀ ਬਣੀ ਹੋਈ ਹੈ ਉਹ ਸਾਰੀ ਮੁੜ ਜਾਂਦੀ ਹੈ, ਤੇ ਉਹਨਾਂ ਨੇ

0: ਸਿਗਨੇਚਰ ਆਈਟਮ ਹੈ ਲੋਕਾਂ ਦੀ, ਜਿੱਦਾਂ ਜਿੱਦਾਂ ਦੀ ਬੇਸਮੈਂਟ ਦੀ ਵਿੰਡੋ ਹੈਗੀ ਹੈ, ਜਿੱਦਾਂ ਕਦੀ ਕਦੀ ਰੈਕੂਨ ਆ ਜਾਂਦਾ ਹੈ ਤੇ ਗਲਹਿਰੀਆਂ ਆ ਜਾਂਦੀਆਂ ਨੇ, ਹੁਣ ਆ ਜਾਂਦਾ ਹੈ ਤੇ ਗਲਹਿਰੀਆਂ ਆ ਜਾਂਦੀਆਂ ਨੇ ਪਿੱਛੇ ਕਾਟੋ ਤੇ ਆਪਣਾ ਵਿੰਡ ਪੱਤੇ ਸਾਰੇ ਲੈ ਕੇ ਆਉਂਦੀ ਹੈ, ਪਾਣੀ ਆ ਜਾਂਦਾ ਹੈ ਕਿਨਾਂ ਦੀ ਬੇਸਮੈਂਟ ਦੇ ਵਿੱਚ, ਤੇ ਉਹਨਾਂ ਲਈ ਵਿੰਡੋ ਵੈਲ ਕਵਰ ਜਿਹੜੇ ਪੋਲੀਕਾਰਬੋਨੇਟ ਸ਼ੀਟ ਦੇ ਨਾਲ ਬਣਦੇ ਨੇ, ਉਹ ਬਿਲਕੁਲ ਗਲਾਸ ਵਾਲੀ ਲੁੱਕ ਆਉਂਦੀ ਹੈ ਬਟ ਉਹ ਸ਼ੀਟ ਤੇ ਬਣਦੇ ਨੇ ਕਿਉਂਕਿ ਉਹ ਜ਼ਿਆਦਾ ਭਾਰੀ ਵੀ ਨਹੀਂ ਕਰ ਸਕਦੇ ਐਸ ਪਰ ਓਨਟੈਰੀਓ ਬਿਲਡਿੰਗ ਕੋਡ, ਤੇ ਉਹ ਓਪਨ ਹੋ ਜਾਂਦੇ ਨੇ ਜੇ ਕਿਸੇ ਨੇ ਅੰਦਰੋਂ ਓਪਨ ਕਰਨਾ ਹੈ ਲਾਈਕ ਬੇਸਮੈਂਟ ਦੀ ਵਿੰਡੋ ਚੋਂ ਨਿਕਲ ਕੇ, ਉਹ ਵੀ ਓਪਨ ਕਰ ਸਕਦੇ ਨੇ, ਉੱਪਰ ਅਟੈਚ ਹੋ ਜਾਂਦੇ ਨੇ ਤੁਹਾਡੀ ਵਾਲ ਦੇ ਨਾਲ ਐਂਡ ਤੁਹਾਡੇ ਘਰ ਨੂੰ ਤੁਹਾਡੀ ਬੇਸਮੈਂਟ ਨੂੰ ਪ੍ਰੋਟੈਕਟ ਕਰਦਾ ਹੈ ਸਪੈਸ਼ਲੀ ਪਾਣੀ ਐਨੀਮਲਸ ਹਨਾ ਡਰਟ ਵਿੱਚੋਂ ਰਾਈਟ, ਤੇ ਉਹ ਬਹੁਤ ਪੋਪੂਲਰ ਆਈਟਮ ਹੈ, ਬਹੁਤ ਲੋਕੀ ਲਗਾ ਰਹੇ ਨੇ।
1: ਬਿਲਕੁਲ ਜੀ ਅਵਨੀਤ, ਜਿਹਦੇ ਨਾਲ ਤੁਸੀਂ ਜਿਹੜੀ ਹੈ ਜੀ ਭਾਵੇਂ ਤੁਸੀਂ ਰੇਲਿੰਗਸ ਲਵਾਉਣੀ ਆ, ਭਾਵੇਂ ਤੁਸੀਂ ਫੈਂਸਿਸ ਗੇਟਸ ਜਾਂ ਤੁਸੀਂ ਸਨ ਰੂਮ, ਸਪੈਸ਼ਲੀ ਸਨ ਰੂਮ ਜਿਹੜਾ ਜੀ ਇਹਨਾਂ ਦਾ ਬਹੁਤ ਬਾ ਕਮਾਲ ਜਿਹੜਾ ਜੀ ਤਰੀਕੇ ਨਾਲ ਕਰਕੇ ਦਿੰਦੇ ਆ, ਕਸਟਮ ਐਲੀਵੇਸ਼ਨ ਜਾਂ ਤੁਸੀਂ ਪੋਰਸ਼ ਕਵਰਸ ਕਰਾਉਣੇ ਆ, ਤਾਂ ਬਿਲਕੁਲ ਅਵਨੀਤ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਅੱਛਾ ਅਵਨੀਤ ਜੀ, ਪਿਛਲੇ ਦਿਨ ਤੁਸੀਂ ਹਫ਼ਤੇ ਆ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਵੀ ਜਿਹੜਾ ਜੀ ਕੰਟਰੈਕਟਰ ਭੈਣ ਭਰਾ ਨੂੰ ਜਿਹੜਾ ਜੀ ਸਮਾਨ ਦੀ ਲੋੜ ਹੈਗੀ ਆ, ਸਪਲਾਈ ਵੀ ਤੁਸੀਂ ਕਰਾ ਕੇ ਦਿੰਦੇ ਆ?
0: ਬਿਲਕੁਲ ਬਿਲਕੁਲ, ਸਾਡੇ ਕੋਲ ਟਵਿਨ ਵਾਲ ਤੇ ਕਲੀਅਰ ਪੋਲੀਕਾਰਬੋਨੇਟ ਦੀ ਸ਼ੀਟਾਂ ਹੈਗੀਆਂ ਨੇ ਜਿਹੜੇ ਬਹੁਤ ਸਾਰੇ ਕੰਟਰੈਕਟਰ ਲੈ ਕੇ ਜਾਂਦੇ ਨੇ ਕਿਉਂਕਿ ਉਹਨਾਂ ਨੇ ਫਰਦਰ ਲਗਾਉਣੇ ਆ ਆਪਣੇ ਕਲਾਇੰਟਸ ਦੇ ਪਿੱਛੇ ਬੈਕਯਾਰਡ ਦੇ ਵਿੱਚ ਸ਼ੈੱਡ ਦੇ ਉੱਤੇ ਸਾਰਾ ਕੁਝ, ਏਦਾਂ ਲਾਈਕ ਉਹ ਸ਼ੀਟਸ ਲੈ ਕੇ ਜਾਂਦੇ ਨੇ ਸਾਡੇ ਕੋਲੋਂ, ਤੇ ਰੇਲਿੰਗ ਦੇ ਵੀ ਬਹੁਤ ਕਿਉਂਕਿ ਰੀਜਨੇਬਲ ਪ੍ਰਾਈਸ ਹੈਗਾ, ਸਟੈਂਡਰਡ ਰੇਲਿੰਗ ਜਿਹੜੀਆਂ ਹੁੰਦੀਆਂ ਨੇ ਬਲੈਕ ਅਲੂਮੀਨੀਅਮ ਦੀ ਬਹੁਤ ਸਲੀਕ ਲੱਗਦੀਆਂ ਨੇ, ਗਲਾਸ ਦੀ ਰੇਲਿੰਗ ਵੀ ਉਹ ਵੀ ਬੜੇ ਸਾਰੇ ਕੰਟਰੈਕਟਰ ਸਾਡੇ ਕੋਲੋਂ ਲੈ ਕੇ ਜਾਂਦੇ ਨੇ, ਤੇ ਲਾਈਕ ਐਂਡ ਦੇ ਵਿਲ ਟੇਕ ਕਨੈਕਟਰਸ ਐਂਡ ਉਹਦੇ ਨਾਲ ਦੇ ਸਕਰੂਸ ਕਨੈਕਟਰ ਸਾਰਾ ਕੁਝ ਇਨ ਹਾਊਸ ਅਵੇਲੇਬਲ ਹੈ।
1: ਬਿਲਕੁਲ ਜੀ ਬਿਲਕੁਲ, ਤੁਸੀਂ ਅਵਨੀਤ ਜੀ ਦੇ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ 4379555 2220 4379555 2220 ਤੇ ਜਿਹੜੇ ਆ ਜੀ ਦਾ ਮਾਸਟਰ ਬਿਲਡ ਫੈਬ ਵਾਲੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਅਵਨੀਤ ਜੀ।
0: ਥੈਂਕ ਯੂ ਕਿਰਨ ਜੀ।
1: ਬਿਲਕੁਲ ਜੀ, ਸੋ ਇਹ ਸੀਗੇ ਅਵਨੀਤ ਜੀ ਦਾ ਮਾਸਟਰ ਬਿਲਡ ਫੈਬ ਤੋਂ, ਔਰ ਨਾਲ ਦੇ ਨਾਲ ਜਿਹੜਾ ਹੈ ਜੀ ਤੀਆਂ ਦਾ ਮੇਲਾ, ਤੀਆਂ ਦਾ ਮੇਲਾ ਜਿਹੜਾ ਹੈ ਜੀ ਤੀਆਂ ਦਾ ਮੇਲਾ 24ਵੇਂ ਸਾਲ ਦਾ ਤੀਆਂ ਦਾ ਮੇਲਾ ਜਿਹੜਾ ਜੀ ਐਤਕੀ ਫੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ ਹੋਣ ਸਾਰੇ ਆ, ਬਹੁਤ ਸਾਰੇ ਕਲਾਕਾਰ, ਮੈਂ ਫਿਰ ਦੱਸ ਦਵਾਂ ਬਹੁਤ ਸਾਰੇ ਗਿਫਟਸ, ਇੱਦਾਂ ਨਹੀਂ ਹੈਗਾ ਕਿ $30 ਦੀ ਟਿਕਟ ਦੇ ਵਿੱਚ, ਦੇਖਿਓ ਜੀ $30 ਦੀ ਟਿਕਟ ਲਾਓਗੇ ਤੁਸੀਂ $100, $200, $300 ਤੱਕ ਦਾ ਜਿਹੜਾ ਜੀ ਗਿਫਟ ਜਿੱਤ ਕੇ ਜਾ ਸਕਦੇ ਆ। ਮੈਨੂੰ ਲੱਗਦਾ $30 ਦਾ ਅੱਜ ਕੱਲ੍ਹ ਦੇਖੋ ਜੀ ਆਪਾਂ ਗਰੋਸਰੀ ਖਰੀਦਣ ਜਾਈਏ ਜਾਂ ਕੌਫੀ ਲੈਣ ਜਾਈਏ ਤਾਂ, ਰਿਕ ਜੀ ਤੁਸੀਂ ਵੀ ਆ ਚੁੱਕੇ ਆ ਤਾਂ ਤੁਹਾਡਾ ਵੀ ਸਵਾਗਤ ਆ। ਮੈਂ ਗੱਲ ਕਰ ਰਹੀ ਸੀਗੀ, ਮੈਂ ਕਹਿ ਰਹੀ ਸੀਗੀ ਕਿ ਕੌਫੀ ਹਨਾ ਆਪਾਂ ਲੈਣ ਜਾਂਦੇ ਹਾਂ, ਹੁਣ ਦੇਖੋ ਤੁਸੀਂ ਤੇ ਮੈਂ ਇਕੱਠੇ ਕੌਫੀ ਲੈਣ ਜੀ, ਚੱਲ ਕਹਿੰਦੇ ਚੱਲ ਠੀਕ ਹੈ ਨਾਲ ਕੁਛ ਖਾਣ ਨੂੰ ਵੀ ਲੈ ਲਈ, $30 ਤੋਂ ਜ਼ਿਆਦਾ ਤਾਂ ਬੰਦੇ ਦਾ ਉੱਥੇ ਲੱਗ ਜਾਂਦਾ, ਇੱਥੇ $30 ਇੰਕਲੂਡਿੰਗ ਟੈਕਸ ਤੁਹਾਨੂੰ ਜਿਹੜਾ ਜੀ ਟਿਕਟ ਮਿਲ ਰਹੀ ਹੈ।
2: ਬਹੁਤ ਸਾਰਾ ਫਨ, ਐਂਟਰਟੇਨਮੈਂਟ, ਸ਼ੋਪਿੰਗ ਕਰ ਸਕਦੇ ਹੋ, ਗਿਫਟ, ਔਰ ਜਿਹੜਾ ਕਿਉਂਕਿ ਇੱਕ ਏਦਾਂ ਦਾ ਦਿਨ ਜਿੱਥੇ ਸਿਰਫ ਲੇਡੀਜ਼ ਲੇਡੀਜ਼।
1: ਬਿਲਕੁਲ, ਮੈਂ ਤਾਂ ਆਪਣੀਆਂ ਸਾਰੀਆਂ ਫਰੈਂਡਸ ਤੋਂ ਕਹਿਤਾ ਹੈ ਕਿਉਂਕਿ ਸੰਡੇ ਮੋਸਟਲੀ ਸਾਰਿਆਂ ਦੀ ਛੁੱਟੀ ਹੁੰਦੀ ਆ, ਸੋ ਮੈਂ ਉਹਨਾਂ ਨੂੰ ਕਿਹਾ ਹੋਇਆ, ਮੈਂ ਕਿਹਾ ਤੁਸੀਂ ਤੀਆਂ ਦੇ ਮੇਲੇ ਤੇ ਆਉਣਾ, ਲਾਸਟ ਟਾਈਮ ਮੇਰੀਆਂ ਜਿਹੜੀਆਂ ਜੀ ਪਹਿਲੀ ਵਾਰੀ ਫਰੈਂਡਸ ਤੀਆਂ ਦੇ ਮੇਲੇ ਤੇ ਆਈਆਂ, ਔਰ ਹੁਣ ਮੈਨੂੰ ਪੁੱਛ ਰਹੀਆਂ ਸੀ ਕਦੋਂ ਆ ਤੀਆਂ ਦਾ ਮੇਲਾ ਕਦੋਂ ਆ, ਸੋ ਮੈਂ ਉਹਨਾਂ ਨੇ ਦੱਸਿਆ ਕਿ ਐਤਕੀ 21 ਜੂਨ ਨੂੰ ਜਿਹੜਾ ਜੀ ਹੋਣ ਜਾ ਰਿਹਾ ਹੈਗਾ, ਸੋ ਫਟਾਫਟ ਟਿਕਟਾਂ ਜਿਹੜੀਆਂ ਜੀ ਤੁਸੀਂ ਮੈਗਾ ਸਟਾਰ ਈਵੈਂਟਸ .com ਤੋਂ ਜਿਹੜਾ ਜੀ ਲੈ ਸਕਦੇ ਹੈਗੇ। ਹੋਰ ਕੀ ਜਾਣਕਾਰੀ ਦੇਣਾ ਚਾਹੋਗੇ ਰਿਕ ਜੀ?
2: ਬਿਲਕੁਲ ਬਿਲਕੁਲ, ਟਿਕਟਾਂ ਦੇ ਨਾਲ ਨਾਲ ਤੁਹਾਡੇ ਲਈ ਹੋਰ ਵੀ ਬਹੁਤ ਸਾਰਾ ਐਂਟਰਟੇਨਮੈਂਟ, ਫਨ, ਔਰ ਜੇ ਕੋਈ ਵੀ ਆਪਣਾ ਸਟਾਲ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਤੁਸੀਂ ਲਾਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਆਫਿਸ ਦੇ ਨੰਬਰ 9057990999 ਤੇ ਕਾਲ ਕਰ ਸਕਦੇ ਆ। ਜੇ ਤੁਸੀਂ ਇਸ ਮੇਲੇ ਦੇ ਵਿੱਚ ਸਪੋਂਸਰਸ਼ਿਪ ਦੀ ਤੁਹਾਡੀ ਕੋਈ ਵੀ ਇਨਕੁਆਇਰੀ ਹੈਗੀ ਆ, ਉਹਦੇ ਲਈ ਵੀ ਤੁਸੀਂ ਸਾਨੂੰ ਆਫਿਸ ਤੇ ਕਾਲ ਨੰਬਰ ਤੇ ਕਾਲ ਕਰ ਸਕਦੇ ਆ, ਤੇ ਜੇ ਤੁਸੀਂ ਇਨ ਪਰਸਨ ਆ ਕੇ ਕੋਈ ਸਾਡੇ ਤੋਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੇ ਸਾਡਾ ਜਿਹੜਾ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਅੰਦਰ ਆਫਿਸ ਹੈਗਾ ਜੀ, ਯੂਨਿਟ ਨੰਬਰ 143 ਡਿਊ ਰੋਡ, ਤੇ ਤੁਸੀਂ ਉੱਥੇ ਵੀ ਆ ਕੇ ਸਾਨੂੰ ਇਨ ਪਰਸਨ ਮਿਲ ਸਕਦੇ ਹੋ, ਆਪਣੀਆਂ ਟਿਕਟਸ ਲੈ ਸਕਦੇ ਹੋ, ਤੇ ਇਹ ਨਾ ਹੋਵੇ ਕਿ ਮੇਰੀ ਵਾਰੀ ਆਈ ਪਤੀਲਾ ਖਾਲੀ
1: ਜੀ, ਸੋ ਉਹ ਚੀਜ਼ ਨਾ ਹੋ ਜਾਵੇ। ਔਰ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਚੀਜ਼ ਦੱਸਣਾ ਚਾਹੂੰਗੀ ਕਿ ਠੀਕ ਆ, ਮੈਂ ਬਹੁਤ ਐਕਸਾਈਟਿਡ ਹਾਂ ਕਿਉਂਕਿ ਸੁਦੇਸ਼ ਕੁਮਾਰੀ ਜੀ ਪਹੁੰਚ ਰਹੇ ਨੇ, ਮੰਨਤ ਨੂਰ ਪਹੁੰਚ ਰਹੇ ਨੇ, ਕਿੰਨਾ ਪਿਆਰਾ ਦੋਨੋਂ ਗਾਉਂਦੇ, ਜਦੋਂ ਆਪਾਂ ਉਹਨਾਂ ਦੇ ਗੀਤ ਵੀ ਸੁਣਦੇ ਹੁੰਦੇ ਹਾਂ ਨਾ, ਸਪੈਸ਼ਲੀ ਆਪਾਂ ਉਹਨਾਂ ਨੂੰ ਪਹਿਲਾਂ ਗੀਤਾਂ 'ਚ ਸੁਣਿਆ, ਹੁਣ ਰੀਅਲ ਲਾਈਫ ਦੇ ਵਿੱਚ ਸਾਨੂੰ ਦੇਖਣ ਦਾ ਮੌਕਾ ਮਿਲ ਰਿਹਾ।
2: ਮੇਰੇ ਖਿਆਲ ਨਾਲ ਕਿਰਨ ਜੀ ਆਪਾਂ ਬਿਲਕੁਲ ਛੋਟੇ ਛੋਟੇ ਹੁੰਦੇ ਹੋਵਾਂਗੇ ਜਦੋਂ ਤੋਂ ਆਪਾਂ ਸੁਦੇਸ਼ ਕੁਮਾਰੀ ਜੀ ਨੂੰ ਸੁਣਦੇ ਆ ਰਹੇ ਹਾਂ ਨਾ ਜੀ, ਤੇ ਉਹਨਾਂ ਦੀ ਆਵਾਜ਼ ਅੱਜ ਵੀ ਉਦਾਂ ਦੀ, ਔਰ ਇੰਨੇ ਹਿੱਟ ਸੁਪਰ ਹਿੱਟ ਗਾਣੇ ਉਹਨਾਂ ਨੇ ਦਿੱਤੇ ਆ, ਤੇ ਉਹ ਗਾਣਿਆਂ ਨੂੰ ਲਾਈਵ ਸੁਣਨਾ, ਉਹਨਾਂ ਨੂੰ ਦੇਖਣਾ ਬਾਲਾ ਇੰਟਰਸਟਿੰਗ ਹੋਊਗਾ, ਔਰ ਇਸ

0: टाइम तो बहुत बहुत ज्यादा सरप्राइज थोड़े लिए, गिफ्ट्स गोल्ड दे, डायमंड दे, और नाल एयर टिकट्स, गोल्ड द बिस्किट भी गिफ्ट थे, और करना की है सिर्फ एक टिकट लेनी है, अपनी फ्रेंडा नु इकट्ठा करना है, सोने सोने सूट पाके, सोने सोने बन के ते आना किथे है जी, पियर्सन कन्वेंशन सेंटर, 21 जून दिन एतवार, तिया दा मेला।
1: बिल्कुल जी, तिया दा मेला, तिया दा मेला। और बिल्कुल जी, दोबारा आपां जिहड़ी है जी रिक जी तुहाडे नाल गलबात करांगे। साडे नाल इस टाइम जिहड़े है जी बहुत स्पेशल होम्योपैथी ते तुहाडी सेहत नु रिलेटेड जिहड़े है जी गलबात करन लई अबरार हुसैन जी पहुंच चुके हैं। बहुत बहुत स्वागत जी।
2: जी तमाम भैन भरावां नु सत श्री अकाल, सलाम। अज मैं प्रोग्राम च दसना चाहना है जिहड़े ऑटिज़म रिलेटेड बच्चे ने, लाइफ लोंग एलोपैथी च भी है बीमारी चलती है, और इंपोर्टेंट सिम्पटम्स जिहड़ियां हुंदियां ने उन्हां ज़हन च रखना चाहिए। अगर बच्चा तुहाडा अखां च मिला के अखां नहीं देखदा और होर पासे देखदा, जिहड़ा कि कैनेडा च एक नॉर्म्स दे भी खिलाफ है, अफसर नाल गल करो, लेकिन इहनू मामूली नहीं लैणा चाहीदा, इह बच्चे नूं चैकअप करवाना चाहीदा। अगर न्यूरोलॉजिस्ट ने भी कहा कि ऑटिज़म है, और फिर ऑटिज़म दा जिहड़ा बैटर मैनेजमेंट है बगैर कैमिकल ड्रग्स तो, ਉਹਦੇ ਵਾਸਤੇ ਤੁਸੀਂ ਸਾਡੇ ਨਾਲ ਰਜੂ ਕਰ ਸਕਦੇ ਹੋ ਅਤੇ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਐਸੇ ਬੱਚੇ ਜਿਹੜੇ ਨੇ ਉਹ ਬੋਲਣ 'ਚ ਵੀ ਉਹਨਾਂ ਦਾ ਨਾ ਪ੍ਰੋਬਲਮ ਹੁੰਦੀ ਹੈ, ਆਮ ਬੱਚਿਆਂ ਦੀ ਤਰ੍ਹਾਂ ਜਲਦੀ ਬੋਲਣਾ ਨਹੀਂ ਸਿੱਖਦੇ। ਫਿਰ ਉਹ ਤੀਸਰੀ ਵੱਡੀ ਗੱਲ ਕਿ ਉਹ ਆਪਣੇ ਦੋਸਤ ਨਹੀਂ ਬਣਾਉਂਦੇ, ਰਿਲੇਸ਼ਨ ਨਹੀਂ ਬਣਾਉਂਦੇ, ਅਲੱਗ ਥਲੱਗ ਰਹਿੰਦੇ ਨੇ ਸੁਸਾਇਟੀ ਤੋਂ, ਅਤੇ ਇਹ ਬਿਹੇਵੀਅਰ ਬੱਚੇ ਦਾ ਬੜਾ ਇੰਪੋਰਟੈਂਟ ਹੈ। ਔਰ ਫਿਰ ਇੱਕ ਹੋਰ ਗੱਲ ਕਿ ਅਗਰ ਤੁਹਾਡਾ ਬੱਚਾ ਇੱਕ ਹੀ ਕੰਮ ਜਿਹੜਾ ਹੈਬਿਟ ਹੈ ਉਹਨੂੰ ਬਾਰ ਬਾਰ ਰਿਪੀਟ ਕਰਦਾ ਹੈ, ਅਤੇ ਖੁਸ਼ੀ 'ਚ ਜਾਂ ਟੈਨਸ਼ਨ 'ਚ ਇੱਕ ਹੀ ਫਿਕਰਾ ਜਾਂ ਇੱਕ ਹੀ ਵਰਡ ਉਹਨੂੰ ਬਾਰ ਬਾਰ ਰਿਪੀਟ ਕਰਦਾ, ਓਵਰ ਰੈਪੀਟੇਸ਼ਨ ਕਰਦਾ, ਇਹਦੀ ਮਸ਼ਕਾਂ ਵੀ ਹੁੰਦੀਆਂ ਲੇਕਿਨ ਇਹਦੀ ਤਰਬੀਅਤ ਵੀ ਹੁੰਦੀ ਹੈ। ਔਰ ਇਹਦੀਆਂ ਖਸੂਸੀ ਤੌਰ 'ਤੇ ਹੋਮਿਓਪੈਥੀ 'ਚ ਸਾਡੇ ਕੋਲ ਐਸੀਆਂ ਦਵਾਈਆਂ ਹੁੰਦੀਆਂ ਜਿਹੜੀ ਨਿਊਰੋਲੋਜੀਕਲ ਡਿਵੈਲਪਮੈਂਟ ਦੇ ਵਿੱਚ ਉਹ ਮਦਦਗਾਰ ਸਾਬਤ ਹੁੰਦੀਆਂ। ਅਤੇ ਐਸਾ ਬੱਚਾ ਜਿਹੜਾ ਹੈ ਨਾ ਉਹ ਕੁਛ ਮਖਸੂਸ ਆਵਾਜ਼ਾਂ ਜਾਂ ਰੋਸ਼ਨੀ ਤੋਂ ਬੜਾ ਸੈਂਸਿਟਿਵ ਹੁੰਦਾ, ਇਹਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਔਰ ਉਹਦੀ ਦਿਲਚਸਪੀਆਂ ਵੀ ਘੱਟ ਜਾਂਦੀਆਂ ਆਮ ਬੱਚਿਆਂ ਦੀ ਨਿਸਬਤ। ਅਤੇ ਉਹ ਜਿਹੜਾ ਨਾ ਇਹ ਚੰਦ ਇੱਕ ਅਲਾਮਤਾਂ ਨੇ ਆਟਿਜ਼ਮ ਦੀਆਂ, ਆਟਿਜ਼ਮ ਜੜੋਂ ਨਹੀਂ ਜਾਂਦਾ, ਐਲੋਪੈਥੀ 'ਚ ਵੀ ਇਹਦਾ ਜ਼ਿੰਦਗੀ ਭਰ ਉਹਨੂੰ ਦਵਾਈ ਦੇਣੀ ਪੈਂਦੀ ਹੈ, ਬਸ ਇਹ ਵਾ ਕਿ ਉਹ ਸਰਵਾਈਵ ਕਰਦਾ ਰਹਿੰਦਾ। ਲੇਕਿਨ ਹੋਮਿਓਪੈਥੀ ਦੇ ਵਿੱਚ ਇਹ ਵਾ ਕਿ ਬਗੈਰ ਕੈਮੀਕਲ ਡਰੱਗ ਤੋਂ ਐਸੇ ਬੱਚੇ ਬਿਹਤਰ ਹੋ ਜਾਂਦੇ ਨੇ। ਦੂਸਰੀ ਗੱਲ ਕਿ ਅਗਰ ਤੁਹਾਡੇ ਘਰ 'ਚ ਕੋਈ ਡਿਪਰੈਸ਼ਨ ਜਾਂ ਐਨਜ਼ਾਇਟੀ ਦਾ ਮਰੀਜ਼ ਹੈ, ਉਹਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਔਰ ਉਲਟੀਆਂ ਸਿੱਧੀਆਂ ਹਰਕਤਾਂ ਉਹਦੇ ਕੋਲ ਹੋਣ ਲੱਗ ਪਈਆਂ, ਅਤੇ ਉਹਦੇ 'ਚ ਇਹ ਵਾ ਕਿ ਤੁਸੀਂ ਡਿਪਰੈਸ਼ਨ ਦੇ ਵਾਸਤੇ ਕੈਮੀਕਲ ਡਰੱਗਸ ਨੂੰ ਜ਼ਿਆਦਾ ਤਰਜੀਹ ਨਾ ਦਿਓ। ਹੋਮਿਓਪੈਥੀ ਉਹਦਾ ਪੂਰਾ ਸਿਸਟਮ, ਹੈਲਥ ਈਕੋਸਿਸਟਮ ਨੂੰ ਬਿਹਤਰ ਕਰਦੀ ਹੈ, ਔਰ ਚਾਹੇ ਇਹ ਯੰਗ ਬੱਚਿਆਂ 'ਚ ਹੋਵੇ ਜਾਂ ਦੂਸਰਿਆਂ 'ਚ ਹੋਵੇ, ਤੁਸੀਂ ਇਹਦੇ ਮਰੀਜ਼ਾਂ ਨਾਲ ਵਾਸਤੇ ਵੀ ਰਾਬਤਾ ਕਰ ਸਕਦੇ। ਮੇਰਾ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 4374217860, 4374217860। ਹੁਣ ਫਿਰ ਦੁਬਾਰਾ ਕੱਲ ਮਿਲਾਂਗੇ।
1: ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਜੀ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ 4374217860 ਤੇ, ਜਿਹੜੀ ਜੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੈਗੇ ਆ। ਸੋ ਨਾਲ ਦੀ ਨਾਲ ਮੋਨਾ ਜੀ ਇੱਕ ਵਾਰੀ ਫੇਰ ਸਵਾਗਤ ਹੈ।
0: ਥੈਂਕ ਯੂ ਸੋ ਮਚ ਕਿਰਨ।
1: ਬਿਲਕੁਲ ਜੀ, ਮੋਨਾ ਜੀ, ਜਿੱਥੇ ਕਿ ਆਪਾਂ ਅੱਜ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲਬਾਤ ਕੀਤੀ ਆ ਕਿ ਤੁਸੀਂ ਠੀਕ ਆ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਆ, ਹੁਣ ਤੁਸੀਂ ਕਿਹੜੇ ਟੌਪਿਕ ਤੇ ਜਿਹੜੀ ਜੀ ਗੱਲਬਾਤ ਕਰਨਾ ਚਾਹੋਗੇ?
0: ਜ਼ਰੂਰ ਕਿਰਨ, ਅਕਸਰ ਸਾਡੀ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਹੁੰਦੀ ਹੈਗੀ ਆ, ਸਾਡੇ ਦੋ ਮੇਨ ਮਕਸਦ ਹੁੰਦੇ ਨੇ। ਇੱਕ ਮਕਸਦ ਹੁੰਦਾ ਹੈਗਾ ਕਿ ਪਰਸਨ ਨੂੰ ਪ੍ਰੋਟੈਕਸ਼ਨ ਉਹਨਾਂ ਦੇ ਬਜਟ ਦੇ ਹਿਸਾਬ ਦੇ ਨਾਲ ਆਪਾਂ ਪ੍ਰੋਵਾਈਡ ਕਰੀਏ ਕਿ ਡਿਪੈਂਡਿੰਗ ਅਪੋਨ ਉਹਨਾਂ ਦਾ ਕੀ ਬਜਟ ਹੈ। ਸੋ ਇਸ ਟਾਈਮ ਤੇ ਜੇ ਅਸੀਂ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ, ਜਸਟ $12 ਪਰ ਮੰਥ ਤੋਂ ਪਾਲਿਸੀਜ਼ ਸ਼ੁਰੂ ਹੋ ਜਾਂਦੀਆਂ ਨੇ। ਜੇ ਕੋਈ ਪਰਸਨ ਚਾਹੇ ਕਿ ਲਾਈਫ ਦੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੋਨੋਂ ਕਵਰੇਜਿਸ ਅਸੀਂ ਇੱਕ ਪਾਲਿਸੀ ਦੇ ਵਿੱਚ ਲੈਣਾ ਚਾਹੁੰਦੇ ਹਾਂ, ਸੋ ਉਹਦੇ ਵਿੱਚ ਅਪਰੋਕਸੀਮੇਟਲੀ $20 to $25 ਦੇ ਵਿੱਚ ਦੋਨੋਂ ਕਵਰੇਜਿਸ ਆ ਜਾਂਦੀਆਂ ਨੇ। ਸੋ $25 ਪੇ ਕਰਕੇ ਤੁਸੀਂ ਈਜ਼ੀਲੀ ਇਹ ਆਪਣੀ ਕਵਰੇਜ ਲੈ ਸਕਦੇ ਹੁੰਦੇ ਹੋ। ਪਰ ਹੁਣ ਦੂਜੀ ਪ੍ਰਾਇਰਟੀ ਇਹ ਵੀ ਆ ਜਾਂਦੀ ਹੈਗੀ ਹੈ ਕਿ ਪਰਸਨ ਨੂੰ ਇਹ ਵੀ ਹੁੰਦਾ ਹੈ ਕਿ ਹੁਣ ਇਸ ਟਾਈਮ ਯੰਗ ਏਜ ਦੇ ਵਿੱਚ ਆ, ਪ੍ਰੋਟੈਕਸ਼ਨ ਦੇ ਨਾਲ ਨਾਲ ਜੇ ਹੋ ਸਕਦਾ ਅਸੀਂ ਕੁਛ ਨਾ ਕੁਝ ਸੇਵਿੰਗਸ ਕਰ ਲਈਏ ਜਿਹਦੇ ਵਿੱਚ ਕਿ ਤੁਹਾਨੂੰ ਗਰੋਥ ਵੀ ਮਿਲੇਗੀ, ਗਰੋਥ ਦੇ ਨਾਲ ਨਾਲ ਇਹ ਵੀ ਮਿਲਦੀ ਹੈਗੀ ਕਿ ਸੈਟਿਸਫੈਕਸ਼ਨ ਕਿ ਕੱਲ ਨੂੰ ਜਦੋਂ ਵੀ ਕਦੇ ਮਾਰਕੀਟ ਦੇ ਵਿੱਚ ਫਲਕਚੁਏਸ਼ਨ ਆਉਂਦੀ ਹੈਗੀ ਆ, ਕੋਈ ਵੀ ਉੱਪਰ ਨੀਚੇ ਫੰਡਸ ਹੁੰਦੇ ਨੇ, ਤੁਹਾਡੀ ਜਿਹੜੀਆਂ ਸੇਵਿੰਗਸ ਹੈਗੀਆਂ ਉਹਨਾਂ ਦੇ ਵਿੱਚ ਫਲਕਚੁਏਸ਼ਨ ਨਾ ਹੋਵੇ, ਸੋ ਇਸ ਤਰੀਕੇ ਦੀ ਸੈਟਿਸਫੈਕਸ਼ਨ ਤੁਹਾਨੂੰ ਮਿਲ ਸਕਦੀ ਹੁੰਦੀ ਹੈਗੀ ਜਦੋਂ ਵੀ ਤੁਸੀਂ ਆਪਣੀ ਇਹ ਪਲੈਨਿੰਗ ਕਰਦੇ ਹੋ, ਜਿੱਦਾਂ ਕਿ ਲਾਈਫ ਇੰਸ਼ੋਰੈਂਸ ਨੂੰ ਅਸੀਂ ਮਨੀ ਬੈਕ ਪੋਲਿਸੀਜ਼ ਕਹਿ ਦਿੰਦੇ ਹੈਗੇ ਕਿ ਤੁਸੀਂ 10 ਈਅਰ 20 ਈਅਰ ਪੇਡ ਅਪ ਕੀਤਾ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਚੱਲਦੇ ਰਹੋਗੇ, ਕਵਰੇਜ ਤਾਂ ਚੱਲਦੀ ਹੀ ਰਹਿਣੀ ਹੈਗੀ ਆ, ਪਰ ਜਦੋਂ ਵੀ ਤੁਹਾਨੂੰ ਡਿਵੀਡੈਂਡਸ ਮਿਲਦੇ ਆ ਉਹਦੇ ਵਿੱਚ ਕੈਸ਼ ਵੈਲਿਊਜ਼ ਦੀ ਗਰੋਥ ਹੋ ਰਹੀ ਹੈ, ਕਵਰੇਜ ਇਨਕਰੀਜ਼ ਹੋ ਰਹੀ ਹੈ, ਜਿਹੜੀ ਕਿ ਤੁਹਾਡੇ ਵਾਸਤੇ ਲਾਈਫ ਟਾਈਮ ਬੈਨੀਫਿਟ ਪ੍ਰੋਵਾਈਡ ਕਰ ਸਕਦੀ ਹੈ। ਉਹਦੇ ਵਿੱਚ ਇਹ ਹੈਗਾ ਕਿ ਲੇਟੈਸਟ ਜਿਸਤੇ ਤੁਸੀਂ ਆਪਣੇ ਲਈ ਮਨੀ ਯੂਜ਼ ਕਰਨਾ ਚਾਹੁੰਦੇ ਹੋ ਤਾਂ ਵੀ ਉਸਦਾ ਬੈਨੀਫਿਟ ਲੈ ਸਕਦੇ ਹੋ, ਜਾਂ ਫਿਰ ਤੁਸੀਂ ਨੈਕਸਟ ਜਨਰੇਸ਼ਨ ਦੇ ਲਈ ਵੀ ਉਸਨੂੰ ਪਾਸ ਆਨ ਕਰ ਸਕਦੇ ਹੁੰਦੇ ਹੈਗੇ ਹੋ। ਸੋ ਇਸ ਤਰੀਕੇ ਦੀ ਪਲੈਨਿੰਗ ਜ਼ਰੂਰ ਸਾਨੂੰ ਕਰਨੀ ਚਾਹੀਦੀ ਹੈ, ਜਿੰਨਾ ਯੰਗਰ ਏਜਿਸ ਦੇ ਵਿੱਚ ਕਰਾਂਗੇ ਉਨਾ ਹੀ ਤੁਹਾਡੇ ਲਈ ਬੈਸਟ ਰਹਿੰਦਾ ਹੈਗਾ। ਸੋ ਮੈਂ ਜ਼ਰੂਰ ਕਹੂੰਗੀ ਕਿ ਤੁਸੀਂ ਵੀ ਇਸ ਟਾਈਮ 'ਤੇ ਜੇ ਸੋਚ ਰਹੇ ਹੈਗੇ ਹੋ ਕਿ ਕੁਛ ਇੱਦਾਂ ਦੀ ਪਲੈਨਿੰਗ ਕਰਨਾ ਚਾਹੁੰਦੇ ਹੋ ਜਿਹਦੇ ਵਿੱਚ ਸੇਵਿੰਗਸ ਅਤੇ ਪ੍ਰੋਟੈਕਸ਼ਨ ਹੋਵੇ, ਜਾਂ ਫਿਰ ਇਸ ਤਰੀਕੇ ਦੀ ਤੁਹਾਡੇ ਪੋਲਿਸੀਸ ਚੱਲ ਰਹੀਆਂ ਨੇ, ਟਰਮ ਇੰਸ਼ੋਰੈਂਸ ਕਈ ਵਾਰ ਪੋਲਿਸੀ ਚੱਲ ਰਹੀਆਂ ਹੁੰਦੀਆਂ ਨੇ, ਤਾਂ ਉਹ ਟਰਮ ਇੰਸ਼ੋਰੈਂਸ ਅਸੀਂ ਉੱਦਾਂ ਹੀ ਰੱਖੀ ਰੱਖਦੇ ਹਾਂ ਕਿ 10 ਸਾਲ ਦੀ ਕਰਵਾਈ ਸੀ, 20-30 ਸਾਲ ਦੀ ਕਰਵਾਈ ਸੀ, ਏਜ ਨਿਕਲੀ ਜਾ ਰਹੀ ਹੈਗੀ ਹੈ, ਤਾਂ ਜ਼ਰੂਰ ਆਪਣੀ ਪੋਲਿਸੀਜ਼ ਨੂੰ ਰਿਵਿਊ ਕੀਤਾ ਜਾਵੇ। ਅਕਸਰ ਪੋਲਿਸੀਜ਼ ਦੇ ਵਿੱਚ ਇਹ ਆਪਸ਼ਨ ਹੁੰਦੀ ਹੈ ਕਿ ਆਪਾਂ ਕਨਵਰਟ ਕਰ ਸਕਦੇ ਹਾਂ ਮਨੀ ਬੈਕ ਪਲਾਨ ਦੇ ਵਿੱਚ, ਜਾਂ ਆਪਾਂ ਦੇਖ ਸਕਦੇ ਹੁੰਦੇ ਕਿਸੇ ਹੋਰ ਕੰਪਨੀ ਦੇ ਵਿੱਚ ਜੇ ਬੈਟਰ ਆਪਸ਼ਨ ਲੋਵੈਸਟ ਪ੍ਰੀਮੀਅਮ ਦੇ ਨਾਲ ਆ ਰਹੀ ਹੋਵੇ ਤਾਂ ਉੱਥੇ ਵੀ ਤੁਸੀਂ ਸਵਿਚ ਕਰ ਸਕਦੇ ਹੁੰਦੇ ਹੋ ਡਿਪੈਂਡਿੰਗ ਅਪੋਨ ਦਾ ਸਿਚੁਏਸ਼ਨ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਆਪਣੀ ਪੋਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਚਾਹੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ, ਕਾਫੀ ਵਾਰ ਮੋਰਗੇਜ ਇੰਸ਼ੋਰੈਂਸ ਜਾਂ ਪੋਲਿਸੀਜ਼ ਆਪਣੀਆਂ ਬੈਂਕ ਦੇ ਨਾਲ ਚੱਲ ਰਹੀਆਂ ਹੁੰਦੀਆਂ ਨੇ, ਸੋ ਉਸ ਤਰੀਕੇ ਨੂੰ ਉਸ ਟਾਈਮ 'ਤੇ ਕਈ ਵਾਰ ਰਸ਼ ਹੁੰਦਾ, ਬੰਦਾ ਪੋਲਿਸੀ ਲੈ ਲੈਂਦੇ ਨੇ, ਪਰ ਇਹ ਚੀਜ਼ ਜ਼ਰੂਰ ਧਿਆਨ ਦੇ ਵਿੱਚ ਰੱਖੀਏ ਕਿ ਜਿਹੜੀਆਂ ਵੀ ਪੋਲਿਸੀਜ਼ ਦੇ ਵਿੱਚ ਕੋਈ ਤੁਹਾਡੇ ਮੈਡੀਕਲ ਹਿਸਟਰੀ ਪੁੱਲ ਨਹੀਂ ਹੋਈ, ਕੋਈ ਮੈਡੀਕਲ ਨਹੀਂ ਹੋਇਆ ਹੈਗਾ, ਸੋ ਮੇਕ ਸ਼ੋਰ ਕਰੋ ਉਹਨਾਂ ਪੋਲਿਸੀਜ਼ ਨੂੰ ਜ਼ਰੂਰ ਰਿਵਿਊ ਕੀਤਾ ਜਾਵੇ ਤਾਂ ਕਿ ਕਲੇਮ ਦੇ ਟਾਈਮ 'ਤੇ ਕੋਈ ਵੀ ਵੈਰੀਫਿਕੇਸ਼ਨ ਦੀ ਜ਼ਰੂਰਤ ਨਾ ਪਵੇ। ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਜਾਂ ਬੱਚਿਆਂ ਦੀ RESP, ਜ਼ਰੂਰ ਮੈਨੂੰ ਕੋਂਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ @416-509-1509, ਜਾਂ ਫਿਰ ਆਫਿਸ ਵਿਜ਼ਿਟ ਕਰ ਸਕਦੇ ਹੋ, ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110, ਜਾਂ ਫਿਰ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, LLQP ਲਾਇਸੈਂਸ ਲੈਣਾ ਜਾਂ ਫਿਰ ਲਾਇਸੈਂਸ ਹੋਲਡਰ ਹੈਗੇ ਹੋ ਤਾਂ ਬੈਟਰ ਪ੍ਰੋਫੈਸ਼ਨਲਿਜ਼ਮ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, 416-509-1509।
1: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਸੋ ਗੱਲਬਾਤ ਕਰਨ ਲਈ 416-509-1509 ਤੇ ਤੁਸੀਂ ਮੋਨਾ ਜੀ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੈਗੇ ਆ। ਸੋ ਨਾਲ ਦੀ ਨਾਲ ਜਿਹੜਾ ਹੈ ਜੀ ਸਾਡੇ ਨਾਲ ਕੋਈ ਵੀ ਜਾਣਕਾਰੀ ਲੈਣੀ ਹੈ, ਸਾਡੇ ਕਿਸੇ ਵੀ ਸਪੋਂਸਰ ਦਾ ਤੁਹਾਨੂੰ ਨੰਬਰ ਚਾਹੀਦਾ ਹੁੰਦਾ ਆ, ਜਾਂ ਤੀਆਂ ਦੇ ਮੇਲੇ ਦੇ ਰਿਲੇਟਿਡ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਸਾਡੇ ਸਟੂਡੀਓ ਦਾ ਨੰਬਰ ਆਲਵੇਜ਼ ਬਹੁਤ ਆਸਾਨ, ਇੱਕ ਹੀ ਨੰਬਰ 905-799-0999 ਤੇ ਗੱਲਬਾਤ ਹੋ ਸਕਦੀ ਹੈ।

0: ਬਿਲਕੁਲ ਜੀ, ਬੜਾ ਪਿਆਰਾ ਜਿਹੜਾ ਜੀ ਗੀਤ ਹੈ। ਇੱਦਾਂ ਦੀਆਂ ਧੂਮਾਂ ਜਿਹੜੀਆਂ ਜੀ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਤੁਹਾਨੂੰ ਜਿਹੜੀਆਂ ਜੀ ਮਿਲੂਗੀਆਂ। ਸੋ ਆਓ ਰਲ ਕੇ ਜਿਹੜਾ ਜੀ ਇਸ ਵਾਰੀ ਫੇਰ ਤੀਆਂ ਦੇ ਮੇਲੇ ਨੂੰ ਆਪਾਂ ਇੱਕ ਵਧੀਆ ਜਿਹੜਾ ਜੀ ਯਾਦਗਾਰ ਔਰ ਕਾਮਯਾਬ ਸ਼ੋਅ ਬਣਾਈਏ। ਸੁਮੋਨਾ ਜੀ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਸੋ ਮਚ ਕਿਰਨ ਟਾਈਮ ਦੇਣ ਲਈ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੋਈ ਵੀ ਸਰਵਿਸ ਇੰਸ਼ੋਰੈਂਸ ਦੇ ਵਾਸਤੇ ਚਾਹੀਦੀ ਹੋਵੇ, ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਸੁਪਰਵਾਈਜ਼ਰ ਇੰਸ਼ੋਰੈਂਸ, 416-509-1509। ਥੈਂਕ ਯੂ ਸੋ ਮਚ ਜੀ।
0: ਥੈਂਕ ਯੂ ਸੋ ਮਚ ਮੋਨਾ ਜੀ। ਸੋ ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਮੇਰੇ ਨਾਲ ਮੇਰੇ ਟੀਮ ਮੈਂਬਰ ਸਾਥ ਦੇ ਰਹੇ ਨੇ ਰਿਕ ਜੀ। ਸੋ ਰਿਕ ਜੀ, ਆਪਾਂ ਆਪਣੇ ਲਿਸਨਰਸ ਨੂੰ ਇਹ ਵੀ ਜਿਹੜਾ ਜੀ ਜਾਣਕਾਰੀ ਦੇ ਦੇ ਕਿ ਅੱਜ 5 ਵਜੇ ਤੋਂ ਜਿਹੜਾ ਹੈ ਜੀ ਏਸ਼ੀਅਨ ਫੂਡ ਦੀਆਂ ਮੋਸਟਲੀ ਲੋਕੇਸ਼ਨਸ ਤੇ ਤੁਹਾਨੂੰ ਜਿਹੜਾ ਜੀ ਤੀਆਂ ਦੇ ਮੇਲੇ ਦੀ ਟਿਕਟ ਮਿਲ ਜੂਗੀ। ਐਡਵਾਂਸ ਟਿਕਟ $30 ਦੇ ਵਿੱਚ ਇੰਕਲੂਡਿੰਗ ਜਿਹੜਾ ਜੀ ਟੈਕਸ ਹੈਗੀ ਆ। ਉਹਦੇ ਬਾਅਦ ਜਿਹੜਾ ਹੈ ਜੀ ਇਹ $50 ਤੱਕ ਚੱਲ ਜਾਣੀ ਹੈ। ਇਸ ਟਾਈਮ VVIP 100 ਦੀ ਆ ਤੇ VIP $50। ਦੇਖੋ ਜੀ, ਜਿਹੜੀ ਰੈਗੂਲਰ ਟਿਕਟ ਦੀ ਕੀਮਤ ਹੋਣੀ ਚਾਹੀਦੀ ਉਹ ਅਸੀਂ VIP ਦੀ ਤੁਹਾਨੂੰ ਇਸ ਟਾਈਮ ਦੇ ਰਹੇ ਹੈਗੇ ਆ। ਔਰ ਫਟਾਫਟ ਜਿਹੜੇ ਜੀ ਤੁਸੀਂ ਆਪਣੀਆਂ ਟਿਕਟਾਂ ਰਾਖਵੀਆਂ ਕਰ ਸਕਦੇ megastarevents.com ਲਿੰਕ ਚਾਹੀਦਾ ਹੈਗਾ ਤਾਂ ਵੀ ਤੁਸੀਂ ਇਸ ਜਿਹੜਾ ਜੀ ਇੱਥੋਂ ਲੈ ਸਕਦੇ ਹੋ, ਜਾਂ ਸਾਡੇ ਆਫਿਸ ਦੇ ਵਿੱਚ ਕਾਲ ਕਰਕੇ 9057990999 ਤੇ। ਬਹੁਤ ਸਾਰੇ ਜਿਹੜੇ ਜੀ ਕਲਾਕਾਰ ਇੱਥੇ ਪਹੁੰਚ ਰਹੇ ਹੈਗੇ ਆ, ਜਿਹਦੇ ਵਿੱਚ ਕਿ ਮੰਨਤ ਨੂਰ, ਸੁਦੇਸ਼ ਕੁਮਾਰੀ, ਹਰਜੀਤ ਹਰਮਨ, ਮਾਸਟਰ ਸਲੀਮ, ਮਿੱਕੀ ਸਿੰਘ, ਸਾਰਥੀ ਕੇ, ਤੇ ਇੱਕ ਜਿਹੜਾ ਜੀ ਅਸੀਂ ਸਰਪ੍ਰਾਈਜ਼ ਆਰਟਿਸਟ ਰੱਖਿਆ ਉਹ ਐਂਡ ਵਾਲੇ ਹਫ਼ਤੇ ਦੇ ਵਿੱਚ ਜਿਹੜਾ ਜੀ ਆਪਾਂ ਡਿਕਲੇਅਰ ਕਰਾਂਗੇ। ਸੋ ਰਿਕ ਜੀ ਤਿਆਰ ਆ?
2: ਜੀ ਬਿਲਕੁਲ, ਮੈਂ ਤਾਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਮੇਰੀ ਪੂਰੀ ਤਿਆਰੀ ਆ। ਸੂਟ ਆ ਗਏ, ਸਭ ਕੁਛ ਆ ਗਿਆ, ਬੋਲੀਆਂ ਤਿਆਰ ਨੇ, ਤੁਸੀਂ ਵੀ ਆਪਦਾ ਸਭ ਕੁਛ ਤਿਆਰ ਕਰ ਲਓ ਤਾਂ ਫਿਰ ਇਹ ਨਾ ਹੋਵੇ ਵੀ
0: ਮੈਂ ਸੋ ਜਾਗੀ। ਬਾਅਦ ਆਪਾਂ ਵੀਡੀਓ ਦੇਖੀਏ ਤੇ ਕਹੀਏ ਯਾਰ
2: ਮੈਂ।
0: ਬਿਲਕੁਲ ਜੀ, ਏਦਾਂ ਨਾ ਹੋਵੇ ਕਿ ਬਾਅਦ ਕਹੀਏ ਮੈਂ ਵੀ ਜਾਣਾ ਸੀ ਤੇ ਮੈਂ ਵੀ ਜੇ ਜਾਣਾ ਹੈ ਤੇ ਫਟਾਫਟ ਜਿਹੜਾ ਹੈ ਜੀ। ਸਾਨੂੰ ਕੱਲ ਇੱਕ ਕਾਲ ਆਈ, ਉਹ ਮੈਨੂੰ ਕਹਿੰਦੇ ਕਹਿੰਦੇ ਸ਼ੁਕਰ ਹੈ, ਕਹਿੰਦੇ ਤੁਹਾਡਾ ਤੀਆਂ ਦਾ ਮੇਲਾ ਆਇਆ, ਕਹਿੰਦੇ ਸੁਖੀ ਨੇਜਰ ਵਾਲਾ ਤੀਆਂ ਦਾ ਮੇਲਾ ਹੈ, ਕਹਿੰਦੇ ਮੈਂ ਲੱਭ ਰਹੀ ਸੀ ਕਿਹੜੇ ਪੇਜ ਤੇ ਲੱਭਾਂ, ਕਿੱਥੇ, ਕਹਿੰਦੇ ਕੋਈ ਹਲਚਲ ਨਹੀਂ ਹੋ ਰਹੀ ਸੀਗੀ ਕਿਉਂਕਿ ਮਾਧਵ ਜੀ
2: ਦੇ।
0: ਸੋ ਮੈਂ ਕਿਹਾ ਕਿ ਕੋਈ ਗੱਲ ਨਹੀਂ ਜੀ, ਲੇਟ ਆਏ ਪਰ ਦਰੁਸਤ ਆਏ। ਬਿਲਕੁਲ ਜੀ, 21 ਜੂਨ ਪੀਅਰਸਨ ਕਨਵੈਨਸ਼ਨ ਸੈਂਟਰ, ਲੈਟਸ ਗੋ ਲੇਡੀਜ਼। $30 ਦੀ ਟਿਕਟ ਐਂਡ ਸੋਹਣੇ ਸੋਹਣੇ ਸੂਟ ਪਾ ਕੇ ਸੋਹਣੇ ਸੋਹਣੇ ਗਿਫਟ ਲੈਣ ਲਈ ਤੁਸੀਂ ਉੱਥੇ ਪਹੁੰਚ ਜਾਓ।
2: ਬਿਲਕੁਲ ਬਿਲਕੁਲ, ਉੱਥੇ ਬਹੁਤ ਸਾਰੇ ਕਿਰਨ ਦੇ ਸਟਾਲਸ ਹੋਣ ਵਾਲੇ ਨੇ ਜਿੱਥੋਂ ਤੁਸੀਂ ਤੁਹਾਨੂੰ ਇੰਡੀਆ ਨਹੀਂ ਜਾਣਾ ਪੈਣਾ। ਸਭ ਤੋਂ ਵੱਡੀ ਗੱਲ, ਕਿਉਂਕਿ ਮੈਰਿਜ ਸੀਜ਼ਨ ਚੱਲ ਰਿਹਾ, ਤੁਹਾਨੂੰ ਆਪਣੀ ਸ਼ਾਪਿੰਗ ਦੇ ਲਈ ਇੰਡੀਆ ਨਹੀਂ ਜਾਣਾ ਪੈਣਾ। ਉੱਥੇ ਤੁਹਾਨੂੰ ਜੁਐਲਰੀ ਮਿਲ ਜਾਣੀ ਆ, ਉੱਥੇ ਤੁਹਾਨੂੰ ਸੋਹਣੇ ਸੋਹਣੇ ਕੱਪੜੇ ਮਿਲ ਜਾਣੇ, ਔਰ ਫੂਡ ਦੇ ਵੀ ਬਹੁਤ ਸਾਰੇ ਸਟਾਲਸ ਲੱਗੇ ਹੋਣੇ ਆ। ਜੇ ਤੁਸੀਂ ਵੀ ਉੱਥੇ ਆਪਣਾ ਕੋਈ ਸਟਾਲ ਲਾਉਣਾ ਚਾਹੁੰਦੇ ਹੋ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਤਾਂ ਸਾਡੇ ਆਫਿਸ ਦੇ ਨੰਬਰਸ 'ਤੇ ਕਾਲ ਕਰਕੇ ਇਨਕੁਆਇਰੀ ਲੈ ਕਰ ਸਕਦੇ ਹੋ। ਕੋਈ ਇਨਫੋਰਮੇਸ਼ਨ ਚਾਹੀਦੀ ਆ ਅਤੇ ਨਾਲ ਦੇ ਨਾਲ ਟਿਕਟਾਂ ਅਸੀਂ ਬਾਰ ਬਾਰ ਕਹਿ ਰਹੇ ਹਾਂ ਕਿਉਂਕਿ ਬਹੁਤ ਥੋੜ੍ਹੀਆਂ ਬੱਚੀਆਂ, ਅਤੇ ਜੇ ਇਹ ਨਾ ਹੋ ਜਾਵੇ ਵੀ ਜੇ ਰਹਿ ਜਾਵੇ ਮਨ 'ਚ, ਉਹ ਜੇ ਨੂੰ ਕੱਢਣ ਲਈ ਹੁਣ ਹੀ ਆਪਣੀ ਟਿਕਟ ਬੁੱਕ ਕਰ ਲਓ। ਤੇ ਬਹੁਤ ਸਾਰੇ ਸਰਪ੍ਰਾਈਜ਼ ਆ ਇਸ ਵਾਰੀ, ਬੋਲੀਆਂ ਵਾਲਾ ਤਾਂ ਤੁਹਾਨੂੰ ਪਤਾ ਹਰ ਸਾਲ ਦੀ ਤਰ੍ਹਾਂ, ਔਰ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਸਰਪ੍ਰਾਈਜ਼ ਹੋਣ ਵਾਲੇ ਆ, ਗੋਲਡ ਦੇ, ਡਾਇਮੰਡ ਦੇ ਤੇ ਹੋਰ ਵੀ ਬਹੁਤ ਸਾਰੇ ਗਿਫਟ, ਏਅਰ ਟਿਕਟਸ ਤੇ ਗੋਲਡ ਦੇ ਬਿਸਕਿਟ ਗਿਫਟ 'ਚ ਆ ਰਹੇ ਨੇ, ਹੈ ਨਾ ਜੀ ਕਿਰਨ ਜੀ?
0: ਜੀ ਜੀ,
2: ਤੇ ਹੋ ਜਾਓ ਰੈਡੀ 21 ਜੂਨ ਪੀਅਰਸਨ ਕਨਵੈਨਸ਼ਨ ਸੈਂਟਰ
0: ਤੇ ਲੈਟਸ ਗੋ। 21 ਜੂਨ ਤੇ 21 ਜੂਨ ਨੂੰ ਜਿਹੜਾ ਜੀ ਤੁਸੀਂ ਚੇਤਾ ਰੱਖਣਾ ਹੈ ਕਿਉਂਕਿ ਦਿਨ ਜਿਹੜਾ ਜੀ ਸੰਡੇ ਹੈਗਾ ਆ, 12 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਜਿਹੜਾ ਜੀ ਇਹ ਪ੍ਰੋਗਰਾਮ ਹੈ। ਸੋ ਬਹੁਤ ਬਹੁਤ ਸ਼ੁਕਰੀਆ ਰਿਕ ਜੀ।
2: ਥੈਂਕ ਯੂ ਜੀ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਜਾਂਦੇ ਜਾਂਦੇ ਇੱਕ ਵਾਰੀ ਫੇਰ ਮੈਂ ਜਿਹੜਾ ਜੀ ਜਾਣਕਾਰੀ ਦੇ ਦਵਾਂ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਸਾਹਿਬ ਸਿੰਘ ਸੈਜਰਾ ਫਰੋਮ ਬੈਲੀਅਰ ਇੰਸ਼ੋਰੈਂਸ, ਉਹਨਾਂ ਦੇ ਸੁਗਨਾ ਜਿਹੜਾ ਜੀ ਪੇਸ਼ ਕਰ ਰਹੇ। ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਤੁਸੀਂ ਸਾਹਿਬ ਜੀ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹੋ 6472411309। ਚਾਹੇ ਤੁਸੀਂ ਘਰਾਂ ਦੀ ਇੰਸ਼ੋਰੈਂਸ ਲੈਣੀ ਹੈ, ਜਾਂ ਤੁਸੀਂ ਜਿਹੜੀ ਜੀ ਗੱਡੀਆਂ ਦੀ ਇੰਸ਼ੋਰੈਂਸ ਲੈਣੀ ਹੈ, ਜਾਂ ਕੋਈ ਈਵੈਂਟ ਇੰਸ਼ੋਰੈਂਸ, ਤਾਂ ਤੁਸੀਂ ਸਾਹਿਬ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਮੋਰਗੇ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੈਗੀ ਆ, ਤੁਸੀਂ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਵੀਜ਼ਨ, ਉਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ 6475127000 ਤੇ। ਭਾਵੇਂ ਤੁਸੀਂ ਮੰਥਲੀ ਮੋਰਗੇਜ ਪੇਮੈਂਟ ਮਿਸਡ ਆਊਟ ਕਰ ਚੁੱਕੇ ਆ, ਜਾਂ ਕ੍ਰੈਡਿਟ ਕਾਰਡ ਡੈਟਸ ਆ ਤੁਹਾਡੇ ਸਿਰ ਤੇ, ਸੋ ਬਿਲਕੁਲ ਜੀ 6475127000 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਸੋ ਦੋ ਇਜਾਜ਼ਤ, ਮਿਲਦੇ ਹਾਂ ਕੱਲ ਨੂੰ ਜੀ, ਫਿਰ ਇੱਕ ਨਵਾਂ ਆਰਟਿਸਟ ਜਿਹੜਾ ਜੀ ਆਪਾਂ ਬਹੁਤ ਜਲਦੀ ਤੁਹਾਡੇ ਤੱਕ ਅਨਾਊਂਸ ਕਰਾਂਗੇ। 21 ਜੂਨ ਪੀਅਰਸਨ ਕਨਵੈਨਸ਼ਨ ਸੈਂਟਰ, 24ਵੇਂ ਸਾਲ ਦਾ ਤੀਆਂ ਦਾ ਮੇਲਾ ਜਿਹੜਾ ਜੀ ਹੋਣ ਜਾ ਰਿਹਾ।

0: ਘਰ ਤਾਂ ਆਪਾਂ ਏਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: जी हाँ, चांदी के फैंसी सेट, चांदी की बैंगल्स और चांदी की पायल।
1: इतनी बस नहीं, जेंट्स ले चांदी दे कड़े, चांदी दे चेन, चांदी दे ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट।
1: फोर एंड अवनीजर दे इंटरसेक्शन ते गुरुद्वारे बाय प्लाजा दे विच सिल्वर हट।
0: 6473393521
1: 6473395121 4525 अवनीजर रोड ब्रैम्पटन
0: सिल्वर हट।
2: मैं जिथे चलेंगा चलूंगी नाल तेरे वे टिकटा दो ले लई।
3: लेनिया होन या चार, बिजनेस लई जाना होवे या फिर घूमन लई, इंडिविजुअल और कॉर्पोरेट, हर तरह दे ट्रैवलिंग पर्पस लई कांटेक्ट करो। एयर टिकट्स, इंश्योरेंस, पासपोर्ट एंड वीजा सर्विस ओ वी रीजनेबल प्राइसेस ते, ते स्पेशल ट्रैवल पैकेजेस भी अवेलेबल ने। कटारिया टूर एंड ट्रैवल 2883 डेरी रोड ईस्ट मिसिसागा, कॉल 9056781200।
4: आखरी अपील साड़ी रद्द हो गई।
5: ओ परावा, साड़ी भी अपील रद्द हो गई है।
6: मैं ता तुहानू पहले ही क्या सी, मम्मी डैडी दा इमिग्रेशन दा केस स्मार्ट इंटरनेशनल इमिग्रेशन वालियां तो करवाओ।
7: सुपर वीजा फॉर पेरेंट्स, विजिटर वीजा, पेरेंट्स परमानेंट केस, स्किल्ड वर्कर्स, स्टडी वीजा, स्पाउसल वीजा अते रिफ्यूजल केसा दे माहर, तुहाडे हर तरह दे वीजे दे सुपर स्पेशलिस्ट।
8: स्मार्ट इंटरनेशनल इमिग्रेशन 7900 ओरंटेरियो स्ट्रीट स्वीट 306 ब्रैम्पटन 9057958999।
9: गल हवे रियल एस्टेट सेल परचेज ऑफ बिजनेसेस, कमर्शियल ट्रांजैक्शन, विल, पावर ऑफ अटॉर्नी या फिर एफिडेविट दी, ता सोचन दी लोड़ नहीं। इको नाम याद रखो, लॉ ऑफ अमन शर्मा, जो अपने क्लाइंट्स नु देंदे ने एक्सीलेंट लीगल सर्विसेज। अमन शर्मा LLB बैरिस्टर सॉलिसिटर एंड नोटरी पब्लिक, 25 चेरीक्रेस्ट ड्राइव यूनिट 6 ब्रैम्पटन। कॉल 905-913-2355 905-913-2355।
10: कैनेडा दे स्टडी वीजा, एक्सप्रेस एंट्री, कैनेडियन एक्सप्रेस एंट्री, स्पाउसल फाइल, पेरेंट्स PR, सुपर वीजा, नैनी, वर्क परमिट, फार्मर, इन्वेस्टर या सेल्फ एम्प्लॉयड दी फाइल, गल की इमिग्रेशन दी हर प्रॉब्लम दा सॉल्यूशन लैन लई कम्युनिटी दे जाने पहचाने अते तजुर्बेकार इमिग्रेशन कंसल्टेंट गैरी विर्क नु मिलो।
11: कोई केस रिफ्यूज हो गया या अपील ते चला गया, होवे इमिग्रेशन दा कोई भी मसला, हमेशा याद रखो इको ही ना अते इको ही था CIC इमिग्रेशन। हुणे ही कॉल करो 416-456-6161।
12: जी दोस्तों, तुसीं जुड़ चुके हो रेडियो प्रोग्राम सारंग दे नाल, मैं तुहाडा होस्ट एंड दोस्त राजबीर बोपराए। प्रोग्राम दे विच साथ बनया रहेगा 2 बजे तो लैके 3 बजे तक दा। अज दे प्रोग्राम दे विच गल्लां बातां भी होणगियां, गीत संगीत भी होएगा, ते नाल इक तुहाडे सुनेहे आ जिहड़े ओह भी कोशिश करांगे कि तुहाडे सुनेहे आ जिहड़े ओह भी असीं लोकां तक पहुँचदे करिए। ते साडा फेसबुक पेज आ राजबीर बोपराए दे नाम ते, तुसीं टिकटॉक ते सर्च कर सकदे हो, इंस्टाग्राम ते सर्च कर सकदे हो, ते सारंग रेडियो फेसबुक दे पेज ते असीं लाइव हो चुके हैं। सो जिथे जिथे भी तुसीं प्रोग्राम नूं सुन रहे हो, मान रहे हो, देख रहे हो, तां जरूर सुनेहा दे दिओ अगे कि भाई फेसबुक दे जरिए भी तुसीं साडी टीम नाल जुड़ सकदे हो। सारंग रेडियो फेसबुक ते जिहड़ा पेज आ ਉਹਨੂੰ ਫੋਲੋ ਵੀ ਕਰ ਲਿਓ ਤਾਂ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਫਿਰ ਜਦੋਂ ਆ ਜਾਂਦੀ ਆ, ਜਦੋਂ ਵੀ ਤੁਸੀਂ ਪ੍ਰੋਗਰਾਮ ਦੇ ਨਾਲ ਜੁੜਦੇ ਹੋ ਅਤੇ ਲਾਈਵ ਕਰਦੇ ਆ, ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਿਹੜੀ ਉਹ ਪਹੁੰਚ ਜਾਂਦੀ ਹੈ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਟਹਿਣਾ ਸਾਹਿਬ ਦੀਆਂ ਖਬਰਾਂ ਤੋਂ ਪਹਿਲਾਂ ਸਾਡੇ ਨਾਲ ਸਾਡੇ ਬੜੇ ਅਜ਼ੀਜ਼ ਮਿੱਤਰ ਨੇ ਸੁਖਬਾਈ ਜੀ ਆ ਗਏ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਟਹਿਣਾ ਸਾਹਿਬ ਦੀਆਂ ਖਬਰਾਂ ਬਿਲਕੁਲ ਰੈਡੀ ਆ, ਆਪਾਂ ਚੱਲਾਂਗੇ, ਪਰ ਸੁੱਖ ਹੋਣ ਤੋਂ ਪਹਿਲਾਂ ਸੁਨੇਹਾ ਲੈ ਲਈਏ। ਸੁੱਖ ਜੀ ਆਨ ਵੈਲਕਮ।
13: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ। ਇਹੀ ਸੁਨੇਹਾ ਦੇਵਾਂਗੇ ਪਰਿਵਾਰਾਂ ਨੂੰ, ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਏ ਕਰਨਾ, ਕੱਲ ਏਅਰ ਤੇ ਵਾਅਦਾ ਕਰਕੇ ਗਏ ਸੀ ਬਾਏ ਵਨ ਗੈਟ ਵਨ ਫ੍ਰੀ, ਅੱਜ ਪ੍ਰਾਈਜ਼ ਵੀ ਕੜਾਕੇ ਕੱਢਣੀ ਹੋਊਗੀ। ਇਹ ਨਹੀਂ ਕਿ ਵੀ ਤੁਸੀਂ ਬਾਏ ਵਨ ਗੈਟ ਵਨ ਦੂਜਾ ਫ੍ਰੀ ਦੇਣ ਜਾ ਰਹੇ ਤੇ ਪ੍ਰਾਈਜ਼ ਬਹੁਤ ਜ਼ਿਆਦਾ ਹੋਊਗੀ। ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਦੀ ਪ੍ਰਾਈਜ਼ 2:45 ਦੇ ਡੀਲ ਦੇਣ ਜਾ ਰਹੇ ਹਾਂ, ਇੱਕ ਤੁਸੀਂ ਬਾਏ ਕਰਨਾ ਤੇ ਦੂਜਾ ਫ੍ਰੀ ਮਿਲੂਗਾ। ਪਹੁੰਚਣਾ ਕਿੱਥੇ ਪਰਿਵਾਰਾਂ ਨੇ ਵੀਕਐਂਡ ਦੇ ਉੱਪਰ, ਫਰਾਈਡੇ ਸੈਚਰਡੇ ਸੰਡੇ 293 ਵਰਕ ਡਰਾਈਵ 294 ਵਰਕ ਡਰਾਈਵ, ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਬਾਏ ਕਰਨਾ 2:45 ਦੇ ਡੀਲ ਆਊਗੀ ਬੱਬਰਾ ਸਾਹਿਬ। ਧੰਨਵਾਦ ਜੀ।
12: ਲਓ ਜੀ, 2:45 ਤੇ ਤੁਸੀਂ ਉਡੀਕ ਕਰ ਲਿਓ, ਤੇ ਜੇ ਇਹਨਾਂ ਨੇ ਕਹਿਤਾ ਤਾਂ ਆਪਾਂ ਸੁਪਰ ਘੈਂਟ ਡੀਲ ਫਿਰ 15 ਟੱਚ ਕਰਕੇ ਨਹੀਂ ਇਹਨਾਂ ਨੂੰ ਮੁੰਡ ਦਿੰਦੇ, ਚੱਕ ਲੈਣਾ ਆਪਾਂ ਨਾਲ ਹੀ। ਸੋ ਬਹੁਤ ਧੰਨਵਾਦ ਬਾਈ ਜੀ।
13: ਧੰਨਵਾਦ ਸਰ,
12: ਬਹੁਤ ਬਹੁਤ ਧੰਨਵਾਦ। 2:45 ਤੇ ਇਹਨਾਂ ਤੋਂ ਆਪਾਂ ਡੀਲ ਮੰਗਵਾਉਣੇ ਆ, ਤੇ ਨਾਲ ਦੀ ਨਾਲ ਹੀ ਫੇਸਬੁੱਕ ਦੇ ਜ਼ਰੀਏ ਵੀ ਜਿਹੜੇ ਸਾਡੇ ਮਿੱਤਰ ਦੋਸਤ ਜੁੜ ਰਹੇ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਜ਼ਿਕਰ ਵੀ ਅਸੀਂ ਨਾਲ ਦੀ ਨਾਲ ਸਾਡੇ ਟੋਰਾਂਟੋ ਨਿਵਾਸੀ ਆ ਜਿਹੜੇ ਉਹਨਾਂ ਦੇ ਨਾਲ ਕਰਦੇ ਰਹੀਏ। ਕਿ ਜੇ ਢਿੰਗਰਾ ਸਾਹਿਬ ਤੁਸੀਂ ਦੇਖ ਰਹੇ ਹੋ ਜੀ, ਬਹੁਤ ਬਹੁਤ ਧੰਨਵਾਦ। ਸੋ ਜਿੰਨੇ ਮਿੱਤਰ ਦੋਸਤ ਵੀ ਜੁੜਨਗੇ ਉਹਨਾਂ ਨੂੰ ਜੀ ਆਇਆਂ ਨੂੰ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ, ਅੱਜ ਦਾ ਪ੍ਰੋਗਰਾਮ ਜਿਹੜਾ ਇਹ ਸਪੌਂਸਰ ਕੀਤਾ ਜਾ ਰਿਹਾ, ਖਾਸ ਤੌਰ 'ਤੇ ਇਹਨਾਂ ਖਬਰਾਂ ਨੂੰ ਸਪੌਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲ ਹੋਣਾ ਵੱਲੋਂ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵੀਜ਼ੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਬਹੁਤ ਵਧੀਆ ਕੋਟੇਸ਼ਨ ਹੈ ਜਿਹੜੀ ਉਹ ਲੈਣ ਦੇ ਲਈ ਤੁਸੀਂ ਨੰਬਰ ਮੁਸਕਾਨ ਦਿਓਲ ਹੋਣਾ ਦਾ ਨੋਟ ਕਰਕੇ ਰੱਖ ਲਓ। ਆਲ ਕਾਇੰਡ ਇੰਸ਼ੋਰੈਂਸ ਨਾਲ ਕੰਮ ਕਰਦੇ ਆ। 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 647-564-2733 'ਤੇ ਤੁਸੀਂ ਮੁਸਕਾਨ ਦਿਓਲ ਹੋਣਾ ਨਾਲ ਗੱਲਬਾਤ ਕਰ ਲੈਣੀ ਹੈ। ਸੋ ਅੱਜ ਦੀਆਂ ਇਹਨਾਂ ਖਬਰਾਂ ਨੂੰ ਉਹਨਾਂ ਦੇ ਵੱਲੋਂ ਸਪੌਂਸਰ ਕੀਤਾ ਜਾ ਰਿਹਾ, ਅਤੇ ਨਾਲ ਦੀ ਨਾਲ ਹੀ ਗ੍ਰੈਂਡ ਫਰਨੀਚਰ ਜਿੱਥੇ ਤੁਹਾਨੂੰ ਦੱਸਿਆ ਕਿ ਬਹੁਤ ਵੱਡੀ ਸੇਲ ਆ ਜਿਹੜੀ ਉਹ ਲੱਗਣ ਜਾ ਰਹੀ ਹੈ 2:45 'ਤੇ ਉਡੀਕਦੇ ਆ। ਪਹਿਲਾਂ ਤਾਂ ਇਹਨਾਂ ਨੂੰ ਵੀ ਕੀ ਲੈ ਕੇ ਆਉਂਦੇ ਆ, ਇਹਨਾਂ ਦੇ ਵੱਲੋਂ ਗੱਲਬਾਤ ਕਰਾਂਗੇ। ਰੈਪ ਐਂਡ ਮੂਵ ਇੱਕ ਕੰਪਨੀ ਆ ਕਿ ਸਮਾਨ ਤੁਸੀਂ ਜੇਕਰ ਖਰੀਦ ਲਿਆ ਘਰ ਦਾ ਅਤੇ ਫਿਰ ਭਾਈ ਡਿਲੀਵਰ ਕਿਹਨੇ ਕਰਵਾਉਣਾ? ਰੈਪ ਐਂਡ ਮੂਵ। ਜੇ ਤੁਸੀਂ ਘਰ ਖਰੀਦ ਲਿਆ, ਲੱਖਾਂ ਡਾਲਰ ਘਰਾਂ 'ਤੇ ਲਾਤੇ ਆ, ਅਤੇ ਫਿਰ ਤੁਹਾਨੂੰ ਮੂਵਿੰਗ ਲਈ ਕਿਸੇ ਰਿਸ਼ਤੇਦਾਰਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਣੀ ਹੈ, ਤਾਂ ਤੁਹਾਨੂੰ ਇੱਕ ਨੰਬਰ ਦਿੰਦੇ ਹਾਂ ਰੈਪ ਐਂਡ ਮੂਵ ਵਾਲਿਆਂ ਦਾ, ਇਹਨਾਂ ਨੂੰ ਕਾਲ ਕਰ ਲਿਓ। ਜੰਕਰ ਮੂਵਲ ਵੀ ਕਰਦੇ ਆ ਅਤੇ ਸਟੋਰੇਜ ਫੈਸਿਲਿਟੀਜ਼ ਵੀ ਇਹਨਾਂ ਦੇ ਕੋਲ ਹੈਗੀਆਂ ਨੇ। ਤੁਸੀਂ ਚਾਹੇ ਘਰ ਦੇ ਵਿੱਚ ਜਾਂ ਬੇਸਮੈਂਟ ਦੇ ਵਿੱਚ ਸਮਾਨ ਮੂਵ ਕਰਵਾਉਣਾ ਚਾਹੁੰਦੇ ਹੋ ਤਾਂ ਰੈਪ ਐਂਡ ਮੂਵ ਜਸ ਬਾਈ ਉਹਨਾਂ ਨਾਲ ਸੰਪਰਕ ਕਰ ਲੈਣਾ। 226-505-9970 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। 226-505-2970 226-505-9970 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਮਜੀਠੀਆ ਸਾਹਿਬ ਬਾਰੇ ਗੱਲਬਾਤ ਪੁੱਛਦੇ ਹਾਂ ਕਿ ਉਹ ਇਸ ਟਾਈਮ 'ਤੇ ਕਿੱਥੇ ਆ। ਬਹੁਤਿਆਂ ਲੋਕਾਂ ਨੂੰ ਨਹੀਂ ਪਤਾ ਹੈ, ਈਵਨ ਮੀਡੀਆ ਨੂੰ ਵੀ ਨਹੀਂ ਪਤਾ ਕਿ ਇਸ ਟਾਈਮ 'ਤੇ ਕਿੱਥੇ ਆ। ਕੁਝ ਇੱਕ ਅਕਾਲੀ ਲੀਡਰ ਨੂੰ ਹੋ ਸਕਦਾ ਕਿ ਪਤਾ ਹੋਵੇ ਕਿੱਥੇ ਨੇ। ਸੋ ਕੀ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ, ਇਹਦੇ ਬਾਬਤ ਗੱਲ ਟਾਣਾ ਸਾਹਿਬ ਨੂੰ ਪੁੱਛਦੇ ਹਾਂ ਕਿ ਮਜੀਠੀਆ ਸਾਹਿਬ ਦੀ ਅਪਡੇਟ ਦਿਓ। ਸੋ ਟਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ ਸਰ, ਅਤੇ ਦਿਓ ਥੋੜ੍ਹੀ ਜਿਹੀ ਮਜੀਠੀਆ ਸਾਹਿਬ ਦੀ ਅਪਡੇਟ ਤੋਂ ਸ਼ੁਰੂ ਕਰੋ, ਦਿਓ ਤਾਂ ਅਪਡੇਟ ਕੋਈ ਹੈ।
14: ਪੰਜਾਬ ਤੇ ਦੇਸ਼ ਦੁਨੀਆਂ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਭੈਣਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਬਹੁਤ ਸਾਰੀਆਂ ਖਬਰਾਂ ਜਿਹੜੀਆਂ ਸਭ ਦਾ ਧਿਆਨ ਆਪਣੇ ਵੱਲ ਖਿੱਚਣੀਆਂ, ਪਰ ਉਹਦੇ ਵਿੱਚੋਂ ਪਹਿਲੀ ਸਭ ਤੋਂ ਵੱਡੀ ਖਬਰ ਇਹ ਆ ਕਿ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਊ ਜਾਂ ਗ੍ਰਿਫਤਾਰੀ ਦੇ ਉੱਤੇ ਰੋਕ ਲੱਗੂ, ਜ਼ਮਾਨਤ ਅਗਾਊ ਆ ਜਿਹੜੀ ਉਹ ਮਨਜ਼ੂਰ ਹੋਊ ਜਾਂ ਇਹਦੇ ਉੱਤੇ ਕਾਟਾ ਫਿਰ ਜਾਊ, ਇਹ ਕੁਝ ਘੰਟਿਆਂ ਬਾਅਦ ਗੱਲ ਤੈਅ ਹੋ ਜਾਣੀ ਆ। ਕਿਉਂਕਿ 10 ਤਰੀਕ ਨੂੰ ਯਾਨੀ ਕਿ 10 ਜੂਨ ਨੂੰ ਮਾਣਯੋਗ ਅਦਾਲਤ ਦੇ ਵੱਲੋਂ, ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਇਸ ਮਸਲੇ ਦੇ ਉੱਤੇ ਸੁਣਵਾਈ ਕੀਤੀ ਜਾਣੀ ਆ। ਸਾਰੇ ਸਾਡੇ ਪਰਿਵਾਰਕ ਮੈਂਬਰ ਜਾਣਦੇ ਜੀ ਕਿ ਬਿਕਰਮ ਸਿੰਘ ਮਜੀਠੀਆ ਇਸ ਵੇਲੇ ਅੰਡਰਗਰਾਊਂਡ ਆ, ਉਹ ਕਿੱਥੇ ਹੈ ਕਿੱਥੇ ਨਹੀਂ ਇਹਦੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ। ਹੋ ਸਕਦਾ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੇ ਵਿੱਚੋਂ ਕੁਝ ਇੱਕ ਨੂੰ ਪਤਾ ਹੋਵੇ, ਪਰ ਆਮ ਲੋਕਾਂ ਨੂੰ ਨਹੀਂ ਪਤਾ, ਮੀਡੀਆ ਨੂੰ ਵੀ ਨਹੀਂ ਪਤਾ। ਬਿਕਰਮ ਮਜੀਠੀਆ ਦੇ ਖਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਜਿਹਦੀ ਤੋਕੋ ਹੀ ਨਹੀਂ ਬਣਦੀ, ਕਿਉਂਕਿ ਉਹਦਾ ਪਹਿਲਾਂ ਹੀ ਪਾਸਪੋਰਟ ਅਦਾਲਤ 'ਚ ਜਮ੍ਹਾਂ ਪਿਛਲੇ ਕੇਸਾਂ ਦੇ ਵਿੱਚ। ਬਿਕਰਮ ਮਜੀਠੀਆ ਦਾ ਸਾਥੀ ਯਾਨੀ ਕਿ ਜੋਬਨਪ੍ਰੀਤ, ਜਿਹੜੇ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ 'ਤੇ ਪਰਚਾ ਦਰਜ ਹੋਇਆ, ਜੋਬਨਪ੍ਰੀਤ ਨੂੰ ਹਾਈਕੋਰਟ ਦੇ ਹੁਕਮਾਂ ਦੇ ਉੱਤੇ ਅਦਾਲਤ ਦੇ ਵੱਲੋਂ ਕਿਰ ਗਏ ਰਿਹਾਅ ਕਰਵਾਇਆ ਗਿਆ ਜੇਲ੍ਹ ਦੇ ਵਿੱਚੋਂ, ਅਤੇ ਹੁਣ ਬਿਕਰਮ ਮਜੀਠੀਆ ਦੇ ਉੱਤੇ ਜਿਹੜਾ ਪਰਚਾ ਦਰਜ ਆ ਇਸ ਮਾਮਲੇ ਦੇ ਵਿੱਚ ਹੀ ਉਹਦੇ ਵੱਲੋਂ ਆਪਣੇ ਵਕੀਲਾਂ ਦੇ ਰਾਹੀਂ ਪਟੀਸ਼ਨ ਦਾਇਰ ਕੀਤੀ ਗਈ ਆ। ਇਹ ਪਟੀਸ਼ਨ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਹੈ ਜਿੱਥੇ ਅੱਜ ਇਸ ਮਸਲੇ ਦੇ ਉੱਤੇ ਸੁਣਵਾਈ ਹੋਣੀ ਆ। ਜੇ ਅੱਜ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਅਦਾਲਤ ਰੋਕ ਲਾ ਦਿੰਦੀ ਹੈ ਤਾਂ ਅਕਾਲੀ ਦਲ ਨੇ ਭੰਗੜਾ ਪਾਉਣਾ, ਅਤੇ ਜੇ ਰੋਕ ਨਹੀਂ ਲੱਗਦੀ ਤਾਂ ਆਮ ਆਦਮੀ ਪਾਰਟੀ ਨੇ ਭੰਗੜਾ ਪਾਉਣਾ। ਜੇ ਮੰਨ ਲਓ ਅਗਾਊਂ ਜ਼ਮਾਨਤ ਮਨਜ਼ੂਰ ਹੁੰਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਮਸੋਸਾ ਪਣ ਜ਼ਾਹਰ ਕੀਤਾ ਜਾਊਗਾ, ਅਤੇ ਜੇ ਮੰਨ ਲਓ ਕੁਝ ਹੋਰ ਨਤੀਜਾ ਆਉਂਦਾ ਤਾਂ ਫਿਰ ਇਹਦੀ ਕੀ ਅਸਰ ਪਊਗਾ ਅਕਾਲੀ ਦਲ ਦੇ ਉੱਤੇ, ਅਤੇ ਇਹਦਾ ਆਉਣ ਵਾਲੇ ਸਮੇਂ ਨੇ ਬਿਆਨ ਕਰਨਾ ਸਾਰਾ ਕੁਝ। ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਅੱਜ ਦਾ ਦਿਨ ਬਿਕਰਮ ਸਿੰਘ ਮਜੀਠੀਆ ਵਾਸਤੇ ਇਸ ਕਰਕੇ ਮਹੱਤਵਪੂਰਨ ਹੋਣਾ ਕਿਉਂਕਿ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਉਹਦੀ ਗ੍ਰਿਫਤਾਰੀ ਦੇ ਮਾਮਲੇ ਦੇ ਉੱਤੇ ਫੈਸਲਾ ਸੁਣਾਇਆ ਜਾਣਾ। ਇਹ ਵੀ ਹੋ ਸਕਦਾ ਕਿ ਅਦਾਲਤ ਦੇ ਵੱਲੋਂ ਸੁਣਵਾਈ ਕੀਤੀ ਜਾਵੇ ਪਰ ਫੈਸਲਾ ਅੱਗੇ ਲਈ ਰਾਖਵਾਂ ਰੱਖਿਆ ਜਾਵੇ। ਇਹ ਵੀ ਹੋ ਸਕਦਾ ਕਿ ਅੱਜ ਇਹ ਫੈਸਲਾ ਧਣ ਪੱਤਣ ਲਾ ਦਿੱਤਾ ਜਾਵੇ। ਸੋ ਸਭ ਦਾ ਧਿਆਨ ਇਸੇ ਗੱਲ ਵੱਲ ਟਿਕਿਆ ਕਿ ਬਿਕਰਮ ਮਜੀਠੀਆ ਦੇ ਬਾਬਤ ਅੱਜ ਮਾਣਯੋਗ ਅਦਾਲਤ ਦੇ ਵੱਲੋਂ ਕੀ ਫੈਸਲਾ ਸੁਣਾਇਆ ਜਾਣਾ। ਉਸ ਤੋਂ ਅਗਲੀ ਗੱਲ ਇਹ ਆ ਕਿ ਈਡੀ ਦੇ ਵੱਲੋਂ ਜਿਹੜੇ ਪੰਜਾਬ ਦੇ ਮੰਤਰੀ ਆ ਸੰਜੀਵ ਅਰੋੜਾ, ਇਹਨਾਂ ਦੇ CA ਦੇ ਟਿਕਾਣਿਆਂ ਦੇ ਉੱਤੇ ਛਾਪਿਆਂ ਦਾ ਸਿਲਸਿਲਾ ਜਾਰੀ ਆ। ਵੱਖ ਵੱਖ ਥਾਵਾਂ ਦੇ ਉੱਤੇ ਇਹਨਾਂ ਦੇ ਜਿਹੜੇ ਹੈਗੇ ਨੇ CA, ਉਹਨਾਂ ਦੇ ਟਿਕਾਣਿਆਂ ਦੇ ਉੱਤੇ ਤੇ ਛਾਪੇ ਮਾਰੇ ਗਏ ED ਦੇ ਵੱਲੋਂ, ਤੇ ਸੰਜੀਵ ਅਰੋੜਾ ਇਸ ਵੇਲੇ ਜੇਲ੍ਹ ਦੇ ਵਿੱਚ ਆ। ਉਹਨਾਂ ਦੇ ਸਾਥੀ ਜਿਹੜੇ ਕਿ ਚਾਰਟਰਡ ਅਕਾਊਂਟੈਂਟ ਆ, ਜਾਂ ਹੋਰ ਵੱਖ ਵੱਖ ਬਿਜ਼ਨਸ ਕਹਿ ਲਈਏ ਵੀ ਪਾਰਟਨਰ ਨੇ ਜਾਂ ਉਹਦੇ ਵਿੱਚ ਰੁਚੀ ਰੱਖਦੇ ਆ, ਉਹਨਾਂ ਦੇ ਉੱਤੇ ਵੀ ਵੱਖ ਵੱਖ ਏਜੰਸੀਆਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ। ਸੋ ਇਹ ਸਮੇਂ ਨੇ ਬਿਆਨ ਕਰਨਾ ਜੀ ਕਿ ਇਸ ਮਸਲੇ ਦੇ ਵਿੱਚ ਕੀ ਨਵਾਂ ਮੋੜ ਆਉਂਦਾ, ਪਰ ਫਿਲਹਾਲ ਪੰਜਾਬ ਦੇ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਆ ਕਿ ਸੰਜੀਵ ਅਰੋੜਾ ਵਰਗੇ ਲੋਕ ਜਿਹੜੇ ਕਿ ਸਫਲ ਬਿਜ਼ਨਸਮੈਨ ਆ, ਉਹਨਾਂ ਨੂੰ ਰਾਜਨੀਤੀ ਦੇ ਵਿੱਚ ਜਾਣ ਦੀ ਕੀ ਲੋੜ ਸੀ ਤੇ ਉਹਨਾਂ ਨੇ ਰਾਜਨੀਤੀ ਦੇ ਵਿੱਚ ਜਾ ਕੇ ਕੀ ਖੱਟਿਆ। ਸੋ ਦੇਖਦੇ ਹਾਂ ਭਾਈ ਕਦੋਂ ਉਹ ਬਾਹਰ ਆਉਂਦੇ ਆ। ਪਰ ਪਿਛਲੇ ਦਿਨੀ ਕੇਜਰੀਵਾਲ ਨੇ ਦੋ ਟੋਕੇ ਗੱਲ ਕਹੀ ਸੀ ਕਿ ਸੰਜੀਵ ਅਰੋੜਾ ਪਾਰਟੀ ਦਾ ਵਫ਼ਾਦਾਰ ਸਿਪਾਹੀ ਆ, ਉਹਨੇ ਝੁਕਣ ਦੀ ਥਾਂ ਦੇ ਉੱਤੇ ਜੇਲ੍ਹ ਜਾਣਾ ਵਾਜਬ ਸਮਝਿਆ ਤੇ ਇਸੇ ਕਰਕੇ ਹੀ ਉਹਨੂੰ ਅਸੀਂ ਇਨਕਲਾਬੀ ਕਹਿੰਦੇ ਹਾਂ, ਇਸੇ ਕਰਕੇ ਹੀ ਉਹਦੇ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਹਾਂ। ਸੋ ਦੇਖਦੇ ਹਾਂ ਇਸ ਮਸਲੇ ਦੇ ਵਿੱਚ ਹੁਣ ਆਉਂਦਾ ਮੋੜ ਕਿਹੜਾ ਹੋਊਗਾ। ਅਗਲੀ ਗੱਲ ਹੈ ਜੀ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਸਾਬਕਾ ਮੰਤਰੀ ਆ, ਉਹਨਾਂ ਨੇ ਮਾਈਨਿੰਗ ਦੇ ਮੁੱਦੇ ਦੇ ਉੱਤੇ ਤੇ ਹੜ੍ਹ ਦੇ ਸੰਭਾਵੀ ਖਤਰੇ ਦੇ ਉੱਤੇ ਦੁੱਖ ਜ਼ਾਹਰ ਕੀਤਾ, ਜਾਂ ਕਹਿ ਲਈਏ ਵੀ ਸਵਾਲ ਖੜੇ ਕੀਤੇ ਆ ਆਮ ਆਦਮੀ ਪਾਰਟੀ ਤੇ। ਉਹਨਾਂ ਨੇ ਗੱਲ ਕਹੀ ਆ ਕਿ ਆਮ ਆਦਮੀ ਪਾਰਟੀ ਇਹ ਗੱਲ ਕਹਿਣੀ ਹੁੰਦੀ ਸੀ, ਖਾਸ ਕਰਕੇ ਕੇਜਰੀਵਾਲ ਹੋਰੀ, ਕਿ ਹਜ਼ਾਰਾਂ ਕਰੋੜ ਰੁਪਈਆ ਮਾਈਨਿੰਗ ਦੇ ਵਿੱਚੋਂ ਆਊਗਾ, ਪਰ ਆਇਆ ਕੀ? ਇਹਨਾਂ ਦੀ ਪਾਰਟੀ ਦੇ ਆਗੂਆਂ ਦੇ ਵੱਲੋਂ ਤੇ ਇਹਨਾਂ ਦੇ ਠੇਕੇਦਾਰਾਂ ਦੇ ਵੱਲੋਂ, ਇਹਨਾਂ ਦੇ ਕਰਿੰਦਿਆਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਮਾਈਨਿੰਗ ਕੀਤੀ ਗਈ ਆ ਤੇ ਮਾਈਨਿੰਗ ਨੂੰ ਰੋਕਣ ਦੀ ਥਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਉਤਸ਼ਾਹਿਤ ਕੀਤਾ। ਦਰਿਆਵਾਂ ਦੇ ਵਿੱਚੋਂ ਲਗਾਤਾਰ ਰੇਤ ਕੱਢੀ ਜਾ ਰਹੀ ਆ, ਦਰਿਆਵਾਂ ਦੇ ਮੁਹਾਨ ਬਦਲ ਗਏ ਆ ਤੇ ਕੁਝ ਕੁ ਸਮੇਂ ਬਾਅਦ, ਕੁਝ ਕੁ ਹਫ਼ਤਿਆਂ ਬਾਅਦ ਪੰਜਾਬ ਦੇ ਵਿੱਚ ਮੀਂਹ ਪੈਣ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਤੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਇੱਕ ਵਾਰ ਫਿਰ ਪੈਦਾ ਹੋ ਜਾਣਾ ਤੇ ਇਹਨਾਂ ਦੇ ਵੱਲੋਂ ਹੜ੍ਹਾਂ ਦੇ ਸੰਭਾਵੀ ਖਤਰੇ ਨੂੰ ਟਾਲਣ ਦੇ ਲਈ ਕੁਝ ਕੀਤਾ ਨਹੀਂ ਗਿਆ ਹਾਲੇ ਤੱਕ। ਪਿਛਲੀ ਵਾਰ ਵੀ ਚਰਨਜੀਤ ਚੰਨੀ ਨੇ ਇਹ ਗੱਲ ਕਹੀ ਆ ਕਿ ਪਿਛਲੀ ਵਾਰ ਵੀ ਇਹੀ ਕੁਝ ਹੋਇਆ ਕਿ ਬੂਹੇ ਆਈ ਜੰਨ ਤੇ ਵਿੰਨੋ ਕੁੜੀ ਦੇ ਕੰਨ, ਇਹਨਾਂ ਦੇ ਵੱਲੋਂ ਉਦੋਂ ਵੀ ਪਹਿਲਾਂ ਕੁਝ ਨਹੀਂ ਕੀਤਾ ਗਿਆ ਤੇ ਬਾਅਦ ਦੇ ਵਿੱਚ ਇਹ ਗੱਲ ਕਹੀ ਗਈ ਕਿ ਅਸੀਂ ਤਾਂ ਭਾਈ ਆਹ ਕਰ ਰਹੇ, ਅਸੀਂ ਉਹ ਕਰ ਰਹੇ ਹਾਂ, ਪਰ ਉਦੋਂ ਤੱਕ ਅੱਧਾ ਪੰਜਾਬ ਡੁੱਬ ਗਿਆ ਸੀ। ਐਤਕੀ ਵੀ ਇਹਨਾਂ ਦੇ ਲੱਛਣ ਪੰਜਾਬ ਨੂੰ ਡੋਬਣਗੇ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੁੱਤੀ ਪਈ ਆ, ਲੋਕਾਂ ਨੂੰ ਡੋਬ ਕੇ ਹੀ ਇਹਨਾਂ ਨੇ ਸੰਤੁਸ਼ਟ ਹੋਣਾ ਤੇ ਇਹਨਾਂ ਦੇ ਵੱਲੋਂ ਆਹ ਕੁਝ ਹੀ ਕੀਤਾ ਜਾ ਰਿਹਾ। ਸੋ ਦੇਖਦੇ ਭਾਈ ਕੀ ਬਣਦਾ, ਪਰ ਚਰਨਜੀਤ ਸਿੰਘ ਚੰਨੀ ਨੇ ਮਹੱਤਵਪੂਰਨ ਨੁਕਤੇ ਚੁੱਕੇ ਆ
12: ਜੀ। ਸੋ ਟਾਣਾ ਸਾਹਿਬ ਬਹੁਤ ਬਹੁਤ ਧੰਨਵਾਦ, ਅਗਲੇ ਲਿੰਕ ਦੇ ਵਿੱਚ ਆਪਾਂ ਫਿਰ ਹੋਰ ਗੱਲਬਾਤ ਕਰਾਂਗੇ। ਸੋ ਟਾਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਜਿਹੜੇ ਹਾਜ਼ਰ ਸੀ ਤੇ ਇਹਨਾਂ ਖਬਰਾਂ ਨੂੰ ਖਾਸ ਤੌਰ 'ਤੇ ਸਪੋਂਸਰ ਕੀਤਾ ਜਾ ਰਿਹਾ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰਵੀਜ਼ਨ ਇੰਸ਼ੋਰੈਂਸ, RESP ਜਾਂ RRSP ਜਾਂ ਫਿਰ ਤੁਸੀਂ ਵਿਜ਼ਟਰ ਇੰਸ਼ੋਰੈਂਸ ਨਹੀਂ ਲਈ ਹੋਈ ਤਾਂ ਤੁਸੀਂ ਜ਼ਰੂਰ ਇੱਕ ਵਾਰ ਸੰਪਰਕ ਕਰ ਲੈਣਾ ਮੁਸਕਾਨ ਦਿਓਲ ਉਹਨਾਂ ਦੇ ਨਾਲ, 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਜੇਕਰ ਤੁਸੀਂ ਵਿਜ਼ਟਰ, ਤੁਹਾਡੇ ਕੋਈ ਰਿਸ਼ਤੇਦਾਰ ਮਿੱਤਰ ਦੋਸਤ ਆਏ ਹੋਏ ਆ ਤਾਂ ਜ਼ਰੂਰ ਉਹਨਾਂ ਦੀ ਵਿਜ਼ਟਰ ਇੰਸ਼ੋਰੈਂਸ ਕਰਵਾ ਕੇ ਰੱਖਿਆ ਕਰੋ। 647-564-2733 ਮੁਸਕਾਨ ਦਿਓਲ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਸੋ ਲਓ ਧਰਤੀ ਅੰਬਰ, ਇੱਕ ਤੁਹਾਨੂੰ ਸੁਣਾਉਣ ਲੱਗਿਆ ਮੈਂ ਧਰਤੀ ਅੰਬਰ, ਬੜੀ ਕਮਾਲ ਦੀ ਮੈਨੂੰ ਕਵਿਤਾ ਲੱਗੀ ਹੈ। ਸੋ ਇਹ ਹੈ ਕਿੱਥੇ ਆ, ਜਸਵੰਤ ਜ਼ਫਰ ਹੋਣਾ ਦੀ ਲਿਖੀ ਹੋਈ ਇਹ ਇੱਕ ਕਟੋਰੀ ਚਾਨਣੀ ਦੇ ਵਿੱਚੋਂ ਤੁਹਾਡੇ ਰੂਬਰੂ ਕਰਨ ਲੱਗਿਆ, ਬੜੀ ਪਿਆਰੀ ਲੱਗੀ ਮੈਨੂੰ ਤੁਹਾਡੇ ਨਾਲ, ਮੈਨੂੰ ਲੱਗਿਆ ਕਿ ਮੈਂ ਜ਼ਰੂਰ ਸਾਂਝ ਪਾ ਲਵਾਂ। ਸੋ ਅੱਜ 2:45 'ਤੇ ਵਾਅਦਾ ਕੀਤਾ ਉਹਨਾਂ ਨੇ ਕਿ ਭਾਈ ਅਸੀਂ ਡੀਲ ਲੈ ਕੇ ਹਾਜ਼ਰ ਹੋਵਾਂਗੇ ਫਰਨੀਚਰ ਬਾਬਤ, ਅਤੇ ਉਹਨਾਂ ਨੂੰ ਘੇਰਦੇ ਹਾਂ ਕਿਹੜੀ ਡੀਲ ਲੈ ਕੇ ਆਉਣਗੇ। ਅਤੇ ਨਾਲ ਦੀ ਨਾਲ ਇਹ ਦੱਸ ਦਈਏ ਕਿ ਤੁਸੀਂ ਜੇਕਰ ਹਜੇ ਤੱਕ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਨਹੀਂ ਜੁੜੇ ਤਾਂ ਤੁਸੀਂ ਫੇਸਬੁੱਕ 'ਤੇ ਸਾਰੰਗ ਰੇਡੀਓ ਇਹ ਭਰ ਲਿਓ, ਸਾਰੰਗ ਰੇਡੀਓ ਪੇਜ ਨੂੰ ਫੋਲੋ ਕਰ ਲਿਓ ਅਤੇ ਇੱਥੇ ਅਸੀਂ ਲਾਈਵ ਅਪਡੇਟ ਵੀ ਤੁਹਾਨੂੰ ਦਿੰਦੇ ਹਾਂ। ਲਾਈਵ ਇਸ ਟਾਈਮ 'ਤੇ ਵੀ ਅਸੀਂ ਚੱਲ ਰਹੇ ਹਾਂ, ਸੋ ਲਾਈਵ ਤੁਹਾਡੇ ਦਰਸ਼ਨ ਤਾਂ ਨਹੀਂ ਕਰ ਸਕਦੇ ਪਰ ਤੁਸੀਂ ਸਾਡੇ ਦਰਸ਼ਨ ਇੱਕ ਦੂਜੇ ਦੇ ਆਪਾਂ ਦਰਸ਼ਨ ਕਰ ਸਕਦੇ ਹਾਂ। ਆਵਾਜ਼ ਦੇ ਜ਼ਰੀਏ ਦੂਰ ਦਰੇਡੇ ਜਿਹੜੇ ਬੈਠੇ ਨੇ ਉਹਨਾਂ ਤੱਕ ਜੇ ਨਹੀਂ ਵੀ ਪਹੁੰਚ ਹੁੰਦਾ ਤਾਂ ਫੇਸਬੁੱਕ ਐਸਾ ਜ਼ਰੀਆ। ਅੱਛਾ, ਚੀਜ਼ ਉਹੀ ਹੋ ਜਾਂਦੀ ਆ ਕਿ ਕੋਈ ਚੀਜ਼ ਆ ਨਾ ਜਿਵੇਂ ਟੂਲ ਆ, ਇਹਨੂੰ ਅਸੀਂ ਟੂਲ ਦੇ ਤੌਰ 'ਤੇ ਗਿਣ ਲੈਂਦੇ ਹਾਂ ਕਿ ਫੇਸਬੁੱਕ ਇੱਕ ਟੂਲ ਆ ਜਿਹਦੇ ਨਾਲ ਤੁਸੀਂ ਦੂਰ ਦਰੇਡੇ ਤੱਕ ਜੁੜ ਜਾਂਦੇ ਹੋ। ਜਿਵੇਂ ਇਹ ਕਹਿ ਲਈਏ ਕਿ ਫੇਸਬੁੱਕ ਇੱਕ ਐਸਾ ਟੂਲ ਆ, ਕਈ ਲੋਕ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਵੀ ਲੈ ਲੈਂਦੇ ਆ, ਕਈ ਲੋਕ ਇਹਨੂੰ ਨੈਗੇਟਿਵ ਤਰੀਕੇ ਨਾਲ ਵੀ ਲੈ ਲੈਂਦੇ ਆ, ਪਰ ਪੋਜ਼ਿਟਿਵ ਤਰੀਕੇ ਨਾਲ ਜੇਕਰ ਟੂਲ ਲਿਆ ਜਾਊਗਾ ਤਾਂ ਉਸ ਨੂੰ ਤੁਸੀਂ ਟੂਲ ਦੇ ਤੌਰ 'ਤੇ ਵਰਤ ਸਕੋਗੇ। ਸੋ ਜੇਕਰ ਤੁਹਾਡੇ ਕੋਲ ਪੜ੍ਹਾਈ ਹੋਊਗੀ ਤਾਂ ਲੜਾਈ ਘੱਟ ਜਾਊਗੀ। ਮੇਨ ਗੱਲ, ਅਸੀਂ ਲੜਦੇ ਵੀ ਤਾਂ ਰਹਿੰਦੇ ਹਾਂ ਕਿਉਂਕਿ ਸਾਡੇ ਕੋਲ ਪੜ੍ਹਾਈ ਦੀ ਕਮੀ ਹੋ ਜਾਂਦੀ ਆ। ਜੇ ਕੁਛ ਨਾ ਕੁਛ ਪੜ੍ਹਦੇ ਰਹਾਂਗੇ ਤਾਂ ਸਾਡੇ ਕੋਲ ਲੜਨ ਦੇ ਚਾਂਸ ਘੱਟ ਜਾਂਦੇ ਆ ਕਿਉਂਕਿ ਤੁਸੀਂ ਸਮਝਦਾਰ ਹੋ ਜਾਂਦੇ ਹੋ। ਜੇ ਇੱਕ ਧਿਰ ਲੜ ਰਹੀ ਆ, ਦੂਜੀ ਵੀ ਉਹਦੇ ਬਰਾਬਰ ਜਾ ਕੇ ਲੜ ਰਹੀ ਆ, ਤਾਂ ਉਹਦਾ ਮਤਲਬ ਕਈ ਨਾ ਕਿਤੇ ਨਾ ਕਿਤੇ ਸਮਝਦਾਰੀ ਦੇ ਵਿੱਚ ਵੀ ਫਰਕ ਪੈ ਜਾਂਦਾ ਕਿ ਸਮੇਂ ਦੀ ਨਜ਼ਾਕਤ ਤੁਸੀਂ ਸਮਝਦੇ ਹੋ ਜਾਂ ਨਹੀਂ ਸਮਝਦੇ। ਸੋ ਹਰਜਿੰਦਰ ਕੌਰ ਜੀ ਵੀ ਸਾਡੇ ਨਾਲ ਜੁੜ ਚੁੱਕੇ ਆ, ਸਾਰੇ ਪੰਜਾਬ ਨੂੰ ਲੁੱਟਣ ਵਾਲੇ ਆ ਜੀ, ਕਹਿੰਦੇ ਕਰਨਾ ਕਿਸੇ ਨੇ ਕੁਛ ਨਹੀਂ, ਸਾਰੇ ਪੰਜਾਬ ਨੂੰ ਲੁੱਟਣ ਵਾਲੇ ਨੇ, ਕਰਨਾ ਕਿਸੇ ਨੇ ਕੁਛ ਨਹੀਂ, ਹਰਜਿੰਦਰ ਕੌਰ ਜੀ ਕਹਿੰਦੇ ਫੇਸਬੁੱਕ ਦੇ ਜ਼ਰੀਏ ਉਹਨਾਂ ਦਾ ਮੈਸੇਜ ਪਹੁੰਚਿਆ। ਸੋ ਥੈਂਕ ਯੂ ਜੀ ਤੁਹਾਡਾ। ਤੁਹਾਡਾ ਮੈਸੇਜ ਵੀ ਹਰਜਿੰਦਰ ਜੀ ਪੜ੍ਹ ਕੇ ਅਸੀਂ ਸੁਣਾਤਾ ਅਤੇ ਬਹੁਤ ਬਹੁਤ ਧੰਨਵਾਦ। ਜਿੱਥੋਂ ਜਿੱਥੋਂ ਵੀ ਤੁਸੀਂ ਜੁੜ ਰਹੇ ਹੋ ਅਗਲਾ ਲਿੰਕ ਜਿਹੜਾ ਟਹਿਣਾ ਸਾਹਿਬ ਦਾ ਉਹ ਵੀ ਆਪਾਂ ਲੈ ਕੇ ਹਾਜ਼ਰ ਹੋਵਾਂਗੇ। ਗੱਲ ਅਸੀਂ ਆਪਣੇ 'ਤੇ ਲਾ ਕੇ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਲਾਓ ਸੁਣਾਉਂਦਾ ਧਰਤੀ ਅੰਬਰ। ਧਰਤੀ ਅੰਬਰ ਜਸਵੰਤ ਜ਼ਫਰ ਉਹਨਾਂ ਦੀ ਆ, ਬਹੁਤ ਕਮਾਲ ਦੀ ਲਿਖੀ ਆ। ਨਾ ਤੇਰੇ ਤੋਂ ਧਰਤੀ ਬਣ ਕੇ ਆਪਣਾ ਆਪ ਵਿਛਾ ਹੋਇਆ, ਨਾ ਤੇਰੇ ਤੋਂ ਧਰਤੀ ਬਣ ਕੇ ਆਪਣਾ ਆਪ ਵਿਛਾ ਹੋਇਆ, ਨਾ ਮੇਰੇ ਤੋਂ ਅੰਬਰ ਵਾਂਗੂ ਧਰਤੀ ਉੱਤੇ ਛਾ ਹੋਇਆ, ਜਿਵੇਂ ਅੰਬਰ ਧਰਤੀ 'ਤੇ ਛਾਉਂਦਾ ਵਾ। ਨਾ ਤੇਰੇ ਤੋਂ ਧਰਤੀ ਬਣ ਕੇ ਆਪਣਾ ਆਪ ਵਿਛਾ ਹੋਇਆ, ਨਾ ਮੇਰੇ ਤੋਂ ਅੰਬਰ ਵਾਂਗੂ ਧਰਤੀ ਉੱਤੇ ਛਾ ਹੋਇਆ। ਆਪੋ ਆਪਣੇ ਦਿਲ ਦਾ ਭੇਤ ਨਾ ਸਾਂਝਾ ਭੇਤ ਬਣਾ ਹੋਇਆ, ਆਪੋ ਆਪਣੇ ਦਿਲ ਦਾ ਭੇਤ ਨਾ ਸਾਂਝਾ ਭੇਤ ਬਣਾ ਹੋਇਆ, ਵੱਖਰੀ ਗੱਲ ਕਿ ਨੈਣਾਂ ਤੋਂ ਨਾ ਸਾਰਾ ਭੇਤ ਛੁਪਾ ਹੋਇਆ। ਇਹ ਅੱਖਾਂ ਨੇ ਨਾ ਜਿਹੜੀਆਂ ਇਹ ਬੋਲ ਪੈਂਦੀਆਂ ਨੇ, ਅੱਖਾਂ ਨੇ ਜਿਹੜੀਆਂ ਜੇਕਰ ਝੁਕਦੀਆਂ ਨੇ ਤਾਂ ਅਦਾ ਬਣ ਜਾਂਦੀਆਂ ਨੇ। ਸੋ ਜਿਹੜੀਆਂ ਅੱਖਾਂ ਨੇ ਇਹਨਾਂ ਦੇ ਰਾਹੀਂ, ਅੱਖਾਂ ਅੱਖਾਂ ਰਾਹੀਂ ਕਹਿੰਦੇ ਨਾ, ਅੱਖਾਂ ਅੱਖਾਂ ਰਾਹੀਂ ਕੁਝ ਕਹਿ ਗਈ ਚੋਰ ਨਹੀਂ, ਅੱਖਾਂ ਦੇ ਰਾਹੀਂ ਅੱਖਾਂ ਗੱਲਾਂ ਕਰਦੀਆਂ ਨੇ। ਬੰਦਾ ਕਈ ਵਾਰ ਕਹਿੰਦੇ ਆ ਕਿ ਅੱਖਾਂ ਰਾਹੀਂ ਜਿਹੜੇ ਹੈਗੇ ਆ ਇਹ ਪਤਾਸੇ ਭੋਰਦਾ ਫਿਰਦਾ ਬੰਦਾ। ਸੋ ਅੱਖਾਂ ਨੇ ਜਿਹੜੀਆਂ ਉਹ ਬੋਲਦੀਆਂ ਨੇ, ਅੱਖਾਂ ਦੇ ਰਾਹੀਂ ਤੁਸੀਂ ਗੁੱਸਾ ਵੀ ਜ਼ਾਹਰ ਕਰ ਸਕਦੇ ਹੋ, ਅੱਖਾਂ ਰਾਹੀਂ ਤੁਸੀਂ ਪਿਆਰ ਵੀ ਕਰ ਸਕਦੇ ਹੋ, ਅੱਖਾਂ ਰਾਹੀਂ ਲੱਚਰਤਾ ਜਿਹੜੀ ਉਹ ਵੀ ਹੋ ਜਾਂਦੀ ਹੈ। ਸੋ ਅੱਖਾਂ ਨੇ ਜਿਹੜੀਆਂ ਤੁਹਾਡੀਆਂ, ਜਿਵੇਂ ਉਹ ਗੀਤ ਨਹੀਂ ਸੀ ਤੇਰੀ ਝਾਕਣੀ 'ਚ ਪੈ ਗਿਆ ਫਰਕ ਵੇ, ਉਹ ਝਾਕਣੀ 'ਚ ਫਰਕ ਇਸੇ ਤਰੀਕੇ ਨਾਲ ਹੀ ਪੈਂਦਾ ਵਾ ਕਿ ਅੱਖਾਂ ਦੇ ਵਿੱਚੋਂ ਹੋਰ ਇਹ ਥੋੜ੍ਹਾ ਵੀ ਨਿਗਾਹ ਘੱਟ ਗਈ ਜਾਂ ਨਿਗਾਹ ਵੱਧ ਗਈ, ਨਾ ਨਾ, ਝਾਕਣੀ 'ਚ ਪੈ ਗਿਆ ਫਰਕ ਵੇ ਦਾ ਮਤਲਬ ਇਹੀ ਆ ਕਿ ਉਹਦੇ ਦੇਖਣ ਦਾ ਨਜ਼ਰੀਆ ਬਦਲ ਗਿਆ। ਸੋ ਅੱਖਾਂ ਨੇ ਜਿਹੜੀਆਂ ਉਹ ਤੁਹਾਨੂੰ ਬਹੁਤ ਕੁਝ ਬਿਆਨ ਕਰ ਦਿੰਦੇ ਨੇ, ਉਹ ਤੁਹਾਡੀ ਮਾਸੂਮੀਅਤ ਵੀ ਬਿਆਨ ਕਰ ਦਿੰਦੀਆਂ ਨੇ, ਤੁਹਾਡੀ ਚੁਸਤੀ ਵੀ ਬਿਆਨ ਕਰ ਦਿੰਦੀਆਂ ਨੇ, ਤੁਹਾਡੀ ਚਲਾਕੀ ਵੀ ਬਿਆਨ ਕਰ ਦਿੰਦੀਆਂ ਨੇ ਕਿ ਤੁਸੀਂ ਕਿਹੋ ਜਿਹੇ ਇਨਸਾਨ ਆ। ਅੱਖਾਂ ਰਾਹੀਂ ਤੁਸੀਂ ਕਿਸੇ ਦੇ ਦਿਲ ਦੇ ਵਿੱਚ ਵੀ ਲੈ ਜਾਂਦੇ ਹੋ, ਉਹ ਤੁਹਾਡਾ ਰਾਹ ਉਹਦਾ ਅੱਖਾਂ ਰਾਹੀਂ ਸਿੱਧਾ ਦਿਲ ਤੱਕ ਜਾਂਦਾ। ਕੋਈ ਚੀਜ਼ ਤੁਹਾਨੂੰ ਬਹੁਤ ਪਿਆਰੀ ਲੱਗਦੀ ਆ, ਕੋਈ ਸੁੰਦਰ ਲੱਗਦੀ ਆ, ਤਾਂ ਉਹ ਤੁਹਾਡੇ ਦਿਲ ਤੱਕ ਵੀ ਲੈ ਜਾਂਦੀ ਆ। ਸੋ ਤੇਜਿੰਦਰ ਬਹਿਣ ਜੀ ਵੀ ਸਾਡੇ ਨਾਲ ਜੁੜੇ ਆ, ਮੈਂ ਸਰੀ ਤੋਂ ਅੰਬਾ ਜੀ ਕਹਿੰਦੇ ਫੇਸਬੁੱਕ ਦੇ ਜ਼ਰੀਏ। ਸੋ ਸਰੀ ਵਾਲਿਓ, ਜੀ ਆਇਆਂ ਨੂੰ ਵੈਦਰ ਕਿਵੇਂ ਆ, ਠੀਕ ਠਾਕ ਆ ਤੁਹਾਡੇ? ਤੋ ਧੰਨਵਾਦ, ਥੈਂਕ ਯੂ ਸਰੀ ਵਾਲਿਓ, ਬਹੁਤ ਬਹੁਤ ਧੰਨਵਾਦ। ਸੋ ਸ਼ੁਕਰੀਆ। ਲਓ ਜੀ, ਆਪੋ ਆਪਣੇ ਦਿਲ ਦਾ ਭੇਤ ਨਾ ਸਾਂਝਾ ਭੇਤ ਬਣਾ ਹੋਇਆ, ਵੱਖਰੀ ਗੱਲ ਕਿ ਨੈਣਾ ਤੋਂ ਨਾ ਸਾਰਾ ਭੇਤ ਛੁਪਾ ਹੋਇਆ। ਤੂੰ ਤਾਂ ਜਾਮ ਖੂਬ ਛਲਕਾਏ, ਅਸੀਂ ਪਿਆਸੇ ਮਰਦੇ ਸਾਂ। ਤੂੰ ਤਾਂ ਜਾਮ ਖੂਬ ਛਲਕਾਏ, ਅਸੀਂ ਪਿਆਸੇ ਮਰਦੇ ਸਾਂ। ਬੇਵਸ ਹੋਠਾਂ ਕੋਲੋਂ ਹੀ ਨਾ ਵਿਚਲਾ ਪੰਧ ਮਕਾ ਹੋਇਆ। ਇਹ ਬੇਵਸ ਰਹੇ ਆ ਜਿਹੜੇ ਹੋਠ, ਜਿਹੜੇ ਬੋਲਣ ਨੇ ਇਹ ਬੇਵਸ ਰਹੇ ਆ, ਇਹਨਾਂ ਤੋਂ ਵਿਚਲਾ ਪੰਧ ਆ ਜਿਹੜਾ ਉਹ ਨਹੀਂ ਮਕਾ ਹੋਇਆ। ਬਹੁਤ ਕਮਾਲ ਦੀਆਂ ਸਤਰਾਂ, ਇੱਕ ਮੇਰੇ ਹੋਰ ਵੀ ਚੇਤੇ ਆਉਂਦੀਆਂ ਨੇ ਕਿ ਸਾਨੂੰ ਤਾਂ ਆਉਂਦਾ ਬਸ ਪਿਆਰ ਕਰਨਾ, ਸੋ ਤਰਹਾਇਆਂ ਕੋਲੋਂ ਕੰਢੇ ਤੱਕ ਪੁੱਜ ਹੀ ਨਾ ਹੋਇਆ। ਸਾਨੂੰ ਤਾਂ ਆਉਂਦਾ ਬਸ ਪਿਆਰ ਕਰਨਾ, ਜਿਹੜੇ ਤਰਹਾਏ ਆ ਜੇ ਉਹ ਕੰਢੇ ਤੱਕ ਹੀ ਨਾ ਪੁੱਜ ਹੋਏ ਫਿਰ ਕੀ ਆ, ਹੈ ਨਾ। ਸੋ ਆਪਾਂ ਆਉਂਦੀ ਜਾਂਦੀ ਵਾਹ ਦੇ ਹੱਥ ਸੁਨੇਹੇ ਘੱਲਦੇ ਰਹੇ, ਹਵਾ ਦੇ ਹੱਥ ਸੁਨੇਹੇ ਘੱਲਦੇ ਰਹੇ। ਆਪਾਂ ਆਉਂਦੀ ਜਾਂਦੀ ਵਾਹ ਦੇ ਹੱਥ ਸੁਨੇਹੇ ਘੱਲਦੇ ਰਹੇ, ਇੱਕ ਦੂਜੇ ਦੇ ਨਾਂ ਦਾ ਕੋਈ ਖਤਨਾ ਐਪਰ ਪਾ ਹੋਇਆ। ਚੰਨ ਦਾ ਪਿੰਡਾ ਸੂਲਾਂ ਵਿੰਨਿਆਂ, ਤਾਰੇ ਡਰਦੇ ਘਰੀ ਗਏ। ਦੀਵਟ ਉੱਤੋਂ ਬੁਝਿਆ ਦੀਵਾ, ਤੇਲ ਤੋਂ ਨਾ ਤੇਥੋਂ ਪਾ ਹੋਇਆ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਟਹਿਣਾ ਸਾਹਿਬ ਦਾ ਵੀ ਅਗਲਾ ਲਿੰਕ ਜਿਹੜਾ ਉਹ ਵੀ ਖਬਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸੁਖਵਿੰਦਰ ਟਿਵਾਣਾ ਜੀ ਵੀ ਸਾਡੇ ਨਾਲ ਜੁੜ ਚੁੱਕੇ ਆ। ਟਿਵਾਣਾ ਜੀ ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਸੋ ਲਓ ਅਗਲਾ ਲਿੰਕ ਟਹਿਣਾ ਸਾਹਿਬ ਦਾ ਲੈ ਕੇ ਆਉਂਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਟਹਿਣਾ ਸਾਹਿਬ ਤੋਂ ਪੰਜਾਬ ਦੇ ਹਾਲਾਤਾਂ ਬਾਰੇ ਹੋਰ ਪੁੱਛਦੇ ਹਾਂ। ਉਸ ਤੋਂ ਪਹਿਲਾਂ ਨਾਲ ਦੀ ਨਾਲ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਰੈਪਿੰਡ ਮੋਬਾਈਲਾਂ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਜੇਕਰ ਘਰ ਦਾ ਸਮਾਨ ਮੂਵ ਕਰਵਾਉਣਾ, ਐਵੇਂ ਨਾ ਰਿਸ਼ਤੇਦਾਰਾਂ ਨੂੰ ਕਹਿੰਦੇ ਫਿਰੋ ਕਿ ਬਾਈ ਇੱਧਰ ਆਈ ਯਾਰ ਆਪਾਂ ਵੀਕਐਂਡ 'ਤੇ ਵਿਹਲਾ ਹੀ ਹਾਂ, ਪਹਿਲਾਂ ਤਾਂ ਬੰਦਾ ਇਹ ਪੁੱਛਦਾ। ਜੇ ਬੰਦਾ ਕਹੇ ਵੀ ਵਿਹਲਾ ਹੀ ਹਾਂ ਫਿਰ ਆ ਜਾਈ ਯਾਰ ਆਪਾਂ ਘਰ ਦਾ ਸਮਾਨ ਮੂਵ ਕਰਵਾਉਣਾ ਸੀ, ਫਿਰ ਬੰਦਾ ਕਹਿੰਦਾ ਨਹੀਂ ਮੈਨੂੰ ਤਾਂ ਕੋਈ ਕੰਮ ਸੀ, ਕਿਸੇ ਨੂੰ ਕੁਛ ਕਹਿਣ ਦੀ ਜ਼ਰੂਰਤ ਨਹੀਂ। ਐਵੇਂ ਸਾਰੀ ਜ਼ਿੰਦਗੀ ਬਾਅਦ 'ਚ ਬੰਦਾ ਸੁਣਦਾ ਰਹਿੰਦਾ ਕਿ ਬਈ ਮੈਂ ਤਾਂ ਯਾਰ ਜਿੱਦਣ ਦਾ ਗੁਰਨਾਮ ਸਿੰਘ ਦਾ ਸਮਾਨ ਜਿਹਾ ਲਦਾਉਣ ਗਿਆ ਨਾ ਬੈਕ ਹਿੱਲ ਗਈ, ਕੋਈ ਕਹਿੰਦਾ ਲੋਅਰ ਬੈਕ ਦੇ ਵਿੱਚ ਪ੍ਰੋਬਲਮ ਆ ਗਈ ਹੈ। ਐਵੇਂ ਕਹਾਉਣ ਦੀ ਲੋੜ ਹੀ ਨਹੀਂ ਕਿਸੇ ਨੂੰ। ਰੈਪ ਐਂਡ ਮੂਵ ਵਾਲੇ ਪ੍ਰੋਫੈਸ਼ਨਲ ਨੇ, ਤੁਹਾਡੇ ਤੋਂ ਬਹੁਤ ਵਾਜਬ ਰੇਟ 'ਤੇ ਇਹ ਤੁਹਾਡਾ ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਮੂਵ ਕਰ ਦੇਣਗੇ। ਨੰਬਰ ਨੋਟ ਕਰਕੇ ਰੱਖ ਲਓ, 2265052970 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 2265059270 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਸੋ ਜਿੰਨੇ ਵੀ ਸਾਡੇ ਮਿੱਤਰ ਦੋਸਤ ਫੇਸਬੁੱਕ ਦੇ ਜ਼ਰੀਏ ਜੁੜ ਰਹੇ ਆ ਉਹਨਾਂ ਨੂੰ ਜੀ ਆਇਆਂ ਜੀ ਆਇਆਂ ਜੀ ਆਇਆਂ। ਅਤੇ ਟੰਡਾ ਸਾਹਿਬ ਦਿਓ ਥੋੜ੍ਹੀ ਜਿਹੀ ਅਪਡੇਟ ਹੋਰ, ਫਿਰ ਅੱਗੇ ਪ੍ਰੋਗਰਾਮ ਨੂੰ ਵਧਾਉਂਦੇ ਹਾਂ ਜੀ।
15: ਕੇਵਲ ਸਿੰਘ ਢਿੱਲੋਂ ਜਿਹੜੇ ਕਿ ਪੰਜਾਬ ਬੀਜੇਪੀ ਦੇ ਨਵੇਂ ਪ੍ਰਧਾਨ ਆ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਹੁਣ ਨਾਰਾ ਮਾਰਿਆ, ਕਿਉਂਕਿ ਆਪਾਂ ਜਾਣਦੇ ਕਿ ਪਿਛਲੇ ਕਈ ਦਿਨਾਂ ਤੋਂ ਕੇਵਲ ਸਿੰਘ ਢਿੱਲੋਂ ਦੇ ਮਾਮਲੇ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਸੀ। ਸਭ ਤੋਂ ਵੱਡਾ ਸਵਾਲ ਇਹ ਖੜਾ ਹੋ ਰਿਹਾ ਸੀ ਕਿ ਕੇਵਲ ਸਿੰਘ ਢਿੱਲੋਂ ਜਿਹੜੇ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਕੀ ਕਰੂਗੀ ਬੀਜੇਪੀ ਹਾਈਕਮਾਨ? ਕਿਉਂਕਿ ਕੇਵਲ ਸਿੰਘ ਢਿੱਲੋਂ ਦੇ ਮਾਮਲੇ ਦੇ ਵਿੱਚ ਇਹ ਖਬਰ ਆ ਗਈ ਸੀ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਨਿਯੁਕਤੀ ਦੇ ਉੱਤੇ ਖੁਸ਼ ਨਹੀਂ, ਇਹਨਾਂ ਦੇ ਬੀਜੇਪੀ ਪ੍ਰਧਾਨ ਬਣਨ ਦੇ ਉੱਤੇ ਉਹਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਪਰ ਹੁਣ ਪਤਾ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬੀਜੇਪੀ ਹਾਈਕਮਾਨ ਨੇ ਮਨਾ ਲਿਆ ਤੇ ਕੇਵਲ ਸਿੰਘ ਢਿੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਬੋਲਣ ਲੱਗੇ ਆ। ਲੰਘੇ ਕੱਲ ਕੇਵਲ ਸਿੰਘ ਢਿੱਲੋਂ ਨੇ ਇਹ ਗੱਲ ਕਹੀ, ਉਹ ਕਹਿੰਦੇ ਜੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਨੂੰ ਨਾਲ ਲੈ ਕੇ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਸਾਡੇ ਨੇਤਾ ਨੇ, ਪੁਰਾਣੇ ਨੇਤਾ ਨੇ, ਸੀਨੀਅਰ ਨੇਤਾ ਨੇ, ਸਾਡੇ ਆਗੂ ਨੇ, ਬੀਜੇਪੀ ਦੇ ਸੀਨੀਅਰ ਆਗੂ ਨੇ, ਇਸ ਕਰਕੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਹੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ। ਇਹ ਗੱਲ ਉਹਨਾਂ ਨੇ ਉਸ ਵੇਲੇ ਕਹੀ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਲੋਸ ਲਿਆ ਗਿਆ ਅਮਿਤ ਸ਼ਾਹ ਤੇ ਜੇਪੀ ਨੱਡਾ ਦੇ ਵੱਲੋਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਸੀ। ਇਹ ਗੱਲ ਕਹੀ ਸੀ ਕਿ ਮੇਰੀ ਕੋਈ ਸਲਾਹ ਨਹੀਂ ਲਈ ਗਈ, ਮੇਰਾ ਕੋਈ ਮਸ਼ਵਰਾ ਨਹੀਂ ਲਿਆ ਗਿਆ ਜਦੋਂ ਇਹਨਾਂ ਨੂੰ ਬੀਜੇਪੀ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਦੀਆਂ ਸਿਫਤਾਂ ਦੇ ਪੁਲ ਬੰਨੇ ਤੇ ਲੱਗਿਆ ਇਹ ਕਿ ਇਹ ਬੀਜੇਪੀ ਨੂੰ ਛੱਡ ਕੇ ਕਾਂਗਰਸ 'ਚ ਜਾਣਗੇ। ਪਰ ਪਿਛਲੇ ਦਿਨੀ ਅਮਿਤ ਸ਼ਾਹ ਭਾਰਤ ਦੇ ਗ੍ਰਹਿ ਮੰਤਰੀ ਤੇ ਜੇਪੀ ਨੱਡਾ ਕੇਂਦਰੀ ਮੰਤਰੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਹੋਈ ਤੇ ਫਿਰ ਕੈਪਟਨ ਨੇ ਕਿਹਾ ਜੀ ਕਿ ਪਾਰਟੀਆਂ ਬਦਲਣਾ ਕੋਈ ਬਚਪਣਾ ਨਹੀਂ ਹੁੰਦਾ, ਅਸੀਂ ਬੀਜੇਪੀ ਦੇ ਨਾਲ ਖੜੇ ਹਾਂ ਤੇ ਇਹਨੂੰ ਖੜਾ ਕਰਨ ਦੇ ਲਈ ਪੰਜਾਬ ਦੇ ਵਿੱਚ ਤਾਣ ਲਾਵਾਂਗੇ। ਸੋ ਦੇਖਦੇ ਕੀ ਬਣਦਾ। ਪਰ ਗੱਲ ਇਹ ਜੀ ਕਿ ਹੁਣ ਕੇਵਲ ਸਿੰਘ ਢਿੱਲੋਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਤੇ ਕੇਵਲ ਸਿੰਘ ਨੇ ਪੰਜਾਬ ਦੇ ਵਿੱਚ ਆਪਣੀਆਂ ਸਰਗਰਮੀਆਂ ਵੀ ਵਧਾਈਆਂ। ਉਹਨਾਂ ਦੇ ਵੱਲੋਂ ਲਗਾਤਾਰ ਹੁਣ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਪੰਜਾਬ ਦੇ ਵਿੱਚ ਅਸੀਂ ਇਕੱਲੇ ਹੀ ਚੋਣ ਲੜਾਂਗੇ, ਬੀਜੇਪੀ ਪੰਜਾਬ ਨੂੰ ਜਿੱਤ ਕੇ ਦਿਖਾਊਗੀ, ਬੀਜੇਪੀ ਪੰਜਾਬ ਦੇ ਵਿੱਚ ਨਵਾਂ ਧਮਾਕਾ ਕਰੂਗੀ। ਸੋ ਦੇਖਦੇ ਵੀ ਇਕੱਲੇ ਤੌਰ ਦੇ ਉੱਤੇ ਬੀਜੇਪੀ ਪੰਜਾਬ ਦੇ ਵਿੱਚ ਕੋਈ ਧਮਾਕਾ ਕਰ ਸਕਦੀ ਆ ਜਾਂ ਧਮਾਕੇ ਧਮੂਕੇ ਵਾਲੀਆਂ ਗੱਲਾਂ ਹਵਾ ਹੋ ਜਾਣਗੀਆਂ। ਅਗਲੀ ਜਾਣਕਾਰੀ ਹੈ ਜੀ ਕਿ ਮੋਹਾਲੀ ਦੇ ਵਿੱਚ ਗਰਲਫ੍ਰੈਂਡ ਦਾ ਕਤਲ ਕਰਨ ਵਾਲਾ ਜਿਹੜਾ ਬੰਦਾ ਉਹਨੂੰ ਪੰਜਵੇਂ ਦਿਨ ਦੇ ਵਿੱਚ ਹੋਸ਼ ਆਈ ਆ। ਪੰਜਵੇਂ ਦਿਨ ਇਹਨੂੰ ਹੋਸ਼ ਆਈ ਤੇ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਪੁਲਿਸ ਦੇ ਵੱਲੋਂ ਗ੍ਰਿਫਤਾਰੀ ਇਹਦੀ ਪਾ ਲਈ ਗਈ ਆ ਤੇ ਇਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ, ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਮੇਰਾ ਖਿਆਲ ਹੈ ਵੀ ਸਾਡੇ ਪਰਿਵਾਰਕ ਮੈਂਬਰਾਂ ਦਾ ਵੱਡਾ ਹਿੱਸਾ ਜਾਣਦਾ ਹੀ ਹੋਣਾ ਕਿ ਇਹ ਉਹ ਬੰਦਾ ਜਿਹੜਾ ਕਿ ਇਸ ਕੁੜੀ ਦੇ ਨਾਲ 3 ਸਾਲਾਂ ਤੋਂ ਸੰਬੰਧ ਦੇ ਵਿੱਚ ਆ, ਜਾਂ ਕਹਿ ਲਈਏ ਸੰਪਰਕ ਦੇ ਵਿੱਚ ਆ, ਦੋਸਤੀ ਪਿਆਰ ਦੇ ਵਿੱਚ ਬਦਲੀ, ਕੁੜੀ ਨੇ ਇਹਨੂੰ ਨਾ ਕਰਤੀ, ਕਿਸੇ ਗੱਲੋਂ ਬ੍ਰੇਕਅਪ ਹੋ ਗਿਆ, ਇਹਨੇ ਇਸ ਗੱਲ ਨੂੰ ਦਿਲ ਦੇ ਉੱਤੇ ਲਾ ਲਿਆ ਤੇ ਕੁੜੀ ਦੇ ਉੱਤੇ 30-35 ਵਾਰ ਉਸ ਵੇਲੇ ਇਹਨੇ ਉਹਦੀ ਪਿੱਠ ਦੇ ਉੱਤੇ ਚਾਕੂਆਂ ਨਾਲ ਕੀਤੇ। ਜਦੋਂ ਉਹ ਕੁੜੀ ਦਫ਼ਤਰ ਦੇ ਵਿੱਚ ਕੁਰਸੀ ਤੇ ਬੈਠ ਕੇ ਕੰਪਿਊਟਰ ਤੇ ਕੰਮ ਕਰ ਰਹੀ ਸੀ, ਬਾਅਦ ਦੇ ਵਿੱਚ ਇਹਨੇ ਖੁਦ ਵੀ ਮੁੰਡੇ ਦੇ ਮਰਨ ਦੀ ਕੋਸ਼ਿਸ਼ ਕੀਤੀ ਆ, ਇਹਨੇ ਆਪਦਾ ਗਲ ਵੱਢ ਲਿਆ, ਪਰ ਇਹ ਫੋਰਟਿਸ ਹਸਪਤਾਲ ਦੇ ਵਿੱਚ ਮੋਹਾਲੀ 'ਚ ਦਾਖਲ ਕਰਵਾਇਆ ਸੀ ਜਿੱਥੇ ਇਹਦੀ ਜ਼ਿੰਦਗੀ ਬਚ ਗਈ ਆ। ਤੇ ਲੰਘੇ ਕੱਲ ਪਤਾ ਲੱਗਾ ਜੀ ਕਿ ਇਹ ਬੜਾ ਐਨਕਾਂ ਲਾ ਕੇ ਤੇ ਆਪਦਾ ਮੂੰਹ ਸਿਰ ਜਿਹੜਾ ਉਹ ਢੱਕ ਕੇ ਤੇ ਉਹ ਆਪਣੇ ਸਹਾਰੇ ਦੇ ਨਾਲ ਹੀ ਤੁਰਿਆ, ਇਹਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਸੀ। ਮਤਲਬ ਇਹ ਜੀ ਕਿ ਹੁਣ ਇਹ ਕਤਲ ਦੇ ਪਰਚੇ ਦੇ ਵਿੱਚ ਫੜਿਆ ਗਿਆ ਤੇ ਇਹਦੇ ਉੱਤੇ ਹੁਣ ਕਾਨੂੰਨੀ ਕਾਰਵਾਈ ਹੋਊਗੀ। ਉੱਧਰ ਕੁੜੀ ਦੇ ਮਾਪੇ ਜਿਹੜੇ ਕਿ ਪਟਿਆਲਾ ਦੇ ਰਹਿਣ ਵਾਲੇ ਆ, ਉਹਨਾਂ ਨੇ ਕਿਹਾ ਜੀ ਕਿ ਸਾਡੀ ਕੁੜੀ ਦੇ ਨਾਲ ਧੱਕਾ ਹੋਇਆ, ਸਾਨੂੰ ਇਸ ਵੇਲੇ ਇਨਸਾਫ ਚਾਹੀਦਾ, ਇਹੋ ਜਿਹੇ ਸਿਰ ਫਿਰੇ ਸਾਈਕੋ ਆਸ਼ਕ ਨੇ ਜਿਹੜੇ, ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਮਾਪਿਆਂ ਨੇ ਤਾਂ ਇਹ ਵੀ ਗੱਲ ਕਹੀ ਹੈ ਵੀ ਜਿਵੇਂ ਇਹਨੇ ਸਾਡੀ ਕੁੜੀ ਮਾਰੀ ਆ ਉਵੇਂ ਹੀ ਅਸੀਂ ਇਹਨੂੰ ਮੌਤ ਦੇਣੀ ਚਾਹੁੰਦੇ ਹਾਂ ਤੇ ਸਾਡੇ ਹਵਾਲੇ ਇਹ ਕਰ ਦਿੱਤਾ ਜਾਵੇ ਸਿਰ ਫਿਰਿਆ ਆਸ਼ਕ। ਲੋਕਾਂ ਦੇ ਵੱਡੇ ਹਿੱਸੇ ਨੇ ਇਸ ਮੁੰਡੇ ਦੇ ਖਿਲਾਫ਼ ਵਿਰੋਧ ਕੀਤਾ। ਸੋ ਵੇਨੇ ਭਾਈ ਕਾਨੂੰਨ ਕੀ ਸਜ਼ਾ ਦਿੰਦਾ ਤੇ ਪੁਲਿਸ ਦੀ ਪ੍ਰਕਿਰਿਆ ਅੱਗੇ ਤੋਂ ਅੱਗੇ ਕਿਵੇਂ ਵੱਧਦੀ ਆ। ਉਸ ਤੋਂ ਅਗਲੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਕੇਜਰੀਵਾਲ ਹੋਰੀ ਪਹੁੰਚ ਚੁੱਕੇ ਆ। ਕੇਜਰੀਵਾਲ ਨੇ ਕੋਈ ਦਿਨ ਪੰਜਾਬ ਦੇ ਵਿੱਚ ਰਹਿਣਾ ਤੇ ਉਹਨੇ ਲੁਧਿਆਣਾ ਦੇ ਵਿੱਚ, ਜਲੰਧਰ ਦੇ ਵਿੱਚ ਤੇ ਹੋਰ ਵੱਖ ਵੱਖ ਥਾਵਾਂ ਤੇ ਜਾ ਕੇ ਪਾਰਟੀ ਦੇ ਵਰਕਰਾਂ ਤੇ ਪੰਜਾਬ ਦੇ ਵੋਟਰਾਂ ਦੀ ਨਬਜ਼ ਟੋਣੀ ਆ। ਕੇਜਰੀਵਾਲ ਹੋਰਾਂ ਨੇ ਪਿਛਲੇ ਦਿਨੀ ਵੀ 2 ਦਿਨ ਦੇ ਲਈ ਪੰਜਾਬ ਦੇ ਵਿੱਚ ਗੇੜਾ ਮਾਰਿਆ ਸੀ ਤੇ ਹੁਣ ਕੇਜਰੀਵਾਲ ਦੇ ਪੰਜਾਬ ਦੇ ਵਿੱਚ ਗੇੜੇ ਦਰ ਗੇੜੇ ਵਧਣੇ ਆ। ਉਹਦਾ ਕਾਰਨ ਇਹ ਜੀ ਕਿ ਆਮ ਆਦਮੀ ਪਾਰਟੀ ਦੇ ਕੋਲ ਇੱਕੋ ਹੀ ਸੂਬਾ ਦਿੱਲੀ ਖੁੱਸ ਗਈ। ਜੇਕਰ ਪੰਜਾਬ ਦੇ ਵਿੱਚ ਵੀ ਸਰਕਾਰ ਨਾ ਬਣੀ ਤਾਂ ਕੇਜਰੀਵਾਲ ਦੀਆਂ ਸਹੂਲਤਾਂ ਵੀ ਗਈਆਂ ਤੇ ਬਾਕੀਆਂ ਦੇ ਵੀ। ਇਸ ਕਰਕੇ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਪੰਜਾਬ ਦੇ ਵਿੱਚ ਆਏ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾਲ ਲੈ ਕੇ ਇਹ ਵਪਾਰੀਆਂ, ਕਰਮਚਾਰੀਆਂ, ਆਮ ਲੋਕਾਂ, ਕਿਸਾਨਾਂ ਦੀ ਨਬਜ਼ ਟੋਣ ਦੀ ਕੋਸ਼ਿਸ਼ ਕਰ ਰਹੇ ਆ ਕਿ ਭਾਈ ਆਮ ਆਦਮੀ ਪਾਰਟੀ ਬਾਰੇ ਕਿਹਦੀ ਕੀ ਰਾਏ ਆ ਤੇ ਕੀ ਇਹ ਰਾਏ ਬਦਲ ਸਕਦੀ ਆ, ਨੈਗੇਟਿਵ ਆ ਜਾਂ ਪੋਜ਼ਿਟਿਵ ਆ। ਸੋ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਦੂਰੀ ਵਾਰ ਸਰਕਾਰ ਬਣਾਉਣ ਦੇ ਲਈ ਉਤਸ਼ਾਹਿਤ ਆ ਤੇ ਵਿਰੋਧੀ ਪਾਰਟੀਆਂ ਗੱਲ ਕਹਿਣੀਆਂ ਵੀ ਭਾਵੇਂ ਸੂਰਜ ਦੂਜੇ ਪਾਸੋਂ ਚੜ੍ਹਨ ਲੱਗ ਜਾਵੇ ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣਦੀ।
12: ਜੀ ਬਹੁਤ ਬਹੁਤ ਧੰਨਵਾਦ ਟੈਣਾ ਸਾਹਿਬ। ਦੇਖੋ ਇਹ ਤਾਂ ਹੁਣ ਅੱਗੇ ਚੱਲ ਕੇ ਕੀ ਬਣਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਜਾਂ ਨਹੀਂ ਬਣਦੀ, ਪਰ ਅੱਡੀ ਚੋਟੀ ਦਾ ਜ਼ੋਰ ਆ ਜਿਹੜਾ ਉਹ ਲਾਇਆ ਹੋਇਆ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ। ਸੋ ਦੂਜੀਆਂ ਪਾਰਟੀਆਂ ਵੀ ਡੈਫੀਨੇਟਲੀ ਲਾਉਣਗੀਆਂ, ਲਾਉਣਾ ਬਣਦਾ ਵੀ ਆ ਵਿਰੋਧੀ ਪਾਰਟੀਆਂ ਨੂੰ, ਅਤੇ ਦੇਖੋ ਕੀ ਬਣਦਾ। ਅਤੇ ਨਾਲ ਦੀ ਨਾਲ ਹੀ ਸੁਖਵਿੰਦਰ ਟਿਵਾਣਾ ਜੀ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜ ਚੁੱਕੇ ਆ। ਉਹ ਕਹਿੰਦੇ ਬਾਈ ਜੀ ਸੁਖਵਿੰਦਰ ਟਿਵਾਣਾ ਫਰੋਮ ਗੋਲਫ, ਵਾਹ ਗੋਲਫ ਵਾਲਿਓ ਜੀ ਆਇਆਂ ਨੂੰ ਵੈਲਕਮ, ਕੀ ਹਾਲ ਚਾਲ ਆ, ਗੁੱਡ ਜੋਬ ਬ੍ਰਦਰ। ਕਹਿੰਦੇ ਥੈਂਕ ਯੂ ਬਾਈ ਜੀ, ਥੈਂਕ ਯੂ ਸੁਖਵਿੰਦਰ ਬਾਈ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਅੱਛਾ, ਕਈ ਵਾਰ ਇਹ ਹੁੰਦਾ ਕਿ ਕਈ ਵਾਰ ਨਾਮ ਹੁੰਦੇ ਆ ਜੇ ਮੈਨੂੰ ਦੱਸ ਵੀ ਦਿਆ ਕਰੋ, ਕਰੈਕਟ ਕਰ ਦਿਆ ਕਰੋ, ਕਿ ਕਈ ਵਾਰ ਹੁਣ ਜਿਵੇਂ ਸੁਖਵਿੰਦਰ ਟਿਵਾਣਾ ਅਤੇ ਮੈਨੂੰ ਤਾਂ ਲੱਗਦਾ ਕਿ ਬਾਈ ਜੀ ਹੋਈ ਆ, ਹੋ ਸਕਦਾ ਕਿ ਕਈ ਵਾਰ ਸੁਖਵਿੰਦਰ ਕੁੜੀਆਂ ਦੇ ਨਾਮ ਵੀ ਹੁੰਦੇ ਆ, ਮੁੰਡਿਆਂ ਦੇ ਵੀ ਹੁੰਦੇ ਆ। ਸੋ ਜਿਹੜਾ ਹੁਣ ਜਿਵੇਂ ਕੌਰ ਹਰਜਿੰਦਰ ਹੈ ਤਾਂ ਪਤਾ ਕਿ ਹਰਜਿੰਦਰ ਕੌਰ ਆ। ਸੋ ਥੈਂਕ ਯੂ, ਕਈ ਵਾਰ ਨਾਂ ਵੀ ਪਤਾ ਲੱਗੇ ਤਾਂ ਤੁਸੀਂ ਜ਼ਰੂਰ ਫੇਸਬੁੱਕ ਵਾਲਿਓ ਦੱਸ ਦਿਆ ਕਰੋ, ਅਤੇ ਧੰਨਵਾਦ ਜੀ। ਅੱਛਾ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜੋ ਪਰਮਾਤਮਾ ਨੂੰ ਮਨਜ਼ੂਰ ਆ, ਜੇ ਉਹਦੀ ਰਜ਼ਾ ਦੇ ਵਿੱਚ ਸਾਨੂੰ ਰਹਿਣਾ ਆ ਗਿਆ ਫਿਰ ਗੱਲ ਬਣ ਜਾਂਦੀ ਆ। ਹਰ ਬੰਦਾ ਜਿਹੜਾ ਆਪਾਂ ਨਰਦੇਵ ਸਿੱਧੂ ਸਾਹਿਬ ਵੀ ਨਾਲ, ਉਹਨਾਂ ਨੂੰ ਨਾਲ ਲੈ ਲੈਣਾ। ਸਿੱਧੂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
16: ਧੰਨਵਾਦ ਬੋਪਾ ਰਾਏ ਸਾਹਿਬ, ਤੁਹਾਨੂੰ ਤੇ ਸਾਰੰਗ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
12: ਸਤਿ ਸ਼੍ਰੀ ਅਕਾਲ ਜੀ। ਉਧਰੋਂ ਫੇਸਬੁੱਕ 'ਤੇ ਵੀ ਅਸੀਂ ਨਾਲ ਦੀ ਨਾਲ ਲਾਈਵ ਚੱਲ ਰਹੇ ਹਾਂ, ਅਤੇ ਸੁੱਖ ਗਰੇਵਾਲ ਬਾਈ ਜੀ ਵੀ ਆ ਗਏ ਆ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਸੋ ਅਸੀਂ ਗੱਲ ਕਰ ਰਹੇ ਸੀ ਕਿ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜੋ ਉਸ ਪਰਬਤਗਾਰ ਨੂੰ, ਜੋ ਉਸ ਪਰਮਾਤਮਾ ਨੂੰ, ਜੋ ਉਸ ਅੱਲਾ ਨੂੰ, ਗੋਡ ਨੂੰ, ਰੱਬ ਨੂੰ ਭਾਉਂਦਾ, ਉਹਦੀ ਰਜ਼ਾ ਦੇ ਵਿੱਚ ਰਹਿਣਾ ਜੇ ਸਾਨੂੰ ਆ ਜਾਵੇ ਤਾਂ ਕਿਆ ਬਾਤ ਬਣ ਜਾਂਦੀ ਆ। ਇਹ ਦੁੱਖ, ਇਹ ਸੁੱਖ, ਇਹ ਸਾਰੇ ਉਹਦੇ ਹੀ ਆ, ਪਰ ਜਦੋਂ ਅਸੀਂ ਉਹਦਾ ਨਾਮ ਭੁਲਾ ਦਿੰਦੇ ਹਾਂ ਨਾ, ਫਿਰ ਸਾਨੂੰ ਉਹ ਦੁੱਖ ਆ ਜਿਹੜੇ ਉਹ ਵੱਡੇ ਲੱਗਣ ਲੱਗ ਜਾਂਦੇ ਆ। ਜਿਹੜਾ ਇੱਕ ਸਮਾਂ ਨਾ, ਉਹ ਸਮਾਂ ਬਸ ਇਹੀ ਆ ਕਿ ਜੇ ਆਪਾਂ ਇਹਨੂੰ ਦੇਖਣਾ ਹੋਵੇ ਸਿੱਧੂ ਸਾਹਿਬ, ਸਮਾਂ ਜਦੋਂ ਦਾ ਦੁੱਖ ਹੈ ਉਦੋਂ ਉਹ ਲੰਬਾ ਹੋ ਜਾਂਦਾ, ਸਮਾਂ ਉਦੋਂ ਬੀਤਣ 'ਚ ਨਹੀਂ ਆਉਂਦਾ ਹੈਗਾ, ਅਤੇ ਜਦੋਂ ਸੁੱਖ ਹੈ ਉਦੋਂ ਉਹ ਝੱਟ ਦਿਨ ਬੀਤ ਜਾਂਦਾ। ਆਪਾਂ ਕਹਿੰਦੇ ਯਾਰ ਪਤਾ ਹੀ ਨਹੀਂ ਲੱਗਿਆ ਹੈਗਾ, ਵਿਆਹ ਧਰਿਆ ਹੋਇਆ ਸੀ ਮੁੰਡੇ ਦਾ, ਉੱਤੇ ਪਤਾ ਨਹੀਂ ਲੱਗਾ ਕਿਹੜੇ ਦਿਨ, 4-5 ਦਿਨ ਅਸੀਂ ਨਿਕਲ ਗਏ ਆ। ਸੋ ਜਦੋਂ ਦੁੱਖ ਆ, ਬੰਦਾ ਕਹਿੰਦਾ ਯਾਰ ਬਈ ਬਹੁਤ ਔਖਾ ਟਾਈਮ ਨਿਕਲ ਰਿਹਾ, ਇਹ ਟਾਈਮ ਕਦੋਂ ਜਾਊਗਾ। ਇਹ ਸਮਾਂ ਇਹ ਪੈਂਡੂਲਮ ਵਾਂਗੂ ਚੱਲਦਾ ਵਾ, ਅਤੇ ਇੱਕ ਪਾਸੇ ਨੂੰ ਜੇ ਗਿਆ ਫਿਰ ਦੂਜੇ ਪਾਸੇ ਵੀ ਜਾਣਾ ਮੈਂ ਨਹੀਂ। ਸੋ ਇਹ ਪੀ ਕੇ ਦੀ ਉੱਪਰ ਤੱਕ ਟੱਚ ਹੁੰਦੀ ਆ, ਫਿਰ ਥੱਲੇ ਤੱਕ ਜਾਂਦੀ ਆ। ਬਸ ਗੱਲ ਉਹਦੀ ਰਜ਼ਾ ਦੇ ਵਿੱਚ ਰਹਿਣ ਦੀ ਆ, ਗੱਲ ਸਿਰਫ ਆਪਣੇ ਆਪ ਨੂੰ ਉਹਦੇ ਰੰਗ ਦੇ ਵਿੱਚ ਰੰਗਣ ਦੀ ਆ। ਜਦੋਂ ਤੁਹਾਨੂੰ ਇਹ ਸਮਝ ਲੱਗ ਗਈ, ਦੁੱਖ ਸੁੱਖ ਸਾਰਿਆਂ 'ਤੇ ਹੀ ਆ। ਆਹ ਜਿਹੜੀਆਂ ਮਾਰਕੀਟ ਮੂਰਕੀਟ ਦੀਆਂ ਵੀ ਗੱਲਾਂ ਚੱਲਦੀਆਂ ਨਾ ਕਿ ਪਤਾ ਨਹੀਂ ਕਿਹੋ ਜਿਹਾ ਹਾਲ ਆ, ਕਿਵੇਂ ਬਣਨਾ, ਕੀ ਬਣਨਾ, ਸਭ ਕੁਛ ਸਹੀ ਹੋ ਜਾਣਾ, ਬਸ ਗੱਲ ਇਹ ਆ ਕਿ ਆਪਣੇ ਆਪ ਨੂੰ ਪੋਜ਼ਿਟਿਵ ਰੱਖਣ ਦੀ ਜ਼ਰੂਰਤ ਹੈ। ਸੋ ਸੋਗਰਵਾਲ ਕਹਿੰਦੇ ਵੀਰ ਜੀ ਕੀ ਹਾਲ ਆ, ਬਿਲਕੁਲ ਜੀ ਬਾਈ ਜੀ ਠੀਕ ਠਾਕ ਆ, ਫੇਸਬੁੱਕ 'ਤੇ ਸੋਗਰਵਾਲ ਸਾਹਿਬ ਹਾਲ ਚਾਲ ਪੁੱਛ ਰਿਹਾ। ਸੋ ਥੈਂਕ ਯੂ ਸਿੱਧੂ ਸਾਹਿਬ, ਕੀ ਕਹੋਗੇ?
16: ਬਾਈ ਜੀ ਤੁਸੀਂ ਕਹਿ ਦਿੱਤਾ ਆਲਰੇਡੀ, ਦੇਖੋ ਜਿਹੜੇ ਪਰਮਾਤਮਾ ਦੇ ਰਜ਼ਾ ਦੇ ਵਿੱਚ ਰਹਿਣਾ ਹੈਗਾ, ਜਦੋਂ ਸਾਨੂੰ ਉਹ ਰਹਿਣਾ ਆ ਗਿਆ ਤੇ ਦੁੱਖ ਸੁੱਖ ਸਾਰੇ ਫਿਰ ਤੁਹਾਡੇ ਜਿਹੜੇ ਹੈਗੇ ਆ ਜੀ ਬਰਾਬਰੀ ਹੋ ਜਾਂਦੇ, ਫਿਰ ਤੁਹਾਨੂੰ ਨਾ ਹੀ ਕੋਈ ਕੋਈ ਸੁੱਖ ਦਾ ਬਹੁਤਾ ਹੁੰਦਾ ਹੈਗਾ, ਨਾ ਹੀ ਤੁਹਾਨੂੰ ਫਿਰ ਕੋਈ ਦੁੱਖ ਬਹੁਤਾ ਕੋਈ ਇਫੈਕਟ ਕਰਦਾ ਹੈਗਾ, ਫਿਰ ਉਹ ਤੁਸੀਂ ਪਰਮਾਤਮਾ ਦੇ ਨਾਲ ਹੀ ਜੁੜ ਗਏ ਹੋ। ਤੇ ਅਗਰ ਪਰ ਉਹ ਗੱਲ ਇਹ ਹੈ ਕਿ ਵੀ ਉਹਦੇ ਨਾਲ ਜੁੜਨਾ ਬੜਾ ਔਖਾ ਹੈਗਾ, ਅਸੀਂ ਸਾਰੇ ਹੀ ਆਮ ਇਨਸਾਨ ਹੈਗੇ ਹਾਂ, ਆਪਣੀ ਰੋਜ਼ਮਰਾ ਜ਼ਿੰਦਗੀ 'ਚ ਲੱਗੇ ਰਹਿੰਦੇ ਹੈਗੇ ਹਾਂ, ਉਹਦੇ ਵਿੱਚ ਹੀ ਸਾਨੂੰ ਟੈਨਸ਼ਨਸ ਵੀ ਹੁੰਦੀਆਂ ਹੈਗੀਆਂ, ਸਾਨੂੰ ਘਾਟੇ ਵਾਧੇ ਵੀ ਹੁੰਦੇ ਹੈਗੇ ਆ, ਘਾਟੇ ਵਾਧਿਆਂ ਕਰਕੇ ਕਈ ਵਾਰੀ ਅਸੀਂ ਜੇ ਕੋਈ ਸਾਨੂੰ ਪ੍ਰੋਫਿਟ ਹੁੰਦਾ ਅਸੀਂ ਕੁਛ ਵੀ ਹੁੰਦੇ ਹਾਂ, ਕੋਈ ਸਿਚੁਏਸ਼ਨ ਸਟ੍ਰੈਸਫੁਲ ਹੁੰਦੀ ਹੈ, ਅਸੀਂ ਔਖੇ ਵੀ ਹੁੰਦੇ ਹੈਗੇ ਹਾਂ। ਇਹ ਫਿਰ ਅਸੀਂ ਆਮ ਇਨਸਾਨ ਹੈ ਜੀ, ਆਮ ਇਨਸਾਨਾਂ ਦੀ ਲਾਈਫ ਦੇ ਵਿੱਚ ਇਹ ਚੱਲਦਾ ਆਉਂਦਾ, ਲੇਕਿਨ ਜੇਕਰ ਤੁਸੀਂ ਜੋ ਗੱਲ ਕਹੀ ਹੈਗੀ ਉਸ ਤਰ੍ਹਾਂ ਅਗਰ ਹੋ ਜਾਏ ਤੇ ਫਿਰ ਇਹ ਸਾਰੇ ਝਮੇਲੇ ਖਤਮ ਹੋ ਜਾਣੇ ਜੀ।
12: ਬਾਜੀ ਜਿਵੇਂ ਤੁਸੀਂ ਦੱਸਿਆ ਨਾ ਕਿ ਬਸ ਇਹ ਝਮੇਲੇ ਖਤਮ ਤਾਂ ਹੀ ਹੋਣਗੇ ਕਿਉਂਕਿ ਜਦੋਂ ਦੁੱਖਾਂ ਦੀ ਦਾਰੂ ਬੰਦਾ ਬਣਾ ਲੈਂਦਾ, ਦੁੱਖ ਦਾਰੂ ਸੁੱਖ ਰੋਗ ਪਿਆ
16: ਜੀ,
12: ਜਾਂ ਸੁਖਤਾਮ ਨਾ ਹੋਈ, ਜਦੋਂ ਦੁੱਖਾਂ ਦੀ ਬੰਦੇ ਨੇ ਦਾਰੂ ਬਣਾ ਲਈ ਫਿਰ ਨਹੀਂ ਉਹ ਡੋਲਦਾ ਹੈਗਾ, ਅਤੇ ਫਿਰ ਉਹਦੀ ਰਜ਼ਾ ਦੇ ਵਿੱਚ ਰਹਿਣਾ ਉਹਨੂੰ ਆ ਜਾਂਦਾ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਘੁੱਟ ਪਰਾਦੀ ਤਰੇ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੋ ਫਿਰ ਗਰਭਾਸਨਾ ਪਰੇ ਰਹੇ। ਅਸੀਂ ਤਾਂ ਭਾਗਾਂ ਵਾਲੇ ਹਾਂ ਕਿ ਅਸੀਂ ਸਾਡੇ ਕੋਲ ਬਾਣੀ ਦਾ ਖਜ਼ਾਨਾ ਹੈਗਾ, ਅਸੀਂ ਉਹਨੂੰ ਪੜ੍ਹ ਕੇ ਪੋਜ਼ਿਟਿਵ ਹੋ ਸਕਦੇ ਹਾਂ, ਅਸੀਂ ਉਹਨੂੰ ਪੜ੍ਹ ਕੇ ਬਾਣੀ ਨੂੰ ਉਹ 'ਤੇ ਅਮਲ ਕਰ ਸਕਦੇ ਹਾਂ। ਗੱਲ ਸਿਰਫ ਸਿੱਧੂ ਸਾਹਿਬ ਇਹ ਹੋ ਜਾਂਦੀ ਹੈ ਕਿ ਅਸੀਂ ਨਾ ਕਈ ਵਾਰ ਬਹੁਤ ਸਾਰੇ, ਇੱਕ ਤੁਹਾਨੂੰ ਹੋਰ ਸੁਣਾਉਣਾ ਕਿ ਇੱਕ ਤੁਸੀਂ ਇਹ ਕਹੋ ਕਿ ਇੱਕ ਫਕਰ ਫਕੀਰ ਸੀਗਾ, ਉਹ ਨਾ ਰੱਬ ਨੂੰ ਬੜਾ ਮੰਨਦਾ ਸੀਗਾ, ਪਰ ਨਾਲ ਦੀ ਨਾਲ ਹੀ ਉਹਦੇ ਕੋਲ ਪੈਰਾਂ ਦੇ ਵਿੱਚ ਪਾਉਣ ਲਈ ਚੱਪਲਾਂ ਨਹੀਂ ਸੀ, ਉਹ ਜਦੋਂ ਮਸੀਤ ਦੇ ਵਿੱਚ ਉਹਨੇ ਜਾਣਾ ਹੁੰਦਾ ਸੀ ਉਹ ਦੂਰ ਸਫ਼ਰ ਤੈਅ ਕਰਕੇ ਜਾਂਦਾ ਸੀ, ਤੁਰ ਕੇ ਜਾਂਦਾ ਸੀ, ਪੈਰ ਮੱਚਦੇ ਸੀ, ਸੜਦੇ ਸੀ, ਭੁੱਜਦੇ ਸੀ, ਅਤੇ ਉਹ ਜਾ ਕੇ ਅਰਦਾਸ ਇੱਕੋ ਹੀ ਕਰਦਾ ਸੀ ਕਿ ਰੱਬਾ ਤੂੰ ਦੇਖ ਕਿਸੇ ਨੂੰ ਤਾਂ ਊਂਠ ਦਿੱਤੇ ਹੋਏ ਨੇ ਸਵਾਰੀ ਕਰਨ ਲਈ, ਕਿਸੇ ਨੂੰ ਤੂੰ ਘੋੜੇ ਦਿੱਤੇ ਹੋਏ ਨੇ ਸਵਾਰੀ ਕਰਨ ਲਈ, ਕਿਸੇ ਨੂੰ ਤੂੰ ਬਹੁਤ ਵਧੀਆ ਜੁੱਤੀਆਂ ਨੇ ਉਹ ਦਿੱਤੀਆਂ ਹੋਈਆਂ ਨੇ, ਅਤੇ ਮੈਂ ਤੇਰਾ ਨਾਮ ਜਪਦਾ, ਮੈਂ ਤੇਰੇ ਤੋਂ ਬਿਨਾਂ ਰਹਿ ਵੀ ਨਹੀਂ ਸਕਦਾ, ਤੇਰੇ ਨਾਮ ਜਪੇ ਤੋਂ ਬਿਨਾਂ, ਅਤੇ ਮੈਨੂੰ ਪੜ੍ਹਨ ਆਉਣਾ ਪੈਂਦਾ, ਤੇਰਾ ਨਾਮ ਜਪਣ ਆਉਣਾ ਪੈਂਦਾ, ਪਰ ਮੈਂ ਮਸੀਤ ਤੱਕ ਜਦੋਂ ਉਹਨਾਂ ਮੇਰੇ ਪੈਰ ਸੜ ਜਾਂਦੇ ਆ, ਮੈਨੂੰ ਬਸ ਉਹ ਅਰਦਾਸ ਮਨ ਦੇ ਵਿੱਚ ਹਮੇਸ਼ਾ ਇਹੀ ਕਰਦਾ ਸੀ ਕਿ ਉਹ ਜਿੰਨੀ ਵਾਰ ਉਹ ਗਿਲਾ ਕਰਦਾ ਸੀ ਨਾ, ਜਦੋਂ ਤੁਸੀਂ ਕਿਸੇ ਨਾਲ ਗਿਲਾ ਕਰਨ ਲੱਗ ਜਾਂਦੇ ਹੋ, ਗਿਲਾ ਜਦੋਂ ਤੁਸੀਂ ਕਿਸੇ ਨਾਲ ਕਰਦੇ ਹੋ ਤਾਂ ਉਹ ਬੰਦਾ ਤੁਹਾਡੇ ਤੋਂ ਦੂਰ ਹੋਣ ਲੱਗ ਜਾਂਦਾ, ਗਿਲਾ ਤੁਸੀਂ ਕਿਸੇ ਜੇ ਭਾਈ ਭਾਈ ਨੂੰ ਗਿਲਾ ਕਰਨ ਲੱਗ ਜਾਵੇ ਕਿਸੇ ਗੱਲ 'ਤੇ ਤਾਂ ਭਾਈ ਭਾਈ ਤੋਂ ਦੂਰ ਹੋ ਜਾਊਗਾ, ਜੇ ਪਿਓ ਪੁੱਤ ਨਾਲ ਗਿਲਾ ਕਰਨ ਲੱਗ ਜਾਵੇ, ਗਿਲਾ ਹੀ ਕਰੀ ਜਾਵੇ ਤਾਂ ਉਹ ਉਹਦੇ ਤੋਂ ਦੂਰ ਹੋਣ ਲੱਗ ਜਾਊਗਾ, ਅਤੇ ਜੇ ਤੁਸੀਂ ਬੱਚਿਆਂ ਨਾਲ ਗਿਲਾ ਕਰੀ ਜਾਓਗੇ ਵੀ ਤੂੰ ਆਹ ਨਹੀਂ ਕਰਦਾ, ਤੂੰ ਤੇਰੇ ਤਾਂ ਨੰਬਰ ਆਉਣੇ ਨੇ, ਤੂੰ ਤਾਂ ਢੀਠ ਆ, ਤੂੰ ਤਾਂ ਬਿੱਜੂ ਜੰਮਤਾ ਤੇਰੀ ਮਾਂ ਨੇ, ਤੂੰ ਤਾਂ ਤੇਰੀਆਂ ਤਾਂ ਆਦਤਾਂ ਸਾਰੀਆਂ ਤੇਰੀ ਮਾਂ 'ਤੇ ਗਈਆਂ ਨੇ, ਮਾਂ ਕਹੋ ਤੂੰ ਜਮਾਂ ਆਪਦੇ ਪਿਓ ਵਰਗਾ, ਮਤਲਬ ਗਿਲਾ ਗਿਲਾ ਗਿਲਾ, ਜਦੋਂ ਤੁਸੀਂ ਗਿਲਾ ਕਰੀ ਜਾਓਗੇ ਤਾਂ ਉਹ ਫਿਰ ਉਹ ਢੀਠਤਾ ਆ ਜਾਂਦੀ ਆ, ਉਹ ਉਦੋਂ ਫਿਰ ਉਹ ਰਿਸ਼ਤੇ ਆ ਜਿਹੜੇ ਉਹ 'ਚ ਦੂਰੀਆਂ ਵਧਣ ਲੱਗ ਜਾਂਦੀਆਂ ਨੇ। ਸੋ ਇਹ ਰੱਬ ਦਾ ਨਾਮ ਜ਼ਰੂਰ ਲੈਂਦਾ ਸੀ ਫਕਰ ਫਕੀਰ, ਪਰ ਇੱਕ ਗਿਲਾ ਰੱਬ ਨਾਲ ਰਹਿੰਦਾ ਸੀਗਾ ਕਿ ਬਾਕੀਆਂ ਨੂੰ ਤੂੰ ਆਹ ਦਿੱਤਾ, ਉਹਨੂੰ ਉਹ ਦਿੱਤਾ, ਮੈਂ ਤੇਰੇ ਨਾਮ ਤੋਂ ਬਿਨਾਂ ਰਹਿ ਵੀ ਨਹੀਂ ਸਕਦਾ, ਪਰ ਮੈਨੂੰ ਤੂੰ ਚੱਪਲਾਂ ਹੀ ਦਿੱਤੀਆਂ, ਚੱਪਲਾਂ ਵੀ ਨਹੀਂ ਦਿੱਤੀਆਂ ਹੈਗੀਆਂ, ਮੇਰੇ ਪੈਰ ਸੜਦੇ ਆ, ਕੋਈ ਇਹੋ ਜਿਹਾ ਕੁਛ ਕਰੇ। ਅਤੇ ਇੱਕ ਦਿਨ ਜਦੋਂ ਉਹ ਮਸੀਤ ਦੇ ਵਿੱਚ ਪਹੁੰਚਦਾ ਤਾਂ ਉਦੋਂ ਉਹ ਦੇਖ ਕੇ ਰਿਹਾ ਕਿ ਇੱਕ ਬੰਦਾ ਜਿਹਦੀਆਂ ਨਾ ਲੱਤਾਂ ਨੇ ਨਾ ਉਹਦੀਆਂ ਬਾਹਾਂ ਨੇ, ਅਤੇ ਉਹ ਪੌੜੀਆਂ ਚੜ੍ਹ ਰਿਹਾ, ਤਾਂ ਇੱਕ ਪਲ ਦੇ ਵਿੱਚ ਉਹਦੀ ਜਿਹੜੀ ਸਾਰਾ ਹੰਕਾਰ ਜਾਂ ਸਾਰੀ ਜਿਹੜੀ ਉਹਦੀ ਸੀਗੀ ਕਿ ਮੈਂ ਰੱਬ ਦਾ ਨਾਮ ਜਪਦਾ ਪਰ ਮੈਨੂੰ ਚੱਪਲਾਂ ਵੀ ਨਹੀਂ ਮਿਲਦੀਆਂ, ਉਹ ਸਾਰਾ ਕੁਛ ਇੱਕਦਮ ਚਕਨਾ ਚੂਰ ਹੋ ਗਿਆ, ਉਹ ਟੁੱਟ ਕੇ ਡਿੱਗ ਪਿਆ। ਅਤੇ ਅੰਦਰ ਜਾ ਕੇ ਇਹੀ ਅਰਦਾਸ ਕਰਦਾ ਕਿ ਮੈਨੂੰ ਕੁਛ ਨਾ ਦੇਈ, ਮੈਨੂੰ ਚੱਪਲਾਂ ਦੀ ਜ਼ਰੂਰਤ ਨਹੀਂ, ਤੂੰ ਮੈਨੂੰ ਪੈਰ ਤਾਂ ਦਿੱਤੇ ਨੇ, ਤੂੰ ਮੈਨੂੰ ਹੱਥ ਤਾਂ ਦਿੱਤੇ ਨੇ, ਸੋ ਉਹ ਮੈਨੂੰ ਪੈਰਾਂ 'ਚ ਪਾਉਣ ਲਈ ਚੱਪਲਾਂ ਦੀ ਜ਼ਰੂਰਤ ਨਹੀਂ, ਪੈਰ ਹੀ ਬਹੁਤ ਨੇ ਮੇਰੇ ਕੋਲ, ਜੋ ਹੈ ਉਹ ਬਹੁਤਾ ਜ਼ਰੂਰਤ ਨਹੀਂ ਹੈ, ਮੈਂ ਉਹਨਾਂ ਤੋਂ ਬਿਨਾਂ ਸਾਰ ਲੂੰਗਾ, ਜੇ ਤੂੰ ਉਹ ਵੀ ਨਾ ਦਿੰਦਾ ਫੇਰ। ਜਦੋਂ ਉਹਨੂੰ ਇਹ ਸੁਰਤ ਆ ਜਾਂਦੀ ਆ ਬਾਹਰ ਨਿਕਲਦਾ ਤਾਂ ਉੱਥੇ ਜਿਹੜੇ ਪ੍ਰਬੰਧਕ ਸੀ ਉਹ ਕਹਿੰਦੇ ਜੀ ਆਹ ਲੈ ਤੇਰੇ ਲਈ ਇੱਕ ਚੱਪਲਾਂ ਦਾ ਜੋੜਾ ਵਾ, ਕੋਈ ਦਾਨੀ ਇੱਥੇ 100 ਦਾਨ ਕਰ ਗਿਆ ਸੀ, ਮੈਂ ਇੱਕ ਤੇਰੇ ਲਈ ਰੱਖ ਲਈਆਂ ਸੀਗੀਆਂ। ਸੋ ਕਮਾਲ ਕਿ ਜਦੋਂ ਤੁਸੀਂ ਉਹ ਬਿਨ ਮੰਗਿਆ ਸਭ ਕੁਝ ਜਾਣਦਾ, ਉਹਨੂੰ ਸਭ ਕੁਛ ਪਤਾ ਵਾ, ਕਿਸ ਅੱਗੇ ਕੀ ਚੇ ਅਰਦਾਸ, ਕਿਹਦੇ ਅੱਗੇ ਅਰਦਾਸ ਤੁਸੀਂ ਕਰਨੀ ਹੈ, ਹੈ ਨਾ, ਬਿਨ ਬੋਲਿਆਂ ਸਾਰਾ ਕੁਛ, ਉਹਨੂੰ ਸਭ ਕੁਛ ਪਤਾ ਵਾ, ਬਸ ਗੱਲ ਇਹ ਆ ਕਿ ਤੁਹਾਡੀ ਸ਼ਰਧਾ ਇਹ ਹੈ ਕਿ ਤੁਸੀਂ ਗਿਲਾ ਕਰਨਾ, ਜਾਂ ਤੁਹਾਡੀ ਸ਼ਰਧਾ ਇਹ ਹੈ ਕਿ ਤੁਸੀਂ ਸ਼ੁਕਰਾਨਾ ਕਰਨਾ ਵੀ ਜੇ ਉਹ ਟਾਈਮ ਨਹੀਂ ਨਿਕਲ ਰਿਹਾ ਤਾਂ ਰਹਿਣਾ ਮਾਲਕ ਆ ਵੀ ਹੈਗੇ, ਤੈਨੂੰ ਜ਼ਿਆਦਾ ਪਤਾ, ਤੂੰ ਜ਼ਿਆਦਾ ਬੈਟਰ ਤਰੀਕੇ ਨਾਲ ਇਹਨੂੰ ਸਾਰਾ ਕੁਛ ਕਰ ਸਕਦਾ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ, ਸੋ ਗੱਲਾਂ ਬਾਤਾਂ ਸਾਰੀਆਂ ਇਸ ਤਰੀਕੇ ਨਾਲ ਚੱਲਦੀਆਂ ਰਹਿਣੀਆਂ ਨੇ। ਸਿੱਧੂ ਸਾਹਿਬ ਨੂੰ ਪੁੱਛਦੇ ਹਾਂ ਕਿ ਮੋਰਗੇ ਵਾਲਾ ਵੀ ਸਹਿਮ ਟਾਈਮ ਆ ਜਿਹੜਾ ਬਾਈ ਜੀ, ਇਹ ਵੀ ਫਿਰ ਇਹ ਨਹੀਂ ਰਹਿਣਾ ਹੈ, ਇਹ ਵੀ ਚਲੇ ਹੀ ਜਾਣਾ, ਥੋੜ੍ਹਾ ਜਿਹਾ ਦੱਸੋ, ਅਪਡੇਟ ਕਰਿਓ, ਅਤੇ ਜੇ ਕੁਛ ਹੋਰ ਵੀ ਐਡ ਕਰਨਾ ਚਾਹੁੰਦੇ ਤਾਂ ਜੀ ਆਇਆਂ ਨੂੰ ਜੀ।
16: ਰਾਜਵੀਰ ਬਾਈ ਜੀ ਧੰਨਵਾਦ। ਦੇਖੋ ਇਹ ਪਹਿਲਾਂ ਵੀ ਜਿਵੇਂ ਗੱਲ ਕੀਤੀ ਹੈ ਕਿ ਵੀ ਚੰਗਾ ਮਾੜਾ ਟਾਈਮ ਹੈ, ਚੱਲਦਾ ਹੀ ਰਹਿੰਦਾ ਹੈਗਾ। ਹੁਣ ਦੇਖੋ ਜੇ ਹੁਣ ਕਈਆਂ ਵਾਸਤੇ ਸਟ੍ਰੈਸਫੁੱਲ ਸਮਾਂ ਹੈਗਾ ਅਤੇ ਕਈਆਂ ਵਾਸਤੇ ਇਹ ਅਪਰਚੁਨਿਟੀ ਵੀ ਹੈਗਾ। ਹੁਣ ਜਿਹੜੇ ਭੈਣ ਭਰਾ ਆਪਣਾ ਤਿਆਰ ਹੈਗੇ ਆ ਘਰ ਬਾਰ ਲੈਣ ਵਾਸਤੇ, ਉਹਨਾਂ ਵਾਸਤੇ ਸੋਹਣੀ ਅਪਰਚੁਨਿਟੀ ਹੋ ਸਕਦੀ ਹੈ, ਖਾਸ ਕਰਕੇ ਜਿਹੜੇ ਨਵੇਂ ਆਏ ਆ, ਫਸਟ ਟਾਈਮ ਬਾਇਰ ਹੈਗੇ ਆ, ਉੱਪਰੋਂ ਘਰਾਂ ਦੀ ਜਿਹੜੀ ਕੀਮਤ ਹੈ ਉਹ ਉਹਨਾਂ ਨੂੰ ਘੱਟ ਮਿਲ ਰਹੀ ਹੈਗੀ ਹੈ। ਗੌਰਮੈਂਟ ਦੇ ਜਿਹੜੇ ਹੈਗੇ ਜੇ ਰੀਬੇਟਸ ਵੀ ਹੈਗੇ ਆ, ਹੋਰ ਵੀ ਕਈ ਜਿਹੜੇ ਪ੍ਰੋਗਰਾਮਸ ਹੈਗੇ ਆ, ਆਪਣਾ HST ਦਾ ਰੀਬੇਟ ਹੈਗਾ, RRSP ਦਾ ਪ੍ਰੋਗਰਾਮ ਹੈਗਾ, ਫਸਟ ਹੋਮ ਸੇਵਿੰਗਸ ਅਕਾਊਂਟ ਹੈਗਾ, ਨਾਲ ਦੀ ਨਾਲ ਓਨਟੈਰੀਓ ਲੈਂਡ ਟ੍ਰਾਂਸਫਰ ਟੈਕਸ ਕ੍ਰੈਡਿਟ ਵੀ ਹੈਗਾ। ਸੋ ਇਹ ਕਈ ਸਾਰੇ ਜਿਹੜੇ ਪ੍ਰੋਗਰਾਮ ਆ ਤੁਹਾਡੀ ਮਦਦ ਦੇ ਲਈ ਸਰਕਾਰ ਵੱਲੋਂ ਚਲਾਏ ਜਾਂਦੇ ਹੈਗੇ, ਖਾਸ ਕਰਕੇ ਤੁਸੀਂ ਫਸਟ ਟਾਈਮ ਬਾਇਰ ਹੈਗੇ ਹੋ, ਆਪਣਾ ਘਰ ਲੈਣ ਤੋਂ ਪਹਿਲਾਂ ਆਪਣੇ ਬਿਲਡਰ ਕੋਲੇ, ਰਿਐਲਟਰ ਕੋਲੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਲਓ, ਤਾਂ ਕਿ ਸਾਰਾ ਤੁਹਾਡਾ ਪੇਪਰ ਵਰਕ ਸਮੇਂ ਸਿਰ ਰਿਵਿਊ ਕਰਕੇ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੇ ਦੀ ਮੌਰਗੇਜ ਹੋ ਸਕਦੀ ਹੈ, ਕਿੰਨੀ ਤੁਹਾਨੂੰ ਡਾਊਨ ਪੇਮੈਂਟ ਚਾਹੀਦੀ ਹੈ, ਕੀ ਇੰਟਰਸਟ ਰੇਟ ਮਿਲ ਸਕਦਾ, ਕਿੰਨੀ ਕੁ ਤੁਹਾਡੀ ਕਿਸ਼ਤ ਆਏਗੀ। ਜਦੋਂ ਇਹ ਸਾਰੀ ਜਾਣਕਾਰੀ ਤੁਹਾਡੇ ਕੋਲ ਹੈਗੀ ਹੈ ਅਤੇ ਤੁਹਾਡਾ ਕੰਮ ਸੌਖਾ ਹੋ ਜਾਂਦਾ, ਸਾਰਾ ਕੰਮ ਤੁਹਾਡਾ ਸਟ੍ਰੈਸ ਫਰੀ ਹੋ ਜਾਂਦਾ ਹੈ, ਪੂਰੇ ਕੌਨਫੀਡੈਂਸ ਨਾਲ ਤੁਸੀਂ ਆਫਰ ਪਾ ਸਕਦੇ ਹੋ, ਤੁਹਾਨੂੰ ਪਤਾ ਕਿ ਤੁਹਾਡੀ ਮੌਰਗੇਜ ਹੋ ਜਾਣੀ ਹੈ, ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣੀ, ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ, ਤਾਂ ਕਿ ਫਿਰ ਤੁਸੀਂ ਸਮਾਂ ਰਹਿੰਦੇ ਆਪਣਾ ਸਾਰਾ ਜਿਹੜੀ ਕੋਈ ਕਮੀ ਪੇਸ਼ੀ ਹੈਗੀ ਉਹਨੂੰ ਦੂਰ ਕਰ ਲਵੋ। ਜਦੋਂ ਫਿਰ ਤੁਸੀਂ ਘਰ ਲੈਣਾ, ਫਿਰ ਤੁਹਾਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਬਾਈ ਜੀ ਬਹੁਤ ਵਾਰੀ ਦੇਖਣ ਚਾਹੁੰਦਾ ਕਿ ਭਾਜੀ ਅਸੀਂ ਘਰ ਲੈ ਲਿਆ ਜੀ, ਹੁਣ ਸਾਨੂੰ ਆਹ ਪ੍ਰੋਬਲਮ ਆ ਗਈ ਜੀ, ਆਹ ਆ ਗਈ ਜੀ, ਜਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਹੈ, ਅਸੀਂ ਔਖੇ ਹੋ ਰਹੇ ਹੈਗੇ ਹਾਂ, ਸਾਨੂੰ ਮੌੜਗੇ ਲੈਣ 'ਚ ਦਿੱਕਤ ਆ ਰਹੀ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਤੋਂ ਬਚ 294-5503 ਨਰਦੇਵ ਸਿੱਧੂ 6472945503
12: ਜੀ ਬਾਈ ਜੀ ਸੋ ਜਾਂਦੇ ਜਾਂਦੇ ਕੁਝ ਹੋਰ ਐਡ ਕਰਨਾ ਚਾਹੁੰਦੇ ਸਿੱਧੂ ਸਾਹਿਬ
16: ਰਾਜਵੀਰ ਬਾਈ ਜੀ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈਗੀ ਆਪਾਂ ਉਹਦੇ ਨਾਲ ਹੀ ਇਹਨੂੰ ਰਿਲੇਟ ਕਰਕੇ ਕਰਦੇ ਹੈਗੇ ਹਾਂ ਕਿ ਜਿੱਦਾਂ ਦਾ ਸਮਾਂ ਚੱਲ ਰਿਹਾ ਹੈਗਾ ਤਾਂ ਆਪਣਾ ਕਈ ਵਾਰੀ ਕਹਿੰਦਾ ਕਿ ਆਪਾਂ ਨੂੰ ਪੈਸੇ ਦੀ ਲੋੜ ਪੈਂਦੀ ਹੈ ਜੇ ਪੈਸੇ ਦੀ ਲੋੜ ਪੈਂਦੀ ਆਪਣੇ ਕੋਲ ਕੋਈ ਨਾ ਕੋਈ ਇੱਦਾਂ ਦੀ ਫੈਸਿਲਿਟੀ ਹੋਣੀ ਚਾਹੀਦੀ ਜੇ ਆਪਾਂ ਪੈਸਾ ਐਕਚੁਅਲੀ ਵਰਤਦੇ ਹਾਂ ਤੇ ਆਪਾਂ ਨੂੰ ਉਹਦਾ ਕੋਈ ਵਿਆਜ ਪਵੇ ਉਹਦੀ ਕੋਈ ਕਿਸ਼ਤ ਆਵੇ ਜੇ ਨਹੀਂ ਲੋੜ ਪੈਂਦੀ ਹੈਗੀ ਬਣਾ ਕੇ ਰੱਖਣੀ ਰੱਖੀ ਹੈਗੀ ਆਪਣੇ ਵਾਸਤੇ ਤੇ ਉਹ ਉਸ ਤਰ੍ਹਾਂ ਚੱਲਦੀ ਰਹੇ ਆਪਾਂ ਨੂੰ ਕੋਈ ਵਿਆਜ ਨਾ ਪਵੇ ਕੋਈ ਕਿਸ਼ਤ ਨਾ ਦੇਣੀ ਪਵੇ ਬਿਲਕੁਲ ਉਸ ਤਰ੍ਹਾਂ ਹੋ ਸਕਦਾ ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ ਘਰ 'ਚ ਤੁਹਾਡੇ ਇੱਕ ਵੀ ਹੈਗੀ ਹੈ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹੈਗੇ ਆ ਜਦੋਂ ਤੁਹਾਨੂੰ ਪੈਸੇ ਦੀ ਲੋੜ ਹੈ ਉਹ ਤੋਂ ਤੁਸੀਂ ਆਪਣੇ ਪੈਸੇ ਲੋੜ ਮੁਤਾਬਕ ਚੱਕ ਕੇ ਵਰਤ ਸਕਦੇ ਹੋ ਜੇ ਨਹੀਂ ਲੋੜ ਹੈਗੀ ਫਿਰ ਤੁਹਾਨੂੰ ਕੋਈ ਵਿਆਜ ਨਹੀਂ ਪੈਂਦਾ ਕੋਈ ਕਿਸ਼ਤ ਨਹੀਂ ਆਉਂਦੀ ਤੇ ਜਿਹੜੀ ਮੌਰਗੇਜ ਪਹਿਲਾਂ ਤੁਹਾਡੀ ਚੱਲ ਰਹੀ ਆ ਉਹ ਉਸੇ ਤਰ੍ਹਾਂ ਚੱਲੀ ਜਾਏਗੀ ਉਹਦੇ ਨਾਲ ਨਾਲ ਸਿਕਿਓਰ ਲਾਈਨ ਆਫ ਕ੍ਰੈਡਿਟ ਤੁਹਾਨੂੰ ਬਣਾ ਕੇ ਦੇ ਦਾਂਗੇ ਇੱਕ ਵਾਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਹੈਗੀ ਹੈ ਇਹ ਤੋਂ ਪੈਸੇ ਚੱਕ ਕੇ ਤੁਸੀਂ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ ਬੇਸ਼ੱਕ ਹੁਣ ਆਪਣਾ ਸੋਹਣਾ ਟਾਈਮ ਹੈ ਜੀ ਤੁਸੀਂ ਆਪਣੇ ਘਰ 'ਚ ਕੋਈ ਰੈਨੋਵੇਸ਼ਨ ਕਰਨੀ ਹੈ ਬੇਸਮੈਂਟ ਫਿਨਿਸ਼ ਕਰਨੀ ਹੈਗੀ ਹੈ ਲੀਗਲ ਬੇਸਮੈਂਟ ਬਣਾ ਕੇ ਆਪਣਾ ਇਨਕਮ ਦਾ ਜ਼ਰੀਆ ਉਹਨੂੰ ਸਾਧਨ ਜਨਰੇਟ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਸੈਕਿੰਡ ਮੌਰਗੇਜ ਚੱਕੀ ਹੈ ਮਹਿੰਗੇ ਭਾਅ ਦੇ ਕਰਜ਼ੇ ਚੱਕੇ ਜਿਹਦਾ ਵਿਆਜ ਜ਼ਿਆਦਾ ਪੇ ਕਰ ਰਹੇ ਹੋ ਉਹਨਾਂ ਨੂੰ ਪੇ ਆਫ ਕਰਨਾ ਚਾਹੁੰਦੇ ਹੋ ਹੋਰ ਤੁਹਾਨੂੰ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਪੈਸੇ ਚਾਹੀਦੇ ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਖਰੀਦੀ ਸੀ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ ਹੈ ਗੱਲ ਕੀ ਕਿਸੇ ਵੀ ਆਪਣੇ ਕੰਮ ਕਾਜ ਵਾਸਤੇ ਪੈਸੇ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਆਪਣੀ ਮਰਜ਼ੀ ਮੁਤਾਬਕ ਚੱਕ ਕੇ ਵਰਤ ਸਕਦੇ ਹੋ ਤੁਹਾਡੇ ਕੋਲ ਘਰ ਹੈਗਾ ਘਰ 'ਚ ਐਕੁਟੀ ਹੈਗੀ ਹੈ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 647-294-5503 ਨਰਦੇਵ ਸਿੱਧੂ

0: ਹੋਰ ਕਿਹੜੇ ਕਿਹੜੇ ਹੋ ਸਕਦੇ ਆ, ਦੱਸੋਗੇ ਥੋੜਾ ਜਿਹਾ? ਕੋਈ ਦਿਮਾਗ ਚ ਆ ਰਿਹਾ ਤੁਹਾਡੇ?
1: ਨੈਣ ਕਟੋਰੇ,
0: ਨੈਣ ਕਟੋਰੇ ਜੀ,
1: ਲੋਚਨ,
0: ਲੋਚਨ, ਆਹਾ ਹਾ, ਤੇ ਸਾਡੇ ਸਟੂਡੀਓ ਦੇ ਵਿੱਚ ਆਪਾਂ ਨੰਬਰ ਦੇ ਦਿੰਦੇ ਹਾਂ ਸਟੂਡੀਓ ਦਾ, ਜੇ ਕਿਸੇ ਨੂੰ ਯਾਦ ਆਇਆ ਤਾਂ ਦੱਸੋ ਜੀ 905-564-64 'ਤੇ ਨੈਣ ਕਟੋਰੇ, ਲੋਚਨ, ਦੇਖਣਾ, ਜਾਂ ਜੇ ਥੋੜ੍ਹਾ ਜਿਹਾ ਰੂੜ ਜਿਹੇ ਸ਼ਬਦਾਂ 'ਚ ਅੱਗੇ ਕਹਿੰਦੇ ਹੁੰਦੇ ਸੀ ਨਾ ਬਈ ਡੇਲੇ ਨਾ ਕੱਢ ਮੇਰੇ ਵੱਲ, ਮੈਂ ਤੈਨੂੰ ਦੱਸਾਂ ਗੱਲ, ਸੋ ਉਹ ਵੀ ਕਹਿ ਦਿੰਦੇ ਸੀ। ਸੋ ਹੋਰ ਜੇ ਕਿਸੇ ਨੂੰ 905-564-64-44, ਮੈਂ 2 ਮਿੰਟ ਲਈ ਕਾਲਸ ਖੋਲੂੰਗਾ, ਜੇ ਕਿਸੇ ਨੂੰ ਇਹਦਾ ਹੋਇਆ ਆਈਡੀਆ ਤਾਂ ਦੱਸ ਦਿਓ। ਤ੍ਰਿਪਤ ਜੀ ਵੀ ਜੁੜ ਗਏ ਜੀ, ਕਹਿੰਦੇ ਵੈਰੀ ਨਾਈਸ ਵੀਰ ਜੀ, ਥੈਂਕ ਯੂ, ਥੈਂਕ ਯੂ ਤ੍ਰਿਪਤ ਜੀ, ਤ੍ਰਿਪਤਾ ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਜਿੱਥੋਂ ਜਿੱਥੋਂ ਵੀ ਤੁਸੀਂ ਫੇਸਬੁੱਕ ਦੇ ਜ਼ਰੀਏ ਵੀ ਦੇਖ ਰਹੇ ਹੋ। ਅੱਛਾ, ਫੇਸਬੁੱਕ ਵਾਲਿਆਂ ਦਾ ਫਾਇਦਾ ਹੁੰਦਾ ਵੀ ਤੁਹਾਨੂੰ, ਫੇਸਬੁੱਕ ਵਾਲਿਆਂ ਦਾ ਵੀ, ਕਿ ਦੂਰ ਦੁਰੇਡੇ ਤੱਕ ਪਹੁੰਚ ਜਾਂਦਾ ਸੁਨੇਹਾ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ। ਕਈ ਵਾਰ ਬੰਦਾ ਕੋਈ ਆਫਿਸ 'ਚ ਬੈਠਾ ਹੁੰਦਾ ਜਾਂ ਕਿਤੇ ਹੋਰ, ਅਤੇ ਦੱਸਿਓ ਕਿ ਠੀਕ ਹੈ ਲਾਈਵ ਕਰਦਿਆ ਕਰੀਏ, ਅਤੇ ਦੱਸਿਓ ਕਿ ਜੇ ਕਿਸੇ ਨੂੰ ਤੁਹਾਡੇ ਦਿਮਾਗ 'ਚ ਹੋਰ ਤਾਂ ਨਹੀਂ ਆਇਆ ਜੀ ਹਜੇ ਕੋਈ?
1: ਮੇਰੇ ਦਿਮਾਗ 'ਚ ਦਿੱਲੀ ਆਏ ਨੇ।
0: ਇਹ ਕਿੱਦਾਂ ਔਖਾ ਸ਼ਬਦ ਜਿਹਾ ਵਾ ਹਨਾ, ਜੇ ਬੰਦੇ ਨੇ ਕਹਿਣਾ ਬਈ ਜੇਕਰ ਤੁਸੀਂ ਆਪਣੇ ਡੇਲਿਆਂ ਨੂੰ ਸਾਫ਼ ਸੇਫ ਰੱਖਣਾ ਚਾਹੁੰਦੇ ਤਾਂ ਤੁਹਾਨੂੰ ਸਪੈਕਸ ਐਕਸਪ੍ਰੈਸ ਤੋਂ ਇੱਕ ਸਪੈਸ਼ਲ ਗਿਫਟ ਆ ਜਿਹੜਾ ਉਹ ਮਿਲੇਗਾ। ਸਾਡੇ ਨਾਲ ਕਾਲਰ ਵੀ ਆ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਨੇਤਰ।
0: ਹਾਂ ਨੇਤਰ, ਵਾਹ ਕਿਆ,
1: ਨੈਣ, ਨੈਣ,
0: ਵਾਹ ਵਾਹ, ਬਹੁਤ ਧੰਨਵਾਦ ਸਰ, ਬਹੁਤ ਧੰਨਵਾਦ ਜੀ, ਨੈਣ, ਨੇਤਰ। ਅਗਲੀ ਕਾਲ, ਸਤਿ ਸ਼੍ਰੀ ਅਕਾਲ ਜੀ। ਹੋਰ ਵੀ ਜੇ ਕਿਸੇ ਨੇ ਕਿਸੇ ਨੂੰ ਹੋਇਆ ਆਈਡੀਆ ਤਾਂ ਜ਼ਰੂਰ ਤੁਸੀਂ ਸਾਨੂੰ ਦੱਸਿਓ ਬਈ ਨੇਤਰ ਤੇ ਨੈਣ ਤੇ ਇਹ ਤੋਂ ਬਿਨਾਂ ਵੀ ਕੋਈ ਹੋਰ ਆ। ਰਵਿੰਦਰਪਾਲ ਸਿੰਘ ਜੀ ਵੀ ਕਹਿੰਦੇ ਨੇਤਰ, ਹਾਂਜੀ ਨੇਤਰ ਹੋ ਗਿਆ ਜੀ। ਸੋ ਹੋਰ ਕੀ ਹੋ ਸਕਦਾ ਯਾਰ, ਹੋਰ ਹੋਰ ਰਾਜਨ ਜੀ, ਹੋਰ ਤਾਂ ਕੁਛ ਨਹੀਂ, ਡੇਲੇ, ਅੱਖਾਂ, ਨੇਤਰ, ਨੈਣ, ਬਸ।
1: ਲੋਚਨ ਕਿਹਾ ਭਾਈ ਕੋਰ,
0: ਹਾਂ ਇੱਕ ਲੋਚਨ ਤੁਸੀਂ ਕਿਹਾ ਸੀਗਾ, ਹਾਂ ਲੋਚਨ ਕਿਹਾ ਸੀਗਾ, ਯੈਸ। ਸੋ ਜਿਹੜੇ ਉਹ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਅੱਛਾ ਚਲੋ ਇਹਨਾਂ ਨੂੰ ਕੋਈ ਪੈਕੇਜ ਵੀ ਦੇ ਦਿਓ ਇਹਨਾਂ ਨੂੰ ਸੇਫ ਰੱਖਣ ਦੇ ਲਈ। ਗੁਰਦੀਪ ਸੇਖੋ ਸਾਹਿਬ ਨੂੰ ਵੀ ਆਪਾਂ ਲੈ ਲੈਂਦੇ ਹਾਂ ਪਹਿਲਾਂ। ਸੇਖੋ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਬਹੁਤ ਵਧੀਆ, ਸਾਡੇ ਬਹੁਤ ਅਜ਼ੀਜ਼, ਬੜੇ ਸਤਿਕਾਰਤ, ਸਾਡੇ ਪਿਆਰੇ ਭਰਾ ਸੇਖੋ ਸਾਹਿਬ ਸਾਡੇ ਨਾਲ ਆ ਜੀ। ਸੇਖੋ ਸਾਹਿਬ ਕੀ ਹਾਲ ਚਾਲ ਆ?
2: ਚੜ੍ਹਦੀ ਕਲਾ, ਚੜ੍ਹਦੀ ਕਲਾ ਭਾਈ ਜੀ। ਤੇ ਐਡ ਕਰਨਾ ਸੀਗਾ ਜਿਹੜਾ ਤੁਸੀਂ ਨੇਤਰ, ਨੈਣ, ਡੇਲੇ ਸਾਰਾ ਕੁਛ, ਇਹਦੇ ਨਾਲ ਇੱਕ ਲਫ਼ਜ਼ ਹੋਰ ਐਡ ਕਰਨਾ ਜੀ, ਚਕਸ਼ੂ,
0: ਚਕਸ਼ੂ, ਚਕਸ਼ੂ, ਚਕਸ਼ੂ, ਚਕਸ਼ੂ। ਇਹ ਇਹ ਇਹ ਕਿਹੜੀ ਭਾਸ਼ਾ ਦਾ ਸ਼ਬਦ ਆ?
2: ਇਹ ਭਾਸ਼ਾ ਨਾ ਪੁੱਛੋ, ਪਰ ਚਕਸ਼ੂ ਕਹਿੰਦੇ ਆ ਨੈਣਾ ਨੂੰ।
0: ਮੈਨੂੰ ਲੱਗਦਾ ਰਵਿੰਦਰਪਾਲ ਜੀ ਨੇ ਵੀ ਇੱਧਰ ਚਕਸ਼ੂ ਹੀ ਲਿਖਿਆ, ਹਾਂ ਚਕਸ਼ੂ ਲਿਖਿਆ ਇੱਧਰ ਫੇਸਬੁੱਕ ਦੇ ਜ਼ਰੀਏ ਵੀ, ਫਿਰ ਮੈਨੂੰ ਲੱਗਦਾ ਸੀ ਵੀ ਸ਼ਾਇਦ ਗਲਤੀ ਨਾਲ ਨਾ ਲਿਖਿਆ ਗਿਆ ਹੋਵੇ।
2: ਹਾਂਜੀ ਹਾਂਜੀ ਹਾਂ, ਠੀਕ ਹੈ ਭਾਈ ਜੀ, ਥੈਂਕ ਯੂ,
0: ਬਹੁਤ ਧੰਨਵਾਦ। ਸੇਖੋ ਸਾਹਿਬ ਤੁਸੀਂ ਸਟੂਡੀਓ ਆਉਣਾ ਹੁਣ ਇੱਕ ਦੋ ਦਿਨਾਂ ਤੱਕ?
2: ਡੈਫੀਨੇਟਲੀ ਜੀ, ਜੋ ਹੁਕਮ।
0: ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਸੋ ਲਓ ਆਪਾਂ ਚਲੋ, ਚਕਸ਼ੂ ਸ਼ਬਦ ਵੀ ਵਾਹ ਕਿਆ ਪਤਾ, ਪਹਿਲੇ ਦਿਨ ਪਤਾ ਲੱਗਿਆ ਤੁਹਾਨੂੰ? ਪਤਾ ਸੀ ਭਾਈ ਜੀ ਰਾਜਨ ਜੀ?
1: ਨਹੀਂ ਮੈਨੂੰ ਨਹੀਂ ਸੀ ਪਤਾ, ਇੱਕ ਹੋਰ ਸ਼ਬਦ ਨਾਲ ਲੋਇਨ,
0: ਲੋਇਨ, ਹਾਂ
1: ਜਿਨ ਲੋਇਨ ਜਗ ਮੋਇਆ ਸੇ ਲੋਇਨ ਮੈਂ ਡਿੱਟ, ਕੱਜਲ ਦੇਖਣਾ ਸਹਿੰਦੀ ਆ ਸੇ ਪੰਛੀ ਸੋਏ ਬੈਠ। ਫਰੀਦੀ ਜੀ ਦਾ ਵੀ ਜਿਹੜੇ ਲੋਇਨ ਜਿਨ ਲੋਇਨ ਜਗ ਮੋਇਆ ਸੇ ਲੋਇਨ ਮੈਂ ਡਿੱਟ, ਲੋਇਨ ਜਿਨ ਲੋਇਨ ਜਗ ਮੋਇਆ ਸੇ ਲੋਇਨ ਮੈਂ ਡਿੱਟ, ਵੀ ਜਿਹੜੇ ਲੋਇਨ ਨੇ ਜਗ ਮੋਇਆ ਹੋਇਆ ਉਹ ਮੈਂ ਲੋਇਨ ਉਹ ਵੀ ਦੇਖੀ, ਉਹ ਵੀ ਸੋਹਣੀਆਂ ਅੱਖਾਂ ਮੈਂ ਦੇਖੀਆਂ ਹੋਈਆਂ, ਜਿਨ ਲੋਇਨ ਜਗ ਮੋਇਆ ਸੇ ਲੋਇਨ ਮੈਂ ਡਿੱਟ, ਕੱਜਲ ਦੇਖਣਾ ਸਹਿੰਦੀ ਆ ਜਿਨ੍ਹਾਂ ਚ ਕੱਜਲ ਦੀ ਧਾਰ ਵੀ ਨੀ ਸੀ ਪਾਈ ਜਾਂਦੀ, ਨਹੀਂ ਤਾਂ ਪੰਛੀ ਸੋਏ ਬਿੱਟ, ਉਹਨੂੰ ਪੰਛੀ ਠੋਕ ਖੋ ਕੇ ਲੈ ਕੇ ਜਾਂਦੇ ਨੇ ਜਦੋਂ ਬੰਦਾ ਮਰ ਜਾਂਦਾ।
0: ਵਾਹ ਵਾਹ ਵਾਹ ਵਾਹ ਵਾਹ, ਕਿਆ ਕਿਆ ਸੁਨੇਹਾ ਕਿੱਡਾ ਵੀ, ਜਿਨ੍ਹਾਂ ਦੇ ਵਿੱਚ
1: ਜਗਮੋਇਆ ਸੇ ਲੋਇਨ ਮੈਂ ਡਿੱਟ, ਕੱਜਲ ਦੇਖਣਾ ਸਹਿੰਦੀ ਆ ਸੇ ਪੰਛੀ ਸੋਏ ਬਿੱਟ।
0: ਘੋਂਸਲੇ
1: ਬਣਾ ਲੈਂਦੇ ਨੇ ਉਹਨੂੰ ਕੱਢ ਕੱਢ ਕੇ ਨਾ ਉਹਦੇ ਵਿੱਚੋਂ, ਤੇ ਬਾਅਦ ਚ ਜਿਹੜੀ ਹੱਡੀ ਹੁੰਦੀ ਉਹਦੇ ਵਿੱਚ ਆਪਣਾ ਘੋਂਸਲਾ ਬਣਾ ਲੈਂਦੇ ਨੇ।
0: ਸੋ ਲਓ ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਥੋੜਾ ਜਿਹਾ ਦੱਸੋ ਕਿ ਆਪਣਾ ਜਿਹੜਾ ਖਾਸ ਪੈਕੇਜ ਆ ਪਹਿਲਾਂ ਉਹਦੇ ਬਾਬਤ ਜ਼ਰੂਰ ਪਾ ਦਿਓ ਸਾਂਝ।
1: ਜਿਹੜੇ ਸਾਡੇ ਸਰੋਤੇ ਸਾਡਾ ਵੈਲੀ ਪੈਕੇਜ ਲੈਣਾ ਚਾਹੁੰਦੇ ਨੇ, ਦੱਸ ਦਈਏ ਬਹੁਤ ਸਾਰੀ ਸੇਵਿੰਗ ਹੁੰਦੀ ਰਾਜਵੀਰ ਜੀ, ਸਪੈਸ਼ਲੀ ਪੈਕੇਜ ਇਸੇ ਕਰਕੇ ਲੈ ਕੇ ਆਇਆ ਹੁੰਦਾ ਸਰੋਤਿਆਂ ਵਾਸਤੇ ਵੀ ਇਹਨਾਂ ਕੋਲ ਜਾਂ ਤੇ ਬੈਨੀਫਿਟ ਨਹੀਂ ਆ, ਬਹੁਤ ਘੱਟ ਬੈਨੀਫਿਟ ਹੈ। ਸੋ ਵੈਲੀ ਪੈਕੇਜ 'ਚ ਦੋ ਚੀਜ਼ਾਂ ਦੇ ਰਹੇ ਹਾਂ, ਇੱਕ ਤਾਂ ਤੁਹਾਨੂੰ ਬ੍ਰਾਂਡਡ ਫਰੇਮ ਦੇ ਰਹੇ ਹਾਂ ਅਸੀਂ, ਸੋ ਬ੍ਰਾਂਡਡ ਫਰੇਮ 'ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਟਨ, ਐਡੀ ਬਾਬਾ, ਰੂਟਸ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਨੇ, $300 ਦੀ ਕੀਮਤ ਦੇ ਫਰੇਮ ਹੈਗੇ ਰਾਜਵੀਰ ਜੀ। ਵੈਲੀ

0: ਫਰੇਮ ਸ਼ਾਮਿਲ ਹੈ। ਦੂਜਾ ਜੇ ਤੁਹਾਡੀ ਦੂਰ ਦੀ ਜਾਂ ਨੇੜੇ ਦੀ ਨਿਗਾਹ ਕਮਜ਼ੋਰ ਹੈ ਤਾਂ ਉਹਨੂੰ ਸਹੀ ਕਰਨ ਦੇ ਲਈ $100 ਦੀ ਕੀਮਤ ਦੇ ਲੈਂਸਿਸ ਇਹ ਵੀ ਸ਼ਾਮਿਲ ਨੇ। ਸੋ $400 ਦਾ ਕੁੱਲ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਹੁਣ ਕਈਆਂ ਨੂੰ ਹੁੰਦਾ ਕਿ ਆਪਣੀ ਦੂਰ ਦੀ ਨਿਗਾਹ ਕਮਜ਼ੋਰ ਹੈ ਤੇ ਨੇੜੇ ਦੀ ਵੀ, ਉਹਨਾਂ ਵਾਸਤੇ ਅਸੀਂ ਇਕੱਠੇ ਲੈਂਸਿਸ ਦਾ ਪ੍ਰੋਗਰੈਸਿਵ ਐਸਸੀਆਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ। ਜਦੋਂ ਆਪਾਂ ਹੁਣ ਗਲਾਸਿਸ ਬਣਵਾ ਲੈਂਦੇ ਹਾਂ ਤੇ ਅਗਲਾ ਕੰਮ ਹੁੰਦਾ ਵੀ ਇੱਥੇ ਕੋਡਿੰਗਾਂ ਦੀ ਲੋੜ ਪੈਣੀ, ਸੋ ਕੋਡਿੰਗਾਂ ਜਿੰਨੀਆਂ ਮਰਜ਼ੀ ਐਡ ਕਰਾ ਲਓ, ਚਾਹੇ ਐਂਟੀ ਗਲੇਅਰ, ਚਾਹੇ ਬਲੂ ਲਾਈਟ, ਚਾਹੇ ਯੂਵੀ, ਸਾਰੀਆਂ ਕੋਡਿੰਗਾਂ ਫਲੈਟ 50% ਆਫ ਨੇ। ਤੇ ਜੇ ਕੋਈ ਕਹਿੰਦਾ ਵੀ ਮੇਰੇ ਕੋਲ 2 ਪੇਅਰ ਹੋਣ, ਇੱਕ ਮੈਂ ਘਰ ਰੱਖ ਲਵਾਂ, ਇੱਕ ਆਫਿਸ 'ਚ ਜਾਂ ਗੱਡੀ 'ਚ, ਪਹਿਲੇ ਪੇਅਰ ਤੇ ਕੋਡਿੰਗਾਂ ਦੀ ਪ੍ਰਾਈਸ ਹੋਏਗੀ ਜੀ 50% ਆਫ ਤੇ ਦੂਜੇ ਪੇਅਰ ਦੇ ਕੋਡਿੰਗਾਂ ਬਿਲਕੁਲ ਫਰੀ ਹੈ। ਸੋ ਇਹ ਡੀਲਾਂ ਲੈਣੀਆਂ ਨੇ ਤੇ ਸਾਡੇ ਸਰੋਤੇ ਪੰਚਨ ਸਪੈਕਸ ਐਕਸਪ੍ਰੈਸ ਦੇ ਉੱਤੇ, ਨੰਬਰ ਹੈ ਜੀ ਸਾਡਾ 905-460-8888-905-460-8888। ਤੇ ਅੱਜ ਅਸੀਂ ਸਪੈਸ਼ਲੀ ਰਾਜਵੀਰ ਜੀ ਵੀਕ ਡੇਜ਼ 'ਚ ਡਾਕਟਰ ਰੱਖਿਆ ਕਿਉਂਕਿ ਸਾਡੇ ਸਰੋਤੇ ਕਈ ਵਾਰੀ ਵੀਕਐਂਡ 'ਚ ਬਿਜ਼ੀ ਹੁੰਦੇ ਨੇ। ਸੋ ਅੱਜ ਸ਼ਾਮ ਨੂੰ ਸਾਡੇ ਕੋਲ ਮੰਗਲਵਾਰ ਵਾਲੇ ਦਿਨ 4 ਵਜੇ ਤੋਂ ਲੈ ਕੇ ਤੇ 7 ਵਜੇ ਤੱਕ ਡਾਕਟਰ ਅਵੇਲੇਬਲ ਨੇ। ਤੁਸੀਂ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਲਓ। ਜੇ ਤੁਸੀਂ ਅੱਜ ਬਿਜ਼ੀ ਹੋ ਤੇ ਥਰਸਡੇ, ਫਰਾਈਡੇ ਤੇ ਸੈਟਰਡੇ ਨੂੰ ਵੀ ਡਾਕਟਰ ਅਵੇਲੇਬਲ ਨੇ, ਪਰ ਜੇ ਤੁਸੀਂ ਅੱਜ ਆਉਣਾ ਚਾਹੁੰਦੇ ਹੋ ਤੇ ਅੱਜ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਵੀ ਕਰਦੇ ਹਾਂ। ਸੋ ਪਹੁੰਚਣਾ ਕਿੱਥੇ ਜੀ? ਸਪੈਕਟ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-8888-905-460-8888।
1: ਬਾਜੀ ਬਹੁਤ ਧੰਨਵਾਦ, ਤੇ ਬਹੁਤ ਧੰਨਵਾਦ। ਤੇ ਜਿੰਨੇ ਵੀ ਸਾਡੇ ਜਿਹੜੇ ਲਿਸਨਰ ਜੁੜੇ ਨੇ ਉਧਰੋਂ, ਹਰਜੀਤ ਜੀਤ ਜੀ ਫੇਸਬੁੱਕ ਦੇ ਜ਼ਰੀਏ ਵੀ ਜੁੜਿਆ, ਉਹਨਾਂ ਨੇ ਇੱਕ ਹੋਰ ਸ਼ਬਦ ਆ ਜਿਹੜਾ ਉਹ ਵੀ ਦੱਸਿਆ, ਤੇ ਉਹਦੇ ਨਾਲ ਉਹ ਸ਼ਬਦ ਤਾਂ ਨਹੀਂ ਮੈਂ ਦੱਸੂਗਾ ਵੀ ਕਿਹੜਾ ਦੱਸਿਆ। ਉਹਦੇ ਨਾਲ ਆਪਾਂ ਕਈ ਵਾਰ ਉਹਨੂੰ ਸੈਂਟੈਂਸ ਨੂੰ ਪੂਰਾ ਕਰਨ ਲਈ ਸ਼ਾਇਦ ਇਹ ਵੀ ਬੋਲਦੇ ਨੇ ਵੀ 3000 ਫੁੱਟੇ ਹੋਏ ਆ ਦੇਖਣ ਲਈ, ਕੀ ਕਹਿ ਸਕਦੇ ਆ? ਡੀ ਤੇ ਸ਼ਬਦ ਸ਼ੁਰੂ ਹੁੰਦਾ ਜਾਂ ਦੱਦੇ ਤੇ ਸ਼ਬਦ ਸ਼ੁਰੂ ਹੁੰਦਾ। ਸੋ ਤੁਹਾਡਾ ਧੰਨਵਾਦ, ਬਾਕੀ ਦੇਖਦੇ ਸਾਡੇ ਜਿਹੜੇ ਹੋਰ ਲਿਸਨਰ ਵੀ ਕੋਈ ਦੱਸਣਗੇ। ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ ਵੈਰੀ ਮੱਚ,
0: ਬਹੁਤ ਬਹੁਤ
1: ਧੰਨਵਾਦ। ਸੋ ਲਾਈਫ ਇੰਸ਼ੋਰੈਂਸ ਲਈ ਬਾਈ ਜੀ ਕ੍ਰਿਟੀਕਲ ਇੰਸ਼ੋਰੈਂਸ ਜ਼ਰੂਰ ਕਰਵਾ ਲਿਓ ਜੇਕਰ ਤੁਸੀਂ ਨਹੀਂ ਕਰਵਾਈ ਹਜੇ ਤੱਕ, ਜਾਂ ਮਨੀ ਬੈਕ ਕਰਵਾਉਣੀ ਚਾਹੁੰਦੇ ਤੁਸੀਂ, ਜਾਂ ਤੁਸੀਂ ਇਹ ਕਰਾਉਣੀ ਚਾਹੁੰਦੇ ਹੋ ਕਿ ਮਤਲਬ ਉਹਦੇ 'ਚ ਇੱਕੋ ਚੀਜ਼ ਹੁੰਦੀ ਹੈ ਕਿ ਤੁਸੀਂ ਜੇਕਰ ਤੁਹਾਨੂੰ ਨਹੀਂ ਵੀ ਕੁਛ ਹੁੰਦਾ ਤਾਂ ਤੁਸੀਂ ਉਹ ਮਨੀ ਤੁਹਾਡੀ ਵਾਪਸ ਤੁਸੀਂ ਲੈ ਸਕਦੇ ਹੁੰਦੇ ਹੋ। ਸੋ ਤੁਸੀਂ ਬਾਕੀ ਸਾਰੀ ਇਨਫੋਰਮੇਸ਼ਨ ਮੁਸਕਾਨ ਦਿਓਲ ਉਹਨਾਂ ਤੋਂ ਪੁੱਛ ਲਿਓ, ਜਾਂ ਆਪਣੇ ਬੱਚਿਆਂ ਦੇ ਲਈ ਕੋਈ ਪਰਮਾਨੈਂਟ ਪਲਾਨ ਦੇਖਣਾ ਚਾਹੁੰਦੇ ਸੀ, 647-564-2733 'ਤੇ ਗੱਲਬਾਤ ਕਰ ਸਕਦੇ ਹੋ, 647-564-2733 'ਤੇ। ਇੰਦਰਜੀਤ ਧਾਲੀਵਾਲ ਸਾਹਿਬ ਵੀ ਸਾਡੇ ਨਾਲ ਜੁੜ ਚੁੱਕਿਆ। ਅੱਛਾ, ਹਰਜੀਤ ਬਾਈ ਜੀ ਨੇ ਦੱਸਿਆ ਸੀ ਬਈ ਦੀਦੇ, ਆਹ ਤੇਰੇ ਦੀਦੇ ਫੁੱਟ ਗਏ, ਤੈਨੂੰ ਦੱਸਦਾ ਨਹੀਂ, ਦੀਦੇ ਸ਼ਬਦ ਜਿਹੜਾ ਉਹ ਪਹਿਲਾਂ ਨਹੀਂ ਸੀ ਆਇਆ, ਦੀਦੇ ਇਹਨਾਂ ਨੇ ਐਡ ਕੀਤਾ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਸਤਿ ਸ਼੍ਰੀ ਅਕਾਲ ਜੀ। ਨਾਗਪਾਲ ਸਾਹਿਬ ਵੀ ਸਾਡੇ ਨਾਲ ਆ ਗਏ ਆ। ਉਸ ਤੋਂ ਪਹਿਲਾਂ ਮੈਂ ਵਕਾਰ ਖਾਨ ਸਾਹਿਬ ਦੇ ਨਾਲ ਥੋੜੀ ਜਿਹੀ ਗੱਲਬਾਤ ਕਰ ਲਾਂ। ਇਹਨਾਂ ਦੇ ਕੋਲੇ ਨਾ ਇੰਟਰਨੈਟ ਦੀ ਖਾਸ ਤੌਰ ਤੇ ਬਹੁਤ ਕਮਾਲ ਦੀਆਂ ਡੀਲਸ ਹੁੰਦੀਆਂ ਨੇ। ਖਾਨ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
2: ਜੀ। ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਲਾ ਦੇਣਗੇ। ਰੋਜਰਸ ਸੈੱਲ ਫੋਨ ਦੀ ਬਹੁਤ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000 48,000.
1: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਅਤੇ ਨਾਗਪਾਲ ਸਾਹਿਬ ਵੱਲ ਚੱਲਦੇ ਹਾਂ, ਅਤੇ ਇਹ ਜਿਹੜੀ ਇੰਟਰਨੈਟ ਦੀ ਗੱਲ ਕੀਤੀ ਹੈ ਨਾ, ਇੰਟਰਨੈਟ ਦੇ ਜੇਕਰ ਫਾਈਬਰ ਆਪਟਿਕਸ ਜਿਹੜਾ ਤੇਜ਼ ਇੰਟਰਨੈਟ ਹੁਣ ਚੱਲ ਰਿਹਾ ਵਾ, ਇਹਦੇ ਜੇ ਫਾਦਰ ਸਾਹਿਬ ਦੀ ਗੱਲਬਾਤ ਕਰਦੇ ਹਾਂ ਕਿ ਇਹਦਾ ਫਾਦਰ ਕੌਣ ਹੈ, ਇਹਦਾ ਪਿਤਾਮਾ ਕੌਣ ਆ ਫਾਈਬਰ ਆਪਟਿਕਸ ਦਾ, ਜਿਹੜਾ ਇੰਟਰਨੈਟ ਅਸੀਂ ਮਾਣ ਰਹੇ ਹਾਂ, ਜਿਹਦੇ ਜ਼ਰੀਏ ਹੁਣ ਫਾਈਬਰ ਆਪਟਿਕਸ ਦੇ ਨਰਿੰਦਰ ਸਿੰਘ ਜਿਹੜੇ ਹੈਗੇ ਆ ਕਪਾਨ, ਉਹ ਵੀ ਪੰਜਾਬੀ ਆ, ਉਹਨਾਂ ਨੇ ਇਹ ਕਾਢ ਫਾਈਬਰ ਆਪਟਿਕਸ ਦੀ ਕੀਤੀ ਸੀ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਅਤੇ ਚੱਲਦੇ ਹਾਂ ਆਪਾਂ ਨਾਗਪਾਲ ਸਾਹਿਬ ਵੱਲ। ਨਾਗਪਾਲ ਸਾਹਿਬ ਜੀ, ਆਇਆਂ ਨੂੰ ਵੈਲਕਮ ਸਰ। ਜੀ ਥੋੜਾ ਜਿਹਾ ਦਿਓ ਅਪਡੇਟ ਯੂਨੀਗਲੋਬਲ ਬਾਰੇ, ਅਤੇ ਦੱਸੋ ਕਿ ਕਿਸ ਤਰੀਕੇ ਨਾਲ ਲਾਹਾ ਲਿਆ ਜਾ ਸਕਦਾ, ਅਤੇ ਟਾਈਮ ਲਿਮਿਟਡ ਰਹਿ ਗਿਆ ਜੀ।
2: ਹਾਂਜੀ, ਲਾਈਕ 22 ਜੁਲਾਈ ਨੂੰ ਲਾਸਟ ਬੈਚ ਹੈਗਾ, ਐਂਡ ਦੈਨ ਲਾਈਕ ਲਿਮਿਟਡ ਬੈਚਸ ਰਹਿ ਗਏ ਨੇ ਹੁਣ, ਅਤੇ ਤੁਸੀਂ ਲਾਈਕ 30 ਤੋਂ ਲੈ ਕੇ ਲੱਖ ਕਰੋੜ ਦੀ ਫੰਡਿੰਗ ਆਪਣੇ ਅਕਾਊਂਟ 'ਚ ਹਾਸਿਲ ਕਰੇ, ਅਤੇ ਸਾਥ ਵੀ ਮੈਂ ਆਪ ਸਕਿੱਲ ਡਿਵੈਲਪ ਕਰੇ ਫੁੱਲੀ ਔਨਲਾਈਨ, ਸੌਖੇ ਜਿਹੇ ਕੋਰਸਿਸ ਨੇ, no catch, funding, grants, 30 से लेके $100,000 की फंडिंग हासिल कर, जिसका आधा पैसा क्या है ग्रांट्स, फैमिली ऑफ 5 अप टू 100,000, जिसमें से 50,000 क्या है नॉन रिफंडेबल ग्रांट्स, फैमिली ऑफ 2 में 45,000 का फंडिंग है, जिसमें से हाफ पैसा 25,000 इज ग्रांट्स। तो आप लाइक अभी स्किल हासिल करें, फुली ऑनलाइन कोर्सेज करें, घर के कंफर्ट से करें, 2-3 घंटे आपने देने मंडे टू फ्राइडे, नो एज लिमिट। हमारे क्लाइंट्स की एज 75 भी और 20 भी है, कोई कैच नहीं है, इतने सारे क्लाइंट्स को हम 7 years में असिस्ट कर चुके हैं। फंडिंग हासिल करें, ग्रांट्स हासिल करें, तालीम भी हासिल करें।
1: नंबर भी दे दो सर।
2: नंबर जी 437-264-31-75, 437-264-31-75, 437-264-31-75, 218 एक्सपर्ट बुलेवर्ड साड़ा ऑफिस हैगा, आप आज भी आ सकते हैं, कोई कैच नहीं है, टाइम बहुत कम रह गया है, आप पीछे ना रहें, बहुत लोगी ऑलरेडी एनरोल कर चुके ने, लाइक लिमिटेड बैच रह गए हैं, 2-3 बैच रह गए हैं, 1 जून एंड में नया बैच आया हमारे पास, उसमें एनरोल हुए हैं आप, और आप फंडिंग हासिल करें, स्किल हासिल करें, कोई कैच नहीं है इसके अंदर
1: जी। तुसीं होल्ड रख लियो 437-264-31-75, 437-264-31-75 ते तुसीं कॉल कर लो इहनां नाल इनफॉर्मेशन दे लई, तुसीं होल्ड ही रख लियो नागपाल साहब।
2: हाँ जी
1: जी। सो सुख भाई आ गया सर नाल, सुख जी जी आए नूं
3: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਰ। ਬਿਲਕੁਲ ਸਰ, ਡੀਲ ਤਿਆਰ ਵਰ ਤਿਆਰ ਹੈ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ, ਜਿਹਦੀ ਰੈਗੂਲਰ ਕੀਮਤ $700-800 ਸੀ, ਪਰ ਔਨ ਏਅਰ ਵਾਅਦਾ ਕਰ ਰਹੇ ਇਸ ਵੀਕਐਂਡ ਲਈ ਵੀ ਇੱਕ ਬਾਈ ਕਰੋ ਦੂਜਾ ਫ੍ਰੀ, ਬਾਈ ਵਨ ਗੈਟ ਵਨ ਫ੍ਰੀ। ਮੈਨੂੰ ਸੀਗਾ ਪਰਿਵਾਰ ਸੋਚਣ ਨਾ ਵੀ ਕਿਤੇ ਪ੍ਰਾਈਜ਼ ਜ਼ਿਆਦਾ ਹੋ, ਤਾਂ ਬਾਈ ਵਨ ਗੈਟ ਵਨ ਫ੍ਰੀ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $700-800 ਵਾਲਾ ਸਿਰਫ $199 ਦਾ। ਬੋਪਰਾ ਸਾਹਿਬ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $199 ਦਾ, ਇੱਕ ਬਾਈ ਕਰੋ ਦੂਜਾ ਫ੍ਰੀ।
1: ਨਹੀਂ ਨਹੀਂ ਇੱਕ ਮਿੰਟ ਹੋਲਡ ਆਨ, 199 ਦੇ ਵਿੱਚ ਕੁਈਨ ਦਾ ਬੈੱਡ ਤੁਸੀਂ ਕਹਿ ਰਹੇ ਹੋ, ਤੇ ਉਹਦੇ ਨਾਲ ਇੱਕ ਫ੍ਰੀ ਆ, ਮਤਲਬ 199 ਚ 2 ਬੈੱਡ ਨੇ?
3: ਬਿਲਕੁਲ, ਇੱਕ ਬਾਈ ਕਰੋ ਦੂਜਾ ਫ੍ਰੀ ਬੋਪਰਾ ਸਾਹਿਬ।
1: ਅੱਛਾ, ਮੈਂ ਇੱਕ ਮਿੱਤਰ ਆ ਮੇਰੇ, ਉਹਨਾਂ ਦਾ ਮੈਨੂੰ ਮੈਸੇਜ ਪਹਿਲਾਂ ਹੀ ਆ ਗਿਆ ਸੀਗਾ, ਮੈਂ ਉਹਨੂੰ ਦੱਸਿਆ ਕਿ 2:45 ਕਿਤੇ ਉਹਨਾਂ ਨੇ ਆਉਣਾ, ਤੁਸੀਂ 6 ਮਿੰਟ ਲੇਟ ਹੋ ਗਏ, ਕੋਈ ਡੀਲ ਲੱਭ ਰਹੇ ਹੋਵੋਗੇ। ਅਤੇ ਅੱਛਾ, ਮੈਨੂੰ ਇਹ ਦੱਸੋ ਕਿ ਉਹ ਕੌਫੀ ਟੇਬਲ ਦੇਖਣਾ ਚਾਹੁੰਦੇ ਆ, ਕੋਈ ਕੌਫੀ ਟੇਬਲ ਕਿੰਨੇ ਕੁ ਦਾ ਆਪਣੇ ਕੋਲ ਮਿਲ ਜਾਊਗਾ ਉਸ ਦਿਨ, ਸਪੈਸ਼ਲੀ ਫਰਾਈਡੇ ਵਾਲੇ ਦਿਨ?
3: ਬੋਪਰਾ ਸਾਹਿਬ ਗਲਾਸ ਦਾ ਮਾਡਰਨ ਕੌਫੀ ਟੇਬਲ ਹੈ, ਜਿਹਦੀ ਰੈਗੂਲਰ ਕੀਮਤ $400-500 ਆ, ਸਿਰਫ ਤੁਹਾਡੇ ਵਾਸਤੇ ਬੋਪਰਾ ਸਾਹਿਬ ਸਪੈਸ਼ਲ $99 ਦਾ ਗਲਾਸ ਦਾ ਮਾਡਰਨ ਕੌਫੀ ਟੇਬਲ ਹੈ, $99 ਓਨਲੀ
1: ਬੋਪਰਾ, ਓਨਲੀ $99। ਆਹ ਕੋਈ ਗੱਲ ਬਣੀ, ਓਨਲੀ $99, $100 ਦਾ ਮੈਂ ਜਿੱਥੋਂ ਮਰਜ਼ੀ ਲਿਆਵਾਂ ਸਰ, $100 ਦਾ ਤਾਂ ਜਿੱਥੋਂ ਮਰਜ਼ੀ ਮੈਂ ਕਿਸੇ ਮਿੱਤਰ ਦੋਸਤ ਨੂੰ ਵੀ ਕਹਿ ਕੇ ਮੰਗਵਾ ਸਕਦਾ। ਸੋ ਤੁਸੀਂ ਨਹੀਂ ਨਹੀਂ ਉਹ ਗੱਲ ਬਣੀ ਨਹੀਂ ਬਾਈ,
3: ਬਣੀ ਮਰਜ਼ੀ ਜੋ ਕਰਨਾ ਕਰ ਦਿਓ ਸਰ, ਡਨ।
1: ਨਹੀਂ ਜੋ ਕਰਨਾ ਤੁਹਾਨੂੰ ਆਪ ਹੀ ਚਾਹੀਦਾ ਸੀ ਜਦੋਂ ਮੈਂ ਤੁਹਾਨੂੰ ਮੈਸੇਜ ਕੀਤਾ ਕਿ ਭਾਈ ਸਾਨੂੰ ਜਿਹੜਾ ਟੇਬਲ ਆ ਤੁਸੀਂ 10 ਟੇਬਲ ਦੇ ਦਿਓ, 5 ਦੇ ਦਿਓ, ਮੈਂ ਨਹੀਂ ਤੁਹਾਨੂੰ ਕਹਿੰਦਾ ਚਾਹੇ 2 ਦੇ ਦਿਓ, ਪਰ ਤੁਸੀਂ ਦੱਸੋ ਮੈਂ ਮੇਰੇ ਤੇ ਨਾ ਜਾਓ।
3: ਨਹੀਂ ਤੁਸੀਂ ਸਰ ਡਨ, ਤੁਹਾਨੂੰ ਅੱਜ ਤੁਹਾਡੇ ਵੱਲੋਂ ਤੁਸੀਂ ਜਿੰਨੀ ਪ੍ਰਾਈਸ ਕਹੋਗੇ ਸਿਰ ਮੱਥੇ।
1: ਮੇਰੇ ਕਹਿਣ ਨੂੰ ਕਿ ਮੈਂ ਫਿਰ ਤੁਸੀਂ ਮੁੜ ਕੇ ਝਾਕਣਾ ਜੇ ਮੈਂ ਕਹਿਤੀ?
3: ਕਹਿ ਦਿਓ ਅੱਜ।
1: ਪੱਕੀ ਗੱਲ ਆ?
3: ਪੱਕੀ ਗੱਲ ਆ ਜੀ।
1: ਮੁੱਕ ਰਹੇ ਹੋ ਨਾ?
3: $30
1: ਚਲੋ ਫਿਰ ਆਏ ਜੇ ਫਿਰ ਇੱਦਾਂ ਹੀ ਆ ਜਾਓ ਹੁਣ ਤੁਸੀਂ। ਅੱਛਾ ਕਹਿ ਤਾਂ ਦਿੱਤਾ ਵੀ $30 ਦੇ ਵਿੱਚ, ਚਲੋ ਮੈਂ ਤੁਹਾਨੂੰ ਦੇ ਦਿੰਦਾ ਗਲਾਸ ਦਾ ਕੌਫੀ ਟੇਬਲ। ਫਿਰ ਤੁਸੀਂ ਜਿਹੜਾ ਪਹਿਲਾਂ ਕਹਿ ਕੇ ਗਏ ਹੋ ਬਈ ਕੱਲ੍ਹ ਵੀ ਤੁਸੀਂ ਇਹ ਗੱਲ ਕਹੀ ਸੀ, ਅੱਜ ਵੀ ਤੁਸੀਂ ਹੁਣ ਕੁਝ ਸਕਿੰਟ ਪਹਿਲਾਂ ਕਹਿ ਕੇ ਹਟਿਓ ਵੀ ਇੱਕ ਬੈੱਡ ਲਓਗੇ ਇੱਕ ਫ੍ਰੀ ਆ, ਹੁਣ $30 ਦੇ ਵਿੱਚ ਜੇ ਮੈਂ ਇਹ ਕੌਫੀ ਟੇਬਲ ਲੈ ਲਿਆ ਇਹਦੇ ਨਾਲ ਵੀ ਬਿਲਕੁਲ। ਸੋ ਹੁਣ ਜੇ ਕੌਫੀ ਟੇਬਲ ਮੈਂ ਘਟਾ ਲਿਆ $30 ਤੇ ਲਿਆ ਆ ਤਾਂ ਹੁਣ ਤੁਸੀਂ ਕਹਿੰਦੇ ਹੋ ਨਹੀਂ ਤੀਹਾਂ ਦਾ ਇੱਕੋ ਦੇਣਾ ਦਿਓ।
3: ਬੋਬਰਾ ਸਾਹਿਬ ਇੱਕ ਕੰਮ ਕਰ ਲਓ, ਪਹਿਲੇ 10 ਕਾਲਰ ਕਾਲ ਕਰਕੇ ਬੁੱਕ ਕਰ ਲੈਣੇ ਗਲਾਸ ਦਾ ਮਾਡਰਨ ਕੌਫੀ ਟੇਬਲ, ਤੁਸੀਂ $30 ਦਾ ਕਿਹਾ, ਇੱਕ ਨਾ ਇੱਕ ਫ੍ਰੀ, $30 ਦਾ ਇੱਕ ਕੌਫੀ ਟੇਬਲ ਬਾਈ ਕਰੋ, ਦੂਜਾ ਫ੍ਰੀ। ਪਹਿਲੇ 10 ਕਸਟਮਰ ਕਾਲ ਰਾਈਟ ਵੇ ਕਰ ਲਓ ਇਸ ਨੰਬਰ ਤੇ 905-3092-9494।
1: ਗੱਲ ਸੁਣੋ ਯਾਰ, ਮੈਂ ਸੱਚੀ ਮਜ਼ਾਕ ਕਰਦਾ, ਹੱਸ ਚ ਕਹਿੰਦਾ ਸੀ ਘਾਟਾ ਘੁਟਾ ਨਾ ਪਾ ਲਿਓ ਤੇ ਤੁਸੀਂ ਇੱਕੋ ਹੀ ਦੇ ਦਿਓ ਤਾਂ ਵੀ ਠੀਕ ਆ ਯਾਰ। $30 ਫੋਨ ਕਾਲਸ ਲੈਣ ਲਈ ਹੋ ਜਾਓ ਰੈਡੀ ਬਾਈ। ਮਿਲਣਾ ਫਰਾਈਡੇ ਵਾਲੇ ਦਿਨ, $15 ਦਾ ਪੀਜ਼ਾ ਨਹੀਂ ਆਉਂਦਾ ਹੈ ਅੱਜ ਕੱਲ੍ਹ ਜੇ ਦੇਖਿਆ ਜਾਵੇ, ਤੇ $15 ਚ ਕੌਫੀ ਟੇਬਲ ਗਲਾਸ ਦਾ ਤੁਹਾਨੂੰ ਮਿਲ ਜਾਣਾ। ਇਹਨਾਂ ਨੂੰ ਹੁਣੇ ਕਾਲ ਕਰ ਲਓ 905-302-9494 ਲਾ ਦਿਓ ਸ਼ੈਪਰਾਂ, ਪਹਿਲੇ 10 ਗਰੰਟੀ ਆ ਲੈ ਕੇ ਦੇਵਾਂਗੇ ਤੁਹਾਨੂੰ ਪਹਿਲੇ 10 ਨੂੰ, ਜੇ ਪਹਿਲੇ 10 ਤੁਹਾਡਾ ਨਾਮ ਲਿਸਟ 'ਚ ਚਲੇ ਗਿਆ। 905-302-9494 ਕਹਿ ਕੇ ਪਛਤਾਇਆ ਹੋਊ ਤਾਂ ਬੰਦਾ। ਸੋ 905-302-9494 ਕਾਲ ਕਰਕੇ ਪਹਿਲੇ 10 'ਚ ਆ ਜਿਓ, ਜੇ ਪਹਿਲੇ 10 'ਚ ਆ ਗਏ ਹੋ ਤਾਂ ਤੁਹਾਨੂੰ ਫਰਾਈਡੇ ਵਾਲੇ ਦਿਨ ਆਪਾਂ ਲਾਈਵ ਔਨ ਲੋਕੇਸ਼ਨ 'ਤੇ ਤੁਹਾਨੂੰ ਦਵਾਵਾਂਗੇ, ਜੁੜਿਓ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਇੱਦਾਂ ਹੀ ਗੱਲਬਾਤ ਬਣਦੀ ਹੈ ਫਿਰ, ਜੇ ਸਵਾਦ ਤਾਂ ਇੱਦਾਂ ਹੀ ਹੁੰਦਾ, ਜਿਹੜੇ ਸਾਡੇ ਲਿਸਨਰ ਜੁੜੇ ਹੋ ਉਹਨਾਂ ਦਾ ਜਦੋਂ ਫਾਇਦਾ ਹੁੰਦਾ। ਅਤੇ ਇੱਧਰੋਂ ਫਾਇਦਾ ਨਾਗਪਾਲ ਸਾਹਿਬ ਕਹਿੰਦੇ ਆਪਾਂ ਵੀ ਕਰਵਾ ਦੇਣਾ। ਨਾਗਪਾਲ ਸਾਹਿਬ ਥੋੜ੍ਹੀ ਜਿਹੀ ਦਿਓ ਅਪਡੇਟ ਹੋਰ ਕਿ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਆ, ਕੌਣ ਕੌਣ ਇਹ ਗ੍ਰਾਂਟ ਆ ਜਿਹੜੀ ਲੈ ਸਕਦਾ, ਅਤੇ ਕਿਹੜੇ ਡਾਕੂਮੈਂਟ ਚਾਹੀਦੇ ਆ, ਕਿੰਨੇ ਕੁ ਲੋਕ ਜਦੋਂ ਤੁਹਾਡੇ ਕੋਲ ਆਉਂਦੇ ਆ ਕਿੰਨੇ ਕੁ ਰਿਟੇਨ ਹੋ ਜਾਂਦੇ ਆ, ਕਿੰਨੇ ਕੁ ਨਹੀਂ ਹੁੰਦੇ ਜੀ?
4: ਹਾਂਜੀ, ਸੋ ਲਾਈਕ ਅਗਰ ਸਟੇਟਸ ਆਪਕਾ ਕੈਨੇਡਾ ਮੇਂ ਪੀ ਆਰ ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਆਪ ਓਨਟਾਰੀਓ ਮੇਂ ਕਹੀਂ ਵੀ ਕਿਸੀ ਵੀ ਸਿਟੀ ਮੇਂ ਰਹਤੇ ਹੈ, ਔਰ ਅਗਰ ਆਪਕੀ ਮੇਨ ਥਿੰਗ ਆਪਕੀ ਇਨਕਮ ਕਮ ਹੈ, ਕਮ $70,000 ਸੇ 2024 ਕੇ ਨੋਟਿਸ ਅਸੈਸਮੈਂਟ ਪੇ, ਸਿਰਫ ਤੋ ਹੀ ਆਪਕੋ ਇਸਕਾ ਫਾਇਦਾ ਹੈ। ਆਪ ਸਕਿੱਲ ਡਿਵੈਲਪ ਕਰੇਂ, ਗਵਰਨਮੈਂਟ ਫੰਡਿਡ ਕੋਰਸਿਸ ਕਰੇਂ, ਅਕਾਊਂਟਿੰਗ ਮੈਨੇਜਮੈਂਟ ਸਿੱਖੇਂ, ਫੁੱਲੀ ਔਨਲਾਈਨ ਹੈ, ਸੌਖੇ ਜੇ ਨੇ, ਆਸਾਨ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ। ਸਾਥ ਹੀ ਸਾਥ ਗਵਰਨਮੈਂਟ ਆਪਕੋ ਆਪਕੇ ਅਕਾਊਂਟ ਮੇਂ 30-100,000 ਕੀ ਫੰਡਿੰਗ ਦੇਤੀ ਹੈ, ਜਿਸਕਾ ਹਾਫ ਪੈਸਾ ਇਜ਼ ਨੋਨ ਰਿਫੰਡੇਬਲ ਗ੍ਰਾਂਟਸ। ਆਜ ਕੀ ਡੇਟ ਮੇਂ 1 ਅਗਸਤ ਕੇ ਬਾਅਦ ਗ੍ਰਾਂਟਸ ਵਰਡ ਯੂਜ਼ ਨਹੀਂ ਹੋਗਾ, ਲੋਨ ਹੀ ਲੋਨ ਆਏਗਾ, ਗ੍ਰੋਸਿਸ ਸੇਮ ਬਟ ਲੋਨ ਆਏਗਾ, ਟੋਟਲ ਸੇਮ ਹੈ ਲੇਕਿਨ ਲੋਨ ਆਏਗਾ ਸਾਰਾ। ਗਵਰਨਮੈਂਟ ਗ੍ਰਾਂਟਸ ਮੇਂ ਕੱਟ ਕਰ ਰਹੀ ਹੈ, ਅਭੀ ਵੀ ਇਨਰੋਲ ਨਹੀਂ ਕਰਾ ਆਪਨੇ, ਇਨਰੋਲ ਕਰੇਂ। ਸੈਲਫ ਇੰਪਲੋਇਡ ਹੈ, ਊਬਰ ਡਰਾਈਵਰ, ਟਰੱਕ ਡਰਾਈਵਰ ਹੈ, ਆਪ ਸੈਲਫ ਇੰਪਲੋਇਡ ਹੈ, ਊਬਰ ਡਰਾਈਵਰ, ਟਰੱਕ ਡਰਾਈਵਰ, ਔਰ ਸਾਥ ਮੇਂ ਲਾਈਕ ਅਨਇੰਪਲੋਇਡ ਹੈ, ਆਪਕੋ ਅੱਛਾ ਬੈਨੀਫਿਟ ਹੈ ਇਸਕਾ। ਅਬ ਆਤੀ ਹੈ ਫੀਸ ਕੀ ਬਾਤ, ਆਪਕੇ ਪੈਸੇ ਬਣ ਰਹੇ, ਯੈਸ, ਹਾਥੀ ਜਿਤਨੇ ਬਣ ਰਹੇ ਪੈਸੇ ਆਪਕੇ, ਉਹ ਵੀ ਸਫੇਦ ਹਾਥੀ, ਬਟ ਹਮਾਰੀ ਫੀਸ ਚੀਟੀ ਜਿਤਨੀ ਨਹੀਂ ਹੈ, ਸਬਕੇ ਲੀਏ ਫਲੈਟ ਫੀਸ ਹੈ ਹਮਾਰੀ ਚੀਟੀ ਜਿਤਨੀ। ਤੋ ਇਸਮੇਂ ਹਮਾਰੀ ਫੀਸ ਕਿਤਨੀ, $199-499, ਕਾਮ ਹੋਣੇ ਕੇ ਬਾਅਦ ਆਪਨੇ ਆਪਣੀ ਇਮਾਨਦਾਰੀ ਸੇ ਦੇਣੀ ਹੈ, ਕਿਉਂ ਫੰਡਿੰਗ ਕਿਸਕੇ ਅਕਾਊਂਟ ਮੇਂ ਆ ਰਹੀ, ਮੇਰੇ ਮੇਂ ਨਹੀਂ, ਆਪਕੇ ਅਕਾਊਂਟ ਮੇਂ ਆ ਰਹੀ। ਕਾਲ ਕਰੇਂ, ਆਫਿਸ ਆਏ ਨੰਬਰ 437-234-3175, 437-234-3175, 437-264-3175।
1: 437-234-3175, 437-234-3175 ਤੇ 437-264-3175 ਤੇ ਤੁਸੀਂ ਨਾਗਪਾਲ ਸਾਹਿਬ ਨਾਲ ਗੱਲਬਾਤ ਕਰ ਲਿਓ। ਤੁਹਾਨੂੰ ਇਹ ਨਾਲ ਹੀ ਦੇਖ ਕੇ ਦੱਸ ਦੇਣਗੇ ਕਿ ਭਾਈ ਤੁਹਾਡੀ ਫੰਡਿੰਗ ਤੁਹਾਨੂੰ ਕਿੰਨੀ ਮਿਲਣੀ ਆ, ਅਤੇ 30 ਦਿਨਾਂ 'ਚ ਵੀ ਮਿਲ ਸਕਦੀ ਆ, 60 'ਚ ਵੀ ਮਿਲ ਸਕਦੀ ਆ, 90 ਦਿਨਾਂ 'ਚ ਵੀ ਮਿਲ ਸਕਦੀ ਆ, ਮੋਸਟਲੀ 60 ਦਿਨਾਂ ਦੇ ਵਿੱਚ ਤੁਹਾਡੀ ਫੰਡਿੰਗ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਂਦੀ ਆ। ਇਹਨਾਂ ਨੂੰ $199 ਜਾਂ ਫਿਰ $499 ਦੇਣੇ ਆ। ਸੋ ਬਹੁਤ ਬਹੁਤ ਧੰਨਵਾਦ ਨਾਗਪਾਲ ਸਾਹਿਬ, ਥੈਂਕ ਯੂ ਵੈਰੀ ਮੱਚ।
4: ਥੈਂਕ ਯੂ ਵੈਰੀ ਮੱਚ,
1: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ। ਅੱਜ ਸਰੋਂ ਦਾ ਸਾਗ, ਮੱਕੀ ਦੀ ਰੋਟੀ ਅਤੇ ਲੱਸੀ ਦਾ ਗਲਾਸ ਸਪੈਸ਼ਲ ਕਿੱਥੋਂ ਮਿਲਣਾ? ਉਹ ਮਿਲਣਾ ਤੁਹਾਨੂੰ ਸਵੀਟ ਸਵੀਟ ਸਵੀਟ ਮਹਿਲ ਤੋਂ।
5: ਰੋਕੀ, ਤੂੰ ਆਪਣੀ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
6: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ insuranceforyou.ca।

0: ਟੋਰਾਂਟੋ ਦੀ ਧਰਤੀ ਤੇ ਵਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਆਰ

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਿਮੜੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011, 905-239-7711, ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫਰੂਟ ਮਿਲਦਾ ਹੈ। ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬਰੈਂਪਟਨ, 9985 ਮਕਵੀਨ ਡਰਾਈਵ ਬਰੈਂਪਟਨ, 1465 ਮੇਫੀਲਡ ਰੋਡ ਬਰੈਂਪਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, 600 ਹੈਸਪਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।

0: ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਇਸ ਸਮੇਂ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨੂੰ ਔਨ ਕਰ ਚੁੱਕੇ ਹੋ। ਚਲੋ AM 5:30 ਤੋਂ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ, ਅਤੇ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਤੁਹਾਡੇ ਨਾਲ ਰਹੇਗੀ।
1: ਜੀ, ਨਾਲ ਸਾਥ ਦੇ ਰਹੀ ਹੈ ਮੈਂ ਮਨਪ੍ਰੀਤ ਕੌਰ ਤੂਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਬਿਲਕੁਲ, ਤੁਹਾਡਾ ਅਤੇ ਸਾਡਾ ਸਾਥ ਜਿਵੇਂ ਹਰ ਰੋਜ਼ 3 ਘੰਟੇ ਦਾ ਹੁੰਦਾ, ਉਹਦੇ ਵਿੱਚੋਂ 1 ਘੰਟਾ ਤੁਹਾਡਾ ਸਾਥ ਸਾਡੇ ਦੋਨਾਂ ਦੇ ਨਾਲ ਰਹੇਗਾ, ਅਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਆਪਣੀ ਤੁਹਾਡੇ ਨਾਲ ਸਾਂਝ ਪਾਉਣਗੇ 2 ਘੰਟਿਆਂ ਦੇ ਲਈ। ਅਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਜ਼ਰੂਰ ਪਾ ਸਕਦੇ ਹੋ ਸਾਡੇ ਨਾਲ ਗੱਲਬਾਤ ਕਰਕੇ। ਸਟੂਡੀਓ ਦਾ ਨੰਬਰ 905-564-4444, 905-564-6444 ਇੱਕੋ ਸਟੂਡੀਓ ਦਾ ਨੰਬਰ ਹੁੰਦਾ ਜਿੱਥੇ ਤੁਹਾਡੀ ਸਾਡੀ ਗੱਲਬਾਤ ਹੁੰਦੀ ਹੈ। ਅਤੇ ਨਾਲ ਹੀ ਤੁਸੀਂ ਪ੍ਰੋਗਰਾਮ ਨੂੰ ਸੁਣ ਵੀ ਸਕਦੇ ਹੋ ਆਪਣੇ ਫੋਨ ਦੇ ਉੱਪਰ। ਨੰਬਰ 1 ਡਾਇਲ ਕਰੋ 416-477-2040, 416-477-2040, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਅਤੇ ਨਾਲ ਹੀ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ, ਗੂਗਲ 'ਤੇ ਤੁਸੀਂ ਸਰਚ ਕਰੋ ਦੇਸ਼ ਪ੍ਰਦੇਸ਼ TV.com ਜਾਂ ਫਿਰ ਦੇਸ਼ ਪ੍ਰਦੇਸ਼ Radio.com ਤੁਸੀਂ ਭਰੋਂਗੇ ਅਤੇ ਤੁਸੀਂ ਸਾਡੀ ਵੈਬਸਾਈਟ 'ਤੇ ਪਹੁੰਚੋਗੇ। ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ, ਆਵਾਜ਼ ਵੀ ਸੁਣ ਸਕਦੇ ਹੋ। ਅਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਦੇਸ਼ ਪ੍ਰਦੇਸ਼ ਨੂੰ ਟਿਊਨ ਕਰ ਸਕਦੇ ਹੋ ਅਤੇ ਸਾਡੇ ਨਾਲ ਜੁੜ ਕੇ ਰਹੋ ਪੂਰੇ 6 ਵਜੇ ਤੱਕ।
0: ਜੂਨ ਮਹੀਨੇ ਦੀ ਅੱਜ 9 ਤਾਰੀਖ ਹੈ
1: ਜੀ,
0: ਅਤੇ ਦਿਨ ਹੈ ਅੱਜ ਮੰਗਲਵਾਰ, ਅਤੇ ਕੱਲ੍ਹ ਨੂੰ ਫਿਰ ਬੁੱਧਵਾਰ ਜੀ। ਤੋ ਮੰਗਲਵਾਰ ਦੇ ਦਿਨ ਦੇ ਵਿੱਚ ਜੀ ਆਇਆਂ ਨੂੰ ਸਭ ਨੂੰ, ਅਤੇ ਕਿਉਂ ਨਾ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰੀਏ।
1: ਜੀ ਬਿਲਕੁਲ, ਭਾਈ ਜਸਕਰਨ ਸਿੰਘ ਜੀ ਦੀ ਆਵਾਜ਼ 'ਚ ਬਹੁਤ ਮਿੱਠਾ ਇੱਕ ਸ਼ਬਦ ਆਪਾਂ ਸਰਵਣ ਕਰਦੇ ਹਾਂ ਅਤੇ ਫਿਰ ਵਾਪਸ ਆਵਾਂਗੇ ਪ੍ਰੋਗਰਾਮ ਦੇ ਵਿੱਚ, ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ। ਸਭ ਨੂੰ ਜੀਆਂ ਨੂੰ ਔਰ ਮਨਪ੍ਰੀਤ, ਆਪਣੇ ਸ਼ਹਿਰ ਦੇ ਵਿੱਚ ਨਾ ਆਹ ਵੀਕਿੰਡ ਦੇ ਰੌਣਕਾਂ ਪੂਰੀਆਂ ਹੋਣੀਆਂ। ਉਹਦਾ ਕਾਰਨ ਇਹ ਆ ਕਿ ਫੀਫਾ ਆਦਿ ਜਿਹੜੀ ਕੀ ਨਾ ਫੀਫਾ ਜਿਹੜੀ ਟਰੋਫੀ ਹੈਗੀ ਆ ਵਰਲਡ ਹੈ ਅਤੇ ਉਹ ਪਹੁੰਚ ਗਈ ਆ ਕੱਲ੍ਹ ਬਾਸਨੀਆ ਤੋਂ ਪਹੁੰਚੀ ਆ ਏਅਰਪੋਰਟ ਤੋਂ, ਫਿਰ ਲੈ ਕੇ ਗਏ ਉਹਨੂੰ ਪੂਰਾ ਬੱਸ ਦੇ ਵਿੱਚ। ਅਤੇ ਕਿਉਂਕਿ ਆਪਣੇ 13 ਤਰੀਕ ਨੂੰ ਹੋਣਾ ਮੈਚ ਵੈਨਕੂਵਰ ਦੇ ਵਿੱਚ, ਉਦੋਂ ਪਹਿਲਾਂ ਇੱਥੇ ਮੈਚ ਵੀ ਹੈਗਾ ਹੈ ਨਾ, 11 ਤੋਂ ਸ਼ੁਰੂ ਹੋਣੀ ਆਪਣੇ ਮੈਚ ਸ਼ੁਰੂ ਜੂਨ ਤੋਂ, ਅਤੇ ਜਿਹੜੇ ਫਾਈਨਲ ਮੈਚ ਹੋਣੇ ਨੇ ਫਿਰ ਕੁਝ ਅਮੈਰੀਕਾ ਦੇ ਵਿੱਚ ਵੀ ਹੋਣੇ ਆ। ਕੁੱਲ ਮਿਲਾ ਕੇ ਦੇਖਦੇ ਕਿ ਅਮੈਰੀਕਾ 'ਚ ਥੋੜ੍ਹੀ ਜਿਹੀ ਸੱਸੂ ਪੰਜੀ 'ਚ ਪਈ ਪਈ ਆ, ਅਤੇ ਕਈਆਂ ਨੂੰ ਵੀਜ਼ਾ ਮਿਲਿਆ ਜਾਂ ਨਹੀਂ ਮਿਲਿਆ, ਸਾਊਥ ਅਫਰੀਕਾ ਸ਼ਾਇਦ ਮਿਲ ਗਿਆ ਹੋਵੇ, ਕਈ ਕੰਟਰੀਆਂ ਦੇ ਨਾਲ ਵੀਜ਼ੇ ਰੱਦ ਰੁੱਦ ਕੀਤੇ ਹੋਏ ਸੀਗੇ। ਕੁੱਲ ਮਿਲਾ ਕੇ ਇੱਕ ਬੜਾ ਵਧੀਆ ਇੰਟਰਸਟਿੰਗ ਜਿਹਾ ਹੋਊਗਾ। ਪਰ ਨਾਲ ਦੀ ਨਾ ਖਬਰ ਇਹ ਆ ਰਹੀ ਆ, ਜਿਹੜੇ ਕੈਨੇਡੀਅਨ ਹੋਟਲ ਭਾਈਚਾਰਾ ਹੈਗਾ ਉਹ ਵੀ ਬੰਦੀ ਦਾ ਸ਼ਿਕਾਰ ਹੋਇਆ ਆ, ਅਤੇ ਹੋ ਸਕਦਾ ਕਿ ਫੀਫਾ ਗੇਮ ਨਾਲ ਥੋੜ੍ਹਾ ਜਿਹਾ ਬੂਸਟ ਮਿਲ ਜੇ ਅਤੇ ਲੋਕਾਂ ਨੂੰ ਥੋੜ੍ਹਾ ਜਿਹਾ, ਕਿਉਂਕਿ ਜਿਹੜੇ ਬਾਹਰੋਂ ਲੋਕ ਆਉਣਗੇ ਆਪਣੇ ਟੋਰਾਂਟੋ ਦੇ ਵਿੱਚ ਵੀ ਵੈਨਕੂਵਰ ਦੇ ਵਿੱਚ ਵੀ, ਉਹਦੇ ਨਾਲ ਹਲਾਰਾ ਤਾਂ ਬਿਲਕੁਲ ਨਾ ਕੁਛ
1: ਜੀ ਬਿਲਕੁਲ ਹਾਂਜੀ
0: ਜਿਹੜੇ ਪ੍ਰਾਂਤ ਦੇਸ਼ ਪ੍ਰਦੇਸ਼ ਨੂੰ ਜੁੜਿਆ। ਜੀ
1: ਜੀ, ਪੰਜਾਬੀ ਬਾਈ ਨੇਚਰ ਤੁਸੀਂ ਜ਼ਰੂਰ ਇੱਕ ਚੱਕਰ ਲਗਾਓ, ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਤੁਹਾਡੇ ਲਈ ਐਵਰੀ ਡੇ ਓਪਨ ਨੇ, ਅਤੇ ਤੁਸੀਂ ਇਹਨਾਂ ਦੇ ਕੋਲੋਂ ਸ਼ੁੱਧ ਖੋਏ ਦੀਆਂ ਮਿਠਾਈਆਂ ਲੈ ਕੇ ਆਓ, ਦੇਸੀ ਘਿਓ ਵਾਲੀਆਂ ਜਲੇਬੀਆਂ ਜਿਹੜੀ ਕਿ ਐਵਰੀ ਡੇ ਲਾਈਵ ਤੁਹਾਡੇ ਲਈ ਕੱਢਦੇ ਨੇ, ਉਹ ਤੁਸੀਂ ਐਵਰੀ ਡੇ ਸ਼ਾਮ ਨੂੰ ਜਾ ਕੇ ਲੈ ਕੇ ਆ ਸਕਦੇ ਹੋ ਉਹਨਾਂ ਦੇ ਕੋਲੋਂ, ਅਤੇ ਸਾਰੀਆਂ ਲੋਕੇਸ਼ਨਸ 'ਤੇ ਤੁਹਾਨੂੰ ਅਵੇਲੇਬਲ ਮਿਲਣਗੀਆਂ। ਅਤੇ ਪੰਜਾਬੀ ਬਾਈ ਨੇਚਰ ਦਾ ਖਾਣਾ ਤੁਹਾਨੂੰ ਪਤਾ ਕਿ ਬਹੁਤ ਲਾਜਵਾਬ ਆ, ਚਾਹੇ ਤੁਸੀਂ ਵੈਜੀਟੇਰੀਅਨ ਹੋ ਚਾਹੇ ਤੁਸੀਂ ਨੋਨ ਵੈਜ ਖਾਣ ਦੇ ਵਿੱਚ ਆਪਣਾ ਪਸੰਦ ਕਰਦੇ ਹੋ, ਬਟ ਤੁਸੀਂ ਇਹਨਾਂ ਦੇ ਕੋਲੋਂ ਸਾਰਾ ਕੁਛ ਹੀ ਬਹੁਤ ਹੀ ਵਧੀਆ ਬਹੁਤ ਬੜਾ ਹੀ ਲਾਜਵਾਬ ਲੈ ਸਕਦੇ ਹੋ, ਅਤੇ ਐਵਰੀ ਡੇ ਬੈਠ ਕੇ ਡਾਈਨ ਇਨ ਕਰੋ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ 'ਤੇ, ਬਹੁਤ ਕਮਾਲ ਦੀ ਤੁਹਾਨੂੰ ਡਾਈਨ ਇਨ ਐਕਸਪੀਰੀਅੰਸ ਹੋਏਗਾ, ਅਤੇ ਨਾਲ ਦੀ ਨਾਲ ਹੀ ਤੁਸੀਂ ਟੇਕਆਊਟਸ ਵੀ ਲੈ ਕੇ ਆ ਸਕਦੇ ਹੋ। ਪਹਿਲੀ ਲੋਕੇਸ਼ਨ 888 ਦ ਗੋਰ ਰੋਡ, ਯੂਨਿਟ ਨੰਬਰ 57 ਬਰੈਂਪਟਨ ਦੇ ਵਿੱਚ, ਗੋਰ ਐਂਡ ਬਨੇਜ਼ਰ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ, ਯੂਨਿਟ ਨੰਬਰ 1 ਬਰੈਂਪਟਨ ਦੇ ਵਿੱਚ, ਬੋਬੇਡ ਐਂਡ ਏਅਰਪੋਰਟ ਰੋਡ ਦੀ ਇੰਟਰਸੈਕਸ਼ਨ 'ਤੇ। ਤੀਸਰੀ ਲੋਕੇਸ਼ਨ 58 ਕੁਐਰੀ ਐਜ ਡਰਾਈਵ, ਬੋਬੇਡ ਐਂਡ ਹਰਨਟਾਰੀਓ ਦੇ ਉੱਪਰ ਨੇ। ਅਤੇ ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11 ਬਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ 'ਤੇ ਨੇ। ਅਤੇ ਸਾਰੀਆਂ ਲੋਕੇਸ਼ਨਸ 'ਤੇ ਤੁਸੀਂ ਜਾ ਸਕਦੇ ਹੋ, ਡਾਈਨ ਇਨ ਕਰੋ, ਟੇਕਆਊਟਸ ਲੈ ਕੇ ਆਓ, ਬੜਾ ਲਾਜਵਾਬ ਖਾਣਾ ਇਹਨਾਂ ਦਾ ਹੁੰਦਾ ਆ। ਅਤੇ ਪੰਜਾਬੀ ਬਾਈ ਨੇਚਰ ਦੀ ਨੰਬਰ 1 ਕੇਟਰਿੰਗ ਕਰਵਾਓ, ਆਪਣੇ ਘਰਾਂ 'ਚ ਕੋਈ ਵੀ ਗੈਟ ਟੂਗੈਦਰ ਕਰ ਰਹੇ ਹੋਵੋ, ਜਾਂ ਕਿਸੇ ਦਾ ਘਰ 'ਚ ਕੋਈ ਵਿਆਹ ਸ਼ਾਦੀ ਦਾ ਇਵੈਂਟ ਹੈ, ਤੁਸੀਂ ਭਾਜੀ ਤਿਆਰ ਕਰਵਾਉਣੀ ਹੋਵੇ ਜਾਂ ਤੁਸੀਂ ਆਪਣੀ ਕੇਟਰਿੰਗ ਕਰਵਾਉਣੀ ਹੈ, ਤਾਂ ਬਹੁਤ ਨੰਬਰ 1 ਕੇਟਰਿੰਗ ਕਰਦੇ ਨੇ ਪੰਜਾਬੀ ਬਾਈ ਨੇਚਰ ਵਾਲੇ।
0: ਸਿਟੀ ਆਫ ਬਰੈਂਪਟਨ ਵੱਲੋਂ ਮੈਸੇਜ ਆ ਕਿ ਜਿਹੜੀਆਂ ਗਰਮੀਆਂ ਰੁੱਤ ਦੇ ਸਪਰਿੰਗ ਸੀਜ਼ਨ ਦੇ ਹੈਗਾ ਪੂਰਾ, ਇਹਦੇ ਦੇ ਕੁਝ ਮਤਲਬ ਬਾਇਲੋਜ਼ ਨੇ, ਉਹਨਾਂ ਦਾ ਖਿਆਲ ਰੱਖੋ। ਅਤੇ ਤੁਸੀਂ brampton.ca/bylaws ਜਾ ਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ। ਇੱਕ ਤਾਂ ਉਹ ਕਹਿੰਦੇ ਕਿ ਆਪਸ ਵਿੱਚ ਭਾਈਚਾਰਾ, ਕਮਿਊਨਿਟੀਜ਼ ਨੂੰ ਸਟਰੋਂਗ ਰੱਖੋ ਇੱਕ ਦੂਜੇ ਨਾਲ, ਅਤੇ ਨਾਲ ਦੀ ਨਾਲ ਉਹ ਕਹਿੰਦੇ ਇਹਨੂੰ ਜਿਹੜੀ ਕਮਿਊਨਿਟੀ ਆਪਣੀ ਉਹਨੂੰ ਕਲੀਨ ਰੱਖੋ, ਜਿਹੜੇ ਪਾਰਕ ਵਗੈਰਾ ਹੈਗੇ ਆ, ਜਿਹੜਾ ਗਾਰਬੇਜ ਆ ਬੈਨ ਦੇ ਵਿੱਚ ਪਾਓ, ਔਰ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਹੈ ਕਿ ਸਾਈਡ ਵਾਕ ਨੂੰ ਵਿਹਲੇ ਰੱਖੋ, ਜਿਹੜੀਆਂ ਬਾਈਕ ਲਾਈਨਸ ਨੇ ਉਹ ਵੀ ਕਲੀਅਰ ਰੱਖੋ
1: ਜੀ।
0: ਡਿਸਪੋਜ਼ੇਬਲ ਤਾਂ ਕਈ ਵਾਰੀ ਕਿਤੇ ਬਾਹਰ ਜਾ ਕੇ ਸੁੱਟੇ ਹੋਣੇ ਤੁਸੀਂ, ਹਾਂਜੀ ਸੋਬਰ ਸਾਹਿਬ ਜੀ, ਉਹ ਕਹਿੰਦੇ ਨਹੀਂ ਅਸੀਂ ਚੱਕਾਂਗੇ, ਤੁਸੀਂ ਉਹਦਾ ਪ੍ਰੋਪਰ ਤੁਸੀਂ ਕਾਲ ਕਰ ਸਕਦੇ 311 'ਤੇ ਜਾ ਕੇ ਕਿ ਉਹ ਟਰੱਕ ਸਪੈਸ਼ਲ ਹੁੰਦੇ ਅਤੇ ਘਰ ਨੂੰ ਜਿਹੜਾ ਘਰ ਇਸ ਤਰ੍ਹਾਂ ਦਾ ਘਰ ਵੀ ਹੁੰਦਾ, ਸੜਕਾਂ 'ਤੇ ਜੰਪ ਨਾ ਕਰੋ, ਕਿਸੇ ਪ੍ਰੋਪਰਟੀ 'ਚ ਜੰਪ ਨਹੀਂ ਕਰਦਾ, ਉਹਦਾ ਤੁਹਾਨੂੰ ਵੱਡੀ ਟਿਕਟ ਵੀ ਮਿਲ ਸਕਦੀ ਆ
1: ਜੀ।
0: ਅਤੇ ਨਾਲ ਦੀ ਨਾਲ ਕਹਿੰਦੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਗੱਡੀਆਂ ਸਾਈਡ 'ਤੇ ਪਾਰਕ ਨਾ ਕਰੋ 1 ਘੰਟੇ ਦੇ ਵਿੱਚ, ਬਟ ਮੀਨ ਜਾਂ ਫਿਰ ਪਰਮਿਟ ਲੈ ਕੇ ਤੁਸੀਂ ਪਾਰਕ ਕਰੋ
1: ਜੀ,
0: ਅਤੇ ਤੁਸੀਂ ਕਮਿਊਨਿਟੀ ਨੂੰ ਸੇਫ ਰੱਖੋ
1: ਜੀ। ਬਿਲਕੁਲ, ਅਤੇ ਸਟੂਡੀਓ ਨੰਬਰ 905-564-4444, 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਜ਼ਰੂਰ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ ਇਸੇ ਨੰਬਰ 'ਤੇ ਕਾਲ ਕਰਕੇ।
0: ਬਿਲਕੁਲ, ਮੰਗਲਵਾਰ ਦਾ ਦਿਨ ਹੈ, ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਇਸ ਤਰ੍ਹਾਂ ਹੀ, ਨਾਲ ਹੀ ਮਿੱਠਾ ਮਿੱਠਾ ਗੀਤ ਸੰਗੀਤ, ਅਤੇ ਕੁੱਲ ਮਿਲਾ ਕੇ ਅਸੀਂ ਤੁਹਾਡੇ ਨਾਲ ਘੰਟਾ ਲਗਾਵਾਂਗੇ
1: ਜੀ।
0: ਉਸ ਤੋਂ ਬਾਅਦ ਫਿਰ ਸਮਰਾਜ ਦੋਹਰੇ ਆਉਣਗੇ ਠੀਕ ਸ਼ਾਮ ਦੇ 6 ਵਜੇ ਤੱਕ, ਉਹ ਆਪਣੀ ਸਾਂਝ ਪਾਉਣਗੇ। ਉਹਦੇ ਵਿੱਚ ਇਹ ਹੁੰਦਾ ਕਿ ਕੈਨੇਡਾ ਦੀਆਂ ਜਿਹੜੀਆਂ ਲੋਕਲ ਇੱਥੋਂ ਦੀ ਨੌਰਥ ਅਮੈਰੀਕਾ ਜਿੰਨੀਆਂ ਵੀ ਖਬਰਾਂ ਹੁੰਦੀਆਂ ਵਿਸਥਾਰ ਪੂਰਵ ਹੁੰਦੀਆਂ, ਨਾਲ ਤੁਹਾਡੇ ਮਨਪਸੰਦ ਦਾ ਗੀਤ ਸੰਗੀਤ।
1: ਬਿਲਕੁਲ,
0: ਆਪਾਂ ਗੀਤ ਵਧੀਆ ਲਾਇਆ, ਇੱਕ ਗੀਤ ਲਾਈਏ ਵਧੀਆ
1: ਜੀ। ਬਿਲਕੁਲ ਬਿਲਕੁਲ, ਅਮਰਿੰਦਰ ਗਿੱਲ ਦੀ ਆਵਾਜ਼ 'ਚ ਆਪਾਂ ਗਾਣਾ ਸੁਣਾਉਂਦੇ ਤੁਹਾਨੂੰ,
0: ਬੜਾ ਮਿੱਠਾ ਜਿਹਾ ਗੀਤ ਆ, ਮੈਂ ਚਾਹੁੰਦਾ ਮਿੱਠਾ ਮਿੱਠਾ ਗੀਤ ਹੋਵੇ ਹੈ ਨਾ, ਸਵੀਟ ਸਵੀਟ, ਤੁਹਾਡੇ ਬਾਅਦ ਚੰਗਾ ਲੱਗੂਗਾ। ਮੰਗਲਵਾਰ ਦਾ ਦਿਨ ਆ, ਵੀਕਡੇਜ਼ ਦਾ ਦਿਨ ਹੈ ਨਾ
1: ਜੀ,
0: ਪ੍ਰਾਂਤ ਦੇਸ਼ ਪ੍ਰਦੇਸ਼।

0: बड़ा ब्यूटीफुल सॉन्ग गाउंदे रहो अमरिंदर गिल जी, क्या बात है, बड़ी इन्नी मिठी आवाज ना गाउंदे यार।
1: बिल्कुल हां जी,
0: अपन बहुत देर बाद गीत लाया है ना।
1: हां जी हां जी,
0: ते गुलाब रंगी एक टाइटल बड़ा प्यारा है ना,
1: दैट गर्ल
0: है, दैट टाइटल की बैठ गया
1: दैट गर्ल,
0: ओ दैट गर्ल, मैं कहा बैठ तो हो नहीं सकती, तो गुलाब रंगी कहता
1: दैट गर्ल,
0: दैट गर्ल, ओके। मैनू टाइटल नहीं पता कि सॉन्ग दा ना
1: जी,
0: ते कई बार यार ना बीच सुनते होने गड्डी च भी लगे होंगे अपने ना, ते चलते चलते रहते हैं।
1: हां जी,
0: जिहड़े भरा देश परदेस नाल जुड़े हुए दोस्तों, लो फिर आपां जानकारी दीए, आर आर ए वी बिल्डिंग एंड फैब्रिकेशन इंक वाले ने, ये ना रेजिडेंशियल ते कमर्शियल कनेडियन बिल्डिंग ब्यूरो दे सर्टिफाइड ने, माहर ने, लाइसेंस कैरी करते ने, डिजाइनर फेंसी गेट लगाओ घर के मूहरे, बड़ी सोहनी प्राइस दे विच ਉਹਨੂੰ ਲੋਕ ਵੀ ਲੱਗੇਗਾ ਅਤੇ ਗੱਡੀਆਂ ਜਾਣੀ ਚੋਰੀ ਹੋਣ ਤੋਂ ਵੀ ਚੋਰਾਂ ਤੋਂ ਬਚੋਗੇ ਤੁਸੀਂ, ਕਿ ਨਾਲ ਦੀ ਨਾਲ ਜਿੰਨਾ ਵੀ ਤੁਹਾਡਾ ਬਾਗਲਾ ਕਰ ਦੇਣਗੇ ਸਾਈਡ ਦੇ ਉੱਤੇ ਡਰਾਈਵੇ ਦੇ ਉੱਤੇ ਫੈਂਸ ਲਗਾ ਕੇ, ਕੈਨਪੀ ਵੀ ਲਾਉਂਦੇ ਨੇ ਇਹ, ਅਤੇ ਕਸਟਮ ਮੈਟਲ ਰੇਲਿੰਗ ਲਗਾਈਆਂ ਜਾਂਦੀਆਂ ਨੇ
1: ਜੀ।
0: ਔਨ ਸਾਈਡ ਬਿਲਡਿੰਗ ਕਿਸੇ ਚੀਜ਼ ਦੀ ਹੈਗੀ ਆ, ਜਿਵੇਂ ਕਿ ਬੀਮ ਪੋਸ ਦੀ ਬਿਲਡਿੰਗ ਹੋ ਗਈ, ਔਰ ਇਹ ਖਾਸ ਕਰਕੇ ਚੇਨ ਲਾਈਨ ਫੈਂਸਿੰਗ ਕਰਦੇ ਨੇ, ਹੈ ਨਾ
1: ਜੀ,
0: ਅੱਜ ਕੱਲ੍ਹ ਕਾਫੀ ਰਿਵਾਜ ਆ ਚੇਨ ਲਾਈਨ ਫੈਂਸਿੰਗ ਕਰਾਉਣ ਦਾ ਘਰਾਂ ਦੇ ਵਿੱਚ, ਤੋ ਇਨਸਾਈਡ ਅਤੇ ਆਊਟਸਾਈਡ ਸਟੇਅਰ ਦਾ ਕੰਮ ਵੀ ਕੀਤਾ ਜਾਂਦਾ ਰੇਲਿੰਗ ਦਾ, ਅਤੇ ਮੋਰੋਂ ਸਟਰੇਂਜਰ ਫੈਬਰੀਕੇਸ਼ਨ ਬੈਲਡ ਰਿਪੇਅਰ ਦਾ ਕੰਮ ਕਰਦੇ ਨੇ ਰਵਨੀਤ ਸਿੰਘ ਹੋਰੀ, ਬੜੇ ਮਾਹਰ ਬੰਦੇ ਨੇ ਇਹ, ਤੁਸੀਂ ਇਹਨਾਂ ਨੂੰ ਕਾਲ ਕਰ ਲਓ, ਨੰਬਰ ਦਿੰਦੇ ਹਾਂ 226 978 4275
1: ਜੀ,
0: 226 978 4275 ਇਹਨਾਂ ਦਾ ਟੈਲੀਫੋਨ ਨੰਬਰ ਹੈ
1: ਜੀ। ਕੈਨੇਡੀਅਨ ਮੇਡ ਬੈਡਰੂਮ ਸੈਟਸ ਐਂਡ ਮੈਟਰਸਿਸ ਵੀ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਪ੍ਰੋਵਾਈਡ ਕਰਦੇ ਨੇ। ਜੇ ਤੁਸੀਂ ਲੈਦਰ ਦੇ ਸੋਫੇ ਬਣਾਉਂਦੇ ਨੇ ਉਹਦੇ ਵਿੱਚ ਵੀ ਤੁਹਾਨੂੰ 50+ ਕਲਰ ਚੋਇਸਿਸ ਮਿਲਣਗੀਆਂ, ਅਤੇ ਤੁਸੀਂ ਇਹਨਾਂ ਦੇ ਕੋਲ ਪਹੁੰਚੋ, ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਇਹਨਾਂ ਦੇ ਕੋਲੋਂ ਵਧੀਆ ਡੀਲਸ ਦੇ ਉੱਪਰ ਲੈ ਕੇ ਆ ਸਕਦੇ ਹੋ। ਦੋਨਾਂ ਲੋਕੇਸ਼ਨ ਦੇ ਉੱਪਰ ਤੁਹਾਨੂੰ ਕਲੀਅਰੈਂਸ ਮਿਲੂਗੀ ਫਲੋਰ ਮਾਡਲਸ ਦੇ ਉੱਪਰ, ਅਪ ਟੂ 60% ਡਿਸਕਾਊਂਟ ਤੁਸੀਂ ਲੈ ਸਕਦੇ ਹੋ, ਅਤੇ ਨਾਲ ਤੁਸੀਂ ਦੇਸ ਪ੍ਰਦੇਸ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ, ਜ਼ਿਆਦਾ ਡਿਸਕਾਊਂਟ ਲਈ ਐਕਸਟਰਾ ਡਿਸਕਾਊਂਟ ਤੁਹਾਨੂੰ ਉਹਦੇ ਉੱਪਰ ਵੀ ਮਿਲਣਗੇ। ਅਤੇ ਨਾਲ ਹੀ ਮੈਂ ਦੱਸ ਦਿਆਂ ਕਿ ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, 120 ਡੈਲਟਾ ਪਾਰਕ ਬੁਲੇਵਰਡ ਐਂਡ 24 ਰੀਗਨ ਰੋਡ, ਦੋਨਾਂ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ। ਤੁਸੀਂ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ, ਅਤੇ ਜ਼ਰੂਰ ਤੁਸੀਂ ਨੰਬਰ ਨੋਟ ਕਰ ਲਓ, ਪਰਮਜੀਤ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ, 9058038056, 9058038056, ਜਾਂ ਫਿਰ 9057918056, 9057918056, ਇਹ ਦੋਨੇ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਦੇ ਨਾਲ। ਪਹਿਲੇ ਕਾਲਰ 9873 ਜੀ, ਸਤਿ ਸ਼੍ਰੀ ਅਕਾਲ
2: ਜੀ। ਮਨਪ੍ਰੀਤ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
2: ਸਿੱਧੂ ਭਾਈ ਕੋ ਵੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਨਿੱਘਾ ਸਵਾਗਤ। ਕੀ ਹਾਲ ਚਾਲ ਹੈ ਤੁਹਾਡੇ?
2: ਠੀਕ ਹੋ ਜੀ, ਸਭ ਠੀਕ ਠਾਕ ਹੈ ਨਾ?
0: ਚੜ੍ਹਦੀ ਕਲਾ, ਬਾਬੇ ਦੀ ਫੁੱਲ ਕਿਰਪਾ,
2: ਚੜ੍ਹਦੀ ਕਲਾ ਹੀ ਹੋਣੀ ਚਾਹੀਦੀ ਹੈ
0: ਜੀ। ਉਹ ਸੁਣਾਓ
2: ਜੀ, ਉਹ ਨੰਬਰ ਇਹ ਕਿ ਆਪ ਬੋਲ ਰਹੇ ਸੀ ਜੋ ਰੇਲਿੰਗ ਲਗਾਤੇ ਹੈ ਇਹ ਗਰੂ ਵਾਲੇ ਕੀ?
1: ਹਾਂ ਜੀ,
2: ਮੁਝੇ ਪਹਿਲੇ 3 ਨੰਬਰ ਲਿਖਣਾ ਭੁੱਲ ਗਿਆ ਮੈਂ, ਆਖਰ ਵਾਲੇ ਤੋਂ ਲਿਖੀ ਹੈ, ਉਹ ਨੰਬਰ ਦਾ ਰਿਪੀਟ ਕਰ ਦੇਣਾ।
0: ਏਰੀਆ ਕੋਡ 226। ਹਾਂ ਜੀ,
2: 226
0: ਨਹੀਂ, 226, 226 ਹਾਂ ਜੀ, 978
2: ਜੀ ਜੀ
0: 4275, ਠੀਕ ਹੈ
2: ਜੀ, ਠੀਕ ਹੈ, ਓਕੇ, ਥੈਂਕ ਯੂ ਜੀ,
0: ਥੈਂਕ ਯੂ ਜੀ। ਔਰ ਇਹਨਾਂ ਦਾ ਕੋਈ ਗੀਤ ਸੁਣਾ ਦਿਆਂਗੇ, ਇੱਕ ਨਾ ਗੀਤ ਦੀ ਫਰਮਾਇਸ਼ ਕੇ ਬੜਾ ਕਰਦੇ ਹੁੰਦੇ ਆ, ਕਿਹੜੀ ਹੈਗੀ ਫਿਲਮ, ਅੱਖੀਓ ਕੇ ਜੋ ਰੁੱਖੋ ਸੀ, ਕੋਈ ਹਿੱਸੇ ਆਪਣੇ ਆਪ ਸੁਣਾ ਦਿੰਦਾ ਹੈ ਨਾ, ਹਿੰਦੀ ਕਿਹਾ ਮੈਂ ਲੱਭ ਰਿਹਾ ਸੀ, ਹਿੰਦੀ ਕੀ ਸੁਣਾਈ ਹੈ, ਤੋ ਬੜਾ ਪਿਆਰੀ ਮੂਵੀ ਆ, ਮੈਨੂੰ ਨਾ ਖੁਦ ਦੇਖਣ ਦਾ ਮੌਕਾ ਮਿਲਿਆ
1: ਜੀ,
0: ਤੇ ਮੇਰੀ ਵੱਲ ਨਾ ਯਾਦ ਵੀ ਜੁੜੀ ਹੋਈ ਹੋਊਗੀ ਕਾਫੀ, ਲੁਧਿਆਣੇ ਦੋਸਤਾਂ ਨਾਲ ਦੇਖੀ ਸੀ, ਹੁਣ ਤਾਂ ਪਤਾ ਨਹੀਂ ਕਿੱਥੇ ਹੋਣਗੇ, ਦੁਨੀਆਂ ਮਿਲੇ ਨਹੀਂ ਕਦੇ ਅਸੀਂ ਇਕੱਠੇ
1: ਜੀ ਜੀ,
0: ਤੇ ਉਹ ਇਕੱਠੇ ਹੋ ਕੇ ਮੂਵੀ ਦੇਖੀ ਸੀ, ਬੜੀ ਉਹ ਟਾਈਮ ਹੁੰਦਾ ਸੀਗਾ ਕਿ ਪਹਿਲਾ ਸ਼ੋਅ ਦੇਖਣਾ,
1: ਹਾਂਜੀ,
0: ਤੇ ਜਾਣਾ ਵੀ ਬਾਕਸ ਦੇ ਵਿੱਚ ਆ ਜਾਂ ਬਾਲਕੋਨੀ ਜਿਹੀ ਸੀਟ ਲੈਣੀ ਆ ਨਾ, ਉਦੋਂ ਇਹ ਹੁੰਦਾ, ਹੁਣ ਤਾਂ ਇਹ ਸੇਮ ਹੀ ਲੈਵਲ ਹੈਗਾ ਸਾਰੇ ਪਾਸੇ,
1: ਹਾਂਜੀ,
0: ਪਹਿਲਾ ਸ਼ੋਅ ਦੇਖਣਾ ਹੁੰਦਾ ਸੀਗਾ ਤੇ ਫਿਰ ਕਈ ਵਾਰੀ ਤੁਸੀਂ ਉਦੋਂ ਪੜ੍ਹਦੇ ਇਕੱਠੇ ਮੁੜ ਕੇ ਕਦੇ ਮੁਲਾਕਾਤਾਂ ਨਹੀਂ ਹੁੰਦੀਆਂ ਤੇ ਅਸੀਂ ਉਹ ਮੂਵੀ ਦੇਖੀ ਸੀ ਥੀਏਟਰ ਦੇ ਵਿੱਚ
1: ਜੀ
0: ਰਣਜੀਤਾ ਲੜਕੀ ਸੀ ਵਿੱਚ ਸਚਿਨ ਜਿਹੜਾ ਥੋੜੀ ਜਿਹੀ ਮੂਵੀ 'ਚ ਆਇਆ ਸੀ ਮੁੰਡਾ ਜੰਗ ਜਿਹਾ ਸ਼ੋਲੇ 'ਚ ਵੀ ਆਇਆ ਸੀ ਇੱਕ ਛੋਟੇ ਜਿਹੇ ਕਿਰਦਾਰ ਦੇ ਵਿੱਚ ਕਾਫੀ ਮੂਵੀ ਕੰਮ ਕੀਤੇ ਵੈਸੇ ਤੇ ਉਹ ਵੀ ਇਹਦੇ ਵਿੱਚ ਹੀਰੋ ਸੀਗੇ ਚਲੋ ਐਨੀਵੇ ਹੁਣ ਮੈਂ ਗੱਲ ਕਰਾਂਗਾ ਕਿ ਵੈਸੇ ਤਾਂ ਆਪਾਂ ਦੇਖਦੇ ਹਾਂ ਕਿ ਸਾਰੀ ਦੁਨੀਆ ਹੀ ਦੇਖੋ ਇੱਕ ਤਾਂ ਬਸ ਐਂਟਰਟੇਨਮੈਂਟ ਚੱਲ ਰਹੀ ਆ ਫੀਫਾ ਗੇਮ ਸੋਕਰ ਦੇ ਦੀਵਾਨੇ ਇੰਨੇ ਆ ਲੋਕ ਔਰ ਖੇਡ ਵੀ ਯਾਰ ਮੈਂ ਕਹਿੰਦਾ ਮੈਚ ਦੇਖਦੇ ਨਾ ਜਦੋਂ
1: ਹਾਂਜੀ
0: ਇੰਨੇ ਹੁਨਰ ਕਈ ਜਿਹੜੇ ਹੈਗੇ ਨੇ ਪਲੇਅਰ
1: ਬਿਲਕੁਲ
0: ਜਦੋਂ ਗੋਲ ਕਰਦੇ ਆ ਨਾ ਪਰ ਇੱਥੇ ਜਿਹੜੇ ਮੈਚ ਹੋ ਰਹੇ ਨੇ ਆਪਣੇ ਬਹੁਤ ਲੋਕ ਸ਼ੌਕੀਨ ਨੇ ਆਪਣੀ ਕਮਿਊਨਿਟੀ ਬਹੁਤ ਦੇਖਦੀ ਆ ਆਈ ਨੋ ਨਾਲ ਦੀ ਨਾਲ ਲੋਕੀ ਉਲਝੇ ਵੀ ਹੋਏ ਆ ਕੈਨੇਡਾ ਕੀ ਗੱਲ ਸਾਰੀ ਦੁਨੀਆਂ ਉਲਝੀ ਹੋਈ ਆ ਆਰਥਿਕ ਤੰਗੀਆਂ ਦੇ ਉੱਧਰ ਵੀ ਧਿਆਨ ਹੁੰਦਾ ਲੋਕਾਂ ਦਾ ਪਰ ਫਿਰ ਵੀ ਸੋਕਰ ਤੁਸੀਂ ਇੰਜੋਏ ਕਰਨੀ ਆ ਸੋਕਰ ਹੁਣ ਆਪਣਾ ਵੀਕਐਂਡ ਜਿਹੜਾ ਆ ਗਿਆ ਆਪਣੇ ਸ਼ਹਿਰ ਦੇ ਵਿੱਚ ਪੂਰਾ ਚੱਲ ਵਧੀਆ ਰਹਿਣਾ ਹੈ ਨਾ 11 ਤੋਂ ਲੈ ਕੇ ਥੋੜ੍ਹਾ ਜਿਹਾ ਸ਼ੁਰੂ ਹੋ ਗਿਆ ਹੁਣ ਕੱਲ੍ਹ ਟਰੋਫੀ ਪਹੁੰਚ ਗਈ ਆ ਤੇ ਵੀਕਐਂਡ ਦੇ ਉੱਤੇ ਫਿਰ ਕੁਛ ਮੈਚ ਇੱਥੇ ਆਪਣੇ ਹੋਣੇ ਆ ਟੋਰਾਂਟੋ ਦੇ ਵਿੱਚ ਵੀ ਹੋਣੇ ਆ ਕਹਿੰਦੀ ਗੇਮ ਅਤੇ ਫਿਰ ਵੈਨਕੂਵਰ ਦੇ ਵਿੱਚ 13 ਹੋਣੀ ਆ ਅਤੇ ਕੁੱਲ ਬਣਾ ਕੇ ਸਕੈਜੂਲ ਬਣਾ ਲਓ ਆਪਦਾ ਜੇ ਤੂੰ ਜਾ ਕੇ ਦੇਖ ਸਕਦੇ ਹੋ ਡਾਊਨ ਟਾਊਨ ਦੇ ਫਿਰ ਹੈ ਨਾ ਬਸ ਤਾਂ ਜਿਹੜੀ ਉਹਨਾਂ ਨੇ ਨਾ ਪਤਾ ਕੀ ਲਾਇਆ ਬਈ ਉਹਨਾਂ ਨੇ ਲਿਖਿਆ ਹੋਇਆ ਵੀ ਆਹ ਡੇਟ ਤੋਂ ਲੈ ਕੇ ਜੂਨ ਤੋਂ ਲੈ ਕੇ ਜੇਕਰ ਤੁਸੀਂ ਡਾਊਨ ਟਾਊਨ ਜਾਣਾ ਜੇ ਪੂਲ ਕਰ ਲਓ ਤਾਂ ਬੈਟਰ ਆ
1: ਜੀ ਜੀ
0: ਕਿਉਂਕਿ ਉਹਨੂੰ ਪਤਾ ਵੀ ਗੇਮ ਕਰਕੇ ਨਾ ਕਾਫੀ ਰਸ਼ ਹੋਏਗਾ ਵੀ ਪੂਲਿੰਗ ਕਰ ਲਓ ਜਿਹੜੇ ਖਾਸ ਕਰਕੇ ਹੈਮਿਲਟਨ ਤੋਂ ਲੁਕੀ ਆਉਂਦੇ ਆ ਉੱਧਰ ਦੂਜੇ ਪਾਸੇ ਆਉਂਦੇ ਆ ਪਰ ਫਿਰ ਵੀ ਤੁਸੀਂ ਆਪਣੀ ਟੀਵੀ 'ਤੇ ਬਹਿ ਕੇ ਦੇਖਣਾ ਜਿਹੜੀ ਮੈਂ ਵੀ ਕਰਨਾ ਤੁਹਾਡਾ ਇੰਜੋਏ ਵੀਕਐਂਡ 'ਤੇ ਪੂਰੀ ਗੇਮ ਸਾਰੀਆਂ ਤੁਸੀਂ ਇੰਜੋਏ ਕਰਨੀਆਂ
1: ਜੀ
0: ਜਿਹੜੀ ਪ੍ਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ
1: ਜੀ
0: ਟੈਲੀਫੋਨ ਨੰਬਰ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ ਮਨੂ ਸ਼ਰਮਾ ਹੁਣ ਤਾਂ ਮੈਂ ਇੱਕ ਮੈਸੇਜ ਦੇ ਦਿਆਂ
1: ਹਾਂਜੀ
0: ਉਸ ਤੋਂ ਬਾਅਦ ਤੁਸੀਂ ਮੈਸੇਜ ਲੈ ਲਿਓ ਹੱਕਾ ਮਨੂ ਸ਼ਰਮਾ ਵੀ ਕਹਿੰਦੇ ਕਿ ਜਿਹੜੇ ਕਿ ਲੋਕ ਤੁਹਾਨੂੰ ਵੈਸੇ ਆਮ ਲੋਕਾਂ ਨੂੰ 35% ਡਿਸਕਾਊਂਟ ਦਵਾਉਣਗੇ
1: ਹਾਂਜੀ
0: ਉਹਦੇ ਵਿੱਚ ਇਹ ਕਿਹਾ ਕਿ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਕੋਈ ਵੀ ਇੰਸ਼ੋਰੈਂਸ ਡੀਲ ਕਰਾਉਣੀ ਤੁਸੀਂ ਜੇਕਰ ਤੁਸੀਂ ਉੱਥੇ ਤੁਹਾਨੂੰ 35% ਡਿਸਕਾਊਂਟ ਦੇਣਗੇ ਤੁਹਾਡੀ ਇੰਸ਼ੋਰੈਂਸ ਸਸਤੀ ਕਰ ਦੇਣਗੇ ਜੇਕਰ ਤੁਸੀਂ ਪ੍ਰੋਫੈਸ਼ਨਲ ਹੋ ਜਿਵੇਂ ਇੰਜੀਨੀਅਰ ਹੋ ਗਏ ਟੀਚਰ ਹੋ ਗਏ ਨਰਸਿਸ ਹੋ ਗਏ ਡਾਕਟਰ ਹੋ ਗਏ ਤਾਂ ਹੋਰ ਵੀ ਚੋਖਾ ਡਿਸਕਾਊਂਟ ਮਿਲੇਗਾ
1: ਜੀ
0: ਕਾਲ ਕਰ ਲਓ ਉਹਨਾਂ ਨੂੰ 2899529532 299 ਕਹਿੰਦੇ ਆਪਾਂ ਇਹਨੂੰ 289 ਨੂੰ ਇੰਗਲਿਸ਼ ਕਹਿਣਾ ਸੱਖ ਲੱਗਦਾ 289 ਨਾ
1: ਹਾਂਜੀ
0: ਤੈਨੂੰ ਔਖਾ ਲੱਗਦਾ 289 ਕਹਿਣਾ
1: 99
0: ਇੱਕ 799 ਹੁੰਦਾ ਉਹਦਾ ਵੀ ਪੰਗਾ ਪੈਂਦਾ ਕਈ ਵਾਰ ਕਰੂੰ 289-952-9532 ਨੰਬਰ ਨੇ ਇਹ ਤਾਂ ਕਾਲ ਕਰਕੇ ਹੋਰ ਜਾਣਕਾਰੀ ਲੈ ਲਓ ਅੱਛਾ ਆਪਾਂ ਗੀਤ ਸੰਗੀਤ ਵੀ ਨਾਲ ਗੱਲਬਾਤਾਂ ਵੀ ਕਰੀ ਜਾਣੀਆਂ ਹੈਗੀਆਂ ਕੁਛ ਸਾਡੀ ਇਹ ਆ ਕਿ ਤੁਹਾਡਾ ਜਿਹੜਾ ਸ਼ਾਮ ਦਾ ਵਕਤ ਆ ਵਧੀਆ ਅਸੀਂ ਤੁਹਾਡੇ ਨਾਲ ਵਧੀਆ ਬਿਤਾਈਏ ਕਿਉਂਕਿ ਅੱਗੇ ਜਾ ਕੇ ਸਮਰਾਜ ਸਿੱਧੂ ਹਰੀ ਨੇ ਪੂਰੀ ਨੌਲੇਜ ਦੀਆਂ ਖਬਰਾਂ ਵੀ ਲੈ ਕੇ ਆਉਣੀਆਂ ਬਹੁਤ ਢੇਰ ਸਾਰੀਆਂ ਅਤੇ ਅਸੀਂ ਇਸ ਘੰਟੇ ਨੂੰ ਥੋੜ੍ਹਾ ਜਿਹਾ ਬਣਾਉਂਦੇ ਹਾਂ ਥੋੜ੍ਹਾ ਜਿਹਾ ਦਿਲਚਸਪ ਜਿਹਾ ਅਤੇ ਟਿਕੜੀਜ਼ੀ ਜਿਹਾ ਥੋੜ੍ਹਾ ਜਿਹਾ ਲਾਈਟ ਜਿਹਾ ਕਿਉਂਕਿ ਇਸ ਸਮੇਂ ਬਹੁਤ ਲੋਕ ਕੰਮਾਂ ਤੋਂ ਵੀ ਆ ਰਹੇ ਹੋਣਗੇ ਭੁੱਖ ਭੁੱਖ ਲੱਗੀ ਉਹ ਵੀ ਦੱਸਾਂਗੇ ਕਿਤੇ ਕਿਤੇ ਕੀ ਸਪੈਸ਼ਲ ਲੱਗੇ ਨੇ ਤਾਂ ਕਿ ਤੁਸੀਂ ਆਪਣਾ ਕੋਈ ਵਧੀਆ ਜਿਹਾ ਇੱਕ ਤਾਂ ਮੈਂ ਥਾਲੀ ਖਵਾ ਦਿਆਂ ਸਾਰਿਆਂ ਨੂੰ ਜੇ ਹੁਣ ਸੁਣ ਲਓ ਭਾਈ ਲੰਘਦੇ ਕਰਦੇ ਨਾ ਤੁਸੀਂ ਇੰਡੀਅਨ ਫਰੂਟ ਲੈਂਡ ਦੇ ਅੰਦਰ ਜਾਵਲੇ ਜਾਓ ਅੰਦਰ ਇਹਨਾਂ ਦੀ ਵੈਜੀਟੇਰੀਅਨ ਥਾਲੀ ਮਿਲਦੀ ਆ 499 ਦੀ ਫੁੱਲੀ ਲੋਡਡ ਥਾਲੀ
1: ਬਿਲਕੁਲ
0: ਆਓ ਅਤੇ ਥਾਲੀ ਇਹ ਨਹੀਂ ਸਸਤੀ ਆਪਾਂ ਨੂੰ ਬੜੋ ਮਿਲ ਰਹੀ ਆ ਇਹ ਡੀਲ ਸਾਰਿਆਂ ਵਾਸਤੇ ਹੀ ਆ ਉਹ ਕਹਿੰਦੇ ਸਾਨੂੰ ਇਹ ਹੁੰਦਾ ਕਿ ਜਿਹੜੇ ਨਾ ਬੱਚੇ ਆ ਆਪਣੇ ਵਿਚਾਰੇ ਬੜੀ ਮਿਹਨਤ ਕਰਦੇ ਆ ਸਟੂਡੈਂਟ
1: ਹਾਂਜੀ
0: ਵੀ ਉਹਨਾਂ ਕੋਲ ਉਸ ਤਰ੍ਹਾਂ ਦੇ ਬਜਟ ਹੁੰਦਾ ਅਤੇ ਇੱਕ ਥਾਲੀ 'ਚ ਦੋ ਦੋ ਰੋਟੀਆਂ ਹੈਵੀ ਪੈ ਜਾਂਦੇ ਆ ਰਾਈਸ ਹੋ ਗਏ ਦੋ ਜਾਣੇ ਖਾ ਸਕਦੇ ਆ
1: ਬਿਲਕੁਲ ਹਾਂਜੀ
0: ਤਾਂ ਤੁਸੀਂ ਇਹ ਥਾਲੀ 499 'ਚ ਲਿਆ ਸਕਦੇ ਹੋ ਤੋ ਦੇਖਿਆ ਨਾ ਬਣ ਗਈ ਗੱਲ ਹੁਣ ਤੁਸੀਂ ਗੱਡੀ ਸੁਣ ਕੇ ਉੱਧਰ ਨੂੰ ਨੇੜਲੇ ਇੰਡੀਅਨ ਫੂਡ ਲੈਂਡ ਦੀ ਜਿਹੜੀ ਹੈਗੀ ਬ੍ਰਾਂਚ ਮੈਂ ਤੁਹਾਨੂੰ ਵੈਸੇ ਦੱਸ ਦਿੰਦਾ ਮੇਰੇ ਤਾਂ ਯਾਦ ਹੀ ਹੈਗੀਆਂ ਹਾਂਜੀ 33 ਫਾਰਲੀ ਗੁਲਫ ਦੇ ਵਿੱਚ 600 ਹੈਸਪਲੋ ਰੋਡ ਕੈਂਬਰਿਜ 45 ਡੈਸਕ ਅਤੇ ਚੰਗੂਜ਼ੀ 15 ਫੈਂਡਰ ਵਿੱਚ ਚੰਗੂਜ਼ੀ ਬਕਵੀਨ ਅਤੇ ਕੈਸਲਮੋਰ ਕ੍ਰੈਡਿਟ ਵਿਊ ਅਤੇ ਫਿਰ ਆ ਜਾਂਦੇ ਹਾਂ ਆਪਾਂ ਮੇਫੀਲਡ ਹੋਰ ਵੀ ਹੈਗੀ ਆ
1: ਇੱਕ ਹੈਗੀ 25 ਸੈਂਡਲਵੁੱਡ ਪਾਰਕਵੇ ਸੈਂਡਲਵੁੱਡ ਐਂਡ ਹਾਈ ਬਟਨ ਦੇ
0: ਉਹ ਤਾਂ ਇਹਨੂੰ ਵੀ ਯਾਦ ਆ ਮਨ ਵਿੱਚ ਵੀ ਯਾਦ ਆ
1: ਹਾਂਜੀ
0: ਇੱਕ ਹੋਰ ਵੀ ਹੈਗੀ ਹੈਰੀਟੇਜ ਤੇ ਹੈ ਨਾ
1: ਹਾਂਜੀ
0: ਹੋਰ ਵੀ ਹੈਗੀ ਹੈਰੀਟੇਜ ਤੇ ਹੈਰੀਟੇਜ ਸਟੀਲ ਤੇ ਵੀ ਹੈਗੀ ਇਹਨਾਂ ਦੀ ਇੱਕ ਚਲੋ ਐਨੀਵੇ ਗੀਤ ਲਾਉਂਦੇ ਆ ਅਗਲਾ ਕੁਛ ਵਧੀਆ ਜਿਹਾ ਤੇ ਫਿਰ ਆਉਂਦੇ ਹਾਂ ਵਾਪਸ। ਟੈਲੀਫੋਨ ਨੰਬਰ 905-564-64-44 ਨੰਬਰ ਨੇ ਸਟੂਡੀਓ ਦੇ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ
1: ਪੂਰੀ ਜਾਣਕਾਰੀ ਦੇਣਗੇ ਕਿ ਤੁਸੀਂ ਉਹਨਾਂ ਪ੍ਰੋਗਰਾਮਸ ਵਿੱਚ ਕਿੱਦਾਂ ਇਨਰੋਲ ਕਰ ਸਕਦੇ ਹੋ ਤੇ ਤੁਹਾਡਾ ਕਿੰਨਾ ਫਾਇਦਾ ਹੋਏਗਾ। ਸਰਾਂਸ਼ ਸਵਾਗਤ ਹੈ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਐਂਡ ਦੈਨ ਕੰਪਨੀ ਦਾ ਨਾਮ ਹੈ ਸਾਡੀ ਯੂਨੀ ਗਲੋਬਲ ਐਡਵਾਈਜ਼ਰੀ। ਲਾਈਕ ਹਮ ਐਡੂਕੇਸ਼ਨ ਕੰਸਲਟਿੰਗ ਫਰਮ ਹੈ, ਹਮਾਰੀ 7 ਇਅਰਸ ਹੋ ਗਏ ਹੈ ਹਮੇ ਬਿਜ਼ਨਸ ਮੇ। ਹਮ ਉਨ੍ਹੀ ਐਡੂਕੇਸ਼ਨਲ ਪ੍ਰੋਗਰਾਮਸ ਮੇ ਡੀਲ ਕਰਤੇ ਹੈ ਜੋ ਗਵਰਨਮੈਂਟ ਫੰਡਿਡ ਹੈ। ਗਵਰਨਮੈਂਟ ਹਰ ਕਿਸੀ ਕਾਲਜ ਕੇ ਹਰ ਕਿਸੀ ਪ੍ਰੋਗਰਾਮ ਕੋ ਫੰਡ ਤੋ ਕਰਤੀ ਨਹੀਂ ਹੈ ਜੀ। ਕੁਛ ਪੈਰਾਮੀਟਰਸ ਹੋਤੇ ਹੈ, ਉਨਪੇ ਅਗਰ ਵੋ ਪ੍ਰੋਗਰਾਮ ਖਰਾ ਉਤਰਤਾ ਹੈ ਤਭੀ ਗਵਰਨਮੈਂਟ ਉਨਕੋ ਸਪੋਂਸਰ ਕਰਤੀ ਹੈ ਪ੍ਰੋਗਰਾਮਸ ਕੋ।
1: ਜੀ,
2: ਤੋ ਹਮਾਰੇ ਪਾਸ ਗਵਰਨਮੈਂਟ ਫੰਡਿਡ ਪ੍ਰੋਗਰਾਮਸ ਹੈ। ਆਪ ਆਸਾਨ ਵਾਲੇ ਕੋਰਸਿਸ ਕਰਨਾ ਚਾਹਤੇ ਹੈ ਤੋ ਹਮਾਰੇ ਪਾਸ ਪੂਰੀ ਆਨਲਾਈਨ ਕੋਰਸਿਸ ਹੈ ਜਿਨਮੇ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ। ਜਿਤਨੇ ਹੀ ਹਮਾਰੇ ਕਲਾਇੰਟਸ 20 ਇਅਰਸ ਕੀ ਏਜ ਸੇ ਲੇਕੇ 75 ਇਅਰਸ ਤੱਕ ਕੀ ਏਜ ਉਨਕੀ, ਘਰ ਕੇ ਕੰਫਰਟ ਸੇ 2-3 ਘੰਟੇ ਲਗਾ ਕੇ ਫੁਲੀ ਆਨਲਾਈਨ ਕੋਰਸਿਸ ਕਰ ਰਹੇ ਹੈ, ਅਸਾਈਨਮੈਂਟਸ ਦੇ ਰਹੇ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਫੰਡਿੰਗ ਹਾਸਿਲ ਕਰ ਚੁੱਕੇ 30-100,000 ਕੀ, ਜਿਸਕਾ ਹਾਫ ਪੈਸਾ ਕਿਆ ਹੈ, ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਗ੍ਰਾਂਟਸ ਗ੍ਰਾਂਟਸ। ਆਜ ਕੇ ਟਾਈਮ ਪੇ ਗ੍ਰਾਂਟਸ ਕਾ ਵਰਡ ਯੂਜ਼ ਹੋ ਰਹਾ ਹੈ, 1 ਅਗਸਤ ਕੇ ਬਾਅਦ ਗ੍ਰਾਂਟਸ ਵਰਡ ਯੂਜ਼ ਨਹੀਂ ਹੋਗਾ, ਸਿਰਫ ਲੋਨ ਲੋਨ ਲੋਨ ਯੂਜ਼ ਹੋਗਾ। ਅਗਰ ਆਜ ਫੈਮਿਲੀ ਆਫ 4 ਐਨਰੋਲ ਕਰਤੇ ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਫੁਲੀ ਆਨਲਾਈਨ ਆਸਾਨ ਸਾ ਕੋਰਸ ਕਰਤੇ ਹੈ ਜੀ, ਘਰ ਬੈਠ ਕੇ ਘਰ ਕੇ ਕੰਫਰਟ ਸੇ, ਅਪ ਟੂ 80,000 ਕੀ ਫੰਡਿੰਗ ਬਣਤੀ ਹੈ, ਜਿਸਮੇ ਸੇ $40,000 ਤੋ ਗ੍ਰਾਂਟ ਸੀ ਜੋ ਵਾਪਿਸ ਹੀ ਨਹੀਂ ਕਰਨਾ ਆਪਣੇ
1: ਜੀ।
2: ਅਬ ਬਾਕੀ ਜੋ $40,000 ਹੈ ਉਹ 1.5 ਸਾਲ ਬਾਅਦ ਆਪਣੇ ਦੇਣਾ ਸਟਾਰਟ ਕਰਨਾ ਕਿਸਤੇ, ਸ਼ੁਰੂ ਮੈਂ ਨਹੀਂ ਦੇਣਾ ਸਟਾਰਟ ਕਿਸਤੇ, 1.5 ਸਾਲ ਬਾਅਦ ਕਿਸਤੇ ਸਟਾਰਟ ਹੋਤੀ ਹੈ 40,000 ਕੇ ਲੋਨ ਕੀ, ਆਪਸ਼ਨਲ ਲੋਨ ਕੀ, ਔਰ ਆਪ ਉਸੇ 10 ਸਾਲ ਮੇਂ ਪੇ ਕਰਤੇ ਹੈ, ਸਿਰਫ 2.5% ਪੂਰੇ ਸਾਲ ਕਾ ਵਿਆਜ ਹੈ, ਮਤਲਬ 40,000 ਕਾ ਆਪਨੇ 44,000 ਦੇਣਾ 10 ਸਾਲ ਮੇਂ। ਏਕ ਤੋ ਇਤਨਾ ਬਿਨਾ ਕ੍ਰੈਡਿਟ ਚੈੱਕ ਕੇ, ਬਿਨਾ ਸਿਕਿਉਰਿਟੀ ਕੇ, ਬਿਨਾ ਕੋਲੈਟਰਲ ਕੇ ਆਪਕੋ ਲੋਨ ਮਿਲ ਰਹਾ ਹੈ, ਆਪਸ਼ਨਲ ਲੋਨ, ਸਾਥ ਮੇਂ ਗ੍ਰਾਂਟਸ ਲੀਜੀਏ ਨਾ, ਲੋਨ ਤੋ ਆਪਸ਼ਨਲ ਹੈ। ਆਪ ਅਗਰ ਊਬਰ ਡਰਾਈਵਰ ਹੈ, ਸੈਲਫ ਇੰਪਲੋਇਡ ਹੈ, ਆਪ ਲਾਈਕ ਅਨਇੰਪਲੋਇਡ ਹੈ, ਹਾਊਸ ਵਾਈਫ ਹੈ, ਲਾਈਕ ਸੈਲਫ ਇੰਪਲੋਇਡ, ਆਪਕੋ ਅੱਛਾ ਬੈਨੀਫਿਟ ਹੈ ਇਸਕਾ, ਏਜ ਲਿਮਿਟ ਕੁਛ ਹੈ ਨਹੀਂ, ਆਪ ਸਕਿੱਲ ਹਾਸਿਲ ਕਰਤੇ ਹੈ, ਫੰਡਿੰਗ ਹਾਸਿਲ ਕਰਤੇ ਹੈ, ਹਮਾਰੀ ਹਮਾਰੀ ਫੀਸ ਆਪਕਾ ਫਾਇਦਾ ਹਾਥੀ ਜਿਤਨਾ ਹੈ, ਸਫੇਦ ਹਾਥੀ ਜਿਤਨਾ, ਹਮਾਰਾ ਫਾਇਦਾ ਸਿਰਫ ਚੀਟੀ ਜਿਤਨਾ ਹੈ ਜੀ, ਹਮ ਹਮਾਰੀ ਨਜ਼ਰ ਹਮਾਰੀ ਗੁੱਲਕ ਪੇ, ਆਪਕੀ ਫੰਡਿੰਗ ਪੇ ਨਹੀਂ ਹੈ। ਹਮਾਰੀ ਫੀਸ $199 ਸਿਰਫ $499 ਹੈ, ਕੋਈ ਪਰਸੈਂਟੇਜ, ਕੋਈ ਕਮਿਸ਼ਨ ਨਹੀਂ ਹੈ, ਨਾਰਮਲ ਸੇ ਡਾਕੂਮੈਂਟ ਲਗਤੇ ਹੈ, ਨੋਟਿਸ ਆਫ ਅਸੈਸਮੈਂਟ, ਔਰ ਜਿਤਨੀ ਆਪਕੀ ਇਨਕਮ ਕਮ ਹੈ, PR ਸਿਟੀਜ਼ਨ ਪ੍ਰੋਟੈਕਟਿਡ, ਆਪ ਪ੍ਰੋਟੈਕਟਿਡ ਪਰਸਨ ਆਪ ਹੈ, PR ਸਿਟੀਜ਼ਨ ਹੈ, ਜਿਤਨੀ ਆਪਕੀ ਇਨਕਮ ਕਮ ਹੈ $70,000 ਸੇ, ਉਤਨਾ ਹੀ ਆਪਕੋ ਫਾਇਦਾ ਹੈ, ਫੈਮਿਲੀ ਸਾਈਜ਼ ਜ਼ਿਆਦਾ ਹੈ, ਜ਼ਿਆਦਾ ਫਾਇਦਾ ਹੈ, NOA ਪੇ ਜਿਤਨੀ ਕਮ ਇਨਕਮ ਉਤਨਾ ਜ਼ਿਆਦਾ ਫਾਇਦਾ, ਮਤਲਬ ਕੋਈ ਹੇਰਾ ਫੇਰੀ ਨਹੀਂ ਹੈ, ਇਟਸ ਓਰਿਜਿਨਲ, ਕੋਈ ਕੈਚ ਨਹੀਂ ਹੈ ਇਸਕੇ ਅੰਦਰ, ਗਵਰਨਮੈਂਟ ਕੀ ਚੀਜ਼ ਫੰਡਿੰਗ ਕਰਤੀ ਹੈ, ਗਵਰਨਮੈਂਟ ਐਜੂਕੇਸ਼ਨ ਵੀ ਫੰਡਿੰਗ ਕਰਤੀ ਹੈ, ਨੋ ਕੈਚ ਫੀਸ, ਹਮਾਰੀ ਜੋ ਛੋਟੀ ਸੀ ਫੀਸ ਉਹ ਵੀ ਕਾਮ ਹੋਣੇ ਕੇ ਬਾਅਦ ਦੇਣੀ, ਜਬ ਆਪਕੇ ਅਕਾਊਂਟ ਫੰਡਿੰਗ ਆਤੀ, ਆਪਕੇ ਉਹਨੇ ਫੰਡਿੰਗ ਆਤੀ, ਮੇਰੇ ਅਕਾਊਂਟ ਮੇਂ ਨਹੀਂ ਆਤੀ, ਕਾਲ ਕਰੇ 437-264-3175 437-264-3175 ਹੁਣੇ ਕਾਲ ਕਰੋ 437-264-3175 ਹੁਣੇ ਅਸੈਸਮੈਂਟ ਕਰਾਓ ਤੇ ਆਫਿਸ ਆਓ 437-264-3175
1: ਜੀ। ਬਹੁਤ ਬਹੁਤ ਸ਼ੁਕਰੀਆ,
0: ਮਿਹਰਬਾਨੀ। ਥੋੜ੍ਹਾ ਧਿਆਨ ਨਾਲ ਮੈਂ ਤੁਹਾਨੂੰ ਸਮਝਾ ਦਿਆਂ ਕਿ ਜਿਹੜੀ ਲੋਨ ਆ ਉਹ ਤਾਂ ਅੱਗੇ ਜਾ ਕੇ ਵੀ ਮਿਲੀ ਜਾਣਾ, ਪਰ ਜਿਹੜੀ ਗ੍ਰਾਂਟ ਆ ਉਹ ਬੰਦ ਹੋ ਜਾਣੀ ਆ ਅਗਸਤ ਤੋਂ,
1: ਅਗਸਤ ਦੇ ਵਿੱਚ। ਹਾਂਜੀ,
0: ਜਿਹੜੀ ਗੌਰਮੈਂਟ ਦੀ ਗ੍ਰਾਂਟ ਹੁਣ ਬੰਦ ਕਰ ਰਹੀ ਆ, ਬਹੁਤ ਦਿੱਤੀ ਹੈ ਗੌਰਮੈਂਟ ਨੇ, ਉਹ ਲੈਣੀ ਹੈ ਤਾਂ ਹੁਣੇ ਤੁਸੀਂ ਫਿਰ ਉਹਨੂੰ ਲੈ ਸਕਦੇ ਹੋ, ਗ੍ਰਾਂਟ ਤੁਸੀਂ ਵਾਪਸ ਨਹੀਂ ਕਰਨੀ ਹੁੰਦੀ, ਪਰ ਲੋਨ ਜਿਹੜਾ ਹੁੰਦਾ ਉਹਦੀ ਫਿਰ ਹੌਲੀ ਹੌਲੀ ਹੌਲੀ ਤੁਸੀਂ ਪੇਮੈਂਟ ਕਰ ਲੈਂਦੀ ਬਾਅਦ ਵਿੱਚ।
1: ਜੀ ਬਿਲਕੁਲ, ਅਤੇ ਨਾਲ ਦੀ ਨਾਲ ਹੀ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਦੀ ਮੈਂ ਜਾਣਕਾਰੀ ਦੇ ਦਿਆਂ। A-to-Z ਰੈਨੋਵੇਸ਼ਨ ਦਾ ਇਹ ਕੰਮ ਕਰਦੇ ਨੇ, ਮੈਨੂਫੈਕਚਰ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਰਟਸ ਦੇ, ਸੋਰੀ, ਕਿਚਨ ਕੈਬਨਿਟਸ, ਕਲੋਜ਼ਟਸ ਅਤੇ ਬਾਰਸ, ਤੁਸੀਂ ਇਹਨਾਂ ਦੇ ਕੋਲੋਂ ਮੈਨੂਫੈਕਚਰ ਕਰਵਾ ਸਕਦੇ ਹੋ, ਇੰਸਟਾਲ ਵੀ ਕਰਦੇ ਨੇ, ਅਤੇ ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ। ਇਹ ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਰਟਸ ਅਤੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਵਧੀਆ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਲੀਡਿੰਗ ਮੈਨੂਫੈਕਚਰਸ ਨੇ ਇਹ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ, ਆਪਣੀ ਪਸੰਦ ਦੀਆਂ ਜਿੱਦਾਂ ਦੀਆਂ ਮਰਜ਼ੀ ਕਸਟਮਾਈਜ਼ ਕਰਕੇ ਵੈਨਿਟੀਜ਼ ਬਣਵਾਓ, ਅਤੇ ਇਹਨਾਂ ਦੇ ਕੋਲੋਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਵੀ ਲੈ ਸਕਦੇ ਹੋ, ਪਲੰਬਿੰਗ

0: ਇਸ ਰਕਮ ਕਰਦੇ ਨੇ 91 ਹੇਲੀ ਰੋਡ ਬੋਲਟਨ ਹਾਈਵੇ 50 ਅਤੇ ਮੇਫੀਲ ਦੇ ਕੋਲ ਨੇ ਹੋਮ ਡਿਪੂ ਦੇ ਬਿਲਕੁਲ ਨਾਲ ਏਐਨਜੇ ਆਟੋਮੋਟਿਵ ਰਿਪੇਅਰ ਨੰਬਰ ਹੈ 905-857-5796
1: ਜੀ
0: 905-857-7596 ਟੈਲੀਫੋਨ ਨੰਬਰ ਹੈ
1: ਜੀ ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ ਅਤੇ ਨੈਕਸਟ ਗਾਣਾ ਸੁਣਾਈਏ ਸਰ ਕਿਹੜਾ ਸੁਣਨਾ ਦੱਸੋ
0: ਕੋਈ ਲਾ ਦਿਓ ਸਰ ਕੋਈ ਨਗਮਾ ਲਾ ਦਿਓ ਹੁਣ
1: ਠੀਕ ਹੈ ਨਗਮਾ ਨੂੰ ਸੁਣਾ ਦਿੰਦੇ ਹਾਂ ਅਤੇ ਇੰਜੋਏ ਕਰੋ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਆ ਦੋਸਤੋ। ਸਮਰਾਜ ਸਿੱਧੂ ਹੋਰੇ ਆਪਣੇ ਟਿਪਸ ਲੈ ਕੇ ਆਉਂਦੇ ਨੇ ਟੌਪ ਫਾਈਨੈਂਸ਼ੀਅਲ ਤੋਂ। ਉਹ ਅੱਜ ਮਹਿਮਾਨ ਹੁੰਦੇ ਸਾਡੇ ਅਤੇ ਉਹ ਵੀ ਨਾਲ ਜੁੜ ਚੁੱਕੇ ਨੇ, ਉਹਨਾਂ ਨੂੰ ਆਪਾਂ ਨਾਲ ਲਈਏ ਅਤੇ ਉਹਨਾਂ ਤੋਂ ਟਿਪਸ ਲੈਂਦੇ ਹਾਂ ਆਪਾਂ ਕੁਝ ਇੰਸ਼ੋਰੈਂਸ ਦੇ ਫੀਲਡ ਦੇ।
1: ਜੀ
2: ਥੈਂਕ ਯੂ ਜੀ। ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਦੇ ਟੌਪ ਫਾਈਨੈਂਸ਼ੀਅਲ ਦੀ ਟੀਮ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਆਪਣੇ ਆਪ ਲਈ, ਆਪਣੇ ਪਰਿਵਾਰ ਲਈ ਸਹੀ ਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਡਿਸੇਬਿਲਿਟੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਬਿਲਕੁਲ ਫ੍ਰੀ ਪਾਲਿਸੀ ਰਿਵਿਊ ਦੇ ਲਈ ਸਾਡੇ ਨਾਲ ਜ਼ਰੂਰ ਸੰਪਰਕ ਕਰੋ। 416-457-3381 ਤੇ ਅੱਜ ਮੈਂ ਸਾਡੇ ਲਿਸਨਰਸ ਐਂਡ ਵਿਊਅਰਸ ਨੂੰ ਕੁਝ ਅਹਿਮ ਸਵਾਲ ਪੁੱਛਣਾ ਚਾਹੁੰਦਾ, ਖਾਸ ਤਾਂ ਜੇਕਰ ਉਹਨਾਂ ਨੇ ਕੋਈ ਵੀ ਇੰਸ਼ੋਰੈਂਸ ਪਲੈਨਿੰਗ ਕੀਤੀ ਨਹੀਂ ਹੋਈ। ਸ਼ਾਇਦ ਉਹਨਾਂ ਨੂੰ ਅੱਜ ਮਹਿਸੂਸ ਹੋ ਜਾਊਗਾ ਕਿ ਇਹ ਪਲੈਨਿੰਗ ਕਰਵਾਉਣੀ ਕਿਉਂ ਬੇਹੱਦ ਜ਼ਰੂਰੀ ਹੈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਲੋਕਾਂ ਨੂੰ ਇਹੀ ਪੁੱਛ ਲੈਂਦਾ ਕਿ ਅੱਜ ਸਭ ਕੁਝ ਚੰਗਾ ਭਲਾ ਸ਼ਾਇਦ ਚੱਲਦਾ ਹੋਊਗਾ, ਵਧੀਆ ਕਮਾ ਰਹੇ ਹੋ, ਵਧੀਆ ਖਰਚ ਰਹੇ ਹੋ, ਸਭ ਕੁਝ ਹੀ ਵਧੀਆ ਹੈ, ਸੈੱਟ ਹੈ, ਪਰ ਰੱਬ ਨਾ ਕਰੇ ਕੱਲ੍ਹ ਨੂੰ ਅਚਾਨਕ ਡੈਥ ਹੋ ਜਾਂਦੀ ਹੈ, ਹਸਬੈਂਡ ਦੀ ਜਾਂ ਵਾਈਫ ਦੀ ਇੱਕ ਜਾਣੇ ਦੀ ਵੀ ਜੇ ਡੈਥ ਅਚਾਨਕ ਹੋ ਜਾਂਦੀ ਹੈ, ਕੀ ਤੁਹਾਡਾ ਬਾਕੀ ਜਿਹੜਾ ਪਰਿਵਾਰ ਹੈ, ਤੁਹਾਡੀ ਫੈਮਿਲੀ ਹੈ, ਉਹ ਅਗਲੇ 6 ਮਹੀਨਿਆਂ ਲਈ ਵੀ ਕੀ ਫਾਈਨੈਂਸ਼ਲੀ ਸਰਵਾਈਵ ਕਰ ਸਕਦੇ ਨੇ ਤੁਹਾਡੇ ਤੋਂ ਤੇ ਤੁਹਾਡੀ ਕਮਾਈ ਤੋਂ ਬਗੈਰ? ਜੇ ਉਹ 6 ਮਹੀਨੇ ਸਰਵਾਈਵ ਕਰ ਸਕਦੇ ਆ, ਕੀ ਉਹ ਸਾਲ ਜਾਂ 2 ਸਾਲ ਜਾਂ 3 ਸਾਲ ਤੱਕ ਸਰਵਾਈਵ ਕਰ ਸਕਦੇ ਨੇ? ਜੇ ਇਹਦਾ ਆਂਸਰ ਹੈ ਨਹੀਂ ਕਿ ਮੇਰੇ ਤੋਂ ਬਗੈਰ, ਮੇਰੇ ਕਮਾਈ ਤੋਂ ਬਗੈਰ ਜਾਂ ਹਸਬੈਂਡ ਵਾਈਫ ਦੇ ਵਿੱਚੋਂ ਇੱਕ ਜਣ ਤੋਂ ਬਗੈਰ, ਆਬਵੀਅਸਲੀ ਘਰ ਦੇ ਖਰਚੇ ਚੱਲ ਹੀ ਨਹੀਂ ਸਕਦੇ, ਸਪੈਸ਼ਲੀ ਜੇ ਯੰਗ ਬੱਚੇ ਨੇ, ਫਿਊਚਰ ਬਹੁਤ ਜ਼ਿਆਦਾ ਐਕਸਪੈਂਸਿਸ ਨੇ, ਫਿਰ ਤੁਹਾਨੂੰ ਆਬਵੀਅਸਲੀ ਲਾਈਫ ਇੰਸ਼ੋਰੈਂਸ ਦੀ ਲੋੜ ਹੈਗੀ ਹੈਗੀ ਹੈ। ਕਿਉਂ? ਕਿਉਂਕਿ ਇੱਥੇ ਤਾਂ ਮੈਜੋਰਿਟੀ ਆਫ ਲੋਕ ਪੇਚੈਕ ਟੂ ਪੇਚੈਕ ਜਿਉਂਦੇ ਨੇ, ਬਹੁਤ ਹੀ ਘੱਟ ਸੇਵਿੰਗਸ ਹਨ, ਪਰ ਬਿਨਾਂ ਕੋਈ ਘਰ ਵੇਚਣ ਤੋਂ, ਡਾਊਨਗ੍ਰੇਡ ਕਰਨ ਤੋਂ ਜਾਂ ਬਹੁਤ ਦੂਰ ਮੂਵ ਹੋਣ ਤੋਂ ਜਾਂ ਸੈਕਰੀਫਾਈਸਿਸ ਕਰਨ ਤੋਂ ਕੋਈ ਵੀ ਇੱਥੇ ਫਾਈਨੈਂਸ਼ੀਅਲੀ ਸਰਵਾਈਵ ਕਰ ਹੀ ਨਹੀਂ ਸਕਦਾ ਹੈ। ਸੋ ਜੇ ਤੁਸੀਂ ਕੋਈ ਵੀ ਲਾਈਫ ਇੰਸ਼ੋਰੈਂਸ ਕਰਵਾਈ ਹੀ ਨਹੀਂ ਹੋਈ ਜਾਂ ਖਾਸ ਆਪਣੇ ਮੋਰਗੇਜ ਦੇ ਹਿਸਾਬ ਦੇ ਨਾਲ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ ਨਹੀਂ ਕਰਵਾਈ ਹੋਈ ਕਿ ਕੱਲ੍ਹ ਨੂੰ ਰੱਬ ਨਾ ਕਰੇ ਡੈਥ ਹੁੰਦੀ ਹੈ ਕਿ ਪੂਰੀ ਮੋਰਗੇਜ ਪੇਡ ਆਫ ਹੋ ਜਾਵੇ, ਫਿਰ ਸਾਡੇ ਨਾਲ ਜ਼ਰੂਰ ਸੰਪਰਕ ਕਰੋ। 416-457-3381 ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਲਾਈਫ ਇੰਸ਼ੋਰੈਂਸ ਬਹੁਤ ਮਹਿੰਗੀ ਹੋਣੀ ਹੈ ਕਿਉਂਕਿ ਮਿਲੀਅਨਸ ਆਫ ਡਾਲਰਸ ਪੇ ਆਊਟ ਹੁੰਦੇ ਨੇ, ਪਰ ਇਹ ਵੀ ਇੱਕ ਭੁਲੇਖਾ ਹੀ ਆ, ਇੱਕ ਮਿਸਅੰਡਰਸਟੈਂਡਿੰਗ ਹੈ। ਆਮ ਬੰਦਾ ਵੈਰੀ ਵੈਰੀ ਈਜ਼ਲੀ $100 ਦੇ ਅੰਦਰ ਅੰਦਰ ਤਾਂ ਕਾਂਬੋ ਪਲਾਨ, ਜਿਹਦੇ ਵਿੱਚ ਲਾਈਫ ਵੀ ਹੈ, ਡਿਸੇਬਿਲਿਟੀ ਵੀ ਹੈ, ਕ੍ਰਿਟੀਕਲ ਇਲਨੈਸ ਵੀ ਹੈ, ਉਹ ਤਿੰਨੇ ਇੰਸ਼ੋਰੈਂਸਿਸ $100 ਦੇ ਵਿੱਚ ਵੀ ਕਰਵਾ ਸਕਦਾ ਹੈ। ਹੁਣ ਦੂਜਾ ਤੁਹਾਨੂੰ ਇੱਕ ਸਵਾਲ ਪੁੱਛਦਾ, ਖਾਸ ਤਾਂ ਜਿੰਨੇ ਵੀ ਸਾਡੇ ਸੈਲਫ ਇੰਪਲੋਇਡ ਇੰਡੀਵਿਜੁਅਲ ਨੇ, ਖਾਸ ਤਾਂ ਟਰੱਕ ਡਰਾਈਵਰਸ, ਉਬਰ ਡਰਾਈਵਰਸ, ਐਕਸੈਟਰਾ, ਜਾਂ ਜਿਹੜੇ ਮਰਜ਼ੀ ਤੁਸੀਂ ਆਪਣਾ ਆਪਦਾ ਕੰਮ ਕਾਰੋਬਾਰ ਚਲਾਉਂਦੇ ਹੋ, ਕੱਲ੍ਹ ਨੂੰ ਰੱਬ ਨਾ ਕਰੇ ਕੋਈ ਗੱਡੀ ਦਾ ਐਕਸੀਡੈਂਟ ਹੁੰਦਾ ਹੈ, ਕੋਈ ਟਰੱਕ ਦਾ ਐਕਸੀਡੈਂਟ ਹੁੰਦਾ ਹੈ, ਜਾਂ ਕੋਈ ਡਿੱਗ ਡੁੱਗ ਜਾਂਦੇ ਹੋ, ਜਾਂ ਕੋਈ ਵੀ ਸੀਰੀਅਸ ਇੰਜਰੀ, ਕੋਈ ਸੱਟ ਲੱਗ ਜਾਂਦੀ ਹੈ, ਜੇ ਤੁਸੀਂ 6 ਮਹੀਨੇ, ਸਾਲ, 2 ਸਾਲ ਤੱਕ ਕੰਮ ਬਿਲਕੁਲ ਵੀ ਨਹੀਂ ਕਰ ਸਕਦੇ ਹੋ, ਕੀ ਤੁਹਾਡੇ ਸਾਰੇ ਪਰਿਵਾਰ ਦੀ ਮੋਰਗੇਜ, ਰੈਂਟ ਜਾਂ ਖਰਚੇ, ਕਰਜ਼ੇ ਸਭ ਕੁਝ ਅਫੋਰਡ ਕੀਤੇ ਜਾ ਸਕਦੇ ਆ ਤੁਹਾਡੇ ਕੰਮ ਕਰਨ ਤੋਂ ਬਗੈਰ? ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਕੱਲ੍ਹ ਨੂੰ ਮੈਨੂੰ ਕੋਈ ਸੀਰੀਅਸ ਇੰਜਰੀ ਹੁੰਦੀ ਹੈ, ਮੇਰੇ ਕੋਲ ਤਾਂ ਹੈਲਥ ਕਾਰਡ ਹੈਗਾ, ਇਲਾਜ ਕਵਰਡ ਹੋ ਜਾਊਗਾ, ਬੇਸ਼ੱਕ ਤੁਹਾਡੀ ਟ੍ਰੀਟਮੈਂਟ, ਸਰਜਰੀਜ਼, ਐਕਸੈਟਰਾ, ਐਵਰੀਥਿੰਗ ਵਿਲ ਬੀ ਕਵਰਡ, ਪਰ ਤੁਸੀਂ ਆਪਦੇ ਕਮਾਈ ਦਾ ਦੇਖੋ, ਖਾਸ ਜੇ ਸੈਲਫ ਇੰਪਲੋਇਡ ਹੋ, ਕੋਈ ਵੀ WSIBEI ਵਰਗੀਆਂ ਬੈਨੀਫਿਟ ਹੈ ਹੀ ਨਹੀਂ, ਉਸ ਕੇਸ ਦੇ ਵਿੱਚ ਤਾਂ ਜੇ ਘਰੇ ਬੈਠੇ ਹੋ ਸਾਲ ਲਈ, 2 ਸਾਲ ਲਈ, 0 ਇਨਕਮ ਆਉਣੀ ਹੈ। ਕਿਹੜਾ ਬੰਦਾ ਅੱਜ ਕੱਲ੍ਹ ਦੇ ਇਕਨੋਮਿਕ ਹਾਲਾਤਾਂ ਦੇ ਵਿੱਚ ਕੋਈ 1-2 ਸਾਲ ਤੱਕ ਬਿਨਾਂ ਕੰਮ ਕਰਨ ਤੋਂ ਸਰਵਾਈਵ ਕਰ ਸਕਦਾ ਹੈ? ਐਬਸੋਲੂਟਲੀ ਨੋਬਡੀ। ਸੋ ਇਸ ਕੇਸ ਦੇ ਵਿੱਚ ਤੁਹਾਨੂੰ ਡਿਸੇਬਿਲਿਟੀ ਇੰਸ਼ੋਰੈਂਸ ਚਾਹੀਦੀ ਹੈ, ਇਹਦੀ ਪਲੈਨਿੰਗ ਜ਼ਰੂਰ ਕਰਵਾ ਸਕਦੇ ਹੋ। ਤੁਸੀਂ ਕਿੰਨੀ ਇਨਕਮ ਕਮਾਉਂਦੇ ਹੋ ਉਹਦੇ ਹਿਸਾਬ ਨਾਲ ਤੁਹਾਨੂੰ ਮੰਥਲੀ ਬੈਨੀਫਿਟ ਮਿਲਦੀ ਹੈ, ਤੇ ਇਹ ਵੀ ਮਸਾਂ ਕੋਈ $25 ਮਹੀਨੇ ਤੋਂ ਡਿਸੇਬਿਲਿਟੀ ਇੰਸ਼ੋਰੈਂਸ ਦੀ ਕਿਸ਼ਤ ਸ਼ੁਰੂ ਹੋ ਜਾਂਦੀ ਆ। ਇਹਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਹੋਵੇ, ਗਿਵ ਅਸ ਅ ਕਾਲ 416-457-3381 ਤੇ ਤੀਜਾ ਸਭ ਤੋਂ ਅਹਿਮ ਸਵਾਲ, ਜੇਕਰ ਕੱਲ ਨੂੰ ਰੱਬ ਨਾ ਕਰੇ ਤੁਹਾਨੂੰ, ਸਪੈਸ਼ਲੀ ਜੇ ਸੈਲਫ ਇੰਪਲੋਇਡ ਹੋ, ਕੋਈ ਬਹੁਤ ਵੱਡੀ ਡਿਜ਼ੀਜ਼, ਇਲਨੈਸ, ਬਿਮਾਰੀ ਹੋ ਜਾਂਦੀ ਹੈ, ਮੰਨ ਲਓ ਫੋਰ ਐਗਜ਼ਾਮਪਲ ਕਿਸੇ ਨੂੰ ਕੈਂਸਰ ਹੋ ਜਾਂਦਾ ਹੈ, ਮੰਨ ਲਓ ਹਾਰਟ ਅਟੈਕ, ਮੰਨ ਲਓ ਸਟ੍ਰੋਕ, ਅਗੇਨ ਲੋਕਾਂ ਨੂੰ ਲੱਗਦਾ ਹੈ ਮੇਰੇ ਕੋਲ ਹੈਲਥ ਕਾਰਡ ਹੈ, ਇਲਾਜ ਕਵਰਡ ਹੋ ਜਾਊਗਾ, ਸਰਜਰੀ ਤੱਕ ਜੋ ਮਰਜ਼ੀ ਹੋਵੇ ਖਰਚਾ ਕਵਰਡ ਹੀ ਹੈ, ਉਹ ਹਿਫਤੇ ਰਾਹੀਂ ਬੇਸ਼ੱਕ ਕਵਰਡ ਹੈ, ਪਰ ਜਿਹੜੀ ਤੁਹਾਡੀ ਰਿਕਵਰੀ ਹੈ 6 months ਟੂ ਏ ਈਅਰ ਟੂ 2 ਈਅਰਸ, ਮੇ ਬੀ ਈਵਨ ਲੋਂਗਰ, ਉਹਦੇ ਵਿੱਚ ਤੁਸੀਂ ਇਨਕਮ ਕਿੱਥੋਂ ਲਿਆਓਗੇ ਜੇ ਕੰਮ ਤੇ ਜਾ ਹੀ ਨਹੀਂ ਸਕਦੇ। ਸੋ ਉਸ ਕੇਸ ਦੇ ਵਿੱਚ ਤੁਹਾਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣੀ ਹੁੰਦੀ ਹੈ, ਫਿਰ ਤੁਹਾਨੂੰ ਇਕੱਠੇ ਹੀ ਲੱਖਾਂ ਡਾਲਰ ਮਿਲਦੇ ਨੇ ਅਪ ਫਰੰਟ ਟੈਕਸ ਫਰੀ, ਤੇ ਉਹਨਾਂ ਪੈਸਿਆਂ ਨਾਲ ਤੁਸੀਂ ਆਪਦੀ ਮੋਰਗੇਜ ਪੇ ਕਰੋ, ਰੈਂਟ ਪੇ ਕਰੋ, ਡੂ ਵਟਐਵਰ ਯੂ ਵਾਂਟ, ਉਹ ਤੁਹਾਡੇ ਹੀ ਪੈਸੇ ਨੇ। ਸੋ ਕ੍ਰਿਟੀਕਲ ਇਲਨੈਸ ਦੇ ਬਾਰੇ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਗਿਵ ਅਸ ਅ ਕਾਲ, ਟੈਕਸਟ ਔਰ ਵਟਸਐਪ ਐਟ 416-457-3381, 416-457-3381। ਥੈਂਕ ਯੂ ਜੀ।
0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਾਂ। ਦੋਸਤੋ, ਇੱਕ ਵਾਰੀ ਫਿਰ ਸਭ ਨੂੰ ਜੀ ਮਨਪ੍ਰੀਤ, ਜਿਹੜੇ ਨਾ ਆਪਣੇ ਪਾਰਲੀਮੈਂਟ ਆ,
1: ਹਾਂਜੀ,
0: ਉਹਦੇ ਵਿੱਚ ਵੀ ਨਾ ਕਾਲੇ ਕੱਛਿਆਂ ਵਾਲਿਆਂ ਦਾ ਮੁੱਦਾ ਪਕਿਆ। ਕਾਲੇ ਕੱਛੇ ਨਾਲ ਨਹੀਂ ਕਹਿ ਸਕਦੇ, ਯਾਨੀ ਕਿ ਉਹ ਇਹ ਕਿਹਾ ਜਾ ਰਿਹਾ ਕਿ ਜਿਹੜੇ ਕੁਛ ਦੇਸ਼ ਐਸੇ ਨੇ ਜਿਨ੍ਹਾਂ ਨੇ ਕਿ ਵੀਜ਼ਾ, ਕਿਉਂਕਿ ਇਹਨਾਂ ਨੇ ਕੈਨੇਡਾ ਵਾਲਿਆਂ ਨੇ ਵੀਜ਼ੇ ਇੰਨੇ ਸੌਖੇ ਕਰਤੇ,
1: ਹਾਂਜੀ,
0: ਕਿ ਪੂਰੀ ਸਖਤ ਆਪਣੀ ਛਾਣਬੀਣ ਨਹੀਂ ਕੀਤੀ। ਕਈ ਕੰਟਰੀਆਂ ਨੇ ਕਿ ਹੁਣ ਨਾ ਤਾਂ ਲੈ ਰਹੇ ਨੇ, ਕਈ ਕੰਟਰੀਆਂ ਦੇ ਉਹਨਾਂ ਨੇ ਬੰਦੇ ਭੇਜੇ ਨੇ ਕੈਨੇਡਾ ਦੇ ਵਿੱਚ,
1: ਜੀ,
0: ਜਾਂ ਉਹ ਵਿਜ਼ਟਰ ਵੀਜ਼ਾ 'ਤੇ ਆਉਂਦੇ ਸੀਗੇ,
1: ਹਾਂਜੀ,
0: ਚੋਰੀਆਂ ਕਰਕੇ ਇੱਥੇ ਭੱਜ ਜਾਂਦੇ ਸੀ, ਫਿਰ ਦੁਬਾਰਾ ਇਸ ਤਰ੍ਹਾਂ ਦੇ ਗਰੋਹ ਫੜੇ ਗਏ ਨੇ ਬਹੁਤ ਬੰਦੇ। ਉਹ ਕੀ ਕਰਦੇ ਸੀਗੇ, ਜਿਵੇਂ ਹੁਣ ਇੱਥੇ ਵਿਜ਼ਟਰ ਵੀਜ਼ੇ 'ਤੇ ਆ ਗਏ ਨਾ,
1: ਹਾਂਜੀ,
0: ਇੱਥੇ ਆ ਕੇ ਟੈਕਨੀਕਲ ਤਰੀਕੇ ਨਾਲ ਚੋਰੀਆਂ ਕੀਤੀਆਂ, ਲੋਕਾਂ ਨੂੰ ਧਮਕਾਇਆ ਵਾ, ਐਕਸਟੋਰਸ਼ਨ ਦੇ ਕੇਸ ਵੀ ਹੋਏ ਨੇ, ਪੈਸੇ ਪੂਸੇ ਛੱਡ ਕੇ ਫਿਰ ਚਲੇ ਜਾਂਦੇ ਵਾਪਸ ਕੰਟਰੀ ਬੈਕ ਹੋਮ। ਪਰ ਇਹ ਤਾਂ ਹੁਣ ਗੌਰਮੈਂਟਾਂ ਨੂੰ ਕਰਨਾ ਹੀ ਪੈਣਾ, ਪਹਿਲਾਂ ਹੀ ਕਰਨਾ ਚਾਹੀਦਾ ਸੀ, ਕਿਉਂਕਿ ਮੈਂ ਬਹੁਤ ਵਾਰੀ ਗੱਲ ਕੀਤੀ ਸੀ ਕਿ ਕੈਨੇਡਾ ਦੇ ਵਿੱਚ ਦੇਖੋ ਜੇ ਤਾਂ ਕੋਈ ਆਪਾਂ ਕਹਿ ਸਕਦੇ ਭਿਖਾਰੀ ਆ, ਉਹ ਫਿਰ ਕਿਤੇ ਡਾਊਨ ਟਾਊਨ ਦੇ ਵਿੱਚ ਦੇਖਦੇ ਹੁੰਦੇ ਸੀ ਆਮ ਥੋੜ੍ਹੇ ਬਹੁਤ, ਹੁਣ ਤਾਂ ਹਰ ਬ੍ਰੈਂਪਟਨ ਦੇ ਮਿਸਾ ਕਦੇ ਹਰ ਕੋਰਨਰ 'ਤੇ ਖੜੀਆਂ ਲੇਡੀਜ਼ ਪਾ ਕੇ ਨਾ ਆਪਣਾ ਆਪਣੇ ਹਿਸਾਬ ਜਿਹੇ ਨਾਲ ਕੱਪੜੇ ਜੇ, ਅਤੇ ਉਹ ਹੁਣ ਪੈਸੇ ਜਿਹੜੇ ਨੇ ਉਹ ਇਕੱਠੇ ਕਰ ਹੋ ਜਾਂਦੇ ਆ, ਲੋਕ ਦੇ ਦਿੰਦਾ ਕੋਈ ਡਾਲਰ ਦੇ ਦਿੰਦਾ, ਪਰ ਭੇਜਿਆ ਜਾਂਦਾ ਉਹਨਾਂ ਨੂੰ ਗਲਤ ਕੰਮਾਂ ਵਾਸਤੇ, ਆਪਣੇ ਖਿਲਾਫ ਹੀ ਵਰਤਣ ਵਾਸਤੇ ਜਿਹੜੇ ਐਕਸਟ੍ਰੀਮਿਸਟ ਲੋਕ ਆ ਉਹਨਾਂ ਪੈਸਾ ਭੇਜਿਆ ਜਾਂਦਾ। ਉਹ ਇੱਕ ਇਹ ਨਾ ਬਹੁਤ ਵੱਡੀ ਹੁਣ ਕਾਫੀ ਸਖਤਾਈ ਕਰਨੀ ਪੈਣੀ ਆ ਕੈਨੇਡਾ ਵਾਲਿਆਂ ਨੂੰ ਵੀ, ਅਤੇ ਹੁਣ ਇਹਦਾ ਮੁੱਦਾ ਜਿਹੜਾ ਕਿ ਇਸ ਖਬਰ ਦਾ ਵੀ ਜਿਹੜਾ ਚੋਰੀਆਂ ਕਰਕੇ ਲੋਕ ਪਿੱਛੇ ਭੱਜ ਜਾਂਦੇ ਨੇ, ਗਰੋਗਲ ਫੜੇ ਵੀ ਗਏ ਨੇ, ਜਾਂ ਕੋਈ ਐਕਸਟੋਰਸ਼ਨ ਕਿਸੇ ਨੂੰ ਦੇ ਕੇ ਪੈਸੇ ਮੰਗਦੇ ਨੇ, ਉਹ ਲੋਕ ਜਿਹੜੇ ਨੇ ਕ੍ਰਿਮੀਨਲ ਮਾਈਂਡਡ ਲੋਕਾਂ ਦੇ ਗਰੋਹ ਨੇ
1: ਜੀ,
0: ਜਿਹੜੇ ਇੱਥੇ ਕੈਨੇਡਾ 'ਚ ਆਏ ਹੋਏ ਕਰਕੇ ਫਿਰ ਭੱਜ ਗਏ ਵਿਜ਼ਟਰ ਵੀਜ਼ਾ 'ਤੇ, ਹੈ ਨਾ, ਹੁਣ ਇਹ ਮੈਨੂੰ ਲੱਗਦਾ ਕਰਨਗੇ ਕੁਛ ਤਾਈ ਵਗੈਰਾ ਕਰਨੀ ਪੈਣੀ ਇਹਨਾਂ ਨੂੰ, ਹੈ ਨਾ। ਇਹਦਾ ਮੁੱਦਾ ਹੁਣ ਪਾਰਲੀਮੈਂਟ ਦੇ ਵਿੱਚ ਗੁੰਜਿਆ ਵਿਰੋਧੀ ਪਾਰਟੀ ਵੱਲੋਂ, ਹੁਣ ਦੇਖਦੇ ਆਉਣ ਵਾਲੇ ਵਿੱਚ ਕੀ ਇਹਦਾ ਜਵਾਬ ਦਿੰਦੇ ਆ। ਜਿਹੜੀ ਦੇਸ਼ ਪ੍ਰਦੇਸ਼ ਕੈਨੇਡਾ ਬੇਸਿਕਲੀ ਪਹਿਲਾਂ ਹੈ ਨਹੀਂ ਸੀ ਇਸ ਤਰ੍ਹਾਂ ਦਾ, ਆਪਾਂ ਦੇਖ ਹੀ ਸਕਦੇ ਹਾਂ ਕਿ ਥੋੜ੍ਹੇ ਸਾਲਾਂ 'ਚ ਕਿਹੋ ਜਿਹਾ ਹੋ ਗਿਆ ਕੰਮ ਜਿਹਾ,
1: ਬਿਲਕੁਲ, ਹਾਂਜੀ।
0: ਉਹਦੇ ਵਿੱਚ ਫਿਰ ਇੱਕ ਤਾਂ ਉਹ ਕਹਿੰਦੇ ਵੀ ਜਿਹੜੇ ਲੋਕ ਇੱਥੇ ਆਉਂਦੇ ਸੀ, ਇੱਕ ਤਾਂ ਜਿਹੜੀਆਂ ਹੈਗੀਆਂ ਪਨਿਸ਼ਮੈਂਟ ਕੋਈ ਸਖਤ ਨਹੀਂ ਹੈਗੀ, ਉਹ ਅੱਜ ਚੋਰੀ ਕਰੇ ਆਏ ਨੈਕਸਟ ਡੇ ਬੇਲ ਹੋ ਜਾਂਦੀ ਇਹਨੀ, ਇਸ ਕਰਕੇ ਉਹਦਾ ਫਾਇਦਾ ਉਠਾਉਂਦੇ ਸੀ ਲੋਕ 'ਚ, ਇੱਥੇ ਇੰਨੀ ਸਖਤੀ ਹੈ ਨਹੀਂ ਕੈਨੇਡਾ ਦੇ ਵਿੱਚ, ਜਾਂ ਕਿ ਚੋਰੀਆਂ ਕਰੋ, ਧਮਕਾਓ ਲੋਕਾਂ ਨੂੰ ਪੈਸੇ ਖੇਡ ਕੇ, ਹੈ ਨਾ
1: ਜੀ ਜੀ।
0: ਪਰ ਹੁਣ ਮੈਨੂੰ ਲੱਗਦਾ ਇਹਨਾਂ ਨੂੰ ਇੱਕ ਲੋਅ ਨਵੇਂ ਲਿਆਉਣੇ ਪੈਣਗੇ, ਸਖਤਾਈ ਕਰਨੀ ਪੈਣੀ, ਜਿਹੜੇ ਅਮੈਂਡਮੈਂਟ ਕਰਨੀ ਪਊਗੀ ਇਹਨਾਂ ਜਿਹੜੀ ਨਵੇਂ ਲੋਅਸ ਨੇ। ਅੱਛਾ, ਮੈਂ ਸਾਡੇ ਸਰੋਤੇ ਨੂੰ ਲੈ ਕੇ ਜਾਵਾਂ, ਕਿਉਂਕਿ 12 ਤਰੀਕ 'ਚ ਆਪਣੇ ਸ਼ੁੱਕਰਵਾਰ ਤੱਕ ਸੇਲ ਹੈਗੀ ਆ ਇੰਡੀਅਨ ਫਰੂਟ ਲੈਂਡ 'ਤੇ, ਅੱਜ ਕੁਛ ਖਵਾ ਦਈਏ ਤੁਹਾਨੂੰ ਉੱਥੋਂ। ਅੱਛਾ, ਨਾਲ ਹੀ ਗ੍ਰਿੱਲ ਹੈ ਇਹਨਾਂ ਦੀ, ਤੰਦੂਰੀ ਗ੍ਰਿੱਲ 'ਤੇ ਜਾ ਸਕਦੇ ਹੋ, ਇਨਸਾਈਡ ਵੈਜੀਟੇਰੀਅਨ ਰੈਸਟੋਰੈਂਟ ਹੈਗਾ ਇੰਡੀਅਨ ਫਰੂਟ ਲੈਂਡ ਦੀ ਬ੍ਰਾਂਚ 'ਤੇ, ਥਾਲੀ 499 ਦੀ ਆ, ਵੈਜ ਬਰਗਰ 399 ਦਾ, ਵੈਜ ਬਿਰਿਆਨੀ ਹੈਗੀ 499 ਦੀ, ਵੈਜ ਨੂਡਲ 699 ਦੀਆਂ ਹੈਗੀਆਂ, ਸਟੱਪ ਕੁਲਚਾ 299 ਦਾ, ਆਲੂ ਕੁਲਚਾ 499 ਦਾ, ਚਿਕਨ ਕਰੀ ਵਿਦ ਨਾਨ 999 ਦੀ ਹੈਗੀ ਜੀ, ਚਿਕਨ ਬਿਰਿਆਨੀ ਇਹ ਲਗਾਈ ਹੈ ਜੀ 699 ਦੀ, ਸੋਇਆ ਟਿੱਕਾ ਰੈਪ ਹੈਗਾ ਜੀ 699 ਦਾ, ਫਿਸ਼ ਟਿੱਕਾ ਰੈਪ ਹੈਗਾ 699 ਦਾ
1: ਜੀ।
0: ਦਿਖਾਓ ਇਹ ਕੰਮ ਤੋਂ ਅਕਸਰ ਹੀ ਭੁੱਖ ਲੱਗਦੀ ਆਪਾਂ ਨੂੰ, ਅਤੇ ਫਿਰ ਆਪਣਾ ਕੋਈ ਚੱਜ ਦਾ ਵਧੀਆ ਬਣਵਾ ਕੇ ਅਤੇ ਨਾ ਚੀਜ਼ ਖਾ ਕੇ ਤੁਸੀਂ ਆਪਣੀ ਭੁੱਖ ਜਿਹੜੀ ਹੈਗੀ ਆ
1: ਮਿਟਾ ਸਕਦੇ ਹੋ ਜੀ। ਓਂਕਾਰ ਹੋਮਸ ਤੇ ਪੌਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ, ਇਹ ਤੁਹਾਡੇ ਲਈ ਹਰ ਤਰ੍ਹਾਂ ਦਾ ਰੈਨੋਵੇਸ਼ਨ ਦਾ ਕੰਮ ਕਰਕੇ ਦੇਣਗੇ ਸਿਟੀ ਪਰਮਿਟਸ ਦੇ ਨਾਲ ਇਨਕਲੂਡਿੰਗ ਡਰਾਇੰਗਸ, ਤੇ ਤੁਸੀਂ ਆਪਣੇ ਕਸਟਮਾਈਜ਼ ਕਰਕੇ ਘਰ ਬਣਾਉਣਾ ਚਾਹੁੰਦੇ ਹੋ, ਪੂਰਾ ਕਸਟਮ ਬਿਲਡ ਘਰ ਬਣਾਉਣਗੇ, ਹਰ ਤਰ੍ਹਾਂ ਦੀ ਕਮਰਸ਼ੀਅਲ ਜੋਬ ਵੀ ਕਰਦੇ ਨੇ, ਤੁਸੀਂ ਕੋਈ ਆਫਿਸ ਤਿਆਰ ਕਰਾਉਣਾ, ਕੋਈ ਰੈਸਟੋਰੈਂਟ ਬਣਵਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਪਸੰਦ ਦਾ ਪੂਰਾ ਕਸਟਮਾਈਜੇਸ਼ਨ ਦੇ ਨਾਲ ਤੁਹਾਡਾ ਸਾਰੀ ਇਹ ਕਮਰਸ਼ੀਅਲ ਜੋਬਸ ਵੀ ਕਰਨਗੇ। ਜੇ ਤੁਸੀਂ ਗਾਰਡਨ ਸਵੀਟਸ ਬਣਾਉਣੇ ਨੇ ਜਾਂ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਚਾਹੁੰਦੇ ਹੋ, ਪੂਰੇ ਸਪੈਸ਼ਲਿਸਟ ਨੇ, ਦੇਸ਼ ਪ੍ਰਦੇਸ਼ ਰੇਡੀਓ ਦੇ ਰੈਫਰੈਂਸ ਦਿਓ, ਤੁਹਾਨੂੰ $5,000 ਤੱਕ ਡਿਸਕਾਊਂਟ ਦਿੰਦੇ ਨੇ। ਤੇ ਤੁਸੀਂ ਬੁਕਿੰਗਸ ਕਰਵਾਓ, ਗੱਲਬਾਤ ਕਰੋ ਪੌਲ ਗਰੇਵਾਲ ਜੀ ਦੇ ਨਾਲ, ਓਂਕਾਰ ਹੋਮਸ ਤੋਂ ਨੇ। ਨੰਬਰ ਹੈ 416-817-3600, 416-817-3600 ਇਹਨਾਂ ਦਾ ਨੰਬਰ ਹੈ।
0: ਔਰ ਦੋਸਤੋ ਆਪਣੇ ਘਰ ਦੇ ਡਕਟ ਕਲੀਨ ਅਜੇ ਵੀ ਨਹੀਂ ਕਰਾਏ, ਕਰਵਾ ਲਓ, ਕਿਉਂਕਿ ਵਧੀਆ ਫਰਾਟੇ ਆਉਣਗੇ, ਹਵਾ ਦੇ ਬੁੱਲੇ ਵਧੀਆ ਆਉਣਗੇ, ਫਿਰ ਵਿੰਟਰ ਦੇ ਵਿੱਚ ਹੀਟ ਵਧੀਆ ਆਊਗੀ। ਸਾਲ ਦੇ ਵਿੱਚ ਇੱਕ ਵਾਰੀ ਕਰਾਉਣੇ ਹੁੰਦੇ ਆ ਇਹ। ਤੁਸੀਂ ਅੱਜ ਕੱਲ੍ਹ ਨਾ ਅਕਾਲ ਡਕਟ ਕਲੀਨਿਕ ਐਸੀ ਕੰਪਨੀ ਆ, ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਇਸ ਫੀਲਡ ਦੇ ਵਿੱਚ, ਪਿਛਲੇ 40 ਸਾਲ ਤੋਂ ਸਰਵ ਕਰ ਰਹੇ ਨੇ ਇਹ। ਤੁਸੀਂ ਉਹਨਾਂ ਨੂੰ ਕਾਲ ਕਰ ਲਓ, ਕਹਿੰਦੇ ਸਪੈਸ਼ਲ ਲਾਇਆ ਸੀ 3000 ਤੋਂ ਲੈ ਕੇ 3600 square feet ਕਰਕੇ ਹੀ ਉਹਨੇ ਜੀ ਕਲੀਨ ਕਰ ਦਿੰਦੇ ਹਾਂ 140 ਡਾਲਰ ਦੇ ਵਿੱਚ। ਵੈਸੇ ਤਾਂ 250 ਹੁੰਦੀ ਹੈ ਪ੍ਰਾਈਸ, ਪਰ ਇਹ ਲੋਕਲ ਏਰੀਆ ਵਾਸਤੇ, ਜਿਵੇਂ ਆਪਣਾ ਬ੍ਰੈਮਟਨ, ਮਿਸਾਗਾ, ਅਟੋਬਿਕੋ ਨੇੜੇ ਨੇੜੇ ਜਿਹੜੇ ਏਰੀਆ ਹੈਗੇ ਨਾ, ਜੇ ਤੁਸੀਂ ਉਹਨਾਂ ਨੂੰ ਬਾਹਰ ਕਿਤੇ ਕਾਲ ਕਰਨ, ਦੂਰ ਨੇੜੇ ਫਿਫਥ ਵੀ ਆ ਜਾਣਗੇ, ਪਰ ਉੱਥੇ ਥੋੜ੍ਹੀ ਜਿਹੀ ਡਿਫਰੈਂਟ ਹੁੰਦੇ ਆ, ਕਾਲ ਕਰ ਲਓ। ਹਰਮਿੰਦਰ ਸਿੰਘ ਦਾ ਨੰਬਰ ਹੈ 416-710-0662, 416-710-0662 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਤੇ ਕਿਉਂ ਨਹੀਂ ਫਿਰ ਆਪਾਂ ਲਾਉਣੇ ਅਕਬਰੀ ਜਾਂ ਹੋਰ ਗੀਤ ਲਗਾਈਏ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ

0: telephone. Another Don Clean with the Don Ducks.
1: Oh, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਇੱਥੋਂ ਵੀ ਕੋਈ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $140 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦੇਵੋ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰ੍ਹਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 ਡੇਜ਼ ਅ ਵੀਕ
4: ਮੱਲੀ ਡੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਅਵੇਲੇਬਲ ਹਨ
3: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋ ਦੋਸਤੋ ਇੱਕ ਵਾਰੀ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ ਜੀ 4:02 ਕੁਝ ਸੈਕਿੰਡ ਹੋਣਗੇ ਅਤੇ ਸਾਡਾ ਸਾਥ ਤੁਹਾਡੇ ਨਾਲ 2 ਘੰਟੇ ਦਾ ਹੋਰ ਹੈ ਅੱਗੇ ਜਾ ਕੇ ਠੀਕ ਸ਼ਾਮ ਦੇ 6 ਵਜੇ ਤੱਕ ਲੇਕਿਨ ਅਸੀਂ ਸਾਈਨ ਅਪ ਕਰਾਂਗੇ ਅਤੇ ਅਗਲਾ ਪ੍ਰੋਬ ਲੈ ਕੇ ਆਉਣਗੇ ਸਿਮਰਾਜ ਸਿੱਧੂ ਹੋਰੀ ਅਤੇ 2 ਘੰਟੇ ਤੁਹਾਡੇ ਨਾਲ ਖਬਰਾਂ ਹੋਣਗੀਆਂ ਕੈਨੇਡਾ ਦੀਆਂ ਸਾਰੀਆਂ ਬਹੁਤ ਡਿਗਾਈ ਦੇ ਵਿੱਚ ਸਾਰੀ ਚੀਰ ਫਾੜ ਹੋਏਗੀ ਖਬਰਾਂ ਦੀ ਪੂਰੀ ਪੋਲੀਟਿਕਸ ਦੀ
5: ਜੀ
3: ਤੋ ਨੌਰਥ ਅਮਰੀਕਾ ਜਿੰਨੀਆਂ ਵੀ ਖਬਰਾਂ ਹੁੰਦੀਆਂ ਸਾਡੀਆਂ ਕਿੱਥੇ ਅਸੀਂ ਰਹਿੰਦੇ ਹਾਂ ਉਸ ਕੰਟਰੀ ਦੀਆਂ ਖਬਰਾਂ ਪੂਰੀਆਂ ਹੋਣਗੀਆਂ ਨਾਲ ਤੁਹਾਡਾ ਆਪਣਾ ਪਸੰਦ ਕੀ ਸੰਗੀਤ ਆਪਾਂ ਫਿਰ ਚੱਲੀਏ ਕਿ ਲੈਣਾ ਮੈਸੇਜ ਕੋਈ
5: ਬਿਲਕੁਲ ਮੈਂ ਤੁਹਾਨੂੰ ਦੱਸਦੇ ਹਾਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੇ ਅੱਜ ਤੁਹਾਨੂੰ ਚਨਾ ਭਟੂਰਾ ਬਾਈ 1 ਗੈਟ 1 ਫ੍ਰੀ ਮਿਲ ਰਿਹਾ ਇਹਨਾਂ ਦੇ ਹਰ ਲੋਕੇਸ਼ਨ ਦੇ ਉੱਪਰ 3 ਲੋਕੇਸ਼ਨ ਤੋਂ ਸਰਵ ਕਰਦੇ ਨੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਇਹਨਾਂ ਦੇ ਕੋਲੋਂ ਤੁਸੀਂ ਸ਼ੁੱਧ ਖੋਏ ਦੇ ਮਿਠਾਈਆਂ ਦੇ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਤੇ ਬਹੁਤ ਹੀ ਵਧੀਆ ਫਰੈਸ਼ ਐਂਡ ਫਲੇਵਰਫੁਲ ਫੂਡ ਤੁਸੀਂ ਵੈਜੀਟੇਰੀਅਨ ਐਂਡ ਨਾਨ ਵੈਜੀਟੇਰੀਅਨ ਇਹਨਾਂ ਦੇ ਕੋਲੋਂ ਜ਼ਰੂਰ ਟਰਾਈ ਕਰੋ ਬੈਠ ਕੇ ਡਾਈਨ ਇਨ ਕਰੋ ਚਾਹੇ ਤੁਸੀਂ ਟੇਕ ਆਊਟ ਲੈ ਕੇ ਆਓ ਡੇਲੀ ਸਪੈਸ਼ਲਸ ਵਿੱਚ ਅੱਜ ਟਿਊਜ਼ਡੇ ਨੂੰ ਚਨਾ ਭਟੂਰਾ ਬਾਈ 1 ਗੈਟ 1 ਫ੍ਰੀ ਚਾਹੇ ਬੈਠ ਕੇ ਖਾ ਲਓ ਚਾਹੇ ਤੁਸੀਂ ਟੇਕ ਆਊਟ ਲੈ ਆਓ ਪਹੁੰਚੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋਰ ਦੇ ਇੰਟਰਸੈਕਸ਼ਨ ਤੇ ਨੇ ਨੰਬਰ 905-794-8111-905-794-8111 ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ ਤੇ ਹੈ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਤੇ ਨੰਬਰ 905-593-4400 905-593-4400 ਜਾਂ ਤੀਸਰੀ ਲੋਕੇਸ਼ਨ 15 ਫੈਂਡਰਵੇ ਤੇ ਪਹੁੰਚੋ ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਤੇ ਨੰਬਰ ਹੈ 905-840-2200 905-840-2200 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ
3: ਇਹਨਾਂ ਦਾ ਚਨਾ ਭਟੂਰਾ ਖਾ ਕੇ ਖੁਸ਼ ਹੋ ਜਾਓਗੇ ਨਾਲ ਤੁਹਾਨੂੰ ਸੈਲਡ ਜਿਹਾ ਵੀ ਦੇਣਗੇ ਥੋੜ੍ਹਾ ਜਿਹਾ ਗਾਜਰਾਂ ਗੁਜਰਾਂ ਜੀਆਂ ਅਤੇ ਨਾਲ ਚਟਣੀ ਹੋਏਗੀ ਬੜੀ ਪਿਆਰੀ ਹੈ ਨਾ ਅਤੇ ਜਿਹੜੇ ਭਟੂਰੇ ਨੇ ਓਇਲੀ ਬਿਲਕੁਲ ਨਹੀਂ ਹੈਗੇ
5: ਹਾਂਜੀ
3: ਅਤੇ ਖਾਓ ਮਜ਼ਾ ਲਓ ਹੁਣ ਖਾਣ ਦਾ ਸ਼ਾਮ ਦਾ ਟਾਈਮ ਆ ਨਾ ਦੋ ਜਣੇ ਨੇ ਖਾ ਲੈਣਾ ਕਿਕੋ ਜੀ ਦੇ ਵਿੱਚ ਅਤੇ ਆਪਾਂ ਛੱਡ ਕੇ ਜਾ ਰਹੇ ਹਾਂ ਤੁਹਾਨੂੰ ਵਧੀਆ ਗੀਤ ਨਾ ਕਹਿ ਰਹੇ ਨੇ ਕਿ ਫਲਾਵਰ ਮੈਨੂੰ ਫਲਾਵਰ ਵਾਂਗ ਮੈਨੂੰ ਰੱਖ ਸੋਹਣਿਆ ਕੀ ਕਹਿੰਦਾ ਪੰਜਾਬੀ 'ਚ ਕੀ ਕਹਿੰਦੇ ਨੂੰ
5: ਫੁੱਲਾਂ ਵਾਂਗ
3: ਫੁੱਲਾਂ ਵਾਂਗ
5: ਬਨੀ ਲੌਂਗੀ ਐਂਡ ਜੈਸਮੀਨ ਅਖਤਰ ਦੀ ਆਵਾਜ਼ 'ਚ ਜੀ ਬਿਲਕੁਲ ਕੱਲ੍ਹ ਨੂੰ ਸਾਡੀ ਮੁਲਾਕਾਤ ਹੋਏਗੀ ਸੇਮ ਟਾਈਮ ਦੇ ਉੱਪਰ 3 ਤੋਂ 4 ਵਜੇ ਤੱਕ ਅਤੇ ਹੁਣ ਥੋੜ੍ਹੇ ਟਾਈਮ ਤੱਕ ਸਿਮਰਾਜ ਸਿੱਧੂ ਜੀ ਤੁਹਾਡੇ ਨਾਲ ਸਾਂਝ ਪਾਉਣਗੇ ਆਪਣੀ ਅਤੇ ਫਿਲਹਾਲ ਸਾਨੂੰ ਇੱਥੇ ਦਿਓ ਇਜਾਜ਼ਤ ਕੱਲ੍ਹ ਨੂੰ ਮਿਲਾਂਗੇ ਸਤਿ ਸ਼੍ਰੀ ਅਕਾਲ
3: ਰੈਡੀ ਪ੍ਰਾਮ

0: ਅਜੀ ਆਓ 170 ਗਿਲਡਨ ਰੋਡ ਜੀ ਨੰਬਰ 17 170 ਗਿਲਡਨ ਰੋਡ ਜੀ ਨੰਬਰ 17 ਟੈਲੀਫੋਨ ਨੰਬਰ 647-302-1322 ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations te. Dining, take-out and catering also available. Call at 905-794-8111. Simply delicious. Matlab, simply Indian.
3: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨਡ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ Traditional two-story freehold townhouses, but deep backyard, the unfinished basement in all, sirf 7 lakh dollar di range di vich, in the 700s bahut jald aa rahe ne. Semi-detached kar, 8 lakh di range di vich, in the 800s, releasing very soon. Sab to khas, double car garage wale, but de detached kar, sirf 9 lakh dollar di range di vich, in the 900s, releasing very soon. Public release to pehla, best lot, end lot, corner lot di lehi, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-316-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ
6: ਨੀਲਮ ਸਜੋਵ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ
4: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
6: ਇਹਨਾਂ ਕੋਲ ਨਹੀਂ ਏ ਬੀ ਐਂਡ ਟਰਸਟਡ ਪ੍ਰਾਈਵੇਟ ਲੈਂਡਰਸ
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
4: 647-739 6477398710 license number M200034500
7: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ ਪਰਦੇ ਦੇਸ ਪਰਦੇ
8: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
7: ਇਨਫੋਰਮੇਸ਼ਨ
8: ਕਾਲ ਅਸ ਨਾਓ 416-457-3381 416-457-3381 ਜਾਂ ਫਿਰ 416-725-2551 416-725-2551
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲਓ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 5th ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਕਲਰ ਰੋਡ ਕੈਂਬਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਸਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਾਓ ਔਰ ਨਾਲ ਦੀ ਨਾਲ ਔਰ ਜੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਸਪੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਵਾਲਿਆਂ ਦਾ
5: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
5: 905-564-6444
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

AM 530 Days per Days Primetime Radio Program ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਸਾਡੇ ਸਾਰੇ ਹੀ ਵਿਊਅਰਸ ਨੂੰ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਬਹੁਤ ਹੀ ਖੂਬਸੂਰਤ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ 3 ਘੰਟਿਆਂ ਦੇ ਅੰਦਰ ਅੰਦਰ 10 ਤੋਂ ਲੈ ਕੇ ਹੁਣ ਠੀਕ 6 ਵਜੇ ਤੱਕ ਤੁਹਾਡੇ ਲਈ ਦੋਸਤੋ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਦੇਸ਼ ਪ੍ਰਦੇਸ਼ ਲਾਈਵ ਟੂ ਏਅਰ ਪੇਸ਼ ਹੋ ਰਿਹਾ ਹੈ। ਅਤੇ ਹੁਣ ਵੀ ਦੋਸਤੋ 4:18 ਤੋਂ ਲੈ ਕੇ ਠੀਕ 6 ਵਜੇ ਤੱਕ ਤੁਹਾਡੇ ਲਈ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਨਾਲ ਦੀ ਨਾਲ ਲੋਕਲ GTA ਦੀਆਂ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ ਅਤੇ ਸਭ ਤੋਂ ਅਹਿਮ ਅੱਜ ਦੇ ਦਿਨ ਦੀਆਂ ਖਬਰਾਂ ਅਤੇ ਸਾਡੇ ਵਿਚਾਰ, ਨਿਊਜ਼ ਅਤੇ ਵਿਊਜ਼ ਤੁਹਾਡੇ ਤੱਕ ਪੇਸ਼ ਕਰਾਂਗੇ ਠੀਕ 6 ਵਜੇ ਤੱਕ। ਤੁਹਾਡੇ ਤੱਕ ਹੀ ਸਾਡੇ ਕੁਝ ਖਾਸ ਸਪਾਂਸਰਸ ਆ ਕੇ ਆਪਣੇ ਬਿਜ਼ਨਸ ਦੇ ਡਿਫਰੈਂਟ ਇੰਡਸਟਰੀਜ਼, ਡਿਫਰੈਂਟ ਪ੍ਰੋਫੈਸ਼ਨਸ, ਕੰਮ ਕਾਰੋਬਾਰ ਦੀਆਂ ਜਾਣਕਾਰੀਆਂ ਵੀ ਪੇਸ਼ ਕਰਨਗੇ ਅਤੇ ਤੁਹਾਡੇ ਹੀ ਫਰਮਾਇਸ਼ੀ ਗੀਤ ਸੰਗੀਤ ਵੀ ਤੁਹਾਨੂੰ ਵਾਰੀ ਵਾਰੀ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਅੱਜ ਟਿਊਜ਼ਡੇ ਸ਼ਾਮ ਵਾਲੇ ਪ੍ਰੋਗਰਾਮ ਵਿੱਚ ਕੁਛ ਮੋਰਗੇਜ ਰਿਲੇਟਡ, ਕੁਛ ਇਮੀਗ੍ਰੇਸ਼ਨ ਰਿਲੇਟਡ ਅਤੇ ਕੁਛ ਪੜ੍ਹਾਈ ਐਜੂਕੇਸ਼ਨ ਰਿਲੇਟਡ ਅਤੇ ਹੋਰਾਂ ਵੀ ਕੁਛ ਇੰਡਸਟਰੀਜ਼ ਦੀਆਂ ਗੱਲਾਂ ਬਾਤਾਂ ਅਸੀਂ ਆਪਣੇ ਸਪਾਂਸਰਸ ਨਾਲ ਕਰਾਂਗੇ, ਕੁਛ ਇੰਟਰਵਿਊਜ਼ ਕੰਡਕਟ ਕਰਾਂਗੇ। ਤੁਹਾਨੂੰ ਸੁਣ ਕੇ ਜਾਂ ਵੇਖ ਕੇ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਸੋ ਅੱਜ ਦੋਸਤੋ ਸਮਥਿੰਗ ਫੋਰ ਐਵਰੀ ਵਨ, ਤੁਹਾਡੇ ਲਈ ਨਿਊਜ਼ ਅਤੇ ਵਿਊਜ਼, ਗੀਤ ਸੰਗੀਤ ਅਤੇ ਕੰਮ ਦੀਆਂ ਗੱਲਾਂ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਸਾਡੇ ਨਾਲ ਜਿਹੜੀ ਮਰਜ਼ੀ ਗੱਲਬਾਤ ਕਰਨੀ ਹੋਵੇ, ਸਟੂਡੀਓ ਦਾ ਸਾਡਾ ਇੱਕੋ ਇੱਕ ਨੰਬਰ ਹੈ। ਹੁਣ ਤੋਂ ਲੈ ਕੇ 6 ਵਜੇ ਤੱਕ ਜਦੋਂ ਮਰਜ਼ੀ ਕੋਈ ਵੀ ਗੱਲਬਾਤ ਕਰਨੀ ਹੋਵੇ, ਆਫ ਦੀ ਏਅਰ ਸਾਡੇ ਨਾਲ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ। ਨੰਬਰ ਘੁਮਾਉਣਾ ਹੈ 905-564-6446, 905-564-6446, 905-564-6444, 905-564-6444। ਜਾਂ ਕਿਸੇ ਵੀ ਟਾਈਮ 'ਤੇ ਦੋਸਤੋ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਭੇਜ ਸਕਦੇ ਹੋ। ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਤੁਹਾਨੂੰ 1-2 ਮਿੰਟ ਦੇ ਵਿੱਚ ਹੀ ਵਾਪਸ ਮੈਸੇਜ ਕਰ ਦੇਵਾਂ, ਲਾਈਵ ਹੀ ਮੈਸੇਜ ਕਰ ਦੇਵਾਂ। ਸੋ ਅੱਜ ਕੋਈ ਗੀਤ ਸੰਗੀਤ ਸੁਣਨਾ, ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਕੋਈ ਫੋਨ ਨੰਬਰ ਚਾਹੀਦਾ, ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਦੇ ਭਾਲ ਦੇ ਵਿੱਚੋਂ ਕੋਈ ਜ਼ਰੂਰੀ ਕੰਮ ਹੈ, ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਜਿਹੜਾ ਮਰਜ਼ੀ ਮੈਸੇਜ ਭੇਜੋ, ਮੈਸੇਜ ਤੁਸੀਂ ਭੇਜਣਾ ਹੈ। ਟੈਕਸਟ ਔਰ ਵਟਸਐਪ ਹੈ 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381,
5551 3381 ਤੇ। ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਅੱਜ ਦੀ ਜਿਹੜੀ ਸਭ ਤੋਂ ਵੱਡੀ, ਸਭ ਤੋਂ ਲੰਬੀ ਖਬਰ ਹੈ ਉਹ ਹੈ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਜਿਹੜਾ ਟ੍ਰੇਡ ਅਤੇ ਟੈਰਿਫ ਦੇ ਲਈ ਜ਼ਿੰਮੇਵਾਰ ਸਭ ਤੋਂ ਅਹਿਮ ਵੱਡਾ ਬੰਦਾ ਹੈ, US ਟ੍ਰੇਡ ਰੈਪ੍ਰੈਜ਼ੈਂਟੇਟਿਵ ਜੇਮਸ ਗ੍ਰੀਅਰ, ਉਹਨੇ ਅੱਜ ਕ੍ਰਿਸਟਲ ਕਲੀਅਰ ਸਾਫ਼ ਕਹਿ ਦਿੱਤਾ ਹੈ ਕਿ ਕੈਨੇਡਾ ਮੈਕਸੀਕੋ ਤੋਂ ਇੰਨਾ ਪਿੱਛੇ ਕਿਉਂ ਰਹਿ ਗਿਆ ਹੈ USMCA ਦੇ ਰੀਨੈਗੋਸ਼ੀਏਸ਼ਨ ਦੇ ਵਿੱਚ, ਕਿਉਂਕਿ ਮੈਕਸੀਕੋ ਨੇ ਕੋਈ ਵੀ ਰਿਟੈਲੀਟੋਰੀ ਟੈਰਿਫਸ ਰੱਖੇ ਹੀ ਨਹੀਂ ਹੋਏ US ਦੇ ਖਿਲਾਫ। ਉਹਨਾਂ ਦੇ ਨਾਲ ਆਲਰੇਡੀ ਹੁਣ ਦੂਜਾ ਰਾਊਂਡ ਆਫ ਨੈਗੋਸ਼ੀਏਸ਼ਨ ਆਊਟ ਆਫ 3 ਸਕੈਡਿਊਲਡ ਰਾਊਂਡਸ ਦਾ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ, ਪਰ ਕੈਨੇਡਾ ਨੂੰ ਹਜੇ ਤੱਕ ਤਾਂ ਸੱਦਾ ਪੱਤਰ ਦਿੱਤਾ ਵੀ ਨਹੀਂ ਗਿਆ ਕਿ ਕਦੋਂ ਟੇਬਲ 'ਤੇ ਬਹਿ ਕੇ ਕੋਈ ਵੀ ਆਪਾਂ ਅਰੇਂਜਮੈਂਟ ਬਣਾਵਾਂਗੇ। ਸੋ ਅੱਜ ਜੇਮਸ ਗ੍ਰੀਅਰ ਨੇ ਕਿਹਾ ਕਿ ਅਸੀਂ ਮੈਕਸੀਕੋ ਦੇ ਵਾਂਗੂ ਹੀ ਕੈਨੇਡਾ ਦੇ ਨਾਲ ਹੀ ਇੱਕ ਅਰੇਂਜਮੈਂਟ ਤਿਆਰ ਕਰਨਾ ਚਾਹੁੰਦੇ ਹਾਂ, ਪਰ ਉਹਨੇ ਕਿਹਾ ਹੈ ਦੀਜ਼ ਰਿਟੈਲੀਟੋਰੀ ਟੈਰਿਫਸ ਆਰ ਏ ਪ੍ਰੋਬਲਮ, ਬਹੁਤ ਵੱਡੀ ਪ੍ਰੋਬਲਮ ਹੈ। ਹੁਣ ਅੱਗੇ ਜਾ ਕੇ ਪ੍ਰੋਗਰਾਮ 'ਚ ਦੱਸਾਂਗੇ ਕਿ ਜੇਮਸ ਗ੍ਰੀਅਰ ਨੇ ਖਾਸ ਤਾਂ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਜਿਹੜਾ ਹੁਣ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਲੈਵਲ 'ਤੇ ਕੈਨੇਡਾ ਦੇ ਵਿੱਚ ਅਲੱਗ ਅਲੱਗ ਪ੍ਰੀਮੀਅਰਸ ਨੇ ਆਪਦੇ ਠੇਕਿਆਂ ਦੇ ਵਿੱਚ ਮਨ੍ਹਾ ਕੀਤਾ ਹੋਇਆ ਹੈ ਕਿ US ਦੀ ਦਾਰੂ ਵੇਚਣੀ ਨਹੀਂ ਹੈਗੀ। ਉਹਨੇ ਇੱਕ ਆਹ ਖਾਸ ਗੱਲ ਹਾਈਲਾਈਟ ਕੀਤੀ ਹੈ ਕਿਉਂਕਿ ਇਹ ਬਿਲੀਅਨਸ ਆਫ ਡਾਲਰਸ ਦਾ ਘਾਟਾ ਪੈ ਰਿਹਾ ਹੈ American alcohol producers ਦੇ ਨਾਲ ਦੇ ਨਾਲ ਇੰਪਲੋਇਮੈਂਟ ਲਈ, ਲਿਟਰਲੀ ਅੰਟੇਰੀਓ ਦੇ ਵਿੱਚ ਹੀ ਇਹਨਾਂ ਦਾ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਸੋ ਮੰਨ ਲਓ ਕਿ ਪੂਰੇ ਕੈਨੇਡਾ ਦਾ ਕੁੱਲ ਮਿਲਾ ਕੇ ਅਮੈਰੀਕਨ ਦਾਰੂ ਨਾ ਵੇਚਣ ਕਰਕੇ ਕਿੰਨਾ ਜ਼ਿਆਦਾ ਅਮੈਰੀਕਨ ਵੱਡੇ ਵੱਡੇ ਕੰਪਨੀਜ਼ ਦੇ ਨਾਲ ਦੇ ਨਾਲ ਇੰਪਲੋਈਜ਼ ਦਾ ਵੀ ਨੁਕਸਾਨ ਹੋ ਰਿਹਾ। ਪਰ ਅੱਜ ਜਦੋਂ ਇਹਦੇ ਬਾਰੇ US ਦੇ ਵਿੱਚ ਹੀ Washington DC ਦੇ ਵਿੱਚ ਹੀ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੂੰ ਪੁੱਛਿਆ ਗਿਆ, ਇਟਸ ਅ ਗੇਮ ਆਫ ਚਿਕਨ, ਹੂਜ਼ ਗੋਨਾ ਬਲਿੰਕ ਫਰਸਟ, ਸਾਨੂੰ ਪਤਾ ਨਹੀਂ ਹੈਗਾ। US ਵਾਲੇ ਕਹਿ ਰਹੇ ਨੇ ਕਿ ਆਪਾਂ ਨੈਗੋਸ਼ੀਏਸ਼ਨ ਟੇਬਲ 'ਤੇ ਪਹੁੰਚ ਸਕਦੇ ਹਾਂ ਜੇਕਰ ਤੁਸੀਂ ਇਸ ਤਰ੍ਹਾਂ ਦੇ ਫਾਲਤੂ ਅਮੈਰੀਕਨ ਦਾਰੂ ਦੇ ਬੈਨ 'ਤੇ ਰਿਟੈਲੀਟੋਰੀ ਟੈਰਿਫਸ ਹਟਾਓਗੇ। ਡਗ ਫੋਰਡ ਨੇ ਉਲਟਾ ਅੱਜ ਕਹਿ ਦਿੱਤਾ, ਅਸੀਂ ਉਦੋਂ ਹੀ ਹਟਾਵਾਂਗੇ ਜਦੋਂ ਤੁਸੀਂ ਕੋਈ ਟ੍ਰੇਡ ਡੀਲ ਬਣਾਓਗੇ। ਸੋ
who's gonna blink first? Kaun pehla himmat haruga? America ta lagda ta hai hi nahi. They obviously have the better cards. They have a way better economy, way bigger economy. So sanu hi pehla hi himmat harni paugi. Lagda ta ehi hai. Nahi ta ahi nuksan fir chalda hi rehna hai. Dooji gal, US chahundi hai ke Canada China diyan baahwan tak na bhajje. Hun ta dosto pichle hafte hi ਬਹੁਤ ਵੱਡੀ ਗਿਣਤੀ ਦੇ ਵਿੱਚ ਆਲਮੋਸਟ 3,000 ਸਭ ਤੋਂ ਪਹਿਲੀਆਂ ਚਾਈਨੀਜ਼ ਕਮਿਊਨਿਸਟ ਪਾਰਟੀ ਅਤੇ ਸਰਕਾਰ ਦੇ ਵੱਲੋਂ ਹੈਵਲੀ ਸਬਸਿਡਾਈਜ਼ਡ ਐਂਡ ਸਸਤੀਆਂ ਮੇਡ ਐਂਡ ਸ਼ਾਇਦ ਈਵਨ ਸਲੇਵ ਲੇਬਰ ਔਰ ਫੋਰਸ ਲੇਬਰ ਮੇਡ ਐਂਡ ਨਾਲ ਜਾਂ ਸ਼ਾਇਦ ਸਪਾਈਵੇਅਰ ਦੇ ਨਾਲ ਭਰੀਆਂ ਹੋਈਆਂ ਆਲਮੋਸਟ ਪਹਿਲੀਆਂ 3,000 EVs ਚਾਈਨਾ ਤੋਂ ਲੈ ਕੇ ਕੈਨੇਡਾ ਤੱਕ ਪਿਛਲੇ ਹਫ਼ਤੇ ਹੀ ਪਹੁੰਚੀਆਂ ਹਨ US ਦੇ ਵਿੱਚ ਰਿਪਬਲਿਕਨ ਜਿਹੜੀ ਸਰਕਾਰ ਹੈ ਉਹਨਾਂ ਨੂੰ ਛੱਡੋ ਡੈਮੋਕ੍ਰੈਟ ਲਾਅ ਮੇਕਰਸ ਵੀ ਕਹਿ ਰਹੇ ਨੇ ਕਿ ਉਹ ਕੋਈ ਵੀ ਥਰਡ ਕੰਟਰੀ ਤੋਂ ਵੀ ਨਹੀਂ ਚਾਈਨੀਜ਼ ਮੇਡ ਗੱਡੀਆਂ ਇੰਪੋਰਟ ਕਰਨ ਦੇਣਗੇ ਜਿਹਨੂੰ ਤਾਂ ਸ਼ਾਇਦ ਸਾਰੇ ਦੇ ਸਾਰੇ ਡੈਮੋਕ੍ਰੈਟਸ ਐਂਡ ਰਿਪਬਲਿਕਨਸ ਵੀ ਸਪੋਰਟ ਕਰਨਗੇ ਸੋ ਜੇਕਰ ਸਾਡੀ ਕੈਨੇਡੀਅਨ ਸਰਕਾਰ ਨੂੰ ਲੱਗਦਾ ਹੈ ਕਿ ਚਾਈਨਾ ਤੋਂ ਇੱਥੇ ਗੱਡੀ ਮੰਗਵਾ ਕੇ ਆਪਾਂ ਉੱਥੇ US ਤੱਕ ਵੇਚ ਦੇਵਾਂਗੇ ਦੈਟਸ ਨਾਟ ਗੋਇੰਗ ਟੂ ਹੈਪਨ ਉੱਥੇ ਕਾਨੂੰਨ ਹੀ ਬਣਾਏ ਜਾ ਰਹੇ ਨੇ ਸੋ US ਨੇ ਕਿਹਾ ਹੈ ਖਾਸ ਤੌਰ US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਨੇ ਕਿਹਾ ਹੈ ਕਿ ਕੈਨੇਡਾ ਨੂੰ ਚਾਈਨਾ ਦੇ ਨਾਲ ਆਪਣੀ ਇਹ ਟ੍ਰੇਡ ਦੇ ਨਾਲ ਸਿਕਿਉਰਿਟੀ ਨਹੀਂ ਜੈਪਰਡਾਈਜ਼ ਕਰਨੀ ਚਾਹੀਦੀ ਹੈ ਇਹਦੇ ਨਾਲ ਹੀ ਜੁੜੀ ਹੋਈ ਅੱਜ ਕਾਫੀ ਹੋਰ ਵੱਡੀ ਗੱਲ ਆ US ਆਟੋ ਮੈਨੂਫੈਕਚਰਰਸ ਐਸੋਸੀਏਸ਼ਨ ਜੋ ਕਿ ਇਸ ਮੁਲਕ ਦੀਆਂ ਸਭ ਤੋਂ ਵੱਡੀਆਂ ਗੱਡੀਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਦਾ ਜਿਹੜਾ ਇੱਕ ਆਰਗਨਾਈਜੇਸ਼ਨ ਹੈ ਉਹਨਾਂ ਨੇ ਅੱਜ ਹੀ ਆਰਵਾ ਦੇ ਵਿੱਚ ਪਾਰਲੀਮੈਂਟ ਹਿਲ 'ਤੇ ਜਾ ਕੇ ਹਾਊਸ ਆਫ ਕਾਮਨਸ ਦੇ ਇੱਕ ਕਮੇਟੀ ਦੇ ਵਿੱਚ ਸਿੱਧੇ ਸਾਰੇ ਹੀ MPs ਨੂੰ ਦੱਸਿਆ ਸਾਰੀਆਂ ਪਾਰਟੀਜ਼ ਦੇ MPs ਨੂੰ ਦੱਸਿਆ ਕੈਨੇਡੀਅਨ ਆਟੋ ਮੈਨੂਫੈਕਚਰਰਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਕੈਨੇਡੀਅਨ ਆਟੋ ਇੰਡਸਟਰੀ ਕੈਨ ਨਾਟ ਸਰਵਾਈਵ ਵਿਦਆਊਟ ਅਮੈਰੀਕਾ ਸਿੱਧੀ ਜੀ ਗੱਲ ਹੈ ਅੱਜ ਦੇ ਦਿਨ 90% ਤੋਂ ਵੀ ਜ਼ਿਆਦਾ ਜਿੰਨੀਆਂ ਗੱਡੀਆਂ ਕੈਨੇਡਾ 'ਚ ਬਣਾਈ ਜਾਂਦੀਆਂ ਨੇ ਉਹ US ਤੱਕ ਹੀ ਵੇਚੀਆਂ ਜਾਂਦੀਆਂ ਨੇ ਲਿਟਰਲੀ ਜਸਟ ਵਨ ਪਲੇਸ ਹੁਣ ਬਹੁਤ ਜ਼ਿਆਦਾ ਚਰਚਾ ਹੋ ਰਹੀ ਆ ਕਿ ਅਸੀਂ ਆਪਦੀਆਂ ਕੈਨੇਡੀਅਨ ਮੇਡ ਗੱਡੀਆਂ ਸ਼ਾਇਦ ਏਸ਼ੀਅਨ ਮਾਰਕੀਟਸ ਸ਼ਾਇਦ ਯੂਰਪੀਅਨ ਮਾਰਕੀਟਸ ਤੱਕ ਵੇਚਾਂਗੇ ਨੋ ਦੇਰ ਇਜ਼ ਨੋ ਚਾਂਸ ਚਾਂਸ ਹੀ ਨਹੀਂ ਹੈਗਾ ਮੇ ਬੀ ਕੋਈ 5% ਆਪਾਂ ਡਾਈਵਰਸਿਫਾਈ ਕਰ ਸਕਦੇ ਹਾਂ 90+ ਤੋਂ ਲੈ ਕੇ ਮੇ ਬੀ 85% ਮੇ ਬੀ 80% ਤੱਕ ਆਪਾਂ ਡਾਈਵਰਸਿਫਾਈ ਕਰ ਸਕਦੇ ਹਾਂ ਪਰ ਇਸ ਇੰਨੀਆਂ ਵੱਡੀਆਂ ਆਟੋ ਮੈਨੂਫੈਕਚਰਰਸ ਦੇ ਕੰਪਨੀ ਦੇ ਐਸੋਸੀਏਸ਼ਨ ਦੇ ਹੈੱਡ ਨੇ ਪ੍ਰੈਜ਼ੀਡੈਂਟ ਨੇ ਅੱਜ ਕਿਹਾ ਅਸੀਂ ਕਦੇ ਵੀ ਨਹੀਂ ਉਹਨਾਂ ਤੋਂ ਬਗੈਰ ਗੁਜ਼ਾਰਾ ਕਰ ਸਕਦੇ ਹਾਂ ਸਿੱਧੀ ਜੀ ਗੱਲ ਹੈ ਅਤੇ ਉਹਨੇ ਰੈਕਮੈਂਡ ਕੀਤਾ ਹੈ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਚਾਈਨੀਜ਼ EV ਡੀਲ ਸਕ੍ਰੈਪ ਕਰ ਦੇਣੀ ਚਾਹੀਦੀ ਹੈ ਸਿੱਧੇ ਕੈਂਸਲ ਕਰ ਦੇਣੀ ਚਾਹੀਦੀ ਹੈ ਅਫਸੋਸ ਇਸ ਗੱਲ ਦਾ ਹੈ ਕਿ ਪਿਛਲੇ ਹਫ਼ਤੇ ਹੀ ਆਲਮੋਸਟ 3,000 ਇਹ ਚਾਈਨੀਜ਼ EVs ਆਲਰੇਡੀ ਪਹੁੰਚ ਵੀ ਚੁੱਕੀਆਂ ਹਨ ਸਾਡੇ ਕੈਨੇਡੀਅਨ ਧਰਤੀ 'ਤੇ ਸੋ ਆਹ ਵੀ ਇੱਕ ਬਹੁਤ ਹੀ ਵੱਡੀ ਇਸ਼ੂ ਹੈ ਪ੍ਰੋਬਲਮ ਹੈ ਜੋ ਕਿ ਅੱਜ US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਨੇ ਹਾਈਲਾਈਟ ਕੀਤਾ ਹੈ ਨਾਲ ਦੀ ਨਾਲ ਸਾਡਾ ਇੰਟੀਰੀਅਰ ਪ੍ਰੀਮੀਅਰ ਡੱਗ ਫੋਰਡ ਵਾਸ਼ਿੰਗਟਨ DC ਦੇ ਵਿੱਚ ਕੱਲ੍ਹ ਵੀ ਅਤੇ ਅੱਜ ਵੀ ਹੈ ਉਹ ਕਹਿ ਰਿਹਾ ਹੈ ਵਰਡ ਫੋਰ ਵਰਡ ਕਿ ਇੱਥੇ ਦੇ ਲੋਕ ਇੰਨੇ ਚੰਗੇ ਨੇ ਪੋਲੀਟੀਸ਼ੀਅਨ ਵੀ ਵੱਡੇ ਬਿਜ਼ਨਸਮੈਨ ਵੀ ਸਾਡੇ ਲਈ ਜਿੱਥੇ ਵੀ ਅਸੀਂ ਜਾਂਦੇ ਹਾਂ ਰੈੱਡ ਕਾਰਪੇਟ ਰੋਲ ਆਊਟ ਕਰ ਰਹੇ ਨੇ ਚੱਕਾ ਜਾਮ ਪਿਆ ਹੋਇਆ ਜੈਮਡ ਆ ਸਾਡਾ ਸਕੈਜੂ ਅਸੀਂ ਕਿਹੜੇ ਕਿਹੜੇ ਬੰਦੇ ਨਾਲ ਮਿਲੀਏ ਕਿਹਦੇ ਨਾਲ ਨਹੀਂ ਮਿਲੀਏ ਇਹਨੇ ਅੱਜ ਇਹ ਸਭ ਕੁਝ ਕਿਹਾ ਕਿਉਂ ਕਿਉਂਕਿ ਪਤਾ ਲੱਗ ਗਿਆ ਹੈ ਕਿ ਕੱਲ੍ਹ ਹੀ ਇੱਕ ਬਿਲੀਅਨੇਅਰ ਅਮੈਰੀਕਨ ਬਿਜ਼ਨਸਮੈਨ ਐਂਡ ਹੈੱਡ ਆਫ ਦ US Chamber of Commerce literally ikalla banda jo ke Trump di administration to hai jeh naal ik banda razi ho gaya si Doug Ford naal milne de layi in Washington DC ohne vi an mauke te hi keh ditta hey bro I don't have time for you scheduling issue up ajj main tenu mil nahi sakda te us gall nu ajj pesh hon to baad alag alag akhbaran wagaira de vich Ontario NDP leader jo ke Ontario the official opposition leader hai Merritt Styles ohne kya ਕਿ ਡੱਗ ਫੋਰਡ ਤਾਂ ਕੈਪਟਨ ਕੈਨੇਡਾ ਬਣ ਗਿਆ ਇਹਨੂੰ ਲੱਗਦਾ ਹੈ ਕਿ ਮੈਂ ਅਮਰੀਕਾ ਜਾ ਕੇ ਵਰਡ ਫੋਰਡ ਨੇ ਕਿਹਾ ਕਿ ਇੱਕ ਦਿਨ ਲਈ ਮੈਂ ਪ੍ਰਾਈਮ ਮਿਨਿਸਟਰ ਹੀ ਤੌਰ 'ਤੇ ਐਕਟ ਕਰੂੰਗਾ ਫੋਟੋਆਂ ਖਿਚਾਊਂਗਾ ਅਤੇ ਜਿੰਨੀ ਮੇਰੀ ਸਕੈਂਡਲਸ ਦੇ ਨਾਲ ਅਤੇ ਇਕਾਨਮੀ ਦੇ ਬੁਰਾ ਹਾਲ ਦੇ ਨਾਲ ਅਲੱਗ ਅਲੱਗ ਪੋਜ਼ ਦੇ ਵਿੱਚ ਨੰਬਰ ਦਿਨੋਂ ਦਿਨ ਘੱਟ ਰਹੇ ਆ ਸ਼ਾਇਦ ਇਕੱਲੀਆਂ ਫੋਟੋਆਂ ਖਿੱਚ ਕੇ US ਦੇ ਵਿੱਚ ਕੈਪਟਨ ਕੈਨੇਡਾ ਦਾ ਨਾਟਕ ਕਰਕੇ PM ਬਣ ਦਾ ਨਾਟਕ ਕਰਕੇ ਸ਼ਾਇਦ ਇਹਨੂੰ ਲੱਗਦਾ ਹੈ ਕਿ ਫੋਟੋਆਂ ਦੇ ਨਾਲ ਕੰਮ ਸਰ ਜੂਗਾ ਅਤੇ ਪੋਜ਼ ਵਿੱਚ ਨੰਬਰ ਵੱਧ ਜਾਣਗੇ ਪਰ ਇਹਨੇ ਹਾਸਲ ਕੁਛ ਵੀ ਨਹੀਂ ਕਰਨਾ ਹੈ
ਇਹ ਹੈ ਅੰਟੇਰੀਓ ਐਨਡੀਪੀ ਲੀਡਰ ਮੇਰਿਟ ਸਟਾਰਸ ਦਾ ਕਹਿਣਾ ਹੈ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਦੇ ਇਸ ਵਾਸ਼ਿੰਗਟਨ ਡੀਸੀ ਟ੍ਰਿਪ ਦੇ ਬਾਰੇ ਤੇ ਉਹਨੇ ਕਿਹਾ ਕਿ ਜਿਹਨੂੰ ਮਰਜ਼ੀ ਮਿਲਿਆ ਉਹ ਕਿਹੜਾ ਕੁਝ ਕਰ ਸਕਦੇ ਆ ਜੇ ਤੂੰ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੀ ਟਾਪ ਰੈਂਕਿੰਗ ਲੋਕਾਂ ਦੇ ਨਾਲ ਹੀ ਨਹੀਂ ਮਿਲਣਾ ਲੋ ਰੈਂਕਿੰਗ ਲੋਕਾਂ ਦੇ ਨਾਲ ਤੱਕ ਵੀ ਨਹੀਂ ਤੈਨੂੰ ਟਾਈਮ ਮਿਲਿਆ ਫਿਰ ਤੂੰ ਕਿਹੜਾ ਉੱਥੇ ਕੋਈ ਕੰਮ ਕਰਵਾ ਲੈਣਾ ਹੈ ਸਮਝੋ ਬਾਹਰ ਹੈ ਅਤੇ ਇਹਨੇ ਕਿਹਾ ਹੈ ਕਿ ਟੈਕਸ ਪੇਅਰਸ ਦੇ ਪੈਸੇ ਵੇਸਟ ਹੀ ਕੀਤੇ ਜਾ ਰਹੇ ਨੇ ਸਿਰਫ ਫੋਟੋ ਹੀ ਖਿਚਾਉਣ ਦੇ ਲਈ ਜਿਹੜਾ ਕੰਮ ਕਾਰਨੀ ਕਰਦਾ ਆ ਰਿਹਾ ਹੈ ਉਹੀ ਕੰਮ ਹੁਣ ਡੱਗ ਫੋਟ ਕਰ ਰਿਹਾ ਅਤੇ ਬਸ ਮੂੰਹ ਚੱਕ ਕੇ ਜਹਾਜ਼ ਵਿੱਚ ਜਾਓ ਫੋਟੋਆਂ ਖਿਚਾਓ ਕੈਪਟਨ ਕਨੇਡਾ ਦਾ ਨਾਟਕ ਕਰੋ ਮਸੀਹਾ ਮੈਂ ਬਣ ਗਿਆ ਮੈਨੂੰ ਵੋਟਾਂ ਪਾਓ ਬਸ ਦੱਸ ਇਹਦੇ ਬਾਰੇ ਤੈਨੂੰ ਕਾਫੀ ਡੀਟੇਲ ਦੇ ਵਿੱਚ ਅੱਗੇ ਜਾ ਕੇ ਜਾਣਕਾਰੀ ਪੇਸ਼ ਕਰਾਂਗੇ ਨਾਲ ਦੀ ਨਾਲ ਦੋਸਤੋ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਗਲੋਬਲ ਜੈਟ ਫਿਊਲ ਪ੍ਰਾਈਸਿਸ ਏਵੀਏਸ਼ਨ ਫਿਊਲ ਪ੍ਰਾਈਸਿਸ ਵਧਣ ਤੋਂ ਬਾਅਦ ਹੁਣ ਜਿਹੜੇ ਵੀ ਲੋਕ ਕਿਤੇ ਵੀ ਟਰੈਵਲ ਕਰ ਰਹੇ ਨੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਊਗਾ ਕਿ ਤੁਹਾਡੀਆਂ ਟਿਕਟਾਂ 'ਤੇ ਫਿਊਲ ਸਰ ਚਾਰਜਿਸ ਹਾਇਰ ਬੇਸ ਫੇਅਰਸ ਮੱਚ ਮੱਚ ਮੱਚ ਹਾਇਰ ਟਿਕਟ ਪ੍ਰਾਈਸ ਅਤੇ ਨਾਲ ਦੀ ਨਾਲ ਈਵਨ ਐਕਸਟਰਾ ਐਡ ਔਨ ਬੈਗੇਜ ਫੀਸ ਐਡ ਕੀਤੀਆਂ ਗਈਆਂ ਹਨ ਕਨੇਡੀਅਨ ਏਅਰਲਾਈਨਸ ਦੇ ਵੱਲੋਂ ਜੋ ਕਿ ਕਹਿੰਦੇ ਨੇ ਕਿ ਆਬਵੀਅਸਲੀ ਅਸੀਂ ਵੀ ਪੈਸਾ ਤਾਂ ਬਣਾਉਣਾ ਹੀ ਬਣਾਉਣਾ ਪ੍ਰੋਫਿਟ ਤਾਂ ਕਮਾਉਣਾ ਹੀ ਕਮਾਉਣਾ ਅਤੇ ਕਿਵੇਂ ਕਮਾ ਸਕਦੇ ਹਾਂ ਜੇਕਰ ਸਾਡਾ ਸਭ ਤੋਂ ਵੱਡਾ ਖਰਚਾ ਜੈਟ ਫਿਊਲ ਹੀ ਹੁਣ ਸਕਾਈ ਰਾਕਟ ਹੋ ਗਿਆ ਘੱਟ ਜਹਾਜ਼ ਹੀ ਉੱਪਰ ਨੂੰ ਵੀ ਭੇਜ ਰਹੇ ਨੇ ਕਿਉਂਕਿ ਇਟ ਡਜ਼ ਮੇਕ ਸੈਂਸ ਸਰਟਨ ਰੂਟਸ ਇਹਨਾਂ ਨੇ ਹੁਣ ਜਾਂ ਤਾਂ ਕੈਂਸਲ ਕੀਤੇ ਨੇ ਜੋ ਕਿ ਘੱਟ ਹੀ ਫ੍ਰੀਕੁਐਂਟ ਕੀਤੇ ਜਾਂਦੇ ਰੂਟ ਨੇ ਜਾਂ ਤਾਂ ਉਹਨਾਂ ਨੂੰ ਇਕੱਠਾ ਕੀਤਾ ਕੰਸੋਲੀਡੇਟ ਕੀਤਾ ਕਿ ਹਰੇਕ ਦਿਨ ਨਹੀਂ ਜਾਂ ਦਿਨ 'ਚ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਆਪਾਂ ਕੰਸੋਲੀਡੇਟ ਕਰਕੇ ਹਰੇਕ ਦੂਜੇ ਤੀਜੇ ਦਿਨ ਜਾਂ ਦਿਨ ਦੇ ਵਿੱਚ ਇੱਕ ਵਾਰੀ ਹੀ ਜਹਾਜ਼ ਉਡਾਵਾਂਗੇ ਵਾਈ ਵਾਈ ਜ਼ੀ ਤੋਂ ਲੈ ਕੇ ਮੰਨ ਲਓ ਕੁਬੈਕ ਸਿਟੀ ਤੱਕ ਫੋਰ ਐਗਜ਼ਾਮਪਲ ਸੋ ਕਾਫੀ ਜ਼ਿਆਦਾ ਚੇਂਜਸ ਇਨ ਪ੍ਰਾਈਸ ਐਂਡ ਇਨ ਟਰੈਵਲ ਵੀ ਪੇਸ਼ ਹੋ ਰਹੀਆਂ ਨੇ ਰੂਟਸ ਦੇ ਵਿੱਚ ਵੀ ਐਕਸੈਸਬਿਲਿਟੀ ਵਿੱਚ ਵੀ ਪੇਸ਼ ਹੋ ਰਹੀ ਹੈ ਸੋ ਸਾਡੀ ਕੈਨੇਡੀਅਨ ਫੈਡਰਲ ਸਰਕਾਰ ਖਰੜੀ ਸਰਕਾਰ ਨੇ ਕਿਹਾ ਕਿ ਅਸੀਂ ਇਹ ਸਭ ਕੁਝ ਦੇਖਦੇ ਹੋਏ ਨੰਬਰ 1 ਮੇਨ ਗੱਲ ਕਿ ਅਸੀਂ ਹਾਇਰ ਜੈਟ ਫਿਊਲ ਏਵੀਏਸ਼ਨ ਫਿਊਲ ਦੇਖਦੇ ਹੋਏ ਈਚ ਕੈਨੇਡੀਅਨ ਏਅਰਲਾਈਨ ਦੇ ਲਈ ਅਪ ਟੂ $150 million ਤੱਕ ਦਾ ਲੋਨ ਦਾ ਪ੍ਰਬੰਧ ਕਰ ਰਹੇ ਹਾਂ ਹੁਣ ਦੇਖੋ ਵੈਸਟ ਜੈਟ ਜੋ ਕਿ ਇਸ ਮੁਲਕ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਹੈ ਉਹਨਾਂ ਨੇ ਤਾਂ ਕਿਹਾ ਕਿ ਇਹ ਬੇਵਕੂਫੀ ਹੈ ਇਹ ਗਲਤ ਕੰਮ ਹੈ ਉਹਨਾਂ ਨੇ ਤਾਂ ਸਖਤ ਰਿਜੈਕਟ ਕੀਤਾ ਹੈ ਕਿ ਸਾਨੂੰ ਨਾ ਕਿਸੇ ਵੀ ਏਅਰਲਾਈਨ ਨੂੰ ਕੋਈ ਵੀ ਲੋਨ ਸਰਕਾਰ ਤੋਂ ਮਿਲਣਾ ਨਹੀਂ ਚਾਹੀਦਾ ਕਿਉਂ ਕਿਉਂਕਿ ਸਾਡੇ ਟੈਕਸ ਪੇ ਡਾਲਰ ਨੇ ਅਤੇ ਲੋਨ ਜੇ ਮਿਲ ਵੀ ਗਿਆ ਵਿਆਜ ਦੇ ਨਾਲ ਤਾਂ ਵਾਪਸ ਦੇਣਾ ਹੀ ਪੈਣਾ ਹੈ ਆਏ ਥੋੜ੍ਹੋ ਕਿ ਆਲ ਓਵਰ ਸਡਨ ਮੈਜਿਕਲੀ ਵੱਧ ਹੀ ਇਹ ਫਲਾਈਟਾਂ ਹੁਣ ਸ਼ੁਰੂ ਕਰ ਦੇਣਗੇ ਕਿਉਂਕਿ ਵਿਥ ਇੰਟਰਸਟ ਉਹ ਲੋਨ ਤਾਂ ਮੋੜਨਾ ਹੀ ਪਊਗਾ ਵਨ ਡੇ ਔਰ ਅਨਦਰ ਪਰ ਵੈਸਟ ਜੈਟ ਨੇ ਇੱਕ ਐਗਜ਼ਾਮਪਲ ਪੇਸ਼ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਜਦੋਂ ਕੋਵਿਡ 19 ਟਾਈਮ ਦੇ ਵਿੱਚ ਇੰਨਾ ਵੱਡੀਆਂ ਵੱਡੀਆਂ ਕੈਨੇਡੀਅਨ ਏਅਰਲਾਈਨ ਕੰਪਨੀਜ਼ ਦਾ ਬੁਰਾ ਹਾਲ ਸੀ ਕੁਛ ਨੂੰ ਤਾਂ ਜਿਵੇਂ ਏਅਰ ਕੈਨੇਡਾ ਨੂੰ ਤਾਂ $1 billion ਪਲੱਸ ਤੱਕ ਦੇ ਲੋਨ ਦਿੱਤੇ ਗਏ ਸਾਡੀ ਟਰੂਡੋ ਸਰਕਾਰ ਦੇ ਵੱਲੋਂ ਏਅਰ ਟ੍ਰਾਂਸੈਟ ਨੂੰ ਵੀ $hundreds of millions ਦੇ ਲੋਨ ਦਿੱਤੇ ਗਏ ਕੋਵਿਡ 19 ਦੇ ਵਿੱਚ ਜਦੋਂ ਕੋਈ ਵੀ ਉੱਡ ਹੀ ਨਹੀਂ ਰਿਹਾ ਸੀ ਸੋ ਇਹਦਾ ਨਿੱਤ ਰੋਜ਼ ਹੀ ਨੁਕਸਾਨ ਹੋ ਰਿਹਾ ਸੀ ਪਰ ਪਿਛਲੇ ਸਾਲ ਹੀ ਜਦੋਂ ਕਾਰਨੀ ਸਰਕਾਰ ਪਾਵਰ 'ਚ ਆਈ ਕਰਤਾ ਉਹੀ ਕੰਮ ਉਹਨਾਂ ਨੇ ਏਅਰ ਟ੍ਰਾਂਸਿਟ ਦੇ ਲੋਨ ਦੇ ਵਿੱਚੋਂ $380 million ਮਾਫ ਕਰਤਾ ਫੋਰਗਿਵ ਕਰਤਾ ਯੂ ਡੋਨਟ ਹੈਵ ਟੂ ਫੇਸ ਬੈਕ ਨੋ ਪ੍ਰੋਬਲਮ ਬਸ ਟੈਕਸ ਪੇਅਰ ਦਾ ਪੈਸਾ ਮੈਂ ਕਿਹੜਾ ਜੇਬ 'ਚੋਂ ਦੇਣਾ ਤੁਹਾਨੂੰ ਯਾਰ ਸੋ ਟੈਕਸ ਪੇਅਰ ਦਾ $380 million ਬਰਬਾਦ ਕੀਤਾ ਗਿਆ ਲੋਨ ਰਿਕਵਰ ਕੀਤਾ ਹੀ ਨਹੀਂ ਗਿਆ ਉਹ ਫੋਰਗਿਵ ਕੀਤਾ ਗਿਆ ਤਾਂ ਹੀ ਤਾਂ ਵੈਸਟ ਜੈਟ ਇਸ ਮੁਲਕ ਦੀ ਸੈਕਿੰਡ ਬਿਗੈਸਟ ਏਅਰਲਾਈਨ ਉਹਨਾਂ ਨੇ ਕੱਲ੍ਹ ਹੀ ਇਹ ਲੋਨ ਦਾ ਸਕੀਮ ਸੁਣ ਕੇ ਕਿਹਾ ਨੋ ਥੈਂਕ ਯੂ ਨਾ ਤਾਂ ਤੁਹਾਨੂੰ ਕਿਸੇ ਵੀ ਹੋਰ ਏਅਰਲਾਈਨ ਨੂੰ ਲੋਨ ਦੇਣਾ ਚਾਹੀਦਾ ਹੈ ਭਾਵੇਂ ਅਸੀਂ ਆਪਦੀਆਂ ਫਲਾਈਟਾਂ ਘਟਾ ਦਈਏ ਖਰਚੇ ਵਧਾ ਦਈਏ ਏਅਰਫੇਅਰ ਦਾ ਪਰ ਸਾਨੂੰ ਲੋਨ ਦਾ ਪ੍ਰੋਗਰਾਮ ਦਾ ਸਕੀਮ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਖਾਸ ਕਿਉਂਕਿ ਖਰੜੀ ਸਰਕਾਰ ਤਾਂ ਇਹਦੇ ਨਾਲ ਕਈ ਸ਼ਰਤਾਂ ਵੀ ਅਟੈਚ ਕਰ ਰਹੇ ਨੇ ਡਿਫਰੈਂਟ ਡਿਫਰੈਂਟ ਏਅਰਲਾਈਨਸ ਨੇ ਉਹ ਵੀ ਤੁਹਾਨੂੰ ਅੱਗੇ ਜਾ ਕੇ ਸਮਝਾਵਾਂਗੇ ਹੁਣ ਏਅਰ ਕੈਨੇਡਾ ਨੇ ਕੀ ਜਵਾਬ ਦਿੱਤਾ ਕਾਫੀ ਨਿਊਟਰਲ ਉਹ ਇਕੱਲੇ ਹੀ ਨੇ ਜਿਹਨਾਂ ਨੇ ਕਿਹਾ ਯੈਸ ਔਰ ਨੋ ਉਹਨਾਂ ਦੇ ਵਿੱਚੋਂ ਕੁਛ ਵੀ ਨਹੀਂ ਕਿਹਾ ਨਿਊਟਰਲ ਹੀ ਨੇ ਇਸ ਮੁਲਕ ਦੀ ਸਭ ਤੋਂ ਵੱਡੀ ਏਅਰਲਾਈਨ ਏਅਰ ਕੈਨੇਡਾ ਨੇ ਕਿਹਾ ਬੇਸਿਕਲੀ ਕਹਿਣ ਤੋਂ ਬਗੈਰ ਹੀ ਕਹਿ ਦਿੱਤਾ ਕਿ ਅਸੀਂ ਸਹੀ ਤਰ੍ਹਾਂ ਆਪਣੀ ਕੰਪਨੀ ਨੂੰ ਮੈਨੇਜ ਕਰਦੇ ਹਾਂ ਅਸੀਂ ਐਂਟੀਸਪੇਟ ਕੀਤਾ ਸੀ ਕਿ ਗਲੋਬਲ ਇਸ ਜੈਟ ਫਿਊਲ ਦੀ ਪ੍ਰਾਈਸ ਵੱਧ ਸਕਦੀਆਂ ਨੇ ਅਤੇ ਅਸੀਂ ਆਪਣੇ ਬੁੱਕਸ ਨੂੰ ਚੰਗੀ ਤਰ੍ਹਾਂ ਬੈਲੈਂਸ ਕਰ ਰਹੇ ਹਾਂ ਸਾਨੂੰ ਕੋਈ ਟੈਨਸ਼ਨ ਨਹੀਂ ਭਰਾਵੋ ਅਸੀਂ ਖਰਚੇ ਥੋੜ੍ਹੇ ਬਹੁਤੇ ਵਧਾ ਦੇਵਾਂਗੇ ਲੋਕਾਂ ਲਈ ਪਰ
ਉਹਨਾਂ ਨੂੰ ਵੀ ਨਹੀਂ ਲੋਨਸ ਦੀ ਜ਼ਰੂਰਤ ਹੈ। ਪਰ ਜਿਹੜੀ ਕੰਪਨੀ ਦਾ $380 million ਸਾਡਾ ਟੈਕਸ ਮੇਰੇ ਦਾ ਪੈਸਾ ਲੋਨ ਦਾ ਮਾਫ਼ ਕੀਤਾ ਗਿਆ, ਉਹ ਤਾਂ ਫੁੱਲਾਂ ਦੇ ਹਾਰ ਨਾਲ ਹੁਣ ਤਿਆਰ ਹੋ ਗਏ ਨੇ ਕਿ ਹਾਂਜੀ ਇਹ ਵਧੀਆ ਲੋਨ ਸਕੀਮ ਪ੍ਰੋਗਰਾਮ ਹੈ, ਤੁਸੀਂ ਸਾਨੂੰ ਫਿਰ ਤੋਂ ਪੈਸੇ ਦੇ ਦਿਓ। ਏਅਰ ਟ੍ਰਾਂਸਿਟ ਨੇ ਕਿਹਾ ਕਿ ਅਸੀਂ ਮਾੜੀਆਂ ਮੋਟੀਆਂ ਡਿਟੇਲ ਪੜ੍ਹ ਲੈਂਦੇ ਹਾਂ ਪਰ ਅਸੀਂ ਲੋਨ ਲੈਣ ਲਈ ਤਿਆਰ ਹਾਂ। ਫੋਰਡਰ ਏਅਰਲਾਈਨ ਵੀ ਕਿਹਾ ਹੈ ਇਟਸ ਅ ਪ੍ਰੀਟੀ ਗੁੱਡ ਥਿੰਗ ਕਿ ਪੈਸੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪਰ ਦੋਸਤੋ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਅਸਲ ਦੇ ਵਿੱਚ ਡਿਫਰੈਂਟ ਲੈਵਲਸ ਆਫ ਗਵਰਨਮੈਂਟ ਕਿੰਨੇ ਅਲੱਗ ਡਿਫਰੈਂਟ ਟੈਕਸਿਸ ਚਾਰਜ ਕਰਦੇ ਨੇ ਡਿਫਰੈਂਟ ਏਅਰਲਾਈਨਸ ਲਈ, ਜੋ ਕਿ ਹਟਾ ਕੇ ਜਾਂ ਘਟਾ ਕੇ ਦੁਨੀਆ ਭਰ ਦਾ ਫਰਕ ਪੇਸ਼ ਹੋ ਸਕਦਾ ਹੈ ਇਹਨਾਂ ਔਖੇ ਟਾਈਮਸ ਦੇ ਵਿੱਚ, ਕਿਉਂਕਿ ਜੈਟ ਫਿਊਲ ਇਜ਼ ਸੁਪਰ ਐਕਸਪੈਂਸਿਵ। ਇਹਨਾਂ ਨੂੰ ਲੋਨਸ ਦੀ ਜ਼ਰੂਰਤ ਨਹੀਂ ਹੈਗੀ, ਇਹਨਾਂ ਨੂੰ ਘੱਟ ਟੈਕਸ ਪੇ ਕਰਨ ਦੀ ਜ਼ਰੂਰਤ ਹੈ, ਜਿਹਦੇ ਨਾਲ ਮੈਂ ਵੀ ਤੁਸੀਂ ਵੀ ਜਿਹੜਾ ਮਰਜ਼ੀ ਬੰਦਾ ਵੀ ਫਿਰ ਈਜ਼ਲੀ ਏਅਰਲਾਈਨ ਟਿਕਟ ਅਫੋਰਡ ਕਰ ਸਕਦਾ ਹੈ। ਨਾਲ ਦੇ ਨਾਲ ਅੱਗੇ ਜਾ ਕੇ ਤੁਹਾਨੂੰ ਦੋ ਅਲੱਗ ਮੇਨ ਸਟ੍ਰੀਮ ਸਰਵੇਸ ਦੇ ਪੋਲਸ ਦੇ ਕੁਛ ਰਿਜ਼ਲਟਸ ਪੇਸ਼ ਕਰਾਂਗੇ। ਇੱਕ ਦੇ ਮੁਤਾਬਕ ਤਾਂ ਦੋਸਤੋ ਜਦੋਂ ਹਜ਼ਾਰਾਂ ਹੀ ਕੈਨੇਡੀਅਨਸ ਨੂੰ ਸਵਾਲ ਪੁੱਛੇ ਗਏ, 1 in 3 ਕੈਨੇਡੀਅਨ ਫੈਮਿਲੀਜ਼ 33% ਹਰੇਕ 3 ਘਰਾਂ ਦੇ ਵਿੱਚੋਂ ਇੱਕ ਘਰ ਮਸਾਂ ਗੁਜ਼ਾਰਾ ਕਰ ਰਹੇ ਨੇ ਅੱਜ ਫਾਈਨੈਂਸ਼ੀਅਲੀ। ਅੱਧੇ ਕੈਨੇਡੀਅਨਸ ਦਾ ਕਹਿਣਾ ਹੈ ਕਿ ਉਹਨਾਂ ਦੀ ਅੱਧ ਤੋਂ ਵੀ ਜ਼ਿਆਦਾ ਪੇ ਚੈੱਕ ਸਿਰਫ ਹਾਊਸਿੰਗ ਦੇ ਵੱਲ ਹੀ ਜਾਂਦੀ ਆ। ਮਜੋਰਿਟੀ ਆਫ ਕੈਨੇਡੀਅਨਸ ਦਾ ਕਹਿਣਾ ਹੈ ਕਿ ਉਹਨਾਂ ਦੇ ਇਨਕਰੀਸਡ ਐਨਰਜੀ ਬਿੱਲਸ, ਯੂਟੀਲਿਟੀ ਬਿੱਲਸ, ਬਿਜਲੀ ਦੇ, ਪਾਣੀ ਦੇ ਐਕਸੈਟਰਾ ਇੱਕ ਬੋਝ ਬਣ ਚੁੱਕੇ ਨੇ ਉਹਨਾਂ ਦੇ ਲਈ। ਅਤੇ ਦੂਜੇ ਸਰਵੇ ਦੇ ਵਿੱਚ ਵੀ ਦੋਸਤੋ ਕੈਨੇਡੀਅਨਸ ਨੂੰ ਪੁੱਛਿਆ ਗਿਆ ਕਿ ਤੁਹਾਡੇ ਲਈ ਫੈਡਰਲ ਸਰਕਾਰ ਤੋਂ ਕੀ ਕੁਛ ਸਭ ਤੋਂ ਟਾਪ ਦੀਆਂ ਅਹਿਮ ਦੀਆਂ ਪ੍ਰਾਇਓਰਟੀਜ਼ ਹਨ, ਕਾਹਦੇ 'ਤੇ ਕੰਮ ਕਰਨਾ ਚਾਹੀਦਾ ਅਤੇ ਕਾਹਦੇ 'ਤੇ ਨਹੀਂ, ਉਹ ਲਿਸਟ ਰੈਂਕ ਕੀਤੀ ਗਈ ਆ। ਅਤੇ ਨਾਲ ਦੀ ਨਾਲ ਪਤਾ ਲੱਗ ਗਿਆ ਹੈ ਇਸ ਇੱਕ ਮੇਨ ਸਟ੍ਰੀਮ ਸਰਵੇ ਦੇ ਮੁਤਾਬਕ, ਜਿੱਥੇ ਤਕਰੀਬਨ 2 ਹਫ਼ਤੇ ਪਹਿਲਾਂ ਮਈ ਮਹੀਨੇ ਦੇ ਐਂਡ ਦੇ ਵੱਲ ਇਹਨਾਂ ਨੇ ਸਰਵੇ ਕੰਡਕਟ ਕੀਤਾ, ਉਦੋਂ ਮਾਰਕ ਕਾਰਨੀ ਦੇ ਪ੍ਰਾਈਮ ਮਿਨਿਸਟਰ ਬਣ ਤੋਂ ਲੈ ਕੇ 2 ਹਫ਼ਤਿਆਂ ਪਹਿਲਾਂ ਤੱਕ ਉਹਦੀ ਅਤੇ ਉਹਦੀ ਪਾਰਟੀ ਦੀ ਪਰਫੋਰਮੈਂਸ ਜੋ ਵੀ ਹੁਣ ਤੱਕ ਰਹੀ ਹੈ, ਲਿਟਰਲੀ ਐਨ ਟਾਪ 'ਤੇ, ਐਨ ਪੀਕ 'ਤੇ, ਐਨ ਸਿਖਰਾਂ 'ਤੇ, ਲਿਟਰਲੀ ਆਲ ਦੇ ਐਟ ਦਾ ਹਾਈਐਸਟ ਲੈਵਲ ਸਿੰਸ ਹੀ ਬੀਕੇਮ PM। 2 ਹਫ਼ਤੇ ਪਹਿਲਾਂ ਐਨ ਉੱਚਾਈ 'ਤੇ ਸੀ, ਮਾਊਂਟ ਐਵਰੈਸਟ 'ਤੇ ਭੰਗੜਾ ਪਾ ਰਿਹਾ ਸੀ, ਹੁਣ ਪਹਿਲੀ ਵਾਰੀ ਇੰਨੇ ਮਹੀਨੇ ਲਗਾਤਾਰ ਹੁਣ ਪਹਿਲੀ ਵਾਰੀ ਨੰਬਰ ਡਰੋਪ ਹੋਇਆ ਹੈ। ਮਾਰਕ ਕਾਰਨੀ ਐਂਡ ਲਿਬਰਲ ਪਾਰਟੀ ਦੀ ਪਰਫੋਰਮੈਂਸ ਲਈ ਜਿਹੜੀ ਇੱਕ ਪਸੰਦ ਹੈ ਲੋਕਾਂ ਦੀ ਘੱਟ ਗਈ ਹੈ, ਉਹ ਵੀ ਆਲਮੋਸਟ ਡਬਲ ਡਿਜਿਟ ਨਾਲ ਸਿਰਫ 2 ਹਫ਼ਤਿਆਂ ਦੇ ਟਾਈਮ ਦੇ ਵਿੱਚ। ਇਹਦੇ ਵੀ ਕਈ ਕਾਰਨ ਹਨ, ਉਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਦੋਸਤੋ ਅੱਜ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਨਿਊਜ਼ ਦੀਆਂ ਅਪਡੇਟਸ ਅਤੇ ਸਾਡੇ ਵਿਚਾਰ ਵੀ, ਨਿਊਜ਼ ਦੇ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਹੁਣ 6 ਵਜੇ ਤੱਕ ਹੀ ਸਾਡੇ ਨਾਲ ਗੱਲਬਾਤ ਕਰਨੀ ਆ, 2 ਅਲੱਗ ਤਰੀਕੇ ਨੇ। ਜਾਂ ਤਾਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜੋ, ਖਾਸ ਤਾਂ ਅੱਜ ਜੇ ਆਪਣਾ ਕੋਈ ਪਸੰਦ ਆ ਚੱਕਵਾਂ ਕੋਈ ਗੀਤ ਸੰਗੀਤ ਰਿਕੁਐਸਟ ਕਰਨਾ ਏਅਰ 'ਤੇ, ਆਪਾਂ ਤੁਹਾਡੀ ਫਰਮਾਇਸ਼ ਪਲੇ ਕਰ ਦਿੰਦੇ ਹਾਂ। ਸਾਨੂੰ ਟੈਕਸਟ ਔਰ ਵਟਸਐਪ ਕਰੋ 416-457-3381, 416-457-3381, ਜਾਂ ਫਿਰ ਤੁਸੀਂ ਹੁਣ ਤੋਂ ਲੈ ਕੇ 6 ਵਜੇ ਤੱਕ ਸਟੂਡੀਓ ਦੇ ਵਿੱਚ ਵੀ ਸਾਡੇ ਨਾਲ ਲਾਈਵ ਗੱਲਬਾਤ ਕਰ ਸਕਦੇ ਹੋ ਆਫ ਦੀ ਏਅਰ ਐਟ 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,
ਨਾਲ।

ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਣਾ ਚਾਹੁੰਦਾ ਹੈ ਸਪਟੈਂਬਰ ਦੇ ਵਿੱਚ ਅਤੇ ਵਾਪਸ ਹੀ ਅਕਟੋਬਰ ਦੇ ਵਿੱਚ. ਸੋ ਜਾਓ ਦਿੱਲੀ ਸਪਟੈਂਬਰ, ਵਾਪਸ ਆਓ ਟੋਰਾਂਟੋ ਅਕਟੋਬਰ. ਦੋ ਚੈੱਕਡ ਬੈਗ ਹੋਣਗੇ $1590 ਦੇ ਵਿੱਚ, ਟੈਕਸਿਸ ਵਿੱਚ ਹੀ ਆ ਇਹ. ਕੁੱਲ ਮਿਲਾ ਕੇ $1590 ਕੁੱਲ ਮਿਲਾ ਕੇ ਪ੍ਰਾਈਸ ਹੈ. ਜਾਓ ਤੁਸੀਂ ਦਿੱਲੀ ਸਪਟੈਂਬਰ, ਵਾਪਸ ਆਓ ਟੋਰਾਂਟੋ ਅਕਟੋਬਰ. ਦੋ ਟੈਚੀ, ਦੋ ਸੂਟਕੇਸ ਵਿੱਚ ਹੀ ਕਵਰ ਨੇ. $1590 ਟੈਕਸ ਆਲਰੇਡੀ ਇਨ. ਜੇ ਤੁਸੀਂ ਆਉਣ ਵਾਲੇ ਅਕਟੋਬਰ ਦੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਸੱਦਣਾ ਹੋਵੇ, ਸੱਦੋ ਅਕਟੋਬਰ ਦੇ ਵਿੱਚ ਅਤੇ ਵਾਪਸ ਭੇਜੋ ਉਹਨਾਂ ਨੂੰ ਅਗਲੇ ਸਾਲ ਫੈਬਰੀ ਔਰ ਮਾਰਚ 2027. ਅਤੇ ਇਹ ਰਾਊਂਡ ਟ੍ਰਿਪ ਤੁਹਾਨੂੰ ਮਿਲ ਜੂਗੀ $1350 ਦੇ ਵਿੱਚ. $1350 ਟੈਕਸ ਇਜ਼ ਆਲਰੇਡੀ ਇੰਕਲੂਡਿਡ. ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਸੱਦੋ ਅਕਟੋਬਰ 'ਚ ਅਤੇ ਵਾਪਸ ਭੇਜੋ ਨੈਕਸਟ ਈਅਰ ਇਨ ਫੈਬਰੀ ਔਰ ਮਾਰਚ. ਐਂਡ $1350 ਕਾਫੀ ਸਸਤੀ ਟਿਕਟ ਹੈ, ਟੈਕਸ ਵਿੱਚ ਹੀ ਇੰਕਲੂਡ ਹੈ. ਕਾਲ ਆਲ ਲਿੰਕ ਟਰੈਵਲ ਮਿਸਿਸਾਗਾ 905-565-8704. ਦੋਸਤੋ, ਭਾਵੇਂ ਤੁਸੀਂ ਏਸੀ ਹੁਣ ਚਲਾ ਵੀ ਲਿਆ ਹੈ, ਪਰ ਜੇ ਡਕਟ ਨਹੀਂ ਸਾਫ਼ ਕਰਵਾਏ, ਅਕਾਲ ਡਕਟ ਕਲੀਨਿੰਗ ਨੂੰ ਅੱਜ ਹੀ ਸੱਦੋ. ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਹੁਤ ਹੀ ਛੇਤੀ ਛੇਤੀ ਪ੍ਰੋਫੈਸ਼ਨਲ ਸਾਫ਼ ਸੁਥਰਾ ਕੰਮ ਕਰਕੇ ਦੇਣਗੇ. ਅਤੇ ਜਿੰਨਾ ਵੀ ਗੰਦ ਮੰਦ ਹੈ, ਡਸਟ, ਇਰੀਟੈਂਟਸ, ਐਲਰਜਨਸ, ਜੋ ਕੁਛ ਵੀ ਵਾਲ ਵੂਲ ਐਕਸੈਟਰਾ ਗਾਰਬੇਜ ਹੈ, ਪੂਰੇ ਘਰ ਦੇ ਡਕਟ ਸਿਸਟਮ ਦੇ ਵਿੱਚ, ਉਹਨੂੰ ਆਪਣੇ ਸਪੈਸ਼ਲਾਈਜ਼ ਵੈਕਿਊਮ ਨਾਲ ਕੱਢ ਕੇ, ਨਾਲ ਦੀ ਸੈਨੀਟਾਈਜੇਸ਼ਨ ਸਪਰੇ ਕਰਕੇ, ਤੁਹਾਨੂੰ, ਤੁਹਾਡੀ ਸਿਹਤ ਨੂੰ, ਤੁਹਾਡੇ ਲੰਗਸ ਨੂੰ, ਤੁਹਾਡੇ ਬਰੀਥਿੰਗ ਨੂੰ, ਤੁਹਾਡੇ ਸਕਿਨ ਨੂੰ ਰੈਸ਼ਾਂ ਰੂਸ਼ਾਂ ਤੋਂ ਇਹ ਬਚਾ ਦੇਣਗੇ. ਅਕਾਲ ਡਕਟ ਕਲੀਨਿੰਗ 40 ਸਾਲਾਂ ਤੋਂ ਆਹੀ ਕੰਮ ਕਰਦੇ ਆ ਰਹੇ ਨੇ. ਨੰਬਰ ਹੈ 416-710-0662. ਇਹ ਕਹਿੰਦੇ ਨੇ ਕਿ ਜੇ ਦੇਸ਼ ਪ੍ਰਦੇਸ਼ ਦਾ ਹਵਾਲਾ ਦਿਓਗੇ, ਤੁਹਾਨੂੰ ਭਾਰਾ ਡਿਸਕਾਊਂਟ ਦੇਵਾਂਗੇ. ਕੋਈ 5-10% ਨਹੀਂ, ਭਾਰਾ ਡਿਸਕਾਊਂਟ ਦੇਵਾਂਗੇ. ਅਤੇ ਨਾਲ ਦੀ ਨਾਲ ਜੇ ਤੁਸੀਂ ਕੋਈ ਵੀ ਏਸੀ ਜਾਂ ਫਰਨੈਸ ਰਿਪੇਅਰ ਕਰਵਾਉਣੀ ਹੋਵੇ, ਜਾਂ ਫਿਰ ਚੈੱਕ ਕਰਵਾਉਣੀ ਹੋਵੇ ਸਹੀ ਤਰ੍ਹਾਂ ਨਹੀਂ ਕੰਮ ਕਰ ਰਹੀ ਆ, ਜਾਂ ਇੰਸਟਾਲ ਕਰਵਾਉਣੀ ਹੋਵੇ, ਉਹਦਾ ਵੀ ਇਹ ਫੁੱਲ ਸਰਵਿਸ ਪ੍ਰੋਵਾਈਡ ਕਰਦੇ ਨੇ. 7 days a week, ਈਵਨ ਲੇਟ ਨਾਈਟ ਤੱਕ ਸੱਦ ਸਕਦੇ ਹੋ. ਅਕਾਲ ਡਕਟ ਕਲੀਨਿੰਗ 416-710-0662. ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ. ਅਤੇ ਨਾਲ ਨਾਲ ਦੋਸਤੋ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਪੰਜਾਬੀ ਬਾਈ ਨੇਚਰ ਦੇ ਵੱਲੋਂ, ਜੋ ਕਿ No. 1 ਪੰਜਾਬੀ ਪਕਵਾਨ ਹੁਣ ਤਾਂ ਢੇਰ ਸਾਰੀਆਂ ਲੋਕੇਸ਼ਨ ਤੋਂ ਤਿਆਰ ਕਰਦੇ ਨੇ ਨਿੱਤ ਰੋਜ਼ ਤੋਂ ਲਈ ਤਾਜ਼ਾ ਵੈੱਜ ਵੀ, ਨਾਨ ਵੈੱਜ ਵੀ, ਬਹੁਤ ਹੀ ਸਵਾਦ ਇਹਨਾਂ ਦਾ ਫੂਡ ਹੁੰਦਾ ਹੈ. ਅਤੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਤੁਹਾਨੂੰ 4 ਲੋਕੇਸ਼ਨਸ ਤੋਂ ਇਹ ਸਰਵ ਕਰਦੇ ਨੇ ਪੰਜਾਬੀ ਬਾਈ ਨੇਚਰ. ਅਤੇ 888-7 ਜ਼ਗੋਰ ਰੋਡ, ਗੋਰ ਐਂਡ ਐਬਨੀਜ਼ਰ 'ਤੇ ਪਹੁੰਚ ਸਕਦੇ ਹੋ, ਜਾਂ ਫਿਰ ਏਅਰਪੋਰਟ 'ਤੇ ਬੋਵੇਰ ਠੇਕੇ ਵਾਲੇ ਪਲਾਜ਼ੇ ਵਿੱਚ 9980 ਏਅਰਪੋਰਟ ਰੋਡ ਐਂਡ ਬੋਵੇਰ 'ਤੇ ਪਹੁੰਚ ਸਕਦੇ ਹੋ, ਜਾਂ ਤਾਂ ਨਵੀਂ ਲੋਕੇਸ਼ਨ ਹੈ ਬੋਵੇਰ 'ਤੇ ਹਰਨ ਸੇਰੀਓ 'ਤੇ, ਜਿਹੜਾ ਵੱਡਾ ਵਾਲਮਾਰਟ 'ਤੇ ਫਟੀਨੋ ਵਾਲਾ ਪਲਾਜ਼ਾ, ਬੋਵੇਰ ਹਰਨ ਸੇਰੀਓ 'ਤੇ, ਉੱਥੇ ਵੀ 58 ਕੋਰੀ ਐਜ ਡਰਾਈਵ 'ਤੇ ਵੀ ਪਹੁੰਚ ਸਕਦੇ ਹੋ, ਜਾਂ ਤਾਂ ਤੁਸੀਂ ਕੈਨੇਡੀਅਨ ਸੈਂਡਲਵੁੱਡ 180 ਸੈਂਡਲਵੁੱਡ ਪਾਰਕਵੇ ਈਸਟ, ਕੈਨੇਡੀਅਨ ਸੈਂਡਲਵੁੱਡ ਵਾਲੀ ਲੋਕੇਸ਼ਨ 'ਤੇ ਵੀ ਪਹੁੰਚ ਸਕਦੇ ਹੋ. ਵੈੱਜ ਹੋਵੇ, ਨਾਨ ਵੈੱਜ ਹੋਵੇ, ਇੱਕ ਵਾਰੀ ਪੰਜਾਬੀ ਬਾਈ ਨੇਚਰ ਦਾ ਬਹਿ ਕੇ ਜਾਂ ਟੇਕ ਆਊਟ ਕਰਕੇ ਤੁਸੀਂ ਪਕਵਾਨ ਖਾਓਗੇ, ਬਾਰ ਬਾਰ ਹੀ ਜਾਓਗੇ, ਗਰੰਟੀ ਹੈ. ਜਿਹੜੇ ਵੀ ਸਵੀਟਸ ਖਾਣ ਦੇ ਸ਼ੌਕੀਨ ਨੇ, ਮਾਈ ਪਰਸਨਲ ਫੇਵਰੇਟ ਇਹਨਾਂ ਦੀਆਂ ਜਿਹੜੀਆਂ ਦੇਸੀ ਘਿਓ ਦੀਆਂ ਜਲੇਬੀਆਂ, ਕੋਈ ਮੁਕਾਬਲਾ ਹੀ ਨਹੀਂ ਹੈਗਾ ਜਿੱਥੇ ਮਰਜ਼ੀ ਜਾਇਓ. ਅਤੇ ਨਾਲ ਦਾ ਜਿਹੜਾ ਇਹ ਗਜਰੇਲਾ ਤਿਆਰ ਕਰਦੇ ਆ ਗਰਮਾ ਗਰਮ, ਮੈਂ ਇਨ ਸਟੋਰ ਤਾਂ ਕਦੇ ਖਾਧਾ ਨਹੀਂ, ਪਰ ਲਾਈਵ ਕੇਟਰਿੰਗ ਕਈ ਘਰਾਂ ਅਤੇ ਪਾਰਟੀਆਂ 'ਚ ਖਾਧਾ ਇਹਨਾਂ ਦਾ, ਅਨਬੀਟਬਲ. ਸੋ ਜੇ ਤੁਸੀਂ ਲਾਈਵ ਕੇਟਰਿੰਗ ਆਪ ਕਰਵਾਉਣੀ ਆ, ਇਹ ਤੁਹਾਡੇ ਲਈ ਟੋਪ ਆਫ ਦਾ ਲਾਈਨ ਲਗਜ਼ਰੀ ਲਾਈਵ ਕੇਟਰਿੰਗ ਕਰਦੇ ਨੇ, ਉਹ ਵੀ ਟਰੱਕ ਦੇ ਵਿੱਚ, ਅਤੇ ਫੁੱਲ ਬਫੇ ਸਿਸਟਮ ਆਪ ਸੈਟਅਪ ਕਰਦੇ ਆ ਬਹੁਤ ਸੋਹਣਾ ਤਰੀਕੇ ਨਾਲ, ਅਤੇ ਨਾਲ ਦਾ ਸਰਵਰ ਵੀ ਨਾਲ ਭੇਜਦੇ ਨੇ. ਪੰਜਾਬੀ ਬਾਈ ਨੇਚਰ ਦੀ ਲਾਈਵ ਕੇਟਰਿੰਗ ਕਰਵਾਓ. ਨੰਬਰ ਹੈ 905-794-4667. ਪੰਜਾਬੀ ਬਾਈ ਨੇਚਰ ਵੱਲੋਂ ਵੀ ਅੱਜ ਦੇ ਪ੍ਰੋਗਰਾਮ ਨੂੰ ਖਾਸ ਤੌਰ 'ਤੇ ਸਪਾਂਸਰ ਕੀਤਾ ਜਾ ਰਿਹਾ ਹੈ. ਦੋਸਤੋ, ਅੱਜ US Trade Representative Jameson Greer ਨੇ ਕਿਹਾ ਹੈ ਕੈਨੇਡਾ ਦੇ US ਦੇ ਖਿਲਾਫ ਹਜੇ ਤੱਕ ਵੀ ਲਾਏ ਹੋਏ ਰਿਟੈਲੀਟੋਰੀ ਟੈਰਿਫਸ ਅਤੇ ਡਿਫਰੈਂਟ ਇਰੀਟੈਂਟਸ ਇਨ ਪਲੇਸ ਹੀ ਹਨ. ਅਤੇ ਉਹ ਇੱਕ ਪ੍ਰੋਬਲਮ ਹੈ, ਰੋਡ ਬਲੋਕ ਹੈ ਦੋਨੇ ਮੁਲਕਾਂ ਨੂੰ ਅਫਿਸ਼ਲ ਟ੍ਰੇਡ ਨੈਗੋਸ਼ੀਏਸ਼ਨ ਤੱਕ ਵਧਣ ਤੋਂ ਰੋਕਿਆ ਜਾ ਰਿਹਾ ਹੈ. ਉਹਨੇ ਕਿਹਾ ਕਿ ਤਾਂ ਹੀ ਤਾਂ ਅਮੇਰੀਕਾ ਅਤੇ ਮੈਕਸੀਕੋ ਆਲਮੋਸਟ ਸੈਕਿੰਡ ਅਫਿਸ਼ਲ ਰਾਊਂਡ ਆਫ 3 ਸਕੈਡਲਡ ਰਾਊਂਡਸ ਆਫ ਨੈਗੋਸ਼ੀਏਸ਼ਨ ਤੱਕ, ਦੂਜੇ ਰਾਊਂਡ ਤੱਕ ਬਹੁਤ ਹੀ ਜਲਦ ਉਹਨਾਂ ਦੇ ਵਿੱਚ ਪਹੁੰਚ ਰਹੇ ਨੇ. ਸਾਨੂੰ ਹਜੇ ਇਨਵੀਟੇਸ਼ਨ ਹੀ ਨਹੀਂ ਮਿਲਿਆ. ਕਿਉਂ? ਕਿਉਂਕਿ ਇਕੱਲੇ
ਕੈਨੇਡਾ ਅਤੇ ਚਾਈਨਾ ਨੇ ਕੋਈ ਵੀ ਬਿਠਾ

ਅਥਾਰਟੀ ਟੈਰਿਫ ਅੱਜ ਦੇ ਦਿਨ ਰੱਖਿਆ ਤੱਕ ਹੈ US ਦੇ ਖਿਲਾਫ ਪੂਰੇ ਦੁਨੀਆ ਦੇ ਵਿੱਚੋਂ ਸੋ ਇਸ ਤੋਂ ਬਾਅਦ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਵੀ ਅੱਜ ਕਿਹਾ ਅਮੈਰੀਕਾ ਤੋਂ ਹੀ ਕਿ ਅਮੈਰੀਕਨ ਐਲਕੋਹੋਲ ਦਾਰੂ ਸਾਡੇ LCBO ਲਸੀਬੋ ਠੇਕਿਆਂ ਦੇ ਵਿੱਚ ਉਦੋਂ ਹੀ ਵਾਪਸ ਰੱਖੀ ਜਾਊਗੀ ਵੇਚੀ ਜਾਊਗੀ ਜਦੋਂ ਪਹਿਲਾਂ ਟ੍ਰੇਡ ਡੀਲ ਹਾਸਲ ਕੀਤੀ ਜਾਊਗੀ ਸੋ ਹੁਣ ਦੇਖਣਾ ਪਊਗਾ ਇਨ ਦਿਸ ਗੇਮ ਆਫ ਚਿਕਨ ਪਹਿਲਾਂ ਕੌਣ ਹਿੰਮਤ ਹਾਰੂਗਾ ਹੂ ਬਲਿੰਕਸ ਫਰਸਟ ਇਹ ਤਾਂ ਹੁਣ ਦੇਖਣਾ ਪਊਗਾ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਟੈਰਿਫ ਅਤੇ ਟ੍ਰੇਡ ਦੇ ਲਈ ਸਭ ਤੋਂ ਖਾਸ ਬੰਦਿਆਂ ਦੇ ਵਿੱਚੋਂ ਇੱਕ ਹੈ US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਜਿਸ ਨੇ ਅੱਜ ਕਿਹਾ ਕਿ ਡੋਨਲਡ ਟਰੰਪ ਦੇ ਪਹਿਲੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਖੁਦ ਆਪ ਨੈਗੋਸ਼ੀਏਟ ਕੀਤਾ ਗਿਆ USMCA ਕਨੇਡਾ 'ਚ ਆਪਾਂ ਇਹਨੂੰ ਖੁਜ਼ਮਾ ਕਹਿੰਦੇ ਹਾਂ ਇਹਦੇ ਵਿੱਚ ਜਿੰਨੀਆਂ ਵੀ ਕਮੀਆਂ ਰਹਿ ਗਈਆਂ ਕਿਉਂਕਿ ਉਹ ਨਵਾਂ ਨਵਾਂ ਸੀ ਪੋਲਿਟਿਕਸ ਦੇ ਵਿੱਚ ਜਦੋਂ ਪਹਿਲੀ ਟਰਮ ਵਿੱਚ ਆਇਆ ਸੀ ਉਹ ਹੁਣ ਅਸੀਂ ਪੂਰੀਆਂ ਕਰਨੀਆਂ ਖਾਸ ਤਾਂ ਚਾਈਨਾ ਵਰਗੇ ਮੁਲਕਾਂ ਦੇ ਲਈ ਕਾਫੀ ਜ਼ਿਆਦਾ ਲੂਪ ਹੋਲ ਐਕਸਪਲੋਇਟ ਕੀਤੇ ਜਾ ਰਹੇ ਨੇ ਇਸ USMCA ਦੇ ਵਿੱਚ ਉਹ ਸਿੱਧੇ ਅਮਰੀਕਾ ਨੂੰ ਨਹੀਂ ਪਹਿਲਾਂ ਆਪਣਾ ਜਿੰਨਾ ਵੀ ਸਸਤਾ ਸਮਾਨ ਹੈ ਜਾਂ ਨੈਚੁਰਲ ਰਿਸੋਰਸ ਵਗੈਰਾ ਹੈ ਉਹ ਕੈਨੇਡਾ ਤੱਕ ਜਾਂ ਮੈਕਸੀਕੋ ਤੱਕ ਪਹਿਲਾਂ ਭੇਜਦੇ ਨੇ ਉੱਥੇ ਉਹਦੇ 'ਤੇ ਸਟੈਂਪ ਲਾਈ ਜਾਂਦੀ ਆ ਮੇਡ ਇਨ ਕਨੇਡਾ ਮੇਡ ਇਨ ਮੈਕਸੀਕੋ ਅਤੇ ਉਹੀ ਪ੍ਰੋਡਕਟਸ ਦੇ ਨਾਲ ਫਿਰ ਅੱਗੇ ਤੋਂ ਅੱਗੇ ਕੁਛ ਨਾ ਕੁਛ ਹੋਰ ਪ੍ਰੋਡਿਊਸ ਕੀਤਾ ਜਾਂਦਾ ਹੈ ਅਤੇ ਉਹੀ ਫਿਰ ਹੈਵਲੀ ਚਾਈਨੀਜ਼ ਕੰਪੋਨੈਂਟ ਪ੍ਰੋਡਕਟਸ ਜੋ ਕਿ ਸ਼ਾਇਦ ਸਲੇਵ ਲੇਬਰ ਫੋਰਸ ਲੇਬਰ ਸਬਸਿਡਾਈਜ਼ ਬਾਏ ਦਾ ਗਵਰਨਮੈਂਟ ਕੋਸਟ ਐਂਡ ਹੋਰਾਂ ਵੀ ਬਿਨਾਂ ਕਿਸੇ ਵੀ ਵਰਕਰ ਕੋਈ ਵੀ ਕੰਪਲਾਇੰਸ ਰੱਖਣ ਤੋਂ ਸੇਫਟੀ ਰੱਖਣ ਤੋਂ ਬਹੁਤ ਹੀ ਸਸਤਾ ਸਰਕਾਰ ਦੇ ਵੱਲੋਂ ਇਹ ਸਬਸਿਡਾਈਜ਼ ਸਮਾਨ ਫਿਰ US ਮਾਰਕੀਟ ਤੱਕ ਫਲੱਡ ਕੀਤਾ ਜਾਂਦਾ ਹੈ ਅਤੇ ਉਹ ਇਸ ਗਲਤ ਕੰਮ ਨੂੰ ਹੁਣ ਪੱਕੇ ਤੌਰ 'ਤੇ ਹੀ ਰੋਕਣਾ ਚਾਹੁੰਦੇ ਨੇ ਸਾਨੂੰ ਬੜੇ ਐਗਜ਼ਾਮਪਲਸ ਪਤਾ ਨੇ ਖਾਸ ਤਾਂ ਮੈਕਸੀਕੋ ਦੇ ਵਿੱਚ ਸਟੀਲ ਅਤੇ ਹੋਰਾਂ ਵੀ ਪ੍ਰੋਡਕਟਸ ਸਪੈਸ਼ਲੀ ਆਰਓ ਪ੍ਰੋਡਕਟਸ ਚਾਈਨਾ ਤੋਂ ਮੰਗਵਾਏ ਜਾਂਦੇ ਨੇ ਉਹੀ ਉੱਥੇ ਮੈਕਸੀਕੋ ਦੀਆਂ ਪਲੈਂਟਸ ਦੇ ਵਿੱਚ ਗੱਡੀਆਂ 'ਚ ਵਰਤੇ ਜਾਂਦੇ ਆ ਅਤੇ ਫਿਰ ਗੱਡੀ ਬਿਨਾਂ ਕੋਈ ਟੈਰਿਫ ਤੋਂ ਬਿਨਾਂ ਕੋਈ ਵੀ ਟੈਕਸ ਤੋਂ ਫਰੀ ਟ੍ਰੇਡ ਦੇ ਰਾਹੀਂ ਥਰੂ ਦਾ USMCA ਅਮਰੀਕਾ ਨੂੰ ਵੇਚੀਆਂ ਗਈਆਂ ਹਨ ਜੋ ਕਿ ਅਮੈਰੀਕਾ ਦਾ ਕਹਿਣਾ ਹੈ ਕਿ ਸਾਡੀਆਂ ਅਮੈਰੀਕਾ 'ਚ ਬਣਾਈਆਂ ਜਾਂਦੀਆਂ ਗੱਡੀਆਂ ਓਬਵੀਅਸਲੀ ਇਹਨਾਂ ਨਾਲੋਂ ਕਈ ਗੁਣਾ ਵੱਧ ਜ਼ਿਆਦਾ ਮਹਿੰਗੀਆਂ ਹੋਣੀਆਂ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਚਾਈਨਾ ਦੇ ਸਿੱਟਿਆ ਹੋਇਆ ਸਸਤੇ ਸਮਾਨ ਦੇ ਨਾਲ ਸੋ ਆਹ ਜਿਹੜਾ ਇੱਕ ਲੂਪ ਹੋਲ ਹੈ ਇਹਨੂੰ ਪੱਕੇ ਤੌਰ 'ਤੇ ਬੰਦ ਕਰਨ ਦੀ ਜ਼ਰੂਰਤ ਹੈ ਸਹੀ ਗੱਲ ਵੀ ਹੈ ਕਿਉਂਕਿ ਚਾਈਨਾ ਦਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ ਅਤੇ ਅਮੈਰੀਕਾ ਦੇ ਵਿੱਚ ਤਾਂ ਉਹੀ ਪ੍ਰੋਡਕਸ਼ਨ ਦਾ ਉਹੀ GDP ਗਰੋਥ ਦਾ ਅਤੇ ਉਹੀ ਰੈਵਨਿਊ ਦਾ ਘਾਟਾ ਹੀ ਪੇਸ਼ ਹੋ ਰਿਹਾ ਹੈ ਸੋ ਜੇਮਸਨ ਗ੍ਰੀਅਰ ਨੇ ਅੱਜ ਕਿਹਾ ਕਿ ਉਹ ਕੈਨੇਡਾ ਤੋਂ ਵੀ ਇਹੀ ਐਕਸਪੈਕਟੇਸ਼ਨ ਰੱਖਦੇ ਨੇ ਅਤੇ ਚਾਹੁੰਦੇ ਵੀ ਨੇ ਕਿ ਕੋਈ ਨਾ ਕੋਈ ਕਿਸਮ ਦੀ ਅਰੇਂਜਮੈਂਟ ਕੈਨੇਡਾ ਦੇ ਨਾਲ ਵੀ ਤਿਆਰ ਕੀਤੀ ਜਾਵੇ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਮੈਕਸੀਕੋ ਨਾਲ ਕੀਤੀ ਜਾ ਰਹੀ ਹੈ ਪਰ ਕੈਨੇਡਾ ਨੇ ਕਈ ਰਿਟੈਲੀਟੋਰੀ ਟੈਰਿਫਸ ਹੁਣ ਵੀ ਇਨ ਪਲੇਸ ਰੱਖੇ ਹੋਏ ਨੇ US ਦੇ ਖਿਲਾਫ ਅਤੇ ਉਹਨੇ ਕਿਹਾ ਐਂਡ ਦੈਟ ਮੇਕਸ ਇਟ ਅ ਪ੍ਰੋਬਲਮ ਫੋਰ ਅਸ ਟੂ ਨੈਗੋਸ਼ੀਏਟ ਯਾਨੀ ਕਿ ਉਹ ਇੰਨਾ ਰਿਟੈਲੀਟੋਰੀ ਟੈਰਿਫਸ ਹੁੰਦੇ ਹੋਏ ਨੈਗੋਸ਼ੀਏਟ ਕਰਨਾ ਹੀ ਨਹੀਂ ਚਾਹੁੰਦੇ ਹਨ ਸਾਡੇ ਮੁਲਕ ਦੇ ਨਾਲ ਸੋ ਪਿਛਲੇ ਫਾਲ 2025 ਦੇ ਵਿੱਚ ਜਦੋਂ ਮਾਰਕ ਕਾਰਨੀ ਦੀ ਗਵਰਨਮੈਂਟ ਨੂੰ ਮਹਿਸੂਸ ਹੋਇਆ ਕਿ US ਦੇ ਪ੍ਰੋਡਕਟਸ ਇੰਪੋਰਟਡ ਇਨ ਟੂ ਕੈਨੇਡਾ ਜਿਹੜਾ ਵੀ ਇੱਥੇ ਕੋਈ ਬਿਜ਼ਨਸ ਹੈ ਜੋ ਕਿ ਅਮਰੀਕਾ ਤੋਂ ਸਮਾਨ ਇੰਪੋਰਟ ਕਰਦਾ ਹੈ ਉਹਨਾਂ ਨੂੰ ਹੀ ਕਾਫੀ ਜ਼ਿਆਦਾ ਹਾਇਰ ਟੈਰਿਫਸ ਪੇ ਕਰਨੇ ਪਏ ਜੋ ਕਿ ਸਾਨੂੰ ਹੀ ਮਹਿੰਗਾਈ ਕਾਸਟ ਹਾਇਰ ਪੈਸ ਔਨ ਕੀਤੀ ਗਈ ਸਾਡਾ ਹੀ ਆਮ ਹੀ ਕੈਨੇਡੀਅਨਸ ਦਾ ਹੀ ਕਾਸਟ ਆਫ ਲਿਵਿੰਗ ਵਧੀ ਖਾਸ ਫੂਡ ਅਤੇ ਗਰੋਸਰੀਜ਼ ਲਈ ਉਹਨੇ ਕਾਫੀ ਜ਼ਿਆਦਾ ਰਿਟੈਲੀਟੋਰੀ ਟੈਰਿਫਸ ਉਦੋਂ ਫਾਲ 2025 ਦੇ ਵਿੱਚ ਹਟਾ ਹੀ ਦਿੱਤੇ ਸੀ ਖਾਸ ਜਿਹੜੇ ਸਪੈਸੀਫਿਕਲੀ ਟਰੰਪ ਦੇ ਹੀ ਪਾਰਟੀ ਦੇ ਰਿਪਬਲਿਕਨ ਸਟੇਟਸ ਦੇ ਪ੍ਰੋਡਕਟਸ ਤੋਂ ਹਟਾਏ ਗਏ ਪਰ ਅੱਜ ਫਿਰ ਵੀ ਜੇਕਰ ਦੇਖਿਆ ਜਾਵੇ ਕੈਨੇਡੀਅਨ ਸਰਕਾਰ ਦੇ ਵੱਲੋਂ US ਸਰਕਾਰ ਦੇ ਜਾਂ ਪੂਰੇ ਮੁਲਕ ਦੇ 300 ਅਲੱਗ ਸਟੀਲ ਅਲੂਮੀਨੀਅਮ ਅਤੇ ਆਰਓ ਪ੍ਰੋਡਕਟਸ 'ਤੇ ਹਜੇ ਤੱਕ ਵੀ ਰਿਟੈਲੀਟੋਰੀ ਟੈਰਿਫਸ ਇਨ ਪਲੇਸ ਹੀ ਹਨ ਪਰ ਉਹਨਾਂ ਤੋਂ ਇਲਾਵਾ ਜੇਮਸਨ ਗ੍ਰੀਅਰ ਨੇ ਕਿਹਾ ਕਿ ਪ੍ਰੋਵਿੰਸ਼ੀਅਲ ਐਂਡ ਟੈਰੀਟੋਰੀਅਲ ਲੈਵਲ 'ਤੇ US ਐਲਕੋਹੋਲ ਬੈਨ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਟਰੰਪ ਐਡਮਿਨਿਸਟ੍ਰੇਸ਼ਨ ਲਈ ਕਿਉਂਕਿ ਇਹਦੇ ਨਾਲ ਤਾਂ ਬਿਲੀਅਨਸ ਆਫ ਡਾਲਰਸ ਦਾ ਅਮੈਰੀਕਨ ਐਲਕੋਹੋਲ ਪ੍ਰੋਡਿਊਸਰਸ ਦਾ ਨੁਕਸਾਨ ਹੋ ਰਿਹਾ ਹੈ ਅਤੇ ਸ਼ਾਇਦ ਹਜ਼ਾਰਾਂ ਸ਼ਾਇਦ ਦਸਾਂ ਹਜ਼ਾਰਾਂ ਦੀ ਗਿਣਤੀ ਵਿੱਚ
ਇੰਪਲੋਇਮੈਂਟ ਦਾ ਨੁਕਸਾਨ ਹੋਇਆ ਹੈ। ਹੁਣ ਸਾਨੂੰ ਪਤਾ ਹੈ ਕਿ ਪੂਰੇ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਪਰਚੇਸਰ ਆਫ ਐਲਕੋਹੋਲ ਇਨ ਦੀ ਇੰਟਾਇਰ ਵਰਲਡ ਇਜ਼ ਦੀ LCBO, ਲਿਕਰ ਕੰਟਰੋਲ ਬੋਰਡ ਆਫ ਅੰਟਾਰੀਓ, ਸਾਡੇ ਠੇਕੇ। ਸੋ ਉਹਨਾਂ ਦੇ ਨਾਲ ਅਮਰੀਕਨ ਦਾਰੂ ਨਾ ਵੇਚਣ ਦੇ ਨਾਲ ਤਾਂ $1 billion ਪਲੱਸ ਤੱਕ ਦਾ ਹੁਣ ਤੱਕ ਤਾਂ ਈਜ਼ੀਲੀ ਨੁਕਸਾਨ ਹੋ ਗਿਆ। ਇਮੈਜਿਨ ਕਿ ਪੂਰੇ ਕੈਨੇਡਾ ਦੇ ਵਿੱਚ ਇਹ ਅਮੈਰੀਕਨ ਦਾਰੂ ਨਾ ਵੇਚਣ ਕਰਕੇ ਹੁਣ ਤਾਂ ਕਈ ਪ੍ਰੋਵਿੰਸ ਵਿੱਚ ਲੱਗ ਵੀ ਗਏ ਨੇ, ਪਰ ਇੰਟਾਇਰਲੀ ਮਿਕਸ ਬੈਗ ਦੇ ਰਾਹੀਂ ਬਿਲੀਅਨਸ ਆਫ ਡਾਲਰਸ ਦਾ ਨੁਕਸਾਨ ਹੋਇਆ ਹੈ। ਜਿਹਦੇ ਬਾਰੇ ਅੱਜ ਅੰਟਾਰੀਓ ਪ੍ਰੀਮੀਅਰ ਡਗ ਫੋਰਡ ਵੀ ਪੁੱਛਿਆ ਗਿਆ ਅਤੇ ਉਹਨੇ ਕਿਹਾ ਕਿ ਅਮੈਰੀਕਨ ਐਲਕੋਹਾ ਉੱਨੀ ਚਿਰ ਨਹੀਂ LCBO ਠੇਕਿਆਂ 'ਚ ਵਾਪਸ ਰੱਖੂਗਾ ਜਾਂ ਵੇਚੂਗਾ ਜਿੰਨੀ ਚਿਰ ਇਹ ਟ੍ਰੇਡ ਵਾਰ ਖਤਮ ਨਹੀਂ ਕੀਤੀ ਜਾਂਦੀ। ਸੋ ਡਗ ਫੋਰਡ ਨੇ ਕਿਹਾ, ਆਈ ਜਸਟ ਵਾਂਟ ਟੂ ਗੈਟ ਦਿਸ ਡੀਲ ਡਨ ਐਂਡ ਆਈ ਕੈਨ ਅਸ਼ੋਰ ਯੂ ਵਾਂਸ ਦੈਟ ਡੀਲ ਇਜ਼ ਡਨ I'm going to be sitting down and bringing all the booze back on the shelves in Ontario and everyone's going to be kumbaya. Sare hi ikatthe ja ke jaffiyan paunge te inne eh vi kiya ke shayad main bourbon kehne lage ek addi ghott vi la lunga khushi de vich. Jehda banda kehnda main peenda hi nahi hega ajj kehne lag gaya ke trade deal bana lo main American daru aap hi peg la lunga chak de fatte ford. So Ontario Premier Doug Ford khud aap ajj Washington DC ਦੇ ਵਿੱਚ ਹੈ ਜਿੱਥੇ ਉਹ ਅਲੱਗ ਅਲੱਗ ਬਿਜ਼ਨਸ ਲੀਡਰਸ ਅਨਨੋਨ ਅਨੋਨਮਸ ਲੀਡਰਸ ਨਾਲ ਮਿਲ ਰਿਹਾ ਹੈ ਅਤੇ ਕੱਲ੍ਹ ਹੀ ਉਹ ਸਕੈਜੂਲਡ ਸੀ ਇੱਕ ਬਿਲੀਅਨਰ ਬਿਜ਼ਨਸਮੈਨ ਐਂਡ US ਚੇਂਬਰ ਆਫ ਕਾਮਰਸ ਚੇਅਰ ਰਾਸ ਪਰੋ ਜੂਨੀਅਰ ਦੇ ਨਾਲ ਮਿਲਣ ਦੇ ਲਈ, ਪਰ ਉਹਨੇ ਡਗ ਫੋਰਡ 'ਤੇ ਹੀ ਲਾਸਟ ਮਿੰਟ 'ਤੇ ਹੀ ਕੈਂਸਲ ਕਰਤਾ ਫੋਰ ਅਨਨੋਨ ਰੀਜ਼ਨਸ ਸਿਵਾਏ ਕਿ ਸਕੈਜੂਲਿੰਗ ਇਸ਼ੂ ਹੈਗੀ ਆ। ਸੋ ਫਿਲਹਾਲ ਕਿਸੇ ਨੂੰ ਪਤਾ ਹੈ ਹੀ ਨਹੀਂ ਕਿ ਜੇਕਰ ਡਗ ਫੋਰਡ ਦੇ US ਦੇ ਵਿੱਚ ਜਾਣ ਦੇ ਨਾਲ ਸਾਡੇ ਪ੍ਰੋਵਿੰਸ ਸਾਡੇ ਮੁਲਕ ਦਾ ਕੋਈ ਫਾਇਦਾ ਹੋਣਾ ਜਾਂ ਨੁਕਸਾਨ ਹੀ ਹੋਣਾ ਪਹਿਲੀਆਂ ਟ੍ਰਿਪਾਂ ਵਾਂਗੂ ਜਾਂ ਪਹਿਲੇ ਪੰਗਿਆਂ ਵਾਂਗੂ। ਪਰ ਅੰਟਾਰੀਓ ਦੀ ਅਫੀਸ਼ਲ ਆਪੋਜੀਸ਼ਨ ਲੀਡਰ ਅੰਟਾਰੀਓ NDP ਲੀਡਰ ਮੇਰਿਟ ਸਟਾਈਲਸ ਨੇ ਕਿਹਾ, ਡਗ ਫੋਰਡ ਫਲੂ ਟੂ ਵਾਸ਼ਿੰਗਟਨ ਟੂ ਪਲੇ ਕੈਪਟਨ ਕੈਨੇਡਾ ਐਂਡ ਕੁਡਨਟ ਈਵਨ ਗੈਟ ਅ ਮੀਟਿੰਗ ਵਿਦ ਐਨੀਵਨ ਫਰੋਮ ਦਾ US ਐਡਮਿਨਿਸਟ੍ਰੇਸ਼ਨ। ਉਹਨੇ ਕਿਹਾ ਕਿ ਫੋਟੋਆਂ ਖਿਚਾਉਣ ਤੋਂ ਇਲਾਵਾ ਆਪਦੀ ਪੋਜ਼ ਦੇ ਵਿੱਚ ਇਮੇਜ ਇੰਪਰੂਵ ਕਰਨ ਤੋਂ ਇਲਾਵਾ ਉਹ ਕੁਛ ਵੀ ਨਹੀਂ ਕਰ ਰਿਹਾ ਹੈ US ਦੇ ਵਿੱਚ ਸਿਵਾਏ ਅੰਟਾਰੀਓ ਟੈਕਸਪੇਅਰਸ ਦੇ ਪੈਸਿਆਂ ਦੀ ਵੇਸਟ ਅਤੇ ਫੋਟੋਆਂ ਖਿਚਾਉਣ। US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਨੇ ਇਹ ਵੀ ਕਈ ਵਾਰੀ ਕਿਹਾ ਹੈ ਕਿ ਕੈਨੇਡਾ ਦਾ ਚਾਈਨਾ ਦੀਆਂ ਬਾਹਾਂ ਤੱਕ ਭੱਜਣਾ ਵੀ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਦੇ ਲਈ ਇੱਕ ਬਹੁਤ ਵੱਡੀ ਪ੍ਰੋਬਲਮ ਹੈ, ਖਾਸ ਜੇਕਰ ਉਹ ਸਪਾਈਵੇਅਰ ਦੇ ਨਾਲ ਭਰੀਆਂ ਹੋਈਆਂ ਗੱਡੀਆਂ ਅਤੇ ਟੈਕਨੋਲੋਜੀਸ ਕੈਨੇਡਾ ਤੱਕ ਵੇਚਦੇ ਨੇ ਅਤੇ ਉਹੀ ਅੱਗੇ US ਦੇ ਵਿੱਚ ਵੇਚਣ ਦੀ ਕੋਸ਼ਿਸ਼ ਕਰਦੇ ਨੇ, ਜੋ ਕਿ ਨਾ ਟਰੰਪਸ ਰਿਪਬਲਿਕਨਸ ਬਟ ਮਲਟੀਪਲ ਡੈਮੋਕ੍ਰੈਟ ਲਾ ਮੇਕਰਸ ਹੁਣ ਕੋਸ਼ਿਸ਼ ਕਰ ਰਹੇ ਨੇ ਕਿ ਕੋਈ ਵੀ ਮੇਡ ਇਨ ਚਾਈਨਾ ਗੱਡੀ ਭਾਵੇਂ ਪਹਿਲਾਂ ਕੈਨੇਡਾ ਆਉਂਦੀ ਆ ਅਤੇ ਕੈਨੇਡਾ ਤੋਂ ਲੈ ਕੇ US ਤੱਕ ਵੇਚਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਨੂੰ ਕਾਨੂੰਨ ਦੇ ਰਾਹੀਂ ਰੋਕਿਆ ਜਾਊਗਾ। ਉਹ ਤਾਂ ਕਹਿੰਦੇ ਨੇ ਕਿ ਅਸੀਂ ਕਦੇ ਵੀ ਨਹੀਂ ਚਾਈਨੀਜ਼ ਮੇਡ ਗੱਡੀਆਂ ਚਾਹੁੰਦੇ ਹਾਂ ਸਾਡੇ ਮੁਲਕ ਦੇ ਵਿੱਚ। ਸੋ ਸ਼ਾਇਦ ਤਾਂ ਹੀ ਅੱਜ ਹੀ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਆਰੋ ਮੇਕਰਸ ਨੂੰ ਰੈਪ੍ਰਜੈਂਟ ਕਰਦੇ ਗਰੁੱਪ ਕੈਨੇਡੀਅਨ ਵਹੀਕਲ ਮੈਨੂਫੈਕਚਰਰਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਬ੍ਰਾਇਨ ਕਿੰਗਸਟਨ ਨੇ ਸਾਡੇ ਹੀ ਸਾਰੀਆਂ ਪਾਰਟੀਜ਼ ਦੇ MPs ਨੂੰ ਆਰਵਾ ਦੇ ਵਿੱਚ ਪਾਰਲੀਮੈਂਟ ਹਿਲ ਅਤੇ ਹਾਊਸ ਆਫ ਕਾਮਨਸ ਦੇ ਵਿੱਚ ਅੱਜ ਹੀ ਦ ਸਟੈਂਡਿੰਗ ਕਮੇਟੀ ਔਨ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਸਾਫ਼ ਕਿਹਾ ਕਿ ਮਾਰਕ ਕਾਰਨੀ ਨੂੰ ਆਪਣੀ ਚਾਈਨੀਜ਼ EV ਡੀਲ ਪਾੜ ਦੇਣੀ ਚਾਹੀਦੀ ਆ, ਕੈਂਸਲ ਕਰ ਦੇਣੀ ਚਾਹੀਦੀ ਆ। ਉਹਨੇ ਕਿਹਾ ਕਿ US ਆਰੋ ਮਾਰਕੀਟ ਤੋਂ ਡਾਈਵਰਸਿਫਿਕੇਸ਼ਨ ਕਦੇ ਵੀ ਨਹੀਂ ਹੋ ਸਕਦੀ, ਇਟਸ ਨਾਟ ਐਨ ਆਪਸ਼ਨ ਫਾਰ ਕੈਨੇਡੀਅਨ ਆਰੋ ਮੇਕਰਸ। ਕਿਉਂ? ਕਿਉਂਕਿ 90% ਤੋਂ ਵੀ ਜ਼ਿਆਦਾ ਕੈਨੇਡਾ 'ਚ ਬਣਾਈਆਂ ਜਾਂਦੀਆਂ ਗੱਡੀਆਂ, ਮੋਰ ਦੈਨ 90% ਇਕੱਲੇ US ਨੂੰ ਹੀ ਜਾਂਦੀਆਂ ਹਨ। ਯੂਰੋਪੀਅਨ ਮਾਰਕੀਟਸ ਐਂਡ ਏਸ਼ੀਅਨ ਮਾਰਕੀਟਸ ਤਾਂ ਜ਼ਿਆਦਾ ਬਿਹਤਰ ਸਰਵਡ ਹਨ ਆਪਣੇ ਆਪਦੇ ਲੋਕਲ ਅਤੇ ਰੀਜਨਲ ਮਾਰਕੀਟਸ ਤੋਂ। ਅਤੇ ਕੈਨੇਡੀਅਨ ਆਰੋ ਮਾਰਕੀਟ ਇਹਨੇ ਕਿਹਾ ਹੈ, ਜੋ ਕਿ ਬੰਦਾ ਜ਼ਿੰਮੇਵਾਰ ਆ ਪੂਰੇ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਗੱਡੀਆਂ ਬਣਾਉਣ ਦੀ ਐਸੋਸੀਏਸ਼ਨ ਲਈ, ਇਹਨੇ ਆਪ ਹੀ ਕਿਹਾ, ਲਿਟਰਲੀ ਦ ਨੰਬਰ ਵਨ ਐਕਸਪਰਟ ਇਨ ਦਿਸ ਫੀਲਡ, ਇਹਨੇ ਆਪ ਹੀ ਕਿਹਾ ਕਿ ਕੈਨੇਡੀਅਨ ਆਰੋ ਮਾਰਕੀਟ ਇਜ਼ ਸਿੰਪਲੀ ਟੂ ਸਮਾਲ। ਇੱਥੇ ਕੋਈ ਮੈਸ ਪ੍ਰੋਡਕਸ਼ਨ ਹੈ ਨਹੀਂ, ਸਮਾਲ ਸਕੇਲ ਹੀ ਹੈ, ਲਾਰਜ ਸਕੇਲ ਤਾਂ ਅਸੀਂ ਪਹੁੰਚ ਵੀ ਨਹੀਂ ਸਕਦੇ ਅਤੇ ਜੇ ਪਹੁੰਚ ਵੀ ਜਾਂਦੇ ਹਾਂ ਕੋਈ ਗਾਹਕ ਕੋਈ ਕਸਟਮਰ ਤੱਕ ਤਾਂ ਹੈ ਹੀ ਨਹੀਂ ਅਤੇ ਨਾ ਤਾਂ ਹੋਣਾ ਹੈ ਇੰਨੀ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਇਹਨਾਂ ਨੂੰ ਟ੍ਰਾਂਸਪੋਰਟ ਕਰਨ ਦਾ ਖਰਚਾ ਤੁਸੀਂ ਇਮੈਜਿਨ ਕਰ ਸਕਦੇ ਹੋ ਕਿੰਨਾ ਜ਼ਿਆਦਾ ਮਹਿੰਗਾ ਹੈ ਏਸ਼ੀਆ ਐਂਡ ਯੂਰਪ, ਇਟ ਜਸਟ ਡਜ਼ਨਟ ਮੇਕ ਐਨੀ ਸੈਂਸ। ਅਤੇ ਇਸ ਐਕਸਪਰਟ ਨੇ ਦਿਸ ਇੰਡੀਵਿਜੁਅਲ ਨੇ ਸਾਫ਼ ਅੱਜ ਸਾਰੇ MPs ਨੂੰ ਹਾਊਸ ਆਫ ਕਾਮਨਸ ਦੀ ਇਸ ਕਮੇਟੀ ਵਿੱਚ ਕਿਹਾ, ਸਿੰਪਲੀ ਪੁੱਟ, ਦੇਅਰ ਇਜ਼ ਨੋ ਕੈਨੇਡੀਅਨ ਆਟੋ ਇੰਡਸਟਰੀ ਵਿਦਆਊਟ ਦ US। ਪਰ ਗੱਲ ਇਸ ਤੋਂ ਜ਼ਿਆਦਾ ਵੱਡੀ ਆ,
There is no Canadian economy without the US. ਚਾਹੇ ਤੁਸੀਂ ਇਸ ਗੱਲ ਨੂੰ ਪਸੰਦ ਕਰਦੇ ਹੋ ਨਹੀਂ ਕਰਦੇ ਹੋ, ਸਿੱਧੀ ਜੀ ਗੱਲ ਹੈ, ਸਾਡਾ 80% ਆਫ ਟੂ ਵੇ ਟ੍ਰੇਡ ਇਕੱਲਾ ਅਮੈਰੀਕਾ ਨਾਲ ਹੁੰਦਾ ਹੈ। ਇਹਨੂੰ ਡਾਇਵਰਸਿਫਾਈ ਕਰਨ ਦੇ ਵਿੱਚ ਤਾਂ ਸਾਡੇ ਵਰਗੇ ਜੋ ਕਿ 30 ਕੁਛ ਦੇ ਨੇ ਤਾਂ ਮਰ ਵੀ ਜਾਣਗੇ ਉਦੋਂ ਤੱਕ। ਇਟਸ ਜਸਟ ਨਾਟ ਗੋਇੰਗ ਟੂ ਹੈਪਨ, ਇਟ ਕੈਂਟ ਹੈਪਨ। ਜੀਓਗ੍ਰਾਫਿਕਲੀ ਅਸੀਂ ਬਿਲਕੁਲ ਲਾਗੇ ਹਾਂ, ਟਰਾਂਸਪੋਰਟੇਸ਼ਨ ਕਾਸਟ ਸਭ ਤੋਂ ਸਸਤੇ ਨੇ, ਟਰੱਕਸ ਵੀ, ਟ੍ਰੇਨਸ ਵੀ, ਜਹਾਜ਼ ਵੀ, ਸ਼ਿਪਸ ਵੀ, ਐਵਰੀਥਿੰਗ ਹੀ, ਵੇਅਰ ਇੰਟਾਇਰਲੀ ਇੰਟੀਗ੍ਰੇਟਿਡ, ਇਟ ਜਸਟ ਕੈਂਟ ਬੀ ਡਨ। ਪਰ ਅਨਫੋਰਚੁਨੇਟਲੀ ਜਿੱਥੇ ਇਹਨੇ ਅੱਜ ਸਲਾਹ ਪੇਸ਼ ਕੀਤੀ ਆ ਇਸ ਹਾਊਸ ਆਫ ਕਾਮਨਸ ਕਮੇਟੀ ਵਿੱਚ ਕਿ ਰਿਪ ਅਪ ਦ ਡੀਲ, ਸਕ੍ਰੈਪ ਦ ਡੀਲ, ਮਿਸਟਰ ਕਾਰਨੀ ਪਲੀਜ਼, ਵੀ ਨੀਡ ਟੂ ਟ੍ਰੇਡ ਵਿਦ ਅਮੈਰੀਕਾ ਨਾਟ ਵਿਦ ਚਾਈਨਾ ਫੋਰ ਕਾਰਸ, ਨਹੀਂ ਤਾਂ ਗੁਜ਼ਾਰਾ ਹੋਣਾ ਹੀ ਨਹੀਂ ਹੈਗਾ, ਤਬਾਹ ਹੋਣਾ ਹੈ। ਅਨਫੋਰਚੁਨੇਟਲੀ ਮਾਰਕ ਕਾਰਨੀ ਦੀ ਡੀਲ ਵਿਦ ਦ ਡੈਵਲ ਇਨ ਚਾਈਨਾ, ਉਹ ਪਿਛਲੇ ਹਫ਼ਤੇ ਹੀ ਸਭ ਤੋਂ ਪਹਿਲੀ ਸ਼ਿਪਮੈਂਟ ਪਹੁੰਚ ਗਈ ਆ ਕੈਨੇਡਾ ਤੱਕ। ਆਲਮੋਸਟ 3,000 ਸਸਤੀਆਂ ਚਾਈਨੀਜ਼ ਕਮਿਊਨਿਸਟ ਸਰਕਾਰ ਦੀਆਂ ਹੈਵਲੀ ਸਬਸਿਡਾਈਜ਼ ਅਤੇ ਪੋਟੈਂਸ਼ਲੀ ਸਪਾਈਵੇਅਰ ਨਾਲ ਭਰੀਆਂ ਹੋਈਆਂ ਅਤੇ ਪੋਟੈਂਸ਼ਲੀ ਫੋਰਸ ਲੇਬਰ, ਸਲੇਵ ਲੇਬਰ, ਚਾਈਲਡ ਲੇਬਰ ਨਾਲ ਬਣਾਈਆਂ ਹੋਈਆਂ EVs ਤਾਂ ਹੁਣ ਪਹੁੰਚ ਵੀ ਚੁੱਕੀਆਂ ਹਨ ਸਾਡੇ ਕੈਨੇਡਾ ਮੁਲਕ ਦੇ ਵਿੱਚ ਲਾਸਟ ਵੀਕ। ਸੋ ਹੁਣ ਦੇਖਣਾ ਪਊਗਾ ਦੋਸਤੋ, US ਜੁਲਾਈ 1, 2026 ਦੀ ਡੈਡਲਾਈਨ ਤੱਕ ਕੀ ਫੈਸਲਾ ਲੈਂਦੇ ਨੇ। ਰੀਅਲਿਸਟਿਕਲੀ ਸਪੀਕਿੰਗ ਲੱਗਦਾ ਤਾਂ ਹੈ ਨਹੀਂ ਕਿ ਉਹ ਕੈਨੇਡਾ ਅਤੇ ਮੈਕਸੀਕੋ ਦੇ ਵਾਂਗੂ, ਜਿਹਨਾਂ ਨੇ ਆਲਰੇਡੀ ਅਨਾਊਂਸ ਕੀਤਾ ਹੈ ਕਿ ਉਹ ਐਜ਼ ਇਜ਼ ਇੱਦਾਂ ਹੀ USMCA ਨੂੰ ਅਗਲੇ 16 ਸਾਲ ਦੇ ਲਈ ਰਿਨਿਊ ਕਰਨ ਲਈ ਰਾਜ਼ੀ ਨੇ, ਖੁਸ਼ ਨੇ, ਅਮਰੀਕਾ ਨਹੀਂ ਮੰਨੂਗਾ। ਸ਼ਾਇਦ ਰੀਅਲਿਸਟਿਕ ਆਊਟਕਮ ਇਹੀ ਹੋਣਾ ਹੈ ਕਿ ਉਹ 10 ਹੋਰ ਸਾਲਾਂ ਦੇ ਲਈ ਜ਼ਰੂਰ ਇਹਨੂੰ ਵਧਾਉਣਗੇ, ਪਰ ਆਸਾਨੀ ਦੇ ਨਾਲ ਨਹੀਂ। ਹਰੇਕ ਸਾਲ automatic annual review and renegotiation of every single year, jo ke bahut okha, bahut lamba kam hona hai, jo ke shayad is saal diyan jehdi eh negotiation ne shayad is saal de vich hi ne khatam kitiyan jaan, shayad agle saal de adde tak vi shayad na sab kuch hammer out kita jave pen to paper, you never know, it could take a long time. So naale same time te vi ਕੈਨੇਡਾ ਦੇ ਨਾਲ ਅੱਡ, ਮੈਕਸੀਕੋ ਦੇ ਨਾਲ ਅੱਡ ਬਾਇਲੈਟਰਲ ਟ੍ਰੇਡ ਡੀਲਸ ਵੀ ਬਣਾਉਣਗੇ। ਇਹ ਵੀ ਇੱਕ ਵੈਰੀ ਰੀਅਲਿਸਟਿਕ ਆਊਟਕਮ ਹੈ, ਓਨਲੀ ਟਾਈਮ ਵਿਲ ਟੈਲ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਤਾਂ ਦੋਸਤੋ ਹੁਣ ਅਗਲੀ ਖਬਰ ਤੋਂ ਤੁਹਾਨੂੰ ਅਗਲੇ ਘੰਟੇ 'ਚ ਪੇਸ਼ ਕਰਦੇ ਹਾਂ, ਕਿਉਂਕਿ ਹੁਣ ਸਟੇਸ਼ਨ ਆਈ ਡੀ ਲੱਗਣ ਲੱਗੀ ਹੈ ਇੱਕ ਦੋ ਮਿੰਟ ਦੇ ਵਿੱਚ। ਹੁਣ ਇੱਕ ਫਰਮੈਸ਼ੀ ਗਾਣਾ, ਇੱਕ ਨਹੀਂ ਦੋ ਡਿਫਰੈਂਟ ਆਏ ਨੇ, ਇੱਕ ਤਾਂ ਫਰਮੈਸ਼ ਆਈ ਆ ਅਰਜਨ ਢਿੱਲੋਂ ਦਾ ਨਿਗਮਾ ਗਾਣਾ, ਉਹ ਵੀ ਜਲਦ ਪੇਸ਼ ਕਰਦੇ ਹਾਂ, ਅਤੇ ਇੱਕ ਤਾਂ ਸਾਡੇ ਲਿਸਨਰ ਬੱਬੂ ਭੱਟੀ ਨੇ ਕਿਹਾ ਕਿ ਉਹ ਜਿਮ ਦੇ ਵਿੱਚ ਨੇ, ਪ੍ਰੋਗਰਾਮ ਸੁਣ ਰਹੇ ਨੇ, ਅਤੇ ਉਹਨਾਂ ਨੇ ਵੀ ਇੱਕ ਗਾਣੇ ਦੀ ਫਰਮੈਸ਼ ਕੀਤੀ ਆ, ਉਹਨੇ ਤਾਂ ਯੂਟਿਊਬ ਦਾ ਲਿੰਕ ਹੀ ਭੇਜਿਆ ਹੋਇਆ। ਤੁਸੀਂ ਦੋਸਤੋ ਕੋਈ ਵੀ ਗੀਤ ਸੰਗੀਤ ਦੀ ਫਰਮੈਸ਼ ਕਰਨੀ ਆ, ਸਾਨੂੰ ਟੈਕਸਟ ਔਰ ਵਟਸਐਪ ਕਰ ਸਕਦੇ ਹੋ 416-457-3381 'ਤੇ ਟੈਕਸਟ ਔਰ ਵਟਸਐਪ ਕਰ ਸਕਦੇ ਹੋ, ਜਾਂ ਸਿੱਧੇ ਹੁਣ ਸਟੂਡੀਓ 'ਚ ਕਾਲ ਵੀ ਕਰ ਸਕਦੇ ਹੋ। ਗਿਵ ਅਸ ਅ ਕਾਲ 905-564-6444 905-564-6444. ਅਗਲੇ ਇੱਕ ਹੋਰ ਘੰਟੇ ਲਈ ਆਹੀ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ 905-564-6444। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ ਵੱਡੀ ਬੈਕਯਾਰਡ ਤੇ ਅਨਫਿਨਿਸ਼ ਬੇਸਮੈਂਟ ਨਾਲ ਸਿਰਫ 7 lakh dollar ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦ 800s ਰਿਲੀਸਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ 9 lakh dollar ਦੀ ਰੇਂਜ ਦੇ ਵਿੱਚ ਇਨ ਦ 900s ਰਿਲੀਸਿੰਗ ਵੈਰੀ ਸੂਨ ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲੋਟ ਐਂਡ ਲੋਟ ਕੋਰਨਰ ਲੋਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016
3: ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਨੂੰ ਕਾਲ ਕਰੋ
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381

0: AM 530 ਤੇ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰ ਜਿੰਨੇ ਵੀ ਸਾਡੇ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਘੰਟੇ ਦੇ ਵਿੱਚ ਵੀ ਬਹੁਤ ਹੀ ਜਲਦ ਨਵੀਆਂ ਤਾਜ਼ੀਆਂ ਖਬਰਾਂ ਵੀ ਤੇ ਸਾਡੇ ਵਿਚਾਰ ਵੀ ਨਿਊਜ਼ ਤੇ ਵਿਊਜ਼ ਪੇਸ਼ ਕਰਦੇ ਰਵਾਂਗੇ ਅੱਜ ਕਾਫੀ ਵੱਡੀਆਂ ਵੱਡੀਆਂ ਡਿਵੈਲਪਮੈਂਟਸ ਪੇਸ਼ ਹੋਈਆਂ ਸੋ ਉਹ ਵੀ ਤੁਹਾਨੂੰ ਸਿੱਧੇ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ ਨਾਲ ਦੀ ਨਾਲ ਗੀਤਾਂ ਸੰਗੀਤਾਂ ਦੀਆਂ ਫਰਮਾਇਸ਼ਾਂ ਆ ਰਹੀਆਂ ਨੇ ਉਹ ਵੀ ਵਾਰੀ ਵਾਰੀ ਪੇਸ਼ ਕਰਦੇ ਰਵਾਂਗੇ ਤੇ ਸਾਡੇ ਅਲੱਗ ਅਲੱਗ ਸਪਾਂਸਰਸ ਨਾਲ ਵੀ ਅਸੀਂ ਗੱਲਬਾਤ ਕਰਦੇ ਰਵਾਂਗੇ ਹੁਣ ਪਹਿਲਾਂ ਇਹ ਤੁਹਾਨੂੰ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਾਡੇ ਪ੍ਰੋਗਰਾਮ ਨੂੰ ਹਮੇਸ਼ਾ ਵਾਂਗੂ ਹੀ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਉਹ ਵੀ 3 ਅਲੱਗ ਲੋਕੇਸ਼ਨਸ ਤੋਂ ਤੇ ਦੋਸਤੋ ਅੱਜ ਤੋਂ ਹੀ ਇਹਨਾਂ ਨੇ ਕੁਛ ਅਗਲੇ ਹਫ਼ਤਿਆਂ ਲਈ ਸਪੈਸ਼ਲ ਤੁਹਾਡੇ ਲਈ ਟੇਕ ਆਊਟ ਡੀਲਾਂ ਦਾ ਪ੍ਰਬੰਧ ਕੀਤਾ ਹੈ ਤੁਸੀਂ ਆਪਣੀ ਨੇੜਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ 'ਤੇ ਪਹੁੰਚੋ ਅਤੇ ਤੁਹਾਨੂੰ ਇੱਕ ਆਈਟਮ ਖਰੀਦਣ ਦੇ ਨਾਲ ਦੂਜੀ ਆਈਟਮ ਸਿਰਫ ਤੇ ਸਿਰਫ $2 ਦੇ ਵਿੱਚ ਮਿਲਣੀ ਆ ਸੋ ਖਾਸ ਤਾਂ ਤੁਹਾਡੇ ਲਈ ਵੈਜ ਥਾਲੀ ਬਾਏ 1 ਅਤੇ ਦੂਜੀ ਤੁਹਾਨੂੰ ਸਿਰਫ $2 ਵਿੱਚ ਮਿਲੂਗੀ ਤੁਸੀਂ ਵੈਜ ਜਾਂ ਚਿਕਨ ਰੈਪ ਖਰੀਦੋ ਦੂਜਾ ਰੈਪ ਤੁਹਾਨੂੰ ਸਿਰਫ ਤੇ ਸਿਰਫ $2 ਦੇ ਵਿੱਚ ਹੀ ਮਿਲਣਾ ਹੈ ਚਿਕਨ ਪਕੌੜਾ 1 ਪਾਊਂਡ ਖਰੀਦੋ ਦੂਜਾ ਪਾਊਂਡ $2 ਦੇ ਵਿੱਚ ਅਤੇ ਫਿਸ਼ ਪਕੌੜਾ ਗਰਮ ਗਰਮ ਬਹੁਤ ਹੀ ਸਵਾਦ ਬਹੁਤ ਹੀ ਜ਼ਾਇਕੇਦਾਰ 1 ਪਾਊਂਡ ਖਰੀਦੋ ਅਤੇ ਦੂਜਾ ਤੁਹਾਨੂੰ ਸਿਰਫ ਟੂਨੀ ਦੇ ਵਿੱਚ $2 ਮਿਲਣਾ ਹੈ ਸੋ ਆਹ ਤੁਹਾਡੇ ਲਈ ਖਾਸ 5 ਆਈਟਮਾਂ ਨੇ ਤੁਸੀਂ ਅੱਜ ਕੱਲ੍ਹ ਨੂੰ ਪਰਸੋਂ ਨੂੰ ਜਿਹੜੇ ਮਰਜ਼ੀ ਦਿਨ ਨੂੰ ਜਾਓ ਆਪਣੇ ਨੇੜਲੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ 'ਤੇ 3 ਲੋਕੇਸ਼ਨ ਨੇ ਬ੍ਰੈਂਪਟਨ ਦੇ ਵਿੱਚ ਅਤੇ ਤੁਹਾਨੂੰ ਵੈਜ ਥਾਲੀ ਵੈਜ ਜਾਂ ਚਿਕਨ ਰੈਪ ਚਿਕਨ ਪਕੌੜਾ ਜਾਂ ਫਿਸ਼ ਪਕੌੜਾ 1 ਔਰਡਰ ਕਰੋ ਦੂਜਾ ਤੁਹਾਨੂੰ ਬਿਲਕੁਲ $2 ਦੇ ਵਿੱਚ ਹੀ ਮਿਲਣਾ ਹੈ ਸੋ ਪਹੁੰਚੋ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ ਕੈਸਲਮੋਰ ਅਤੇ ਗਾਰਡਨ ਬਰੁੱਕ ਟ੍ਰੇਲ 'ਤੇ ਪਹਿਲੀ ਓਰਿਜਨਲ ਲੋਕੇਸ਼ਨ ਹੈ ਦੂਜੀ ਲੋਕੇਸ਼ਨ ਹੈ ਮਿਸਿਸਾਗਾ ਰੋਡ 'ਤੇ ਫਾਈਨੈਂਸ਼ੀਅਲ ਅਤੇ 85 ਮਾਂਪੈਲੀਅਰ ਸਟਰੀਟ ਬ੍ਰੈਂਪਟਨ ਅਤੇ ਤੀਜੀ ਲੋਕੇਸ਼ਨ ਹੈ ਬੋਵੇਰਡ ਅਤੇ ਚਿੰਕੂਜ਼ੀ ਦੇ ਬਿਲਕੁਲ ਨਜ਼ਦੀਕ 15 ਫੈਂਡਰਵੇ 15 ਫੈਂਡਰਵੇ ਜੇ ਤੁਸੀਂ ਕੋਈ ਵੀ ਸਪੈਸ਼ਲ ਇਵੈਂਟ ਹੋਸਟ ਕਰ ਰਹੇ ਹੋ ਵਿਆਹ ਸ਼ਾਦੀ ਹੈ ਤੁਹਾਨੂੰ 3-4 ਦਿਨ ਲਗਾਤਾਰ ਲਾਈਵ ਖੇਡਣੀ ਚਾਹੀਦੀ ਹੈ ਤੁਹਾਡੇ ਮਹਿਮਾਨਾਂ ਦੇ ਲਈ ਜਾਂ ਕੋਈ ਵੀ ਤੁਸੀਂ ਸਪੈਸ਼ਲ ਧਾਰਮਿਕ ਇਵੈਂਟ ਵੀ ਰੱਖ ਰਹੇ ਹੋ ਪਿਓਰ ਵੈਜੀਟੇਰੀਅਨ ਫੂਡ ਵੀ ਚਾਹੁੰਦੇ ਹੋ ਜਿੱਥੇ ਮਰਜ਼ੀ ਜਿੰਨੇ ਮਰਜ਼ੀ ਮਹਿਮਾਨ ਹੋਣ ਇਹਨਾਂ ਦੇ 10 ਟਰੱਕ ਨੇ ਜਦੋਂ ਮਰਜ਼ੀ ਸੱਦੋ ਅਤੇ ਲਾਈਵ ਖੇਡਣ ਦੇ ਵਿੱਚ ਇਹ ਨੰਬਰ 1 ਨੇ ਕਾਲ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵੈਜ ਨਾਨ ਵੈਜ ਖੇਡਣ ਲਈ 905-794-8111 ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨਾਲ ਸੰਪਰਕ ਕਰ ਸਕਦੇ ਹੋ ਨਾਲ ਦੇ ਦੋਸਤੋ ਇਸ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ANJ ਆਟੋ ਰਿਪੇਅਰ ਦੇ ਵੱਲੋਂ ਜੇ ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ ਜਿਹੜੀ ਮਰਜ਼ੀ ਮੇਕ ਮਾਡਲ ਹੋਵੇ ਚਾਹੇ ਕੋਈ ਮਹਿੰਗੀ ਯੂਰਪੀਅਨ ਗੱਡੀ ਹੋਵੇ ਚਾਹੇ ਕੋਈ ਡੋਮੈਸਟਿਕ ਗੱਡੀ ਹੋਵੇ ਚਾਹੇ ਕੋਈ ਏਸ਼ੀਅਨ ਗੱਡੀ ਹੋਵੇ ਕੋਈ ਫਰਕ ਨਹੀਂ ਪੈਂਦਾ ਇਹਨਾਂ ਦੇ ਮਾਹਰ ਮਕੈਨਿਕ ਬਹੁਤ ਲੰਬੇ ਸਮੇਂ ਤੋਂ ਸਰਟੀਫਾਈਡ ਕੰਮ ਕਰਦੇ ਆ ਰਹੇ ਨੇ ਜਿਹੜੀ ਮਰਜ਼ੀ ਦਾ ਗੱਡੀ ਦਾ ਤੁਸੀਂ ਮੇਕ ਐਂਡ ਮਾਡਲ ਦਾ ਤਸੱਲੀ ਬਖਸ਼ ਰਿਪੇਅਰ ਕਰਵਾਉਣਾ ਚਾਹੇ ਇੰਜਨ ਦਾ ਕੰਪਲੀਟ ਕੰਮ ਹੋਵੇ ਚਾਹੇ ਟਾਇਰਾਂ ਦਾ ਕੰਮ ਨਵੇਂ ਟਾਇਰ ਪਾਉਣੇ ਆ ਪ੍ਰਾਈਸ ਕਹਿੰਦੇ ਨੇ ਕੋਈ ਵੀ ਬੀਟ ਨਹੀਂ ਕਰ ਸਕਦਾ ਵੀਲ ਅਲਾਈਨਮੈਂਟ ਸਸਪੈਂਸ਼ਨ ਦਾ ਕੰਮ ਐਗਜ਼ਾਸਟ ਰਿਪੇਅਰ ਬ੍ਰੇਕਾਂ ਦਾ ਕੰਮ ਜਾਂ ਫਿਰ ਰਸਟ ਪ੍ਰੂਫਿੰਗ ਦਾ ਕੰਮ ਜਾਂ ਫਿਰ ਦੋਸਤ ਤੁਸੀਂ ਐਕਸਪ੍ਰੈਸ ਓਇਲ ਚੇਂਜ ਕਰਵਾਉਣੀ ਆ ANJ ਆਟੋ ਰਿਪੇਅਰ 91 ਹੀਲੀ ਰੋਡ ਬੋਲਟਨ ਤੁਹਾਡੀ ਬੋਲੀ ਬੋਲਦੇ ਨੇ ਪੰਜਾਬੀ ਵੀ ਹਿੰਦੀ ਵੀ ਉਰਦੂ ਵੀ ਇੰਗਲਿਸ਼ ਵੀ ਇਹ ਜਿਹੜਾ ਹੋਮ ਡਿਪੋ ਵਾਲਾ ਪਲਾਜ਼ਾ ਹਾਈਵੇ 50 ਐਂਡ ਮੇਫੀਲਡ 'ਤੇ ਉਹਦੇ ਬਿਲਕੁਲ ਨਜ਼ਦੀਕ ਹੈ ਰਾਈਟ ਬਾਏ ਹਾਈਵੇ 50 ਐਂਡ ਮੇਫੀਲਡ ਐਂਡ 91 ਹੀਲੀ ਰੋਡ ਬੋਲਟਨ ਕਾਲ ANJ ਆਟੋ ਰਿਪੇਅਰ 905-857-7596 ਦੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ ਜੋ ਕਿ ਲੈ ਕੇ ਆਏ ਨੇ ਇਸ ਪੂਰੇ ਸਾਲ ਦਾ ਸਭ ਤੋਂ ਬਿਗੈਸਟ ਐਂਡ ਬੈਸਟ ਪ੍ਰਾਈਸਡ ਫਰੀ ਹੋਲਡ ਟਾਊਨ ਹਾਊਸਿਸ ਸੈਮੀ ਡੀਟੈਚ ਅਤੇ ਡੀਟੈਚ ਘਰਾਂ ਦਾ ਪ੍ਰੋਜੈਕਟ ਕੈਲਡਨ ਸ਼ਹਿਰ ਦੇ ਵਿੱਚ ਉਹ ਵੀ ਮੇਫੀਓ ਰੋਡ 'ਤੇ ਜ਼ਗੋਰ ਰੋਡ 'ਤੇ ਸੋ ਜ਼ਗੋਰ ਰੋਡ ਅਤੇ ਹੀਲੀ ਰੋਡ ਦੇ ਵਿੱਚ ਵਿਚਾਲੇ ਮੇਫੀਲਡ ਰੋਡ 'ਤੇ ਮੇਨ ਇੰਟਰਸੈਕਸ਼ਨ ਤਾਂ ਐਗਜ਼ੈਕਟ ਇੰਟਰਸੈਕਸ਼ਨ ਤਾਂ ਹੈ ਜ਼ਗੋਰ ਰੋਡ ਐਂਡ ਮੇਫੀਓ ਰੋਡ 'ਤੇ ਇੱਕ ਨਵੀਂ ਮਾਸਟਰ ਪਲੈਨਡ ਕਮਿਊਨਿਟੀ ਤਿਆਰ ਕੀਤੀ ਜਾ ਰਹੀ ਆ 2500 ਤੋਂ ਵੀ ਜ਼ਿਆਦਾ ਘਰਾਂ ਦੇ ਨਾਲ ਜਿੱਥੇ ਕਿ ਬਹੁਤ ਵੱਡਾ ਕ੍ਰਿਕਟ ਦਾ ਗਰਾਊਂਡ ਬਾਸਕਟਬਾਲ ਦਾ ਕੋਰਟ ਅਤੇ ਪਾਰਕਸ ਸਪਲੈਸ਼ ਪੈਡਸ ਅਤੇ ਬਹੁਤ ਜ਼ਿਆਦਾ ਪਾਰਕਸ ਐਂਡ ਰੈਕਰੀਏਸ਼ਨ ਨਵੇਂ ਸਕੂਲਸ ਬ੍ਰੈਂਡ ਨਿਊ ਬਹੁਤ ਹੀ ਵੱਡੀ ਕਮਿਊਨਿਟੀ ਤਿਆਰ ਹੋਣ ਲੱਗੀ ਆ ਜ਼ਗੋਰ ਰੋਡ ਐਂਡ ਮੇਫੀਓ ਰੋਡ 'ਤੇ ਫ੍ਰੀਹੋਲਡ ਟਾਊਨ ਹਾਊਸਿਸ ਵੱਡੇ ਬੈਕਯਾਰਡ ਦੇ ਨਾਲ, ਸੈਮੀ ਡੀਟੈਚ ਘਰ ਵੀ ਅਤੇ ਖੁੱਲ੍ਹੇ ਡੁੱਲੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਵੀ ਤਿਆਰ ਹੋਣੇ ਆ 2500 ਪਲੱਸ 27 ਦੇ ਐਂਡ ਤੋਂ ਲੈ ਕੇ 28 ਤੱਕ। ਸੋ ਬਹੁਤ ਜ਼ਿਆਦਾ ਟਾਈਮ ਪਿਆ ਹੈ ਕਲੋਜ਼ਿੰਗ ਤੱਕ। ਜਿਹੜੇ ਵੀ ਲੋਕ ਫਰਸਟ ਟਾਈਮ ਹੋਮ ਬਾਏ ਬਣਨਾ ਚਾਹੁੰਦੇ ਨੇ, ਗੋਲਡਨ ਅਪਰਚੁਨਿਟੀ, ਜਿਹੜੇ ਇਨਵੈਸਟਰ ਨੇ, ਇਹ ਗੋਲਡਨ ਅਪਰਚੁਨਿਟੀ ਹੈ। ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਹੁਣ ਤਕਰੀਬਨ 8-9 ਮਹੀਨੇ ਰਹਿ ਗਏ ਨੇ, ਤੁਸੀਂ ਕੁਆਲੀਫਾਈ ਕਰੋਗੇ 13% ਦੇ ਫ੍ਰੀ ਕਾਂ ਅਤੇ ਫਰਸਟ ਟਾਈਮ ਹੋਮ ਬਾਏ ਰੀਬੇਟ ਅਤੇ ਨਾਲ ਦੇ ਨਾਲ ਇਨਵੈਸਟਰ ਰੀਬੇਟ। ਜੇ ਤੁਸੀਂ 8-9 ਮਹੀਨੇ ਬਾਅਦ ਕੁਛ ਖਰੀਦੋਗੇ, ਉਹ 13% ਤੁਹਾਡਾ ਸੇਵ ਨਹੀਂ ਹੋਣਾ ਹੈ। ਸੋ ਆਹੀ 8-9 ਮਹੀਨੇ ਰਹਿ ਗਏ ਨੇ ਤੁਹਾਡੇ ਲਈ। ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲਡ ਟਾਊਨ ਹਾਊਸਿਸ ਵੱਡੇ ਬੈਕਯਾਰਡ ਦੇ ਨਾਲ, ਅਨਫਿਨਿਸ਼ ਬੇਸਮੈਂਟ ਦੇ ਨਾਲ 7 ਲੱਖ ਤੋਂ ਸ਼ੁਰੂ ਹੁੰਦੇ ਨੇ, ਸਿਰਫ 7 ਲੱਖ ਤੋਂ। ਸੈਮੀ ਡੀਟੈਚ ਘਰ ਸਿਰਫ 8 ਲੱਖ ਤੋਂ, ਅਤੇ ਸਭ ਤੋਂ ਖਾਸ ਤਾਂ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ 9 ਲੱਖ ਤੋਂ ਸ਼ੁਰੂ ਹੁੰਦੇ ਨੇ। ਅਤੇ ਪਬਲਿਕ ਰਿਲੀਜ਼ ਤੋਂ ਪਹਿਲਾਂ ਜੇ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਐਬਸਲੂਟਲੀ ਬੈਸਟ ਵੱਡਾ ਕੋਰਨਰ ਲਾਟ ਮਿਲ ਜਾਵੇ, ਕੋਈ ਐਂਡ ਲਾਟ ਮਿਲ ਜਾਵੇ, ਫਿਰ ਟੀਮ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ, ਜੋ ਕਿ ਤੁਹਾਨੂੰ ਗੇਰੰਟੀਡ ਐਲੋਕੇਸ਼ਨ ਦਿਲਵਾਉਣਗੇ, VIP ਐਕਸੈਸ ਦਿਲਵਾਉਣਗੇ। ਇਹ ਗੋਰ ਐਂਡ ਮੇਫੀਓ 'ਤੇ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸ, ਸੈਮੀ ਡੀਟੈਚ ਅਤੇ ਡੀਟੈਚ ਘਰ ਤਿਆਰ ਹੋਣੇ ਆ। 7 ਲੱਖ ਤੋਂ ਪ੍ਰਾਈਸ ਸ਼ੁਰੂ ਹੁੰਦੀ ਆ ਅਤੇ 27 ਅਤੇ 28 ਦੇ ਵਿੱਚ ਤਿਆਰ ਹੋਣੇ ਆ। ਕਾਲ 416-302-0016 416-302-0016 416-302-0016 416-302-0016। ਸੋ ਸਾਡੇ ਪਹਿਲੇ ਸਪਾਂਸਰ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਇਸ ਟਾਈਮ 'ਤੇ, ਏਮਸ ਇਮੀਗ੍ਰੇਸ਼ਨ। ਏਮਸ ਇਮੀਗ੍ਰੇਸ਼ਨ ਤੋਂ ਅਮਨ ਬਾਜਵਾ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ, ਜੋ ਕਿ ਹੁਣ ਦੋਸਤੋ ਤਕਰੀਬਨ 17 ਸਾਲਾਂ ਤੋਂ ਇਮੀਗ੍ਰੇਸ਼ਨ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਤੁਹਾਡੇ ਲਈ ਪ੍ਰੋਵਾਈਡ ਕਰਦੇ ਆ ਰਹੇ ਨੇ। ਤੁਹਾਡਾ ਇਮੀਗ੍ਰੇਸ਼ਨ ਰਿਲੇਟਡ ਜਿਹੜਾ ਮਰਜ਼ੀ ਸਵਾਲ ਹੋਵੇ, ਜਿਹੜਾ ਮਰਜ਼ੀ ਕੰਮ ਹੋਵੇ, 17 ਸਾਲ ਦਾ ਤਜ਼ਰਬਾ ਬੋਲਦਾ ਇਹਨਾਂ ਦਾ। ਕਾਲ 905-673-9000 905-673-9000 ਅਮਨ ਜੀ, ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਸਮਰਾਜ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਈਵਨਿੰਗ ਐਂਡ ਸਤਿ ਸ਼੍ਰੀ ਅਕਾਲ।
0: ਅਮਨ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਜੇਕਰ ਕੋਈ ਵੀ ਸਪਾਉਸੋ ਸਪਾਂਸਰਸ਼ਿਪ ਲੋਨ ਦੇ ਬਾਰੇ ਹੁਣ ਸੋਚ ਰਿਹਾ ਹੈ, ਉਹਦੇ ਵਿੱਚ ਕੀ ਕੁਝ ਪਰੇਸ਼ਾਨੀਆਂ, ਕੀ ਕੁਝ ਕੰਪਲੀਕੇਸ਼ਨ ਪੇਸ਼ ਹੁੰਦੀਆਂ ਨੇ, ਤੇ ਜੇ ਕੰਪਲੀਕੇਸ਼ਨ ਪੇਸ਼ ਹੋ ਗਈ ਆ, ਹੁਣ ਕੋਈ ਅਲਟਰਨੇਟਿਵ, ਕੋਈ ਹੋਰ ਆਪਸ਼ਨ, ਕੋਈ ਹੋਰ ਚਾਰਾ ਹੈ ਉਹਨਾਂ ਲਈ?
1: ਹਾਂਜੀ, ਹੁਣ ਦੇ ਟਾਈਮ ਵਿੱਚ ਸਮਰਾਜ ਸਭ ਤੋਂ ਜ਼ਿਆਦਾ ਇਨਲੈਂਡ ਐਪਲੀਕੇਸ਼ਨ ਆ ਰਹੀਆਂ ਨੇ। ਸਮਰ ਦੇ ਵਿੱਚ ਅਫਕੋਰਸ ਇੱਥੇ ਜਿਹੜੇ ਵਿਆਹ ਹੈਗੇ ਜ਼ਿਆਦਾ ਹੁੰਦੇ ਆ, ਖਾਸ ਕਰ ਜਿਹੜੇ ਵਿਜ਼ਿਟਰ, ਸਟੂਡੈਂਟ, ਵਰਕਰ, ਰਿਫਿਊਜੀ ਜਾਂ ਫਿਰ ਆਊਟ ਆਫ ਸਟੈਟਸ ਕੈਂਡੀਡੇਟ ਨੇ, ਜਿਨ੍ਹਾਂ ਦੇ PR ਜਾਂ ਸਿਟੀਜ਼ਨ ਦਾ ਵਿਆਹ ਹੋ ਰਹੇ ਹੈਗੇ ਆ। ਸੋ ਹੁਣ ਦੀ ਕਰੰਟ ਸਿਚੁਏਸ਼ਨ ਨੂੰ ਦੇਖਦੇ ਹੋਏ ਡੈਫੀਨੇਟਲੀ ਇਮੀਗ੍ਰੇਸ਼ਨ ਬਹੁਤ ਸਟ੍ਰਿਕਟ ਹੈਗੀ ਹੈ, ਐਂਡ ਰਿਫਿਊਜ਼ਲ ਜ਼ਿਆਦਾ ਨੇ, ਪ੍ਰੋਸੀਜਰਲ ਫੇਅਰਨੈਸ ਲੈਟਰ, ਇੰਟਰਵਿਊਜ਼ ਜ਼ਿਆਦਾ ਹੈਗੇ ਆ। ਐਂਡ ਵਿਦ ਇਨ ਕੈਨੇਡਾ ਜਿਹੜੀ ਐਪਲੀਕੇਸ਼ਨ ਹੈ ਬਹੁਤ ਹੀ ਸਟਰੋਂਗਲੀ ਸਬਮਿਟ ਹੋਣੀ ਚਾਹੀਦੀ ਹੈ, ਕਿਉਂਕਿ ਇਹਦੇ ਵਿੱਚ ਰਾਈਟ ਟੂ ਅਪੀਲ ਨਹੀਂ ਹੁੰਦਾ, ਇਹੀ ਚਾਂਸ ਹੈ ਤੁਹਾਡੇ ਕੋਲ ਪਰਫੈਕਟ ਐਪਲੀਕੇਸ਼ਨ ਸਬਮਿਟ ਕਰਨ ਦੇ ਲਈ। ਸੋ ਜਿਨ੍ਹਾਂ ਦੀ ਵੀ ਰੀਸੈਂਟਲੀ ਵਿਦ ਇਨ ਕੈਨੇਡਾ ਮੈਰਿਜ ਹੋਈ ਹੈਗੀ ਹੈ, ਟੈਂਪਰਰੀ ਸਟੈਟਸ ਤੇ ਹੈਗੇ ਹੋ, ਪਰਮਾਨੈਂਟ ਜਿਹੜੇ ਸਿਟੀਜ਼ਨ ਜਾਂ ਰੈਜੀਡੈਂਟ ਨਾਲ ਵਿਆਹ ਹੋਇਆ ਤੁਹਾਡਾ, ਸੋ ਬੀ ਵੈਰੀ ਵੈਰੀ ਕੇਅਰਫੁਲ, ਟ੍ਰਾਈ ਗੈਟਿੰਗ ਲੀਗਲ ਐਡਵਾਈਸ। ਕੋਈ ਵੀ ਸਵਾਲ, ਕੋਈ ਵੀ ਕੁਐਸਚਨ ਹੈਗੇ ਆ, ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਹੋ। ਐਂਡ ਇਸ ਦੇ ਨਾਲ ਹੀ ਜਿਹੜੀਆਂ ਓਵਰਸੀਜ਼ ਐਪਲੀਕੇਸ਼ਨਸ ਨੇ, ਅਫਕੋਰਸ ਉਹਨਾਂ ਵਿੱਚ ਵੀ ਅਸੀਂ ਸਪੈਸ਼ਲਾਈਜ਼ ਕਰਦੇ ਹਾਂ। ਰਿਫਿਊਜ਼ਲ ਜਿਨ੍ਹਾਂ ਦੇ ਵੀ ਆਏ ਹੈਗੇ ਆ, ਅਫਕੋਰਸ ਅਗਰ ਮੈਰਿਜ ਨੂੰ ਲੈ ਕੇ ਕੋਈ ਵੀ ਇਮੀਗ੍ਰੇਸ਼ਨ ਨੂੰ ਡਾਊਟਸ ਹੈਗੇ ਆ ਜਾਂ ਕਿਸੇ ਵੀ ਹੋਰ ਰੀਜ਼ਨ ਕਰਕੇ, ਇਮੀਗ੍ਰੇਸ਼ਨ ਅਪੀਲ ਦਾ ਰਾਈਟ ਓਵਰਸੀਜ਼ ਐਪਲੀਕੇਸ਼ਨਸ ਕੋਲ ਹੁੰਦਾ ਹੈਗਾ। ਐਂਡ ਉਹਦੇ ਵੀ ਲਿਮਿਟਡ ਡੇਜ਼ ਹੁੰਦੇ ਨੇ। ਅਪੀਲਸ ਦੇ ਵਿੱਚ ਵੀ ਸਾਡਾ ਬਹੁਤ ਲੰਬਾ ਤਜ਼ਰਬਾ ਹੈ, ਫੈਮਿਲੀ ਕਲਾਸ ਦੀ ਕੈਟੇਗੋਰੀ ਦੀ ਕਿਸੇ ਵੀ ਤਰ੍ਹਾਂ ਦੀ ਅਪੀਲ ਹੋਏ। ਸੋ ਕੋਈ ਵੀ ਹੈਲਥ ਸਪਾਊਸਲ ਐਪਲੀਕੇਸ਼ਨ ਦੇ ਲਈ, ਅਪੀਲਸ ਦੇ ਲਈ, ਯੂ ਕੈਨ ਕੰਟੈਕਟ ਏਮਸ ਆਫਿਸ, ਨੰਬਰ ਇਜ਼ 905-673-9000।
0: AIMS Immigration 905-673-9000 905-673-9000 ਅਮਨ ਜੀ, ਇਹ ਦੱਸੋ, ਕਿਉਂਕਿ ਹੁਣ ਮੈਨੂੰ ਪਤਾ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਟੂਰਿਸਟ ਵੀਜ਼ਾ, ਵਿਜ਼ਿਟਰ ਵੀਜ਼ਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਅਪਲਾਈ ਕਰਨਾ ਹੈ। ਕਈ ਲੋਕ ਤਾਂ ਕਹਿੰਦੇ ਯਾਰ ਇੱਕੋ ਹੀ ਫੋਰਮ ਆ, ਬਸ ਅੰਗਰੇਜ਼ੀ ਆਉਂਦੀ ਆ, ਆਪਾਂ ਭਰ ਲੈਂਦੇ ਹਾਂ, ਪਰ ਇਹਦੇ ਰਿਫਿਊਜ਼ਲ ਦੇ ਵੀ ਬਹੁਤ ਜ਼ਿਆਦਾ ਕਾਰਨ ਹੁੰਦੇ ਨੇ, ਅਤੇ ਕਾਰਨ ਕੀ ਹੁੰਦੇ ਨੇ ਇਹ ਦੱਸੋ, ਅਤੇ ਫਿਰ ਸਲਿਊਸ਼ਨ ਕੀ ਹੈ ਇਹ ਦੱਸੋ।
1: ਜੀ, ਹੁਣ ਪਹਿਲਾਂ ਵਾਲੀ ਅਫਕੋਰਸ ਸਿਚੁਏਸ਼ਨ ਨਹੀਂ ਹੈ। ਪਹਿਲਾਂ ਤੇ ਅਫਕੋਰਸ ਯੂ ਨੋ ਵੀਜ਼ਾਜ਼ ਧੜਾਧੜ ਮਿਲ ਰਹੇ ਸੀਗੇ ਪਿਛਲੇ ਸਾਲਾਂ ਦੇ ਵਿੱਚ, ਲੇਕਿਨ ਹੁਣ ਬਹੁਤ ਸਟ੍ਰਿਕਟਨੈਸ ਹੈਗੀ ਹਰ ਪ੍ਰੋਗਰਾਮ ਨੂੰ ਲੈ ਕੇ। ਸਮਰਾਜ ਕੱਲਾ ਆਪਾਂ ਟੈਂਪਰਰੀ ਕੈਟੇਗੋਰੀਜ਼ ਨਹੀਂ, ਪਰਮਾਨੈਂਟ ਇਮੀਗ੍ਰੇਸ਼ਨ ਦੇ ਵਿੱਚ ਵੀ ਹਰ ਸਿਚੁਏਸ਼ਨ ਨੂੰ ਹੁਣ ਡਾਊਟਫੁਲ ਦੇਖਿਆ ਜਾਂਦਾ ਹੈਗਾ। ਐਂਡ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਪੂਰੀ ਕਲੈਰਿਟੀ ਦੇ ਕੇ ਆਫਿਸਰ ਨੂੰ ਆਪਣੀ ਐਪਲੀਕੇਸ਼ਨ ਨੂੰ ਸਬਮਿਟ ਕਰੋ। ਐਂਡ ਵਿਜ਼ਿਟਰ ਵੀਜ਼ਾ ਦੀ ਜਦੋਂ ਗੱਲ ਕਰਦੇ ਹਾਂ ਤਾਂ ਜਿਹੜੀਆਂ ਐਪਲੀਕੇਸ਼ਨਸ ਨੇ ਉਹਨਾਂ ਵਿੱਚ ਤੁਹਾਡੀ ਫਾਈਨੈਂਸ਼ੀਅਲ ਟਾਈ ties, ਤੁਹਾਡੇ ਬੈਕ ਹੋਮ ਦੀਆਂ ਟਾਈਜ਼, ਫਾਈਨੈਂਸ਼ੀਅਲ ਡਾਕੂਮੈਂਟਸ ਐਂਡ ਆਫ ਕੋਰਸ ਰੀਜ਼ਨ ਆਫ ਵਿਜ਼ਿਟ ਜਿਹੜਾ ਹੈਗਾ, ਬਹੁਤ ਜ਼ਰੂਰੀ ਡਾਕੂਮੈਂਟ ਹੈਗੇ ਆ ਇਹਨਾਂ ਦੇ ਜਿਹੜੇ ਸਬਮਿਟ ਹੋਣੇ ਚਾਹੀਦੇ ਹੈਗੇ ਆ। ਸੋ ਵਿਜ਼ਿਟਰ ਵੀਜ਼ਾ ਆਫ ਕੋਰਸ ਰਿਫਿਊਜ਼ਲ ਰੇਸ਼ੋ ਹੁਣ ਕਾਫੀ ਹਾਈ ਹੈਗੇ ਆ, ਪਰ ਸਟਰੋਂਗ ਐਂਡ ਡਿਜ਼ਰਵਿੰਗ ਐਪਲੀਕੇਸ਼ਨ ਦੇ ਵੀਜ਼ਾਜ਼ ਲੱਗ ਰਹੇ ਆ। ਸਾਡੇ ਆਫਿਸ ਵਿੱਚ ਰੋਜ਼ ਵਿਜ਼ਿਟਰ ਤੇ ਸੁਪਰ ਵੀਜ਼ਾ ਦੇ ਅਪਰੂਵਲ ਸਾਡੇ ਕੋਲ ਆ ਰਹੇ ਹੈਗੇ ਆ, ਐਂਡ ਜੇ ਇੱਕ ਵਾਰੀ ਵੀ ਰਿਜੈਕਟ ਹੋਇਆ, ਮਲਟੀਪਲ ਟਾਈਮ ਵੀ ਰਿਜੈਕਟ ਹੋਇਆ, ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਬਹੁਤ ਮਲਟੀਪਲ ਰਿਫਿਊਜ਼ਲ ਫਾਲਸ ਨੂੰ ਅਸੀਂ ਸੋਲਵ ਕੀਤਾ ਹੈਗਾ ਸਕਸੈਸਫੁਲੀ। ਸਾਡੇ ਐਕਸਪੀਰੀਅੰਸ ਦਾ ਫਾਇਦਾ ਲੈ ਸਕਦੇ ਹੈਗੇ ਹੋ, ਜਿਹਨਾਂ ਦੇ ਵੀ ਰਿਫਿਊਜ਼ਲ ਫੇਸ ਕੀਤੇ ਆ, ਜ਼ਰੂਰ ਇੱਕ ਵਾਰੀ ਆ ਕੇ ਮਿਲੋ। ਇਸੇ ਤਰ੍ਹਾਂ ਹੀ ਅਗਰ ਸੁਪਰ ਵੀਜ਼ਾ ਅਪਲਾਈ ਕਰਨਾ, ਹੁਣ ਤਾਂ ਉਹਦੇ ਵਿੱਚ ਇਨਕਮ ਫਲੈਕਸੀਬਿਲਿਟੀ ਵੀ ਹੈ, 2 ਸਾਲਾਂ ਵਿੱਚ ਤੁਸੀਂ ਜਿਹੜੇ ਸਾਲ ਦੀ ਇਨਕਮ ਰਿਕੁਆਇਰਮੈਂਟ ਮੀਟ ਹੁੰਦੀ ਹੈ ਉਹਨੂੰ ਯੂਜ਼ ਕਰ ਸਕਦੇ ਹੋ। ਇਨਕਮ ਘੱਟ ਹੈ ਤਾਂ ਪੇਰੈਂਟਸ ਦੀ ਇਨਕਮ ਯੂਜ਼ ਕਰ ਸਕਦੇ ਹੈਗੇ ਹੋ ਬੈਕ ਹੋਮ ਤੋਂ। ਸੋ ਕੋਈ ਵੀ ਸਵਾਲ ਜਾਂ ਫਿਰ ਸੁਪਰ ਵੀਜ਼ਾ ਇੰਸ਼ੋਰੈਂਸ ਵਿੱਚ ਵੀ ਹੈਲਪ ਚਾਹੀਦੀ, ਉਹ ਵੀ ਸਾਡੇ ਆਫਿਸ ਵਿੱਚ ਅਵੇਲੇਬਲ ਹੈਗੀ ਹੈ। ਐਨੀ ਹੈਲਪ ਯੂ ਨੀਡ ਇਨ ਵਿਜ਼ਿਟਰ ਵੀਜ਼ਾ ਔਰ ਸੁਪਰ ਵੀਜ਼ਾ, ਨੰਬਰ ਸੇਮ 905-673-9000।
0: AIIMS Immigration, 905-673-9000, 905-673-9000। ਤੇ ਅਮਨ ਜੀ ਇਹ ਦੱਸੋ ਕਿ ਜੇਕਰ ਕਿਸੇ ਨੇ ਕੋਈ ਵੀ ਇਮੀਗ੍ਰੇਸ਼ਨ ਦੀ ਫਾਈਲ ਪਹਿਲਾਂ ਆਪ ਲਾਈ ਹੋਈ ਸੀ ਤੇ ਹੁਣ ਰਿਜੈਕਟ ਹੋ ਗਏ ਨੇ, ਤੇ ਅਪੀਲ ਦੇ ਵਿੱਚ ਕੀ ਤੁਸੀਂ ਮਦਦ ਕਰਦੇ ਹੋ, ਤੇ ਜੇ ਹੁਣ ਕਿਸ ਦਾ ਕੇਸ ਇੰਨਾ ਹੀ ਅਜੀਬ ਹੈ, ਇੰਨਾ ਹੀ ਕੰਪਲੈਕਸ, ਇੰਨਾ ਹੀ ਔਖਾ, ਕੀ ਉਹਨਾਂ ਕੰਪਲੈਕਸ ਕੇਸ ਦੇ ਵਿੱਚ ਹੀ ਤੁਸੀਂ ਫਾਈਲ ਲਾਉਂਦੇ ਹੋ ਕਿ ਨਹੀਂ?
1: ਜੀ, ਮੈਜੋਰਿਟੀ ਜਿਹੜਾ ਸਾਡਾ ਹੁਣ ਤੱਕ ਦਾ 17 ਸਾਲ ਦਾ ਐਕਸਪੀਰੀਅੰਸ ਹੈ, ਉਹ ਕੰਪਲੈਕਸ ਕੇਸਿਸ ਨੂੰ ਸੋਲਵ ਕਰਨ ਦਾ ਹੀ ਹੈਗਾ ਆ। ਸੋ ਜਿਨ੍ਹਾਂ ਨੇ ਕੋਈ ਵੀ ਇਮੀਗ੍ਰੇਸ਼ਨ ਦੀ ਸਿਚੁਏਸ਼ਨ ਹੈ, ਚਾਹੇ ਰਿਫਿਊਜ਼ਲ ਹੋਈ ਹੈ, ਫੈਮਿਲੀ ਕਲਾਸ ਦੀ ਅਪੀਲ ਕਰਨੀ ਹੈਗੀ ਹੈ, ਕੋਈ ਪਰਮਾਨੈਂਟ ਰੈਜ਼ੀਡੈਂਟ ਨੂੰ ਇਨਐਡਮਿਸਿਬਿਲਿਟੀ ਕੇਸ ਹੈਗਾ, ਰਿਮੂਵਲ ਆਰਡਰਸ ਹੈਗੇ ਹੈ, ਰਿਫਿਊਜੀ ਦੀ ਤੁਹਾਡੀ ਹੇਅਰਿੰਗ ਆਈ ਹੈਗੀ ਹੈ, ਜਾਂ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੀ ਕੰਪਲੀਕੇਸ਼ਨ ਹੈ, ਜ਼ਰੂਰ ਸਾਡੇ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ। ਇਸੇ ਤਰੀਕੇ ਨਾਲ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਦੇ ਸਟੇਟਸ ਐਕਸਪਾਇਰ ਹੋ ਰਹੇ ਨੇ, ਉਹਨਾਂ ਨੂੰ ਕੋਈ ਵੀ ਸਲਾਹ ਚਾਹੀਦੀ ਹੈ, ਕੋਈ ਵੀ ਆਪਸ਼ਨ ਵਿੱਚ ਹੈਲਪ ਚਾਹੀਦੀ ਹੈ, ਚਾਹੇ ਉਹ ਫੈਡਰਲ ਹੈ, ਚਾਹੇ ਉਹ PNP ਆਪਸ਼ਨ ਹੈਗੀ ਹੈ, ਜਾਂ ਫਿਰ ਜਿਹੜੇ ਪਰਮਾਨੈਂਟ ਰੈਜ਼ੀਡੈਂਸ ਦੇ ਲਈ ਇੰਟਰਨੈਸ਼ਨਲ ਸਟੂਡੈਂਟ ਸਟਰਗਲ ਕਰ ਰਹੇ ਨੇ, ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਨੂੰ ਐਕਸਪਲੋਰ ਕਰਨਾ ਚਾਹੁੰਦੇ ਹੈ, ਜਾਂ ਫਿਰ ਕਿਸੇ ਵੀ ਇਮੀਗ੍ਰੇਸ਼ਨ ਦੀ ਕੰਪਲੀਕੇਸ਼ਨ ਵਿੱਚ ਫਸੇ ਹੋਏ ਹੈਗੇ ਹੈ, ਸਾਡੀ AIIMS ਦੀ ਟੀਮ ਨੂੰ ਕੰਟੈਕਟ ਕਰ ਸਕਦੇ ਹੈ। ਸਾਡਾ ਐਡਰੈਸ ਹੈ 2355 ਡੈਰੀ ਰੋਡ ਈਸਟ, ਯੂਨਿਟ 44, ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਰਬਰਮ, ਐਂਡ ਫੋਨ ਨੰਬਰ 905-673-9000। ਥੈਂਕ ਯੂ ਸੋ ਮਚ ਸਮਰਾਜ।
0: ਥੈਂਕ ਯੂ ਵੈਰੀ ਮਚ। 905-673-9000, AIIMS Immigration, Aman Bajwa, ਤੇ ਉਹਨਾਂ ਦੀ ਟੀਮ ਦਾ 17 ਸਾਲਾਂ ਦਾ ਇਮੀਗ੍ਰੇਸ਼ਨ ਫੀਲਡ ਦੇ ਵਿੱਚ ਤਜਰਬਾ ਹੈ ਇੱਥੇ। 905-673-9000, 905-673-9000। ਨਾਲ ਦੀ ਨਾਲ ਦੋਸਤੋ, ਹਰੇਕ ਟਿਊਜ਼ਡੇ ਨੂੰ, ਯਾਨੀ ਕਿ ਅੱਜ ਦੇ ਦਿਨ, ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਹੁੰਦੇ ਨੇ ਕੁਈਨਜ਼ਵੁੱਡ ਕਾਲਜ ਬਰੈਂਪਟਨ ਤੋਂ ਨੀਰੂ ਅਰੋੜਾ, ਜਿਹਨਾਂ ਦੀ ਟੀਮ ਨੇ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ, ਖਾਸ ਸਾਡੀਆਂ ਭੈਣਾਂ ਨੂੰ ਪੜ੍ਹਾ ਕੇ ਵਧੀਆ ਵੈਲ ਪੇਇੰਗ ਅਤੇ ਫੁੱਲ ਬੈਨੀਫਿਟਸ ਦੇ ਨਾਲ, ਅਤੇ ਟੈਰਿਫ ਤੋਂ ਕੋਈ ਟੈਨਸ਼ਨ ਨਹੀਂ, ਰਿਸੈਸ਼ਨ ਤੋਂ ਕੋਈ ਟੈਨਸ਼ਨ ਨਹੀਂ, ਇਸ ਤਰ੍ਹਾਂ ਦੇ ਕਾਰੋਬਾਰਾਂ ਦੇ ਵਿੱਚ ਇਹਨਾਂ ਨੇ ਐਂਟਰ ਕਰਵਾਇਆ ਹੈ, ਕਿ ਜੋ ਕਿ ਰਿਸੈਸ਼ਨ ਪਰੂਫ ਨੇ, ਟੈਰਿਫ ਪਰੂਫ ਨੇ, ਵਧੀਆ ਵਾਈਟ ਕਾਲਰ ਆਫਿਸ ਦਾ ਕੰਮ ਵਧੀਆ ਪੇ ਦੇ ਨਾਲ। ਜੇ ਤੁਸੀਂ ਵੀ ਇਸ ਤਰ੍ਹਾਂ ਦਾ ਖਾਸ ਹੈਲਥ ਕੇਅਰ ਫੀਲਡ ਦੇ ਵਿੱਚ, ਜਿੱਥੇ ਕਿ ਲੱਖਾਂ ਹੀ ਕੰਮ ਕਰਨ ਦੀ ਕਮੀ ਹੈ, ਡਾਲਰ ਹੀ ਡਾਲਰ ਕਮਾ ਸਕਦੇ ਹੋ, ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਕੁਈਨਜ਼ਵੁੱਡ ਕਾਲਜ ਬਰੈਂਪਟਨ, ਤੁਹਾਨੂੰ ਇੰਗਲਿਸ਼ ਵੀ ਈਵਨ ਫਰੋਮ ਸਕਰੈਚ, ਜਮਾ ਸਕਰੈਚ ਤੋਂ, ਕੰਪਿਊਟਰ ਚਲਾਉਣਾ ਵੀ ਜਮਾ ਸਕਰੈਚ ਤੋਂ ਸਿਖਾ ਦੇਣਗੇ। ਕਾਲ 905-872-0088, 905-872-0088, ਕੁਈਨਜ਼ਵੁੱਡ ਕਾਲਜ ਬਰੈਂਪਟਨ। ਨੀਰੂ ਜੀ, ਸਤਿ ਸ਼੍ਰੀ ਅਕਾਲ ਜੀ। ਡਿਮਾਂਡ ਦੇ ਵਿੱਚ ਕਿਉਂ ਨੇ, ਤੇ ਤੁਸੀਂ ਕਿਹੜੀਆਂ ਕਿਹੜੀਆਂ ਜੌਬਸ ਦੀ ਟ੍ਰੇਨਿੰਗ ਪ੍ਰੋਵਾਈਡ ਕਰਦੇ ਹੋ?
1: ਜੀ ਸਿਮਰਾਜ, ਹੈਲਥ ਕੇਅਰ ਦੇ ਵਿੱਚ ਤਾਂ ਹਾਈਲੀ ਡਿਮਾਂਡ ਜੋਬਸ ਹੈਗੀਆਂ ਨੇ, ਕਿਉਂਕਿ ਇੱਥੇ ਬੇਬੀ ਬੂਮਰਸ ਦੀ ਪਾਪੂਲੇਸ਼ਨ ਵੱਧ ਰਹੀ ਹੈ, ਜਿਹਦੇ ਨਾਲ ਕਿ ਹੈਲਥ ਕੇਅਰ ਜਿਹੜੇ ਇੰਪਲੋਈਜ਼ ਹੈਗੇ ਆ ਉਹਨਾਂ ਦੀ ਡਿਮਾਂਡ ਹਾਈ ਹੁੰਦੀ ਜਾ ਰਹੀ ਹੈ ਡੇ ਟੂ ਡੇ ਬੇਸਿਸ ਤੇ। ਸੋ ਐਂਟਰੀ ਲੈਵਲ ਪੋਜੀਸ਼ਨਸ ਵੀ ਹੈਗੀਆਂ ਨੇ, ਪ੍ਰੋਫੈਸ਼ਨਲ ਪੋਜੀਸ਼ਨਸ ਵੀ ਹੁੰਦੀਆਂ। ਸੋ ਜੋ ਐਂਟਰੀ ਲੈਵਲ ਪੋਜੀਸ਼ਨਸ ਹੁੰਦੀਆਂ, ਜਿਨ੍ਹਾਂ ਦੀ ਕਿ ਬੈਕਗਰਾਉਂਡ ਨਹੀਂ ਹੁੰਦੀ ਹੈਲਥ ਕੇਅਰ ਦੀ, ਔਰ ਕੋਈ ਪੜ੍ਹਾਈ ਕਰਕੇ ਇੱਕ ਅੱਛੀ ਜੋਬ ਲੈਣਾ ਚਾਹੁੰਦੇ ਆ, ਉਹ ਲੋਕ ਵੀ ਇਸ ਤਰ੍ਹਾਂ ਪਰਸਨਲ ਸਪੋਰਟ ਵਰਗੇ ਕੋਰਸਿਸ ਕਰ ਸਕਦੇ ਆ, ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਕਰ ਸਕਦੇ ਆ, ਫਾਰਮੇਸੀ ਅਸਿਸਟੈਂਟ ਦਾ ਕੋਰਸ ਕਰ ਸਕਦੇ ਆ, ਇਹ ਸਾਰੇ ਹੈਲਥ ਕੇਅਰ ਦੇ ਅੰਡਰ ਆਉਂਦੇ ਆ। ਔਰ ਸਾਡੇ ਪ੍ਰੋਗਰਾਮਸ ਜਿਹੜੇ ਨੇ ਇਸ 6 ਮਹੀਨੇ ਤੋਂ ਘੱਟ ਦੇ ਪ੍ਰੋਗਰਾਮ ਨੇ, ਜਿਹੜੇ ਉਹ ਵੀ ਜਿਹੜੇ ਇੱਥੇ ਵਰਕ ਪਰਮਿਟ ਰਿਫਿਊਜੀ ਸਟੇਟਸ ਜਾਂ ਵਿਜ਼ਿਟਰ ਸਟੇਟਸ ਤੇ ਰਹਿ ਰਹੇ ਆ ਉਹ ਲੋਕ ਵੀ ਕਰ ਸਕਦੇ ਆ, ਕਿਉਂਕਿ ਇਹਦੇ ਲਈ ਉਹਨਾਂ ਨੂੰ ਆਪਣਾ ਸਟੇਟਸ ਨਹੀਂ ਚੇਂਜ ਕਰਨਾ ਪੈਂਦਾ ਔਰ ਉਹ ਕੋਰਸ ਕਰ ਸਕਦੇ ਹੈਗੇ ਆ। ਸੋ ਸਾਡੇ ਕੋਰਸ ਸ਼ੁਰੂ ਹੋਣ ਜਾ ਰਿਹਾ ਪਰਸਨਲ ਸਪੋਰਟ ਵਰਕਰ ਦਾ। ਇਹ 6 ਮੰਥਸ ਦਾ ਪ੍ਰੋਗਰਾਮ ਹੈ, ਹਾਈਬ੍ਰਿਡ ਪ੍ਰੋਗਰਾਮ ਹੈ, ਕੁਝ ਕਲਾਸਿਸ ਆਨਲਾਈਨ ਹੈ, ਕੁਝ ਇਨ ਪਰਸਨ ਕਲਾਸਿਸ ਹੈਗੀਆਂ ਨੇ ਔਰ ਇਹਦੇ ਵਿੱਚ ਪਲੇਸਮੈਂਟ ਹੁੰਦੀ ਹੈ 310 ਆਵਰਸ ਦੀ, ਜੋ ਕਿ ਕਾਲਜ ਅਰੇਂਜ ਕਰਦਾ ਆਪਣੇ ਸਟੂਡੈਂਟਸ ਦੇ ਲਈ। ਸੋ ਇਹ ਕੋਰਸ ਕਰਕੇ ਇੱਕ ਅੱਛੀ ਵੈਲ ਪੇਡ ਸਿਕਿਓਰ ਜੋਬ ਲਿੱਤੀ ਜਾ ਸਕਦੀ ਹੈ। ਕੋਰਸ ਸ਼ੁਰੂ ਹੋਣ ਜਾ ਰਿਹਾ 22 June ਤੋਂ ਔਰ ਇਹ ਮਾਰਨਿੰਗ ਬੈਚ ਵੀ ਸ਼ੁਰੂ ਹੋ ਰਿਹਾ ਔਰ ਆਫਟਰਨੂਨ ਬੈਚ ਵੀ ਸ਼ੁਰੂ ਹੋਣ ਜਾ ਰਹੇ ਹੈ ਇਹਦੇ ਔਰ ਮੈਡੀਕਲ ਆਫਿਸ ਅਸਿਸਟੈਂਟ ਦਾ ਬੈਚ ਵੀ ਸ਼ੁਰੂ ਹੋ ਰਿਹਾ ਹੈ। ਇਹ 1 year ਪ੍ਰੋਗਰਾਮ ਹੈ। ਸੋ ਜਿਹੜੇ ਇੱਥੇ PR ਔਰ ਸਿਟੀਜ਼ਨ ਹੈਗੇ ਉਹ ਲੋਕ ਇਸ ਕੋਰਸ ਨੂੰ ਕਰ ਸਕਦੇ ਹੈ, ਖਾਸ ਕਰਕੇ ਲੇਡੀਜ਼ ਜਿਹੜੀਆਂ ਕਿ ਰਿਸੈਪਸ਼ਨਿਸਟ ਦੀਆਂ ਜੋਬ ਕਰਨੀਆਂ ਚਾਹੁੰਦੀਆਂ ਜਾਂ ਮੈਡੀਕਲ ਅਸਿਸਟੈਂਟ ਦੀਆਂ ਜੋਬ ਕਰਨਾ ਚਾਹੁੰਦੀਆਂ, ਕਿਸੇ ਡਾਕਟਰਸ ਆਫਿਸ ਦੇ ਵਿੱਚ ਜਾਂ ਹੈਲਥ ਕੇਅਰ ਦੇ ਕਿਸੇ ਵੀ ਆਫਿਸ ਜਾਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੋਬ ਕਰਨਾ ਚਾਹੁੰਦੇ ਆ ਤਾਂ ਇਹ ਕੋਰਸ ਕਰ ਸਕਦੇ ਹੈ ਔਰ ਇਹਦੀਆਂ ਕਲਾਸਿਸ ਵੀ ਹਾਈਬ੍ਰਿਡ ਵੀ ਹੈਗੀਆਂ, ਇਨ ਪਰਸਨ ਕਲਾਸਿਸ ਵੀ ਆਫਰ ਕਰ ਰਹੇ ਹੈ। ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਹੈ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਦੇ ਔਰ ਜੋ ਲੋਕ ਫਾਰਮੇਸੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ, ਫਾਰਮੇਸੀ ਅਸਿਸਟੈਂਟ ਦੀ ਜੋਬ ਲੈਣਾ ਚਾਹੁੰਦੇ ਆ, ਫਾਰਮੇਸੀ ਏਡ ਦੀ ਜਾਂ ਫਾਰਮੇਸੀ ਕਲਰਕ ਦੀ, ਤਾਂ ਉਹਨਾਂ ਵਾਸਤੇ ਇਹ ਪ੍ਰੋਗਰਾਮ ਸਾਡਾ 2.5 ਮੰਥਸ ਹੈ। 10 weeks ਦਾ ਆਨਲਾਈਨ ਕੋਰਸ ਹੈ, ਵੀਕਐਂਡ ਤੇ ਕਲਾਸਿਸ ਹੁੰਦੀਆਂ, ਓਨਲੀ ਵੀਕਐਂਡ ਆਨਲਾਈਨ ਕਲਾਸਿਸ ਨੇ ਫਾਰਮੇਸੀ ਅਸਿਸਟੈਂਟ ਦੀਆਂ। 10 weeks ਦਾ ਕੋਰਸ ਹੈ ਇਹ ਵੀ, ਇਹ ਕਮਿੰਗ ਸੈਟਰਡੇ 13 June ਤੋਂ ਇਹ ਕੋਰਸ ਸ਼ੁਰੂ ਹੋ ਰਿਹਾ ਜੀ।
0: ਨੰਬਰ ਤੁਸੀਂ ਨੋਟ ਕਰ ਲਓ ਜਾਂ ਹੁਣੇ ਕਮਾਓ, ਕੁਈਨਜ਼ਵੁੱਡ ਕਾਲਜ ਬ੍ਰੈਂਪਟਨ 9058720088 9058720088। ਤੇ ਨੀਰੂ ਜੀ ਤੁਸੀਂ ਇਹ ਦੱਸੋ ਕਿ ਜਿਹੜਾ ਬਹੁਤ ਵੱਡੇ ਡਿਮਾਂਡ ਦੇ ਵਿੱਚ ਹੈ ਤੇ ਸਾਡੇ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਲੋਕ ਖਾਸ ਆਪਣੀਆਂ ਭੈਣਾਂ ਪ੍ਰੋਗਰਾਮ ਕਰਨ ਦੇ ਬਾਰੇ ਸੋਚ ਰਹੇ ਨੇ PSW ਦਾ, ਪਰਸਨਲ ਸਪੋਰਟ ਵਰਕਰ ਦਾ, ਕੀ ਉਸ ਪੜ੍ਹਾਈ ਦੇ ਵਿੱਚ ਤੁਸੀਂ ਤੁਹਾਡੇ ਕਾਲਜ ਖੁਦ ਆਪ ਉਹਨਾਂ ਦਾ ਕਲੀਨਿਕਲ ਪਲੇਸਮੈਂਟ ਦਾ ਪ੍ਰਬੰਧ ਕਰਦੇ ਹੋ ਕਿ ਨਹੀਂ?
1: ਬਿਲਕੁਲ ਕਰਦੇ ਹਾਂ ਸਮਰਾਜ, ਬਿਲਕੁਲ। ਅਗਰ ਕਿਸੇ ਦੀ ਇੰਗਲਿਸ਼ ਲੈਂਗੁਏਜ ਵੀਕ ਹੁੰਦੀ ਹੈ ਉਹਨਾਂ ਨੂੰ ਇੰਗਲਿਸ਼ ਤੇ ਵੀ ਸਪੋਰਟ ਦਿੱਤੀ ਜਾਂਦੀ ਹੈ। ਜੇ ਹਾਈਬ੍ਰਿਡ ਪ੍ਰੋਗਰਾਮ ਹੈ ਜਿਨ੍ਹਾਂ ਨੂੰ ਕੰਪਿਊਟਰਸ ਨਹੀਂ ਆਉਂਦਾ ਉਹਦੇ 'ਚ ਵੀ ਸਪੋਰਟ ਕਰਦੇ ਹਾਂ ਔਰ ਪਲੇਸਮੈਂਟ 100% ਕਾਲਜ ਦੀ ਰਿਸਪੋਂਸੀਬਿਲਟੀ ਹੁੰਦੀ ਹੈ ਔਰ ਅਸੀਂ ਕਦੀ ਆਪਣੇ ਸਟੂਡੈਂਟਸ ਨੂੰ ਗੈਪ ਨਹੀਂ ਦਿੱਤਾ ਕਿ ਤੁਹਾਡੀ ਪਲੇਸਮੈਂਟ 2 ਮਹੀਨੇ ਬਾਅਦ ਮਿਲੇਗੀ ਜਾਂ ਮਹੀਨੇ ਬਾਅਦ ਮਿਲੇਗੀ। ਸਾਡੇ ਪਲੇਸਮੈਂਟ ਜਦੋਂ ਡੇਟ ਹੁੰਦੀ ਹੈ, ਸਟਾਰਟ ਡੇਟ, ਥਿਊਰੀ ਕੰਪਲੀਟ ਹੋਣ ਦੇ ਇਮੀਡੀਏਟ ਬਾਅਦ ਸਟੂਡੈਂਟਸ ਆਪਣੀ ਪਲੇਸਮੈਂਟ 'ਤੇ ਚਲੇ ਜਾਂਦੇ ਆ।
0: 9058720088 9058720088 ਕੁਈਨਜ਼ਵੁੱਡ ਕਾਲਜ ਬ੍ਰੈਂਪਟਨ। ਤੇ ਨੀਰੂ ਜੀ ਬਹੁਤ ਹੀ ਜ਼ਿਆਦਾ ਲੋਕ ਨੇ ਜੋ ਕਿ ਸ਼ਾਇਦ ਪੇਰੈਂਟਸ ਸੋਚ ਰਹੇ ਨੇ ਕਿ ਚਾਈਲਡ ਕੇਅਰ ਡੇ ਕੇਅਰ ਦੇ ਵਿੱਚ ਵੀ ਅਸੀਂ ਆਪਾਂ ਆਪਦਾ ਕੋਈ ਖੋਲ੍ਹ ਲਈਏ, ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਹੈ ਇੱਥੇ। ਤੁਹਾਨੂੰ ਪਤਾ ਹੀ ਆ ਕਿ ਇਕੱਲਾ ਬੰਦਾ ਕੰਮ ਕਰਕੇ ਤਾਂ ਗੁਜ਼ਾਰਾ ਕਰ ਹੀ ਨਹੀਂ ਸਕਦਾ, 2 ਬੰਦੇ ਵੀ ਨਹੀਂ ਕੰਮ ਕਰਕੇ ਗੁਜ਼ਾਰਾ ਕਰ ਸਕਦੇ। ਸੋ ਜੇਕਰ ਕੋਈ ਵੀ ਚਾਈਲਡ ਕੇਅਰ ਖੋਲ੍ਹਣਾ ਚਾਹੁੰਦਾ ਹੈ ਜਾਂ ਡੇ ਕੇਅਰ ਖੋਲ੍ਹਣਾ ਚਾਹੁੰਦਾ ਹੈ ਜਾਂ ਉਹਦੇ ਵਿੱਚ ਕੰਮ ਕਰਨਾ ਚਾਹੁੰਦਾ ਹੈ, ਇਸ ਤਰ੍ਹਾਂ ਦੇ ਵੀ ਕੋਰਸ ਆਫਰ ਕਰ ਰਹੇ ਹੋ ਕਿ ਨਹੀਂ?
1: ਬਿਲਕੁਲ ਕਰ ਰਹੇ ਹਾਂ ਸਿਮਰਾਜ, ਕਿਉਂਕਿ ਹਾਈ ਡਿਮਾਂਡ ਹੈ, ਜਿਵੇਂ ਤੁਸੀਂ ਕਿਹਾ ਕਿ ਸਾਰੇ ਹੀ ਮੋਸਟਲੀ ਇੱਥੇ ਕੰਮ ਕਰਦੇ ਹੈ ਔਰ ਜਿਨ੍ਹਾਂ ਦੇ ਬੱਚੇ ਛੋਟੇ ਹੁੰਦੇ ਔਰ ਫੈਮਿਲੀ 'ਚ ਕੋਈ ਐਲਡਰਲੀ ਪਰਸਨ ਨਹੀਂ ਹੈਗੇ ਟੇਕ ਕੇਅਰ ਕਰਨ ਵਾਲੇ, ਤਾਂ ਉਹਨਾਂ ਨੂੰ ਬੱਚਿਆਂ ਵਾਸਤੇ ਡੇ ਕੇਅਰ ਦੀ ਜ਼ਰੂਰਤ ਪੈਂਦੀ ਹੈ। ਸੋ ਨਵੇਂ ਡੇ ਕੇਅਰ ਦੀ ਇੱਥੇ ਬਹੁਤ ਰਿਕੁਆਇਰਮੈਂਟ ਹੈ, ਖਾਸ ਕਰ ਉਹ ਲੇਡੀਜ਼ ਜਿਹੜੀਆਂ ਘਰ ਬੈਠ ਕੇ ਵੀ ਕੰਮ ਕਰਨਾ ਚਾਹੁੰਦੀਆਂ ਉਹ ਹੋਮ ਡੇ ਕੇਅਰ ਵੀ ਆਪਣਾ ਸ਼ੁਰੂ ਕਰ ਸਕਦੀਆਂ। ਸਾਡੇ ਕੋਲ ਐਸਾ ਕੋਰਸ ਹੈ, ਚਾਈਲਡ ਕੇਅਰ ਪ੍ਰੋਵਾਈਡਰ ਦਾ ਪ੍ਰੋਗਰਾਮ ਹੈਗਾ ਜਿਹਨੂੰ ਕਿ ਨੈਨੀ ਪ੍ਰੋਗਰਾਮ ਵੀ ਕਹਿੰਦੇ ਆ। ਇਹਨੂੰ ਕਰਨ ਤੋਂ ਬਾਅਦ ਸਟੂਡੈਂਟ ਜਿਹੜੇ ਹੈਗੇ ਕਿਸੇ ਡੇ ਕੇਅਰ 'ਚ ਵੀ ਜੋਬ ਕਰ ਸਕਦੇ ਆ, ਆਪਣਾ ਡੇ ਕੇਅਰ ਘਰੋਂ ਸ਼ੁਰੂ ਕਰ ਸਕਦੇ ਆ ਜਾਂ ਫਿਰ ਕੋਈ ਵੀ ਬੱਚਿਆਂ ਦੇ ਨਾਲ ਕਿਸੇ ਵੀ ਜਗ੍ਹਾ ਤੇ ਕੰਮ ਕਰਨਾ ਚਾਹੁੰਦੇ ਤਾਂ ਕਰ ਸਕਦੇ ਆ। ਸਕੂਲ ਦੇ ਵਿੱਚ ਵੀ ਸਪੋਰਟ ਹੁੰਦੀ ਹੈ, ਬੱਚਿਆਂ ਨੂੰ ਚਾਹੀਦੀ ਹੁੰਦੀ ਹੈ ਤਾਂ ਉੱਥੇ ਵੀ ਜੋਬ ਮਿਲਦੀ ਹੈ। ਸਾਡਾ ਇਹ 6 months ਦਾ ਪ੍ਰੋਗਰਾਮ ਹੈ, ਇਨ ਪਰਸਨ ਕਲਾਸਿਸ ਹੈਗੀਆਂ। ਸੋ ਵੀਕਐਂਡ ਤੇ ਇਨ ਪਰਸਨ ਕਲਾਸਿਸ ਨੇ, ਜਿਨ੍ਹਾਂ ਨੇ ਆਨਲਾਈਨ ਲੈਣਾ ਉਹਨਾਂ ਵਾਸਤੇ ਫੁੱਲੀ ਆਨਲਾਈਨ ਵੀ ਇਹ ਪ੍ਰੋਗਰਾਮ ਅਵੇਲੇਬਲ ਹੈਗਾ ਔਰ ਇਹਦੀਆਂ ਕਲਾਸਿਸ ਵੀ ਜੂਨ ਦੇ ਵਿੱਚ ਹੀ ਸ਼ੁਰੂ ਹੋਣ ਜਾ ਰਹੀਆਂ ਨੇ। ਇਨ ਪਰਸਨ ਉਹਨਾਂ ਵਾਸਤੇ ਹੁੰਦੀ ਹੈ ਜਿਨ੍ਹਾਂ ਨੇ PR ਪਰਪਸ ਤੋਂ ਕਰਨਾ ਤਾਂ ਇਨ ਪਰਸਨ ਕਲਾਸਿਸ ਲੈ ਸਕਦੇ ਆ। ਜਿਹੜੇ ਇੱਥੇ ਸਿਟੀਜ਼ਨ ਜਾਂ PR ਹੈਗੇ ਆ ਔਰ ਕੋਰਸ ਆਨਲਾਈਨ ਕਰਨਾ ਚਾਹੁੰਦੇ ਆ ਤਾਂ ਉਹ ਫੁੱਲੀ ਆਨਲਾਈਨ ਪ੍ਰੋਗਰਾਮ ਲੈ ਸਕਦੇ ਆ ਨਵੇਂ ਬੈਚ ਸ਼ੁਰੂ ਹੋ ਰਹੇ ਚਾਈਲਡ ਕੇਅਰ ਪ੍ਰੋਵਾਈਡਰ ਦੇ।
0: ਤੇ ਜਾਂਦੇ ਜਾਂਦੇ ਤੁਸੀਂ ਆਪਣਾ ਫੋਨ ਨੰਬਰ ਤੇ ਨਾਲ ਦਾ ਕੈਂਪਸ ਦਾ ਐਡਰੈਸ ਵੀ ਦੱਸ ਦਿਓ ਜੀ।
1: ਜੀ ਬਿਲਕੁਲ, ਉਹਦੇ ਉਸ ਤੋਂ ਪਹਿਲੇ ਮੈਂ ਦੱਸਣਾ ਚਾਹਾਂਗੀ ਕਿ ਇਸ ਤੋਂ ਇਲਾਵਾ ਵੀ ਕੁਝ ਕੋਰਸਿਸ ਸ਼ੁਰੂ ਹੋ ਰਹੇ ਨੇ ਜਿਹਦੇ ਡਿਪਲੋਮਾਸ ਦੇ ਵਿੱਚ ਹੋ ਰਹੇ ਹੈ। ਆਫਿਸ ਐਡਮਿਨਿਸਟ੍ਰੇਸ਼ਨ ਦਾ ਡਿਪਲੋਮਾ ਸ਼ੁਰੂ ਹੋ ਰਿਹਾ ਹੈ, ਡਾਟਾ ਐਨਾਲਿਸਟ ਕੰਪਿਊਟਰਾਈਜ ਅਕਾਊਂਟਿੰਗ ਦਾ ਡਿਪਲੋਮਾ ਹੈ, ਡਾਇਟਰੀ ਏਡ ਦਾ ਪ੍ਰੋਗਰਾਮ ਹੈ ਉਹਨਾਂ ਵਾਸਤੇ ਜੋ ਲੋਕ ਹੈਲਥ ਕੇਅਰ ਦੀਆਂ ਕਿਚਨਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਐਜ਼ ਏ ਫੂਡ ਸਰਵਿਸ ਵਰਕਰ। ਇਸ ਤੋਂ ਇਲਾਵਾ ਸ਼ਾਰਟ ਕੋਰਸਿਸ ਦੇ ਵਿੱਚ ਬੇਸਿਕ ਟੂ ਐਡਵਾਂਸ ਕੰਪਿਊਟਰਸ, ਇੰਗਲਿਸ਼ ਸਪੀਕਿੰਗ ਦੇ ਕੋਰਸਿਸ ਨੇ, ਡਾਟਾ ਐਂਟਰੀ ਔਰ ਅਕਾਊਂਟਿੰਗ ਦੇ ਵਿੱਚ ਬੁੱਕ ਕੀਪਿੰਗ ਐਂਡ ਕੁਇਕ ਬੁੱਕਸ ਦੇ ਕੋਰਸਿਸ ਸ਼ੁਰੂ ਹੋ ਰਹੇ ਹੈ, ਪ੍ਰਿਪਰੇਸ਼ਨ ਕਲਾਸਿਸ ਸ਼ੁਰੂ ਹੋ ਰਹੀਆਂ ਨੇ ਆਈਲਟਸ ਐਲ ਪੀ ਐਂਡ ਪੀ ਟੀ ਦੀਆਂ, ਔਰ ਜੋ ਲੋਕ ਅਕਾਊਂਟਿੰਗ ਫੀਲਡ ਦੇ ਵਿੱਚ ਕੰਮ ਕਰਨਾ ਚਾਹੁੰਦੇ ਜਾਂ ਆਪਣੇ ਬਿਜ਼ਨਸ ਦੀ ਬੁੱਕ ਕੀਪਿੰਗ ਆਪਣੇ ਆਪ ਕਰਨਾ ਚਾਹੁੰਦੇ ਆ, ਉਹਨਾਂ ਵਾਸਤੇ ਬੁੱਕ ਕੀਪਿੰਗ ਔਰ ਕੁਇਕ ਬੁੱਕ ਦੇ ਕੋਰਸਿਸ ਵੀ ਸ਼ੁਰੂ ਹੋ ਰਹੇ ਨੇ। ਸੋ ਇਹਨਾਂ ਸਾਰੇ ਕੋਰਸਿਸ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਹੈ queenswoodcollege.com, ਜਾਂ ਫਿਰ ਫੋਨ ਕਰਕੇ ਅਪਾਇੰਟਮੈਂਟ ਬਣਾ ਕੇ ਮਿਲ ਸਕਦੇ ਹੈ। ਫੋਨ ਨੰਬਰ ਹੈ 905-872-0088। ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ ਯੂਨਿਟ 3, ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ, ਅਸੀਂ ਰੇਲਵੇ ਕ੍ਰੋਸਿੰਗ ਦੇ ਬਿਲਕੁਲ ਨਾਲ ਹੈਗੇ ਹਾਂ ਜੀ ਵਿਲੀਅਮਸ ਨੂੰ ਫੇਸਿੰਗ। ਔਰ ਲਾਸਟ ਦੇ ਵਿੱਚ ਇੱਕੋ ਹੀ ਮੈਸੇਜ ਕਮਿਊਨਿਟੀ ਨੂੰ ਕਿ ਇੱਥੇ ਆ ਕੇ ਲੇਬਰ ਮਾਰਕੀਟ 'ਚ ਨਾ ਰਹੋ, ਵੰਸ ਅ ਵੀਕ ਵੀ ਅਗਰ ਕਲਾਸ ਲੈਂਦੇ ਹੋ ਵੀਕਐਂਡ 'ਤੇ ਤਾਂ ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਕਰਕੇ ਇੱਕ ਬੈਟਰ ਜੋਬ ਲੈ ਸਕਦੇ ਹੋ। ਔਰ ਜੋ ਲੋਕ ਕੰਪਨੀ ਨਹੀਂ ਛੋੜਨਾ ਚਾਹੁੰਦੇ ਉਹ ਫਿਰ ਇੰਟਰਨਲ ਜੋਬ ਪੋਸਟਿੰਗ ਦੇ ਵਿੱਚ ਅੱਗੇ ਜਾ ਸਕਦੇ ਹੈ। ਔਰ ਜਿਹੜੇ ਆਪਣੇ ਟਰੱਕ ਡਰਾਈਵਰਸ ਹੈ ਜਾਂ ਕੋਈ ਐਸੇ ਲੋਕ ਹੈਗੇ ਜਿਨ੍ਹਾਂ ਦੇ ਕਿ ਸਕੈਜੂਅਲ ਰੋਟੇਟਿੰਗ ਹੈ, ਤਾਂ ਸਾਡੇ ਕੋਲ ਵਨ ਔਨ ਵਨ ਕਲਾਸਿਸ ਵੀ ਹੈਗੀਆਂ ਨੇ ਸ਼ਾਰਟ ਕੋਰਸਿਸ ਦੀਆਂ, ਰੋਟੇਟਿੰਗ ਸਕੈਜੂਅਲ ਵੀ ਅਸੀਂ ਆਫਰ ਕਰਦੇ ਹਾਂ। ਔਰ ਕਾਲਜ 7 ਡੇਜ਼ ਓਪਨ ਹੁੰਦਾ ਹੈ, ਸੋ ਕਦੀ ਵੀ ਆ ਕੇ ਇਨਫੋਰਮੇਸ਼ਨ ਲਿੱਤੀ ਜਾ ਸਕਦੀ ਹੈ। ਬਹੁਤ ਬਹੁਤ ਸ਼ੁਕਰੀਆ ਸਿੰਘਰਾਜ ਸਮਾਂ ਦੇਣ ਦੇ ਲਈ ਜੀ।
0: ਧੰਨਵਾਦ ਜੀ। ਤੁਸੀਂ ਵੀ ਕੁਈਨਜ਼ ਕਾਲਜ ਬ੍ਰੈਂਪਟਨ ਹੁਣ ਗੱਲਬਾਤ ਕਰੋ, ਇਹਨਾਂ ਦੇ ਅਕੈਡਮਿਕ ਕਾਉਂਸਲਰਸ ਨੂੰ ਸਹੀ ਗਾਈਡ ਕਰਨਗੇ। 9058720088 9058720088। ਦੋਸਤੋ, ਕੁਛ ਨਵੇਂ ਮੇਨ ਸਟ੍ਰੀਮ ਸਰਵੇਸ ਦੇ ਰਿਜ਼ਲਟਸ ਪੇਸ਼ ਹੋਏ ਨੇ, ਜਿਸ ਦੇ ਮੁਤਾਬਕ ਅੱਜ ਦੇ ਦਿਨ 1 in 3 ਕੈਨੇਡੀਅਨ ਫੈਮਲੀਜ਼ ਮਾਸਾਂ ਹੀ ਫਾਈਨੈਂਸ਼ਲੀ ਹੀ ਗੁਜ਼ਾਰਾ ਕਰ ਰਹੇ ਨੇ। ਅੱਧੇ ਕੈਨੇਡੀਅਨਸ ਦਾ ਕਹਿਣਾ ਹੈ ਕਿ ਉਹਨਾਂ ਦੀ ਅੱਧ ਤੋਂ ਵੀ ਜ਼ਿਆਦਾ ਪੇਚੈੱਕ ਤਾਂ ਸਿਰਫ ਉਹਦੇ ਹਾਊਸਿੰਗ ਦੇ ਵੱਲ, ਸਿਰ ਦੇ ਉੱਪਰ ਛੱਤ ਚਾਹੇ ਰੈਂਟ 'ਤੇ ਹੋਵੇ ਚਾਹੇ ਮੋਰਗੇਜ 'ਤੇ ਹੋਵੇ, ਉਹਦੇ ਵੱਲ ਜਾਂਦੀ ਆ। ਮਜੋਰਟੀ ਆਫ ਕੈਨੇਡੀਅਨਸ ਦਾ ਕਹਿਣਾ ਹੈ ਕਿ ਉਹਨਾਂ ਦਾ ਇਨਕਰੀਸਡ ਐਨਰਜੀ ਬਿੱਲਸ, ਯੂਟੀਲਿਟੀ ਬਿੱਲਸ, ਪਾਣੀ ਦਾ, ਬਿਜਲੀ ਦਾ ਐਕਸੈਟਰਾ, ਉਹ ਤਾਂ ਇੱਕ ਬਹੁਤ ਵੱਡਾ ਬੋਝ ਬਣ ਚੁੱਕਿਆ ਹੈ ਉਹਨਾਂ ਦੇ ਲਈ। ਅਤੇ ਦੂਜੇ ਇੱਕ ਸਰਵੇ ਦੇ ਵਿੱਚ ਤਾਂ ਕੈਨੇਡੀਅਨਸ ਦੀਆਂ ਜਿਹੜੀਆਂ ਸਭ ਤੋਂ ਵੱਡੀਆਂ ਪ੍ਰਾਇਓਰਟੀਜ਼ ਨੇ ਫੋਰ ਆਰ ਫੈਡਰਲ ਗਵਰਨਮੈਂਟ, ਅਤੇ ਫੈਡਰਲ ਗਵਰਨਮੈਂਟ ਦੇ ਪਰਫੋਰਮੈਂਸ ਦੇ ਬਾਰੇ ਹੀ ਉਹ ਕੀ ਸੋਚਦੇ ਨੇ, ਉਹ ਵੀ ਹੁਣ ਲਿਸਟ ਕੀਤਾ ਗਿਆ ਹੈ। ਸੋ ਐਬਕਸ ਡਾਟਾ ਦੇ ਵੱਲੋਂ ਪਿਛਲੇ ਮਹੀਨੇ May 2026 ਦੇ ਅਖੀਰਲੇ ਦਿਨਾਂ ਦੇ ਵਿੱਚ 2350 ਕੈਨੇਡੀਅਨ ਅਡਲਟਸ ਨੂੰ ਸਰਵੇ ਕੀਤਾ ਗਿਆ। ਹੁਣ ਜਿਹੜੇ ਲੋਕ ਅਨਫਮਿਲੀਅਰ ਨੇ ਵਿਦ ਸਰਵੇਸ, ਆਬਵੀਅਸਲੀ ਤੁਸੀਂ ਪੂਰੇ 40 ਮਿਲੀਅਨ ਕੈਨੇਡੀਅਨ ਨੂੰ ਤਾਂ ਸਿੱਧਾ ਸਵਾਲ ਤਾਂ ਪੁੱਛ ਹੀ ਨਹੀਂ ਸਕਦੇ। ਦੇਰ ਇਜ਼ ਨੋ ਰਿਸੋਰਸਿਸ ਫੋਰ ਦੈਟ, ਦੇਰ ਇਜ਼ ਨੋ ਮੈਨ ਪਾਵਰ ਫੋਰ ਦੈਟ, ਦੇਰ ਇਜ਼ ਨੋ ਮਨੀ ਫੋਰ ਦੈਟ। ਸੋ ਜਦੋਂ ਹੁਣ ਰੈਂਡਮਲੀ ਪੂਰੇ ਮੁਲਕ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੈਂਡਮਲੀ ਹੀ ਲੋਕਾਂ ਨੂੰ ਸਰਵੇ ਕੀਤਾ ਜਾਂਦਾ ਹੈ, 18 ਤੋਂ ਲੈ ਕੇ 100+ ਦੀ ਏਜ ਤੱਕ ਇੱਕ ਸਨੈਪਸ਼ਾਟ ਮਿਲ ਜਾਂਦੀ ਹੈ। ਐਟ ਦੈਟ ਟਾਈਮ ਸ਼ਾਇਦ ਐਕੂਰੇਟ ਹੈ, ਪਰ ਬਦਲ ਵੀ ਸਕਦੀ ਹੈ ਕਿਸੇ ਵੀ ਟਾਈਮ 'ਤੇ। ਆਏ ਨਹੀਂ ਕਿ ਐਗਜੈਕਟਲੀ ਇੰਨਾ ਹੀ ਪੂਰੇ ਮੁਲਕ ਦੇ ਵਿੱਚ ਹੀ ਐਗਜੈਕਟ ਨੰਬਰਸ ਦਾ ਇਹੀ ਐਗਜੈਕਟ ਸੇਮ ਵਿਚਾਰ ਨੇ ਜਾਂ ਸੋਚ ਹੈ, ਪਰ ਤੁਹਾਨੂੰ ਇੱਕ ਸਨੈਪਸ਼ਾਟ ਮਿਲ ਜਾਂਦੀ ਹੈ, ਜਨਰਲ ਆਈਡੀਆ ਮਿਲ ਜਾਂਦਾ ਹੈ, ਜਨਰਲ ਸੋਚ ਮਿਲ ਜਾਂਦੀ ਹੈ ਕਿ ਕੈਨੇਡੀਅਨਸ ਦੀ ਕੀ ਸੋਚ ਹੈ ਕਿਹੜੇ ਟੋਪਿਕਸ ਦੇ ਬਾਰੇ। ਸੋ ਤਾਂ ਹੀ ਤਾਂ ਇਹ ਇੰਨੇ ਵੱਡੀ ਗਿਣਤੀ 'ਚ ਕੀਤੇ ਜਾਂਦੇ ਆ, ਸਾਡੀ ਫੈਡਰਲ ਸਰਕਾਰ ਤੋਂ ਵੀ, ਪ੍ਰੋਵਿੰਸ਼ਲ ਸਰਕਾਰ ਤੋਂ ਵੀ, ਮਿਊਨਿਸਪਲ ਸਰਕਾਰ ਤੋਂ ਵੀ ਮਿਲੀਅਨਸ ਐਂਡ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਆਫ ਟੈਕਸ ਪੇਅਰਸ ਦੇ ਪੈਸੇ ਇੰਟਰਨਲ ਪੋਲਿੰਗ ਲਈ ਵੀ ਕੀਤੇ ਜਾਂਦੇ ਨੇ, ਪਬਲਿਕ ਪੋਲਿੰਗ ਲਈ ਵੀ ਖਰਚੇ ਜਾਂਦੇ ਆ। ਯਕੀਨ ਤਾਂ ਇਹਨਾਂ ਦੇ ਵਿੱਚ ਕਰਦੇ ਕਰਦੇ ਆ, ਅੱਧੇ ਤਾਂ ਵਕਾਊ ਵੀ ਹੈਗੇ ਆ, ਸੋ ਨਤੀਜਾ ਵੀ ਥੋੜ੍ਹਾ ਜਿਹਾ ਸਕਿਊ ਕਰ ਦਿੰਦੇ ਆ, ਪਰ ਫਿਰ ਵੀ ਇਹ ਇੱਕ ਕਾਫੀ ਵਾਈਡਲੀ ਐਕਸੈਪਟਡ ਜਨਰਲੀ ਸਪੀਕਿੰਗ ਚੀਜ਼ ਹੈ ਕਿ ਤੁਸੀਂ ਜਨਤਾ ਦਾ ਸੋਚ ਵਿਚਾਰ ਸਭ ਕੁਝ ਪਤਾ ਕਰ ਸਕਦੇ ਹੋ ਇਹਨਾਂ ਦੇ ਰਾਹੀਂ। ਕਿਉਂ? ਕਿਉਂਕਿ ਦੈਟ ਸਮਾਲ ਸੈਂਪਲ ਰਿਫਲੈਕਟਸ ਦ ਲਾਰਜਰ ਪਾਪੂਲੇਸ਼ਨ, ਸਿੰਪਲ ਐਜ਼ ਦੈਟ। ਪਰ ਇਹਦੇ ਵਿੱਚ ਹੁਣ ਕਾਫੀ ਇੰਟਰਸਟਿੰਗ ਰਿਜ਼ਲਟਸ ਪੇਸ਼ ਹੋਏ ਨੇ। ਇੱਕ ਜਿਹੜਾ ਪਹਿਲਾ ਐਬਕਸ ਡਾਟਾ ਦਾ ਜਿਹੜਾ ਪਿਛਲੇ ਮਹੀਨੇ ਮੇ ਮਹੀਨੇ ਦੇ ਅਖੀਰਲੇ ਦਿਨ 'ਚ 2350 ਕੈਨੇਡੀਅਨ ਡਾਲਰਸ ਨੂੰ ਸਰਵੇ ਕੀਤਾ ਗਿਆ, ਉਹਦੇ ਵਿੱਚ ਤਾਂ ਸਭ ਤੋਂ ਪਹਿਲਾਂ ਕੈਨੇਡੀਅਨਸ ਨੂੰ ਇਹੀ ਪੁੱਛਿਆ ਗਿਆ ਕਿ ਤੁਸੀਂ ਆਪਦੇ ਅੱਜ ਦੇ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕਿਵੇਂ ਬੈਸਟ ਡਿਸਕ੍ਰਾਈਬ ਕਰਦੇ ਹੋ। ਹੁਣ ਸੁਣ ਲਓ ਧਿਆਨ ਨਾਲ, ਸਿਰਫ ਤੇ ਸਿਰਫ 12% ਆਫ ਕੈਨੇਡੀਅਨਸ ਨੇ ਕਿਹਾ ਕਿ ਉਹ ਵੈਰੀ ਕੰਫਰਟੇਬਲ ਹਨ, ਯਾਨੀ ਕਿ ਕੋਈ ਵੀ ਪੈਸਿਆਂ ਦੀ, ਕਰਜ਼ਿਆਂ ਦੀ, ਖਰਚਿਆਂ ਦੀ ਫਿਕਰ ਤੱਕ ਨਹੀਂ ਹੈਗੀ, ਮੌਜਾਂ ਹੀ ਮੌਜਾਂ। ਇਕੱਲੇ 12% ਕੈਨੇਡੀਅਨਸ ਨੇ ਇਹ ਕਿਹਾ। ਸਭ ਤੋਂ ਵੱਧ ਅਮਾਊਂਟ ਆਫ ਕੈਨੇਡੀਅਨਸ 40% ਨੇ ਕਿਹਾ ਕਿ ਉਹ ਫਿਰ ਵੀ ਸਮ ਵਟ ਕੰਫਰਟੇਬਲ ਹਨ, ਮਤਲਬ ਫਿਲਹਾਲ ਤਾਂ ਫਾਈਨੈਂਸ਼ੀਅਲ ਸਿਚੁਏਸ਼ਨ ਠੀਕ ਠਾਕ ਚੱਲੀ ਜਾਂਦਾ ਹੈ, ਰੱਬ ਇਸ ਤਰ੍ਹਾਂ ਹੀ ਰੱਖੇ, 40% ਵੱਧ ਤੋਂ ਵੱਧ ਜਨਤਾ ਨੇ ਆ ਹੀ ਕਿਹਾ ਸਮਵਟ ਕੰਫਰਟੇਬਲ, ਯਾਨੀ ਕਿ ਬਾਹਲੀ ਕੋਈ ਖਾਸ ਟੈਨਸ਼ਨ ਨਹੀਂ ਹੈਗੀ, ਪਰ 33% ਆਫ ਕੈਨੇਡੀਅਨਸ ਦਾ ਕਹਿਣਾ ਹੈ ਦੇ ਆਰ ਜਸਟ ਗੈਟਿੰਗ ਬਾਏ। ਇਹ ਤਾਂ ਹੁਣ ਤੁਸੀਂ ਹੋਰ ਅਤੇ ਹੋਰ ਲੋਕਾਂ ਨੂੰ ਪੁੱਛਦੇ ਹੋ, ਖਾਸ ਤਾਂ ਜਦੋਂ ਤੋਂ ਸਰਕਾਰ ਬਦਲੀ ਆ ਤੋਂ ਲੈ ਕੇ ਹੁਣ ਤੱਕ ਆਹ ਨੰਬਰ ਤਾਂ ਤੁਹਾਨੂੰ ਪਤਾ ਹੀ ਹੈ ਕਿੰਨਾ ਜ਼ਿਆਦਾ ਵਧਿਆ ਹੋਣਾ ਹੈ। ਦੇ ਆਰ ਜਸਟ ਗੈਟਿੰਗ ਬਾਏ 33%, ਯਾਨੀ ਕਿ 1 in 3 ਕੈਨੇਡੀਅਨਸ, 1 in 3 ਫੈਮਲੀਜ਼ ਦਾ ਇਹੀ ਕਹਿਣਾ ਹੈ ਕਿ ਮਸਾਂ ਹੀ ਗੁਜ਼ਾਰਾ ਹੈ ਹੋ ਰਿਹਾ ਹੈ। increased cost of living, inflation, recession, tariffs, the higher food prices and energy prices naal masa gazara ho riya hai, that's 1 in 3 houses, har ek tin de vichon ek parivar da eh kehna hai, okay time ne। unfortunately 10% of Canadians da kehna hai ki oh struggle hi kar rahe ne, te akhirle 5% da kehna hai ki oh ta bahut buri tarah struggle kar rahe ne। fir Canadians nu puchya gaya ਕਿ ਤੁਸੀਂ ਆਪਦੀ ਕਮਾਈ ਦੇ ਵਿੱਚੋਂ ਹਰੇਕ ਮਹੀਨੇ ਕਿੰਨੇ ਪੈਸੇ ਖਰਚਦੇ ਹੋ ਆਪਣੇ ਹਾਊਸਿੰਗ, ਯਾਨੀ ਕਿ ਰੈਂਟ ਔਰ ਮੋਰਗੇਜ ਪਲੱਸ ਯੂਟੀਲਿਟੀ ਬਿਲਸ ਦੇ ਵੱਲ, ਕਿੰਨਾ ਕਮਾਈ ਦੇ ਵਿੱਚੋਂ ਪੈਸਾ ਖਰਚਦੇ ਹੋ। ਦੋਸਤੋ ਕਾਫੀ ਇੰਟਰਸਟਿੰਗ ਰਿਜ਼ਲਟ ਪੇਸ਼ ਹੋਇਆ ਹੈ, ਐਗਜੈਕਟਲੀ ਅੱਧੇ ਕੈਨੇਡੀਅਨਸ 50% ਨੇ ਕਿਹਾ ਕਿ ਉਹ 50% ਕਮਾਈ ਦੇ ਵਿੱਚੋਂ ਹਾਊਸਿੰਗ ਦੇ ਵੱਲ ਖਰਚਦੇ ਨੇ 50% ਪਲੱਸ, ਅਤੇ 50% ਆਫ ਕੈਨੇਡੀਅਨ ਨੇ ਕਿਹਾ ਕਿ ਉਹ 50% ਤੋਂ ਘੱਟ ਹੀ ਖਰਚਦੇ ਆ ਹਰੇਕ ਮਹੀਨੇ। ਹੁਣ ਐਗਜੈਕਟ ਬ੍ਰੇਕਡਾਊਨ ਤੁਹਾਨੂੰ ਦੱਸਦਾ, 16% ਆਫ ਕੈਨੇਡੀਅਨ ਨੇ ਕਿਹਾ ਕਿ ਉਹ ਆਪਦੀ ਕਮਾਈ ਦੇ ਵਿੱਚੋਂ, ਆਹ ਬਹੁਤ ਹੈਰਾਨੀ ਵਾਲੀ ਗੱਲ ਆ, 16% ਆਫ ਕੈਨੇਡੀਅਨ ਨੇ ਕਿਹਾ ਮੰਥਲੀ ਤਨਖਾਹ ਵਿੱਚੋਂ ਮੈਂ 75% ਤੋਂ ਵੀ ਜ਼ਿਆਦਾ ਖਰਚਦਾ ਹਾਊਸਿੰਗ ਦੇ ਵੱਲ। ਫਿਰ ਹੋਰ ਕੀ ਕਰਦੇ ਹੋ, ਹਵਾ ਖਾਂਦੇ ਹੋ ਯਾਰ, ਕਮਾਲ ਦੀ ਗੱਲ ਆ। ਖਾਣਾ ਖੁਣਾ ਕੀ ਆ, ਖਰਚਣਾ ਖੁਰਚਣਾ ਕੀ ਆ, ਜੇ 75% ਤੱਕ ਇਕੱਲਾ ਹਾਊਸਿੰਗ ਦੇ ਵੱਲ ਜਾਂਦਾ ਹੈ, ਕਮਾਲ ਦੀ ਗੱਲ ਆ। 34% ਨੇ ਕਿਹਾ ਕਿ ਉਹ 50%+ ਆਫ ਦੇਅਰ ਇਨਕਮ ਐਵਰੀ ਮੰਥ ਖਰਚਦੇ ਨੇ ਹਾਊਸਿੰਗ ਦੇ ਵੱਲ। 30% ਆਫ ਕੈਨੇਡੀਅਨਸ ਨੇ ਕਿਹਾ ਕਿ ਉਹ 30% ਤੋਂ ਲੈ ਕੇ 50% ਦੇ ਵਿੱਚੋਂ ਹੀ ਐਵਰੀ ਮੰਥ ਆਫ ਦੇਅਰ ਇਨਕਮ ਹਾਊਸਿੰਗ ਦੇ ਵੱਲ ਖਰਚਦੇ ਨੇ। 21% ਨੇ ਕਿਹਾ ਕਿ ਉਹ ਲੈਸ ਦੈਨ 30% ਆਫ ਦੇਅਰ ਇਨਕਮ ਖਰਚਦੇ ਨੇ ਔਨ ਹਾਊਸਿੰਗ। ਗ੍ਰੇਟ ਟੂ ਬੀ ਦੈਮ। ਸੋ ਫਿਰ ਕੈਨੇਡੀਅਨਸ ਨੂੰ ਪੁੱਛਿਆ ਗਿਆ ਕਿ ਪਿਛਲੇ 12 ਮਹੀਨਿਆਂ ਦੇ ਵਿੱਚ ਤੁਹਾਡੇ ਹਾਊਸ ਹੋਲਡ ਯੂਟੀਲਿਟੀ ਬਿੱਲਸ, ਬਿਜਲੀ ਪਾਣੀ ਵਗੈਰਾ ਵਗੈਰਾ, ਕੀ ਵਧੇ ਹਨ ਜਾਂ ਘਟੇ ਹਨ, ਅਤੇ ਮੈਜੋਰਿਟੀ ਆਫ ਕੈਨੇਡੀਅਨਸ, ਨੋ ਸਰਪ੍ਰਾਈਜ਼ ਦੇਅਰ, ਪੂਰੇ 72% ਆਫ ਕੈਨੇਡੀਅਨਸ, ਵੈਸਟ ਮੈਜੋਰਟੀ ਆਫ ਕੈਨੇਡੀਅਨਸ ਨੇ ਕਿਹਾ ਹੈ ਕਿ ਪਿਛਲੇ 12 ਮਹੀਨੇ ਦੇ ਵਿੱਚ ਸਾਡੇ ਸਾਰੇ ਹੀ ਬਿੱਲ ਬੱਤੀਆਂ ਦੇ ਖਰਚੇ ਸਮ ਵਟ ਜਾਂ ਫਿਰ ਸਿਗਨੀਫਿਕੈਂਟਲੀ ਵਧੇ ਹੀ ਵਧੇ ਹਨ। 72% ਦਾ ਇਹ ਕਹਿਣਾ ਹੈ। 22% ਨੇ ਕਿਹਾ ਕਿ ਇੱਕੋ ਹੀ ਸਾਲ ਪਹਿਲਾਂ ਨਾਲੋਂ ਲਗਭਗ ਉਨੇ ਕੀ ਖਰਚੇ ਨੇ ਬਿੱਲ ਬੱਤੀਆਂ ਦੇ। ਇਕੱਲੇ 6% ਨੇ ਕਿਹਾ ਕਿ ਖਰਚੇ ਘਟੇ ਹਾਂ ਜਾਂ ਫਿਰ ਉਹਨਾਂ ਨੂੰ ਪਤਾ ਤੱਕ ਹੀ ਨਹੀਂ ਹੈਗਾ। ਸੋ ਆਪ ਨੇ ਕਿਹੜੇ ਅਜੂਬੇ ਨੇ ਕਿ ਖਰਚੇ ਘੱਟ ਗਏ ਆ ਜਾਂ ਪਤਾ ਤੱਕ ਹੀ ਨਹੀਂ ਹੈਗਾ। 6% ਤਾਂ ਦੁਨੀਆ ਇੱਦਾਂ ਦੀ ਹੁੰਦੀ ਆ। ਫਿਰ ਕੈਨੇਡੀਅਨਸ ਨੂੰ ਇੱਕ ਫਾਲੋ ਅਪ ਕੁਐਸਚਨ ਪੁੱਛੀ ਗਈ ਕਿ ਤੁਹਾਡੇ ਯੂਟੀਲਿਟੀ ਬਿੱਲਸ ਕਿੰਨਾ ਕੁ ਬੋਝ ਬਣ ਚੁੱਕੇ ਹਨ ਜਾਂ ਬੋਝ ਹੀ ਹਨ ਜਾਂ ਨਹੀਂ ਹਨ ਤੁਹਾਡੇ ਪਰਿਵਾਰ ਦੇ ਲਈ। ਅਤੇ ਅਨਫੋਰਚੁਨੇਟਲੀ ਦੋਸਤੋ, ਮੈਜੋਰਟੀ ਆਫ ਕੈਨੇਡੀਅਨ ਸਰਵੇਡ ਬਾਈ ਐਬਕਸ ਦੁਆਰਾ 86% ਨੇ ਕਿਹਾ ਕਿ ਜਾਂ ਤਾਂ ਉਹਨਾਂ ਦੀਆਂ ਇਹ ਯੂਟੀਲਿਟੀ ਬਿੱਲਸ ਦੇ ਖਰਚੇ ਇੱਕ ਮਾਈਨਰ ਬਰਡਨ, ਮਾਡਰੇਟ ਬਰਡਨ ਜਾਂ ਮੇਜਰ ਬਰਡਨ ਬਣ ਚੁੱਕਿਆ ਹੈ, ਪਰ ਹੈ ਤਾਂ ਬੋਝ ਹੈ ਤਾਂ ਬਰਡਨ 86% ਆਫ ਕੈਨੇਡੀਅਨ ਨੇ ਕਿਹਾ ਹੈ ਮਾਈਨਰ ਤੋਂ ਲੈ ਕੇ ਮਾਡਰੇਟ ਲੈ ਕੇ ਮੇਜਰ ਬੋਝ ਬਣ ਚੁੱਕੇ ਹਨ। ਸਿਰਫ 14% ਆਫ ਦਿਸ ਇੰਟਾਇਰ ਕੰਟਰੀ ਦੇ ਲੋਕਾਂ ਨੇ ਕਹਿਣਾ ਹੈ ਕਿ ਉਹਨਾਂ ਦੇ ਯੂਟੀਲਿਟੀ ਬਿੱਲਸ ਇੱਕ ਬੋਝ ਹੀ ਨਹੀਂ, ਬਸ ਸੌਖਾ ਹੀ ਕੰਮ ਆ ਸਾਡੇ ਪਰਿਵਾਰ ਲਈ। ਸੋ ਇਸ ਐਬਕਸ ਡਾਟਾ ਸਰਵੇ ਦੇ ਵਿੱਚ ਅਖੀਰ ਦੇ ਵਿੱਚ ਕੈਨੇਡੀਅਨਸ ਨੂੰ ਪੁੱਛਿਆ ਗਿਆ ਕਿ ਉਹ ਹਾਇਰ ਕਾਸਟ ਆਫ ਲਿਵਿੰਗ ਬਿੱਲਸ ਅਤੇ ਐਨਰਜੀ ਕਾਸਟ ਨੂੰ ਕਿਵੇਂ ਮੈਨੇਜ ਕਰ ਰਹੇ ਨੇ, ਤੁਸੀਂ ਕੁਛ ਖਾਸ ਕਰ ਰਹੇ ਹੋ, ਕੁਛ ਚੇਂਜ ਕੀਤਾ ਹੈ, ਕੁਛ ਘਟਾਇਆ ਹੈ, ਕੁਛ ਵਧਾਇਆ ਹੈ। ਇਸ ਤਰ੍ਹਾਂ ਦਾ ਇੱਕ ਜਨਰਲ ਓਪਨ ਐਂਡਡ ਸਵਾਲ ਲੋਕਾਂ ਨੂੰ ਪੁੱਛਿਆ ਕਿ ਇੰਨੀ ਮਹਿੰਗਾਈ ਦੇ ਨਾਲ ਤੁਸੀਂ ਹੁਣ ਕੀ ਕਰ ਰਹੇ ਹੋ, ਜਸਟ ਖੋਪ। ਹੁਣ ਸੁਣੋ ਧਿਆਨ ਨਾਲ, 43% ਆਫ ਕੈਨੇਡੀਅਨਸ ਨੇ ਕਿਹਾ ਹੈ ਕਿ ਉਹ ਆਪਦੇ ਘਰ ਦੇ ਵਿੱਚ ਘੱਟ ਹੀਟ ਜਾਂ ਘੱਟ ਏਸੀ ਚਲਾਉਂਦੇ ਨੇ ਪੈਸੇ ਬਚਾਉਣ ਦੇ ਲਈ। ਸੈਡ ਟਾਈਮਸ, ਟਫ ਟਾਈਮਸ। 38% ਨੇ ਕਿਹਾ ਕਿ ਉਹ ਹੋਰਾਂ ਵਾਧੂ ਹਾਊਸਹੋਲਡ ਖਰਚੇ ਘਟਾ ਚੁੱਕੇ ਨੇ, ਯਾਨੀ ਕਿ ਜਿੱਥੇ ਬਚਦਾ ਪੈਸਾ, ਜਿਹੜਾ ਵੀ ਫਸੂਲ ਦਾ ਖਰਚਾ ਆਪਾਂ ਸਮਝਦੇ ਹਾਂ ਜਾਂ ਅਨਨੈਸਰੀ ਚੀਜ਼ ਸਮਝਦੇ ਹਾਂ ਜਾਂ ਕਹਿੰਦੇ ਹਾਂ ਕਿ ਇਹ ਇੱਕ ਨੀਡ ਨਹੀਂ ਹੈ, ਇੱਕ ਵਾਂਟ ਹੈ, ਉਹਨੂੰ ਆਪਾਂ ਖਰਚਿਆਂ ਨੂੰ ਘਟਾਇਆ ਹੈ, 38% ਲੋਕਾਂ ਨੇ ਕਿਹਾ। ਅਫਸੋਸ ਦੀ ਗੱਲ ਇਹ ਹੈ ਕਿ 31% ਆਫ ਕੈਨੇਡੀਅਨਸ, ਆਲਮੋਸਟ 1 in 3 ਕੈਨੇਡੀਅਨਸ ਨੇ ਕਿਹਾ ਹੈ ਕਿ ਉਹ ਆਪਦੇ ਗਰੋਸਰੀਜ਼ ਦੇ ਵੱਲ ਹੁਣ ਘੱਟ ਪੈਸੇ ਖਰਚ ਰਹੇ ਨੇ। ਸੋ ਜਿਹੜਾ ਕੀ ਆ ਯਾਰ, ਜੇ ਖਾਣ ਪੀਣ ਤੋਂ ਬਗੈਰ ਹੀ ਜਿਹੜਾ ਘੱਟ ਹੀ ਖਾਣਾ ਜਾਂ ਅਨਹੈਲਥੀ ਫੂਡ ਹੀ ਖਾਣਾ ਹੈ ਜਾਂ ਫੁੱਲ ਨਿਊਟ੍ਰੀਸ਼ਨ ਹੀ ਨਹੀਂ ਮਿਲਣਾ ਹੈ, ਜੀਣ ਦਾ ਫਾਇਦਾ ਕੀ ਹੋਇਆ। ਸੋ 31% ਨੇ ਕਿਹਾ ਵਰ ਸਪੈਂਡਿੰਗ ਲੈਸ ਔਨ ਗਰੋਸਰੀਜ਼, ਵਿਚ ਇਜ਼ ਰੀਅਲੀ ਰੀਅਲੀ ਸੈਡ। 26% ਆਫ ਕੈਨੇਡੀਅਨਸ ਨੇ ਕਿਹਾ ਕਿ ਉਹ ਕੁਛ ਵੀ ਨਹੀਂ ਕਰ ਰਹੇ, ਚੱਲੀ ਜਾਊਗਾ, ਦੇਖੀ ਜਾਊਗਾ, ਬਸ ਕੁਛ ਵੀ ਨਹੀਂ ਬਦਲਿਆ ਹੈ, ਕੁਛ ਵੀ ਘਟਾਇਆ ਹੀ ਨਹੀਂ ਹੈਗਾ, ਕੁਛ ਚੇਂਜ ਨਹੀਂ ਕੀਤਾ ਹੈਗਾ। 26% ਨੇ ਇਹੀ ਕਿਹਾ। 19% ਨੇ ਕਿਹਾ ਕਿ ਉਹ ਬਿਲਸ ਨੂੰ ਪੇ ਕਰਨ ਦੇ ਵਿੱਚ ਹੀ ਡਿਲੇਅ ਕਰ ਰਹੇ ਨੇ। ਦੈਟਸ ਟਫ, ਇਹ ਬਹੁਤ ਔਖਾ ਕੰਮ ਆ ਕਿ ਬਿੱਲ ਮਿਲ ਗਿਆ, ਬਸ ਆਪਾਂ ਡਿਲੇਅ ਕਰਕੇ ਪੇ ਕਰਾਂਗੇ। 19% ਆਫ ਕੈਨੇਡੀਅਨਸ ਇਹ ਕਹਿਣਾ ਹੈ। ਅਤੇ 17% ਆਫ ਕੈਨੇਡੀਅਨਸ ਦਾ ਕਹਿਣਾ ਹੈ ਕਿ ਉਹ ਅਨਫੋਰਚੁਨੇਟਲੀ ਕ੍ਰੈਡਿਟ ਕਾਰਡਸ ਜਾਂ ਫਿਰ ਲੋਨ ਲੈ ਰਹੇ ਨੇ ਆਪਣੇ ਸਾਰੇ ਇਨਕਰੀਸਡ ਬਿਲਸ ਨੂੰ ਕਵਰ ਕਰਨ ਦੇ ਲਈ। ਸੋ ਚਾਹੇ ਅਸੀਂ ਇੱਕ ਰਿਸੈਸ਼ਨ ਦੇ ਵਿੱਚ ਹਾਂ, ਚਾਹੇ ਇੱਕ ਟੈਕਨੀਕਲ ਰਿਸੈਸ਼ਨ ਦੇ ਵਿੱਚ ਹਾਂ, ਜਾਂ ਅਸੀਂ ਰਿਸੈਸ਼ਨ ਦੇ ਵਿੱਚ ਹੈ ਹੀ ਨਹੀਂ, ਕਲੀਅਰਲੀ ਨਥਿੰਗ ਗੁੱਡ ਇਜ਼ ਹੈਪਨਿੰਗ ਇਨ ਦਿਸ ਕੰਟਰੀ। ਸੋ ਇਸ ਮੁਲਕ ਦੇ ਲੋਕ ਬੜੇ ਔਖੇ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਵਿੱਚ ਫਿਰ ਵੀ ਹੈਗੇ ਨੇ। ਜਿਹੜਾ ਮਰਜ਼ੀ ਤੁਸੀਂ ਲੇਬਲ ਲਾ ਦਿਓ ਰਿਸੈਸ਼ਨ ਦਾ, ਟੈਕਨੀਕਲ ਰਿਸੈਸ਼ਨ ਦਾ ਜਾਂ ਨਾਨ ਰਿਸੈਸ਼ਨ ਦਾ, ਇਹਦੇ ਬਾਰੇ ਕੋਈ ਵੀ ਦੋ ਰਾਏ ਤਾਂ ਹੈ ਹੀ ਨਹੀਂ ਕਿ ਲੋਕ ਸਟਰਗਲ ਤਾਂ ਕਰ ਰਹੇ ਨੇ ਜ਼ਰੂਰ। ਸੋ ਐਬਕਸ ਡਾਟਾ ਦੇ ਵੱਲੋਂ ਆ ਤਾਂ ਇੱਕ ਸਰਵੇ ਕੰਡਕਟ ਕੀਤਾ ਗਿਆ, ਹੁਣ ਇਸ ਤੋਂ ਜ਼ਿਆਦਾ ਨਵਾਂ ਸਰਵੇ ਵੀ ਕੰਡਕਟ ਕੀਤਾ ਗਿਆ ਹੈ ਪਿਛਲੇ ਹਫ਼ਤੇ, ਜਿਹਦੇ ਰਾਹੀਂ 1910 ਕੈਨੇਡੀਅਨ ਡਾਲਰਸ ਨੂੰ ਕਰੰਟ ਸਟੇਟ ਆਫ ਕੈਨੇਡਾ, ਨਾਲੇ ਮਾਰਕ ਕਾਰਨੀ ਫੈਡਰਲ ਸਰਕਾਰ ਦੇ ਬਾਰੇ ਸਵਾਲ ਪੁੱਛੇ ਗਏ। ਸਭ ਤੋਂ ਪਹਿਲਾਂ ਤਾਂ ਕੈਨੇਡੀਅਨਸ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਲੱਗਦਾ ਹੈ ਕਿ ਸਾਡੇ ਮੁਲਕ ਦੇ ਵਿੱਚ ਸਾਰੇ ਕੰਮ ਸਹੀ ਟਰੈਕ 'ਤੇ ਜਾ ਰਹੇ ਆ, ਸਹੀ ਡਾਇਰੈਕਸ਼ਨ ਵੱਲ ਜਾ ਰਹੇ ਆ, ਜਾਂ ਗੱਡੀ ਯਾਰ ਗਲਤ ਡਾਇਰੈਕਸ਼ਨ ਵੱਲ ਜਾ ਰਹੀ ਆ, ਗਲਤ ਟਰੈਕ 'ਤੇ ਹੀ ਆ। ਹੁਣ ਸੁਣ ਲਓ, ਬਹੁਤ ਵੱਡਾ ਡਿਸਕਨੈਕਟ ਹੈ। ਲੋਕ ਜੋ ਕਹਿੰਦੇ ਨੇ ਅਤੇ ਜਿਹੜੀ ਵੋਟ ਪਾਉਂਦੇ ਨੇ ਉਹਦੇ ਵਿੱਚ ਮੇਰੇ ਤਾਂ ਕੋਈ ਸਮਝ ਨਹੀਂ ਕਦੇ ਕੋਈ ਗੱਲ ਲੱਗੀ ਹੈਗੀ ਜਾਂ ਪਈ ਹੈਗੀ। ਹੈਰਾਨੀ ਵਾਲੀ ਗੱਲ ਤਾਂ ਇਹ ਆ ਕਿ ਸਭ ਤੋਂ ਵੱਡੀ ਗਿਣਤੀ 45% ਆਫ ਕੈਨੇਡੀਅਨਸ ਨੇ ਕਿਹਾ ਕੈਨੇਡਾ ਇਜ਼ ਔਨ ਦਾ ਰੋਂਗ ਟਰੈਕ, ਰੋਂਗ ਡਾਇਰੈਕਸ਼ਨ ਕੈਨੇਡਾ ਚੱਲ ਰਿਹਾ, 45% ਨੇ ਕਿਹਾ। ਸਿਰਫ 40% ਨੇ ਕਿਹਾ ਕੈਨੇਡਾ ਇਜ਼ ਔਨ ਦਾ ਰਾਈਟ ਟਰੈਕ, ਰਾਈਟ ਡਾਇਰੈਕਸ਼ਨ ਜਾ ਰਿਹਾ। ਅਖੀਰਲੇ 15% ਨੂੰ ਪਤਾ ਹੀ ਨਹੀਂ, ਫਿਰ ਵੀ ਇਹਨਾਂ ਨਮੂਨਿਆਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਹੋਇਆ ਹੈ, ਵਿਚ ਇਜ਼ ਦ ਸਕੇਰੀਐਸਟ ਪਾਰਟ ਆਫ ਆਲ। ਜਾਂ ਤਾਂ ਪਤਾ ਨਹੀਂ ਜਾਂ ਪਰਵਾਹ ਨਹੀਂ ਜਾਂ ਕਹਿਣਾ ਹੀ ਨਹੀਂ ਚਾਹੁੰਦੇ, ਪਰ 15% ਦਾ ਇਸ ਤਰ੍ਹਾਂ ਦੇ ਹੀ ਅਜੂਬੇ ਹਨ। ਅਤੇ ਕਮਾਲ ਦੀ ਗੱਲ ਆ ਕਿ ਇਹਨਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਹੋਇਆ ਹੈ। ਦੈਟ ਇਜ਼ ਵੈਰੀ ਵੈਰੀ ਵੈਰੀ ਸੈਡ, ਵੈਰੀ ਸਕੇਰੀ। ਸੋ ਅਨਇਨਫੋਰਮਡ ਵੋਟਰਸ ਤਾਂ ਸਭ ਤੋਂ ਮਾੜੇ ਹੀ ਵੋਟਰ ਹੁੰਦੇ ਨੇ, ਜੋ ਕਿ ਕਿਸੇ ਪ੍ਰੋਪਗੈਂਡਾ ਕਰਕੇ ਹੀ ਇੱਕ ਡਾਇਰੈਕਸ਼ਨ ਵੋਟ ਪਾਉਂਦੇ ਦੂਜੇ ਦੇ ਖਿਲਾਫ। ਸੈਡ ਟਾਈਮਸ। ਹੁਣ ਜੇ ਅਸੀਂ ਇਹਨੂੰ ਉਮਰ ਦੇ ਹਿਸਾਬ ਨਾਲ ਬ੍ਰੇਕਡਾਊਨ ਕਰਦੇ ਹਾਂ, ਕਿਹੜੇ ਉਮਰ ਦੇ ਹਿਸਾਬ ਨਾਲ ਲੋਕਾਂ ਨੇ ਕਿਹਾ ਕਿ ਕੈਨੇਡਾ ਦੀ ਗੱਡੀ ਸਹੀ ਟਰੈਕ 'ਤੇ ਆ, ਕਿਹੜੀ ਗਲਤ ਟਰੈਕ 'ਤੇ ਆ, ਬਿਲਕੁਲ ਕੋਈ ਸਰਪ੍ਰਾਈਜ਼ ਨਹੀਂ ਹੈਗੀ। ਘੱਟ ਉਮਰ ਦੇ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਨੂੰ ਲੱਗਦਾ ਹੈ ਕਿ ਇਹ ਮੁਲਕ ਰੋਂਗ ਟਰੈਕ 'ਤੇ ਜਾ ਰਿਹਾ, ਪਰ ਜਿਹੜੇ ਬੂਮਰ ਨੇ, ਜਿਹੜੇ ਸੱਤਿਆਨਾਸ਼ ਕੀਤਾ ਹੋਇਆ ਹੈ ਇਸ ਮੁਲਕ ਦਾ, ਹੁਣ ਜਿਹੜੇ ਬਜ਼ੁਰਗ ਨੇ, ਉਹਨਾਂ ਨੂੰ ਲੱਗਦਾ ਹੈ ਕਿ ਕੈਨੇਡਾ ਦੀ ਗੱਡੀ ਤਾਂ ਸਹੀ ਚੱਲ ਰਹੀ ਆ, ਐਟਲੀਸਟ ਸਾਡੇ ਲਈ ਤਾਂ ਚੱਲ ਰਹੀ ਆ, ਘਰ ਪੇਡ ਆਫ ਆ, 4-5 ਹੋਰ ਘਰ ਲਏ ਹੋਏ ਨੇ, ਪੈਨਸ਼ਨ ਲੱਗੀ ਹੋਈ ਆ, ਮੌਜਾਂ ਹੀ ਮੌਜਾਂ ਨੇ, ਉਹਨਾਂ ਤੋਂ ਲੱਗਣਾ ਹੀ ਆ ਸਹੀ ਟਰੈਕ 'ਤੇ ਜਾ ਰਹੀ ਆ ਗੱਡੀ, ਹੋਰ ਕੀ ਲੱਗਣਾ ਹੈ। ਸੋ ਜਿੱਥੇ 18-29 ਈਅਰ ਓਲਡਸ ਕੈਨੇਡੀਅਨ ਯੂਥ, 18 ਤੋਂ ਲੈ ਕੇ 29 ਸਾਲ ਦੇ ਜਿਹੜੇ ਲੋਕ ਨੇ, ਉਹਨਾਂ ਦੇ ਵਿੱਚੋਂ ਸਿਰਫ ਅਤੇ ਸਿਰਫ 31%, ਜਿਹੜੇ 30 ਤੋਂ ਲੈ ਕੇ 44 ਤੱਕ ਦੇ ਨੇ ਉਹਨਾਂ ਦੇ ਵਿੱਚ ਸਿਰਫ 37%, 45-59 ਦੇ ਵਿੱਚੋਂ ਸਿਰਫ 40%,

gap hai from the haves and the have nots in this country umar de saab naal fir canadians to puchya gaya ki mark carney di federal government ton tuade layi sab to aham key priorities han ka de te innu sab to pehla kaam karna chahida of the 10 top answers do 66% of canadians ne kiya ki vadh rahi cost of living ਨੂੰ ਘਟਾਉਣਾ ਇਹਨਾਂ ਦੀ ਲਿਟਰਲੀ ਨੰਬਰ 1 ਸਭ ਤੋਂ ਵੱਡੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਮਹਿੰਗਾਈ ਘਟਾਓ ਖਰਚੇ ਘਟਾਓ ਸਿੰਪਲ ਐਸ ਦੈਟ ਫਿਰ 39% ਨੇ ਕਿਹਾ ਇਕਾਨਮੀ ਨੂੰ ਇੰਪਰੂਵ ਕਰਨਾ ਇਹਦੀ ਦੂਜੀ ਸਭ ਤੋਂ ਅਹਿਮ ਪ੍ਰਾਇੋਰਟੀ ਹੋਣੀ ਚਾਹੀਦੀ ਆ ਫਿਰ 34% ਨੇ ਕਿਹਾ ਹੈਲਥ ਕੇਅਰ ਦੀ ਕੁਆਲਿਟੀ ਅਤੇ ਵੇਟ ਟਾਈਮਸ ਅਤੇ ਐਕਸੈਸ ਨੂੰ ਇੰਪਰੂਵ ਕਰਨਾ ਚਾਹੀਦਾ ਹੈ 33% ਨੇ ਕਿਹਾ ਕਿ ਹਾਊਸਿੰਗ ਦੀ ਐਕਸੈਸਬਿਲਿਟੀ ਵਧਾਉਣੀ ਚਾਹੀਦੀ ਆ ਅਤੇ ਅਫੋਰਡੇਬਿਲਿਟੀ ਵਧਾਉਣੀ ਚਾਹੀਦੀ ਆ ਅਤੇ ਜਿਹੜਾ ਫਿਫਥ ਟੋਪ ਆਂਸਰ ਹੈ ਕਿ ਸਾਡੀ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ ਹੈ ਡੋਨਲਡ ਟਰੰਪ ਅਤੇ ਉਹਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਡੀਲ ਤਿਆਰ ਕਰਨੀ ਚਾਹੀਦੀ ਹੈ ਸਿਕਸਥ ਟੋਪ ਆਂਸਰ ਹੈ ਇਮੀਗ੍ਰੇਸ਼ਨ ਨੂੰ ਇਹ ਘਟਾਉਣਾ ਚਾਹੀਦਾ ਹੈ ਅਤੇ ਉਹਦੇ ਵਿੱਚ ਰਿਫੋਰਮ ਅਤੇ ਫਰੋਡ ਅਤੇ ਐਕਸਪਲੋਟੇਸ਼ਨ ਨੂੰ ਬੰਦ ਕਰਨਾ ਚਾਹੀਦਾ ਹੈ ਅਖੀਰ ਦੇ ਵਿੱਚ ਕੈਨੇਡੀਅਨ ਨੂੰ ਪੁੱਛਿਆ ਗਿਆ ਬਾਈ ਐਬਕਸ ਦੈਰਾ ਜਸਟ ਲਾਸਟ ਵੀਕ ਕੀ ਤੁਸੀਂ ਇਸ ਮਾਰਕ ਕਾਰਨੀ ਫੈਡਰਲ ਲਿਬਰਲ ਗਵਰਨਮੈਂਟ ਨੂੰ ਅਪਰੂਵ ਜਾਂ ਡਿਸਅਪਰੂਵ ਕਰ ਰਹੇ ਹੁਣ ਤੱਕ ਜੋ ਵੀ ਇਹਨਾਂ ਨੇ ਕੰਮ ਕੀਤਾ ਵਧੀਆ ਹੈ ਮਾੜਾ ਹੈ ਡੂ ਯੂ ਅਪਰੂਵ ਡੂ ਯੂ ਡਿਸਅਪਰੂਵ 17% ਨੇ ਕਿਹਾ ਕਿ ਉਹ ਸਟਰੋਂਗਲੀ ਅਪਰੂਵ ਕਰਦੇ ਨੇ ਮਿਸਟਰ ਕਾਰਨੀ ਅਤੇ ਉਹਦੇ ਸਾਰੇ ਮੰਤਰੀਆਂ ਦੇ ਕੰਮ ਨੂੰ 17% ਨੇ ਕਿਹਾ ਸਟਰੋਂਗਲੀ ਅਪਰੂਵ 32% ਨੇ ਕਿਹਾ ਮੋਸਟਲੀ ਅਪਰੂਵ ਜਿਹਦੇ ਨਾਲ ਦੋਨਾਂ ਨੂੰ ਇਕੱਠੇ ਕਰ ਲਓ ਮੋਸਟਲੀ ਅਪਰੂਵ ਐਂਡ ਸਟਰੋਂਗਲੀ ਅਪਰੂਵ ਕੁੱਲ ਮਿਲਾ ਕੇ ਵੈਰੀ ਵੈਰੀ ਵੈਰੀ ਵੈਰੀ ਸਲਿਮ ਮਜੋਰਟੀ ਸਮਾਲ ਮਜੋਰਟੀ ਜਿੱਦਾਂ ਇਹਨਾਂ ਦੀ ਅਸਲੀ ਮਜੋਰਟੀ ਆ ਐਮ ਪੀਜ਼ ਦੀ ਉੱਦਾਂ ਹੀ 52% 52% ਆਫ ਕੈਨੇਡੀਅਨਸ ਇਸ ਗਵਰਨਮੈਂਟ ਦੇ ਕੰਮ ਨੂੰ ਪਸੰਦ ਕਰਦੇ ਨੇ ਅਪਰੂਵ ਕਰਦੇ ਨੇ ਪਰ 16% ਨੇ ਕਿਹਾ ਕਿ ਉਹ ਨਿਊਟਰਲ ਨੇ ਵਿਚ ਇਜ਼ ਵੈਰੀ ਇੰਟਰਸਟਿੰਗ ਕਿਉਂਕਿ ਆਹ ਜਿਹੜੇ ਲੋਕ ਨੇ ਮੇਕ ਔਰ ਬ੍ਰੇਕ ਕਰ ਸਕਦੇ ਨੇ ਕਿਸੇ ਵੀ ਇਲੈਕਸ਼ਨ ਦੇ ਵਿੱਚ ਜਿਹੜੇ ਨਿਊਟਰਲ ਲੋਕ ਨੇ 16% ਕੋਈ ਛੋਟੀ ਮੋਟੀ ਗਿਣਤੀ ਨਹੀਂ ਹੈਗੀ 16% ਨੇ ਕਿਹਾ ਕਿ ਉਹ ਨਿਊਟਰਲ ਹਨ ਨਾ ਤਾਂ ਉਹ ਗਵਰਨਮੈਂਟ ਨੂੰ ਅਪਰੂਵ ਕਰਦੇ ਆ ਨਾ ਡਿਸਅਪਰੂਵ ਕਰਦੇ ਆ 16% ਨਿਊਟਰਲ ਹੈ 14% ਨੇ ਕਿਹਾ ਅਸੀਂ ਕਾਰਨੀ ਦੀ ਸਰਕਾਰ ਨੂੰ ਮੋਸਟਲੀ ਡਿਸਅਪਰੂਵ ਕਰਦੇ ਹਾਂ ਅਤੇ 17% ਨੇ ਕਿਹਾ ਸਟਰੋਂਗਲੀ ਡਿਸਅਪਰੂਵ ਕਰਦੇ ਹਾਂ ਦੋਸਤੋ ਇਸ ਗੱਲ ਦੇ ਬਾਵਜੂਦ ਕਿ ਮੈਜੋਰਟੀ ਭਾਵੇਂ ਸਮਾਲ ਮਜੋਰਟੀ ਹੈ ਸਲਿਮ ਮਜੋਰਟੀ ਹੈ ਫਿਰ ਵੀ ਅੱਧ ਤੋਂ ਵੱਧ ਕੈਨੇਡੀਅਨਸ 52% ਆਫ ਕੈਨੇਡੀਅਨਸ ਹੁਣ ਤੱਕ ਮਾਰਕ ਕਾਰਨੀ ਦੀ ਗਵਰਨਮੈਂਟ ਦਾ ਕੰਮ ਨੂੰ ਅਪਰੂਵ ਕਰਦੇ ਕਰਦੇ ਆ ਐਬਕਸ ਡਾਟਾ ਦੇ ਮੁਤਾਬਕ ਉਹਨਾਂ ਨੇ ਜਦੋਂ ਆਹੀ ਸਵਾਲ ਪੁੱਛਿਆ ਸੀ 2 ਹਫ਼ਤੇ ਪਹਿਲਾਂ ਮੇ ਦੇ ਵਿੱਚ ਉਦੋਂ ਇਹਨਾਂ ਨੇ ਮਾਰਕ ਕਾਰਨੀ ਦੇ PM ਬਣ ਤੋਂ ਲੈ ਕੇ ਮੇ ਤੱਕ 14-15 ਮਹੀਨੇ ਹੋ ਗਏ ਨੇ ਸਭ ਤੋਂ ਹਾਈਐਸਟ ਅਪਰੂਵਲ ਰੇਟਿੰਗ ਸੀ ਫੋਰ ਮਾਰਕ ਕਾਰਨੀਜ਼ ਗਵਰਨਮੈਂਟ ਕਮਾਲ ਦੀ ਗੱਲ ਆ ਜਸਟ 2 ਵੀਕਸ ਗੋ ਐਂਡ ਟਾਪ 'ਤੇ ਸੀ 59% ਰੈਕਰਡ ਹਾਈ ਆਊਟ ਆਫ ਆਲ ਰੈਂਡਮਲੀ ਸਰਵਡ ਕੈਨੇਡੀਅਨਸ 59% ਕੋਈ ਛੋਟੀ ਮੋਟੀ ਗਿਣਤੀ ਨਹੀਂ ਹੈਗੀ ਕਿਸੇ ਵੀ ਸਰਕਾਰ ਦੇ ਪਰਫੋਰਮੈਂਸ ਇੰਨਾ ਵੱਡਾ ਨੰਬਰ ਹਾਸਲ ਕਰਨਾ ਔਖਾ ਹੀ ਹੈ 59% ਨੇ 2 ਹਫ਼ਤੇ ਪਹਿਲਾਂ ਸੇਮ ਸਰਵੇ ਵਿੱਚ ਕਿਹਾ ਕਿ ਉਹ ਇਸ ਗਵਰਨਮੈਂਟ ਦੇ ਪਰਫੋਰਮੈਂਸ ਨੂੰ ਅਪਰੂਵ ਕਰਦੇ ਨੇ ਆਹ 2 ਹਫ਼ਤੇ ਪਹਿਲਾਂ ਦੀ ਪੁਰਾਣੀ ਗੱਲ ਹੋ ਗਈ ਆ 59% ਸੋ ਉਸ ਰੈਕਰਡ ਹਾਈ ਤੋਂ ਹੁਣ ਸਿਰਫ 2 ਹਫ਼ਤਿਆਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਕਿੰਨੀਆਂ ਡਿਫਰੈਂਟ ਨਵੀਆਂ ਵੱਡੀਆਂ ਖਬਰਾਂ ਪੇਸ਼ ਹੋਈਆਂ ਨੇ ਰਿਸੈਸ਼ਨ ਦੇ ਬਾਰੇ ਮਾਰਕ ਕਾਰਨੀ ਦੇ ਆਪਦੇ ਐਮ ਪੀਜ਼ 'ਤੇ ਚੀਕਣ ਦੇ ਬਾਰੇ ਉਹਨਾਂ ਨੂੰ ਫੁੱਟ ਡਾਊਨ ਕਰਨ ਦੇ ਬਾਰੇ ਉਹਦੇ ਖਿਲਾਫ ਬੋਲਣ ਦੇ ਬਾਰੇ ਬਥੇਰੀਆਂ ਖਬਰਾਂ ਬ੍ਰੇਕ ਹੋਈਆਂ ਨੇ ਇਕਾਨਮੀ ਦੇ ਵਿੱਚ ਤਾਂ ਕੋਈ ਵਧੀਆ ਕੰਮ ਤਾਂ ਹੋ ਹੀ ਨਹੀਂ ਰਿਹਾ ਸੋ ਉਸ ਤੋਂ ਬਾਅਦ ਹੁਣ 2 ਹਫ਼ਤਿਆਂ ਦੇ ਵਿੱਚ ਇਹਨਾਂ ਦੀ ਜਿਹੜੀ ਅਪਰੂਵਲ ਰੇਟਿੰਗ ਹੈ 7% ਘਟੀ ਹੈ 7% ਦੇ ਨਾਲ ਸੇਮ ਟਾਈਮ 'ਤੇ ਜਿਹੜੀ 31% ਆਫ ਕੈਨੇਡੀਅਨਸ ਦਾ ਕਹਿਣਾ ਹੈ ਕਿ ਉਹ ਬਿਲਕੁਲ ਵੀ ਨਹੀਂ ਪਸੰਦ ਕਰਦੇ ਇਸ ਸਰਕਾਰ ਨੂੰ ਉਹਦੇ ਪਰਫੋਰਮੈਂਸ ਨੂੰ ਉਹ 2 ਹਫ਼ਤਿਆਂ ਪਹਿਲਾਂ ਨਾਲੋਂ ਡਿਸਅਪਰੂਵਲ ਰੇਟਿੰਗ 4% ਵਧੀ ਹੈ ਸੋ ਸੇਮ ਟਾਈਮ 'ਤੇ ਅਪਰੂਵਲ 7% ਡਾਊਨ ਡਿਸਅਪਰੂਵਲ 4% ਅਪ ਇਹ ਕਾਫੀ ਇੰਟਰਸਟਿੰਗ ਅਤੇ ਪਹਿਲੀ ਵਾਰੀ ਇੰਨਾ ਵੱਡਾ ਫਰਕ ਪੇਸ਼ ਹੋਇਆ ਹੈ ਕਿਸੇ 14-15 ਮੰਥਸ ਦੇ ਵਿੱਚ ਇਹ ਐਬਕਸ ਡਾਟਾ ਦਾ ਕਹਿਣਾ ਹੈ ਸੋ ਇਹਨਾਂ ਨੇ ਆਪ ਹੀ ਕਿਹਾ ਸਪੈਸੀਫਿਕ ਪ੍ਰੋਵਿੰਸਿਸ ਅਤੇ ਏਜ ਗਰੁੱਪਸ ਦੇ ਵਿੱਚ ਤਾਂ ਜ਼ਿਆਦਾ ਹੀ ਮਾੜਾ ਰਿਜ਼ਲਟ ਪੇਸ਼ ਹੋਇਆ ਹੈ ਮਾਰਕ ਕਾਰਨੀ ਦੀ ਗਵਰਨਮੈਂਟ ਦੇ ਲਈ ਅਲਬਰਟਾ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਹੀ ਜ਼ਿਆਦਾ ਰੈਫਰੈਂਡਮ ਟਾਕ ਸੈਪਰੇਸ਼ਨ ਟਾਕ ਵੋਟਾਂ ਦੇ ਬਾਰੇ ਟਾਕ ਹੋਈ ਹੈ ਸੋ ਪਿਛਲੇ ਪੋਲ ਤੋਂ ਲੈ ਕੇ ਇਸ ਪੋਲ ਤੱਕ ਕਾਰਨੀ ਗਵਰਨਮੈਂਟ ਦੀ ਅਪਰੂਵਲ ਰੇਟਿੰਗ ਇਨ ਅਲਬਰਟਾ 11% ਘਟੀ ਹੈ
ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਬਹੁਤ ਵੱਡੇ ਪੋਲੀਟੀਕਲ ਡਿਵੈਲਪਮੈਂਟ ਪੇਸ਼ ਹੋਏ ਨੇ।

Tetron Padilla, everybody hates David Eby because he's basically Trudeau Idiot Jr. So British Columbia Deveche, Pichle Dina Deveche, Nami Conservative Party of British Columbia leader, Carrie Lynn Finley. Oh, jet gaya. Shayad, hopefully, fingers crossed, ugly BC the premier banugi. Jede naal BC te Alberta asliyan pipeline bana sakde ne. Khulleyam, multiple bana sakde ya. So, Carrie Lynn Finley, jenu minu Pierre Pauli of the car, dvich minda mokka mleya. Real conservative, asli conservative politician hai. Congratulations to her. Te oh, hopefully, David Eby nu harake, ugly BC the premier vi shayad banugi. ਉਹਦੇ ਜਿੱਤਣ ਤੋਂ ਬਾਅਦ ਦੋ ਹਫ਼ਤਿਆਂ ਦੇ ਅੰਦਰ ਅੰਦਰ ਬੀ ਸੀ ਦੇ ਵਿੱਚ ਵੀ ਕਾਰਨੀ ਦੀ ਅਪਰੂਵ ਰੇਟਿੰਗ ਅਚਾਨਕ 10% ਘੱਟ ਚੁੱਕੀ ਹੈ। ਕੈਨੇਡੀਅਨ ਯੂਥ 18 to 29 year old, ਉਹਦੇ ਵਿੱਚ ਵੀ ਦੋ ਹਫ਼ਤਿਆਂ ਦੇ ਅੰਦਰ ਅੰਦਰ ਕਾਰਨੀ ਦੀ ਅਪਰੂਵ ਰੇਟਿੰਗ 12% ਘਟੀ ਹੈ ਮੇ ਤੋਂ ਲੈ ਕੇ ਜੂਨ ਤੱਕ। ਹੈਰਾਨੀ ਵਾਲੀ ਗੱਲ ਇਹ ਹੈ ਕਿ ਬੂਮਰਸ ਜਿਨ੍ਹਾਂ ਨੇ ਕਾਰਨੀ ਨੂੰ ਜਿਤਾਇਆ ਹੈ ਟਰੰਪ ਡਰੇਂਜਮੈਂਟ ਸਿੰਡਰਮ ਐਲਬੋਜ਼ ਅਪ ਸਿੰਡਰਮ ਦੇ ਨਾਲ, ਜਿਹੜੇ ਬੂਮਰ ਨੇ ਬਜ਼ੁਰਗ ਨੇ 60+ ਏਜ ਰੇਂਜ ਦੇ ਵਿੱਚ, ਉਹਨਾਂ ਨੇ ਵੀ ਦੋ ਹਫ਼ਤਿਆਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਅਪਰੂਵਲ ਰੇਟਿੰਗ 9% ਨਾਲ ਘੱਟ ਗਈ ਆ। ਆਹ ਪਤਾ ਨਹੀਂ ਕੀ ਕਾਰਨ ਹੋ ਗਿਆ, ਪਰ ਹੁਣ ਤਾਂ ਇਹ ਜਿਹੜੇ ਬਜ਼ੁਰਗ ਨੇ 9% ਲੈਸ ਅਪਰੂਵਲ ਰੇਟਿੰਗ। ਅਤੇ ਇੰਟਰਸਟਿੰਗ ਇਨਫ ਲੱਗਦਾ ਹੈ ਕਿ ਜਿੰਨਾ ਵੱਡਾ ਇਕਨੋਮਿਕ ਜੀਨੀਅਸ ਅਤੇ ਕੈਨੇਡੀਅਨ ਇਕਾਨਮੀ ਨੂੰ ਬਚਾਉਣ ਦਾ ਮਸੀਹਾ ਇਹਨੂੰ ਬਣਾਇਆ ਗਿਆ ਮੀਡੀਆ ਦੇ ਪ੍ਰੋਪਾਗੈਂਡਾ ਵੱਲੋਂ, ਉਹਦੀ ਅਸਲੀਅਤ ਤਾਂ ਪਤਾ ਲੱਗ ਰਿਹਾ ਹੈ ਕੈਨੇਡਾ ਦੇ ਰਿਸੈਸ਼ਨ 'ਚ ਜਾਣ ਤੋਂ ਬਾਅਦ। ਤਾਂ ਹੀ ਆਹ ਗੱਲ ਸੁਣ ਲਓ, NDP ਦੀ ਨਾਨ ਐਗਜ਼ਿਸਟੈਂਟ ਵੋਟ ਸੀ ਲਾਸਟ ਈਅਰ ਦੀ ਇਲੈਕਸ਼ਨ, ਕਿਉਂਕਿ ਬੇਸਿਕਲੀ ਪਾਰਟੀ ਹੀ ਬੇਕਾਰ ਸੀ, ਕੁਛ ਹੈ ਹੀ ਨਹੀਂ ਉਸ ਪਾਰਟੀ ਵਿੱਚ, ਅੱਜ ਵੀ ਨਹੀਂ ਕੁਛ ਹੈਗਾ। ਪਰ ਹੁਣ NDP ਵੋਟਰਸ ਦੇ ਵਿੱਚੋਂ ਮੇ ਤੋਂ ਲੈ ਕੇ ਜੂਨ ਤੱਕ ਪੂਰੇ 20% ਦੇ ਨਾਲ ਕਰਨੀ ਦੀ ਅਪਰੂਵਲ ਰੇਟਿੰਗ ਘਟੀ ਹੈ। ਦੈਟਸ ਅ ਹਿਊਜ ਨੰਬਰ। ਸੋ ਹੋ ਵੀ ਸਕਦਾ ਹੈ ਕਿ ਹੁਣ ਇਹਨਾਂ ਦਾ ਨਵਾਂ ਲੀਡਰ ਐਵੀ ਲੂਇਸ, ਜੋ ਕਿ ਕੁਰਸੀ ਤੱਕ ਵੀ ਨਹੀਂ ਹੈਗੀ, ਕੁਰਸੀ ਕਦੋਂ ਮਿਲਣੀ ਆ ਨਹੀਂ ਮਿਲਣੀ ਆ ਉਹ ਵੀ ਨਹੀਂ ਪਤਾ ਹੈਗਾ, ਸਿਰਫ ਅਤੇ ਸਿਰਫ ਉਹਦੇ ਹੀ ਪਿਕਚਰ ਦੇ ਵਿੱਚ ਜ਼ਿਆਦਾ ਆਉਣ ਦੇ ਨਾਲ, ਬੋਲਣ ਦੇ ਨਾਲ, ਅਤੇ ਅਸਲੀਅਤ ਇਕਾਨਮੀ ਦੇ ਬਾਰੇ ਅਤੇ ਕਲਾਈਮੇਟ ਚੇਂਜ 'ਤੇ ਰੋਲ ਬੈਕ ਕਰਨ ਦੇ ਨਾਲ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ NDP ਵਾਲੇ ਤਾਂ ਕਲਾਈਮੇਟ ਦੇ ਵਿੱਚ ਬਹੁਤ ਹੀ ਜ਼ਿਆਦਾ ਕਲਾਈਮੇਟ ਚੇਂਜ ਯਕੀਨ ਕਰਦੇ ਆ, ਦੋ ਹਫ਼ਤਿਆਂ ਦੇ ਵਿੱਚ ਇਹ ਸਕੇਲ ਬੈਕ ਕਰਨ ਦੇ ਵਿੱਚ ਔਨ ਦੀ ਇਕਾਨਮੀ ਐਂਡ ਦੀ ਕਲਾਈਮੇਟ ਚੇਂਜ ਪੂਰਾ 20% 20% ਦਾ ਹਿਊਜ ਫਰਕ ਪੇਸ਼ ਹੋਇਆ ਹੈ NDP ਵੋਟਰ ਦੇ ਵਿੱਚ ਕਾਰਨੀ ਦੀ ਅਪਰੂਵਲ ਰੇਟਿੰਗ ਦੇ ਵਿੱਚ। ਸੋ ਐਬਕਸ ਅਡਾਰਾ ਨੇ ਨੋਟ ਕੀਤਾ ਹੈ ਕਿ ਪਿਛਲੇ ਕਈ ਮਹੀਨੇ ਲਗਾਤਾਰ ਇਹਨਾਂ ਅਲੱਗ ਅਲੱਗ ਸਬ ਗਰੁੱਪਸ, ਉਮਰ ਦੇ ਹਿਸਾਬ ਨਾਲ, ਪ੍ਰੋਵਿੰਸ ਦੇ ਹਿਸਾਬ ਨਾਲ, ਕਮਾਈ ਦੇ ਹਿਸਾਬ ਨਾਲ ਦੇ ਵਿੱਚ ਤਾਂ ਮਾਰਕ ਕਾਰਨੀ ਅਤੇ ਉਹਦੀ ਪਾਰਟੀ ਦੀ ਅਪਰੂਵਲ ਲਿਟਰਲੀ 14-15 months ਲਗਾਤਾਰ ਸਬ ਗਰੁੱਪਸ ਦੇ ਵਿੱਚ ਨੰਬਰ ਇਹਨਾਂ ਦੇ ਵਧੇ ਹਨ, ਹੁਣ ਤੱਕ ਤੇਜ਼ੀ ਨਾਲ ਘਟਣ ਲੱਗ ਗਏ ਹਨ। ਇਹਦਾ ਕਈ ਕਾਰਨ ਹੋ ਸਕਦੇ ਨੇ, ਪਰ ਕੀ ਇਹ ਇੱਕ ਟੈਂਪਰੇਰੀ ਡੀਕਰੀਜ਼ ਹੈ ਜਾਂ ਲੌਂਗ ਟਰਮ ਟ੍ਰੈਂਡ ਦੀ ਸ਼ੁਰੂਆਤ ਹੈ, ਇਹ ਤਾਂ ਸਿਰਫ ਦੋਸਤੋ ਸਾਨੂੰ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੀ ਪਤਾ ਲੱਗੂਗਾ, ਅਤੇ ਆਉਣ ਵਾਲੇ ਇਹਨਾਂ ਤੋਂ ਰਿਲੀਜ਼ ਕੀਤੇ ਜਾਂਦੇ ਮੇਨ ਸਟ੍ਰੀਮ ਸਰਵੇ ਦੇ ਰਿਜ਼ਲਟਸ ਦੇ ਵਿੱਚੋਂ ਹੀ ਪਤਾ ਲੱਗੂਗਾ। ਸਾਨੂੰ ਸਿਰਫ ਇਹ ਹੀ ਹੁਣ ਪਤਾ ਲੱਗ ਗਿਆ ਹੈ, ਵਟ ਗੋਜ਼ ਅਪ ਮਸਟ ਕਮ ਡਾਊਨ, ਅਤੇ ਆਹੀ ਹੁਣ ਦੇਖਣ ਨੂੰ ਆਇਆ ਹੈ ਕਿ ਪਿਛਲੇ ਮਹੀਨੇ ਦੋ ਹਫ਼ਤੇ ਪਹਿਲਾਂ ਜਿੱਥੇ ਇਹ ਐਨ ਪੀਕ 'ਤੇ ਸੀ 59% highest approval rating for Mark Carney, oh achanak hona 9% din aar do hafte vich kat chuki hai approval rating, which is pretty crazy. Radio program desh pradesh naal tusi judhe ho.

ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਦੋਸਤੋ, ਤੁਹਾਨੂੰ ਦੱਸ ਦਈਏ ਕਿ ਸਿਰੀਆ ਬ੍ਰੈਂਪਟਨ ਦੇ ਵੱਲੋਂ ਤੁਹਾਡੇ ਤੱਕ ਇਹ ਇੱਕ ਪੇਡ ਮੈਸੇਜ ਹੈ। ਅਸੀਂ ਉੱਦਾਂ ਹੀ ਕਹਿ ਰਹੇ ਕਿ ਤੁਹਾਨੂੰ ਆਹ ਕੁਛ ਕਰਨਾ ਚਾਹੀਦਾ। ਸਿਰੀਆ ਬ੍ਰੈਂਪਟਨ ਦੇ ਵੱਲੋਂ ਪੇਡ ਮੈਸੇਜ ਹੈ, ਗੁੱਡ ਨੇਬਰਸ ਮੇਕ ਸਟਰੋਂਗਰ ਕਮਿਊਨਿਟੀਜ਼। ਇਸ ਸੀਜ਼ਨ ਦੇ ਵਿੱਚ ਤੁਸੀਂ ਆਪਣਾ ਪਾਰਟ ਜ਼ਰੂਰ ਕਰੋ ਸ਼ਹਿਰ ਨੂੰ ਸਾਫ਼, ਸੇਫ ਅਤੇ ਵੈਲਕਮਿੰਗ ਰੱਖਣ ਦੇ ਲਈ, ਜਾਂ ਕਹਿ ਲਓ ਬਣਾਉਣ ਦੇ ਲਈ। ਤੁਸੀਂ ਬ੍ਰੈਂਪਟਨ ਦੇ ਸਾਰੇ ਬਾਇਲਾਜ਼ ਦੇ ਬਾਰੇ ਆਨਲਾਈਨ ਜਾ ਕੇ ਪੜ੍ਹ ਸਕਦੇ ਹੋ, ਸਮਝ ਸਕਦੇ ਹੋ। www.brampton.ca/bylaws ਅਤੇ ਇਹਨਾਂ ਦਾ ਕਹਿਣਾ ਹੈ ਕਿ ਤੁਸੀਂ ਬਾਇਲਾਜ਼ ਨੂੰ ਫੋਲੋ ਕਰਕੇ ਲਿਟਰਲੀ ਸ਼ਹਿਰ ਦਾ ਪੂਰਾ ਤਾਂ ਪੂਰਾ ਜਿੰਨਾ ਇਹ ਰੈਪੂਟੇਸ਼ਨ ਹੈ, ਮਾਹੌਲ ਹੈ, ਸਭ ਕੁਝ ਹੀ ਹੈ, ਉਹਨੂੰ ਤੁਸੀਂ ਰੱਬ ਦਾ ਵਾਸਤਾ ਇੰਪਰੂਵ ਕਰ ਸਕਦੇ ਹੋ। ਅਤੇ ਕਿਹਾ ਹੈ ਸਿਰੀਆ ਬ੍ਰੈਂਪਟਨ ਨੇ ਕਿ ਤੁਸੀਂ ਆਪਦੇ ਗਾਰਬੇਜ ਨੂੰ ਸਹੀ ਬਿਨਸ ਦੇ ਵਿੱਚ ਹੀ ਡਿਸਪੋਜ਼ ਕਰੋ। ਪਲੀਜ਼ ਕਿਸੇ ਪ੍ਰਾਈਵੇਟ ਪ੍ਰਾਪਰਟੀ 'ਤੇ ਜਾ ਕੇ ਸਿੱਟੋ ਨਾ, ਕਿਸੇ ਡੰਪ ਦੇ ਵਿੱਚ ਵੀ ਨਾ ਸਿੱਟੋ, ਕਿਉਂਕਿ ਉਹ ਤੁਹਾਡਾ ਡੰਪ ਨਹੀਂ ਹੈ, ਉਹ ਕਿਸੇ ਪਲਾਜ਼ੇ ਪਲੂਜ਼ੇ ਦੇ ਵਿੱਚ ਹੈ, ਉੱਥੇ ਨਹੀਂ ਸਿੱਟ ਸਕਦੇ। ਅਤੇ ਜੇ ਤੁਸੀਂ ਘਰ ਰੈਂਟ ਕਰ ਰਹੇ ਹੋ ਜਾਂ ਓਨ ਕਰ ਰਹੇ ਹੋ, ਫਿਰ ਵੀ ਘਾਹ ਕੱਟੋ, ਮੇਨਟੇਨ ਯੋਰ ਯਾਰਡ, ਐਕਸੈਸਿਵ ਨੋਇਜ਼ ਨੂੰ ਡਾਊਨ ਰੱਖੋ। ਅਤੇ ਵਿਆਹ ਸ਼ਾਦੀਆਂ ਵਿੱਚ ਤਾਂ ਤੁਹਾਨੂੰ ਪਤਾ ਹੀ ਗਾਣੇ ਗੁਣੇ ਚੜ੍ਹਨੇ ਚੱਲਣੇ ਆ, ਪਰ ਪਹਿਲਾਂ ਹੀ ਕਰੋ, ਜਾ ਕੇ ਗਵਾਂਢੀਆਂ ਨੂੰ ਅੱਧੀ ਇੱਕ ਅੱਧੀ ਬੋਤਲ ਦੇ ਦਿਓ ਜਾਂ ਸਾਦਾ ਪੱਤਰ ਦੇ ਦਿਓ ਕਿ ਭਾਵ ਇੱਥੇ ਆ ਕੇ ਬਟਰ ਚਿਕਨ ਖਾ ਲਓ, ਪਰ ਸ਼ਿਕਾਇਤ ਨਾ ਕਰੋ। ਕੁਛ ਨਾ ਕੁਛ ਤਾਂ ਕਰੋ ਪਰ ਸ਼ਿਕਾਇਤਾਂ ਘਟਾਓ। ਸਾਈਡਵਾਕ ਵੀ ਸਾਫ਼ ਰੱਖੋ, ਬਾਈਕ ਲੇਨ ਵੀ ਕਲੀਅਰ ਰੱਖੋ, ਅਤੇ ਸਟਰੀਟ ਪਾਰਕਿੰਗ ਤਾਂ ਇਕੱਲੇ 3 ਘੰਟੇ ਤੱਕ ਕਰ ਸਕਦੇ ਹੋ। ਸੜਕ 'ਤੇ ਗੱਡੀ ਇਕੱਲੇ 3 ਘੰਟੇ ਲਗਾਤਾਰ ਲਾ ਸਕਦੇ ਹੋ, ਅਤੇ ਸਵੇਰੇ 2 AM ਜਾਂ 6 AM 'ਤੇ ਤੁਹਾਨੂੰ ਸਪੈਸ਼ਲ ਪਰਮਿਸ਼ਨ ਆਨਲਾਈਨ ਚਾਹੀਦੀ ਹੈ। ਸਾਰੇ ਅਤੇ ਸਾਰੇ ਸਿਰੀਆ ਬ੍ਰੈਂਪਟਨ ਦੇ ਬਾਇਲਾਜ਼ ਦੇ ਬਾਰੇ ਵਿਜ਼ਿਟ ਕਰੋ www.brampton.ca/bylaws। ਇਹ ਸਿਰੀਆ ਬ੍ਰੈਂਪਟਨ ਦੇ ਵੱਲੋਂ ਇੱਕ ਪੇਡ ਮੈਸੇਜ ਹੈ। ਦੋਸਤੋ, ਜੇ ਤੁਸੀਂ ਆਪਦੇ ਘਰ ਜਾਂ ਕਿਸੇ ਬਿਜ਼ਨਸ ਦੇ ਬਾਹਰ ਇੱਕ ਡਿਜ਼ਾਈਨਰ ਮੈਰਲ ਦਾ ਫੈਂਸੀ ਗੇਟ ਤਿਆਰ ਕਰਵਾਉਣਾ, ਜੇ ਮਹਿੰਗਾ ਘਰ ਲਿਆ, ਮਹਿੰਗਾ ਗੇਟ ਤਿਆਰ ਕਰਵਾਉਣਾ, ਪੂਰੀ ਟੋਰ ਕੱਢਣੀ ਆ, ਫਿਰ ਰੈਵ ਵੈਲਡਿੰਗ ਐਂਡ ਫੈਬਰੀਕੇਸ਼ਨ ਦੇ ਨਾਲ ਅੱਜ ਹੀ ਗੱਲਬਾਤ ਕਰੋ ਰਵਨੀਤ ਸਿੰਘ ਦੇ ਨਾਲ, 226-978-4275। ਇਹ ਕੈਨੇਡੀਅਨ ਵੈਲਡਿੰਗ ਬਿਊਰੋ ਸਰਟੀਫਾਈਡ ਨੇ, ਬਹੁਤ ਚੋਟੀ ਦਾ ਹਾਈ ਐਂਡ ਕੰਮ ਕਰਦੇ ਆ। ਡਿਜ਼ਾਈਨਰ ਫੈਂਸੀ ਗੇਟ, ਗੇਟ ਤਿਆਰ ਕਰਵਾਉਣਾ ਘਰ ਦੇ ਬਾਹਰ, ਬਿਜ਼ਨਸ ਦੇ ਬਾਹਰ, ਜਾਂ ਤੁਸੀਂ ਕੈਨੋਪੀ ਤਿਆਰ ਕਰਵਾਉਣੀ ਹੈ ਕਿ ਬਾਹਰ ਬੰਦਾ ਬਹਿ ਜਾਵੇ ਬਿਨਾਂ ਧੁੱਪ ਬਣ ਹੋਣ ਤੋਂ, ਤੁਸੀਂ ਕੈਨੋਪੀ ਵੀ ਇਹਨਾਂ ਤੋਂ ਤਿਆਰ ਕਰਵਾ ਸਕਦੇ ਹੋ। ਕਸਟਮ ਮੈਰਲ ਰੇਲਿੰਗ ਤੁਸੀਂ ਚਾਹੇ ਬਾਹਰ ਪੌੜੀਆਂ 'ਤੇ ਜਾਂ ਘਰ ਦੇ ਅੰਦਰ ਪੌੜੀਆਂ 'ਤੇ, ਜਾਂ ਕੋਈ ਸਾਈਡ ਐਂਟਰੈਂਸ ਕਢਾ ਰਹੇ ਹੋ ਉਹਦੇ 'ਤੇ ਤੁਸੀਂ ਮੈਰਲ ਰੇਲਿੰਗ ਕਸਟਮ ਤਿਆਰ ਕਰਵਾਉਣੀ ਹੋਵੇ, ਤੁਸੀਂ ਇਨਸਾਈਡ ਐਂਡ ਆਊਟਸਾਈਡ ਘਰ ਦੀਆਂ ਜਿਹੜੀਆਂ ਪੌੜੀਆਂ ਨੇ, ਹੁਣ ਜੇ ਕੋਈ ਪੁਰਾਣੀ ਲੱਕੜ ਹੈ ਅੱਧੀ ਟੁੱਟੀ ਹੋਈ ਹੈ, ਕੋਈ ਪੁਰਾਣੀ ਰਸਤਰ ਗਲੀ ਹੋਈ, ਮੈਰਲ ਰੇਲਿੰਗ ਲੱਗੀਆਂ ਹੋਈਆਂ ਨੇ, ਜੇ ਤੁਸੀਂ ਅਪਗ੍ਰੇਡ ਕਰਨੀ ਹੈ ਘਰ ਦੇ ਵਿੱਚ ਪੌੜੀਆਂ ਦੀ, ਬਹੁਤ ਹੀ ਸੋਹਣੇ ਤੁਹਾਡੇ ਪੇਂਟ ਨੂੰ, ਤੁਹਾਡੇ ਹਾਰਡਵੁੱਡ ਨੂੰ, ਤੁਹਾਡੇ ਕਾਰਪੇਟ ਨੂੰ ਮੈਚ ਕਰਦੇ, ਬਹੁਤ ਹੀ ਕਸਟਮ ਸੋਹਣੇ ਇਨਸਾਈਡ ਐਂਡ ਆਊਟਸਾਈਡ ਹਾਊਸ ਸਟੇਅਰ ਮੈਰਲ ਰੇਲਿੰਗਸ ਵੀ ਤਿਆਰ ਕਰ ਦਿੰਦੇ ਨੇ। ਜੇ ਫੈਂਸ ਲਵਾਉਣੀ ਆ, ਕਹਿੰਦੇ ਨੇ ਕਿ ਕੋਈ ਵੀ ਸਾਡੀ ਪ੍ਰਾਈਸ ਬੀਟ ਨਹੀਂ ਕਰ ਸਕਦਾ, ਚਾਹੇ ਉਹ ਬੈਕਯਾਰਡ 'ਚ ਹੋਵੇ ਚੇਨ ਲਾਈਨ ਫੈਂਸਿੰਗ, ਚਾਹੇ ਫਰੰਟ ਯਾਰਡ 'ਤੇ ਹੋਵੇ, ਚਾਹੇ ਕੋਈ ਕਮਰਸ਼ਲ ਪ੍ਰਾਪਰਟੀ, ਚਾਹੇ ਰੈਜ਼ੀਡੈਂਸ਼ਲ ਪ੍ਰਾਪਰਟੀ ਹੋਵੇ, ਚੇਨ ਲਾਈਨ ਫੈਂਸਿੰਗ ਵੀ ਕਰਵਾਉਣੀ ਹੈ। ਇਹ ਆਪਦੇ ਫੈਕਟਰੀ ਸਭ ਕੁਝ ਤਿਆਰ ਕਰਦੇ ਆ, ਪਰ ਔਨ ਸਾਈਟ ਤੱਕ ਵੀ ਤਿਆਰ ਕਰ ਸਕਦੇ ਨੇ, ਮੋਨੋ ਸਟਿੰਗਰ ਬੀਮ ਪੋਸਟ ਫੈਬਰੀਕੇਸ਼ਨ, ਜਾਂ ਕੋਈ ਪੁਰਾਣਾ ਕੰਮ ਕੀਤਾ ਹੋਇਆ ਵੈਲਡਿੰਗ ਰਿਪੇਅਰ ਕਰਵਾਉਣਾ ਹੋਵੇ, ਕਾਲ ਰੈਵ ਵੈਲਡਿੰਗ ਐਂਡ ਫੈਬਰੀਕੇਸ਼ਨ 226-978-4275 226-978-4275 ਦੇ ਨਾਲ ਯਾਰ ਦੋਸਤੋ, ਜੇ ਤੁਸੀਂ ਆਪਦੀ ਆਰ ਓ ਇੰਸ਼ੋਰੈਂਸ ਦੀ ਕਿਸ਼ਤ ਘਟਾਉਣਾ ਚਾਹੁੰਦੇ ਹੋ, ਖਾਸ ਜੇ ਹੁਣ ਤੁਸੀਂ ਜੁਲਾਈ ਪਹਿਲੀ ਤੋਂ ਅੱਗੇ ਰਿਨਿਊਅਲ ਆ ਗਈ ਆ ਤੁਹਾਡੀ, ਜੁਲਾਈ ਪਹਿਲੀ ਜਾਂ ਉਸ ਤੋਂ ਬਾਅਦ, ਹੁਣ ਤੁਸੀਂ ਢੇਰ ਸਾਰੇ ਡਾਲਰ ਬਚਾ ਸਕਦੇ ਹੋ ਬਿਨਾਂ ਕੋਈ ਵੀ ਖਾਸ ਕੰਮ ਕਰਨ ਤੋਂ। ਕਿਉਂ? ਕਿਉਂਕਿ ਜੁਲਾਈ ਪਹਿਲੀ ਨੂੰ ਓਨਟਾਰੀਓ ਸਰਕਾਰ ਕਾਫੀ ਜ਼ਿਆਦਾ ਤੁਹਾਡੇ ਜਿਹੜੇ ਹੁਣ ਅੱਜ ਦੇ ਗੱਡੀ ਦੀ ਇੰਸ਼ੋਰੈਂਸ ਦੇ ਮੈਂਡੇਟਰੀ ਚੀਜ਼ਾਂ ਨੇ ਉਹਨੂੰ ਆਪਸ਼ਨਲ ਬਣਾ ਰਹੇ ਨੇ, ਸੋ ਇਹ ਆਟੋਮੈਟਿਕਲੀ ਨਹੀਂ ਚੇਂਜ ਹੋਣਾ, ਤੁਹਾਨੂੰ ਤੁਹਾਡੇ ਆਰ ਓ ਇੰਸ਼ੋਰੈਂਸ ਬ੍ਰੋਕਰ ਜਾਂ ਏਜੰਟ ਜਾਂ ਕੰਪਨੀ ਨਾਲ ਗੱਲਬਾਤ ਕਰਨੀ ਪੈਣੀ ਆ। ਇਹਦੇ ਬਾਰੇ ਆਉਣ ਵਾਲੇ ਦਿਨ 'ਚ ਤੁਹਾਨੂੰ ਪੂਰੀ ਜਾਣਕਾਰੀ ਵੀ ਜ਼ਰੂਰ ਦੇਵਾਂਗੇ, ਕਿਉਂਕਿ ਮੈਸਿਵ ਚੇਂਜ ਪੇਸ਼ ਹੋ ਰਹੀ ਹੈ ਫਾਰ ਮਿਲੀਅਨਸ ਆਫ ਇੰਟੀਰੀਅਰ ਡਰਾਈਵਰ ਸਟਾਰਟਿੰਗ ਜੁਲਾਈ 1, 2026। ਪਰ
ਤੁਸੀਂ ਸਾਡੇ ਕਹਿਣ ਤੇ ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਨਾਲ ਹੁਣੇ ਗੱਲਬਾਤ ਕਰੋ ਜੇ ਆਰਓ ਇੰਸ਼ੋਰੈਂਸ ਦੀ ਕਿਸ਼ਤ ਘਟਾਉਣੀ ਆ ਜੁਲਾਈ ਪਹਿਲੀ ਤੋਂ ਅੱਗੇ ਇਹ ਤੁਹਾਡਾ ਬਹੁਤ ਜ਼ਿਆਦਾ ਪੈਸਾ ਬਚਾ ਸਕਦੇ ਆ ਨਵੇਂ ਸਰਕਾਰੀ ਆਰਓ ਇੰਸ਼ੋਰੈਂਸ ਚੇਂਜਸ ਦੇ ਨਾਲ ਖਾਸ ਤੇ ਜੇ ਤੁਹਾਡੀ ਇੰਸ਼ੋਰੈਂਸ ਦੀ ਰਿਨਿਊਲ ਹੀ ਆ ਰਹੀ ਆ ਉਹੀ ਬੈਸਟ ਟਾਈਮ ਹੁੰਦਾ ਹੈ ਕੰਪਨੀ ਚੇਂਜ ਕਰਨ ਲਈ ਕਿਉਂਕਿ ਬਿਨਾਂ ਕੋਈ ਵੀ ਪੈਨਲਟੀ ਤੋਂ ਬਿਨਾਂ ਕੋਈ ਫੀਸ ਤੋਂ ਸਵਿੱਚ ਕਰ ਸਕਦੇ ਹੋ ਸੋ ਗੱਡੀ ਦੀ ਇੰਸ਼ੋਰੈਂਸ ਹੋਵੇ ਹੋਮ ਘਰ ਦੀ ਇੰਸ਼ੋਰੈਂਸ ਹੋਵੇ ਕਮਰਸ਼ਲ ਜਾਂ ਬਿਜ਼ਨਸ ਇੰਸ਼ੋਰੈਂਸ ਹੋਵੇ ਐਬਸੋਲੂਟਲੀ ਬੈਸਟ ਪ੍ਰਾਈਸ ਗਰੰਟੀ ਤੁਹਾਨੂੰ ਦੇਣਗੇ ਕਿਉਂਕਿ ਸਾਰੇ ਮੇਜਰ ਕੰਪਨੀ ਨਾਲ ਸਿੱਧੇ ਇਹ ਕੰਮ ਕਰਦੇ ਨੇ ਕੋਈ ਬੀਟ ਨਹੀਂ ਕਰ ਸਕਦੇ ਇਹਦੀ ਪ੍ਰਾਈਸ ਨੂੰ ਕਾਲ ਮਨੂ ਸ਼ਰਮਾ 289-952-9532 ਜੇ ਦੋਸਤੋ ਤੁਸੀਂ ਕੈਲਡਨ ਸ਼ਹਿਰ ਦੇ ਵਿੱਚ ਇੱਕ ਪ੍ਰਾਪਰਟੀ ਬੁੱਕ ਕਰਨਾ ਚਾਹੁੰਦੇ ਹੋ ਆਪ ਰਹਿਣ ਦੇ ਲਈ ਜਾਂ ਫਿਰ ਇਨਵੈਸਟ ਕਰਨ ਲਈ ਧਿਆਨ ਨਾਲ ਸੁਣੋ ਜ਼ਗੋਰ ਰੋਡ ਐਂਡ ਮੇਫੀਓ ਰੋਡ ਤੇ ਗੋਰ ਅਤੇ ਮੇਫੀਓ ਤੇ 2027 ਦੇ ਐਂਡ ਤੋਂ ਲੈ ਕੇ ਈਵਨ 28 ਤੱਕ 2500 ਤੋਂ ਵੀ ਜ਼ਿਆਦਾ ਨਵੇਂ ਘਰ ਬਣ ਰਹੇ ਨੇ ਇੱਕ ਮਾਸਟਰ ਪਲਾਨ ਕਮਿਊਨਿਟੀ ਵਿੱਚ ਨਵੇਂ ਟਾਊਨ ਹਾਊਸਿਸ ਵੀ ਜੋ ਕਿ ਟ੍ਰੈਡੀਸ਼ਨਲ ਦੋ ਸਟੋਰੀ ਪਲੱਸ ਅਨਫਿਨਿਸ਼ਡ ਬੇਸਮੈਂਟ ਵੱਡੇ ਬੈਕਯਾਰਡ ਵਾਲੇ ਇਹ ਫਰੀ ਹੋਲਡ ਟਾਊਨ ਹਾਊਸਿਸ ਨੇ ਟੂ ਸਟੋਰੀ ਨਾ ਕਿ ਥਰੀ ਸਟੋਰੀ ਬਿਗ ਬੈਕਯਾਰਡ ਦੇ ਨਾਲ 7 ਲੱਖ ਤੋਂ ਪ੍ਰਾਈਸ ਸ਼ੁਰੂ ਹੁੰਦੀ ਆ ਸੈਮੀ ਡੀਟੈਚ ਘਰ 8 ਲੱਖ ਤੋਂ ਪ੍ਰਾਈਸ ਸ਼ੁਰੂ ਹੁੰਦੀ ਆ ਅਤੇ ਡਬੋ ਕਾਰ ਗਰਾਜ ਵੱਡੇ ਡੀਟੈਚ ਘਰ 9 ਲੱਖ ਤੋਂ ਪ੍ਰਾਈਸ ਸ਼ੁਰੂ ਹੁੰਦੀ ਆ ਜੋ ਕਿ ਆਮ ਤਾਂ ਤੁਹਾਨੂੰ 1.1 million ਤੋਂ ਹੀ ਮਿਲਦੇ ਨੇ ਡਬਲ ਕਾਰ ਗਰਾਜ ਇਹ ਤੁਹਾਨੂੰ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ 9 ਲੱਖ ਤੋਂ ਪ੍ਰਾਈਸ ਸ਼ੁਰੂ ਹੁੰਦੀ ਆ ਇਹ ਮਾਸਟਰ ਪਲਾਨ ਕਮਿਊਨਿਟੀ ਵਿੱਚ ਨਵੇਂ ਕਈ ਡਿਫਰੈਂਟ ਸਕੂਲਸ ਪਾਰਕਸ ਕ੍ਰਿਕਟ ਗਰਾਊਂਡ ਬਾਸਕਿਟਬਾਲ ਕੋਰਟ ਅਤੇ ਡਿਫਰੈਂਟ ਪਿਕਲ ਬਾਲ ਅਤੇ ਮਚ ਮੋਰ ਰੈਕਰੀਏਸ਼ਨ ਵੀ ਤਿਆਰ ਕੀਤਾ ਜਾ ਰਿਹਾ ਹੈ 2500 ਨਵੇਂ ਘਰ ਤਾਂ ਪੂਰਾ ਜਨਤਾ ਇੱਥੇ ਕੋਈ 20-30-40 ਹਜ਼ਾਰ ਮੂਵ ਹੋਣ ਲੱਗੀ ਆ ਜ਼ਗੋਰ ਰੋਡ ਐਂਡ ਮੇਫੀਓ ਰੋਡ 'ਤੇ ਇਹ ਬਹੁਤ ਹੀ ਕਮਾਲ ਦਾ ਪ੍ਰੋਜੈਕਟ ਜਲਦ ਰਿਲੀਜ਼ ਹੋਣ ਲੱਗਿਆ ਸੋ ਪਬਲਿਕ ਰਿਲੀਜ਼ ਤੋਂ ਪਹਿਲਾਂ ਜੇ ਤੁਸੀਂ ਬੈਸਟ ਲਾਟ ਬੁੱਕ ਕਰਨਾ ਚਾਹੁੰਦੇ ਹੋ ਕਾਲ ਥੀਮ ਸਿੱਧੂ 416-302-0016 ਸੋ ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਪ੍ਰੋਗਰਾਮ ਕੱਲ੍ਹ ਨੂੰ ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਆ ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੈ ਤੁਸੀਂ ਆਪਦੇ ਬਿਜ਼ਨਸ ਨੂੰ AM530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਕਾਲ ਟੈਕਸਟ ਔਰ ਵਟਸਐਪ 416-457-3381 ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਤੁਸੀਂ ਆਪਣੇ ਪੂਰੇ ਪਰਿਵਾਰ ਦੇ ਲਈ ਲਾਈਫ ਇੰਸ਼ੋਰੈਂਸ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਡਿਸਬਿਲਿਟੀ ਇੰਸ਼ੋਰੈਂਸ ਦੀ ਸਹੀ ਅਤੇ ਅਫੋਰਡੇਬਲ ਚੱਜ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਜਾਂ ਤੁਹਾਨੂੰ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਜ਼ਰੂਰਤ ਹੈ ਕੋਈ ਪੁਰਾਣੀ ਪੋਲਿਸੀ ਕੀਤੀ ਹੋਈ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ 416-457-3381 416-457-3381 ਇੱਥੇ ਦੁਆਗਿਆ ਜੀ ਸਤਿ ਸ਼੍ਰੀ ਅਕਾਲ

0: 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहणगे
4: S&S Lawyers को इना सारे सवालों दे जवाब ते तुहाडे हक ले लड़न वास्ते लियाकत है अपने हक जानन ले या सलाह लेण ले आज ही S&S Lawyers नु कॉल करो 416-655-2000
5: किसी ने भी अगर कार वैन एसयूवी लेना टॉप टॉप टॉप दा नाम इक्को है वो है एरन मिल्स एक्यूरा एरन मिल्स एक्यूरा दे जगदीप भला अते करण शर्मा नु कॉल करो नंबर वन सर्विस नंबर वन रेट्स प्रोफेशनल अते ऑनेस्ट टीम ते रिलायबल सो कार वैन एसयूवी कोई भी लेना होवे एरन मिल्स एक्यूरा 905-828-5800 ते कॉल करो ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
6: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 to 8 905-204-1313 905-204-1313 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040।

ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਰੌਣਕ ਮੇਲਾ ਲੈ ਕੇ ਹਾਜ਼ਰ ਹਾਂ। ਵੀ ਕਿਵੇਂ ਹੋ, ਕੀ ਹਾਲ ਚਾਲ, ਠੀਕ ਠਾਕ ਹੋ, ਬੱਲੇ ਬੱਲੇ ਇੰਜੋਏ ਕਰ ਰਹੇ ਹੋ ਇਸ ਖੂਬਸੂਰਤ ਪਿਆਰੀ ਸ਼ਾਨਦਾਰ ਆਪਣੀ ਸ਼ਾਮ ਨੂੰ? ਅਸੀਂ ਤੁਹਾਡੇ ਨਾਲ ਆ, ਥੋੜ੍ਹੇ ਜਿਹਾ ਹੋਰ ਰੌਣਕਮਈ ਬਣਾਉਂਦੇ ਤੁਹਾਡੀ ਸ਼ਾਮ ਨੂੰ। ਯਾਰ ਵੈਸੇ ਮੌਸਮ ਸੋਹਣਾ ਹੋਵੇ ਉੱਤੋਂ ਦੀ, ਕੰਮ ਤੋਂ ਬੰਦਾ ਚਲੋ ਚਾਹੇ ਯਾਰ ਬੰਦਾ ਜਾ ਰਿਹਾ ਕੰਮ ਤੇ ਜਾਂ ਬੰਦਾ ਕੰਮ ਤੋਂ ਆ ਰਿਹਾ, ਇੰਜੋਏ ਤਾਂ ਬੰਦਾ ਕਰਦਾ ਹੀ ਕਰਦਾ, ਡਜ਼ਨਟ ਮੈਟਰ। ਵੀ ਯਾਰ ਹੁਣ ਕਈ ਲੋਕਾਂ ਨੂੰ ਯਾਰ ਕੰਮ ਤੇ ਜਾ, ਜਿਹੜਾ ਜਾ ਰਿਹਾ ਸਕਦੇ ਉਹ ਵੀ ਕਰਮ ਵਾਲਾ ਯਾਰ, ਕੰਮ ਹੈ ਤੁਹਾਡੇ ਕੋਲ, ਲੋਕ ਤਾਂ ਤਰਸ ਰਹੇ ਆ ਸਾਨੂੰ ਕੰਮ ਮਿਲੇ, ਕੰਮ ਕਰਨ ਜੋਗੇ ਹੋਈਏ। ਸੋ ਤੁਹਾਡੇ ਨਾਲ ਅਸੀਂ ਤੇ ਰੌਣਕ ਮੈਂ ਨਾਲ ਆਉਂਦੇ ਹਾਂ। ਨੰਬਰ ਹੈ 905-673-3337-905-673-3337 ਆਪਣਾ ਇੱਕੋ ਇੱਕ ਨੰਬਰ ਹੈ, ਤੇ ਆ ਜਾਓ ਫਿਰ ਕਰੀ ਗੱਲਾਂ ਬਾਤਾਂ ਪਿਆਰ ਦੀਆਂ, ਲਾਈਏ ਰੌਣਕਾਂ, ਸਜਾਈਏ ਸ਼ਾਮ ਨੂੰ, ਹੈ ਨੀ ਅੱਜ ਦੋ ਗੱਲਾਂ ਕਰੀਏ ਪਿਆਰ ਦੀਆਂ, ਵਾਹ ਬਈ ਵਾਹ, ਨੀ ਅੱਜ ਗੱਲਾਂ ਕਰੀਏ। ਬਹੁਤ ਸੋਹਣਾ ਗਾਣਾ ਯਾਰ, ਮੇਰਾ ਬੜਾ ਯਾਰ ਪਸੰਦੀਦਾ ਗੀਤ ਹੈ ਗੇਰੀ ਹੋਣਾ ਦਾ। ਗੇਰੀ ਨੇ ਬੜੇ ਸੋਹਣੇ ਸੋਹਣੇ ਰੋਮੈਂਟਿਕ ਸੌਂਗ ਗਾਏ ਨੇ ਯਾਰ, ਸ਼ੁਰੂਆਤ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਗੇਰੀ ਦੇ ਕਿੱਡੇ ਕਮਾਲ ਦੇ ਯਾਰ, ਸਾਹਾਂ ਤੋਂ ਪਿਆਰ ਆ, ਹੈ ਕਿਤੇ ਛੱਡ ਕੇ ਨਾ ਜਾਈ ਤੂੰ ਇਕੱਲਿਆਂ ਨੂੰ, ਗਿਆ ਇੱਦਾਂ ਦਾ ਕੁਛ ਸੀਗਾ। ਇੱਕ ਬੜਾ ਹੋਰ ਖੂਬਸੂਰਤ ਗੀਤ ਸੀ, ਦਿਨ ਰਾਤ ਸੋਹਣੇ ਆਵੇ ਤੇਰੀ ਯਾਦ ਸਤਾਵੇ, ਮੈਨੂੰ ਨੀਂਦ ਨਾ ਆਵੇ, ਮੈਨੂੰ ਚੈਨ ਨਾ ਆਵੇ। ਸੋ ਖੈਰ ਚਲੋ, ਨੀਂਦ ਆਉਣ ਦੀ ਗੱਲ ਤਾਂ ਯਾਰ ਨਾ ਕਰੀ, ਨਵੀਂ ਨੀਂਦ ਨਾ ਆਵੇ, ਐਵੇਂ ਵਿਚਾਰੇ ਜਿਹੜੇ ਯੂਨੋ ਅੱਗੇ ਨਹੀਂ ਸੌ ਪਾ ਰਹੇ ਕਿਉਂਕਿ ਕੋਈ ਨਾ ਕੋਈ ਆਚਕੀ ਦਾ ਚੱਕਰ ਹੈ, ਉਹ ਕਹਿਣਗੇ ਨਵੀਂ ਯਾਰ ਸਾਨੂੰ ਤਾਂ ਅੱਗੇ ਨਹੀਂ ਨੀਂਦ ਹੁੰਦੀ, ਤੁਸੀਂ ਗਾਣੇ ਚੇਤੇ ਕਰਾ ਕੇ ਹੋਰ ਵੀ ਨੀਂਦ ਦੂਰ ਕਰ ਦਿੱਤੀ। ਚਲੋ ਸੌ ਜਿਹਾ ਕਰੋ ਯਾਰ, ਨੀਂਦ ਸਭ ਤੋਂ ਪਾਵਰਫੁਲ ਦਵਾਈ ਹੈ, ਜਿਹੜਾ ਬੰਦਾ ਸੌਂਦਾ ਨਹੀਂ ਉਹ ਬੰਦਾ ਜਲਦੀ ਬਿਮਾਰ ਵੀ ਹੁੰਦਾ।

0: अभी बस फोन नंबर है अपना 9056733337 9056733337 905-673-3337 अपना एक एक फोन नंबर है 9056733337 ते गल्लां बातां थोड़ियां साडियां एनी टाइम हो सकदी ने कोई भी नंबर लेने किसी भी साडे स्पोंसर दे तां एक एक नंबर है साडा 905-673-3337 ते कॉल कर लिया करो यार बड़े मैनूं ना एक मेरा एक मित्र है उहने मैनूं मैसेज कीता उहने नवा घर लिया ते बड़े नंबर मेरे तो ले बिना भी मैनूं कोई इंटरलॉकिंग लई नंबर दे कोई क्लोजटां लई दे कोई डक्ट क्लीनिंग लई कोई पॉट लाइटां लई मैं उहनूं सारे नंबर दित्ते ਕਹਿੰਦਾ ਯਾਰ ਤੈਨੂੰ ਵੈਬਸਾਈਟ ਤੇ ਸਾਰੇ ਨੰਬਰ ਪਾਉਣੇ ਚਾਹੀਦੇ ਮੈਂ ਕਿਹਾ ਸਾਨੂੰ ਤਾਂ ਯਾਰ ਸਾਰਾ ਦਿਨ ਇਹੀ ਕਾਲਾਂ ਆਉਂਦੀਆਂ ਭਾਅ ਜੀ ਆਹ ਵੀ ਨੰਬਰ ਦੇ ਦਿਓ ਉਹ ਵੀ ਨੰਬਰ ਦੇ ਦਿਓ ਸੋ ਤੁਹਾਨੂੰ ਕੋਈ ਵੀ ਨੰਬਰ ਚਾਹੀਦੇ ਹੈ ਕਿਸੇ ਵੀ ਤਰ੍ਹਾਂ ਦਾ ਸਾਡੇ ਤੋਂ ਪੁੱਛ ਲਿਆ ਕਰੋ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUNJABILEHRAN ਇੰਸਟਾਗ੍ਰਾਮ ਤੇ ਮੈਸੇਜ ਕਰਦਿਆ ਕਰੋ ਪੰਜਾਬੀ ਲਹਿਰਾਂ ਪੇਜ ਤੇ ਕੋਈ ਵੀ ਨੰਬਰ ਲੈਣੇ ਆ ਉੱਤੇ ਤੁਸੀਂ ਆਰਾਮ ਨਾਲ ਲੈ ਸਕਦੇ ਹੋ ਜਾਂ ਸਾਨੂੰ ਟੈਕਸਟ ਮੈਸੇਜ ਕਰਦਿਆ ਕਰੋ 6475041557 6475041557 ਚਲੋ ਦੋ ਨੰਬਰ ਮੈਂ ਤੁਹਾਨੂੰ ਦਿੰਦਾ ਪਹਿਲਾ ਨੰਬਰ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਕੋਈ ਵੀ ਮੇਰੇ ਮਿੱਤਰ ਸੱਜਣ ਕੰਟਰੈਕਟਰ ਸੁਣ ਰਹੇ ਨੇ ਤੁਸੀਂ ਰੈਨੋਵੇਸ਼ਨ ਦਾ ਕੰਮ ਕਰਦੇ ਹੋ ਤੁਸੀਂ ਇਲੈਕਟ੍ਰੀਸ਼ੀਅਨ ਹੋ ਪਲੰਬਰ ਹੋ ਸਭ ਤੋਂ ਟੌਪ ਦਾ ਬਹੁਤ ਹੀ ਹਾਈ ਐਂਡ ਇੰਨਾ ਹਾਈ ਐਂਡ ਇੰਨਾ ਲਗਜ਼ਰੀ ਵਾਲਾ ਬਿਲਡਿੰਗ ਸਪਲਾਈਜ਼ ਸਟੋਰ ਨਹੀਂ ਕਦੇ ਦੇਖਿਆ ਹੋਣਾ ਡਿਕਸੀ ਅਤੇ ਸਟੀਲਸ ਦੇ ਕੋਰਨਰ ਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲੇ ਖੁੱਲ ਚੁੱਕੇ ਨੇ ਪਲੰਬਿੰਗ ਸਪਲਾਈਜ਼ HVAC ਮਟੀਰੀਅਲ ਇਲੈਕਟ੍ਰੀਕਲ ਸਪਲਾਈਜ਼ ਡੋਰ ਟ੍ਰਿਮ ਮੋਲਡਿੰਗ ਡਰਾਈਵਲ ਇੰਸੂਲੇਸ਼ਨ ਕੁਛ ਵੀ ਚਾਹੀਦਾ ਇੱਥੋਂ ਲਓ ਡਿਕਸੀ ਸਟੀਲਸ 8005 ਡਿਕਸੀ ਰੋਡ ਹਰ ਇੱਕ ਪ੍ਰਾਈਸ ਬੀਟ ਕਰਨਗੇ ਬਰੈਂਪਟਨ 'ਚ ਡਿਲੀਵਰੀ ਫ੍ਰੀ ਹੈ ਅਤੇ ਬੜਾ ਹਾਈ ਐਂਡ ਡਿਜ਼ਾਈਨਰ ਲਗਜ਼ਰੀ ਸ਼ੋਰੂਮ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 8005 ਡਿਕਸੀ ਰੋਡ ਸਾਡਾ ਨਾਂ ਲੈ ਦਿਓ
1: 6475-6160585-6585 ਬਹੁਤ ਸੋਹਣਾ ਏਰੀਆ ਭਾਜੀ ਬਹੁਤ ਸੋਹਣਾ
0: ਵਧੀਆ ਜਗ੍ਹਾ
1: ਕੁਛ ਇੱਕ ਹੁਣ ਮੀਂਹ ਪੈ ਕੇ ਤੇ ਥੋੜਾ ਜਿਹਾ ਬੱਦਲਬਾਜ਼ੀ ਹੋ ਗਈ ਨਾ ਉਹਦੇ ਕਰਕੇ ਹੋਰ ਸੋਹਣਾ ਲੱਗਦਾ ਹਰਿਆਲੀ
0: ਕਣੀਆਂ ਯਾਰ ਪਈਆਂ ਨੀ ਕਾਫੀ ਚਿਰ ਹੋ ਗਿਆ ਹੁਣ ਬਟ ਕਹਿੰਦੇ ਆ ਕਿ ਅਗਲੇ 5-7 ਦਿਨ ਕਣੀਆਂ ਹੀ ਪੈਣੀਆਂ
1: ਹਾਂਜੀ ਸੁਬਹਾ ਤਾਂ ਵੈਸੇ ਸਵੇਰੇ ਤਾਂ ਬਹੁਤ ਤੇਜ਼ ਮੀਂਹ ਸੀਗਾ
0: ਸਾਡੇ ਯਾਰ ਇੱਥੇ ਬ੍ਰੈਂਪਟਨ 'ਚ ਨੀ ਪਿਆ ਬਹੁਤ ਹਲਕਾ ਜਿਹਾ ਸ਼ੁਰੂ ਹੋਇਆ ਫਿਰ ਬੰਦ ਹੀ ਹੋ ਗਿਆ ਹੁਣ ਕਹਿੰਦੇ ਆ ਕਿ ਰਾਤ ਨੂੰ 9 ਵਜੇ ਸ਼ੁਰੂ ਹੋਣਾ ਫਿਰ ਤੋਂ
1: ਸਾਡੇ
0: ਕੋਲ ਤੁਸੀਂ ਲੈ ਕੇ ਆਓਗੇ
1: ਹਾਂਜੀ ਹਾਂਜੀ ਵਧੀਆ ਭਾਜੀ ਹੁਕਮ ਭਾਈ ਬੇਨਤੀ ਸੌਂਗ ਸੀਗਾ ਲਵਾਉਣਾ ਸੀਗਾ
0: ਕਿਹੜਾ ਵੀਰੇ
1: ਆਪਣਾ ਹੈਗਾ ਆ ਵੀਰ ਦਵਿੰਦਰ ਤੇ ਮਿਸ ਪੂਜਾ ਦਾ ਇਹ ਟਾਈਮ ਪਾਸ ਆ ਗਣ ਦੇਣਾ
0: ਹਾਂ ਤੁਸੀਂ ਕੱਲ ਕਿਹੜਾ ਲਵਾਇਆ ਸੀ ਯਾਰ ਪਰਦੇਸੀ ਵੀਰਾ
1: ਹਾਂਜੀ ਪਰਦੇਸੀ ਵੀਰਾ ਲਵਾਇਆ ਸੀਗਾ ਕੱਲ
0: ਕਿੱਦਾਂ ਲੱਗਿਆ ਫਿਰ
1: ਬਹੁਤ ਵਧੀਆ ਭਾਈ
0: ਅੱਜ ਆ ਗਏ ਤੁਸੀਂ ਟਾਈਮ ਪਾਸ ਵੱਲ
1: ਹਾਂਜੀ ਇਹ ਵੀ ਵਧੀਆ ਗਾਣਾ ਹੈ ਭਾਜੀ
0: ਵੀਰ ਦਵਿੰਦਰ ਅਤੇ ਮਿਸ ਪੂਜਾ
1: ਹਾਂਜੀ ਹਾਂਜੀ ਹਾਂਜੀ
0: ਇਹਨਾਂ ਦੇ ਕਾਫੀ ਇਕੱਠਿਆਂ ਦੇ ਗਾਣੇ ਆਏ ਆ ਹਨਾ
1: ਹਾਂਜੀ ਹਾਂਜੀ ਉਸ ਟਾਈਮ ਬਹੁਤ ਵਧੀਆ ਗਾਣੇ ਆਏ ਸੀ ਇਹਨਾਂ ਦੇ ਕਾਫੀ ਗਾਣੇ ਆਏ ਇਹਨਾਂ ਦੇ
0: ਬੜੇ ਚੱਲੇ ਯਾਰ ਇਹਨਾਂ ਦੀ ਇੱਕ ਮਤਲਬ ਐਲਬਮ ਸੀਗੀ ਵੀਰ ਦਵਿੰਦਰ ਦੀ ਮੈਸੇਜ ਉਹ ਬੜੀ ਚੱਲੀ ਹੈ
1: ਹਾਂਜੀ ਹਾਂਜੀ ਮੈਸੇਜ ਉਹ ਵੀ ਨਹੀਂ ਚੱਲੀ ਸੀਗੀ
0: ਚਲ ਰਾ ਦਿੰਦੇ ਜ਼ਰੂਰ ਟਾਈਮ ਪਾਸ ਵੀਰੇ ਨੋ ਪ੍ਰੋਬਲਮ
1: ਹਾਂਜੀ ਹਾਂਜੀ ਠੀਕ ਹੈ
0: ਸੁਣੋ ਤੇ ਇੰਜੋਏ ਕਰੋ ਤੇ
1: ਸਤਿ ਸ਼੍ਰੀ ਅਕਾਲ
0: ਨੋ ਪ੍ਰੋਬਲਮ ਸਤਿ ਸ਼੍ਰੀ ਅਕਾਲ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਇੱਕ ਤੁਸੀਂ ਸਭ ਯਾਦ ਰੱਖੋ ਲਵਾਨਾ ਵੈਲਨੈਸ ਸਪਾ ਸਭ ਤੋਂ ਟੌਪ ਦੀ ਸਪਾ ਹੈ ਲਵਾਨਾ ਵੈਲਨੈਸ ਸਪਾ ਤੁਸੀਂ ਏਅਰਪੋਰਟ ਰੋਡ ਅਤੇ ਸਟੀਲਸ ਤੇ ਜਾਣਾ 341 ਪਾਰਕ ਹਰਸਟ ਸਕੁਏਅਰ ਏਅਰਪੋਰਟ ਐਂਡ ਸਟੀਲਸ ਦੇ ਕੋਰਨਰ ਤੇ ਇੱਕ ਤਾਂ ਇਹਨਾਂ ਕੋਲ RMTs ਬਹੁਤ ਹੀ ਐਕਸਪਰਟੀਜ਼ ਬੜੇ ਪ੍ਰੋਫੈਸ਼ਨਲ ਰਜਿਸਟਰਡ ਮਸਾਜ ਥੈਰੇਪਿਸਟ ਅਵੇਲੇਬਲ ਨੇ ਡਾਇਰੈਕਟ ਬਿਲਿੰਗ ਤੁਹਾਡੀਆਂ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਇਹਨਾਂ ਕੋਲ ਨੌਨ RMT ਵੀ ਹੈਗੇ ਜੇ ਤੁਹਾਡੇ ਕੋਲ ਬੈਨੀਫਿਟ ਨਹੀਂ ਹੈਗੇ $80 ਵਾਲਾ ਮਸਾਜ ਇੱਕ ਘੰਟੇ ਦਾ $75 ਚ ਹਾਈਡਰਾਫੇਸ਼ੀਅਲ 150 ਵਾਲਾ ਤੁਸੀਂ ਕਰਵਾਓ ਸਿਰਫ $130 ਚ, ਲੇਜ਼ਰ ਹੇਅਰ ਰਿਮੂਵਲ $250 ਦੀ ਥਾਂ ਤੇ ਮੇਰਾ ਨਾਂ ਲੈ ਦਿਓ $200 ਚ, ਵੈਕਸਿੰਗ ਫੁੱਲ ਬਾਡੀ $120 ਸਾਡੇ ਰੈਫਰੈਂਸ ਨਾਲ $100 ਚ, ਬਹੁਤ ਡੀਲਾਂ ਨੇ। ਕੋਈ ਤੁਹਾਨੂੰ ਬੈਕ ਪੇਨ ਹੈ, ਟਰੱਕ 'ਤੇ ਤੁਸੀਂ ਚਲੋ ਬਹਿਣ ਕਾਰਨ ਸਾਇਟਿਕਾ ਪੇਨ ਕੋਈ ਹੋ ਜਾਂਦੀ ਹੈ, ਇਹ ਵੀ ਟ੍ਰੀਟ ਕਰਦੇ ਆ। ਇੱਕ ਵਾਰ ਤੁਸੀਂ ਜਾਓ ਲਵਾਨਾ ਵੈਲਨੈਸ ਸਪਾ, ਲੋਕੇਸ਼ਨ ਹੈ 341 ਪਾਰਕਹਰਸਟ ਸਕੁਏਅਰ, ਏਅਰਪੋਰਟ ਰੋਡ ਅਤੇ ਸਟੀਲਸ ਦਾ ਬਿਲਕੁਲ ਕੋਰਨਰ ਪੈਂਦਾ ਲਵਾਨਾ ਵੈਲਨੈਸ ਸਪਾ। ਫੋਨ ਨੰਬਰ ਤੁਸੀਂ ਨੋਟ ਕਰ ਲਓ 416-881-5385, 416-881-5385। ਟਾਈਮ ਪਾਸ ਹੈ।

ਓਕੇ ਓਕੇ ਸੋਰੀ ਯਾਰ, ਇੱਕ ਕਾਲ ਵੀਰ ਦੀ ਆਈ ਸੀ ਉਹ ਕੱਟੀ ਗਈ, ਸੋ ਤੁਸੀਂ ਇੱਕ ਵਾਰ ਫਿਰ ਤੋਂ ਕਾਲ ਕਰ ਸਕਦੇ ਹੋ, ਨੰਬਰ ਹੈ ਆਪਣਾ 9056733337, ਐਨੀ ਟਾਈਮ 905-673-3337 ਆਪਣਾ ਨੰਬਰ ਹੈ 9056733337 ਤੇ ਤੁਹਾਡੀ ਇੱਥੇ ਸਾਡੀ ਗੱਲਬਾਤ ਹੋ ਸਕਦੀ ਹੈ। ਸੋਰੀ ਯਾਰ ਜੇ ਥੋੜ੍ਹਾ ਟਾਈਮ ਲੱਗ ਜਾਂਦਾ ਕਈ ਵਾਰੀ ਤੁਹਾਡੀ ਕਾਲ ਪਿੱਕ ਕਰਨ, ਹੁਣ ਮੈਸੇਜ ਵੀ ਸ਼ੇਅਰ ਕਰਨੇ ਆ, ਬਾਕੀ ਕਾਲਾਂ ਵੀ ਸਾਡੇ ਸਾਰੇ ਮਿੱਤਰਾਂ ਸੱਜਣਾਂ ਦੀਆਂ ਲੈਣੀਆਂ ਹੁੰਦੀਆਂ, ਸੋ ਥੋੜ੍ਹਾ ਜਿਹਾ ਸਮਾਂ ਲੱਗ ਜਾਵੇ ਪਲੀਜ਼। ਚਲੋ ਕਿ ਤੁਹਾਡੇ ਤੋਂ ਮਾਫ਼ੀ ਮੰਗਦੇ ਹਾਂ, ਮੈਨੂੰ ਪਤਾ ਤੁਸੀਂ ਵੀ ਆਪਣੀ ਕੀਮਤੀ ਸਮੇਂ 'ਚੋਂ ਟਾਈਮ ਕੱਢ ਕੇ ਸਾਨੂੰ ਕਾਲਸ ਕਰਦੇ ਹੋ, ਅਤੇ ਫਿਰ ਜਦੋਂ ਸਾਡੇ ਤੋਂ ਵੀ ਲਈ ਨਹੀਂ ਜਾਂਦੀ ਟਾਈਮ ਸਿਰ, ਵੀ ਡੂ ਫੀਲ ਬੈਡ, ਬਟ ਕੋਈ ਨਾ, ਤੁਸੀਂ ਹਲਕਾ ਫੁਲਕਾ ਮਿੱਠਾ ਜਿਹਾ ਹੋਲਡ ਕਰ ਲਿਆ ਕਰੋ ਅਤੇ ਗੱਲਬਾਤ ਤੁਹਾਡੇ ਨਾਲ ਜ਼ਰੂਰ ਜ਼ਰੂਰ ਜ਼ਰੂਰ ਹੋਵੇਗੀ। 9056733337 ਆਪਣਾ ਨੰਬਰ ਹੈ, 9056733337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਅਤੇ ਤੁਹਾਡੀ ਕਾਲ ਐਨੀ ਟਾਈਮ ਆ ਸਕਦੀ ਹੈ। ਇੱਕ ਮੈਂ ਮੈਸੇਜ, ਪੈਰਾਡਾਈਸ ਡਿਵੈਲਪਮੈਂਟਸ ਦੇ ਨਵੇਂ ਘਰਾਂ ਦੀ ਤੁਹਾਨੂੰ ਫਿਰ ਤੋਂ ਦਵਾਂ, ਫਿਰ ਗਾਣਾ ਲਾਉਂਦੇ ਹਾਂ। ਨਵੇਂ ਘਰ ਆਏ ਆ ਯਾਰ, ਬਹੁਤ ਰੀਜ਼ਨੇਬਲ ਪ੍ਰਾਈਸ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 9058407135, 9058407135, ਜਾਂ ਟੈਕਸਟ ਮੈਸੇਜ ਕਰੋ 4164506680, 416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਕਿਆ ਬਾਤ ਹੈ, ਇੱਕ ਯਾਰ ਬੜੀ ਦੁੱਖ ਦੀ ਖਬਰ। ਅੱਜ ਇੱਕ OPP ਆਫਿਸਰ ਤਰੁਣ ਬਾਲੀ, ਉਸਦੀ ਅੱਜ ਮੌਤ ਹੋਈ ਜਦੋਂ ਡਿਊਟੀ 'ਤੇ ਸੀ ਹਰਸਟ ਦੇ ਨੇੜੇ ਨੋਰਦਰਨ ਅੰਟੇਰੀਓ ਦੇ ਵਿੱਚ। ਤਕਰੀਬਨ 12:30 ਦੀ ਇਹ ਖਬਰ ਹੈ ਅਤੇ ਇਨਵੈਸਟੀਗੇਸ਼ਨ ਜਾਰੀ ਹੈ, OPP ਇਨਵੈਸਟੀਗੇਟ ਕਰ ਰਹੀ ਹੈ। ਇੱਕ ਪਰਸਨ ਹੈ ਜਿਨ੍ਹਾਂ ਨੂੰ ਕਸਟਡੀ ਦੇ ਵਿੱਚ ਲੈ ਕੇ ਗਏ ਨੇ, ਹੋਰ ਕੋਈ ਬਾਹਲੇ ਡੀਟੇਲ ਫਿਲਹਾਲ ਨਹੀਂ ਆਏ। 2.5 ਸਾਲ ਹੋ ਗਏ ਵੀ ਕਾਂਸਟੇਬਲ ਬਾਲੀ OPP ਦੇ ਡਫਰਨ ਡਿਟੈਚਮੈਂਟ ਦੇ ਨਾਲ ਸਰਵ ਕਰ ਰਹੇ ਸਨ ਅਤੇ ਜੇਮਸ ਬੇ ਡਿਟੈਚਮੈਂਟ ਦੇ ਨਾਲ ਡਿਪਲੋਏ ਕੀਤਾ ਗਿਆ ਸੀਗਾ। ਇਟਸ ਵੈਰੀ ਸੈਡ ਯਾਰ, ਬਹੁਤ ਦੁੱਖ ਦੀ ਗੱਲ ਹੈ। ਇੱਕ ਬੜੀ ਯੰਗ ਏਜ ਦੇ ਵਿੱਚ OPP ਆਫਿਸਰ ਬਣਨਾ ਬੜੀ ਮਾਣ ਵਾਲੀ ਗੱਲ ਹੈ ਅਤੇ ਦੁੱਖ ਦੀ ਗੱਲ ਹੈ ਪਰਿਵਾਰ ਦੇ ਲਈ ਕਿ ਤਰੁਣ ਬਾਲੀ ਹੁਣ ਨਹੀਂ ਰਹੇ। ਐਂਡ ਲਾਈਨ ਆਫ ਡਿਊਟੀ ਦੇ ਦੌਰਾਨ ਅੱਜ 12:30 ਦੇ ਲਗਭਗ ਮੌਤ ਹੋਈ। ਸੋ ਆਪਾਂ ਯਾਰ ਆਪਣੇ ਆਫਿਸਰਸ ਦੀ ਜ਼ਰੂਰ ਰਿਸਪੈਕਟ ਕਰਿਆ ਕਰੀਏ। ਜਦੋਂ ਨਾ ਮੈਂ ਦੇਖਦਾ ਲੋਕ ਪੁਲਿਸ ਆਫਿਸਰਸ ਨੂੰ ਮੰਦਾ ਚੰਗਾ ਬੋਲਦੇ ਆ, ਕਈ ਲੋਕ ਬਿਨਾਂ ਕਿਸੇ ਗੱਲੋਂ ਬਹਿਸ ਕਰਦੇ ਆ, ਉਹ ਯਾਰ ਆਪਣੀ ਡਿਊਟੀ ਕਰ ਰਹੇ ਆ। ਚਲੋ ਹਰ ਇੱਕ ਫੀਲਡ ਦੇ ਵਿੱਚ ਕਦੇ ਨਾ ਕਦੇ ਕਈ ਹੁੰਦੇ ਆ ਜਿਹੜੇ ਲੋਕ, ਚਾਹੇ ਤੁਸੀਂ ਪੁਲਿਸ ਲੈ ਲਓ, ਤੁਸੀਂ ਕੋਈ ਫਾਇਰ ਫਾਈਟਰਸ ਲੈ ਲਓ, ਕੋਈ ਰੇਡੀਓ ਪਰਸਨ ਲੈ ਲਓ, ਹਰ ਇੱਕ ਫੀਲਡ ਦੇ ਵਿੱਚ ਕਹਿਣ ਦਾ ਭਾਵ ਇਹ ਹੈ ਕਿ ਕੋਈ ਨਾ ਕੋਈ ਗਲਤ ਲੋਕ ਹੁੰਦੇ। ਬੜੇ ਦਾ ਮਤਲਬ ਇਹ ਨਹੀਂ ਕਿ ਸਾਰੀ ਕੁਛ ਨਾ ਕੁਛ ਗਲਤ ਕਰ ਰਹੇ ਆ, ਅਤੇ ਖਾਸ ਤੌਰ 'ਤੇ ਪੁਲਿਸ ਆਫਿਸਰਸ ਆਪਾਂ ਨੂੰ ਪ੍ਰੋਟੈਕਟ ਕਰਦੇ ਆ ਯਾਰ। ਕਦੇ ਕੋਈ ਬੰਦੇ ਨੂੰ ਦਿੱਕਤ ਪੈਂਦੀ ਹੈ, ਝੱਟ ਬੰਦਾ 911 ਨਹੀਂ ਘੁਮਾਉਂਦਾ, ਹੋਰ ਕਿਸੇ ਨੂੰ ਤਾਂ ਨਹੀਂ ਕਾਲ ਕਰਦੇ ਆਪਾਂ। ਸੋ ਰਿਸਪੈਕਟ ਆਫਿਸਰਸ, ਅਤੇ ਮੇਰੀ ਤਾਂ ਕੋਸ਼ਿਸ਼ ਹੁੰਦੀ ਯਾਰ ਪੁਲਿਸ ਆਫਿਸਰ ਕੋਈ ਵੀ ਸਵਾਲ ਕਰਦਾ ਕਦੇ ਤੁਸੀਂ ਉਹਨਾਂ ਦੇ ਅੱਗੇ ਨਾ ਬੋਲੋ। ਜੇ ਉਹ ਕਹਿੰਦੇ ਆ ਕਿ ਆਹ ਦਿਖਾਓ, ਕੋ ਠੀਕ ਹੈ ਜੀ ਆ ਲਓ, ਜੇ ਉਹ ਕਹਿੰਦੇ ਆਏ ਕਰੋ, ਕੋ ਠੀਕ ਹੈ ਜੀ ਕਰਦੇ ਆ। ਸੋ ਆਪਣੀ ਪ੍ਰੋਟੈਕਸ਼ਨ ਲਈ ਪੁਲਿਸ ਯਾਰ ਰੋਡਸ ਦੇ ਉੱਤੇ ਆ। ਸੋ ਆਈ ਥਿੰਕ ਵੀ ਨੀਡ ਟੂ ਰਿਸਪੈਕਟ ਦਮ, ਆਪਾਂ ਥੋੜ੍ਹੇ ਆ ਕਦਰ ਕਰਿਆ ਕਰੀ ਯਾਰ, ਜਿੰਨਾ ਕਰਕੇ ਆਪਾਂ ਯੂਨੋ ਬਚੇ ਹੋਏ ਹਾਂ। ਕੋਈ 19 ਕੀ ਹੁੰਦੀ ਹੈ ਤਾਂ ਆਪਾਂ ਪੁਲਿਸ ਨੂੰ ਪਹਿਲਾਂ ਯਾਦ ਕਰਦੇ ਹਾਂ। ਸੋ ਪ੍ਰੋਗਰਾਮ ਹੈ ਪੰਜਾਬੀ ਰਾ ਅਤੇ ਨੰਬਰ ਹੈ ਆਪਣਾ 9056733337, 9056733337 ਆਪਣਾ ਫੋਨ ਨੰਬਰ ਹੈ, ਅਤੇ ਸੁਣਦੇ ਹਾਂ ਦੋ ਬੋਲ, ਫਿਰ ਵਾਪਸ ਆ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਕਰਦੇ ਹਾਂ।

0: वाह यार क्या बात है, ये पुराने गाने बड़े सोने हैं, रेडे साहब ने लिखी है, यू नो अमेजिंग, बड़ा आनंद आया सुन के, थैंक यू वेरी रिक्वेस्ट करने ली। 7704 हेलो जी,
1: सत श्रीकाल
0: जी,
1: ਮੈਨੂੰ ਘੰਟਾ ਪਹਿਲਾਂ ਫੋਨ ਆਇਆ
0: ਆਪਣੀ ਕਮਿਊਨਿਟੀ ਦਾ ਤੇ ਕਾਫੀ ਯੰਗ ਸੀ ਮੁੰਡਾ, ਹਜੇ 2.5 ਸਾਲ ਹੋਏ ਸੀਗੇ ਓਪੀਪੀ ਦੇ ਵਿੱਚ ਉਹਨੂੰ ਆਏ ਨੂੰ। ਆਈ ਡੀ ਸਾਨੂੰ ਤੁਸੀਂ ਪ੍ਰੋਵਾਈਡ ਕਰੋ, ਤੁਸੀਂ ਦੇ ਦਿਓ, ਤੁਹਾਡਾ ਕੀ ਕਰਦਾ ਜੇ ਕੁਛ ਨਹੀਂ ਤੁਸੀਂ ਗਲਤ ਕੀਤਾ ਯਾਰ, ਕੈਨੇਡਾ 'ਚ ਰਹਿ ਰਿਹਾ ਤੁਹਾਨੂੰ ਐਵੇਂ ਥੋੜ੍ਹੋ ਬਿਨਾਂ ਕਿਸੇ ਗੱਲੋਂ ਉਹਨਾਂ ਨੇ ਕਿਸੇ ਚੀਜ਼ ਲਈ ਅਰੈਸਟ ਕਰਨਾ ਜਾਂ ਚਾਰਜ ਕਰਨਾ। ਸੋ ਕੰਪਲਾਈ ਕਰਿਆ ਕਰੋ, ਆਪਾਂ ਕੰਪਲਾਈ ਨਹੀਂ ਕਰਦੇ, ਪੰਗਾ ਇਹ ਆ ਲੜਦੇ ਹਾਂ ਆਰਗਿਊ ਕਰਦੇ ਹਾਂ, ਕਈ ਲੋਕ ਐਵੇਂ ਕਹੀ ਜਾਣਗੇ ਵੀ ਸਾਨੂੰ ਪੁਲਿਸ ਵਾਲੋਂ ਜ਼ਿਆਦਾ ਪਤਾ, ਤੁਸੀਂ ਕਰਕੇ ਦੇਖੋ ਉਹਨਾਂ ਦਾ ਕੰਮ ਰੋਜ਼। ਹੁਣ ਮੈਂ ਮੇਰਾ ਇੱਕ ਬਹੁਤ ਖਾਸ ਮਿੱਤਰ ਹੈ ਪੁਲਿਸ ਅਫਸਰ ਹੈ, ਅਤੇ ਰੋਜ਼ ਪਤਾ ਨਹੀਂ ਕਿੱਦਾਂ ਕਿੱਦਾਂ ਦੀਆਂ ਸਟੋਰੀਜ਼ ਉਹਨਾਂ ਨੂੰ ਮਿਲਦੀਆਂ ਨੇ, ਕਿਹੜੇ ਕਿਹੜੇ ਯੂ ਨੋ ਕਾਲਸ ਜਿੱਥੇ ਉਹਨਾਂ ਨੂੰ ਜਾਣਾ ਪੈਂਦਾ। ਆਪਾਂ ਇੱਕ ਦਿਨ ਉਹ ਕੰਮ ਕਰਕੇ ਦੇਖੀਏ, ਆਪਣੇ ਤਾਂ ਹੋਣਾ ਨਹੀਂ। ਸਾਡੇ ਨਾਲ ਸਦੀਕ ਸਾਹਿਬ ਜੁੜਿਆ ਆਲ ਡੈਟ ਸੋਲੂਸ਼ਨਸ ਤੋਂ, ਕਰ ਸੀ ਦੀ ਕੋਈ ਪ੍ਰੋਬਲਮ ਹੈ, ਡੈਟ ਫੇਸ ਕਰ ਰਹੇ ਹੋ, ਡੂ ਨਾਟ ਵਰੀ, ਸਦੀਕ ਸਾਹਿਬ ਹਾਜ਼ਰ ਨੇ। ਸਦੀਕ ਜੀ ਵੈਲਕਮ।
2: ਥੈਂਕ ਯੂ ਨਵੀ ਜੀ, ਬਿਲਕੁਲ ਲੰਗਰ ਕਰਜ਼ਿਆਂ ਦਾ ਇਸ਼ੂ ਹੈਗਾ ਕਿਸੇ ਨੂੰ ਕਿਸੇ ਕਿਸਮ ਦਾ, ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਚਾਹੇ ਉਹ ਛੋਟੇ ਕਰਜ਼ੇ ਨੇ ਜਾਂ ਕਰਜ਼ੇ ਜ਼ਿਆਦਾ ਨੇ, ਪਰੇਸ਼ਾਨ ਹੋਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਕਈ ਆਪਸ਼ਨਸ ਅਵੇਲੇਬਲ ਹੈਗੇ ਨੇ ਤੁਹਾਡੇ ਵਾਸਤੇ, ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ ਸਾਡਾ 416-671-0571-0577 ਤੇ ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਚਾਹੇ ਇੱਕ ਦਫ਼ਾ ਆਓ, 10 ਦਫ਼ਾ ਆਓ, ਕੁਛ ਪੇ ਨਹੀਂ ਕਰਨਾ ਹੈਗਾ। ਨੰਬਰ ਫਿਰ ਦੱਸ ਦੇਣਾ, 416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ, ਆਪਣਾ ਪੈਸਾ ਇੰਟਰਸਟ ਜ਼ਾਇਆ ਹੋਣ ਤੋਂ ਬਚਾ ਸਕਦੇ ਹੋ ਅਗਰ ਕੋਈ ਆਪਸ਼ਨ ਐਕਸਪਲੋਰ ਕਰਦੇ ਹੋ ਤੁਸੀਂ। ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਅਸੀਂ ਤੁਹਾਡੀ ਪੂਰੀ ਹੈਲਪ ਕਰਦੇ ਹਾਂ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕਦਾ ਉਹ ਰਿਲੀਫ ਦਿਲਵਾਈ, ਔਰ ਬਾਕੀ ਛੋਟੀ ਛੋਟੀ ਕਿਸਤਾਂ ਵਿੱਚ ਜੋ ਈਜ਼ਲੀ ਤੁਸੀਂ ਅਫੋਰਡ ਕਰ ਸਕਦੇ ਹੋ ਉਹ ਪੇਮੈਂਟਾਂ ਕਰੋ ਤੁਸੀਂ। ਔਰ ਐਸੈਟ ਚਾਹੇ ਘਰ ਨੇ, ਗੱਡੀਆਂ ਨੇ, RSP, ਬਿਜ਼ਨਸਿਸ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੀਗਲ ਤਰੀਕੇ ਨਾਲ ਸੇਵ ਕਰਦੇ ਹੋਏ ਹਾਂ, ਅਸੀਂ ਤੁਹਾਨੂੰ ਡੈਟ ਫਰੀ ਕਰਨ ਦੀ ਹੈਲਪ ਕਰ ਰਹੇ ਹਾਂ। ਔਰ ਅਗਰ ਜੇ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਜਾਂ ਆਲਰੇਡੀ ਖਰਾਬ ਹੋ ਚੁੱਕਿਆ ਤੇ ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਔਰ ਤੁਹਾਡਾ ਕ੍ਰੈਡਿਟ ਵੀ ਬਹੁਤ ਜਲਦ ਵਾਪਸ ਤੁਹਾਨੂੰ ਮਿਲ ਸਕਦਾ, ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ। ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਜਾਂ ਬਿਜ਼ਨਸ ਦੇ ਲੋਨ ਹੈਗੇ ਨੇ, ਜਾਂ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ ਦਾ GST ਪੇਰੋਲ ਵੇਜ ਸਬਸਿਡੀ ਆਊਟਸਟੈਂਡਿੰਗ ਹੈ, ਜਾਂ ਕੋਈ ਸੀਬਾ ਲੋਨ ਹੈ, ਸਕੇਪ ਲੋਨ ਲਿੱਤੇ ਸੀ ਪੇ ਨਹੀਂ ਕਰ ਸਕੇ ਵਾਪਸ, ਜਾਂ ਕੋਈ ਕਾਰ ਟਰੱਕ ਜਾਂ ਟ੍ਰੇਲਰ ਫਾਈਨਾਂਸ ਕੀਤੇ ਸੀ ਪੇਮੈਂਟ ਨਹੀਂ ਕਰ ਸਕੇ, ਚੁੱਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ ਵਾਪਸ ਕਰਨਾ ਚਾਹੁੰਦੇ ਹੋ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕੇ ਤੁਹਾਨੂੰ ਉਹ ਦਿਲਾਈਏ। ਨੰਬਰ 416-671-0577, 416-671-0577। ਔਰ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਇੱਕ ਤੇ ਮੇਰੇ ਆਫਿਸ 'ਚ ਤੁਹਾਨੂੰ ਆਨੈਸਟ ਐਡਵਾਈਸ ਮਿਲੇਗੀ, ਅਗਰ ਤੁਹਾਨੂੰ ਜ਼ਰੂਰਤ ਹੋਈ ਰਿਲੀਫ ਲੈਣ ਦੀ ਦੱਸਾਂਗਾ ਰਿਲੀਫ ਲਓ, ਅਦਰਵਾਈਜ਼ ਕੋਈ ਹੋਰ ਆਪਸ਼ਨ ਦੇਵਾਂਗਾ। ਦੂਸਰਾ, ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤਾਂ ਇਸ ਚੀਜ਼ ਵੀ ਮੈਂ ਗਰੰਟੀ ਕਰਦਾ ਕਿ ਮੇਰੇ ਆਫਿਸ 'ਚ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ 'ਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਅਗਰ ਲੋਕੇਸ਼ਨ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤੇ ਸਕਾਰਬੋ ਦੇ ਵਿੱਚ ਹੈ ਮਾਰਕਮ ਐਨਾਲਿਸਮਰ ਦੇ ਕੋਲ, ਤੇ ਉਹਦੇ ਵਿੱਚ ਸਾਡਾ ਹੈੱਡ ਆਫਿਸ ਹੈਗਾ ਕਿਪਲਿੰਗ ਰੈਕਸਡੇਲ ਦੇ ਕੋਲ, ਬ੍ਰੈਂਪਟਨ ਵਿੱਚ ਹੈ ਬ੍ਰੈਂਪਲੀ ਬੁਲਵੇਡ ਦੇ ਕੋਲ। ਮੇਰੀ ਡਾਇਰੈਕਟ ਲਾਈਨ ਹੈਗੀ 416-671-0577 ਤੇ ਕਾਲ ਕਰ ਸਕਦੇ ਹੋ, ਜਾਂ ਸਾਡਾ ਟੋਲ ਫ੍ਰੀ ਨੰਬਰ ਹੈਗਾ 1-855-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀ ਜੀ
0: ਨੰਬਰ ਇੱਕ ਹੀ ਕਿਹਾ 416-671-0577 416-671-0577। ਸਦੀਕ ਸਾਹਿਬ ਬਹੁਤ ਸ਼ੁਕਰੀਆ ਸਰ,
2: ਥੈਂਕ ਯੂ ਨਵੀ,
0: ਥੈਂਕ ਯੂ ਜੀ, ਬਹੁਤ ਧੰਨਵਾਦ। ਓਕੇ, ਡਰਾਈਵ ਵੀ ਬਣਵਾਉਣਾ ਤੁਹਾਨੂੰ, ਦਮਾ ਨੰਬਰ ਵਧੀਆ ਜਿਹਾ, ਮੈਂ ਤੈਨੂੰ ਨੰਬਰ ਦਿੰਦਾ TSC ਕੰਸਟਰਕਸ਼ਨ, ਤਲਵਿੰਦਰ ਬਾਈ ਜੀ ਨੇ ਤੇ ਉਹਨਾਂ ਦਾ ਬੇਟਾ, ਇੰਨਾ ਯਾਰ ਕਮਾਲ ਦਾ ਕੰਮ ਕਰਦੇ ਆ ਭਾਜੀ। ਹੁਣੇ ਮੈਂ ਇਹਨਾਂ ਨੂੰ ਖੁਦ ਯੂਜ਼ ਕਰ ਰਿਹਾ, ਮੈਂ ਵੀ ਇਹਨਾਂ ਤੋਂ ਕੰਮ ਕਰਵਾ ਰਿਹਾ। ਬਾਈ ਜੀ ਹੁਣੇ ਇਨਸਾਨ ਬਹੁਤ ਵਧੀਆ ਨੇ, ਬੜੀ ਮਿਹਨਤ ਨਾਲ ਕੰਮ ਕਰਦੇ ਯਾਰ, ਇਹਨਾਂ ਨੂੰ 35 ਸਾਲ ਹੋ ਗਏ ਕੰਮ ਕਰਦੇ ਆ, ਹਜੇ ਵੀ ਮੈਂ ਕਹਿੰਦਾ ਕਿ 12-12, 13-13, 14-14 ਘੰਟੇ ਡੇਲੀ ਲਾਉਂਦੇ ਆ ਬਾਹਰ। ਸੋ ਨਵਾਂ ਡਰਾਈਵ ਵੀ ਬਣਵਾਉਣਾ ਨਾ, ਇੰਟਰਲੋਕਿੰਗ ਕਰਾਉਣੀ, ਇਹਨਾਂ ਤੋਂ ਇੱਕ ਵਾਰ ਕਰਵਾਓ। ਸਾਡੇ ਇੱਕ ਮਿੱਤਰ ਨੇ, ਉਹਨਾਂ ਨੇ ਇਹਨਾਂ ਤੋਂ ਕੰਮ ਕਰਵਾਇਆ 2-3 ਸਾਲ ਹੋ ਗਏ, ਤੇ ਉਹਨਾਂ ਨੇ ਗਾਹਾਂ ਮੈਨੂੰ ਲੱਗਦਾ ਇਹਨਾਂ ਨੂੰ 14-15 ਹੋਰ ਜੋਬਸ ਦਿੱਤੀਆਂ। ਸੋ ਵਰਡ ਆਫ ਮਾਊਥ ਦੇ ਨਾਲ ਜਦੋਂ ਕੋਈ ਬੁੱਕ ਕੀਤਾ ਜਾਂਦਾ ਫਿਰ ਪਤਾ ਇਹਨਾਂ ਦਾ ਕੰਮ ਵਧੀਆ। ਇਹਨਾਂ ਨੇ ਪਿਛਲੇ ਸਾਲ ਕਿਸੇ ਦੇ ਘਰ ਕੈਲਡਨ ਡਰਾਈਵ ਬਣਵਾਇਆ, 10 ਨੇਬਰਸ ਨੇ ਆਲੇ ਦੁਆਲੇ ਆ ਕੇ ਨੰਬਰ ਲਿਆ ਕੇ ਭਾਜੀ ਅਸੀਂ ਵੀ ਕੰਮ ਕਰਾਉਣਾ, ਉਹਨਾਂ ਨੇ ਵੀ ਕਰਵਾਇਆ। ਸੋ ਡਰਾਈਵ ਬਣਵਾਉਣਾ, ਇੰਟਰਲੋਕਿੰਗ ਕਰਾਉਣੀ ਹੈ, ਸਟੈਂਪਡ ਕੌਂਕਰੀਟ, ਪਲੇਨ ਕੌਂਕਰੀਟ, ਐਗਰੀਗੇਟ ਕੌਂਕਰੀਟ, ਬੈਕਹੇਡ ਪੱਕੀ ਕਰਾਉਣੀ, ਇੱਕ ਵਾਰ ਕਾਲ ਕਰੋ। ਮੈਂ ਓਨੈਸਟੀ ਦੇ ਨਾਲ ਨੰਬਰ ਦੇ ਰਿਹਾ, ਦੇ ਆਰ ਵੈਰੀ ਗੁੱਡ ਪੀਪਲ ਯਾਰ, ਬਹੁਤ ਰੀਜ਼ਨੇਬਲ ਰੇਟ, ਪੱਥਰ ਵਧੀਆ ਲਾਉਂਦੇ ਆ, ਆਈ ਨਹੀਂ ਵੀ ਓਵਰ ਚਾਰਜ ਕਰਨਗੇ। ਇੱਕ ਵਾਰ ਐਸਟੀਮੇਟ ਲੈ ਲਓ, 416-930-4238 ਕਹਿ ਦਿਓ ਕਿ ਨਵੀਂ ਨੇ ਭਾਜੀ ਬੜੀ ਹਾਈਲੀ ਰੈਕਮੈਂਡ ਕੀਤਾ ਤੁਹਾਨੂੰ, 416-930-4238 416-930-4238 ਪਹਿਲੀ ਵਾਰ ਫਰਨੀਚਰ ਦੀ ਦੁਨੀਆ 'ਚ ਬਾਏ 1 ਗੇਟ 1 ਫ੍ਰੀ ਡੀਲ ਲੱਗ ਚੁੱਕੀ ਹੈ। ਇੱਕ ਬੈੱਡ ਸੈੱਟ ਲਓ ਦੂਜਾ ਫ੍ਰੀ, ਇੱਕ ਸੋਫਾ ਸੈੱਟ ਲਓ ਦੂਜਾ ਫ੍ਰੀ, ਸਾਰੇ ਘਰ ਦਾ ਫਰਨੀਚਰ ਇੱਕ ਇੱਕ ਚੀਜ਼ ਲੈ ਲਓ ਦੂਜੀ ਫ੍ਰੀ। ਜਾਂ ਮੈਂ ਕਹਿੰਦਾ ਜੇ ਤੁਸੀਂ ਦੋ ਭਰਾ ਹੋ, ਇੱਕ ਭਰਾ ਨੇ ਕਹਿ ਲਓ ਫਰਨੀਚਰ ਲੈ ਲਏ, ਦੂਜੇ ਭਰਾ ਦਾ ਫਰਨੀਚਰ ਫ੍ਰੀ, ਕਿ ਨਹੀਂ ਸੁਖਪਾ ਜੀ?
3: ਬਿਲਕੁਲ ਨਵੀ ਬਾਈ ਜੀ, ਇੱਕ ਬੈਡਰੂਮ ਲਓ ਦੂਜਾ ਬੈਡਰੂਮ ਫ੍ਰੀ, ਤੁਸੀਂ ਇੱਕ ਘਰ ਦਾ ਫਰਨੀਚਰ ਬਾਏ ਕਰ ਲਓ ਤੇ ਦੂਜੇ ਭਰਾ ਦੇ ਘਰ ਦਾ ਪੂਰੇ ਘਰ ਦਾ ਫਰਨੀਚਰ ਫ੍ਰੀ ਫ੍ਰੀ ਫ੍ਰੀ। ਪਰ ਇਸ ਵੀਕਐਂਡ ਦੇ ਉੱਪਰ ਫਰਾਈਡੇ, ਸੈਟਰਡੇ, ਸੰਡੇ ਤੇ ਸਪੈਸ਼ਲੀ ਫਰਾਈਡੇ ਵਾਲੇ ਦਿਨ ਜਿੰਨੇ ਵੀ ਪਰਿਵਾਰ ਪਹੁੰਚਣਗੇ ਪੰਜਾਬੀ ਲਹਿਰਾਂ ਦੇ, ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ, ਬਾਏ 1 ਗੇਟ 1 ਫ੍ਰੀ, ਬੈਡਰੂਮ ਸੈੱਟ ਬਾਏ ਕਰੋ ਦੂਜਾ ਬੈਡਰੂਮ ਸੈੱਟ ਫ੍ਰੀ, ਡਾਇਨਿੰਗ ਟੇਬਲ ਬਾਏ ਕਰੋ ਦੂਜਾ ਡਾਇਨਿੰਗ ਟੇਬਲ ਫ੍ਰੀ, ਕੁਈਨ ਸਾਈਜ਼ ਦਾ ਮੈਟਰਸ ਬਾਏ ਕਰੋ ਦੂਸਰਾ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਸੋ ਬਾਏ 1 ਗੇਟ 1 ਵਾਲੀਆਂ ਡੀਲਾਂ ਇਸ ਵੀਕਐਂਡ ਦੇ ਉੱਪਰ ਮਿਲਣੀਆਂ, ਤੇ ਨਾਲ ਦੀ ਨਾਲ ਇੱਕ ਐਗਜ਼ਾਮਪਲ ਦੇ ਦਿੰਦੇ ਨੇ ਪਰਿਵਾਰਾਂ ਨੂੰ, ਪਰਿਵਾਰ ਇਹ ਨਾ ਸੋਚਣ ਵੀ ਕਿਤੇ ਪ੍ਰਾਈਸ ਜ਼ਿਆਦਾ ਹੋਊਗੀ ਤਾਂ ਬਾਏ 1 ਗੇਟ 1 ਫ੍ਰੀ ਮਿਲੂਗਾ, ਨਹੀਂ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਹੈੱਡਬੋਰਡ ਫੁੱਟਬੋਰਡ ਰੇਂਜ ਦੇ ਨਾਲ, ਜਿਹਦੀ ਰੈਗੂਲਰ ਕੀਮਤ $700-800 ਸੀ, 199 ਦਾ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $199 ਦਾ, ਤੇ ਨਾਲ ਦੂਜਾ ਬੈੱਡ ਫ੍ਰੀ। ਸੋ ਬਾਏ 1 ਗੇਟ 1 ਫ੍ਰੀ ਬਣੀਆਂ, ਇਹੋ ਜਿਹੀਆਂ ਡੀਲਾਂ ਮਿਲਣੀਆਂ ਨੇ, ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਡਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਚੱਲ ਚੱਲ ਚੱਲ।
0: ਕੀ ਬਾਤ ਹੈ, ਚਲੋ ਜਦੋਂ ਕਿਸੇ ਨੂੰ ਪਤਾ ਲੱਗੇ ਕਿ ਬਾਏ 1 ਗੇਟ 1 ਹੈ ਤਾਂ ਮੈਨੂੰ ਲੱਗਦਾ ਸਾਰੇ ਹੀ ਚੱਲਣਗੇ। ਸੋ ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚੋ ਤੇ ਲਓ ਬੜੀਆਂ ਜ਼ਬਰਦਸਤ ਡੀਲਾਂ। ਸੋ ਲਾਈਏ ਫਿਰ ਅਗਲਾ ਗੀਤ, ਤੇ ਫਿਰ ਕੁਝ ਗੱਲਾਂ ਬਾਤਾਂ ਵੀ ਕਰਦੇ ਹਾਂ। ਪੈਸ਼ਨ ਰੂਫਿੰਗ ਨੰਬਰ 1 ਰੂਫਿੰਗ ਕੰਪਨੀ ਹੈ, ਤੁਸੀਂ ਅਗਰ ਨਵੀਂ ਰੂਫ ਲਗਵਾਉਣੀ ਹੈ, ਰੀ ਰੂਫਿੰਗ ਕਰਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਨੂੰ ਇੱਕ ਵਾਰ ਫੋਨ ਕਰ ਲਓ। ਗੁਰਲਾਲ ਭਾਜੀ ਤੋਂ ਮੇਰੇ ਦੋਸਤਾਂ ਨੇ ਵੀ ਰੂਫ ਲਵਾਈ ਹੈ, ਮੇਰੀ ਫੈਮਿਲੀ ਨੇ ਵੀ ਰੂਫ ਲਗਵਾਈ ਹੈ, ਅਮੇਜ਼ਿੰਗ ਟੀਮ। ਪੈਸ਼ਨ ਰੂਫਿੰਗ ਦਾ ਨੰਬਰ ਨੋਟ ਕਰ ਲਓ ਇੱਕ ਵਾਰ, 647-919-9493, ਜਾਂ ਰੂਫ ਦੀ ਰਿਪੇਅਰ ਹੈ, 647-919-9493। ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ ਨੂੰ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ। ਚਲੋ ਸੁਣਦੇ ਹਾਂ ਇੱਕ ਬਹੁਤ ਹੀ ਖੂਬਸੂਰਤ ਗੀਤ ਹੋਰ, ਤੇ ਇਹ ਗੀਤ ਤੁਹਾਡੇ ਤੱਕ ਪਹੁੰਚਦਾ ਕਰ ਰਿਹਾ ਵੀ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ। ਨਵੀਂ ਕਿਚਨ ਰੈਡੀ ਕਰਾਉਣੀ ਹੈ ਜਸਪਾਲ ਜੀ, ਹਾਜ਼ਰ ਨੇ। ਨਿਊ ਵੈਨਿਟੀਜ਼, ਨਿਊ ਕਾਊਂਟਰ ਟੋਪ, ਜਾਂ ਆਪਣੇ ਮਨਪਸੰਦ ਦਾ ਬਾਰ ਤਿਆਰ ਕਰਾਉਣਾ, ਆਪਣੀ ਵਾਈਫ ਨੂੰ ਖੁਸ਼ ਕਰਨਾ ਨਾ ਤਾਂ ਕਿਚਨ ਤਿਆਰ ਕਰਾ ਦਿਓ। ਦੇਖਿਓ ਸੀ ਵਾਈਫ ਕਹਿੰਦੀ ਬੱਲੇ ਬੱਲੇ ਬਈ ਤੇਰੇ ਵਰਗਾ ਹੈ ਹੀ ਕੋਈ ਨਹੀਂ। ਸੋ ਨਿਊ ਕਿਚਨ ਬਹੁਤ ਹੀ ਰੀਜ਼ਨੇਬਲ ਰੇਟ, ਬੜਾ ਸੋਹਣਾ ਕੰਮ। 416-859-1920 416-859-1920

0: ਗਾਣਾ ਮੈਨੂੰ ਲੱਗਦਾ ਇਸ ਐਲਬਮ ਤੇ ਮੇਰਾ ਵਨ ਆਫ ਮਾਈ ਫੇਵਰੇਟ ਸੌਂਗਸ ਹੈ ਅਰਜਨ ਚੱਕ ਤੇ ਫੱਟੇ 0755 ਹੈਲੋ ਜੀ ਹਾਂਜੀ
1: ਆਪਣੇ ਇੱਕ ਮਿੰਟ ਮੈਨੂੰ ਆਫਿਸ ਕਾਲ ਸੁਣ ਲਈ ਮੈਂ ਕੋਈ ਜ਼ਰੂਰੀ ਗੱਲ
0: ਠੀਕ ਹੈ ਜੀ ਹੋਲਡ ਕਰ ਲਓ ਸੁਣ ਲੈਂਦੇ ਨੋ ਪ੍ਰੋਬਲਮ ਸੋ ਮੈਂ ਬਾਈ ਜੀ ਉਹਨਾਂ ਦੀ ਆਫ ਦੀ ਗੱਲਬਾਤ ਸੁਣ ਲਵਾਂ ਤੁਸੀਂ ਫਿਲਹਾਲ ਇੱਕ ਮੈਸੇਜ ਸੁਣੋ ਅੱਖਾਂ ਦੀ ਸਰਜਰੀ ਜੇ ਕਰਾਉਣੀ ਆ ਦੇਖੋ ਕੱਲ੍ਹ ਮੈਨੂੰ ਇੱਕ ਫੋਨ ਆਇਆ ਕਹਿੰਦੇ ਨਵੀਂ ਤੁਹਾਡੇ ਰੈਫਰੈਂਸ ਤੇ ਅਸੀਂ ਮੇਰੀ ਵਾਈਫ ਦੀ ਅੱਖਾਂ ਦੀ ਸਰਜਰੀ ਕਰਵਾਈ ਹੈ ਸੋ ਕੈਟਰੈਕਟ ਆਈ ਸਰਜਰੀ ਦੇਖੋ ਬਹੁਤ ਜ਼ਰੂਰੀ ਹੈ ਜੇ ਏਜ ਦੇ ਨਾਲ ਨਾਲ ਤੁਹਾਡੇ ਕੈਟਰੈਕਟਸ ਡੈਮੇਜ ਹੁੰਦੇ ਆ ਨਾ ਤਾਂ ਆਈ ਸਰਜਰੀ ਤੁਸੀਂ ਕਰਵਾਓ ਡਾਕਟਰ ਸੰਘੇੜਾ ਤੇ ਡਾਕਟਰ ਖਾਨ ਨੇ ਇਹਨਾਂ ਦੀ ਮਲਟੀਪਲ ਕਲੀਨਿਕਸ ਨੇ ਬਹੁਤ ਵਧੀਆ ਟੀਮ ਹੈ ਯਾਰ ਇਹ ਤੁਹਾਡੀ ਵਿਜ਼ਨ ਨੂੰ ਪੂਰੀ ਪਰਫੈਕਟ ਬਣਾ ਦੇਣਗੇ ਤੇ ਬਹੁਤ ਸੇਫ ਦੁਨੀਆ ਭਰ ਦੀ ਵਨ ਆਫ ਦਾ ਸੇਫੈਸਟ ਸਰਜਰੀ ਮੰਨੀ ਜਾਂਦੀ ਹੈ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਕਿਆ ਬਾਤ ਹੈ 8500 ਹਾਂਜੀ
2: ਹਾਂਜੀ ਭਾਜੀ ਕਿੱਦਾਂ ਜੀ
0: ਵਧੀਆ ਵੀਰੇ ਕਿਹੜਾ
2: ਵਧੀਆ ਵਧੀਆ ਚੜ੍ਹਦੀ ਕਲਾ ਤੁਸੀਂ ਦੱਸੋ
0: ਬਹੁਤ ਵਧੀਆ ਵੀਰੇ
2: ਅਰਜਨ ਦਾ ਗਾਣਾ ਸੀ ਨਾ ਪਿਛਲੀ ਐਲਬਮ ਚ ਕੈਲਕੂਲੇਸ਼ਨ
0: ਕੈਲਕੂਲੇਸ਼ਨ ਅੱਛਾ
2: ਹਾਂਜੀ ਉਹਦੀ ਕੰਪੋਜੀਸ਼ਨ ਨਾ ਕਿਸੇ ਹੋਰ ਮਤਲਬ ਇੱਕ ਪੁਰਾਣਾ ਓਲਡ ਗਾਣਾ ਸੀ ਉਹਦੇ ਨਾਲ ਸਿਮਿਲਰ ਆ ਮੈਨੂੰ ਯਾਦ ਨੀ ਆ ਰਿਹਾ ਜੇ ਕਿਸੇ ਨੂੰ ਪਤਾ ਹੋਊਗਾ ਕਿ ਕਿਹੜੇ ਗਾਣੇ ਨਾਲ ਉਹਦੀ ਕੰਪੋਜੀਸ਼ਨ ਮਿਲਦੀ ਆ
0: ਦੇਖਦੇ ਜੀ ਮੈਂ ਦੇਖਦਾ ਮੈਨੂੰ ਵੀ ਪਤਾ ਨੀ ਸੁਣਦੇ ਆ ਇੱਕ ਮਿੰਟ

0: 个啥嘞？哪个？
1: 现在黑呀，现在黑。
0: 来，哎，那个头来
1: 点。
0: ਨਹੀਂ ਤੁਸੀਂ ਆਏ ਤਾਂ ਕਹੋ ਕਿ ਨਵੀਂ ਭਾਜੀ ਚੱਕ ਤੇ ਫੱਟੇ ਬੱਲੇ ਬੱਲੇ ਮਿੰਟ ਲਾਇਆ
1: ਬੱਲੇ ਬੱਲੇ ਕਰਾ ਤੇ ਸਹੀ ਗੱਲ ਬਾਈ ਇਹ ਬਹੁਤ ਟਾਈਮ ਦੇ ਨਾ ਮੈਂ ਸੋਚੀ ਜਾਂਦਾ ਬਾਈ ਕੰਪੋਜੀਸ਼ਨ ਸੁਣੀ ਆ ਕਿਤੇ ਯਾਦ ਹੀ ਨਹੀਂ ਆ ਰਿਹਾ
0: ਦੇਖਿਆ ਮੰਨਦੇ ਹੋ ਫਿਰ
1: ਜ਼ਰੂਰ ਹਾਂਜੀ ਹਾਂਜੀ ਭਾਜੀ ਮੈਂ ਮਨ ਤੇ ਤਾਂ ਹੀ ਫੋਨ ਕੀਤਾ
0: ਆਹ ਦੇਖੋ ਇੱਕ ਮਿੰਟ ਇਹ ਸੁਣੋ ਇੱਕ ਮਿੰਟ

0: ਹਾਂ ਉਹੀ ਹੈ
1: ਨਾ, ਬਹੁਤ ਵਧੀਆ ਵੀ, ਬਹੁਤ ਟਾਈਮ ਬਾਅਦ ਇੰਨਾ ਵਧੀਆ ਗਾਣਾ ਸੁਣਿਆ ਜੀ।
0: ਕਿਹੜਾ ਸੁਣਨਾ ਹੁਣ, ਮਲਕੀ ਜਾਂ ਤੁਸੀਂ ਕੈਲਕੂਲੇਸ਼ਨ ਸੁਣਨਾ?
1: ਕੈਲਕੂਲੇਸ਼ਨ ਲਾ ਦੇ ਭਾਈ।
0: ਠੀਕ ਹੈ, ਕੈਲਕੂਲੇਸ਼ਨ ਲਾ ਦੇਗੇ ਵੀਰੇ। ਥੈਂਕ ਯੂ ਸੋ ਮਚ।
1: ਥੈਂਕ ਯੂ।
0: ਬੜੇ ਯਾਰ ਗਾਣੇ ਨੇ ਜਿਹਨਾਂ ਨੇ ਪੁਰਾਣੀਆਂ ਕੰਪੋਜੀਸ਼ਨਸ, ਮੈਂ ਨਹੀਂ ਕਹਿੰਦਾ ਚੋਰੀ ਕੀਤੀਆਂ, ਯੂਜ਼ ਕੀਤੀਆਂ ਕਹਿ ਲਓ, ਜਾਂ ਦੇਖੋ ਉਹਨਾਂ ਨੂੰ ਫਿਰ ਤੋਂ ਜਿਉਂਦਿਆਂ ਕੀਤਾ। ਹੁਣ ਅਰਜਨ ਕਿੱਡਾ ਵੱਡਾ ਆਰਟਿਸਟ ਹੈ ਯਾਰ, ਹੁਣ ਆਪਾਂ ਬਹਾਨੇ ਨਾਲ ਦੇਖੋ ਕੈਲਕੂਲੇਸ਼ਨ ਗਾਣਾ ਵੀ ਯਾਦ ਕਰ ਲਿਆ। ਬਟ ਆਪਣੇ ਬੜੇ ਆਰਟਿਸਟ ਨੇ ਯਾਰ, ਕਈ ਪੁਰਾਣੀਆਂ ਕੰਪੋਜੀਸ਼ਨਸ ਤੁਸੀਂ ਕੁਝ ਕੀ ਸੁਣੇ ਵੀ ਨਹੀਂ ਹੋਣੇ, ਉਹ ਵੀ ਯੂਜ਼ ਕੀਤੇ ਹੋਏ ਨੇ ਕਈਆਂ ਨੇ। ਜੀ 2118 ਹੈਲੋ।
2: ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਬਸ ਤੁਹਾਡਾ ਪ੍ਰੋਗਰਾਮ ਬਹੁਤ ਸੁਣਦੇ ਰਹੀਦਾ, ਅੱਜ ਮੈਂ ਫਿਰ ਹਾਜ਼ਰੀ ਲਵਾ ਲਈ ਹੈ।
0: ਕਿਉਂ ਨਹੀਂ ਸਰ, ਬਿਲਕੁਲ ਆਲਵੇਜ਼ ਵੈਲਕਮ।
2: ਤਿੰਨ ਸ਼ੇਅਰ ਹੈ ਛੋਟੇ ਛੋਟੇ।
0: ਤਿੰਨ ਸ਼ੇਅਰ? ਹਾਂ, ਤੁਹਾਡੇ ਸ਼ੇਅਰ ਛੋਟੇ ਛੋਟੇ ਸੋਹਣੇ ਹੁੰਦੇ, ਸੁਣਾ ਦਿਓ।
2: ਕਹਿੰਦਾ ਮੁਹੱਬਤ ਨਾ ਹੋਤੀ ਤੋ ਗਜ਼ਲ ਕੌਣ ਲਿਖਤਾ, ਮੁਹੱਬਤ ਨਾ ਹੋਤੀ ਤੋ ਗਜ਼ਲ ਕੌਣ ਲਿਖਤਾ, ਕੀਚੜ ਕੇ ਫੂਲ ਮੇ ਕਮਲ ਕੋ ਕੌਣ ਕਹਿਤਾ, ਪਿਆਰ ਤੋ ਕੁਦਰਤ ਕਾ ਕ੍ਰਿਸ਼ਮਾ ਹੈ, ਵਰਨਾ ਲਾਸ਼ ਕੇ ਘਰ ਕੋ ਤਾਜ ਮਹਿਲ ਕੌਣ ਕਹਿਤਾ।
0: ਕਿਆ ਬਾਤ ਹੈ।
2: ਕਹਿੰਦਾ ਅਗਰ ਵੋ ਯਾਦ ਨਹੀਂ ਕਰਤੇ ਤੋ ਆਪ ਯਾਦ ਕਰ ਲੇ, ਵੋ ਯਾਦ ਨਹੀਂ ਕਰਤੇ ਤੋ ਆਪ ਯਾਦ ਕਰ ਲੇ, ਰਿਸ਼ਤੇ ਨਿਭਾਣੇ ਵਾਲੇ ਮੁਕਾਬਲਾ ਨਹੀਂ ਕਰਤੇ।
0: ਓ ਵਾਹ ਬਈ ਵਾਹ, ਸਹੀ ਗੱਲ ਹੈ।
2: ਇੱਕ ਹੋਰ ਆ, ਜੋ ਤੁਸੀਂ ਪੁਲਿਸ ਵਾਲੇ ਮੁੰਡੇ ਦੀ ਗੱਲ ਕੀਤੀ ਸੀ ਨਾ, ਉਹ ਸੀਗਾ ਕਿ ਕਾਸ਼ ਕੇ ਤੁਮ ਮੌਤ ਹੋਤੇ, ਕਾਸ਼ ਤੁਮ ਮੌਤ ਹੋਤੇ ਇੱਕ ਦਿਨ ਆਤੇ ਜ਼ਰੂਰ, ਅਫਸੋਸ ਕਿ ਤੁਮ ਜ਼ਿੰਦਗੀ ਹੋ, ਛੋੜ ਕੇ ਜਾਓਗੇ ਜ਼ਰੂਰ।
0: ਕੀ ਬਾਤ ਹੈ, ਵਾਹ ਬਹੁਤ ਅੱਛੀ।
2: ਇਹ ਆਪਣੇ ਸਰੋਤਿਆਂ ਵਾਸਤੇ ਮੈਂ ਲਿਖ ਲੈਂਦਾ ਹੁਣ, ਕਦੀ ਕਦੀ ਮੇਰੇ ਨਹੀਂ ਲਿਖਿਆ, ਮੈਂ ਸੁਣਦਾ ਉਹ ਲਿਖ ਲੈਂਦਾ।
0: ਕਈ ਤੁਸੀਂ, ਮੈਨੂੰ ਯਾਦ ਹੈ, ਮੈਂ ਤੁਹਾਨੂੰ ਪੁੱਛਿਆ ਸੀਗਾ ਪਹਿਲਾਂ ਵੀ, ਤੁਸੀਂ ਦੋ ਤਿੰਨ ਬੜੇ ਸੋਹਣੇ ਸੁਣਾਏ ਤੁਸੀਂ, ਕਿਹਾ ਵੀ ਕੁਝ ਚਲੋ ਤੁਹਾਡੇ ਲਿਖੀ ਹੈ, ਕੁਝ ਜਿਹੜੇ ਸੋਹਣੇ ਲੱਗਦੇ ਤੁਸੀਂ ਲਿਖ ਲੈਂਦੇ ਹੋ।
2: ਹਾਂ, ਇਹ ਮੈਨੂੰ ਤਿੰਨੇ ਬੜੇ ਸੋਹਣੇ ਲੱਗੇ ਸੀ, ਮੈਂ ਚੱਲ ਹਫ਼ਤੇ ਇੱਕ ਵਾਰੀ ਸੁਣਾਉਂਗਾ ਜਾ ਕੇ।
0: ਚਲੋ ਥੈਂਕ ਯੂ ਸਰ, ਬਹੁਤ
2: ਛੋਟੀ ਫਰਮਾਇਸ਼ ਹੈ।
0: ਹਾਂਜੀ ਸਰ।
2: ਸ਼ਿਵ ਕੁਮਾਰ ਬਟਾਲੀ ਦਾ ਇੱਕ ਗਾਣਾ ਸੀ ਰੁੱਖ,
0: ਰੁੱਖ ਠੀਕ ਹੈ।
2: ਆਸ਼ਾ ਸਿੰਘ ਮਸਤਾਨਾ ਜੀ ਦਾ ਗਾਇਆ, ਇੱਕ ਹੋਰ ਨੇ ਵੀ ਕਿਸੇ ਨੇ ਗਾਇਆ
0: ਜੀ,
2: ਅੱਜਾ ਮਰਜ਼ੀ ਸੁਣਾ ਦਿਓ, ਬੜੀ ਮਿਹਰਬਾਨੀ ਸੁਣਾ ਦਿਓ।
0: ਸ਼ੋਰ ਸਰ, ਨੋ ਪ੍ਰੋਬਲਮ, ਸੁਣਾ ਦਿੰਦੇ ਹਾਂ।
2: ਓਕੇ,
0: ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਓਕੇ, ਇੱਕ ਮੈਂ ਤੁਹਾਨੂੰ ਐਚ ਕੇ ਮੂਵਰਸ ਦਾ ਨੰਬਰ ਦੇਣਾ, ਬਹੁਤ ਹੀ ਕਮਾਲ ਦੀ ਮੂਵਿੰਗ ਕੰਪਨੀ ਹੈ ਐਚ ਕੇ ਮੂਵਰਸ, ਇਹਨਾਂ ਨੂੰ ਕਾਲ ਕਰ ਲਓ ਜੇ ਵਧੀਆ ਮੂਵਿੰਗ ਕੰਪਨੀ ਦੀ ਭਾਲ ਚੋਂ। 416-524-6704, 416-524-6704, ਐਚ ਕੇ ਮੂਵਰਸ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਐਂਡ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਤਾਂ ਗੁਰਕਰਮ ਢੀਂਡਸਾ, ਗੁਰਕਰਮ ਹੁਣੇ ਹਾਜ਼ਰ ਨੇ, ਅਗਰ ਤੁਸੀਂ ਇੰਸ਼ੋਰੈਂਸ ਕਰਾਉਣੀ ਇਹਨਾਂ ਨੂੰ ਇੱਕ ਵਾਰ ਕਾਲ ਕਰੋ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। 416-876-4605, 416-876-4605, ਗੁਰਕਰਮ ਢੀਂਡਸਾ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਬਾਰੇ। ਤੁਸੀਂ ਖਬਰ ਸੁਣੀ ਜ਼ਰੂਰ ਹੋਣੀ ਆ, ਇੱਕ ਏਅਰ ਕੈਨੇਡਾ ਦਾ ਕੈਪਟਨ ਪਾਇਲਟ ਬੈਰੀ ਦੇ ਰਹਿਣ ਵਾਲਾ, ਜਿਹਨੂੰ ਚਾਰਜ ਕੀਤਾ ਗਿਆ ਕਿ ਉਹ ਅਲੈਜਡਲੀ ਕਹਿ ਲਓ ਕਮਰਸ਼ਲ ਪਲੇਨ ਫਲਾਈ ਕਰ ਰਿਹਾ ਸੀ ਬਿਨਾਂ ਏਅਰਲਾਈਨ ਟਰਾਂਸਪੋਰਟ ਪਾਇਲਟ ਲਾਇਸੈਂਸ ਲਏ। ਕੈਪਟਨ ਬਣਨ ਲਈ ਇਹ ਲਾਇਸੈਂਸ ਜ਼ਰੂਰੀ ਹੈ, ATPL ਹੈ। ਤੁਸੀਂ ਇਹ ਦੇਖੋ, ਇਹਨੇ 900 ਤੋਂ ਵੱਧ ਡੋਮੈਸਟਿਕ ਅਤੇ ਇੰਟਰਨੈਸ਼ਨਲ ਫਲਾਈਟਾਂ 16 ਸਾਲਾਂ ਦੇ ਵਿੱਚ ਫਲਾਈ ਕੀਤੀਆਂ, ਅਤੇ ਅਗੇਨ ਅਲੈਜਡਲੀ ਕਹਿ ਰਹੇ ਆ ਕਿ ਇਹਨੇ ਫਰੋਜਲੈਂਟ ਨਕਲੀ ਲਾਇਸੈਂਸਿੰਗ ਡਾਕੂਮੈਂਟ ਯੂਜ਼ ਕੀਤੇ। ਜੈਫਰੀ ਵਾਲ, ਇਹਦੇ ਕੋਲ ਵੈਲਿਡ ਇੱਕ ਕਮਰਸ਼ਲ ਪਾਇਲਟ ਲਾਇਸੈਂਸ ਤਾਂ ਸੀ, ਪਰ ਜੇ ਤੁਸੀਂ ਵੱਡੇ ਪੈਸੰਜਰ ਪਲੇਨ ਫਲਾਈ ਕਰਨੇ ਆ ਤੁਹਾਨੂੰ ਹਾਇਰ ਲੈਵਲ ਦਾ ਲਾਇਸੈਂਸ ਚਾਹੀਦਾ, ATPL। ਸੋ ਇਹਦੇ ਕੁਝ ਇੱਕ ਕ੍ਰੈਡੈਂਸ਼ਲਸ ਦੇ ਵਿੱਚ ਇਹਨਾਂ ਨੇ ਇਨਕਨਸਿਸਟੈਂਸੀਜ਼ ਨੋਟਿਸ ਕੀਤੀਆਂ, ਅਤੇ ਪੀਐਲ ਪੁਲਿਸ ਨੇ ਕਿਹਾ ਕਿ ਇਹਨੇ ਆਪਣੀਆਂ ਕੁਆਲੀਫਿਕੇਸ਼ਨਸ ਮਿਸ ਰੈਪ੍ਰਜੈਂਟ ਕੀਤੀਆਂ ਏਅਰ ਕੈਨੇਡਾ ਨੂੰ ਅਤੇ ਰੈਗੂਲੇਟਰਸ ਨੂੰ ਨਕਲੀ ਡਾਕੂਮੈਂਟ ਯੂਜ਼ ਕਰਕੇ। ਜਦੋਂ ਏਅਰ ਕੈਨੇਡਾ ਨੂੰ ਪਤਾ ਲੱਗਿਆ, ਜਦੇ ਉਹਨਾਂ ਨੇ ਇਹਨੂੰ ਡਿਊਟੀ ਤੋਂ ਲਾਤਾ, ਟਰਾਂਸਪੋਰਟ ਕੈਨੇਡਾ ਨੇ ਇਹਨੂੰ ਫਾਈਨ ਕੀਤਾ, ਅਤੇ ਹੁਣ ਕ੍ਰਿਮੀਨਲ ਫਰਾਡ ਚਾਰਜਿਸ ਵੀ ਇਹਦੇ 'ਤੇ ਲੱਗ ਚੁੱਕੇ ਆ। ਏਅਰ ਕੈਨੇਡਾ ਨੇ ਕਿਹਾ, ਇਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਵੀ ਇਹਨੇ ਏਅਰਲਾਈਨ ਦੀ ਜਿਹੜੀ ਵੀ ਰਿਕਰੈਂਟ ਟ੍ਰੇਨਿੰਗ ਹੈ ਸਾਰੀ ਪਾਸ ਕੀਤੀ, ਸਿਮੂਲੇਟਰ ਚੈੱਕ ਪਾਸ ਕੀਤੇ, ਫਲਾਈਟ ਐਵੈਲਿਊਏਸ਼ਨਸ ਪਾਸ ਕੀਤੇ, ਤੇ ਏਅਰਲਾਈਨ ਨੇ ਕਿਹਾ ਕਿ ਸਾਡੇ ਕੋਲ ਯਾਰ ਕੋਈ ਐਵੀਡੈਂਸ ਹੀ ਨਹੀਂ ਕਿ ਕੋਈ ਫਲਾਈਟ ਸੇਫਟੀ ਪੱਖੋਂ ਕੋਈ ਚੀਜ਼ ਕੰਪਰੋਮਾਈਜ਼ ਕੀਤੀ ਗਈ। ਇਸ਼ੂ ਇਹ ਹੈ ਕਿ ਅਗੇਨ ਅਲੈਜਡਲੀ ਉਹਦੇ ਕੋਲ ਲੀਗਲ ਲਾਇਸੈਂਸ ਹੈ ਨਹੀਂ ਸੀ। ਪਰ ਦੇਖੋ ਯਾਰ, ਜਿਹੜਾ ਬੰਦਾ 16 ਸਾਲ ਉਹਨੇ ਫਲਾਈ ਕੀਤਾ, 900 ਤੋਂ ਵੱਧ ਫਲਾਈਟਾਂ ਉਹਨੇ ਫਲਾਈ ਕੀਤੀਆਂ। ਹੁਣ ਕੁਝ ਕੁ ਲੋਕ ਕਹਿ ਰਹੇ ਆ ਯਾਰ ਕਿ ਜੇ ਉਹ ਵਧੀਆ ਚਲਾ ਰਿਹਾ ਸੀਗਾ ਤਾਂ ਠੀਕ ਹੈ, ਇਟਸ ਓਕੇ। ਜੇ ਉਹਦੇ ਕੋਲ ATPL ਹੈ ਨਹੀਂ ਗਾ, ਕੀ ਉਹ ਸਰਟੀਫਿਕੇਸ਼ਨ ਮੈਟਰ ਕਰਦੀ ਹੈ ਜਾਂ ਉਹਦਾ ਐਕਸਪੀਰੀਅੰਸ ਮੈਟਰ ਕਰਦਾ? ਜਿਹੜਾ ਬੰਦਾ 16 ਸਾਲ 900 ਤੋਂ ਵੱਧ ਫਲਾਈਟਾਂ ਚਲਾ ਚੁੱਕਿਆ ਤੇ ਹਰ 6 ਮਹੀਨੇ ਟ੍ਰੇਨਿੰਗ ਏਅਰ ਕੈਨੇਡਾ ਕਰਦੇ ਨੇ, ਉਹ ਵੀ ਇਹਨੇ ਪਾਸ ਕੀਤੀ ਹੈ, ਐਨੂਅਲ ਫਲਾਈਟ ਵੈਲਿਊਏਸ਼ਨਸ। ਸੋ ਫਲਾਇੰਗ ਪੱਖੋਂ ਤਾਂ ਬੰਦਾ ਮਾਹਰ ਸੀਗਾ ਫਲਾਇੰਗ ਦਾ, ਬਟ ਉਹਦੇ ਕੋਲ ਲੀਗਲੀ ਉਹ ਲਾਇਸੈਂਸ ਹੈ ਨਹੀਂ ਸੀ। ਸੋ ਕੁਐਸਚਨ ਇਹ ਹੈ, ਤੁਹਾਨੂੰ ਕੀ ਲੱਗਦਾ ਕਿ ਇਹਨੂੰ ਮਾਫ਼ ਕਰ ਦੇਣਾ ਚਾਹੀਦਾ ਇਸ ਪਾਇਲਟ ਨੂੰ? ਵੀ ਹੁਣ ਚਲੋ ਇਹਦਾ ਟਰੈਕ ਰੈਕਡ ਬੋਲਦਾ, ਬੰਦਾ ਫਿਰ ਵੀ ਕੁਆਲੀਫਾਈਡ ਹੈ ਜੋਬ ਲਈ, ਇੰਨੀਆਂ ਫਲਾਈਟਾਂ, ਇੰਨੇ ਪੈਸੰਜਰਸ ਨੂੰ ਸੇਫਲੀ ਲੈ ਕੇ ਗਿਆ ਜਿੱਥੇ ਵੀ ਜਾਣਾ ਸੀਗਾ। ਡੂ ਯੂ ਥਿੰਕ ਵੀ ਇਹਨੂੰ ਸਾਰਾ ਕੁਛ ਹੀ ਹੁਣ ਲੂਜ਼, ਜੇ ਕਰ ਰਿਹਾ ਤਾਂ ਚੰਗੀ ਗੱਲ ਹੈ ਵੀ ਲੂਜ਼ ਕਰੇ, ਸਕਸੈਸਫੁਲੀ ਜੋਬ ਕੀਤੀ ਹੈ, ਠੀਕ ਹੈ, ਰੂਲ ਤੋੜਿਆ ਮੈਂ ਮੰਨਦਾ, ਬਟ ਹੁਣ ਚਾਰਜਿਸ ਲੇ ਕੀਤੇ ਜਾਣਗੇ। ਬੰਦਾ ਕਿੱਡੇ ਵੱਡੇ ਲੈਵਲ ਦੇ ਉੱਤੇ ਯੂ ਨੋ ਫੇਸ ਕਰੇਗਾ ਚਾਰਜਿਸ ਨੂੰ, ਤੇ ਸਾਰੀ ਜ਼ਿੰਦਗੀ ਤਬਾਹ ਹੋਊਗੀ। ਤੁਹਾਡਾ ਕੀ ਖਿਆਲ ਹੈ, ਤੁਸੀਂ ਫਿਰ ਵੀ ਟਰੱਸਟ ਕਰੋਗੇ ਇਸ ਪਾਇਲਟ ਨੂੰ? 16 ਸਾਲ 900 ਤੋਂ ਵੱਧ ਫਲਾਈਟਾਂ, ਬਸ ਇਹਦੇ ਕੋਲੋਂ ਲਾਇਸੈਂਸ ਜਾਂ ਕ੍ਰੈਡੀਟੇਸ਼ਨ ਹੈ ਨਹੀਂ ਸੀ ਜਿਹੜੀ ਚਾਹੀਦੀ ਹੈ। ਨੰਬਰ ਹੈ ਆਪਣਾ 905-673-3337 ਆਪਣਾ ਨੰਬਰ ਹੈ, 905-673-3337 'ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਸਕਦੀ ਹੈ। ਮੈਂ ਜਸਟ ਤੁਹਾਡਾ ਥੋੜ੍ਹਾ ਜਿਹਾ ਓਪੀਨੀਅਨ ਪੁੱਛਣਾ ਚਾਹੁੰਦਾ ਵੀ ਇਸ ਬੰਦੇ ਨੂੰ ਇਸ ਇੰਨੀ ਸਖਤਾਈ ਦੇ ਨਾਲ ਕੌਨਸੀਕੁਐਂਸਿਸ ਫੇਸ ਕਰਨੇ ਚਾਹੀਦੇ ਜਾਂ ਨਹੀਂ? ਤੁਸੀਂ ਫਿਰ ਵੀ ਟਰੱਸਟ ਕਰੋਗੇ ਇਹੋ ਜਿਹੇ ਇੱਕ ਪਾਇਲਟ ਨੂੰ ਜਿਹਨੇ ਇੰਨੀਆਂ ਫਲਾਈਟਾਂ ਸਕਸੈਸਫੁਲੀ ਫਲਾਈ ਕੀਤੀਆਂ? ਨੰਬਰ ਹੈ ਆਪਣਾ 905-673-3337, 905-673-3337। ਜੀ 2153, ਹੈਲੋ,
3: ਕੀ ਹਾਲ ਹੈ ਜੀ?
0: ਬਹੁਤ ਵਧੀਆ ਜੀ, ਕਿਵੇਂ ਹੋ?
3: ਠੀਕ ਹੈ, ਠੀਕ ਹੈ। ਇਹ ਏਅਰ ਕੈਨੇਡਾ ਦਾ ਜਿਹੜਾ ਮੈਂ ਵੀ ਨਿਊਜ਼ ਮੈਂ ਪੜ੍ਹ ਰਿਹਾ ਸੀਗਾ, ਪਰ ਇਹਦੇ ਵਿੱਚ ਉਹ ਬੰਦੇ ਦੀ ਕੋਈ ਗਲਤੀ ਨਹੀਂ ਭਾਜੀ, ਜਿਹਨੇ ਹਾਇਰ ਕੀਤਾ ਨਾ ਉਹਦੇ ਤੇ ਕੇਸ ਚੱਲਣਾ ਚਾਹੀਦਾ। HR ਦੀ ਡਿਊਟੀ ਹੈ ਕਿ ਉਹਦੇ ਚੈੱਕ ਕਰਨਾ ਵੀ ਇਹਦੇ ਲਾਇਸੈਂਸ ਵਗੈਰਾ ਸਾਰਾ ਕੁਛ ਜੋ ਲੈਜੀਟਿਮੇਟ ਹੈ ਜਾਂ ਨਹੀਂ ਹੈ, ਠੀਕ ਹੈ। ਹੁਣ ਮੈਂ ਏਅਰਪੋਰਟ ਤੇ ਜੋਬ ਕਰਦਾ, ਤੁਸੀਂ ਮੰਨੋਗੇ ਜਦੋਂ ਮੈਂ ਇਹਨੂੰ ਹਾਇਰ ਕੀਤਾ, ਇਹ ਪਤਾ ਨੀ ਕਿੰਨਾ ਟਾਈਮ ਆਪਣੀ ਟਰਾਂਸਪੋਰਟ ਕੈਨੇਡਾ ਲਾਉਂਦੇ ਆ ਬੈਕਗ੍ਰਾਉਂਡ ਚੈੱਕ ਕਰਨ ਦਾ ਤੇ ਸਾਰਾ ਕੁਛ ਕਰਨ ਦਾ, ਇਹ ਉਹਨਾਂ ਦੀ ਮਿਸਟੇਕ ਆ। ਉਹ ਬੰਦੇ ਨੇ ਤਾਂ ਚਲੋ ਆਪਣੇ ਡਾਕੂਮੈਂਟ ਲਾ ਤੇ ਉਹਨੇ ਜੋਬ ਲੈਣੀ ਹੈ ਇੱਕ, ਇਹ ਸਾਰੀ ਮੇਰੇ ਹਿਸਾਬ ਨਾਲ ਨਾ HR ਦੀ ਡਿਊਟੀ ਹੈ, ਜਾਂ ਜਿਹੜੇ ਲਾਇਸੈਂਸ ਪ੍ਰੋਵਾਈਡ ਜਿਹੜੇ ਆ, ਇੱਥੇ ਅੰਦਰ ਵੀ ਲਾਇਸੈਂਸ ਚਾਹੀਦਾ ਤੁਹਾਨੂੰ, ਇੱਕ ਰੇਕ ਹੁੰਦਾ ਉਹ ਚਾਹੀਦਾ ਅੰਦਰ, ਜਿਹੜਾ ਤੁਸੀਂ ਉਹ ਆਈਡੈਂਟੀਫਿਕੇਸ਼ਨ ਲੈ ਕੇ ਤੁਸੀਂ ਅੰਦਰ ਜਾਂਦੇ ਹੋ ਏਅਰਪੋਰਟ ਤੇ, ਉਹ ਵੀ ਟਰਾਂਸਪੋਰਟ ਕੈਨੇਡਾ ਚੈੱਕ ਕਰਦੇ ਆ। ਉਹਨਾਂ ਨੇ ਕੀ ਕੀਤਾ? ਕੁਛ ਨੀ।
0: ਠੀਕ ਹੈ, ਸੋ ਤੁਸੀਂ ਮੰਨਦੇ ਹੋ ਕਿ ਗਲਤੀ ਇਹ ਕੈਨੇਡਾ ਦੀ ਹੈ, ਨਾ ਕਿ ਇਸ ਪਾਇਲਟ ਦੀ?
3: ਮੈਨੂੰ ਸ਼ਾਇਦ ਪਤਾ ਨੀ ਹੁਣ ਇਸ ਬਾਰੇ, ਉਹਨਾਂ ਨੇ 16 ਸਾਲ ਕਿਵੇਂ ਅਪਲਾਈ ਕਰ ਲਿਆ, ਇਹ ਹਰ 3 ਸਾਲ ਬਾਅਦ ਤੁਹਾਡਾ ਜਿਹੜੀ ਆ ਉਹ ਤੁਹਾਡੀ ਬੈਕਗ੍ਰਾਉਂਡ ਚੈੱਕ ਹੁੰਦੀ ਹੈ ਜੀ, ਠੀਕ ਹੈ ਜੀ। ਹਰ ਤੁਸੀਂ ਤੁਹਾਡਾ ਲਾਈਫ ਇਹ ਪਤਾ ਨੀ ਕਿਵੇਂ ਉਹ ਸਕਿੱਪ ਹੋ ਗਿਆ, ਪਰ ਜਦੋਂ ਤੁਸੀਂ ਹਾਇਰ ਕਰਦੇ ਹੋ ਉਸ ਟਾਈਮ ਤੇ ਉਹ ਹਾਇਰ ਕਰਨ ਤੋਂ ਪਹਿਲਾਂ ਸਾਰਾ ਬੈਕਗ੍ਰਾਉਂਡ ਵਗੈਰਾ ਚੈੱਕ ਹੁੰਦਾ, ਉਹ ਚਲੋ ਸਕਿੱਪ ਹੋ ਗਿਆ, ਹਰ 3 ਸਾਲ ਬਾਅਦ ਵੀ ਸਕਿੱਪ ਹੁੰਦਾ ਰਿਹਾ
0: ਜੀ, ਉਹੀ ਤਾਂ ਹੈ। ਹੈਰਾਨੀ ਦੀ ਗੱਲ ਹੈ ਵੈਸੇ, कमाल दा पिज़ा खाना ते डील सुनो, दो लार्ज पिज़े, चार चार टॉपिंग, चार फ्री डिपिंग सॉस, दो लीटर कोक दी बोतल फ्री सिर्फ $40 च, 30 लोकेशन ने कैनेडा जिन्हां दी 905-504-4000 मिस्टर सिंह पिज़ा 6948। हेलो जी,
4: हेलो,
0: हेलो जी, की हाल है?
4: बस ठीक है, ਤੁਹਾਡਾ ਕੀ ਹਾਲ ਹੈ?
0: ਠੀਕ ਹੈ ਜੀ।
4: ਅੱਛਾ ਮੈਂ ਥੋੜਾ ਜਿਹਾ ਕਮੈਂਟ ਕਰਨਾ ਸੀਗਾ, ਤੁਸੀਂ ਇੱਕ ਕੁਐਸਚਨ ਪੁੱਛਿਆ ਕਿ ਉਹ ਏਅਰ ਕੈਨੇਡਾ ਦੇ ਇੰਪਲੋਇਰ ਬਾਰੇ
0: ਜੀ,
4: ਤੇ ਪਹਿਲੋਂ ਤੇ ਬਿਲਕੁਲ ਸਹੀ ਉਹਨਾਂ ਨੇ ਕਿਹਾ ਜਿਹੜਾ ਫਸਟ ਕਾਲ ਆਈ ਸੀਗੀ ਕਿ ਦਿਸ ਇਜ਼ ਦਾ ਡਿਊਟੀ of the hiring employer to check for the license. ਜੇ ਤੇ ਲਾਇਸੈਂਸ ਨਹੀਂ ਹੈਗਾ ਤੇ ਉਹਨਾਂ ਨੂੰ ਫਸਟ ਫਸਟਲੀ ਉਹਨਾਂ ਦੀ ਕੰਡੀਸ਼ਨ ਹੀ ਨਹੀਂ ਮੈਟ ਕੀਤੀ ਕਿ ਉਹ ਜੋਬ ਲੈ ਸਕਣ
0: ਜੀ।
4: ਓਕੇ, ਤੇ ਜੇ ਹੁਣ ਉਹਨਾਂ ਨੇ ਜੋਬ ਲੈ ਲਈ ਆ ਤੇ ਫਿਰ ਉਸ ਤੋਂ ਬਾਅਦ ਜੇ ਉਹ ਸਹੀ ਕੰਮ ਕਰਦੇ ਪਏ ਆ ਤੇ ਫਿਰ ਹਰ ਇੰਪਲੋਇਰ ਇੱਕ ਉਹਨਾਂ ਦੀ ਕੰਡੀਸ਼ਨ ਵੀ ਹੁੰਦੀ ਆ ਕਿ ਅਸੀਂ ਜੇ ਤੁਹਾਡੇ ਕੋਲ ਇਹ ਵਾਲੇ ਰਿਕੁਆਇਰਮੈਂਟ ਨਹੀਂ ਹੈਗੀ ਤੇ ਅਸੀਂ ਇਹਨੂੰ ਪੂਰੀ ਕਰ ਦਾਂਗੇ
0: ਜੀ।
4: ਤੇ ਇੱਕ ਇਹ ਵੀ ਕਰ ਸਕਦੇ ਸੀਗੇ ਉਹ, ਤੇ ਹੁਣ ਤੁਸੀਂ ਅੱਗੇ ਵੀ ਦੱਸਿਆ ਕਿ 16 ਸਾਲ, ਲਾਈਕ 16 ਸਾਲ ਇਜ਼ ਲਾਈਕ ਨਾਟ ਅ ਜੋਕ, ਇਟਸ ਅ ਬਿਗ ਬਿਗ ਟਾਈਮ।
0: ਸਿਰਫ 16 ਸਾਲ ਨਹੀਂ, 900 ਫਲਾਈਟਾਂ।
4: ਹਾਂਜੀ, ਤੇ ਇਟਸ ਅ ਬਿਗ ਟਾਈਮ। ਤੇ ਕੋਈ ਤੁਸੀਂ ਇਹ ਨਹੀਂ ਮੈਂਸ਼ਨ ਕੀਤਾ ਕਿ ਹੁਣ ਕੋਈ ਐਕਸੀਡੈਂਟ ਲੈਂਡਿੰਗ ਪ੍ਰੋਪਰ ਹੋਈ ਆ, ਟੇਕ ਆਫ ਪ੍ਰੋਪਰ ਹੋਇਆ, ਤੇ ਕੋਈ ਟਰਬਲੈਂਸ ਡਿਊਰਿੰਗ ਫਲਾਈਟ ਵੀ ਨਹੀਂ ਕੋਈ ਮੈਂਸ਼ਨ ਕੀਤਾ ਕਿ ਕੋਈ ਟ੍ਰੈਜਡੀ ਹੋਈ ਆ, ਤੇ ਦੈਟ ਮੀਨਸ ਦੇ ਹੈਡ ਅ ਗੁੱਡ ਐਕਸਪੀਰੀਅੰਸ ਐਂਡ ਦੇ ਕੁਡ ਹੈਂਡਲ ਦ ਫਲਾਈਟ। ਜੇ ਉਹਨਾਂ ਕੋਲ ਨਹੀਂ ਵੀ ਹੈਗਾ ਲਾਇਸੈਂਸ ਤੇ ਇੰਪਲੋਇਰ ਨੂੰ ਉਹਨਾਂ ਨੂੰ ਵਰਕ ਕਰਨਾ ਚਾਹੀਦਾ ਕਿ ਉਹਨਾਂ ਨੂੰ ਲਾਇਸੈਂਸ ਦਿਲਵਾਉਣ।
0: ਠੀਕ ਹੈ, ਠੀਕ ਹੈ। ਸੋ ਤੁਸੀਂ ਵੀ ਕਹਿੰਦੇ ਵੀ ਉਸ ਬੰਦੇ ਦਾ ਕੋਈ ਫਾਲਟ ਨਹੀਂ, ਰਾਈਟ?
4: ਯਾ, ਆਈ ਵਿਲ ਸੇ ਕਿ ਉਹਨਾਂ ਜੇ ਉਹਦੇ ਕੋਈ ਰਹਿ ਵੀ ਗਈ ਹੈ ਰਿਕੁਆਇਰਮੈਂਟ।
0: ਠੀਕ ਹੈ, ਉਹ ਪੂਰੀ ਕਰਵਾ ਦੇਣ। ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਸੋ ਮਚ ਫੋਰ ਯੋਰ ਕਾਲ। ਅਗਲੀ ਕਾਲ ਵੀ ਲੈਣੇ ਆ। ਯਾਦ ਰੱਖੋ, ਇੰਡੀਅਨ ਫਰੂਟਲੈਂਡ ਨੂੰ ਗਰੋਸਰੀ ਕਰਨੀ ਹੈ, ਇੰਡੀਅਨ ਫਰੂਟਲੈਂਡ ਇਜ਼ ਨੰਬਰ 1। ਇੰਡੀਅਨ ਫਰੂਟਲੈਂਡ ਤੇ ਜਾਓਗੇ ਕਹੋਗੇ ਨਵੀਂ ਬੱਲੇ ਬੱਲੇ ਕਿਆ ਕਮਾਲ ਦੀ ਗਰੋਸਰੀ ਹੈ ਯਾਰ। ਇੰਡੀਅਨ ਫਰੂਟਲੈਂਡ 6 ਲੋਕੇਸ਼ਨਾਂ ਬ੍ਰੈਂਪਟਨ ਚ, ਇੱਕ ਲੋਕੇਸ਼ਨ ਕੇਮਬ੍ਰਿਜ, ਇੱਕ ਲੋਕੇਸ਼ਨ ਗੁਆਲਫ। ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਨੰਬਰ 1। ਉਸਦੇ ਨਾਲ ਨਾਲ ਅਸੀਂ ਤੁਹਾਨੂੰ ਹਮੇਸ਼ਾ ਜਾਣਕਾਰੀ ਦਿੰਦੇ ਹਾਂ ਯਾਰ, ਏਸੀ ਤੁਹਾਡਾ ਰਿਪੇਅਰ ਹੋਣ ਵਾਲਾ, ਫਰਨੇਸ ਤੁਹਾਡੀ ਰਿਪੇਅਰ ਹੋਣ ਵਾਲੀ ਹੈ, ਤਾਂ ਨੰਬਰ ਤੁਸੀਂ ਨੋਟ ਕਰੋ ਜ਼ਰੂਰ, ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਦਾ ਨੰਬਰ ਹੈ 905-790-9080। ਏਸੀ ਨਵਾਂ ਲਵਾਉਣਾ, ਫਰਨੇਸ ਨਵੀਂ ਲਵਾਉਣੀ ਹੈ, ਦੋਨੋਂ ਚੀਜ਼ਾਂ, ਫਰਨੇਸ ਏਸੀ ਨਵਾਂ ਲਵਾਓ ਅਤੇ $1800 ਤੱਕ ਦਾ ਰੀਬੇਟ ਪਾਓ। 905-790-9080, 905-790-9080। ਜੀ 4802, ਹਾਂਜੀ ਵੈਲਕਮ।
5: ਜੀ ਵੈਲਕਮ ਨਵੀ ਜੀ, ਕਯੂਮ ਬੋਲ ਰਹੇ ਹਾਂ। ਆਪਣਾ ਐਥਿਕਸ ਔਰ ਇਹ ਬੜੇ ਅਕਾਊਂਟ ਹੁੰਦੇ
0: ਜੀ,
5: ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਜ਼ੋਰ ਦੇਣਾ ਚਾਹੀਦਾ। ਇਹ ਉਹ ਦੋਨੋਂ ਕਸੂਰਵਾਰ ਨੇ, ਕੰਪਨੀ ਨੂੰ, ਆਪਣਾ ਇਹ ਕੈਨੇਡਾ ਨੂੰ ਵੀ ਇਹਨਾਂ ਨੂੰ ਫਾਈਨ ਕਰਨਾ ਚਾਹੀਦਾ, ਉਹਨਾਂ ਨੇ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ, ਔਰ ਇਸ ਬੰਦੇ ਨੂੰ ਵੀ ਉਹਨਾਂ ਨੂੰ ਡੀਲ ਕਰਨਾ ਚਾਹੀਦਾ। ਪਾਇਲਟ ਤੇ ਮਿਲ ਜਾਂਦੇ ਨੇ ਔਰ ਟ੍ਰੇਨਡ, ਔਰ ਸਰਟੀਫਿਕੇਸ਼ਨ ਪ੍ਰੋਪਰ ਹੋਣੀ
0: ਚਾਹੀਦੀ। ਪਰ ਭਾਜੀ ਮੈਂ ਦੇਖੋ, ਤੁਸੀਂ ਉਹਨੇ ਚਲੋ ਐਥਿਕਸ ਦੀ ਗੱਲ ਕੀਤੀ ਹੈ, ਬਿਲਕੁਲ ਮੈਂ ਮੰਨਦਾ ਤੁਹਾਡੀ ਗੱਲ, ਬਟ ਜਿਹੜੇ ਬੰਦੇ ਨੇ ਇੰਨੇ ਸਕਸੈਸਫੁਲੀ ਉਹਨੇ ਫਲਾਈ ਵੀ ਕੀਤਾ, ਉਹਨੇ ਸਿਮੂਲੇਟਰ ਚੈੱਕ ਜਿਹੜੇ ਨੇ ਏਅਰ ਕੈਨੇਡਾ ਦੇ, ਏਅਰ ਕੈਨੇਡਾ ਦੀ ਟ੍ਰੇਨਿੰਗ ਹੈ ਸਾਰੀ ਉਹਨੇ ਸਕਸੈਸਫੁਲੀ ਪਾਸ ਕੀਤੀ ਹੈ, ਸੋ ਹੀ ਇਜ਼ ਕੁਆਲੀਫਾਈਡ।
5: ਨਹੀਂ ਤੇ ਉਹ ਫਿਰ ਇਹਦਾ ਸਰਟੀਫਿਕੇਟ ਕਿਉਂ ਨਹੀਂ ਲਿਆਇਆ ਫਿਰ ਕਿਸੇ ਸਟੇਜ ਤੇ ਵੀ? ਮੇਰਾ ਖਿਆਲ ਇੱਕ ਦਫਾ ਉਹਨੇ ਦੇਤਾ, ਫਿਰ ਉਹਨੇ ਕਿਹਾ ਹੁਣ ਕੀ ਦੇਣਾ, ਹੁਣ ਤਾਂ ਮੈਂ ਫੜਿਆ ਜਾਊਂਗਾ
0: ਜੀ।
5: ਹਾਂਜੀ, ਤੇ ਬਾਕੀ ਇਹ ਹੈ ਕਿ ਸਕਿੱਲ ਤੇ ਬੰਦਾ ਲੈ ਲੈਂਦਾ ਹੈ, ਲੇਕਿਨ ਫਿਰ ਤੁਸੀਂ ਡਿਫਰੈਂਸ਼ੀਏਟ ਕਿੱਦਾਂ ਕਰਨਗੇ ਹੋ ਕਿ ਇਹ ਬੰਦਾ ਸਰਟੀਫਾਈਡ ਹੈ ਕਿ ਨਹੀਂ? ਇਹਦਾ ਤਾਂ ਫਿਰ ਅਲਾਓ ਕਰ ਦਈਏ ਤੇ ਫਿਰ ਸੋਸਾਇਟੀ ਜੰਗਲ ਦੀ ਸੋਸਾਇਟੀ ਹੋ ਜਾਂਦੀ, ਤੁਹਾਨੂੰ ਰੈਗੂਲੇਸ਼ਨ ਫਾਲੋ ਕਰਨ।
0: ਪਰ ਮੈਂ ਤਾਂ ਯਾਰ ਜੇ ਪਾਇਲਟ ਮੈਨੂੰ ਪਤਾ ਕਿ ਇਹਨੇ ਇੰਨਾ ਫਲਾਈ ਕੀਤਾ, ਮੈਂ ਤਾਂ ਕਹੂੰਗਾ ਠੀਕ ਹੈ, ਇਹਦਾ ਟਰੈਕ ਰਿਕਾਰਡ ਵਧੀਆ, ਫਲਾਈ ਕਰੀ ਚੱਲੇ, ਮੈਨੂੰ ਤਾਂ ਕੋਈ ਤਕਲੀਫ
5: ਨਹੀਂ। ਨਹੀਂ ਉਹ ਫਰਦਰ ਆਪਣਾ ਲੈ ਲਵੇ ਲਾਇਸੈਂਸ, ਲੇਕਿਨ ਜਿਹੜਾ ਇਹ ਆਪਣਾ ਆਪਣਾ ਮਿਸਰੀਪ੍ਰੈਜੈਂਟ ਕਰਨਾ, ਇਹ ਉਹਦੀ ਵਜ੍ਹਾ ਤੁਸੀਂ ਉਹਦੇ ਕੋਲੋਂ ਫਿਰ ਫਰਦਰ ਕੁਛ ਵੀ ਐਕਸਪੈਕਟ ਕਰ ਸਕਦੇ। ਜੇ ਇੱਦਾਂ ਤੁਸੀਂ ਬੰਦਿਆਂ ਨੂੰ ਛੱਡਣਾ ਸ਼ੁਰੂ ਕਰਦੇ ਹੋ ਨਾ, ਫਿਰ ਤੁਹਾਡਾ ਤੁਹਾਡੀ ਐਡਮਿਨਿਸਟ੍ਰੇਸ਼ਨ ਲੂ, ਫਿਰ ਤੁਹਾਡਾ ਸਿਸਟਮ ਲੂਜ਼ ਹੋ ਜਾਂਦਾ।
0: ਠੀਕ ਹੈ, ਨਹੀਂ ਮੈਂ ਮੰਨਦਾ ਤੇ ਸਮਝਦਾ ਤੁਹਾਡੀ ਗੱਲ ਨੂੰ ਕਿ ਤੁਸੀਂ ਜੇ ਇੱਦਾਂ ਦੇ ਲੂਪ ਹੋਲਸ ਅਲਾਓ ਕਰ ਰਹੇ ਹੋ ਤਾਂ ਲੋਕਾਂ ਨੇ ਹੋਰ ਵੀ ਇਸ ਤੋਂ ਵੀ ਬੁਰੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦੇਣੀਆਂ ਨੇ। ਸੋ ਠੀਕ ਹੈ ਸਰ,
5: ਇਨਕਰੇਜਮੈਂਟ ਹੁੰਦੀ ਹੈ, ਅਸੀਂ ਸਿਸਟਮ ਨੇ ਰੋਕਣਾ ਹੈ ਨਾ
0: ਜੀ। ਜੀ ਥੈਂਕ ਯੂ ਸਰ,
5: ਤੁਸੀਂ ਇਹਨਾਂ ਨੂੰ ਛੱਡ ਦਿਓ ਤੇ ਬਸ ਫੇਰ ਚੱਲ ਸੋ ਚੱਲ, ਸਾਡੇ ਬੰਦੇ ਤਾਂ ਤਿਆਰ ਆ ਝੂਠ ਬੋਲਣ।
0: ਚਲੋ ਥੈਂਕ ਯੂ ਸਰ,
5: ਜਿਹੜੇ ਅਸੀਂ ਉੱਥੋਂ ਭੱਜ ਕੇ ਆਏ ਆ, ਜਿਹੜੇ ਭੱਜ ਕੇ ਆਏ ਅਸੀਂ ਇੰਡੀਆ ਪਾਕਿਸਤਾਨ ਤੋਂ,
0: ਹਾਂ
5: ਇਸੇ ਤੋਂ ਭੱਜ ਕੇ ਆਏ ਉੱਥੋਂ ਝੂਠ।
0: ਚਲੋ
5: ਥੈਂਕ ਯੂ, ਕਰਦੇ ਹੋ ਬਸ ਸ਼ੁਰੂ ਕਰ ਦਿਓ ਇੱਕ ਦਫਾ।
0: ਚਲੋ ਬਹੁਤ ਸ਼ੁਕਰੀਆ ਸਰ, ਧੰਨਵਾਦ ਤੁਹਾਡਾ। 4004 ਹਾਂਜੀ
6: ਹਾਂਜੀ ਵੀਰੇ, ਮੈਨੂੰ ਲੱਗਦਾ ਇਹਨੂੰ ਨਾ ਇੱਕ ਸੈਕਿੰਡ ਚਾਂਸ ਦੇਣਾ ਚਾਹੀਦਾ, ਬਿਕੋਜ਼ ਹੁਣ ਦੇਖੋ ਜਿਵੇਂ ਉਹਨੇ 98 ਦੇ ਵਿੱਚ ਕਰੀਅਰ ਸ਼ੁਰੂ ਕੀਤਾ ਰਾਈਟ, ਏਅਰ ਕੈਨੇਡਾ ਦੇ ਵਿੱਚ 2009 ਚੋਂ ਕੈਪਟਨ ਬਣਿਆ ਨਾ
0: ਜੀ,
6: ਉਹਦਾ ਹੁਣ ਜਿਵੇਂ ਰੈਕਰਡ ਵੀ ਸਾਫ ਆ, 777 ਵੀ ਉਹਨੇ ਚਲਾਇਆ, 778 ਵੀ, ਲਾਈਕ ਪੈਨ ਏਸ਼ੀਆ ਪੈਨ ਅਮੈਰੀਕਾ ਇੰਨਾ ਜ਼ਿਆਦਾ ਉਹਦੇ ਕੋਲ ਐਕਸਪੀਰੀਅੰਸ ਆ, ਜਿਵੇਂ ਤੁਸੀਂ ਵੀ ਦੱਸਿਆ ਨਾ ਵੀ ਚਲੋ ਉਹਦਾ ਰੈਕਰਡ ਕਲੀਨ ਆ, ਕੋਈ ਐਕਸੀਡੈਂਟ ਨੀ, ਕੋਈ ਸੇਫਟੀ ਇਸ਼ੂ ਕੁਛ ਵੀ ਨੀ ਹੈਗਾ। ਸੋ ਇਹਨਾਂ ਨੂੰ ਕੀ ਚਾਹੀਦਾ ਵੀ ਚਲੋ ਹੋ ਸਕਦਾ ਉਹਨੇ 98 ਚ ਵੀ ਆਪਣਾ ਲਾਇਸੈਂਸ ਸਬਮਿਟ ਕੀਤਾ ਹੋਵੇ, ਐਕਸਪਾਇਰ ਹੋ ਗਿਆ, ਬਾਅਦ ਚ ਰਿਨਿਊ ਨੀ ਕਰਵਾਇਆ ਰਾਈਟ, ਅੰਦਰਲੀ ਗੱਲ ਕੁਛ ਵੀ ਹੋ ਸਕਦੀ ਆ, ਬਟ ਨੋਇੰਗ ਕਿ ਉਹਦਾ ਰੈਕਰਡ ਇੰਨਾ ਸਾਫ ਹੈਗਾ, ਉਹ ਹੁਣ ਜਿਵੇਂ ਆਲਮੋਸਟ ਰਿਟਾਇਰਮੈਂਟ ਦੇ ਨੇੜੇ ਆ, ਆਈ ਥਿੰਕ ਸ਼ਾਇਦ ਰਿਟਾਇਰ ਹੋ, ਜਿਵੇਂ ਆਲਮੋਸਟ ਰਿਟਾਇਰਮੈਂਟ ਦੇ ਨੇੜੇ ਆ, ਆਈ ਥਿੰਕ ਸ਼ਾਇਦ ਰਿਟਾਇਰ ਹੋ,
0: ਉਹ ਮੈਨੂੰ ਤਾਂ ਰਿਟਾਇਰ ਹੋ ਗਿਆ 2025 ਰਿਟਾਇਰ ਹੋ ਗਿਆ।
6: ਹਾਂਜੀ ਹਾਂਜੀ ਹਾਂ, ਹੁਣ ਜਿਵੇਂ ਆ ਵੀ ਬੰਦੇ ਨੇ ਇੰਨੀ ਸਾਰੀ ਹੁਣ 16-17 ਸਾਲ ਦੀ ਸਰਵਿਸ ਪੂਰੀ ਲਾਈਫ ਹੀ ਹੋ ਗਈ, ਜਿੱਦਾਂ ਵੀ ਜੇ ਠੀਕ ਹੈ ਬਈ ਜੇ ਹੁਣ ਤੂੰ ਚਲੋ ਚਾਰਜਿਸ ਨਾ ਪਾਉਣ ਉਹਦੇ ਤੇ ਵੀ ਹੈ ਵੀ ਠੀਕ ਹੈ, ਨਵ ਕੈਨੇਡਾ ਹੋ ਗਿਆ, ਟਰਾਂਸਪੋਰਟ ਸਿਕਿਉਰਿਟੀ ਬੋਰਡ ਆਫ ਕੈਨੇਡਾ ਸਾਰੇ ਆਪਣੀ ਟੈਸਟਿੰਗ ਕਰ ਲੈਣ, ਜੇ ਬੰਦਾ ਫਿਟ ਐਂਡ ਫਾਈਨ ਹੈਗਾ ਐਟਲੀਸਟ ਉਹਨੂੰ ਕਲੀਨ ਚਿੱਟ ਦੇ ਦੇਣਗੇ, ਠੀਕ ਹੈ ਤੂੰ ਹੁਣ ਫਿਊਚਰ ਦੇ ਲਈ ਕੋਈ ਫਲਾਈ ਨੀ ਕਰ ਸਕਦਾ, ਬਸ ਤੇਰਾ ਕੰਮ ਡਨ ਆ, ਬਟ ਤੇ ਅਸੀਂ
0: ਸਾਲ ਕੰਮ ਕਰ ਤੋਂ ਬਾਅਦ ਰਿਟਾਇਰ ਹੋਇਆ, 2009 ਚ ਕੈਪਟਨ ਬਣਿਆ ਤੇ 16 ਸਾਲਾਂ ਲਈ ਕੈਪਟਨ ਰਿਹਾ ਤੇ 900 ਡੋਮੈਸਟਿਕ ਇੰਟਰਨੈਸ਼ਨਲ ਫਲਾਈਟਾਂ, ਬੋਇੰਗ 767, ਬੋਇੰਗ 777, ਬੋਇੰਗ 787 ਸਾਰੇ ਨੇ ਚਲਾਏ, ਹੁਣ ਰਿਟਾਇਰ ਹੋ ਗਿਆ, ਹੁਣ ਕੋਈ ਚੱਲ ਹੁਣ ਤਾਂ ਤੂੰ ਆਉਣਾ ਹੀ ਨੀ ਵਾਪਸ, ਐਸ਼ ਕਰ ਤੇ ਕੋਈ ਨਾ ਮਾਫ ਕੀਤਾ।
6: ਨਾਲੇ ਆਹ ਦੇਖੋ ਉਹ ਏਅਰ ਕੈਨੇਡਾ ਲਈ ਕੰਮ ਕਰਦਾ, ਉਹ ਨੈਸ਼ਨਲ ਏਅਰਲਾਈਨ ਆਫ ਕੈਨੇਡਾ ਜੀ, ਏਅਰ ਕੈਨੇਡਾ ਇੰਨੀ ਵੱਡੀ ਨੈਗਲੀਜੈਂਸ ਕਰ ਸਕਦੀ ਹੈ ਕਿ ਬਈ ਉਹ ਪੈਨ ਏਸ਼ੀਆ ਪੈਨ ਅਮੈਰੀਕਾ ਜਿਹੜੇ ਆ ਜਹਾਜ਼ਾਂ ਦੀ ਗੱਲ ਕਰਦੇ ਆ, 777-778 ਇਹ 12-12-14 ਘੰਟੇ ਦੀਆਂ ਫਲਾਈਟਾਂ ਨੇ,
0: ਸਹੀ ਗੱਲ,
6: ਹੁਣ ਉਹ ਬੰਦਾ ਹੋਰ ਕੰਟਰੀ ਚ ਜਾ ਰਿਹਾ, ਇਹਨਾਂ ਨੂੰ ਪਤਾ ਹੀ ਨੀ ਚੱਲਿਆ ਕਿ ਬੰਦੇ ਕੋਲ ਲਾਇਸੈਂਸ ਨੀ ਹੈਗਾ, ਨੈਗਲੀਜੈਂਸ ਤਾਂ ਇਹਨਾਂ ਤੋਂ ਵੀ ਹੋਈ ਹੈ ਜੀ। ਏਅਰ ਕੈਨੇਡਾ ਇਹ ਕਰ ਸਕਦੀ ਹੈ, ਆਮ ਛੋਟੇ ਮੋਟੇ ਇੰਪਲੋਇਰ ਦਾ ਫਿਰ ਕੀ ਕਰਨਗੇ, ਉਹਦੇ ਕਰਕੇ ਹੈਗਾ ਵੀ ਚਲੋ ਇਹਨੂੰ ਸੈਕਿੰਡ ਚਾਂਸ ਦੇ ਦੇਣਗੇ, ਚੱਲ ਠੀਕ ਹੈ ਯਾਰ ਵੀ ਤੂੰ ਰਿਟਾਇਰ ਹੋ ਗਿਆ, ਦੈਟਸ ਫਾਈਨ ਯਾਰ, ਤੂੰ ਹੁਣ ਆਪਣੀ ਰਿਟਾਇਰਮੈਂਟ ਵਧੀਆ ਆਪਣੀ ਕਲੀਨ ਇੰਜੋਏ ਕਰ ਜੀ, ਸਾਰੇ ਟੈਸਟ ਜਿਹੜੇ ਲੈਣੇ ਆ ਲੈ ਲੈਣ, ਆਈ ਥਿੰਕ ਦੈਟਸ ਦਾ ਬੈਸਟ, ਹੁਣ ਬਜ਼ੁਰਗੀ ਚ ਜਾ ਰਿਹਾ ਜਿਵੇਂ ਬੰਦਾ, ਉਹ ਚੀਜ਼
0: ਨਹੀਂ, ਉਹੀ ਤਾਂ ਹੈ। ਚਲੋ ਨਹੀਂ ਥੈਂਕ ਯੂ, ਕਹਿੰਦੇ ਕਿ ਉਹ ਆਲਮੋਸਟ 60 ਇਅਰਸ ਓਲਡ ਹੈ, ਹੁਣ ਚਿਲ ਕਰਨ ਦੋ ਨੂੰ, ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਅਭਿਸ਼ੇਕ ਜੁੜੇ ਨੇ ਫਰੋਮ ਕੈਲਡਨ ਮਿਤਸੁਬਿਸ਼ੀ, ਅਭਿਸ਼ੇਕ ਕਿਵੇਂ ਹੋ?
7: ਵਧੀਆ ਨਵੀ ਜੀ, ਤੁਸੀਂ ਦੱਸੋ ਕਿਵੇਂ ਹੋ ਜੀ?
0: ਬਹੁਤ ਵਧੀਆ, ਅਸੀਂ ਠੀਕ ਹੈ, ਤੇ ਜਿਨ੍ਹਾਂ ਨੂੰ ਚਾਹੀਦੀਆਂ ਗੱਡੀਆਂ ਯਾਰ ਉਹ ਨਹੀਂ ਠੀਕ, ਉਹਨਾਂ ਨੂੰ ਕਰੋ ਹੈਲਪ,
7: ਉਹਨਾਂ ਨੂੰ ਬਿਲਕੁਲ ਠੀਕ ਕਰ ਦਿਆਂਗੇ ਜੀ। ਇਹੋ ਜਿਹੀਆਂ ਆਫਰਸ ਲੈ ਕੇ ਆਏ ਆ ਜੂਨ ਦੇ ਮਹੀਨੇ, ਵੀ ਕਿਸੇ ਕੋਲੋਂ ਨਾ ਹੀ ਨਹੀਂ ਹੋਣੀ। ਇਸ ਮੰਥ ਸਾਡੇ ਕੋਲ 1% ਰੇਟ ਰਿਡਕਸ਼ਨ ਚੱਲਦਾ ਪਿਆ, ਸਪੈਸ਼ਲੀ ਜਿਹੜੇ ਸਕੋਸ਼ੀਆ ਬੈਂਕ ਦੇ ਕਲਾਇੰਟ ਆ ਉਹਨਾਂ ਲਈ। ਜੇ ਤੁਹਾਡਾ ਖਾਤਾ ਸਕੋਸ਼ੀਆ ਬੈਂਕ ਦੇ ਵਿੱਚ ਹੈਗਾ, ਚਾਹੇ ਜਿੰਨੀ ਮਰਜ਼ੀ ਟਰਮ ਦੀ ਲੀਜ਼ ਲਓ, ਫਾਈਨਾਂਸ ਲਓ, ਜਿੰਨਾ ਵੀ ਆਪਾਂ ਇੰਟਰਸਟ ਰੇਟ ਆਫਰ ਕਰਦੇ ਪਏ ਆ, 1% ਤੁਹਾਡਾ ਵਿਆਜ ਸਿੱਧਾ ਘੱਟ ਜਾਣਾ ਉਹਦੇ ਚੋਂ। ਆਰ ਵੀ ਆਰ ਜਿਹੜਾ ਕਿ 24998 ਤੋਂ ਸ਼ੁਰੂ ਹੁੰਦਾ, ਉਹਦੇ ਤੇ ਹੁਣ 0% ਇੰਟਰਸਟ ਰੇਟ ਤੁਹਾਨੂੰ ਮਿਲ ਸਕਦਾ। 5-seater ਇਹ ਆਪਸ਼ਨ ਆ, ਵਧੀਆ, ਤੁਹਾਨੂੰ ਗੱਡੀ 10 ਸਾਲ 1,60,000 ਕਿਲੋਮੀਟਰ ਦੀ ਵਾਰੰਟੀ ਦੇ ਨਾਲ ਦੇਵਾਂਗੇ, ਤੇ 5 ਸਾਲ ਅਨਲਿਮਿਟਡ ਕਿਲੋਮੀਟਰ ਦੀ ਰੋਡ ਸਾਈਡ ਅਸਿਸਟੈਂਸ ਗੱਡੀ ਦੇ ਨਾਲ ਮਿਲਣੀ ਆ। ਜੇ ਕਿਸੇ ਨੇ 7 ਸੀਟਰ ਆਪਸ਼ਨ ਲੈਣਾ, ਸਾਡਾ ਸੁਪਰ ਡੁਪਰ ਹਿੱਟ ਵਹੀਕਲ ਹੈਗਾ ਜੀ ਆਊਟਲੈਂਡਰ, ਜਿਹੜਾ ਕਿ ਸਿਰਫ 36,998 ਤੋਂ ਸ਼ੁਰੂ ਹੋ ਜਾਂਦਾ। 7 ਸੀਟਰ ਇੰਨੇ ਪ੍ਰਾਈਸ ਦੇ ਵਿੱਚ ਇਸ ਤੋਂ ਵਧੀਆ ਆਪਸ਼ਨ ਮਿਲਣਾ ਹੀ ਨੀਗਾ। ਜੇ ਕਿਸੇ ਨੇ PHEV ਲੈਣਾ, ਜਿਹੜਾ ਕਿ EV ਹਾਈਬ੍ਰਿਡ ਤੇ ਗੈਸ ਤਿੰਨੋਂ ਮੋਡਸ ਦੇ ਵਿੱਚ ਤੁਸੀਂ ਡਰਾਈਵ ਕਰ ਸਕਦੇ ਹੋ, $7,250 ਦਾ ਰਿਬੇਟ ਦਿੰਦੇ ਪਏ ਆਪਾਂ, ਜਾਂ ਫਿਰ ਤੁਸੀਂ 2.5% ਤੇ ਵੀ ਇਹ ਗੱਡੀ ਲੈ ਕੇ ਜਾ ਸਕਦੇ ਹੋ। ਐਡਰੈਸ ਸਾਡਾ ਹੈਗਾ 3511 ਹਾਈਵੇ 9 ਇਨ ਕੈਲੇਡਨ, ਜਾਂ ਫਿਰ ਸਾਨੂੰ ਫੋਨ ਕਰ ਲਓ ਜੀ 6476782754 ਤੇ।
0: ਨੰਬਰ ਇੱਕ ਵੀ ਕਹਿ ਕੈਲੇਡਨ ਮਿਤਸੂਬਿਸ਼ੀ 6476782754 6782754
7: ਅਭਿਸ਼ੇਕ, ਪੁਰਾਣੀ ਕਿਸੇ ਵੀ ਤਰ੍ਹਾਂ ਦੀ ਗੱਡੀ ਹੈਗੀ ਆ, ਤੁਸੀਂ ਸਾਡੇ ਕੋਲ ਗੱਡੀ ਲੈ ਕੇ ਆਓ। ਕੋਈ ਵੀ ਸਾਲ ਦੀ ਗੱਡੀ ਆ, ਜਿੰਨੀ ਮਰਜ਼ੀ ਚੱਲੀ ਹੋਵੇ ਗੱਡੀ, ਆਪਾਂ ਤੁਹਾਡੇ ਟ੍ਰੇਡ ਇਨ ਕਰਾਂਗੇ, ਮਾਰਕੀਟ ਨਾਲੋਂ ਜ਼ਿਆਦਾ ਬੈਟਰ ਵੈਲਿਊ ਦੇਵਾਂਗੇ ਵਹੀਕਲ ਦੀ, ਤੇ ਨਵੀਂ ਗੱਡੀ ਤੁਹਾਨੂੰ 100% ਦੇ ਕੇ ਭੇਜਾਂਗੇ। ਟੌਪ ਨੋਟ ਸਾਡੀ ਸਰਵਿਸ ਆ, ਤੇ ਟੌਪ ਦੀਆਂ ਡੀਲਾਂ ਮਿਲਣੀਆਂ ਤੁਹਾਨੂੰ ਸਾਡੀ ਡੀਲਰਸ਼ਿਪ ਤੇ, ਇੱਕ ਵਾਰੀ ਵਿਜ਼ਿਟ ਜ਼ਰੂਰ ਕਰ ਲਓ ਜੀ।
0: 6476782754 ਬਹੁਤ ਸ਼ੁਕਰੀਆ ਅਭਿਸ਼ੇਕ, ਥੈਂਕ ਯੂ।
7: ਥੈਂਕ ਯੂ ਨਵੀ।
0: ਇੱਕ ਮੈਂ ਸਾਰਿਆਂ ਨੂੰ ਮੈਸੇਜ ਦੇ ਦਵਾਂ, ਤੁਸੀਂ ਯਾਦ ਰੱਖੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਨਵੀਂ ਲੋਕੇਸ਼ਨ ਈਗਲ ਟਰੱਕ ਟਾਇਰ ਨੇ ਖੋਲ੍ਹੀ ਹੈ ਮਿਲਟਨ ਦੇ ਵਿੱਚ, 401 ਤੋਂ ਉੱਤਰਨ ਸਾਰ 10874 ਸਟੀਲਸ ਐਵਨਿਊ ਈਸਟ। ਤੁਸੀਂ ਇੱਥੇ ਇੱਕ ਵਾਰ ਗੇੜਾ ਮਾਰੋ, ਡੈਡੀਕੇਟਡ ਹੈਵੀ ਡਿਊਟੀ ਅਤੇ ਕਮਰਸ਼ੀਅਲ ਟਰੱਕ ਮੇਨਟੇਨੈਂਸ ਸ਼ੋਪ 401 ਦੇ ਵਿੱਚ। ਵੀਲ ਅਲਾਈਨਮੈਂਟ, ਟਾਇਰ ਰਿਪਲੇਸ ਕਰਾਉਣੇ ਆ, ਮੇਨਟੇਨੈਂਸ ਕਰਾਉਣੀ ਆ, ਓਇਲ ਚੇਂਜ ਟਰੱਕਾਂ ਦਾ ਕਰਾਓ, ਬੜੇ ਯਾਰ ਭਰੋਸੇ ਵਾਲੇ ਬੰਦੇ ਨੇ। ਮਨੂ ਨੂੰ ਕਾਲ ਕਰ ਲਓ, ਡਿਸਕਾਊਂਟ ਲੈਣਾ ਮੇਰਾ ਨਾਂ ਲੈ ਦਿਓ 6472346293 6472346293 6472346293 ਦੇ ਉੱਤੇ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ। 9944 ਹੈਲੋ
8: ਹੈਲੋ
0: ਜੀ,
8: ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਮੈਂ ਕੁਐਸਚਨ ਸੁਣੀ ਜਾਂਦਾ, ਪਾਇਲਟ ਦੀ ਤੁਸੀਂ ਦੱਸੀ ਸਟੋਰੀ, ਤੇ ਸਰ ਇਹਦੇ ਵਿੱਚ ਮੇਰਾ ਓਪੀਨੀਅਨ ਤੇ ਇਹ ਆ ਕਿ ਪਾਇਲਟ ਦੀ ਗਲਤੀ ਚਲੋ ਆਪਾਂ ਲਾ ਲੈਂਦੇ ਕਿ ਮਤਲਬ 5% ਉਹਦੀ ਗਲਤੀ ਹੈਗੀ ਆ, ਬਟ ਜੋ ਮੈਨੂੰ ਲੱਗਦਾ ਕਿ ਜਿਹੜੀਆਂ ਵੱਡੀਆਂ ਵੱਡੀਆਂ ਕਾਰਪੋਰੇਸ਼ਨਸ ਆ ਉਹ ਹਮੇਸ਼ਾ ਨਿਕਲ ਜਾਂਦੀਆਂ ਬਚ ਕੇ। ਹੁਣ ਏਅਰ ਕੈਨੇਡਾ ਆ ਨਾ, ਕਿੱਡੀ ਵੱਡੀ ਕਾਰਪੋਰੇਸ਼ਨ ਆ, ਇਹਦੇ ਵਿੱਚ ਇੰਟਰਨੈਸ਼ਨਲ ਅਥਾਰਟੀਜ਼ ਵੀ ਆਉਂਦੀਆਂ ਸਾਰੇ ਕੰਟਰੀਜ਼ ਦੀਆਂ, ਜਿਹੜੀਆਂ ਉਹ ਮਲਟੀ ਬਿਲੀਅਨਰ ਲੋਕ ਆ, ਤੇ ਜਦੋਂ ਇਹਨਾਂ ਨੂੰ ਇੱਕ ਬੰਦਾ ਲੱਭ ਜਾਂਦਾ ਕੋਈ ਪ੍ਰਾਈਵੇਟ ਪਰਸਨ ਇੰਡੀਵਿਜੁਅਲ, ਬਲੇਮ ਉਹ ਤੇ ਸ਼ਿਫਟ ਕਰਨਾ ਬੜਾ ਸੌਖਾ ਆ ਕਿ ਹਾਂ ਗਲਤੀ ਉਹਦੀ ਆ, ਬਟ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਹਾਂ ਉਹਦੀ ਗਲਤੀ ਆਪਾਂ ਕਹਿ ਸਕਦੇ ਹਾਂ ਕਿ 5-10% ਦੀ ਗਲਤੀ ਹੋ ਸਕਦੀ, ਪਰ 90% ਗਲਤੀ ਉਹੀ ਜਿਹੜੇ ਲੋਕ ਆ ਉਹਨਾਂ ਕੋਲ ਪਾਵਰ ਆ ਹਨਾ, ਵੱਧ ਵੱਧ ਤੋਂ ਵੱਧ ਸਰਕਾਰ ਕੀ ਕਰ ਦੂਗੀ, ਫਾਈਨ ਪਾ ਦੂਗੀ ਇਹਨਾਂ ਨੂੰ ਮਿਲੀਅਨ ਡਾਲਰ ਦਾ,
0: ਉਹਨਾਂ ਨੂੰ ਫਾਈਨ ਕਰ ਦੂ, ਇਸ ਬੰਦੇ ਦੀ ਸਾਰੀ ਰਿਟਾਇਰਮੈਂਟ ਤਬਾਹ ਹੋ ਜਾਣੀ ਆ।
8: ਹਾਂਜੀ ਹਾਂਜੀ, ਬਸ ਕਿਉਂਕਿ ਇੰਡੀਵਿਜੁਅਲ ਆ, ਇੰਡੀਵਿਜੁਅਲ ਨੂੰ ਚੱਕਣਾ ਦੇਣਾ, ਜੇਲ੍ਹ ਚ ਪਾ ਦੇਣਾ, ਫਾਈਨ ਵੀ ਪਾ ਦਿੱਤਾ, ਜੇਲ੍ਹ ਚ ਵੀ ਪਾ ਦੇਣਾ, ਉਧਰ ਇੱਕ ਬੰਦਾ ਬਲੇਮ ਕਰਨ ਨੂੰ ਹੈਗਾ ਨਹੀਂ ਆ, ਕਿੰਨੀਆਂ ਕਾਰਪੋਰੇਸ਼ਨ ਦੇ ਵਿੱਚ ਹੈਗੀਆਂ, ਏਅਰਪੋਰਟ ਅਥਾਰਟੀਜ਼ ਆ ਗਈਆਂ, ਇੰਟਰਨੈਸ਼ਨਲ ਏਜੰਸੀਜ਼ ਆ ਗਈਆਂ, ਬਟ ਮੈਂ ਨਾ ਤੁਸੀਂ ਵੀ ਸ਼ਾਇਦ ਦੇਖੀਆਂ ਹੋਗੀਆਂ, ਮੈਂ ਨਾ ਯੂਟਿਊਬ ਤੇ ਕਈ ਵਾਰ ਨਾ ਦੇਖਦਾ ਹੁੰਦਾ ਵੀਡੀਓਜ਼ ਕ੍ਰੈਸ਼ਿਸ ਵਗੈਰਾ ਦੀਆਂ, ਜਿੱਦਾਂ ਆਪਣੇ ਪਿੱਛੇ ਆਪਣਾ ਉੱਥੇ ਹੋਇਆ ਏਅਰ ਇੰਡੀਆ ਦਾ ਅਹਿਮਦਾਬਾਦ ਵਾਲਾ ਕ੍ਰੈਸ਼
0: ਜੀ,
8: ਤੇ ਹੋਰ ਵੀ ਬੜੀਆਂ ਸਟੋਰੀਜ਼ ਆ ਕਿ ਇਹ ਜਿਹੜੀ ਚੀਜ਼ ਆ ਨਾ ਕੀ ਕਹਿੰਦੇ ਆ ਪੈਸੰਜਰ ਫਲਾਈਟਸ ਵਾਲੀ, ਇਹਦੇ ਵਿੱਚ ਬਹੁਤ ਕ੍ਰਿਟੀਕਲ ਚੀਜ਼ ਹੁੰਦੀ, ਕਿਉਂਕਿ ਮਤਲਬ ਜੇ ਤੇ ਉਹਨੇ ਸਾਰੀਆਂ ਕੀ ਕਹਿੰਦੇ ਆ ਟੈਸਟ ਹੁੰਦੇ ਜਿਹੜੇ ਇਹਨਾਂ ਦੇ ਮੰਥਲੀ ਜੋ ਵੀ ਕੁਆਟਰਲੀ ਹੈ ਨਾ ਇਹਨਾਂ ਦੀ ਪਰਫੋਰਮੈਂਸ ਚੈੱਕ ਹੁੰਦੇ ਆ, ਜੇ ਤੇ ਉਹ ਸਾਰਾ ਕੁਝ ਸਹੀ ਕਰਦਾ ਰਿਹਾ ਫਿਰ ਤੇ ਚਲੋ ਠੀਕ ਹੈ ਨਾ ਕਿ ਬੰਦਾ ਸਹੀ ਸੀਗਾ, ਕੈਪੇਬਲ ਸੀਗਾ ਤਾਂ ਹੀ ਕਰ ਗਿਆ ਨਾ, ਇੰਨੀਆਂ 900 ਫਲਾਈਟਾਂ ਥੋੜੀਆਂ ਨੀ ਹੁੰਦੀਆਂ,
0: ਬਿਲਕੁਲ
8: 16 ਸਾਲ ਅਗਲਾ ਬੰਦਾ ਕੱਢ ਗਿਆ, ਬਟ ਹਾਂ ਸ਼ਾਇਦ ਇੱਦਾਂ ਕਰ ਸਕਦੇ, ਬਟ ਜੇ ਆਪਾਂ ਲਾਅ ਦੇ ਰਿਗਾਰਡਿੰਗ ਆਈਏ ਕਿ ਹਾਂ ਕਿ ਬਾਏ ਲਾਅ ਗਲਤ ਸੀ, ਹਾਂ ਬਾਏ ਲਾਅ ਜ਼ਰੂਰ ਇਲੀਗਲ ਸੀ, ਤੇ ਇੰਨਾ ਜ਼ਰੂਰ ਕਰ ਸਕਦੇ ਹਾਂ ਕਿ ਅਕੋਰਡਿੰਗ ਟੂ ਸਰਕਮਸਟਾਂਸਿਸ ਹੈ ਨਾ ਕਿ ਹਾਂ ਕਿ ਉਹਨੂੰ ਉਹਦੀ ਜਿਹੜੀ ਸਜ਼ਾ ਆ, ਜਾਂ ਜੇ ਉਹਨੂੰ ਮੰਨ ਲਓ 5 ਸਾਲ ਦੀ ਹੁੰਦੀ ਹੈ 10 ਦੀ ਹੁੰਦੀ ਹੈ, ਤੇ ਉਹਨੂੰ ਰਿਡਿਊਸ ਕਰਕੇ ਕਿ ਕਾਫੀ ਹੱਦ ਤੱਕ ਘੱਟ ਕਰ ਦੇਣ, ਹਨਾ ਕਿ ਚਲੋ ਇੱਕ ਇੰਡੀਵਿਜੁਅਲ ਆ, ਮੋਸਟਲੀ ਬਸ ਆਹੀ ਆਪਣੀ ਕਾਰਪੋਰੇਟ ਲਾਈਫ ਵਿੱਚ ਨਾ ਜਿਹੜੇ ਮਲਟੀ ਵੱਡੀਆਂ ਵੱਡੀਆਂ ਕੰਪਨੀਆਂ ਉਹ ਬਚ ਜਾਂਦੀਆਂ ਵਾ, ਫਾਈਨ ਵੱਧ ਤੋਂ ਵੱਧ ਪੈ ਜਾਊਗਾ,
0: ਬਿਲਕੁਲ
8: ਉਹਨਾਂ ਵਾਸਤੇ ਉਹ ਫਾਈਨ ਕੁਛ ਹੈ ਵੀ ਨਹੀਂ,
0: ਉਹਨਾਂ ਨੂੰ ਤਾਂ ਕੁਛ ਨਹੀਂ ਹੈਗਾ, ਉਹਨਾਂ ਨੂੰ ਇਹ ਮਲਟੀਪਲ ਮਿਲੀਅਨਸ ਵੀ ਦੇਣੇ ਪੈ ਜਾਣ, ਉਹ ਕਹਿਣਗੇ ਦੇ ਕੇ ਪਰਾ ਕਰੋ ਤੇ ਅੱਗੇ ਵਧੋ, ਸੋ ਨਹੀਂ ਠੀਕ ਹੈ ਬ੍ਰਦਰ, ਥੈਂਕ ਯੂ ਸੋ ਮਚ, ਥੈਂਕ ਯੂ ਬਹੁਤ ਧੰਨਵਾਦ ਤੁਹਾਡਾ। ਸੋ ਨੰਬਰ ਆਪਣਾ 905 673 3333, ਕੁਝ ਕਾਲਾਂ ਥੋੜੀਆਂ ਆਈਆਂ, ਕੁਝ ਇਕੱਠੀਆਂ ਗਈਆਂ, ਤੁਸੀਂ ਦੁਬਾਰਾ ਤੋਂ ਕਰ ਲਓ ਜੇ call kati gayi, and we'll be right back.
9: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
1: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557। ਓਕੇ, ਅਗਲੀ ਕਾਲ ਲੈਣੇ ਆ, ਮੈਨੂੰ ਇੱਕ ਮਿੰਟ ਦਿਓ, ਦੋ ਬੋਲ ਲਾ ਦਈਏ।

0: அபிபா கேப்பா தஷரிஜி நைரிஸ் தான் சொல்றீங்க 9630 ஹலோ
1: ਹਾਂਜੀ ਨਵੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਮੈਂ ਤੁਹਾਡਾ ਟੌਪਿਕ ਚੱਲ ਰਿਹਾ ਸੀ ਪਹਿਲਾਂ ਮੈਂ ਕੋਈ ਜ਼ਿਆਦਾ ਐਕਸਪਰਟ ਤਾਂ ਨਹੀਂ ਪਰ ਮੈਂ ਆਪਣਾ ਮੈਸੇਜ ਰਾਏ ਦੇ ਰਿਹਾ ਸੀ
0: ਨਹੀਂ ਨਹੀਂ ਕੋਈ ਨਾ ਐਕਸਪਰਟ ਮੈਂ ਕਿਹੜਾ ਐਕਸਪਰਟ ਹਾਂ
1: ਨਹੀਂ ਕਈ ਬੰਦੇ ਜ਼ਿਆਦਾ ਡਿਟੇਲ ਚ ਚਲੇ ਜਾਂਦੇ
0: ਹਾਂਜੀ
1: ਹਾਂਜੀ ਮੈਂ ਕਹਿ ਰਿਹਾ ਜੀ ਹੁਣ ਤੇ ਪਾਇਲਟ ਸੀ ਇੱਕ ਟਰੱਕ ਦੀ ਜੋਬ ਵਾਸਤੇ ਕਿਸੇ ਨੂੰ ਹਾਇਰ ਕਰਨਾ ਹੋਵੇ ਨਾ ਮੰਨ ਲਓ ਮੈਂ ਚਲੇ ਗਿਆ ਉੱਥੇ ਤੇ ਆਪਣੇ ਪੇਪਰ ਗਲਤ ਜੋ ਵੀ ਦੇ ਦਿੱਤਾ ਅਗਲੇ ਨੇ ਇੰਟਰਵਿਊ ਚ ਮੈਨੂੰ ਪਾਸ ਕਰਨਾ ਤਾਂ ਉਹਨੇ ਕਹਿਣਾ ਲੈ ਪੀ ਚੱਕ ਆ ਟਰੱਕ ਬੈਕ ਕਰਕੇ ਲਾ ਸਰਵਿਸ ਦੇਣੀ ਚਾਹੀਦੀ
0: ਉਹਨੂੰ
1: ਓਨਰ ਕਰਨਾ ਚਾਹੀਦਾ ਸਾਡਾ ਕੋਈ ਨੁਕਸਾਨ ਨੀ ਕੀਤਾ ਸਜ਼ਾ ਦੇਣੀ ਹੈ ਕਾਨੂੰਨੀ ਤੌਰ ਤੇ ਸ਼ੋਅ ਕਰਨਾ ਮਾੜੀ ਮੋਟੀ ਕਮਿਊਨਿਟੀ ਸਰਵਿਸ ਰਾਈਟ ਉਹਨੇ ਮਤਲਬ 16 ਸਾਲ ਤੇ ਇੰਨੀਆਂ ਫਲਾਈਟਾਂ ਐਕਸਪੀਰੀਅੰਸ ਬੰਦਾ ਵੀ ਹੋਇਆ ਕਈ ਵਾਰੀ ਉਹ ਵੀ ਐਕਸੀਡੈਂਟ ਕਰ ਦਿੰਦਾ
0: ਬਿਲਕੁਲ ਸੋ ਸਗਾ ਤੇ ਤੁਸੀਂ ਕਹਿੰਦੇ ਹੋ ਕਿ ਅਗਲੇ ਨੇ ਇੰਨਾ ਵਧੀਆ ਪਲੇਨ ਚਲਾਇਆ ਇੰਨੀ ਉਹਨੇ 900 ਫਲਾਈਟ ਫਲਾਈ ਕੀਤੀ ਵੀ ਸਗਾ ਤੇ ਉਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ
1: ਉਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਪਰ ਜੇ ਕਾਨੂੰਨੀ ਤੌਰ ਤੇ ਕਹਿੰਦੇ ਨੇ ਵੀ ਚਲੋ ਉਹਨੇ ਫਰਾਡ ਕੀਤਾ ਜਿਹਨੇ ਹਾਇਰ ਕੀਤਾ ਗਲਤੀ ਨਾ ਦੋਨੇ ਪਾਸੇ ਹੈਗੀਆਂ ਉਹ ਬਹੁਤ ਕੁਝ ਡਿਟੇਲ ਨਹੀਂ ਜਾਣਾ ਜਾਂਦਾ ਪਰ ਕਿ
0: ਸਜ਼ਾ ਨਹੀਂ ਬਣਦੀ ਠੀਕ ਹੈ ਚਲੋ ਦੇਖਦੇ ਹਾਂ ਥੈਂਕ ਯੂ ਸਰ ਬਹੁਤ ਧੰਨਵਾਦ ਤੁਹਾਡਾ ਸੋ ਬਹੁਤ ਜ਼ਿਆਦਾ ਮਤਲਬ 25-30 ਕਾਲਾਂ ਤੁਹਾਡੀਆਂ ਰਹਿ ਗਈਆਂ ਕਿ ਇਹਨੇ ਕੱਟ ਕੇ ਕਾਲ ਕੀਤੀ ਦੀਵਾਰ ਤੋਂ ਸੋ ਜ਼ਰੂਰ ਆ ਜਾਓ ਤੇ ਨੰਬਰ ਹੈ ਆਪਣਾ 9056733337 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਤੇ ਜੇ ਕਾਲ ਕਰ ਰਹੀ ਸੀ ਪਹਿਲਾਂ ਕਾਲ ਨਹੀਂ ਆਈ ਕੋਈ ਗੱਲ ਨਹੀਂ ਹੁਣ ਕਰ ਲਓ ਤੇ ਜ਼ਰੂਰ ਅਟੈਂਡ ਕਰਦੇ ਹਾਂ ਸਾਡੇ ਨਾਲ ਸੁੱਖ ਭਾਜੀ ਜੁੜਿਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਇਸ ਵੀਕ ਪੰਜਾਬੀ ਲਹਿਰਾ ਲਾਈਵ ਵਨ ਲੋਕੇਸ਼ਨ ਨੇ 294 ਵਾਕਰ ਡਰਾਈਵ ਲੋਕੇਸ਼ਨ ਤੇ ਏਅਰਪੋਰਟ ਕੁਈਨ ਕੁਈਨ ਗੇਟਵੇ ਦੇ ਬਿਲਕੁਲ ਨਾਲ ਵਨ ਐਂਡ ਓਨਲੀ ਗ੍ਰੈਂਡ ਓ ਫਰਨੀਚਰ ਜੀ ਭਾਜੀ
2: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ ਜਿੰਨੇ ਵੀ ਪਰਿਵਾਰ ਉਸ ਦਿਨ ਪਹੁੰਚਣਗੇ ਫਰਾਈਡੇ ਸੈਚਰਡੇ ਸੰਡੇ ਜਿਹੜੀ ਹੈ 3 ਦਿਨ ਦੀ ਸੇਲ ਲੱਗਣ ਜਾ ਰਹੀ ਆ ਵੇਅਰ ਹਾਊਸ ਸੇਲ ਜਿਹ ਚ ਬਹੁਤ ਸਾਰੀ ਇਨਵੈਂਟਰੀ ਸਾਡੇ ਕੋਲ ਨਵੀਂ ਪਹੁੰਚ ਚੁੱਕੀ ਆ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਦੇ ਧੜਾ ਧੜ ਕੰਟੇਨਰ ਸਾਡੇ ਕੋਲ ਅਰਾਈਵ ਹੋ ਰਹੇ ਨੇ ਤੇ ਵੀਕਐਂਡ ਦੇ ਉੱਪਰ ਜਿਹੜਾ ਸੇਲ ਦਾ ਅਸੀਂ ਆਗਾਜ਼ ਕਰਨ ਜਾ ਰਹੇ ਆ ਫਰਾਈਡੇ ਸੈਚਰਡੇ ਸੰਡੇ ਨਵੇਕਲੇ ਕਿਸਮ ਦੀ ਜਿਹੜੀ ਸੇਲ ਫਰਨੀਚਰ ਦੇ ਵਿੱਚ ਲੱਗਣ ਜਾ ਰਹੀ ਆ ਕੋਈ ਵੀ ਬੈਡਰੂਮ ਸੈੱਟ ਬਾਏ ਕਰੋ ਦੂਜਾ ਬੈਡਰੂਮ ਸੈੱਟ ਫ੍ਰੀ ਕੋਈ ਵੀ ਤੁਸੀਂ ਸੋਫਾ ਸੈੱਟ ਬਾਏ ਕਰੋ ਦੂਜਾ ਸੋਫਾ ਸੈੱਟ ਫ੍ਰੀ ਕੋਈ ਵੀ ਡਾਇਨਿੰਗ ਟੇਬਲ ਬਾਏ ਕਰੋ ਦੂਜਾ ਡਾਇਨਿੰਗ ਟੇਬਲ ਫ੍ਰੀ ਕੋਈ ਵੀ ਕਾਫੀ ਟੇਬਲ ਬਾਏ ਕਰੋ ਦੂਜਾ ਕਾਫੀ ਟੇਬਲ ਫ੍ਰੀ ਕੋਈ ਵੀ ਕੰਸੋਲ ਬਾਏ ਕਰੋ ਦੂਸਰਾ ਕੰਸੋਲ ਫ੍ਰੀ ਬਾਏ 1 ਗੈਟ 1 ਫ੍ਰੀ ਬਾਏ 1 ਗੈਟ 1 ਫ੍ਰੀ ਇਹੋ ਜਿਹੀਆਂ ਡੀਲਾਂ ਮਿਲਣੀਆਂ ਨੇ ਤੇ ਨਾਲ ਦੀ ਨਾਲ ਮੈਂ ਡੀਲ ਦੇ ਰਹਿਣਾ ਜਿਨ੍ਹਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਬਣ ਲੈਣਾ ਜੀ ਹਾਂ ਸੋਫਾ ਕਮ ਬੈੱਡ ਸੋਫਾ ਵੀ ਬਣ ਜਾਵੇ ਬੈੱਡ ਵੀ ਬਣ ਜਾਵੇ ਜਿਹਦੀ ਰੈਗੂਲਰ ਕੀਮਤ 12-1300 ਚੱਲ ਸੀ 599 ਦਾ ਸੋਫਾ ਕਮ ਬੈੱਡ ਗ੍ਰੇ ਕਲਰ ਦਾ $599 ਦਾ ਇੱਕ ਬਾਏ ਕਰ ਲੈਣਾ ਤੇ ਦੂਜਾ ਫ੍ਰੀ ਬਾਏ 1 ਗੈਟ 1 ਫ੍ਰੀ ਸੋ $599 ਦੇ ਵਿੱਚ 2 ਸੋਫੇ ਕਮ ਬੈੱਡ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਇਹੋ ਜਿਹੀਆਂ ਡੀਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ 294 ਵੋਕਰ ਡਰਾਈਵ ਦੇ ਉੱਪਰ 294 ਵੋਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਸੈਂਟਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵੋਕਰ ਡਰਾਈਵ ਘਰ ਘਰ ਚੱਲੀ ਇੱਕੋ ਗੱਲ ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਚੱਲ ਚੱਲ ਚੱਲ
0: ਚਲੋ ਜੀ ਪਹੁੰਚੋ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਲਓ ਵਧੀਆ ਟੌਪ ਦੀਆਂ ਡੀਲਾਂ ਗ੍ਰੈਂਡ ਹੋਮ ਫਰਨੀਚਰ ਦੀ ਟੀਮ ਤੁਹਾਡੇ ਲਈ ਸੁੱਖ ਭਾਜੀ ਹੁਣੇ ਹਾਜ਼ਰ ਨੇ ਤੇ ਟੌਪ ਦੀਆਂ ਡੀਲਾਂ ਬਾਏ 1 ਗਿੱਟ 1 ਫ੍ਰੀ ਉਹ ਵੀ ਫਰਨੀਚਰ ਉੱਤੇ ਯਾਰ ਹੋਰ ਕੀ ਚਾਹੀਦਾ ਹੋਰ ਦੱਸ ਕੀ ਭਾਲਦੀ ਹੈ ਅੱਧੀ ਪ੍ਰਾਈਸ ਤੇ ਮਿਲ ਰਿਹਾ ਘਰ ਦਾ ਫਰਨੀਚਰ ਅੱਧੀ ਕਿੱਕ ਤੇ ਸਟਾਰਟ ਛੱਡੋ ਅੱਧੀ ਪ੍ਰਾਈਸ ਤੇ ਮਿਲ ਰਿਹਾ ਫਰਨੀਚਰ ਹੋਰ ਦੱਸ ਕੀ ਭਾਲਦੀ ਮੱਲੀ ਟੈਂਟ ਸਰਵਿਸਿਜ਼ ਵਿਆਹਾਂ ਦਾ ਜ਼ੋਰ ਹੈ ਹੁਣ ਤਾਂ ਮੈਂ ਤਾਂ ਯਾਰ ਮੈਂ ਕਹਿੰਦਾ ਇੰਨੇ ਵਿਆਹ ਨੇ ਬਿਜ਼ੀ ਬਿਜ਼ੀ ਬਿਜ਼ੀ ਤੁਸੀਂ ਵਧੀਆ ਟੈਂਟ ਲਵਾਉਣਾ ਆਪਣੇ ਵਿਆਹ ਸ਼ਾਦੀ ਦੇ ਕਿਸੇ ਫੰਕਸ਼ਨ ਲਈ ਘਰੇ ਕੋਈ ਫੰਕਸ਼ਨ ਕਰ ਰਹੇ ਹੋ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਸਾਰੇ ਇਹਨਾਂ ਕੋਲ ਅਵੇਲੇਬਲ ਨੇ ਕਲੀਅਰ ਟੈਂਟ ਵਾਈਟ ਟੈਂਟ ਟੇਬਲ ਚੇਅਰਾਂ ਡਾਂਸ ਫਲੋਰ ਬਾਰ ਚਾਹੀਦੇ ਆ ਸਟੇਜਾਂ ਚਾਹੀਦੀਆਂ ਲਗਜ਼ਰੀ ਪੋਰਟੇਬਲ ਵਾਸ਼ਰੂਮ ਚਾਹੀਦੇ ਆ ਮੱਲੀ ਟੈਂਟ ਸਰਵਿਸਿਜ਼ 6479992569 6479992569 2569 ਮੱਲੀ ਟੈਂਟ ਸਰਵਿਸਿਸ। ਸਾਡੇ ਨਾਲ ਜੁੜ ਚੁੱਕੇ ਨੇ ਹਰਮਨ ਬੱਤਾ, ਟੀਮ ਹਰਮਨ ਬੱਤਾ, ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ, ਟੀਮ ਹਰਮਨ ਬੱਤਾ। ਤੇ ਹਰਮਨ ਕੀ ਬਣਦਾ?
3: ਥੈਂਕ ਯੂ ਨਵੀ, ਗੁੱਡ ਈਵਨਿੰਗ ਐਵਰੀਵਨ। ਨਵੀ, ਕੱਲ ਦੇ ਬੈਂਕ ਆਫ ਕੈਨੇਡਾ ਦੀ ਰੇਟ ਦੀ ਅਨਾਊਂਸਮੈਂਟ ਦੀ ਇੱਕ ਕੁਇਕ ਅਪਡੇਟ ਦੇ ਦਿੰਦੇ ਹਾਂ। ਜੋ ਇੰਡੀਕੇਸ਼ਨ ਆ ਰਹੀ ਆ ਉਹ ਇਹੀ ਆ ਰਹੀ ਆ ਕਿ ਮੋਸਟ ਲਾਈਕਲੀ ਰੇਟ ਹੋਲਡ ਹੀ ਹੋਊਗਾ। ਜੋਬਸ ਕਾਫੀ ਐਡ ਹੋ ਗਈਆਂ ਲਾਸਟ ਮੰਥ, 60,000 ਕੈਨੇਡਾ ਚ ਜੋਬਸ ਐਡ ਹੋਈਆਂ ਨੇ। ਪਹਿਲਾਂ ਇਹ ਲੱਗ ਰਿਹਾ ਸੀ ਕਿ ਹੋ ਸਕਦਾ ਰੇਟ ਘੱਟ ਹੋ ਜਾਵੇ, ਬਟ ਹੁਣ ਇਹ ਲੱਗਦਾ ਕਿ ਆਫਸੈਟ ਹੀ ਹੋਊਗਾ। ਜਿਹੜੀ ਰਿਸੈਸ਼ਨ ਆਈ ਹੋਈ ਆ ਐਂਡ ਜੋਬਸ ਐਡ ਹੋਈਆਂ ਨੇ, ਉਹਦੇ ਕਰਕੇ ਰੇਟ ਹੋਲਡ ਹੋਣ ਦੇ ਚਾਂਸਿਸ ਜ਼ਿਆਦਾ ਨੇ। ਬਾਕੀ ਕੱਲ ਅਰਾਊਂਡ 9:55 ਉਹ ਅਨਾਊਂਸ ਕਰ ਦਿੰਦੇ ਹੁੰਦੇ ਨੇ, ਤੇ ਅਸੀਂ ਆਪਣੇ ਸੋਸ਼ਲ ਮੀਡੀਆ ਚੈਨਲਸ ਤੇ ਰਾਈਟ ਅਵੇ ਕਲਾਇੰਟਸ ਲਈ ਅਪਡੇਟ ਕਰ ਦਾਂਗੇ। ਜੇ ਤੁਸੀਂ ਸੋਸ਼ਲ ਮੀਡੀਆ ਚੈਨਲ ਸਾਡੇ ਨਹੀਂ ਫੋਲੋ ਕਰਦੇ ਤਾਂ ਪਲੀਜ਼ ਫੋਲੋ ਕਰ ਲਓ। ਟੀਮ ਹਰਮਨ ਬੱਤਾ ਪੇਜ ਦਾ ਨਾਮ ਆ, ਚਾਹੇ ਤੁਸੀਂ ਫੇਸਬੁੱਕ ਯੂਜ਼ ਕਰਦੇ ਹੋ ਜਾਂ ਇੰਸਟਾਗ੍ਰਾਮ ਜਾਂ ਟਿਕਟੋਕ। ਇਹ ਤੋਂ ਇਲਾਵਾ ਨਵੀਂ, ਬਹੁਤ ਐਵਰੀ ਵੀਕ ਮੈਂ ਕੋਈ ਨਾ ਕੋਈ ਕਲਾਇੰਟ ਦੀ ਫਾਈਲ ਕਰਦਾ ਜਿੱਥੇ ਉਹਨਾਂ ਦੀ ਮੋਰਗੇਜ ਦੇ ਲਾਸਟ ਮਿੰਟ ਡਿਕਲਾਈਨ ਹੁੰਦੀ ਆ ਬੈਂਕ ਤੋਂ, ਪਲੀਜ਼ ਨਾ ਛੱਡਿਆ ਕਰੋ ਲਾਸਟ ਮਿੰਟ ਤੇ ਫਾਈਲ। ਉਸ ਤੋਂ ਬਾਅਦ ਸਾਡੇ ਕੋਲ ਪ੍ਰਾਈਵੇਟ ਲੈਂਡਿੰਗ ਤੋਂ ਬਿਨਾਂ ਕੋਈ ਆਪਸ਼ਨ ਨਹੀਂ ਬਚਦੀ। ਅਗੇਨ, ਜੇ ਪ੍ਰਾਈਵੇਟ ਲੈਂਡਿੰਗ ਤੇ ਵੀ ਜਾਣਾ ਪੈਂਦਾ ਤਾਂ ਮੋਸਟ ਆਫ ਦਾ ਟਾਈਮਸ ਅਸੀਂ ਕਲਾਇੰਟ ਨੂੰ ਇੰਨਾ ਕੁ ਵਧੀਆ ਰੇਟ ਦਵਾ ਦਿੰਦੇ ਹਾਂ ਕਿ ਉਹ ਅਫੋਰਡ ਕਰ ਸਕਦੇ ਨੇ ਮੋਰਗੇਜ, ਐਂਡ ਉਹਨਾਂ ਨੂੰ ਐਗਜ਼ਿਟ ਪਲਾਨ ਵੀ ਦਿੰਦੇ ਹਾਂ ਤਾਂ ਕਿ ਵਿਦਿਨ 2-3 ਮੰਥਸ ਉਹਨਾਂ ਨੂੰ ਅਸੀਂ ਏ ਬੈਂਕ ਜਾਂ ਬੀ ਬੈਂਕ ਤੋਂ ਮੋਰਗੇਜ ਲੋ ਰੇਟ ਤੇ ਕਰਵਾ ਦਈਏ। ਸੋ ਜੇ ਤੁਹਾਨੂੰ ਵੀ ਕੋਈ ਪ੍ਰੋਬਲਮ ਆ ਰਹੀ ਆ ਤਾਂ ਟਾਈਮ ਰਹਿੰਦੇ ਸਾਡੀ ਟੀਮ ਨੂੰ ਕਾਲ ਕਰ ਲਓ। ਟੀਮ ਹਰਮਨ ਬੱਤਾ 6476859000
0: ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475041557। ਬਿਲਕੁਲ ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। ਸੋ ਗੱਲ ਅੱਜ ਅਸੀਂ ਕਰ ਰਹੇ ਹਾਂ ਏਅਰ ਕੈਨੇਡਾ ਦੇ ਇੱਕ ਪਾਇਲਟ ਦੇ ਬਾਰੇ, ਅਤੇ ਤੁਹਾਡੀਆਂ ਕੁਝ ਕੋਲਸ, ਕੁਝ ਤੁਹਾਡੇ ਓਪੀਨੀਅਨਸ ਅੱਜ ਸੁਣ ਰਹੇ ਹਾਂ ਕਿ ਤੁਸੀਂ ਇਸ ਬਾਰੇ ਕੀ ਸੋਚ ਰਹੇ ਹੋ। ਸੋ ਕੀ ਇਹ ਏਅਰ ਕੈਨੇਡਾ ਦੀ ਸੋ ਫੋਲਟ ਹੈ? ਸੋ ਇਹਦੇ ਬਾਰੇ ਤੁਹਾਡੇ ਨਾਲ ਅੱਜ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ, ਐਂਡ ਇੱਕ ਸੈਕਿੰਡ ਮੈਨੂੰ ਦਿਓ। ਸੋ ਕੀ ਇਹ ਏਅਰ ਕੈਨੇਡਾ ਦੀ ਫੋਲਟ ਹੈ ਜਾਂ ਇਸ ਪਾਇਲਟ ਦੀ ਫੋਲਟ ਹੈ? ਇੱਕ ਪਾਇਲਟ ਏਅਰ ਕੈਨੇਡਾ ਦੇ ਨਾਲ ਫਲਾਈ ਕਰ ਰਿਹਾ ਸੀ, ਬੇਰੀ ਦੇ ਰਹਿਣ ਵਾਲਾ ਜੈਫਰੀ ਵਾਲ। ਇਹਨੇ 900 ਤੋਂ ਵੱਧ ਡੋਮੈਸਟਿਕ ਫਲਾਈਟਾਂ ਐਜ਼ ਅ ਕੈਪਟਨ ਫਲਾਈ ਕੀਤੀਆਂ। 16 ਸਾਲਾਂ ਲਈ ਐਜ਼ ਅ ਕੈਪਟਨ ਇਹਨੇ ਸਰਵ ਕੀਤਾ ਬਿਨਾਂ ਕਿਸੇ ATPL ਯਾਨੀ ਕਿ ਏਅਰਲਾਈਨ ਟਰਾਂਸਪੋਰਟ ਪਾਇਲਟ ਲਾਇਸੈਂਸ ਦੇ। ਕਹਿੰਦੇ ਕਿ ਇਹਨੇ ਨਕਲੀ ਡਾਕੂਮੈਂਟ ਯੂਜ਼ ਕੀਤੇ ਤੇ ਆਪਣੇ ਫਰਾਡੁਲੈਂਟ ਲਾਇਸੈਂਸਿੰਗ ਡਾਕੂਮੈਂਟਸ ਦੇ ਰਾਹੀਂ ਏਅਰ ਕੈਨੇਡਾ ਨੂੰ ਕਨਵਿੰਸ ਕੀਤਾ ਕਿ ਇਹਦੇ ਕੋਲ ATPL ਉਹ ਲਾਇਸੈਂਸ ਹੈ। ਹੁਣ ਮੇਨ ਗੱਲ ਇਹ ਹੈ, ਇਹਨੇ ਦੇਖੋ ਤੁਸੀਂ ਕਿ 900 ਤੋਂ ਵੱਧ ਫਲਾਈਟਾਂ ਐਜ਼ ਅ ਪਾਇਲਟ ਫਲਾਈ ਕੀਤੀਆਂ 16 ਸਾਲਾਂ ਲਈ। ਏਅਰ ਕੈਨੇਡਾ ਨੇ ਇਸ ਨੂੰ ਹਾਇਰ ਕੀਤਾ 1998 ਦੇ ਵਿੱਚ। 2025 'ਚ 27 ਸਾਲਾਂ ਬਾਅਦ ਇਹਨੇ ਰਿਟਾਇਰ ਕੀਤਾ। 2009 ਦੇ ਵਿੱਚ ਕੈਪਟਨ ਬਣਿਆ, 16 ਸਾਲ ਕੈਪਟਨ ਦੇ ਤੌਰ 'ਤੇ ਇਹਨੇ ਫਲਾਈਟ ਕੀਤਾ ਅਤੇ ਬੋਇੰਗ 767, ਬੋਇੰਗ 777, ਬੋਇੰਗ 787 ਬੜੇ ਵੱਡੇ ਵੱਡੇ ਜਹਾਜ਼ ਨੇ ਫਲਾਈ ਕੀਤੇ ਆ। ਸੋ ਕੀ ਤੁਹਾਨੂੰ ਲੱਗਦਾ ਕਿ ਇਹਨੂੰ ਹੁਣ ਚਾਰਜ ਕੀਤਾ ਜਾਣਾ ਚਾਹੀਦਾ? ਬੰਦੇ ਨੇ 900 ਫਲਾਈਟਾਂ ਚਲਾਈਆਂ, ਇੰਨੇ ਲੰਬੇ ਸਮੇਂ ਲਈ ਇਹਨੇ ਦੇਖੋ ਤੁਸੀਂ ਏਅਰ ਕੈਨੇਡਾ ਨੂੰ ਸਰਵ ਕੀਤਾ। 27 ਸਾਲ ਕੋਈ ਛੋਟਾ ਮੋਟਾ ਸਮਾਂ ਨਹੀਂ ਹੁੰਦਾ। ਹੁਣ ਰਿਟਾਇਰ ਕਰਨ ਤੋਂ ਬਾਅਦ ਕਹਿੰਦੇ ਵੀ ਸਾਨੂੰ ਪਤਾ ਲੱਗਿਆ ਕਿ ਇਹਦੇ ਕੋਲ ਤਾਂ ਏਅਰਲਾਈਨ ਟਰਾਂਸਪੋਰਟ ਪਾਇਲਟ ਲਾਇਸੈਂਸ ਹੀ ਹੈ ਨਹੀਂ ਸੀ। ਅਤੇ ਜੇ ਤੁਸੀਂ ਕੈਪਟਨ ਐਜ਼ ਅ ਕੈਪਟਨ ਫਲਾਈ ਕਰਨਾ ਤਾਂ ਇਹ ਲਾਇਸੈਂਸ ਜ਼ਰੂਰੀ ਹੈ। ਪਰ ਦੂਜੇ ਪਾਸੇ ਹੁਣ ਏਅਰ ਕੈਨੇਡਾ ਵਾਲੇ ਨੇ ਕੀ ਪ੍ਰੋਪਰਲੀ ਚੈੱਕ ਨਹੀਂ ਕੀਤਾ? ਕਹਿੰਦੇ ਟ੍ਰੇਨਿੰਗ ਸਾਰੀ ਪਾਸ ਕਰਦਾ ਰਿਹਾ, 6-6 ਮਹੀਨੇ ਬਾਅਦ ਟ੍ਰੇਨਿੰਗ ਹੁੰਦੀ ਹੈ, ਇਹਨਾਂ ਦੇ ਸਿਮੂਲੇਟਰ ਚੈੱਕ ਹੁੰਦੇ ਆ, ਉਹ ਵੀ ਪਾਸ ਕਰਦਾ ਰਿਹਾ ਅਤੇ ਚਲਾਉਂਦਾ ਰਿਹਾ। ਸੋ ਹੁਣ ਬੜੇ ਲੋਕ ਕਹਿ ਰਹੇ ਨਹੀਂ ਯਾਰ ਇਹ ਤਾਂ ਇਹਦੀ ਕੋਈ ਗਲਤੀ ਨਹੀਂ, ਸਗੋਂ ਤਾਂ ਇਹ ਗਲਤੀ ਹੈ ਏਅਰ ਕੈਨੇਡਾ ਦੀ। ਸੋ ਨੰਬਰ ਹੈ ਆਪਣਾ 905-673-3337। ਤੁਹਾਡਾ ਕੀ ਖਿਆਲ ਹੈ ਕਿ ਇਸ ਨੂੰ ਚਾਰਜ ਕੀਤਾ ਜਾਣਾ ਚਾਹੀਦਾ ਜਾਂ ਨਹੀਂ? 905-673-3337 ਨੰਬਰ ਹੈ ਆਪਣਾ, 905-673-3337, 905-673-3337। ਜੀ 7479, ਹਾਂਜੀ ਜਿਹਨੇ 16 ਸਾਲ ਫਲਾਈ ਕੀਤਾ, 900 ਫਲਾਈਟਾਂ, ਸਰਟੀਫਾਈਡ ਹੀ ਹੈ, ਹੋਰ ਕੀ ਹੈ?
4: ਨਹੀਂ ਨਹੀਂ ਪਰ ਉਹਦੇ ਕੋਲ ਡਾਕੂਮੈਂਟ ਦੇ ਤੌਰ ਤੇ ਤਾਂ ਨਹੀਂ ਸੀ ਸਰਟੀਫਾਈਡ, ਆਪਣੇ ਲਾਇਸੈਂਸ ਦੇ ਹਿਸਾਬ ਨਾਲ ਤਾਂ ਹੈ ਨੀ
0: ਜੀ।
4: ਹੁਣ ਅਸੀਂ ਚਾਹੇ ਗੱਡੀ 20 ਸਾਲ ਚਲਾਈ, 30 ਸਾਲ ਚਲਾਈ, ਇੰਡੀਆ ਇੱਥੇ ਗੋਦੇ ਲੱਗ ਜਾਈਏ ਚਲਾਉਣ ਤੇ ਕਹਿਣਾ ਮੈਂ ਤਾਂ ਇੰਨੇ ਸਾਲ ਚਲਾਈ ਉਹ ਗੱਡੀ, ਫਿਰ ਐਕਸੀਡੈਂਟ ਕੋਈ ਕਵਰ ਥੋੜਾ ਕਰਦਾ, ਇੰਸ਼ੋਰੈਂਸ ਵਾਲੇ ਜਾਂ ਕੋਈ ਹੋਰ, ਇਹਦੇ ਬਾਰੇ ਦੱਸੋ। ਤੇ ਬਾਕੀ ਇਹਨਾਂ ਕੋਲ ਟਰੱਕਾਂ ਵਾਲੇ ਤਾਂ ਕੀ ਫੜ ਹੋਣੇ ਆ, ਜਿਹਨਾਂ ਨੇ ਫੇਕ ਲਾਇਸੈਂਸ ਲਿਆ, ਦੱਸੋ ਪਾਇਲਟ ਨੇ ਫੜ ਹੋਇਆ ਇਹਨਾਂ ਨੂੰ ਪਤਾ ਲੱਗਿਆ?
0: ਤੁਸੀਂ ਦੇਖ ਲਓ
4: ਟਰੱਕਾਂ ਦੇ ਵੀ ਫੇਕ ਲਏ ਹੋਈ ਆ ਲੋਕਾਂ ਨੇ, ਫੇਕ ਡਾਕੂਮੈਂਟ ਲਾ ਕੇ
0: ਜੀ,
4: ਉਹ ਕਿੱਥੋਂ ਫੜ ਹੋਣੇ ਚਾਹੀਦੇ? ਏਡਾ ਵੱਡਾ ਏਅਰਪੋਰਟ ਆਪਣਾ ਪਾਇਲਟ ਨੇ ਪਤਾ ਲੱਗਿਆ ਇਹਨਾਂ ਨੂੰ, ਇਹਨਾਂ ਦਾ ਸਿਸਟਮ ਕੀ ਆ? ਕਿਸ ਤਰ੍ਹਾਂ ਵੀ ਕੋਈ ਕਰ ਸਕਦੇ ਇਹਨੂੰ ਜਸਟੀਫਾਈ?
0: ਨਹੀਂ ਹੁਣ ਏਅਰ ਕੈਂਡ ਵਾਲੇ ਦੱਸਣੇ ਕਿੰਨਾ ਕਿੰਨਾ ਜਸਟੀਫਾਈ ਕਰ ਸਕਦੇ ਆ। ਚਲੋ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਜੀ 6861, ਹੈਲੋ ਹੈਲੋ ਜੀ ਜੀ
5: ਹਾਂਜੀ ਵੀਰੇ, ਵੀਰੇ ਬੜੀ ਇੰਟਰਸਟਿੰਗ ਨਿਊਜ਼ ਦੱਸੀ ਤੁਸੀਂ ਜਿਹੜੀ ਪਾਇਲਟ ਦੇ ਰਿਗਾਰਡਿੰਗ ਹੈ, ਬਟ ਮੇਰਾ ਥੋਟ ਇਹਦੇ ਤੇ ਇਹ ਹੈ ਕਿ ਏਅਰ ਕੈਨੇਡਾ ਵੀ ਉਹਨਾਂ ਤੇ ਵੀ ਐਕਸ਼ਨ ਲੈਣਾ ਚਾਹੀਦਾ ਤੇ ਪਾਇਲਟ ਦੇ ਉੱਤੇ ਵੀ ਐਕਸ਼ਨ ਲੈਣਾ ਚਾਹੀਦਾ ਹੈ। ਉਹ ਤਾਂ ਚਲੋ ਗੋਡ ਫੋਰਬਿਡ ਕਿ ਇੰਨੇ ਸਾਲਾਂ ਦੇ ਵਿੱਚ ਕੁਛ ਵੀ ਨਹੀਂ ਹੋਇਆ, ਬਟ ਅਗਰ ਕੋਈ ਮਿਸਹੈਪਨਿੰਗ ਹੁੰਦੀ ਤੇ ਉਦੋਂ ਇਹ ਸਾਰਾ ਕੁਛ ਡਿਸਕਲੋਜ਼ ਹੁੰਦਾ ਤੇ ਫੇਰ ਕਿਹਦਾ ਫਾਲਟ ਨਿਕਲਣਾ ਸੀਗਾ?
0: ਯਾ ਆਫ ਕੋਰਸ ਯਾਰ, ਏਡੀ ਵੱਡੀ ਏਅਰਲਾਈਨ ਹੈ, ਬਿਲਕੁਲ ਉਹਨੇ ਲਾਇਬਲ ਹੋਣਾ ਸੀ।
5: ਹਾਂਜੀ ਬਿਲਕੁਲ। ਸੋ ਈਵਨ ਅਗਰ ਹਜੇ ਵੀ ਰਿਟਾਇਰ ਹੋ ਗਏ ਨੇ, ਆਈ ਵੁੱਡ ਸੇ ਕਿ ਜੋ ਉਹਨਾਂ ਦਾ ਬਣਦਾ ਵਾ ਮੀਨਸ ਕਿ ਫੇਸ ਕਰਨਾ ਲੀਗਲ ਕੌਨਸੀਕੁਐਂਸਿਸ, ਉਹ ਏਅਰ ਕੈਨੇਡਾ ਨੂੰ ਵੀ ਫੇਸ ਕਰਨੇ ਚਾਹੀਦੇ ਆ ਤੇ ਉਸ ਪਾਇਲਟ ਨੂੰ ਵੀ ਕਰਨੇ ਚਾਹੀਦੇ ਆ ਜਿਨ੍ਹਾਂ ਨੇ ਡਾਕੂਮੈਂਟਸ ਜਿਹੜੇ ਸੀਗੇ ਆਪਣੇ ਫਰੌਜੁਲੈਂਟ ਕੀਤੇ ਨੇ।
0: ਸੋ ਤੁਹਾਨੂੰ ਨਹੀਂ ਲੱਗਦਾ ਕਿ ਪਾਇਲਟ ਨੂੰ ਬਿਲਕੁਲ ਵੀ ਮਾਫ ਕਰ ਦੇਣਾ ਚਾਹੀਦਾ?
5: ਬਿਲਕੁਲ ਵੀ ਮਾਫ ਤੇ ਸਰ, ਬਿਕਾਜ਼ ਇੱਕ ਗੱਲ ਹੈ ਨਾ ਕਿ ਜਦੋਂ ਉਹਨਾਂ ਨੇ ਡਾਕੂਮੈਂਟਸ ਫਰੌਜੁਲੈਂਟ ਕਰਕੇ ਅੱਗੇ ਲਗਾਏ ਨੇ, ਉਹ ਤੇ ਇੰਟੈਂਸ਼ਨ ਦੇ ਨਾਲ ਲਗਾਏ ਨੇ, ਮਤਲਬ ਗਲਤੀ ਨਾਲ ਜਾਂ ਭੁੱਲ ਭੁਲੇਖੇ ਤਾਂ ਹੋਏ ਨੀ।
0: ਨਹੀਂ ਉਹ ਤਾਂ ਹੈ,
5: ਉਹ ਤਾਂ ਉਹਨਾਂ ਨੇ ਜਾਣ ਬੁੱਝ ਕੇ ਵਿਦ ਦੇਅਰ ਇੰਟੈਂਸ਼ਨਸ ਕੀਤਾ ਹੈ ਨਾ। ਸੋ ਅਗਰ ਇੰਨਾ ਉਹਨਾਂ ਨੂੰ ਸ਼ੌਕ ਸੀਗਾ ਕਿ ਅਸੀਂ ਪਾਇਲਟ ਬਣਨਾ ਤੇ ਆਪਣੇ ਲੀਗਲ ਕੋਰਸ ਦੇ ਥਰੂ ਚਲੇ ਜਾਂਦੇ
0: ਜੀ। ਨਹੀਂ ਠੀਕ ਹੈ, ਉਹ ਵੀ ਹੈ, ਗਲਤੀ ਇਜ਼ ਅ ਗਲਤੀ ਹੈ ਭਾਵੇਂ ਜਿੱਡੀ ਛੋਟੀ ਹੈ ਜਿੱਡੀ ਵੱਡੀ ਹੈ। ਥੈਂਕ ਯੂ ਭਾਜੀ, ਵੀ ਜੇ ਗਲਤੀ ਹੈ ਤਾਂ ਗਲਤੀ ਆ। ਓਕੇ, ਸੋ ਕੁਝ ਇੱਕ ਸੱਜਣ ਕਹਿ ਰਹੇ ਆ ਕਿ ਜ਼ਿਆਦਾਤਰ ਕਸੂਰ ਏਅਰ ਕੈਨੇਡਾ ਦਾ, ਕੁਝ ਕਹਿ ਰਹੇ ਨਹੀਂ ਬਰਾਬਰ ਹੈ, ਸੋ ਦੇਖਦੇ ਹਾਂ। ਇੱਕ ਨਾ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ ਨੇ ਡੀਲ ਬਹੁਤ ਹੀ ਜ਼ਬਰਦਸਤ ਲਾਈ ਹੈ, ਆਓ ਸੁਣਦੇ ਹਾਂ।
6: Simply Indian Sweets and Restaurant lekar aaye hai delicious deal, buy one get another for $2. 9 June se 22 June tak enjoy kijiye chicken pakora, fish pakora, veg thali, chicken wrap aur veg wrap. Ek order kijiye aur dusra lijiye sirf $2 mein. Family dinner ho ya koi bhi party, catering ke liye bhi Simply Indian hai perfect choice. Visit 275 Garden Brook Trail Brampton, 15 Pandal Way Brampton.
0: Kya baat hai, so Simply Indian Sweets and Restaurant se tusi geda lagao, Simply Indian, Simply the best, ਤੇ ਤੁਸੀਂ ਪਹੁੰਚਣਾ ਐਂਡ Simply Indian Sweets and Restaurant ਤੁਹਾਡੇ ਲਈ ਬਿਲਕੁਲ ਹਾਜ਼ਰ ਹੈ, ਬਾਏ ਵਨ ਗੇਟ ਵਨ ਫ੍ਰੀ ਨਹੀਂ ਬਟ ਬਾਏ ਵਨ ਗੇਟ ਵਨ $2, ਬੜੀ ਵਧੀਆ ਡੀਲ ਹੈ ਯਾਰ, ਇੱਕ ਕਿਲੋ ਦੂਜਾ $2 ਦੀ ਡੀਲ ਤੁਹਾਨੂੰ ਮਿਲ ਰਹੀ ਹੈ। ਜੀ 1981, ਹੈਲੋ
7: ਹਾਂਜੀ ਵੀਰੇ, ਕਿਵੇਂ ਹੋ?
0: ਬਹੁਤ ਵਧੀਆ, ਕਿਵੇਂ ਹੋ?
7: ਹੁਣ ਪਾਇਲਟ ਵੀ ਰਿਟਾਇਰ ਹੋ ਚੁੱਕਿਆ ਤੇ ਚੈਪਟਰ ਕਲੋਜ਼ ਹੋ ਚੁੱਕਿਆ, ਜੇ ਮਤਲਬ ਔਨ ਡਿਊਟੀ ਹੁੰਦਾ ਜਾਂ ਉਹਦੀ ਪਈ ਹੁੰਦੀ ਹੈ ਨਾ, ਫਿਰ ਉਹਨੂੰ ਚਾਰਜ ਕਰਨ ਵਾਲਾ ਬਣਦਾ ਸੀ, ਹੁਣ ਤਾਂ ਚੈਪਟਰ ਹੀ ਖਤਮ ਹੋ ਗਿਆ, ਸਾਰਾ ਕੁਛ ਤਾਂ ਉਹਨੇ ਵਧੀਆ ਸਰਵ ਕਰ ਲਿਆ, ਚਲੋ ਮਿਸ ਹੈਪਨ ਨਹੀਂ ਹੋਇਆ, ਚਲੋ ਲੱਕੀਲੀ ਸਾਰਾ ਉਹ ਗੁੱਡ ਹੋ ਗਿਆ, ਤੇ ਮੈਨੂੰ ਨੀ ਲੱਗਦਾ ਉਹਨੂੰ ਕੋਈ ਚਾਰਜ ਲਈ ਕਰਨਾ ਚਾਹੀਦਾ ਵਾ।
0: ਦੇਖੋ ਕਾਂਡ ਵੀ ਕੀਤਾ ਬਟ ਉਹਨੇ ਕੋਈ, ਦੇਖੋ ਮੈਂ ਸਮਝਦਾ, ਮੈਂ ਮੰਨਦਾ ਕਿ ਹੇਰਾ ਫੇਰੀ ਬਟ ਕਿਸੇ ਨੂੰ ਖਤਰੇ ਚ ਨੀ ਪਾਇਆ, ਬੰਦਾ ਵਧੀਆ ਚਲਾਉਂਦਾ ਰਿਹਾ।
7: ਹਾਂ ਗੱਲ ਆ ਨਾ, ਮਤਲਬ ਇੰਨੀ ਵੱਡੀ ਹੁਸ਼ਿਆਰੀ ਆ ਨਾ 420
0: ਦੁਆਬਾ ਟਰੈਵਲ ਨੂੰ ਯਾਦ ਰੱਖੋ, ਇੰਡੀਆ ਦੀਆਂ ਟਿਕਟਾਂ ਲੈਣੀਆਂ ਨੇ ਨਾ ਤਾਂ ਦੁਆਬਾ ਟਰੈਵਲ ਇਜ਼ ਨੰਬਰ 1. ਸੌਰਵ ਤੇ ਅਮਨ ਬਾਈ ਜੀ ਨੂੰ ਕਾਲ ਕਰੋ, ਦੁਆਬਾ ਟਰੈਵਲ ਐਂਡ ਟੂਰ 905-796-7800 905-796-7800 ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਹਾਜ਼ਰ ਹੈ. ਤੁਸੀਂ ਅਗਰ ਕੋਟ ਪੈਂਟ ਲੈਣੇ ਆ, ਕੁੜਤੇ ਪਜਾਮੇ ਲੈਣੇ ਆ, ਮੈਂ ਇੱਕ ਨੰਬਰ ਦਿੰਦਾ ਹੁੰਦਾ ਫੈਸ਼ਨ ਆਈ ਕਿਊ ਦਾ. ਫੈਸ਼ਨ ਆਈ ਕਿਊ ਤੇ ਇੰਨੇ ਸੋਹਣੇ ਯਾਰ ਕੁੜਤੇ ਪਜਾਮੇ ਤਿਆਰ ਕਰਾ ਰਹੇ ਆ, ਬਿਸਪੋਕ. ਜਿਹੜਾ ਬੰਦਾ ਜਾਣਦਾ ਕਿ ਬਿਸਪੋਕ ਕੀ ਹੁੰਦਾ, ਬਿਸਪੋਕ ਦਾ ਮਤਲਬ ਹਾਈ ਐਂਡ. ਸੋ ਹਾਈ ਐਂਡ ਕਸਟਮ ਕੁੜਤੇ ਪਜਾਮੇ ਸ਼ੇਰਵਾਨੀਆਂ ਫੈਸ਼ਨ ਆਈ ਕਿਊ. ਇੱਕ ਕੁੜਤਾ ਪਜਾਮਾ ਲਓ ਤੇ ਦੂਜਾ ਤੁਹਾਨੂੰ ਇਹ ਦੇ ਰਹੇ ਨੇ, ਕਿੰਨੇ ਸੀਗਾ ਨਵੀਂ, 25% ਆਫ. ਇੱਕ ਕੋਟ ਪੈਂਟ ਲਓ ਤੇ ਦੂਜਾ 25% ਆਫ. ਸੋ ਜਾਣਾ ਕਿੱਥੇ ਹੈ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਲਡ. ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ. ਤੇ ਆਸ ਦੀ ਕਿਰਨ ਦਾ ਕੁਇਕ ਮੈਸੇਜ, ਫਿਰ 9390 ਬਾਈ ਜੀ ਹੁਣਾਂ ਨੂੰ ਲੈਂਦੇ ਹਾਂ, ਤੇ 2865 ਵੀ ਬਾਈ ਜੀ ਹੋਲਡ ਕਰੋ, ਬਟ ਨਸ਼ਾ ਛਡਾ ਦਈਏ ਪਹਿਲਾਂ.
8: ਆਸ ਦੇ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ. ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ. ਆਸ ਦੇ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ. ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ. ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548.
0: ਵੈਰੀ ਗੁੱਡ, 9390. ਹਾਂਜੀ ਬਾਈ ਜੀ.
9: ਹਾਂਜੀ ਨਵੀਂ ਵੀਰੇ, ਮੇਰਾ ਮੰਨਣਾ ਜੀ ਦੋਨੋਂ ਹੀ ਬਰਾਬਰ ਦੇ ਹਿੱਸੇਦਾਰ ਹੈ, ਗੁਨੇਗਾਰ ਆ. ਮੈਂ ਤੇ ਪਾਇਲਟ ਦੀ ਵੀ ਗਲਤੀ ਕਹੂੰਗਾ. ਵੇਖੋ ਸ਼ੁਰੂਆਤ ਤੇ ਝੂਠ ਤੋਂ ਹੀ ਹੋਈ ਆ ਨਾ, ਕਿਸੇ ਚੀਜ਼ ਦਾ ਨੀਂਹ ਪੱਥਰ ਹੀ ਝੂਠ ਤੋਂ ਰੱਖਿਆ ਗਿਆ ਤੇ ਫਿਰ ਐਂਡ ਤੇ ਆ ਕੇ ਹੁਣ ਫੜਿਆ ਗਿਆ ਤੇ ਹੁਣ ਆਪਾਂ ਕਹੀ ਜਾਂਦੇ ਹਾਂ. ਇਹ ਏਦਾਂ ਕਹਿ ਰਿਹਾ ਵੀ ਉਹਨੇ ਇੰਨੀਆਂ ਫਲਾਈਟਾਂ ਕਰ ਲਈਆਂ, 900 ਫਲਾਈਟ ਕਰ ਲਈਆਂ, ਵਧੀਆ ਪਾਇਲਟ. ਠੀਕ ਆ, ਵਧੀਆ ਹੋਊਗਾ ਜੇ ਖੁਦਾ ਨਾ ਖਾਸਾ ਦੀ ਪਹਿਲੀ ਦੂਜੀ ਫਲਾਈਟ 'ਚ ਕੋਈ ਨਾ ਕੋਈ ਹੈਪਨ ਹੋ ਜਾਂਦਾ, ਫਿਰ ਹੋ ਸਕਦਾ ਉਹਦੇ 'ਚ ਕੋਈ ਵੀ ਆਪਣੇ 'ਚ ਕੋਈ ਹੋ ਸਕਦਾ ਜੀ, ਫਿਰ ਕਿਹਦਾ ਘਰ ਉੱਜੜ ਜਾਂਦਾ, ਫਿਰ ਕੀ ਕਰਦੇ. ਫਿਰ ਆਪਾਂ ਇਹ ਫਿਰ ਏਦਾਂ ਨੀ ਕਹਿਣਾ ਵੀ ਉਹਨੂੰ ਗਿਵ ਅਵੇ ਕਰ ਦੋ ਵੀ ਜਾਣ ਦੋ, ਕੋਈ ਗੱਲ ਨੀ. ਫਿਰ ਇਹ ਆਪਣੇ ਟੋਪਿਕ ਆਲਰੇਡੀ ਇਹ ਐਗਜ਼ਾਮਪਲ ਬਣਾਉਣੀ ਚਾਹੀਦੀ ਹੈ, ਨਾਲੇ ਏਅਰ ਕੈਨੇਡਾ ਵੀ. ਵੇਖੋ ਤੁਸੀਂ ਕੋਈ ਮਾੜੀ ਮੋਟੀ ਏਅਰਲਾਈਨ ਤੇ ਹੈਗੀ ਨੀ ਹਨਾ, ਕਿੱਡੀ ਤਗੜੀ ਏਅਰਲਾਈਨ ਆ. ਤੁਸੀਂ ਇੱਕ ਪਾਇਲਟ ਝੂਠੇ ਆਪਣਾ ਡਾਕੂਮੈਂਟੇਸ਼ਨ ਲਾ ਕੇ ਕਿੰਨੇ ਸਾਲ ਫਲਾਈ ਕਰੀ ਗਿਆ, ਤੁਹਾਡੀ ਨੱਕ ਥੱਲੇ ਤੁਹਾਨੂੰ ਪਤਾ ਨੀ ਲੱਗਾ ਬੰਦੇ ਤੋਂ ਪਹਿਲਾਂ ਤਾਂ ਮੈਂ ਕਹਿੰਦਾ ਉਹਨਾਂ ਦਾ ਐਕਸ਼ਨ ਲੈਣਾ ਚਾਹੀਦਾ ਵਾ. ਬੰਦਾ ਤੇ ਬਾਅਦ ਚ ਆਉਂਦਾ, ਤੁਸੀਂ ਆਪਣੀ ਇਹ ਕੋਈ ਮਾੜਾ ਮੋਟਾ ਕੰਮ ਹੈ ਇੱਥੇ ਲਾਇਸੈਂਸ ਲੈਣ ਜਾਓ ਤੇ ਤੁਹਾਡੇ ਸਾਹਮਣੇ ਕਿੰਨੇ ਕਿੰਨੇ ਪਿੱਛੇ ਜੇ ਆਪਣੇ ਨਿਕਲੇ ਹੀ ਆ, ਕਿੰਨੇ ਬੰਦੇ ਫੜੇ ਗਏ ਆ. ਹੁਣ ਅਸੀਂ ਟਰੱਕ ਚਲਾਉਂਦੇ ਹਾਂ, 20-22 ਸਾਲ ਤੋਂ ਟਰੱਕ ਚਲਾ ਰਹੇ ਵੀਰੇ, ਜੇ ਲੜ ਸੀ ਆਪਣਾ ਏਜ਼ਡ, ਆਪਾਂ ਏਜ਼ਡ ਕੈਟਾਗਰੀ ਚ ਆ ਹਨਾ, ਸਮ ਹੋ ਕੇ ਡਾਕੂਮੈਂਟੇਸ਼ਨ ਨਾ ਨਾ ਆਵੇ ਜਾਂ ਆਪਣਾ ਏਜ਼ਡ ਤੋਂ DZ ਕਰ ਦਿੰਦੇ ਆ. ਠੀਕ ਆ, ਲੜ ਸੇ ਆਪਾਂ ਨੂੰ ਪਤਾ ਨੀ ਲੱਗਾ ਆਪਣੇ ਘਰ ਕੋਈ ਡਾਕੂਮੈਂਟ ਨੀ ਆਏ, ਆਪਾਂ ਟਰੱਕ ਚਲਾ ਰਹੇ ਹਾਂ ਏਜ਼ਡ, ਕਿਉਂਕਿ ਆਪਾਂ ਨੂੰ ਪਤਾ ਵੀ ਆਪਣਾ ਲਾਇਸੈਂਸ ਚੱਲ ਰਿਹਾ ਵਾ, ਤੇ ਉਹ ਕੀ ਆ ਉਹ ਕੈਟਾਗਰੀ

0: ਚੜ੍ਹਦੀ ਕਲਾ ਬਹੁਤ ਵਧੀਆ ਸੋਚ ਚੱਲੀ ਜਾਂਦਾ ਜੀ।
1: ਭਾਜੀ
0: ਗਲਤੀ ਦਾ ਟੂਣਾ ਵੀ ਹੋਈ ਇਹ, ਇਹਨਾਂ ਦੀ ਗਲਤੀ ਕੈਨੇਡਾ ਰੇਲਵੇ ਦੀ ਗਲਤੀ ਆ। ਦੇਖੋ 16 ਸਾਲ ਹੋ ਗਏ ਬਈ, ਕਮਾਲ ਮੰਨ ਗਏ, 16 ਸਾਲ ਤੇ 900 ਫਲਾਈਟ, ਕੋਈ ਮਾੜੀ ਮੋਟੀ ਗੱਲ ਥੋੜਾ?
1: ਨਹੀਂ ਨਹੀਂ, ਬੜੀ ਵੱਡੀ ਗੱਲ ਹੈ।
0: 16 ਸਾਲ ਮੈਂ ਕਮਾਲ ਮੰਗ, 900 ਫਲਾਈਟ, ਉਹ ਵੀ ਉੱਪਰ ਥੱਲੇ ਦੀ।
1: ਬੰਦੇ ਨੇ ਵਧੀਆ, ਦੇਖੋ ਬੰਦੇ ਨੇ ਕੋਈ ਗਲਤੀ ਫਲਾਇੰਗ ਵੇਲੇ ਨਹੀਂ ਕੀਤੀ, ਵਧੀਆ ਪਲੇਨ ਚਲਾਇਆ, ਸਾਰੇ ਨੂੰ ਵਧੀਆ ਆਪਣੀ ਡੈਸਟੀਨੇਸ਼ਨ ਤੇ ਪਹੁੰਚਦਾ ਕੀਤਾ ਹੈ।
0: ਦੇਖੋ ਉੱਪਰ ਵੀ ਚਾੜਾ ਥੱਲੇ ਵੀ ਲਾਇਆ ਹੋਣਾ ਜੀ, ਆਪਣੇ ਕੋਈ ਗਲਤੀ ਵੀ ਨੀ ਕੀਤੀ ਹੈ ਨਾ, ਕੋਈ ਐਕਸੀਡੈਂਟ ਵੀ ਨੀ ਕੀਤਾ ਗਾ, ਪਰ ਜ਼ਿਆਦਾ ਗਲਤੀ ਇਹਨਾਂ ਦੀ ਕੈਨੇਡਾ, ਇਹਨਾਂ ਦੀ ਕੈਨੇਡਾ ਦੀ ਗਲਤੀ ਆ ਜੀ, ਜ਼ਿਆਦਾ ਇਹਨਾਂ ਦੀ।
1: ਨਹੀਂ ਪਰ ਬਣਦਾ ਹੁਣ ਦੇਖੋ, ਇਹ ਗੱਲ ਇਹ ਹੈ, ਚਲੋ ਇਹਨੇ 27 ਸਾਲ ਕੰਮ ਕੀਤਾ, 16 ਸਾਲ ਪਾਇਲਟ ਰਿਹਾ, ਮੈਂ ਮੰਨਦਾ ਕਿ ਗਲਤੀ, ਬਟ ਹੁਣ ਤਾਂ ਰਿਟਾਇਰ ਹੋ ਗਿਆ, ਹੁਣ ਵੀ ਉਹਨੂੰ ਚਾਰਜ ਕਰਨਾ ਚਾਹੀਦਾ ਜਾਂ ਛੱਡ ਦੇਣਾ ਚਾਹੀਦਾ?
0: ਨਹੀਂ ਹੁਣ ਤਾਂ ਕੀ ਚਾਰਜ ਕਰਨਾ, ਹੁਣ ਦੇਖੋ ਕਿੰਨੇ ਦਾ ਇਹਨੇ ਪੈਸੇ ਪੂਸੇ ਕਮਾ ਕੇ ਦੇਤੇ ਉਹ ਬੰਦੇ ਨੇ, ਹੁਣ ਚਾਰਜ ਕਰੀ ਜਾਂਦੇ ਆ, ਜਾਂ ਤਾਂ ਪਹਿਲਾਂ ਫੜ ਦੇਣਾ ਜੋ ਗਲਤੀ ਹੋਈ ਜਾਂ ਪਹਿਲਾਂ ਹੀ, ਇਹਦੇ ਸੇਫਟੀਆਂ ਦੀ ਗਲਤੀ ਜਿਹਨੇ ਵੀ ਰੱਖਿਆ ਉਹਨਾਂ ਦੀ ਗਲਤੀ ਆ ਜੀ।
1: ਉਹਨੇ ਵੀ ਕੰਮ ਕਰਨ 27 ਸਾਲਾਂ ਚ ਕਹਿੰਦੇ ਉਹਨੇ $29 ਲੱਖ ਕਮਾਇਆ।
0: ਹਾਂ ਦੇਖੋ, ਹਾਂ ਉਹਨੇ ਵੀ ਕਮਾਈ ਕਰ ਲਈ ਆਪਦੀ, ਹੁਣ ਬਾਈ ਇਹ ਤੱਕ ਚਾਉਣ ਹੈ ਨਾ ਇੱਥੇ, ਜੋ ਵੀ ਚਲਾਈ ਵੀ ਜਿਵੇਂ ਸੜ ਤਾਂ ਬਾਈ ਨੱਕ ਨਾਲ ਕਿਹਦਾ ਕਰਦੇ ਸੇਫਟੀ ਵਾਲੇ, ਗਲਤੀ ਕਰਕੇ ਦੇਖੋ ਮਾੜੀ ਜੀ,
1: ਠੀਕ ਹੈ,
0: ਨਾਲ ਦੀ ਨਾਲ ਆਫ ਕਰ ਦਿੰਦੇ ਬਾਈ ਜੀ, ਸੇਫਟੀ ਆ ਸਾਡੇ ਤਾਂ, ਕਿਤੇ ਟਰੱਕ ਚਲਾਉਣੇ
1: ਜੀ, ਜੀ
0: ਸੇਫਟੀ ਪਹਿਲਾਂ ਸਭ, ਬਾਕੀ ਬਾਅਦ। ਉਹ ਬਾਈ ਦੀ ਗੱਲ ਸਹਿਮਤ ਆ ਬਾਈ ਦੇ ਨਾਲ, ਜਿਹਨੇ ਪਹਿਲਾਂ ਗੱਲ ਕੀਤੀ ਬਾਈ ਦੀ,
1: ਠੀਕ ਹੈ,
0: ਸਕੇਲ ਵਾਲੇ ਬਾਈ ਜੀ ਉਹਦੀ ਟਿਕਟ ਲੈ ਜਾਂਦੇ ਆ।
1: ਚਲੋ ਚਲੋ ਜੀ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। 905-673-3337 ਆਪਣਾ ਫੋਨ ਨੰਬਰ ਹੈ, ਤੇ ਰੋਇਲ ਆਟੋ ਸੈਂਟਰ ਦੇ ਰਾਜ ਭਾਜੀ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ, ਗੱਡੀ ਦਾ ਕੋਈ ਵੀ ਪੰਗਾ ਪਿਆ ਨਿੱਕਾ ਮੋਟਾ, ਤਾਂ ਰੋਇਲ ਆਟੋ ਸੈਂਟਰ ਊਬਰ ਲਿਫਟ ਦੀ ਸੇਫਟੀ ਕਰਾਓ, ਬਹੁਤ ਹੀ ਰੀਜ਼ਨੇਬਲ ਰੇਟ, ਸਟੀਲਸ ਅਤੇ ਮੈਲਨੀ। ਰੋਇਲ ਆਟੋ ਸੈਂਟਰ 905-799-1478, 905-799-1478, ਰੋਇਲ ਆਟੋ 905-799-1478। ਇੱਕ ਬਹੁਤ ਜ਼ਰੂਰੀ ਮੈਸੇਜ ਹੈ GS ਹੋਮ ਇੰਪਰੂਵਮੈਂਟ ਦਾ, ਤੁਹਾਡੇ ਗਰਾਜ ਡੋਰ ਰਿਪੇਅਰ ਹੋਣ ਵਾਲੇ ਹੈ, ਨਵੇਂ ਲੱਗਣ ਵਾਲੇ ਹੈ, ਕੋਈ ਸੈਂਟਰਲ ਵੈਕਿਊਮ ਤੁਸੀਂ ਨਵਾਂ ਲਗਵਾਉਣਾ ਚਾਹੁੰਦੇ ਹੋ ਜਾਂ ਰਿਪੇਅਰ ਕਰਾਉਣਾ,
2: GS ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ

0: 99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
1: ਕਿਆ ਬਾਤ ਹੈ ਜੀ 4984 ਹਾਂਜੀ ਵੀਰੇ
2: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਬਸ ਠੀਕ ਠਾਕ ਭਾਈ ਤੁਸੀਂ ਠੀਕ ਠਾਕ ਹੋ
1: ਬਹੁਤ ਵਧੀਆ ਵੀਰੇ
2: ਬਹੁਤ ਵਧੀਆ ਵਧੀਆ ਚਾਹੀਦਾ ਭਾਜੀ ਭਾਜੀ ਇਹ ਟੂ ਲੇਟ ਹੈ ਡਿਸੀਜਨ ਆਹ ਵਾਲਾ ਲੈਣ ਵਾਸਤੇ ਨਾ ਇਹਨਾਂ ਵਾਸਤੇ ਕੰਪਨੀ ਨੂੰ ਤੇ ਪੰਜਾਬੀ ਦੀ ਭਾਜੀ ਕਹਾਵਤ ਹੈ ਕਿ ਕੁੱਕੜ ਖੇਡ ਆਈ ਤੇ ਆਪਣੇ ਸਿਰ ਚ ਪਾਈ ਜੇ ਪਤਾ ਲੱਗ ਵੀ ਗਿਆ ਸੀ ਭਾਜੀ ਕਮਰੇ ਚ ਬਾਹਰ ਗੱਲ ਹੋਣੀ ਨੀ ਚਾਹੀਦੀ ਸੀ ਅੰਦਰ ਹੀ ਸੋਲ ਆਊਟ ਕਰਨਾ ਚਾਹੀਦਾ ਸੀ ਇਹਨਾਂ
1: ਨੂੰ ਅੰਦਰ ਤਾਂ ਕਿੱਥੇ ਕਰਦੇ ਆ ਅਗਲੇ ਏਡੀ ਵੱਡੀ ਗੱਲ ਹੈ
2: ਨਹੀਂ ਨਹੀਂ ਏਦਾਂ ਭਾਜੀ ਜੇ ਹੁਣ ਕੀ ਏਦਾਂ ਕਰਕੇ ਕਿ ਆਪਣੇ ਗੁੱਡਵਿਲ ਬਣਾਉਣ ਡਿਆ ਕਿ ਮੈਂ ਹੀ ਬੰਦਾ ਫੜਿਆ ਵਾ ਇੰਨਾ ਚਿਰ ਇਹ ਬੇਸ਼ਰਮੀ ਵਾਲੀ ਗੱਲ ਹੈ ਵੀ ਤੁਸੀਂ ਤੁਹਾਨੂੰ ਪਹਿਲਾਂ ਕਿਉਂ ਨੀ ਪਤਾ ਲੱਗਾ ਜਾਂ ਤੇ ਭਾਜੀ ਸਾਰੀ ਚੇਨ ਹੀ ਟੰਗੋ ਫੜ ਕੇ ਉਹਦੇ ਵਿੱਚ ਜਿਹੜਾ ਜੋ ਵੀ ਕਲਰਕ ਸਲਰਕ ਜੋ ਵੀ ਜਿੰਨੇ ਵੀ ਆਏ ਜਿੰਨੇ ਜਿੰਨੇ ਚੈੱਕ ਕੀਤੀਆਂ ਉਹਦੀਆਂ ਆਈਡੀਆਂ ਜਿੰਨੇ ਹਾਇਰ ਕੀਤਾ ਸਾਰੀ ਸਾਰੀ ਚੇਨ ਹੀ ਫਿਰ ਕਰੋ ਚਾਰਜ ਇਕੱਲੇ ਬੰਦੇ ਨੂੰ ਨਾ ਕਰੋ
1: ਉਹੀ ਹੈ ਨਾ ਦੇਖੋ ਬੜੇ ਲੋਕ ਕਹਿ ਰਹੇ ਆ ਕਿ ਦੇਖੋ ਏਅਰ ਕੈਨੇਡਾ ਨੂੰ ਤਾਂ ਕਹਿ ਦੇਣਾ ਵੀ ਤੁਹਾਨੂੰ ਇੰਨਾ ਕੁ ਫਾਈਨ ਹੈ ਜਿਹੜਾ ਬੰਦਾ ਇਹ ਪਾਇਲਟ ਹੈ ਇਹ ਫਸੂਗਾ ਜ਼ਿਆਦੇ
2: ਭਾਜੀ ਜਿਹੜੇ 900 ਫਲਾਈਟਾਂ ਦੇ ਵਿੱਚ ਪੈਸੰਜਰ ਗਏ ਆ ਜੇ ਉਹ ਕੱਲਾ ਕੱਲਾ ਕਲੇਮ ਕਰਦੇ ਗਿਆ ਕਿ ਅਸੀਂ ਬਿਨਾਂ ਲਾਇਸੈਂਸ ਵਾਲੇ ਕੋਲ ਗਏ ਆ ਗਏ ਪਾਇਲਟ ਨਾਲ ਗਏ ਆ ਉਹਨੂੰ ਵੀ ਉਹਨਾਂ ਨੂੰ ਪੈਸੇ ਵਾਪਸ ਕਰਨਗੇ ਕਿ ਸਾਡੀ ਲਾਈਫ ਥ੍ਰੈਟ ਦੇ ਵਿੱਚ ਪਈ ਆ ਕਦੀ ਵੀ ਨੀ ਕਰਨਾ ਭਾਜੀ ਪੈਸੰਜਰ ਨੂੰ ਤੇ ਕਦੀ ਨੀ ਨਾ ਕਰਨਾ ਕਾਗਜ਼ਾਂ ਚ ਭਾਜੀ ਫਾਈਨ ਹੋਏ ਨਾ ਦਿੱਤਾ ਨਹੀਂ ਦਿੱਤਾ ਕਿਹਨੇ ਪੁੱਛਣਾ ਬਾਅਦ ਚ ਹਾਂਜੀ ਤੇ ਇਹ ਭਾਜੀ ਹੁਣ ਤੇ ਲੰਘ ਗਿਆ ਟਾਈਮ ਉਹਦਾ ਵਿਚਾਰੇ ਦਾ ਕੀ ਨਾਮ ਮਰਨਾ ਔਖਾ ਨਾ ਕਰਨ ਮੈਂ ਤਾਂ ਇਹ ਕਹਿੰਦਾ
1: ਕਾਗਜ਼
2: ਪੇ ਮੋਹਰ ਨੀ ਲੱਗੇਗੀ ਤਾਰ ਪਾਕਿਸਤਾਨ ਉਹਨੂੰ ਡੱਕ ਲੋਗੇ ਭਾਜੀ ਫਿਰ ਏਦਾਂ ਹੀ ਆ ਪੱਥਰਾਂ ਚੋਂ ਫਿਰ ਕੀ ਆ ਜਾਂਦੇ ਹੁੰਦੇ ਉੱਗੀ ਪੈਂਦੇ ਉੱਗਣ ਵਾਲੇ ਜੇ ਲਾਇਸੈਂਸ ਉਹਨੂੰ ਨਹੀਂ ਮਿਲਿਆ ਤੇ ਜਾਂ ਨਹੀਂ ਦਿੱਤਾ ਕਿਸੇ ਨੇ
1: ਚਲੋ ਦੇਖਦੇ ਹਾਂ ਸਾਰੇ ਕੀ ਕਹਿੰਦੇ ਆ ਬਟ ਉਸ ਤੋਂ ਪਹਿਲਾਂ ਸਾਡੇ ਨਾਲ ਸੌਰਭ ਰਤਨ ਜੀ ਜੁੜਦੇ ਨੇ ਸੌਰਭ ਜੀ ਵੈਲਕਮ
3: ਥੈਂਕ ਯੂ ਨਵੀ ਗੁੱਡ ਈਵਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ
1: ਜੀ
3: ਨਵੀ ਅੱਜ ਮੈਂ ਥੋੜੀ ਜਿਹੀ ਡਿਸਕਸ਼ਨ ਕਰਨਾ ਚਾਹਾਂਗਾ ਕੁਇਕਲੀ ਯੂ ਨੋ

0: ਮੈਂ ਹਮੇਸ਼ਾ ਕਹਿੰਦਾ ਕਿ ਫਾਈਨੈਂਸ਼ੀਅਲ ਡਿਸੀਜ਼ਨ, ਫਾਈਨੈਂਸ਼ੀਅਲ ਲਿਟਰੇਸੀ ਤੇ ਫਾਈਨੈਂਸ਼ੀਅਲ ਰਿਸਕ ਜਿਹੜੇ ਹੈਗੇ ਨੇ, ਇਹ ਮੈਨੇਜ ਕਰਨੇ ਬੜੇ ਜ਼ਰੂਰੀ ਹੈ। ਇਹਦਾ ਕਾਰਨ ਕੀ ਹੈ? ਦੇਖੋ, ਇੱਕ ਮੇਰੇ ਕੋਲ ਕਲਾਇੰਟ ਆਏ, ਕੋਈ ਕਾਫੀ ਸਾਰੇ ਅਕਾਊਂਟੈਂਟਸ ਆਪਾਂ ਨੂੰ ਰੈਫਰ ਕਰਦੇ ਹੈਗੇ ਨੇ ਟੈਕਸ ਪਲੈਨਿੰਗ ਦੇ ਲਈ, ਕਾਰਪੋਰੇਟ ਦੀ ਸਟੇਟ ਫੀਸ ਦੇ ਲਈ, ਐਕਸੈਟਰਾ ਐਕਸੈਟਰਾ। ਸੋ ਇੱਕ ਡੈਂਟਿਸਟ ਕਲਾਇੰਟ ਸੀ ਔਰ ਇਹਨਾਂ ਦੇ ਵਾਈਫ ਫਿਜ਼ੀਸ਼ੀਅਨ ਸੀਗੇ, 45 ਈਅਰ ਓਲਡ, ਹੋਲਡਿੰਗ 3 ਕਲੀਨਿਕਸ, ਵਾਈਫ ਦੀ ਆਪਣੀ ਕਲੀਨਿਕ ਹੈ ਤੇ ਔਰ ਰਾਈਟ ਏਜ ਦੇ ਉੱਪਰ, ਐਪਰੋਪ੍ਰੀਏਟ ਏਜ ਦੇ ਉੱਪਰ ਉਹਨਾਂ ਦੇ 5 ਮੇਨ ਕੁਐਸਚਨ ਸੀਗੇ ਕਿ ਉਹ ਕਾਰਪੋਰੇਸ਼ਨ ਦੇ ਵਿੱਚ ਆਪਣੀ ਸਟੇਟ ਫੀਸ ਕਿਵੇਂ ਕਰ ਸਕਦੇ ਨੇ, ਆਪਣੀ ਟੈਕਸ ਲਾਇਬਿਲਿਟੀ ਕਿਵੇਂ ਘਟਾ ਸਕਦੇ ਨੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਟੈਕਸ ਐਫੀਸ਼ੀਐਂਟ ਇਨਵੈਸਟਮੈਂਟਸ ਕਿਵੇਂ ਕਰ ਸਕਦੇ ਨੇ, ਔਰ ਸਕਸੈਸ਼ਨ ਪਲੈਨਿੰਗ ਦੇ ਵਿੱਚ, ਕਿਉਂਕਿ ਦੇ ਆਰ ਅਸਿਊਮਿੰਗ ਵਨ ਆਫ ਦਾ ਚਾਈਲਡ ਵਿਲ ਜੁਆਇਨ ਦੈਮ ਬੇਸਿਕਲੀ ਇਨ ਦੇਅਰ ਪ੍ਰੈਕਟਿਸ, ਐਕਸੈਟਰਾ ਐਕਸੈਟਰਾ। ਸੋ ਅੱਛੀ ਗੱਲ ਇਹ ਹੈਗੀ ਹੈ ਕਿ ਉਹ ਇੱਕ ਪ੍ਰੋਐਕਟਿਵ ਫਾਦਰ ਮਦਰ ਹੋ ਕੇ ਜਾਂ ਪ੍ਰੋਫੈਸ਼ਨਲ ਹੋ ਕੇ ਐਕਟ ਕਰ ਰਹੇ ਨੇ ਔਰ ਜਾਣਨਾ ਚਾਹੁੰਦੇ ਨੇ ਕਿ ਜੋ ਵੀ ਬੈਸਟ ਓਪਰਚੁਨਿਟੀਜ਼ ਅਵੇਲੇਬਲ ਹੈਗੀਆਂ ਅਕੋਰਡਿੰਗ ਟੂ ਦਾ ਕੈਨੇਡੀਅਨ ਟੈਕਸ ਕੋਡ, ਉਹ ਓਪਰਚੁਨਿਟੀਜ਼ ਨੂੰ ਹੁਣੇ ਅਵੇਲ ਕੀਤਾ ਜਾਵੇ ਔਰ ਕੋਸ਼ਿਸ਼ ਕੀਤੀ ਜਾਵੇ ਕਿ ਅਗਲੇ 5 ਤੋਂ 7 ਸਾਲ ਦੇ ਵਿੱਚ ਇੱਕ ਪ੍ਰੋਪਰ ਰੋਡ ਮੈਪ ਜਿਹੜਾ ਹੈਗਾ ਸਟ੍ਰੈਟੇਜਾਈਜ਼ ਹੋ ਕੇ ਕ੍ਰੀਏਟ ਹੋ ਜਾਵੇ। ਦੂਸਰੇ ਪਾਸੇ ਇੱਕ ਪਰਿਵਾਰ ਐਸਾ ਆਇਆ ਜਿਹੜੇ ਬਹੁਤ ਹੀ ਜ਼ਿਆਦਾ ਹਾਈ ਨੈਟਵਰਥ, ਹਾਈਲੀ ਸਕਸੈਸਫੁਲ, ਰਿਟਾਇਰਡ ਨਾਓ, ਲੈਂਡ ਡਿਵੈਲਪਮੈਂਟ ਦੇ ਵਿੱਚ ਬਹੁਤ ਵੱਡਾ ਨਾਮ, ਤੇ ਉਹਨਾਂ ਦੇ ਘਰ ਦੇ ਵਿੱਚ 2 ਪ੍ਰੋਫੈਸ਼ਨਲ ਇਨ ਦਾ ਫਾਰਮ ਆਫ ਲਾਅ ਪ੍ਰੈਕਟਿਸ ਐਂਡ ਮੈਡੀਕਲ ਪ੍ਰੈਕਟਿਸ, ਤੇ ਇੱਕ ਉਹਨਾਂ ਦਾ ਬੱਚਾ ਜਿਹੜਾ ਸੀਗਾ ਉਹ ਸਪੈਸ਼ਲ ਰਿਸਕ, ਸਪੈਸ਼ਲ ਸੋਰੀ ਆਈ ਵੁੱਡ ਸੇ ਨੀਡ ਵਾਲਾ ਜਿਹੜਾ ਬੱਚਾ, ਜਿਹੜਾ ਕਾਫੀ ਬੜਾ ਹੋ ਚੁੱਕਾ ਹੈ ਔਰ ਉਹ ਮੇਰੇ ਕੋਲ ਕਿਸੇ ਰੈਫਰੈਂਸ ਦੇ ਥਰੂ ਆਏ ਕਿ ਇੰਸ਼ੋਰੈਂਸ ਲੈਣੀ ਹੈ ਜੀ ਤੁਹਾਡੇ ਕੋਲ। ਮੈਂ ਕਿਹਾ ਜੀ ਆਈ ਵੁੱਡ ਡੈਫੀਨੇਟਲੀ ਲਵ ਟੂ ਹੈਲਪ ਯੂ, ਬਟ ਵਾਈ ਡੂ ਯੂ ਨੀਡ ਇੰਸ਼ੋਰੈਂਸ ਐਟ ਦਿਸ ਸਟੇਜ? ਤੇ ਜਦੋਂ ਗੱਲਾਂ ਬਾਤਾਂ ਹੋਈਆਂ ਤੇ ਇੰਨਾ ਚੀਜ਼ਾਂ ਉਹਦੇ ਵਿੱਚ ਨਿਕਲ ਕੇ ਆਈਆਂ ਕਿ ਕਿੱਥੇ ਸ਼ਾਰਟ ਕਮਿੰਗਸ ਹੈ, ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀਗੀਆਂ ਉਸ ਬੱਚੇ ਦੀ ਟੇਕ ਕੇਅਰ ਦੇ ਲਈ। ਉਹਨਾਂ ਨੇ ਹੈਂਸਨ ਟਰੱਸਟ ਬਣਾਈ ਹੋਈ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਟਰੱਸਟ ਦੇ ਵਿੱਚ ਟਰੱਸਟੀਸ਼ਿਪ ਐਗਰੀਮੈਂਟ ਕਿਵੇਂ ਤਿਆਰ ਕੀਤਾ ਹੈ ਔਰ ਸਾਰੀਆਂ ਡਿਟੇਲਸ ਜਿਹੜੀਆਂ ਹੈਗੀਆਂ ਨੇ ਉਹ ਮਿਸਿੰਗ ਸੀਗੀਆਂ। ਸੋ ਡਿਸਪਾਈਟ ਦਾ ਫੈਕਟ ਕਿ ਉਹ ਇੱਕ ਇੰਨੇ ਆਈ ਵੁੱਡ ਸੇ ਰਿਚ ਪਰਸਨ ਹੋਣ ਦੇ ਬਾਵਜੂਦ ਉਹਨਾਂ ਦੀ ਰਿਚਨੈਸ ਇਨ ਟਰਮਸ ਆਫ ਪਲੈਨਿੰਗ ਬੜੀ ਵੀਕ ਸੀ, ਉਹਦਾ ਖਾਮਿਆਜ਼ਾ ਕੀ ਭੁਗਤਣਾ ਪੈ ਸਕਦਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਸਾਰੀ ਚੀਜ਼ਾਂ, ਫਰੋਮ ਟੇਕਿੰਗ ਕੇਅਰ ਆਫ ਦੈਟ ਯੰਗ ਮੈਨ ਟੂ ਟੈਕਸਿਸ ਐਂਡ ਸਟੇਟ ਡਿਸਟ੍ਰੀਬਿਊਸ਼ਨ ਦੇ ਵਿੱਚ ਕਾਫੀ ਦਿੱਕਤ ਆ ਸਕਦੀ ਸੀ। ਸੋ ਇਹ ਮੈਂ ਐਗਜ਼ਾਮਪਲ ਇਸ ਕਰਕੇ ਦੋਨੋਂ ਦਿੱਤੀਆਂ ਹੈਗੀਆਂ ਨੇ ਕਿ ਇੱਕ ਇਨਸਾਨ ਹੀ ਹੈਗਾ ਕਿ ਜਿਹੜਾ ਆਪਣੇ ਲੈਵਲ ਦੇ ਉੱਪਰ ਆਪਣੀ ਹੈਲਪ ਪਹਿਲਾਂ ਕਰ ਸਕਦਾ ਹੈ ਔਰ ਦੂਸਰਾ ਬੰਦਾ ਤਾਂ ਬਾਅਦ ਚ ਕਰੇਗਾ, ਲੇਕਿਨ ਪਹਿਲਾਂ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਨੇ ਆਪਣੀ ਹੈਲਪ ਕਿਵੇਂ ਕਰਵਾਉਣੀ ਹੈਗੀ ਹੈ। ਔਰ ਦੂਸਰੀ ਚੀਜ਼, ਟਾਈਮ ਦੀ ਰਿਸਪੈਕਟ ਕਰਨੀ ਬੜੀ ਜ਼ਰੂਰੀ ਹੈ, ਬਿਕੋਜ਼ ਯੂ ਨੀਡ ਟੂ ਡੂ ਥਿੰਗਸ ਐਟ ਟਾਈਮ, ਨਾਟ ਵੈਨ ਦਾ ਟਾਈਮ ਇਜ਼ ਲੈਪਸਡ। ਭਾਵ ਕਿ ਟੈਕਸ ਪਲੈਨਿੰਗ ਐਟ ਦਾ ਟਾਈਮ ਆਫ ਡੈਥ ਹੋ ਸਕਦੀ ਹੈ, ਲੇਕਿਨ ਕੰਸਟਰਕਟਿਵ ਟੈਕਸ ਪਲੈਨਿੰਗ ਡੈਥ ਤੋਂ ਪਹਿਲਾਂ ਹੁੰਦੀ ਹੈ। ਸੋ ਅੱਜ ਦਾ ਮੇਰਾ ਇਹੀ ਮੰਤਰਾ ਹੈਗਾ, ਡੂ ਨਾਟ ਡਿਲੇ ਯੂਰ ਪਲਾਨ, ਕ੍ਰੀਏਟ ਯੂਰ ਪਲੈਨਿੰਗ ਐਂਡ ਟੇਕ ਪ੍ਰੋਪਰ ਆਊਟਕਮ ਆਊਟ ਆਫ ਦੈਟ। ਕੋਈ ਵੀ ਗੱਲਬਾਤ ਮੇਰੇ ਨਾਲ ਕਰਨੀ ਹੈ 416-833-8533, 416-833-8533 ਇਜ਼ ਦਾ ਨੰਬਰ ਟੂ ਕਾਲ ਮੀ। ਥੈਂਕ ਯੂ,
1: ਥੈਂਕ ਯੂ ਸਰ। 416-833-8533, 1145, ਹੈਲੋ।
2: ਰਵੀ ਜੀ ਸਤਿ ਸ਼੍ਰੀ ਅਕਾਲ, ਬੜੀ ਦੇਰ ਬਾਅਦ ਫੋਨ ਕਰ ਰਿਹਾ
1: ਮੈਂ,
2: ਵੈਸੇ ਰੈਗੂਲਰ ਹਾਂ।
1: ਵੈਲਕਮ ਜੀ।
2: ਅੱਜ ਕੱਲ ਖਬਰ ਚੱਲ ਰਹੀ ਹੈ ਪਾਇਲਟ, ਏਅਰ ਪਾਇਲਟ ਦੀ, ਹੈਨਾ
1: ਜੀ,
2: ਤੇ ਕਈ ਬੰਦੇ ਮੇਰੇ ਵਰਗੇ ਸੋਚਦੇ ਹੋਣਗੇ ਯਾਰ ਉਹ ਸ਼ਾਇਦ ਉਹਨੂੰ ਜਹਾਜ਼ ਚਲਾਉਣਾ ਹੀ ਨੀ ਆਉਂਦਾ ਹੋਣਾ। ਵੈਸੇ ਉਹਦੇ ਕੋਲ ਟ੍ਰੇਨਿੰਗ ਸੀਗੀ ਬੰਦੇ ਕੋਲੇ, ਉਹਦੇ ਕੋਲੇ ਕਮਰਸ਼ੀਅਲ ਪਾਇਲਟ ਦਾ ਲਾਇਸੈਂਸ ਸੀਗਾ, ਪਰ ਉਹਨੂੰ ਇੱਕ ਹੋਰ ਟਰਾਂਸਪੋਰਟ ਕੈਨੇਡਾ ਤੋਂ ਲਾਇਸੈਂਸ ਲੈਣਾ ਪੈਂਦਾ ਸੀਗਾ। ਉਹਦੇ ਕੋਲੇ ਕੰਪਨੀ ਦੀ 6 ਮਹੀਨੇ ਦੀ ਟ੍ਰੇਨਿੰਗ ਵੀ ਸੀਗੀ।
1: ਹਾਂਜੀ, ਨਹੀਂ ਅਸੀਂ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਵੀ ਕੀ ਚਾਹੀਦਾ ਕੀ ਨਹੀਂ ਚਾਹੀਦਾ। ਬਿਲਕੁਲ
2: ਜੀ ਜੀ, ਤੇ ਕਹਿੰਦੇ ਵੀ ਚਾਹੀਦਾ, ਬੜੇ ਫਿਕਰਮੰਦ ਹੋ ਜਾਏ ਮੇਰੇ ਬਾਰੇ, ਜੇ ਭਰਾ ਵੀ ਪਤਾ ਨੀ ਖਾਲੀ
1: ਜਿਹੜਾ ਕੈਪਟਨ ਨੂੰ ਚਾਹੀਦਾ ਉਹ ਨਹੀਂ ਸੀ, ਤੁਹਾਨੂੰ ਲੱਗਦਾ ਕਿ ਏਡਾ ਵੱਡਾ ਇਸ਼ੂ ਹੈ, ਉਹਦੀ ਏਡੀ ਵੱਡੀ ਗਲਤੀ ਹੈ, ਉਹਨੂੰ ਮਾਫ਼ ਕਰ ਦੇਣਾ ਚਾਹੀਦਾ?
2: ਗੱਲ ਇਹ ਵੀ ਦੇਖੋ, ਜਿਹੜਾ ਪ੍ਰੋਸੀਜਰ ਹੈ ਕੈਨੇਡੀਅਨ ਪ੍ਰੋਸੀਜਰ ਹੈ ਉਹ ਤਾਂ ਉਹਨੂੰ ਫਾਲੋ ਕਰਨਾ ਚਾਹੀਦਾ ਸੀਗਾ
1: ਜੀ।
2: ਜੇ ਮਾਫ਼ ਕਰਨ ਵਾਲੀ ਗੱਲ ਹੁੰਦੀ ਤਾਂ ਏਅਰ ਕੈਨੇਡਾ ਜਿਹੜੀ ਸੀਗੀ ਉਹ ਪੁਲਿਸ ਪੀਲ ਪੁਲਿਸ ਨੂੰ ਕਾਲ ਕਰਕੇ ਇਨਵੈਸਟੀਗੇਸ਼ਨ ਦਾ ਕਰਵਾਉਣੀ ਸ਼ੁਰੂ ਕਰਦੀ ਹੈ, ਤੇ ਉਹਨੂੰ ਵੀ ਸਸਪੈਂਡ ਵੀ, ਉਹਨੂੰ ਮੈਂ ਡਿਸਮਿਸ ਵੀ ਚੇਂਜ ਕਰ ਦਿੱਤਾ ਗਿਆ ਉਹਦੀ ਨੌਕਰੀ ਦੇ ਤੋਂ
1: ਜੀ ਨਹੀਂ ਉਹ ਰਿਟਾਇਰ ਹੋ ਗਿਆ ਸੀ ਆਲਰੇਡੀ 2025 ਚ
2: ਰਿਟਾਇਰ ਹੋ ਗਿਆ ਸੀ
1: ਹਾਂਜੀ ਹਾਂਜੀ
2: ਓ ਸੋਰੀ ਮੈਂ ਮੈਸ ਕਰ ਗਿਆ ਪੜ੍ਹ ਕੇ ਜੀ ਜੀ ਜੀ ਜੀ ਪਰ ਦੇਖੋ ਪ੍ਰੋਸੀਜਰ ਤਾਂ ਪ੍ਰੋਸੀਜਰ ਹੀ ਹੈ ਨਾ ਫਾਲੋ ਕਰਨਾ ਚਾਹੀਦਾ ਸੀਗਾ ਅੱਜ ਇੱਕ ਬੰਦਾ ਗਲਤੀ ਕਰਦਾ ਕੱਲ੍ਹ ਨੂੰ ਦੂਜੀ ਵੀ ਗਲਤੀ ਕਰ ਸਕਦਾ ਕਿੰਨੇ ਬੰਦਿਆਂ ਦੀ
1: ਟ੍ਰੇਨਿੰਗ ਵੀ ਉਹਨੂੰ ਦਿੱਤੀ ਉਹ ਵੀ ਪਾਸ ਕੀਤੀ ਸਿਮੂਲੇਟਰ ਚੈੱਕ ਵੀ ਉਹ ਵੀ ਉਹਨੇ ਪਾਸ ਕੀਤੇ ਐਂਡ 900 ਫਲਾਈਟਾਂ ਵੀ ਉਹਨੇ ਬੜੀਆਂ ਸੇਫਲੀ ਚਲਾਈਆਂ ਕੋਈ ਇੱਦਾਂ ਦੀ ਗੱਲ ਨਹੀਂ ਹੋਈ ਬਟ ਜਿਹੜਾ ATPL ਉਹ ਲਾਇਸੈਂਸ ਸੀਗਾ ਬਸ ਉਹਦੇ ਕੋਲ ਉਹ ਨਹੀਂ ਸੀ ਉਹ ਵੀ ਪਤਾ ਨਹੀਂ ਕਿੱਥੋਂ ਨਕਲੀ ਅਗਲੇ ਨੇ ਬਣਾ ਕੇ ਪੇਸ਼ ਕਰ ਦਿੱਤਾ ਯਾਰ ਐਡੀ ਵੱਡੀ ਤੁਸੀਂ ਕਾਰਪੋਰੇਸ਼ਨ ਲਈ ਕੰਮ ਕਰ ਰਹੇ ਹੋ ਪਤਾ ਨਹੀਂ ਉਹਨਾਂ ਦੀ ਕੋਈ ਕੋਈ ਹੈਗੇ ਨੇ ਪਾਇਲਟ ਯਾਰ ਜਿਹਨੇ ਸਾਨੂੰ ਸੁਣ ਰਹੇ ਆ ਵੀ ATPL ਕਿਵੇਂ ਨਕਲੀ ਉਹਨੇ ਸ਼ੋਅ ਕਰ ਦਿੱਤਾ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ 905-673-3330 905-673-3337 ਆਪਣਾ ਨੰਬਰ ਹੈ ਇੱਕ ਮੈਂ ਤੁਹਾਨੂੰ ਏਰਨ ਮਿਲਸ ਐਕਿਰਾ ਦਾ ਨੰਬਰ ਜਲਦੀ ਦੇ ਦੇਵਾਂ ਗੱਡੀ ਲੈਣੀ ਹੈ ਬਈ ਤਾਂ ਇੱਕੋ ਇੱਕ ਟੀਮ ਹੈ ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਰਾ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਰਾ 905-828-5800 ਤੇ ਕਾਲ ਕਰੋ ਕਿਆ ਬਾਤਾਂ ਨੇ 6984 ਹੈਲੋ
2: ਹਾਂਜੀ ਨਵੀਂ ਵੀਰ ਕਮਾਲ ਆ ਹੱਦ ਹੋ ਗਈ ਦੇਖੋ ਇੱਥੇ ਹੁਣ ਮੈਂ ਟਰੱਕ ਚਲਾਉਣਾ ਇੱਥੇ ਉੱਥੇ ਐ ਨਾ ਜੀ ਉੱਪਰ ਏਅਰ ਚ ਕੋਈ ਐਮਟੀਆ ਨੀ ਹੁੰਦਾ ਕੋਈ ਸਕੇਲ ਨੀ ਹੁੰਦੀ ਹੈ ਨਾ ਫੇਰ ਬਾਕੀ ਗੱਲ ਉਹ ਮੁੱਠੀ ਬੰਦ ਸੀਗੀ ਉਹਨੇ ਦੱਬੀ ਗਏ ਕੰਮ ਕਿਸੇ ਨੇ ਚੈੱਕ ਹੀ ਨੀ ਕਰਿਆ ਉਹ ਰੱਬ ਦਾ ਕਰਨਾ ਚਾਹੀਦਾ ਜਿਹੜੇ ਜਿਹੜੇ ਨੇ ਕਿਸੇ ਨੇ ਸਫ਼ਰ ਕਰਿਆ ਹੋਵੇ
1: ਨਹੀਂ ਪਰ ਸਫ਼ਰ ਦਾ ਇਹ ਆ ਭਾਜੀ ਉਹਨੇ ਸਾਰੀ ਟ੍ਰੇਨਿੰਗ ਸਾਰਾ ਕੁਛ A to Z ਪਾਸ ਕੀਤਾ ਹੋਇਆ ਸੀ ਉਸ ਤੋਂ ਪਹਿਲਾਂ ਵੀ ਇਹ 98 ਦਾ ਚਲਾ ਰਿਹਾ 98 ਤੋਂ ਲੈ ਕੇ 2009 ਤੱਕ ਆਮ ਪਾਇਲਟ ਨਹੀਂ ਸੀਗਾ ਆ ਸੋਰੀ ਕੈਪਟਨ ਨਹੀਂ ਸੀਗਾ ਬਟ ਫਿਰ 9 ਚ ਕੈਪਟਨ ਬਣਿਆ ਵਧੀਆ ਚਲਾਉਂਦਾ ਰਿਹਾ ਇੱਦਾਂ ਦੀ ਕੋਈ ਗੱਲ ਨਹੀਂ
2: ਉਹ ਉਹੀ ਗੱਲ ਆ ਗਈ ਨਾ ਜਿਵੇਂ ਆਪਣੇ ਇੰਡੀਆ ਚ ਜਿਹੜੇ ਪਿੰਡਾਂ ਚ ਬੈਠੇ ਨੀ ਡਾਕਟਰ ਕਿਸੇ ਤੋਂ ਕੰਪਿਊਟਰ ਹੀ ਸਿੱਖ ਗਏ ਟੀਕਾ ਤਾਂ ਲਾਉਣਾ ਆਉਂਦਾ ਗਿਆ ਉਵੇਂ ਅਗਲਾ ਆਪਣਾ ਉਹ ਕੰਮ ਚਲਾਈ ਗਿਆ ਜਦ ਹੁਣ ਸਰਟੀਫਿਕੇਟ ਬੈਠਾ ਸਰਟੀਫਿਕੇਟ ਸਾਡੇ ਕੋਲ ਲਾਇਸੈਂਸ ਹੈ
1: ਨਹੀਂ
2: ਠੀਕ ਹੈ ਨਾ ਪਰ ਸੋਗਾ ਰੱਬ ਦਾ ਇਹ ਵੀ ਮੇਨ ਗੱਲ ਤਾਂ ਇਹ ਵੀ ਉਹ ਉੱਪਰ ਸੀਗਾ ਏਅਰ ਚ ਸੀ ਉੱਥੇ ਕੋਈ ਐਮਟੀ ਉਹ ਨੀ ਹੁੰਦਾ ਇੱਥੇ ਤਾਂ ਸਾਹ ਸੁੱਕ ਜਾਂਦਾ ਜਦੋਂ ਲਾਈਟਾਂ ਬਲਦੀਆਂ ਨੇ ਜੀ
1: ਚਲੋ ਇੱਕ ਗੱਲ ਇਹ ਵੀ ਹੈ ਦੇਸੀ ਡਾਕਟਰ ਵੀ ਇਲਾਜ ਤਾਂ ਵਧੀਆ ਕਰ ਦਿੰਦੇ ਆ ਨਾ ਸੈੱਟ ਕਰ ਦਿੰਦੇ ਆ ਬੰਦੇ ਨੂੰ
2: ਉਹ ਤਾਂ ਜਾਣ ਤਾਂ ਦਿੰਦੇ ਆ ਪਰ ਇਹ ਵੀ ਸ਼ੁਕਰ ਕਰਨਾ ਚਾਹੀਦਾ ਜਿਹੜਾ ਵੀ ਇੰਨੇ ਸਾਲ ਆ ਸੁੱਖੀ ਸਾਂਦੀ ਕੱਟ ਗਿਆ
1: ਕੱਟ ਗਿਆ
2: ਨਹੀਂ ਤਾਂ ਉਹ ਤਾਂ ਹੀ ਰੌਲਾ ਨੀ ਪਿਆ
1: ਬੜਾ ਕੁਛ ਕਰਨਗੇ ਹੁਣ ਤਾਂ ਉਹਨੂੰ ਚਾਰਜ ਕਰਨਗੇ ਖਬਰ ਆ ਉਹਨੂੰ ਸਜ਼ਾ ਕਿੱਦਾਂ ਦੀ ਹੋਵੇਗੀ ਬੜਾ ਕੁਛ ਹੋਊਗਾ
2: ਹੁਣ ਤਾਂ ਉਹ ਚਾਹੀਦਾ ਤਾਂ ਹੈ ਵੀ ਥੋੜੀ ਯਾਰ ਮਖੌਲ ਆ
1: ਕਹਿੰਦੇ ਤਸੱਲੀ ਕਰਾ ਦਿੰਦੇ ਆ ਸੋ ਓਕੇ ਵੈਰੀ ਗੁੱਡ ਸਾਡੇ ਨਾਲ ਸਿਮਰਨ ਜੀ ਜੁੜ ਚੁੱਕੇ ਨੇ ਆਲ ਕੈਨ ਇੰਸ਼ੋਰੈਂਸ ਨੰਬਰ 1 ਇੰਸ਼ੋਰੈਂਸ ਦੀ ਟੀਮ ਲਾਈਫ ਇੰਸ਼ੋਰੈਂਸ ਡਿਸੇਬਿਲਟੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕੋਈ ਗੱਲਬਾਤ ਹੋਵੇ ਤਾਂ ਆਲ ਕੈਨ ਇੰਸ਼ੋਰੈਂਸ ਸਿਮਰਨ ਦਾ ਨਾਮ ਪਹਿਲਾਂ ਯਾਦ ਆਉਂਦਾ ਵੀ ਬਹੁਤ ਹੀ ਕਮਾਲ ਦੀ ਸਰਵਿਸ ਸਿਮਰਨ ਆਪਣੇ ਕੰਮ ਪ੍ਰਤੀ ਪੂਰੇ ਡੈਡੀਕੇਟਡ ਨੇ ਤੁਹਾਡੇ ਫੈਮਿਲੀ ਨੂੰ ਗਾਈਡ ਕਰਕੇ ਫੈਮਿਲੀ ਲਈ ਇੱਕ ਇੱਕ ਬੰਦੇ ਦਾ ਕੇਸ ਸਮਝ ਕੇ ਸਿਚੁਏਸ਼ਨ ਸਮਝ ਕੇ ਤੁਹਾਨੂੰ ਗਾਈਡ ਕਰਨਗੇ ਆਈ ਨਹੀਂ ਵੀ ਆਜੋ ਜੀ ਸਾਰਿਆਂ ਦੀ ਇੰਸ਼ੋਰੈਂਸ ਕਰ ਦਿੰਦੇ ਨੇ ਜਿਹੜੀ ਚੀਜ਼ ਚਾਹੀਦੀ ਉਹੀ ਰੈਕਮੈਂਡ ਕਰਨਗੇ ਓਨੈਸਟੀ ਦੇ ਨਾਲ ਸਰਵਿਸ ਹੈ ਸੋ ਬਾਕੀ ਸਾਰੇ ਕਾਲਰਸ 1167312593900 ਸਾਰੇ ਹੋਲਡ ਕਰੋ ਸਿਮਰਨ ਜੀ ਸਾਡੇ ਨਾਲ ਨੇ ਸਿਮਰਨ ਵੈਲਕਮ ਕਿਵੇਂ ਹੋ
3: ਬਹੁਤ ਵਧੀਆ ਨਵੀ ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਗੁੱਡ ਈਵਨਿੰਗ ਜੀ
1: ਗੁੱਡ ਈਵਨਿੰਗ ਸਿਮਰਨ ਦਾ ਨੰਬਰ ਹੈ 4169947272 ਤੇ ਸਿਮਰਨ ਅੱਜ ਕੀ ਫਿਰ ਜਾਣਕਾਰੀ ਆਪਾਂ ਦੇ ਰਹੇ ਹਾਂ ਸਭ ਨੂੰ
3: ਨਵੀ ਅੱਜ ਮੈਂ ਸਪੈਸ਼ਲੀ ਸਾਡੇ ਉਹਨਾਂ ਲਿਸਨਰਸ ਲਈ ਗੱਲ ਕਰਾਂਗੀ ਜਿਹਨਾਂ ਨੂੰ ਆਲਰੇਡੀ ਕੋਈ ਮੇਜਰ ਹੈਲਥ ਇਸ਼ੂਜ ਆਏ ਹੋਏ ਨੇ ਜਿਹਨਾਂ ਨੂੰ ਅਸੀਂ ਕ੍ਰਿਟੀਕਲ ਪ੍ਰੋਬਲਮਸ ਕਹਿ ਦਿੰਦੇ ਹਾਂ ਹਾਰਟ ਦੀ ਕੰਡੀਸ਼ਨ ਹੈ ਕੋਈ ਸਟਰੋਕ ਹੋ ਗਿਆ, ਕੋਈ ਕੈਂਸਰ ਡਾਇਗਨੋਸ ਹੋ ਗਿਆ, ਕੋਈ ਏਦਾਂ ਦੀ ਮੇਜਰ ਇਸ਼ੂਜ਼ ਆ ਗਏ ਜਿਹੜੇ ਕਿ ਪਾਸਟ ਦੇ ਵਿੱਚ ਉਹਨਾਂ ਨੂੰ ਸੀਗੇ ਔਰ ਬਾਅਦ ਵਿੱਚ ਉਹਨਾਂ ਨੇ ਅਪਲਾਈ ਕੀਤਾ ਸਪੈਸ਼ਲੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈਣ ਦੇ ਲਈ ਔਰ ਉਹਨਾਂ ਨੂੰ ਇੰਸ਼ੋਰੈਂਸ ਨਹੀਂ ਮਿਲੀ, ਜਾਂ ਲੱਕੀਲੀ ਜਿਹਨਾਂ ਕੋਲ ਪਹਿਲਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ ਸੀਗੀ ਉਹਨਾਂ ਨੇ ਉਸ ਟਾਈਮ ਕਲੇਮ ਕਰ ਲਿਆ, ਹੁਣ ਉਹਨਾਂ ਕੋਲ ਕੋਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ ਨਹੀਂ ਬਚੀ, ਬਿਕਾਜ਼ ਜਿਹੜੀਆਂ ਰੈਗੂਲਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀਆਂ ਪਾਲਿਸੀਜ਼ ਹੁੰਦੀਆਂ ਨੇ ਉਹਦੇ ਚ ਜਦੋਂ ਇੱਕ ਵਾਰੀ ਕਲੇਮ ਹੋ ਜਾਂਦਾ ਹੈ ਉਹ ਪਾਲਿਸੀ ਫਿਨਿਸ਼ ਹੋ ਜਾਂਦੀ ਹੈ ਔਰ ਦੁਬਾਰਾ ਤੋਂ ਸਾਡੇ ਲਈ ਇੰਸ਼ੋਰੈਂਸ ਲੈਣੀ ਜਿਹੜੀ ਹਾਰਡ ਹੋ ਜਾਂਦੀ ਹੈ। ਸੋ ਇਸ ਕੇਸ ਦੇ ਵਿੱਚ ਸਾਡੇ ਉਹ ਲਿਸਨਰ ਜਿਹਨਾਂ ਨੂੰ ਇਸ ਤਰ੍ਹਾਂ ਦੇ ਮੇਜਰ ਹੈਲਥ ਇਸ਼ੂਜ਼ ਡਾਇਗਨੋਸ ਹੋ ਚੁੱਕੇ ਨੇ, ਟ੍ਰੀਟਮੈਂਟ ਚੱਲ ਰਿਹਾ, ਤੁਸੀਂ ਅੰਡਰ ਟ੍ਰੀਟਮੈਂਟ ਹੈਗੇ ਹੋ, ਰੀਸੈਂਟਲੀ ਡਾਇਗਨੋਸ ਹੋਏ ਨੇ ਜਾਂ ਪੁਰਾਣੀ ਇਸ਼ੂ ਸੀਗਾ ਹੁਣ 2-4-5 ਸਾਲ ਹੋ ਚੁੱਕੇ ਨੇ, ਡਜ਼ਨਟ ਮੈਟਰ, ਅਗਰ ਕੋਈ ਵੀ ਮੇਜਰ ਹੈਲਥ ਇਸ਼ੂਜ਼ ਆ ਚੁੱਕਿਆ ਹੈ ਤੇ ਤੁਹਾਡੇ ਸਾਰਿਆਂ ਦੇ ਲਈ ਸਟਿਲ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਅਵੇਲੇਬਲ ਹੈ। ਇਹ ਗਰੰਟਿਡ ਇਸ਼ੂ ਪਲਾਨ ਹੈ, ਕੋਈ ਇਹਦੇ ਚ ਕੁਸ਼ਚਨ ਨਹੀਂ ਪੁੱਛਿਆ ਜਾਂਦਾ, ਸਿਰਫ ਔਰ ਸਿਰਫ ਕੰਪਨੀ ਦੀ ਕੰਡੀਸ਼ਨ ਕੀ ਹੈ ਕਿ ਜਿਹੜੀ ਪ੍ਰੋਬਲਮ ਆਪਾਂ ਨੂੰ ਪਹਿਲਾਂ ਆ ਚੁੱਕੀ ਹੈ, ਫੋਰ ਐਗਜ਼ਾਮਪਲ ਅਗਰ ਆਪਾਂ ਨੂੰ ਹਾਰਟ ਦੀ ਕੰਡੀਸ਼ਨ ਹੈ ਤਾਂ ਕੰਪਨੀ ਪਹਿਲੇ 2 ਸਾਲ ਹਾਰਟ ਨੂੰ ਐਕਸਕਲੂਡ ਕਰੇਗੀ, ਯਾਨੀ ਅਗਰ ਹਾਰਟ ਰਿਲੇਟਡ ਕੋਈ ਪ੍ਰੋਬਲਮ ਆਉਂਦੀ ਹੈ ਉਹ ਕਵਰ ਨਹੀਂ ਕਰਨਗੇ, ਬਟ ਹਾਰਟ ਤੋਂ ਇਲਾਵਾ ਬਾਕੀ ਜਿਹੜੀਆਂ 24 ਡਿਜ਼ੀਜ਼ ਨੇ, ਹੁਣ ਇਸ ਪਲਾਨ ਦੇ ਵਿੱਚ ਐਗਜੈਕਟਲੀ ਜਿਸ ਤਰ੍ਹਾਂ ਰੈਗੂਲਰ ਪਲਾਨ ਦੇ ਵਿੱਚ 25 ਡਿਜ਼ੀਜ਼ ਹੁੰਦੀਆਂ ਨੇ, ਸੇਮ ਇਹਦੇ ਵਿੱਚ 25 ਡਿਜ਼ੀਜ਼ ਕਵਰ ਹੈਗੀਆਂ ਨੇ। ਪ੍ਰੀ ਐਗਜ਼ਿਸਟਿੰਗਲੀ 2 ਸਾਲ ਦੀ ਵੇਟਿੰਗ ਹੈ ਕਿ ਜਿਹੜੀ ਵੀ ਪ੍ਰੋਬਲਮ ਆ ਗਈ 2 ਸਾਲ ਕਵਰ ਨਹੀਂ ਹੋਏਗੀ, ਨਵੀਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹ ਪਹਿਲੇ ਦਿਨ ਤੋਂ ਕਵਰ ਹੈ ਔਰ 2 ਸਾਲ ਤੋਂ ਬਾਅਦ ਜਿਹੜੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈ ਉਹ ਵੀ ਕਵਰ ਹੈਗੀ ਹੈ ਔਰ ਇਹ ਬੜੀ ਅੱਛੀ ਚੀਜ਼ ਹੈ ਕਿਉਂਕਿ ਕਈ ਡਿਜ਼ੀਜ਼ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਲਾਈਫ ਦੇ ਵਿੱਚ ਵਾਰ ਵਾਰ ਹੋਣ ਦੇ ਚਾਂਸਿਸ ਹੁੰਦੇ ਨੇ ਜਦੋਂ ਇੱਕ ਵਾਰੀ ਕੋਈ ਪ੍ਰੋਬਲਮ ਆ ਜਾਏ। ਸੋ ਤੁਹਾਡੀ ਉਹਨਾਂ ਸਾਰੇ ਰਿਲੇਟਿਵ ਨੋਨ ਫੈਮਿਲੀ ਮੈਂਬਰ ਜਿਹਨਾਂ ਨੂੰ ਇਸ ਤਰ੍ਹਾਂ ਦੀਆਂ ਹੈਲਥ ਇਸ਼ੂਜ਼ ਆਏ ਨੇ ਉਹਨਾਂ ਦੇ ਲਈ ਇਹ ਬੜੀ ਅੱਛੀ ਆਪਸ਼ਨ ਅਵੇਲੇਬਲ ਹੈ ਔਰ ਇਸ ਪਾਲਿਸੀ ਦੀ ਸੈਕਿੰਡ ਜਿਹੜੀ ਖਾਸ ਚੀਜ਼ ਮੈਨੂੰ ਲੱਗਦੀ ਹੈ ਉਹ ਸੈਕਿੰਡ ਇਵੈਂਟ ਕਵਰੇਜ ਹੈ। ਹੁਣ ਅਗਰ ਤੁਸੀਂ ਇੱਕ ਵਾਰੀ ਕਲੇਮ ਲੈ ਲਿਆ, ਕੰਪਨੀ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਪਾਲਿਸੀ ਕੈਂਸਲ ਹੋ ਗਈ, ਉਹ ਕਹਿੰਦੇ ਤੁਸੀਂ ਪ੍ਰੀਮੀਅਮ ਪੇ ਕਰੀ ਜਾਓ, ਪਾਲਿਸੀ ਤੁਹਾਡੀ ਚੱਲ ਰਹੀ ਹੈ, ਬਟ ਕੋਈ ਹੋਰ ਪ੍ਰੋਬਲਮ ਆ ਗਈ ਦੈਨ ਉਹ ਅਗੇਨ ਤੁਹਾਨੂੰ ਜਿਹੜਾ ਅਮਾਊਂਟ ਪੇ ਕਰਨਗੇ। ਮੈਕਸ ਅਪ ਟੂ $75,000 ਦੀ ਕਵਰੇਜ ਅਵੇਲੇਬਲ ਹੈ, ਕੋਈ ਕੁਸ਼ਚਨ ਨਹੀਂ ਪੁੱਛਿਆ ਜਾਏਗਾ, ਤੁਹਾਡੀ ਚੋਇਸ ਹੈ, ਤੁਸੀਂ 50,000 ਦੀ ਕਵਰੇਜ ਲੈਣੀ ਹੈ, 75,000 ਦੀ ਕਵਰੇਜ ਲੈਣੀ ਹੈ, ਤੁਸੀਂ ਚੂਜ਼ ਕਰਨਾ ਹੈ। ਤੁਹਾਡੀ ਏਜ ਦੇ ਅਕੋਰਡਿੰਗ ਟੂ ਦਾ ਪ੍ਰੀਮੀਅਮ ਹੋਏਗਾ। ਪਾਲਿਸੀ ਅਪ ਟੂ ਏਜ 70 ਚੱਲਦੀ ਹੈਗੀ ਹੈ, 18 ਦੀ ਏਜ ਤੋਂ ਲੈ ਕੇ 70 ਦੀ ਏਜ ਤੱਕ ਜਿਹੜੀ ਹੈ ਪਾਲਿਸੀ ਹੈ। ਐਲੀਜੀਬਿਲਿਟੀ ਅਪ ਟੂ ਏਜ 65 ਤੋਂ ਬਾਅਦ ਤੁਸੀਂ ਪਾਲਿਸੀ ਨਹੀਂ ਲੈ ਸਕਦੇ। ਸੋ ਅਗਰ ਤੁਹਾਡੇ ਕੋਈ ਵੀ ਨੋਨ ਦੇ ਵਿੱਚ ਜਾਂ ਤੁਸੀਂ ਖੁਦ ਕਿਸੇ ਵੀ ਪ੍ਰੋਬਲਮ ਕਰਕੇ ਕ੍ਰਿਟੀਕਲ ਇਲਨੈਸ ਨਹੀਂ ਲੈ ਸਕੀ ਤਾਂ ਇਹ ਆਪਸ਼ਨ ਤੁਹਾਡੇ ਲਈ ਅਵੇਲੇਬਲ ਹੈਗੀ ਹੈ। ਸੋ ਅਗਰ ਤੁਸੀਂ ਕੋਟੇਸ਼ਨ ਲੈਣੀ ਹੈ, ਤੁਹਾਡੇ ਮਨ 'ਚ ਕੋਈ ਕੁਸ਼ਚਨ ਕੰਸਰਨ ਹੈ ਕਿ ਕਿਹੜੀਆਂ ਕਿਹੜੀਆਂ ਡਿਜ਼ੀਜ਼ ਉਹਦੇ ਵਿੱਚ ਕਵਰ ਹੁੰਦੀਆਂ ਨੇ ਤਾਂ ਡੈਫੀਨੇਟਲੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 416-994-7272, 416-994-7272. ਜਾਂ ਇਸ ਤੋਂ ਇਲਾਵਾ ਤੁਸੀਂ ਆਪਣੀ ਕੋਈ ਪਰਸਨਲ ਲਾਈਫ ਇੰਸ਼ੋਰੈਂਸ ਕਰਵਾਉਣੀ ਹੈ ਜਾਂ ਤੁਸੀਂ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ, ਪਹਿਲੀ ਵਾਰੀ ਇੰਸ਼ੋਰੈਂਸ ਲੈ ਰਹੇ ਹੋ, ਨਹੀਂ ਸਮਝ ਆ ਰਹੀ ਕਿਹੜਾ ਪਲਾਨ ਲੈਣਾ, ਜਾਂ ਕੋਈ ਪੁਰਾਣੀ ਪਾਲਿਸੀਜ਼ ਨੂੰ ਉਹਨਾਂ ਨੂੰ ਰਿਵਿਊ ਕਰਨਾ ਹੈਗਾ, ਤੁਸੀਂ ਉਹਨਾਂ ਦੇ ਵਿੱਚ ਕੋਈ ਮੋਡੀਫਿਕੇਸ਼ਨ ਕਰਨਾ ਚਾਹੁੰਦੇ ਹੈਗੇ ਹੋ, ਬੱਚਿਆਂ ਦੇ ਲਈ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਕਰਨਾ ਚਾਹ ਰਹੇ ਹੈਗੇ ਹੋ, ਜਾਂ ਤੁਹਾਡੀ ਖੁਦ ਦਾ ਕੋਈ ਬਿਜ਼ਨਸ ਹੈ, ਤੁਹਾਡੀ ਕਾਰਪੋਰੇਸ਼ਨਸ ਨੇ, ਤੁਸੀਂ ਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੋ, ਪ੍ਰੋਪਰ ਟੈਕਸ ਪਲੈਨਿੰਗ, ਆਪਣੀ ਰਿਟਾਇਰਮੈਂਟ ਪਲੈਨਿੰਗ ਕਰਨਾ ਚਾਹੁੰਦੇ ਹੈਗੇ ਹੋ, ਤਾਂ ਡੈਫੀਨੇਟਲੀ ਆਪਾਂ ਜਿਹੜਾ ਬੈਠ ਕੇ ਡੀਟੇਲ 'ਚ ਡਿਸਕਸ਼ਨ ਕਰ ਸਕਦੇ ਹਾਂ। ਤੁਸੀਂ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ, ਆਲ ਕਾਇੰਡ ਇੰਸ਼ੋਰੈਂਸ ਆਫਿਸ ਹੈ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ਾ ਦੇ ਬਿਲਕੁਲ ਨਾਲ, ਔਰ ਅਗਰ ਸਾਡੇ ਕੋਈ ਵੀ ਲਿਸਟਰ ਸਾਡੀ ਟੀਮ ਨੂੰ ਵੀ ਜੁਆਇਨ ਕਰਨਾ ਚਾਹੁੰਦੇ ਨੇ ਤਾਂ ਵੀ ਮੇਰਾ ਸੇਮ ਨੰਬਰ ਹੈ ਜੀ 416-994-7272, 416-994-7272.
1: 416-994-7272, 416-994-7272. Simran, thank you so much.
3: Thank you, Naveen.
1: Thank you, ji. Bahut shukriya. 3125, haan ji.
4: Hello.
1: Haan ji.
4: Haan ji, tussi keh rahe si ki koi jahaz chalaunda va te mere naal gall kar sakda, main jahaz ch sun reha si radio tada.
1: Tussi jahaz de vich radio sun rahe si?
4: Haan ji.
1: Ki matlab?
4: Main bina license to chala reha hoon.
1: ਤੁਸੀਂ ਜਹਾਜ਼ ਚਲਾ ਰਹੇ ਹੋ ਬਿਨਾਂ ਲਾਇਸੈਂਸ ਤੋਂ? ਲੈ ਕੱਟੀ ਗਈ ਕਾਲ ਨੂੰ, ਦੱਸ ਦੇ ਯਾਰ ਸਗਾ ਤੇ ਸਾਨੂੰ ਕੀ ਤੁਸੀਂ ਚਲਾਉਂਦੇ ਹੋ, ਕਿਵੇਂ ਚਲਾਉਂਦੇ ਹੋ ਬਿਨਾਂ ਲਾਇਸੈਂਸ ਤੋਂ? ਵਧੀਆ ਤੁਹਾਡੇ ਨਾਲ ਤਾਂ ਫਿਰ ਅਸੀਂ ਗੱਲ ਕਰਨੀ ਤੁਹਾਡੇ ਵਰਗਿਆਂ ਨਾਲ। ਤੁਹਾਡੇ ਵਰਗਾ ਤਾਂ ਬੰਦਾ ਕਹਿੰਦੇ ਹੁੰਦੇ ਕਿ ਇਸ ਕੇਸ ਦੇ ਵਿੱਚ ਫਸਿਆ ਹੋਇਆ। ਸੋ ਕੱਟੀ ਗਈ ਕਾਲ ਨੂੰ। 1167, ਹੈਲੋ।